0: ਕਰੈਕਟ ਰੀਡਿੰਗ ਹੋਊਗੀ ਤੇ ਉਹ ਤੁਹਾਨੂੰ ਜਿਹੜਾ ਹੈਗਾ ਆਰ ਏ ਜਿਹੜਾ ਆ ਤੁਰੰਤ ਤੁਹਾਡਾ ਓਰਿਜਿਨਲ ਬਿੱਲ ਕੱਢ ਕੇ ਦੇ ਦੇਗਾ ਤੇ ਤੁਸੀਂ ਬਿੱਲ ਦਾ ਭੁਗਤਾਨ ਕਰ ਸਕਦੇ ਆ।
1: ਕਿਆ ਬਾਤ ਹੈ।
0: ਉਹਦੇ ਜੇ ਇਹ ਪੈਂਡਿੰਗ ਪਿਆ ਰਿਹਾ ਤੇ ਲੋਕੀ ਤਾਂ ਵਿਚਾਰੇ ਜਿਹੜੇ ਹੈਗੇ ਆ ਕੁਛ ਨਾ ਕੁਛ ਤਾਂ ਥੱਲੇ ਲੱਗਣਗੇ, ਕਮੇਟੀਆਂ ਕਮੁਟੀਆਂ ਚੱਕ ਕਮੇਟੀਆਂ ਚੱਕ ਤੇ ਜਿਹੜਾ ਆ ਬਿਜਲੀ ਦੇ ਬਿੱਲ ਦੇਣਗੇ।
1: ਜਿੱਦਾਂ ਆਪਣੇ ਕੈਪਟਨ ਸਾਹਿਬ ਨੀ ਕਹਿ ਕੇ ਗਏ ਸੀ ਕਿ ਆਪਾਂ ਉਹ ਮਾਫ ਕਰ ਦਿੱਤਾ ਜਿਹੜਾ ਕਿਸਾਨਾਂ ਦਾ ਸੀਗਾ ਲੋਨ ਵਗੈਰਾ, ਤੇ ਨਾ ਦਿਓ ਭਾਈ ਲਿਮਟਾਂ ਲੁਮਟਾਂ ਨਾ ਭਰੋ ਬੈਂਕਾਂ, ਮੁੜ ਕੇ ਬੈਂਕਾਂ ਵਾਲੇ ਮਤਲਬ ਕਿ ਦਰਵਾਜ਼ੇ ਖੜਕਾਉਂਦੇ ਫਿਰਦੇ ਸੀ ਉਹਨਾਂ ਦੇ, ਕੈਪਟਨ ਸਾਹਿਬ ਨੇ ਤਾਂ ਕਹਿਤਾ ਜੀ।
0: ਬਿਲਕੁਲ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਉਹ ਆਪਣੇ ਐਸ ਬੀ ਆਈ ਦੇ ਉਹਨਾਂ ਨੇ ਜਿਹੜੇ ਹੈਗੇ ਕਾਰਪੋਰੇਟ ਬੈਂਕ ਜਿਹੜੇ ਹੈਗੇ ਉਹਨਾਂ ਦੇ ਤਾਂ ਮਾਫ਼ ਕਰ ਦਿੱਤੇ,
1: ਬਿਲਕੁਲ।
0: ਤੇ ਜਿਹੜੇ ਆ ਉਹ ਹਾਂਜੀ
1: ਉਹ ਨਾਮ ਚੁਕਾਉਣ ਲੱਗ ਗਏ ਸੀ, ਲਿਸਟਾਂ ਲਾਉਣ ਲੱਗ ਗਏ ਸੀ ਆਪਣੇ ਦਰਵਾਜ਼ਿਆਂ ਦੇ ਉੱਤੇ ਜੀ, ਬਿਲਕੁਲ।
0: ਪਰ ਇਹ ਸਭ ਉਹੀ ਲੋਨ ਮਾਫ਼ ਹੋਏ ਸੀ ਜਿਹੜੇ ਕਿਸੇ ਗਾਰੰਟੀ ਥੱਲੇ ਨਹੀਂ ਸੀ, ਜਿਨ੍ਹਾਂ ਦੀ ਕੋਈ ਮੌਰਗੇਜ ਨਹੀਂ ਸੀ ਤੇ ਬੰਦੇ ਮਰ ਗਏ ਸੀ ਜੀ,
1: ਬਿਲਕੁਲ।
0: ਤੇ ਉਹ ਪਰਸਨਲ ਲੋਨ ਜਿਹੜੇ ਹੈਗੇ ਸੀ ਓਵਰ ਵੇਵ ਆਫ ਹੋਏਗੀ
1: ਜੀ,
0: ਬਾਕੀ ਜਿਹੜੇ ਹੈਗੇ ਲੋਨ ਜਿਹੜੇ ਵੇਵ ਆਫ ਹੋਏਗੀ ਜਦੋਂ ਉਹਨਾਂ ਕੋਲ ਜ਼ਿਆਦਾ ਤਾਂ ਅੱਜ ਵੀ ਕੁਰਕ ਹੈਗੀ ਆ ਜੀ, ਲਾਲ ਲਕੀਰਾਂ ਵੱਜੀਆਂ ਹੀ ਆ ਫਰਦਾਂ ਤੇ,
1: ਬਿਲਕੁਲ
0: ਫਰਦਾਂ ਤੇ ਲਾਲ ਲਕੀਰਾਂ ਵੱਜੀਆਂ ਹੀ ਆ
1: ਜੀ। ਜੀ
0: ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ, ਸ਼ੁਕਰੀਆ ਜੀ।
0: ਭਾਰਤ ਸਾਹਿਬ ਠੀਕ ਹੈ ਜੀ, ਸ਼ੁਕਰੀਆ ਜੀ,
1: ਥੈਂਕ ਯੂ
0: ਜੀ, ਗ੍ਰੇਟਫੁਲ।
1: ਲਓ ਦੋਸਤੋ, ਇਸ ਸਮੇਂ ਐਡਵੋਕੇਟ ਰਾਜਨ ਸੈਣੀ ਸਾਹਿਬ ਮੁਕੱਦਰ ਜੀ ਤੁਹਾਡੀ ਗੱਲ ਸੁਣਦੇ, ਇੱਕ ਮਿੰਟ ਆਪਣੇ ਬਾਈ ਜੀ ਦੀ ਗੱਲ ਸੁਣ ਲਈਏ 782 ਤੋਂ। ਤੇ ਸਤਿ ਸ੍ਰੀ ਅਕਾਲ ਜੀ, ਬਾਈ ਜੀ ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, 782 ਬਾਈ ਜੀ ਸਵਾਗਤ ਹੈ ਇੰਡੀਆ ਤੋਂ। ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ 782 ਤੋਂ। ਸ਼ਾਇਦ ਲੱਗਦਾ ਕਿ ਉਦਾਂ ਕਾਲ ਲੱਗ ਗਈ ਜਾਂ ਉਹਨਾਂ ਦੇ ਹੱਥ ਲੱਗ ਗਿਆ। ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ ਜੀ?
2: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ, ਬਹੁਤ ਵਧੀਆ ਭਾਰਤ ਬਾਈ, ਤੁਸੀਂ ਆਪਣੇ ਸੁਣਾਓ?
1: ਬਹੁਤ ਵਧੀਆ ਜੀ, ਜੀ ਅਨੂ ਜੀ ਕੀ ਕਹਿਣਾ ਚਾਹੋਗੇ?
2: ਕਹਿਣਾ ਤਾਂ ਕੀ ਆ, ਮੈਂ ਤਾਂ ਇਹ ਸੋਚਣਾ ਵੀ ਹੁਣ ਆਪਾਂ ਹੁਣ ਕਿਉਂਕਿ ਆਪਾਂ ਨੂੰ ਆਪਣੇ ਹੁੰਦਾ ਵੀ ਪਾਸਟ ਚ ਜੋ ਹੋਇਆ ਉਹਦੀ ਪੜਚੋਲ ਕਰੀਏ ਤੇ ਭਵਿੱਖ ਬਾਰੇ ਸੋਚੀਏ ਵੀ ਅੱਗੇ ਆਪਾਂ ਕੀ ਕਰਨਾ।
1: ਮੁਕੱਦਰ ਜੀ ਇੱਕ ਮਿੰਟ ਹੋਲਡ ਰੱਖਣਾ, ਆਪਾਂ 782 ਮੇਰੇ ਖਿਆਲ ਨਾਲ ਸੰਧੂ ਸਾਹਿਬ ਨੇ, ਮੈਂ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਗੱਲ ਕਰਦੇ ਆ ਖੁੱਲ ਕੇ। ਜੀ ਅਨੂ ਜੀ, ਬਾਈ ਜੀ ਸਵਾਗਤ ਹੈ ਜੀ 782। ਸੰਧੂ ਸਾਹਿਬ ਸਵਾਗਤ ਹੈ ਜੀ ਅਨੂ ਜੀ। ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਜਾਂ ਕਾਰਨ ਕੀ ਹੈ ਜੀ, ਤੇ ਟਿਕ ਟਿਕ ਆਈ ਜਾਂਦੀ ਹੈ ਵੈਸੇ। ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ ਆਪਣੇ ਬੇਅੰਤ ਸੰਧੂ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਕੀ ਕਹਿਣਾ ਚਾਹੋਗੇ ਬਾਈ ਜੀ? ਬਾਈ ਜੀ ਸ਼ਾਇਦ ਸਪੀਕਰ ਲੱਗਿਆ ਹੋਇਆ, ਤੁਸੀਂ ਏਦਾਂ ਕਰੋ ਕੰਨ ਨੂੰ ਲਾ ਕੇ ਕਰੋ, ਕਿਉਂਕਿ ਕਾਫੀ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਚੰਗੀ ਤਰ੍ਹਾਂ। ਹਾਂਜੀ
2: ਆਵਾਜ਼ ਆ ਰਹੀ ਹੈ?
1: ਹਾਂਜੀ ਹੁਣ ਠੀਕ ਹੈ ਜੀ, ਹੁਣ ਹਾਂਜੀ ਲੰਘਿਆ। ਕੀ ਕਹਿਣਾ ਚਾਹੋਗੇ
2: ਵੀਰ ਜੀ? ਬੇਨਤੀ, ਇੱਕ ਤਾਂ ਇਹ ਮੇਰਾ ਪਿੰਡ ਹੈਗਾ ਮਲੂਕਾ
1: ਜੀ,
2: ਰਾਜਨ ਸਿੰਘ ਜੀ ਵਰਗੇ ਆਪਣੇ ਬਾਈ ਮੁਕੱਦਰ ਵਰਗੇ ਸ਼ਕੰਦਰ ਸਿੰਘ ਸਾਰੇ ਵੀਰ ਆਪਣੇ
1: ਜੀ, ਬਿਲਕੁਲ ਜੀ ਬਿਲਕੁਲ ਜੀ।
2: ਪਰ ਜਿਵੇਂ ਬਾਈ ਸ਼ਕੰਦਰ ਸਿੰਘ ਔਜਲਾ ਕਹਿੰਦਾ ਵੀ ਆਹ ਨੀ ਮਾਰਿਆ ਆਹ ਨੀ ਮਾਰਿਆ, ਬੰਦਾ ਗੈਰ ਸਿੰਘ ਸਹੀ ਹੈ, ਮੁੱਖ ਮੰਤਰੀ ਸਹੀ ਹੈ, ਖਰੜਾ ਸਹੀ ਹੈ
1: ਜੀ,
2: ਪਰ ਪਤਾ ਕੀ ਹੈ, ਮੇਰਾ ਚਾਚਾ 1994 ਚੋਂ ਚੱਕਿਆ ਇਹਨਾਂ ਨੇ
1: ਜੀ,
2: ਮਾਰਚ ਚ ਮਹੀਨੇ ਬਾਅਦ ਉਹਦੀ ਲੋਥ ਵੀ ਨਹੀਂ ਸੀ
1: ਜੀ।
2: ਫਿਰ ਆਪਾਂ ਬੈਂਤ ਸਿੰਘ ਮੁੱਖ ਮੰਤਰੀ ਸਹੀ ਕਹਿ ਰਹੇ ਹਾਂ?
1: ਨਹੀਂ ਨਹੀਂ, ਉਹ ਉਹਨਾਂ ਦਾ ਉਹ ਨੀ ਕਹਿਣਾ ਸੀਗਾ, ਉਹ ਕਹਿ ਕੇ ਗਏ ਆ ਕਿ ਜੋ ਹੋਇਆ ਗਲਤ ਉਹਨਾਂ ਨੇ ਤਾਂ ਆਪੇ ਅੱਖੀ ਦੇਖਿਆ ਜੀ, ਉਹ ਸਾਰਾ ਸਿਲਸਿਲਾ ਜੋ ਚੱਲਿਆ ਉਸ ਸਮੇਂ ਦੇ ਵਿੱਚ।
2: ਸਿਕੰਦਰ ਸਿੰਘ ਔਜਲਾ ਨੇ ਵੀ ਅੱਖੀ ਦੇਖਿਆ, ਸੈਣੀ ਸਾਹਿਬ ਨੇ
1: ਹਾਂਜੀ,
2: ਡਾਕਟਰ ਮਨਕੀਤ ਸਿੰਘ ਭੱਟੀ ਸਾਹਿਬ ਨੇ ਵੀ ਦੇਖਿਆ, ਭੁਪਿੰਦਰ ਸਾਹਿਬ ਨੇ ਅੱਖੀ ਦੇਖਿਆ
1: ਹਾਂਜੀ,
2: ਟਵਾਣਾ ਸਾਹਿਬ ਨੇ ਦੇਖਿਆ
1: ਜੀ,
2: ਠੀਕ ਹੈ ਨਾ। ਕਾਰਨ ਤੇ ਇਹ ਬਣਦਾ ਵੀ ਹੁਣ ਕਈ ਵਾਰੀ ਕਲੀਨ ਚੱਕ ਦੇ ਬਿੱਟੂ ਕਹੀ ਜਾਂਦਾ ਹੈਗਾ
1: ਜੀ,
2: ਵੀ ਮੇਰੇ ਤਾਂ ਮਰ ਗਿਆ ਖਾਲਾ ਦਾ ਸ਼ੇਰ ਨੂੰ ਚੱਕਿਆ
1: ਜੀ,
2: ਪਰ ਮੇਰਾ ਚਾਚਾ ਜੀ
1: ਜੀ
2: 1994 ਵਿੱਚ ਚੱਕਿਆ।
1: ਬਿਲਕੁਲ ਉਹ ਚੀਜ਼ਾਂ ਗਲਤ ਹੋਈਆਂ ਨੇ, ਉਹ ਤਾਂ ਕਹਿ ਹੀ ਰਹੇ ਆ, ਸਾਰੇ ਹੀ ਕਹਿ ਰਹੇ ਨੇ ਜੀ ਗਲਤ ਆ ਨਾ ਉਹ ਚੀਜ਼,
2: ਨਾਲੇ ਅਸੀਂ ਹਾਈ ਕੋਰਟ ਚ ਦਵਾ ਕੇ ਫਿਰ ਆਪਣਾ ਮਲੂਕਾ ਕੋਰਟ ਭਾਈ ਦਾ ਸੀਗਾ ਉਹਨੂੰ ਸਜ਼ਾ ਦਵਾਈ ਹੈ।
1: ਹਾਂਜੀ ਬਿਲਕੁਲ ਹੈ ਜੀ,
2: ਗਲਤ ਬੋਲਦਾ ਦੁੱਖ ਆਉਂਦਾ ਜੀ।
1: ਨਹੀਂ ਨਹੀਂ ਗਲਤ ਨੀ ਉਹਨਾਂ ਦਾ ਕਹਿਣਾ, ਤੁਸੀਂ ਸਮਝੇ ਨੀ, ਮੈਂ ਉਹੀ ਕਹਿ ਰਿਹਾ ਕਿ
2: ਨਹੀਂ
1: ਉਹ ਕੰਡੈਮ ਹੀ ਕਰਦੇ ਨੇ ਉਸ ਚੀਜ਼ ਨੂੰ,
2: ਇੱਕ ਮਿੰਟ, ਮੈਂ ਨਾ ਤਾਂ
1: ਐਪਰੀਸ਼ੀਏਟ ਨਹੀਂ ਕਰਦੇ ਜੀ।
2: ਮੈਂ
1: ਹਾਂਜੀ
2: ਗਲਤ ਕਿਸੇ ਨੂੰ ਵੀ ਕਹਿ ਰਿਹਾ ਜੀ,
1: ਜੀ ਜੀ ਜੀ
2: ਪਰ ਸਰ ਮੈਂ ਗਲਤ ਕਿਸੇ ਨੂੰ ਵੀ ਕਹਿ
1: ਹਾਂਜੀ
2: ਰਿਹਾ,
1: ਬਿਲਕੁਲ ਹੈ ਜੀ।
2: ਵੀ ਜਿਵੇਂ ਆਰਟੀਕਲ ਆਈ ਜਾਂਦੇ, ਵੀਡੀਓ ਬਣਾ ਲਓ, ਸੋਸ਼ਲ ਮੀਡੀਆ ਛੱਡੀ ਜਾਂਦੇ
1: ਹਾਂਜੀ,
2: ਜਿਹੜੇ ਪਰਿਵਾਰ ਨਾਲ ਜਾਂਦੇ ਉਹਨੂੰ ਪਤਾ ਹੁੰਦਾ ਹੈ।
1: ਹਾਂ ਬਿਲਕੁਲ ਉਹ ਤਾਂ ਹੈਗੀ ਆ ਜੀ, ਬਿਲਕੁਲ ਸਹਿਮਤ ਹੈ ਜੀ।
2: ਮੇਰੇ ਚਾਚਾ ਜੀ ਦੇ ਚਾਰ ਕੁੜੀਆਂ ਸੀਗੀਆਂ, ਦੋ ਮੁੰਡੇ ਸੀ
1: ਜੀ,
2: ਉਹਨੇ ਪਤਾ ਕਿਹੜੀਆਂ ਆਦਤਾਂ ਪਾਲਿਆ, ਕਿਹੜੀਆਂ ਆਦਤਾਂ ਵਿਆਹੇ ਮੁੰਡੇ।
1: ਬਿਲਕੁਲ ਹੈ ਜੀ, ਉਹਨਾਂ ਸਮਿਆਂ ਚ ਮੈਨੂੰ ਚੇਤਾ ਹੈ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਵੀ ਜਾਂ ਯੂਪੀ ਜਾਂ ਇਹਨਾਂ ਪਾਸਿਆਂ ਵਾਲੇ ਪਾਸੇ ਵੀ ਜਿਹੜੀਆਂ ਜ਼ਮੀਨਾਂ ਉਦੋਂ ਲਈਆਂ, ਆਬਾਦ ਕੀਤੀਆਂ ਨੇ, ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਆਬਾਦ ਕੀਤੀਆਂ ਨੇ, ਉਹ ਸਾਰਾ ਕੁਝ ਚੱਲਿਆ ਜੀ ਉਹਨਾਂ ਸਮਿਆਂ ਦੇ ਵਿੱਚ।
2: ਯੂਪੀ ਚ ਲਖੀਮਪੁਰ
1: ਹਾਂਜੀ ਕਾਫੀ ਮਸ਼ਹੂਰ
2: ਕਜਰਾ ਫਾਰਮ
1: ਜੀ,
2: ਪੂਨਮਪੁਰ ਦੇ ਨਾਲ ਕਜਰਾ ਫਾਰਮ ਚ ਮੈਂ ਮਾਸਟਰ ਜੀ ਵੀ ਗਏ ਇੱਥੋਂ
1: ਜੀ ਜੀ ਜੀ
2: ਕਜਰਾ ਫਾਰਮ ਚ ਆਏ ਵੀ ਹੁਣ ਚਲੋ ਉਹ
1: ਜਾ
2: ਉੜੇ ਹੈਗੇ ਪਰਿਵਾਰ ਜਾ ਉੜੇ ਅਮੈਰੀਕਾ ਦੇ
1: ਹਾਂਜੀ ਹਾਂਜੀ
2: ਕਨੇਡਾ
1: ਜੀ,
2: ਪਰ ਸਰ ਜੋ ਕੋ ਵੱਲ ਤੋਂ ਵੱਲ ਦਾ ਗੁੱਸਾ ਆਉਂਦਾ ਜੀ।
1: ਨਹੀਂ ਨਹੀਂ ਦੇਖੋ ਆਪਣੇ ਜਟਵੈੜ ਬਾਈ ਜੀ ਵੀ ਲਿਖਦੇ ਆ, ਨਹੀਂ ਸੰਧੂ ਸਾਹਿਬ ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਉਹ ਵੀ ਲਿਖਦੇ ਆ ਜੀ। ਮੈਂ ਤਾਂ ਪਿਛਲੇ ਹਫਤੇ ਦਾ ਰੋਲਾ ਪਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਕਿ ਭਾਈ ਸਾਡੇ ਕੋਲ ਪੰਜਾਬ ਦੇ ਮੁੱਦੇ ਜਾਂ ਹੋਰ ਭਾਰਤ ਦੇ ਮੁੱਦੇ ਖਤਮ ਹੋ ਗਏ ਜਾਂ ਇਹਨਾਂ ਮੁਲਕਾਂ ਦੇ ਵਿੱਚ ਜੋ ਵਾਪਰ ਰਿਹਾ, ਜੰਗਾਂ ਲੱਗ ਰਹੀਆਂ ਨੇ, ਉਹ ਦੁਬਾਰਾ ਸਾਰਾ ਕੁਝ ਬੂਸਟ ਹੋ ਗਿਆ ਤੇ ਉਹਦੇ ਉੱਤੇ ਗੱਲਬਾਤ ਕੋਈ ਕਰੇ ਨਹੀਂ ਰਿਹਾ, ਬਸ ਜੋ ਲੋਕ ਦੇਖਣਾ ਚਾਹੁੰਦੇ ਆ ਉਹਦੇ ਉੱਤੇ ਵੀਡੀਓ ਬਣਾ ਬਣਾ ਕੇ ਉਹ ਜਿਹੜੀਆਂ ਕਰੀ ਜਾਂਦੇ ਆ ਜੀ। ਦੇਖੋ ਆਪਣੇ ਬਾਈ ਜੀ ਆਪਣੇ ਹਨਾ ਕੋਈ ਆਪਾਂ ਮਸ਼ਹੂਰੀ ਵੀ ਦੇਣੀ ਹੁੰਦੀ ਆ ਨਾ ਆਪਣੀ ਸ਼ੋਪ ਦੀ, ਤਾਂ ਅਸੀਂ ਕੀ ਕਰਦੇ ਆ ਆਪਣੀ ਸ਼ੋਪ ਦਾ ਆਪਣੀ
2: ਇੱਕ ਬੇਨਤੀ ਹੈ
1: ਹਾਂਜੀ,
2: ਪਰ ਸਾਹਿਬ ਇੱਕ ਬੇਨਤੀ ਹੈ, ਮੰਨ ਲੈ ਚਲੋ ਆਪਾਂ ਤਾਂ ਨਹੀਂ ਸੀਗੇ ਉਦੋਂ ਪਿਆਰੇ ਲਾਲ ਡਾਕਟਰ ਗਰਗ ਤਾਂ ਸੀਗੇ ਨਾ,
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ,
2: ਉਹਨਾਂ ਦੀ ਇੰਟਰਵਿਊ ਸੁਣ ਲੈਣ
1: ਜੀ,
2: ਕੋਈ ਆਪਣੇ ਸਾਰੇ ਹਿੰਦੂ ਭਰਾ
1: ਮੁਸਲਮਾਨ
2: ਸਾਰੇ ਭਰਾਈਏ
1: ਬਿਲਕੁਲ ਹੈ ਜੀ,
2: ਉੱਥੇ ਪਿਆਰੇ ਲਾਲ ਡਾਕਟਰ ਦੀ
1: ਤਕਰੀਬਨ 90 ਤੋਂ ਬਾਦ ਜੋ ਕੁਝ ਵਾਪਰ ਰਹੇ ਸਮਝ ਆ ਰਹੀ ਸੀ ਜੀ, ਉਹਨਾਂ ਹਾਲਾਤਾਂ ਨੂੰ ਦੇਖਿਆ ਅਸੀਂ ਵੀ ਦੇਖਿਆ,
2: ਮੇਰਾ 87
1: ਜੀ
2: 1997 ਜੀ,
1: ਹਾਂਜੀ ਹਾਂਜੀ ਹਾਂਜੀ,
2: ਅਸੀਂ 84 ਜਾਂ ਬਹੁਤ ਕਹਾਉਂਦਾ ਹੈ
1: ਬਿਲਕੁਲ,
2: ਸਾਡਾ 94 ਚਾਚਾ ਜੀ ਮਾਰਿਆ
1: ਬਿਲਕੁਲ,
2: ਪੁਲਿਸ ਨੇ ਚੱਕੇ ਚੱਕ ਕੇ ਨੱਕਾ ਮਾਰਿਆ
1: ਜੀ,
2: ਇੱਥੇ ਸਾਡੇ ਖਹਿਰਾ ਸਾਹਿਬ ਸੀਗੇ
1: ਜੀ
2: ਡਿਪਟੀ, ਉਹਨਾਂ ਨੇ ਸਾਡਾ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈ,
1: ਹੁਣ
2: ਸੈਣੀ ਸਾਹਿਬ ਹੈ ਸੈਣੀ ਪਰ ਤਾਂ ਹੁਸ਼ਿਆਰਪੁਰ,
1: ਹਾਂਜੀ
2: ਉਹ ਤਾਂ ਹੁਸ਼ਿਆਰਪੁਰ
1: ਪੈਂਦਾ ਬਿਲਕੁਲ ਹੈ ਜੀ,
2: ਇਹਨਾਂ ਨੂੰ ਸੈਣੀ ਸਾਹਿਬ ਨੂੰ ਪੁੱਛੋ
1: ਜੀ,
2: ਖਹਿਰਾ ਸਾਹਿਬ ਡਿਪਟੀ ਸੀਗੇ
3: ਆਹੋ
1: ਬਿਲਕੁਲ
2: ਹੋਏ ਹੋਣਗੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਉਹਨਾਂ ਨੇ ਸਾਰਾ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈਆਂ ਪੁਲਿਸ
1: ਬਿਲਕੁਲ ਬਿਲਕੁਲ,
2: ਪੁਲਿਸ ਚੰਗੇ ਵਿੱਚ ਬਹੁਤ ਸੀਗੇ
1: ਚੰਗੇ ਵੀ ਸੀ ਬਿਲਕੁਲ ਜੀ, ਦੇਖੋ ਨਾਲੇ ਆਪਸ ਦੇ ਵਿੱਚ ਸ਼ਰੀਕੇਬਾਜ਼ੀਆਂ ਵੀ ਨਿਕਲੀਆਂ ਉਸ ਸਮਿਆਂ ਦੇ ਵਿੱਚ, ਬਥੇਰਾ ਕੁਝ ਹੋਇਆ ਜੀ
2: ਸਾਡੇ ਇੱਥੇ ਬਹੁਤ ਹੋਇਆ ਜੀ, ਸਾਡੇ ਪਿੰਡ ਦੇ 9 ਮੁੰਡੇ ਮਾਰੇ ਪੁਲਿਸ ਨੇ
1: ਜੀ ਜੀ ਜੀ ਜੀ,
2: ਘੱਟ ਘੱਟ ਜਿਹੜੇ ਊਂ ਭੱਜੇ ਵੇ ਸੀਗੇ ਉਹਨਾਂ ਨੇ ਘੱਟੋ ਘੱਟ 20 ਮਾਰੇ ਹੋਣਗੇ
1: ਬਿਲਕੁਲ ਹੈ ਜੀ, ਹੋਇਆ ਜੀ ਬਿਲਕੁਲ, ਦੁਖਾਂਤ ਹੈ ਜੀ ਬਿਲਕੁਲ, ਐਪਰੀਸ਼ੀਏਟ ਕਰਦੇ ਤੁਹਾਨੂੰ, ਥੈਂਕ ਯੂ ਸੰਧੂ ਸਾਹਿਬ ਜੁੜੇ ਤੁਸੀਂ, ਥੈਂਕ ਯੂ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਸ ਜੀ ਆਪਣੇ ਨਾਲ ਸੰਧੂ ਜੀ ਜੁੜੇ ਸਨ ਤੇ ਮੁਕੱਦਰ ਜੀ ਸਵਾਗਤ ਹੈ ਫਿਰ ਤੋਂ ਜੀ, ਇੱਕ ਮਿੰਟ ਆਪਾਂ ਨਾਲ ਦੀ ਗੱਲ ਕਰ ਲਈਏ, ਔਜਲਾ ਸਾਹਿਬ ਸ਼ਾਇਦ ਕਲੀਅਰ ਹੀ ਕਰ ਦੇਣ ਸਾਰੀ ਸਿਚੁਏਸ਼ਨ, ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਫਿਰ ਤੋਂ ਜੀ,
4: ਸਤਿ ਸ੍ਰੀ ਅਕਾਲ ਬਾਈ ਜੀ, ਨਾਲੇ ਨੇ ਬਿਆਨ ਸਿੰਘ ਜੀ,
1: ਨਹੀਂ ਉਹ ਡ੍ਰੌਪ ਕਰ ਗਿਆ, ਮੈਂ ਕੋਸ਼ਿਸ਼ ਕਰ ਲੈਣਾ ਦੁਬਾਰਾ ਜੇ ਗੱਲ ਕਰਨੀ ਚਾਹੁੰਦੇ,
4: ਇਹ ਪਤਾ ਨਹੀਂ ਕਿਉਂ ਮੈਨੂੰ, ਮੈਂ ਦੇਖੋ ਮੈਂ ਜਿਹੜੀ ਗੱਲ ਇੱਕ ਵਾਰੀ ਮੈਂ ਟਵਾਣਾ ਰੇਡੀਓ ਤੇ ਦੋ ਗੇਰੀ ਗੱਲ ਕਹੀ ਸੀ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ
1: ਜੀ
4: ਮੈਂ 91 ਦੌਰੇ ਆ ਗਿਆ
1: ਜੀ,
4: 91 ਚ ਤਾਂ ਮੈਂ ਬਾਹਰ ਆ ਗਿਆ ਸੀਗਾ, ਉਦੋਂ ਪਹਿਲਾਂ ਮੈਂ ਬਿਆਸਿਓ ਨੂੰ 3 ਗੇਰੀ ਮਿਲਿਆ ਜ਼ਿੰਦਗੀ ਚ
1: ਜੀ,
4: ਟੌੜਾ ਸਾਹਿਬ ਨੂੰ ਮਿਲਿਆ 3-4 ਗੇਰੀ
1: ਜੀ,
4: ਹੈਨਾ
1: ਇੱਕ ਮਿੰਟ ਉਹਨਾਂ ਨਾਲ ਹੀ ਕਰ ਲਓ ਗੱਲ, ਨਾਲੇ ਫਿਰ ਦੁਬਾਰਾ ਨਹੀਂ ਰਿਪੀਟ ਕਰਨਾ ਪਊ। ਹਾਂਜੀ ਬੇਅੰਤ ਜੀ ਆਪਣੇ ਔਜਲਾ ਸਾਹਿਬ ਨਾਲ ਹੀ ਨੇ, ਗੱਲ ਕਰਨਾ ਚਾਹੁੰਦੇ ਸੀ ਤੁਹਾਡੇ ਨਾਲ, ਪਲੀਜ਼। ਹਾਂਜੀ
4: ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ, ਬਾਈ ਜੀ ਮੈਂ ਦੇਖੋ ਮੇਰਾ ਕੋਈ ਮੈਂ ਸੱਸਾ ਕਹਿ ਦੇਣਾ, ਮੇਰਾ ਕੋਈ ਨੀ ਕੋਈ ਲੱਗਦਾ, ਮੇਰਾ ਕੁਛ ਨੀ ਲੱਗਦਾ ਹੈਗਾ ਇਹ। ਮੈਂ ਕਿਤੇ ਆਪਦੇ ਫਾਦਰ ਸਾਹਿਬ, ਇੱਕ ਮਿੰਟ ਜੀ, ਮੈਂ ਨਾ ਮੈਂ ਇੱਕ ਫੋਟੋ, ਇੱਕ ਮਿੰਟ ਜੀ, ਇੱਕ ਸੈਕਿੰਡ ਦਿਓ,
1: ਇੱਕ ਸੈਕਿੰਡ ਦਿਓ ਬਾਈ, ਇੱਕ ਸੈਕਿੰਡ ਹੋ ਜਾਊਗਾ। ਹਾਂਜੀ ਬਿਲਕੁਲ,
4: ਮੇਰੇ ਫਾਦਰ ਸਾਹਿਬ ਵੇਲੇ ਮੈਂ ਫੋਟੋ ਨੀ ਖਿੱਚੀ, ਮੈਂ ਤੁਹਾਨੂੰ ਇਹ ਸਾਰੇ ਹੀ ਫਿਰਦੇ ਸੀ ਉੱਥੇ ਮੇਰੇ ਫਾਦਰ ਦੇ ਭੋਗ ਤੇ, ਮੈਂ ਇੱਕ ਬੰਦੇ ਨੂੰ ਵੀ ਨੀ ਸੱਦਿਆ, ਮੈਂ ਆਪਦੇ ਸਿਰਫ ਇਕੱਲੇ ਦੋਸਤ ਸੱਦੇ।
1: ਇੱਕ ਮਿੰਟ ਜੀ,
3: ਔਜਲਾ ਸਾਹਿਬ ਇੱਕ ਮਿੰਟ, ਬੇਨਤੀ ਹੈ।
4: ਹਾਂਜੀ,
3: ਮੈਂ ਤੁਹਾਡੀ ਸਾਰੀ ਇੱਜ਼ਤ ਹੈ, ਪਰ ਪਤਾ ਕੀ ਹੈ, ਆਪਾਂ ਸੈਸਟਰੂਮ ਵਾਲਾ ਕਹਿ ਰਹੇ ਹਾਂ
1: ਜੀ,
3: ਸੈਸਟਰੂਮ ਵਾਲਾ ਕਹਿ ਰਹੇ, ਮੇਰੇ ਚਾਚਾ ਜੀ ਚੱਕ ਕੇ ਪੁਲਿਸ ਦੇ
4: ਸਿਸਟਮ ਬਾਈ ਜੀ, ਸਿਸਟਮ ਬਣਾਉਣ ਵਾਲੇ ਵੀ ਤਾਂ, ਇਹ ਸਿਸਟਮ ਬਣਾਉਣ ਵਾਲੇ ਵੀ ਤਾਂ ਲੀਡਰ ਸੀ, ਸਿਸਟਮ ਦਾ ਲੀਡਰ ਨਹੀਂ ਬਣਾਇਆ ਨਾ।
3: ਬਿਲਕੁਲ ਸਿਸਟਮ ਕਹਿ ਰਹੇ ਹਾਂ,
1: ਬਿਲਕੁਲ ਹੈ ਜੀ, ਬਿਲਕੁਲ
4: ਨਹੀਂ ਬਾਈ ਜੀ, ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਜਾਂ ਆਪਣੇ ਕੰਗ ਸਾਹਿਬ ਦੇ ਦਿਮਾਗ 'ਚ ਬੈਠਿਆ, ਮੈਂ ਕਾਂਗਰਸੀ ਆ, ਮੈਂ ਅੱਜ ਤੱਕ ਇੰਡੀਆ 'ਚ ਕਿਸੇ ਨੂੰ ਵੋਟ ਹੀ ਨੀ ਪਾਈ, ਕਿਉਂਕਿ ਵੋਟ ਹੀ ਨੀ ਬਣੀ
1: ਜੀ।
3: ਕੰਗ ਸਾਹਿਬ ਆਪਣੀ ਗੱਲ, ਕੰਗ ਸਾਹਿਬ ਨੀ
4: ਖਰਾਬ ਕਰਿਆ, ਸਿਰਫ ਆਪਦੀ ਕੁਰਸੀ ਦੀ ਭੁੱਖ ਲਈ ਬਾਈ ਜੀ, ਆਪਦੀ ਕੁਰਸੀ ਦੀ ਭੁੱਖ ਲਈ, ਚਾਹੇ ਸਿਕੰਦਰ ਮਲੂਕਾ ਦੀ, ਚਾਹੇ
3: ਜੇ ਤੁਹਾਡੇ ਇਲਾਕੇ ਵਾਲਾ ਕਾਂਗੜ ਦੀ 1992 ਵਿੱਚ ਜੇ ਢਲਵਾਂ ਕੱਢ ਨਾ ਹੁੰਦਾ
1: ਜੀ,
3: ਹਿੰਦੂ ਨਾ ਕੱਢ ਕੇ ਮਾਰਦੇ, ਦਰਬਾਰ ਸਿੰਘ ਗੁਰੂ
4: ਦਰਬਾਰਾ ਸਿੰਘ ਦੀ ਲੜਾਈ ਨੀ ਧੱਕਿਆ,
1: ਬਿਲਕੁਲ
3: ਗਿਆਨੀ ਜੈਲ ਸਿੰਘ ਦਾ ਪੋਤਾ ਟਤਾਰ ਸਿੰਘ ਸਾਡੇ ਪਿੰਡ ਵਿਆਹਿਆ ਵਾ
1: ਜੀ।
4: ਹਾਂਜੀ, ਉਹ ਚਲੋ, ਉਹ ਤਾਂ ਬਾਈ ਰਿਸ਼ਤੇਦਾਰੀਆਂ ਤਾਂ ਹੁੰਦੀਆਂ ਹੀ ਨੇ। ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਹਿਣਾ, ਵੀ ਜਿਹੜਾ ਮੈਂ ਬੇਅੰਤ ਚੋਂ ਦੇਖਿਆ ਸੀ, ਉਹ ਮੈਂ 90 ਤੋਂ ਪਹਿਲਾਂ ਦੇਖਿਆ ਹੋਇਆ, ਮੈਂ ਉਦੋਂ ਬਾਅਦ ਜੋ ਉਹਨੇ ਕੀਤਾ ਉਹਨੇ ਸਜ਼ਾ ਭੁਗਤੀ ਹੈ ਬਾਈ ਉਹਦੀ,
1: ਬਿਲਕੁਲ
4: ਅਗਲਿਆਂ ਨੇ ਭੜਕਾਤਾ ਫੜ ਗਿਆ, ਠੀਕ ਹੈ ਜੀ। ਮੈਂ ਉਹਦੀ ਕਦੇ ਪ੍ਰੋੜਤਾ ਨੀ ਕਰਦਾ ਕਦੇ, ਮੈਂ ਬਹੁਤ ਕਲੋਜ਼ ਇਹਨਾਂ ਨੂੰ ਜਾਣਦਾ, ਮੈਂ ਤਾਂ ਤੁਹਾਨੂੰ ਹੁਣ ਦੱਸਿਆ ਵੀ ਇਹਨਾਂ ਨੂੰ ਅੰਗਰੇਜ਼ੀ ਬੋਲਣ ਦਾ ਬੰਦਾ ਰੱਖਣਾ ਪੈਂਦਾ ਨਾਲ ਕੈਪਟਨ ਨਾਲ ਗੱਲ ਕਰਨ, ਮੈਂ ਤੁਹਾਨੂੰ ਕੀ ਦੱਸਾਂਗਾ,
1: ਬਿਲਕੁਲ
4: ਮੈਂ ਜਿੰਨਾ ਕੁ ਜਾਣਦਾ।
1: ਬਿੱਟੂ ਪਹਿਲਾਂ ਕਾਂਗਰਸ,
4: ਮੈਂ ਗੱਲ ਉਹ ਨੀ ਕਹਿੰਦਾ, ਮੇਰਾ ਕੋਈ ਨੀ, ਇਹ ਪਤਾ ਨੀ ਕਿਉਂ ਤੁਹਾਡੇ ਦਿਮਾਗ 'ਚ ਬੈਠੇ ਜਾਂ ਇੱਕ ਤਾਂ ਨਾ, ਮਤਲਬ ਇਹ ਕਈ ਬਾਦਲ ਦਲੀਆਂ ਨੂੰ ਤਾਂ ਇਹੀ ਲੱਗਦਾ ਵੀ ਅਕਾਲੀ ਅਸੀਂ ਹੋ ਆ, ਹੋਰ ਤਾਂ ਕੋਈ ਅਕਾਲੀ ਨਹੀਂ ਹੈ। ਕੀ ਕਾਂਗਰਸ ਅਕਾਲੀ ਨੀ ਹੈਗਾ, ਸਿੱਖ ਨੀ ਹੈਗੇ ਬਾਈ
1: ਜੀ,
4: ਕੀ ਕਾਮਰੇਡ ਸਿੱਖ ਨੀ ਹੈਗਾ, ਕੀ ਜਿਹੜੇ ਆਪ ਚ ਨੇ ਉਹ ਸਿੱਖ ਨੀ ਹੈ ਤਾਂ ਹੀ ਪੰਜਾਬ ਦੇ ਵਾਸੀ ਹੋ,
1: ਬਿਲਕੁਲ ਹੈ ਜੀ, ਬਿਲਕੁਲ
4: ਹੈ ਤਾਂ ਹੀ, ਜੰਮੇ ਤਾਂ ਸਿੱਖ ਧਰਮ ਚ ਹੋਏ ਆ ਨਾ,
1: ਬਿਲਕੁਲ
3: ਹੈ
1: ਪੰਜਾਬੀ,
4: ਅੱਗੇ ਤਾਂ ਉਹ ਅੱਗੇ ਹਿੰਦੂ ਵੀ ਪੱਗਾਂ ਬੰਨਦੇ ਸੀ ਬਾਈ ਜੀ, ਬੰਨਦੇ ਸੀ ਕਿ ਨਹੀਂ,
1: ਬਿਲਕੁਲ ਹੈ ਜੀ, ਬਿਲਕੁਲ
4: ਜੇ ਜੇ ਜੇ ਅਕਾਲੀਆਂ ਦੀ ਜਿਹੜੇ ਲੋਕ ਚਮਚੀਆਂ ਮਾਰਦੇ ਨੇ ਨਾ, ਜੇ ਅਕਾਲੀਆਂ ਨੂੰ ਕਿਹਾ ਨੀ ਇੱਥੇ ਮਾੜਾ ਕਰਦੇ ਹੋ, ਤਾਂ ਹੀ ਅਕਾਲੀਆਂ ਦਾ ਇਹ ਹਾਲ ਹੋਇਆ ਬਾਈ,
1: ਬਿਲਕੁਲ ਹੈ ਜੀ।
4: ਜੇ ਮਾੜੇ ਨੂੰ ਮਾੜਾ ਕਹਿੰਦਾ, ਭਾਰ ਜਾ ਉਵੇਂ ਚੱਲੀ ਜਾਵੇ, ਜੇ ਆਪਾਂ ਇਹਨੂੰ ਨਾ ਟੋਕੀਏ ਭਾਈ, ਇੱਥੇ ਤੂੰ ਗਲਤ ਗੱਲ ਕਰ ਰਿਹਾ, ਮੈਂ ਗਲਤ ਜਾ ਰਿਹਾ ਜੀ, ਗਲਤ ਨੂੰ ਗਲਤ ਕਹਾਂਗੇ। ਟਵਾਣਾ ਸਾਹਿਬ ਨੂੰ ਮੈਂ ਕਿੰਨੀ ਕਿੰਨੀ ਡਿਫਰ ਕਰ ਜਾਂਦਾ, ਮੈਂ ਤੁਹਾਡੀ ਇਸ ਗੱਲ ਸਹਿਮਤ ਹੈ ਜੀ, ਫਿਰ ਮੈਂ ਕਹਿ ਕੇ ਕਹਿਣਾ ਨਾ, ਮੈਂ ਤੁਹਾਡੀ ਗੱਲ ਸਹਿਮਤ ਨਹੀਂ ਟਵਾਣਾ ਸਾਹਿਬ ਇੱਥੇ,
1: ਬਿਲਕੁਲ ਹੈ ਜੀ।
4: ਜੇ ਆਪਾਂ ਸਹੀ ਉਹ, ਫਿਰ ਕਈ ਵਾਰੀ ਐਗਰੀ ਵੀ ਹੁੰਦੇ ਨੇ, ਮੈਂ ਨਹੀਂ ਕਹਿੰਦਾ ਹਰੇਕ ਵਾਰੀ, ਕਈ ਵਾਰੀ ਕਹਿੰਦੇ ਨੇ ਮੈਂ ਹਾਂ ਸਹੀ ਹੈ, ਮੈਂ ਹੁਣੇ ਦੇਖ ਲਓ, ਮੈਂ ਟਵਾਣਾ ਨੂੰ ਪਹਿਲੀ ਵਾਰੀ ਇਹ ਗੱਲ ਕਹੀ ਸੀ, ਮੈਂ ਕਿਹਾ ਜਥੇਦਾਰ ਨੇ ਭੂਮਿਕਾ ਗਲਤ ਲਵਾਈ, ਉਹਨੇ ਚੁਣ ਚੁਣ ਕੇ ਬੰਦੇ ਚੱਕੇ,
1: ਬਿਲਕੁਲ ਹੈ ਜੀ,
4: ਜਿਨ੍ਹਾਂ ਤੋਂ ਬੁਲਾਇਆ। ਉਦਣ ਟਵਾਣਾ ਸਾਹਿਬ ਮੇਰਾ ਐਗਰੀ ਹੋਇਆ, 3 ਦਿਨ ਬਾਅਦ ਕਹਿੰਦੇ ਵੀ ਔਜਲਾ ਸਾਹਿਬ ਦੀ ਗੱਲ ਸਹੀ, ਮੈਂ ਕਿਹਾ ਉਹਨੇ ਪੁਆਇੰਟ ਆਊਟ ਕੀਤੇ ਨੇ ਜਿਹੜੇ ਪਿੱਛੋਂ ਆਏ
1: ਜੀ,
4: ਉਹ ਬਠਿੰਡੇ ਵਾਲੇ ਨੂੰ ਕਹਿ ਰਿਹਾ ਫਲਾਨਾ ਸਿੰਘ ਕੀ, ਮੈਂ ਨਾਂ ਭੁੱਲ ਗਿਆ ਗਿੱਲ ਦਾ, ਗਿੱਲ ਸਾਹਿਬ MLA ਹੈਗੇ ਤੁਹਾਡੇ ਖਾਂ ਜੀ ਤੁਸੀਂ, ਕਿਉਂਕਿ ਉਹ ਪੀੜਿਤ ਨੇ ਇਸ ਵਕਤ ਆਪ ਵਾਲਿਆਂ ਤੋਂ
1: ਜੀ।
4: ਮੈਂ ਬਾਈ ਸਮੇਂ ਦੀ ਨੀ, ਮੈਂ ਕਿਸੇ ਤੋਂ ਕੁਛ ਨੀ ਲੈਣਾ, ਮੇਰੇ ਹੁੰਦੇ ਕਿੰਨੀਆਂ ਸਰਕਾਰਾਂ ਬਣ ਕੇ ਚਲੀ ਗਈਆਂ, ਮੈਂ ਤਾਂ ਸਾਡੇ ਪਿੰਡ ਦੇ ਸਰਪੰਚ ਕਿੰਨੇ ਬਦਲ ਗਿਆ, ਮੈਨੂੰ 2 ਸਾਲ ਪਹਿਲਾਂ, 2 ਸਾਲਾਂ ਪਹਿਲਾਂ ਪਤਾ ਲੱਗਣ ਲੱਗਿਆ ਵੀ ਕੌਣ ਸਰਪੰਚ ਖੜਦਾ,
1: ਬਿਲਕੁਲ ਹੈ ਜੀ।
4: ਆਪਾਂ ਜਿਹੜੀ ਗੱਲ ਆ ਕਰੰਟ, ਉਹਨੂੰ ਸਹੀ ਜਾਂ ਗਲਤ ਕਹਿ ਰਿਹਾ, ਮੇਰਾ ਕੋਈ ਬੇਅੰਤਾ ਕੁਛ ਨੀ ਲੱਗਦਾ
1: ਜੀ, ਬਿਲਕੁਲ ਹੈ ਜੀ।
4: ਕੋਈ ਆਪਣਾ ਨਾਂ ਆਪਣੇ ਬਦਲ ਕੇ ਕੁਛ ਲੱਗਦੇ ਨੇ,
1: ਬਿਲਕੁਲ ਹੈ,
4: ਵਧੀਆ ਪੋਲੀਟੀਕਲ ਬੰਦਿਆਂ ਨਾਲ ਅੱਜ ਵੀ ਲਿੰਕ ਹੈ ਇਹਨੇ,
1: ਬਿਲਕੁਲ
4: ਵਧੀਆ ਨੇ, ਬਹੁਤ ਵਧੀਆ ਨੇ
1: ਜੀ,
4: ਪਰ ਹਾਂ ਉਹਨਾਂ ਨੂੰ ਕਹਿ ਕੇ ਵੀ ਆਈਦਾ ਭਾਈ ਤੁਸੀਂ ਗਲਤ ਹੋ, ਇੱਥੇ ਤੁਸੀਂ ਗਲਤ ਹੋ,
1: ਬਿਲਕੁਲ
4: ਅਕਵਾਲ ਝੂੰਦਾ ਨੇ ਘਰੇ ਬਹਿ ਕੇ ਬਾਈ ਮੈਂ ਐਡੀ ਗੱਲ ਕਹੀ ਸੀ ਅਕਵਾਲ ਝੂੰਦਾ ਨੂੰ, ਮੈਂ ਕਿਹਾ ਤੁਸੀਂ ਆਪਦੇ ਆਹ ਬਣਾਉਣ ਦੇ ਪਿੱਛੇ ਨਾ ਸਰਕਾਰਾਂ, ਇਹਦੇ ਪਿੱਛੇ ਪੰਜਾਬ ਤੁਸੀਂ ਖਾਲੀ ਕਰ ਲੇ
1: ਜੀ,
4: ਮੈਂ ਪੰਜਾਬ ਨੂੰ ਉਹ ਜਿਹਾ ਘੁਣ ਲੱਗਿਆ ਜਿਹੜਾ ਸਤੀਰ ਖੜਾ ਹੁੰਦਾ ਆਪਾਂ ਨੂੰ ਦੀਂਦਾ ਨੀ ਹੁੰਦਾ, ਜਦੋਂ ਧਰਮ ਕਰਕੇ ਗਿਰਿਆ ਨਾ,
1: ਬਿਲਕੁਲ
4: ਉਦੋਂ ਤੁਹਾਨੂੰ ਪਤਾ ਲੱਗੂ ਜਦੋਂ ਵੋਟਾਂ ਇਹ ਜਾਂ ਤੋਂ ਮੰਗਣੀਆਂ ਪਈਆਂ ਤੁਹਾਨੂੰ,
1: ਬਿਲਕੁਲ
4: ਹੁਣ ਤਾਂ ਭੈਣ ਭਾਈ ਹੈਗੇ ਵੋਟਾਂ ਪਾ ਦਿੰਦੇ ਨੇ
1: ਜੀ
4: ਕਹਿੰਦਾ ਗੱਲ ਤੇਰੀ ਪੱਕੀ ਆ, ਕਹਿੰਦਾ ਅਸੀਂ ਮੈਂ ਸੋਚਦਾ ਹੁੰਦਾ ਮੁੰਡਾ ਆਸਟ੍ਰੇਲੀਆ ਚਲੇ ਗਿਆ, 1.5 ਸਾਲ ਦਾ ਮਾਂ ਪਿਓ ਬਾਹਰ ਚਲੇ ਗਏ, ਮੁੜ ਮੈਂ ਜਿਹੜਾ ਇੱਕ ਵਾਰੀ ਚਲੇ ਗਿਆ ਉਹਨੇ ਮੁੜ ਕੇ ਆਉਣਾ ਨੀ
1: ਜੀ,
4: ਦੱਸੋ ਕਿੰਨੇ ਕੁ ਮੁੜ ਕੇ ਆਏ ਨੇ ਹੁਣ ਤੱਕ?
1: ਬਿਲਕੁਲ,
4: ਅਸੀਂ ਪੂਰੇ ਸੌਖੇ ਆ,
1: ਕੱਲ ਦੇਖੋ
4: ਇੱਥੇ ਸਾਰਾ ਕੁਝ ਛੱਡ ਕੇ ਬਾਈ ਜੀ, ਅੱਜ ਇੱਥੇ ਸਾਰਾ ਕੁਝ ਛੱਡ ਕੇ ਮੈਂ ਖਾਲੀ ਹੱਥ ਚਲੇ ਜਾਵਾਂ, ਜੇਬ ਚ ਖਾਲੀ ਪੰਜੀ ਲੈ ਕੇ ਨਾ ਜਾਵਾਂ?
1: ਬਿਲਕੁਲ ਜੀ ਬਿਲਕੁਲ,
4: ਮੈਂ ਪਿੰਡ ਫੇਰ ਵੀ ਕਰੋੜਪਤੀ ਆ।
1: ਕੱਲ ਜਾਂ ਅੱਜ ਵੀ ਤੁਸੀਂ ਗੱਲ ਕੀਤੀ ਆ ਟੋੜਾ ਸਾਹਿਬ ਦੀ, ਗੱਲ ਕੀਤੀ
4: ਆ
1: ਬਿਲਕੁਲ ਜੀ,
4: ਜਿਹੜਾ ਇੱਕ ਵਾਰੀ ਆ ਗਿਆ ਬਾਹਰ ਦੇਖਾ, ਇੱਕ ਕੱਢਿਆ ਕਿਹਨਾਂ ਨੇ ਆ, ਆ ਜਿਹੜੇ ਇਹਨਾਂ ਦੇ ਪਿੱਛੇ ਬੋਲਦੇ ਨੇ ਜਵਾਕ ਤਾਂ ਉਹਨਾਂ ਨੇ ਵੀ ਬਾਹਰ ਕੱਢਤੇ, ਜਿਹੜੇ ਕਹਿੰਦੇ ਨੇ ਫਲਾਂ ਅਕਾਲੀ ਚੰਗੇ ਆ, ਆਪ ਵਾਲੇ ਚੰਗੇ ਆ, ਕਾਂਗਰਸੀ ਚੰਗੇ ਆ, ਕਾਮ ਚੰਗੇ ਆ, ਉਹਨਾਂ ਨੇ ਜਵਾਕ ਕਿਉਂ ਨੀ ਰੱਖੇ ਫਿਰ ਆਪਦੇ?
1: ਬਿਲਕੁਲ ਆ ਜੀ,
4: ਜੇ ਇੰਨੀ ਚੰਗੇ ਨੇ
1: ਜੀ, ਬਿਲਕੁਲ ਆ ਜੀ,
4: ਮੈਂ ਤਾਂ ਸਿਸਟਮ ਨੂੰ ਪਿੱਟਦਾ ਬਾਈ ਵੀ ਅਸੀਂ ਸਿਸਟਮ ਸਹੀ ਨਹੀਂ ਦੇ ਸਕੇ, ਇਹਨਾਂ ਨੇ ਨਹੀਂ ਦਿੱਤਾ,
1: ਬਿਲਕੁਲ
4: ਸਾਡਾ ਵੀ ਕਸੂਰ ਆ ਉਹਦੇ ਵਿੱਚ।
1: ਹਾਂਜੀ ਬਿਲਕੁਲ,
4: ਹਾਂ ਉਹ ਉਹਨਾਂ ਨੂੰ ਮਾਰਦਾ ਸੀ ਅਗਲੇ ਨੇ ਮਾੜਾ ਤਾਂ ਫੜ ਕੇ
1: ਜੀ,
4: ਮੇਰੇ ਆਪਾਂ ਕੋਈ, ਹਾਲਾਂਕਿ ਉਸ ਵਕਤ ਜਦੋਂ ਇਹ ਮਾਰਿਆ ਮੇਰਾ ਬਹੁਤ ਕਲੋਜ਼ ਫਰੈਂਡ
1: ਜੀ,
4: ਇਹਦਾ ਪੀਏ ਸੀ ਬਿਆਸ, ਉਹਦਾ
1: ਬਿਲਕੁਲ
4: ਮੈਂ ਚਾਹੁੰਦਾ ਨਾ ਵੀ ਨਾ ਜੀ ਬਿਆਸ ਨੀ ਮਾਰਿਆ, ਸਾਡੇ ਚੜਾਈ ਆ, ਕਿਉਂ ਮੈਂ ਉਹਦੇ ਨਾਲ ਵੀ ਡਿਫਰ ਕਰਦਾ ਹੁੰਦਾ ਸੀ ਫੋਨ ਦੇ ਉੱਪਰ ਕਈ ਵਾਰੀ
1: ਜੀ,
4: ਸਹੀ ਨੂੰ ਸਹੀ ਕਹਿੰਦਾ, ਇਹ ਨੀ ਸੋਚਣਾ ਚਾਹੀਦਾ ਬਾਈ ਜੀ, ਤੁਸੀਂ ਅਕਾਲੀ ਹੋ, ਮੈਂ ਗੱਲ ਕਰਦਾ ਪਤਾ ਨੀ ਤੁਸੀਂ ਕਿਹੜੀ ਪਾਰਟੀ, ਵੀ ਜੇ ਮੈਂ ਅਕਾਲੀਆਂ ਨੂੰ ਮਾੜਾ ਕਹਿੰਦਾ ਤਾਂ ਅਕਾਲੀਆਂ ਨੂੰ ਨੀ ਮਾੜਾ ਕਹਿੰਦਾ ਮੈਂ, ਉਹਨਾਂ ਦੀਆਂ ਜਿਹੜੀਆਂ ਨੀਤੀਆਂ ਜੋ ਕਾਰਜ ਕਰਦੇ ਨੇ ਉਹਨਾਂ ਨੂੰ ਮਾੜਾ ਕਹਿੰਦਾ।
1: ਬਿਲਕੁਲ ਜੀ ਬਿਲਕੁਲ,
4: ਅਕਾਲੀ ਅੱਜ ਵੀ ਨੀ ਮਾੜੇ ਹੈਗੇ, ਬਾਦਲ ਪਰਿਵਾਰ ਪਿੱਛੇ ਹਟ ਜਾਂਦਾ, ਲੋਕ ਤਾਂ ਨਾਲ ਨੇ ਅਕਾਲੀਆਂ ਦੇ,
1: ਬਿਲਕੁਲ ਹੈ ਜੀ,
4: ਪਰ ਬਾਦਲ ਨੇ ਪੱਠਾ ਬਿਠਾਲ ਕੇ ਜਾਣਾ ਅਕਾਲੀ ਦਲ ਦਾ
1: ਜੀ,
4: ਸਾਨੂੰ ਅੱਜ ਵੀ ਦਰਦ ਆਉਂਦਾ ਕਿ ਸਾਡੀ ਪਾਰਟੀ ਸੀਗੀ ਇਹ
1: ਜੀ।
4: ਮੈਂ ਕੋਈ ਮੇਰਾ ਕੁਛ ਨੀ ਲੱਗਦਾ ਬੇਅੰਤ ਮੇਰਾ, ਮੈਂ ਨਾ ਕਦੇ ਕੋਈ ਫਾਇਦਾ ਲਿਆ ਉਹ ਤੋਂ,
1: ਬਿਲਕੁਲ
4: ਹਾਂ ਠੀਕ ਹੈ, ਇੱਕ ਵਾਰੀ ਨੌਕਰੀ ਲੈਣ ਲਈ ਗਏ ਸੀ ਉਹਦੇ ਕੋਲ, ਤੇ ਉਹ ਕਹਿੰਦਾ ਵੀ ਅਕਾਲੀਆਂ ਨੇ ਮੇਰੇ ਨਾਲ ਇਹ ਕਰਤਾ, ਕਹਿੰਦਾ ਪੁੱਤ ਗਾਹਾਂ ਨੂੰ ਕਦੇ ਹੋਇਆ ਜਾਂ ਆਪਣੀ ਸਰਕਾਰ ਆਈ ਤੈਨੂੰ, ਹਾਂ ਹੋ ਇਹ ਵੀ ਤੈਨੂੰ ਮੈਂ ਜਰੂਰ ਕਹਿਣਾ, ਹੋ ਸਕਦਾ ਮੈਂ ਉੱਥੇ ਹੁੰਦਾ ਸਰਕਾਰ ਹੁੰਦੀ ਮੈਂ ਲੱਗ ਵੀ ਜਾਂਦਾ, ਇਹ ਚ ਵੀ ਦੋ ਸ਼ੱਕ ਨੀ,
1: ਪਰ
4: ਆਪਣਾ ਕੋਈ ਆਈ ਨੀ, ਮੈਂ ਉਹਨੂੰ ਚੰਗਾ ਕਹਾਂ, ਮੈਂ ਉਹਨੂੰ ਚੰਗਾ ਕਦੇ ਨੀ ਕਹਿੰਦਾ,
1: ਬਿਲਕੁਲ
4: ਜੋ ਉਹਨੇ ਮਾੜਾ ਕੀਤਾ ਮੈਂ ਉਹਨੂੰ ਮਾੜਾ ਕਹਿੰਦਾ, ਜੋ ਉਹਨੇ ਚੰਗਾ ਕੀਤਾ ਮੈਂ ਉਹ ਪੱਖ ਦੀ ਗੱਲ ਕਰਦਾ, ਤੁਸੀਂ ਇਲਾਕੇ ਚ ਪੁੱਛ ਵੀ ਲਿਓ ਪੈਲ ਚ ਜਾ ਕੇ, ਉਦੋ ਬਣ ਤੋਂ ਪਹਿਲਾਂ ਨੇ ਕਿੰਨਾ, ਜਦੋਂ PWD ਮਿਨਿਸਟਰ ਸੀ, ਇਹੋ ਜਿਹੀਆਂ ਪਿੰਡਾਂ ਦੇ ਵਿੱਚ ਇੱਟਾਂ ਵਾਲੀਆਂ ਸੜਕਾਂ ਜੋ ਕੁਛ ਸੀ
1: ਜੀ
4: ਉਹ ਕਰਤਾ ਇਹਨੇ,
1: ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਚੰਗਾ ਰਾਜ ਭਗ ਦੇਗਾ ਜੀ ਉਹਦੀ ਸਿਫਤ ਵੀ ਹੋਏਗੀ, ਤੇ ਜਿਹੜਾ ਗਲਤ ਕਰੇਗਾ ਗਲਤ ਵੀ ਹੋਏਗਾ ਜੀ, ਬਿਲਕੁਲ ਜੀ, ਸਿਸਟਮ ਤਾਂ ਹੀ ਸੂਤ ਆ, ਸਿਸਟਮ ਲੋਕਾਂ ਦੇ ਨਾਲ ਆ
4: ਭਾਈ, ਹਰ ਇੱਕ ਨੂੰ ਮਾੜਾ, ਹਰ ਅਸੀਂ ਕਿਸੇ ਨੂੰ ਬੰਦੇ ਨੂੰ ਨੀ ਅਸੀਂ ਕਹਿੰਦੇ ਵੀ ਆ ਜਿਹੜੇ ਆਪ ਵਾਲੇ ਨੇ
1: ਜੀ,
4: ਆਪ ਵਾਲਿਆਂ ਦਾ ਮੈਂ ਕੀ ਦੱਸਾਂ ਵੀ ਕਿੰਨਾ ਕੁ ਹੱਥ ਆ,
1: ਬਿਲਕੁਲ ਆ ਜੀ,
4: ਮਤਲਬ ਕਹੀ ਦਾ ਭਾਈ ਵਿੱਚ ਇਹ ਗੱਲ ਜੋ ਗਲਤ ਕਰ ਰਹੇ ਨੇ ਉਹ ਗਲਤ ਕਹਿੰਦੇ ਆਪਾਂ, ਹੋਰ ਤਾਂ ਕੋਈ ਨਹੀਂ,
1: ਬਿਲਕੁਲ ਆ ਜੀ,
4: ਹੁਣ ਬੰਦੇ ਤਾਂ ਉਹੀ ਨੇ ਬਾਈ ਜੀ,
1: ਕਿੰਨੇ ਮਿੱਤਰ ਨੇ ਤੁਹਾਡੇ ਉਹਦੇ ਵਿੱਚ ਨਾਲ, ਸਾਰੇ ਮਾਨ ਸਾਹਿਬ ਦੇ ਨਾਲ ਬੈਠ ਕੇ ਆਉਂਦੇ ਆ, ਚਲੋ ਕਦੇ ਗੱਲ ਨਹੀਂ ਕੀਤੀ ਉਹਨਾਂ ਬਾਰੇ, ਹੋਣੇ ਵੱਖਰੀ ਗੱਲ ਹੈ, ਬਿਲਕੁਲ
4: ਚਲੋ ਕੋਈ ਨੀ ਬਾਈ, ਐ ਨੀ ਆਪਾਂ ਕਿਸੇ ਆਪਣਾ ਕੋਈ ਨੀ ਹੈ, ਨਾ ਕਹੋ ਦੋਸਤੀ ਨਾ ਕਹੋ ਕਿਸੇ ਬਹਿਣੇ ਦੀ, ਸਾਰੇ ਆਪਾਂ ਤਾਂ, ਮੈਂ ਤਾਂ ਇੱਥੇ ਕਹਿੰਦਾ ਮੈਂ ਤਾਂ ਕਿਸੇ ਤੋਂ ਕੀ ਫਾਇਦਾ ਲੈਣਾ, ਦਈ ਹਾਲਾਂਕਿ ਦਈ ਦੀ ਉਹ ਹੈ
1: ਲੈ ਕੇ
4: ਜਾ, ਅਕਾਲੀਆਂ ਦਾ ਲੋਕ ਸਭਾ ਦੀ ਇਲੈਕਸ਼ਨ ਦੀ 1 ਲੱਖ ਰੁਪਏ ਦਿੱਤਾ, ਮੈਂ ਕਿਹਾ ਜੀ ਦਾਨ ਕਰਨ ਲੱਗਿਆ, ਕਹਿੰਦੇ ਕੀ ਗੱਲ, ਮੈਂ ਅੱਗੇ ਕਹਿੰਦੇ ਚੱਲ ਸਰਕਾਰ ਆਊ, ਮੈਂ ਕਿਹਾ ਇਹਦਾ ਦਾਨ ਆ ਜੀ, ਅਜਵਾਂਤ ਜਬਤ ਹੋਈ ਹੈ,
1: ਬਿਲਕੁਲ ਬਿਲਕੁਲ,
4: ਨਾਲੇ ਮੈਂ ਇਹ ਕਹਿਦਾ, ਮੈਂ ਕਿਹਾ ਜੀ ਸਾਤੋਂ ਪੈਸੇ ਨਾ ਲਿਆ ਕਰੋ, ਕਹਿੰਦੇ ਕੀ ਗੱਲ, ਮੈਂ ਕਿਹਾ ਜਿੰਨੀ ਵਾਰੀ ਤੁਹਾਨੂੰ ਪੈਸੇ ਦੇ ਤੁਸੀਂ ਹਰੇ ਹੀ ਹੋ, ਇੱਕ ਵਾਰੀ ਹੱਕਣ ਟਰਾਈ ਕਰਕੇ ਦੇਖ ਲਓ, ਮੈਂ ਕਿਹਾ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਦੇਣੇ ਨਹੀਂ,
1: ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ ਤੁਸੀਂ ਜੁੜੇ,
4: ਸੰਧੂ ਸਾਹਿਬ ਇਹ ਜੀ ਕੋਈ ਗੱਲ ਨਹੀਂ ਹੈ, ਆਪਣਾ ਕੋਈ ਨੀ ਲੱਗਦਾ, ਆਪਾਂ ਆਪਣੀ ਆਪ ਖਾਂਦੇ ਆ, ਮਿਹਨਤ ਕਰਦੇ ਆ, ਮੁਕੱਦਰ ਵੀ ਰਹੇ ਕਿਉਂ ਪਿੱਟ ਰਿਹਾ,
1: ਬਿਲਕੁਲ
4: ਬਾਈ ਜੀ ਮਾਨ ਸਾਹਿਬ ਇਹ ਕਿਉਂ ਪਿੱਟ ਰਹੇ ਨੇ,
1: ਬਿਲਕੁਲ
4: ਜਿਹੜਾ ਬੰਦਾ ਤੁਸੀਂ ਵੀ ਹੋ, ਜਿਹੜਾ ਬੰਦਾ ਸਮਝਦਾ ਨਾ ਵੀ ਆਪਦੀ ਖਾ ਕੇ ਕਿਵੇਂ ਔਖਾ ਗੁਜ਼ਾਰਾ ਕਰਦੇ ਆ ਅਸੀਂ, ਵੀ ਸਾਨੂੰ ਸਿਸਟਮ ਨੇ ਕੀ ਦਿੱਤਾ, ਮੁਕੱਦਰ ਵੀਰ ਦੀਆਂ ਗੱਲਾਂ ਇਹੀ ਹੁੰਦੀਆਂ ਨੇ,
1: ਬਿਲਕੁਲ
4: ਵਧੀਆ ਕੰਮ ਕਾਰ ਕਰਦਾ, ਪਰ ਇਹਨੂੰ ਦੇਖ ਰਿਹਾ ਵੀ ਯਾਰ ਅਸੀਂ ਕੰਮ ਕਰਕੇ ਮਸਾਂ ਘਰ ਚਲਾਉਣੇ ਆ
1: ਜੀ,
4: ਤੇ ਇਹ ਵਿਹਲੇ ਬਹਿ ਕੇ ਵੀ ਮਤਲਬ ਕੀ
1: ਗੱਫੇ ਲਈ
4: ਕੀ ਕੁਛ ਕਰ ਰਹੇ ਨੇ, ਤਾਂ ਹੀ ਇਹਨਾਂ ਪਿੱਛੇ ਫਿਰਦੇ ਆ ਨਾ ਅਸੀਂ,
1: ਬਿਲਕੁਲ
4: ਵੀ ਲੋਟ ਲੱਗ ਜਾਵੇ, ਲੋਟ ਨੇ ਕਰਦੇ ਕਰਦੇ ਪੰਜਾਬ ਦੀ ਲੋਟ ਨਹੀਂ ਲਵਾ,
1: ਬਿਲਕੁਲ ਹੈ ਜੀ ਬਿਲਕੁਲ ਹੈ,
4: ਕਿੰਨੀ ਵਧੀਆ ਉਹਨਾਂ ਨੇ ਗੱਲ ਕਹੀ ਹੈ, ਮੈਂ ਆਪਣੇ ਕਿਰਨਵੀਰ ਕੰਗ ਨੇ ਕਹਿੰਦਾ ਸਰਕਾਰ ਬਦਲਦੀ ਹੈ ਤੇ ਪੰਜਾਬ ਕਰਜਈ ਹੋ ਜਾਂਦਾ
1: ਜੀ,
4: ਤੇ 20-25 ਪਰਿਵਾਰ 500-700 ਕਰੋੜ ਦੇ ਮਾਲਕ ਬਣ ਜਾਂਦੇ ਨੇ, ਬਸ ਆਹ ਕੰਮ ਹੈ ਜੀ,
1: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ, ਦਰੁਸਤ ਹੈ ਜੀ,
4: ਇਹੀ ਹਰੇਕ ਬੰਦਾ ਕਹਿੰਦਾ ਭੁਪਿੰਦਰ ਪ੍ਰਧਾਨ ਮੁੱਖ ਮੰਤਰੀ ਬਣ ਜਾਣ ਮੇਰਾ ਲੋਟ ਆਊ, ਮੁਕੱਦਰ ਕਹਿੰਦਾ ਸੈਣੀ ਸਾਹਿਬ ਬਣ ਜਾਣ ਮੇਰਾ ਲੋਟ ਆਊ,
1: ਤੇ
4: ਕੋਈ ਹੋਰ ਕਹੂਗਾ ਬਿਆਸੋ ਬਣ ਜਾਵੇ ਮੇਰਾ ਲੋਟ ਆਊ, ਗੱਲ ਤਾਂ ਲੋਟ ਤੇ ਖੜ ਗਏ ਸੀ ਆ ਕੇ, ਆ ਲੋਟ ਦੇ ਕਰਦੇ ਕਰਦੇ ਪੰਜਾਬ ਦੀਆਂ ਲੋਟਰੀਆਂ ਲਵਾਈਆਂ ਪਈਆਂ ਨੇ,
1: ਬਿਲਕੁਲ ਹੈ ਬਿਲਕੁਲ ਦਰੁਸਤ ਹੈ ਜੀ। जी
4: ਧੰਨਵਾਦ ਜੀ,
1: थैंक यू ओजला साहब, शुक्रिया जुड़न ਲਈ ਦੁਬਾਰਾ, थैंक यू। ਤੇ ਲੋ ਦੋਸਤੋ, ਮੁਕੱਦਰ ਬਾਈ ਜੀ ਉਧਰ ਵਾਲੇ ਲੈਂਦੇ ਹੋਣੇ, 27 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਤੇ। ਹਾਂਜੀ, ਸਵਾਗਤ ਹੈ ਬਾਈ ਜੀ, ਜੀ ਆਨੂੰ ਜੀ, ਸ਼ੁਕਰੀਆ ਤੁਹਾਡਾ ਵੀ ਹੋਲਡ ਰੱਖ ਕੇ।
5: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ੍ਰੀ ਅਕਾਲ।
5: ਮੈਂ ਤਾਂ ਗੱਲ ਡੂਡ ਹੀ ਕਰ ਰਹੀ ਹਾਂ
1: ਜੀ,
5: ਤੇ ਬਸ ਡੂਡ ਗੱਲ ਦਾ ਮੇਰੀ ਤਾਂ ਕੋਈ ਦੋ ਚ ਜਵਾਬ ਦੇ ਦੇਗਾ ਤੇ ਮੈਂ ਉਹਦੀ ਗੱਲ ਮੰਨ ਕੇ ਤੇ ਆਪਾਂ ਤਾਂ ਉਹਦੀ ਗੱਲਾਂ ਤੇ ਫੁੱਲ ਚੜਾ ਦਿਆਂਗੇ।
1: ਬਿਲਕੁਲ ਹੈ,
5: ਮਾਨ ਸਾਹਿਬ ਨੇ ਪਿਛਲੇ ਦਿਨ ਕਿਹਾ
1: ਜੀ,
5: ਕਹਿੰਦੇ ਵੀ ਅਸੀਂ ਕਿਹੜਾ ਕਰਜ਼ਾ ਤਾਰਨਾ,
1: ਭਗਵੰਤ
5: ਮਾਨ ਸਾਹਿਬ ਨੇ ਕਿਹਾ ਨਾ,
1: ਬਿਲਕੁਲ
5: ਅਸੀਂ ਕਿਹੜਾ ਕਹਿੰਦੇ ਕਰਜ਼ਾ ਤਾਰਨਾ, ਜਿੱਦਣ ਮੋਦੀ ਸਾਹਿਬ ਤਾਰਨਗੇ ਜਿੱਦਣ ਹੋਰ ਤਾਰਨਗੇ ਉਦਣ ਅਸੀਂ ਵੀ ਤਾਰ ਦਾਂਗੇ ਕਹਿੰਦੇ
1: ਜੀ,
5: ਇਹੀ ਗੱਲ ਕਹੀ ਨਾ ਹੈ। ਤੇ ਹੁਣ ਮੈਂ ਮੇਰਾ ਰੌਲਾ ਮੇਰਾ ਤਾਂ ਇਹ, ਮੈਂ ਤਾਂ ਹਰ ਵਾਰੀ ਸਵਾਲ
1: ਤੁਸੀਂ ਬੈਂਕ ਵਾਲੇ ਲੈਣ ਆਉਣਗੇ, ਇੱਦਾਂ ਕਹਿ ਦੋ ਜਦੋਂ ਮਾਨ ਸਾਹਿਬ ਤਾਰ ਦੇਣਗੇ ਜਾਂ ਮੁੱਖ ਆਪਣੇ ਪ੍ਰਧਾਨ ਮੰਤਰੀ ਤਾਰ ਦੇਣਗੇ ਉਦੋਂ ਅਸੀਂ ਵੀ ਤਾਰ ਦਾਂਗੇ।
5: ਨਹੀਂ ਨਹੀਂ ਨਹੀਂ ਨਹੀਂ, ਔਜਲਾ ਬਾਈ ਜੀ ਨੇ ਕੱਲ ਪਰਸੋਂ ਮੈਨੂੰ ਇੱਕ ਆਪਸ਼ਨ ਦਿੱਤੀ, ਕਹਿੰਦੇ ਮੈਂ ਵੀ ਵੋਟ ਕਿਹਨੂੰ ਪਾਵਾਂ, ਇਹਨਾਂ ਨੇ ਇੱਕ ਆਪਸ਼ਨ ਦੇ ਦਿੱਤੀ ਮੈਨੂੰ
1: ਜੀ,
5: ਇਹਨਾਂ ਨੂੰ ਪਾ ਦੋ। ਮੈਂ ਵੀ ਇਹ ਵੀ ਹੁਣ ਇਹ ਹੁਣ ਇਹ ਨਾਂ ਦੀਆਂ ਧਿਰਾਂ ਕਹੀ ਨੇ ਵੀ ਮੈਂ ਇਹਨਾਂ ਨੂੰ ਕਿਹਨੂੰ ਪਾਵਾਂ
1: ਜੀ।
5: ਹੁਣ ਇਹੀ ਗੱਲ ਹੁਣ ਆਪਾਂ ਸੋਚਦੇ ਹਾਂ ਵੀ ਚਲੋ ਵੀ ਜੇ ਹੁਣ ਦਿੱਲੀ ਵਾਲਿਆਂ ਨੂੰ ਵੇਖ ਲਿਆ, ਕਾਂਗਰਸ ਨੂੰ ਵੇਖ ਲਿਆ, ਸਾਰਿਆਂ ਨੂੰ ਵੇਖ ਲਿਆ ਵੀ ਹੁਣ ਚਲੋ ਕਈਆਂ ਦੀ ਸੋਚ ਇਹ ਹੋਊਗੀ ਵੀ ਆਪਣੀ ਖੇਤਰੀ ਪਾਰਟੀ। ਮੈਂ ਤਾਂ ਘੱਟੋ ਘੱਟ ਇਹਨਾਂ ਸਾਰੇ ਟੋਲੇ ਨੂੰ ਮੈਂ ਕੋਈ ਮੰਨ ਕੇ ਚੱਲਣਾ, ਮੈਂ ਨੀ ਮੰਨਦਾ ਵੀ।
1: ਮੈਂ ਤਾਂ ਬਾਈ ਜੀ ਉਦਣ ਦਾ ਤੁਹਾਡੇ ਨਾਲ ਜਦੋਂ ਦੀ ਗੱਲ ਹੋਈ ਆ ਪਿਛਲੇ ਮਹੀਨੇ ਦਾ ਆਪਾਂ ਕਹੀ ਜਾਂਦੇ ਆ ਭਾਈ, ਤੁਸੀਂ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਹੀ ਨਹੀਂ ਕਿ ਅਸੀਂ ਭਾਈ ਸਰਕਾਰ ਬਣਾਉਣੀ, ਸਰਕਾਰ ਜਿਹਨਾਂ ਨੇ ਬਣਾਉਣੀ ਉਹਨਾਂ ਦਾ ਜ਼ੋਰ ਲੱਗਿਆ ਹੋਇਆ, ਤੁਸੀਂ ਕਹੋ ਭਾਈ ਓਪੋਜੀਸ਼ਨ ਬਣਾਉਣੀ ਆ, ਅਸੀਂ ਓਪੋਜੀਸ਼ਨ ਖੜੀ ਕਰਨੀ ਆ, ਤੁਸੀਂ ਇਹ ਕਹੋ।
5: ਗੱਲ ਤਾਂ ਉਹੀ ਆ ਨਾ, ਮੈਂ ਉਹੀ ਕਹਿੰਦਾ ਵੀ ਜੇ ਹੁਣ ਇਹ ਜਿਹੜੀ ਗੱਲ ਮਾਨ ਸਾਹਿਬ ਨੇ ਅੱਜ ਕਹੀ ਹੈ
1: ਜੀ,
5: ਇਹ ਗੱਲ ਤਾਂ ਬਾਦਲ ਸਾਹਿਬ ਅੱਜ ਤੋਂ 10 ਸਾਲ ਪਹਿਲਾਂ ਕਹੇ ਹਟੇ ਸੀ, ਕਹਿੰਦੇ ਵੀ ਅਮਰੀਕਾ ਦੇ ਫਿਰ ਵੀ ਬਹੁਤ ਕਰਜ਼ਾ, ਕਹਿੰਦੇ ਤੁਸੀਂ ਕਹੋ ਟੈਨਸ਼ਨ ਲੈਂਦੇ ਉਹੀ ਗੱਲ
1: ਜੀ,
5: ਵੀ ਕਰਜ਼ਾ ਤਾਂ ਉਹ ਜਦੋਂ ਉਦੋਂ ਚੜ੍ਹਦਾ ਪਿਆ ਸੀ ਉਦੋਂ ਇਹ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਦਾ ਹੀ ਬਿਆਨ ਸੀ ਨਾ
1: ਜੀ,
5: ਵੀ ਕਰਜ਼ਾ ਤੇ ਉਹਨਾਂ ਦੇ ਉਹੀ ਗੱਲ ਘੁਮਾ ਕੇ ਅੱਜ ਮਾਨ ਸਾਹਿਬ ਨੇ ਇਹ ਕਹਿਤੀ ਵੀ ਮੋਦੀ ਸਾਹਿਬ,
1: ਮਾਨ ਸਾਹਿਬ ਨੂੰ ਕੋਈ ਪੁੱਛਣਾ ਪੁੱਛਣ ਵਾਲਾ ਹੋਵੇ ਕਿ ਸਿਆਣੇ ਜਿਹੜੇ ਨੇ ਤੁਹਾਡੇ ਬਜ਼ੁਰਗ ਸੀ ਜਾਂ ਹੋਰ ਸੀਗੇ ਉਹ ਕੀ ਕਹਿੰਦੇ ਸੀਗੇ, ਪਹਿਲਿਆਂ ਸਮਿਆਂ ਦੇ ਵਿੱਚ ਕਰਜ਼ਾ ਨਹੀਂ ਲੈਣਾ ਭਾਈ ਥੱਲੇ ਲੱਗ ਜਾਂਗੇ, ਤੇ ਉਹ ਡਰਦੇ ਹੁੰਦੇ ਸੀ ਜਿੱਦਾਂ ਤਲਾਕ ਤੋਂ ਡਰਦੇ ਹੁੰਦੇ ਸੀ ਨਾ ਨਾਮ ਲੈਣ ਤੋਂ, ਏਦਾਂ ਕਰਜ਼ੇ ਦਾ ਨਾਂ ਲੈਣ ਦੇ ਉੱਤੇ ਮਤਲਬ ਕਿ ਛਿੱਤਰ ਤੱਕ ਲਾ ਲੈਂਦੇ ਹੁੰਦੇ ਸੀ।
5: ਪਰ ਗੱਲ ਗੱਲ ਭਾਰਤ ਬਾਈ ਜੀ ਉਹ ਹੈ ਨਾ, ਜੇ ਤਾਂ ਕਰਜ਼ਾ ਮੰਨ ਲਓ ਕਾਂਗਰਸ ਨੇ ਲਾਣਾ ਹੋਵੇ ਜਾਂ ਅਕਾਲੀ ਆਪਣਾ ਜਿਹੜੇ ਆਪਣੇ ਅਕਾਲੀ ਨੀ ਕਹਿੰਦਾ ਮੈਂ, ਚਲੋ ਬਾਦਲ ਸਾਹਿਬ ਨੇ ਲਾਣਾ ਹੋਵੇ ਜਾਂ ਭਗਵੰਤ ਮਾਨ ਸਾਹਿਬ ਨੇ ਲਾਣਾ ਹੋਵੇ
1: ਜੀ,
5: ਫਿਰ ਤਾਂ ਉਹਨਾਂ ਨੂੰ ਫਿਕਰ ਹੋਵੇ,
1: ਫਿਕਰ
5: ਕਰਜ਼ਾ ਲੈਂਦੇ ਪਏ ਨੇ ਆਪਣੇ ਸਿਰ ਤੇ,
1: ਬਿਲਕੁਲ
5: ਕਰਜ਼ਾ ਤਾਂ ਆਪਣੇ ਸਿਰ ਤੇ ਲੈਂਦੇ ਪਏ ਨੇ, ਅਸੀਂ ਲਾਣਾ ਉਹ
1: ਜ਼ਮੀਨਾਂ ਜਾਇਦਾਦਾਂ ਤਾਂ ਉਹ ਪੰਜਾਬ ਦੀਆਂ ਵਿਕ ਰਹੀਆਂ ਨੇ ਨਾ, ਉਹਨਾਂ ਦੀਆਂ ਪੱਲਿਓ ਥੋੜੀ ਵਿਕਦੀਆਂ, ਜੇ ਆਪਣੀਆਂ ਵੇਚਣੀਆਂ ਹੋਣਗੀਆਂ ਤਾਂ 100 ਵਾਰੀ ਸੋਚਣਗੇ ਵੀ ਹਾਂ ਭਾਈ ਉਹ ਪਿੰਡ ਵਾਲਾ ਘਰ ਵੇਚੀਏ ਕਿ ਨਾ ਵੇਚੀਏ,
5: ਗੱਲ
1: ਵਿਰਾਸਤ ਹੈ ਬਜ਼ੁਰਗਾਂ ਦੀ
5: ਜਿਹੜੀ ਸਾਡੇ ਖਾਨੇ ਨੀ ਪੈਂਦੀ ਪਈ, ਜਿਹੜੀਆਂ ਸਰਕਾਰੀ ਮੰਡੀਆਂ ਸਰਕਾਰੀ ਜਿੰਨੀਆਂ ਚੀਜ਼ਾਂ ਨੇ ਇਹ ਲੈ ਕੇ ਬਾਦਲ ਸਾਹਿਬ ਤੋਂ ਲੈ ਕੇ, ਜੇ ਏਡਾ ਹੀ ਪੰਜਾਬ ਖੁਸ਼ਹਾਲ ਹੁੰਦਾ ਆਇਆ, ਮੰਨ ਲਓ ਅੱਜ ਮੰਨ ਲਓ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ ਕਹਿੰਦੇ ਹੋਣਗੇ ਵੀ ਅੱਜ ਝਾੜੂ ਵਾਲੇ ਜ਼ਿੰਮੇਵਾਰ, ਜਿਹੜੀਆਂ ਤੁਸੀਂ ਉਹ ਘਰ ਦੇ ਭਾਂਡੇ ਟਿੰਡੇ ਗਹਿਣੇ ਕਦੋਂ ਰੱਖਦਾ ਬੰਦਾ ਵੀ ਜਦੋਂ ਕੋਈ ਚਾਰਾ ਨੀ ਚੱਲਦਾ।
1: ਮੈਨੂੰ ਚੇਤੇ ਆ ਮੈਂ ਉਦੋਂ ਇੰਡੀਆ ਹੁੰਦਾ ਸੀਗਾ, ਜਲੰਧਰ ਵਾਲੀ ਜੇਲ੍ਹ ਕੈਪਟਨ ਸਾਹਿਬ ਵੇਚ ਕੇ ਗਏ ਨੇ, ਉਹਨਾਂ ਦੀ ਸਰਕਾਰ ਸੀ ਉਦੋਂ,
5: ਬਾਦਲ ਸਾਹਿਬ ਨੇ ਵੇਚੀਆਂ ਨੇ ਜੀ 31,000 ਕਰੋੜ ਦੀ ਜਿਹੜੀ ਲਿਮਿਟ ਸੀ ਉਹ ਮੰਨ ਲਓ ਖੇਤੀਬਾੜੀ ਵਾਲੀ, ਉਹ ਸਾਡੇ ਸਿਰ ਪਾਈ ਹੈ
1: ਜੀ ਜੀ ਜੀ,
5: ਕੈਪਟਨ ਸਾਹਿਬ ਨੇ ਪਾਈ ਹੈ। ਮੈਂ ਤਾਂ ਕਹਿੰਦਾ ਤੁਸੀਂ ਮੈਨੂੰ ਵੀ ਘੱਟੋ ਘੱਟ ਤੁਸੀਂ ਬਾਈ ਜੀ ਇੱਕ ਇੱਕ ਨਿਰਪੱਖ ਹੋ ਕੇ ਇੱਕ ਵਧੀਆ ਤਰੀਕੇ ਨਾਲ ਗੱਲ ਸੋਚੋ ਵੀ ਇਹ ਜਿੰਨੇ ਵੀ ਸਿਆਸਤਦਾਨ ਨੇ ਸਾਡੇ ਨਾਲ ਕਰਦੇ ਕੀ ਪਏ
1: ਜੀ,
5: ਜਿੰਨੇ ਵੀ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਂਦਾ ਦੂਜਿਆਂ ਨੂੰ ਪਿੱਛੇ ਹਟਾ ਕੇ, ਜਿਨ੍ਹਾਂ ਨੂੰ ਅਸੀਂ ਨਵੇਂ ਚੁਣਦੇ ਪਏ
1: ਜੀ,
5: ਇਹ ਖੇਡਦੇ ਖੇਡਦੇ ਤਾਂ ਸਾਡੇ ਸਿਰ
1: ਸਾਡੇ ਨਾਲ ਹੀ ਆ ਬਿਲਕੁਲ।
5: ਤੁਸੀਂ ਅੱਜ ਅੱਜ ਅੱਜ ਪੰਜਾਬ ਦੀ ਜੀ ਡੀ ਪੀ ਦਾ 48-49% ਕਰਜ਼ਾ ਲੈ ਚੁੱਕੇ ਹਾਂ, ਫਿਰ ਇਹ ਕਿਉਂ ਚੜ, ਜੇ ਇੰਨਾ ਹੀ ਖੁਸ਼ਹਾਲ ਸੀ ਸਾਰਾ ਕੁਛ ਹੀ ਹੁੰਦਾ ਸੀ ਤੇ ਫਿਰ ਇਹ ਕਿਉਂ ਹੋਈ ਜਾਂਦਾ ਉਹੀ ਗੱਲ ਵੀ ਕਰਜ਼ਾ ਸਾਡੇ, ਅਸੀਂ ਅਸਲ ਚ ਸਾਨੂੰ ਇਹ ਲੱਗਦਾ ਵੀ ਜਿਹੜਾ ਇਹ ਕਰਜ਼ਾ ਨਾ ਇਹ ਸਰਕਾਰ ਦੇ ਸਿਰ ਤੇ
1: ਜੀ,
5: ਆ ਸਾਡੇ ਨੇੜੇ ਤੇੜੇ ਵਾਲੇ ਸੂਬੇ ਆ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਉੱਥੇ 400 ਰੁਪਏ ਕਿਲੋ ਦੁੱਧ ਵਿਕਦਾ ਜੀ, ਉੱਥੇ 100 ਰੁਪਏ ਕਿਲੋ ਫਲਾਣੀ ਚੀਜ਼ ਵਿਕਦੀ ਹੈ, ਉਹ ਕਾਹਤੋਂ ਹਾਲਾਤ ਹੋਏ।
1: ਪਿਛਲੇ ਹਫਤੇ ਮੈਂ ਰਿਪੋਰਟ ਸਾਂਝੀ ਕੀਤੀ ਸੀ ਕੈਗ ਦੀ, 1,42,000 ਰੁਪਇਆ ਜੰਮ ਦੇ ਬੱਚੇ ਨੂੰ ਗਿਫਟ ਮਿਲ ਰਿਹਾ ਜੰਮਣ ਦਾ, ਪੰਜਾਬ ਚ ਜਿਹੜਾ ਬੱਚਾ ਜੰਮ ਰਿਹਾ ਜੀ।
5: ਨਹੀਂ ਭਾਰਤ ਬਾਈ ਜੀ, ਮੈਂ ਹੁਣ ਮੰਨ ਲਓ ਤੁਸੀਂ ਇੱਕ ਇੱਕ ਗੱਲ ਲਾ ਲਓ, ਹੁਣ ਮੈਨੂੰ ਨੀ ਪਤਾ ਵੀ ਕਿਸੇ ਦਾ ਸਮਝ ਆਉਣੀ ਹੈ ਕਿ ਨਹੀਂ ਆਉਣੀ, ਕਿ ਮੈਨੂੰ ਵੀ ਕਿਸੇ ਧਿਰ ਨਾਲ ਜੋੜ ਕੇ ਸੋਚਣਾ ਕਿਸੇ ਨੇ, ਤੁਸੀਂ ਇਹ ਲਾ ਲਓ ਵੀ ਮੈਨੂੰ ਤੁਸੀਂ ਪਾਵਰ ਦੇ ਤੀ ਪੰਜਾਬ ਦੀ
1: ਜੀ,
5: ਠੀਕ ਹੈ ਜੀ, ਜਿਹੜੀ ਜਿਹੜੀ ਮੇਰੀ ਟਰਾਂਸਪੋਰਟ ਹੈ ਜਾਂ ਜੋ ਵੀ ਹੈ ਉਹ ਤਾਂ ਵੱਧਦੀ ਜਾਂਦੀ ਹੈ ਜੀ ਅੱਗੇ ਪ੍ਰਾਈਵੇਟ ਜਿਹੜੀ ਮੇਰੀ ਆਪਣੀ ਪਰਸਨਲ
1: ਜੀ
5: ਤੇ ਜਿਹੜੀ ਸਰਕਾਰੀ ਹੈ ਉਹ ਖੜਕਦੀਆਂ ਫਿਰਦੀਆਂ ਨੇ
1: ਬਿਲਕੁਲ ਹੈ
5: ਜਿਹੜੀ ਮੇਰੀ ਮੈਨੇਜਮੈਂਟ ਹੈ ਜਿਹੜਾ ਮੇਰੇ ਕੋਲ ਹੁਨਰ ਹੈ ਉਹ ਜਿੱਥੇ ਲੋਕਾਂ ਵਾਸਤੇ ਜਿਹੜੇ ਸਰਕਾਰੀ ਚੀਜ਼ਾਂ ਨੇ ਉੱਥੇ ਕਿਉਂ ਨੀ ਕੰਮ ਆਉਂਦਾ
1: ਜੀ
5: ਕੋਈ ਚੀਜ਼ ਮੰਨ ਲਓ ਕੋਈ ਚੀਜ਼ ਸਰਕਾਰੀ ਹੈ ਉਹ ਬਿਨਾਂ ਤੇਲ ਤੋਂ ਬਿਨਾਂ ਕਿਸੇ ਤੋਂ ਚੱਲ ਸਕਦੀ ਹੈ ਇਹ ਕਰਤਾ ਫ੍ਰੀ ਸਾਰਿਆਂ ਨੇ
1: ਬਿਲਕੁਲ
5: ਕਿਸੇ ਨੇ ਟੂਵਲ ਫ੍ਰੀ ਕਰਤੇ ਕਿਸੇ ਨੇ ਕੁਛ ਫ੍ਰੀ ਕਰਤਾ ਕਿਸੇ ਨੇ ਕੁਛ ਕਰਤਾ
1: ਜੀ
5: ਸਾਡੇ ਕੋਲ ਤਾਂ ਇੱਕ ਟੂਵਲ ਹੋਊ ਦੋ ਹੋ ਸਕਦੇ ਨੇ ਤੇ ਇਹ ਜਿਹੜੇ ਕਰਨ ਵਾਲੇ ਨੇ ਇਹਨਾਂ ਕੋਲ ਉਹੀ ਗੱਲ ਹੈ ਵੀ 25-25 ਤੀਹ ਟੂਵਲ ਨੇ ਇਹਨਾਂ ਨੇ ਕਦੀ ਤੁਸੀਂ ਕਿਤੇ ਇਹਨਾਂ ਦਾ ਕੋਈ ਫਿਗਰ ਫੈਕਟ ਲੱਭਿਆ ਵੀ ਭਾਵੇਂ ਬਾਦਲ ਸਾਹਿਬ ਹੋਣ ਭਾਵੇਂ ਜਿੰਨੇ ਵੀ ਇਹ ਹੋਣ ਇਹਨਾਂ ਨੇ ਕਿਤੇ ਆਪਣੀ ਸਬਸਿਡੀ ਛੱਡੀ ਹੈ
1: ਨਾ ਜੀ
5: ਕਰੋੜਾਂ ਨਾਲੇ ਇੱਕ ਪਾਸੇ ਜਦੋਂ ਗੱਲ ਆਉਂਦੀ ਹੈ ਨਾ ਜਦੋਂ ਕੋਈ ਗੱਲ ਆਉਂਦੀ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਆਉਂਦੇ ਹੋ ਉਦੋਂ ਪਤਾ ਕੀ ਗੱਲ ਆਉਂਦੀ ਹੈ ਇਹ ਤਾਂ ਜੱਦੀ ਜਾਇਦ ਦੀ ਖਾਨਦਾਨੀ ਬੰਦੇ ਨੇ ਜੀ ਜੇ ਖਾਨਦਾਨੀ ਬੰਦੇ ਨੇ ਸਬਸਿਡੀਆਂ ਨੀ ਛੱਡ ਸਕਦੇ ਜੀ ਆਪਾਂ
1: ਬਿਲਕੁਲ
5: ਕਾਹਦੇ ਖਾਨਦਾਨੀ ਨੇ
1: ਜੀ
5: ਨਚੋੜ ਨਚੋੜ ਕੇ ਲੋਕਾਂ ਦਾ ਖੂਨ ਤੁਸੀਂ ਪੀਵੀ ਜਾਂਦੇ ਹੋ ਜਿੰਨੇ ਤੁਸੀਂ ਰਲੇ ਹੋ
1: ਜੀ
5: ਉਹ ਸਾਡਾ ਟੋਲਾ ਉਹੀ ਗੱਲ ਹੈ ਕੋਈ ਕਿਸੇ ਦੇ ਮਗਰ ਲੱਗਿਆ ਕੋਈ ਕਿਸੇ ਦੇ ਮਗਰ
1: ਲੋਕ ਆਪਸ ਦੇ ਵਿੱਚ ਲੜੀ ਜਾਂਦੇ ਨਾ ਉਹਨਾਂ ਚੀਜ਼ਾਂ ਕਰਕੇ ਬਿਲਕੁਲ
5: ਲੜੀ ਜਾਂਦੇ
1: ਜੀ ਉਹਨਾਂ ਦਾ ਕੰਮ ਹੀ ਇਹ ਲੜਾਉ ਇਹਨਾਂ ਨੂੰ ਗੱਲ ਨੇ ਬੜੀ ਕੋਈ ਕਹਿੰਦਾ ਕਿਸੇ ਪਾਰਟੀ ਦਾ ਕੋਈ ਕਹਿੰਦਾ ਕਿਸੇ ਪਾਰਟੀ ਦਾ
5: ਕੋਈ ਕਾਰਨ ਹੀ ਭਰ ਜਵਾਈ ਜੀ ਉਹ ਸਾਡੇ ਸਮਝ ਪਤਾ ਨੀ ਕਿਉਂ ਨੀ ਆਉਂਦੀ ਪਈ
1: ਬਿਲਕੁਲ
5: ਅਸੀਂ ਤਾਂ ਵਾਰ ਵਾਰ ਇਹ ਗੱਲ ਕਰਨੇ ਅਸੀਂ ਕਿਸੇ ਦੇ ਨਾਲ ਨੀ ਹੈਗੇ ਜੋ ਮਰਜ਼ੀ ਜੋ ਕਿਸੇ ਦੀ ਸਰਕਾਰ ਬਣ ਜੇ ਕੁਛ ਮਰਜ਼ੀ ਕਰੀ ਜਾਵੇ ਪਰ ਪਤਾ ਨੀ ਹੁਣੇ ਕਿੱਥੇ ਜਾ ਕੇ ਗੱਲ ਇਹ ਰੁਕਣੀ ਵੀ ਨੀ ਹੈਗੀ ਗੱਲ ਭਰ ਜਵਾਈ ਜੀ ਮੈਂ ਨਾ ਅੱਜ ਆਪਣੇ ਆ ਜਿਹੜੀ ਹੁਣ ਖਾਲੜਾ ਸਾਹਿਬ ਵਾਲੀ ਫਿਲਮ ਚੱਲਣ ਰਹੀ ਹੈ ਕਈ ਵਾਰੀ ਕੋਈ ਕਹਿ ਦੂਗਾ ਬੜੇ ਸੈਂਸਿਟਿਵ ਬੰਦੇ ਨੇ ਆਪਣੇ ਗਰੁੱਪ ਦੀ
1: ਜੀ
5: ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਉਹਨਾਂ ਨੇ ਵੀ ਗੱਲ ਜਿਹੜਾ ਪੋਲਰਾਈਜ਼ ਵਾਲਾ ਸਿਸਟਮ ਹੈ ਨਾ ਜਿਵੇਂ ਸਰਕਾਰਾਂ ਕਰਨੀਆਂ
1: ਚਾਹੁੰਦੀਆਂ
5: ਉਹ ਆਪਣੇ ਹਿੰਦੂ ਭਰਾ ਹੀ ਨੇ ਉਹਨਾਂ ਨੇ ਵੀ ਗੱਲ ਉੱਥੋਂ ਹੀ ਸ਼ੁਰੂ ਕੀਤੀ ਜਿਹੜੇ ਬੜੇ ਨਾ ਉਹ ਬੀਜੇਪੀ ਦੇ ਨਾਲ ਨੀ ਬੀਜੇਪੀ ਦੇ ਨਾਲ ਵੀ ਨੀ ਹੈਗੇ ਉਹਨਾਂ ਦੇ ਗੱਲ ਤੇ ਹਰ ਰੋਜ਼ ਸਵਾਲ ਚੁੱਕਦੇ
1: ਪਰ
5: ਉਹਨਾਂ ਨੇ ਵੀ ਗੱਲ ਉੱਥੇ ਸ਼ੁਰੂ ਕੀਤੀ ਕਹਿੰਦੇ ਵੀ ਜਿਹੜਾ ਹਿੰਦੂਆਂ ਦੇ ਨਾਲ ਜੋ ਕੁਛ ਹੋਇਆ ਸ਼ੁਰੂਆਤ ਹੋਈ ਕਹਿੰਦੇ ਉਹਦੇ ਤੇ ਕਿਉਂ ਨੀ ਗੱਲ ਕਰਦਾ ਕੋਈ ਇਹਦਾ ਮਤਲਬ ਵੀ ਇਹਦਾ ਮਤਲਬ ਇਹ ਲਾ ਲਓ ਵੀ ਜਿਹੜਾ ਇੰਨਾ ਲਿਬਰਲ ਬੰਦਾ ਹੈ ਜਿਹੜਾ ਬੀਜੇਪੀ ਤੇ ਵੀ ਸਵਾਲ ਚੁੱਕਦਾ ਹੈ ਹਰ ਇੱਕ ਚੀਜ਼ ਤੇ ਜੇ ਉਹਦੇ ਮਨ ਚ ਵੀ ਇਹ ਗੱਲ ਆਉਂਦੀ ਹੈ ਵੀ ਜੇ ਹਿੰਦੂਆਂ ਨਾਲ ਹੋਇਆ ਤੇ ਵੀ ਉਹਨਾਂ ਦੀ ਗੱਲ ਇਹਦਾ ਮਤਲਬ ਤੁਸੀਂ ਦੇਖੋ ਵੀ ਜਿਹੜੇ ਮੰਨ ਲਓ ਥੋੜਾ ਜਿਹਾ ਵਿਚਾਰ ਹੋਰ ਹਿਸਾਬ ਨਾਲ ਰੱਖਦੇ ਨੇ ਥੋੜਾ ਜਿਹਾ ਕੱਟੜ ਰੱਖਦੇ ਨੇ ਜਾਂ
1: ਉਹਨਾਂ ਨੇ ਤਾਂ ਇੱਕ ਮਤਲਬ ਕਿ ਇਨਸਾਨੀਅਤ ਦੇ ਨਾਤੇ ਜੇ ਦੇਖਿਆ ਜਾਵੇ ਹੁਣ ਗਦਰੀ ਬਾਬੇ ਨੇ ਉਹ ਆਪਣੇ ਇਹਨਾਂ ਮੁਲਕਾਂ ਦੇ ਵਿੱਚੋਂ ਸਾਰਾ ਕੁਝ ਛੱਡ ਛਡਾ ਕੇ ਇੰਡੀਆ ਵਾਪਸ ਆ ਗਏ ਜੇ ਉਹ ਸੋਚ ਲੈਂਦੇ ਕਿ ਉਹ ਕਹਿੰਦੇ ਅਸੀਂ ਮਤਲਬ ਕਿ ਆਪਣਾ ਮੁਲਕ ਆਜ਼ਾਦ ਕਰਾਉਣਾ ਉਹਨਾਂ ਨੇ ਪੰਜਾਬ ਦੀ ਥੋੜੀ ਗੱਲ ਕੀਤੀ ਸੀ
5: ਮੈਂ ਤਾਂ ਭਾਰਤ ਬਾਈ ਕਹਿ ਨੀ ਗਿਆ ਇਹ ਗੱਲ
1: ਬਿਲਕੁਲ
5: ਗਦਰੀ ਨਹੀਂ ਗਦਰੀ ਬਾਬੇ ਵਾਂਗੂ ਬਾਬਾ ਬੂਝਾ ਸਿੰਘ ਵੀ ਇਹ ਵੀ ਬਾਹਰੋਂ ਛੱਡ ਕੇ ਆਏ ਸੀ ਨਾ
1: ਬਿਲਕੁਲ ਮੁੜ ਕੇ ਆ ਕੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀਗੀਆਂ ਇੰਡੀਆ ਚ ਜਾਂ ਪੰਜਾਬ ਚ ਜਿੱਥੇ ਵੀ ਸੀ ਉਹ ਵੀ ਕੁਰਕ ਕਰਾਈਆਂ
5: ਉਹ ਵੀ ਕੁਰਕ ਕਰਾ ਲਈਆਂ ਤੇ ਅੱਜ ਜਿਹੜੇ ਅੱਜ ਮੰਨ ਲਓ ਸਾਡੇ ਭਰਾ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨੀ
1: ਜੀ
5: ਉਹ ਉਹਨਾਂ ਤੇ ਵੀ ਸਵਾਲ ਚੁੱਕਦੇ ਨੇ ਉਹ ਜਿਵੇਂ ਕੁੱਕੀ ਗੱਲ ਤੇ ਚੁੱਕਦੇ ਨੇ ਦੂਜੇ ਵੀ ਉਹ ਕਿਉਂਕਿ ਉਹ ਸਾਡੀ ਵਿਚਾਰਧਾਰਾ ਨਾਲ ਲੈਂਦੀ ਹੈ ਭਾਵੇਂ ਉਹਨੇ ਬੰਦੇ ਨੇ ਲੋਕਾਂ ਵਾਸਤੇ ਲੜਾਈ ਲੜੀ ਹੋਵੇ ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ ਜਿਨ੍ਹਾਂ ਨੇ ਆਪਣਾ ਬਾਬਾ ਬੰਦਾ ਸਿੰਘ
1: ਬਹਾਦਰ
5: ਸਭ ਤੋਂ ਵੱਧ ਜ਼ਮੀਨਾਂ ਉਹਨਾਂ ਨੇ ਛੜਾਈਆਂ ਤੇ
1: ਜੈਤੋ ਦੇ ਮੋਰਚੇ ਲੱਗੇ ਚਾਬੀਆਂ ਦੇ ਮੋਰਚੇ ਲੱਗੇ ਉਹ ਚ ਕਦੇ ਹੋਇਆ ਭਈ ਹਿੰਦੂ ਕਿੰਨੇ ਨੇ ਜਾਂ ਸਿੱਖ ਕਿੰਨੇ ਨੇ ਕਦੇ ਸੁਣਿਆ ਆਪਾਂ ਉਹਦੇ ਵਿੱਚ
5: ਫਿਰ ਅਸੀਂ ਅਸੀਂ ਅਸੀਂ ਕਿਹੜੇ ਕਿਹੜੇ ਲੌਜਿਕ ਦੇ ਹਿਸਾਬ ਨਾਲ ਸੋਚਦੇ ਹਾਂ ਵੀ ਮੰਨ ਲਓ ਭਾਵੇਂ ਉਹ ਕਿਸੇ ਵਿਚਾਰਧਾਰਾ ਦਾ ਬੰਦਾ ਹੋਵੇ ਉਹ ਕਿਸੇ ਮਨੁੱਖਤਾ ਦੇ ਨਾਲ ਖੜਾ ਹੈ ਨਾ ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ ਉਹ ਕਾਮਰੇਡ ਹੈ ਭਾਵੇਂ ਬੰਦਾ ਸਿੰਘ ਬਹਾਦਰ ਸੀ ਉਹ ਸਿੱਖ ਫਲਸਫੇ ਦੇ ਨਾਲ
1: ਬਿਲਕੁਲ ਹੈ ਜੀ
5: ਕਾਰਨ ਤਾਂ ਉਹੀ ਹੈ ਨਾ ਇਹ ਨਾ ਅਸਲ ਚ ਨਾ ਆਪਾਂ ਤਾਂ ਚਲੋ 5-7 ਜਾਣੇ 10 ਜਾਣੇ 20 ਜਾਣੇ ਜੁੜੇ ਆ
1: ਨਾਲੇ ਹੁਣ ਬਿੱਟੂ ਨੂੰ ਵੀ ਇਹਦੇ ਵਿੱਚ ਕੀ ਬਿਆਨ ਦੇਣ ਦੀ ਬਾਈ ਜੀ ਜ਼ਰੂਰਤ ਸੀ ਕਿ ਜਿਹੜੇ ਸਾਰੇ ਹੀ ਉਸ ਸਮੇਂ ਦੇ ਵਿੱਚ ਜਦ ਉਹਨਾਂ ਨੇ ਕਿਹਾ ਵੀ ਜਿੰਨੇ 30 ਸਾਲ ਪਹਿਲਾਂ ਮਤਲਬ ਕਿ ਜਿੰਨੇ ਵੀ ਲੋਕਾਂ ਦੇ ਨਾਲ ਜੋ ਕੁਝ ਵੀ ਵਾਪਰਿਆ ਉਹਦੀ ਅਰਦਾਸ ਕਰਨੀ ਆ ਗੱਲ ਨਿਬੜੀ ਉਹਦੇ ਵਿੱਚ ਸਾਰਾ ਹੀ ਆ ਗਿਆ ਭਾਈਚਾਰਾ ਸਾਰਾ ਚਾਹੇ ਉਹ ਪੁਲਿਸ ਵਾਲੇ ਨੇ ਚਾਹੇ ਉਹ ਦੂਸਰੇ ਦੁਸ਼ਮਣ ਵਾਲੇ ਸੀਗੇ ਜਾਂ ਖਾੜਕੂ ਸੀਗੇ ਜਾਂ ਆਮ ਜਨਤਾ ਦੇ ਸੀਗੇ, ਉਹ ਸਾਰਾ ਕੁਝ ਹੀ ਵਿੱਚ ਆ ਗਿਆ ਕਿ ਮਤਲਬ ਕਿ ਇਹ ਬਿੱਟੂ ਸਾਹਿਬ ਨੂੰ ਜ਼ਰੂਰੀ ਆ ਕਿ ਇਹ ਗੱਲ ਕਹਿਣੀ ਕਿ ਭਾਈ ਸਾਰਿਆਂ ਦੇ ਲਈ ਕਰੋ ਜਦ ਸਾਂਝੀਵਾਲਤਾ ਦੀ ਗੱਲ ਹੋ ਰਹੀ ਹੈ।
5: ਨਹੀਂ ਭਾਰਜ ਬਾਈ ਜੀ, ਉਹਦੇ ਚ ਇਹ ਹੈ ਨਾ, ਨਾ ਤਾਂ ਉਹ ਜਿਹੜੇ ਬਿੱਟੂ ਸਾਹਿਬ ਸਵਾਲ ਚੁੱਕਣ ਵਾਲੇ ਘੱਟ ਨੇ, ਉਹ ਘੱਟ ਨੀ ਹੈਗੀ, ਉਹ ਆਪਣੀਆਂ ਵੋਟਾਂ ਵੇਖਦੇ ਪਏ ਨੇ। ਜਿਹੜੇ ਅਰਦਾਸ ਕਰਨ ਵਾਲੇ ਨੇ ਇਹ ਵੀ ਘੱਟ ਨੀ ਹੈਗੇ
1: ਜੀ।
5: ਇਹਨਾਂ ਨੂੰ ਕੀ ਅੱਜ ਹੁਣ ਖਾਲੜਾ ਸਾਹਿਬ ਦੀ ਵੀਡੀਓ ਮੂਵੀ ਨਾ ਬਣ

0: ਗੱਲ ਕਦੇ ਕੋਈ ਕੋਈ ਜੇ ਲੌਜਿਕ ਦੇ ਤੌਰ ਤੇ ਕਹਿ ਦੇ ਵੀ ਤੁਸੀਂ ਅਕਾਲੀਆਂ ਨਾਲ ਖੜੇ ਹੋ ਜਾਂ ਕਾਂਗਰਸ ਨਾਲ ਖੜੇ ਹੋ ਫਲਾਣੇ ਨਾਲ,
1: ਜੀ
0: ਸਾਨੂੰ ਸਵਾਲ ਕੋਈ ਜਵਾਬ ਤਾਂ ਦੇਵੇ ਨਾ, ਲੌਜਿਕ ਦੇ ਹਿਸਾਬ ਨਾਲ ਆ ਕੇ ਜਵਾਬ ਦੇਵੇ, ਲੱਖ ਵਾਰੀ ਦੇਵੇ ਵੀ ਤੁਸੀਂ ਇੱਕ। ਮੈਂ ਅੱਜ ਸਾਡੇ ਗਰੁੱਪ ਚ ਵੀ ਇਹੀ ਚੱਲਦੀ ਰਹੀ, ਉੱਥੇ ਟਵਾਣਾ
1: ਜੀ
0: ਸਾਹਿਬ ਨੇ ਗੱਲ ਕਹੀ ਸੀ, ਉਹਦੇ ਚ ਵੀ ਇਹੀ ਗੱਲ ਚੱਲਦੀ ਰਹੀ ਵੀ
1: ਜੀ
0: ਟਵਾਣਾ ਸਾਹਿਬ ਆਹ ਗੱਲ ਕਰਦਾ ਫਲਾਣਾ। ਮੈਂ ਕਹਿੰਦਾ ਵੀ ਤੁਸੀਂ ਵੀ ਫੋਨ ਲਾਓ ਫਲਾਣੇ ਜਿਹਦੇ ਨਾਲ ਵੀ ਤੁਹਾਡਾ ਮਤਭੇਦ ਹੈ, ਤੁਸੀਂ ਉਹਨੂੰ ਚੰਗੇ ਸ਼ਬਦਾਂ ਚ, ਚੰਗੇ ਜਿਹੜੀ ਵੀ ਤੁਹਾਡੀ ਗੱਲ
1: ਜੀ
0: ਹੈ ਤੁਸੀਂ ਉਹਨਾਂ ਨਾਲ ਵਿਚਾਰ ਤਕਰਾਰ ਕਰੋ 100 ਵਾਰੀ
1: ਬਿਲਕੁਲ ਹੈ,
0: ਸਾਡੇ ਤਾਂ ਬਾਬੇ ਨਾਨਕ ਨੇ ਕਿਹਾ ਕੁਛ ਸੁਣੀਏ ਕੁਛ ਕਹੀਏ,
1: ਬਿਲਕੁਲ। ਨਾਲੇ ਆਪਾਂ
0: ਪਰ
1: ਤਾਂ
0: ਗੱਲ
1: ਆਵਾਮ
0: ਕਰ
1: ਦੇ
0: ਰਹੇ
1: ਨਾਲ
0: ਹਾਂ
1: ਖੜੇ ਹਾਂ,
0: ਜਦੋਂ
1: ਚਾਹੇ ਆਵਾਮ ਆਪਣੇ ਨਾਲ ਨਹੀਂ ਖੜੇ ਹਾਂ, ਆਪਾਂ ਤਾਂ ਹੱਕ ਦੀ ਗੱਲ
0: ਪੰਗਾ
1: ਕਰਦੇ
0: ਇਹ
1: ਹਾਂ, ਆਵਾਮ ਦੇ ਹੱਕ ਦੀ,
0: ਪੰਗਾ
1: ਸਿਸਟਮ ਦੀ ਗੱਲ ਕਰਦੇ ਹਾਂ, ਜਿਹੜਾ
0: ਪੰਗਾ
1: ਇਹਨਾਂ ਮੁਲਕਾਂ ਦੇ
0: ਪੰਗਾ
1: ਵਿੱਚ
0: ਇਹ ਹੈ
1: ਸਿਸਟਮ,
0: ਨਾ
1: ਚਾਹੇ ਔਜਲਾ ਸਾਹਿਬ ਜਿੱਦਾਂ ਗੱਲ ਕਰਕੇ ਗਏ ਆ ਜਾਂ ਮੈਂ ਗੱਲ ਕਰ ਰਿਹਾ ਇਹਨਾਂ ਮੁਲਕਾਂ ਦੇ ਵਿੱਚ, ਲੋਕਾਂ ਦੇ ਨਾਲ ਸਿਸਟਮ ਹੈ, ਸਿਸਟਮ ਦੇ ਨਾਲ ਲੋਕ ਸਾਰਾ ਉਹ ਮੇਲ ਜੋਲ ਹੈ ਵੀ ਅਸੀਂ ਕਹੀ ਜਾਂਦੇ ਹਾਂ ਕਿ ਕੋਈ
0: ਪਰ
1: ਸਰਕਾਰ
0: ਦਿੱਕਤ
1: ਆਏਗੀ ਤੇ ਉਹ ਸਾਰਾ ਕੁਝ ਹੀ ਮਤਲਬ ਕਿ ਕੋਈ ਜਾਦੂ ਦੀ ਛੜੀ ਦੇ ਨਾਲ ਸਾਰਾ ਕੁਝ ਹੀ ਸਹੀ ਕਰ ਦੋਗੀ, ਓਦਾਂ ਨਹੀਂ ਹੋਣਾ। ਉਹ ਪਹਿਲਾਂ ਆਵਾਮ ਨੂੰ ਵੀ
0: ਨਹੀਂ
1: ਨਾਲ
0: ਹੋਣਾ,
1: ਮਤਲਬ ਕਿ ਆਪਣੇ ਦੇ ਵਿੱਚ ਸੁਧਾਰ, ਆਪਣੇ ਘਰਾਂ ਦੇ ਵਿੱਚ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਫਿਰ ਦੇਸ਼ ਦੀ ਗੱਲ ਆਉਂਦੀ ਹੈ, ਕਸਬਿਆਂ ਦੀ ਗੱਲ ਆਉਂਦੀ ਹੈ, ਉਹ ਕਰਨਾ ਪੈਣਾ ਹੈ। ਇਹ ਨਹੀਂ ਕਿ ਕੋਈ ਸਰਕਾਰ ਆਏਗੀ ਤੇ ਉਹ ਮਤਲਬ ਕਿ ਛੜੀ ਦੇ ਨਾਲ ਹੀ ਸਾਰਾ ਕੁਝ ਸਹੀ ਕਰ ਦੇਗੀ।
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਕੁਛ ਕੁਛ ਨਹੀਂ ਹੋਣਾ,
1: ਜੀ
0: ਏਦਾਂ ਕੁਛ ਨਹੀਂ ਹੋਣਾ। ਗੱਲ ਉਹੀ ਹੈ ਵੀ ਐਵੇਂ ਕੁਛ ਨਹੀਂ ਹੋਣਾ ਵੀ ਕਿਸੇ ਨੂੰ ਮਰਜ਼ੀ
1: ਜੀ
0: ਅੱਜ ਏਦੂ ਪਹਿਲਾਂ ਤੁਸੀਂ ਆਪਾਂ ਚੁਣੀਆਂ ਹੀ ਨੇ ਨਾ ਸਰਕਾਰਾਂ,
1: ਜੀ
0: ਹੁਣ ਆ ਨਵੀਂ ਚੁਣੀ ਸੀ ਐਤਕੀ,
1: ਜੀ
0: ਫਿਰ ਹੁਣ ਕੀ ਹੋ ਗਿਆ?
1: ਇਹ ਤਾਂ
0: ਇਹਨਾਂ ਚ ਤਾਂ ਆਪਾਂ ਕਹਿੰਦੇ ਨਵੇਂ ਬੰਦੇ ਨੇ ਤੇ ਇਹਨਾਂ ਨੂੰ ਵੀ ਗਾਲਾਂ ਕੱਢਦੇ ਆ,
1: ਬਿਲਕੁਲ ਹੈ।
0: ਜਿੰਨਾ ਚਿਰ ਅਸੀਂ ਆਪ ਆਪ ਆਪ ਜ਼ਿੰਮੇਵਾਰ ਨਹੀਂ ਨਾ ਹੁੰਦੇ, ਜਿੰਨਾ ਚਿਰ ਅਸੀਂ ਇਹ ਮੰਨ ਲਓ ਲੀਡਰ ਹੈ ਉਹ, ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਮੈਂ ਤੁਸੀਂ ਕਮਾਈ ਕਰਦੇ ਹੋ ਜਾਂ ਮੈਂ ਕਮਾਈ ਕਰਨਾ, ਜੇ ਮੈਂ ਉਹਦੇ ਚੋਂ 10 ਰੁਪਏ ਵੀ ਟੈਕਸ ਭਰਨਾ ਵਾ ਉਹ ਮੈਂ ਆਪਣੀ ਕਮਾਈ ਚੋਂ
1: ਭਰਨਾ
0: ਤੇ ਇਹਨਾਂ ਲੀਡਰਾਂ ਨੂੰ ਜਿਹੜਾ ਲੀਡਰਾਂ ਨੂੰ ਤਨਖਾਹ ਜਾਂਦੀ ਹੈ ਉਹ ਵੀ ਲੋਕਾਂ ਦੇ ਟੈਕਸ ਦੇ ਪੈਸੇ ਜਾਂਦੀ ਹੈ,
1: ਬਿਲਕੁਲ।
0: ਤੇ ਉਹਦਾ ਜਿਹੜਾ ਉਹਦਾ ਉਹ ਤਨਖਾਹ ਦਾ ਜਿਹੜਾ ਇਨਕਮ ਟੈਕਸ ਹੈ ਉਹ ਵੀ ਲੋਕ ਭਰਦੇ ਨੇ, ਇਹ ਦੇਖੋ ਵੀ ਕਿੱਡਾ ਵਿਚਿੱਤਰ ਕੰਮ ਹੈ।
1: ਨਾਲੇ ਦੇਖੋ ਸਰਕਾਰੀ ਗੱਡੀਆਂ ਜਿਹੜੀਆਂ ਨੇ ਉਹ ਮਤਲਬ ਕਿ ਟੋਲ ਟੈਕਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਤਨਖਾਹ ਨਹੀਂ ਲੈਂਦੇ,
0: ਬਿਲਕੁਲ ਲੈਂਦੇ
1: ਹੈ ਕਿ ਉਹ ਗੱਡੀਆਂ ਮਤਲਬ ਕਿ ਟਾਇਰ ਨਹੀਂ ਘਸਾਉਂਦੀਆਂ ਸੜਕ ਦੇ ਉੱਤੇ,
0: ਸਾਰਾ ਕੁਛ ਕਰਦੇ ਨੇ ਬਾਈ ਜੀ,
1: ਕਿ ਉਹਨਾਂ ਦੇ ਕਾਹਤੋਂ ਡੰਡੇ ਖੜੇ ਹੋ ਜਾਂਦੇ ਆ ਕਾਹਦੇ ਲਈ?
0: ਇਹੀ ਸਾਡੇ ਖਾਨੇ ਨੀ ਪੈਂਦੀ, ਅਸੀਂ ਤਾਂ ਜੇ ਕੋਈ ਲੀਡਰ ਆ ਜਾਏ ਨਾ ਅਸੀਂ ਉਹਨੂੰ ਸਵਾਲ ਨੀ ਪੁੱਛਣਾ
1: ਜੀ,
0: ਅਸੀਂ ਤਾਂ ਉਹਨੂੰ ਫੋਟੋਆਂ ਖਿਚਾਉਣ ਵਾਲਿਆਂ ਦੀ ਲਾਈਨ ਲੱਗੀ। ਹੁਣ ਮੰਨ ਲਓ ਮੈਂ 5-7-10 ਬੰਦਿਆਂ 'ਚ ਤੁਰ ਜਾਂ
1: ਜੀ,
0: ਤੇ ਉੱਥੇ ਮੇਰੇ ਮੇਰੇ ਆਲੇ ਦੁਆਲੇ ਫੋਟੋਆਂ ਸੈਲਫੀਆਂ ਵਾਲੇ ਦੀ ਲਾਈਨ ਲੱਗੀ ਹੋ, ਮੈਂ ਚੌੜਾ ਕਿਉਂ ਆਵਾਂ
1: ਜੀ?
0: ਮੈਂ ਤਾਂ ਕਹਾਂਗਾ ਵੀ ਮੇਰੇ ਮਗਰ ਇੰਨੇ ਲੋਕ ਨੇ, ਉਹੀ ਗੱਲ ਵੀ ਆਪ ਹੀ ਬੰਦੇ ਦੀ ਇਹ ਇਨਸਾਨ ਦਾ ਇੱਕ ਇੱਕ ਉਹ ਹੈਗਾ ਵੀ ਉਹੀ ਗੱਲ, ਜਦੋਂ ਬੰਦੇ ਦੇ 4-5-7-10 ਜਾਣੇ ਬੰਦੇ ਦੁਆਲੇ ਹੋ ਜਾਂਦੇ ਉਹ ਬੰਦਾ ਉਧਰ ਵੀ ਸੋਚਦਾ ਵੀ ਮੇਰੇ ਵਰਗਾ ਕੋਈ ਵੀ ਨੀ ਹੈ
1: ਜੀ। ਬੇਅੰਤ ਬਾਈ ਜੀ ਕਹਿੰਦੇ ਆ ਕਿ ਕਹਿੰਦੇ ਕਿ ਕਿਸੇ ਕੋਲ ਰਿਕਾਰਡ ਹੈਗਾ ਕਿੰਨੇ ਸਿੱਖ ਮਰੇ ਆ ਤੇ ਕਿੰਨੇ ਹਿੰਦੂ ਮਰੇ ਆ? ਬਾਈ ਜੀ ਆਪਾਂ ਇਹਨਾਂ ਚੀਜ਼ਾਂ ਚ ਕਾਹਤੋਂ ਪੈਂਦੇ? ਆਪਾਂ ਕਹਾਂਗੇ ਕਿ ਪੰਜਾਬੀ ਕਿੰਨੇ ਮਰੇ ਆ ਉਸ ਸਮੇਂ ਦੇ ਵਿੱਚ, ਆਪਾਂ ਉਹ ਆਜ਼ਾਦ ਭਾਰਤ ਦੇ ਵਿੱਚ ਜਾਂ ਆਪਾਂ ਹੀ ਉਹਦੇ ਵਿੱਚ ਵੱਡੀਆਂ ਤਾਂ ਆਪ ਹੀ ਪਾਈ ਜਾਂਦੇ ਆਪਾਂ। ਅਸੀਂ ਕਹੀਏ ਕਿ ਉਸ ਸਮੇਂ ਦੇ ਵਿੱਚ ਚਾਹੇ ਉਹ ਪੁਲਿਸ ਵਾਲੇ ਸੀ, ਚਾਹੇ ਉਹ ਹਿੰਦੂ ਸੀਗੇ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀਗੇ, ਚਾਹੇ ਆਪਣੇ ਕ੍ਰਿਸਚਨ ਸੀਗੇ, ਬੋਧੀ ਸੀਗੇ, ਜੈਨੀ ਸੀਗੇ, ਆਪਾਂ ਕਹੀਏ ਕਿ ਪੰਜਾਬੀ ਕਿੰਨੇ ਮਰੇ ਨੇ ਜਾਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਿੰਨਿਆਂ ਨੇ ਮਾਰਿਆ? ਮੈਂ ਤਾਂ ਇਹ ਕਹਾਂਗਾ ਜੀ
0: ਬਿਲਕੁਲ ਪੰਜਾਬੀ ਕਿੰਨੇ ਮਰੇ ਨੇ, ਇਨਸਾਨ ਕਿੰਨੇ ਮਰੇ
1: ਜੀ,
0: ਗੱਲ ਤਾਂ
1: ਇਨਸਾਨੀਅਤ ਦਾ ਘਾਣ ਕਿੰਨਾ ਹੋਇਆ ਇਹ ਕਹੋ ਜੀ।
0: ਬਿਲਕੁਲ ਬਸ ਭਾਰਤ ਬਾਈ ਜੀ, ਅਸਲ ਚ ਨਾ ਇਹ ਮਸਲੇ ਦਾ ਹੱਲ ਕੋਈ ਨੀ ਹੋਣਾ। ਤੁਸੀਂ ਦੇਖੋ ਵੀ ਆਹ ਕਿੰਨੀ ਵੱਡੀ ਸਿਆਸਤ ਇੱਕ ਸਤਲੁਜ ਫਿਲਮ ਨੇ ਲਿਆ ਕੇ ਖੜੀ ਕਰ
1: ਜੀ,
0: ਤੇ ਇਹ ਚੱਲੀ ਜਾਂਦੀ ਆ ਅੱਗੇ, ਕੋਈ ਹੋਰ ਨਵੀਂ ਕਹਾਣੀ ਆਉਂਦੀ, ਬੜਾ ਅਫਸੋਸ ਹੈ ਭਾਰਤ ਬਾਈ ਜੀ ਇਹ ਸਿਸਟਮ ਦਾ। ਜਿਵੇਂ ਮੈਂ ਕਹਿੰਦਾ ਤੁਸੀਂ ਫਿਰ ਵੀ ਚੰਗੇ ਰਹਿ ਗਏ, ਮੈਂ ਤਾਂ
1: ਨਹੀਂ ਬਾਈ ਜੀ, ਮੈਂ ਚਲੋ ਮੈਂ ਗੱਲ ਹੋ ਰਹੀ ਹੈ ਨਾ, ਮੈਂ ਕਈ ਵਾਰੀ ਪਹਿਲਾਂ ਵੀ ਕੀਤੀ ਹੈ ਤੁਹਾਡੇ ਨਾਲ ਬਹਾਨੇ ਨਾਲ ਕਰ ਲੈਣਾ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ। ਚਲੋ ਮੈਂ ਇੱਥੇ ਇਹਨਾਂ ਮੁਲਕਾਂ 'ਚ ਆਏ ਹਾਂ, ਹੋ ਗਏ 20-22 ਸਾਲ ਹੋ ਗਏ, ਪਹਿਲਾਂ ਵੀ ਜ਼ਿਕਰ ਕੀਤਾ, ਬੱਚਿਆਂ ਨੂੰ ਅੱਜ ਤੱਕ ਨਾ ਤਾਂ ਕ੍ਰਿਸਚਨ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ, ਨਾ ਹੀ ਸਿੱਖ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ। ਤੇ ਉਹ ਮੇਰਾ ਵੱਡਾ ਲੜਕਾ ਜਿਹੜਾ 11 ਸਾਲ ਦਾ ਸੀ ਉਸ ਸਮੇਂ ਹੈ, ਤੇ ਉਹ ਅਸੀਂ ਬੈਠੇ ਹਾਂ ਇੱਦਾਂ ਹੀ ਘਰ ਦੇ ਵਿੱਚ, ਪਰਿਵਾਰ ਦੇ ਵਿੱਚ, ਤੇ ਉਹ ਗੁਰੂ ਨਾਨਕ ਸਾਹਿਬ ਦਾ ਸੀਗਾ ਆਪਣਾ ਜਨਮ ਦਿਹਾੜਾ ਸੀਗਾ, ਤੇ ਮੈਂ ਉਹਦੇ ਗੱਲ ਤੋਰ ਲਈ, ਮੈਂ ਕਿਹਾ ਜਦੋਂ ਤੂੰ ਵੱਡਾ ਹੋਇਆ ਤੇ ਮਤਲਬ ਕਿ ਕਿਹੜੇ ਧਰਮ ਨੂੰ ਤੂੰ ਮਤਲਬ ਕਿ ਅਪਣਾਏਗਾ? ਬਹੁਤ ਸਾਰੇ ਧਰਮ ਨੇ ਦੁਨੀਆਂ ਦੇ ਵਿੱਚ, ਤੇ ਮੈਂ ਸਿੱਖ ਹਾਂ, ਪਰਿਵਾਰ ਨੂੰ ਬਿਲੋਂਗ ਕਰਦਾ, ਮੈਂ ਸਿੱਖ ਆਪਣੇ ਆਪ ਨੂੰ ਤਾਂ ਚਲੋ ਜੋ ਵੀ ਹੈ ਪਰਿਵਾਰ ਨੂੰ ਜ਼ਰੂਰ ਬਿਲੋਂਗ ਕਰਦੇ ਹਾਂ, ਤੇ ਤੇਰੀ ਮਦਰ ਜਿਹੜੀ ਆ ਉਹ

0: ਕ੍ਰਿਸਚਨ ਧਰਮ ਨੂੰ ਕਰਦੀ ਹੈ ਤੇ ਤੂੰ ਕਿਹੜਾ ਧਰਮ ਮਤਲਬ ਕਿ ਅਪਣਾਉਂਗਾ। ਤੇ ਉਹ ਅੱਗੇ ਉਹ ਸੋਚ ਕੇ ਕਹਿੰਦਾ ਇੱਕ ਅੱਧੇ ਮਿੰਟ ਬਾਅਦ ਕਹਿੰਦਾ ਅਸੀਂ ਹਲੇ ਸਟੱਡੀ ਕਰ ਰਹੇ ਹਾਂ, ਸਕੂਲ ਦੇ ਵਿੱਚ ਸਾਨੂੰ ਵੱਖਰੇ ਵੱਖਰੇ ਧਰਮ ਪੜ੍ਹਾਉਂਦੇ ਆ ਤੇ ਕਦੇ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ ਭਈ ਤੁਸੀਂ ਆਹ ਨਹੀਂ ਖਾਣਾ, ਤੁਸੀਂ ਉਹ ਨਹੀਂ ਖਾਣਾ, ਇਹਨਾਂ ਨਾਲ ਨਹੀਂ ਮਿਲਣਾ, ਉਹਨਾਂ ਨਾਲ ਨਹੀਂ ਮਿਲਣਾ ਤੇ ਸਾਰਾ ਕੁਝ ਕਰਦੇ ਆ ਬੱਚੇ ਜੀ ਆਪਣਾ ਜੋ ਕਰਦੇ ਆ ਸਕੂਲਾਂ ਦੇ ਹਿਸਾਬ ਦੇ ਨਾਲ ਜੋ ਸਿਖਾਉਂਦੇ ਆ ਜੋ ਕਰਦੇ ਆ ਵਿਚਰਦੇ ਆ। ਕਦੇ ਉਹਨਾਂ ਚ ਕੀਤਾ ਨੀ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਕਿਉਂ ਸ਼ੋਅ ਕਰੀਏ ਯਾਰ, ਮਤਲਬ ਕਿ ਉਹ ਕ੍ਰਿਟੀਸਿਜ਼ਮ ਉੱਥੋਂ ਹੀ ਸ਼ੁਰੂ ਹੋਣਾ ਨਾ, ਅਸੀਂ ਆਪਣੇ ਆਪ ਨੂੰ ਉਹੀ ਜਿਹਨਾਂ ਮੁਲਕਾਂ ਚ ਰਹਿ ਰਹੇ ਹਾਂ ਅਸੀਂ ਕਾਹਤੋਂ ਆਪਣੇ ਆਪ ਨੂੰ ਵੱਖਰਾ ਪੇਸ਼ ਕਰਦੇ ਹਾਂ। ਤੇ ਬੱਚਾ ਅੱਗੇ ਉਹ ਕਹਿੰਦਾ 11 ਸਾਲ ਦਾ ਬੱਚਾ ਮੁਕੱਦਰ ਭਾਈ ਕਹਿੰਦਾ ਕਿ ਜਦੋਂ ਮੈਂ 17-18 ਸਾਲ ਦਾ ਹੋ ਗਿਆ ਡਿਸੀਜ਼ਨ ਬਣਾਉਣ ਦੇ ਲਈ ਤੇ ਮੈਂ ਇਹ ਵਿਚਾਰਾਂਗਾ ਕਿ ਮੇਰਾ ਇੱਕ ਇਨਸਾਨ ਬਣ ਇਨਸਾਨੀਅਤ ਲਈ ਇਨਸਾਨ ਬਣਨਾ ਜ਼ਰੂਰੀ ਹੈ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ। 11 ਸਾਲ ਦਾ ਬੱਚਾ ਕਹਿ ਰਿਹਾ, ਕਿੱਥੇ ਉਹਦੀ ਐਜੂਕੇਸ਼ਨ ਕੀ ਕੰਮ ਕਰ ਰਹੀ ਹੈ ਦੇਖ ਲਓ।
1: ਬਿਲਕੁਲ ਬਿਲਕੁਲ ਬਿਲਕੁਲ ਦਰੁਸਤ ਹੈ, ਕੋਈ ਕੋਈ ਕੋਈ ਸ਼ੱਕ ਨਹੀਂ, ਚਾਹੀਦਾ ਵੀ ਐਵੇਂ ਹੈ। ਉਹ ਮੈਂ ਤਾਂ ਭਾਰਜ ਬਾਈ ਜੀ ਸਾਡੇ ਗੁਰੂ ਸਾਹਿਬ ਨੇ ਮੈਂ ਕਹਿੰਦਾ ਵੀ ਕੁਰਬਾਨੀ ਦਿੱਤੀ ਇਨਸਾਨੀਅਤ ਦੇ ਵਾਸਤੇ, ਭਾਵੇਂ ਹਿੰਦ ਦੀ ਚਾਦਰ ਕਹੀ ਜਾਣ ਭਾਵੇਂ ਕੁਛ ਕਹੀ ਜਾਣ
0: ਜੀ,
1: ਪਰ ਇਹ ਸਿਆਸਤ ਨੇ ਸਾਡੇ ਗੁਰੂ ਸਾਹਿਬ ਨੇ 14 ਤੋਂ 13 ਜੰਗਾਂ ਲੜੀਆਂ ਹਿੰਦੂ ਰਾਜਿਆਂ ਦੇ ਖਿਲਾਫ਼
0: ਜੀ,
1: ਜਿਨ੍ਹਾਂ ਨੇ ਆਟਿਆਂ ਦੀਆਂ ਗਊਆਂ ਬਣਾ ਬਣਾ ਕੇ ਸਹੁੰਆਂ ਚੁੱਕੀਆਂ ਝੂਠੀਆਂ
0: ਜੀ।
1: ਉਹਨਾਂ ਨੂੰ ਉਹ ਗੁਰੂ ਸਾਹਿਬ ਨੂੰ ਵੀ ਇਹ ਸਿਆਸਤ ਨੇ ਉਹੀ ਗੱਲ ਵੀ ਹਿੰਦੂ ਧਰਮ ਦੇ ਨਾਲ ਜੋੜਦੇ ਵੀ ਇਹਨਾਂ ਨੇ ਹਿੰਦੂ ਧਰਮ ਦੇ ਵਾਸਤੇ ਕੁਰਬਾਨੀ ਦਿੱਤੀ,
0: ਬਿਲਕੁਲ
1: ਜਦੋਂ ਕਿ ਉਹਨਾਂ ਨੇ ਇਨਸਾਨੀਅਤ ਦੇ ਵਾਸਤੇ ਦਿੱਤੀ ਸੀ ਕੁਰਬਾਨੀ। ਅੱਜ ਭਾਵੇਂ ਕੋਈ ਵੀ ਮਜ਼ਲੂਮ ਹੁੰਦਾ, ਭਾਵੇਂ ਉਹ ਮੁਸਲਮਾਨ ਹੈ, ਈਸਾਈ ਹੈ, ਕੋਈ ਹੋਵੇ,
0: ਜੋ ਉਹਦੇ ਖਿਲਾਫ਼ ਲੜੇ ਸੀ ਜੀ, ਜ਼ੁਲਮ ਦੇ ਖਿਲਾਫ਼ ਖੜੇ ਸੀ, ਹੱਕ ਲਈ ਖੜੇ ਸੀ। ਬਿਲਕੁਲ, ਜੇ ਤੁਸੀਂ ਘੋੜੀ ਦੇ ਉੱਤੇ ਘੋੜੇ ਦੇ ਉੱਤੇ ਭਾਈ ਕਲਗੀ ਲਾ ਸਕਦੇ ਹੋ ਤਾਂ ਅਸੀਂ ਵੀ ਲਾ ਸਕਦੇ ਹਾਂ ਫਿਰ, ਬਿਲਕੁਲ
1: ਅਸੀਂ ਵੀ ਲਾ ਸਕਦੇ,
0: ਜੇ ਤੁਸੀਂ ਬਾਜ ਰੱਖ ਸਕਦੇ ਹੋ ਤਾਂ ਅਸੀਂ ਵੀ ਰੱਖਾਂਗੇ, ਫਿਰ ਕਿਉਂ ਨਹੀਂ ਰੱਖ ਸਕਦੇ ਜੀ।
1: ਬਿਲਕੁਲ ਉਹੀ ਗੱਲ ਹੈ, ਬਸ ਉਹ ਸਾਡੇ ਸਮਝ ਨਹੀਂ ਆਉਂਦੀ ਬਾਈ ਜੀ।
0: ਬਿਲਕੁਲ,
1: ਜਿੱਦੇ ਅਸੀਂ ਇਹ ਸਿਆਸਤ ਨੂੰ ਸਮਝ ਕੇ ਉਹਦੇ ਸਾਰੇ ਮਸਲੇ ਹੱਲ
0: ਮਸਲੇ ਹੱਲ
1: ਸਮਝ, ਅਸੀਂ ਜੁੜੇ ਹਾਂ ਨਿੱਜੀ ਮਫਾਦਾਂ ਦੇ ਨਾਲ,
0: ਕਿਉਂਕਿ ਬਾਈ ਜੀ ਉਹਨਾਂ ਦਾ ਕੰਮ ਹੈ ਸਿਆਸਤ ਕਰਨਾ, ਪਾੜੋ ਤੇ ਰਾਜ ਕਰੋ। ਜੇ ਲੋਕ ਆਪਸ ਦੇ ਵਿੱਚ ਇਹ ਚੀਜ਼ਾਂ ਨੂੰ ਵਿਚਾਰਨਗੇ, ਕਹਿਣਗੇ ਭਾਈ ਅਸੀਂ ਤਾਂ ਪੰਜਾਬੀ ਹਾਂ, ਅਸੀਂ ਕੋਈ ਹਿੰਦੂ ਨਹੀਂ, ਅਸੀਂ ਕੋਈ ਸਿੱਖ ਨਹੀਂ, ਅਸੀਂ ਕੋਈ ਮੁਸਲਮਾਨ ਨਹੀਂ, ਅਸੀਂ ਕੋਈ ਕ੍ਰਿਸਚਨ ਨਹੀਂ, ਕਹੋ ਭਾਈ ਪੰਜਾਬੀ ਹਾਂ ਬਸ, ਗੱਲ ਨਹੀਂ ਬੜੀ, ਉਹ ਗੱਲ ਹੀ ਨਹੀਂ ਅੱਗੇ ਕਰਨ ਸਕਣਗੇ, ਕਿੱਥੇ ਪਾੜ ਲੈਣਗੇ ਤੁਹਾਨੂੰ ਜੀ।
1: ਜੇ ਪੰਜਾਬੀ ਹੋਣਗੇ ਬਾਈ ਜੀ ਫਿਰ ਉਹ ਕਹਿਣਗੇ ਵੀ ਹਾਂ ਜੀ ਸਾਡੇ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਹਾਂ।
0: ਬਾਈ ਜੀ ਅੱਜ ਤੁਹਾਡੇ ਨਾਲ ਸਿੱਧੀ ਗੱਲ ਕਰਦਾ ਮੁਕੱਦਰ ਬਾਈ ਜੀ, ਕਦੇ ਆਪਾਂ ਜਿੰਨਾ ਆਪਾਂ ਪੰਜਾਬ ਨੂੰ ਕਦੇ ਆਪਣੇ ਆਪ ਨੂੰ ਅਸੀਂ ਇੰਡੀਅਨ ਮੰਨਿਆ?
1: ਬਿਲਕੁਲ,
0: ਕਦੀ ਹਿੱਕ ਠੋ ਕੇ ਕਿਹਾ ਕਿ ਅਸੀਂ ਮਤਲਬ ਕਿ ਇੰਡੀਅਨ ਆ?
1: ਨਹੀਂ ਨਹੀਂ, ਅਸੀਂ ਤਾਂ ਮਾਨ ਨਾਲ ਕਹਿੰਦੇ ਹਾਂ ਬਾਈ ਜੀ ਅਸੀਂ ਇੰਡੀਅਨ
0: ਜੀ,
1: ਅਸੀਂ ਕਦੇ ਨੀ ਕਿਹਾ ਹੈਗਾ
0: ਜੀ
1: ਉਸ ਦੇਸ਼ ਚ ਅਸੀਂ। ਮੈਂ ਤਾਂ ਖਾਸ ਕਰ ਉਹੀ ਗੱਲ ਕਦੇ ਵੀ ਨੀ ਭਾਜਪਾ ਜੀ, ਤੁਸੀਂ ਕਦੇ ਪੁੱਛਿਆ ਹੋਵੇ ਮੈਂ ਤਾਂ ਮਾਣ ਕਰਨਾ ਇੰਡੀਅਨ ਹੋਣ ਤੇ ਸਾਡਾ।
0: ਬਿਲਕੁਲ ਬਿਲਕੁਲ, ਕੁਝ ਲੋਕ ਇਹ ਆ ਕਿ ਸਾਨੂੰ ਬਸ ਸੀਮਤ ਕਰ ਦੋ ਜੀ, ਅੱਜ ਤੁਸੀਂ ਜਿੱਥੇ ਜੀ ਕਰਦੇ ਹੋ ਉੱਥੇ ਨੂੰ ਚਲੇ ਜਾਓ, ਕੋਈ ਪੁੱਛਦਾ ਤੁਹਾਨੂੰ, ਕੋਈ ਰੋਕਦਾ ਭਾਈ ਕੌਣ ਆ, ਭਾਈ ਕਿੱਥੋਂ ਆ, ਅਗਲੇ ਦਿਲਚਸਪੀ ਲੈਂਦੇ ਆ, ਪੁੱਛਦੇ ਆ ਤੁਹਾਡੇ ਕਿੱਥੋਂ ਆਏ ਹੋ, ਪਿਛੋਕੜ ਕੀ ਹੈ, ਲੈ ਅੱਛਾ ਤੁਸੀਂ ਉੱਥੋਂ, ਅੱਜ ਤਾਂ ਸੁਣਦੇ ਹੁੰਦੇ ਸੀ ਤੁਹਾਡੇ ਬਾਰੇ ਤੇ ਅਸੀਂ ਭਾਈ ਮਤਲਬ ਕਿ ਅੱਜ ਦੇਖ ਵੀ ਲਿਆ ਕਿ ਬੜਾ ਕਿੰਨਾ ਮਾਨ ਸਨਮਾਨ ਪਿਆਰ ਮੁਹੱਬਤ ਕਰਦੇ ਨੇ ਸਾਰੇ, ਕਰਦੇ ਜਿੱਥੇ ਮਰਜ਼ੀ ਮੁਲਕ ਦੇ ਵਿੱਚ
1: ਕਰਦੇ ਨੇ ਭਾਰਤ ਬਾਈ ਜੀ ਸਾਡੀ ਤਾਂ, ਮੈਂ ਤਾਂ ਕਹਿੰਦਾ ਸਾਡੀ ਤਾਂ ਵੀ ਸਾਡੇ ਬਜ਼ੁਰਗਾਂ ਦੀ ਉਹੀ ਗੱਲ 60-70 ਸਾਲ ਜ਼ਿੰਦਗੀ ਹਰਿਆਣੇ ਚ ਲੰਘੀ ਹੈ ਜਿਹਨੂੰ ਅਸੀਂ ਆਪਾਂ ਨਹੀਂ ਮੰਨਦੇ ਪਾਠ, ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ। ਮੈਂ ਕਹਿੰਦਾ ਵੀ ਜੇ ਅਸੀਂ ਇੰਡੀਅਨ ਜਾਂ ਇੱਕ ਬਿਨਾਂ ਧਰਮਾਂ ਤੋਂ ਵੰਡ ਕੇ ਇੱਕ ਇਨਸਾਨ ਬਣ ਕੇ ਸਵਾਲ ਪੁੱਛੀਏ ਸਰਕਾਰਾਂ ਨੂੰ ਵੀ ਸਾਡੇ ਬੱਚਿਆਂ ਵਾਸਤੇ ਦੱਸੋ ਵੀ ਤੁਸੀਂ ਤੁਸੀਂ ਕੀ ਕੀਤਾ, ਉਹ ਇਹ ਚਾਹੁੰਦੀਆਂ ਨੇ, ਉਹਨਾਂ ਨੂੰ ਇਹ ਵੀ ਲਾਲ ਕਰਦੇ ਫਿਰਨ, ਦੋ ਇੱਧਰ ਮਰ ਗਏ ਦੋ ਉੱਧਰ ਮਰ ਗਏ ਉਹਦੇ ਤੇ ਸਿਆਸਤ ਕਰੀ ਜਾਈ ਹੈ ਨਾ ਜਵਾਕਾਂ ਨੂੰ।
0: ਬਿਲਕੁਲ ਹਾਂ ਜੀ,
1: ਉਹ ਚਾਹੁੰਦੀ
0: ਬਿਲਕੁਲ ਹੈ ਜੀ।
1: ਠੀਕ
0: ਹੈ ਜੀ, ਮੁਕੱਦਰ ਜੀ ਸ਼ੁਕਰੀਆ ਜੁੜੇ ਤੁਸੀਂ ਵਿਚਾਰ ਰੱਖੇ
1: ਆਉਂਦੀ ਨੇੜ ਤੋਂ ਇੱਕ ਤੇ ਸਾਡੇ ਸਮਝ ਤੇ ਮੈਨੂੰ ਇਹ ਲੱਗਦਾ ਵੀ ਛੇਤੀ ਛੇਤੀ ਇਹ ਕਹਾਣੀ ਸਮਝ ਆਉਂਦੀ ਦਿਸਦੀ ਨਹੀਂ।
0: ਬਿਲਕੁਲ ਹੈ ਜੀ ਬਿਲਕੁਲ, ਨਹੀਂ ਨਹੀਂ ਅਜੇ ਜਾਗਰੂਕ ਨਹੀਂ ਹੋਏ, ਹਲੇ ਲੱਗਣਗੇ 50-100 ਸਾਲ ਜੀ,
1: ਲੱਗਣਗੇ ਜੀ ਲੱਗਣਗੇ, ਬਿਲਕੁਲ ਲੱਗਣ।
0: ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਵਿਚਾਰ ਰੱਖ ਕੇ ਗਏ ਨੇ ਤੇ ਬਹੁਤ ਸਾਰੇ ਦੋਸਤ ਜਿਹੜੇ ਕਮੈਂਟ ਵੀ ਕਰ ਰਹੇ ਨੇ ਆਪਸ ਦੇ ਵਿੱਚ, ਤੇ ਬਹੁਤ ਬਹੁਤ ਸ਼ੁਕਰੀਆ, ਪਿਆਰ ਮੁਹੱਬਤ ਬਣਿਆ ਰਹੇ ਸਾਰਿਆਂ ਚ। ਇਹਨਾਂ ਚੀਜ਼ਾਂ ਕਰਕੇ ਆਪਾਂ ਵੰਡੀਆਂ ਨਹੀਂ ਪਾਉਣੀਆਂ ਦੋਸਤੋ, ਇਹਨਾਂ ਦਾ ਕੰਮ ਆ ਵੰਡੀਆਂ ਪਾਉਣਾ ਤੇ ਆਪਾਂ ਪਿਆਰ ਮੁਹੱਬਤ ਵਧਾਉਣਾ। ਤੇ ਲੋ ਇੱਕ ਦੋ ਖਬਰਾਂ ਹੋਰ ਨੇ ਦੇਸ਼ ਵਿਦੇਸ਼ ਦੀਆਂ ਤੇ ਉਹਨਾਂ ਦੇ ਵੱਲ ਸਾਂਝ ਪਾ ਕੇ ਤੇ ਅੱਗੇ ਵੱਧਦੇ ਹਾਂ। ਲਾਈਨ ਖੁੱਲੀ ਆ ਤੁਹਾਡੇ ਲਈ ਵੀ ਦੋਸਤੋ, ਜੇ ਗੱਲਬਾਤ ਕਰਨੀ ਚਾਹੁੰਦੇ ਹੋ +358 449 76 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਨਿੱਜਰ ਜਿਹੜਾ ਗੱਲਬਾਤ ਕਰਕੇ ਹਟੇ ਸੀ ਦਲ ਖਾਲਸਾ ਦੀ, ਨਿੱਜਰ ਸਾਹਿਬ ਦੇ ਬਾਰੇ ਜੋ ਕਤਲ ਹੈ ਉਹਦੀ ਅੰਤਰਰਾਸ਼ਟਰੀ ਜਾਂਚ ਮੰਗੀ ਹੈ ਉਹਨਾਂ ਨੇ, ਦਲ ਖਾਲਸਾ ਨੇ ਉਹਦੇ ਉੱਤੇ ਵਾਰਤਾਲਾਪ ਹੋਈ ਹੈ ਤੇ ਹੋਰ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੀ ਸਿਚੁਏਸ਼ਨ ਦੇ ਉੱਤੇ, ਸਿਆਸਤ ਜੋ ਹੋ ਰਹੀ ਹੈ ਉਹਦੇ ਉੱਤੇ ਤੇ ਇਸੇ ਤਰ੍ਹਾਂ ਸਤਲੁਜ ਮੂਵੀ ਉੱਤੋਂ ਥੋੜਾ ਜਿਹਾ ਗੁਰੇਜ਼ ਵੀ ਕਰਨ ਦੀ ਕੋਸ਼ਿਸ਼ ਹੈ, ਕੁਝ ਨਾ ਕੁਝ ਨਵਾਂ, ਕੁਝ ਨਾ ਕੁਝ ਹੋਰ, ਕਿਉਂਕਿ ਆਡੀਅੰਸ ਕਹਿ ਲਓ, ਸਰੋਤੇ ਕਹਿ ਲਓ, ਆਪਣਾ ਪਰਿਵਾਰ, ਇਹਨਾਂ ਚੀਜ਼ਾਂ ਤੋਂ ਆਪਣਾ ਵੱਖਰੇ ਥੋੜੇ ਜਿਹੇ ਪ੍ਰੋਗਰਾਮ ਹੁੰਦੇ ਆ, ਪਰ ਕੀ ਕਰੀਏ, ਕਰਨੀ ਪੈ ਜਾਂਦੀ ਹੈ ਗੱਲ ਵਿੱਚ। ਤੇ ਕੈਨੇਡਾ ਦੇ ਐਮ ਪੀ ਦੀ ਗੱਲ ਕੀਤੀ ਸੀ, ਉਹ ਅਰੈਸਟ ਹੋਇਆ ਜਿਹਨੇ 439 ਹਥਿਆਰ ਰੱਖੇ ਸੀ, $3,00,000 ਕੈਸ਼ ਨਗਦ ਤੇ ਇੱਕ ਜਿਹੜੀ ਐਂਟੀਕ ਜਿਹੜੀ ਸੀ ਤੋਪ ਸਾਂਭੀ ਰੱਖੀ ਸੀ, ਪਰ ਉਹ ਕੋਈ ਅਲਮਾਰੀਆਂ ਵਗੈਰਾ ਚ ਨਹੀਂ ਸੀਗੀਆਂ ਤੇ ਉਹਦੇ ਉੱਤੇ 12 ਚਾਰਜ ਜਿਹੜੇ ਲੱਗੇ ਆ ਤੇ ਕੁਝ ਸਮਗਲਿੰਗ ਵਗੈਰਾ ਵੀ ਕੀਤੀ ਹੈ ਉਹਦੀ, ਜਿਹੜੀਆਂ 2-3 ਜਿਹੜੇ ਅਸਲੇ ਨੇ ਉਹਨਾਂ ਦੇ ਵਿੱਚੋਂ, ਤੇ ਉਹਦੀ ਗ੍ਰਿਫਤਾਰੀ ਹੋਈ ਹੈ। ਚਾਈਨਾਸ ਤੋਂ ਸ਼ਾਇਦ ਬਿਲੋਂਗ ਕਰਦੇ, ਜੰਮੇ ਪਲੇ ਉੱਥੇ ਹੋਣਗੇ ਤੇ ਫੇਸ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਦੋਂ ਉਹਨਾਂ ਦੀ ਤਸਵੀਰ ਦੇਖਦੇ ਆ ਤਾਂ। ਟਰੰਪ ਸਾਹਿਬ ਦੀ ਸਪੀਚ ਹੋਣੀ ਹੈ 16 ਜੁਲਾਈ ਨੂੰ ਸ਼ਾਮ ਨੂੰ, ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ। ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਰਾਹੀਂ ਐਲਾਨ ਕੀਤਾ ਟਰੰਪ ਨੇ ਕਿ ਉਹਨਾਂ ਦੱਸਿਆ ਕਿ ਵੀਰਵਾਰ ਨੂੰ ਰਾਤ 9 ਵਜੇ ਦੇਸ਼ ਦੇ ਨਾਮ ਇੱਕ ਵਿਸ਼ੇਸ਼ ਭਾਸ਼ਣ ਦੇਣਗੇ। ਰਾਸ਼ਟਰਪਤੀ ਟਰੰਪ ਦੇ ਵੱਲੋਂ ਇਸ ਯੋਜਨਾਬੰਦੀ ਸੰਬੋਧਨ ਦੇ ਐਲਾਨ ਤੋਂ ਜਿਹੜਾ ਬਾਅਦ ਵੀ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਜਿਹੜਾ ਹੋਵੇਗਾ ਕੀ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਇਸ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਬਸ ਇੰਨਾ ਹੀ ਕਿਹਾ ਕਿ ਭਾਈ ਸਪੀਚ ਤਿਆਰ ਹੈ, ਜਿਸਦੇ ਕਾਰਨ ਇਸ ਸੰਬੋਧਨ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ। ਟਰੁੱਥ ਸੋਸ਼ਲ ਦੇ ਉੱਤੇ ਐਲਾਨ ਤੋਂ ਬਾਅਦ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਛਿੜ ਗਈ ਤੇ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਹੌਰਮੁਜ਼ ਜਲ ਮਾਰਗ ਦੇ ਉੱਤੇ ਲਗਾਏ ਗਏ 20% ਟੈਕਸ ਇਰਾਨ ਵਿਰੁੱਧ ਅਮਰੀਕੀ ਕਾਰਵਾਈ ਜਾਂ ਦੇਸ਼ ਦੀਆਂ ਅਗਲੀਆਂ ਆਰਥਿਕ ਨੀਤੀਆਂ ਦੇ ਬਾਰੇ ਕੋਈ ਵੱਡਾ ਫੈਸਲਾ ਦੇਸ਼ ਸਾਹਮਣੇ ਰੱਖ ਸਕਦਾ ਹੈ। ਵਾਈਟ ਹਾਊਸ ਅਤੇ ਰਾਸ਼ਟਰਪਤੀ ਦੇ ਦਫ਼ਤਰ ਦੇ ਵੱਲੋਂ ਅਜੇ ਤੱਕ ਇਸ ਭਾਸ਼ਣ ਦੀ ਰੂਪਰੇਖਾ ਦੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਸਦੇ ਕਾਰਨ ਵੀਰਵਾਰ ਰਾਤ ਨੂੰ ਹੋਣ ਵਾਲੇ ਇਸ ਲਾਈਵ ਪ੍ਰਸਾਰਣ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਰਹਿਣਗੀਆਂ। ਦੂਸਰੇ ਪਾਸੇ ਮੌਜਤਬਾ ਖਾਮੇਨੇਈ 90% ਖਤਮ ਕਰ ਦਿੱਤੇ ਆ ਟਰੰਪ ਦੀਆਂ ਅੱਜ ਖਬਰਾਂ ਜਿਹੜੀਆਂ ਨੇ, ਸੁਰਖੀਆਂ ਜਿਹੜੀਆਂ ਲੱਗੀਆਂ ਆ। ਇਰਾਨ ਦੀ ਫੌਜੀ ਸ਼ਕਤੀ ਵੀ ਲਗਭਗ ਕਹਿੰਦੇ ਤਬਾਹ ਕਰ ਦਿੱਤੀ ਆ ਟਰੰਪ ਸਾਹਿਬ। ਫੋਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਇਰਾਨ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਲਗਭਗ ਤਬਾਹ ਹੋ ਗਈ ਹੈ ਤੇ ਇਰਾਨ ਦੇ ਨਵੇਂ ਸੁਪਰੀਮ ਲੀਡਰ ਮੌਜਤਬਾ ਖਾਮੇਨੇਈ ਦੀ ਵੀ ਜਿਹੜੇ ਨੇ 90% ਖਤਮ ਨੇ। ਹਾਲਾਂਕਿ ਟਰੰਪ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਦੇ ਲਈ ਕੋਈ ਜਨਤਕ ਸਬੂਤ ਨਹੀਂ ਦਿੱਤਾ ਹੈ, ਨਾ ਹੀ ਸੁਤੰਤਰ ਸਰੋਤਾਂ ਦੇ ਦੁਆਰਾ ਇਸ ਦੀ ਪੁਸ਼ਟੀ ਕੀਤੀ ਹੈ। ਪਰ ਦੂਸਰੇ ਪਾਸੇ ਇਰਾਨ ਜਿਹੜਾ ਉਹ ਵੀ ਜਿਹੜਾ ਆਪਣੇ ਜਵਾਬੀ ਕਾਰਵਾਈ ਕਰ ਰਿਹਾ। ਇਰਾਨ ਦੀ ਫੌਜੀ ਸ਼ਕਤੀ ਦੇ ਉੱਤੇ ਟਰੰਪ ਦਾ ਦਾਅਵਾ ਹੈ ਕਿ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਰਾਨ ਦੀਆਂ ਫੌਜੀ ਸਮਰਥਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਇਰਾਨ ਦੀ ਜਲ ਸੈਨਾ, ਹਵਾਈ ਸੈਨਾ ਤੇ ਹਵਾਈ ਰੱਖਿਆ ਪ੍ਰਣਾਲੀਆਂ ਲਗਭਗ ਅਕਿਰਿਆਸ਼ੀਲ ਨੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਚੋਟੀ ਦੇ ਇਰਾਨੀ ਫੌਜੀ ਨੇਤਾ ਮਾਰੇ ਗਏ। ਟਰੰਪ ਨੇ ਕਿਹਾ ਕਿ ਮੌਜਤਬਾ ਖਾਮੇਨੇਈ, ਜਿਸ ਨੂੰ ਉਨ੍ਹਾਂ ਦੇ ਪਿਤਾ ਅਯਾਤੁੱਲਾ ਖਾਮੇਨੇਈ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ਤੇ ਮੰਨਿਆ ਜਾਂਦਾ ਸੀ, ਹੁਣ 90% ਠੀਕ ਹੋ ਗਿਆ ਤੇ ਉਸਨੇ ਇਹ ਵੀ ਜਿਹੜਾ ਸੰਕੇਤ ਦਿੱਤਾ ਕਿ ਮੌਜਤਬਾ ਇੱਕ ਹਵਾਈ ਹਮਲੇ ਦੇ ਵਿੱਚ ਜ਼ਖਮੀ ਹੋਇਆ ਸੀ ਤੇ ਕਿਸੇ ਵੀ ਸੁਤੰਤਰ ਜਾਂ ਅਧਿਕਾਰਤ ਸਰੋਤ ਤੋਂ ਮੌਜਤਬਾ ਦੀ ਜਿਹੜੀ ਹੈ ਸਿਹਤ ਸਥਿਤੀ ਜਾਂ ਕਥਿਤ ਸੱਟ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਜਿਹੜਾ ਨਵਾਂ ਜਿਹੜਾ ਹੌਰਮੁਜ਼ ਸਟ੍ਰੇਟ ਦੇ ਉੱਤੇ ਨਵਾਂ ਜਿਹੜਾ ਪ੍ਰਸਤਾਵ ਲਿਆ ਰਿਹਾ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਇਰਾਨ ਤੇ ਦੁਬਾਰਾ ਨਾਕਾਬੰਦੀ ਕਰੇਗਾ ਤੇ ਹੌਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਬਦਲੇ ਦੂਜੇ ਦੇਸ਼ਾਂ ਤੋਂ 20% ਜਿਹੜਾ ਆਪਣੀ ਫੀਸ ਜਿਹੜੀ ਆ ਉਹ ਵਸੂਲਣ ਦਾ ਪ੍ਰਸਤਾਵ ਰੱਖੇਗਾ। ਕਿਆ ਬਾਤਾਂ ਜੀ, ਚੱਕੋ ਜੀ, ਕਹਿੰਦਾ ਅਸੀਂ ਤਾਂ ਗਵਾਵਾਂਗੇ ਤੁਹਾਡੇ ਤੇ ਉੱਥੋਂ ਸਾਨੂੰ ਪੈਸੇ ਦਿਓ, ਨਾ ਕਿ ਇਰਾਨ ਨੂੰ ਦਿਓ ਕਿ ਉਹਨਾਂ ਦੇ ਰਸਤੇ ਦੇ ਵਿੱਚੋਂ ਲੰਘ ਰਿਹਾ, ਅਸੀਂ ਸੁਰੱਖਿਅਤ ਤੁਹਾਨੂੰ ਲਗਾਵਾਂਗੇ ਤੇ ਜੋ ਵੀ ਉਹਦੇ ਵਿੱਚੋਂ 20% ਤੁਹਾਨੂੰ ਜਿਹੜੀ ਹੈ ਫੀਸ ਦੇਣੀ ਪਵੇਗੀ। ਉਹਨੇ ਕਿਹਾ ਕਿ ਜਲ ਮਾਰਗ ਖੁੱਲ੍ਹਾ ਰਹੇਗਾ ਪਰ ਇਰਾਨੀ ਜਹਾਜ਼ਾਂ ਨੇ ਨੇੜਿਓਂ ਨਜ਼ਰ ਰੱਖੀ ਜਾਵੇਗੀ ਤੇ ਟਰੰਪ ਨੇ ਅਮਰੀਕਾ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦਾ ਰੱਖਿਅਕ ਵੀ ਜਿਹੜਾ ਐਲਾਨ ਦਿੱਤਾ। ਦੂਸਰੇ ਪਾਸੇ ਕੈਨੇਡਾ ਫੈਸਟੀਵਲ ਸ਼ੂਟਿੰਗ ਹੋਈ ਹੈ, ਉਹਦੇ ਵਿੱਚ ਟੋਰਾਂਟੋ ਦੇ ਸਾਲਸਾ ਮੇਲੇ ਚ ਸਾਲਸਾ ਡਾਂਸ ਹੁੰਦਾ ਹੈ, ਕਾਫੀ ਮਸ਼ਹੂਰ ਹੈ ਜੀ ਤੇ ਇਹਨਾਂ ਮੁਲਕਾਂ ਦੇ ਵਿੱਚ। ਇਹ ਜਿਹੜਾ ਗੋਲੀਬਾਰੀ ਆਪਸੀ ਰੰਜਸ਼ ਦੀ ਨਤੀਜਾ ਨਿਕਲਿਆ ਦੱਸਿਆ ਜਾ ਰਿਹਾ। 2 ਦਿਨ ਪਹਿਲਾਂ ਟੋਰਾਂਟੋ ਦੇ ਲਾਤੀਨੀ ਅਮਰੀਕੀ ਲੋਕਾਂ ਦੇ ਪ੍ਰਸਿੱਧ ਮੇਲੇ ਸਾਲਸਾ ਫੈਸਟੀਵਲ ਦੌਰਾਨ ਗੋਲੀਬਾਰੀ ਦੇ ਕਰਨ ਵਾਲਿਆਂ ਦੀ ਪਛਾਣ ਜਿਹੜੀ ਆ ਪੁਲਿਸ ਵੱਲੋਂ ਕਰ ਲਈ ਗਈ। ਟੋਰਾਂਟੋ ਦੇ ਪੁਲਿਸ ਮੁਖੀ ਮਾਇਰੋਨ ਡਾਈਕੀਵ ਨੇ ਜਿਹੜਾ ਦੱਸਿਆ ਕਿ ਜਾਂਚ ਦੇ ਦੌਰਾਨ ਘਟਨਾ ਵਾਲੀ ਥਾਂ ਤੋਂ 2 ਘਾਤਕ ਹਥਿਆਰ ਜਿਹੜੇ ਨੇ ਬਰਾਮਦ ਹੋਏ। ਹਥਿਆਰ ਉਨ੍ਹਾਂ ਦੋਵਾਂ ਮ੍ਰਿਤਕਾਂ ਦੇ ਵੱਲੋਂ ਵਰਤੇ ਗਏ ਜੋ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਰੱਖਦੇ ਸਨ ਤੇ ਅਚਾਨਕ ਇੱਕ ਦੂਜੇ ਦੇ ਸਾਹਮਣੇ ਜਿਹੜਾ ਆਉਣ ਦੇ ਉੱਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਵੱਲੋਂ ਆਪਸ ਦੇ ਵਿੱਚ ਚਲਾਈਆਂ ਗੋਲੀਆਂ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਮੇਲੇ ਦੇ ਵਿੱਚ ਮੌਜੂਦ ਕੁਝ ਆਮ ਲੋਕ ਵੀ ਜ਼ਖਮੀ ਹੋਏ। ਇਸ ਗੋਲੀਬਾਰੀ ਦੇ ਦੌਰਾਨ ਇੱਕ ਹਮਲਾਵਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਉਹਨੂੰ ਜਿਹੜਾ ਸੀ ਦਮ ਤੋੜ ਗਿਆ। ਮ੍ਰਿਤਕਾਂ ਦੀ ਪਛਾਣ ਸ਼ੁਕੌਨ ਕੁਐਸ਼ੀ 25 ਸਾਲਾਂ ਤੇ ਸੀਜ਼ਰ ਵਰਨਜ਼ਾ 20 ਸਾਲਾਂ ਦੇ ਵਜੋਂ ਹੋਈ ਦੱਸੀ ਜਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਗੋਲੀਬਾਰੀ ਦੀਆਂ ਘਟਨਾਵਾਂ ਕਹਿੰਦੇ ਘਟੀਆਂ ਨੇ, 26% ਕਮੀ ਆਈ ਹੈ। ਪੁਲਿਸ ਮੁਖੀ ਨੇ ਇਹ ਵੀ ਗੱਲ ਕਹੀ ਹੈ। ਪੁਲਿਸ ਮੁਖੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਗੋਲੀਬਾਰੀ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ ਕਿਉਂਕਿ ਇਹ ਹਿੰਸਾ ਉਤਸ਼ਾਹ ਅਤੇ ਖੁਸ਼ੀਆਂ ਦੇ ਨਾਲ ਮਨਾਏ ਜਾ ਰਹੇ ਮੇਲੇ ਦੇ ਦੌਰਾਨ ਹੋਈ ਹੈ ਜਿਸਦੇ ਕਾਰਨ ਮੇਲਾ ਦੇਖਣ ਆਏ ਜਿਹੜੇ ਨੇ ਮੇਲਾ ਦੇਖਦੀ ਹੈ ਮੁਟਿਆਰੇ ਮੇਲਾ ਤੈਨੂੰ ਦੇਖਦਾ ਜਿਸਦੇ ਕਾਰਨ ਮੇਲਾ ਦੇਖਣ ਆਏ ਬੇਕਸੂਰ ਲੋਕ ਵੀ ਜ਼ਖਮੀ ਹੋ ਗਏ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਪਿਛਲੇ ਸਾਲ ਦੇ ਇਸੇ ਸਮੇਂ ਦੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਇਸ ਸਾਲ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ 26% ਦੀ ਕਮੀ ਦਰਜ ਕੀਤੀ ਗਈ ਹੈ। ਦੂਸਰੇ ਪਾਸੇ ਯੂਰਪੀ ਸੰਸਦ ਦੇ ਵਿੱਚ ਗੂੰਜ ਪਿਆ ਪਾਕਿਸਤਾਨ ਦੇ ਵਿੱਚ ਜਬਰੀ ਧਰਮ ਪਰਿਵਰਤਨ ਦਾ ਮੁੱਦਾ, ਕੁੜੀਆਂ ਦੀ ਸੁਰੱਖਿਆ ਦੇ ਉੱਤੇ ਸਵਾਲ ਉੱਠੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦੇ ਹਾਂ। ਪਾਕਿਸਤਾਨ ਦੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਗ ਕੁੜੀਆਂ ਦੇ ਕਥਿਤ ਅਗਵਾ, ਜਬਰੀ ਧਰਮ ਤਬਦੀਲੀ ਅਤੇ ਬਾਲ ਵਿਆਹ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੂੰਜਣ ਲੱਗ ਪਿਆ। ਯੂਰਪੀਅਨ ਸੰਸਦ ਨੇ ਇਸ ਮੁੱਦੇ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਇੱਕ ਮਤਾ ਪਾਸ ਕੀਤਾ ਜਿਸਦੇ ਵਿੱਚ ਪਾਕਿਸਤਾਨ ਤੋਂ ਘੱਟ ਗਿਣਤੀ ਭਾਈਚਾਰੇ ਦੀਆਂ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ, ਦੋਸ਼ੀਆਂ ਨੂੰ ਜਿਹੜਾ ਹੈ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਇਸ ਮਤੇ ਦੇ ਵਿੱਚ 13 ਸਾਲਾਂ ਈਸਾਈ ਕੁੜੀ ਮਾਰੀਆ ਸ਼ਾਹਬਾਜ਼ ਦੇ ਮਾਮਲੇ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ। ਮਤੇ ਦੇ ਵਿੱਚ ਕਿਹਾ ਗਿਆ ਕਿ ਮਾਰਚ 2026 ਦੇ ਵਿੱਚ ਉਸਨੂੰ ਕਥਿਤ ਤੌਰ ਦੇ ਉੱਤੇ ਅਗਵਾ ਕੀਤਾ ਗਿਆ, ਜਬਰੀ ਇਸਲਾਮ ਧਰਮ ਅਪਣਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਉਸਦੇ ਅਗਵਾਕਾਰ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ। ਸੰਸਦ ਨੇ ਇਸ ਮਾਮਲੇ ਦੇ ਵਿੱਚ ਪੀੜਤਾਂ ਨੂੰ ਤੁਰੰਤ ਕਾਨੂੰਨੀ ਸਹਾਇਤਾ, ਪਰਿਵਾਰ ਦੇ ਨਾਲ ਮਿਲਾਉਣ ਤੇ ਮਨੋਵਿਗਿਆਨਕ ਸਹਿਯੋਗ ਮੁਹੱਈਆ ਕਰਵਾਉਣ ਦੀ ਜਿਹੜੀ ਆ ਮੰਗ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, 5-7 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵਧਾਂਗੇ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ। ਬਰਾੜ ਸਾਹਿਬ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਆ US ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਹੀ ਹੋਰ ਵੀ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਆਗਿਆ ਵੱਲ ਨੂੰ ਵਧਦੇ ਹਾਂ। ਉਸ ਸਮੇਂ ਦੇ ਦੌਰਾਨ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਤੇ ਲੋ ਫਿਰ ਤੁਹਾਡੇ ਸੁਨੇਹੇ, ਪਿਆਰ ਮੁਹੱਬਤ ਜਿਹੜਾ ਤੁਸੀਂ ਭੇਜਿਆ, ਗੱਲਬਾਤ ਉਹਦੇ ਨਾਲ ਸਾਂਝ ਪਾ ਕੇ ਤੇ ਅੱਗੇ ਵਧਦੇ ਹਾਂ। ਤੇ ਸਭ ਤੋਂ ਪਹਿਲਾਂ ਜਟਵੈੜ ਬਾਈ ਜੀ ਲਿਖਦੇ ਆ, ਦਾਸ ਜੀ ਹਾਜ਼ਰੀ, ਦਾਸ ਦੀ ਹਾਜ਼ਰੀ ਪ੍ਰਵਾਨ ਕਰਨਾ ਸਾਰੇ ਵੱਡੇ ਵੀਰੋ। ਤੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ ਤੇ ਲੇਟ ਹੋ ਗਏ ਕਹਿੰਦੇ 3 ਮਿੰਟ। ਹਾਂਜੀ, 5-7 ਮਿੰਟ ਲੱਗ ਜਾਂਦੇ ਆ ਸ਼ੁਰੂਆਤ ਦੇ ਵਿੱਚ ਬਾਈ ਜੀ। ਤੇ ਇਸੇ ਤਰ੍ਹਾਂ ਆ ਜਾਣਗੇ ਕਹਿੰਦੇ ਮਲੂਕ ਸਿੰਘ ਜੀ ਕਹਿੰਦੇ ਆ ਕਿ ਜਟ ਬਾਈ ਜੀ, ਮੈਂ ਉਹਨਾਂ ਦਾ ਨਾਮ ਹੀ ਸਿੱਧਾ ਲੈਣਾ, ਗੁਰੀਮਾਨ ਬਾਈ ਜੀ, ਤੇ ਕਹਿੰਦੇ ਨੇ ਕਿ ਆ ਜਾਣਗੇ। ਤੇ ਮਲੂਕ ਬਾਈ, ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 3 ਜੀ ਤੇ ਓਕੇ ਹੈ ਜੀ, ਸਭ ਰੱਖੋ ਚੱਕ ਦਿਓ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਆਵਾਜ਼ ਤੇ ਅੰਦਾਜ਼ ਓਕੇ ਹੈ ਜੀ। ਤੇ ਬੇਅੰਤ ਸੰਧੂ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਾਰੇ ਹੀ ਵੀਰਾਂ ਭੈਣਾਂ ਨੂੰ ਤੇ ਰਾਜਨ ਸੈਣੀ ਜੀ ਨੂੰ। ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਆ ਜਟਵੈੜ ਜੀ, ਮਲੂਕ ਬਾਈ ਜੀ ਸਤਿ ਸ੍ਰੀ ਅਕਾਲ ਹੈ। ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਵਾਪਸ ਭੇਜੀ ਹੈ ਜਟਵੈੜ ਜੀ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜਟਵੈੜ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਬੇਅੰਤ ਸੰਧੂ ਜੀ ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। 39 ਮਿੰਟ ਹੋ ਗਏ ਕਹਿੰਦੇ ਹੈਗੇ ਆ ਵੀਰ, ਤੇ ਅੱਛਾ ਜੀ ਏਦਾਂ ਲਿਖਦੇ ਨੇ। ਤੇ ਰਾਜਨ ਜੀ ਕਹਿੰਦੇ ਆ ਬੇਅੰਤ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ, ਕੱਲ ਸੰਗਰਾਂਦ ਹੈਗੀ ਆ ਜੀ, ਸੌਣ ਦਾ ਮਹੀਨਾ ਕੱਲ ਚੜ ਜਾਣਾ ਕਹਿੰਦੇ। ਸੌਣ ਦਾ ਮਹੀਨਾ, ਸੌਣ ਦਾ ਮਹੀਨਾ ਯਾਰੋ, ਸੌਣ ਦਾ ਮਹੀਨਾ ਏ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਆਪਣੇ ਦਲੀਪ ਜੀ ਦਾ ਕਿਰਦਾਰ ਵੀ ਬਹੁਤ ਵਧੀਆ ਸੀ। ਜਟਵੈੜ ਬਾਈ ਜੀ ਲਿਖਦੇ ਆ ਕਿਆ ਵਕਤ ਸੀ ਉਹ ਜੀ, ਕਹਿੰਦੇ ਮਲੂਕ ਜੀ ਵਕਤ ਤਾਂ ਕਹਿੰਦੇ ਸੋਨੇ ਵਰਗਾ ਜੀ ਬਾਈ ਜੀ, ਉਹ ਤਾਂ ਜਟਵੈੜ ਬਾ ਜੀ ਕਹਿੰਦੇ ਆ ਗੋਲਡ, ਓਲਡ ਇਜ਼ ਗੋਲਡ। ਤੇ ਹਰਾ ਪੈਨ ਤਾਂ ਕਹਿੰਦੇ ਪਹਿਲੇ ਦਿਨ ਤੋਂ ਹੀ ਜਾਲੀ ਸੀ ਮਾਨ ਸਾਹਿਬ ਦਾ, ਜਟਵੈੜ ਜੀ ਲਿਖਦੇ ਆ। ਬੇਅੰਤ ਸੰਧੂ ਜੀ ਕਹਿੰਦੇ ਭੁਪਿੰਦਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਜੀ, ਪ੍ਰਵਾਨ ਕਰੋ ਜੀ, ਜੀਆਂ ਨੂੰ ਜੀ ਸਵਾਗਤ ਹੈ ਸੰਧੂ ਬਾਈ ਜੀ। ਜਟਵੈੜ ਜੀ ਕਹਿੰਦੇ ਆ ਫਰਾਂਸ ਆ ਸਕਦਾ ਸੀ, ਮਬਾਪੇ ਦਾ ਜ਼ੋਰ ਲੱਗਿਆ ਹੋਇਆ ਵੀਰ, ਫਰਾਂਸ ਆ ਸਕਦਾ ਹੈ ਜੀ, ਮਤਲਬ ਕਿ ਫਾਈਨਲ ਜਿੱਤ ਸਕਦਾ ਹੈ ਉਹ ਕਹਿੰਦੇ ਨੇ। ਤੇ ਫਰਾਂਸ ਨੂੰ ਦੇਖਦੇ ਆ ਉਹ ਫਾਈਨਲ ਜਿੱਤਦੇ ਹੋਏ, ਬਾਕੀ ਦੇਖਦੇ ਆ। ਟੱਕਰ ਬੜੀ ਖਤਰਨਾਕ ਹੈ ਜੀ, ਕਿਉਂਕਿ ਸਪੇਨ ਤੇ ਅੱਜ ਬੁੜਾ ਮੈਚ ਉਹਨਾਂ ਦਾ ਆਪਣਾ ਫਰਾਂਸ ਦਾ, ਇਹਦੇ ਵਿੱਚੋਂ ਕੌਣ ਅੱਗੇ ਲੰਘਦਾ ਦੇਖਦੇ ਆ। ਤੇ ਦੂਸਰੇ ਪਾਸੇ ਕੱਲ ਨੂੰ ਫਿਰ ਨਵਾਂ ਮੈਚ ਹੋਣਾ ਹੈ, ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕੱਲ ਨੂੰ। ਮਲੂਕ ਸਾਹਿਬ ਜੀ ਕਹਿੰਦੇ ਆ ਕਿ ਆਪਣੇ ਮੈਂ ਤਾਂ ਲੱਗਿਆ ਸੌਣ ਜੀ ਕਹਿੰਦੇ। ਜਟਵੈੜ ਬਾਈ ਜੀ ਕਹਿੰਦੇ ਬਾਈ ਜੀ ਸਿਆਸਤ ਆ ਨੰਗਲ ਸ੍ਰੀ ਅਨੰਦਪੁਰ ਸਾਹਿਬ, ਸੜਕ ਤਾਂ ਪਿਛਲੇ ਸਾਲ ਬਰਸਾਤਾਂ ਤੋਂ ਬਾਅਦ ਸ਼ੁਰੂ ਹੋ ਜਾਣਾ ਚਾਹੀਦੀ ਸੀ, ਪਰ ਮੁੜ ਦੁਬਾਰਾ ਬਰਸਾਤਾਂ ਆ ਚੱਲੀਆਂ ਨੇ, ਇਹ ਨਹੀਂ ਬਣਨੀ ਸੜਕ। ਹਰਜੋਤ ਬੈਂਸ ਰੇਤਾ ਚੋਰੀ ਕਰਨੇ ਦੇ ਵਿੱਚ ਕਹਿੰਦੇ ਬੀਜ਼ੀ ਨੇ। ਇਸੇ ਤਰ੍ਹਾਂ ਦੋਸਤਾਂ ਦੇ ਵਿਚਾਰ ਨੇ ਜੀ ਆ ਰਹੇ। ਤੇ ਅੰਗਰੇਜ਼ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਜੀ, ਜੀਆਂ ਨੂੰ ਜੀ ਬਾਈ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ ਕਿ ਬਾਈ ਜੀ ਸਾਡੇ ਬਠਿੰਡਾ ਦੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਬਾਈ ਬਣ ਕੇ ਖਬਰ ਕਰੋ ਜੀ, ਗੋਬਿੰਦਪੁਰਾ ਦੇ ਵਿੱਚ ਮੁੰਡੇ ਮਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਮਲੂਕ ਜੀ ਲਿਖਦੇ ਆ ਕੋਈ ਟੇਲਾਂ ਤੱਕ ਪਾਣੀ ਨਹੀਂ ਆਇਆ, ਅਸੀਂ ਟੇਲਾਂ ਤੇ ਬੈਠੇ ਹਾਂ ਕਹਿੰਦੇ, ਐਵੇਂ ਝੂਠ ਬੋਲਦੇ ਨੇ। ਤੇ ਰਾਜਨ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ, ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਆ ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ, ਤੇਰੀ ਕਿਵੇਂ ਅੱਖ ਲੱਗ ਗਈ ਮਲੂਕ ਵੀਰ, ਤੇਰੀ ਕਿਵੇਂ ਅੱਖ ਲੱਗ ਗਈ। ਜਟਵੈੜ ਬਾਈ ਜੀ ਕਹਿੰਦੇ ਮਲੂਕ ਬਾਈ ਕਾਰਤੂਸ ਚਲਾ ਲਵੋ, ਨੀਂਦ ਆਪੇ ਉੱਡ ਜਾਣੀ ਹੈ। ਮਲੂਕ ਸਿੰਘ ਜੀ ਲਿਖਦੇ ਆ ਸੈਣੀ ਸਾਹਿਬ ਥੱਕੇ ਹੋਈ ਦਾ ਜੀ। ਤੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਐਡਵੋਕੇਟ ਰਾਜਨ ਸੈਣੀ ਸਾਹਿਬ ਕਹਿੰਦੇ ਜੀ ਮਲੂਕ ਵੀਰ ਜੀ। ਬੇਅੰਤ ਸੰਧੂ ਜੀ ਲਿਖਦੇ ਆ ਰਾਜਨ ਸੈਣੀ ਜੀ ਮਲੂਕ ਬਾਈ ਦੇ ਨਾਨਕੇ ਪਿੰਡ ਗੋਬਿੰਦਪੁਰਾ ਸਾਡੇ ਤੋਂ 18 ਕਿਲੋਮੀਟਰ ਦੂਰ ਹੈ ਜੀ। ਮਲੂਕ ਸਿੰਘ ਜੀ ਲਿਖਦੇ ਭਾਰਤ ਬਾਈ ਜੀ ਭਾਰਤ ਬਾਈ ਸੈਣੀ ਸਾਹਿਬ ਦੀ ਕਾਲ ਲਵੋ ਜਲਦੀ ਜਲਦੀ ਕਹਿੰਦੇ, ਫਿਰ ਮੈਂ ਸੌਂ ਜਾਣਾ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਮੌਜੂਦਾ ਸਰਕਾਰ ਦੀ ਬਣੀ ਨਵੀਂ ਨਹਿਰਾਂ ਤਾਂ ਟੁੱਟ ਵੀ ਗਈਆਂ ਨੇ, ਤੇ ਸਪੀਕਰ ਸਾਹਿਬ ਦੇ ਪਿੰਡ ਦੇ ਵਿੱਚ ਇਮਾਨਦਾਰੀ ਨੰਗੀ ਹੋ ਗਈ ਜੀ ਕਹਿੰਦੇ। ਮਲੂਕ ਜੀ ਕਹਿੰਦੇ ਬੇਅੰਤ ਬਾਈ ਮੇਰੇ ਨਾਨਕੇ ਨੇ ਉੱਥੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤਾਂ ਸੋਰੀ ਨਹੀਂ ਆਪਣੇ ਲਿਖਦੇ ਨੇ ਮਲੂਕ ਰਾਜਨ ਸੈਣੀ ਸਾਹਿਬ ਕਹਿੰਦੇ ਮਲੂਕ ਵੀਰ ਜੀ ਮੇਰਾ ਟਾਈਮ 10:08 ਦੇ ਉੱਤੇ ਸ਼ੁਰੂ ਹੁੰਦਾ ਹੈ ਜੀ, 10:08 ਦੇ ਉੱਤੇ ਸ਼ੁਰੂ ਹੁੰਦਾ ਕਹਿੰਦੇ ਜੀ। ਤੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤ ਕਰ ਰਹੀਆਂ ਨੇ ਆਪਣੇ। ਜਟਵੈੜ ਬਾਈ ਜੀ ਕਹਿੰਦੇ ਖਾਲੜਾ ਸਾਹਿਬ ਨੂੰ ਲੈ ਕੇ ਦੁੱਖ ਤਾਂ ਕਹਿੰਦੇ ਬਸ ਘਰਦਿਆਂ ਨੂੰ ਹੁੰਦਾ ਹੈ, ਜਿਨ੍ਹਾਂ ਦਾ ਮਨੁੱਖ ਅੱਜ ਤੱਕ ਮਿਲਿਆ ਹੀ ਨਹੀਂ ਹੈ ਜੀ। ਤੇ 14 ਮਿੰਟ ਪਏ ਆ ਕਹਿੰਦੇ ਹਾਲੇ ਸੈਣੀ ਸਾਹਿਬ ਜੀ, ਕਿਉਂਕਿ ਦੋਸਤੋ ਪਹਿਲਾਂ ਥੋੜਾ ਜਿਹਾ ਹੁੰਦਾ ਕਿ ਜਿਹੜੀਆਂ ਖਬਰਾਂ ਨੂੰ ਆਪਾਂ ਥੋੜਾ ਜਿਹਾ ਖੋਲ ਲਈਏ, ਫਿਰ ਉਹਦੇ ਉੱਤੇ ਜਿਹੜੀ ਗੱਲਬਾਤ ਹੋ ਸਕਦੀ ਹੈ ਗੱਲਬਾਤ ਹੋ ਜਾਂਦੀ ਹੈ, ਤੇ ਨਾਲ ਆਪਣੀ ਗੱਲ ਵੀ ਤੁਸੀਂ ਕਰ ਲੈਂਦੇ ਹੋ, ਤੇ ਨਾਲ ਖਬਰਾਂ ਦੇ ਉੱਤੇ ਵੀ ਕੋਈ ਨਾ ਕੋਈ ਜੇ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਦੇ ਸਕਦੇ ਹੋ। ਇਸ ਕਰਕੇ ਫਿਰ ਥੋੜਾ ਜਿਹਾ ਪਹਿਲਾਂ 15-20 ਮਿੰਟ ਜਿਹੜੇ ਨੇ ਪਹਿਲਾਂ ਖਬਰਾਂ ਦੇ ਉੱਤੇ ਲਾ ਲਈਦੇ ਹੈ, ਤੇ ਫਿਰ ਸੈਣੀ ਸਾਹਿਬ ਨਾਲ ਜੁੜਦੇ ਹੁੰਦੇ ਆ। ਤੇ ਅੱਗੇ ਲਿਖਦੇ ਨੇ ਆਪਣੇ ਸੁਰਿੰਦਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ US ਤੋਂ। ਜਟਵੈੜ ਬਾਈ ਜੀ ਕਹਿੰਦੇ ਆ ਮੈਂ ਆਪ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਰੋਡ ਉੱਤੇ ਹਰਜੋਤ ਬੈਂਸ ਉੱਤੇ ਗੱਲ ਕਰਨੀ ਹੈ ਜੀ। ਜੀ ਬਿਲਕੁਲ ਜੀ, ਜ਼ਰੂਰ, ਵਧੀਆ ਲੱਗਿਆ ਤੁਸੀਂ ਜੁੜੇ ਆਪਣੀ ਬਾਤ ਰੱਖ ਕੇ ਗਏ ਹੋ। ਜਟਵੈੜ ਜੀ ਕਹਿੰਦੇ ਨਾ ਨਾ ਬਾਈ, ਬਸ ਬਿੱਟੂ ਨੂੰ ਆਖਣਾ ਬੁੱਚੜ ਦਾਦਾ ਹੀ ਦਿਖ ਰਿਹਾ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ ਬਾਈ ਜੀ ਕੁਲਤਾਰ ਸਿੰਘ ਸਦਵਾਂ ਦੇ ਸਹੁਰੇ ਸਾਡੇ ਪਿੰਡ ਮਲੂਕਾਂ ਦੇ ਵਿੱਚ ਮਲੂਕੇ ਦੇ ਵਿੱਚ ਹਨ, ਵਿੱਚ ਉਹਦੇ ਘਰ ਕਹਿੰਦੇ ਵਾਲੀ ਕੁੜੀ ਸਾਡੀ ਭੈਣ ਹੈ, ਪਰ ਉਹਨਾਂ ਨੂੰ ਬਠਿੰਡਾ ਗਿਆ ਨੂੰ ਕਹਿੰਦੇ 30 ਸਾਲ ਹੋ ਗਏ ਨੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਲਾਰਸ ਰੱਖਿਆ ਸੈਂਟਰ ਨੇ ਜੇਲ੍ਹ ਦੇ ਵਿੱਚ ਇਸੇ ਕੰਮ ਨੂੰ ਕਹਿੰਦੇ ਜੀ, ਘੁੰਮਣ ਘੁਮਾਉਣ ਨੂੰ ਤਾਂ ਤਾਰ ਰੱਖੀ ਹੈ, ਬੁਲਟ ਤਾਂ ਰੱਖਿਆ ਕਹਿੰਦੇ ਪਟਾਕੇ ਪਾਉਣ ਨੂੰ। ਜਟਵੈੜ ਬਾਈ ਜੀ ਕਹਿੰਦੇ ਆ ਬੱਲੇ ਬੱਲੇ 439 ਹਥਿਆਰ ਬਹੁਤ ਜ਼ਿਆਦਾ ਨੇ, ਤੋਪ ਵੀ ਮਿਲੀ ਹੈ ਜੀ, ਬਿਲਕੁਲ ਹੈ ਜੀ। MP ਸੀਗੇ ਜੀ 73-79 ਈਅਰ ਓਲਡ ਸੀਗੇ, ਤੇ ਉਹਨਾਂ ਦੇ ਘਰੋਂ ਮਿਲਦੀ ਹੈ ਇਹ ਚੀਜ਼ਾਂ ਮਿਲੀਆਂ ਨੇ ਜੀ। ਕਾਫ਼ੀ ਵੱਡਾ ਛਾਪਾਮਾਰੀ ਹੋਈ ਹੈ, ਕਾਫ਼ੀ ਦਿਨ ਲੱਗ ਗਏ ਉਹਨਾਂ ਨੂੰ ਇਸ ਸਾਰੀਆਂ ਚੀਜ਼ਾਂ ਗਿਣਦਿਆਂ ਨੂੰ ਵੀ। ਜਟਵੈੜ ਬਾਈ ਜੀ ਕਹਿੰਦੇ ਹਰਾ ਪੈਨ ਤਾਂ ਸੱਚ ਬੋਲਣ ਵਾਲਿਆਂ ਖਿਲਾਫ਼ ਚੱਲਦਾ ਹੈ, ਜਿਹੜਾ ਬੋਲਦਾ ਉਹਨਾਂ ਉਹਨੂੰ ਚੁੱਕ ਡਾਂਗ ਫੇਰਦੇ ਹੈ। ਤੇ ਸੈਣੀ ਸਾਹਿਬ ਵੀ ਗੱਲ ਸੁਣਾਉਣ ਵਾਲਿਆਂ ਵਾਲੀਆਂ ਗੱਲਾਂ ਉੱਤੇ ਸ਼ੁਰੂਆਤ ਕਰ ਰਹੇ ਨੇ ਜੀ। ਕਹਿੰਦੇ ਮੋਰ ਬਣਾਇਆ ਅਗਲੇ ਦਾ ਪੁਲਿਸ ਨੇ ਕਹਿੰਦੇ ਜੀ, ਤੇ ਬਸ ਬਸ ਬਾਈ ਜੀ ਹੰਕਾਰ ਚੜਿਆ ਇਹਨਾਂ ਦੇ ਸਿਰ ਨੂੰ। ਕਹਿੰਦੇ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਲਿਖਦੇ ਨੇ, ਸਤਿ ਸ੍ਰੀ ਅਕਾਲ। ਤੇ ਇਹਨਾਂ ਦੇ ਕੋਲ ਤਾਂ ਕਹਿੰਦੇ ਪੈਨਸਲ ਵੀ ਨਹੀਂ ਸੀ ਹੁੰਦੀ, ਕਈਆਂ ਨੂੰ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਮਿਲੀ ਵੀ ਨਹੀਂ ਹੋਣੀ। ਜਟਪੈੜ ਬਾਈ ਜੀ ਕਹਿੰਦੇ ਬਿਲਕੁਲ ਸਹੀ ਗੱਲ ਕਹੀ ਜੀ। ਤੇ ਜਟਪੈੜ ਜੀ ਕਹਿੰਦੇ ਆ, ਬਾਈ ਜੀ ਬੋਲਣਾ ਗੁਨਾਹ ਹੈ ਇਹਨਾਂ ਅੱਗੇ ਜੀ, ਸਾਰਾ ਕੁਝ ਬਲਜਿੰਦਰ ਪਾਸਟਰ ਵਾਂਗ ਕਹਿੰਦੇ ਪਹਿਲਾਂ ਸੈੱਟ ਕੀਤਾ ਹੁੰਦਾ ਸਟੇਜ ਨੂੰ ਜੀ, ਤੇ ਸਾਰੇ ਚੋਰਾਂ ਦਾ ਨਾਮ ਲੈਂਦੇ ਆ ਕਹਿੰਦੇ ਇਹ। ਤੇ ਬੇਅੰਤ ਜੀ ਕਹਿੰਦੇ ਆ ਕਿ ਸਾਰੇ ਸਰਕਾਰੀ ਢੱਠੇ ਹੈ ਜਟਵੈੜ ਬਾਈ ਜੀ। ਤੇ ਜਟਪੈੜ ਜੀ ਲਿਖਦੇ ਆ, ਇਹ ਤਾਂ BMW ਵਾਲਿਆਂ ਨੂੰ ਵੀ ਇਨਵੈਸਟਮੈਂਟ ਦੇ ਲਈ ਲੈ ਕੇ ਆਏ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਗੱਪ ਮਾਰਦਾ ਸੀ। ਮੁੜ BMW ਵਾਲਿਆਂ ਨੂੰ ਆਪਣੀ ਓਫੀਸ਼ੀਅਲ ਸਾਈਟ ਤੋਂ ਦੱਸਣਾ ਪਿਆ ਸੀ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਭਾਈ, ਅਸੀਂ ਨਹੀਂ ਆਉਣਾ ਇਨਵੈਸਟਮੈਂਟ ਦੇ ਲਈ। ਬਿਲਕੁਲ ਬੇਅੰਤ ਬਾਈ ਜੀ ਲਿਖਦੇ ਨੇ ਜਟਪੈੜ ਜੀ। ਤੇ ਇੰਡਸਟਰੀ ਸਾਰੀ ਹਰਿਆਣਾ ਯੂਪੀ ਬਦੀ ਨਾਲਾਗੜ ਆ ਗਈ, ਪੰਜਾਬ ਦੇ ਵਿੱਚ ਕੋਈ ਨਹੀਂ ਹੈ ਜੀ। ਬੇਅੰਤ ਸੰਧੂ ਜੀ ਲਿਖਦੇ ਆ, ਬਾਈ ਜੀ ਮੇਰਾ ਪਿੰਡ ਮਲੂਕ ਜਿੰਨੇ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ, ਸਾਡੇ ਨਗਰ ਪੰਚਾਇਤ ਦਾ ਕਾਂਗਰਸ ਦਾ ਸੀਗਾ, ਫਿਰ ਆਪ ਦੇ ਨਾਲ ਰਲ ਗਿਆ ਜੀ। ਤੇ ਹੁਣ ਅਕਾਲੀ ਦਲ ਦੇ ਸਾਰੇ MC ਜਿੱਤ ਗਏ, ਤੇ ਹੁਣ ਕਹਿੰਦੇ 9 ਸਾਲ ਬਾਅਦ ਸੜਕ ਬਣੀ ਆ ਜੀ। ਕਹਿੰਦੇ ਬੇਅੰਤ ਸੰਧੂ ਜੀ ਲਿਖਦੇ ਆ, ਬਣ ਗਈ ਜੀ, ਮਤਲਬ ਕਿ ਜਟਬੈੜ ਬਾਈ ਜੀ ਬੋਲ ਰਹੇ ਹਨ ਜੀ। ਕਹਿੰਦੇ ਜੀ ਅੱਛਾ ਜੀ, ਉਹਨਾਂ ਦਾ ਨਾਮ ਹੈਗਾ ਆਪਣਾ ਗੁਰੀ ਮਾਨ ਬਾਈ ਜੀ, ਕਿੰਨਾ ਪਿਆਰਾ ਨਾਮ ਹੈ ਜੀ ਬਾਈ ਜੀ, ਆਪਣਾ ਨਾਮ ਜ਼ਰੂਰ ਬੋਲਿਆ ਕਰੋ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਅੱਜ ਲੇਟ ਹੋ ਗਏ ਲੱਗਦੇ ਆ ਸਤਨਾਮ ਜੀ, ਤੇ ਫੁੱਲਾਂ ਦੇ ਗੁਲਾਬ ਭੇਜੇ ਆ, ਤੇ ਨਾਲ ਦੀ ਨਾਲ ਉਲਟਾ ਕਹਿ ਦਿੰਦਾ ਉਹਨਾਂ ਕਈ ਵਾਰੀ, ਗੁਲਾਬ ਦੇ ਫੁੱਲ ਭੇਜੇ ਨੇ ਜੀ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ, ਤੇ ਸਤਿ ਸ੍ਰੀ ਅਕਾਲ ਜਟਵੈੜ ਬਾਈ ਜੀ ਵੀ ਕਹਿੰਦੇ ਆ, ਭੱਠਲ ਨਹੀਂ ਜੀ ਹੋਰ ਕੋਈ ਸੀ ਜੀ ਉਸ ਸਮੇਂ, ਜਟਵੈੜ ਬਾਈ ਜੀ ਕਹਿੰਦੇ ਆ ਤਿਆਰ ਖੜੀ ਆ ਜੀ ਦਸਤਾਰ ਫਿਲਮ, ਮੁੜ ਉੱਥੇ ਨੂੰ ਹੋ ਜਾਣਾ ਜੀ, ਇੱਧਰ ਨੂੰ ਕੰਮ ਚੱਲ ਪੈਣਾ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ, ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ। ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਾਂ ਨੂੰ ਭੇਜਦੇ ਆ। ਜਟਬੈੜ ਬਾਈ ਜੀ ਕਹਿੰਦੇ ਆ, ਬਿਲਕੁਲ ਸਹੀ ਗੱਲ ਹੈ, ਇਸ ਵੇਲੇ ਤਾਂ ਦਿੱਲੀ ਦੇ ਭਈਏ ਦੀ ਦਲਾਲੀ ਦੇ ਵਿੱਚ ਲੱਗਾ ਹੋਇਆ, ਬਸ ਮੁੱਖ ਮੰਤਰੀ ਬਣਿਆ ਆਪਣੇ ਰਵਾਂ ਕਹਿੰਦੇ ਜੀ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਆਪਣੇ ਜਟਬੈੜ ਬਾਈ ਜੀ ਕਹਿੰਦੇ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੈਣੀ ਸਾਹਿਬ ਜੀ ਨੂੰ, ਮੈਨੂੰ ਤਾਂ ਕਹਿੰਦੇ ਇਹਨਾਂ ਦੀ ਅਰਦਾਸਾਂ ਦੇ ਵਿੱਚੋਂ ਸਿਆਸੀ ਬੋ ਆਉਂਦੀ ਹੈ ਜੀ। ਤੇ ਬਿਲਕੁਲ ਸੈਣੀ ਸਾਹਿਬ ਗ੍ਰੇਟ ਜੀ, ਮੇਜਰ ਆਰੀਆ ਦੀ ਗੱਲ ਹੋ ਰਹੀ ਹੈ, ਆਪਣੇ ਜਟਬੈੜ ਬਾਈ ਜੀ ਨੇ ਲਿਖਿਆ ਸੀ। ਤੇ ਮੇਰਾ ਯੂਟਿਊਬ ਚੈਨਲ ਕਹਿੰਦੇ ਉਡਾ ਦਿੱਤਾ, ਕਿਉਂਕਿ ਸੱਚ ਬਹੁਤਾ ਬੋਲਦਾ ਸੀ ਮੈਂ, ਕਹਿੰਦੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਆਹ ਛੋਟੇ ਵੀਰ ਜੇ ਆਪਣਾ ਅਸਲੀ ਨਾਮ ਨਾਲ ਲਿਖਦੇ ਨੇ, ਬ੍ਰੈਕਟ ਦੇ ਵਿੱਚ ਲਿਖਦੇ ਹਨ ਜਟਬੈੜ, ਤੇ ਕਿੰਨਾ ਵਧੀਆ ਲੱਗੇਗਾ ਜੀ। ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਜ਼ਰੂਰ ਗੌਰ ਕਰਨਗੇ ਜੀ। ਜਟਬੈੜ ਬਾਈ ਜੀ ਕਹਿੰਦੇ ਆ, ਰਜਿੰਦਰ ਕੁਮਾਰ ਜੀ ਸਰਕਾਰਾਂ ਦੇ ਖਿਲਾਫ਼ ਬੋਲਣ ਦੇ ਲਈ ਨਕਲੀ ਨਾਮ ਰੱਖਣਾ ਪੈਂਦਾ ਜੀ, ਨਾਮ ਮੇਰਾ ਕਹਿੰਦੇ ਗੁਰੀ ਮਾਨ ਹੈ ਜੀ ਵੈਸੇ। ਤੇ ਸ਼ੁਕਰੀਆ ਜੀ, ਤੁਸੀਂ ਜ਼ਿਕਰ ਕੀਤਾ। ਤੇ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਕਿ ਧੰਨਵਾਦ ਗੁਰੀ ਜੀ, ਕਿੰਨੀ ਉਮਰ ਤੁਹਾਡੀ, ਬੇਨਤੀ ਹੈ ਬਹੁਤ ਜ਼ਰੂਰ ਦੱਸਣਾ ਜੀ। ਬਿਲਕੁਲ ਬਾਈ, ਉਹੀ ਮਾਫ਼ ਹੋਏ ਆ ਕਹਿੰਦੇ ਜੀ। ਤੇ ਆਪਣੇ ਜਟਬੈੜ ਜੀ ਲਿਖਦੇ ਆ, ਤੇ 40 ਸਾਲ ਹੈ ਜੀ ਕਿਆ ਆਪਣੇ ਹਮ ਉਮਰ ਹੀ ਹੈ ਜੀ। ਤੇ ਜਟਬੈੜ ਬਾਈ ਜੀ ਕਹਿੰਦੇ, ਆ ਗਏ ਸਾਡੇ ਜਵਾਨੀ ਦੇ ਹਾਣੀ, ਮੁਕੱਦਰ ਸਾਹਿਬ ਕਹਿੰਦੇ ਜੀ। ਹਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ, ਫਿਰ ਤਾਂ ਤੂੰ ਮੇਰੇ ਪੁੱਤਰਾਂ ਵਰਗਾ ਕਹਿੰਦੇ ਜੀ। ਜਟਬੈੜ ਜੀ ਕਹਿੰਦੇ, ਸੰਧੂ ਸਾਹਿਬ ਬੋਲਦੇ ਕਿਉਂ ਨਹੀਂ, ਸਤਿ ਸ੍ਰੀ ਅਕਾਲ ਹੈ ਜੀ। ਤੇ ਕੋਈ ਨਾ ਬਾਈ ਜੀ, ਪੁੱਤ ਹੀ ਚੱਲੂਗਾ ਜੀ, ਕੋਈ ਨਹੀਂ ਜੀ। ਜਟਬੈੜ ਜੀ ਕਹਿੰਦੇ ਐਪਰੀਸ਼ੀਏਟ ਕਰਦੇ ਆ ਜੀਰਾ ਸਾਹਿਬ ਨੂੰ। ਨਹੀਂ ਸੰਧੂ ਸਾਹਿਬ, ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਆਪਣੇ ਜਟਬੈੜ ਬਾਈ ਜੀ ਲਿਖਦੇ ਆ। ਬਿਲਕੁਲ, ਜਿਨ੍ਹਾਂ ਨੇ ਘਰਾਂ ਦਾ ਜੀ ਜਾਂਦਾ ਹੈ, ਦੁੱਖ ਤਾਂ ਕਹਿੰਦੇ ਅਸਲ ਉਹਨਾਂ ਨੂੰ ਹੀ ਪਤਾ ਹੁੰਦਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ 1983 ਦੇ ਵਿੱਚ ਪੈਦਾ ਹੋ ਕੇ ਬਹੁਤ ਛੇਤੀ ਸਿਆਣੇ ਹੋ ਗਏ ਜੀ ਕਹਿੰਦੇ। ਬਿਲਕੁਲ ਜੀ, ਸਿਆਣੇ ਹੋ ਗਏ ਤਾਂ ਹੀ ਇੱਥੇ ਬੈਠੇ ਹਾਂ। ਤੇ ਸੈਣੀ ਸਾਹਿਬ ਬਹੁਤ ਕੁਝ ਕੀਤਾ ਜੀ, ਚੇਤੇ ਆ ਜਾਂਦੀਆਂ ਨੇ ਗੱਲਾਂ ਕਈ ਵਾਰੀ, ਕੀ ਕਰੀਏ ਜੀ। ਤੇ ਰਾਜਨ ਸਾਇੰਸ ਸਾਹਿਬ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ। ਮੇਰਾ ਖਿਆਲ ਹੈ ਕਿ ਜੋ ਤੁਸੀਂ ਬਾਬੇ ਦੀ ਇਮਾਨਦਾਰੀ ਪੋਤਾ ਕੈਸ਼ ਕਰ ਰਿਹਾ ਜੀ ਬਿਨਾਂ ਕਿਸੇ ਗੁਣ ਤੋਂ ਉਸ ਗੱਲ ਨੂੰ ਸਮਝਣ ਦੇ ਵਿੱਚ ਗਲਤ ਫਹਿਮੀ ਹੋਈ ਜੀ ਤੁਹਾਨੂੰ ਲੱਗਦੀ, ਆਪਣੇ ਰਾਜਨ ਸੈਣੀ ਸਾਹਿਬ ਨੇ ਵੀ ਸਪਸ਼ਟ ਕੀਤਾ। ਜਟਬੈਰ ਜੀ ਕਹਿੰਦੇ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਸੰਧੂ ਸਾਹਿਬ ਦੇ ਸ਼ਾਇਦ, ਚਲੋ ਛੱਡੋ ਇੱਦਾਂ ਰਹਿਣ ਦਿਓ, ਆਪਾਂ ਕਿਉਂ ਕਹਿਣਾ, ਨਿੱਜੀ ਨਹੀਂ ਜਾਣਾ ਜੀ ਕਿਸੇ ਤੇ ਹੋ ਸਕਦਾ ਗਲਤੀ ਲੱਗੀ ਹੋਵੇ। ਜਟਬੈਰ ਬਾਈ ਜੀ ਕਹਿੰਦੇ ਬਾਈ ਸਾਰੇ ਹੀ ਕਰੋੜਪਤੀ ਨੇ, ਛੱਡੋ ਗੁੱਸੇ ਨੂੰ, ਸਮਝਣ ਦੇ ਵਿੱਚ ਗਲਤੀ ਹੋਈ ਹੈ। ਬੇਅੰਤ ਸੰਧੂ ਜੀ ਕਹਿੰਦੇ ਜਗਰੂਪ ਗਿੱਲ ਬਾਈ ਜੀ ਐਮ ਐਲ ਏ ਬਠਿੰਡਾ, ਤੇ ਬੇਅੰਤ ਜੀ ਲਿਖਦੇ ਜਟਬੈਰ ਬਾਈ ਜੀ ਮੀ ਤਾਂ ਮੈਂ ਤਾਂ ਕਹਿੰਦੇ ਸਰ ਸ਼ਰਾਬ ਪੀਂਦਾ ਹੀ ਨਹੀਂ, ਕਹਿੰਦੇ ਜੀ ਮੇਰੇ ਪਿੰਡ ਦੇ ਵਿੱਚ ਆ ਕੇ ਪਤਾ ਕਰ ਲਈ। ਜਟਬੈਰ ਬਾਈ ਜੀ ਕਹਿੰਦੇ ਬਾਈ ਘਰ ਵੀ ਚਲਾਉਣੇ ਹੈ ਤੇ ਹਰ ਮਹੀਨੇ 50-60 ਹਜ਼ਾਰ ਲੋੜਵੰਦਾਂ ਦੇ ਵਿੱਚ ਦੇਈਦਾ, ਕਦੇ ਵੋਟਾਂ ਵੇਲੇ ਅਕਾਲੀਆਂ ਨੂੰ ਦਿੰਦੇ ਹਾਂ, ਪਰ ਪੰਜਾਬ ਦੇ ਲਈ ਕਰ ਕੋਈ ਨਹੀਂ ਕੁਝ ਰਿਹਾ। ਅਸੀਂ ਤਾਂ ਰੋਜ਼ ਬੋਲਦੇ ਹਾਂ, ਬੋਲਦੇ ਸੀ ਤੇ ਬੋਲਦੇ ਰਹਾਂਗੇ। ਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਮਾਨਵੀਰ ਮਿਹਨਤ ਕਸ਼ ਹਰ ਬੰਦਾ ਹੈ, ਹਰ ਪੰਜਾਬੀ ਸਮਝਦਾ ਹੈ ਜੀ। ਤੇ ਇਸੇ ਤਰ੍ਹਾਂ ਬਿਲਕੁਲ ਔਜਲਾ ਸਾਹਿਬ ਜੀ, ਆਪਣੇ ਜਟਬੈਰ ਬਾਈ ਜੀ ਕਹਿੰਦੇ ਆ ਸਹੀ ਗੱਲ ਆ ਮੁਕੱਦਰ ਬਾਈ। ਤੇ ਪੁਰੇਵਾਲ ਸਾਹਿਬ ਜੁੜੇ ਹੋਏ ਨੇ ਆਪਣੇ ਨਾਲ ਫਰਾਂਸ ਤੋਂ, ਬਹੁਤ ਬਹੁਤ ਮੁਬਾਰਕਬਾਦ ਜੀ ਪੁਰੇਵਾਲ ਸਾਹਿਬ, ਇੰਡੀਪੈਂਡੈਂਟ ਡੇ ਮਨਾ ਕੇ ਹਟੇ ਹੋ ਤੁਸੀਂ, ਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਫਰਾਂਸ ਤੋਂ। ਬੇਅੰਤ ਸੰਧੂ ਜੀ ਕਹਿੰਦੇ ਆ ਆਪਣੇ ਜਟਬੈਰ ਬਾਈ ਜੀ ਕੋਈ ਗੱਲ ਨਹੀਂ, ਤੁਸੀਂ ਭਰਾ ਤੇ ਬਾਈ ਜੀ ਸਿਕੰਦਰ ਸਿੰਘ ਔਜਲਾ ਜੀ ਵੀ ਭਰਾ ਨੇ, ਗੁੱਸਾ ਕਿਸੇ ਗੱਲ ਦਾ ਜੀ ਨਹੀਂ, ਗੁੱਸਾ ਨਹੀਂ ਕਰਨਾ ਜੀ ਆਪਾਂ ਜੀ ਕਿਸੇ ਦਾ ਵੀ ਇੱਕ ਦੂਸਰੇ ਦੇ ਨਾਲ। ਤੇ ਜਟਪੈੜ ਬਾਈ ਜੀ ਕਹਿੰਦੇ ਆ ਪੰਜਾਬ ਦੇ ਵਿੱਚ ਦੋ ਫਾੜ ਕਰਨ ਲੱਗੇ ਹੈਗੇ ਆ ਤੇ ਮਨੁੱਖਾਂ ਦੀ ਗੱਲ ਕੀਤੀ। ਆ ਤਾਂ ਖਾਲੜਾ ਸਾਹਿਬ ਨੇ ਉਹਨਾਂ 25,000 ਲਾਸ਼ਾਂ ਦੇ ਵਿੱਚ ਸਾਰੇ ਹੀ ਲਾਸ਼ਾਂ ਦਾ ਧਰਮ ਕੌਣ ਵੇਖਦਾ ਜੀ। ਜਟਪੈੜ ਬਾਈ ਜੀ ਕਹਿੰਦੇ ਬਿਲਕੁਲ ਭਾਰਜਵੀਰ ਮੰਨਦੇ ਨਹੀਂ ਭਾਈਚਾਰੇ ਨੂੰ, ਸਰਬੱਤ ਦੀ ਅਰਦਾਸ ਕਿੱਥੇ ਸੁਣਨੇ ਪਰਮਾਤਮਾ ਨੇ ਜੀ, ਕਿੱਥੇ ਸੁਣਨੀ ਆ ਜਾਣੀ ਕਿ। ਬੇਅੰਤ ਸੰਧੂ ਜੀ ਕਹਿੰਦੇ ਜਟਵੈੜ ਬਾਈ ਜੀ ਅਸੀਂ ਸਿਸਟਮ ਦੇ ਖਿਲਾਫ਼ ਹਾਂ, ਕਿਸੇ ਕੋਲ ਰਿਕਾਰਡ ਹੈਗਾ ਕਿ ਕਿੰਨੇ ਸਿੱਖ ਮਰੇ ਤੇ ਕਿੰਨੇ ਹਿੰਦੂ ਮਰੇ? ਬਿਲਕੁਲ ਜੀ, ਬਾਈ ਜੀ ਨੇ ਵੀ ਗੱਲ ਉਹੀ ਕੀਤੀ ਆ ਜਿਹੜੀ ਮੈਂ ਕਰਕੇ ਹਟਿਆ। ਤੇ ਹੱਲ ਸੱਚੀ ਕੋਈ ਨਹੀਂ ਹੋਣਾ ਜਟਵੈੜ ਬਾਈ ਜੀ ਕਹਿੰਦੇ ਆ, ਤੇ ਅੱਜ ਫਿਲਮ ਪਿੱਛੇ ਸਿਆਸਤ ਹੋਈ, ਕੱਲ ਕੋਈ ਹੋਰ ਫਿਲਮ ਉੱਤੇ ਹੋ ਜਾਣੀ ਹੈ, ਸਿਆਸਤਦਾਨਾਂ ਦਾ ਕੰਮ ਹੀ ਕਹਿੰਦੇ ਸਿਆਸਤ ਕਰਨਾ ਹੈ। ਸੁਰਿੰਦਰ ਮਾਲ ਜੀ ਲਿਖਦੇ ਆ ਸੁਲਝੇ ਹੋਏ ਸ਼ਖਸੀਅਤ ਨੇ ਆਪਣੇ, ਕਹਿੰਦੇ ਨੇ ਕਿ ਮੁਕੱਦਰ ਜੀ ਜਿੱਦਾਂ ਤੁਸੀਂ ਤੜਪ ਰਹੇ ਹੋ, ਜੇ ਲੀਡਰ ਸਾਹਿਬ ਦੀ ਤਕਲੀਫ਼ ਸਮਝ ਕੇ ਸਹੀ ਕੰਮ ਕਰਨ ਤੇ ਹਰ ਬੰਦਾ ਆਪਣੇ ਮਹਿਕਮੇ ਦੇ ਵਿੱਚ ਸਹੀ ਕੰਮ ਕਰੇ ਤਾਂ ਸਭ ਦੁੱਖ ਦੂਰ ਹੋ ਜਾਣਗੇ ਜੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਸੁਣਿਆ ਜੋ ਆਪਣੇ ਸੁਰਿੰਦਰ ਮਾਲ ਜੀ ਦਾ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜਵੀਰ ਜੀ ਮੇਰੇ ਹਿਸਾਬ ਦੇ ਨਾਲ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਕੌਣ ਹੈ? ਸ਼ਾਇਦ ਸਿਸਟਮ। ਬਿਲਕੁਲ ਹੈ ਜੀ, ਰਲ ਮਿਲ ਕੇ ਕਹਿ ਸਕਦੇ ਹਾਂ ਰਜਿੰਦਰ ਜੀਰਾ ਜੀ, ਕਮੀਆਂ ਆਪਣੇ 'ਚ ਵੀ ਨੇ, ਉਹ ਵੀ ਪਛਾਣਨੀਆਂ ਪੈਣੀਆਂ, ਤੇ ਸਰਕਾਰਾਂ ਦੇ ਵਿੱਚ ਵੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਵੀ ਹੈ, ਸ਼ਾਸਨ ਦੇ ਵਿੱਚ ਵੀ ਹੈ, ਉਹ ਸ਼ੁਰੂਆਤ ਤਾਂ ਆਪਣੇ ਤੋਂ ਕਰਨੀ ਪੈਣੀ ਆ। ਹੁਣ ਦੇਖੋ ਚੰਡੀਗੜ੍ਹ ਜਾ ਕੇ ਇੰਟਰ ਕਰਦੇ ਆਪਾਂ ਸੀਟ ਬੈਲਟ ਲਾ ਲੈਂਦੇ ਕਿ ਨਹੀਂ, ਉੱਥੇ ਕਾਨੂੰਨ ਵੀ ਹੈ ਤੇ ਉੱਥੇ ਬੰਦੇ ਵੀ ਫਿਰ ਸਿੱਧੇ ਹੋ ਜਾਂਦੇ ਆ ਜਿਹੜੇ ਪੰਜਾਬ ਦੇ ਵਿੱਚ ਉਹ ਸੀਟ ਬੈਲਟਾਂ ਨਹੀਂ ਲਾਉਂਦੇ, ਪਤਾ ਪਈ ਭਾਈ ਇੱਥੇ ਕਾਰਵਾਈ ਹੋਣੀ ਹੈ, ਕਿਸੇ ਦੇ ਸੁਣੀ ਨਹੀਂ ਜਾਣੀ, ਸਿਫਾਰਿਸ਼ ਨਹੀਂ ਚੱਲਣੀ, ਤੇ ਉਹ ਸਾਰਾ ਕੁਝ ਹੀ ਰਲ ਮਿਲ ਕੇ ਹੋਣਾ ਜੀ ਜੇ ਸਿੱਧਾ ਕਰਨਾ ਸਾਰਾ ਕੁਝ। ਨਾ ਅਕਾਲੀ ਦਲ ਘੱਟ ਹੈ, ਨਾ ਕਾਂਗਰਸ ਘੱਟ ਨੇ, ਤੇ ਬੀਜੇਪੀ ਘੱਟ ਨਾ, ਆਪ ਘੱਟ ਸਾਰੇ ਹੀ ਇੱਕ ਹੀ ਬਾਈ ਜੀ ਕਹਿੰਦੇ ਆਪਣੇ ਬੇਅੰਤ ਸੰਧੂ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਸੰਧੂ ਵੀਰੇ ਮਰੇ ਜਾਂ ਮਾਰੇ ਘਾਣ ਤਾਂ ਬੇਕਸੂਰ ਲੋਕਾਂ ਦਾ ਹੀ ਹੋਇਆ, ਤਕੜੇ ਦਾ ਕਦੇ ਕੁਝ ਨਹੀਂ ਵਿਗੜਿਆ 47 ਦੇ ਵਿੱਚ ਨਾ 84 ਦੇ ਵਿੱਚ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਮਾਰੇ ਤਾਂ ਪੰਜਾਬੀ ਹੈਗੇ ਆ ਵੀਰ ਜੀ। ਤੇ ਜਟਬੈਰ ਜੀ ਕਹਿੰਦੇ ਆ ਬਸ ਜਦੋਂ ਗੱਲ ਪੰਜਾਬ ਅਤੇ ਪੰਜਾਬੀਅਤ ਦੀ ਉਦੋਂ ਪੰਜਾਬ ਬਦਲੇਗਾ ਜੀ। ਬਿਲਕੁਲ ਜੀ, ਥੈਂਕ ਯੂ ਬਾਈ ਜੀ ਐਪਰੀਸ਼ੀਏਟ ਕਰਨ ਲਈ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਭ ਵਿਚਾਰਾਂ ਦੀ ਸਾਂਝ ਹੋ ਸਭ ਭਰਾ, ਹਾਂ ਇਹ ਵਟਾਂਦਰਾ ਹੋਣਾ ਚਾਹੀਦਾ ਸੀ, ਵਿਚਾਰ ਵਟਾਂਦਰਾ ਜਾਣੀ ਕਿ ਇਹ ਹੋਣਾ ਚਾਹੀਦਾ ਸੀ, ਔਜਲਾ ਸਾਹਿਬ ਕਹਿੰਦੇ ਆ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਕੋਈ ਗੱਲ ਦਾ ਗੁੱਸਾ ਨਾ ਕਰਿਓ ਬਾਈ ਜੀ, ਬੇਨਤੀ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਜੀ, ਗ੍ਰੇਟ। ਤੇ ਔਜਲਾ ਸਾਹਿਬ ਕਹਿੰਦੇ ਗੁੱਸਾ ਕਾਹਦਾ ਸੰਧੂ ਵੀਰੇ, ਏਦਾਂ ਦੀ ਕੋਈ ਗੱਲ ਨਹੀਂ। ਜਟਬੈੜ ਬਾਈ ਜੀ ਸਿਆ ਗ੍ਰੇਟ ਜੀ, ਆਪਣੇ ਗੱਲ ਕਰਦੇ ਨੇ ਮੁਕੱਦਰ ਬਾਈ ਜੀ ਗ੍ਰੇਟ ਕਹਿੰਦੇ ਨੇ, ਤੇ ਮੁਕੱਦਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਬੇਅੰਤ ਜੀ ਨੇ, ਤੇ ਮੁਕੱਦਰ ਜੀ ਕਹਿੰਦੇ ਆ ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ, ਤੇ ਇਸੇ ਤਰ੍ਹਾਂ ਸੁਨੇਹੇ ਬਹੁਤ ਸਾਰੇ ਨੇ ਜੀ ਦੋਸਤੋ, ਤੇ ਸਮਾਂ ਕਾਫੀ ਲੱਗ ਗਿਆ ਅੱਜ ਸੁਨੇਹੇ ਪੜ੍ਹਦਿਆਂ ਨੂੰ ਹੀ, ਤੇ ਲੋ ਫਿਰ ਜਾਂਦੇ ਜਾਂਦੇ ਹੋਰ ਜਿਹੜੇ ਨੇ ਇੱਕ ਦੋ ਸੁਨੇਹੇ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਮੁਕੱਦਰ ਜੀ ਕਹਿੰਦੇ ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਹੈ, ਜਟਬੈਰ ਜੀ ਕਹਿੰਦੇ ਆ ਭਾਰਤ ਵਿੱਚ ਮੋਦੀ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ, ਤੇ ਅਮਰੀਕਾ ਦੇ ਵਿੱਚ ਟਰੰਪ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ। ਦੇਖਦੇ ਹਾਂ ਜੀ ਕਿਹੜੀ ਮਤਲਬ ਕਿ ਗਿੱਦੜ ਸਿੰਘੀ ਕੱਢਦਾ ਹੈ ਜੀ। ਤੇ ਅੱਗੇ ਲਿਖਦੇ ਨੇ ਚੋਰ ਚੋਰੀ ਕਰਨੋਂ ਬਾਜ ਨਹੀਂ ਆਉਂਦਾ, ਪਰ ਰਜਵੀਰ ਟਰੰਪ ਦਾ ਇਹੋ ਹੀ ਕੰਮ ਹੈ ਜੀ। ਮੁਕੱਦਰ ਜੀ ਕਹਿੰਦੇ ਆਜੋ ਔਜਲਾ ਬਾਈ ਜੀ ਤੇ ਬਾਕੀ ਸੱਜਣੋ ਪਿਆਰਿਓ ਪ੍ਰਸ਼ਾਦਾ ਛਕੀਏ ਕਹਿੰਦੇ ਜੀ, ਕਿਆ ਬਾਤ ਹੈ ਜੀ। ਜਟਬੈਰ ਬਾਈ ਜੀ ਕਹਿੰਦੇ ਛਕ ਰਹੇ ਹਾਂ ਜੀ ਢਾਬੇ ਉੱਤੇ ਤੁਸੀਂ ਖਾਓ ਜੀ, ਤੇ ਕੱਚੇ ਦੁੱਧ ਦੇ ਨਾਲ ਕਹਿੰਦੇ ਮੁਕੱਦਰ ਬਾਈ ਜੀ, ਤੇ ਪ੍ਰਸ਼ਾਦਾ ਕਹਿੰਦੇ ਕਰ ਰਹੇ ਹਾਂ ਛਕ ਰਹੇ ਹਾਂ। ਔਜਲਾ ਸਾਹਿਬ ਕਹਿੰਦੇ ਤੁਸੀਂ ਬਰਫ਼ ਪਾਉਣੀ ਹੈ ਤੇ ਅਸੀਂ ਚਾਹ ਪੀਣੀ ਆ, ਤੁਹਾਡੇ ਮਤਲਬ ਕਿ ਸ਼ਾਮ ਹੈ ਤੇ ਸਾਡੇ ਸਵੇਰ ਹੈ, ਪੀਂਦੇ ਹਾਂ ਫਰਕ ਆ, ਕਦੇ ਬਰਫ਼ ਵੀ ਪਾਵਾਂਗੇ ਇਕੱਠੇ ਕਹਿੰਦੇ ਜੀ। ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਜਟਬੈੜ ਬਾਈ ਸਿਆਂ ਗ੍ਰੇਟ ਜੀ, ਤੇ ਬੇਅੰਤ ਜੀ ਕਹਿੰਦੇ ਆ ਈਰਾਨ ਅਮਰੀਕਾ ਦੀ ਸਾਲ ਲਗਾਊਗਾ ਜੀ। ਤੇ ਮੁਕੱਦਰ ਜੀ ਲਿਖਦੇ ਆ ਕਿ ਆਪਣੇ ਜੀ ਔਜਲਾ ਬਾਈ ਜੀ, ਬੇਅੰਤ ਜੀ ਕਹਿੰਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਮੁਕੱਦਰ ਜੀ ਕਹਿੰਦੇ ਆਜੋ ਭਾਰਤ ਬਾਈ ਸਿਆਂ ਨਾਲ ਕਹਿੰਦੇ ਖੜਕਾਈਏ, ਨਾਲ ਗੋਭੀ ਦੀ ਸਬਜ਼ੀ ਦੇ ਨਾਲ ਕੱਚਾ ਦੁੱਧ ਪਿਆਈਏ, ਕਿਆ ਬਾਤ ਹੈ ਜੀ, ਗੁੱਡ ਨਾਈਟ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਆ ਆਪਣੇ ਹੱਕ ਹਲਾਲ ਦਾ ਹੈ ਸਾਰਾ ਕੁਝ, ਲੋਕਾਂ ਦਾ ਖੂਨ ਨਹੀਂ ਪੀਤਾ ਜੀ। ਬਿਲਕੁਲ ਹੈ ਜੀ, ਹੱਕ ਹਲਾਲ ਕਰਨਾ ਚਾਹੀਦਾ ਹੈ। ਤੇ ਮੁਕੱਦਰ ਬਾਈ ਦੁੱਧ ਤਾਂ ਕਹਿੰਦੇ ਠੀਕ ਹੈ ਪਰ ਗਿਲਾਸ ਸਹੀ ਨਹੀਂ ਲੱਗਦਾ ਜੀ, ਕਹਿੰਦੇ ਜਟਬੈੜ ਬਾਈ ਜੀ। ਤੇ ਅੱਗੇ ਲਿਖਦੇ ਨੇ ਜਟਬੈੜ ਬਾਈ ਸਿਆਂ ਜਿਸ ਦਿਨ ਮਿਲੇ ਸਭ ਸਹੀ ਹੋਵੇਗਾ ਜੀ, ਮੁਕੱਦਰ ਜੀ ਕਹਿੰਦੇ ਆ। ਅੱਗੇ ਹੱਸ ਰਹੇ ਨੇ ਜਟਬੈੜ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਤੁਸੀਂ ਚਾਹ ਦੇ ਵਿੱਚੋਂ ਸਾਡੇ ਵਾਲੀ ਫੀਲਿੰਗ ਲੈ ਲਓ ਪਿਆਰਿਓ, ਤੇ ਬਾਏ ਬਾਏ ਕਹਿੰਦੇ ਨੇ ਆਖਰ ਦੇ ਵਿੱਚ ਮੁਕੱਦਰ ਜੀ। ਲਓ ਦੋਸਤੋ ਇਹ ਸਾਰੇ ਦੋਸਤਾਂ ਦੇ ਸੁਨੇਹੇ, ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਤੇ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਯੂਟਿਊਬ ਦੇ ਉੱਤੇ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਧੰਨਵਾਦ ਹੈ ਸਾਰੇ ਦੋਸਤਾਂ ਦਾ। ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ, ਤੇ ਇਸੇ ਨਾਰੇ ਦੇ ਨਾਲ ਆਪਾਂ ਕੱਲ੍ਹ ਕਰਾਂਗੇ ਮੁਲਾਕਾਤ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕਿਸੇ ਦਾ ਗਿਲਾ ਸ਼ਿਕਵਾ ਨਹੀਂ ਕਰਨਾ, ਆਪਾਂ ਇੱਕ ਪਰਿਵਾਰ ਹਾਂ ਛੋਟਾ ਜਿਹਾ ਪਰਿਵਾਰ, ਤੇ ਚੜ੍ਹਦੀ ਕਲਾ 'ਚ ਰਹਿਣਾ ਤੇ ਰੱਖਣਾ, ਤੇ ਯਾਰੀਆਂ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ ਜੀ। ਤੇ ਲਓ ਦੋਸਤੋ ਮੈਨੂੰ ਦਿਓ ਆ ਗਿਆ, ਤੇ ਉਹਨਾਂ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਮੈਨੂੰ ਦਿਓ ਆ ਗਿਆ, ਤੇ ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਤੇ ਵਿੱਚ ਪ੍ਰਦੇਸ਼ਾਂ ਦੇ ਆਪਣੇ ਫਤਿਹ ਅਲੀ ਖਾਨ ਸਾਹਿਬ ਕੀ ਕਹਿੰਦੇ ਆ ਉਸ ਨੂੰ ਤੁਸੀਂ ਐਪ ਦੇ ਉੱਤੇ ਸੁਣ ਸਕਦੇ ਹੋ, ਤੇ ਮੈਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਦੋਸਤੋ। Work.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਿਹ

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ

0: ਮਾਰਾ ਮਾਰਦਾ। ਕਹਿੰਦਾ ਥੋਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਵੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੇਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਧਰਤੀ ਦਸ਼ਮੇਸ਼ ਪਿਤਾ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ, ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਜਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਿਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ,

0: ਵਾ
1: ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਹੱਥ ਜੋੜ ਜਾਲ ਮਾਨੂੰ ਹਾਏ ਹੱਥ ਜੋੜ ਜਾਲ ਮਾਨੂੰ, ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂੰ ਵਾਸ

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਵੈਲਕਮ ਸੋ ਪਿਆਰੀ ਸਾਧ ਸੰਗਤ ਜੀਓ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਅਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚ ਹਾਂ ਸੋ ਅੰਤ ਤੇ ਦਾਸ ਨੂੰ ਆਗਿਆ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਉਹ ਚੜ੍ਹਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਕਿਲਾ ਛੱਡ ਗੁਰੂ ਸਰਸਾ ਤੇ ਆ ਗਏ ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਚਾਲੀ ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਲ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਯੋਧੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਧੀ ਜੰਮਦੀ ਤਾਂ ਕਾਤੋਂ ਲੋਕੀ ਸੋਚੀ ਪੈਂਦੇ ਨੇ, ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ। ਕਿਉਂ ਇੰਨਾ ਮੰਦ ਪਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ।

0: ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆਂ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ, ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਭਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ

ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ, ਕੁਰਬਾਨੀ ਗੁਰੂਆਂ

ਸਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ

0: परिवार से सारा गोबिंद सतगुर प्यारे पो माग दियां ठंडियां रातां वक्त ने कहर गुजारे। मैं ददाहूरिया शर्मा सिंगो ए होई अर्ज गुजारा क्यों राहों पे एक राहे सिखो करिए सोच विचारा सिजदा करिए ओ सतगुरु नू सदा जाइए बलिहारे। वार दिता परिवार सी सारा गोबिंद सतगुर प्यारे पो माग दियां ठंडियां रातां वक्त ने कहर गुजारे। वार दिता परिवार सी सारा गोबिंद सतगुर प्यारे। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ। ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ ਮਸਵੰਦਰ। ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਡਾ ਦਿਨ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

fare a Rio de Pérez, o teu semestre 3 de esse guide na área que está a dar programa com o Sham, e te smapto andai, te smapti to pela me sare, srotianda, shairanda, guit caranda, gai canda, bohot bohotan vadinha, dena ne sade esse programa no, e lá que lão de vete, sadeste yokitei. ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਕਰ ਕਰੇ ਅਗਲੇ ਹਫ਼ਤੇ ਫਿਰ ਮਿਲਦੇ ਹਾਂ ਤਦ ਤੱਕ ਲਈ ਦਿਓ ਆਗਿਆ ਅਲਵਿਦਾ ਆਮੀਨ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ। ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ, 13 ਜੁਲਾਈ 2026 ਦਾ ਦਿਹਾੜਾ ਤੇ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਘੜੀਆਂ

ਪੇਸ਼ ਕਰਾਂਗੇ। ਉਤਪਾਦਕ ਮਨੁੱਖੀ ਪੂੰਜੀ ਵਿਕਸਿਤ ਭਾਰਤ ਦੀ ਨੀਂਹ ਜਿਹੜੀ ਹੈ ਉਹਦੇ ਬਾਰੇ ਬਾਤ ਕਰਨ ਦੀ ਕੋਸ਼ਿਸ਼ ਰਹੇਗੀ, ਤੇ ਨਾਲ ਗੁੱਸਾ ਤੇ ਮਨੁੱਖ ਜਿਹੜਾ ਹੈ ਉਹ ਕਿਸ ਹਿਸਾਬ ਦੇ ਨਾਲ ਚੱਲਦਾ ਹੈ ਉਹਦਾ ਜੀਵਨ, ਉਹਦੇ ਬਾਰੇ ਬਾਤ ਜਿਹੜੀ ਪਾਉਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1919 ਸਟੂਡੀਓ ਦਾ ਨੰਬਰ ਹੈ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦੁਨੀਆਦਾਰੀ ਦੇ ਉੱਤੇ ਹਾਲਾਤ ਜੋ ਨੇ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਕਰਕੇ ਵੀ ਤੁਸੀਂ ਦਰੁਸਤ ਕਰਵਾ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਆ ਰਹੀ ਹੈ ਤਾਂ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਕਿ ਸਿਰਫ ਝੂਠ ਨੂੰ ਸ਼ੰਕਿਆ ਤੇ ਵਿਰੋਧਾਂ ਦਾ ਡਰ ਹੁੰਦਾ ਹੈ, ਜਿਵੇਂ ਕਾਗਜ਼ ਦੇ ਫੁੱਲਾਂ ਦੇ ਉੱਤੇ ਕੱਚੀਆਂ ਧਾਤਾਂ ਨੂੰ ਪਾਣੀ ਦਾ ਡਰ ਹੁੰਦਾ ਹੈ ਕਿਤੇ ਉਹ ਲਿਥ ਨਾ ਜਾਣ ਜਾਂ ਖੋਰ ਨਾ ਜਾਣ। ਅੱਜ 13 ਜੁਲਾਈ 16ਵੀਂ ਸਦੀ ਦੇ ਵਿੱਚ ਲੈ ਚੱਲਦੇ ਹਾਂ ਜਦੋਂ ਦੁਨੀਆ ਬੜੀ ਹੈ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਐਡਵੋਕੇਟ ਸਾਹਿਬ ਓਕੇ ਹੈ ਜੀ ਸਾਰਾ ਕੁਝ, ਚੱਕ ਦਿਓ ਵੱਟੇ। ਸ਼ੁਕਰੀਆ ਸੈਣੀ ਸਾਹਿਬ ਤੇ ਨਾਲ ਜੁੜੇ ਹੋਏ ਨੇ ਲਾਈਕ ਨੰਬਰ 3 ਤੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਤੇ ਦੋਸਤੋ 16ਵੀਂ ਸਦੀ ਦੇ ਵਿੱਚ ਲੈ ਚੱਲੀਏ ਈਸਾ ਦੇ ਵਿੱਚ ਤੁਹਾਨੂੰ, ਜਦੋਂ ਪੂਰਵ ਰੋਮਨ ਲੇਖਕ ਜੂਲੀਅਸ ਸੀਜ਼ਰ ਦਾ ਜਨਮ ਹੁੰਦਾ ਹੈ। ਇਸੇ ਤਰ੍ਹਾਂ ਹੀ 1927 ਦੇ ਵਿੱਚ ਭਾਰਤ ਦਾ ਪਹਿਲਾ ਰੇਡੀਓ ਸਟੇਸ਼ਨ ਜਿਹੜਾ ਸ਼ੁਰੂ ਹੋਇਆ ਸੀ ਤੇ 1929 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਜਤਿੰਦਰ ਨਾਥ ਵੱਲੋਂ ਪੁਲਿਸ ਦੀਆਂ ਵਧੀਕੀਆਂ ਖਿਲਾਫ਼ ਹੜਤਾਲ ਸ਼ੁਰੂ ਕੀਤੀ ਤੇ ਸ਼ਹਾਦਤ ਹੋਣ ਤੱਕ ਜਾਰੀ ਰਹੀ ਸੀ। 1954 ਦੇ ਵਿੱਚ ਅਮਰੀਕਾ, ਫਰਾਂਸ ਤੇ ਬਰਤਾਨੀਆ ਦੀ ਜਨੇਵਾ ਦੇ ਵਿੱਚ ਵੀਅਤਨਾਮ ਦੀ ਵੰਡ ਦੇ ਉੱਤੇ ਸਹਿਮਤੀ ਬਣ ਗਈ ਤੇ 1974 ਦੇ ਵਿੱਚ ਭਾਰਤ ਨੇ ਇੰਗਲੈਂਡ ਦੇ ਨਾਲ ਪਹਿਲਾ ਵਨਡੇ ਕ੍ਰਿਕਟ ਜਿਹੜਾ ਮੈਚ ਖੇਡਿਆ। 1977 ਦੇ ਵਿੱਚ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਲੁਧਿਆਣਾ ਦੀ ਜਿਹੜੀ ਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਥੋੜੀ ਜਿਹੀ ਕਾਨੂੰਨ ਦੀ, ਜਿਹਦੇ ਵਿੱਚ ਧਾਰਾ 295A ਦਾ ਜ਼ਿਕਰ ਆਉਂਦਾ ਹੈ, ਜਿਸਦੇ ਉੱਤੇ ਸਿੱਧੂ ਮੂਸੇਵਾਲੇ ਨੇ ਗੀਤ ਵੀ ਗਾਇਆ। ਤੇ ਦੂਸਰੇ ਪਾਸੇ ਸਮੁੱਚੇ ਦੇਸ਼ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਵੱਧ ਰਹੇ ਨੇ ਤੇ ਇਹ ਧਾਰਾ ਕੀ ਹੈ? ਇਸ ਧਾਰਾ ਦੇ ਅਨੁਸਾਰ ਬੋਲ ਕੇ ਲਿਖ ਕੇ ਜਾਂ ਸਹਿਮਤਾ ਨਾਲ ਭਾਵ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰਨ ਦੇ ਦੋਸ਼ਾਂ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਦੋਸ਼ੀ ਨੂੰ 3 ਸਾਲ ਤੱਕ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਸੰਵਿਧਾਨ ਦੀ ਧਾਰਾ 51A(h) ਕਹਿੰਦੀ ਹੈ ਕਿ ਵਿਗਿਆਨਕ ਦ੍ਰਿਸ਼ਟੀਕੋਣ, ਮਾਨਵਵਾਦ ਤੇ ਖੋਜ ਪੜਤਾਲ ਦੀ ਭਾਵਨਾ ਵਿਕਸਿਤ ਕਰਨਾ ਜਿਹੜਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਤੇ ਲੋਕਾਂ ਦੇ ਵਿੱਚ ਵਿਗਿਆਨਕ ਸੋਚ ਪ੍ਰਫੁੱਲਤ ਕੀਤੀ ਜਾਵੇ। ਇਸ ਤਰ੍ਹਾਂ ਇੱਕ ਪਾਸੇ ਸੰਵਿਧਾਨ 51A ਹੈ, ਉਹਦੇ ਅਨੁਸਾਰ ਵਿਗਿਆਨਿਕ ਸੋਚ ਦਾ ਪ੍ਰਚਾਰ ਕਰਨ ਨੂੰ ਮੌਲਿਕ ਫਰਜ਼ ਕਹਿਣਾ ਤੇ ਨਾਲ ਹੀ ਦੂਜੇ ਪਾਸੇ 295A ਧਾਰਾ ਤਹਿਤ ਧਾਰਮਿਕ ਭਾਵਨਾਵਾਂ ਦੇ ਉੱਤੇ ਵਿਸ਼ਵਾਸਾਂ ਨੂੰ ਸੱਟ ਮਾਰਨ ਵਰਗੀਆਂ ਧਾਰਾਵਾਂ ਦਾ ਸਵੈ ਵਿਰੋਧ ਬਣਦਾ ਹੈ। ਇੰਜ ਇਹ ਧਾਰਾ ਸੰਵਿਧਾਨ ਅਤੇ ਦਿੱਤੇ ਅਧਿਕਾਰਾਂ ਨੂੰ ਕੁਚਲਣ ਤੋਂ ਗੁਰੇਜ਼ ਨਹੀਂ ਕਰਦੀ। ਹਕੂਮਤਾਂ ਜਾਣ ਬੁੱਝ ਕੇ ਸਵੈ ਵਿਰੋਧ ਨੂੰ ਖਤਮ ਨਹੀਂ ਕਰਦੀਆਂ। ਈਸਾਈ ਧਰਮ ਜਾਂ ਧਰਤੀ ਚਪਟੀ ਹੈ ਤੇ ਵਿਗਿਆਨ ਦੇ ਅਨੁਸਾਰ ਗੋਲ ਹੈ ਕਿ ਇਹ ਧਰਤੀ ਗੋਲ ਕਹਿਣ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਵੱਜਦੀ। ਪਖੰਡੀ ਸਾਧ ਵੱਖ ਵੱਖ ਧਾਰਾਵਾਂ ਦੇ ਦੇਵਤਿਆਂ, ਪੀਰਾਂ, ਫਕੀਰਾਂ ਤੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਸਾਹਮਣੇ ਗੱਦੀਆਂ ਦੇ ਉੱਪਰ ਬੈਠ ਕੇ ਲੋਕਾਂ ਨੂੰ ਲੁੱਟਦੇ ਨੇ। ਜਦ ਉਹਨਾਂ ਦੇ ਪਖੰਡਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਪਿੰਡਾਂ ਦੇ ਵਿੱਚ ਲੋਕ ਗਲ ਨੂੰ ਪੈਂਦੇ ਨੇ ਕਿ ਤੁਸੀਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ। ਸੜਕਾਂ ਤੇ ਕੰਢਿਆਂ ਦੇ ਉੱਤੇ ਸਰਕਾਰੀ ਜਾਂ ਪੰਚਾਇਤੀ ਥਾਵਾਂ ਦੇ ਉੱਤੇ ਕਬਰਾਂ, ਮੰਦਰ ਬਣਾਏ ਗਏ। ਜਦ ਇਹਨਾਂ ਥਾਵਾਂ ਨੂੰ ਚੰਗੇ ਕਾਰਜ ਲਈ ਵਰਤਣ ਵਾਸਤੇ ਤੋੜਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਦੋਂ ਧਾਰਮਿਕ ਭਾਵਨਾਵਾਂ ਭੜਕ ਪੈਂਦੀਆਂ ਨੇ। ਅੰਗਰੇਜ਼ਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਦੇ ਲਈ ਕਈ ਸੜਕਾਂ ਵਿੰਗੀਆਂ ਟੇਢੀਆਂ ਹੀ ਬਣਾ ਦਿੱਤੀਆਂ, ਭਾਵੇਂ ਐਕਸੀਡੈਂਟਾਂ ਦੇ ਵਿੱਚ ਲੋਕ ਮਰਦੇ ਰਹਿਣ, ਉਹਨਾਂ ਨੂੰ ਕੀ ਲੱਗੇ? ਅਸਲੀਅਤ ਹੈ, ਜਦੋਂ ਤੁਸੀਂ ਕਿਸੇ ਧਰਮ ਦਾ ਪ੍ਰਚਾਰ ਕਰਦੇ ਹੋ ਤਾਂ ਦੂਜੇ ਦੀ ਭਾਵਨਾ ਨੂੰ ਠੇਸ ਪਹੁੰਚਾ ਰਹੇ ਹੁੰਦੇ ਹੋ। ਫਰਕ ਇਹੀ ਹੈ ਕਿ ਬਹੁਗਿਣਤੀ ਦੀ ਹਾਂ ਦੇ ਵਿੱਚ ਸਿਰ ਹਿਲਾਉਂਦੇ ਰਹੋ, ਘੱਟ ਗਿਣਤੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਗੱਲ ਕਰਦੇ ਰਹੋ। ਆਜ਼ਾਦੀ ਤੋਂ ਬਾਅਦ ਦੇਸ਼ ਦਾ ਰਾਜ ਭਾਗ ਸਰਮਾਏਦਾਰਾਂ ਤੇ ਜਗੀਰਦਾਰ ਨੇ ਹੱਥ ਆ ਗਿਆ। ਭਾਵੇਂ ਰਿਆਸਤਾਂ ਤੋੜ ਕੇ ਆਪਣੇ ਰਾਜ ਦੇ ਵਿੱਚ ਮਿਲਾ ਲਈਆਂ ਗਈਆਂ, ਪਰ ਉਹਨਾਂ ਦੀਆਂ ਜਾਇਦਾਦਾਂ ਤੇ ਰਸਮੋਂ ਰਿਵਾਜ ਬਰਕਰਾਰ ਰਹੇ। ਸਾਡਾ ਦੇਸ਼ ਧਰਮਾਂ ਦੇ ਆਧਾਰ ਦੇ ਉੱਤੇ ਵੰਡਿਆ ਗਿਆ। ਹਿੰਦੂ ਧਰਮ ਨੂੰ ਮੰਨਣ ਵਾਲੇ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰ ਰਹੇ ਸਨ,

0: ਅਜੇ ਵੀ ਕਰ ਰਹੇ ਨੇ। ਤੇ ਜੇ ਮੰਗ ਮੰਨੀ ਜਾਂਦੀ ਤਾਂ ਦੂਜੇ ਧਰਮਾਂ ਨੇ ਵੀ ਵੱਖਰਾ ਦੇਸ਼ ਬਣਾਉਣ ਦੀ ਮੰਗ ਕਰਨੀ ਹੈ। ਇਸ ਲਈ ਬਹੁਤ ਧਰਮੀ ਦੇਸ਼ ਕਹਿ ਕੇ ਸੰਵਿਧਾਨ ਨੂੰ ਧਰਮ ਨਿਰਪੱਖ ਭਾਵ ਸਾਰੇ ਧਰਮਾਂ ਦਾ ਸਤਿਕਾਰ ਤੇ ਪੱਖਪਾਤ ਤੋਂ ਉੱਪਰ ਕਿਹਾ ਗਿਆ। ਸਰਮਾਏਦਾਰੀ ਦੀ ਲੋੜ ਹੈ ਕਿ ਸੰਵਿਧਾਨ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਸੰਵਿਧਾਨ ਦੇ ਵਿੱਚ ਸਵੈ ਵਿਰੋਧ ਰੱਖਣ ਦਾ ਪਹਿਲਾ ਕਾਰਨ ਹੈ। ਦੂਜਾ ਕਾਰਨ, ਜਿਵੇਂ ਕਿ ਇੰਗਲੈਂਡ ਦੇ ਵਿੱਚ ਸਰਮਾਏਦਾਰੀ ਨੇ ਰਾਜਿਆਂ ਤੇ ਧਰਮ ਦੇ ਨਾਲ ਸਮਝੌਤਾ ਕਰ ਲਿਆ, ਉਸੇ ਤਰ੍ਹਾਂ ਸਾਡੇ ਦੇਸ਼ ਨੇ ਉਸਦੀ ਨਕਲ ਕੀਤੀ ਹੈ। ਤੀਜਾ, ਲੋਕਾਂ ਦਾ ਜੇ ਅੰਧ ਵਿਸ਼ਵਾਸ ਤੇ ਧਰਮਾਂ ਤੋਂ ਵਿਸ਼ਵਾਸ ਉੱਠ ਗਿਆ ਤਾਂ ਲਾਜ਼ਮੀ ਹੈ ਕਿ ਲੋਕ ਉਹਨਾਂ ਦੇ ਖਿਲਾਫ਼ ਉੱਠ ਪੈਣਗੇ। ਤੇ ਸਰਮਾਏਦਾਰੀ ਨੂੰ ਪਤਾ ਹੈ ਕਿ ਜੇਕਰ ਲੋਕ ਇਕਮੁੱਠ ਹੁੰਦੇ ਨੇ ਦਿਸਣ ਤਾਂ ਉਹਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਭੜਕਾਓ, ਭੜਕਾ ਕੇ ਭਰਾ ਮਾਰ ਜਿਹੜਾ ਲੜਾਈ ਹੈ, ਭਰਾ ਮਾਰੂ ਜੰਗ ਲਵਾਓ ਤੇ ਉਹਨਾਂ ਨੂੰ ਉਲਝਾਓ ਤੇ ਆਪਣੇ ਰਾਜ ਦੀ ਉਮਰ ਲੰਮੀ ਕਰ ਲਓ। ਸੋ ਆਖਿਰ ਦੇ ਵਿੱਚ ਸੰਵਿਧਾਨ ਦੀ ਨਿਰਪੱਖਤਾ ਦਾ ਭੁਲੇਖਾ ਛੱਡ ਕੇ ਅਗਾਂਹ ਵਧੂ ਤੇ ਧਰਮ ਨਿਰਪੱਖ ਵਿਅਕਤੀਆਂ ਤੇ ਜਥੇਬੰਦੀਆਂ ਨੂੰ ਧਾਰਾ 295 ਖਤਮ ਕਰਵਾਉਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ, ਕਿਉਂਕਿ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਤਹਿਤ ਕੇਂਦਰ ਸਰਕਾਰ ਸੰਵਿਧਾਨ ਦੇ ਵਿੱਚੋਂ ਧਰਮ ਨਿਰਪੱਖ ਸ਼ਬਦ ਕੱਢਣ ਦੀ ਤਿਆਰੀ 'ਚ ਹੈ। ਹੁਣ ਇੰਡੀਆ ਪੈਨਲ ਕੋਡ ਨੂੰ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਬਦਲ ਦਿੱਤਾ ਗਿਆ ਤੇ ਜਿਸ ਦੇ ਤਹਿਤ 295, 298 ਧਾਰਾ ਹੁਣ 298 ਤੇ 302 ਧਾਰਾਵਾਂ ਦੇ ਵਿੱਚ ਬਦਲ ਗਈਆਂ ਨੇ। ਤੇ ਦੂਸਰੇ ਪਾਸੇ ਇਹ ਜਿਹੜਾ ਇੱਕ ਇਤਿਹਾਸਕ ਸੱਚਾਈ ਵੀ ਹੈ ਕਿ ਇਸ ਗੱਲ ਦਾ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਕਿ ਕਾਮਰੇਡ ਦੀ ਅਗਵਾਈ ਦੇ ਵਿੱਚ, ਕਾਮਰੇਡਾਂ ਦੀ ਅਗਵਾਈ 1948 ਤੋਂ 1952 ਤੱਕ ਚੱਲੀ ਮੁਜ਼ਾਹਰਾ ਲਹਿਰ ਨੇ 784 ਪਿੰਡਾਂ ਦੇ ਕਿਸਾਨਾਂ ਨੂੰ 18 ਲੱਖ ਏਕੜ ਜ਼ਮੀਨ ਦੇ ਮਾਲਕੀ ਹੱਕ ਜਿਹੜੇ ਦਿੱਤੇ ਸਨ ਤੇ ਜਾਗੀਰਦਾਰਾਂ ਦੇ ਕੋਲੋਂ ਲੈ ਕੇ ਦਿੱਤੇ। ਇਸ ਇਤਿਹਾਸਕ ਘੋਲ ਦੀ ਜਿਹੜੀ ਅਗਵਾਈ ਹੈ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜਾਗੀਰ ਸਿੰਘ ਜੋਗਾ, ਕਾਮਰੇਡ ਧਰਮ ਸਿੰਘ ਫੱਕਰ ਵਰਗੇ ਯੋਧਿਆਂ ਨੇ ਕੀਤੀ ਤੇ ਜਾਗੀਰਦਾਰ ਕੁੱਟ ਕੁੱਟ ਪਟਿਆਲੇ ਵਾੜ ਦਿੱਤੇ ਸਨ ਤੇ 1953 ਦੇ ਵਿੱਚ ਮਾਨਸਾ ਦੁਸਹਿਰਾ ਗਰਾਊਂਡ ਜਿਹੜੀ ਹੈ ਉਹਦੇ ਵਿੱਚ ਇੱਕ ਵੱਡੀ ਕਾਨਫਰੰਸ ਕਰਕੇ ਤਤਕਾਲੀ ਮਾਲ ਮੰਤਰੀ ਦਾਰਾ ਸਿੰਘ, ਕੈਪਟਨ ਕਵਲਜੀਤ ਸਿੰਘ ਉਹਨਾਂ ਦੇ ਪਿਤਾ ਜੋ ਸਨ, ਉਹਨਾਂ ਦੀ ਹਾਜ਼ਰੀ ਦੇ ਵਿੱਚ ਪਿੰਡਾਂ ਦੇ ਜਾਗੀਰਦਾਰਾਂ ਨੇ ਜ਼ਮੀਨਾਂ ਦੇ ਮਾਲਕੀ ਹੱਕ ਛੱਡ ਕੇ ਮੁਝਾਰੇ ਕਿਸਾਨਾਂ ਦੇ ਨਾਂ ਜ਼ਮੀਨਾਂ ਦੇ ਇੰਤਕਾਲ ਜਿਹੜੇ ਕਰਾਏ। ਅੱਜ ਕੱਲ੍ਹ ਲੀਡਰ ਗਲੀਆਂ ਨਾਲੀਆਂ ਬਣਾ ਕੇ ਚੌੜੇ ਹੋਏ ਫਿਰਦੇ ਨੇ ਤੇ ਇਸ ਇਤਿਹਾਸਕ ਪ੍ਰਾਪਤੀ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਅੱਜ ਕੱਲ੍ਹ ਜਦੋਂ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਨੂੰ ਫਿਰਦੇ ਨੇ, ਇਸ ਇਤਿਹਾਸਕ ਘੋਲ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਜੋ ਕੰਮ ਮੁਜ਼ਾਹਰਾ ਲਹਿਰ ਦਾ ਬਾਕੀ ਰਹਿ ਗਿਆ ਸੀ ਉਹ CPI ਦੀ ਜਿਹੜੀ ਅਗਵਾਈ ਦੇ ਵਿੱਚ 72 ਤੋਂ 76 ਦੇ ਵਿੱਚ ਕੀਤਾ ਗਿਆ ਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮੱਤੇਵਾੜੇ ਠਾਕਰ ਸਿੰਘ ਰੱਬ ਦਾ ਫਾਰਮ, ਮੰਡ ਦੇ ਵਿੱਚ ਬੰਤਾ ਸਿੰਘ ਦਾ ਫਾਰਮ, ਜੋ ਮੁਜ਼ਾਹਰਿਆਂ ਦੇ ਕਬਜ਼ੇ ਦੇ ਵਿੱਚ ਆਉਣ ਤੋਂ ਬਾਅਦ ਸੁਤੰਤਰ ਨਗਰ ਦੇ ਨਾਂ ਦੇ ਨਾਲ ਜਾਣਿਆ ਗਿਆ, ਨੂਰਪੁਰ ਝੁੱਗੀਆਂ ਵਿਖੇ ਜਿਹੜਾ ਸੀ ਲੁਥਰਾ ਫਾਰਮ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਛੋਟੇ ਵੱਡੇ ਫਾਰਮ ਤੇ ਜ਼ਮੀਨਾਂ ਵਾਲੀ ਵੰਡ ਦੀ ਜੱਦੋਜਹਿਦ ਦੇ ਵਿੱਚ ਇਹ ਚੈਪਟਰ ਦਾ ਕਦੇ ਜ਼ਿਕਰ ਨਹੀਂ ਹੁੰਦਾ। ਪਤਾ ਨਹੀਂ ਕਿਉਂ ਪਹਿਲੀ ਵਾਰੀ ਬਾਬਾ ਬੰਦਾ ਬਹਾਦਰ ਹੋਣਾ ਨੇ ਰਜਵਾੜਿਆਂ ਤੋਂ ਜ਼ਮੀਨਾਂ ਖੋਹ ਕੇ ਹਾਲ ਵਾਹਕ ਜਿਹੜੇ ਸਨ ਉਹਨਾਂ ਨੂੰ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਸੀ ਕਾਮਰੇਡਾਂ ਨੇ ਕਾਨੂੰਨੀ ਢੰਗ ਦੇ ਨਾਲ ਹਲ ਵਾਹਕਾਂ ਨੂੰ ਇਹ ਜਿਹੜਾ ਜ਼ਮੀਨਾਂ ਦਿੱਤੀਆਂ ਸਨ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਜੋ ਜ਼ਮੀਨਾਂ ਹੜੱਪਣ ਦੀ ਗੱਲ, ਜ਼ਮੀਨਾਂ ਖੋਹਣ ਦੀ ਗੱਲ ਤੇ ਹੋਰ ਬਹੁਤ ਸਾਰਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੇਂ ਸਿਰਿਓਂ ਕਿਸਾਨਾਂ ਨੂੰ ਚੋਗਾ ਪਾਉਣ ਦੀ ਜਿਹੜੀ ਤਿਆਰੀ ਹੈ, ਕਹਿੰਦੇ ਹੁਣ ਟਿਊਬਵੈਲ ਵੀ ਨਾਲ ਦੇਵਾਂਗੇ ਭਾਈ ਜ਼ਮੀਨਾਂ ਆਪਣੀਆਂ ਵਿੱਚ। ਲਓ ਫਿਰ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਤੇ ਨਾਲ ਨਾਲ ਤੁਹਾਡੇ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। +358 44 976 19 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਦੋਸਤੋ। ਤੇ ਗੱਲ ਸ਼ੁਰੂ ਕਰਦੇ ਅੱਜ ਦੇ ਮੁੱਦੇ ਹੋਣਗੇ, ਕਿਉਂ CM ਮਾਨ ਸਾਹਿਬ ਚੋਪੜੇ ਵਿਪਾਸਨਾ ਤੋਂ ਵਾਪਸ ਆ ਗਏ ਨੇ ਪਰ ਆਪਣੀਆਂ ਖੂਬੀਆਂ ਗਿਣਾ ਕੇ ਤੇ ਉਸ ਤੋਂ ਬਾਅਦ ਕੋਈ ਚਲੰਤ ਮਾਮਲਿਆਂ ਦੇ ਉੱਤੇ ਵਾਰਤਾਲਾਪ ਨਹੀਂ ਹੈ ਕਿ ਪੰਜਾਬ ਦਾ ਮਾਹੌਲ ਕੀ ਹੈ, ਪੰਜਾਬ ਦੇ ਵਿੱਚ ਹੋ ਕੀ ਰਿਹਾ। ਦੂਸਰੇ ਪਾਸੇ ਬੀਬੀ ਖਾਲੜਾ ਹੁਣਾਂ ਨੇ ਅੱਜ ਵੱਡੇ ਸਵਾਲ ਖੜੇ ਕਰ ਦਿੱਤੇ ਹੈ ਤੇ ਨਵੇਂ ਸਿਰਿਓਂ ਕਿਸਾਨਾਂ ਨੂੰ ਚੋਗਾ ਪਾਉਣ ਦੀ ਤਿਆਰੀ ਹੋ ਗਈ ਹੈ ਤੇ ਲੱਗਿਆ BJP ਨੂੰ ਸਾੜਾ, ਕਿਉਂਕਿ ਪਹਿਲਾਂ ਜੋ BJP ਨੇ ਪੰਜਾਬ ਦੇ ਚਾਹੇ MP ਲੁੱਟੇ ਨੇ ਤੇ ਉਸ ਤੋਂ ਬਾਅਦ ਆਪਣੇ ਸ਼ਿਵ ਸੈਨਾ ਵਾਲਿਆਂ ਦੇ ਮਹਾਰਾਸ਼ਟਰ ਦੇ ਵਿੱਚ MP ਲੁੱਟੇ ਨੇ ਤੇ ਹੁਣ ਉਹੀ ਜਿਹੜੀ ਚਾਲ ਆ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਖੇਡੀ ਜਾ ਰਹੀ ਹੈ। ਫਾਰੂਕ ਅਬਦੁੱਲਾ ਹੁਣਾਂ ਦੇ ਉੱਤੇ 100 ਕਰੋੜ ਰੁਪਏ ਦਾ ਦਾਅਵਾ ਠੋਕ ਦਿੱਤਾ ਗਿਆ ਕਿ ਭਾਈ ਸਾਡੇ ਬੰਦੇ ਜਿਹੜੇ ਨੇ ਉਹ ਆਪਣੇ ਵੱਲ ਨੂੰ ਖਿੱਚਣ ਦੀ ਪੱਟਣ ਦੀ ਜਿਹੜੀ ਤਿਆਰੀ ਚ ਨੇ। ਇਸੇ ਤਰ੍ਹਾਂ ਫਿਲਮ ਨੂੰ ਲੈ ਕੇ ਖਾਲੜਾ ਫਿਲਮ ਨੂੰ ਲੈ ਕੇ ਚੱਲੀ ਲੰਮੀ ਚਰਚਾ ਤੋਂ ਬਾਅਦ ਕਿ ਪੰਜਾਬ ਦੇ ਅਸਲ ਮੁੱਦੇ ਮੁੜ ਕੇਂਦਰ ਦੇ ਵਿੱਚ ਆ ਰਹੇ ਨੇ ਕਿ ਕਿਸਾਨਾਂ ਦਾ ਨਵਾਂ ਸੰਘਰਸ਼, ਲੈਂਡ ਪੂਲਿੰਗ ਨੀਤੀ, ਭਾਰਤ ਅਮਰੀਕਾ ਵਪਾਰ ਸਮਝੌਤਾ, ਪੰਜਾਬ ਦੇ ਪਾਣੀ ਤੇ ਜ਼ਮੀਨ ਦੇ ਸਵਾਲ ਹੁਣ ਆਉਣ ਵਾਲੀ ਸਿਆਸਤ ਦੀ ਦਿਸ਼ਾ ਤੈਅ ਕਰਨਗੇ ਕਿ ਨਹੀਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਦੀਆਂ ਮੰਗਾਂ, ਜਸਵੰਤ ਸਿੰਘ ਖਾਲੜਾ ਦੀ ਵਿਰਾਸਤ, ਕਿਸਾਨ ਅੰਦੋਲਨ, ਭਗਵੰਤ ਮਾਨ ਸਰਕਾਰ ਦੇ ਫੈਸਲਿਆਂ ਦਾ ਲੇਖਾ ਜੋਖਾ ਤੇ ਪ੍ਰਾਈਵੇਟ ਸਕੂਲ ਫੀਸ ਨਿਯਮਾਂ, ਜੰਮੂ ਕਸ਼ਮੀਰ ਦੀ ਸਿਆਸਤ, ਕੈਨੇਡਾ ਦੇ ਵਿੱਚ ਨਸ਼ਿਆਂ ਤੇ ਗੈਂਗਸਟਰਾਂ ਦੇ ਵੱਧਦੇ ਪ੍ਰਭਾਵ ਤੇ ਉੱਥੇ ਫਿਰ ਰਹੇ ਨੇ ਜੌਂਬਿਸ ਤੇ ਫੀਫਾ ਵਰਲਡ ਕੱਪ ਦਾ ਜਿਹੜਾ ਕੱਲ੍ਹ ਤੋਂ ਫਿਰ ਸੈਮੀ ਫਾਈਨਲ ਦੀ ਸ਼ੁਰੂਆਤ, ਉਹਦੇ ਉੱਤੇ ਅਪਡੇਟ ਕਰਾਂਗੇ ਤੇ ਨਾਲ ਦੁਨੀਆਦਾਰੀ ਦੇ ਉੱਤੇ ਫਿਰ ਚਿੰਤਾ ਦਾ ਵਿਸ਼ਾ ਬਣ ਗਏ ਨੇ ਇਰਾਨ ਅਮਰੀਕਾ ਦਾ ਤਣਾਅ। ਹੋਰਮੁਲ ਜਲ ਮਾਰਗ ਨਾਲ ਜੁੜੇ ਦਾਅਵੇ ਨੇ ਤੇ ਰੂਸ ਦੀ ਭੂਮਿਕਾ ਜਿਹੜੀ ਸਪਸ਼ਟ ਹੋਣ ਲੱਗੀ ਹੈ, ਉਹ ਰੂਸ ਜਿਹੜਾ ਹੈ ਇਰਾਨ ਦੇ ਹੱਕ ਦੇ ਵਿੱਚ ਖੜਾਉਂਦਾ ਨਜ਼ਰ ਆ ਰਿਹਾ ਤੇ ਭੂ ਰਾਜਨੀਤਿਕ ਸਮੀਕਰਨਾਂ ਦੇ ਉੱਤੇ ਵੀ ਵਿਸਤਾਰ ਨਾਲ ਗੱਲਬਾਤ ਹੋਏਗੀ ਤੇ ਤੁਹਾਨੂੰ ਤੁਹਾਡੀ ਰਾਏ ਬਹੁਤ ਜ਼ਰੂਰੀ ਹੈ, ਮਹੱਤਵਪੂਰਨ ਹੈ, ਚਾਹੇ ਉਹ ਕਮੈਂਟਾਂ ਦੇ ਵਿੱਚ ਚਾਹੇ ਕਾਲ ਕਰਕੇ। ਦੋਸਤੋ, ਕਿ ਪੰਜਾਬ ਦੇ ਅਸਲ ਮੁੱਦੇ ਸਿਆਸੀ ਸ਼ੋਰ ਦੇ ਵਿੱਚ ਦੱਬ ਰਹੇ ਨੇ ਕਿ ਲੈਂਡ ਪੂਲਿੰਗ ਤੇ ਵਪਾਰਕ ਸਮਝੌਤੇ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਿਤ ਕਰਨਗੇ ਕਿ ਦੁਨੀਆ ਇੱਕ ਹੋਰ ਵੱਡੇ ਟਕਰਾਅ ਵੱਲ ਵੱਧ ਰਹੀ ਹੈ? ਆਪਣੀ ਰਾਏ ਕਮੈਂਟਾਂ ਦੇ ਵਿੱਚ ਤੇ ਕਾਲ ਕਰਕੇ ਜ਼ਰੂਰ ਸਾਂਝੀ ਕਰੋ, ਇਸ ਦੀ ਉਡੀਕ ਰਹੇਗੀ। ਤੇ ਲਓ ਫਿਰ ਪਹਿਲੀ ਪੰਜਾਬ ਦੀ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਫੀਫਾ ਵਰਲਡ ਕੱਪ ਦੀ ਵੀ ਗੱਲ ਕਰਾਂਗੇ ਜੋ ਕੱਲ੍ਹ ਨੂੰ ਨਿਬੇੜਾ ਹੋਣਾ ਹੈ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ। ਵਣ ਵਿਭਾਗ ਦੇ ਵਿੱਚ ਪੱਕੇ ਕੀਤੇ ਨੇ 516 ਮੁਲਾਜ਼ਮ, ਉਹਨਾਂ ਨੂੰ ਸੀਐਮ ਭਗਵੰਤ ਮਾਨ ਉਹਨਾਂ ਨੇ ਸੌਂਪੇ ਨੇ ਨਿਯੁਕਤੀ ਪੱਤਰ ਤੇ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਕੁਝ ਵੀ ਨਹੀਂ ਕੀਤਾ। ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਦੇ ਵਾਧੇ ਦੀ ਹੱਦ ਤੈਅ ਕੀਤੀ ਹੈ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦੇ ਵਿੱਚ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਲੁੱਟ ਦੇ ਉੱਤੇ ਨੱਥ ਪਾਉਣ ਦੇ ਲਈ ਕਹਿੰਦੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਵਿਸ਼ੇਸ਼ ਆਰਡੀਨੈਂਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਆਪਣੀ ਅਧਿਕਾਰਤ ਪ੍ਰਵਾਨਗੀ ਦੇ ਦਿੱਤੀ। ਰਾਜਪਾਲ ਦੀ ਮਨਜ਼ੂਰੀ ਮਿਲਣ ਦੇ ਨਾਲ ਹੁਣ ਇਹ ਫੀਸ ਨਿਯੰਤਰਣ ਪ੍ਰਣਾਲੀ ਪੂਰੇ ਸੂਬੇ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਲਾਗੂ ਹੋ ਗਈ ਹੈ, ਜਿਸ ਦੇ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਦੇ ਵਿੱਚ 5% ਤੋਂ ਜ਼ਿਆਦਾ ਵਾਧਾ ਨਹੀਂ ਕਰ ਸਕੇਗਾ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਵਿਪਾਸਨਾ ਤੋਂ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਵੱਲੋਂ ਇਸ ਦੇ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮਾਣਯੋਗ ਗਵਰਨਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਤੇ ਮਾਪਿਆਂ ਦੇ ਹੱਕ ਦੇ ਲਈ ਸਾਡੇ ਵੱਡੇ ਫੈਸਲੇ ਦੇ ਉੱਤੇ ਮੋਹਰ ਲਗਾ ਦਿੱਤੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੀ ਲੁੱਟ ਨੂੰ ਨੱਥ ਪਾਉਣ ਦੇ ਲਈ ਸਾਡੀ ਸਰਕਾਰ ਵੱਲੋਂ ਲਿਆਂਦੇ ਗਏ ਜਿਹੜੇ ਇਹ ਆਰਡੀਨੈਂਸ ਨੂੰ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਹੈ ਤੇ ਉਹਨਾਂ ਨੇ ਸਾਈਨ ਕਰ ਦਿੱਤੇ ਹੈ। ਇਸ ਆਰਡੀਨੈਂਸ ਦੇ ਲਾਗੂ ਹੋਣ ਦੇ ਨਾਲ ਹੁਣ ਕੋਈ ਵੀ ਪ੍ਰਾਈਵੇਟ ਜਿਹੜਾ ਸਕੂਲ ਹੈ ਆਪਣੀ ਮਰਜ਼ੀ ਦੇ ਨਾਲ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ ਤੇ ਸਾਡੀ ਸਰਕਾਰ ਸਿੱਖਿਆ ਨੂੰ ਵਪਾਰ ਨਹੀਂ ਬਣਨ ਦੇਵੇਗੀ ਤੇ ਆਪ ਲੋਕਾਂ ਦੀ ਜੇਬ ਦੇ ਉੱਤੇ ਪੈਂਦੇ ਵਾਧੂ ਬੋਝ ਨੂੰ ਘਟਾਉਣ ਦੇ ਲਈ ਅਸੀਂ ਪੂਰਾ ਕਹਿੰਦੇ ਤਰ੍ਹਾਂ ਵਚਨਬੱਧ ਰਹਾਂਗੇ। ਦੇਖਦੇ ਹਾਂ ਕਿੰਨਾ ਕੁ ਭਾਰ ਲੋਕਾਂ ਦਾ ਘਟਦਾ ਹੈ। ਦੂਸਰੇ ਪਾਸੇ ਜਸਵੰਤ ਸਿੰਘ ਖਾਲੜਾ ਮਾਮਲਾ, ਉਹਦੀ ਯਾਦਗਾਰ ਜਿਹੜੀ ਯਾਦਗਾਰ ਬਣਾਉਣ ਦੇ ਲਈ MP ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ। ਸੂਬਾ ਸਰਕਾਰ ਨੂੰ ਜ਼ਮੀਨ ਅਲਾਟ ਕਰਨ ਦੀ ਜਿਹੜੀ ਅਪੀਲ ਕੀਤੀ ਹੈ ਜੇ ਸਰਕਾਰ ਦਿੰਦੀ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਤੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰੀਕੇ ਪੱਤਣ ਵਿਖੇ ਸਤਲੁਜ ਨਦੀ ਦੇ ਨੇੜੇ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਦੇ ਲਈ ਆਪਣੇ MP ਲੈਂਡ ਫੰਡ ਜਿਹੜਾ ਉਹਦੇ ਵਿੱਚ 1 ਕਰੋੜ ਰੁਪਏ ਦੇਣਗੇ। ਪਰ ਮੇਰੇ ਮਨ ਚ ਸਵਾਲ ਆਇਆ ਇਸ ਖ਼ਬਰ ਨੂੰ ਨਾਲ ਨਾਲ ਸਾਂਝਾ ਕਰਦੇ। ਵੈਸੇ MP ਅੰਮ੍ਰਿਤਪਾਲ ਸਿੰਘ ਵੀ ਨੇ, ਉਹਨਾਂ ਦੇ ਪਿਤਾ ਵੀ ਨਜ਼ਰ ਆਏ ਨੇ, ਅੱਗੇ ਜਾ ਕੇ ਕਰਦੇ ਹਾਂ ਵੀ ਉਹਨਾਂ ਨੇ ਕਾਹਤੋਂ ਨਹੀਂ ਇਹ ਚੀਜ਼ ਨੂੰ ਜਿਹੜਾ ਅਲਾਊਡ ਕੀਤਾ, ਉਹਨਾਂ ਦੇ ਵੱਲੋਂ ਫੰਡ ਕਿਉਂ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਫੰਡ ਦੇ ਵਿੱਚੋਂ 1 ਕਰੋੜ ਰੁਪਏ ਦੇਣਗੇ ਤੇ ਇਸ ਥਾਂ ਦੇ ਬਾਰੇ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਇੱਥੇ ਹੀ ਖਾਲੜਾ ਜੀ ਦੀ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਜਿਹੜਾ ਕੀਤਾ ਗਿਆ ਸੀ ਤੇ ਸੰਸਦ ਮੈਂਬਰ ਜਿਹੜੇ ਆਪਣੇ ਹਰੀਕੇ ਪੱਤਣ ਜਾਂ ਹੋਰ ਸਾਰੇ ਇਲਾਕੇ ਦੀ ਗੱਲ ਹੈ ਐਮ ਪੀ ਲੈਂਡ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇਹ ਐਲਾਨ ਕੀਤਾ ਕਿ ਇੱਕ ਫੇਸਬੁੱਕ ਪੋਸਟ ਦੇ ਉੱਪਰ ਕਿਹਾ ਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਯਮਾਂ ਦੇ ਮੁਤਾਬਕ ਐਮ ਪੀ ਲੈਂਡ ਫੰਡ ਦੇ ਪੈਸੇ ਦੀ ਵਰਤੋਂ ਕਿਸੇ ਨਿੱਜੀ ਮਲਕੀਅਤ ਵਾਲੇ ਪ੍ਰਾਈਵੇਟ ਜ਼ਮੀਨ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਹੈ ਤੇ ਇਸ ਦੇ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਯਾਦਗਾਰ ਦੇ ਨਿਰਮਾਣ ਨੂੰ ਨੇਪਰੇ ਚਾੜਨ ਦੇ ਲਈ ਹਰੀਕੇ ਪੱਤਣ ਵਿਖੇ ਸਰਕਾਰੀ ਜ਼ਮੀਨ ਤੁਰੰਤ ਜਿਹੜੀ ਅਲਾਟ ਕੀਤੀ ਜਾਵੇ ਇਸ ਬਾਬਤ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਫੋਨ ਦੇ ਉੱਤੇ ਕੋਈ ਟਿੱਪਣੀ ਕਰਨ ਲਈ ਉਪਲਬਧ ਨਹੀਂ ਹੋ ਸਕੇ ਪਰ ਉਨ੍ਹਾਂ ਨੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਤੇ ਪਾਰਟੀ ਦੇ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਦੌਦ ਹੁਣਾਂ ਨੇ ਦੱਸਿਆ ਕਿ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਜਸਵੰਤ ਸਿੰਘ ਖਾਲੜਾ ਦੇ ਕਤਲ ਸ਼ਹੀਦੀ ਵਾਲੇ ਸਥਾਨ ਦੇ ਉੱਤੇ ਯਾਦਗਾਰ ਬਣਾਉਣ ਦੇ ਲਈ ਆਪਣੇ ਐਮ ਪੀ ਲੈਂਡ ਫੰਡ ਦੇ ਵਿੱਚੋਂ 1 ਕਰੋੜ ਰੁਪਏ ਦੇਣਗੇ ਪਰ ਇਹ ਫੰਡ ਉਦੋਂ ਹੀ ਜਾਰੀ ਹੋ ਸਕਦੇ ਨੇ ਜੇਕਰ ਸੂਬਾ ਸਰਕਾਰ ਇਸ ਕਾਲਜ ਦੇ ਲਈ ਜ਼ਮੀਨ ਮੁਹੱਈਆ ਕਰਵਾਵੇਗੀ ਤੇ ਇਹ ਰਕਮ 2 ਸਾਲਾਂ ਦੇ ਦੌਰਾਨ 50-50 ਲੱਖ ਰੁਪਏ ਦੀਆਂ 2 ਕਿਸ਼ਤਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਖਾਲੜਾ ਹੁਣਾਂ ਦੀ ਮਹਾਨ ਵਿਰਾਸਤ ਨੂੰ ਸਨਮਾਨ ਦੇਣਾ ਕਹਿੰਦੇ ਇਸ ਦੌਰਾਨ ਫੋਨ ਦੇ ਉੱਤੇ ਗੱਲਬਾਤ ਕਰਦਿਆਂ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ ਉਨ੍ਹਾਂ ਕਿਹਾ ਕਿ ਐਮ ਪੀ ਸਰਬਜੀਤ ਸਿੰਘ ਖਾਲਸਾ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਵਾਲੇ ਸਥਾਨ ਤੇ ਯਾਦਗਾਰ ਬਣਾਉਣ ਦੇ ਲਈ 1 ਕਰੋੜ ਰੁਪਏ ਦੇਣ ਦੀ ਜਿਹੜੀ ਪੇਸ਼ਕਸ਼ ਕੀਤੀ ਹੈ ਪਰ ਜੇਕਰ ਪੰਜਾਬ ਸਰਕਾਰ ਇਸ ਕਾਰਜ ਦੇ ਲਈ ਜ਼ਮੀਨ ਮੁਹੱਈਆ ਨਹੀਂ ਕਰਵਾਉਂਦੀ ਤਾਂ ਸਾਡੀ ਪਾਰਟੀ ਉਸ ਸਥਾਨ ਦੇ ਨੇੜੇ ਉਪਲਬਧ ਕਿਸੇ ਹੋਰ ਜ਼ਮੀਨ ਦੇ ਉੱਤੇ ਹੀ ਇਹ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ ਸਿਆਸਤ ਕੋਈ ਵੀ ਨਹੀਂ ਕਹਿੰਦੇ ਘੱਟ ਹੈ ਹਰ ਕੋਈ ਸਿਆਸਤ ਹੀ ਕਰ ਰਿਹਾ ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦਾ ਇੱਕ ਬੁੱਤ ਪਹਿਲਾਂ ਹੀ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਸਥਾਪਿਤ ਹੈ ਦੂਸਰੇ ਪਾਸੇ ਪਰਮਜੀਤ ਕੌਰ ਖਾਲੜਾ ਜਸਵੰਤ ਸਿੰਘ ਉਨ੍ਹਾਂ ਦੇ ਜਿਹੜੇ ਵਾਈਫ ਉਹ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰਮਜੀਤ ਕੌਰ ਖਾਲੜਾ ਉਨ੍ਹਾਂ ਵੱਲੋਂ 80 ਤੇ 90ਵੇਂ ਦਹਾਕੇ ਦੇ ਵਿੱਚ ਲਾਪਤਾ ਲੋਕਾਂ ਦੇ ਝੂਠੇ ਮੁਕਾਬਲਿਆਂ ਦੀ ਜਾਂਚ ਦੇ ਲਈ ਪੀਪਲਸ ਕਮਿਸ਼ਨ ਬਣਾਉਣ ਦੀ ਮੰਗ ਰੱਖੀ ਗਈ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਗਿਆ ਪੱਤਰ ਹੈ ਤੇ ਇਨਸਾਫ਼ ਦੇ ਮੁੱਦੇ ਤੇ ਕਾਂਗਰਸ ਅਕਾਲੀ ਦਲ ਭਾਜਪਾ ਤੇ ਆਪ ਦੇ ਉੱਤੇ ਉਨ੍ਹਾਂ ਨੇ ਨਿਸ਼ਾਨਾ ਸੇਧਿਆ ਹਰੀਕੇ ਪੱਤਣ ਵਿਖੇ ਕੱਲ੍ਹ ਨੂੰ 14 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਏ ਗਏ ਇਕੱਠ ਤੋਂ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਤੇ ਮਨੁੱਖੀ ਅਧਿਕਾਰ ਕਾਰਕੁਨ ਬੀਬੀ ਪਰਮਜੀਤ ਕੌਰ ਖਾਲੜਾ ਹੁਣਾਂ ਨੇ ਵੱਡੀ ਮੰਗ ਚੁੱਕੀ ਹੈ ਉਨ੍ਹਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ ਲਵਾਰਿਸ ਲਾਸ਼ਾਂ ਤੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਦੇ ਲਈ ਇੱਕ ਨਿਰਪੱਖ ਪੀਪਲਜ਼ ਕਮਿਸ਼ਨ ਜਿਹੜਾ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ ਬੀਬੀ ਖਾਲੜਾ ਉਨ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਅਪੀਲ ਕੀਤੀ ਹੈ ਕਿ 1980 ਅਤੇ 1990 ਦੇ ਦਹਾਕੇ ਦੇ ਦੌਰਾਨ ਹੋਈਆਂ ਮਨੁੱਖੀ ਅਧਿਕਾਰ ਦੀਆਂ ਉਲੰਘਣਾ ਦਾ ਜਿਹੜਾ ਸੱਚ ਸਾਹਮਣੇ ਲਿਆਉਣ ਦੇ ਲਈ ਇਸ ਨਿਰਪੱਖ ਮੁਹਿੰਮ ਦੀ ਅਗਵਾਈ ਕਰਨ ਤੇ ਜੂਨ 1984 ਦੇ ਦਰਬਾਰ ਸਾਹਿਬ ਦੇ ਉੱਤੇ ਹੋਏ ਫੌਜੀ ਹਮਲੇ ਨਵੰਬਰ 1984 ਸਿੱਖ ਕਤਲੇਆਮ ਤੇ ਉਸ ਤੋਂ ਬਾਅਦ ਦੇ ਸਾਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਾਰਾਂ ਲਵਾਰਿਸ ਲਾਸ਼ਾਂ ਤਸ਼ੱਦਦ ਅਤੇ ਝੂਠੇ ਮੁਕਾਬਲਿਆਂ ਦੇ ਪੀੜਤ ਪਰਿਵਾਰ ਅੱਜ ਵੀ ਇਨਸਾਫ਼ ਅਤੇ ਜਵਾਬਦੇਹੀ ਦੀ ਉਡੀਕ ਕਰ ਰਹੇ ਨੇ ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਬੀਬੀ ਖਾਲੜਾ ਨੇ ਪੰਜਾਬ ਤੇ ਕੇਂਦਰ ਸਰਕਾਰ ਜਿਹੜੀਆਂ ਸਾਬਕਾ ਸਰਕਾਰਾਂ ਰਹੀਆਂ ਨੇ ਤੇ ਮੌਜੂਦਾ ਸਰਕਾਰਾਂ ਦੇ ਉੱਤੇ ਪੀੜਤਾਂ ਨੂੰ ਇਨਸਾਫ਼ ਦੇਣ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਹਿਣ ਦੇ ਗੰਭੀਰ ਦੋਸ਼ ਲਾਏ ਹੈ ਉਨ੍ਹਾਂ ਉਸ ਦੌਰ ਦੇ ਵਿੱਚ ਹੋਏ ਜ਼ੁਲਮਾਂ ਦੇ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਜਵਾਬਦੇਹੀ ਤੈਅ ਕਰਨ ਦੀ ਬਜਾਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਜਿਹੜੇ ਦੋਸ਼ੀ ਸਨ ਪੁਲਿਸ ਅਫਸਰਾਂ ਨੂੰ ਸਰਕਾਰੀ ਅਹੁਦੇ ਅਤੇ ਸੁਰੱਖਿਆ ਦਿੱਤੀ ਇਸੇ ਦੇ ਨਾਲ ਹੀ ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਆਪ ਦੀ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਅਸਫਲ ਰਹੀ ਹੈ ਤੇ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਵੀ ਵਿਦੇਸ਼ਾਂ ਦੇ ਵਿੱਚੋਂ ਹੋ ਰਹੇ ਜਿਹੜੇ ਨੇ ਸਿੱਖਾਂ ਦੇ ਕਥਿਤ ਟਾਰਗੇਟ ਕਿਲਿੰਗ ਦੇ ਮੁੱਦੇ ਦੇ ਉੱਤੇ ਘੇਰਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਨਮੁੱਖ ਰੱਖਿਆ ਗਈਆਂ ਜਿਹੜੀਆਂ ਨੇ ਮੰਗਾਂ ਬੀਬੀ ਖਾਲੜਾ ਨੇ ਮੰਗ ਕੀਤੀ ਹੈ ਕਿ 80 ਤੋਂ 90 ਦਹਾਕੇ ਦੇ ਪੀੜਤਾਂ ਦੀ ਅਸਲ ਗਿਣਤੀ ਦਾ ਪਤਾ ਲਾਉਣ ਦੇ ਲਈ ਕਮਿਸ਼ਨ ਬਣਾਏ ਜਾਵੇ। ਇਸ ਦੇ ਨਾਲ ਹੀ ਜਸਵੰਤ ਖਾਲੜਾ ਦੀ ਮਿਹਨਤ ਸਦਕਾ ਪਛਾਣੇ ਗਏ ਅਣਪਛਾਤੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੇ ਵਿਚ ਲਾਈਆਂ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਵੱਲੋਂ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ। ਬੀਬੀ ਪਰਮਜੀਤ ਕੌਰ ਖਾਲੜਾ ਨੇ ਸਾਫ਼ ਸ਼ਬਦਾਂ ਦੇ ਵਿਚ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅਪੀਲ ਕੀਤੀ ਹੈ ਕਿ ਪੀੜਤਾਂ ਦੇ ਦਰਦ ਅਤੇ ਇਸ ਦੇ ਤੀਜੇ ਘੱਲੂਘਾਰੇ ਨੂੰ ਸਿਆਸੀ ਲਾਹੇ ਦੇ ਲਈ ਨਾ ਵਰਤਿਆ ਜਾਵੇ, ਸਗੋਂ ਪੂਰੇ ਸਿਸਟਮ ਨੂੰ ਜਨਤਾ ਦੀ ਕਟਹਿਰੇ ਦੇ ਵਿਚ ਜਿਹੜਾ ਖੜਾ ਕਰਕੇ ਇਨਸਾਫ਼ ਯਕੀਨੀ ਬਣਾਇਆ ਜਾਵੇ। ਦੂਸਰੇ ਪਾਸੇ ਕਿਸਾਨੀ ਸੰਘਰਸ਼ ਜਿਹੜਾ ਸ਼ੁਰੂ ਹੋ ਚੁੱਕਿਆ, BKU ਰਾਜੇਵਾਲ ਮੋਟਰਸਾਈਕਲ ਮਾਰਚ ਦੀ ਤਿਆਰੀ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰਾਂ ਨੂੰ ਸੌਂਪੇ ਨੇ ਮੰਗ ਪੱਤਰ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰ ਨੂੰ ਪੱਤਰ ਦਿੱਤੇ ਹੈ। ਭਾਰਤੀ ਕਿਸਾਨ ਯੂਨੀਅਨ BKU ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਵਿਸ਼ਾਲ ਮੋਟਰਸਾਈਕਲ ਤੇ ਕਾਰਾਂ ਦਾ ਮਾਰਚ ਚੰਡੀਗੜ੍ਹ ਦੇ ਸੈਕਟਰ 34 ਸਥਿਤ ਐਗਜੀਬਿਸ਼ਨ ਗਰਾਊਂਡ ਜਿਹੜੀ ਹੈ ਪ੍ਰਦਰਸ਼ਨੀ ਮੈਦਾਨ ਵਿਖੇ ਪਹੁੰਚ ਗਿਆ। ਕਿਸਾਨਾਂ ਦੇ ਇਸ ਵੱਡੇ ਕਾਫਲੇ ਦੇ ਪਹੁੰਚਣ ਦੇ ਨਾਲ ਪੂਰਾ ਖੇਤਰ ਕਿਸਾਨੀ ਨਾਅਰਿਆਂ ਦੇ ਨਾਲ ਗੂੰਜ ਉੱਠਿਆ। ਇੱਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਦੀ ਰਾਖੀ, ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਪੱਖੀ ਬਣਾਉਣ ਅਤੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ FTA ਦੇ ਵਿਰੋਧ ਦੇ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਇਸ ਤੋਂ ਪਹਿਲਾਂ ਯੂਨੀਅਨ ਦੇ ਸੈਂਕੜੇ ਕਾਰਕੁਨ ਤੇ ਕਿਸਾਨ ਅੱਜ ਸਵੇਰੇ ਮੁਹਾਲੀ ਦੇ ਫੇਜ਼ 8 ਸਥਿਤ ਸ਼ਹੀਦ ਭਗਤ ਸਿੰਘ ਨੇਚਰ ਪਾਰਕ ਵਿਖੇ ਇਕੱਠੇ ਹੋਏ ਨੇ, ਜਿੱਥੋਂ ਕਾਫਲੇ ਦੇ ਰੂਪ ਦੇ ਵਿਚ ਚੰਡੀਗੜ੍ਹ ਦੇ ਲਈ ਰਵਾਨਾ ਹੋਏ। ਇਸ ਰੈਲੀ ਦੇ ਵਿਚ ਪੰਜਾਬ ਭਰ ਤੋਂ ਆਏ ਸੈਂਕੜੇ ਕਿਸਾਨ ਆਪੋ ਆਪਣੇ ਮੋਟਰਸਾਈਕਲਾਂ ਤੇ ਕਾਰਾਂ ਦੇ ਵਿਚ ਸਵਾਰ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਨੇ। ਇਹ ਮਾਰਚ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਤੇ ਪ੍ਰਮੁੱਖ ਚੌਂਕਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਮੁਹਾਲੀ ਆ ਕੇ ਸਮਾਪਤ ਹੋਇਆ। ਇਸ ਮਾਰਚ ਦੇ ਚਲਦਿਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਤੇ ਰੂਟ ਜਿਹੜਾ ਡਾਇਵਰਜ਼ਨ ਦੇ ਜਿਹੜੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪੇ ਗਏ ਮੰਗ ਪੱਤਰ ਦੇ ਵਿਚ ਪੰਜਾਬ ਦੇ ਨਾਲ ਸੰਬੰਧਿਤ 20 ਅਹਿਮ ਮੁੱਦਿਆਂ ਨੂੰ ਉਭਾਰਿਆ ਗਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਭੇਜੇ ਗਏ ਮੰਗ ਪੱਤਰ ਦੇ ਵਿਚ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ 12 ਪ੍ਰਮੁੱਖ ਮੁੱਦਿਆਂ ਨੂੰ ਜ਼ੋਰ ਸ਼ੋਰ ਦੇ ਨਾਲ ਜਿਹੜਾ ਉਠਾਇਆ ਗਿਆ ਹੈ। ਦੂਸਰੇ ਪਾਸੇ ਚਰਨਜੀਤ ਭੁੱਲਰ ਉਨ੍ਹਾਂ ਦੀ ਰਿਪੋਰਟ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਚ। ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨਾਂ ਦਾ ਚੋਗਾ ਪਾਇਆ ਗਿਆ। ਜ਼ਮੀਨ ਦੇਣ ਵਾਲਿਆਂ ਨੂੰ ਮਿਲੇਗਾ ਤਰਜੀਹ ਜਿਹੜੀ ਹੈ ਕੁਨੈਕਸ਼ਨ ਮਿਲੇਗਾ ਉਨ੍ਹਾਂ ਨੂੰ। ਪੰਜਾਬ ਸਰਕਾਰ ਵੱਲੋਂ ਸੋਧੀ ਹੋਈ ਨੀਤੀ ਦਾ ਨੋਟੀਫਿਕੇਸ਼ਨ ਜਾਰੀ, ਸਾਲ 2017-18 ਤੋਂ ਬੰਦ ਪਏ ਨਵੇਂ ਖੇਤੀ ਕੁਨੈਕਸ਼ਨਾਂ ਦਾ ਜਿਹੜਾ ਲੈਂਡ ਪੂਲਿੰਗ ਦੇ ਲਈ ਖੋਲ੍ਹਿਆ ਰਾਹ ਹੈ। ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਾਮਯਾਬ ਕਰਨ ਦੇ ਲਈ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਜਿਹੜੇ ਨੇ ਦੇਣ ਦਾ ਚੋਗਾ ਵੀ ਪਾਇਆ। 1 ਜੁਲਾਈ 2026 ਨੂੰ ਪੰਜਾਬ ਕੈਬਨਿਟ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਤੇ ਜਿਸਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਸ ਨੋਟੀਫਿਕੇਸ਼ਨ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਅਕਵਾਇਰ ਹੋਵੇਗੀ ਉਨ੍ਹਾਂ ਕਿਸਾਨਾਂ ਨੂੰ ਤਰਜੀਹੀ ਆਧਾਰ ਉੱਤੇ ਟਿਊਬਵੈੱਲ ਜਿਹੜਾ ਕੁਨੈਕਸ਼ਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ ਲਈ ਇਹ ਲਾਜ਼ਮੀ ਕਰਾਰ ਦਿੱਤਾ ਗਿਆ ਕਿ ਜਿਉਂ ਹੀ ਕਿਸਾਨ ਜਿਹੜੇ ਨੇ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਹੋਈ ਜ਼ਮੀਨ ਦੇ ਬਾਰੇ ਭੋ ਪ੍ਰਾਪਤੀ ਜਿਹੜੀ ਹੈ ਕਲੈਕਟਰ ਵੱਲੋਂ ਜਾਰੀ ਸਰਟੀਫਿਕੇਟ ਪਾਵਰਕੌਮ ਦੇ ਕੋਲ ਅਰਜ਼ੀ ਦੇ ਨਾਲ ਦੇਵੇਗਾ ਤਾਂ ਉਸਨੂੰ ਤੁਰੰਤ ਹੀ ਤੇ ਪਹਿਲ ਦੇ ਆਧਾਰ ਦੇ ਉੱਤੇ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਵੇਗਾ। ਇਹ ਕੁਨੈਕਸ਼ਨ ਲੈਣ ਦੀ ਮਿਆਦ ਵੀ 4 ਸਾਲ ਤੱਕ ਦੀ ਰਹੇਗੀ। ਪੰਜਾਬ ਦੇ ਵਿਚ ਸਾਲ 2017-18 ਤੋਂ ਨਵੇਂ ਖੇਤੀ ਮੋਟਰਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਦੇ ਵਿਚ ਕੁਨੈਕਸ਼ਨ ਲੈਣ ਦੇ ਚਾਹਵਾਨ ਕਿਸਾਨਾਂ ਦੇ ਲਈ ਨਵਾਂ ਖੇਤੀ ਮੋਟਰ ਕੁਨੈਕਸ਼ਨ ਲੈਣਾ ਵੱਡੀ ਸਮੱਸਿਆ ਹੈ। ਜਦੋਂ ਹੁਣ ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇ ਰਹੀ ਹੈ ਤਾਂ ਠੀਕ ਉਸ ਸਮੇਂ ਹੀ ਨਵੇਂ ਖੇਤੀ ਕੁਨੈਕਸ਼ਨਾਂ ਦਾ ਰਾਹ ਵੀ ਖੋਲ੍ਹ ਦਿੱਤਾ ਗਿਆ। ਸੂਬਾ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹੋਰ ਲਾਭਾਂ ਦੇ ਨਾਲ ਨਾਲ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਵੀ ਫੈਸਲਾ ਕੀਤਾ। ਇਸ ਵੇਲੇ ਟਿਊਬਵੈੱਲ ਕੁਨੈਕਸ਼ਨ ਕਿਸਾਨਾਂ ਦੀ ਵੱਡੀ ਲੋੜ ਬਣੀ ਹੋਈ ਹੈ। ਦੇਖਣਾ ਇਹ ਹੋਵੇਗਾ ਕਿ ਖੇਤੀ ਮੋਟਰ ਕੁਨੈਕਸ਼ਨਾਂ ਦਾ ਚੋਗਾ ਕਿਸਾਨਾਂ ਨੂੰ ਕਿੰਨਾ ਕੁ ਲੈਂਡ ਪੂਲਿੰਗ ਨੀਤੀ ਦੇ ਵੱਲ ਖਿੱਚ ਸਕੇਗਾ। ਪੰਜਾਬ ਦੇ ਵਿਚ ਆਖਰੀ ਸਮੇਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕਰੀਬ 32,000 ਟਿਊਬਵੈੱਲ ਕੁਨੈਕਸ਼ਨ ਚੇਅਰਮੈਨੀ ਕੋਟੇ ਵਾਲੇ ਵੰਡੇ ਸਨ ਤਾਂ ਜੋ ਕਿਸਾਨਾਂ ਦੀਆਂ ਵੋਟਾਂ ਲਈਆਂ ਜਾ ਸਕਣ। ਉਸਦੇ ਮਗਰੋਂ ਬਣੀ ਕਾਂਗਰਸ ਸਰਕਾਰ ਨੇ ਇਨ੍ਹਾਂ 32,000 ਕੁਨੈਕਸ਼ਨਾਂ ਦੇ ਵਿਚੋਂ ਸਿਰਫ 7,000 ਕੁਨੈਕਸ਼ਨਾਂ ਨੂੰ ਹੀ ਪ੍ਰਵਾਨਗੀ ਦਿੱਤੀ ਸੀ ਕਿਉਂਕਿ ਬਾਕੀ 25,000 ਕੁਨੈਕਸ਼ਨ ਜਿਹੜੇ ਸਨ ਉਨ੍ਹਾਂ ਦੀ ਪ੍ਰੋਸੈਸਿੰਗ ਫੀਸ ਨਹੀਂ ਭਰੀ ਗਈ ਸੀ। ਕੌਮੀ ਗਰੀਨ ਟ੍ਰਿਬਿਊਨਲ ਦੇ ਵੱਲੋਂ ਨਵੇਂ ਖੇਤੀ ਟਿਊਬਵੈਲਾਂ ਤੇ ਜਿਹੜੀ ਪਾਬੰਦੀ ਲਗਾਈ ਹੋਈ ਹੈ। ਹੁਣ ਸੂਬਾ ਸਰਕਾਰ ਨੇ ਨਵਾਂ ਪੈਂਤੜਾ ਲੈ ਲਿਆ ਤਾਂ ਜੋ ਲੈਂਡ ਪੂਲਿੰਗ ਨੀਤੀ ਨੂੰ ਅਪਣਾਉਣ ਦੇ ਲਈ ਕਿਸਾਨ ਜਿਹੜੇ ਨੇ ਇਸ ਚੀਜ਼ ਨੂੰ ਤਰਜੀਹ ਦੇਣ। ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਹੋਰਨਾਂ ਵਪਾਰਕ ਲਾਭਾਂ ਤੋਂ ਇਲਾਵਾ ਸਟੈਂਪ ਡਿਊਟੀ ਤੋਂ ਵੀ ਛੋਟ ਦਿੱਤੀ ਜਾਵੇਗੀ। ਜੇਕਰ ਕਿਸਾਨ ਜ਼ਮੀਨ ਐਕੁਆਇਰ ਹੋਣ ਮਗਰੋਂ ਪੰਜਾਬ ਦੇ ਵਿੱਚ ਜਿਹੜਾ ਕਿਤੇ ਹੋਰ ਵੀ ਨਵੀਂ ਜ਼ਮੀਨ ਖਰੀਦ ਕਰਦਾ ਹੈ ਤਾਂ ਉਸ ਨੂੰ ਨਵੀਂ ਜ਼ਮੀਨ ਖਰੀਦਣ ਦੇ ਲਈ ਸਟੈਂਪ ਡਿਊਟੀ ਨਹੀਂ ਦੇਣੀ ਪਵੇਗੀ। ਦੂਸਰੀ ਤਰਫ ਕਿਸਾਨ ਜਥੇਬੰਦੀਆਂ ਨੇ ਜਿਹੜਾ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਕਿਸੇ ਵੀ ਕਿਸਾਨ ਤੋਂ ਜ਼ਬਰੀ ਜ਼ਮੀਨ ਅਕਵਾਇਰ ਕਰਨ ਨਹੀਂ ਦਿੱਤੀ ਜਾਏਗੀ। ਪਿਛਾਂ ਨਜ਼ਰ ਮਾਰੀਏ ਤਾਂ ਆਪ ਜਿਹੜੀ ਹੈ ਸਰਕਾਰ ਹੈ ਉਹਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ ਜਿਸਦਾ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ, ਜਿਸ ਮਗਰੋਂ ਪੰਜਾਬ ਸਰਕਾਰ ਨੇ ਪਹਿਲਾਂ 4 ਜੂਨ ਅਤੇ ਫਿਰ 25 ਜੁਲਾਈ 2025 ਨੂੰ ਸੋਧਾਂ ਵੀ ਕੀਤੀਆਂ। ਜਦੋਂ ਕਿਸਾਨ ਜ਼ਮੀਨ ਨਾ ਦੇਣ ਦੇ ਲਈ ਅੜ ਗਏ ਆ ਤਾਂ ਪੰਜਾਬ ਸਰਕਾਰ ਨੇ 11 ਅਗਸਤ 2025 ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਤੇ ਪੰਜਾਬ ਸਰਕਾਰ ਨੇ ਹੁਣ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ 1 ਜੁਲਾਈ ਨੂੰ ਪ੍ਰਵਾਨ ਕਰ ਦਿੱਤਾ ਹੈ। ਦੂਸਰੇ ਪਾਸੇ ਜੰਮੂ ਕਸ਼ਮੀਰ ਦੀ ਗੱਲ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੀਆਂ ਗੱਲਾਂ ਕਰਦੇ ਹਾਂ। ਜੰਮੂ ਕਸ਼ਮੀਰ ਬੀਜੇਪੀ ਦੇ ਵੱਲੋਂ CM ਉਮਰ ਅਬਦੁੱਲਾ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਦਿੱਤਾ ਹੈ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਉੱਤੇ ਜਿਹੜੇ ਲਾਏ ਸਨ ਦੋਸ਼। ਜੰਮੂ ਕਸ਼ਮੀਰ ਭਾਜਪਾ ਬੀਜੇਪੀ ਨੇ ਸੋਮਵਾਰ ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਦਿੱਤਾ। ਇਹ ਕਾਰਵਾਈ ਮੁੱਖ ਮੰਤਰੀ ਦੇ ਉਸ ਦਾਅਵੇ ਤੋਂ ਬਾਅਦ ਕੀਤੀ ਗਈ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਦੇ ਤਹਿਤ ਨੈਸ਼ਨਲ ਕਾਨਫਰੰਸ ਦੇ ਜਿਹੜੇ ਨੇ ਵਿਧਾਇਕਾਂ ਨੂੰ ਨਗਦ ਰਾਸ਼ੀ ਅਤੇ ਮੰਤਰੀ ਅਹੁਦਿਆਂ ਦੀ ਪੇਸ਼ਕਸ਼ ਕਰਕੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ, ਬੇਬੁਨਿਆਦ ਅਤੇ ਮਾਣਹਾਨੀ ਵਾਲੇ ਕਰਾਰ ਦਿੰਦਿਆਂ ਲਿਖਤੀ ਰੂਪ ਦੇ ਵਿੱਚ ਬਿਆਨ ਵਾਪਸ ਲੈਣ ਅਤੇ 7 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਜਨਤਕ ਮਾਫ਼ੀ ਮੰਗਣ ਦੀ ਮੰਗ ਕਰ ਦਿੱਤੀ ਹੈ। ਮੰਗਾਂ ਪੂਰੀਆਂ ਨਾ ਹੋਣ ਦੇ ਉੱਤੇ ਦੀਵਾਨੀ, ਸਿਵਲ ਅਤੇ ਫੌਜਦਾਰੀ ਜਿਹੜਾ ਕ੍ਰਿਮੀਨਲ ਐਕਟ ਹੈ ਕਾਰਵਾਈ ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿਛਲੇ ਹਫ਼ਤੇ ਹਜ਼ਰਤ ਬਲ ਵਿਖੇ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਸੀ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੇ ਵਿੱਚ ਫੁੱਟ ਪਾ ਕੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਜੰਮੂ ਦੇ ਇੱਕ ਨੈਸ਼ਨਲ ਕਾਨਫਰੰਸ ਵਿਧਾਇਕ MLA ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੂੰ ਭਾਜਪਾ ਦੇ ਖੇਮੇ ਦੇ ਵਿੱਚ ਸ਼ਾਮਲ ਹੋਣ ਦੇ ਲਈ 20 ਤੋਂ 30 ਕਰੋੜ ਰੁਪਏ ਅਤੇ ਇੱਕ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਨੋਟਿਸ ਭਾਜਪਾ ਦੇ ਜੰਮੂ ਕਸ਼ਮੀਰ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਤਪਾਲ ਸ਼ਰਮਾ ਦੇ ਨਿਰਦੇਸ਼ਾਂ ਦੇ ਉੱਤੇ ਐਡਵੋਕੇਟ ਪਰਿਮੋਕਸ਼ ਸੇਠ ਦੇ ਰਾਹੀਂ ਜਾਰੀ ਕੀਤਾ ਗਿਆ। ਨੋਟਿਸ ਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਬਿਆਨਾਂ ਨੇ ਭਾਜਪਾ ਤੇ ਇਸ ਦੇ ਅਹੁਦੇਦਾਰਾਂ ਦੇ ਅਕਸ ਅਤੇ ਜਨਤਕ ਸ਼ਾਖ ਨੂੰ ਗੰਭੀਰ ਨੁਕਸਾਨ ਜਿਹੜਾ ਪਹੁੰਚਾਇਆ। 3 ਪੰਨਿਆਂ ਦੇ ਨੋਟਿਸ ਦੇ ਵਿੱਚ ਅਹਿਮ ਖੁਲਾਸੇ ਕੀਤੇ ਕਿ ਭਾਜਪਾ ਦੇ ਬੁਲਾਰੇ ਨੂੰ ਪੁਸ਼ਟੀ ਕੀਤੀ ਹੈ ਕਿ ਪਾਰਟੀ ਦੇ ਵੱਲੋਂ ਇਹ ਨੋਟਿਸ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ। 3 ਪੰਨਿਆਂ ਦੇ ਵਿੱਚ ਇਸ ਕਾਨੂੰਨੀ ਨੋਟਿਸ ਦੇ ਅਨੁਸਾਰ ਅਬਦੁੱਲਾ ਨੇ ਦੋਸ਼ ਲਾਇਆ ਸੀ ਭਾਜਪਾ ਦੇ ਅਹੁਦੇਦਾਰਾਂ ਨੇ ਜੰਮੂ ਖੇਤਰ ਦੇ ਨੈਸ਼ਨਲ ਕਾਨਫਰੰਸ ਦੇ ਕੁਝ ਵਿਧਾਇਕਾਂ ਦੇ ਨਾਲ ਸੰਪਰਕ ਕਰਕੇ ਉਨ੍ਹਾਂ ਭਾਜਪਾ ਦੇ ਵੱਲ ਵਫ਼ਾਦਾਰੀ ਬਦਲਣ ਦੇ ਲਈ 20 ਤੋਂ 30 ਕਰੋੜ ਰੁਪਏ ਮੰਤਰੀ ਅਹੁਦੇ ਤੇ ਰਾਜ ਦਾ ਜਿਹੜਾ ਦਰਜਾ ਬਹਾਲ ਕਰਨ ਦੀ ਪੇਸ਼ਕਸ਼ ਜਿਹੜੀ ਸੀ ਕੀਤੀ ਸੀ। ਲਓ ਦੋਸਤੋ ਅੱਗੇ ਵਧਾਂਗੇ ਤੇ ਵੈਸੇ ਇੱਕ ਸੰਖੇਪ ਚ ਗੱਲ ਹੋਰ ਕਰ ਲਈਏ। ਜਿਵੇਂ ਕਿ ਈਰਾਨ ਦੇ ਨਾਲ ਭਾਰਤ ਦੇ ਸੰਬੰਧ ਨੇ ਪਰ ਉੱਥੇ ਹਾ ਦਾ ਨਾਰਾ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਬਾਅਦ ਦੇ ਵਿੱਚ ਵੱਜੀਆਂ ਨੇ ਸਮੇਂ ਤੋਂ ਬਹੁਤ ਬਾਅਦ। ਪਰ ਦੂਸਰੇ ਪਾਸੇ ਕਤਰ ਇਮਰਾਤ ਜਿਹੜੀ ਹੈ ਉਹਦੀ ਗੱਲ ਕਰ ਲਈਏ। ਕਤਰ ਜਿਹੜਾ ਅਮੀਰ ਦੀ ਡੈਥ ਹੋਈ ਹੈ ਕਤਰ ਵਿਖੇ, ਜੋ ਕਿ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਦੇ ਦੇਹਾਂਤ ਦੇ ਉੱਤੇ ਭਾਰਤ ਦੇ ਵਿੱਚ ਕੌਮੀ ਸ਼ੋਕ ਦਾ ਐਲਾਨ ਕਰ ਦਿੱਤਾ ਗਿਆ। ਕੌਣ ਸਨ ਇਹ? ਭਾਰਤ ਸਰਕਾਰ ਨੇ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਸਤਿਕਾਰ ਦੇ ਵਿੱਚ ਸੋਮਵਾਰ ਅੱਜ ਇੱਕ ਦਿਨ ਦੇ ਕੌਮੀ ਸ਼ੋਕ ਦਾ ਜਿਹੜਾ ਐਲਾਨ ਕਰਤਾ ਤੇ ਕਤਰ ਦੇ ਸ਼ੇਖ ਹਮਦ ਦਾ ਐਤਵਾਰ ਕੱਲ੍ਹ ਬੀਤੇ ਚ ਸਵੇਰੇ 74 ਸਾਲਾਂ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਨ੍ਹਾਂ ਨੇ 1995 ਤੋਂ 2013 ਤੱਕ ਕਤਰ ਤੇ ਰਾਜ ਕੀਤਾ ਤੇ ਉਨ੍ਹਾਂ ਨੂੰ ਇਸ ਊਰਜਾ ਭਰਪੂਰ ਖਾੜੀ ਦੇਸ਼ ਦੇ ਵਿੱਚ ਵੱਡੇ ਸਮਾਜਿਕ ਆਰਥਿਕ ਵਿਕਾਸ ਦੀ ਸ਼ੁਰੂਆਤ ਕਰਨ ਦਾ ਜਿਹੜਾ ਸਿਹਰਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇੱਕ ਦੂਰਦਰਸ਼ੀ ਨੇਤਾ ਤੇ ਭਾਰਤ ਦਾ ਸੱਚਾ ਦੋਸਤ ਦੱਸਿਆ। PM ਮੋਦੀ ਨੇ ਕਤਰ ਦੇ ਮੌਜੂਦਾ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਸ਼ਾਹੀ ਪਰਿਵਾਰ ਅਤੇ ਉਥੋਂ ਦੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਫਰਵਰੀ 2024 ਦੇ ਵਿੱਚ ਆਪਣੀ ਕਤਰ ਯਾਤਰਾ ਦੌਰਾਨ ਉਹਨਾਂ ਦੇ ਨਾਲ ਹੋਈ ਮੁਲਾਕਾਤ ਨੂੰ ਵੀ ਯਾਦ ਕੀਤਾ ਹੈ। ਲਓ ਦੋਸਤੋ ਅੱਗੇ ਵੱਧਦੇ ਹਾਂ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਏਦਾਂ ਹੈ ਜੀ, ਪੰਜਾਬ ਦਾ ਤਾਂ ਇਹ ਆ ਹਾਲ ਚਾਲ
0: ਜੀ
1: ਕਿ ਜਗਰਾਉਂ ਦੇ ਵਿਚ ਧਰਨਾ ਲੱਗਾ ਆ ਆਸ਼ਾ ਵਰਕਰਾਂ ਦਾ।
0: ਅੱਛਾ ਜੀ।
1: ਹਾਂਜੀ, ਤੇ ਲੁਧਿਆਣਾ ਫਿਰੋਜ਼ਪੁਰ ਸੜਕ ਜਿਹੜੀ ਜਾਮ ਕੀਤੀ ਨਿਹੰਗਾਂ ਨੇ, ਵੀ ਸਾਨੂੰ ਇਨਸਾਫ਼ ਨੀ ਮਿਲਿਆ, ਸਾਡਾ ਇੱਕ ਨਿਹੰਗ ਸਿੰਘ ਮਾਰ ਦਿੱਤਾ ਸੀ, ਉਹਦੀ ਕਤਲ ਦੇ ਵਿੱਚ ਕੋਈ ਕਾਰਵਾਈ ਨੀ ਹੋਈ, ਉੱਥੇ ਧਰਨਾ
0: ਜੀ,
1: ਇੱਕ ਧਰਨਾ ਜਗਰਾਓ ਤੇ ਇੱਕ ਧਰਨਾ ਲੁਧਿਆਣੇ
0: ਜੀ।
1: ਉਹ ਤੋਂ ਅੱਗੇ ਆ ਜਾਓ ਫਤਿਹਗੜ੍ਹ ਸਾਹਿਬ, ਉੱਥੇ ਮਨਰੇਗਾ ਵਾਲਿਆਂ ਦਾ ਧਰਨਾ।
0: ਹਾਂਜੀ,
1: ਉਹ ਤੋਂ ਅੱਗੇ ਚਲ ਜਾਓ ਜੀ ਚੰਡੀਗੜ੍ਹ, ਉੱਥੇ ਵਿਚਾਰੇ ਕਿਸਾਨ ਤੁਰੇ ਹੈਗੇ ਆ ਜੀ ਮੋਟਰਸਾਈਕਲ ਲੈ ਕੇ
0: ਜੀ।
1: ਸੋ ਏਦਾਂ ਹੈ ਪੰਜਾਬ ਦੇ ਵਿਚ ਜਿਹੜਾ ਆ ਹਰ ਕੋਈ ਫਰਸਟ੍ਰੇਟਿਡ ਹੈਗਾ ਆ ਜੀ, ਆਪਣਾ ਆਪਣਾ ਜਿਹੜਾ ਆ ਮੰਗ ਪੱਤਰ ਲੈ ਕੇ ਤੁਰਿਆ ਆ ਜੀ, ਤੇ ਸਿਆਸਤ ਜਿਹੜੀ ਆ ਬੋਲੀ ਆ।
0: ਨਾਲੇ ਦੇਖੋ ਸੈਣੀ ਸਾਹਿਬ, ਧਰਨੇ ਪੇ ਧਰਨਾ, ਵਕੀਲਾਂ ਨੇ ਵੀ ਫਿਰ ਕੀ ਕਰਨਾ ਜੀ?
1: ਹਾਂ, ਤੇ ਵਕੀਲਾਂ ਨੇ ਕੀ ਕਰਨਾ ਸੀ, ਤਾਂ 7 ਤਰੀਕ ਤੋਂ ਧਰਨੇ ਤੇ ਆ ਜੀ।
0: ਬਿਲਕੁਲ ਹੈ ਜੀ।
1: ਹਾਂ ਜੀ, ਸਾਡਾ ਮੁੱਦਾ ਇਹ ਆ ਭਾਰੇ ਸਾਹਿਬ
0: ਜੀ
1: ਕਿ ਸਰਕਾਰ ਨੇ ਸਰਕਾਰੀ ਪੈਨਲ ਤੇ ਡਿਫੈਂਸ ਕੌਂਸਲ ਬਣਾ ਤੇ। ਡਿਫੈਂਸ ਕੌਂਸਲ ਕਿੱਦਾਂ, ਵੀ ਮਤਲਬ ਸਰਕਾਰ ਦਾ ਕੇਸ ਅੱਗੇ ਸਰਕਾਰੀ ਵਕੀਲ ਲੜਦਾ ਸੀ
0: ਜੀ,
1: ਕਿਸੇ ਨੇ ਚੋਰੀ ਕੀਤੀ, ਚੋਰ ਫੜਿਆ, ਠੀਕ ਹੈ ਜੀ, ਚੋਰ ਨੂੰ ਕੋਰਟ ਦੇ ਵਿਚ ਪੇਸ਼ ਕੀਤਾ ਤੇ ਸਰਕਾਰੀ ਵਕੀਲ ਜਿਹੜਾ ਹੈਗਾ ਆ ਉਹਦਾ ਕੇ ਸਰਕਾਰ ਦਾ ਪੱਖ ਰੱਖੂਗਾ, ਤੇ ਨਾਲ ਇਹਨਾਂ ਨੇ ਪੈਨਲ ਦੇ ਉੱਤੇ ਫ੍ਰੀ ਲੀਗਲ ਏਡ ਦੇ ਉੱਤੇ ਡਿਫੈਂਸ ਕੌਂਸਲ ਪੈਨਲ ਦੇ ਉੱਤੇ ਲੈ ਆਂਦੇ ਆ
0: ਜੀ।
1: ਉਹ ਜਿਹੜਾ ਹੈਗਾ ਆ ਉਹਨੂੰ ਮੁਲਜ਼ਮ ਨੂੰ ਕੁਛ ਨੀ ਦੇਣਾ ਪੈਣਾ ਜੀ, ਤੇ ਉਹ ਮਤਲਬ ਉਹਦੇ ਵੱਲੋਂ ਵਕੀਲ ਜਿਹੜਾ ਹੈਗਾ ਆ ਉਹ ਪੈਨਲ ਤੇ ਖੜਾ ਹੋ ਜਾਊਗਾ, ਪੈਨਲ ਦਾ ਵਕੀਲ।
0: ਅੱਛਾ ਜੀ।
1: ਹਾਂ ਜੀ, ਫੜਨ ਵਾਲੇ ਵੀ ਉਹੀ ਤੇ ਬਚਾਓ। ਹਾਂਜੀ ਹਾਂਜੀ ਹਾਂਜੀ, ਹੱਟ ਹੋ ਗਈ ਆ, ਫੜਨ ਵਾਲੇ ਵੀ ਉਹੀ, ਬਚਾਉਣ ਵਾਲੇ ਵੀ ਉਹੀ, ਤੇ ਇਸ ਕਰਕੇ ਉਹਦਾ ਦੂਜਾ ਫੈਕਟ ਕੀ ਹੋਣਾ ਸਰ ਸੋਸਾਇਟੀ ਦੇ ਉੱਤੇ, ਜਿਹੜਾ ਆ ਜਿਹੜੇ ਲੁੱਟਾਂ ਖੋਹਾਂ ਕਰਦੇ ਇਹਨਾਂ ਨੂੰ ਤਾਂ ਪਰਵਾਹ ਹੀ ਕੋਈ ਨੀ ਰਹਿਣੀ ਜੀ।
0: ਬਿਲਕੁਲ ਹੈ ਜੀ।
1: ਉਹਦਾ ਕਾਰਨ ਇਹ ਹੈਗਾ ਇਹ ਆ ਕਿ ਸਰਕਾਰ ਹੀ ਫੜੇਗੀ ਤੇ ਸਰਕਾਰ ਹੀ ਛਡਾਏਗੀ।
0: ਨਹੀਂ, ਅਗਲੇ ਕਹਿੰਦੇ ਚੋਰਾਂ ਨੂੰ ਹੁਣ ਜਿੱਥੇ ਔਰਤਾਂ ਦੇ ਸਨਮਾਨ ਦੇ ਵਿਚ 1000 ਰੁਪਏ, 1500 ਤੇ ਹੋਰ ਸਾਰੀਆਂ ਰਾਸ਼ਨ ਪਾਣੀ ਸਾਰਾ ਕੁਛ, ਇੰਨਾ ਕੁ ਤਾਂ ਸੈਣੀ ਸਾਹਿਬ ਚੋਰਾਂ ਦਾ ਬਣਦਾ ਜੀ।
1: ਗੱਲ ਏਦਾਂ ਹੈਗੀ ਨਾ ਜੀ, ਕ੍ਰਾਈਮ ਦੇ ਵਿਚ ਜਿਹੜਾ ਆ ਵੀ ਅਗਲੇ ਬੰਦੇ ਨੂੰ ਲੈਟ ਹਿਮ ਫੇਸ ਦਾ ਮਿਊਜ਼ਿਕ
0: ਜੀ,
1: ਇਹ ਉਸ ਬੰਦਾ ਜਿਹੜਾ ਆ ਜੇ ਮਤਲਬ ਉਹਨੇ ਕੋਈ ਗਲਤ ਕੰਮ ਕੀਤਾ ਆ ਤੇ ਉਹ ਆਪਣਾ ਜਿਹੜਾ ਹੈਗਾ ਆ ਪੈਸੇ ਇਨਵੈਸਟ ਕਰੇ, ਉਥੋਂ ਵਕੀਲ ਕਰੇ ਤੇ ਆਪਣਾ ਜਿਹੜਾ ਆ ਤੇ ਆਪਣਾ ਡਿਫੈਂਸ ਕਰੇ।
0: ਇਹ ਵੀ ਆ ਨਾ
1: ਸਰਕਾਰ ਦੀ ਰਿਸਪੋਂਸੀਬਿਲਟੀ ਆ,
0: ਜੋ ਕਾਰਾ ਕੀਤਾ ਆ ਅਗਲੇ ਨੂੰ ਫਿਰ ਆਪਣੇ ਆਪ ਦੇ ਵਿਚ ਗਿਲਟੀ ਥੋੜੀ ਫੀਲ ਹੋਣੀ, ਉਹਦਾ ਪ੍ਰਾਊਡ ਹੋਣਾ ਪਈ ਜੋ ਮੈਂ ਕੀਤਾ ਭਾਈ, ਮੇਰੀ ਇੰਨਾ ਇੱਜ਼ਤ ਮਾਣ ਕਰਦੇ ਅਗਲੇ ਨਾ, ਪੁਲਿਸ ਵਾਲੇ ਵੀ
1: ਮੇਰੀ ਜਮਾਨਤ ਦਾ ਪ੍ਰਬੰਧ ਵੀ ਪੁਲਿਸ ਵਾਲੇ ਹੀ ਕਰਦੇ ਹੈਗੇ ਆ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਸਰਕਾਰ ਦੀ ਇਸ ਪਾਲਿਸੀ ਦੇ ਅਗੇਂਸਟ ਜਿਹੜਾ ਆ ਵਕੀਲ ਭਾਈਚਾਰੇ ਚ ਰੋਸ ਆ, 7 ਤਰੀਕ ਤੋਂ ਇਸ ਚੀਜ਼ ਦੇ ਉੱਤੇ ਪੂਰੇ ਪੰਜਾਬ ਦੇ ਵਿਚ ਵਕੀਲ ਹੜਤਾਲ ਤੇ ਆ, ਤੇ ਹੁਣ ਕੱਲ ਨੂੰ ਜਿਹੜੀ ਆ ਉਹ ਮੀਟਿੰਗ ਮਿਲੀ ਹੈਗੀ ਆ ਜੀ ਐਕਟਿੰਗ ਚੀਫ ਜਸਟਿਸ ਹਾਈ ਕੋਰਟ ਦੇ ਨਾਲ
0: ਜੀ,
1: ਉਹ ਦੇਖੋ ਉੱਥੇ ਉਹਨਾਂ ਦੇ ਨਾਲ ਕੀ ਮੁੱਦੇ ਦਾ ਕੀ ਰਿਜ਼ੋਲਵ ਕਰਦੇ ਹੈਗੇ ਆ ਜੀ। ਉਦਾਂ ਜਿਹੜਾ ਹੈਗਾ ਆ ਕਿ ਵਕੀਲ ਭਾਈਚਾਰੇ ਦੇ ਵਿੱਚੋਂ ਜਿਹੜਾ ਆ ਜਿਹੜੇ ਵਕੀਲਾਂ ਦੇ ਨਾਂ ਪੈਨਲ ਤੇ ਪਾਏ ਸੀ ਉਹਨਾਂ ਦੇ ਵਿੱਚੋਂ ਕਈਆਂ ਨੇ ਆਪਣੇ ਭਾਈਚਾਰੇ ਨਾਲ ਖੜਨ ਵਾਸਤੇ ਰਿਜ਼ਾਈਨ ਕਰਨੇ ਸ਼ੁਰੂ ਕਰ ਦਿੱਤੇ ਆ
0: ਜੀ।
1: ਬਟ ਇਹ ਆ ਕਿ ਇੱਕ ਪਾਲਿਸੀ ਹੈਗੀ ਆ, ਉਹ ਗਲਤ ਪਾਲਿਸੀ ਜੇ ਤੁਸੀਂ ਡਰਾਫਟ ਕੀਤੀ ਏ ਏਸੀ ਕਮਰਿਆਂ ਚ ਬਹਿ ਕੇ, ਤੁਸੀਂ ਸਮਾਜਿਕ ਤੌਰ ਤੇ ਗਰਾਊਂਡ ਰਿਐਲਿਟੀ ਦਾ ਦੇਖੋ ਇਹਦਾ ਅਸਰ ਕੀ ਹੋਊਗਾ ਇਨ ਦਾ ਲੌਂਗ ਰਨ
0: ਜੀ।
1: ਤੋ ਇਸ ਕਰਕੇ ਸਾਰਾ ਪੰਜਾਬ ਜਿਹੜਾ ਹੈਗਾ ਆ ਜੀ ਐਡਮਿਨਿਸਟ੍ਰੇਸ਼ਨ ਦੇ ਪਾਸਿਓਂ ਬਹੁਤ ਬੁਰਾ ਹਾਲ ਆ ਜੀ
0: ਜੀ।
1: ਹੁਣ ਮਾਨ ਸਾਹਿਬ ਵੀ ਜਿਹੜੇ ਆ ਵਿਪਾਸਨਾ ਤੋਂ ਵਾਪਸ ਆਏ ਆ ਤੇ ਆਉਂਦਿਆਂ ਬੇਲਦਾਰਾਂ ਨੂੰ ਰੈਗੂਲਰ ਕਰ ਦਿੱਤਾ, ਉਹਨਾਂ ਨੂੰ ਨਿਯੁਕਤੀ ਪੱਤਰ ਦੇ ਤੇ ਜੀ
0: ਜੀ।
1: ਉੱਥੇ ਜਦੋਂ ਆਹ ਜਿਹੜਾ ਹੈਗਾ ਆ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਬਾਰੇ, ਹਾਂਜੀ, ਜਿਹੜਾ ਬਰਨਿੰਗ ਕੁਐਸਚਨ ਸੀਗਾ ਓਹਦੇ ਤੇ ਰਿਪਲਾਈ ਦੇਣ ਤੋਂ ਉਹ ਪਾਸਾ ਵੱਟ ਗਏ ਜੀ
0: ਜੀ
1: ਤੇ ਬਾਕੀ ਜਿਹੜਾ ਹੋ ਤਾਂ ਇਸ ਮੁੱਦੇ ਤੇ ਸਿਆਸਤੀ ਰਹੀ ਆ ਜੀ
0: ਜੀ
1: ਹੁਣ ਸਰਬਜੀਤ ਸਿੰਘ ਖਾਲਸਾ ਹੋਣੀ ਕਹਿੰਦੇ ਹੈਗੇ ਆ ਜੀ 1 ਕਰੋੜ ਰੁਪਇਆ ਦਊਂਗਾ ਜੀ
0: ਜੀ
1: ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਜੀ ਵੀ ਨਾ ਨੌ ਮਣ ਤੇਲ ਹੋਏ ਤੇ ਨਾ ਰਾਧਾ ਨਾਚੇ
0: ਪਰ ਸਾਹਿਬ ਸਾਹਿਬ ਮੇਰੇ ਮਨ ਚ ਖਬਰ ਕਰਦੇ ਕਰਦੇ ਇਹ ਵੀ ਆਇਆ ਚਲੋ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਵੀ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸਾਰਾ ਕੁਝ ਹੋਇਆ ਪਰ ਉਹਨਾਂ ਦੇ ਪੁੱਤ ਨੇ ਕਾਹਤੋਂ ਨੀ ਇਹ ਡੋਨੇਸ਼ਨ ਦਿੱਤੀ ਜਾਂ ਕੀਤਾ ਜੀ ਉਸ ਹਿਸਾਬ ਦੇ ਨਾਲ
1: ਡੋਨੇਸ਼ਨ ਨਹੀਂ ਹੈ ਸਰ ਇਹ ਡੋਨੇਸ਼ਨ ਨਹੀਂ ਇਹ ਤਾਂ ਨਹੀਂ ਲੈਣ ਉਦਾਂ ਹੀ ਸਰ ਉਹਨਾਂ ਨੇ ਆਫਿਸ ਹੀ ਨਹੀਂ ਰਿਜ਼ਿਊਮ ਕੀਤਾ ਜਦੋਂ ਆਫਿਸ ਰਿਜ਼ਿਊਮ ਕਰਦਾ ਬੰਦਾ ਫੇਰ ਹੀ ਐਲੋਕੇਟ ਕਰਦਾ ਹੈ ਜਾਂ ਤਾਂ ਉਹਨੂੰ ਆਫਿਸ ਰਿਜ਼ਿਊਮ ਕੀਤਾ ਹੋਵੇ ਨਾ
0: ਜੀ
1: ਉਹਦਾ ਕਾਰਨ ਇਹ ਹੈਗਾ ਕਿ ਇਹ ਬੜਾ ਟੈਕਨੀਕਲੀ ਜਿਹੜਾ ਪੈਸੇ ਦਿੱਤੇ ਜਾਂਦੇ ਹੈਗੇ ਆ ਸਾਰਾ ਕੁਛ ਆ ਸਰਬਜੀਤ ਸਿੰਘ ਖਾਲਸਾ ਉਹ ਜਿਹੜੀਆਂ ਸ਼ਰਤਾਂ ਇਹਦੇ ਕੋਲੋਂ ਪੂਰੀਆਂ ਹੀ ਨਹੀਂ ਹੋਣੀਆਂ ਜੀ
0: ਜੀ
1: ਨਾ ਉਹਨੂੰ ਪ੍ਰੋਸੀਜਰ ਦਾ ਪਤਾ ਹੈਗਾ ਆ ਤੇ ਨਾ ਉਹ ਪ੍ਰੋਸੀਜਰ ਜਿਹੜਾ ਜੀ ਉਹਦੇ ਕੋਲੋਂ ਫੋਲੋ ਹੀ ਹੋਣਾ ਆ ਜੀ ਬਟ ਇਹ ਹੈਗਾ ਜੀ ਵੀ ਅੱਜ ਜਿਹੜੀ ਅਨਾਉਂਸਮੈਂਟ ਕਰਕੇ ਤੇ ਵਾਹ ਵਾਹ ਖੱਟ ਲਈ ਆ ਜੀ
0: ਕਿਸੇ ਇੱਕ ਧਿਰ ਨੂੰ ਜਾਂ ਮਤਲਬ ਕਿ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਪ੍ਰਾਈਵੇਟ ਜ਼ਮੀਨ ਨਹੀਂ ਖਰੀਦ ਸਕਦੇ ਉਹ ਸਰਕਾਰੀ ਪੈਸੇ ਦੇ ਨਾਲ ਤੇ ਕੀ ਏਦਾਂ ਫਿਰ ਕਿਸੇ ਇੱਕ ਧਿਰ ਨੂੰ ਖੁਸ਼ ਕਰਨ ਦੇ ਲਈ ਕੁਝ ਏਦਾਂ ਕਰ ਸਕਦੇ ਨੇ ਕਾਨੂੰਨੀ ਤੌਰ ਦੇ ਉੱਤੇ ਉਹ ਪੈਸਾ ਲੱਗ ਸਕਦਾ ਏਦਾਂ
1: ਸਰ ਗੱਲ ਏਦਾਂ ਹੈਗੀ ਆ ਕਿ ਉਹ ਪੈਸਾ ਸਰਕਾਰੀ ਪ੍ਰੋਜੈਕਟ ਤੇ ਹੀ ਲੱਗ ਸਕਦਾ
0: ਜੀ
1: ਪ੍ਰਾਈਵੇਟ ਪ੍ਰੋਜੈਕਟ ਤੇ ਨਹੀਂ ਲੱਗ ਸਕਦਾ ਉਹ ਹੁਣ ਚਾਹੁੰਦੇ ਹੈਗੇ ਆ ਕਿ ਪੰਜਾਬ ਸਰਕਾਰ ਜੇ ਤਾਂ ਪੰਜਾਬ ਸਰਕਾਰ ਇਹ ਅਨਾਊਂਸ ਕਰੇ ਕਿ ਅਸੀਂ ਦੀ ਜਗ੍ਹਾ ਦੇਣ ਨੂੰ ਤਿਆਰ ਆ ਕਿ ਅਸੀਂ ਏਦਾਂ ਦਾ ਸ਼ਹੀਦੀ ਸਮਾਰਕ ਬਣਾਉਣਾ ਚਾਹੁੰਦੇ ਹੈਗੇ ਆ ਉਹ ਪੰਜਾਬ ਸਰਕਾਰ ਇਨੀਸ਼ੀਏਟਿਵ ਲਊਗੀ ਤੇ ਉੱਥੇ ਬਣਾਊਗੀ ਲੈਂਡ ਅਕਵਾਇਰ ਕਰਕੇ ਦਊਗੀ ਉੱਥੇ ਇਹਨਾਂ ਦਾ ਆ ਕੇ ਵਿੱਚ ਗ੍ਰਾਂਟ ਲੱਗ ਸਕਦੀ ਹੈਗੀ ਆ ਉਹ ਤੇ ਅਦਰਵਾਈਜ਼ ਜਿਹੜਾ ਆ ਉਹ ਪੈਸਾ ਲੱਗ ਹੀ ਨਹੀਂ ਸਕਦਾ ਜੀ
0: ਜੀ ਉਹ ਪੋਲੀਟੀਕਲ ਸਟੰਟ ਖੇਡਿਆ ਇੱਕ ਤਾਂ ਕਹਿ ਸਕਦੇ ਆ ਜਿੱਦਾਂ ਹੀ ਸਰਕਾਰ ਨੂੰ ਓਪੋਜੀਸ਼ਨ ਨੂੰ ਘੇਰਿਆ ਜੀ
1: ਸਾਡੇ ਹੁਸ਼ਿਆਰਪੁਰ ਤੋਂ ਸੋਮਰਾਏ ਹੋਣੀ ਹੈਗੇ ਸੀਗੇ ਜੀ ਆਪੀ ਉਹਨਾਂ ਨੇ ਨਾ ਸਾਨੂੰ 5 ਲੱਖ ਰੁਪਇਆ ਦੇ ਦਿੱਤਾ ਵੀ ਚੈਂਬਰਾਂ ਵਾਸਤੇ
0: ਜੀ
1: ਉਹ ਚੈੱਕ ਇਸੇ ਕਰਕੇ ਨੀ ਕੈਸ਼ ਹੋਇਆ ਕਿ ਉਹ ਚੈਂਬਰ ਜਿਹੜੇ ਹੈਗੇ ਸੀ ਉਹ ਅਲੋਟ ਹੋਣੇ ਸੀ ਵਕੀਲਾਂ ਨੂੰ ਇੰਡੀਵਿਜੁਅਲੀ
0: ਜੀ
1: ਉਹ ਕਹਿੰਦੇ ਵੀ ਇਟ ਇਜ ਨੋਟ ਏ ਪਬਲਿਕ ਪ੍ਰੋਪਰਟੀ ਇਟ ਇਜ ਪ੍ਰਾਈਵੇਟ ਪ੍ਰੋਪਰਟੀ ਕੰਸਟਰਕਟਡ ਫਾਰ ਯੂ ਪ੍ਰਾਈਵੇਟ
0: ਜੀ
1: ਤੁਸੀਂ ਜਿਹੜਾ ਹੈਗਾ ਆ ਕੋਈ ਲਿਟੀਗੇਸ਼ਨ ਹਾਲ ਬਣਾਉਣਾ ਆ ਉਹਦੇ ਲਈ ਤਾਂ ਲੈ ਸਕਦੇ ਆ
0: ਜੀ
1: ਵੀ ਹਾਂ ਜੀ ਆਮ ਜਨਤਾ ਵਾਸਤੇ ਚੀਜ਼ ਬਣ ਰਹੀ ਹੈਗੀ ਆ ਤੇ ਉਹਦੇ ਵਾਸਤੇ ਹੈਗਾ ਜੀ
0: ਜੀ
1: ਸਰਕਾਰੀ ਜਗ੍ਹਾ ਆ ਸਰਕਾਰੀ ਜਗ੍ਹਾ ਪਹਿਲਾਂ ਉੱਤੇ ਪਾਰਟੀਕੁਲਰ ਅਲੋਟ ਹੋਊਗੀ ਤਾਂ ਕਰਕੇ ਜੀ ਉਹ ਵੈਸੇ ਹੀ ਲੈਪਸ ਹੋ ਗਏ ਪੈਸੇ ਤੇ ਉੱਤੇ ਹੀ ਵਾਪਸ ਜਾਣੇ ਪਏ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਟੈਕਨੀਕਲੀ ਦੇਖੀਆਂ ਜਾਂਦੀਆਂ ਵਿਚਾਰੀਆਂ ਜਾਂਦੀਆਂ ਆ ਤਾਂ ਜਾ ਕੇ ਇਸੇ ਕਰਕੇ ਸਰ ਬਹੁਤ ਸਾਰੇ MP ਜਿਹੜੇ ਹੈਗੇ ਆ ਤੁਸੀਂ ਖਬਰਾਂ ਦੇ ਵਿੱਚ ਆਮ ਦੇਖਿਆ ਹੋਣਾ ਕਿ ਇਹਨਾਂ ਦਾ ਪੈਸਾ ਵਾਪਸ ਚਲਾ ਗਿਆ ਜੀ ਇਹਨਾਂ ਦਾ ਪੈਸਾ ਜਿਹੜਾ ਹਾਂਜੀ ਉਹ ਇਸ ਕਰ ਉਹਦਾ ਕਾਰਨ ਇਹ ਹੈਗਾ ਕਿ ਇਹ ਤਾਂ ਹੀ ਪੈਸੇ ਲੱਗ ਸਕਦੇ ਹੁੰਦੇ ਆ ਕਿ ਸਟੇਟ ਗੌਰਮੈਂਟ ਵੀ ਪੂਰੀ ਤਰ੍ਹਾਂ ਇਨੀਸ਼ੀਏਟਿਵ ਲਵੇ ਤੇ ਤਾਂ ਉਹ ਪੈਸਾ ਜਿਹੜਾ ਆ ਉੱਥੇ ਲੱਗ ਸਕਦਾ ਹੁੰਦਾ ਆ ਤੇ ਦੂਜਾ ਇਹ ਟੈਕਨੀਕਲੀ ਜਿਹੜੀਆਂ ਹੈਗੀਆਂ ਸਾਰੀਆਂ ਫਾਰਮੈਲਿਟੀਜ਼ ਜਿਹੜੀਆਂ ਆ ਉਹ ਪੂਰੀਆਂ ਹੋਣਗੀਆਂ ਜਿੱਦਣ ਅਨਾਊਂਸ ਕੀਤਾ ਉਹ ਤੋਂ 6 ਮਹੀਨੇ ਬਾਅਦ ਤਾਂ ਇਹ ਪੈਣੇ ਹੁੰਦੇ ਜੀ ਉਹ ਤੋਂ ਪਹਿਲਾਂ ਪੇਪਰ ਵਰਕ ਇੰਨਾ ਹੁੰਦਾ ਹੈਗਾ ਆ ਜੀ
0: ਕਿ ਉਹ ਸਟੇਟ
1: ਹਾਂਜੀ ਕਿਉਂਕਿ ਲੱਗਣੇ DC ਦੇ ਥਰੂ ਹੁੰਦੇ ਆ ਜੀ ਤੇ DC ਦੇ ਥਰੂ ਤਾਂ ਹੀ ਲੱਗਣਗੇ ਕਿ ਜੇ ਪ੍ਰੋਜੈਕਟ ਸਰਕਾਰੀ ਆ ਜੀ ਕਿਸੇ ਪ੍ਰਾਈਵੇਟ ਪ੍ਰੋਜੈਕਟ ਦੇ ਵਿੱਚ ਤਾਂ ਉਹ ਪੈਸੇ ਦਏਗਾ ਨੀ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਮੈਂ ਤਦ ਹੀ ਜਿਹੜਾ ਪਹਿਲਾਂ ਇਨੀਸ਼ੀਅਲ ਲਾਈਨ ਜਿਹੜੀਆਂ ਬੋਲੀਆਂ ਨਾ ਜੀ ਵੀ ਨਾ ਨੌ ਮਣ ਤੇਲ ਹੋਏ ਤੇ ਨਾ ਰਾਧਾ ਨਾਚੇ ਤੇ ਇਸ ਕਰਕੇ ਇਹ ਸਰਬਜੀਤ ਸਿੰਘ ਖਾਲਸਾ ਹੋਣਾ ਦਾ ਜਿਹੜੀ ਆ ਵੈਲਕਮ ਆ ਵੀ ਉਹਨਾਂ ਨੇ ਸੋਚਿਆ ਤਾਂ ਹੈ ਬਟ ਇਹ ਹੈਗਾ ਆ ਕਿ ਜੇ ਪ੍ਰੋਸੀਜਰ ਵੀ ਪਤਾ ਕਰ ਲੈਂਦੇ ਤੇ ਫੇਰ ਜਿਹੜਾ ਅਨਾਊਂਸ ਕਰਦੇ ਤੇ ਜਿਆਦਾ ਵਧੀਆ ਸੀ ਜੀ
0: ਵਧੀਆ ਸੀ ਜੀ ਬਿਲਕੁਲ ਹੈ ਜੀ ਜੀ
1: ਹਾਂ ਜੀ ਦੂਜਾ ਜੀ ਇਹ ਵੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਜੀ ਸਾਡੀ ਸਟੇਟ ਦੇ ਵਿੱਚ ਵੀ ਹਰ ਇੱਕ ਬੰਦਾ ਆ ਕੋਈ ਪੈਟਰੋਲ ਚੱਕੀ ਫਿਰਦਾ ਕੋਈ ਡੀਜ਼ਲ ਚੱਕੀ ਫਿਰਦਾ ਨਾਲ ਮਾਚਿਸ ਚੱਕੀ ਫਿਰਦਾ ਆ ਕੋਈ ਕਹਿੰਦਾ ਵੀ ਮੈਂ ਉਧਰ ਜਾ ਕੇ ਅੱਗ ਲਾਇਆ ਵਾ ਕੋਈ ਕਹਿੰਦਾ ਮੈਂ ਉਧਰ ਜਾ ਕੇ ਅੱਗ ਲਾਇਆ ਵਾ ਜੀ
0: ਜੀ
1: ਇਸ ਕੜੀ ਦੇ ਵਿੱਚ ਸਾਡੇ ਰਵਨੀਤ ਬਿੱਟੂ ਹੋਣੀ ਆ ਜੀ ਉਹ ਆਪਣਾ ਦੇਖਣ ਲੱਗੇ ਹੈਗੇ ਆ
0: ਇੱਕ ਹੀਰੋ ਲੈ ਕੇ ਬੈਠੇ ਨੇ ਇੱਕ ਪਾਸੇ ਤੇ ਦੂਸਰੇ ਪਾਸੇ ਉਸ ਸਮੇਂ ਦੇ
1: ਕੁਝ
0: ਲੋਕ ਆ ਜਿਹੜੇ
1: ਪਹਿਲਾਂ ਉਹਨਾਂ ਨੇ ਕਿਹਾ ਸੀ
0: ਜੀ
1: ਗਿਣਤੀ ਦੱਸੋ ਜੀ ਜਿਹੜੀ ਕਹਿੰਦੇ ਹੈਗੇ ਆ ਭਾਈ 25,000 ਬੰਦੇ ਦੀ ਗਿਣਤੀ ਦੱਸੋ
0: ਜੀ
1: ਹੈ ਜੀ ਭਈ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਤੇ ਉਹਨਾਂ ਦੇ ਐਡਰੈਸ ਵਗੈਰਾ ਤੇ ਉਹ ਭਾਈ ਹਾਂ ਜੀ ਕਿਹੜੇ ਬੰਦੇ ਹੈਗੇ ਆ ਜੀ ਵੈਸੇ ਹੀ ਗੱਲ ਕਰ ਦਿੱਤੀ ਆ
0: ਜੀ
1: ਭਈ ਫਿਲਮ ਦੇ ਨਿਰਮਾਤਾ ਜਿਹੜੇ ਹੈਗੇ ਆ ਉਹਨਾਂ ਤੇ ਨਹੀਂ ਤਾਂ ਮੈਂ ਕੇਸ ਕਰੂੰਗਾ
0: ਜੀ
1: ਉਧਰੋਂ SGPC ਦੇ ਪ੍ਰਧਾਨ ਧਾਮੀ ਸਾਹਿਬ ਕਹਿੰਦੇ ਹੈਗੇ ਆ ਭਾਈ ਜੇ ਉਹਨੂੰ ਬਿੱਟੂ ਨੂੰ ਨਾ ਹੀ ਚਾਹੀਦੇ ਹੈਗੇ ਆ ਤੇ SGPC ਕੋਲੋਂ ਲੈ ਲੈ
0: ਜੀ
1: ਵੀ ਸਾਡੇ ਕੋਲ ਸਾਰਾ ਰਿਕਾਰਡ ਹੈਗਾ
0: ਜੀ
1: ਹੈ ਜੀ। ਉਹ ਕਹਿੰਦੇ ਵੀ ਇਹ ਸਿੱਖ ਧਰੋਹਰ ਆ ਤੇ ਅਸੀਂ ਵੀ ਆਰ ਰਿਸਪੋਂਸੀਬਲ
0: ਜੀ
1: ਕੈਪਟਨ ਠੀਕ ਹੈ ਨਾ ਜੀ। ਤੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਦੇ ਵਿੱਚ ਮੌਜੂਦ ਹੈਗੇ ਆ ਜੀ ਸਾਡੇ ਕੋਲੋਂ ਨਾ ਲੈ ਲਓ। ਸੋ ਸਿਆਸਤ ਜਿਹੜੀ ਹੈਗੀ ਆ ਸਾਰੇ ਪਾਸੇ ਇੱਕ ਫਿਲਮ ਨੇ ਜਿਹੜਾ ਆ ਸਿਆਸਤ ਨੂੰ ਘੁਮਾਇਆ ਪਿਆ ਜੀ
0: ਜੀ। ਇੱਕ
1: ਮਤਲਬ
0: ਵੈਸੇ ਸੈਂਸ
1: ਮਕਸਦ
0: ਦੇ
1: ਕੀ
0: ਉੱਤੇ
1: ਹੈਗਾ ਜੀ।
0: ਕਿਤਾਬ ਵੀ ਇੱਕ ਜਿਹੜੀ ਆ ਕਾਫੀ ਚਰਚਿਤ ਹੋ ਰਹੀ ਹੈ ਕਿ ਜੋ ਰਾਖ ਹੋ ਗਏ, ਮਤਲਬ ਕਿ ਉਹ ਕਿਤਾਬ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਾਂ ਉਹ ਕਹਿੰਦੇ ਇਹਦੇ ਵਿੱਚ
1: ਹਾਂਜੀ
0: ਸਾਰੀਆਂ
1: ਹਾਂਜੀ
0: ਲਿਸਟਾਂ ਨੇ, ਰਿਕਾਰਡ ਨੇ ਜਿਹੜੇ ਉਹਦੇ ਵਿੱਚ ਪਏ ਨੇ ਜੀ।
1: ਭਾਰੇ ਸਾਹਿਬ ਲਿਟਰੇਚਰ ਤਾਂ ਪਹਿਲਾਂ ਵੀ ਅਵੇਲੇਬਲ ਸੀ
0: ਜੀ
1: ਸਭ ਕੁਛ, ਬਲ ਨਾ ਤਾਂ ਇਹ ਫੈਕਟ ਨਵਾਂ ਮਤਲਬ ਆਇਆ ਹੈਗਾ ਆ ਜੀ ਨੌਲੇਜ ਚ ਲੋਕਾਂ ਦੇ
0: ਜੀ।
1: ਇਹ ਜਰੂਰ ਆ ਕਿ ਨਵੀਂ ਪੀੜੀ ਜਿਹੜੀ ਹੈਗੀ ਆ ਉਹ ਪੜ੍ਹਨਾ ਛੱਡ ਗਈ ਆ ਜੀ
0: ਜੀ।
1: ਉਹਨਾਂ ਨੇ ਦੇਖਣਾ ਜਿਹੜਾ ਆ ਕਿ ਇੱਕ ਜੋ ਇਨਫੋਰਮੇਸ਼ਨ ਉਹਨਾਂ ਨੂੰ ਮੋਬਾਈਲ ਦੇ ਥਰੂ ਮਿਲ ਜਾਂਦੀ ਆ ਵਾ ਸਕਰੀਨ ਤੇ ਮਿਲ ਜਾਂਦੀ ਆ ਜੀ, ਉਹ ਚਾਹੇ ਮਾਧਿਅਮ ਕੋਈ ਵੀ ਹੋਵੇ। ਇਸੇ ਕਾਰਨ ਹੀ ਕਈ ਵਾਰੀ ਦੇਖੋ ਵੀ ਵਟਸਐਪ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਿਹੜੀਆਂ ਫੇਕ ਨਿਊਜ਼ ਚੱਲਦੀਆਂ ਰਹਿੰਦੀਆਂ ਹੈਗੀਆਂ ਤੇ ਲੋਕੀ ਉਹ ਹੀ ਰਿਪੀਟ ਕਰ ਜਾਂਦੇ ਆ ਜੀ
0: ਬਿਲਕੁਲ ਹੈ ਜੀ
1: ਬਿਲਕੁਲ। ਸੋ ਇਸ ਹਾਂਜੀ ਉਹ ਇਸੇ ਕਰਕੇ ਹੈਗਾ ਜੀ ਵੀ ਕਿਉਂਕਿ ਐਕਚੁਅਲੀ ਡੂੰਘਾਈ ਤੇ ਜਾਂਦਾ ਕੋਈ ਨੀ ਤੇ ਨਾ ਜਿਹੜਾ ਹੈਗਾ ਆ ਪੜਿਆ ਜਾਂਦਾ ਹੈਗਾ ਆ, ਸਿਰਫ ਇਸ ਚੀਜ਼ ਦੇ ਉੱਤੇ ਸੁਣਿਆ ਜਾਂਦਾ ਆ ਜੀ
0: ਜੀ।
1: ਤੇ ਸੁਣੀ ਸੁਣਾਈ ਗੱਲ ਦੀ ਉਨੀ ਕੀ ਕੀਮਤ ਹੁੰਦੀ ਹੈਗੀ ਆ ਜੀ ਉਹਦੇ ਹਿਸਾਬ ਨਾਲ ਹੀ ਜੀ
0: ਜੀ।
1: ਉਹ ਤਾਂ ਲੋਕਾਂ ਨੂੰ ਹੁਣ ਨਵੀਂ ਪੀੜੀ ਆ ਉਹਨੂੰ ਪ੍ਰਵੋਕ ਕਰਨ ਵਾਲੀ ਗੱਲ ਆ ਜੀ ਇਹੋ ਜਿਹੀਆਂ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਇੱਕ ਧਰਮ ਦੇ ਸੈਂਟੀਮੈਂਟ ਦਾ ਜਿਹੜਾ ਆ ਤੜਕਾ ਲਾ ਕੇ
0: ਜੇ
1: ਸਿਆਸਤ ਵਾਸਤੇ ਵਰਤਣਾ ਆ ਜੀ
0: ਬਿਲਕੁਲ ਸਹੀ ਸਰ। ਮੈਂ ਕੱਲ ਵੈਸੇ ਨਾ ਫਿਲਮ ਦੇਖੀ, ਮੈਂ ਮੌਕਾ ਮਿਲਿਆ ਚਲੋ ਮੇਰੇ ਤੱਕ ਪਹੁੰਚੀ ਕਿਸੇ ਜ਼ਰੀਏ ਤਾਂ ਮੈਂ ਉਹ ਦੇਖੀ ਫਿਲਮ। ਤਾਂ ਮੈਂ ਉਹ ਸੋਚ ਰਿਹਾ ਸੀ ਸਾਰਾ ਕੁਝ ਦੇਖਦੇ ਚਲੋ ਉਹਦੇ ਵਿੱਚ ਜੋ ਦਿਖਾਇਆ ਗਿਆ ਏਜੰਸੀਆਂ ਦਾ ਰੋਲ ਕੇਂਦਰ ਦੀਆਂ ਜਾਂ ਆਪਣੇ ਪੁਲਿਸ ਅਥਾਰਟੀ ਦਾ ਉਸ ਸਮੇਂ ਦੀ ਦਾ ਤੇ ਸਿਆਸਤ ਦਾ ਰੋਲ ਜੋ ਸੀਗਾ ਉਸ ਸਮੇਂ ਦੇ ਵਿੱਚ, ਚਾਰ ਪੰਜ ਪੱਖ ਜਦੋਂ ਆਪਾਂ ਝਾਤ ਮਾਰਦੇ ਹਾਂ ਉਪਰੀ ਉਪਰੀ, ਤਾਂ ਉਹਦੇ ਵਿੱਚ ਜੋ ਹੋਇਆ ਉਹ ਗਲਤ ਹੋਇਆ ਤੇ ਉਹਦੀਆਂ ਸਜਾਵਾਂ ਚਲੋ ਮਿਲਣੀਆਂ ਚਾਹੀਦੀਆਂ। ਉਹਦੇ ਪੱਖ ਦੇ ਵਿੱਚ ਹੈਗੇ ਆਪਾਂ ਵੀ ਕਿ ਹਿਊਮਨ ਰਾਈਟਸ ਜਾਂ ਕਿਤੇ ਵੀ ਕੋਈ ਲੜਾਈ ਝਗੜਾ ਜੋ ਉਹਨਾਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਉਹ ਜਦੋਂ ਦੇਖਦੇ ਹਾਂ ਕਿ ਮਤਲਬ ਕਿ ਇੱਕ ਇਮੋਸ਼ਨਲ ਪੱਖ ਤੋਂ ਜਿਹੜਾ ਕੈਸ਼ ਕੀਤਾ ਜਾ ਰਿਹਾ ਜਾਂ ਉਸ ਇੱਕ ਦੂਸਰੇ ਪਾਰਟੀ ਦੇ ਪ੍ਰਤੀ ਉਸਨੂੰ ਉਛਾਲਿਆ ਜਾ ਰਿਹਾ ਕਿ ਇੱਦਾਂ ਕਰਨੀ ਚਾਹੀਦੀ ਉੱਦਾਂ ਕਰਨੀ ਚਾਹੀਦੀ ਹੈ, ਆਹ ਕਦੋਂ ਨਹੀਂ ਹੋਇਆ, ਉਹ ਮਸਲੇ ਜਿਹੜੇ ਨੇ ਫਿਰ ਤੋਂ 30 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਫਿਰ ਖੜੇ ਹੋ ਗਏ ਨੇ, ਤੇ ਕੀ ਅਸੀਂ ਮੁੜ ਮੁੜ ਕੇ ਉਸੇ ਮਤਲਬ ਕਿ ਦਰਖਤ ਦੇ ਜਾਂ ਖੂਹ ਦੇ ਆਲੇ ਦੁਆਲੇ ਘੁੰਮੇ ਜਾਵਾਂਗੇ ਕਿ ਕੁਝ ਹੱਲ ਵੀ ਕੱਢਾਂਗੇ ਇਹਨਾਂ ਚੀਜ਼ਾਂ ਦਾ।
1: ਪਰ ਸਿਆਸਤ ਜਿਹੜੀ ਆ ਨਾ ਤੁਸੀਂ ਦੇਖੋ ਨਾ ਕਿ ਜਦੋਂ ਇਲੈਕਸ਼ਨ ਯੀਅਰ ਸੀਗਾ ਉਦੋਂ ਇੱਕ ਵਾਰੀ ਹਿੰਦੀ ਫਿਲਮ ਆਈ ਸੀ ਮਾਚਿਸ
0: ਮਾਚਿਸ ਹਾਂਜੀ ਹਾਂਜੀ ਹਾਂਜੀ
1: ਹਾਂਜੀ ਚੱਪਾ
0: ਚੱਪਾ
1: ਚਰਖਾ ਚੱਲੇ ਹਾਂਜੀ ਪੰਜਾਬ ਦੇ ਟੈਰਾਰਿਜ਼ਮ ਤੇ ਸੀ ਨਾ ਜੀ
0: ਹਾਂਜੀ ਹਾਂਜੀ
1: ਉਹ ਵੀ ਤਾਂ ਇਸੇ ਕਰਕੇ ਉਹ ਵੀ ਇੱਕ ਦੇਸ਼ ਦਾ ਸੈਂਟੀਮੈਂਟ ਬਣਾਉਣ ਵਾਸਤੇ
0: ਹੈਂਜੀ
1: ਤੇ ਪੰਜਾਬ ਦਾ ਸੈਂਟੀਮੈਂਟ ਬਣਾਉਣ ਵਾਸਤੇ ਜਿਹੜਾ ਆ ਉਹ ਫਿਲਮ ਜਿਹੜੀ ਆ ਬਣਾਈ ਗਈ ਸੀ ਤੇ ਰਿਲੀਜ਼ ਕੀਤੀ ਗਈ ਸੀ
0: ਜੀ।
1: ਹੁਣ ਜਿਹੜਾ ਹੈਗਾ ਆ ਹਿੰਦੀ ਫਿਲਮ ਬਣੀ ਧੁਰੰਦਰ
0: ਜੀ
1: ਉਹ ਕਾਹਦੇ ਵਾਸਤੇ ਸੀ, ਉਹ ਮੌਜੂਦਾ ਸੱਤਾ ਜਿਹੜੀ ਹੈਗੀ ਆ ਉਹਨੂੰ ਸ਼ੈਲਟਰ ਦੇਣ ਵਾਸਤੇ ਸੀ ਕਿ ਉਹਦੇ ਜਿਹੜੇ ਐਕਟ ਐਂਡ ਐਕਸ਼ਨਸ ਜਿਹੜੇ ਉਹਨਾਂ ਨੂੰ ਜਸਟੀਫਾਈ ਕਰਨ ਵਾਸਤੇ ਸੀ
0: ਜੀ।
1: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਇਹ ਫਿਲਮ ਤਾਂ 3 ਸਾਲ ਦੀ 2-3 ਸਾਲ ਦੀ ਬਣੀ ਕੇ ਹੈਗੀ ਤਿਆਰ ਸੀ ਜੀ
0: ਜੀ।
1: ਸਿਰਫ ਇਸ ਕਰਕੇ ਜਾਂ ਤਾਂ ਇਹ ਕੋਈ ਸਿਆਸਤ ਜਿਹੜੀ ਹੈਗੀ ਆ ਐਪਰੋਪ੍ਰੀਏਟ ਸਮੇਂ ਦੀ ਉਡੀਕ ਕਰਦੀ ਆ ਜੀ
0: ਜੀ।
1: ਸੋ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਜ਼ਰੀਆ ਹੈਗਾ ਆ ਖਾਲੜਾ ਸਾਹਿਬ। ਦੇਖੋ ਗੱਲ ਇਹ ਤਾਂ ਆ ਕਿ ਜਿਸ ਬੰਦੇ ਨੇ ਕਿਸੇ ਟਾਈਮ ਦੇ ਉੱਤੇ ਉਦੋਂ ਵਰਦੀ ਅੱਗ ਦੇ ਵਿੱਚ ਸਰ ਇਹੋ ਜਿਹੀ ਸੋਚ ਰੱਖਣੀ ਕਿ ਕਿਸੇ ਵਾਸਤੇ ਆ ਬੰਦਾ ਤਾਂ ਆਪਣੀ ਜਾਨ ਬਚਾਉਂਦਾ ਫਿਰਦਾ ਸੀ।
0: ਉਹਦੇ ਵਿੱਚ ਮੈਂ ਆਹ ਵੀ ਸੋਚਦਾ ਸੀ ਫਿਲਮ ਦੇਖਦਾ ਦੇਖਦਾ ਕਿ ਅੱਜ ਜਿੱਦਾਂ ਜਿਸ ਹਿਸਾਬ ਦੇ ਨਾਲ ਮੀਡੀਆ ਜਾਂ ਉਸ ਉਮਰ ਖਿਆਲੀ ਲੋਕ ਨੇ ਜਿਹੜੇ ਉਸ ਸਮੇਂ ਦੇ ਉਹ ਉਦੋਂ ਕਿੱਥੇ ਸੀਗੇ ਜੀ, ਹੁਣ ਸਾਰੇ ਉਹਨਾਂ ਦੇ ਨਾਲ ਖੜੇ ਦਿਖਦੇ ਨੇ।
1: ਭਾਰੀ ਸਾਹਿਬ ਤੁਸੀਂ ਇਹ ਦੇਖੋ ਕਿ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ ਉਹਨਾਂ ਦਾ ਕੀ ਰੋਲ ਸੀ।
0: ਬਿਲਕੁਲ ਹੈ ਜੀ,
1: ਗੱਲ ਤਾਂ ਇਹ ਹੈਗਾ ਨਾ ਜੀ ਸੱਤਾ ਨੇ ਹਮੇਸ਼ਾ ਫਰੂਟ ਇੰਜੋਏ ਕਰਨਾ ਹੈ, ਡੰਡੇ ਨਹੀਂ ਖਾਣੇ, ਡੰਡੇ ਆਮ ਲੋਕਾਂ ਨੇ ਖਾਣੇ ਆ।
0: ਦੇਖੋ ਮੈਂ ਗੱਲ ਕਰਦਾ ਸੀਗਾ ਅੱਜ ਵੀ ਸੱਜਣ ਨਾਲ ਆਪਣੇ, ਤੇ ਹੁਣ ਦੇਖੋ ਇੰਨਾ ਕੁਝ ਵਾਪਰ ਰਿਹਾ ਚਲੋ ਮੁੱਖ ਮੰਤਰੀ ਸਾਹਿਬ ਤਾਂ ਹਕੂਮਤ ਦੇ ਵਿਚ ਨੇ, ਪੂਰੀ ਪਾਵਰ ਦੇ ਵਿਚ ਨੇ। ਉਹ ਜਿਵੇਂ ਕਿ ਆਪਾਂ ਗੱਲ ਸ਼ੁਰੂ ਹੀ ਕੀਤੀ ਹੈ ਕਿ ਉਹ ਪਾਸਾ ਵੱਟ ਗਏ ਇਹਨਾਂ ਚੀਜ਼ਾਂ ਤੋਂ, ਪਰ ਦੂਸਰੇ ਪਾਸੇ ਪੰਨੂ ਸਾਹਿਬ ਆਪਣੀ ਸਰਕਾਰ ਨੂੰ ਦੁੱਧ ਧੋਤਾ ਵੀ ਦੱਸਦੇ ਨੇ ਸਾਰਾ ਕੁਝ, ਜੋ ਉਹਦੇ ਵਿਚ ਗਵਰਨਰ ਸਾਹਿਬ ਦੇ ਨਾਲ ਮਿਲ ਕੇ ਜਾਂ ਸਾਰਾ ਕੁਝ ਹੋਇਆ ਜਾਂ ਰਿਹਾਈਆਂ ਕਰਾਈਆਂ ਜਾਂ ਕਿੱਦਾਂ ਵੀ ਹੋਇਆ, ਉਹ ਸਾਰੇ ਲੋਕ ਅਜੇ ਬਾਹਰ ਘੁੰਮ ਰਹੇ ਨੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇੰਨਾ ਜ਼ੋਰ ਲੱਗਿਆ ਉਸ ਸਮੇਂ ਦੇ ਵਿਚ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ। ਤੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੀ, ਚਲੋ ਇਹਦੇ ਵਿੱਚ ਇਨਵੋਲਵ ਨਹੀਂ, ਮਤਲਬ ਕਿ ਉਹ ਤੋਂ ਬਾਅਦ ਇਹ ਸਾਰਾ ਕੁਝ ਵਾਪਰਨਾ ਸ਼ੁਰੂ ਹੁੰਦਾ ਹੈ। ਤੇ ਉਹਨਾਂ ਦੇ ਮਤਲਬ ਕਿ ਬੇਟੇ ਨੇ ਦੋ, ਇੱਕ ਅਮਰੀਕਾ ਇੱਕ ਜਲੰਧਰ ਚਲੇ
1: ਨਾ ਜੀ, ਤੇ ਬੜੇ ਮਤਲਬ ਕਿ ਸ਼ੌਕਿੰਗ ਫੈਕਟਸ ਜਿਹੜੇ ਆ ਨਾ ਜੀ ਉਹ ਸਾਹਮਣੇ ਆਉਣਗੇ।
0: ਨਹੀਂ ਸੈਣੀ ਸਾਹਿਬ, ਮੈਂ ਇੱਕ ਚਾਹੁੰਦਾ ਹਾਂ ਕਿ ਜਿਹੜੇ
1: ਸਰ ਆਵਾਜ਼ ਆ ਰਹੀ ਜੀ?
0: ਹਾਂਜੀ ਹਾਂਜੀ ਪਹੁੰਚ ਰਹੀ ਹੈ ਸੈਣੀ ਸਾਹਿਬ, ਮੇਰੀ ਪਹੁੰਚ ਰਹੀ ਤੁਹਾਨੂੰ ਆਵਾਜ਼? ਜੀ ਹੈਲੋ। ਲੋ ਜੀ, ਸ਼ਾਇਦ ਇੰਟਰਨੈਟ ਚ ਕੋਈ ਪ੍ਰੋਬਲਮ ਆ, ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਹਾਂ। ਸੈਣੀ ਸਾਹਿਬ ਤੱਕ ਮੇਰਾ ਸਵਾਲ ਹੀ ਨਹੀਂ ਪਹੁੰਚਿਆ ਜੀ, ਤੇ ਗੱਲਬਾਤ ਕਰਦੇ ਆਪਾਂ ਪਰਮਿੰਦਰ ਜੀ ਦੇ ਨਾਲ ਵੀ। ਪਹਿਲਾਂ ਸੈਣੀ ਸਾਹਿਬ ਦੇ ਨਾਲ ਆਪਾਂ ਮਸਲਾ ਥੋੜਾ ਜਿਹਾ ਕਰ ਲਈਏ ਹੱਲ, ਤੇ ਉਸ ਤੋਂ ਬਾਅਦ ਪਰਮਿੰਦਰ ਜੀ ਵੀ ਆਪਣੇ ਨਾਲ ਫਗਵਾੜਿਓ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਆ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358। ਚਲੋ ਮੈਂ ਪਰਮਿੰਦਰ ਜੀ ਦੀ ਗੱਲ ਸੁਣ ਲੈਂਦਾ ਤਦ ਤੱਕ, ਤੇ ਸੈਣੀ ਸਾਹਿਬ ਦੇ ਨਾਲ ਕੰਟੀਨਿਊ ਕਰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਸਵਾਗਤ ਹੈ ਜੀ ਫਗਵਾੜੇ ਤੋਂ।
2: ਭਾਜੀ ਮਤਲਬ ਕਿਸੇ ਨੂੰ ਪੰਜਾਬ ਦੇ ਜਿਹੜੇ ਬਾਕੀ ਮੁੱਦੇ ਆ ਕਿਸੇ ਨੂੰ ਕੋਈ ਫਿਕਰ ਨਹੀਂ, ਸਿਰਫ ਸਤਲੁਜ
0: ਹੋਈ ਹੋਆ ਜੀ ਬਿਲਕੁਲ।
2: ਹਾਂਜੀ ਭਾਜੀ, ਸਾਡੇ ਜੀ ਇਸ ਟਾਈਮ ਗਰਾਊਂਡ ਦੇ ਵਿੱਚ ਲਾ ਕੇ ਬੈਠੇ ਨੇ, ਹਿੰਦੀ ਦੇ ਵਿੱਚ ਚੱਲਣ ਰਹੀ ਆ।
0: ਹਾਂਜੀ ਹੈਗੀ ਹਿੰਦੀ ਚ ਜੀ, ਉਹ ਬਹੁਤ ਘੱਟ ਪੰਜਾਬੀ ਹੈ ਵਿੱਚ।
2: ਹਾਂਜੀ ਹਾਂਜੀ ਹਾਂਜੀ ਅਸੀਂ ਚਲੋ ਗਏ ਸੀ ਤਾਂ ਉਹ ਸਾਡੇ ਸਪਲਾਈ ਚੱਲੀ ਮੋਟਰ ਵਾਲੀ
0: ਜੀ,
2: ਅਸੀਂ ਮੋਟਰਾਂ ਤੇ ਗੇੜਾ 9 ਵਜੇ ਚੱਲਦੀ ਹੈ, ਗੇੜਾ ਮਾਰਨ ਗਏ ਤੇ ਭਈਆ ਮਗਰ ਮੈਨੂੰ ਕਹਿੰਦਾ, ਕਹਿੰਦਾ ਭਾਜੀ ਸਾਡੇ, ਕਹਿੰਦਾ ਇਹ ਤਾਂ ਯੂਪੀ ਦਾ, ਕਹਿੰਦਾ ਕਹਿੰਦਾ ਇਹ ਹਿੰਦੀ ਚਲਾਈ ਹੋਆ। ਮੈਂ ਕਿਹਾ ਆਹੋ ਹਿੰਦੀ ਚੀ ਚੱਲਦੀ ਆ
0: ਜੀ,
2: ਬਸ ਸਾਰਿਆਂ ਨੂੰ ਦਿਖਾ ਲੈਣੇ। ਚੌਵੀ ਤਰੀਕ ਨੂੰ ਮੰਨ ਲਓ ਜਿਹੜੀਆਂ ਟ੍ਰੇਡ ਈਲ ਸਾਈਨ ਹੋਣੀਆਂ ਅਮਰੀਕਾ ਦੇ ਨਾਲ, ਲੋਕਾਂ ਦਾ ਕਚੂੰਬਰ ਨਿਕਲਣਾ ਭਾਜੀ, ਕੋਈ ਕਿਸੇ ਨੂੰ ਕੋਈ ਫਿਕਰ ਨੀ। ਬਸ ਮੰਨ ਲਓ ਜਿੰਨਾ ਇਹ ਮਤਲਬ ਸਤਲੁਜ ਫਿਲਮ ਹੈ ਸਾਰਾ ਪੰਜਾਬ ਖੇਡੇ ਪਾਇਆ ਹੈ ਜੀ।
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ
2: ਭਾਜੀ, ਹਰੇਕ ਭਾਜੀ ਕੀ ਖਾਲੜਾ ਸਾਹਿਬ ਦਾ ਹੁਣੇ ਪਤਾ ਲੱਗਾ, ਪਹਿਲਾਂ ਪਤਾ ਨੀ, ਹਰੇਕ ਬੰਦੇ ਨੂੰ ਪਤਾ ਸੀ
0: ਬਿਲਕੁਲ ਹੈ ਜੀ।
2: ਹਨਾ ਜੇ ਮਤਲਬ ਹੁਣ ਲੋਕਾਂ ਨੇ ਭੇਡ ਚਾਲ ਪਾ ਲਈ, ਹੁਣ ਜੇ ਕਹਿੰਦੇ ਨਹੀਂ ਅਗੇ ਫਿਰ ਉਹ, ਮੈਂ ਕਿਹਾ ਜੇ ਲੋਕਾਂ ਨੂੰ ਇੰਨੀ ਹਮਦਰਦੀ ਹੁੰਦੀ ਤਾਂ ਬੀਬੀ ਖਾਲੜਾ ਨੂੰ ਕਦੇ ਹਰਾਉਂਦੇ ਜੀ?
0: ਜੀ ਬਿਲਕੁਲ ਹੈ,
2: ਤੇ ਜਿਤਾ ਦਿੰਦੇ
0: ਜੀ
2: ਹਨਾ ਭਾਜੀ ਜਿਤਾ ਦਿੰਦੇ। ਤੇ ਦੂਜੀ ਗੱਲ ਭਾਜੀ ਇਹ ਆ ਜੀ, ਇਹ ਜਿਹੜਾ ਟਾਈਮ ਆ ਜੀ, ਇਹਨਾਂ ਘਾਣ ਬਹੁਤ ਕੀਤਾ ਜੀ
0: ਜੀ
2: ਆਪਣੇ ਰਿਹਾਣਾ ਜੱਟਾਂ ਤੋਂ ਭਾਜੀ, ਪਰਲੇ ਪਾਸੇ ਨੂੰ ਕੋਈ 20-15 ਜਾਂ 20 ਕਿਲੋਮੀਟਰ 15 ਕਿਲੋਮੀਟਰ ਦੇ ਪਿੰਡ ਹੋਊਗੇ ਜੀ।
0: ਮੈਨੂੰ ਆਪ ਚੇਤੇ ਆ ਜੀ, ਆਪਣੇ ਮੈਂ ਸੁਰਤ ਸੰਭਾਲ ਲਈ ਸੀ ਉਦੋਂ ਸਮੇਂ ਦੇ ਵਿੱਚ, ਮੈਨੂੰ ਚੇਤੇ ਆ ਕਿ 90-92 ਦਾ ਹੀ ਸਮਾਂ ਹੋਣਾ ਹੈ, ਉਦੋਂ ਨਾ ਆਪਣੇ ਨਹਿਰ ਵਾਲੇ ਪੁਲ ਦੇ ਉੱਤੇ ਜਿਹੜੀ ਆਪਣੀ ਦੁਆਬ ਨਹਿਰ ਆਉਂਦੀ ਹੈ ਮੇਟੀਆਣਾ ਸਾਰਾ, ਹਨਾ ਪਹਿਲਾਂ ਤਾਂ ਇਹ ਜਿਹੜੇ ਜਿੰਨੇ ਪਿੰਡ ਸੀਗੇ ਇੱਧਰ ਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਮਤਲਬ ਕਿ ਸੜਕ ਤੇ ਨਹੀਂ ਚੜਦਾ ਸੀ ਜੀ, ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੁੰਦੇ ਸੀ। ਤੇ ਦੂਸਰਾ ਇੱਥੇ ਨਾ ਇੱਕ ਆਰਮੀ ਦਾ ਟਰੱਕ ਸੀਗਾ ਜਾਂਦਾ, ਤੇ ਅਸੀਂ ਛੋਟੇ ਹੀ ਸੀਗੇ ਉਦੋਂ, ਚਲੋ ਸੂਝ ਬੂਝ ਆ ਗਈ ਸੀ। ਤਾਂ ਉੱਥੇ ਹਰ ਵੇਲੇ ਤੁਹਾਨੂੰ ਚੇਤਾ ਹੋਣਾ ਉਹਨਾਂ ਸਮਿਆਂ ਦੇ ਵਿੱਚ, ਚਾਹੇ ਕਸਬਾ ਹੈ ਚਾਹੇ ਕੋਈ ਸ਼ਹਿਰ ਆ, ਉੱਥੇ ਹਰ ਜਿਹੜਾ ਉਹਨਾਂ ਦਾ ਇੰਟਰਸਟ ਹੁੰਦੀ ਸੀ ਜਾਂ ਬਾਹਰ ਨਿਕਲਣ ਦਾ ਰਸਤਾ ਹੁੰਦਾ ਸੀ, ਤਾਂ ਉੱਥੇ ਨਾਕਾ ਲੱਗਾ ਹੁੰਦਾ ਸੀ ਬਕਾਇਦਾ ਜੀ। ਤੇ ਉਹ ਜਦੋਂ ਕੋਈ ਵੀ ਬੰਦਾ 8 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਬਾਅਦ ਕੋਈ ਵੀ ਐਂਟਰ ਕਰਦਾ ਸੀ ਤਾਂ ਉਹਦੀ ਬਕਾਇਦਾ ਲਿਖਤ ਪੜ੍ਹਤ ਹੁੰਦੀ ਸੀ ਵੀ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਮੈਨੂੰ ਉਹ ਸਾਰਾ ਚੇਤੇ ਆ ਜੀ। ਤੇ ਉਹ ਉਸ ਸਮਿਆਂ ਦੇ ਵਿੱਚ ਉੱਥੇ ਹੈ ਨਾ ਇੱਦਾਂ ਮਤਲਬ ਕਿ ਨਾਕੇ ਦੇ ਉੱਤੇ ਖੁਰਦਪੁਰ ਵਾਲਾ ਪੁਲ ਦੀ ਮੈਂ ਗੱਲ ਕਰਦਾ, ਆਦਮਪੁਰ ਤੇ ਖੁਰਦਪੁਰ ਦਾ ਉੱਥੇ ਨਹਿਰ ਵਾਲਾ ਪੁਲ ਹੈ, ਤੇ ਉੱਥੇ ਇੱਦਾਂ ਹੀ ਮਤਲਬ ਕਿ ਗੱਡੀ ਆਰਮੀ ਦੀ ਆਈ ਹੈ ਤਾਂ ਉਹਦੇ ਵਿੱਚੋਂ ਫਾਇਰਿੰਗ ਹੋ ਗਈ ਜੀ। ਉੱਥੋਂ ਪੁਲਿਸ ਵਾਲੇ ਪਿੰਡ ਦੇ ਮੁੰਡੇ 2-4 ਨਾਲ ਖੜੇ ਸੀ, ਉਹ ਸੱਜਣ ਮਿੱਤਰੇ ਸੀ ਸਾਡੇ ਵੱਡੇ ਬ੍ਰਦਰ ਦੇ, ਤਾਂ ਉਹਨਾਂ ਦੇ ਨਾਲ ਉਹਦੇ ਇੱਕ ਲੱਤ ਦੇ ਵਿੱਚ ਆ ਕੇ ਪੱਟ ਦੇ ਵਿੱਚ ਆ ਕੇ ਗੋਲੀ ਲੱਗੀ ਸੀ ਜੀ ਉਹਦੇ ਵਿੱਚ।
2: ਭਾਜੀ ਚਲੋ ਤੁਹਾਨੂੰ ਮੈਂ ਦੱਸਦਾ, ਸਾਡੀ ਭੂਆ ਸੀ ਜੀ ਆਪਣੇ ਜੇਠਪੁਰ ਕੋਟੜੀ ਜੀ ਲੁਟੇਰੇ ਦੇ ਨਾਲ ਡਮੇਲੀ ਹੁਣ।
0: ਹਾਂਜੀ ਹਾਂਜੀ, ਕਾਫੀ ਖੇਡਣ ਜਾਂਦੇ ਰਹੇ ਜੀ ਡਮੇਲੀ। ਹਾਂਜੀ ਬਿਲਕੁਲ
2: ਹਾਂਜੀ ਹਾਂਜੀ ਭਾਜੀ, ਉਹ ਸਾਡੇ ਭੂਆ ਦਾ ਮੁੰਡਾ, ਚਲੋ ਉਹਦਾ ਸਾਨੂੰ 5-6 ਸਾਲ ਬੜਾ, ਮੇਰਾ ਵੀ 82 ਦਾ ਜਨਮ ਹੈ ਜੀ,
0: ਤੁਹਾਡੇ
2: ਆਸ ਪਾਸ ਦਾ ਜੀ
0: ਜੀ।
2: ਉਹ ਸਾਨੂੰ 6 ਸਾਲ ਬੜਾ ਸੀ ਜੀ, ਉਹਦੇ ਸਾਨੂੰ ਡਰਦਿਆਂ ਨੂੰ ਉਸਲੇ ਉਹਦੇ ਸਾਡੇ ਭੂਆ ਫੁੱਫੜ ਨੇ ਡਰਦਿਆਂ ਨੇ ਅਸੀਂ ਬਾਲ ਕਟਵਾਏ ਜੀ ਉਸਲੇ, ਉਹਨੇ ਕਹਿ ਕੇ
0: ਜੀ ਬਿਲਕੁਲ।
2: ਉਹ ਸਾਨੂੰ 5-6 ਸਾਲ ਬੜਾ ਭਾਜੀ, ਉਹਦੇ ਨਾਲ ਜਿਹੜਾ ਮੁੰਡਾ ਸੀ ਪੜ੍ਹਦਾ ਉਹ ਚੱਕਿਆ, ਉਹ ਜਿਹੜੇ ਹੋਰ ਮੁੰਡੇ ਸੀ ਉਸ ਟਾਈਮ ਜਿਹੜੀਆਂ ਨੇ ਲੁੱਟਾਂ ਖੋਹਾਂ ਕੀਤੀਆਂ, ਉਹਦੀ ਕੋਠੀ ਪਾਈ ਸੀ, ਉਹ ਮੁੰਡਾ ਇੱਕ ਜੀ ਬਾਅਦ ਚੋ ਇਹਦੇ ਚ ਇੱਕਰ ਮਾਰਿਆ ਗਿਆ। ਉਹ ਭਾਜੀ ਉਹ ਆਣ ਕੇ ਸ਼ਰਿਆਂ ਉਹਨਾਂ ਦੇ ਕਹਿੰਦਾ ਹੁੰਦਾ, ਕਹਿੰਦਾ ਆਹ ਕੋਠੀ ਅਸੀਂ ਫਲਾਂ ਤੋਂ ਲੁੱਟ ਕੇ ਪਾਈ ਸੀ, ਇਹਦੇ ਵਿੱਚ ਮੇਰਾ ਆਧਾ।
0: ਨਾਲੇ ਪਰਮਿੰਦਰ ਜੀ ਉਸ ਸਮੇਂ ਦੇ ਵਿੱਚ ਸ਼ਰੀਕੇ ਬਾਜ਼ੀਆਂ ਬਹੁਤ ਨਿਕਲੀਆਂ, ਮਤਲਬ ਕਿ ਕਾਲਜਾਂ ਦੇ ਵਿੱਚ ਵੀ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਨਾ, ਤਾਂ ਸੇਮ ਪਿੰਡ ਦੇ ਵਿੱਚ ਕੋਈ ਨਾ ਕੋਈ ਹੋਰ ਵੀ ਨਾਮ ਦਾ, ਸੇਮ ਨਾਮ ਦਾ ਬੰਦਾ ਹੁੰਦਾ ਸੀ, ਤਾਂ ਘਰ ਕੋਈ ਹੋਰ ਹੁੰਦਾ ਸੀਗਾ, ਘਰ ਕੋਈ ਹੋਰ ਮਤਲਬ ਕਿ ਕਰਕੇ ਆਉਂਦਾ ਸੀਗਾ, ਤੇ ਨਾਮ ਉਹਦਾ ਦੱਸ ਦਿੰਦਾ ਸੀ ਕਿ ਭਾਈ ਇੱਥੇ ਸਾਡਾ ਆਹ ਪਿੰਡ ਆ, ਆਹ ਮਤਲਬ ਕਿ ਅੱਡਾ ਸਾਡਾ ਉੱਥੇ ਜਿੱਥੇ ਅਸੀਂ ਉੱਠਦੇ ਪੈਂਦੇ ਹਾਂ, ਜਿਹਨੂੰ ਮਰਜ਼ੀ ਆ ਕੇ ਪੁੱਛ ਲਿਓ। ਤੇ ਪੁਲਿਸ ਵਾਲੇ ਸਵੇਰੇ ਆ ਕੇ, ਟੈਂਪੂ ਹੁੰਦਾ ਸੀ ਭੂੰਡ, ਉਹ ਪੀਲਾ ਜਿਹੜਾ ਜੀ ਅੱਜ ਵੀ ਚੱਲਦੇ ਆ, ਤਾਂ ਪੁਲਿਸ ਉਦੋਂ ਉਸ ਸਮੇਂ ਦੇ ਵਿੱਚ ਉਹਦੇ ਉੱਤੇ ਆਉਂਦੀ ਹੁੰਦੀ ਸੀ, ਤਾਂ ਸਵੇਰ ਨੂੰ 4 ਵਜੇ ਚੱਕ ਕੇ ਬੰਦਾ ਲੈ ਜਾਂਦੀ ਸੀ ਜੀ।
2: ਭਾਜੀ ਸਾਡੇ ਤੁਸੀਂ ਸਾਡੇ ਪਿੰਡ ਪਲਾਹੀ ਆ ਵੀ ਇਹ ਰਿਹਾਣਾ ਜੱਟਾਂ ਦੇ ਕੋਲ, ਉਹਨੀ ਪਿੰਡ ਦੇ ਨੇ ਵੀ ਜ਼ਮੀਨ ਉੱਥੇ ਖਰੀਦੀ ਵਾ ਜੀ ਮੋਲ।
0: ਹਾਂਜੀ ਹਾਂਜੀ ਹਾਂਜੀ
2: ਉਹ ਅਸੀਂ ਅਸੀਂ ਉਹਨਾਂ ਦੇ ਫਸਲ ਵੱਢਦੇ ਆ ਜੀ
0: ਜੀ
2: ਆਪਾਂ ਕੋਲ ਕੰਬਾਈਨ ਵੀ ਆ ਉਹ ਵੱਢਦੇ। ਭਾਜੀ ਅਸੀਂ ਉੱਥੇ ਗਏ, ਮੰਨ ਲਓ ਸਾਡੇ ਪਿੰਡ ਦੇ 2 ਕਿਲੋਮੀਟਰ ਦੂਰ ਆ ਉਹ ਪਿੰਡ ਸੀ ਨੰਗਲ ਮੱਝਾ, ਉੱਥੇ ਉੱਥੇ ਜੋ ਬੰਦੇ ਸੀ ਉਹਨੇ ਉੱਥੇ ਜਾ ਕੇ ਜ਼ਮੀਨ ਲਈ, ਉਹ ਸਾਡੀ ਉਹ ਕੁੜੀ ਉੱਥੇ ਪਿੰਡ ਦੀ ਕੁੜੀ ਗਈ ਸੀ ਉੱਥੇ।
0: ਬਿਲਕੁਲ ਹੈ ਜੀ ਬਿਲਕੁਲ, ਇਹ ਨਾ ਪਿੰਡਾਂ 'ਚ ਕਾਫੀ ਰੌਲਾ ਰਿਹਾ ਜੀ ਉਹਨਾਂ ਸਮਿਆਂ 'ਚ। ਬਿਲਕੁਲ ਹੈ ਜੀ
2: ਰਿਹਾਣਾ ਜੱਟਾਂ ਦੇ ਲਾਗੇ।
0: ਹਾਂਜੀ
2: ਅਸੀਂ ਭਾਜੀ ਐਤਕੀ ਉਹਨੇ ਹੁਣ ਜਦੋਂ ਜਿੱਦਾਂ ਜ਼ਮੀਨ ਪਾਈ ਅਸੀਂ ਉੱਥੇ ਫਸਲ ਵੱਢਣ ਗਏ, ਐਤਕੀ ਝੋਨਾ ਵੱਢਣ ਗਏ ਹੋ ਜੀ।
0: ਜੀ
2: ਜਦੋਂ ਝੋਨਾ ਵੱਢਣ ਗਏ ਭਾਜੀ ਵੀ ਜਿੱਦਾਂ ਗੱਲ ਚੱਲ ਪਈ, ਉਹ ਬੰਦਾ ਇੱਕ ਆਇਆ ਉਹ ਕਹਿੰਦਾ ਯਾਰ ਅਸੀਂ ਸੁੱਚ ਕੱਟ ਦਿਓ ਨਾ
0: ਜੀ।
2: ਤਾਂ ਅਸੀਂ ਕਿਹਾ ਚਲੋ, ਉਹ ਜਿਹੜੇ ਬੰਦੇ ਪਾਈ ਦੇ ਉਹਨੇ ਉਹ ਦੱਸਿਆ ਕਹਿੰਦਾ ਯਾਰ ਇਹ ਭਾਜੀ ਆਪਣੇ ਪਿੰਡ ਦੇ ਬੰਦੇ, ਇਹ ਤੁਹਾਡੇ ਜਿਹੜਾ ਪਿੰਡ ਦੇ ਕੁੜੀ ਇੱਥੇ ਗਈ ਸੀ, ਜਿਹੜਾ ਬੰਦਾ ਸੀ ਇਹਦੇ ਭਰਾ ਨੂੰ ਕੁੜੀ ਉਹ ਤੁਹਾਡੇ ਪਿੰਡ ਦੀ ਗਈ, ਇਹ ਨੰਗਲ ਦੇ ਬੰਦੇ ਆ
0: ਜੀ
2: ਬਈ ਆ ਕੇ ਇੱਥੇ। ਉਸ ਬੰਦੇ ਨੂੰ ਉਸ ਟਾਈਮ ਜੀ ਆਪਣੇ ਖੜਗੂਵਾ ਦੇ ਵਿੱਚ ਉਹ ਵੀ ਸਿਧਾਈ ਦੇ ਨਾਲ ਉਹ ਮੰਦਾ ਉਹ ਉਹਦੇ ਨੂੰ ਮਾਰਤਾ ਜੀ।
0: ਜੀ ਬਿਲਕੁਲ ਹੈ ਜੀ ਜੀ।
2: ਤਾਂ ਭਾਜੀ ਜਿੱਥੇ ਜਿੱਥੇ ਅਸੀਂ ਵੱਢ ਕੇ ਆਏ ਹਾਂ ਤੁਸੀਂ ਯਕੀਨ ਨਹੀਂ ਮੰਨਣਾ ਜੀ, 25 ਕਿੱਲੇ ਸੀ ਉਹ ਬੰਦਾ ਸੀਗਾ ਐਸੀ ਜੀ ਆਹ ਧਰਮੀ ਬੰਦਾ ਸੀ
0: ਜੀ।
2: ਉਹ ਜਿੱਦਾਂ ਮੈਂ ਉਹਦੇ ਜੀ ਮਾਰ ਭਾਜੀ ਬਹੁਤ ਵਧੀਆ ਮਕਾਨ ਪਏ ਤੁਸੀਂ ਮਤਲਬ ਪਿੱਛੇ ਕਮਰੇ ਜਾਣੀ ਕਮਰੇ 3-4 ਜਾਂ ਕਮਰੇ ਮੂਹਰੇ 8 ਖਾਣ ਦਾ ਬਰਾਂਡਾ ਜੀ।
0: ਜੀ ਬਿਲਕੁਲ ਹੈ ਜੀ।
2: ਲੰਬਾ ਇਦਾਂ ਪਿਆ ਰਸੋਈ ਦੇ ਸਾਰੀ ਉੱਤੇ ਚਵਾਰੇ ਪਏ, ਉਹ ਮੈਂ ਕਿਹਾ ਮਕਾਨ ਆ ਬਹੁਤ ਵਧੀਆ ਪੁਰਾਣੇ ਇਦਾਂ। ਉਹਨੂੰ ਫਿਰ ਮੈਨੂੰ ਦੱਸਿਆ ਮੈਨੂੰ ਕਹਿੰਦਾ ਯਾਰ ਇਹ ਤੁਹਾਡੇ ਪਿੰਡ ਦਾ ਜਿਹੜਾ ਜਵਾਈ ਸੀ ਉਹ ਜਿਹੜਾ ਇੱਥੇ ਮਾਰਿਆ ਸੀ ਜੀ ਇਹ ਮੀਟੀਆਂ ਨਹਿਰ ਦੇ ਇੱਥੇ ਨਹਿਰ ਦੇ ਉੱਤੇ, ਉਹ ਇਹ ਕਹਿੰਦਾ ਬੰਦਾ ਆ ਧਰਮੀ ਜੀ ਉਹਦੇ 2 ਲੜਕੀਆਂ ਸੀ ਜੀ।
0: ਜੀ ਬਿਲਕੁਲ
2: ਉਹ ਕਹਿੰਦਾ ਉਹ ਇੱਥੇ ਕਹਿੰਦਾ ਬੰਦੇ ਬੰਦੇ ਆਉਣ ਲੱਗ ਪਏ ਭਾਜੀ, ਉਹ ਵਿਚਾਰੇ ਬੰਦੇ ਨੇ ਦਰਦੇ ਨੇ 25 ਕਿੱਲੇ ਬੀਜ ਕੇ ਤਾਂ ਕਹਿੰਦਾ ਚਲ ਗਿਆ ਜੀ। ਇਹ ਕੁਛ
0: ਹੋਇਆ ਜੀ ਬਿਲਕੁਲ ਸ਼ਰੀਕੇ ਬਾਜ਼ੀਆਂ ਬਥੇਰੀਆਂ ਨਿਕਲ ਜਾਂਦੇ
2: ਭਾਜੀ, ਲੋਕਾਂ ਦਾ ਯਾਰਾ ਬਹੁਤ ਹੋਇਆ ਜੀ।
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਮਾਫ ਕਰਨਾ ਜੀ ਹੁਣ ਗੱਲ ਕਰੀ, ਜੋ ਸਾਡੇ ਲੋਕ ਭਾਜੀ ਜਾਂ ਤਾਂ ਸਾਡੇ ਲੋਕ ਲਾਈ ਲਾ ਕੇ ਜ਼ਿਆਦਾ ਜਾਂ ਸਾਡੇ ਲੋਕ ਬੇਕੂਫ ਸਿਰੇ ਦੇ ਆ ਜੀ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ।
2: ਇਹਨੀ ਅੱਗੇ ਉਹ ਇੰਨਾ ਘਾਣ ਕਰਾ ਲਿਆ ਜੀ, ਹੁਣ ਇਹ ਨੀ ਮੁੜ ਕੇ ਦੁਬਾਰਾ ਫੇਰ ਪੁੜੇ ਕਟਾਉਣੇ ਆ, ਹੋਰ ਕੁਛ ਨੀ ਹੋਣਾ।
0: ਬਿਲਕੁਲ ਦਰੁਸਤ ਹੈ ਜੀ ਬਿਲਕੁਲ।
2: ਜੋ ਭਾਜੀ ਫਿਲਮ ਦੇ ਵਜੇ ਇਹਨੇ ਮਤਲਬ ਇਹੀ ਕੰਮ ਹੋਣਾ ਜੀ, ਹੁਣ ਦਿਖਾ ਕੇ ਜਿਹੜੇ ਨਿਆਣੇ ਆ ਨਿਆਣੇ ਨੂੰ ਹੋਰ ਕੀ ਗੱਲ ਕਿਹੜੇ ਪਾਸੇ ਲਾਉਣਾ ਜੀ।
0: ਲਾਉਣਾ ਜੀ ਬਿਲਕੁਲ, ਵਿਹਲੇ ਆ ਨਾ, ਐਨਰਜੀ ਪਈ ਹੈ ਬਥੇਰੀ ਜੀ। ਬਿਲਕੁਲ
2: ਵਿਹਲੜ ਬਾ ਗਿਆ ਜੀ, ਅਸਲਾ ਜਿੰਨਾ ਅਸਲਾ ਪੰਜਾਬ ਦੇ ਅੱਗੇ ਤਾਂ ਭਾਜੀ ਉਸਨੇ ਹੈ ਹੀ
0: ਕੋਈ
2: ਜੇ ਭਾਜੀ ਸਿਵਲ ਵਾਰ ਹੈ ਨਾ ਲੱਗ, ਮਤਲਬ ਸਿਵਲ ਵਾਰ ਵਾਲਾ ਕੰਮ ਹੈ ਜੀ ਹੁਣ।
0: ਜੀ ਬਿਲਕੁਲ ਹੈ ਬਿਲਕੁਲ ਹੈ। ਫਗਵਾੜੇ ਤੋਂ ਪਰਮਿੰਦਰ ਜੀ ਬਾਕਮਲ, ਅੱਗੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲ ਪੂਰੀ ਕਰਕੇ ਮੁਕੱਦਰ ਜੀ ਹੋਲਡ ਰੱਖਣਾ ਜੀ। ਹਾਂਜੀ ਸੈਣੀ ਸਾਹਿਬ, ਵਿੱਚ ਕੱਟ ਹੋ ਗਿਆ ਜੀ ਅਨੂ ਜੀ।
1: ਪਰ ਸਾਹਿਬ ਮੈਂ ਤਾਂ ਬੇਨਤੀ ਕਰ ਰਿਹਾ ਸੀਗਾ
0: ਜੀ
1: ਕਿ ਗਵਰਨਰ ਦਾ ਆਫਿਸ ਕਹਿੰਦਾ ਹੈਗਾ ਆ ਕਿ ਸਾਡੇ ਕੋਲ ਫਾਈਲ ਹੀ ਨਹੀਂ ਹੈਗੀ ਜੀ, ਉਹ
0: ਜੀ
1: ਜੇ ਕੋਰਟ ਦੇ ਉੱਤੋਂ ਵੀ ਬੇਲ ਲਈ ਹੈਗੀ ਆ ਜੀ, ਜਿਹੜੇ ਇਹ ਬੰਦੇ ਹੈਗੇ ਸੀਗੇ ਜੀ ਖਾਲੜਾ ਸਾਹਿਬ ਦੇ ਜਿਹੜੇ ਆ ਕਾਤਲ ਜਿਹਨਾਂ ਨੂੰ ਸਜ਼ਾ ਹੋਈ ਸੀ, ਤੁਸੀਂ ਹੈਰਾਨ ਹੋ ਜਾਓਗੇ ਜੇ ਇਹਦੀ ਡੈਪਥ ਤੱਕ ਇਨਕੁਆਇਰੀ ਹੋਵੇ ਤੇ ਇਹ ਸਾਰਾ ਕੁਛ ਕੋਰਟ ਨੂੰ ਵੀ ਗੁੰਮਰਾਹ ਕੀਤਾ ਗਿਆ ਹੋਊਗਾ, ਉੱਥੇ ਕੋਰਟ ਨੂੰ ਵੀ ਸੱਚ ਨਹੀਂ ਦੱਸਿਆ ਹੋਊਗਾ
0: ਜੀ।
1: ਇਹ ਸਭ ਮੈਨੂਪੁਲੇਸ਼ਨ ਕਰਕੇ ਰਿਕਾਰਡ ਦੀ ਤੇ ਉਹ ਕੋਰਟ ਦਾ ਇੱਕ ਆਰਡਰ ਜਿਹੜਾ ਹੈਗਾ ਆ, ਹੁਣ ਉਹਦੀ ਵੀ ਸੱਚਾਈ ਪਤਾ ਨਹੀਂ ਕੀ ਹੈ ਕੀ ਨਹੀਂ ਹੈ ਜੀ ਆਰਡਰ
0: ਨਾਲੇ
1: ਦੀ।
0: ਦੇਖੋ ਉਸ ਸਮੇਂ ਦੇ ਵਿੱਚ ਜਿਹੜੇ ਆਪਣੇ, ਮੈਨੂੰ ਨਾਂ ਵਿਸਰ ਗਿਆ, ਆਪਣੇ ਜਿਹੜੇ ਉਸ ਸਮੇਂ ਦੇ ਸੀਗੇ DIG ਸੀਗੇ ਜਾਂ ਕੁਝ ਵੀ ਸੀਗੇ ਉਸ ਸਮੇਂ ਦੇ ਅਹੁਦੇ ਦੇ ਉੱਤੇ ਜੋ ਸਨ, ਜਿਨ੍ਹਾਂ ਦੇ ਥੱਲੇ ਸਾਰਾ ਕੁਝ ਹੋਇਆ, ਉਹ ਤਾਂ ਆਪਣੀ 2 ਮਹੀਨਿਆਂ ਬਾਅਦ ਰਿਟਾਇਰਮੈਂਟ ਲੈ ਜਾਂਦਾ ਜੀ, ਤੇ ਉਹਨੇ ਹੀ ਫਿਰ ਉਹ ਜਿਹੜਾ ਸੀਗਾ ਬੰਦਾ ਜਿਹਦੇ ਤੋਂ ਸਾਰੇ ਕੰਮ ਕਰਵਾਏ ਨੇ, ਉਹਨੂੰ ਮਤਲਬ ਕਿ ਦਿਖਾ ਦਿੰਦੇ ਨੇ ਕਿ ਭਾਈ ਉਹ ਸੁਸਾਈਡ ਕਰ ਜਾਂਦਾ ਹੈ, ਪਰ ਉਹ ਵੀ ਕਿਤੇ ਨਾ ਕਿਤੇ ਵੱਡਾ ਆਫਿਸਰ ਜਿਹਦੇ ਛੈ ਦੇ ਥੱਲੇ ਜਾਂ ਜਿਹਨਾਂ ਦੇ ਕਾਰਨਾਮਿਆਂ ਦੇ ਥੱਲੇ ਹੋਇਆ, ਬਲੀ ਦੇ ਬੱਕਰੇ ਵੀ ਤਾਂ ਇਹੀ ਬਣੇ ਨੇ ਨਾ ਥੱਲੇ ਜਿਹੜੇ ਸੀਗੇ, ਉਹ ਤਾਂ ਫਿਰ ਉਦਾਂ ਹੀ ਘੁੰਮਦੇ ਨੇ ਜੀ, ਅੱਜ ਵੀ ਘੁੰਮ ਰਹੇ ਨੇ।
1: ਹਾਂਜੀ, ਅਜੀਤ ਸਿੰਘ ਸੰਧੂ ਦੀ ਗੱਲ ਕਰ ਰਹੇ ਤੁਸੀਂ?
0: ਹਾਂਜੀ ਹਾਂਜੀ
1: ਤੇ ਉਹ ਤਾਂ ਜਿਹੜਾ ਹੈਗਾ, ਚਲੋ ਸੁਸਾਈਡ ਕਰ ਗਿਆ ਜੀ, ਉਹ ਤਾਂ ਜਿਹੜਾ ਆ ਵੀ DIG ਤਿਵਾੜੀ ਨੇ ਉਹਦੀ ਜਿਹੜੀ ਆ ਗ੍ਰਿਲਿੰਗ ਕੀਤੀ ਸੀਗੀ, ਤੇ ਉਸ ਤੋਂ ਬਾਅਦ ਹੀ ਸੋਚਦਾ ਸੀ। RS ਬੈਂਸ ਹੋਣਾ ਨੇ ਇਹੀ ਦੱਸਿਆ
0: ਜੀ
1: ਕਿ ਉਹ ਕਹਿੰਦੇ ਵੀ ਮਤਲਬ ਮੈਨੂੰ ਲੱਗਦਾ ਹੀ ਸੀ ਵੀ ਉਹ ਇੰਨਾ ਕੁ ਡਰਿਆ ਆ ਹੈਗਾ ਆ ਵੀ ਇਹੋ ਜਿਹਾ ਕੰਮ ਕਰ ਲਏਗਾ।
0: ਜੀ
1: ਸੋ ਬਾਕੀ ਜਿਹੜੇ ਹੈਗੇ ਆ ਇਹ ਕਿਸ ਤਰੀਕੇ ਨਾਲ ਸਰਕਾਰਾਂ ਦੀ ਨਲਾਇਕੀ ਦੇ ਕਰਕੇ ਜਿਹੜਾ ਹੈਗਾ ਫ੍ਰੀ ਆਫ ਸਕਾਟ ਘੁੰਮਦੇ ਹੈਗੇ, ਇਹਦੇ ਬਾਰੇ ਤਾਂ ਵਿੱਚ ਜ਼ਰੂਰ ਸੋਚਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇੱਕ ਛੋਟੀ ਜਿਹੀ ਬੇਨਤੀ ਕਰਦੇ ਆ ਹੋਰ ਜੀ, ਫਿਰ ਮੁਕੱਦਰ ਜੀ ਨੂੰ ਲੈ ਲਓ ਤੁਸੀਂ ਸਰ। ਉਹਦੇ ਵਿੱਚ ਜਿਹੜਾ ਆ ਜਿਹੜੋ ਦੇਖੋ ਲੈਂਡ ਪੂਲਿੰਗ ਨੂੰ ਇਨਕਰੇਜ ਕਰਨ ਵਾਸਤੇ ਕੀ ਲੱਗੇ ਆ ਕਰਨ ਜੀ, ਇੱਕ ਪਾਸੇ
0: ਜੀ
1: ਹਾਂਜੀ ਇੱਕ ਪਾਸੇ ਕਹਿੰਦੇ ਪਾਣੀ ਸਾਡੇ ਜਿਹੜੇ ਹੈਗੇ ਆ ਧਰਤੀ ਚ ਡੂੰ ਕੇ ਚੱਲ ਗਏ ਜੀ, 15 ਸਾਲ ਦਾ ਹੀ ਪਾਣੀ ਰਹਿ ਗਿਆ ਆ ਜੀ
0: ਪਾਣੀ
1: ਥੱਲੇ,
0: ਟੇਲਾਂ ਤੱਕ ਪਹੁੰਚਾ ਦਿੱਤਾ ਜੀ ਨਹਿਰਾਂ ਦਾ ਕਹਿੰਦੇ।
1: ਉਹ ਨਹਿਰਾਂ ਦਾ ਜੇ ਟੇਲਾਂ ਤੱਕ ਪਹੁੰਚਾ ਤਾ ਹੈਗਾ ਤੇ ਫਿਰ ਨਵੇਂ ਕਨੈਕਸ਼ਨ ਦੀ ਕੀ
0: ਕੀ
1: ਲੋੜ ਆ,
0: ਜ਼ਰੂਰਤ
1: ਉੱਥੇ
0: ਹੈ ਜੀ।
1: ਜਿਹੜਾ ਹੈਗਾ
0: ਬਿਲਕੁਲ
1: ਖਾਲ ਪਚਾਓ,
0: ਬਿਲਕੁਲ
1: ਉੱਥੇ ਖਾਲ ਪਚਾਓ
0: ਜੀ।
1: ਦੂਜੀ ਗੱਲ ਇਹ ਹੈਗੀ ਆ ਕਿ ਲੈਂਡ ਅਗਲੇ ਕੋਲੋਂ ਲੈ ਲੈਣੀ ਆ, ਬੋਰ ਨੂੰ ਟਿਊਬਲ ਬੋਰ ਦੇ ਕੇ ਜਿਹੜਾ ਆ ਕੀ ਕਰਨਾ ਆ, ਉਹਨੇ ਕੋਕਾ ਕੋਲਾ ਦਾ ਪਲਾਂਟ ਲਾਉਣਾ ਆ ਜਾਂ AI ਦਾ ਜਿਹੜਾ ਹੈਗਾ ਪ੍ਰੋਜੈਕਟ ਲਾਉਣਾ ਕੋਈ
0: ਜੀ,
1: ਤੇ ਜਿੱਥੇ ਪਾਣੀ ਦੀ ਲੋੜ ਪੈਣੀ ਆ ਜੀ।
0: ਤੇ
1: ਜੇ ਉਹ ਕਹਿੰਦੇ ਨਵੀਂ ਨਵੀਂ ਜ਼ਮੀਨ ਕਿੱਥੇ ਖਰੀਦੂਗਾ ਅਗਲਾ ਬੰਦਾ ਹੈ ਜੀ, ਸੋ ਇਸ ਕਰਕੇ ਜਿਹੜਾ ਆ ਤੁਸੀਂ ਜ਼ਮੀਨ ਪੰਜਾਬ ਚ ਹੈ ਕਿਹੜੀ ਆ ਜੀ ਜਿਹੜੀ ਮਤਲਬ ਇਸ ਤਰੀਕੇ ਨਾਲ, ਕਿਉਂਕਿ ਰੈਜੀਡੈਂਸ਼ੀਅਲੀ ਏਰੀਏ ਨੇ ਜਿਹੜਾ ਹੈਗਾ ਪਹਿਲਾਂ ਹੀ ਜ਼ਮੀਨਾਂ ਜ਼ਿਆਦਾ ਘੇਰ ਲਈਆਂ ਆ ਹੈਗੀਆਂ ਜੀ, ਪ੍ਰੋਡਕਟਿਵਿਟੀ ਵਾਸਤੇ ਐਗਰੀਕਲਚਰ ਪ੍ਰੋਡਕਟਿਵਿਟੀ ਵਾਸਤੇ ਤਾਂ ਜ਼ਮੀਨ ਪਹਿਲਾਂ ਹੀ ਘਟ ਆ ਜੀ।
0: ਬਿਲਕੁਲ,
1: ਸੋ ਇਹੋ ਜਿਹੀਆਂ ਪਾਲਿਸੀਆਂ ਸਿਰਫ ਸਵਾਰਥ ਦੇ ਕਰਕੇ ਜਿਹੜੀਆਂ ਸਰਕਾਰਾਂ ਲਿਆਉਂਦੀਆਂ ਹੈਗੀਆਂ, ਇਹਨੂੰ ਡਿਸਕਰੇਜ ਕਰਨਾ ਚਾਹੀਦਾ, ਇਹਨੂੰ ਕੰਡੈਮ ਕਰਨਾ ਚਾਹੀਦਾ ਹੈਗਾ ਜੀ।
0: ਬਿਲਕੁਲ ਹੈ ਜੀ,
1: ਕੀ ਭਾਰ ਹੈ ਸਾਹਿਬ
0: ਜੀ, ਥੈਂਕ ਯੂ ਸੈਨਿਕ ਸਾਹਿਬ ਜੀ,
1: ਸ਼ੁਕਰੀਆ ਸਰ। ਲਓ ਜੀ ਤੁਸੀਂ ਮੁਕੱਦਰ
0: ਜੀ
1: ਨੂੰ, ਮੈਂ ਹੁਣ ਅੱਗੇ ਲੈਣਾ ਜੀ,
0: ਥੈਂਕ ਯੂ,
1: ਧੰਨਵਾਦ
0: ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਮੁਕੱਦਰ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ।
3: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ,
0: ਲੰਘਿਆ ਲੰਘਿਆ, ਆ ਜਾਓ ਜੀ
3: ਸਾਰੇ ਸੱਜਣਾ ਨੂੰ, ਸਤਿ ਸ੍ਰੀ ਅਕਾਲ। ਆ ਗਏ ਜੀ ਆ ਗਏ, ਉਹ ਜਿਵੇਂ ਪਹਿਲਾਂ ਉਹ ਗੱਲ ਉਹ ਤਾਂ ਰੇਡੀਓ ਹੀ ਹੁੰਦਾ ਹੁੰਦਾ ਸੀ, ਤੇ ਉਹੀ ਗੱਲ ਉਹੀ ਸੁਣ ਕੇ ਸਵਾਦ ਆ ਜਾਂਦਾ ਉਹੀ ਗੱਲ। ਲੰਘ ਲੰਘ ਠੰਡੂ ਰਾਮ ਜੀ ਹੈ
0: ਜੀ, ਬਿਲਕੁਲ ਜੀ,
3: ਉਦੋਂ ਇਹੀ ਉਹੀ ਗੱਲ ਆ ਵੀ ਉਹ ਆਪਣਾ ਇੰਜੋਏ ਦਾ ਸਾਧਨ ਉਹੀ ਇਹੀ ਹੁੰਦਾ ਹੁੰਦਾ।
0: ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਲੰਘ ਆ ਜਾ ਪੱਤਣ ਚੜਾ ਦਾ, ਤੁਸੀਂ ਨਹਿਰ ਤੇ ਹੁੰਦੇ ਹੋ
3: ਕਿਆ ਬਾਤ। ਮੈਂ ਤਾਂ ਅੱਗੇ ਕਹਿਣ ਦਿਆ ਸੀ, ਮੈਂ 2 ਦਿਨ ਮੈਂ ਗਿਆ ਨੀ ਨਹਿਰ ਤੇ, 2 ਦਿਨ ਹੀ ਮੇਰਾ ਨੈਟਵਰਕ ਕਰਦਾ ਰਿਹਾ, ਪਤਾ ਨੀ ਹੁਣ ਨਹਿਰ ਪੁੱਲ ਨਾਲ ਕੀ ਰਿਸ਼ਤਾ ਹੈ ਹੁਣ, ਇਹ ਤਾਂ ਮੈਨੂੰ ਆਪ ਨੀ ਸਮਝ ਆਉਂਦੀ।
0: ਮੱਛੀਆਂ ਵੀ ਝਾਤੀਆਂ ਮਾਰਦੀਆਂ ਹੋਣੀਆਂ, ਕਿੱਥੇ ਗਿਆ ਮੁਕੱਦਰ ਸਾਡਾ,
3: ਕਿੱਥੇ ਗਿਆ? ਬਿਲਕੁਲ
0: ਜੀ
3: ਬਿਲਕੁਲ। ਉਹ ਨਾ ਬਾਤ ਬਾਈ ਜਿਹੜੀ ਤੁਸੀਂ ਗੱਲ ਕਰਦੇ ਪਏ ਨਾ, ਮੈਂ ਅਸਲ ਚ ਨਾ ਮੈਨੂੰ ਇਹ ਨੀ ਹੈਗਾ ਆਪਣਾ ਭਾਰਤ ਬਾਈ, ਸਿਆਸਤ ਤਾਂ ਵੇਖੋ ਸਾਰੀਆਂ ਪਾਰਟੀਆਂ
0: ਕਰਦੀਆਂ ਬਿਲਕੁਲ ਹੈ ਜੀ ਬਿਲਕੁਲ
3: ਹੈ, ਇਹਨਾਂ ਨੂੰ ਇਹ ਸਾਡੇ ਲੋਕਾਂ ਨੂੰ ਸਮਝਣਾ ਪਊਗਾ
0: ਜੀ,
3: ਇਹਨਾਂ ਨੂੰ ਕੋਈ ਮਤਲਬ ਨੀ ਕਿਸੇ, ਇਹ ਆਪਾਂ ਨੂੰ ਲੱਗਦਾ ਵੀ ਮੈਂ ਫਲਾਣੀ ਪਾਰਟੀ ਨਾਲ ਜੁੜਿਆ, ਮੈਂ ਫਲਾਣੀ ਨਾਲ ਜੁੜਿਆ, ਤੇ ਮੈਂ ਵੀ ਪਤਾ ਨੀ ਸਾਡੇ ਕਿੰਨੇ ਕੁ ਸੱਕੇ ਨੇ।
0: ਬਿਲਕੁਲ,
3: ਮੈਂ ਨਾ ਕਿਉਂਕਿ ਹੁਣ ਭਾਰਤ ਬਾਈ ਚਲੋ ਵੈਸੇ ਕੋਈ ਗੱਲ ਨੋਰਮਲ ਹੋਵੇ, ਮੰਨ ਲਓ ਮੇਰਾ ਤੁਹਾਡੇ ਨਾਲ ਵਿਚਾਰ ਨਹੀਂ ਰਲਦਾ, ਤੁਹਾਡਾ ਮੇਰੇ ਨਾਲ ਨਹੀਂ ਰਲਦਾ, ਮੈਂ ਕਹਿ ਸਕਦਾ
0: ਜੀ,
3: ਮੰਨ ਲਓ ਹੁਣ ਮੈਂ ਚੈਨਲਾਂ ਤੇ ਤੁਹਾਡੇ ਖਿਲਾਫ਼ ਬੋਲਦਾ ਹਾਂ ਵੀ ਹਾਂਜੀ ਵੀ ਭਾਰਤ ਬਾਈ ਆਏ ਆ, ਤਾਂ ਭਾਰਤ ਬਾਈ ਉਵੇਂ ਮੈਂ ਇਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਇਹਨਾਂ ਨੇ ਪੰਜਾਬ ਦਾ ਆਹ ਨੁਕਸਾਨ ਕੀਤਾ, ਉਹ ਨੁਕਸਾਨ ਕੀਤਾ
0: ਜੀ,
3: ਤੇ ਕੱਲ ਨੂੰ ਜਦੋਂ ਮੈਂ ਤੁਹਾਡੇ ਨਾਲ ਨਾਲ ਆ ਜਾਂਦਾ ਫਿਰ ਮੈਂ ਕਹਾਂ ਵੀ ਭਾਰਤ ਬਾਈ ਵਰਗਾ ਤਾਂ ਬੰਦਾ ਕੋਈ ਨਹੀਂ ਹੈਗਾ ਜੀ।
0: ਬਿਲ ਮੈਂ ਇਸ ਚੀਜ਼ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਵੀ ਸੀ ਸੈਣੀ ਸਾਹਿਬ ਦੇ ਨਾਲ, ਜਿਸ ਪਾਸੇ ਤੁਸੀਂ ਇਸ਼ਾਰਾ ਦੇ ਰਹੇ ਹੋ ਕਿ ਜਿਵੇਂ ਕਿ ਬਹੁਤ ਸਾਰੇ ਕਹਿੰਦੇ ਨੇ ਕਿ ਆਪਣੇ ਬੀਬੀ ਖਾਲੜਾ ਉਹਨਾਂ ਨੂੰ ਮਤਲਬ ਕਿ MLA ਜਾਂ MP ਬਣਾ ਦੇਣਾ ਚਾਹੀਦਾ ਜਿੱਦਾਂ। ਮੈਂ ਤਾਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ, ਉਹ ਵੀ ਤਾਂ ਫਿਰ ਰਿਸ਼ਵਤ ਹੀ ਆ, ਉਹ ਤਾਂ ਸਮਝੌਤਾ ਹੋ ਜਾਣਾ ਉਹਨਾਂ ਦੀਆਂ ਜੋ ਸੀਗੀਆਂ ਸਾਰੀਆਂ ਕਾਰਵਾਈਆਂ ਨੇ ਜਾਂ ਜੋ ਵੀ ਉਹਨਾਂ ਦੀ ਸੋਚ ਹੈਗੀ ਆ, ਉਹ ਤਾਂ ਫਿਰ ਸਮਝੌਤਾ ਹੋ ਗਿਆ। ਜਿੱਦਾਂ ਕਿ ਫਿਲਮ ਦੇ ਵਿੱਚ ਵੀ ਦਰਸਾਇਆ ਗਿਆ ਕਿ ਖਾਲੜਾ ਸਾਹਿਬ ਮਤਲਬ ਕਿ ਆਪਣੇ ਨਾਲ ਸਮਝੌਤਾ ਨਹੀਂ ਕਰਨਗੇ ਉਹ ਚੀਜ਼ਾਂ ਦੇ ਨਾਲ, ਉਹਨਾਂ ਨੇ ਤਾਂ ਪਰਿਵਾਰ ਦੇ ਨਾਲ ਸਮਝੌਤਾ ਨਹੀਂ ਕੀਤਾ, ਤੇ ਤੁਸੀਂ ਸਿਆਸਤ ਇੱਕ ਕੁਰਸੀ ਦੇ ਕੇ ਉਹਨਾਂ ਨੂੰ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹੋ। ਮੈਂ ਤਾਂ ਇਹ ਚੀਜ਼ ਦੇ ਨਾਲ ਸਹਿਮਤ ਵੀ ਨਹੀਂ। ਜੇ ਬੀਬੀ ਖਾਲੜਾ ਜਾਂਦੇ ਨੇ ਕਿਸੇ ਪਾਰਟੀ ਦੇ ਵਿੱਚ, ਮੈਂ ਤਾਂ ਉਹਦੇ ਵਿੱਚ ਪੱਖ ਚ ਵੀ ਨਹੀਂ ਹੈਗਾ ਜੀ। ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕੀਤੀ ਵੀ ਉਹਨਾਂ ਨੂੰ ਤਾਂ ਜਾਣਾ ਹੀ ਨਹੀਂ ਚਾਹੀਦਾ ਕਿਸੇ ਸਿਆਸੀ ਧਿਰ ਦੇ ਨਾਲ।
3: ਮੈਂ ਤਾਂ ਭਾਰਜ ਬਾਈ ਜੀ, ਇਹ ਫਿਲਮ ਜਿਹੜੀ ਬਣੀ ਹੈ ਪੰਜਾਬ 95 1995 ਤੇ ਬਣੀ
0: ਜੀ,

0: ਕਿ ਨਹੀਂ ਕਹਿੰਦੇ ਕਿਸੇ ਨੂੰ ਖਾਲੜਾ ਸਾਹਿਬ, ਜਿਵੇਂ ਚਲੋ ਹੁਣ ਮੰਨ ਲਓ ਉਹਨਾਂ ਦੀ ਵਾਈਫ ਦਾ ਹੈ
1: ਜੀ
0: ਬੀਬੀ ਖਾਲੜਾ ਦਾ, ਵੀ ਜੋ ਕੁਛ ਮੰਨ ਲਓ ਜਾਂ ਉਹਨਾਂ ਦੇ ਬ੍ਰਦਰ ਦਾ, ਹੁਣ ਬਾਦਲ ਸਾਹਿਬ ਨੀ ਲਾ ਲਓ, ਮੈਂ ਕਹਿੰਦਾ ਵੀ ਭਾਵੇਂ ਕਾਂਗਰਸ ਨੇ ਤਾਂ ਚਲੋ ਤਾਂ ਮੁੱਖ ਦੋਸ਼ੀ ਵੀ ਹੈਗੀ ਹੈ,
1: ਜੀ
0: ਕਈ ਸਾਨੂੰ ਕਹਿ ਦੇਣਗੇ ਵੀ ਤੁਸੀਂ ਕਾਂਗਰਸ ਨੂੰ ਉਹ ਨੀ ਕਹਿੰਦੇ, ਕਿਉਂਕਿ ਕਾਂਗਰਸ ਤਾਂ ਉਦੋਂ ਹੈ ਹੀ ਸੱਤਾ ਵਿੱਚ ਸੀ
1: ਜੀ
0: ਹੈ। ਤੇ ਅੱਜ ਮੈਂ ਨਾ ਅੱਜ ਹੀ ਆ ਸੁਣਦਾ ਪਿਆ ਸੀ ਨਿਊਜ਼ 24 ਤੇ, ABP ਨਿਊਜ਼ ਤੇ ਸਰਨਾ ਸਾਹਿਬ ਬੈਠੇ ਸੀ।
1: ਜੀ
0: ਤੁਸੀਂ ਮੈਨੂੰ ਇਹ ਦੱਸੋ, ਇਹੀ ਮੈਂ ਕਹਿੰਦਾ ਭਾਰਤ ਬਾਈ ਜੀ, ਮੈਂ ਤਾਂ ਤੁਹਾਡੇ ਕੋਲ ਗੱਲ ਕੀਤੀ ਸੀ ਵੀ ਚਲੋ ਜੇ ਮੇਰਾ ਮਾੜਾ ਮੋਟਾ ਮਨ ਮੁਟਾਵ ਨਾ ਤੁਹਾਡੇ ਨਾਲ, ਚਲੋ ਉਹ ਹੁੰਦਾ ਵੀ ਆਪਣਾ ਸੈਟਲ ਹੋ ਗਿਆ ਇੱਧਰ ਹੋ ਗਿਆ,
1: ਬਿਲਕੁਲ ਹੈ ਜੀ।
0: ਜੇ ਮੈਂ ਤੁਹਾਨੂੰ ਰੋਜ਼ ਗਾਲਾਂ ਹੀ ਕੱਢੀ ਜਾਣਾ ਵੀ ਨੁਕਸਾਨ ਭਾਰਤ ਬਾਈ ਤੋਂ ਵੱਡਾ ਨੁਕਸਾਨ ਕਿਸੇ ਨੇ ਪੰਜਾਬ ਦਾ ਕੀਤਾ ਹੀ ਨੀ ਹੈਗਾ,
1: ਜੀ
0: ਤੇ ਮੈਂ ਕੱਲ ਨੂੰ ਉੱਠ ਕੇ ਆਖਾਂ ਵੀ ਵੀ ਵੀ ਹੁਣ ਵੀ ਜੇ ਪੰਜਾਬ ਨੂੰ ਸੰਭਾਲੇਗਾ ਤੇ ਭਾਰਤ ਬਾਈ ਵੀ ਸਾਡਾ ਸੰਭਾਲੇਗਾ
1: ਜੀ
0: ਹੈ। ਇਹੀ ਇਹੀ ਸਰਨਾ ਸਾਹਿਬ ਤੇ ਇਹੀ ਜਥੇਦਾਰ ਗੜਗੱਜ ਸਾਹਿਬ ਦੀ ਗੱਲ ਪਿਛਲੇ ਦਿਨ ਹੋਈ ਸੀ ਨਾ
1: ਜੀ,
0: ਇਹਨਾਂ ਦੀਆਂ ਵੀਡੀਓ, ਜਿੰਨੀ ਮੰਦੀ ਭਾਸ਼ਾ ਦੇ ਵਿੱਚ ਇਹਨਾਂ ਨੇ ਬਾਦਲ ਪਰਿਵਾਰ ਨੂੰ, ਬਾਦਲ ਸਾਹਿਬ ਨੂੰ ਟਾਰਗੇਟ ਕੀਤਾ ਹੈ,
1: ਜੀ
0: ਤੇ ਜਿੱਦੇ ਜਥੇਦਾਰ ਲੱਗ ਗਏ ਉਦੇ ਉਹੀ ਗੱਲ ਕਹਿੰਦੇ ਵੀ ਸਾਡੀ ਯੂਥ ਨੂੰ, ਸਾਡੇ ਨੌਜਵਾਨਾਂ ਨੂੰ ਬਾਦਲ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ
1: ਜੀ।
0: ਹੁਣ ਹੁਣ ਤੁਸੀਂ ਫਿਰ ਮੈਨੂੰ ਮੈਨੂੰ ਇਹ ਦੱਸੋ ਵੀ ਇਹ ਸਵਾਰਥ ਨਹੀਂ ਜਾਂ ਇਹ ਕੀ ਨਹੀਂ, ਤੁਸੀਂ
1: ਜੀ
0: ਦੱਸੋ, ਜਾਂ ਬਾਦਲ ਸਾਹਿਬ ਉਦੇ ਉਦਣ ਮਾੜੇ ਸੀ ਜਿੱਦਣ ਤੁਸੀਂ ਉਹਨਾਂ ਨੂੰ ਗਾਲਾਂ ਕੱਢਦੇ ਸੀ
1: ਜੀ,
0: ਹੈ, ਤੇ ਜਾਂ ਹੁਣ ਜਿੱਦਣ ਤੁਸੀਂ ਜਥੇਦਾਰ ਦੀ ਕੁਰਸੀ ਤੇ ਬਹਿ ਗਏ, ਹੁਣ ਤੁਸੀਂ ਨੌਜਵਾਨਾਂ ਨੂੰ ਕਹਿੰਦੇ ਤੁਸੀਂ ਵੀ ਤੁਹਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ,
1: ਬਿਲਕੁਲ ਗਲਤ ਹੈ ਜੀ।
0: ਇਹੀ ਸਰਨਾ ਸਾਹਿਬ ਬਾਦਲ ਆਪਣੇ ਜਥੇਦਾਰ ਗੜਗੱਜ ਸਾਹਿਬ ਦੋਵੇਂ ਇੱਕ ਹੀ ਧਿਰ ਦੇ ਬੰਦੇ ਨੇ
1: ਜੀ।
0: ਇਹੀ ਅੱਜ ਸਰਨਾ ਸਾਹਿਬ, ਮੈਂ ਉਹ ਸੰਦੀਪ ਚੌਧਰੀ ਦਾ ਪ੍ਰੋਗਰਾਮ ਆਉਂਦਾ ABP ਨਿਊਜ਼ ਤੇ,
1: ਜੀ
0: ਉਹਦੇ ਚ ਬੈਠੇ ਸੀ ਹੈ। ਇਹੀ ਇਹੀ ਸਰਨਾ ਸਾਹਿਬ ਉਹੀ ਗੱਲ ਉਸੇ ਗੱਲ ਨੂੰ ਕਹਿੰਦੇ ਬਿੱਟੂ ਤਾਂ, ਹੁਣ ਵੇਖੋ ਸਿਆਸਤ, ਬਿੱਟੂ ਤਾਂ ਕਹਿੰਦੇ ਵੀ ਉਹੀ ਗੱਲ ਹੈ ਵੀ ਇਹ ਤਾਂ ਵੀ ਪੂਰਾ ਵੀ ਵਿਰੋਧੀ ਹੈ ਸਿੱਖਾਂ ਦਾ
1: ਜੀ।
0: ਤੁਸੀਂ ਦੇਖੋ ਬਿੱਟੂ ਸਾਹਿਬ ਸੀ ਕਾਂਗਰਸ ਦੇ ਨਾਲ
1: ਜੀ,
0: ਪਹਿਲਾਂ
1: ਹੁਣ ਬੀਜੇਪੀ
0: ਜਿਹੜੀ ਧਿਰ ਨੇ ਸਿੱਖਾਂ ਦਾ, ਬਿੱਟੂ ਸਾਹਿਬ ਤੇ ਸਰਨਾ ਸਾਹਿਬ ਦੋਵੇਂ ਇੱਕ ਧਿਰ ਚ ਸੀ ਕਾਂਗਰਸ
1: ਜੀ।
0: ਅੱਜ ਕਹਿੰਦੇ ਵੀ ਬਿੱਟੂ ਸਾਹਿਬ ਜੀ ਕਹਿੰਦੇ ਵੀ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਕਾਂਗਰਸ ਨੇ ਕੀਤਾ, ਅੱਜ ਉਹ ਸਰਨਾ ਸਾਹਿਬ ਵੀ ਕਹਿੰਦੇ ਵੀ ਉਹੀ ਗੱਲ ਵੀ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੇ ਕੀਤਾ
1: ਜੀ।
0: ਹੁਣ ਫਿਰ ਇਹਨਾਂ ਨੂੰ ਕਿਹੜੇ, ਤੁਸੀਂ ਜਿੰਨੇ ਮਰਜ਼ੀ ਪ੍ਰੋਗਰਾਮ
1: ਜਿੱਧਰ ਜਾਣਗੇ ਉਹਨਾਂ ਦੀ ਬੋਲੀ ਬੋਲਣਗੇ, ਇਹਨਾਂ ਨੂੰ ਤਾਂ ਆਪਣੀ ਕੁਰਸੀ ਦੇ ਨਾਲ ਆ, ਇਹਨਾਂ ਨਾ ਤਾਂ ਲੋਕਾਂ ਨਾਲ,
0: ਇਹਨਾਂ ਨੂੰ
1: ਘਰ ਦੇ ਨਾਲ ਨਹੀਂ ਲੈਣਾ ਦੇਣਾ ਕਿਸੇ ਦਾ ਆਪਣੇ,
0: ਬਸ ਕਹਾਣੀ ਕਹਾਣੀ ਹੀ ਭਾਰਜ ਬਾਈ ਜੀ, ਉਹ ਇਹ ਸਿਆਸਤਦਾਨ ਜਿਹੜੇ ਨੇ ਨਾ ਜੀ, ਇਸੇ ਕਰਕੇ ਉਹ ਕਹਾਣੀ ਸੀ ਵੀ ਉਹ ਜਦੋਂ ਸਕੇ ਸਿਆਸਤਦਾਨ ਦਾ ਮੁੰਡਾ ਛੱਤ ਤੇ ਜਿਹੜਾ ਕਹਿੰਦਾ ਛਾਲ ਮਾਰਦੇ ਹੈ
1: ਜੀ।
0: ਅੱਜ ਜਿਹੜੇ ਆਪਾਂ ਔਰੰਗਜ਼ੇਬ ਬਾਰੇ ਜਾਂ ਹੋਰ ਕਹਾਣੀਆਂ ਸੁਣਨੇ ਆ ਵੀ ਆਪਣੇ ਭਰਾਵਾਂ ਨੂੰ ਮਾਰਤਾ ਜਾਂ ਫਲਾਣਾ ਕਰਤਾ, ਇਹ ਸਿਆਸਤ ਹੀ ਸੀ ਨਾ, ਸੱਤਾ ਹੀ ਸੀ ਨਾ
1: ਜੀ।
0: ਤੇ ਫਿਰ ਸਾਡੇ ਲੋਕਾਂ ਨੂੰ ਕਿਉਂ ਨੀ ਸਮਝ ਆਉਂਦੀ ਉਹੀ ਗੱਲ, ਅਸੀਂ ਇਹਨਾਂ ਦੇ ਮਗਰ ਮਗਰ ਉਹੀ ਗੱਲ ਹੈ, ਫੋਟੋ ਖਿਚਾ ਲਏ, ਕੋਈ ਫਲਾਣਾ ਕਰ ਲਏ, ਕੋਈ ਧਮਕਾਣਾ ਕਰ ਲਏ
1: ਜੀ,
0: ਅਸੀਂ ਸਾਰਾ ਦਿਨ ਇਹਨਾਂ ਦੇ ਮਗਰ ਲੱਗੇ ਫਿਰਨੇ,
1: ਬਿਲਕੁਲ ਹੈ ਜੀ।
0: ਕਦੀ ਅਸੀਂ ਕਿਸੇ ਦੇ ਪਿੱਛੇ ਤੁਰ ਪਏ ਨੇ, ਕਦੀ ਕਿਸੇ ਦੇ ਪਿੱਛੇ ਤੁਰ ਪਏ ਨੇ, ਇਹਨਾਂ ਚੋਂ ਘੱਟ ਕੌਣ ਹੈ ਉਹੀ ਗੱਲ, ਕੋਈ ਮੈਨੂੰ ਇੱਕ ਧਿਰ ਦੱਸ ਦੋ ਵੀ ਇਹਨਾਂ ਤੋਂ ਜਿਹੜੀ।
1: ਇਹਦੇ ਵਿੱਚ ਦੇਖੋ ਮੈਂ ਫਿਰ ਉਹੀ ਗੱਲ ਪਿਛਲੇ ਹਫ਼ਤੇ ਕੀਤੀ ਸੀ ਕਿ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਹੁਣ ਦੇਖੋ ਚਾਹੇ ਲੋਕ, ਜਦੋਂ ਪਰਮਿੰਦਰ ਜੀ ਵੀ ਗੱਲ ਕਰਕੇ ਗਏ ਨੇ ਕਿ ਸਾਡੇ ਉੱਥੇ ਪਿੰਡ ਵੀ ਦਿਖਾਈ ਜਾ ਰਹੀ ਹੈ, ਹੁਣ ਆਮ ਲੋਕ ਨੇ ਜਿਹੜੇ, ਠੀਕ ਹੈ ਜੀ, ਇੰਨੀਆਂ ਜੋ ਸਹੂਲਤਾਂ ਸਾਰਾ ਕੁਝ ਚੱਲ ਰਿਹਾ, ਠੀਕ ਹੈ, ਉਹ ਤੋਂ ਬਾਅਦ ਜਿਹੜਾ ਲੋਕਾਂ ਦੀ ਮਾਨਸਿਕਤਾ ਨੂੰ ਤਿਆਰ ਕਰਨ ਦੇ ਲਈ, ਉਹ ਚਾਹੇ 2027 ਦੀਆਂ ਚੋਣਾਂ ਨੇ, ਚਾਹੇ ਉਹ ਪਿਛਲੀਆਂ ਚੋਣਾਂ ਨੇ ਤੇ ਉਹ ਤੋਂ ਪਹਿਲਾਂ ਚੋਣਾਂ ਨੇ, ਜਿਹੜਾ ਅੱਜ ਮੀਡੀਆ ਦਾ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਨਾ, ਸਭ ਤੋਂ ਵੱਡਾ ਰੋਲ ਮੈਂ ਸਮਝਦਾ ਉਨਾ ਰੋਲ ਸਿਆਸਤਦਾਨਾਂ ਦਾ, ਉਨਾ ਰੋਲ ਆਮ ਲੋਕਾਂ ਦਾ, ਉਹਨਾਂ ਲੀਡਰਾਂ ਦਾ ਨਹੀਂ ਆ ਜਿੰਨਾ ਰੋਲ ਮੀਡੀਆ ਅਦਾ ਕਰ ਰਿਹਾ, ਕਿਹਦੀ ਸਰਕਾਰ ਲਿਆਉਣੀ ਆ, ਕਿੱਧਰ ਨੂੰ ਪ੍ਰਮੋਸ਼ਨ ਕਰਨੀ ਆ, ਤੇ ਉਹ ਜਿਹੜੀ ਚੀਜ਼ ਫੈਲਾਈ ਜਾ ਰਹੀ ਹੈ ਨਾ, ਉਹ ਬਹੁਤ ਵੱਡਾ ਕੁਐਸਚਨ ਖੜਾ ਕਰਦੀ ਹੈ ਇਹ ਚੀਜ਼ ਕਿ ਮੀਡੀਆ ਦਾ ਰੋਲ ਅਸਲ ਦੇ ਵਿੱਚ ਕੀ ਹੈ। ਹੁਣ ਦੇਖੋ ਜਿਹੜੇ ਆਮ ਲੋਕ ਨੇ, ਜਿਨ੍ਹਾਂ ਨੇ ਫਿਲਮ ਦੇਖ ਲਈ, ਜਿਨ੍ਹਾਂ ਨੇ ਫਿਲਮ ਦੇਖੀ ਆ ਜਾਂ ਦੇਖਣ ਜਾਣਾ ਜਾਂ ਜਿਹੜਾ ਦੇਖ ਵੀ ਲਈ ਹੈ, ਉਹਨੂੰ ਮਤਲਬ ਕਿ ਮੈਨੂੰ ਲੱਗਦਾ ਕਿ ਚਲੋ ਅਸੀਂ ਨਵੀਂ ਪੀੜ੍ਹੀ ਚ ਆ ਜਾਂਦੇ ਹਾਂ, ਠੀਕ ਆ, ਅਸੀਂ ਉਹ ਚੀਜ਼ਾਂ ਨਹੀਂ ਦੇਖੀਆਂ, ਅਸੀਂ ਸੁਰਤ ਜ਼ਰੂਰ ਸੰਭਾਲ ਲਈ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ, ਪਰ ਮੈਂ ਉਸ ਚੀਜ਼ ਨੂੰ ਫਿਲਮ ਦੇ ਤੌਰ ਦੇ ਉੱਤੇ ਲਿਆ, ਕੱਲ ਮੈਂ ਦੇਖੀ ਆ, ਪੂਰੀ ਫਿਲਮ ਦੇਖੀ ਆ, ਤੇ ਉਹਨੂੰ ਉੱਥੇ
0: ਬਿਲਕੁਲ
1: ਮਤਲਬ ਕਿ ਚਲੋ ਇੱਕ ਇਮੋਸ਼ਨਲ ਪੱਖ ਤੋਂ ਆਉਂਦਾ ਕਿ ਜਿੰਨਾ ਤਸ਼ੱਦਦ ਹੋਇਆ ਉਹ ਚਾਹੇ ਕਿਤੇ ਵੀ ਹੋਵੇ, ਕੱਲਾ ਇੰਡੀਆ ਦੀ ਜਾਂ ਪੰਜਾਬ ਦੀ ਗੱਲ ਨਹੀਂ ਕਰਦੇ,
0: ਤਕਲੀਫ

0: तकलीफ
1: नहीं
0: हुंदी
1: वो
0: है,
1: तो मनुखता दे
0: ठीक है।
1: मनुखता दे तौर ते तकलीफ
0: हां
1: हुंदी
0: जी,
1: है,
0: जो
1: बिल्कुल
0: होया
1: हुंदी है।
0: गलत होया, जिन्हां नूं बनदियां सजावां से उन्हां नूं देनियां चाहीदियां ने। जे अज वी बाहर घूम रहे हैं ते उन्हां नूं डकना चाहीदा है, अग्गे तो
1: बिल्कुल
0: ये चीजां ना वापरन। एक
1: बिल्कुल
0: मिसाल पैदा करनी चाहीदी है, वो चाहे केंद्र दियां सरकारां ने ते चाहे सूबे दियां सरकारां ने। पर गल आ जांदी है आम लोकां दी,
1: बिल्कुल
0: मुकद्दर जी, आम लोक जिहड़े ने कि उहनां नूं की उहनां नूं हुण आपां रेडियो दे उत्ते जां मीडिया दे विच इन्नियां गल्लां करदे आ, किन्ने क लोक ने इंडिया दे जां पंजाब दे ਜਿਹੜੇ ਇਸ ਸਾਰੇ ਮੁੱਦਿਆਂ ਨੂੰ ਜਿੱਦਾਂ ਆਪਾਂ ਡਿਸਕਸ ਕਰਦੇ ਆ, ਗੱਲਾਂ ਕਰਦੇ ਆ ਜਾਂ ਹੋਰ ਚੈਨਲ ਵੀ ਕਰਦੇ ਆ, ਉਹਨਾਂ ਨੂੰ ਸੁਣਦੇ ਆ, ਜਾਂ ਫਿਰ ਉਹਨਾਂ ਦੀ ਉਹਨਾਂ ਨੇ ਜੇ ਫਿਲਮ ਨੂੰ ਫਿਲਮ ਦੀ ਤੌਰ ਦੇ ਉੱਤੇ ਲੈ ਲਿਆ, ਠੀਕ ਆ, ਉਹਨਾਂ ਨੇ ਕੋ ਕੁਝ ਸਿਆਸਤ
1: ਬਿਲਕੁਲ
0: ਤੋਂ ਨਹੀਂ ਲੈਣਾ। ਉਹ ਜਿਹੜੇ ਮਤਲਬ ਕਿ ਫ੍ਰੀ ਬੱਸਾਂ ਦੇ ਵਿੱਚ ਤੁਰੇ ਫਿਰਦੇ ਆ, ਫ੍ਰੀ ਰਾਸ਼ਨ ਖਾ ਰਹੇ ਨੇ, ਉਹ ਉਹਨਾਂ ਨੇ ਤਾਂ ਉਧਰ ਨੂੰ ਭੱਜਣਾ ਜੀ। ਕੀ ਉਹਨਾਂ ਨੂੰ ਪਤਾ ਹੈ ਅਸਲ ਦੇ ਵਿੱਚ 95 ਚ ਕੀ ਹੋਇਆ ਸੀ, ਕਿ ਉਹਨਾਂ ਦੀ ਮਾਨਸਿਕਤਾ ਦੇ ਇਹ ਚੀਜ਼ਾਂ ਪ੍ਰਭਾਵ ਪਾਉਣਗੀਆਂ, ਇਹ ਉਹ ਜਾਗਰੂਕ ਹੋਣਗੇ, ਅੱਖਾਂ ਖੋਲਣਗੇ ਵੀ ਹਰ ਪਾਰਟੀ ਨੇ ਇਹੋ ਕੁਝ ਕੀਤਾ ਹੈ, ਅੱਜ ਦੀ ਹਕੂਮਤ ਵੀ ਉਹੋ ਕੁਝ ਹੀ ਕਰ ਰਹੀ ਹੈ।
1: ਬਿਲਕੁਲ ਭਾਰਤ ਜੀ, ਮੈਂ ਅਸੀਂ ਨਾ ਸਾਰਾ ਸਾਰਾ ਦਿਨ, ਚਲੋ ਜਦੋਂ ਵੀ ਚਲੋ ਤੁਹਾਡੇ ਨਾਲ ਗੱਲ ਹੁੰਦੀ ਹੈ, ਟਵਾਣਾ ਸਾਹਿਬ ਨਾਲ ਹੁੰਦੀ ਹੈ, ਤੁਹਾਡੇ ਨਾਲ
0: ਜੀ
1: ਵੀ ਸਾਡਾ ਕਈ ਕਈ ਗੱਲਾਂ ਤੇ ਜਿਹੜੀ ਨਾਲ ਆਪਾਂ ਹੁਣ ਸਾਰੇ ਇਕੱਠੀ ਆ, ਜਿਹੜੀ ਗੱਲ ਤੇ ਤੁਹਾਡੇ ਨਾਲ ਅਸੀਂ ਸਹਿਮਤ ਨਹੀਂ, ਆਪਾਂ
0: ਬਿਲਕੁਲ ਕਹਿ
1: ਆਰਗੂਮੈਂਟ ਵੀ
0: ਦਈ ਦੀ
1: ਕਰਦੇ
0: ਹੈ,
1: ਹਾਂ, ਆਹ ਗੱਲ
0: ਬਿਲਕੁਲ
1: ਤੁਹਾਡੀ ਸਹੀ ਹੈ,
0: ਸੁਣ ਵੀ ਲਈ ਦੀ ਹੈ,
1: ਕਹੀ
0: ਬਿਲਕੁਲ।
1: ਕਹੀ ਦੀ ਹੈ। ਪਰ ਗੱਲ ਉਹੀ ਹੈ ਨਾ ਵੀ ਜਿਹੜਾ ਹੁਣ ਇਹ ਅੱਜ ਦਾ ਮਸਲਾ ਹੈ, ਇਹ ਹੁਣ ਕਵੇ ਕੌਣ ਹੈ ਇਹਨਾਂ ਨੂੰ?
0: ਜੀ
1: ਜੇ ਲੋਕ ਸਿਆਣੇ ਹੋਣ ਤਾਂ ਇੱਕ ਤਾਂ ਗੱਲ ਪਹੁੰਚੀ ਨਾ,
0: ਜੀ
1: ਜਿਹੜੇ ਜਿਹੜੇ ਅੱਜ ਸਿਆਸਤਦਾਨਾਂ ਹੋੜ ਲੱਗੀ ਪਈ ਹੈ ਸਾਰਿਆਂ ਦੀ, ਜਿਹੜੇ ਆ ਵਿਖਾਣਦੇ ਨੇ ਫਿਲਮਾਂ,
0: ਜੀ
1: ਇਹ ਸਭ ਦਾ ਰੋਲ ਹੈ ਕਿਸੇ ਨਾ ਕਿਸੇ ਥਾਂ ਤੇ, ਹਰ ਇੱਕ ਧਿਰ ਦਾ ਰੋਲ।
0: ਜੀ
1: ਜੇ ਕੋਈ ਉਹੀ ਗੱਲ ਹੈ ਵੀ ਉਹ ਮੰਨ ਲਓ ਉਹ ਪਾਰਟੀ ਛੱਡ ਕੇ ਉਹਦੇ ਚੱਪੜ ਗਿਆ, ਕੋਈ ਉਹ ਛੱਡ ਕੇ ਦੂਜੀ ਚੱਪੜ ਗਿਆ,
0: ਜੀ
1: ਉਸੇ ਧਿਰ ਨੂੰ ਜੇ ਜਿੰਨੇ ਸਾਰਾ ਕੁਝ ਦਿੱਤਾ, ਹੁਣ ਮੈਂ ਰਵਨੀਤ ਬਿੱਟੂ ਦੀ ਲਾ ਲਓ ਗੱਲ,
0: ਜੀ
1: ਵੀ ਇਹਨੂੰ ਸਾਰਾ ਕੁਝ ਤਾਂ ਕਾਂਗਰਸ ਨੇ ਦਿੱਤਾ, ਅੱਜ ਹੁਣ ਇਹ ਕਹਿੰਦੇ ਵੀ ਕਾਂਗਰਸ ਮਾੜੀ ਹੈ,
0: ਜੀ
1: ਜਿਹੜੀ ਧਿਰ ਤੇ ਰਹਿ ਕੇ ਸਾਰਾ ਕੁਝ ਉਹੀ ਗੱਲ ਹੈ,
0: ਜਿੱਥੋਂ
1: ਇਹਨਾਂ
0: ਤੁਹਾਡੇ
1: ਨੇ
0: ਪਰਿਵਾਰ ਬਣੇ ਨੇ, ਅਹੁਦੇ ਲਏ ਨੇ, ਉਹਨਾਂ ਨੂੰ ਵੀ ਮਾੜਾ ਕਹਿ ਰਹੇ ਹੋ
1: ਸਾਰਾ ਕੁਝ ਬਣਿਆ
0: ਜੀ।
1: ਪਰ ਹੁਣ ਇਹ ਸਭ ਤੋਂ ਵੱਡੇ ਨਾ ਭਾਰਤ ਬਾਈ ਜੀ, ਮੈਂ ਵਾਰ ਵਾਰ ਇਹ ਗੱਲ ਕਹਿੰਦਾ, ਸਭ ਤੋਂ ਵੱਡੇ ਕਸੂਰਵਾਰ ਲੋਕ ਨੇ, ਜਿੰਨਾ ਚਿਰ ਇਹ ਲੋਕ ਨੇ ਨਾ ਸਮਝਦੇ
0: ਜੀ
1: ਇਹ ਛਿੱਤਰ ਖਾਂਦੇ ਰਹਿਣਗੇ ਤੇ ਇਹਨਾਂ ਦੇ ਕਰਮਾਂ 'ਚ ਇਹ ਹੈਗੇ ਨੇ ਤੇ ਪੈਂਦੇ ਰਹਿਣਗੇ ਇਹਨਾਂ ਦੇ,
0: ਜੀ ਬਿਲਕੁਲ
1: ਕਿਉਂਕਿ ਇਹ ਲੋਕ ਜਿਹੜੇ ਨੇ ਇਹ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ, ਜਿਵੇਂ ਕੱਲ ਵੀ ਚਲੋ ਅਸੀਂ ਤਾਂ ਨਿਊਜ਼ ਫੋਲੋ ਕਰਦੇ ਰਹਿੰਦੇ ਹਾਂ, ਸੁਣਦੇ ਰਹੀਦਾ,
0: ਜੀ
1: ਇਹ ਜੇ ਮੰਨ ਲਓ ਤੁਸੀਂ, ਮੰਨ ਲਓ ਤੁਹਾਡੀ ਕਮਾਈ ਹੈ
0: ਜੀ,
1: ਮੇਰੀ ਕਮਾਈ ਹੈ, ਮੈਂ ਉਹਦਾ ਟੈਕਸ ਮੈਂ ਆਪਣੀ ਕਮਾਈ ਚੋਂ ਭਰਨਾ, ਤੇ ਇਹਨਾਂ ਲੀਡਰਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਹ ਸਰਕਾਰੀ ਕੋਟੇ ਚ ਮਿਲਦੀ ਹੈ,
0: ਜੀ ਉੱਤੇ ਟੈਕਸ
1: ਉਹ
0: ਕੋਈ ਨਹੀਂ
1: ਤਨਖਾਹ ਦਾ ਟੈਕਸ ਉਹਦਾ ਟੈਕਸ ਆਮ ਲੋਕ ਭਰਦੇ ਜੀ,
0: ਜੀ
1: ਟੈਕਸ ਹੈਗਾ ਪਰ ਭਰਦੇ
0: ਸਰਕਾਰ
1: ਆਮ
0: ਖੁਦ
1: ਲੋਕ ਨੇ,
0: ਭਰਦੀ ਹੈ ਆਪਣਾ
1: ਸਰਕਾਰ
0: ਜੀ,
1: ਨਹੀਂ
0: ਸਰਕਾਰੀ
1: ਫਿਰ
0: ਖਾਤੇ ਜੋ
1: ਲੋਕਾਂ
0: ਭਰਦੇ ਨੇ, ਆਪਣੇ ਖਾਤੇ ਜੋ ਨਹੀਂ
1: ਫਿਰ
0: ਭਰਦੇ ਜਿਹੜਾ
1: ਫਿਰ
0: ਆਉਂਦਾ ਹਨਾ
1: ਉਹੀ ਗੱਲ ਨਾ, ਫਿਰ ਫਿਰ
0: ਜੀ
1: ਲੋਕ ਜਿਹੜੇ ਨੇ ਲਾਲਾ ਲਾਲਾ ਕਰਦੇ ਪਿੱਛੇ ਫਿਰਦੇ ਨੇ ਇਹਨਾਂ ਦੇ ਪਿੱਛੇ ਫੋਟੋਆਂ ਖਿਚਾਉਣ ਨੂੰ, ਕੋਈ ਫਲਾਣਾ
0: ਜੀ
1: ਕੋਲ ਧਮਕਾਣਾ ਹੈ, ਤੇ ਫਿਰ ਇਹ ਜੇ ਜਿੰਨਾ ਦੇ ਇਹ ਨਾ ਸਮਝਣਗੇ ਸਾਡੇ ਵਰਗੇ ਤੇ ਅਸੀਂ ਛਿੱਤਰ ਖਾਣੇ ਹੀ ਨੇ ਨਾ ਜੀ,
0: ਜੀ
1: ਤੇ ਫਿਰ ਫਿਰ ਸਾਨੂੰ ਸਮਝਾਉਣ ਵਾਲਾ ਕੌਣ ਹੋਊਗਾ?
0: ਬਿਲਕੁਲ ਹੈ ਜੀ,
1: ਦਿੱਕਤ ਤਾਂ ਇਹੀ ਹੈ ਨਾ, ਮੈਂ ਹੁਣ ਭਾਵੇਂ ਬਾਦਲ ਸਾਹਿਬ ਵਰੀ ਨੇ ਭਾਵੇਂ ਕੋਈ ਜਿੰਨੇ ਵੀ ਨੇ ਵੀ ਉਹ ਜਦੋਂ ਹੁਣ ਅੱਜ ਹੁਣ ਵੇਖ ਲਓ ਤੁਸੀਂ ਕਿਵੇਂ, ਮੈਂ ਤਾਂ ਹੈਰਾਨ ਹੋਇਆ ਪਿਆ ਵਾਂ ਵੀ 95 ਚ ਖਾਲੜਾ ਸਾਹਿਬ ਦੀ ਮੰਨ ਲਓ ਉਹ ਹੋਈ ਡੈਥ ਹੋਈ ਜਾਂ
0: ਜੀ
1: ਜੋ ਵੀ ਹੋਇਆ, ਅੱਜ 25 ਸਾਲਾਂ ਬਾਅਦ ਕਹਿੰਦੇ ਵੀ ਅੱਜ ਹੀ ਇਨਸਾਫ ਮਿਲੇਗਾ, ਹੁਣ ਅਸੀਂ ਸਾਰਿਆਂ ਨੇ ਗੁਰੂ ਘਰਾਂ ਚ ਲਾਤੀਆਂ, ਸਭ ਨੇ ਲਾਤੀਆਂ ਹੈ
0: ਮੁਕੱਦਰ ਬਾਈ ਜੀ। ਦੇਖੋ
1: ਵੀ
0: ਜੇ
1: ਅੱਜ
0: ਆਪਾਂ ਨੂੰ ਆਪਣੀਆਂ ਏਜੰਸੀਆਂ ਤੇ ਵਿਸ਼ਵਾਸ ਨਹੀਂ ਨਾ ਉਸ ਸਮੇਂ ਦੇ ਵਿੱਚ ਜੋ ਕੁਝ, ਚਲੋ ਉਹ ਕੈਨੇਡਾ ਤੱਕ ਪਹੁੰਚ ਕਰਕੇ ਆਏ ਨੇ ਜਾਂ ਹੋਰ ਮੁਲਕਾਂ ਤੱਕ ਗਏ ਨੇ, ਉੱਥੇ ਵੀ ਉਹਨਾਂ ਦੇ ਰਿਕਾਰਡ ਪਏ
1: ਬਿਲਕੁਲ
0: ਹੋਣਗੇ। ਜੇ ਸਾਨੂੂੰ ਅੱਜ ਦੇ ਸਮੇਂ ਦੇ
1: ਸਾਰੇ
0: ਵਿੱਚ
1: ਹੋ
0: ਪ੍ਰਾਈਵੇਟ ਜਿਹੜੇ ਨੇ ਜਾਂਚ ਕਰਤਾ ਹੈਗੇ ਨੇ,
1: ਬਿਲਕੁਲ
0: ਲੋਕ ਆਫੀਸਰ ਹੈਗੇ ਨੇ, ਜੇ ਸਾਨੂੰ ਆਪਣੀਆਂ ਏਜੰਸੀਆਂ ਦੇ ਉੱਤੇ ਜਾਂ
1: ਬਿਲਕੁਲ
0: ਨਹੀਂਗਾ, ਘੱਟੋ ਘੱਟ ਉਹ ਜਿਹੜੀਆਂ
1: ਬਿਲਕੁਲ
0: ਕੈਨੇਡਾ ਹੈ ਹਿਊਮਨ ਰਾਈਟ ਦੀ ਗੱਲ ਕਰਦਾ ਹੈ, ਸਾਰੀਆਂ ਚੀਜ਼ਾਂ ਨੇ, ਚਲੋ ਸਵਾਲ ਤਾਂ ਅੱਜ ਦੁਨੀਆ ਦੇ ਉੱਤੇ ਜੋ
1: ਬਿਲਕੁਲ
0: ਕੁਝ ਜੰਗਾਂ ਲੱਗੀਆਂ ਉਹਨੇ ਉਹ ਵੀ ਨਹੀਂ ਆਵਾਜ਼ ਚੱਕ ਰਹੇ,
1: ਬਿਲਕੁਲ
0: ਤੇ ਜੇ ਅਸੀਂ ਬਾਹਰੋਂ ਜਾਂਚ ਕਰਵਾ ਲਈਏ, ਜੇ ਕਰਾਉਣੀ ਆ ਤਾਂ ਫਿਰ ਇੱਕ ਵਾਰੀ ਜਾਂ ਫਿਰ ਕੇਂਦਰ ਆਪ ਆਪਣੇ ਪੱਧਰ ਦੇ ਉੱਤੇ ਹੀ ਐਲਾਨ ਕਰ ਦੇਵੇ ਭਾਈ ਜੋ ਕੁਝ ਹੋਇਆ ਆ, ਚਾਹੇ ਉਹ ਗੁਜਰਾਤ ਦੇ ਵਿੱਚ ਹੋਇਆ ਤੇ ਚਾਹੇ ਉਹ ਪੰਜਾਬ ਦੇ ਵਿੱਚ ਹੋਇਆ ਤੇ ਜਿੰਨੇ ਵੀ ਸਮੇਂ ਸਮੇਂ ਦੇ ਉੱਤੇ ਆ। ਹੁਣ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਮਸਲਾ ਰਿਹਾ, ਸਾਲ ਡੇਢ ਸਾਲ ਹੋ ਗਿਆ ਉੱਥੇ, ਅਜੇ ਵੀ ਉਹ ਜਿੱਦਾਂ ਮੈਨੂੰ ਨਾਂ ਵਿਸਰ ਗਿਆ ਆਪਣਾ ਕੀ ਸੀ ਨਾਂ ਇਲਾਕੇ ਦਾ ਜਿੱਥੇ ਅੱਜ ਵੀ ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ, ਆਪਣਾ ਮੋਦੀ ਸਾਹਿਬ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਧਰਲੇ ਪਾਸੇ। ਜਿੱਥੇ
1: ਤਾਂ
0: ਉਹ
1: ਮਣੀ ਮਣੀਪੁਰ ਹੋ
0: ਮਣੀਪੁਰ
1: ਰਿਹਾ,
0: ਮਣੀਪੁਰ ਹਾਂਜੀ
1: ਮਣੀਪੁਰ,
0: ਮਣੀਪੁਰ ਕੀ ਹੋਇਆ
1: ਹਾਂ
0: ਉੱਥੇ, ਉੱਥੇ ਦੀ ਜਾਂਚ ਕਰਾ ਲਓ।
1: ਨਹੀਂ ਮਣੀਪੁਰ ਹੋ ਰਿਹਾ ਆ ਜਿਹੜਾ ਬਾਈ ਜੀ, ਮੈਂ ਕਹਿੰਦਾ ਨਾ ਅਸਲ ਚ ਨਾ ਵੀ ਕੋਈ ਵੀ ਚੀਜ਼ ਆ ਉਹਦਾ ਕਿਤੇ ਨਾ ਕਿਤੇ ਅੰਤ ਤਾਂ ਆਉਣਾ ਹੀ ਹੁੰਦਾ। ਮੈਂ ਆ ਹਮਾਸ ਦੇ ਵਿੱਚ ਇੰਨਾ ਕੁਛ ਹੋਇਆ, ਤੁਸੀਂ ਦੇਖੋ ਇੱਕ ਜੰਗ ਦਾ ਇੱਕ ਨਿਯਮ ਹੁੰਦਾ, ਇੱਕ ਕਾਨੂੰਨ
0: ਜੀ
1: ਹੁੰਦਾ ਵੀ ਜਿਹੜੇ ਸਕੂਲ ਕਾਲਜ, ਤੁਸੀਂ ਦੇਖੋ ਵੀ ਜਿੱਥੇ ਇਲਾਜ ਕਰਾਉਂਦੇ ਹਸਪਤਾਲਾਂ ਦੇ ਉੱਤੇ ਬੰਬ ਸੁੱਟੇ ਹੋਣ,
0: ਜੀ
1: ਤੇ ਕੋਈ ਕੋਈ ਕੋਈ ਪੂਰੀ ਦੁਨੀਆ ਚ ਕੋਈ ਬੋਲਣ ਵਾਲਾ ਲੱਭਿਆ ਹੋਵੇ ਵੀ
0: ਜੀ
1: ਵਾਕਈ ਯਾਰ ਉਹਨਾਂ ਨੂੰ ਵੀ ਤੁਸੀਂ ਤੁਸੀਂ ਅਸੀਂ ਅਸੀਂ ਕੀ ਉਮੀਦ ਕਰਦੇ ਹਾਂ ਵੀ ਸਾਡੇ ਵਰਗੇ ਆਮ ਬੰਦਿਆਂ ਨੂੰ ਕੋਈ ਇਨਸਾਫ਼ ਮਿਲੇਗਾ,
0: ਜੀ
1: ਜਿੱਥੇ ਇੰਨੇ ਹਜ਼ਾਰਾਂ ਲੋਕ ਮਾਰਤੇ ਹੋਣ ਉਹ
0: ਜੀ
1: ਹਸਪਤਾਲਾਂ ਚ ਬੈਠੇ ਤੇ ਸਕੂਲਾਂ ਚ ਬੈਠੇ
0: ਜੀ
1: ਹੈ, ਤੇ ਉੱਥੇ ਉੱਥੇ ਕੋਈ ਆਵਾਜ਼ ਚੁੱਕਣ ਵਾਲਾ ਹੈਗਾ ਜੀ?
0: ਨਾਲੇ ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਮੈਂ ਸੋਚਦਾ ਸੀ ਫਿਲਮ ਦੇਖ ਕੇ, ਚਲੋ ਉਹਦੇ ਵਿੱਚ ਪਤਾ ਨਹੀਂ ਬਹੁਤ ਸਾਰੇ ਦੋਸਤ ਮੇਰੇ ਨਾਲ ਸਹਿਮਤ ਵੀ ਨਹੀਂ ਹੋਣਗੇ, ਕਿ ਜੋ ਉਸ ਸਮੇਂ ਏਜੰਸੀਆਂ ਨੇ, ਚਾਹੇ ਉਹ ਕੇਂਦਰ ਦੀਆਂ ਸੀ ਕਿਸੇ ਵੀ ਸਰਕਾਰ ਦੀਆਂ ਸੀ, ਉਸ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਰੋਲ ਨਿਭਾਇਆ, ਜਿਹੜੇ 8-10 ਜਣਿਆਂ ਨੂੰ ਜਿਹੜੀ ਸਜ਼ਾ ਮਿਲੀ ਹੈ, ਉਹਨੂੰ ਤਾਂ ਘੱਟੋ ਘੱਟ ਐਪਰੀਸ਼ੀਏਟ ਕਰਨਾ
1: ਬਿਲਕੁਲ।
0: ਚਾਹੀਦਾ ਨਾ, ਅਸੀਂ ਉਹਨੂੰ ਵੀ ਘੜੀਸ ਰਹੇ ਹਾਂ ਵਿੱਚੇ।
1: ਹਾਂ ਬਿਲਕੁਲ, ਜੇ ਇੱਕ ਏਜੰਸੀ ਨੇ ਮੰਨ ਲਓ ਪੰਜਾਬ ਸਟੇਟ ਦੀ ਪੁਲਿਸ ਨੇ ਧੱਕਾ ਕੀਤਾ ਤੇ
0: ਧੱਕਾ
1: ਦੂਜੀ
0: ਕੀਤਾ,
1: ਸੀਬੀਆਈ ਨੇ ਉਹੀ ਗੱਲ
0: ਸੀਬੀਆਈ ਨੇ
1: ਇਨਸਾਫ਼ ਦਿੱਤਾ,
0: ਇਨਸਾਫ਼ ਵੀ ਤਾਂ ਘੱਟੋ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਨਾ, 8-10 ਜਣੇ ਤਾਂ ਅੰਦਰ ਸੀਗੇ ਨਾ ਉਸ ਸਮੇਂ ਚ।
1: ਨਹੀਂ ਬਿਲਕੁਲ ਬਿਲਕੁਲ ਬਾਈ ਜੀ, ਗੱਲ ਉਹੀ ਹੈ। ਤੁਸੀਂ ਨਾ ਮੈਂ ਤਾਂ ਅੱਗੇ ਕਿੰਨੀ ਵਾਰੀ ਕਹਿੰਦਾ ਵੀ ਜੇ ਹੁਣ ਮੰਨ ਲਓ ਮੈਂ ਹੁਣ ਤੁਸੀਂ ਉਹ ਰਾਤ ਨੂੰ ਮੈਂ ਤੁਹਾਡੇ ਘਰ ਆ ਕੇ ਬੰਦੂਕ ਲੈ ਕੇ ਖਲੋ ਜਾ ਵੀ ਭਾਰਤ ਭਾਈ
0: ਜੀ,
1: ਰੋਟੀ ਖਵਾਓ, ਤੇ
0: ਬਿਲਕੁਲ
1: ਸਵੇਰ ਨੂੰ ਆ ਕੇ ਪੁਲਿਸ ਖਲੋ ਜੇ ਵੀ
0: ਜੀ,
1: ਤੇਰੇ ਘਰੇ ਕਿਉਂ ਆਇਆ ਸੀ ਬੰਦਾ,
0: ਲੋਕ
1: ਤੇ
0: ਤਾਂ
1: ਤੁਸੀਂ ਕਿੱਥੇ
0: ਵਿਚਾਰੇ
1: ਜਾਓ?
0: ਦੋਵੇਂ ਪਾਸੇ ਪੁੜਾਂ ਦੇ ਵਿੱਚ ਫਸੇ ਹੋਏ ਸੀ, ਕਿੱਧਰ ਜਾਣ ਉਹਦੇ ਵਿੱਚ। ਹੁਣ ਦੇਖੋ ਇਹ ਤਾਂ
1: ਬਹੁਤ
0: ਚਲੋ ਇੱਕ ਅੱਤਵਾਦ ਦੇ, ਇੱਕ ਤਾਂ ਉਹ ਹੋ ਗਏ, ਇਹ ਦੂਸਰੇ ਪਾਸੇ ਪੁਲਿਸ
1: ਬਿਲਕੁਲ
0: ਆਪਣੀ ਅੱਤ ਮਚਾ ਰਹੀ ਹੈ, ਤੇ ਤੀਸਰੇ ਪਾਸੇ ਲੋਕ
1: ਬਿਲਕੁਲ
0: ਜਿਹੜੇ ਨੇ ਆਪਣੀ ਸ਼ਰੀਕੇ ਬਾਜ਼ੀਆਂ ਦੇ ਵਿੱਚ ਕਿਤੇ ਮਾੜੀ ਮੋਟੀ ਲਾਗ ਡਾਟ ਹੈ ਉਹ ਕੱਢ ਰਹੇ ਨੇ, ਲੋਕ ਤਾਂ ਹਰ ਚਾਰੋਂ ਪਾਸਿਆਂ ਤੋਂ ਘਿਰੇ ਹੋਏ ਨੇ, ਕੀ ਪਤਾ ਕਿਹੜੀ ਕੌਣ
1: ਬਾਈ ਜੀ
0: ਸ਼ਰੀਕੇਬਾਜ਼ੀ ਕੱਢ ਜਾਂਦਾ ਜੀ।
1: ਭਾਰਤ ਬਾਈ ਜੀ, ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਅਸੀਂ ਨਾ ਮੈਂ ਮਾਫ ਕਰਨਾ, ਮੈਂ ਇਹ ਗੱਲ ਕਹਿੰਦਾ ਵੀ ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮੰਨ ਲਓ ਆਪਣੇ ਸ਼ਰੀਕੇ ਕਬੀਲੇ ਚ
0: ਜੀ ਬਿਲਕੁਲ
1: ਇੱਧਰ ਉੱਧਰ ਪਿੰਡ ਚ ਮੰਨ ਲਓ ਕੋਈ ਕੋਈ ਮੰਨ ਲਓ ਕੋਈ ਕੋਈ ਆਪਾਂ ਚਲੋ ਵੀ ਮੰਨ ਲਓ ਕੋਈ ਸੋਹਣੀ ਕੁੜੀ ਹੈ ਕੋਈ ਕੁਛ ਹੈ,
0: ਜੀ
1: ਆਪਾਂ ਮੰਨ ਲਓ ਹੋਰ ਹਿਸਾਬ ਨਾਲ ਵਿੱਚ ਬਾਈ ਜੀ, ਜਦੋਂ ਬੰਦੂਕ ਦਾ ਜ਼ੋਰ ਹੋਵੇ ਨਾ
0: ਜੀ,
1: ਉੱਥੇ ਜੋ ਕੁਛ, ਇਹ ਤਾਂ ਇਹ ਖਲੜਾ ਵਾਲੀ ਮੂਵੀ ਚ 1% ਵੀ ਨਹੀਂ ਵਿਖਾਇਆ ਗਿਆ
0: ਬਿਲਕੁਲ ਹੈ ਜੀ, ਬਿਲਕੁਲ
1: ਜੋ ਕੁਛ ਉਦੋਂ ਹਾਲਾਤ
0: ਹਾਲਾਤ ਸੀਗੇ,
1: ਜੋ ਕੁਛ ਉੱਥੇ ਉੱਥੇ ਕੁਛ ਹੋਇਆ
0: ਜੀ,
1: ਉਹੀ ਗੱਲ ਪਰ ਕੀ ਕੀ ਕਹਿ ਸਕਦਾ ਕੋਈ ਆਮ ਬੰਦਾ, ਹੁਣ ਮੰਨ ਲਓ ਕਿਸੇ ਦੇ ਘਰ ਕੇ ਆ ਕੇ ਖਲੋ ਜੇ ਕੋਈ ਕੀ ਕੀ ਕਰੂਗਾ ਜੀ?
0: ਜੀ ਬਿਲਕੁਲ ਹੈ ਜੀ,
1: ਇਸ ਕਰਕੇ ਬਾਈ ਜੀ ਇਸੇ ਕਰਕੇ ਆਪਾਂ ਕਹਿੰਦੇ ਵੀ ਇਹ ਹੈ ਸਾਰੇ, ਆਪਾਂ ਇੱਕ ਧਿਰ ਨੂੰ ਕਿਸੇ ਨੂੰ ਮਾਫ਼ ਕਰ ਦੀ ਵੀ ਹਾਂਜੀ ਕੋਈ ਤਾਂ ਸਹੀ ਸੀ
0: ਜੀ
1: ਕੋਈ ਗਲਤ ਸੀ,
0: ਬਿਲਕੁਲ
1: ਸਾਰੇ ਇੱਕੋ ਜੀ ਉਹਦੇ ਵਾਸਤੇ ਜਵਾਬਦੇਹ ਹੈਗੇ ਨੇ,
0: ਬਿਲਕੁਲ ਹੈ ਜੀ,
1: ਆਪਾਂ ਕਿਸੇ ਨੂੰ ਕਹਿ ਦਈਏ ਕਿਸੇ ਨੂੰ ਨਾ ਕਹਿ ਦਈਏ, ਹੁਣ ਕਹਾਣੀਆਂ ਤੋਂ ਉਹੀ ਨੇ ਬਾਈ ਭਰਜ ਬਾਈ ਜੀ ਵੀ ਆਪਾਂ ਤਾਂ ਵਾਰ ਵਾਰ ਇਹੀ ਗੱਲ ਕਹਿੰਦੇ ਵੀ ਸਾਨੂੰ ਪੜਚੋਲ ਘੱਟੋ ਘੱਟ ਇਸ ਗੱਲ ਤੇ ਕਰਨੀ ਚਾਹੀਦੀ ਵੀ ਉਹ
0: ਜੀ
1: ਸਮਾਂ ਦੁਬਾਰਾ ਨਾ ਆਵੇ,
0: ਦੁਬਾਰਾ ਨਾ ਆਵੇ ਜੀ,
1: ਉਸ ਗੱਲ ਤੇ ਅਸੀਂ ਕਰਨ ਨੂੰ ਤਿਆਰ ਨਹੀਂ ਹੈਗੇ, ਅਸੀਂ ਖੁੱਲਾ ਛੱਡਤਾ ਖਲਣਾ ਵਾਲੀ ਵੀਡੀਓ ਵਿਖਾ ਕੇ ਵੀ ਖੁੱਲਾ ਛੱਡਤਾ ਵੀ ਦੂਜੀ ਧਿਰ ਨੇ ਐਂ ਕੀਤਾ ਜੀ,
0: ਹੁਣ ਕਿਹੜਾ ਨਹੀਂ ਹੋਇਆ
1: ਕਾਰਨ
0: ਜੀ,
1: ਕੀ ਬਣੇ
0: ਪਿਛਲੇ ਘਟਨਾਵਾਂ ਚੱਕ ਲਓ, ਪਿਛਲੇ 6 ਮਹੀਨਿਆਂ ਦੀਆਂ ਕਿੰਨੀ ਅੱਤ ਮੱਚੀ ਹੋਈ ਸੀਗੀ,
1: ਬਿਲਕੁਲ
0: ਐਨਕਾਊਂਟਰ ਤੇ ਐਨਕਾਊਂਟਰ ਨਹੀਂ ਹੁੰਦੇ ਸੀ ਉਦੋਂ, ਹੁਣ ਨਹੀਂ ਕੋਈ ਆਵਾਜ਼ ਚੱਕਦਾ
1: ਨਹੀਂ, ਆ ਹੁਣ ਵੀ ਹੋਏ ਨੇ ਝਾੜੂ
0: ਜੀ,
1: ਵਾਲੇ ਸਰਕਾਰ ਤੇ 48 ਐਨਕਾਊਂਟਰ ਹੋਏ ਨੇ
0: ਜੀ, ਬਿਲਕੁਲ ਹੈ ਜੀ,
1: ਸਾਰੇ ਨੀ ਕੀਤੇ ਨੇ ਬਾਈ ਜੀ, ਗੱਲ ਉਹੀ ਆ ਵੀ ਜੇ ਅਸੀਂ ਵੀ ਅਸੀਂ ਕੱਲੀ ਮੰਨ ਲਓ ਸਿਕਿਉਰਿਟੀ ਫੋਰਸ ਨੂੰ ਆਖੀਏ ਜਾਂ ਦੂਜੀ, ਅਸੀਂ ਆਪ ਵੀ ਜੇ ਹੁਣ ਅਸੀਂ ਉਹੀ ਧੱਕਾ ਕਰੀ ਜਾਵਾਂਗੇ
0: ਜੀ,
1: ਵੀ ਅਸੀਂ ਅਗਲੇ ਨੂੰ ਕਹੀਏ ਵੀ ਹਾਂ ਉਹ ਨੀ ਉਹੀ ਗੱਲ, ਜੇ ਹੁਣ ਅਸੀਂ ਮੰਨ ਲਓ ਪਿਸਤੌਲ ਦੇ ਉੱਤੇ ਤੁਰੀ ਫਰੀਏ ਤਾਂ ਫਿਰ ਅਗਲੀ
0: ਜੀ
1: ਧਿਰ ਨੇ ਵੀ ਤਾਂ ਧੱਕਾ ਕਰਨਾ ਨਾ, ਉਹ ਮੈਨੂੰ
0: ਬਿਲਕੁਲ
1: ਰਾਤ ਨਾ ਔਜਲਾ ਬਾਈ ਜੀ ਨਾਲ ਗੱਲ ਕਰਦਿਆਂ ਮੈਂ ਕੱਲ, ਚਲੋ ਮੈਂ ਸੁਣੀ ਵੀ ਸੀ ਉਹ ਟਵਾਣਾ ਸਾਹਿਬ ਗੱਲ ਕਰਦੇ ਪਏ ਜੀ,
0: ਜੀ
1: ਤੇ ਉਹ ਔਜਲਾ ਬਾਈ ਜੀ ਗੱਲ ਕਹਿੰਦੇ ਵੀ ਖਾਲੜਾ ਸਾਹਿਬ ਕਹਿੰਦੇ ਵੀ ਆਹ ਕਾਮਰੇਡ ਨੇ, ਕਹਿੰਦੇ ਵੀ ਇਹ ਰਾਹ ਦਾ ਰੋੜਾ ਨੀ ਇਹਨਾਂ ਨੂੰ ਹਟਾਉਣਾ ਜ਼ਰੂਰੀ ਹੈ
0: ਜੀ,
1: ਤੇ ਫਿਰ ਜੇ ਹੁਣ ਮੰਨ ਲਓ ਕਾਮਰੇਡ ਮੰਨ ਲਓ ਵੀ ਮੰਨ ਲਓ ਆਪਣੀ ਰਾਹ ਦਾ ਰੋੜਾ ਨੀ, ਤੇ ਫਿਰ ਮੇਰੇ
0: ਅਗਲਿਆਂ ਨੇ ਵੀ ਫਿਰ ਰੋੜਾ ਹੀ ਹਟਾਇਆ ਨਾ, ਫਿਰ ਉੱਥੇ ਜਦੋਂ ਇਹ ਕਵਾਂਗੇ ਫਿਰ ਅਗਲੇ ਕਹਿਣਗੇ ਵੀ ਇਦਾਂ ਕਾਹਤੋਂ ਕਹਿੰਦੇ ਹੋ ਨਾ ਜੀ,
1: ਫਿਰ ਗੱਲ ਤਾਂ
0: ਉੱਥੇ
1: ਜੇ
0: ਹੀ ਆ ਨਾ,
1: ਅਸੀਂ ਇੱਕ ਪਾਸੇ ਅਸੀਂ ਲੜਾਈ ਲੜੀ, ਇੱਕ ਪਾਸੇ ਅਸੀਂ ਲੜਾਈ ਲੜੀ ਹੈ
0: ਜੀ,
1: ਹੈ ਤੇ ਇੱਕ ਪਾਸੇ ਅਸੀਂ ਫਿਰ ਕਹਿੰਦੇ ਵੀ ਸਾਡੇ ਨਾਲ ਤਾਂ ਜਾਂ ਤਾਂ ਅਸੀਂ ਮੰਨ ਲਓ ਖੁੱਲ ਕੇ ਲੜਾਈ ਲੜਾਈ ਲੜੀ ਹੈ,
0: ਜੀ
1: ਜੋ ਅਗਲੇ ਤੋਂ ਹੋਇਆ ਉਹ ਅਵੇ ਨੀ ਕੀਤਾ, ਜੋ ਸਾਡੇ ਤੋਂ ਹੋਇਆ ਅਸੀਂ ਕੀਤਾ,
0: ਬਿਲਕੁਲ ਹੈ ਜੀ,
1: ਇੱਕ ਪਾਸੇ ਅਸੀਂ ਫਿਰ ਵਿਚਾਰੇ ਬਣਨੇ ਆ ਵੀ ਸਾਡੇ ਨਾਲ ਐ ਹੋਏ,
0: ਇਹ ਤਾਂ ਮੁਕੱਦਰ ਬਾਈ ਜੀ ਆਵਾਮ ਨੂੰ ਸਮਝਣ ਦੀ ਜ਼ਰੂਰਤ ਹੈ। ਹੁਣ ਦੇਖੋ ਮੈਂ ਰਾਜਨ ਸੈਣੀ ਸਾਹਿਬ ਨਾਲ ਗੱਲ ਉਦੋਂ ਕਰਨ ਲੱਗਿਆ ਸੀਗਾ ਪਰ ਉਹਨਾਂ ਦੀ ਕਾਲ ਵਿੱਚ ਕੱਟ ਹੋ ਗਈ ਵਿੱਚ, ਤੇ ਉਹ ਚਲੋ ਮੈਂ ਉਸੇ ਗੱਲ ਨੂੰ ਵਧਾਉਣਾ, ਮੈਂ ਮਾਨ ਸਾਹਿਬ ਦੀ ਗੱਲ ਕਰ ਰਿਹਾ ਸੀ ਕਿ ਇੰਨਾ ਕੁਝ ਹੋਣ ਦੇ ਬਾਅਦ ਹਫਤਾ ਬਾਹਰ ਰਹੇ ਨੇ ਸੂਬੇ ਤੋਂ, ਉਪਾਸਨਾ ਕੀਤੀ ਹੈ, ਠੀਕ ਹੈ, ਰਿਲੈਕਸ ਹੋ ਕੇ ਆਏ ਨੇ, ਜੋ ਪੰਜਾਬ ਦੇ ਵਿੱਚ
1: ਬਿਲਕੁਲ
0: ਚਲੰਤ ਮੁੱਦੇ ਚੱਲ ਰਹੇ ਨੇ, ਜੇ ਪ੍ਰੈਸ ਕਾਨਫਰੰਸ ਤੁਸੀਂ ਕਰਵਾਈ ਵੀ ਹੈ ਉਹਦੇ ਵਿੱਚ ਲੋਕ ਤੁਹਾਨੂੰ ਸਵਾਲ ਕਰ ਰਹੇ ਨੇ, ਘੱਟੋ ਘੱਟ ਉਹਦਾ ਜਵਾਬ ਹੀ ਦਿਓ। ਤੁਸੀਂ ਇੱਕ ਜ਼ਿੰਮੇਵਾਰ ਸੂਬੇ ਦੇ ਕਰਤਾ ਧਰਤਾ ਹੋ, ਉੱਠਣ ਦਾ ਕੀ ਮਕਸਦ ਬਣਦਾ ਉਹਦੇ ਵਿੱਚ? ਦੂਸਰਾ ਦੇਖੋ, ਹੁਣ ਇੰਨਾ ਕੁਝ ਹੋ ਰਿਹਾ, ਚਲੋ ਬਾਕੀ ਧਿਰਾਂ ਹੈਗੀਆਂ ਜਾਂ ਮੀਡੀਆ ਹੈਗਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਪਰ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਲੜਕੇ ਨੇ, ਇੱਕ ਅਮਰੀਕਾ ਇੱਕ ਜਲੰਧਰ ਦੇ ਵਿੱਚ ਨੇ, ਇੰਨਾ ਕੁਝ ਵਾਪਰ ਰਿਹਾ ਸੂਬੇ ਦੇ ਵਿੱਚ ਕਿ ਉਹਨਾਂ ਦਾ ਆਪਾਂ ਹੁਣ ਤੱਕ ਕਦੇ ਬਿਆਨ ਸੁਣਿਆ ਹੈ ਕਿ ਉਹ ਕਾਹਤੋਂ ਨਹੀਂ ਦਖਲ ਅੰਦਾਜ਼ੀ ਕਰ ਰਹੇ? ਆਪ ਆਵਾਮ ਜਿਹੜਾ ਉਹ ਅੱਡੀਆਂ ਭਾਰ ਹੋਇਆ ਪਿਆ ਜੀ।
1: ਬਸ ਉਹੀ ਗੱਲ ਹੈ ਬਾਈ ਜੀ, ਅਸਲ ਚ ਨਾ ਇਹ ਸਿਆਸਤ ਨੂੰ ਚੱਲਣ ਵਾਸਤੇ ਆਮ ਲੋਕਾਂ ਦੀਆਂ ਲਾਸ਼ਾਂ ਚਾਹੀਦੀਆਂ ਨੇ, ਉਹਦੇ ਤੇ ਇਹਨਾਂ ਨੇ ਖੇਡਣਾ
0: ਜੀ।
1: ਉਹਦੇ ਕਰਕੇ ਅਸਲ ਮੁੱਦੇ ਜਿਹੜੇ ਨੇ ਨਾ ਤਾਂ ਉਹ ਲੋਕਾਂ ਦੇ ਧਿਆਨ ਚ ਆਉਂਦੇ ਨੇ ਵੀ ਸਾਡੇ ਹਾਲਾਤ ਕੀ ਬਣੇ ਪਏ ਨੇ
0: ਜੀ,
1: ਇਹ ਉਹ ਸਾਨੂੰ ਵਰਤਣ ਵਾਲੇ ਪਾਸੇ ਤੁਰੇ ਪਏ ਨੇ, ਭਾਵੇਂ ਕੋਈ ਵੀ ਹੈ, ਮੈਂ ਕਹਿੰਦਾ ਇਹਨਾਂ ਚ ਕੋਈ ਘੱਟ ਨੀ, ਕੋਈ ਧਿਰ, ਸਭ ਇੱਕੋ ਹੀ ਰਲੇ ਕਬੂਤਰ ਨੇ, ਭਾਵੇਂ ਬੋਲੇ ਤੇ ਚੀਨੇ ਸਭ
0: ਸਿਮਰਜੀਤ
1: ਰਲੇ
0: ਸਿੰਘ
1: ਨੇ।
0: ਮਾਨ ਹੋਣਾ ਤਾਂ ਬੜੀ ਮੈਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਸਤਲੁਜ ਦੇ ਉੱਤੇ ਕੋਈ ਬਿਆਨਬਾਜ਼ੀ ਹੈ ਕਦੇ ਆਪਾਂ ਸੁਣੀ ਅੱਜ ਤੱਕ
1: ਬਾਈ
0: ਆਈ ਆ ਕੋਈ?
1: ਸਾਰੀ ਉਮਰ ਬਾਈ ਮੈਨੂੰ ਇੱਕ IPS ਅਫਸਰ ਮੰਨ ਲਓ ਰਿਟਾਇਰ ਹੋ ਕੇ ਸਾਰੀ ਉਮਰ ਸਿਆਸਤ ਕਰ ਗਿਆ
0: ਜੀ,
1: ਹੈ ਤੇ ਉਹਨੇ ਉਹ ਕੀ ਦਿੱਤਾ, ਦੀਪ ਸਿੱਧੂ ਦੇ ਸਿਰ ਚ ਗੋਲੀ ਵੱਜੀ ਸੀ ਜੀ, ਅਸੀਂ UN ਜਾਵਾਂਗੇ
0: ਨਹੀਂ,
1: ਅੱਜ
0: ਗੋਟ ਫਾਰਮ ਆ, ਬੀਅਰ ਬੀਅਰ ਦੀਆਂ
1: ਮੈਂ
0: ਫੈਕਟਰੀਆਂ ਨੇ, ਹੋਰ ਕੀ ਚਾਹੀਦਾ ਹੈ, ਦਿੱਤਾ ਸਾਰਾ ਕੁਝ ਦਿੱਤਾ।
1: ਮੈਂ ਮੈਂ ਮੈਂ ਉਹੀ ਗੱਲ ਕਹਿੰਦਾ ਭਾਰਤ ਬਾਈ ਜੀ, ਜੇ ਸਾਡੇ ਸਾਡੇ ਲੋਕ ਚੱਜਦੇ ਹੋਣ, ਭਾਵੇਂ ਉਹ ਭਾਵੇਂ ਬਾਦਲਾਂ ਨੂੰ ਵੋਟ ਪਾਉਣ ਵਾਲੇ, ਭਾਵੇਂ ਕਾਂਗਰਸ ਨੂੰ ਪਾਉਣ ਵਾਲੇ, ਭਾਵੇਂ ਸਿਮਰਜੀਤ ਮਾਨ ਨੂੰ ਪਾਉਣ ਵਾਲੇ
0: ਜੀ,
1: ਉਹ ਅੱਜ ਇਸ ਬੰਦੇ ਨੂੰ ਪੁੱਛਣ ਦਾ ਵੀ ਤੂੰ ਉਦਣ ਕਹਿਣ ਦਿਆ ਵੀ ਉਹਦੇ ਮੱਥੇ ਚ ਗੋਲੀ ਵੱਜੀ, ਅਸੀਂ UN ਜਾਵਾਂਗੇ,
0: UN ਜਾਵਾਂਗੇ, ਉਹ ਤੁਸੀਂ ਇੰਡੀਆ ਚ ਇਹ ਮੁੱਦਾ ਚੱਕ ਲੈਂਦੇ ਬਥੇਰਾ ਹੈ, UN ਕੀ ਜਾਣ ਦੀ ਜ਼ਰੂਰਤ ਹੈ, UN ਇਹਨਾਂ ਵਿਹਲਾ ਥੋੜੀ ਆ ਪਈ, ਏਦਾਂ ਦੇ ਮੁੱਦੇ ਮਾੜੇ ਮੋਟੇ ਜਿਹੜੇ ਇੱਕ ਦੋ ਮੁੱਦੇ ਨੇ ਉਹ ਉਹਨਾਂ ਦੇ ਪਿੱਛੇ ਧਿਆਨ ਦੇਣਗੇ।
1: ਇਹਨਾਂ ਲੋਕਾਂ ਨੂੰ ਭਰਜ ਬਾਈ ਜੀ, ਆਮ ਲੋਕਾਂ ਦੀ ਮਾਨਸਿਕਤਾ ਬੜਾ ਬੜੀ ਚੰਗੀ ਤਰ੍ਹਾਂ ਪਤਾ ਵੀ ਇਹ ਕਿੰਨੇ
0: ਕਿੱਦਾਂ ਖੇਡਣਾ ਹੈ, ਬਹੁਤ ਪਤਾ ਹੈ ਜੀ,
1: ਠੀਕ ਹੈ, ਆਪਣੀਆਂ ਇੱਕ ਤਾਂ ਆਪਣੇ ਘਰਾਂ ਦੀਆਂ ਮੁਸ਼ਕਿਲਾਂ ਚ ਘਿਰੇ ਲੋਕ ਨੇ ਸਾਰੀ ਰੋਟੀ ਪਾਣੀ ਦੇ ਚੱਕਰ ਚ, ਦੂਜੀ ਗੱਲ ਇਹ ਹੈ ਵੀ ਜੇ ਨਹੀਂ ਵੀ ਘਿਰੇ ਤੇ ਫਿਰ ਲਾਈ ਲੱਗ ਲੋਕ ਨੇ ਉਹ, ਜੇ ਮੈਨੂੰ ਇਹ ਲੱਗਦਾ ਵੀ ਮੈਨੂੰ ਫੋਟੋ ਖਿਚਾਉਣ ਦਾ ਵੀ ਕਿਸੇ ਲੀਡਰ ਨਾਲ, ਮੈਂ ਉਹਦੇ ਨਾਲ ਖਿਚਾਲਾ, ਮੈਂ ਉਹਦੇ ਨਾਲ ਖਿਚਾਲਾ
0: ਜੀ,
1: ਹੈ ਅਸੀਂ ਫੁਕਰੇ ਬਹੁਤ ਫੁਕਰੇ ਸਿਰੇ ਦੇ ਹਾਂ
0: ਜੀ,
1: ਹੈ ਤੇ ਜੇ ਸਾਨੂੰ ਕੋਈ ਪੰਪ ਦੇ ਦਿੰਦਾ ਜਿਵੇਂ ਸਵੇਰੇ ਟਾਉਣਾ ਸਾਹਿਬ ਉਹ ਗੱਲ ਕਰਦੇ ਪਏ ਸੀ ਉਹਦੇ ਵਿੱਚ, ਉਹ ਆ ਨਾ ਮੈਂ ਕਿੰਨੀ ਵਾਰੀ ਗੱਲ ਕੀਤੀ ਆ, ਮੈਂ ਸਾਡੇ ਹਰਿਆਣੇ ਦਾ ਦੀਪਕ ਫੌਜੀ ਮੁੰਡਾ ਹੈ
0: ਹਾਂਜੀ,
1: ਉਹ ਨਾ ਕਿਸਾਨੀ, ਤੁਸੀਂ ਦੇਖੋ ਉਹਦਾ ਚੈਨਲ ਕਿਸਾਨੀ, ਮੈਂ ਤੁਹਾਨੂੰ ਲਿੰਕ ਭੇਜਦਾ, ਕਿਸਾਨੀ ਅੰਦੋਲਨ ਚ ਨਾ ਉਹਨੇ ਆਪਣਾ ਚੈਨਲ ਬਣਾਇਆ
0: ਜੀ,
1: ਤੇ ਉਦੋਂ ਉਹ ਗੱਲਾਂ ਕਰਦਾ ਹੁੰਦਾ ਸੀ ਆਮ ਕਿਸਾਨੀ ਮਸਲੇ ਦੀਆਂ, ਦੂਜੀਆਂ ਤੀਜੀਆਂ ਹਰਿਆਣੇ ਦੇ ਮਸਲੇ ਚ
0: ਜੀ,
1: ਤੇ ਉਹਨੂੰ ਨਾ ਵੀ ਮੰਨ ਲਓ ਆਮ ਲੋਕ ਜਿੰਨੇ ਕੁ ਥੋੜੇ ਬਹੁਤੇ ਸੁਣ ਸਕਦੇ ਨੇ ਉਨੇ ਕੁ ਸੁਣ ਸਕਦੇ
0: ਜੀ,
1: ਉਹ ਬੰਦੇ ਨੇ ਉਹ ਖੇਡ ਕੀ ਖੇਡੀ, ਉਹਦਾ ਰੋਜ਼ ਦਾ ਪ੍ਰੋਗਰਾਮ, ਅੱਜ ਮੈਂ ਕਿਸਾਨੀ ਅੰਦੋਲਨ ਤੋਂ ਬਾਅਦ ਉਹਦਾ ਕਈ ਵਾਰੀ ਮੈਂ ਵੇਖਦਾ ਵਾ, ਉਹਦਾ ਹਰ ਰੋਜ਼ ਦਾ ਕੰਮ ਇਹ ਹੈ ਸਿੱਖਾਂ ਨੂੰ ਜੀ ਅਮਰੀਕਾ ਚ ਐ ਹੋ ਗਿਆ, ਉਹ ਹੋ ਗਿਆ, ਅਮਰੀਕਾ ਨੇ ਚੱਕ ਲਿਆ ਜੀ ਫਾਲਾ, ਉਹ ਫੂਕ ਛਕਾਉਣ ਦਾ ਕੰਮ ਹੈ ਪੂਰਾ
0: ਜੀ,
1: ਹੈ ਤੇ ਤੁਸੀਂ ਤੁਸੀਂ ਉਹਦੇ ਚੈਨਲ ਦੇ ਵਿਊ ਵੇਖ ਰਹੇ ਜੀ ਜਾ ਕੇ, ਉਹਦਾ ਉਹਦਾ ਕੰਟੈਂਟ ਵੇਖ ਲਿਓ, ਸਿਰਫ ਹੋਰ ਉਹਨੂੰ ਕੋਈ ਮਸਲਾ ਨੀ ਹੈਗਾ, ਫਲਾਣੇ ਥਾਂ ਤੇ ਸਿੱਖਾਂ ਦਾ ਐ ਹੋ ਗਿਆ ਜੀ, ਫਲਾਣੇ ਥਾਂ ਤੇ ਐ ਹੋ ਗਿਆ
0: ਜੀ,
1: ਅਸੀਂ ਫੁਕਰੇ ਸਿਰੇ ਦੇ ਆ, ਜੇ ਸਾਨੂੰ ਕੋਈ ਮਗਰ ਮਗਰ ਲਾਉਣ ਵਾਲਾ ਲੱਗ ਜੇ ਅਸੀਂ ਉਹਦੇ ਪਿੱਛੇ, ਉਹੀ ਗੱਲ ਅਸੀਂ ਪੂਰੇ ਐਨ ਉਹੀ ਗੱਲ ਰੱਜ ਕੇ ਤੁਰਨੇ ਆ
0: ਜੀ, ਬਿਲਕੁਲ,
1: ਕਦੀ ਕੋਈ ਸਾਡਾ ਕੱਲ ਨੂੰ ਕੋਈ ਹੋਰ ਹੀਰੋ ਆ ਜਾਂਦਾ, ਕਦੀ ਕੋਈ ਹੋਰ ਆ ਜਾਂਦਾ
0: ਜੀ,
1: ਇਸ ਕਰਕੇ ਸਾਡੇ ਸਮਝ ਨੀ ਆਉਂਦੀ ਭਾਰਤ ਬਾਈ ਜੀ, ਨਾ ਸਾਡੇ ਆਉਣੀ ਮੈਨੂੰ ਤਾਂ ਲੱਗਦਾ ਨੀ ਹੈਗਾ, ਹੋ ਸਕਦਾ ਚਲੋ ਜੇ ਆ ਜੇ ਤਾਂ ਚੰਗੀ ਗੱਲ ਹੈ,
0: ਬਿਲਕੁਲ,
1: ਪਰ ਜਿਵੇਂ ਦੇ ਹਾਲਾਤ ਬਣੇ ਪਏ ਨੇ ਨਾ, ਇਹ ਸਭ ਧਿਰਾਂ ਸਾਨੂੰ ਯੂਜ਼ ਕਰਦੀਆਂ ਪਈਆਂ ਨੇ ਜੀ, ਚੰਗੀ ਤਰ੍ਹਾਂ ਰੱਜ ਕੇ,
0: ਬਿਲਕੁਲ ਹੈ ਜੀ,
1: ਮੈਂ ਤਾਂ ਇੱਕ 95 ਦੀ ਗੱਲ ਹੈ ਖਾਲੜਾ ਸਾਹਿਬ ਦੀ, ਆ ਹੁਣ ਹੁਣ ਹੁਣ ਕਿਉਂ ਉਹੀ ਗੱਲ ਵੀ ਆ ਸਾਰੀਆਂ ਧਿਰਾਂ ਨੂੰ ਤੁਸੀਂ ਦੇਖੋ, ਮੈਂ ਕਹਿੰਦਾ ਇਹੀ ਜਥੇਦਾਰ ਸਾਹਿਬ ਜਿਹੜੇ ਨੇ, ਮੈਂ ਮੈਨੂੰ ਅਫਸੋਸ ਇਹ ਹੈ ਵੀ ਸਭ ਤੋਂ ਵੱਡੀ ਉਪਾਧੀ ਤੇ ਨਾ ਜਿਹਨਾਂ ਨੂੰ ਸਿੱਖਾਂ ਨੂੰ ਸੰਦੇਸ਼ ਦੇਣਾ ਵੀ ਮੰਨ ਲਓ ਅਕਾਲ ਤਖ਼ਤ ਤੋਂ ਕੋਈ ਵੀ ਬੰਦਾ ਬੈਠਾ ਹੋਵੇ ਉੱਥੇ, ਉਹਨੇ ਸੰਦੇਸ਼ ਦੇਣਾ ਨਾ
0: ਜੀ,
1: ਹੈ ਤੇ ਇਹੀ ਜਥੇਦਾਰ ਸਾਹਿਬ ਬਾਦਲਾਂ ਨੂੰ ਗਾਲਾਂ ਕੱਢਦੇ ਸੀ, ਅੱਜ ਕਹਿੰਦੇ ਅਸੀਂ ਸਤਲੁਜ ਦੇ ਕੰਢੇ ਤੇ ਅਰਦਾਸ ਕਰਨੀ ਹੈ ਜੀ, ਕਿ
0: ਤੁਹਾਨੂੰ ਲੱਗਦਾ ਕੱਲ ਨੂੰ ਉੱਥੇ ਗੁਰੂ ਘਰ ਦਾ ਨਾ ਸਾਰ ਦੇਣ ਕਿਤੇ
1: ਬਣਾ ਦੇਣਗੇ ਜੀ, ਬੜਾ ਕੁਛ ਕਰਨਗੇ
0: ਜੀ,
1: ਵੋਟਾਂ ਮਿਲਣੀਆਂ ਚਾਹੀਦੀਆਂ ਨੇ ਇਹਨੂੰ। ਉਹੀ ਉਹ ਗੁਰੂ ਘਰ ਵੀ ਤਾਂ ਸਾਡੇ ਪੈਸੇ ਨਾਲ ਹੀ ਬਣਨੇ ਨੇ, ਆਪਣੇ ਥੋੜੀ ਬਣਾਉਣੇ।
0: ਬਿਲਕੁਲ ਬਿਲਕੁਲ
1: ਬਣਾ ਦੇਣਗੇ ਜੀ, ਬੜਾ ਕੁਛ ਕਰਨਗੇ।
0: ਪਰ
1: ਅਫਸੋਸ ਹੈ ਵੀ ਸਾਡੇ ਇਹ ਪਤਾ ਨੀ ਕਿਉਂ ਨੀ ਸਮਝ ਆਉਂਦੀ ਪਈ, ਅਸੀਂ ਇੱਕ ਧਿਰ ਨੂੰ ਛੱਡਨੇ ਆ, ਦੂਜੀ ਦੇ ਮਗਰ ਫਿਰਨੇ ਆ, ਦੂਜੀ ਨੂੰ ਛੱਡਦੇ ਆ, ਤੀਜੀ ਦੇ ਮਗਰ ਫਿਰਨੇ
0: ਆ। ਇਸ ਹਿਸਾਬ ਦੇ ਨਾਲ ਤਾਂ ਮੁਕੱਦਰ ਜੀ ਆਪਣੇ ਗਦਰੀ ਬਾਬਿਆਂ ਦੀ ਜਦੋਂ ਗੱਲ ਕਰਦੇ ਆ, ਉਹਨਾਂ ਨੇ ਬੱਜ ਬੱਜ ਘਾਟ ਦੀ ਗੱਲ ਆਉਂਦੀ ਹੈ, ਕਲਕੱਤੇ ਦੀ, ਹੋਰ ਸਾਰੀਆਂ ਚੀਜ਼ਾਂ ਤੇ ਸਨਮਾਨ ਤਾਂ ਫਿਰ ਉੱਥੇ ਵੀ ਜਾ ਕੇ ਅਰਦਾਸ ਕਰਾਉਣੀ ਚਾਹੀਦੀ ਆ, ਉੱਥੇ ਵੀ ਜੋ ਕੁਝ ਵਾਪਰਿਆ, ਕਾਲੇ ਪਾਣੀਆਂ ਦੀਆਂ ਸਜਾਵਾਂ, ਤੇ ਉਹਨਾਂ ਨੂੰ ਤਾਂ ਉਹ ਸੇਖ ਹੀ ਨੀ ਮੰਨਦੇ ਬਹੁਤ ਸਾਰੇ ਲੋਕ।
1: ਨਹੀਂ ਔਜਲਾ ਬਾਈ ਜੀ ਰੋਜ਼ ਹੀ ਟਵਾਣਾ ਰੇਡੀਓ ਤੋਂ ਕਮੈਂਟ ਕਰ ਦਿੰਦੇ ਨੇ, ਆ ਬਾਬਾ ਬੂਝਾ ਸਿੰਘ ਗਦਰੀ ਬਾਬਿਆਂ ਵਾਂਗੂ ਬਾਹਰੋਂ ਹੀ ਆਇਆ ਸੀ।
0: ਬਿਲਕੁਲ ਜੀ, ਭਕਨਾ ਜੀ ਹੋਰ ਸਾਰੇ,
1: ਤੇ ਉਹ ਕੀ ਸੀ, ਉਹ ਇੱਥੇ ਆ ਕੇ ਉਹਨਾਂ ਨੇ ਬਾਹਰੋਂ ਆ ਕੇ ਇੱਥੇ ਆਜ਼ਾਦੀ ਦੀ ਲੜਾਈ ਲੜੀ
0: ਜੀ,
1: ਹੈ ਤੇ ਉਹ ਗੱਲ ਇਹ ਹੈ ਵੀ ਉਹ ਹੁਣ ਉਦੋਂ ਸਰਕਾਰ ਬਾਦਲ ਸਾਹਿਬ ਦੀ ਸੀ ਤੇ ਬਾਦਲ ਸਾਹਿਬ ਨੇ ਮਾਰਿਆ,
0: ਤੇ
1: ਉਹ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਉਹਨਾਂ ਨੇ, ਮੈਨੂੰ ਬੜਾ ਅਫਸੋਸ ਹੋਇਆ ਉਦੋਂ, ਮੈਂ ਔਜਲਾ ਬਾਈ ਜੀ ਨਾਲ ਵੀ ਗੱਲ ਕਰਦਾ ਸੀ, ਹੋ ਸਕਦਾ ਸਾਡੇ ਵਿਚਾਰਾਂ ਦੇ ਮਤਭੇਦ ਹੋਣ, ਮੰਨ ਲਓ ਕੋਈ, ਮੰਨ ਲਓ ਸੈਣੀ ਬਾਈ ਜੀ, ਔਜਲਾ ਬਾਈ ਜੀ, ਕੋਈ ਕਾਂਗਰਸ ਨਾਲ ਸਮਰਥਕ ਹੈ, ਕੋਈ ਕਿਸੇ ਨਾਲ ਹੈ
0: ਜੀ,
1: ਪਰ ਜਿਹੜੇ ਉਹ ਬੰਦੇ ਆ ਕੇ ਲੜੇ ਬਾਹਰੋਂ ਆ ਕੇ ਆਪਣੀ ਵਧੀਆ ਜ਼ਿੰਦਗੀ ਜਿਉਂਦੇ ਤੇ ਜਿਨ੍ਹਾਂ ਨੇ ਜਾਨ ਦਿੱਤੀ, ਉਹ ਬਾਦਲ ਸਾਹਿਬ ਦੇ ਸਮਰਥਕ ਸੀ ਇੱਕ, ਉਹ
0: ਬਿਲਕੁਲ
1: ਆਪਣਾ ਹੈ ਕਹਿੰਦੇ ਫੜ ਦੋ ਪੂਛ, ਕਹਿੰਦੇ ਬਾਬੇ ਬੂਝੇ ਜੀ
0: ਜੀ।
1: ਹੁਣ ਇਸ ਤੋਂ ਵੱਡਾ ਅਫਸੋਸ ਨਾ ਅਫਸੋਸ ਕੀ ਹੋਊਗਾ, ਮੰਨ ਲਓ ਕੋਈ, ਮੰਨ ਲਓ ਮੈਂ ਕਿਸੇ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਪਰ ਜਿਹੜੀ ਉਹਨਾਂ ਦੀ ਕੁਰਬਾਨੀ ਆ, ਮੈਂ ਕਹਾਂ ਵੀ ਫਲਾਣੇ ਦੀ ਪੂਛ ਫੜ ਦੋ, ਧਮਕਾਣੇ ਦੀ ਪੂਛ ਫੜ ਦੋ, ਤੇ ਫਿਰ ਅਸੀਂ ਕੀ ਅਸੀਂ ਆਪਣੇ ਕੱਲੇ ਨਿੱਜ ਤੱਕ ਨੀ ਖੜੇ, ਅਸੀਂ ਕੀ ਸਾਨੂੰ ਪੰਜਾਬ ਨਾਲ ਜਾਂ ਦੂਜੀਆਂ ਚੀਜ਼ਾਂ ਨਾਲ ਮਤਲਬ ਹੈਗਾ, ਕੋਈ ਨਹੀਂ ਹੈਗਾ, ਸਿਰਫ ਸਾਨੂੰ ਮਤਲਬ ਹੈ ਵੀ ਜੇ ਮੰਨ ਲਓ ਬਾਦਲ ਸਾਹਿਬ ਜਾਂ ਕਾਂਗਰਸ ਜਾਂ ਕੋਈ ਵੀ ਹੈ, ਜੇ ਉਹ ਉਤਲੀ ਕੁਰਸੀ ਤੇ ਪਹੁੰਚੇਗਾ, ਹੋ ਸਕਦਾ ਛੋਟੀ ਮੋਟੀ ਸਾਨੂੰ ਵੀ ਮਿਲ ਜਾਵੇ, ਕਹਾਣੀ ਇੰਨੀ ਕੋਈ ਹੈ,
0: ਬਿਲਕੁਲ
1: ਇੰਨੀ ਹੀ ਕਹਾਣੀ ਹੈ ਨਾ
0: ਜੀ।
1: ਇਸ ਕਰਕੇ ਭਾਰਜਭਾਈ ਜੀ ਬੜਾ ਅਫਸੋਸ ਹੈ ਜੋ ਵੀ ਹੋ ਰਿਹਾ ਨਾ
0: ਜੀ,
1: ਕੋਈ ਘੱਟ ਨੀ ਹੈ ਇਹਨਾਂ ਤੋਂ
0: ਜੀ,
1: ਚਲੋ ਕਰ ਲੋ ਗੱਲ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ,
1: ਸਤਿ ਸ੍ਰੀ ਅਕਾਲ
0: ਜੀ। ਲੋ ਦੋਸਤੋ, ਗੱਲਬਾਤ ਜਦੋਂ ਹੁੰਦੀ ਹੈ ਤਾਂ ਦੂਰ ਤੱਕ ਵੀ ਜਾਂਦੀ ਹੈ, ਤੇ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਚੰਗੀ ਤਰ੍ਹਾਂ ਸੁਣ ਵੀ ਲਈਦੀ ਹੈ ਤੇ ਸੁਣਾ ਵੀ ਲਈਦੀ ਹੈ, ਤੇ ਲਾਈਨਾਂ ਸਭ ਦੋਸਤਾਂ ਦੇ ਲਈ ਖੁੱਲੀਆਂ ਨੇ, +358 44976 1920 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ, ਜੇ ਮਨ ਦੇ ਵਿੱਚ ਕੋਈ ਵਿਚਾਰ ਜਾਂ ਨਾ ਕੋਈ ਅਬਾਲ ਜਿਹੜਾ ਆ ਰਿਹਾ ਤਾਂ ਸਵਾਗਤ ਰਹੇਗਾ, ਬਾਕੀ ਕਮੈਂਟਾਂ ਦੇ ਉੱਤੇ ਵੀ ਝਾਤ ਨਾਲ ਦੀ ਨਾਲ ਮਾਰਾਂਗੇ। ਜਿਵੇਂ ਕਿ ਬਹੁਤ ਸਾਰੇ ਕਮੈਂਟ ਆ ਰਹੇ ਨੇ ਜੀ ਦੋਸਤਾਂ ਦੇ, ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ, ਤੇ ਜਟਪੈੜ ਬਾਈ ਜੀ ਵੀ ਜੁੜੇ ਹੋਏ ਨੇ, ਉਹਨਾਂ ਦੇ ਵੀ ਆ ਰਿਹਾ ਜੀ, ਬੀਬੀ ਖਾਲੜਾ ਜੀ ਦਾ, ਜੇ ਕੱਦ ਵੱਧ ਗਿਆ ਸਰਕਾਰਾਂ ਦੇ ਨਾਲੋਂ ਤੇ ਇਹਨਾਂ ਦੀ ਕੀ ਪਤਾ, ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਹੈ, ਤੇ ਬਿਲਕੁਲ ਆ ਜੀ, ਮੈਂ ਇਸੇ ਕਰਕੇ ਕਹਿ ਰਿਹਾ ਕਿ ਘੱਟੋ ਘੱਟ ਨਹੀਂ ਚਾਹੀਦਾ, ਪਹਿਲਾਂ ਵੀ ਚਲੋ ਉਹਨਾਂ ਨੂੰ ਕਿਤੇ ਨਾ ਕਿਤੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਹੈ, ਤੇ ਜੇ ਸੱਚੀ ਹੀ ਖਾਲੜਾ ਜੀ ਦੇ ਇਨਸਾਫ ਦੀ ਗੱਲ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ, ਤੇ ਉਹਦੇ ਵਿੱਚ ਯੋਗਦਾਨ ਦੇ ਲਈ ਉਹਨਾਂ ਨੂੰ ਆਪਣੇ ਦ੍ਰਿੜ ਇਰਾਦਿਆਂ ਦੇ ਉੱਤੇ ਖੜੇ ਰਹਿਣਾ ਚਾਹੀਦਾ ਹੈ, ਤੇ ਕਿਸੇ ਵੀ ਪਾਰਟੀ ਦਾ ਹੀ ਗੱਲ ਕਰਦੇ ਗੱਲ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ, ਤੇ ਉਹਨਾਂ ਨੂੰ ਆਪਣੇ ਜੋ ਹਜੇ ਤੱਕ ਵੀ ਜੋ ਵਾਪਰ ਰਿਹਾ ਉਹਨਾਂ ਨੂੰ ਜਿਹੜੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹ ਪ੍ਰੈਸ਼ਰ ਜਿਹੜਾ ਕ੍ਰੀਏਟ ਕਰਨ ਦੀ ਜ਼ਰੂਰਤ ਹੈ, ਤੇ ਆਵਾਮ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਵੀ ਖੜਨ ਦੀ ਜ਼ਰੂਰਤ ਹੈ। ਸਟੂਡੀਓ ਦਾ ਨੰਬਰ ਦੋਸਤੋ +358 44976 1920 ਹੈ, ਤੇ ਅਗਲੀਆਂ ਵਿਦੇਸ਼ੀ ਖ਼ਬਰਾਂ ਨੇ ਤੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਗੇ ਵਿਨੀਪੈਗ ਦੀ, ਹਾਲਾਤਾਂ ਦੀ। ਵਿਨੀਪੈਗ ਦਾ ਡਾਊਨਟਾਊਨ ਜਿਹੜਾ ਬਣਿਆ ਜੌਂਬੀਲੈਂਡ ਬਣ ਗਿਆ, ਸਿਆਸਤਦਾਨਾਂ ਦੀ ਨਾਕਾਮੀ ਦਾ ਜਿਹੜਾ ਜਿਉਂਦਾ ਜਾਗਦਾ ਸਬੂਤ ਦਿਸ ਰਿਹਾ, ਤੇ ਉਹਦੀ ਗੱਲ ਕਰਦੇ ਅੱਗੇ ਜਾ ਕੇ, ਇੱਕ ਬਾਕਮਾਲ ਕਹਿ ਸਕਦੇ ਹਾਲਾਤ ਜੋ ਨੇ, ਬਾਕਮਾਲ ਤਾਂ ਨਹੀਂ ਕਹਿ ਸਕਦੇ, ਦੁੱਖ ਵਾਲੀ ਹਾਲਾਤ ਨੇ ਉਹ, ਚਾਹੇ ਦੁਨੀਆਂ ਦਾ ਕੋਈ ਵੀ ਕੋਣਾ ਹੈ ਨਸ਼ਿਆਂ ਤੋਂ ਬਚਿਆ ਨਹੀਂ ਹੈ, ਤੇ ਆਪਣੇ ਨਾਲ US ਤੋਂ ਔਜਲਾ ਸਾਹਿਬ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ, ਮਤਲਬ ਇਹਦੇ ਵਿੱਚੋਂ ਸਿਰਫ ਤੇ ਸਿਰਫ ਹਰ ਪਾਸੇ ਦੇਖ ਲੋ, ਚਾਹੇ ਸਾਡੀ ਅਫਸਰਸ਼ਾਹੀ ਆ ਉਹ ਆਪਦੀਆਂ ਤਰੱਕੀਆਂ ਲਈ ਲੜੀ
0: ਲੜੀ ਜੀ,
2: ਹਾਂਜੀ
0: ਸਟਾਰਾਂ ਲਈ,
2: ਸਿਆਸਦਾਨ ਸਿਆਸਦਾਨ ਆਪਦੀ ਕੁਰਸੀ ਸਿਆਸਤ ਤੱਕ ਆਪਦੀ
0: ਜੀ
2: ਆਨੰਦ ਮਾਨਣ ਲਈ ਉਸ।
0: ਮੈਂ ਇੱਕ ਚੀਜ਼ ਹੋਰ ਔਜਲਾ ਸਾਹਿਬ, ਹੈਰਾਨ ਆ ਤੁਹਾਡੀ ਗੱਲ ਤੋਂ ਚੇਤੇ ਆਇਆ, ਚਲੋ ਦੇਖ ਲੋ ਆਫਿਸਰ ਉਸ ਸਮੇਂ ਦਾ ਜਿਹੜਾ ਸੀਗਾ ਜਾਂ ਅੱਜ ਵੀ ਜਿਹੜੇ ਨੇ ਆਪਣੀਆਂ ਡਿਊਟੀਆਂ ਪੂਰੀਆਂ ਕਰਕੇ ਰਿਟਾਇਰਮੈਂਟ ਲੈ ਕੇ ਫਿਰ ਵੀ ਉਹਨਾਂ ਦਾ ਰੁਤਬਾ ਰੋਬ ਜਾਂ ਉਸ ਤੋਂ ਬਾਅਦ ਵੀ ਸਰਕਾਰਾਂ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਵਿੱਚ ਇੰਨਾ ਬੋਲਬਾਲਾ ਅੱਜ ਵੀ ਦੇਖਣ ਨੂੰ ਮਿਲਦਾ ਹੈ।
2: ਨਹੀਂ ਚਾਹੇ ਉਹ ਸਿਆਸੀ ਲੋਕ ਨੇ ਚਾਹੇ ਉਹ ਸੀ ਜਿਨ੍ਹਾਂ ਨੇ ਉਹਨਾਂ ਲਈ ਕੰਮ ਕਰਿਆ, ਉਹਨਾਂ ਨੂੰ ਭੁੱਲਦੇ ਥੋੜੋ ਨੇ,
0: ਭੁੱਲਦੇ ਨਹੀਂ ਗੇ ਬਿਲਕੁਲ ਹੈ ਜੀ।
2: ਹਾਂਜੀ ਹੁਣ ਜਿਹੜੇ ਜਿਹੜੇ ਹੁਣ ਅਜੇ ਵੀ ਕਈ ਲੋਡ ਕਰਨ ਵਾਲੇ ਜਾਂ ਮਰਜ਼ੀ ਲੋਡ ਕਰਨ ਵਾਲੇ, ਉਹਨਾਂ ਨੂੰ ਪਤਾ ਸਾਡੇ ਘੜੇ ਦੀ ਮੱਛੀ ਹੈ,
0: ਮੱਛੀ ਹੈ ਜੀ ਬਿਲਕੁਲ ਹੈ ਜੀ।
2: ਬਾਦਲ ਪਰਿਵਾਰ ਹੈ, ਕੀ ਗੱਲ ਇਹਨਾਂ ਨੇ ਕੁਛ ਕੀਤਾ ਨੇ, ਇਹਨਾਂ ਨੂੰ ਹੱਥ ਹੱਥ ਤੱਕ ਕਿਉਂ ਨੀ ਪਾਇਆ ਕੈਪਟਨ ਦੋ ਲੋਡ ਕਰ ਲਿਆ, ਉਹਨੇ ਕਰਿਆ ਕਿ ਨਹੀਂ?
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਉਹ ਉਹਨਾਂ ਲਈ ਉਹਨਾਂ ਨੇ ਕੰਮ ਕਰਿਆ ਤੇ ਫਿਰ ਉਹਨਾਂ ਨੂੰ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਤਾਂ ਕਰਨੀ
0: ਹੋਣੀ ਹੈ ਜੀ ਬਿਲਕੁਲ ਹੈ ਜੀ।
2: ਇਹ ਸਰਕਾਰ ਕਿਹੜਾ ਆਪਦੇ ਆਪ ਚੱਲਦੀ ਹੈ, ਇਹਨਾਂ ਨੂੰ ਵੀ ਚਲਾਉਣ ਵਾਲੇ ਹੁੰਦੇ ਨੇ ਨਾ
0: ਜੀ,
2: ਜਿਨ੍ਹਾਂ ਨੇ ਚਲਾਉਣੀ ਆ ਉਹ ਉਹਨਾਂ ਲਈ ਕੰਮ ਕਰਿਆ ਤੇ ਉਹ ਇੰਨਾ ਤਾਂ ਕਰਨਗੇ ਹੀ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਫਸਰ ਆਪਣੇ ਨਹੀਂ ਮੰਨਣਗੇ ਇਹੀਆਂ ਗੱਲਾਂ ਵੀ ਸਾਡੇ ਪਿੱਛੋਂ। ਇੱਕ ਬਣੀ ਨੀ ਹੋਈ ਫਿਲਮ ਹਿੰਦੀ ਦੇ ਵਿੱਚ ਬਣੀ ਹੋਈ ਆ, ਜਿਹੜਾ ਜਸੂਸ ਹੁੰਦਾ ਇੰਡੀਆ ਦਾ, ਪਿੱਛੋਂ ਉਹਦੇ ਪਰਿਵਾਰ ਸਾਂਭਦੇ ਨੀ ਹੈਗੇ ਤੇ ਉਹ ਸਮਝ ਲੈਂਦੇ ਵੀ ਮਰ ਗਿਆ, ਉਹ ਕਹਿੰਦੇ ਸਾਡਾ ਤਾਂ ਹੈ ਹੀ
0: ਨੀ,
2: ਉਹਦਾ ਮੁੰਡਾ ਆ ਕੇ ਫਿਰ ਬਾਅਦ ਚ ਕਿਵੇਂ ਉਹ ਬਦਲਾ ਕਿਵੇਂ ਮਤਲਬ ਖੇਡਦਾ ਏਜੰਸੀਆਂ ਦੀ ਦੇ ਵਿਰੁੱਧ, ਫਿਰ ਉਹ ਇਹੀਆਂ ਗੱਲਾਂ ਤੋਂ ਵੀ ਡਰਦੇ ਨੇ ਨਾ।
0: ਬਿਲਕੁਲ,
2: ਬਾਕੀ ਸਿਆਸਤ ਇਹਨਾਂ ਦਾ ਕੋਈ ਧਰਮ ਨੀ, ਕੋਈ ਇਹਨਾਂ ਦੀ ਯਾਦ ਨੀ, ਕੋਈ ਇਹਨਾਂ ਦਾ ਮਜ਼ਬ ਨੀ
0: ਜੀ,
2: ਤੇ ਇਹਨਾਂ ਨੇ ਤਾਂ ਆਪਦੀ ਸਿਆਸਤ ਕਰਕੇ ਆਪਦੀਆਂ ਰੋਟੀਆਂ ਸੇਕਣੀਆਂ
0: ਨੇ, ਸੇਕ ਜਾਣੀਆਂ ਨੇ ਜੀ ਬਿਲਕੁਲ ਹੈ ਜੀ।
2: ਮਾਨ ਸਾਹਿਬ ਨੇ ਸਾਰੀ ਉਮਰ ਨੌਕਰੀ ਕਰਕੇ ਇੰਨਾ ਕੁਛ ਨੀ ਕਰਨਾ ਜਿੰਨਾ ਇਹਨਾਂ ਨੇ ਕੱਲੇ ਚਿੱਠੀਆਂ ਚ ਕਰਕੇ,
0: ਬਿਲਕੁਲ
2: ਹੈ ਪੁੱਛਣ ਵਾਲਾ
0: ਨਾ ਜੀ ਨਾ।
2: ਇੰਡੀਆ ਦੇ ਵਿਰੁੱਧ ਚਿੱਠੀਆਂ ਗਈਆਂ ਨੇ ਜੀ, ਕੋਈ ਇੰਡੀਆ ਵਾਲੇ ਪੁੱਛ ਨੀ ਸਕਦੇ ਇਹਨਾਂ ਨੂੰ ਕਿ ਭਾਈ ਤੂੰ ਸਾਨੂੰ ਸਾਨੂੰ ਇੰਡੀਆ ਦੀ ਤਾਂ ਗੌਰਮੈਂਟ ਬਦਨਾਮ ਹੀ ਹੁੰਦੀ ਹੈ ਇਹਦੇ ਵਿੱਚ
0: ਜੀ,
2: ਹਾਂਜੀ ਜੇ ਕੋਈ ਪੋਲੀਟੀਕਲ ਸਟੇ ਲੈਂਦਾ ਹੈ
0: ਜੀ,
2: ਇਹਨਾਂ ਨੂੰ ਜੇ ਇਹਨਾਂ ਦੇ ਸਿਰ ਤੇ ਫਿਰ ਚਿੱਠੀਆਂ ਮਿਲਦੀਆਂ, ਇਹਨਾਂ ਨੂੰ ਕਿਉਂ ਨੀ ਖਤਰਾ ਹੈਗਾ ਫਿਰ, ਇਹਨਾਂ ਦੀ ਜਾਨ ਨੂੰ ਕਿਉਂ ਨੀ ਖਤਰਾ ਜਿਹੜੇ ਉੱਥੇ ਇਹਨਾਂ ਦੀ
0: ਕਰਕੇ ਕਹਿੰਦੇ ਆ। ਉਸ ਸਮੇਂ ਦੇ ਵਿੱਚ 85 ਕੇ 88 ਕੇਸ ਸੀ ਇਹਨਾਂ ਦੇ, ਸਾਰਿਆਂ ਚੋਂ ਬਰੀ ਹੋਏ ਨੇ। ਬਿਲਕੁਲ ਹੈ ਜੀ, ਆਮ ਬੰਦੇ ਦੇ ਉੱਤੇ ਇੱਕ ਹੀ ਕੇਸ ਹੋਇਆ ਹੋਵੇ ਤਾਂ ਉਹਨੂੰ ਜ਼ਿੰਦਗੀ ਲੱਗ ਜਾਂਦੀ
2: ਹੈ। ਲਿਟਰੇਚਰ ਬੰਦੇ ਦੇਖੋ ਜਿਹਨੇ ਲਿਖੀ ਕਿਤਾਬ ਉਹ ਤੇ ਕੋਈ ਕੇਸ ਨਹੀਂ, ਜਿਹੜੇ ਉਹ ਪੜ ਰਹੇ ਨੇ ਤੇ ਉਹਨਾਂ ਦੇ ਕੇਸ ਹੋ ਅੰਦਰ ਨਹੀਂ।
0: ਬਿਲਕੁਲ ਹੈ ਜੀ,
2: ਜਿਹੜਾ ਕਿਸੇ ਨੂੰ ਜੇ ਫਿਲਮ ਨੂੰ ਇੱਕ ਫਿਲਮ ਵਾਂਗੂ 3 ਸਾਲ ਪਹਿਲਾਂ ਰਿਲੀਜ਼ ਕਰਦੇ ਸੀ, ਜੋ ਨਿਕਲਣਾ ਕੁਛ ਨਹੀਂ ਸੀ,
0: ਕੁਛ ਨਹੀਂ ਸੀਗਾ ਜੀ।
2: ਰਾਤ ਨੂੰ ਮਾਮਾ ਸਵਾਹ ਦੇ ਵਿਚ ਇੱਕ ਗੋਹਾ ਧੁਕਦਾ ਛੱਡ ਦਿੰਦੀ,
0: ਅੱਗ ਰੱਖ ਦਿੰਦੀ, ਬੁਝਣ ਨੀ ਦਿੰਦੇ ਹੁੰਦੇ ਸੀ।
2: ਹਾਂ, ਉਹ ਫਿਰ ਸਵੇਰ ਨੂੰ ਉਹਦੇ ਨਾਲ ਉਹ ਸਾਰੀ ਦਿਹਾੜੀ ਫਿਰ ਉਹਦੇ ਨਾਲ ਪਕਵਾਨ ਪੱਕੀ ਜਾਂਦੇ ਹੁੰਦੇ
0: ਜੀ।
2: ਸੋ ਇਹ ਦੋ ਦਿਨ ਉਹ ਅੱਗ
0: ਧੂਆ ਛੱਡਿਆ ਸੀ ਥੱਲਾ ਜੀ,
2: ਬਸ ਦੋ ਦਿਨ ਲਾ ਕੇ ਬੰਦ ਕਰਤੀ ਫਿਲਮ। ਤੁਸੀਂ ਦੇਖੋ ਲੋਕਾਂ ਦੇ ਵਿੱਚ ਉਹ ਦੋ ਦਿਨ ਚੱਲੀ ਵੀ ਹੈ ਨੀ ਇੰਨੀ ਓਟੀਟੀ ਤੇ, ਕਿੰਨੇ ਕੁ ਲੋਕਾਂ ਨੇ ਦੇਖੀ ਆ, ਕੋਈ ਬੇਰਵਾ ਨੀ ਦਿੱਤਾ ਗਿਆ। ਤੇ ਉਸ ਤੋਂ ਬਾਅਦ ਤੇ ਹਰ ਇੱਕ ਬੰਦਾ ਦੇਖੋ ਬਾਹਰ
0: ਯੂਟਿਊਬ ਦੇ ਉੱਤੇ ਆ ਗਈ, ਸਾਰਾ ਕੁਝ ਆ ਗਿਆ ਜੀ।
2: ਉਹ ਯੂਟਿਊਬ ਤੇ ਆ ਗਈ ਵੱਖਰੀ ਹੈ ਜਿਹੜੀ ਹੁਣ ਪਿੰਡਾਂ ਦੇ, ਜਿਵੇਂ ਬਾਰਨ ਸਾਹਿਬ ਦੱਸਦੇ ਨੇ ਵੀ ਪਿੰਡਾਂ ਚ ਦਿਖਾ ਰਹੇ ਨੇ, ਉਹ ਹੁਣ ਉਹ ਵੀ ਉਹਨੇ ਵੀ ਦੇਖਣੀ ਜੀ, ਨਹੀਂ ਦੇਖਣੀ ਕਿਉਂਕਿ ਮੁਖ ਦੇ ਵਿੱਚ ਤਾਂ ਅਸੀਂ ਕੁਛ ਨੀ ਛੱਡਦੇ।
0: ਬਿਲਕੁਲ ਬਿਲਕੁਲ,
2: ਮੁਖ ਦੇ ਅਸੀਂ ਸੁਸਰੀ ਖਾਧੀ ਕਣਕ ਲਈ ਜਾਂਦੇ ਹਾਂ
0: ਜੀ, ਬਿਲਕੁਲ ਹੈ ਜੀ
2: ਮੁਖ ਦੀ,
0: ਬਿਲਕੁਲ ਦਰੁਸਤ
2: ਹੈ। ਇਹ ਕੁਦਰਤੀ ਹਰ ਤਾਂ ਫਿਤਰਾ ਇੱਥੇ ਮੈਂ ਕਈ ਵਾਰੀ ਦੇਖਦਾ ਹੁੰਦਾ
0: ਜੀ,
2: ਕਿ ਜੇ ਨਾ ਕੈਂਡੀ ਪੈਸੇ ਦੇਣ ਤੋਂ ਪਹਿਲਾਂ ਉਹ ਥੱਲੇ ਗਿਰ ਜਾਵੇ
0: ਜੀ,
2: ਮਾੜੀ ਜੀ ਖੁੱਲ ਜਾਵੇ, ਉਹ ਜਦੋਂ ਕਹਿ ਕੇ ਸੋਰੀ ਅਸੀਂ ਨੀ ਖਰੀਦ
0: ਜੀ,
2: ਉਹੀ ਕੈਂਡੀ ਖਰੀਦੀ ਵੀ ਥੱਲੇ ਗਿਰ ਜਾਵੇ ਤੇ ਚੱਕ ਕੇ ਖਾ ਲੈਣ,
0: ਚੱਕ ਕੇ ਖਾ ਲੈਣਗੇ।
2: ਫਿਤਰਾ ਤਾਂ ਸਾਰੀ ਤਾਂ ਹਰੇਕ ਜਗ੍ਹਾ ਹੀ ਹੈ ਨਾ
0: ਜੀ ਜੀ।
2: ਆ ਮੇਰੇ ਨਾ ਚਲੋ ਕੈਂਡੀਆਂ ਹੁੰਦੀਆਂ ਨੇ ਉਹ ਥੋੜਾ ਜਿਹਾ ਕ੍ਰੈਡਿਟ ਦੇ ਦਿੰਦੇ, ਉਹ ਕਹਿੰਦੇ ਵੇਚਦੇ
0: ਜੀ,
2: ਮੈਂ ਜਿੰਨੇ ਦੀ ਮੈਨੂੰ ਕੋਸਟ ਕਰੀ ਹੁੰਦੀ ਉਨੇ ਦੀ ਮੈਂ ਲਾ ਦਿੰਦਾ ਉੱਪਰ ਲਿਖ ਦਿੰਦਾ ਐਕਸਪਾਇਰ ਕੈਂਡੀ, ਉਹ ਕਿਸੇ ਨੂੰ ਖਰਾਬ ਨੀ ਲੱਗਦੀ,
0: ਨਹੀਂ ਲੱਗਦੀ ਜੀ ਬਿਲਕੁਲ।
2: ਤੇ ਨਹੀਂ ਪਹਿਲਾਂ ਜਾ ਕੇ ਡੇਟ ਦੇਖ ਕੇ ਕਹਿਣਗੇ ਐਕਸਪਾਇਰ ਅਸੀਂ ਨੀ ਖਰੀਦ
0: ਜੀ।
2: ਆ ਮੇਰੇ ਇੱਕ ਵਧੀਆ ਇੱਕ ਬੱਕੜੀ ਬਣਾਈ, ਉਹਦੇ ਵਿੱਚ ਸੈਨ ਮੇਰਾ ਪੱਕਾ ਹੀ ਪਿਆ ਐਕਸਪਾਇਰ
0: ਜੀ,
2: ਲਿਖੋ ਇਸ ਸਟੇਟ ਦਾ ਲਾ ਹੈ ਭਾਈ ਲਿਖਿਆ ਹੋਣਾ ਚਾਹੀਦਾ, ਅਗਲੇ ਨੂੰ ਪਤਾ ਹੋਣਾ ਚਾਹੀਦਾ
0: ਪਤਾ ਹੋਣਾ ਚਾਹੀਦਾ ਕੀ ਖਾਣਾ, ਬਿਲਕੁਲ, ਜਾਂ 30% ਛੋਟ ਲਾ ਲਓ ਜਾਂ 70 ਲਾ ਲਓ, ਦੇਖੋ ਤਾਂ ਸਮਾਨ ਜਿਹੜਾ ਨਹੀਂ ਵਿਕਦਾ ਕਿੱਦਾਂ ਜਾਂਦਾ,
2: ਇਹ ਸਾਰਾ ਕੁਝ ਠੀਕ ਹੈ ਜੀ,
0: ਸਾਰਾ ਕੁਝ ਹੀ ਨਿਕਲੂ।
2: ਇਹ ਇਨਸਾਨੀਅਤ ਫਿਤਰ ਸਾਰੀ ਜਗ੍ਹਾ ਇੱਕਣੇ ਆ, ਦੇਖ ਲਓ ਇਹ ਫਿਲਮ ਮੁਕਦੀ ਕਰਕੇ ਆ ਦਿਖਾ ਰਹੇ ਨੇ ਤੇ ਲੋਕ ਛੋਟੇ ਛੋਟੇ ਬੱਚੇ ਕੇਸੀਆਂ ਜਾ ਕੇ ਉੱਥੇ ਬਿਠਾਈ ਬੈਠੇ ਨੇ,
0: ਬਿਲਕੁਲ। ਪਰ ਉਹ
2: ਜਿਹੜਾ ਸਾਹਿਬ ਕਿਤੇ ਨਾ ਕਿਤੇ ਅਸਰ ਜਾਊ, ਜਿਵੇਂ ਬਾਰਨ ਸਾਹਿਬ ਕਹਿੰਦੇ ਨੇ ਵੀ ਇੰਨਾ ਅਸਲਾ ਫਿਰ ਰਿਹਾ, ਇੰਨਾ ਅਸਲਾ, ਹੁਣ ਤਾਂ ਬਰੂਦ ਦੇ ਉੱਪਰ ਖੜੇ ਆ, ਮਾੜੀ ਬਿਜਲੀ ਦੀ ਲੋੜ ਆ, ਬਸ ਫਿਰ ਲਾਉਣ ਨੂੰ ਲਾਈ ਜਾਂਦੇ ਨੇ,
0: ਲਾਈ ਜਾਂਦੇ ਨੇ ਜੀ।
2: ਤੇ ਉਹ ਜੇ ਉਹ ਮੁਕਾਮ ਚ ਪਾਸ ਹੋ ਗਿਆ ਇਲੈਕਸ਼ਨ ਦੇ ਵਿੱਚ ਮੂਰਲੀ ਚ
0: ਜੀ,
2: ਤੇ ਫਿਰ ਪੰਜਾਬ ਦੇਖੋ ਕਿੱਧਰਲੇ ਪਾਸੇ ਨੂੰ ਜਾਂਦਾ
0: ਹੀ ਹੁਣ। ਦੋ ਪੁੱਛਣ ਲੱਗਾ ਸੀ ਕੀ ਦੇਖਦੇ ਹੋ, ਕੀ ਲੱਗਦਾ ਹੈ ਕਿ 2027 ਦੀਆਂ ਚੋਣਾਂ ਇਹ ਮਤਲਬ ਕਿ ਕਿੱਧਰ ਨੂੰ ਕੀ ਲੇਖਾ ਜੋਖਾ ਦੇਖਦੇ ਹੋ ਅਸਲ ਦੇ ਵਿੱਚ?
2: ਇਹਦੇ ਵਿੱਚੋਂ ਕੱਢ ਜਾਣਾ ਜੀ ਕੱਢਣ ਵਾਲਿਆਂ ਨੇ, ਜੇ ਚੰਨੀ ਨੂੰ ਕਿਤੇ ਤਕਲੀਫ, ਆਪ ਸੁਣਦੇ ਹੋਗੇ ਲਿਖ ਦੇਣ ਥੱਲੇ ਵੀ ਕਿੰਨੀ ਕੁ ਚੰਨੀ ਦੀ ਵੇਵ ਹੈ, ਵੀ ਜਿਹੜੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਵੀ ਚੰਨੀ ਆਊ ਤਾਂ ਹੀ ਬਚਾਊ
0: ਜੀ,
2: ਹਾਂਜੀ
0: ਉਹ ਵੀ ਉਂਗਲਾਂ ਤੇ ਖੇਡ ਰਹੇ ਨੇ
2: ਤੇ ਉਹ ਵੀ ਉਂਗਲਾਂ ਤੇ ਖੇਡ ਰਿਹਾ
0: ਜੀ।
2: ਅਗਲੇ ਨੇ ਜੋ 110 ਦਿਨ ਦੇ ਵਿੱਚ ਕਰਿਆ, ਅਗਲੇ ਕੋਲ ਬੇਰਵਾ ਹੈਗਾ, ਉਹਨਾਂ ਨੇ ਕਹਿਣਾ ਵੀ ਇੱਧਰ ਆ ਜਾ ਇੱਧਰ ਆ ਜਾ
0: ਜੀ। ਕੀ ਲੱਗਦਾ ਔਜਲਾ ਸਾਹਿਬ ਆਖਰ ਦੇ ਵਿੱਚ ਛਾਲ ਮਾਨ ਸਾਹਿਬ ਵੀ ਮਾਰ ਸਕਦੇ ਆ?
2: ਕੀ ਕਹਿੰਦੇ
0: ਮਾਨ ਸਾਹਿਬ ਵੀ ਛਾਲ ਮਾਰ ਸਕਦੇ ਆ ਆਖਰ ਦੇ ਵਿੱਚ ਕਿਸੇ ਪਾਸੇ?
2: ਇੱਕ ਸੈਕਿੰਡ, ਕੁਛ ਵੀ ਹੋ ਸਕਦਾ ਜੀ, ਇਹ ਕਿਹਦੇ ਨੇ ਜੀ, ਇੱਧਰ ਇਹਨਾਂ ਤਾਂ ਉਹ ਕੰਮ ਆ ਨਾ ਜਿਵੇਂ ਕਹਿੰਦੇ ਹੁੰਦੇ ਆ ਕਿ ਰਾਤ ਨੂੰ ਮੰਤਰੀ ਦੀ ਗਾਲੀ ਸਵੇਰ ਨੂੰ ਸਾਬਕਾ ਹੋ ਗਈ
0: ਜੀ,
2: ਇਹਨਾਂ ਤਾਂ ਉਹ ਕੰਮ ਹੈ, ਇਹ ਜਾ ਸਕਦੇ ਨੇ ਜੀ, ਜਾਣੋ ਇਹਨਾਂ ਕੀ ਹੈ। ਤੁਸੀਂ ਜਿੰਨੇ ਮੇਨ ਲੀਡਰ ਦੇਖ ਲਓ, ਮਨਪ੍ਰੀਤ ਦੇਖ ਲਓ, ਉਹਨੇ ਕਿਹੜੀ ਪਾਰਟੀ ਛੱਡਤੀ ਹੁਣ ਤੱਕ
0: ਜੀ,
2: ਇਹ ਕੋਈ ਫੜ ਕੇ ਦੇਖ ਲਓ ਕਿਹੜੀ ਕਿਹੜੀ ਪਾਰਟੀ ਚ ਘੁੰਮ ਕੇ ਆ ਗਏ।
0: ਬਿਲਕੁਲ
2: ਸੋ ਇਹ ਆਪਾਂ ਨੂੰ ਲੱਗਦਾ ਜੀ ਇਹ ਨੀਤੀਆਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ, ਇੱਥੇ ਸਾਹ ਘੁੱਟਣ ਲੱਗ ਜਾਂਦਾ ਜੀ।
0: ਬਿਲਕੁਲ
2: ਕਈਆਂ ਨੂੰ ਮਾਨ ਸਾਹਿਬ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ, ਉਹ ਛਾਲ ਮਾਰ ਕੇ ਉੱਧਰ ਚਲੇ ਜਾਂਦੇ ਨੇ, ਕਈ ਕਹਿੰਦੇ ਮੇਰਾ ਸਾਹ ਘੁੱਟਣ ਲੱਗ ਗਿਆ
0: ਜੀ। ਬਿਲਕੁਲ
2: ਇਹਨਾਂ ਤਾਂ ਆਪਦਾ ਦੇਖਣਾ ਵੀ ਸਾਡਾ ਲੋਟ ਕਿਵੇਂ
0: ਕਿਵੇਂ ਆਉਂਦਾ ਜੀ,
2: ਅਸੀਂ ਕਿਵੇਂ ਬਚਦੇ ਹਾਂ
0: ਜੀ,
2: ਸਾਡਾ ਆਉਣ ਵਾਲਾ ਸਾਡਾ ਸਾਡੇ ਬੱਚਿਆਂ ਦਾ ਭਵਿੱਖ ਕਿਵੇਂ ਆਉ ਦੇਖਣਾ, ਬਸ ਹੋਰ ਤਾਂ ਕੁਛ ਨੀ। ਹੁਣ ਤੁਸੀਂ ਇੱਕ ਇੱਕ ਚੀਜ਼ ਦੇਖੋ, ਰਾਣੇ ਗੁਰਜੀਤ ਦੇ 50 ਚੋਂ 31 MC ਜਿੱਤੇ ਹੋਏ ਸੀ ਕਪੂਰਥਲੇ
0: ਜੀ,
2: 26 ਚਾਹੀਦੇ ਨੇ ਜੀ,
0: ਬਿਲਕੁਲ
2: ਉਦੋਂ ਵੀ ਵੱਧ ਸੀਗੇ, ਤੇ ਪ੍ਰਧਾਨ 11 ਵਾਲੇ ਬਣਾ ਗਏ, ਕਿਵੇਂ ਬਣ ਗਿਆ ਜੀ?
0: ਬਿਲਕੁਲ ਜੀ, 11 ਵੱਡਾ ਹੁੰਦਾ ਮੈਨੂੰ ਲੱਗਦਾ ਤਾਲੀ ਵਾਂਗੂ।
2: ਆਈ ਚਮਕੌਰ ਸਾਹਿਬ ਚੰਨੀ ਦੇ
0: ਜੀ,
2: ਉੱਥੇ ਵੀ ਆਈ ਬਣਾ ਕੇ
0: ਆਈ ਬਣ ਗਈ
2: ਸਿਆਸਤਾਂ ਨੂੰ, ਚਾਰ ਗਾਲਾਂ ਕੱਢ ਲੈਣਗੇ ਆਪਦੇ ਬੰਦਿਆਂ ਨੂੰ ਵੀ ਭਾਈ ਇਹ ਗਦਾਰ ਨਿਕਲੇ, ਬਸ ਗੱਲ ਖਤਮ, ਕੱਲ ਨੂੰ ਕਾਂਗਰਸ ਦੀ ਸਰਕਾਰ ਆ ਗਈ ਤੇ ਉਹੀ ਪ੍ਰਧਾਨ ਇੱਧਰ ਬਣ ਜਾਣਾ, ਉਹੀ ਪ੍ਰਧਾਨ ਹੋਏ ਵੀ ਦੇਖ, ਇਹ ਮੇਰੇ ਤੋਂ ਦੇਖ ਲਓ ਲਿਖ ਲਓ, ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਹੁੰਦੀ ਜਿਹੜਾ ਅੱਜ ਕਪੂਰਥਲੇ ਪ੍ਰਧਾਨ ਬਣਿਆ, ਉਹੀ ਕਾਂਗਰਸ ਵੱਲੋਂ ਪ੍ਰਧਾਨ ਹੋਊਗਾ
0: ਜੀ,
2: ਫਿਰ ਗੱਲ ਤਾਂ ਉਹੀ ਜਿਵੇਂ ਮੁਕੱਦਰ ਕਹਿ ਗਈ ਹੈ ਵੀ ਸਮਝ ਤਾਂ ਸਾਨੂੰ ਚਾਹੀਦੀ ਹੈ, ਅਸੀਂ ਸਮਝਦੇ ਨੀ, ਅਸੀਂ ਤਾਂ ਪਿੱਛੇ ਲੱਗ ਗਏ, ਅਸੀਂ ਤਾਂ ਬੁਰਕੀ ਦੇਖਦੇ ਹਾਂ ਵੀ ਸਾਡੀ ਬੁਰਕੀ ਕਿੱਥੇ ਕੁ ਸੈੱਟ ਆ, ਜਿੰਨੀ ਕੁ ਸਾਨੂੰ ਮਿਲਦੀ ਹੈ ਉਨੀ ਕੁ ਪਾ ਦਿੰਦੇ ਨੇ
0: ਤੁਹਾਨੂੰ ਦਿੰਦੇ ਨੇ ਅਗਲੇ ਜੀ। ਬਿਲਕੁਲ ਹੈ ਜੀ,
2: 100 ਚੋਂ 95 ਤੈਨੂੰ ਦੇ ਵੀ ਦਊ, 95 ਮੈਂ ਖਾਣੇ ਨੇ, ਮੈਨੂੰ ਵੀ ਔਖਾ ਲੱਗਦਾ 95।
0: ਹੁਣ ਦੇਖੋ ਅੱਜ ਜਿਹੜੇ ਮੇਨ ਮੁੱਦੇ ਨੇ ਪੰਜਾਬ ਦੇ, ਕਿਸਾਨੀ ਸੰਘਰਸ਼ ਚੰਡੀਗੜ੍ਹ ਚ ਗਵਾਂਢ ਚ ਹੋ ਰਿਹਾ ਮਾਨ ਸਾਹਿਬ ਦੇ
2: ਮੁੱਦਾ ਤਾਂ ਸਤਲੁਜ, ਮੈਂ ਤਾਂ ਕਿਹਾ ਲਿਖਿਆ ਥੱਲੇ ਜਦੋਂ ਬਾਰ ਲੱਗੇ ਜੀ ਵੀ ਸਤਲੁਜ ਆ ਫਿਲਮ, ਸਤਲੁਜ ਨਹੀਂ ਪੰਜਾਬ, ਸਤਲੁਜ ਦਰਿਆ ਚ ਰੋੜਤਾ
0: ਰੋੜਤਾ ਜੀ। ਹੁਣ ਦੇਖੋ ਮਤਲਬ ਕਿ 5% ਅਖੇ ਫੀਸਾਂ ਨਹੀਂ ਵਧਾਉਣਗੇ, ਕਿੱਡੀ ਕੁ ਵੱਡੀ ਕਰਾਮਾਤ ਹੋ ਗਈ ਹੈ ਜੀ ਸੂਬੇ ਦੇ ਵਿੱਚ, ਜਾਂ ਤਾਂ ਕਹੋ ਕੋਈ ਸਰਕਾਰੀ ਸਕੂਲ ਹੀ ਅਵੇਲੇਬਲ ਹੈ ਜੀ, ਪ੍ਰਾਈਵੇਟ ਕਹਿੰਦੇ ਕੋ ਹੁੰਦੇ ਜਿਹੜੇ ਪ੍ਰਮਾਣਿਤ ਨੇ ਸਕੂਲ, ਕਹਿ ਲਓ ਕਿ ਕੁਝ ਜਿਹੜੇ 10 ਸਕੂਲ ਕਹਿ ਲਓ ਸੂਬੇ ਦੇ ਵਿੱਚ, ਜਾਂ 20 ਸਕੂਲ ਕਹਿ ਲਓ ਸੂਬੇ ਦੇ ਜਿਹੜੇ ਹੋਰ ਮਾਧਿਅਮ ਪੜ੍ਹਾਉਂਦੇ ਨੇ, ਤਾਂ ਉਹ ਹੀ ਅਵੇਲੇਬਲ ਨੇ, ਬਾਕੀ ਸਾਰੇ ਕੈਂਸਲ ਕਰ ਦਿੱਤੇ, ਫਿਰ ਤਾਂ ਮਾਨ ਸਾਹਿਬ ਮੰਨਾਂਗੇ ਕਿ ਇਤਿਹਾਸ ਰਚ ਦਿੱਤਾ, ਕਿ 5% ਤੋਂ ਵੱਧ ਵਾਧਾ ਨਹੀਂ ਕਰ ਸਕਦੇ, ਕਿੱਡੀ ਕੁ ਵੱਡੀ ਕਰਾਮਾਤ ਕਰਤੀ ਹੈ ਜੀ।
2: ਨਹੀਂ ਤੁਸੀਂ ਇਹ ਦੱਸੋ ਕਿ ਫਿਰ 4 ਸਾਲਾਂ ਦੇ ਵਿੱਚ ਇਹ ਵੀ ਅੰਕੜਾ ਦੇਖ ਲਓ ਵੀ ਸਰਕਾਰੀ ਸਕੂਲ ਕਿੰਨੇ ਬੰਦ ਹੋ ਗਏ, ਕਿ ਇਹਨਾਂ ਨੇ ਪੜ੍ਹਾਈ ਦਾ ਪੱਧਰ ਇੰਨਾ,
0: ਪ੍ਰਾਈਵੇਟ
2: ਸਕੂਲ ਕਿਉਂ ਨੀ ਬੰਦ ਹੋਏ
0: ਜੀ,
2: ਪ੍ਰਾਈਵੇਟ ਸਕੂਲ ਕਿਉਂ ਨੀ ਬੰਦ ਹੋਏ ਜੀ, ਫਿਰ ਇੰਨੀ ਵਧੀਆ ਪੜ੍ਹਾਈ ਹੋ ਗਈ ਇਹਨਾਂ ਦੀ। ਇਹ ਵੀ ਦੇਖੋ ਨਾ ਤੁਸੀਂ,
0: ਬਿਲਕੁਲ ਜੀ ਬਿਲਕੁਲ,
2: ਜਾਂ ਰੇਸ਼ੋ ਕੱਢ ਕੇ ਦਿਖਾ ਦੋ ਤੁਸੀਂ ਵੀ, ਮਤਲਬ ਭਾਈ ਇਸ ਸਕੂਲ ਦੇ ਵਿੱਚੋਂ ਇੰਨੇ ਬੱਚੇ ਘੱਟ ਗਏ
0: ਜੀ, ਨਾਲੇ ਦੇਖੋ ਜੇ ਲੋਕਾਂ ਦੀ ਛਿੱਲ ਲੈ ਰਹੀ ਹੈ ਜਾਂ ਲੋਕਾਂ ਦਾ ਸੱਚੀ ਹੀ ਸੋਚਣਾ, ਤਾਂ ਫਿਰ ਸਰਕਾਰੀ ਸਕੂਲਾਂ ਨੂੰ ਤੁਸੀਂ ਅਹਿਮੀਅਤ ਕਿਉਂ ਨੀ ਦਵਾ ਰਹੇ ਉਹ ਚੀਜ਼ ਦੇ ਵਿੱਚ?
2: ਮੈਂ ਤਾਂ ਜੀ
0: ਉੱਥੇ ਫੀਸਾਂ ਹੀ ਇੰਨੀਆਂ, ਬੱਚਾ ਤੁਹਾਡਾ 10ਵੀਂ ਤੱਕ ਓਨੀ ਫੀਸ ਭਰਨੀ ਆ ਤੁਸੀਂ ਜਿੰਨੀ ਇੱਕ ਸਾਲ ਚ ਭਰ ਦਿੰਦੇ ਹੋ,
2: ਮੈਂ ਜੀ ਤੁਹਾਨੂੰ ਅੱਗੇ ਇੱਕ ਗੱਲ ਕਹੀ ਸੀ, ਲੋਕ ਸ਼ਹਿਰਦ ਹੋਣੇ ਐਂ ਕਿਉਂ ਨੀ ਕਰਦੇ, ਬਾਰਾਂ ਬਾਰਾਂ ਹਜ਼ਾਰ ਰੁਪਇਆ ਇੱਕ ਬੱਚੇ ਨੂੰ ਦਿੰਦੇ ਨੇ ਤੇ ਉਹ ਉਹਨਾਂ ਨੂੰ ਕਿਉਂ ਨੀ ਲਾਉਂਦੇ ਆਪਣੇ ਆਪਦੇ ਸਕੂਲਾਂ ਚ, ਇੱਕ ਟੀਚਰ ਕਿਉਂ ਨੀ ਰੱਖਦੇ ਪ੍ਰਾਈਵੇਟ ਸਕੂਲਾਂ ਚ ਪੜ੍ਹਾਉਂਦੇ ਨੇ ਜਿੱਥੇ ਬਾਰਾਂ ਬਾਰਾਂ ਹਜ਼ਾਰ ਰੁਪਇਆ ਫੀਸ ਦਿੰਦੇ ਨੇ
0: ਜੀ,
2: ਤੇ ਉਸੇ ਬੱਚਿਆਂ ਨੂੰ ਇੱਥੇ ਇੱਕ ਟੀਚਰ ਕਿਉਂ ਨੀ ਰੱਖਦੇ ਇਕੱਠੇ ਹੋ ਕੇ ਪੰਜ ਸੱਤ ਜਾਣੇ ਦੋ ਚਾਰ ਟੀਚਰ ਰੱਖ,
0: ਬਿਲਕੁਲ ਬਿਲਕੁਲ ਹੈ ਜੀ,
2: ਉਹਦੀ ਗਾਹਾਂ ਵੱਧਦੀ ਪਾਪੂਲੇਟਰੀ ਨੂੰ ਦੇਖ ਕੇ ਲੋਕ ਹੋਰ ਆਉਣਗੇ
0: ਜੀ,
2: ਹਾਂਜੀ ਉਧਰ ਨੂੰ ਕਿਉਂ ਨੀ ਕਰਦੇ, ਅਸੀਂ ਪ੍ਰਾਈਵੇਟ ਸਕੂਲਾਂ ਕਰਨ ਕਿਉਂ ਤੁਰੇ ਆ,
0: ਕਿਉਂ ਤੁਰੇ ਹੋਏ ਆ, ਬਿਲਕੁਲ ਹੈ ਜੀ,
2: ਇੱਕ ਬੱਚਾ ਤਾਂ ਸਾਰੇ ਹੈਗੇ 10-15 ਹਜ਼ਾਰ ਰੁਪਇਆ ਭਰਦਾ ਕਿ ਨਹੀਂ ਭਰਦਾ, ਉਹ 30-30 ਹਜ਼ਾਰ ਤੇ ਪ੍ਰਾਈਵੇਟ ਟੀਚਰ ਉੱਥੇ ਧੱਕੇ ਖਾਂਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ
0: ਜੀ,
2: ਤੇ ਤੁਸੀਂ 2 ਜਣੇ 1 ਟੀਚਰ ਰੱਖ ਸਕਦਾ
0: ਜੀ,
2: ਰੱਖ ਸਕਦੇ ਨਹੀਂ ਰੱਖ ਸਕਦਾ ਜੀ,
0: ਬਿਲਕੁ�ਲ ਹੈ ਜੀ,
2: ਹੋਰ ਪਰਿਵਾਰ ਜੇ ਇੱਕ ਇੱਕ ਬੱਚਾ 1 ਟੀਚਰ ਰੱਖ ਸਕਦਾ ਤੇ ਕਿੰਨੇ ਕਿੱਡੇ ਕਿੱਡੇ ਪਿੰਡ ਨੇ ਕਿੰਨੇ ਬੱਚੇ ਪੜ੍ਹਨੇ ਜਾਂਦੇ ਨੇ, ਅਸੀਂ ਉਹ ਕੰਮ ਕਿਉਂ ਨੀ ਕਰਦੇ ਹੈਗੇ।
0: ਔਜਲਾ ਸਾਹਿਬ ਇਸ ਵਕਤ ਨਾ ਮੈਂ, ਚਲੋ ਮੈਨੂੰ 6 ਕੁ ਮਹੀਨੇ ਹੋਏ ਮੈਂ ਘਰੇ ਗੱਲ ਕਰਦਾ ਸੀਗਾ, ਇੱਕ ਆਮ ਬੱਚਾ ਜਿਹੜਾ 10ਵੀਂ ਚ ਪੜ੍ਹ ਰਿਹਾ ਜਾਂ 11ਵੀਂ 12ਵੀਂ ਚ ਪੜ੍ਹ ਰਿਹਾ, ਉਹ ਇੱਕ ਆਮ ਬੱਚਾ ਜਿਹੜਾ ਨਾ ਇੰਗਲਿਸ਼ ਸਕੂਲ ਦੇ ਵਿੱਚ ਜਿਹੜਾ ਪ੍ਰਾਈਵੇਟ ਸਕੂਲ ਨੇ 80-90 ਹਜ਼ਾਰ ਦਾ ਪੈ ਰਿਹਾ ਸਾਲ ਦੇ ਵਿੱਚ, ਇੱਕ ਬੱਚਾ
2: ਗੱਲ ਕਰ ਰਿਹਾ ਨਾ, ਸਾਡੇ ਭੇਜੇ ਚ ਗੱਲ ਕਿਉਂ ਨੀ ਵੜਦੀ ਇਹ ਕਿ ਅਸੀਂ ਉੱਥੇ ਪੈਸੇ ਦਿੰਨੇ ਆ ਪਿੰਡਾਂ ਦੇ ਸਕੂਲ ਨੇ, ਤੁਸੀਂ ਆਪ ਟੀਚਰ ਹਾਇਰ ਕਰ ਲੋ,
0: ਬਿਲਕੁਲ ਹੈ ਜੀ,
2: ਤੁਸੀਂ ਆਪ ਅਸੀਂ ਕੋਈ ਕਰਨਾ ਹੀ ਨੀ ਚਾਹੁੰਦੇ,
0: ਨਹੀਂ ਕਰਨਾ,
2: ਅਲਟਾ ਹੋ ਰਹੇ ਆ, ਰੋ ਰਹੇ ਆ, ਸਾਨੂੰ ਪ੍ਰਾਈਵੇਟ ਸਕੂਲ ਲੁੱਟੀ ਜਾਂਦੇ ਨੇ, ਸਾਨੂੰ ਐਂ ਕਰਦੇ ਨੇ,
0: ਬੋਲਦਾ ਵੀ ਨੀ ਉੱਥੇ ਜਾ ਕੇ, ਕੋਈ ਕੁਐਸਚਨ ਵੀ ਨੀ ਕਰਦਾ,
2: ਟੀਚਰ ਦਾ ਬੱਚਾ ਵੀ ਆਪ ਉੱਥੇ ਪੜੂਗਾ ਤੇ ਉਹ ਟੀਚਰ ਲਈ ਇੱਕ ਨਿਗਰਾਨੀ ਕਮੇਟੀ ਬਣਾ ਲਓ ਤੁਸੀਂ
0: ਜੀ,
2: ਜਿਹੜੇ ਪੱਧਰ ਉੱਚਾ ਹੋ ਗਿਆ ਸਕੂਲ ਦਾ ਬਾਹਰੋਂ ਜਵਾਕ ਲੱਗ ਜਾਣਗੇ,
0: ਬਿਲਕੁਲ
2: ਨਾਲੇ ਆਮਦਨ ਹੋਊ ਸਕੂਲ ਨੂੰ ਮੁੜ ਕੇ
0: ਜੀ,
2: ਆਮਦਨ ਹੋਈ ਅਗਲੇ ਦੀ ਤਨਖਾਹ ਵਧਾ ਦੋ, ਹੋਰ ਉਹ ਘੁੱਟ ਖਾਂਦੇ ਫਿਰਦੇ ਆ
0: ਜੀ,
2: ਅਸੀਂ ਕਰਨਾ ਹੀ ਨੀ ਉਹ ਕੁਛ, ਅਸੀਂ ਤਾਂ ਮਤਲਬ ਇਹ ਗੱਲ ਆ ਵੀ ਜਹਾਜ਼ ਵੀ ਘਰੇ ਆ ਵੀ ਕੈਨੇਡਾ ਨੂੰ ਜਾਣ ਵਾਲਾ ਸਾਡੇ ਤੋਂ,
0: ਬਿਲਕੁਲ ਹੈ ਜੀ, ਬਿਲਕੁਲ
2: ਦਰੁਸਤ, ਸਾਡੇ ਤਾਂ ਹਾਲਾਤ ਇਹ ਨੇ ਜੀ,
0: ਇਹ ਨੇ ਜੀ, ਬਿਲਕੁਲ,
2: ਮੈਂ ਕਹਿੰਦਾ ਟਰਾਲੀ ਲੈ ਕੇ ਪਿੰਡ ਕਢਾ ਦੋ ਵੀ ਕੈਨੇਡਾ ਨੂੰ ਚੱਲੀਏ, ਲੋਕਾਂ ਨੂੰ ਇਹ ਸਮਝੋ
0: ਟਰਾਲੀ ਦੇ ਚੜ ਜਾਣਾ,
2: ਕਿ ਕਿਤੇ ਉਹ ਵੀ ਟਰਾਲੀ ਕੈਨੇਡਾ ਜਾ ਹੀ ਨਹੀਂ ਹੈਗੀ, ਅਸੀਂ ਤਾਂ ਉਹ ਚੜ ਜਾਾਂਗੇ,
0: ਚੜ ਜਾਣਾ ਜੀ, ਬਿਲਕੁਲ ਹੈ ਜੀ, ਇਹ ਤਾਂ ਹੈ,
2: ਆ ਫਿਲਮ ਦੇ ਤਾਂ ਜੀ ਸਾਡੇ ਕੋਲ ਕਿੰਨੀ એનર્ਜੀ ਹੈ, ਕਿੰਨਾ ਸਾਡੇ ਕੋਲ ਸਮਾਂ ਤੇ ਕੰਮ ਕਰਨ ਆ, ਦੀਵਾਨ ਸੁਣਨ ਨੂੰ, ਰੈਲੀਆਂ ਤੇ ਜਾਣ ਨੂੰ, ਸਾਡੇ ਕੋਲ ਸਾਰੇ ਕਾਸੇ ਲਈ ਸਮਾਂ ਹੈ,
0: ਸਮਾਂ ਹੈਗਾ,
2: ਸਾਡੇ ਕੋਲ ਮਿਹਨਤ ਕਰਨ ਨਾਲ ਪਰਿਵਾਰ ਨੂੰ ਅੱਗੇ ਤੋਰਨ ਲਈ ਸਾਡੇ ਕੋਲ ਸਮਾਂ ਹੈ,
0: ਨਹੀਂ ਗਾ ਜੀ, ਟਾਈਮ ਹੈ ਨਹੀਂ, ਵਿਹਲੇ ਨਹੀਂ ਗਏ,
2: ਵਿਹਲੇ ਨਹੀਂ ਹੈਗੇ
0: ਜੀ,
2: ਇਹ ਹਾਲਾਤ ਨਹੀਂ ਸਾਡੇ, ਬਸ
0: ਬਿਲਕੁਲ, ਔਜਲਾ ਸਾਹਿਬ ਮੁਕੱਦਰ ਜੀ ਜੁੜੇ ਸ਼ਾਇਦ ਦੁਬਾਰਾ ਗੱਲਬਾਤ ਕਰਨੀ ਚਾਹੁੰਦੇ ਹੋਣਗੇ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ,
1: ਹਾਂਜੀ ਸਤਿ ਸ੍ਰੀ ਅਕਾਲ,
0: ਲੰਘੇ ਆਓ ਲੰਘੇ
1: ਆਓ, ਔਜਲਾ ਬਾਈ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਬਾਈ,
1: ਨਹੀਂ ਮੈਂ ਤਾਂ ਨਾ ਜਿਹੜੀ ਗੱਲ ਮੈਂ ਪਹਿਲਾਂ ਕਹਿਣੀ ਚਾਹੁੰਦਾ ਸੀ ਉਹੀ ਗੱਲ ਮੈਂ ਦੁਬਾਰਾ ਕਹਿਣੀ ਚਾਹੁੰਦਾ ਵਾ
0: ਜੀ,
1: ਵੀ ਮੰਨ ਲਓ ਸਾਡੇ ਇੱਕ ਦੂਜੇ ਨਾਲ ਇਤਰਾਜ਼, ਔਜਲਾ ਬਾਈ ਜੀ ਦੇ, ਸੈਣੀ ਬਾਈ ਜੀ ਜਾਂ ਹੋਰ ਸਾਰੇ ਸੱਜਣਾਂ ਦੇ, ਰੋਜ਼ ਹੀ ਇੱਕ ਦੂਜੇ ਨਾਲ ਅਸੀਂ ਮਾੜਾ ਮੋਟਾ ਗੁੱਸਾ ਗਿਲਾ ਕਰਦੇ ਰਹਿੰਦੇ
0: ਜੀ,
2: ਹੋ ਜਾਂਦਾ ਹੈ, ਕੋਈ ਨੀ, ਵਿਚਾਰਾਂ ਦਾ ਗੁੱਸਾ ਵੀ ਨੀ ਹੋਣਾ ਚਾਹੀਦਾ, ਵਿਚਾਰਾਂ ਦਾ ਕਹਿੰਦਾ ਗੁੱਸਾ,
1: ਨਹੀਂ ਔਜਲਾ ਬਾਈ ਜੀ ਗੁੱਸਾ ਗਿਲਾ ਨੀ, ਚਲੋ ਹੁੰਦਾ ਵੀ ਪਿਆਰ ਚ ਆਪਾਂ ਕਿਸੇ ਦੇ ਗੁੱਸੇ ਵੀ ਹੋ ਸਕਦੇ ਆ, ਕਿਸੇ ਦਾ ਸਾਰਾ ਕੁਛ ਹੀ ਚੱਲਦਾ
0: ਜੀ,
1: ਪਰ ਮੈਂ ਤਾਂ ਮੇਰਾ ਮੇਰੀ ਤਾਂ ਗੱਲ ਇਹ ਕਹਿਣੀ ਹੈ ਵੀ ਜਿਹੜੇ ਮੰਨ ਲਓ ਤੁਸੀਂ ਹੋਰ ਸਿਆਸਤਦਾਨਾਂ ਨੂੰ ਛੱਡ ਦੋ, ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਮੰਨ ਲਓ ਸਿੱਖ ਕੌਮ ਨੂੰ ਸੰਦੇਸ਼ ਦੇਣਾ, ਤੇ ਉਹ ਇੱਕ ਵਾਰੀ ਤਾਂ ਮੰਨ ਲਓ ਉਹ, ਹੁਣ ਮੰਨ ਲਓ ਮੈਂ ਭਾਜਪਾ ਜੀ ਤੁਹਾਡੇ ਨਾਲ ਵੈਸੇ ਨੋਰਮਲੀ ਗੁੱਸਾ ਗਿਲਾ ਕਰਨਾ ਤੇ ਉਹ ਗੱਲ ਵੱਖਰੀ ਹੈ, ਮੈਂ ਕਹਾਂ ਮੈਂ ਹਰ ਮੰਨ ਲਓ ਤੁਹਾਨੂੰ ਉੱਠ ਕੇ ਹਰ ਰੋਜ਼ ਕਹਾਂ ਵੀ ਭਾਜਪਾ ਜੀ ਵਰਗਾ ਮਾੜਾ ਬੰਦਾ ਕੋਈ ਨੀ, ਇਹਨੇ ਇਹ ਕੀਤਾ ਉਹ ਕੀਤਾ
0: ਜੀ,
1: ਤਾਂ ਜਦੋਂ ਤੁਸੀਂ ਮੈਨੂੰ ਮੰਨ ਲਓ ਉਹ ਜਿਹੜੀ ਉਹ ਕੁਰਸੀ ਆ ਉਹਦੇ ਤੇ ਬਿਠਾ ਦੋ ਤੇ ਮੈਂ ਤੁਹਾਨੂੰ ਕਹਾਂ ਉਹ ਇਹੀ ਇਹੀ ਹੋਇਆ ਨਾ, ਤੁਸੀਂ ਆ ਜਥੇਦਾਰ ਮੰਨ ਲਓ ਆਪਣਾ ਜਥੇਦਾਰ ਸਾਹਿਬ ਗੜਗੜ ਸਾਹਿਬ ਦੀ ਤੇ ਸਰਨਾ ਸਾਹਿਬ ਦੀ ਇਹ ਦੋਵੇਂ ਕਾਂਗਰਸ ਧਿਰ ਨਾਲ ਜੁੜੇ ਹੋਏ ਬੰਦੇ ਨੇ, ਸਾਰੀ ਉਮਰ ਇਹਨਾਂ ਨੇ ਉਧਰ ਕੱਢਤੀ, ਜਦੋਂ ਇਹ ਆ ਕੇ ਬਹਿ ਗਏ ਉਹ ਦੂਜੇ ਪਾਸੇ ਮੰਨ ਲਓ ਸਰਨਾ ਸਾਹਿਬ ਨੂੰ ਵੀ ਵਿੱਚ ਲੈ ਲਿਆ ਤੇ ਮੰਨ ਲਓ ਇਹ ਇਹਨਾਂ ਨੂੰ ਜਥੇਦਾਰ ਦੀ ਕੁਰਸੀ ਤੇ ਬਿਠਾ ਤਾ, ਇਹ ਇਹੀ ਕਹਿੰਦੇ ਵੀ ਜਿਹੜੇ ਬੰਦੇ ਨੂੰ ਗਾਲਾਂ ਕੱਢਦੇ ਸੁਖਬੀਰ ਬਾਦਲ ਸਾਹਿਬ ਨੂੰ, ਬਾਦਲ ਪਰਿਵਾਰ ਨੂੰ, ਕਹਿੰਦੇ ਵੀ ਨੌਜਵਾਨਾਂ ਨੂੰ ਕਹਿੰਦੇ ਸੰਦੇਸ਼ ਹੀ ਸੁਖਬੀਰ ਬਾਦਲ ਤੋਂ ਲੈਣਾ ਚਾਹੀਦਾ
0: ਜੀ,
1: ਹੈ ਵੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਇਹਨਾਂ ਤੋਂ ਲੈਣਾ ਚਾਹੀਦਾ, ਕਹਿੰਦੇ ਜਿਹਨੂੰ ਸਾਰੀ ਉਮਰ ਗਾਲਾਂ ਕੱਢਦੇ ਨੇ,
2: ਮੈਂ ਰਾਤ ਵੀ ਟਵਾਣਾ ਰੇਡੀਓ ਤੇ ਤੁਸੀਂ ਪੜ੍ਹਿਆ ਹੋਣਾ, ਮੈਂ ਹੋਰ ਵੀ ਤੈਨੂੰ ਦੱਸ ਦਿੰਦਾ, ਉੱਥੇ ਗੁਰਦੁਆਰਾ ਵੀ ਬਣ ਜਾਣਾ
0: ਜੀ
2: ਕੇ ਪੱਤਣ ਤੇ,
1: ਮੈਂ ਉਹੀ ਗੱਲ ਕਹਿ ਉਹੀ ਗੱਲ
2: ਇਹ ਹੁਣ ਜਾਗੇ ਨੇ, ਇਹ ਹੁਣ ਜਾਗੇ ਨੇ, ਹੁਣ ਪਤਾ ਲੱਗਿਆ ਨਾ
1: ਕਹਾਣੀ ਤਾਂ ਉਹੀ ਹੈ
0: ਜੀ।
1: ਨਹੀਂ 1995 ਚ 1995 ਚ ਖਾਲੜਾ ਸਾਹਿਬ ਗਾਇਬ ਹੋਏ ਤੇ ਅੱਜ 26-27 ਚੱਲਣ ਦਿਆ 30 ਹੋ ਗਏ ਮੰਨ ਲਓ 25-30 ਸਾਲ ਤੇ ਹੁਣ ਚੇਤਾ ਆਇਆ ਵੀ ਖਾਲੜਾ ਸਾਹਿਬ ਗਾਇਬ ਹੋਏ ਜੀ
2: ਬੀਬੀ ਬਾਦਲ ਨੇ ਬਾਦਲ ਸਾਹਿਬ ਦੇ ਜਿਉਂਦੇ ਜੀ ਵੀ ਕਹੀ ਇਹ ਗੱਲ ਉਹਨਾਂ ਨੇ ਕਿਹੜਾ ਪਹਿਲੀ ਗਿਰੀ ਕਹੀ ਹੈ
0: ਜੀ।
2: ਉਦੋਂ ਬਾਦਲ ਸਾਹਿਬ ਨੇ ਜਵਾਬ ਦਿੱਤਾ ਵੀ ਮੈਨੂੰ ਕਦੇ ਬੀਬੀ ਮਿਲੀ ਨੀ, ਜਾਂ ਤਾਂ ਉਹ ਬਾਦਲ ਸਾਹਿਬ ਦਾ ਜਵਾਬ ਹੋਵੇ ਫੇਰ ਤਾਂ ਮੰਨ ਲੈਂਦੇ ਆ
0: ਜੀ।
2: ਹੁਣ ਮਰੇ ਹੋਏ ਤੇ ਤੁਸੀਂ ਕਹਿੰਦੇ ਕਦੇ ਮਿਲੀ ਨੀ, ਹੁਣ ਤੂੰ ਪ੍ਰੂਵ ਕੌਣ ਕਰੇਗਾ ਵੀ ਮਿਲਿਆ ਸੀ ਕਿ ਨਹੀਂ ਮਿਲਿਆ।
0: ਕੰਟਰੋਵਰਸੀ ਸਹੇੜ ਕੇ ਉਹ ਠੀਕ ਆ ਨਾ ਕੰਮ ਅੱਗੇ ਚੱਲ ਜਾਂਦਾ, ਬਿਲਕੁਲ ਕੰਟਰੋਵਰਸੀ ਖੜੀ ਕਰਨੀ ਆ।
2: ਕਿੰਨੀ ਕਰੀ ਲੋਕ ਛਰਿਆ ਪੁੱਛਦੇ ਨੇ ਬਲਟੋਹੇ ਨੂੰ ਵੀ ਤੇਰੇ ਕੋਲ 3 ਕਿੱਲੇ ਸੀ ਰਣਜੀਤ ਸਾਹਿਬ ਨੂੰ ਕੋਠੀ ਕਿਵੇਂ ਆ ਗਈ ਤੇ 3 ਕਿੱਲੇ ਜ਼ਮੀਨ ਦੇ ਕਿਵੇਂ ਬਣ ਕੇ, ਉਹ ਕੀ ਕੀਤਾ ਦੱਸਦੇ ਕਦੇ ਜਵਾਬ ਦਿੱਤਾ ਉਸ ਗੱਲ ਦਾ
0: ਜੀ। ਬਿਲਕੁਲ ਆ ਜੀ,
2: ਦੇਖੋ ਤੁਸੀਂ ਖੁਦ ਪੰਥਕ ਸਰਕਾਰ ਬਣਾ ਕੇ ਤੁਸੀਂ ਉਹ ਪਰਿਵਾਰ ਜਿਹੜੇ ਰੁਲਦੇ ਫਿਰਦੇ ਨੇ ਘੱਟੋ ਘੱਟ ਉਹਨਾਂ ਨੂੰ ਛੱਡੋ। ਤੁਸੀਂ ਤਾਂ ਚਲੋ ਛੋਟੇ ਸੀ, ਬਾਦਲ ਸਾਹਿਬ ਨੇ ਕਿਹਾ ਸੀ ਵੀ ਫੌਜੀ ਬੈਰਕਾਂ ਛੱਡ ਦੇਣ
0: ਜੀ, ਹਾਂਜੀ ਉਦੋਂ
2: ਧਾਰਮੀ ਫੌਜੀ ਜਿਹਨਾਂ ਨੂੰ ਕਹਿੰਦੇ ਨੇ ਉਹ ਕਈ ਮਰ ਗਏ, ਕਈ ਉਹਨਾਂ ਨੂੰ ਇਹਨਾਂ ਨੇ ਨੌਕਰੀਆਂ ਨੀ ਦਿੱਤੀਆਂ ਬਾਦਲ ਸਾਹਿਬ ਨੇ,
1: ਬਿਲਕੁਲ
2: ਉਹਨਾਂ ਦੀ ਬਾਂਹ ਨੀ ਫੜੀ। ਚਲ ਮੈਂ ਤਾਂ ਕਹਿਣਾ ਜੇ ਮੇ ਮਰੇ ਚਾਹੇ ਆਪ ਦੇ ਹਾਰ ਚੱਕੇ ਚਾਹੇ ਪੁਲਿਸ ਦੇ ਸਾਦੇ ਨਾਲ ਮਰ ਗਏ ਜਾਂ ਕੀ ਹੋਇਆ, ਉਹਨਾਂ ਨੂੰ ਦੇ ਦਿੱਤੀਆਂ
0: ਜੀ,
2: ਤੇ ਹੋਰ ਸਾਡੇ ਧਰਮ ਦਾ ਪੈਸਾ ਕਿੰਨੀ ਜਗ੍ਹਾ ਗਲਤ ਲੱਗ ਰਿਹਾ
0: ਜੀ।
1: ਅਸਲ ਚ ਨਾ ਦਿੱਕਤ ਪਤਾ ਕਿਉਂ ਹੁੰਦੀ ਆ, ਜਿਹੜਾ ਤਾਂ ਹੁਣ ਮੰਨ ਲਓ ਕਾਂਗਰਸ ਦਾ ਦੁਸ਼ਮਣ ਸੀ ਉਹਨੇ ਤਾਂ ਕੀਤਾ ਹੀ ਨੁਕਸਾਨ, ਪਰ ਜਿਹੜੇ ਆਪਣੇ ਸੀ ਰੌਲਾ ਤਾਂ ਫਿਰ ਉੱਥੇ ਹੀ ਪੈਂਦਾ ਨਾ ਉਹ ਗੱਲ, ਸਵਾਲ ਚੁੱਕਦੇ ਆ ਫੇਰ ਕਹਿੰਦੇ ਵੀ ਉਹੀ ਗੱਲ ਇਹ ਫਲਾਣੇ
2: ਧਮਕਾਣੇ। ਮੈਂ ਤਾਂ ਕਿੰਨੀ ਗਰੀ ਕਿਹਾ ਟਵਾਣਾ ਜਿਹੜੀ ਦੇ ਇੱਥੇ ਵੀ ਕਿੰਨੀ ਗਰੀ ਕਿਹਾ ਕਿ ਠੀਕ ਹੈ, ਮੇਰਾ ਤਾਂ ਲੇਖ ਲਿਖਿਆ ਹੋਇਆ ਜੀ
0: ਜੀ
2: 84 ਬਨਾਮ ਅੱਜ ਦੇ ਸਿੱਖ, ਮੈਂ ਚੜ੍ਹਦੀ ਕਲਾ ਛਪਿਆ ਸੀ ਨਾਲੇ ਇਹਨਾਂ ਦਾ ਖੜਕੂ ਧਿਰਾਂ ਦਾ ਅਖਬਾਰ ਆ ਉਹ ਚੜ੍ਹਦੀ ਕਲਾ ਦੇ ਵਿੱਚ, ਦੋ ਲੇਖ ਲਿਖੇ ਸੀ ਮੈਂ ਉਦੋਂ, ਇੱਕ ਲਿਖਿਆ ਜੀ ਕੀ ਅਸੀਂ ਸਿੱਖ ਹਾਂ
0: ਜੀ,
2: ਤੇ ਠੀਕ ਹੈ ਹਿੰਦੂ ਗਵਰਨਮੈਂਟ ਸੀ ਹਿੰਦੂ ਸੀ ਉਹਨਾਂ ਨੇ ਸਾਡੇ ਧਰਮ ਤੇ ਅਟੈਕ ਕਰਤਾ, ਉਹਨਾਂ ਨੂੰ ਸਾਡੇ ਨਾਲ ਕੋਈ ਲਗਾ ਨੀ ਸੀਗਾ, ਤੇ ਜਿਹੜਾ ਹੁਣ ਅਸੀਂ ਰੋਜ਼ ਪੱਗਾਂ ਲਾਉਂਦੇ ਹਾਂ ਗਾਲਾਂ ਕੱਢਦੇ ਹਾਂ
0: ਦੇ ਵਿੱਚ ਜੋ ਕਰ
2: ਤੇ ਮਾਵਾਂ ਭੈਣਾਂ ਨੂੰ ਇਹ
0: ਜੀ
2: ਉਹਦੇ ਨਾਲ ਹੀ ਧਰਨਾ ਲਾਤਾ, ਉੱਥੇ ਅੱਜ ਵੀ ਲਾਉਣੇ ਆ ਵੈਸੀਆ ਮੂਹਰੇ ਜਾਂ ਕਿਤੇ ਵੀ ਜੋ ਵੀ ABC ਅਸੀਂ ਕਰਦੇ ਹਾਂ ਉਹ ਤਾਂ ਕਰੀ ਜਾਂਦੇ ਹਾਂ
0: ਜੀ,
1: ਬਿਲਕੁਲ
2: ਤੇ ਜਿਹੜੇ ਅਸੀਂ ਪੱਗਾਂ ਲਾਉਣੇ ਆ ਉਹ ਤਾਂ ਉਹਦਾ ਧਰਨਾ ਕਿੱਥੇ ਲਾਵਾਂਗੇ,
0: ਬਿਲਕੁਲ
2: ਇਹ ਟਰੂ ਹੈ, ਇਹ ਟਰੂ ਹੈ ਰਜਮੈਂਟ। ਮੇਰੇ ਮਿੱਤਰ ਨੇ ਅੱਜ ਦਾ ਚਲ ਗੁਰੂ ਘਰ ਦੇ ਵਿੱਚ ਖਾਣੀ ਪ੍ਰਧਾਨ ਖਾਣੀ ਸੈਕਟਰੀ ਆ ਅਸੀਂ ਇਕੱਠੇ ਹੀ ਰਹੇ ਖਾਨੇ
0: ਜੀ,
2: ਤੇ ਉਹ ਗੁਰਦੁਆਰੇ ਦਾ ਪੱਗਾਂ ਲਾਣ ਗੋਲੀ ਚੱਲ ਪਈ ਕੇਸ ਗਾਲਮ ਗਾਲੀ 15 ਦਿਨ ਬਾਅਦ ਵੈਸੀ ਮੂਰੇ ਧਰਨਾ ਲਾਈ ਖੜੇ ਸੀ ਇਕੱਠੇ ਹੋ ਕੇ, ਮੈਂ ਕੋਲ ਦੀ ਲੰਘਿਆ ਜਾਂਦਾ ਸੀ ਮੈਂ ਇੱਛਾ ਥੱਲੇ ਕਰਿਆ, ਮੈਂ ਸ਼ਰਮ ਤਾਂ ਨੀ ਆਉਂਦੀ ਹੋਏ
0: ਜੀ,
2: ਕਹਿੰਦੇ ਕੀ ਗੱਲ ਆ ਮਹਾ 15 ਦਿਨ ਪਹਿਲਾਂ ਕੀ ਕਰਦੇ ਤੁਸੀਂ
0: ਜੀ,
2: ਇਹਨਾਂ ਦਾ ਹਰਿਮੰਦਰ ਢਾਇਆ ਜਿਹੜਾ ਤੁਸੀਂ ਕੀਤਾ ਉਹਦਾ ਧਰਨਾ ਕਿੱਥੇ ਲਾਏਗੇ ਉਹ, ਮੈਂ ਕਿਹਾ ਮੈਂ ਤੁਹਾਨੂੰ ਤੇ ਨਾ ਅਗਲਾ ਲੇਖ ਮੈਂ ਉਦੋਂ ਲਿਖਿਆ 84 ਬਨਾਮ ਅੱਜ ਦੇ ਸਿੱਖ
0: ਜੀ, ਬਿਲਕੁਲ
2: ਅਸੀਂ ਅੰਦਰ ਗਾਲਾਂ ਕੱਢਦੇ ਆ ਕਹਿਣਗੇ ਪੁਲਿਸ ਅੰਦਰ ਜੁੱਤੀ ਲੈ ਕੇ ਆ ਗਈ, ਬੀਬੀ ਨੇ ਸਮਝਾਇਆ ਪੁਲਿਸ, ਪੁਲਿਸ ਆਈ ਕਿਉਂ ਇਹ ਸਵਾਲ ਉਠਾਇਆ
0: ਜੀ,
2: ਥੋੜੀਆਂ ਕਰਤੂਤਾਂ ਕਰਕੇ ਆਈ ਨਾ
0: ਜੀ,
1: ਨਹੀਂ
2: ਪੁਲਿਸ ਕਿਤੇ ਧੱਕੇ ਨਾ ਵੜਦੀ,
1: ਇੱਕ ਪਾਸੇ ਕਹਿੰਦੇ ਆ ਵੀ ਜੇ ਮੰਨ ਲਓ ਭਾਵੇਂ ਭਾਵੇਂ ਜਿੰਨੇ ਵੀ ਧਰਮ ਵਾਲੇ ਨੇ ਭਾਵੇਂ ਕਹਿੰਦੇ ਵੀ ਜੇ ਸਾਰੇ ਹਿੰਦੂ ਹੋਣਗੇ ਇਕੱਠੇ ਰਹਿਣਗੇ ਤੇ ਤਾਂ ਸਹੀ ਹੋਊ, ਸਿੱਖਾਂ ਵਾਲੇ ਕਹਿੰਦੇ ਵੀ ਜੇ ਸਾਰੇ ਸਿੱਖ ਇਕੱਠੇ ਹੋਣਗੇ ਤਾਂ ਸਹੀ ਹੋਊ, ਤੇ ਆਹ ਦੋਵੇਂ ਆ ਆਪਣਾ ਆਪਣਾ ਬੇਅੰਤ ਸਿੰਘ ਤੇ ਦੋਵੇਂ ਮੁੰਡੇ ਤੇ ਇੱਕ ਉਹਨਾਂ ਦੀ ਸਿਸਟਰ ਹੈ ਇਹ ਆਪਣੇ ਘਰ ਚ ਤਾਂ ਇਕੱਠੇ ਹੈ ਨੀ,
2: ਤੁਹਾਨੂੰ ਮੈਨੂੰ ਦਿਖਾਉਣ ਨੂੰ ਨੇ
0: ਇਕੱਠੇ ਨਹੀਂ ਗੇ,
1: ਬਿਲਕੁਲ
2: ਇਕੱਠੇ ਨੀ ਹੈਗੇ
0: ਜੀ,
2: ਇਕੱਠੇ ਨੇ ਇਕੱਠੇ ਕਿਉਂ ਨੀ ਹੈਗੇ,
0: ਬਿਲਕੁਲ
2: ਨਿਊਯਾਰਕ ਮੀਟਿੰਗ ਕਰਨ ਬਹਿ ਜਾਣਾ ਆ 5-4 ਧਿਰਾਂ ਵਾਲੇ ਬੰਦਿਆਂ ਨੇ, ਵਿੱਚ ਮਾਨ ਦਲ ਨੇ, ਵਿੱਚ ਸਿੱਖ ਜੂਟ ਫੈਡਰੇਸ਼ਨ ਵਾਲੇ ਨੇ, ਹੋਰ ਨੇ ਖਾਲਿਸਤਾਨੀ ਪੱਖੀ ਜੋ ਵੀ ਹੁੰਦੇ ਸੀ, ਉਹ ਮੁੰਡਾ ਉੱਥੇ ਟੈਕਸੀ ਚਲਾਉਂਦੇ 12-12 ਘੰਟੇ ਸੁੱਤਾ ਪਿਆ, ਉਹਨਾਂ ਆ ਕੇ ਮੀਟਿੰਗਾਂ ਇਹਨਾਂ ਨੇ ਬੈਸਣ ਲੱਗ ਜਾਣਾ
0: ਜੀ,
2: ਉਹ ਉੱਠ ਕੇ ਕਹਿੰਦਾ ਇਹਨਾਂ ਨੂੰ ਕਹਿੰਦਾ ਵੀ ਕਾਹਦੇ ਪਿੱਛੇ ਮੀਟਿੰਗ ਕਰਦੇ ਹੋ ਤੁਸੀਂ, ਵੀ ਖਾਲਿਸਤਾਨ ਬਣਾਉਣਾ? ਉਹ ਕਹਿੰਦੇ ਹਾਂ, ਸਾਡਾ ਆਪਦਾ ਘਰ ਚਾਹੀਦਾ। ਕਹਿੰਦਾ ਵੀ ਐ ਕਰੋ, ਆ ਕਮਰੇ ਚ ਚਾਰੇ ਜਾਣੇ 2 ਘੰਟੇ ਬਹਿ ਜੋ, ਵੀ ਜੇ ਤੁਹਾਡੇ ਸਿਰ ਤੇ ਪੱਗ ਹੋਈ, ਕਹਿੰਦਾ ਮੈਂ ਕਹੂੰਗਾ ਵੀ ਖਾਲਿਸਤਾਨ ਬਣਨਾ ਚਾਹੀਦਾ। ਕਹਿੰਦਾ ਨਹੀਂ, ਮੇਰਾ ਵੀਰ ਹੱਥ ਬੰਨਦਾ ਮੈਂ ਤੁਹਾਡੇ ਮੂਹਰੇ, ਅਸੀਂ ਯਾਰ ਸਵੇਰ ਨੂੰ ਰਾਤ ਨੂੰ ਟੈਕਸੀ ਚਲਾਉਣੀ ਹੁੰਦੀ ਹੈ, ਸਾਨੂੰ ਸੌਣ ਲੈਣ ਦਿਆ ਕਰੋ, ਇਹ ਕਿਤੇ ਹੋਰ ਮੀਟਿੰਗ ਕਰ ਲਿਆ ਕਰੋ।
1: ਬਿਲਕੁਲ
2: ਇੱਥੇ ਰੱਖਦੇ ਹਾਂ।
1: ਨਹੀਂ ਗੱਲ ਗੱਲ ਉਹੀ ਆ ਨਾ, ਮੈਂ ਅੱਜ ਹੀ ਕੋਕੀ ਗੱਲ ਸਾਹਿਬ ਟਵਾਣਾ ਰੇਡੀਓ ਤੇ, ਨਹੀਂ ਟਵਾਣਾ ਤੇ ਨੀ, ਸਵੇਰੇ ਆਪਣਾ ਉਹ ਦੂਜਾ ਮੁੰਡਾ ਉਹਦੇ ਤੇ ਗੱਲ ਕਰਦੇ ਪਏ ਸੀ, ਕਹਿੰਦੇ ਵੀ ਜਦੋਂ ਮੈਂ ਕਹਿੰਦੇ ਵੀ ਆਪਣਾ ਇਹ ਵੀ ਕੋਈ ਛੋਟੇ ਮੋਟੇ ਪਰਿਵਾਰ ਦੇ ਨੀ ਸੀ, ਬੜੇ ਵਧੀਆ ਅਲੀਟ ਪਰਿਵਾਰ ਦੇ ਸੀ
0: ਜੀ।
1: ਉਹ ਕਹਿੰਦੇ ਵੀ ਜਦੋਂ ਮੈਂ ਅਮਰੀਕਾ ਜੇਲ ਚ ਸੀ ਤੇ ਬਾਦਲ ਸਾਹਿਬ ਉੱਥੇ ਅਮਰੀਕਾ ਯੂਨੀਵਰਸਿਟੀ ਚ ਪੜ੍ਹਦੇ ਪਏ ਸੀ, ਆਪਣਾ ਸੁਖਬੀਰ ਬਾਦਲ ਸਾਹਿਬ
0: ਜੀ,
1: ਐ ਤਾਂ ਇੱਕੋ ਹੀ ਪਰਿਵਾਰ ਤੁਸੀਂ ਮੰਨ ਲਓ, ਹੈ ਇੱਕ ਬੰਦਾ ਅਲੀਟ ਪਰਿਵਾਰ ਚੋਂ ਸੀ ਜਿਹੜਾ ਜਜ਼ਬਾਤੀ ਹੋ ਕੇ ਤੁਰ ਪਿਆ ਤੇ ਉਹਨੇ ਜੋ ਵੀ ਕੁਛ ਕੀਤਾ, ਇੱਕ ਬੰਦਾ ਸਿਆਸਤਦਾਨ ਸੀ ਉਹਦਾ ਉਹਦਾ ਬੱਚਾ ਉਹੀ ਗੱਲ ਉੱਥੋਂ ਪੜ੍ਹ ਕੇ ਆ ਕੇ ਤੇ ਅੱਜ ਉਹੀ ਗੱਲ ਵੀ ਉਹ ਕਹਿੰਦੇ ਅਸੀਂ ਅਸੀਂ
2: ਨਹੀਂ, ਉਹਦਾ 2 ਕੰਮ ਹੋ ਗਏ, ਨਾਲੇ ਸੁਖਬੀਰ ਜੀ ਘੁੰਮ ਗਏ, ਨਾਲੇ ਪੜ੍ਹ ਗਏ ਤੇ ਨਾਲੇ ਆਪਦੀ ਜਾਨ ਬਚਾ ਕੇ
0: ਜੀ,
2: ਨਾਲੇ ਹਵਾ ਕੱਢ ਕੇ।
0: ਬਿਲਕੁਲ
2: ਗੱਲ ਤਾਂ ਅਸਲ ਚ ਇਹ ਸੀ, ਹੋਰ ਕਿਸੇ ਦੇ ਵਿੱਚੋਂ ਕੱਢਣ ਨੂੰ
0: ਜੀ,
2: ਨਾਲੇ ਸਾਰੀ ਚੋਣ ਲੜਨੀ ਆ
0: ਜੀ,
2: ਠੀਕ ਹੈ
1: ਬਿਲਕੁਲ,
2: ਤੇ ਇਹ ਕਿਉਂ ਇਹਨਾਂ ਚੋਂ ਕੋਈ ਨੀ ਮਰਿਆ ਤੇ 21 ਤੇਰੇ ਮੇਰੇ ਵਰਗੇ ਜਿਹੜੇ ਖੜੇ ਸੀ ਉਹ ਮਾਰਦੇ ਸੀਗੇ,
1: ਆਮ ਮਾਰੇ ਗਏ ਬਿਲਕੁਲ,
2: ਆਮ ਲੀਡਰ ਜਿਹਨਾਂ ਨੇ ਵੋਟਾਂ ਉਹ ਮਾਰਤੇ ਤੇ ਪੰਥ ਉਸੇ ਪੰਥ ਕਮੇਟੀ ਨੇ ਮਾਰੇ, ਜਦੋਂ ਇਹਨਾਂ ਨੇ ਬਾਈਕਾਟ ਕਰਤਾ ਫਿਰ ਪੰਥ ਕਮੇਟੀ ਵਾਲਿਆਂ ਨੇ ਕਾਂਗਰਸੀ ਕਿਉਂ ਨੀ ਮਾਰੇ
0: ਜੀ?
1: ਹਾਂ
2: ਸਵਾਲ ਉੱਠਦਾ ਕਿ ਨਹੀਂ ਉੱਠਦਾ ਜੀ?
0: ਬਿਲਕੁਲ,
2: ਪੰਥ ਕਮੇਟੀ ਕਿਹਨਾਂ ਦੀ ਸੀ?
1: ਸਵਾਲ ਨੀ, ਇਹ ਬੜਾ ਵੱਡਾ ਸਵਾਲ ਹੈ, ਅਸਲ ਚ ਅਫਸੋਸ ਇਹੀ ਹੈ ਵੀ ਇਹੀ ਸਾਡੇ ਪਤਾ ਨੀ ਕਿਉਂ ਨੀ ਖਾਨੇ ਚ ਪੈਂਦੀ, ਉਹੀ ਗੱਲ ਹੈ ਜੀ, ਫਿਰ ਕਦੀ ਕਿਸੇ ਦੇ ਮਗਰ, ਕਦੀ ਕਿਸੇ ਦੇ ਮਗਰ ਚੜੇ
0: ਜੀ।
1: ਆਪਣੀ ਇਹਨਾਂ ਨੂੰ ਕੁਰਬਾਨੀ ਵਾਸਤੇ ਚਾਹੀਦੀ ਹੈ, ਕਿਉਂਕਿ ਅਸਲ ਮੁੱਦਿਆਂ ਤੇ ਗੱਲ ਆਉਣੀ ਨੀ ਚਾਹੀਦੀ, ਜੇ ਨਾ ਹੋਵੇ ਤੇ ਫਿਰ ਕੋਈ ਪੁੱਛੂ ਵੀ ਮੈਨੂੰ ਨੌਕਰੀ ਦੇ, ਕੋਈ ਪੁੱਛੂ ਵੀ ਮਹਿੰਗਾਈ ਕਾਹਤੋਂ ਹੈ, ਉਹਦੇ ਨਾਲੋਂ ਚੰਗਾ ਵੀ ਕੋਈ ਧਰਮ ਦੇ ਨਾਂ ਤੇ ਲੜੀ ਜਾਵੇ, ਕੋਈ ਕਿਸੇ ਨਾਂ ਤੇ ਲੜੀ
0: ਜਾਵੇ,
1: ਉਹਦੇ ਵਾਸਤੇ ਚਾਹੀਦੇ ਨੇ।
0: ਬਿਲਕੁਲ
2: ਮੁਕੱਦਰ ਵੀਰੇ, ਜੇ ਲੱਕੜਾਂ ਨਹੀਂ ਹੋਣਗੀਆਂ, ਲੱਕੜਾਂ ਨਹੀਂ ਹੋਣਗੀਆਂ ਚੁੱਲ੍ਹੇ ਜੱਗ ਕਿਵੇਂ ਬਣੂਗੀ? ਲੱਕੜਾਂ ਚਾਹੀਦੀਆਂ, ਲੱਕੜਾਂ ਆਮ ਲੋਕ ਹੈਗੇ ਨੇ
0: ਜੀ, ਬਿਲਕੁਲ
1: ਬਿਲਕੁਲ ਬਿਲਕੁਲ,
2: ਇਹ ਆਪਾਂ ਨੂੰ ਲੱਕੜਾਂ ਸਮਝਦੇ ਨੇ
0: ਜੀ,
2: ਸਮਝਗੇ ਜੀ, ਠੀਕ ਹੈ ਵੀਰੇ,
0: ਥੈਂਕ ਯੂ ਜੀ, ਅੱਲਾ ਸਾਹਿਬ ਬਹੁਤ ਬਹੁਤ
1: ਸ਼ੁਕਰੀਆ,
0: ਥੈਂਕ ਯੂ ਥੈਂਕ ਯੂ, ਆਪਣੇ ਰੇਡੀਓ ਵਾਲੀ ਲਾਈਨ ਖੁੱਲੀ ਹੁੰਦੀ ਹੈ ਜੀ, ਉਹਦੇ ਉੱਤੇ ਕਰ ਲਿਆ ਕਰੋ ਪਲੀਜ਼, ਜੇ ਇਧਰੋਂ ਬਿਜ਼ੀ ਹੁੰਦੀ ਹੈ। ਚਲੋ ਮੈਂ ਜੀਰਾ ਸਾਹਿਬ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ। ਜੀਰਾ ਸਾਹਿਬ ਨੇ ਲਿਖਿਆ ਕਿ ਨਹੀਂ, ਆਪਣੇ ਔਜਲਾ ਸਾਹਿਬ ਮੁਸ਼ਕਲ ਹੈਗੀ ਲੱਗਦੀ ਹੈ, ਚਲੋ ਉਹਨਾਂ ਦੀ ਜ਼ੁਬਾਨੀ ਹੀ ਸੁਣ ਲੈਂਦੇ ਆ। ਸਤਿ ਸ੍ਰੀ ਅਕਾਲ ਰਜਿੰਦਰ ਜੀਰਾ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਲੰਘਿਆ ਹੋ ਜੀ?
3: ਬਹੁਤ ਵਧੀਆ, ਮੈਂ ਕਿਹਾ ਮੁਕੱਦਰ ਜੀ ਦੁਆਰਾ ਫਿਰ ਉੱਠ ਪਏ ਸੁੱਤੇ, ਚਲੋ ਕੋਈ ਗੱਲ ਨੀ,
0: ਚਲੋ ਕੋਈ ਨੀ, ਹਾਂਜੀ ਅੱਜ ਨਹਿਰ ਵਾਲੇ ਪੁਲ ਤੇ ਨੀ ਸੀਗੇ, ਘਰੇ ਲੱਗਦੇ ਸੀ ਜੀ।
3: ਨਹਿਰ ਵਾਲੇ ਪੁਲ ਤੇ ਤਾਂ ਪਹਿਲਾਂ ਹੀ ਆ ਜਾਂਦੇ ਨਾ ਇਹ ਬਹਿ ਕੇ,
0: ਉੱਥੇ ਕੋਈ ਕਹਿੰਦਾ ਹੋਏਗਾ ਵੀ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ, ਹੜਾਵੇ ਮਾਈ ਕਿੱਥੇ ਰਹਿ ਗਿਆ ਹੈ ਦੱਸੋ,
3: ਮੁਕੱਦਰ ਮਾਈ ਕਿੱਥੇ ਰਹਿ ਗਿਆ,
0: ਮੁਕੱਦਰ ਮਾਈ ਕਿੱਥੇ ਰਹਿ ਗਿਆ ਜੀ।
3: ਭਾਜੀ ਗੱਲਾਂ ਬਹੁਤ ਚੱਲਣ ਡਈਆਂ,
0: ਹਾਂਜੀ
3: ਆਪਣੀਆਂ ਸਿਆਸਤ ਦੀਆਂ, ਸਿਆਸਤ ਆਪਣੀ ਗੰਦੀ ਆ
0: ਜੀ,
3: ਆਪਾਂ ਨੂੰ ਪਤਾ ਹੀ ਆ,
0: ਬਿਲਕੁਲ
3: ਚੱਕਰ ਇਹ ਆ
0: ਜੀ,
3: ਕਿਉਂਕਿ ਸਾਡਾ ਸਿਸਟਮ ਜਿਹਨਾਂ ਨੇ ਬਣਾਇਆ ਨਾ, ਕਹਿੰਦਾ ਮਤਲਬ ਇਹ ਸੰਵਿਧਾਨ ਦਿੱਤੀ
0: ਜੀ,
3: ਹੁਣ ਉਹ ਸੰਵਿਧਾਨ ਦਾ ਜਿਹੜਾ ਇਹ ਲੀਡਰ ਲੋਕ ਜਿਹੜੇ ਗਲਤ ਫਾਇਦਾ ਚੱਕ ਗਏ ਆ ਜੀ, ਸਹੀ ਮਾਇਨੇ ਵਿੱਚ
0: ਬਿਲਕੁਲ, ਉਹ ਇਹਨਾਂ ਦੇ ਕਾਬਲ ਨਹੀਂ ਸੀ, ਇਹਨਾਂ ਲਈ ਨਹੀਂ ਸੀ ਬਣਾਇਆ ਗਿਆ ਜੀ। ਹੁਣ ਦੇਖੋ ਜਿੱਦਾਂ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਕਾਨੂੰਨ ਬਦਲੇ ਜਾ ਰਹੇ ਨੇ, ਹੁਣ ਜਦੋਂ ਤਾਂ ਪਹਿਲਾਂ ਸਾਡੇ ਵਰਗੇ ਇੱਥੇ ਨਹੀਂ ਸੀਗੇ, ਤਾਂ ਉਦੋਂ ਉਹ ਹੀ ਕਾਨੂੰਨ ਠੀਕ ਸੀਗੇ ਚੱਲੀ ਜਾਂਦੇ ਸੀ, ਤੇ ਜਦੋਂ ਹੁਣ ਇੱਥੇ ਆਏ ਆ ਸਾਡੇ ਵਰਗੇ ਇੱਥੇ ਵੀ ਆ ਗਏ, ਅਗਲਿਆਂ ਨੇ ਆਪਣੇ ਕਾਨੂੰਨ ਬਦਲ ਲਏ, ਭਾਈ ਆ ਇਹਨਾਂ ਦੇ ਲਈ ਨਹੀਂ ਆ ਕਾਨੂੰਨ, ਇਹਨਾਂ ਲਈ ਨਵੇਂ ਬਣਾਉਣੇ ਪੈਣੇ ਆ।
3: ਗੱਲ ਉਹੀ ਆ ਬਈ ਲੋਕ ਜਾਣ ਤੇ ਜਾਣ ਕਿੱਥੇ, ਕਿਉਂਕਿ ਇਹਨਾਂ ਕੋਲੋਂ ਛੁਟਕਾਰਾ ਮਿਲਣਾ ਬਹੁਤ ਔਖਾ, ਔਖਾ ਕੀ ਲੱਗਦਾ ਹੀ ਨੀਗਾ ਇਹਨਾਂ ਦੇ ਦੇ ਵਿੱਚੋਂ ਦੁਨੀਆਂ ਸਾਡੀ ਨਿਕਲ ਜੂਗੀ
0: ਜੀ,
3: ਇਹ ਤਾਂ ਹੋ ਨਹੀਂ ਸਕਦਾ
0: ਜੀ,
3: ਇੰਨਾ ਕੁਛ ਪੱਤੇ ਮਾਣ ਸਨਮਾਨ ਇਹਨਾਂ ਦਾ
0: ਜੀ,
3: ਸਲੋਕਾਂ ਦਾ ਖਾਣਾ ਪੀਣਾ ਇਹਨਾਂ ਦਾ ਸਾਰੀ ਉਮਰ ਬਣਿਆ ਰਹਿੰਦਾ ਵਾ, ਪੀੜੀਆਂ ਦਾ ਅਸਰ ਪੀੜੀਆਂ ਵੇਲੋ ਕਿਵੇਂ ਲੱਗੀਆਂ ਪਈਆਂ ਵਾ ਇਹਨਾਂ ਦੇ ਮਗਰ
0: ਜੀ।
3: ਮੈਂ ਗੱਲ ਮੈਂ ਭਾਜੀ ਅੱਜ ਨਾ ਮੈਂ ਰੰਧਾਵਾ ਜੀ ਦਾ ਇੰਟਰਵਿਊ ਸੁਣਿਆ ਸੀਗਾ
0: ਹਾਂਜੀ,
3: ਸਹੀ ਮਹੀਨੇ ਦੇ ਵਿੱਚ ਮੇਰੇ ਜਿੰਨੇ ਵੀ ਵੀਰ ਸੱਜਣ ਕਹਿ ਕੇ ਗਏ ਨਾ ਗੱਲਾਂ ਬਾਤਾਂ ਕਰਕੇ ਆ
0: ਜੀ,
3: ਮੇਰੇ ਟਵਾਣਾ ਜੀ ਦੇ ਚੈਨਲ ਤੋਂ ਗੱਲਾਂ ਬਾਤਾਂ ਹੁੰਦੀਆਂ ਵਾ
0: ਜੀ,
3: ਆ ਜਿਹੜਾ ਮੁੱਦਾ ਚੱਲਦਾ ਪਿਆ ਸਤਲੁਜ ਦਾ
0: ਹਾਂਜੀ,
3: ਉਹਨਾਂ ਦੇ ਮੈਂ ਅੱਜ ਭਾਈ ਸਾਹਿਬ ਦੀਆਂ ਖਲੜਾ ਜੀ ਦੇ ਵੱਡੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਸ਼ਾਇਦ ਨਾਂ ਸੀ ਉਹਨਾਂ ਦਾ
0: ਜੀ,
3: ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜੀ 50 ਮਿੰਟ ਦੀਆਂ
0: ਜੀ,
3: ਮੈਂ ਕਹਿੰਦਾ ਕਿਆ ਬਾਤਾਂ ਜੀ ਗੱਲਾਂ ਬਾਤਾਂ ਸੁਣ ਕੇ, ਤੇ ਕੁਛ ਮੈਨੂੰ ਲੱਗਦਾ ਫਿਲਮਾਂ ਵੇਖਣ ਦੀ ਲੋੜ ਹੀ ਨੀ ਹੈਗੀ, ਸਾਰਾ ਕੁਛ ਜਿੰਨਾ ਕੁ ਕਲੀਅਰ ਕਰਤਾ ਉਹਨਾਂ ਨੇ
0: ਜੀ। ਕੀ ਕਹਿਣਾ ਸੀ ਉਹਨਾਂ ਦਾ, ਇੱਧਰ ਵੀ ਦੱਸੋ ਥੋੜਾ ਜਿਹਾ ਸਾਨੂੰ ਵੀ, ਅਸੀਂ ਵੀ ਸਪਸ਼ਟ ਹੋ ਸਕੀਏ।
3: ਮੈਂ ਉਹੀ ਗੱਲ ਦੱਸ ਰਿਹਾ, ਉਹਨਾਂ ਨੇ ਸਿਆਸਤ ਬਾਰੇ ਵੀ ਸਭ ਕੁਝ ਦੱਸਤਾ
0: ਜੀ,
3: ਵੀ ਸਾਡੀ ਜਥੇਬੰਦੀ ਬਣੀ ਕਿਵੇਂ ਇਹ ਕੰਮ ਕਰਦੀ ਸੀਗੀ
0: ਜੀ,
3: ਵੀ ਕਿੱਦਾਂ CBI ਕੋਲੇ ਵੀ ਰਿਪੋਰਟ ਸੀਗੀ, ਭਾਰਤ ਸਰਕਾਰ ਕੋਲੇ ਵੀ, UN ਕੋਲੇ UNA ਕੋਲੇ ਵੀ
0: ਜੀ
3: ਚਿੱਠੀਆਂ ਪਾਉਂਦੇ ਸੀਗੇ
0: ਜੀ,
3: ਤੇ ਬਾਅਦ ਚ ਪਤਾ ਲੱਗਾ ਉਹ ਇੱਥੇ ਕੈਨੇਡਾ ਵੀ, ਪਤਾ ਨੀ ਅਮਰੀਕਾ ਵੀ, ਕੈਨੇਡਾ ਵੀ
0: ਆਏ ਸੀਗੇ ਹਾਂਜੀ ਬਿਲਕੁਲ,
3: ਕੈਨੇਡਾ ਆਏ ਸੀ ਉਹਨਾਂ ਨੇ, ਫਿਰ ਉਹਨਾਂ ਨੇ ਕਿਸੇ ਨੇ ਕਿਹਾ ਵੀ ਤੁਸੀਂ ਇੱਥੋਂ ਵਾਪਸ ਨਾ ਜਾਈਓ, ਤੁਹਾਨੂੰ ਉਹਨਾਂ ਨੇ ਚੱਕ ਲੈਣਾ ਵਾ।
0: ਉਹਨਾਂ ਦੀ ਮਿਨਿਸਟਰ ਕਹਿੰਦੀ ਆ ਬਕਾਇਦਾ ਉਹਨਾਂ ਨਾਲ ਗੱਲ ਦਿਖਾਈ ਆ ਆਪਣੀ ਮੂਵੀ ਦੇ ਵਿੱਚ ਵੀ, ਕਿ ਤੁਸੀਂ ਇੱਥੇ ਅਸਾਇਲਮ ਲੈ ਲਓ ਵੀ ਤੁਹਾਡੀ ਜਾਨ ਨੂੰ ਖਤਰਾ ਉੱਥੇ, ਤੇ ਆਪਣਾ ਪਰਿਵਾਰ ਵੀ ਤੁਸੀਂ ਇੱਥੇ ਜਲਦ ਤੋਂ ਜਲਦ ਅਸੀਂ ਸੱਦ ਲਵਾਂਗੇ, ਤੁਸੀਂ ਅਸਾਇਲਮ ਅਸੈਪਟ ਕਰ ਲਓ। ਪਰ ਉੱਥੇ ਖਾਲੜਾ ਸਾਹਿਬ ਬਕਾਇਦਾ ਇੰਗਲਿਸ਼ ਦੇ ਵਿੱਚ ਵਾਰਤਾਲਾਪ ਕਰਦੇ ਦਿਖਾਏ ਗਏ ਨੇ ਉੱਥੇ, ਤੇ ਉਹਨਾਂ ਨੇ ਨਾ ਕਰ ਦਿੱਤੀ, ਕਹਿੰਦੇ ਮੈਂ ਸਮਝੌਤਾ ਨਹੀਂ ਕਰ ਸਕਦਾ ਅਸਾਇਲਮ ਦੇ ਲਈ, ਕਿਉਂਕਿ ਉੱਥੇ ਬਹੁਤ ਸਾਰੇ ਹੋਰ ਪਰਿਵਾਰ ਨੇ ਮੇਰੇ ਵਰਗੇ, ਕਿਹਨੂੰ ਕਿਹਨੂੰ ਅਸਾਇਲਮ ਦੇਵੋਗੇ ਤੁਸੀਂ?
3: ਉਹ ਇਸੇ ਕਰਕੇ ਉਹ ਕਹਿੰਦੇ ਸੀਗੇ ਵੀ ਮੈਂ ਹੀ ਸਾਰਾ ਕੰਮ ਚੱਕਿਆ, ਮੈਂ ਹੀ ਕਰਤਾ, ਮੈਂ ਹੀ ਮੁੱਦੇ ਚੱਕੇ ਆ, ਤੇ ਜੇ ਮੈਂ ਹੀ ਇੱਥੇ ਰਹਿ ਪਿਆ ਤੇ ਫਿਰ ਕਹਿੰਦਾ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮੇਰੀ ਜ਼ਮੀਨ ਇਜਾਜ਼ਤ ਨਹੀਂ ਦਿੰਦੀ।
0: ਬਿਲਕੁਲ,
3: ਇਸ ਕਰਕੇ ਉਹਨਾਂ ਨੇ ਮਰਨਾ ਮਨਜ਼ੂਰ ਸਮਝਿਆ।
0: ਬਿਲਕੁਲ,
3: ਪਰ ਵੇਖੋ ਮੇਰੀ ਨਿਗਾਹ ਦੇ ਵਿੱਚ ਖਾਲੜਾ ਜੀ ਤੋਂ ਵੱਡਾ ਇਨਸਾਨ ਇਸ ਵੇਲੇ ਮੈਂ ਇੰਡੀਆ ਦੇ ਵਿੱਚ ਦਰਜਾ ਕਿਸੇ ਨੂੰ ਨਹੀਂ ਦੇ ਸਕਦਾ ਜੀ, ਜਿੰਨਾ ਮੈਂ ਉਹਨਾਂ ਬਾਰੇ ਬੋਲ ਚੁੱਕਾ।
0: ਬਿਲਕੁਲ ਜੀ,
3: ਸਹੀ ਮਾਇਨੇ ਵਿੱਚ ਉਹਨਾਂ ਦੇ ਵੀਰ ਜੀ ਨੇ, ਵੱਡੇ ਵੀਰ ਜੀ ਨੇ ਗੱਲ ਕੀਤੀ ਆ
0: ਜੀ,
3: ਇੰਨੀਆਂ ਵਧੀਆ ਗੱਲਾਂ ਸਿਆਸਤ ਦੀਆਂ ਕੀਤੀਆਂ, ਫਿਰ ਉਹਨਾਂ ਨੇ ਸਾਰਾ ਕੁਛ ਦੱਸਿਆ
0: ਜੀ,
3: ਬਈ ਉਹਨਾਂ ਨੇ ਜਾਂਦੇ ਜਾਂਦੇ ਐਂਡ ਤੇ ਕੁਛ ਗੱਲਾਂ ਏਦਾਂ ਦੀਆਂ ਆਪਣੇ ਭਰ ਜੀ ਕੀਤੀਆਂ
0: ਹਾਂਜੀ,
3: ਤੇ 92 ਦੀ ਜਦੋਂ ਸਰਕਾਰ ਬਣੀ ਆ ਮੇਲਾ ਦਾ ਸ਼ਹਿਰ, ਜਦੋਂ ਇਹਨਾਂ ਨੇ ਬਾਈਕਾਟ ਕੀਤਾ
0: ਜੀ
3: ਅਕਾਲੀਆਂ ਨੇ,
0: ਅਕਾਲੀਆਂ ਨੇ
3: 97 ਚ ਬਣ ਗਈ ਹੈ ਬਾਦਲਾਂ ਦੀ
0: ਜੀ,
3: 97 ਦੀ ਜਦੋਂ ਸਰਕਾਰ ਵੀ ਬਣੀ ਆ, ਉਹਨਾਂ ਨੇ ਦੱਸਿਆ ਜੀ ਵੀ ਸਾਨੂੰ ਉਹਨਾਂ ਨੇ ਫਿਰ ਉੱਤੇ ਸੱਦਿਆ
0: ਜੀ,
3: ਸਿਰਫ ਇੱਕ ਸੀਗੇ ਬੰਦੇ ਟੋੜਾ ਸਾਹਿਬ
0: ਜੀ,
3: ਜਿਹੜੇ ਕਿ ਉਹਨਾਂ ਦੀ ਗੱਲ ਸੁਣਦੇ ਸੀਗੇ
0: ਜੀ,
3: ਕੋਈ ਬੰਦਾ ਨੀ ਸੀਗੇ, ਸਾਰਿਆਂ ਨੇ ਧੋਖਾ ਦਿੱਤਾ ਜੀ ਉਹਨਾਂ ਨੂੰ
0: ਜੀ,
3: ਕਿਉਂਕਿ ਜਦੋਂ ਉਹਨਾਂ ਨੇ ਦੱਸਿਆ ਵੀ ਸਰਕਾਰ 97 ਦੀ ਬਣਨ ਤੋਂ ਬਾਅਦ ਵੀ ਉੱਥੇ ਮੰਤਰੀ ਹਾਲ ਦੇ ਵਿੱਚ ਆ, ਏਦਾਂ ਸਰਾਣੇ ਉਦੋਂ ਵੱਡੇ ਵੱਡੇ ਲੱਗੇ ਜੀ ਉੱਥੇ, ਜਥੇਦਾਰ ਆਪਣੇ ਤਲਵੰਡੀ ਸਾਹਿਬ ਤੇ ਬੈਠੇ ਤੇ ਨਾਲ ਟੋੜਾ ਸਾਹਿਬ
0: ਜੀ,
3: ਤੇ ਇਹਨਾਂ ਨੇ ਫਿਰ ਗੱਲ ਉੱਥੇ ਕਿਹਾ ਵੀ ਮੁੱਦੇ ਆਪਾਂ ਚੱਕੇ ਆ ਵੀ ਹੁਣ ਉਹਨਾਂ ਬਾਰੇ ਗੱਲਬਾਤ ਕਰੀਏ ਜਾਂ ਕਿੱਦਾਂ
0: ਜੀ,
3: ਤੇ ਟੋੜਾ ਸਾਹਿਬ ਹੱਸਣ ਲੱਗ ਪਏ, ਕਹਿੰਦੇ
0: ਜੀ,
3: ਕਹਿੰਦੇ ਤਲਵੰਡੀ ਸਾਹਿਬ ਨੂੰ ਪੁੱਛੋ ਵੀ ਬਈ ਆਪਣੀ ਸਰਕਾਰ ਬਣੀ ਆ, ਤਲਵੰਡੀ ਸਾਹਿਬ ਨੂੰ ਪੁੱਛੋ ਬਈ ਆਪਣੀ ਸਰਕਾਰ ਬਣੀ ਆ
0: ਜੀ,
3: ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਆਪਣੇ ਇੱਥੇ ਕੀ ਹੈਗਾ ਵਾ
0: ਜੀ,
3: ਤੇ ਉਦੋਂ ਬਾਅਦ ਜੋ ਵੀ ਕਹਿਣ ਦਾ ਮਤਲਬ ਬਾਦਲਾਂ ਨੇ ਕੁਛ ਕੀਤਾ ਸਰਕਾਰ ਨੇ ਉਹਨਾਂ ਨਾਲ, ਜਿਹੜੇ ਦੀਆਂ 10 ਲੈ ਗਏ ਸੀਗੇ
0: ਜੀ,
3: ਉਹਨਾਂ ਬੰਦੇ ਨੂੰ ਬਾਅਦ ਇਹਨਾਂ ਸਰਕਾਰਾਂ ਨੇ ਨੌਕਰੀਆਂ ਤੇ ਵੀ ਲਗਾਇਆ, ਉਹੀ ਗੱਲ ਜਦੋਂ ਆਪਾਂ ਕਹਿ ਦੇਣਾ ਚਲੋ ਛੱਡੋ ਕਾਕਾ ਜੀ ਕੀ ਲੈਣਾ
0: ਜੀ
3: ਹੈਗੀ ਆ
0: ਜੀ,
3: ਉਹਨਾਂ ਨੇ ਬਿਨਾਂ ਕਾਕਾ ਜੀ ਕਹੇ ਤੋਂ ਉਹ ਕੰਮ ਸਾਰੇ ਹੀ ਕਰਦੇ ਜੀ
0: ਬਿਲਕੁਲ।
3: ਇਸ ਕਰਕੇ ਮੈਂ ਅੱਜ ਮੈਂ ਇਹ ਮੰਨਦਾ ਵਾ ਗੱਲਾਂ ਚਲੋ ਆਪਾਂ ਸੁਣਦੇ ਹੁੰਦੇ ਸੀਗੇ
0: ਜੀ,
3: ਪਰ ਜਿੰਨਾ ਵੱਡਾ ਦੋਸ਼ ਉਹ ਚ 1997 ਦੀ ਸਰਕਾਰ ਦਾ ਵਾ
0: ਜੀ,
3: ਉਹਦਾ ਮੇਰਾ ਖਿਆਲ ਵੱਡਾ ਦੋਸ਼ ਕਿਸੇ ਦਾ ਵੀ ਨੀ ਹੈਗਾ ਜੀ। ਮੈਂ ਤਾਂ ਇਹ ਗੱਲ ਕਹੂੰਗਾ ਤੁਹਾਨੂੰ
0: ਜੀ,
3: ਤੇ ਮੈਂ ਫੇਰ ਬਾਰ ਬਾਰ ਇਹੀ ਗੱਲ ਕਹੂੰਗਾ। ਹੁਣ ਜਿਵੇਂ ਆਪਣੇ ਇੱਥੇ ਆਪਣੇ ਔਜਲਾ ਸਾਹਿਬ ਵੀ ਕਹਿ ਗਏ ਕਿ ਔਜਲਾ ਦਾ ਸ਼ਾਇਦ ਉੱਥੇ ਸਤਲੁਜ ਦੇ ਕਿਤੇ ਦੁਆਰਾ ਇੱਕ ਗੁਰਦੁਆਰਾ ਨੇ ਮਾਂਜੇ
0: ਜੀ, ਤੁਸੀਂ ਦੱਸਿਆ ਕਿ ਦੋ ਪਹਿਲਾਂ ਵੀ ਹੈਗੇ ਜੀ।
3: ਹਾਂਜੀ, ਜਿਹੜਾ ਪੁਲ ਹੈਗਾ ਨਾ ਪੁਲ, ਇੱਕ ਪੁਲ ਦੇ ਪਰਲੇ ਪਾਸੇ ਆ, ਇੱਕ ਪੁਲ ਦੇ ਪਾਸੇ ਆ, ਗੁਰਦੁਆਰੇ ਦੇ ਪਹਿਲੇ ਦੋ ਉੱਥੇ ਹੈਗੇ ਆ।
0: ਕੀ ਬਾਤ ਹੈ ਜੀ,
3: ਇਸ ਕਰਕੇ ਗੁਰਦੁਆਰੇ ਨਾਲ ਕੁਛ ਨੀ ਹੋਣਾ, ਇਹ ਜਿਹੜਾ ਸਨਮਾਨ ਹੈਗਾ ਇਹਨਾਂ ਦਾ
0: ਜੀ
3: ਉਹ ਲੋਕਾਂ ਦੇ ਅੰਦਰ ਬਰਕਰਾਰ ਰਹੂਗਾ
0: ਜੀ,
3: ਤੇ ਇਸ ਤਰ੍ਹਾਂ ਉਹਨਾਂ ਦੇ ਆਪਣੇ ਪਰਮਜੀਤ ਖਾਲੜਾ ਜੀ ਸੀਗੇ
0: ਜੀ,
3: ਤੇ ਉਹਨਾਂ ਨੂੰ ਨਕਾਰਿਆ ਗਿਆ ਲੋਕਾਂ ਵੱਲੋਂ, ਖਾਸ ਕਰਕੇ ਪਿੰਡਾਂ ਦੇ ਲੋਕਾਂ ਵੱਲੋਂ
0: ਜੀ,
3: ਤੇ ਮੈਂ ਉਹਨੂੰ ਬੜਾ ਮੰਦ ਭਾਗਾ ਕਹੂੰਗਾ ਜੀ ਵੈਸੇ ਉਸ ਗੱਲ ਨਾਲ ਤਾਂ
0: ਬਿਲਕੁਲ।
3: ਇਸ ਕਰਕੇ ਮੈਂ ਫੇਰ ਮੈਂ ਹੁਣ ਜਿਵੇਂ ਆਪਣੇ ਭਾਜੀ ਇੱਥੇ ਆਪਣੇ ਇੱਕ ਲਿਖਦੇ ਪਏ ਆ ਜਟਵੈਰ ਜੀ ਵੀ, ਉਹ ਕਹਿੰਦੇ ਵੀ ਜਿੱਦਾਂ ਦੇ ਆਪਣੇ ਸੀਗੇ ਆਪਣੇ ਯੂਕਰੇਨ ਦੇ ਰਾਸ਼ਟਰਪਤੀ
0: ਹਾਂਜੀ ਹਾਂਜੀ ਕਮੇਡੀਅਨ
3: ਕਮੇਡੀਅਨ
0: ਜੀ,
3: ਤੇ ਭਗਵੰਤ ਮਾਨ ਕੈਨੇਡੀਅਨ ਇੱਕੋ ਗੱਲ ਹੀ ਆ
0: ਬਿਲਕੁਲ।
3: ਪਰ ਨਹੀਂ ਉਹਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਬਹੁਤ ਜ਼ਮੀਨ ਸਮਾਨ ਦਾ ਫਰਕ ਆ
0: ਜੀ,
3: ਕਿਉਂਕਿ ਯੂਕਰੇਨ ਦੇ ਪ੍ਰਧਾਨ ਮੰਤਰੀਆਂ ਨੇ ਜਿੰਨਾ ਰੂਸ ਨਾਲ ਟਾਕਰਾ ਲਿਆ ਤੇ ਮੇਰਾ ਖਿਆਲ ਅੱਜ ਦੇ ਦੌਰ ਦੇ ਵਿੱਚ ਕਿੱਡੀ ਤਕੜੀ ਸ਼ਕਤੀ ਰੂਸ ਆ
0: ਜੀ,
3: ਤੇ ਉਹਨਾਂ ਦਾ ਮੈਨੂੰ ਲੱਗਦਾ ਕੋਈ ਸ਼ਾਇਦ ਬੋਲ ਨਹੀਂ ਹੈਗਾ
0: ਬਿਲਕੁਲ, ਉਹ ਵੀ ਮੱਥਾ ਲਾ ਕੇ ਬੈਠੇ ਬਿਲਕੁਲ
3: ਮੱਥਾ ਲਾ ਕੇ ਬੈਠਾ। ਜਿਸ ਤਰ੍ਹਾਂ ਉਹ ਦੇਖੋ ਤੁਸੀਂ ਟੇਬਲ ਦੇ ਉੱਤੋਂ ਆ ਗਏ
0: ਜੀ,
3: ਟਰੰਪ ਦੇ ਅੱਗੋਂ ਉਹ ਬੰਦਾ
0: ਜੀ
3: ਉਹਨਾਂ ਨੇ ਚਾਹ ਤੱਕ ਨਹੀਂ ਪੀਤੀ
0: ਉਹਨਾਂ ਦੀ ਗੱਡਸ ਹੈਗੀ
3: ਆ ਉਹਦੇ, ਨਹੀਂ ਉਹ ਬੰਦਾ ਰੱਖਦਾ ਜੀ ਉਹ ਬੰਦਾ ਧੜੱਲੇ ਵਾਲਾ
0: ਜੀ,
3: ਸਾਡੇ ਮਾਨ ਸਾਹਿਬ ਉਹਦੇ ਨਾਲ ਕਿੱਥੇ ਮਿਲ ਜਾਣਗੇ
0: ਦੇਖੋ,
3: ਮਤਲਬ ਕੋਈ ਨੀ ਹੈਗਾ
0: ਜੀਰਾ ਸਾਹਿਬ ਇਹਨਾਂ ਦੀ ਕਹਿਣੀ ਦੇ ਉੱਤੇ ਹੀ ਉਹਨੇ ਇਹ ਪੰਗਾ ਲਿਆ ਸੀ, ਪਰ ਇਹ ਮੁੜ ਕੇ ਪੌੜੀ ਚੜਾ ਕੇ ਪਿੱਛੇ ਖਿੱਚ ਲਈ, ਹੁਣ ਅਗਲਾ ਆਪਣੀ ਗੜਸ ਦਿਖਾਊਗਾ ਕਹਿੰਦਾ ਜੇ ਇੱਦਾਂ ਤਾਂ ਫਿਰ ਇੱਦਾਂ ਸਹੀ ਤੁਹਾਡੇ ਨਾਲ ਪਿੱਛੇ ਹਟਣਾ ਤਾਂ ਤੁਸੀਂ।
3: ਹਾਂ ਉਹਨੇ ਗੜਸ ਪੂਰੀ ਵਿਖਾਈ ਆ
0: ਜੀ,
3: ਮੈਂ ਤਾਂ ਇਹੀ ਗੱਲ ਕਹੂੰਗਾ ਵੀ ਪੰਜਾਬ ਦੇ ਵਿੱਚ ਜੋ ਕੁਛ ਵੀ ਹੋਇਆ
0: ਜੀ
3: ਉਹਦੇ ਲਈ ਆਪਣੇ ਜਿਹੜੇ ਲੀਡਰ ਹੈਗੇ ਨਾ ਉਹ ਜੀ ਬਹੁਤ ਜ਼ਿਆਦਾ ਦੋਸ਼ੀ ਨੇ ਜੀ, ਮੈਂ ਤਾਂ ਇਹ ਗੱਲ ਕਹੂੰਗਾ।
0: ਬਿਲਕੁਲ ਧੰਨਵਾਦ ਜੀਰਾ ਸਾਹਿਬ, ਇੱਕ ਮਿੰਟ ਰੁਕਿਓ, ਆਪਣੇ ਨਾਲ ਮੁਕੱਦਰ ਜੀ ਦੁਬਾਰਾ ਜੁੜੇ ਸ਼ਾਇਦ ਤੁਹਾਡੀ ਗੱਲ ਚ ਵਾਧਾ ਕਰਨਾ ਚਾਹੁੰਦੇ ਹੋ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਹਾਂਜੀ ਜੀਰਾ ਵੀਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਨੇ?
4: ਠੀਕ ਠਾਕ ਬਹੁਤ ਵਧੀਆ। ਦੇਖੋ ਜੀ ਜਦੋਂ ਨਾ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ, ਮੈਂ ਵੀ ਕਿਸੇ ਦੀ ਗੱਲ ਸੁਣ ਰਿਹਾ ਸੀ ਕੱਲ, ਮੈਂ ਹੁਣ ਭੁੱਲ ਗਿਆ ਨਾ, ਸ਼ਾਇਦ ਰੰਧਾਵਾ ਵਾਲੇ ਚੈਨਲ ਤੇ ਉਹ ਗੱਲ ਕਰਦੇ ਸੀ ਜਗਤਾਰ ਨਾਲ
0: ਜੀ,
4: ਉਹ ਕਹਿੰਦੇ ਵੀ ਟੌੜਾ ਸਾਹਿਬ ਬਾਦਲ ਸਾਹਿਬ ਨਾਲੋਂ ਵੱਡੇ ਲੀਡਰ ਸੀਗੇ
0: ਜੀ,
4: ਪਰ ਟੌੜਾ ਸਾਹਿਬ ਕਿਉਂ ਥੱਲੇ ਮਾਰੇ ਤੇ ਬਾਦਲ ਸਾਹਿਬ ਨੂੰ ਕਿਉਂ ਭਾਰਿਆ ਗਿਆ, ਕਿਉਂਕਿ ਸੈਂਟਰ ਗੌਰਮੈਂਟ ਤੇ ਜਿਹੜਾ ਰਾਸ ਆਉਂਦਾ ਸੀ
0: ਜੀ
4: ਉਹਨਾਂ ਨੂੰ ਉਹਨਾਂ ਨੇ ਤਾਂ ਚੱਕਤਾ।
0: ਬਿਲਕੁਲ,
4: ਜਦੋਂ 97 ਦੀ ਸਰਕਾਰ ਤੋਂ ਪਹਿਲਾਂ ਸਮਝੌਤਾ ਕਰਿਆ, ਜਦੋਂ ਬਾਦਲ ਸਾਹਿਬ ਨੇ ਇਹਨਾਂ ਨੂੰ ਉਹ 33 ਸੀਟਾਂ ਮੰਗਦੇ ਸੀ, ਇਹਨਾਂ ਨੇ 25 ਤੇ ਗੱਲ ਮੁਕਾ ਦਿੱਤੀ, ਇਹਨੇ ਉਦੋਂ ਹੀ ਕਹਿਤਾ ਕਹਿੰਦਾ ਲਓ ਜੀ ਆਪਣਾ ਪੰਥ ਦਾ ਭੋਗ ਪੈ ਗਿਆ। ਡਾਕਟਰ ਸਾਹਿਬ ਨੇ ਵਿਰੋਧ ਕਰਿਆ ਸੀ
0: ਜੀ
4: ਕਿ ਸਾਨੂੰ ਕੱਲਿਆਂ ਨੂੰ ਲੜਨਾ ਚਾਹੀਦਾ
0: ਜੀ,
4: ਔਰ ਇਹਨਾਂ ਨੇ ਕੱਲਿਆਂ ਨੇ ਜਿੱਤ ਜਾਣਾ ਸੀ, ਲੋਕਾਂ ਚ ਰੋਸ ਸੀ ਉਦੋਂ ਆ ਜੋ ਵੀ ਹੋਇਆ 92 ਤੋਂ 97 ਤੱਕ
0: ਜੀ,
4: ਤੇ ਬਾਦਲ ਸਾਹਿਬ ਕਿਉਂਕਿ ਬਾਦਲ ਸਾਹਿਬ ਦੇ ਉੱਪਰ ਪ੍ਰਭਾਵ ਸੀ ਉਹਨਾਂ ਦਾ ਏਜੰਸੀਆਂ ਦਾ, ਤੇ ਉਹਨਾਂ ਨੇ ਕਹਿ ਕੇ ਕਰਵਾ ਲਿਆ ਤੇ ਉਦੋਂ ਬਾਅਦ ਤੇ 23 ਸੀਟਾਂ ਦਿੱਤੀਆਂ, ਤੇ ਉਦੋਂ 23 ਤੋਂ ਬਿਨਾਂ ਵੀ ਸਰਕਾਰ ਬਣੀ ਸੀ 97 ਦੇ ਵਿੱਚ ਤਾਂ
0: ਜੀ,
4: ਉਦੋਂ 92 95 ਸੀਟਾਂ ਇਹਨਾਂ ਨੂੰ 25 ਟੋਟਲ ਆਈਆਂ ਸੀਗੀਆਂ
0: ਜੀ,
4: ਅਕਾਲੀਆਂ ਕੋਲ 75 ਸੀ,
3: ਅਕਾਲੀਆਂ
4: ਕੋਲ 75
0: ਜੀ,
4: ਅਕਾਲੀਆਂ ਕੋਲ 75 ਸੀਟਾਂ ਸੀ, ਮੇਰੇ ਆ ਗਿਆ ਦਿਮਾਗ ਜੀ 75 ਸੀ ਇਹਨਾਂ ਕੋਲ, ਇਹਨਾਂ ਦੇ ਕਰਕੇ ਉਦੋਂ 17 ਜਿੱਤੇ ਕੁਛ ਸਮਥਿੰਗ ਪਤਾ ਹੋ ਜਾਣਾ
0: ਜੀ।
4: ਟੌੜਾ ਸਾਹਿਬ ਜਿਹੜੇ ਉਹ ਪੰਥਕ ਸੋਚ ਰੱਖਦੇ ਸੀ, ਜੇ ਟੌੜਾ ਸਾਹਿਬ ਖਾਲੜਾ ਕਾਂਡ ਦੇ ਵਿੱਚ ਇਹਨਾਂ ਦੀ ਹੈਲਪ ਨਾ ਕਰਦੇ ਕੇਸ ਤੱਕ ਜਾਣਾ ਹੀ, ਟੌੜਾ ਸਾਹਿਬ ਨੇ ਅੰਤਰਗਤੀ ਕੇਸ ਸੁਪਰੀਮ ਕੋਰਟ ਚ ਲਵਾਇਆ
0: ਜੀ ਜੀ ਜੀ,
4: ਉਹਨਾਂ ਦੀ ਸੋਚ ਪੰਥਕ ਸੀ
3: ਔਜਲਾ ਜੀ,
4: ਪਰ ਉਹ ਦੇਖੋ ਫਿਰ ਕਿਵੇਂ ਬਾਦਲ ਸਾਹਿਬ ਰਾਹੀਂ ਫਿਰ ਥੱਲੇ ਲਾਏ ਜਦੋਂ ਉਹਨਾਂ ਪਤਾ ਲੱਗਾ ਭਾਰ ਹੋ ਰਿਹਾ
0: ਜੀ,
4: ਸਾਰਾ ਕੁਝ ਬਾਦਲ ਸਾਹਿਬ
3: ਨੇ ਬਕਾਇਦਾ ਵਿੱਚ ਕਿ ਉਹਨਾਂ ਦੇ ਵੱਡੇ ਭਰਾ ਸਾਹਿਬ ਨੇ ਵਿਧਾਨ ਸਭਾ ਵਿੱਚ ਬਿਆਨ ਦੇਖੋ ਦਿੱਤਾ ਨਹੀਂ, ਉਹ ਰਿਕਾਰਡ ਬਿਆਨ ਪਿਆ ਕੈਪਟਨ ਸਾਹਿਬ ਦਾ
0: ਜੀ,
4: ਵੀ ਰਾਤ ਨੂੰ ਮੇਰੇ ਨਾਲ ਮੰਨਿਆ ਵੀ ਚੱਲ ਸਵੇਰੇ ਮਿਲਦਾ ਕਹਿੰਦਾ ਜਾਂਦਾ ਗੱਡੀ ਚ ਉਤਰ ਗਿਆ
0: ਜੀ
4: ਔਨ ਰਿਕਾਰਡ ਬਿਆਨ ਪਿਆ ਜਿਹੜੇ ਮੈਂ ਗੁਰਦੁਆਰਾ ਸਾਹਿਬ ਦੀ ਗੱਲ ਕਰਦਾ ਨਾ ਜੀਰਾ ਸਾਹਿਬ ਉਹ ਗੁਰੂ ਘਰ ਦਾ ਚਾਹੇ ਬੇਸ਼ੱਕ ਹੁਣ ਜਦ ਅਸੀਂ ਹੁਣ ਆਹ ਸ਼ਹੀਦਾਂ ਨਾਲ ਲੈ ਕੇ ਲਾਉਣਾ ਨਾ ਇਹ ਵੱਧ ਚੱਲੂਗਾ ਜੀ
0: ਜੀ
3: ਪਰ ਉਹਨਾਂ ਨੇ ਤਾਂ ਬਕਾਇਦਾ ਐਲਾਨ ਕੀਤਾ ਨਾ ਉਹਨਾਂ ਦੇ ਵੱਡੇ ਭਰਾ ਨੇ ਬਈ ਜਸਵੰਤ ਸਿੰਘ ਜੀ ਨੂੰ ਇਹਨਾਂ ਨੇ ਕਿਹਾ ਵੀ ਤੁਹਾਨੂੰ ਚੋੜਾ ਸਾਹਿਬ ਨੂੰ ਛੱਡਣਾ ਪੈਣਾ ਬਕਾਇਦਾ ਬਿਆਨ ਦਿੱਤਾ ਵਿੱਚ

0: ਵੀ ਅੱਜ ਕਿੰਨਾ ਹੇਜ, ਤੁਸੀਂ ਇੱਕ ਗੱਲ ਯਾਦ ਰੱਖਿਓ, ਇਹ ਕਦੇ ਨਾ ਕਦੇ ਨਾ ਛੇਤੀ ਉਹ ਆ ਬਾਬਾ ਬੂਝੇ ਤੇ ਵੀ ਮੂਵੀ ਬਣ ਜਾਣੀ ਆ ਬਾਦਲਾਂ ਨੂੰ ਠੋਕਣ ਲਈ
1: ਜੀ,
0: ਬਣ ਜਾਣੀ ਆ ਮੂਵੀ ਕਦੇ
1: ਜੀ,
0: ਨੁਕਸਾਨ
1: ਤਾਂ ਹੋਇਆ ਦੋ ਪਾਰਟੀਆਂ
0: ਨੂੰ, ਇਹ ਰੌਲਾ ਨਾ ਪੈਂਦਾ ਤਾਂ ਆਮ ਵਾਲਿਆਂ ਦਾ ਦਹੇਜ ਪਿਆਜ ਕਿੱਥੋਂ ਨੰਗਾ ਹੋਣਾ ਸੀ, ਉਹ ਵੀ ਨੰਗਾ ਹੋ ਗਿਆ।
1: ਬਿਲਕੁਲ
0: ਨੇ ਬਹੁਤ ਕੁਝ ਠੋਕਣਾ ਤੇ ਬਹੁਤ ਆਉਣ ਵਾਲੇ ਸਮੇਂ ਠੋਕਿਆ ਦਿਖੂਗਾ ਆਪਾਂ ਨੂੰ, ਸਦਾਈ ਚ ਦੇਖ ਲਿਓ ਜਿਹੜੀ ਹੈ ਅੱਗ ਵਾਲੀ ਹੈ ਜਿਹੜੀ ਚੁੱਲ੍ਹੇ ਚ ਰੱਖਦੇ ਹੁੰਦੇ ਜੀ, ਉਹ ਇਹਨਾਂ ਨੇ ਆਪਦਾ ਜਿਹੜਾ ਕੰਮ ਕਰਨਾ ਉਹ ਕੱਢ ਜਾਣਾ ਜੀ।
1: ਬਿਲਕੁਲ,
0: ਤੁਸੀਂ ਮੈਨੂੰ ਦੱਸੋ ਜਿਹੜਾ ਤੁਸੀਂ ਤਾਂ ਪੰਜਾਬ ਚ ਰਹਿੰਦੇ ਹੋ, ਕਿੰਨੇ ਕੁ ਲੋਕ ਤੁਹਾਨੂੰ ਆ ਕੇ ਕਹਿੰਦੇ ਜੀ ਚੰਨੀ ਮੁੱਖ ਮੰਤਰੀ ਚਾਹੀਦਾ, ਹੈ ਕੋਈ ਵੇਵ ਚੰਨੀ ਦੀ? ਟੈਂਡਰੇ ਪਾਸ ਕੀਤੇ ਨੇ, ਹੋਰ ਕੀ ਕਰਿਆ।
1: ਬਿਲਕੁਲ ਬਿਲਕੁਲ,
2: ਉਹ ਭਾਜੀ ਸਹੂਲਤਾਂ ਲੈ ਕੇ ਹੈਗੀਆਂ ਇਹਨਾਂ ਚੀਜ਼ਾਂ ਦੇ,
0: ਕਾਂਗਰਸ ਨੂੰ ਖਰਾਬ ਕਰ, ਉਹ ਖਰਾਬ ਕਰ ਰਿਹਾ ਜੀ ਕਾਂਗਰਸ ਨੂੰ ਬਸ
1: ਜੀ।
0: ਹੁਣ ਤਾਂ ਚਾਹੇ ਇਕੱਠੇ ਲੜ ਪੈਣ ਜੀਰਾ ਸਾਹਿਬ, ਚਾਹੇ ਚੰਨੀ ਸਾਹਿਬ ਪਾਰਟੀ ਬਣਾ ਕੇ ਲੜ ਪੈਣ, ਕਾਂਗਰਸ ਤਾਂ ਗਈ
1: ਜੀ।
0: ਅੱਧੇ ਉਹ ਚੰਨੀ ਨੂੰ ਬੈਠਣ ਨੀ ਦਿੰਦੇ ਤੇ ਅੱਧੇ ਉਹ ਨੇ ਜਿਹੜੇ ਦੋਗਲੀ ਗੇਮ ਖੇਡਦੇ ਨਾਲ ਤੁਰੇ ਹੋਏ ਨੇ।
1: ਨਾਲੇ ਇਹ ਆ ਕਿ ਐਤਕੀ ਬਹੁਮਤ ਦੀ ਸਰਕਾਰ ਨੀ ਆਉਣੀ, ਐਤਕੀ ਦੋ ਚਾਰ
0: ਜੀਰਾ ਸਾਹਿਬ ਦਾ ਕਿੰਨੀ ਗੇਰੀ ਕਹਿੰਦੇ ਹੁੰਦੇ ਨੇ, ਕਿੰਨਾ ਡਿਟੇਲ ਕੱਢ ਕੇ ਲਿਆਉਂਦੇ ਨੇ ਮਹਾਰਾਸ਼ਟਰ ਕੀ ਹੈ, ਬਹੁ ਮਤ ਅਗਲੇ ਨੇ ਕਰ ਲੈਣਾ ਤੁਸੀਂ ਮਾੜੇ 20-25 ਜਿਦਾ ਆਉਂਦਾ ਸਹੀ।
1: ਬਿਲਕੁਲ ਬਿਲਕੁਲ
2: ਭਾਜੀ, ਮੈਂ ਕਹੀ ਜਾਂਦਾ
1: ਜੀ,
2: ਹੁਣ ਤੁਸੀਂ ਦੇਖੋ ਨਾ ਜੇ ਮੋਦੀ ਸਾਹਿਬ ਇੱਕ ਵਾਰੀ ਮੰਨ ਲਓ ਪੰਜਾਬ ਚ ਗੇੜਾ ਮਾਰਦੇ ਆ
1: ਜੀ,
2: ਇੱਕ ਵਾਰੀ ਵੀ ਗੇੜਾ ਮਾਰ ਜਾਣ ਕਹਿਣ ਦਾ ਮਤਲਬ, ਹੁਣ ਜਿਵੇਂ ਫਿਲਮ ਸੱਤ ਲੋ ਚੱਲਦੀ ਪਈ ਆ, ਏਦਾਂ ਦੀ ਕੋਈ ਟੋਪਿਕ ਹੋ ਗਿਆ ਤੇ ਜਿਹੜੇ ਹਿੰਦੂ ਰਿਪੋਰਟ ਆ ਉਹ ਤਾਂ ਭੱਜੀ ਜਾਣੀ ਸਾਰੀ ਇਹਨਾਂ ਵੱਲ।
1: ਬਿਲਕੁਲ, ਤਾਂ ਹੀ ਤਾਂ ਉਹਨਾਂ ਨੇ ਰੱਖਿਆ ਹੋਇਆ ਜੀ ਆਉਣ ਵਾਲੇ ਦਿਨਾਂ ਚ, ਚੱਕਰੇ
0: ਉਹੀ ਹੈ ਜੀ ਫਿਲਮ ਦਾ, ਚੱਕਰੇ ਜੀਰਾ ਸਾਹਿਬ ਸਾਰਾ ਉਹੀ ਸਾਰਾ ਕੁਝ, ਜੇ ਚਲਾਉਣੀ ਸੀ 3 ਸਾਲ ਪਹਿਲਾਂ ਚਲਾ ਦਿੱਤੇ, ਹੁਣ ਕਿਉਂ ਚਲਾਈ, 2 ਦਿਨ ਚਲਾ ਕੇ ਬੰਦ ਕਿਉਂ ਕਰੀ।
1: ਨਾਲੇ ਇਹ ਵੀ ਦੇਖੋ ਨਾ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਜੋ ਸਪੀਚ ਕਰਕੇ ਆਏ ਗਏ, ਉੱਥੇ ਵੀ ਮੁੱਖ ਪੰਜਾਬ ਨੂੰ ਰੱਖ ਕੇ ਸਿੱਖਾਂ ਦੀ ਗੱਲ ਕੀਤੀ ਹੈ, ਆਹ ਕਰ ਦਿੱਤਾ ਸੀ ਉਹ ਕਰ ਦਿੱਤਾ।
2: ਇਹ ਤਾਂ ਜੀ ਦੇਖੋ ਉਹੀ ਗੱਲ ਹੈਗੀ ਆ ਬਈ, ਸਿਸਟਮ ਜਿੰਨਾ
0: ਕੁ ਮੈਂ ਕਿਹਾ ਸੀ, ਮੈਂ ਕਿਹਾ ਟੌੜਾ ਸਾਹਿਬ ਦੀ ਰਿਪੋਰਟ ਕਹਿੰਦੇ ਵੀ ਉਹਨਾਂ ਨੂੰ ਉਭਾਰਿਆ ਗਿਆ ਇਹਨਾਂ ਥੱਲੇ ਚੱਕਿਆ,
1: ਬਿਲਕੁਲ
0: ਹੋਇਆ ਕਿਉਂ ਹੋਇਆ ਸਾਰੇ, ਕਿਉਂਕਿ ਫੇਰ ਵੀ ਟੌੜਾ ਸਾਹਿਬ ਭਾਰੂ ਨਹੀਂ ਸੀਗਾ, ਠੀਕ ਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਦੇ ਜੋੜਨ ਨਾਲ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਨੇ, ਚਲੋ ਆਪ ਉਹਨਾਂ ਨੇ ਨਹੀਂ ਲਿਆ, ਆਪ ਉਹਨਾਂ ਤੇ ਦਾਗ ਨਹੀਂ ਉੱਠਦਾ, ਪਰ ਮੈਂ ਇਸ ਚੀਜ਼ ਨੂੰ ਫੇਰ ਵੀ ਅੱਗੇ ਟੌੜਾ ਰੈਡੀ ਦੇ ਗਿਆ ਵੀ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ,
1: ਬਿਲਕੁਲ
0: ਮੈਂ ਸਾਫ ਸੁਥਰਾ, ਬਹੁਤ ਤਰ੍ਹਾਂ ਦੀ ਰਿਸ਼ਵਤ ਦੇ ਕੇ ਆਪਦੇ ਨਾਲ ਵੀ ਲੋਕ ਤੋਰਨੇ ਪੈਂਦੇ,
1: ਬਿਲਕੁਲ
0: ਉਹ ਵੀ ਰਿਸ਼ਵਤ ਹੈ, ਉਹ ਕਿਹੜਾ ਰਿਸ਼ਵਤ,
2: ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਆਉਂਦੀ
1: ਹੈ। ਨਾਲੇ ਜੇ ਆਪ ਦੋਸ਼ੀ ਆ ਨਾ ਕਿਸੇ ਦੀਆਂ ਨਜ਼ਰਾਂ ਚ, ਤਾਂ ਅਗਲੇ ਨੂੰ ਵੀ ਨਾਲ ਦੋਸ਼ੀ ਬਣਾਉਣਾ ਪੈਣਾ ਨਾ ਬਾਈ, ਤੁਸੀਂ ਵੀ ਸਾਡੇ ਨਾਲ।
0: ਹਾਂ ਠੀਕ ਹੈ ਵੀ ਉਹ ਮਹਾਨ ਸਿੰਘ ਜੀ ਸੀ ਵੀ ਉਹਨਾਂ ਲਈ ਕੋਈ ਅੱਜ ਤੱਕ ਕੋਈ ਮਾੜਾ ਸ਼ਬਦ ਨਹੀਂ ਕਹਿੰਦਾ ਬੰਦਾ, ਬਿਲਕੁਲ ਨਹੀਂ ਕਹਿੰਦਾ,
1: ਬਿਲਕੁਲ
0: ਉਹ ਸਤਿਕਾਰ ਉਹ ਬਣਾ ਕੇ ਗਏ ਨੇ ਲੋਕਾਂ ਦੇ ਵਿੱਚ
1: ਜੀ,
0: ਠੀਕ ਹੈ। ਸ਼੍ਰੋਮਣੀ ਕਮੇਟੀ ਦੀ ਗੱਡੀ ਨਹੀਂ ਸੀ ਰੱਖਦੇ, ਤੇਲ ਨਹੀਂ ਸੀ ਪਾਉਂਦੇ ਲੇਬਰਾਂ ਦੀ ਕਾਰ ਹੁੰਦੀ,
1: ਬਿਲਕੁਲ
0: ਪੰਪ ਪਟਿਆਲੇ ਸਰਹੰਦ ਤੋਂ ਚੱਲ ਕੇ ਜਿਹਦੇ ਮਰਜ਼ੀ ਦੀ ਖੜ ਜਾਂਦੇ ਸਾਰੇ ਟਰਾਂਸਪੋਰਟਾਂ ਦੇ ਪੰਪ ਹੁੰਦੇ ਜੀ ਡੀ ਰੋਡ ਤੇ,
1: ਜੀ ਬਿਲਕੁਲ
0: ਪੈ ਜਾਂਦੀ ਸੀ ਬਸ
1: ਜੀ ਜੀ,
2: ਸਹੀ ਗੱਲ ਹੈ ਸਹੀ ਗੱਲ ਹੈ
1: ਜੀ।
0: ਆ ਕੰਟੈਸਟਾਂ ਕੱਢ ਲਈਆਂ ਲੇਬਰਾਂ ਨੇ ਪੱਕੀ ਜੀ ਉਹਨਾਂ
1: ਜੀ, ਬਿਲਕੁਲ। ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ,
0: ਠੀਕ ਹੈ ਜੀ,
2: ਜੋ ਸ਼ਖਸੀਅਤ ਟੌੜਾ ਸਾਹਿਬ ਦੇ, ਹੁਣ ਚਲੋ ਜੋ ਮਰਜ਼ੀ ਹੈਗਾ ਵਾ
1: ਜੀ,
2: ਰਹਿੰਦੀ ਦੁਨੀਆਂ ਤੱਕ ਨਾਂ ਤਾਂ ਬਣਿਆ,
1: ਨਾਂ ਤਾਂ ਬਣਿਆ ਰਿਹਾ, ਬਿਲਕੁਲ
2: ਨਾ ਤਾਂ ਬਣਾ ਗਿਆ, ਉਹ ਵੀ ਆਪਦਾ ਨਾ ਘੱਟੋ ਘੱਟ,
1: ਬਿਲਕੁਲ ਜੀ ਬਿਲਕੁਲ,
2: ਜੇ ਚੰਗੇ ਕੰਮ ਕੀਤੇ ਆ ਤੇ ਚੰਗਾ ਨਾ ਬਣੂਗਾ,
1: ਚੰਗਾ ਨਾ,
2: ਜੇ ਮੰਦੇ ਕੀਤੇ ਆ ਤੇ ਮੰਦਾ ਬਣੇਗਾ,
1: ਬਿਲਕੁਲ। तकरीबन 2 घंटे 9 मिनट का प्रोग्राम हो चुके हैं। विनीपेग की मैं गल करन लग्या सीगा, डाउनटाउन बनिया

ਜ਼ੋਂਬੀਲੈਂਡ ਸਿਆਸਤਦਾਨਾਂ ਦੀ ਨਾਕਾਮੀ ਦਾ ਜਿਉਂਦਾ ਜਾਗਦਾ ਜਿਹੜਾ ਸਬੂਤ ਸਾਹਮਣੇ ਪੇਸ਼ ਹੋ ਰਿਹਾ। ਵਿਨੀਪੈਗ ਦੀ ਜਿਹੜੀ ਹੈ ਮੇਨ ਸਟਰੀਟ ਦੇ ਉੱਤੇ ਕਦੇ ਵੀ ਦੁਪਹਿਰ ਗੇੜਾ ਮਾਰ ਲਓ ਤਾਂ ਜੋ ਕੁਝ ਉੱਥੇ ਵਾਪਰ ਰਿਹਾ ਉਸ ਨੂੰ ਸਮਝਣ ਦੇ ਲਈ ਕਿਸੇ ਮਾਹਰ ਜਾਂ ਲੰਮੀਆਂ ਚੌੜੀਆਂ ਤਕਰੀਰਾਂ ਦੀ ਜ਼ਰੂਰਤ ਨਹੀਂ ਪਵੇਗੀ। ਸੜਕਾਂ ਦੇ ਕਿਨਾਰਿਆਂ ਤੇ ਫੁੱਟਪਾਥਾਂ ਦੇ ਉੱਤੇ ਲੱਤਾਂ ਬਾਹਾਂ ਸੁੰਨ ਕਰੀ ਲੱਕੜ ਵਾਂਗ ਦੂਰੇ ਹੋਏ ਤੇ ਅੱਧ ਮਰਨੀ ਹਾਲਾਤਾਂ ਦੇ ਵਿੱਚ ਖੜੇ ਲੋਕ ਤੁਹਾਨੂੰ ਆਮ ਦਿਖ ਜਾਣਗੇ। ਇਹ ਉਹ ਜਿਹੜੀ ਹੈ ਬਦਕਿਸਮਤ ਲੋਕ ਨੇ ਜੋ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਕਿਸੇ ਅੰਧਕਾਰ ਦੇ ਵਿੱਚ ਗੁਆਚ ਚੁੱਕੇ ਹੈ। ਸਥਿਤੀ ਇਸ ਕਦਰ ਭਿਆਨਕ ਹੋ ਚੁੱਕੀ ਹੈ, ਪਰੇਸ਼ਾਨ ਕਰਨ ਵਾਲੀ ਹੋ ਚੁੱਕੀ ਹੈ ਕਿ ਵਿਨੀਪੈਗ ਪੁਲਿਸ ਦੇ ਜਿਹੜੇ ਨੇ ਉੱਚ ਅਧਿਕਾਰੀਆਂ ਨੇ ਨਿੱਜੀ ਗੱਲਬਾਤ ਦੇ ਦੌਰਾਨ ਹੁਣ ਸ਼ਹਿਰ ਦੇ ਇਸ ਕੇਂਦਰੀ ਹਿੱਸੇ ਡਾਊਨਟਾਊਨ ਨੂੰ ਜ਼ੋਂਬੀਲੈਂਡ ਮੁਰਦਿਆਂ ਦੀ ਬਸਤੀ ਕਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਇਹ ਦਾਅਵਾ ਜਿਹੜਾ ਹੈ ਕਿ ਰਾਈ ਰੱਤੀ ਵੀ ਝੂਠ ਨਹੀਂ ਹੈ। ਪ੍ਰਸ਼ਾਸਨਿਕ ਬੇਬਸੀ ਜਿਹੜੀ ਹੈ ਤੇ ਫੋਕੇ ਬਿਆਨ ਜਿਹੜੇ ਦਰਜ ਹੋਏ ਨੇ, ਪੁਲਿਸ ਦੀ ਇਹ ਬੇਬਸੀ ਇੱਕ ਕੌੜੀ ਸੱਚਾਈ ਹੈ। ਸਾਡੇ ਸ਼ਹਿਰ ਦੇ ਜਿਹੜੇ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੇ ਸ਼ਰੇਆਮ ਹੋ ਰਹੇ ਨਸ਼ਿਆਂ ਦੇ ਇਸ ਨੰਗੇ ਨਾਚ ਦੇ ਨੂੰ ਜਿਹੜਾ ਇੱਕ ਆਮ ਗੱਲ ਵਜੋਂ ਪ੍ਰਵਾਨ ਕਰ ਲਿਆ। ਜਿੱਥੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਸਿਟੀ ਹਾਲ ਅਤੇ ਸਰਕਾਰੀ ਗਲਿਆਰਿਆਂ ਦੇ ਵਿੱਚ ਬੈਠੇ ਹਾਕਮ ਸਿਰਫ ਪ੍ਰੈਸ ਕਾਨਫਰੰਸਾਂ ਕਰਕੇ ਤੇ ਫੋਕੇ ਬਿਆਨ ਦਾਗ ਕੇ ਪੱਲਾ ਝਾੜ ਲੈਂਦੇ ਨੇ। ਹੁਣ ਪਾਣੀ ਸਿਰੋਂ ਲੰਘ ਚੁੱਕਿਆ। ਨਸ਼ੇ ਦੀ ਲੱਤ ਨੂੰ ਇੱਕ ਜਿਹੜਾ ਜੀਵਨ ਸ਼ੈਲੀ ਮੰਨ ਕੇ ਸਹੂਲਤਾਂ ਦੇਣ ਦੀ ਬਜਾਏ ਇਸ ਨੂੰ ਇੱਕ ਭਿਆਨਕ ਸੰਕਟ ਮੰਨ ਕੇ ਤੁਰੰਤ ਸਖ਼ਤ ਕਾਨੂੰਨੀ ਅਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਕਰਨ ਦੀ ਜ਼ਰੂਰਤ ਹੈ। ਡਾਊਨਟਾਊਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਉੱਥੇ ਕੰਮ ਕਰਨ ਵਾਲੇ ਜਾਂ ਖਰੀਦਦਾਰੀ ਕਰਨ ਆਉਣ ਵਾਲੇ ਜਿਹੜੇ ਹੈ ਗ੍ਰਾਹਕ ਨੇ ਆਮ ਲੋਕਾਂ ਤੋਂ ਲੁਕਿਆ ਨਹੀਂ ਹੈ। ਕ੍ਰਿਸਟਲ ਮੈਥ, ਕ੍ਰੈਕ ਅਤੇ ਫੈਟਾਨਿਲ ਵਰਗੇ ਅਤਿ ਘਾਤਕ ਨਸ਼ਿਆਂ ਦੇ ਜਿਹੜਾ ਮੇਨ ਸਟਰੀਟ ਪੋਰਟੇਜ ਐਵਨਿਊ ਅਤੇ ਆਲੇ ਦੁਆਲੇ ਦੇ ਪੂਰੇ ਇਲਾਕੇ ਨੂੰ ਨਰਕ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਇੱਥੋਂ ਦੇ ਜਿਹੜੇ ਨੇ ਛੋਟੇ ਕਾਰੋਬਾਰੀ ਤੇ ਦੁਕਾਨਦਾਰ ਰੋਜ਼ ਹੀ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਡਰਦੇ ਨੇ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਖੌਫ ਹੁੰਦਾ ਹੈ ਕਿ ਅੱਜ ਉਹਨਾਂ ਦੇ ਬੂਹੇ ਅੱਗੇ ਕੀ ਮਿਲੇਗਾ। ਵਰਤੀਆਂ ਹੋਈਆਂ ਨਸ਼ੇ ਦੀਆਂ ਸੂਈਆਂ, ਮਨੁੱਖੀ ਗੰਦਗੀ ਜਾਂ ਫਿਰ ਨਸ਼ੇ ਦੀ ਓਵਰਡੋਜ਼ ਕਾਰਨ ਪੂਰੀ ਤਰ੍ਹਾਂ ਗਲ ਚੁੱਕਾ ਕੋਈ ਅਜਿਹਾ ਇਨਸਾਨ ਜੋ ਹਿੱਲਣ ਜੁੱਲਣ ਦੇ ਵੀ ਕਾਬਲ ਨਾ ਹੋਵੇ। ਸ਼ਹਿਰ ਦਾ ਵਪਾਰਕ ਢਾਂਚਾ ਇਸ ਅਰਾਜਕਤਾ ਦੀ ਜਿਹੜੀ ਭੇਂਟ ਚੜ ਰਿਹਾ। ਕੌਮਾਂਤਰੀ ਤਜਰਬੇ ਅਤੇ ਵਿਨੀਪੈਗ ਦੀ ਜਿਹੜੀ ਨਾਕਾਮੀ ਇਹਦੇ ਵਿੱਚ ਦਿਖ ਰਹੀ ਹੈ। ਸਵਾਲ ਉੱਠਦਾ ਹੈ ਕਿ ਦੁਨੀਆਂ ਦੇ ਦੂਜੇ ਸ਼ਹਿਰਾਂ ਨੇ ਇਸ ਬਿਮਾਰੀ ਦਾ ਕੀ ਜਿਹੜਾ ਹੱਲ ਕੱਢਿਆ। ਜਿਨ੍ਹਾਂ ਮੁਲਕਾਂ ਦੇ ਵਿੱਚ ਸ਼ਹਿਰਾਂ ਨੇ ਨਸ਼ੇੜੀਆਂ ਨੂੰ ਸਿਰਫ ਨਸ਼ਾ ਮੁਕਤੀ ਤੇ ਪੈਂਫਲੇਟ ਵੰਡ ਕੇ ਸੜਕਾਂ ਦੇ ਉੱਤੇ ਮਰਨ ਦੇ ਲਈ ਖੁੱਲ੍ਹਾ ਛੱਡਣ ਦੀ ਬਜਾਏ ਇਲਾਜ ਪਹਿਲਾਂ ਜਿਹੜਾ ਦੀ ਨੀਤੀ ਅਪਣਾਈ ਹੈ, ਰਿਕਵਰੀ ਫਸਟ ਅਪਰੋਚ, ਉੱਥੇ ਨਤੀਜੇ ਬਹੁਤ ਸ਼ਾਨਦਾਰ ਰਹੇ ਨੇ ਤੇ ਉੱਥੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਸ਼ੇੜੀਆਂ ਦੀ ਰਿਹਾਈ ਦੇ ਲਈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲਾਜ਼ਮੀ ਇਲਾਜ ਜਿਹੜਾ ਉਹਦੀ ਸ਼ਰਤ ਰੱਖੀ ਜਾਂਦੀ ਹੈ। ਦੂਜੇ ਪਾਸੇ ਵਿਨੀਪੈਗ ਪ੍ਰਸ਼ਾਸਨ ਨੇ ਹਮਦਰਦੀ ਦਾ ਅਜਿਹਾ ਨਾਕਾਮ ਰਾਹ ਚੁਣਿਆ ਜਿੱਥੇ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਹੈ। ਜਦੋਂ ਤੁਸੀਂ ਬਿਨਾਂ ਕਿਸੇ ਸ਼ਰਤ ਜਾਂ ਜ਼ਿੰਮੇਵਾਰੀ ਦੇ ਅਜਿਹੇ ਗੰਭੀਰ ਸੰਕਟ ਨੂੰ ਹਵਾ ਦਿੰਦੇ ਹੋ ਤਾਂ ਨਤੀਜੇ ਉਹੋ ਹੀ ਹੁੰਦੇ ਨੇ ਜੋ ਅੱਜ ਅਸੀਂ ਭੁਗਤ ਰਹੇ ਹਾਂ। ਸਰਕਾਰਾਂ ਦੀ ਸੁਸਤੀ, ਵੋਟ ਬੈਂਕ ਦੀ ਸਿਆਸਤ ਤੇ ਫੋਕੀ ਹਮਦਰਦੀ ਨੇ ਵਿਨੀਪੈਗ ਦੇ ਜਿਹੜੇ ਨੇ ਦਿਲ ਡਾਊਨਟਾਊਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਸ਼ਹਿਰ ਨੂੰ ਮੁੜ ਸੁਰਜੀਤ ਕਰਨ ਦੇ ਲਈ ਹੁਣ ਲੀਡਰਾਂ ਦੇ ਭਾਸ਼ਣਾਂ ਦੀ ਨਹੀਂ ਬਲਕਿ ਸੜਕਾਂ ਦੇ ਉੱਤੇ ਸਖ਼ਤ ਕਾਨੂੰਨ ਤੇ ਲਾਜ਼ਮੀ ਇਲਾਜ ਪ੍ਰਣਾਲੀ ਲਾਗੂ ਕਰਨ ਦੀ ਜਿਹੜੀ ਤੁਰੰਤ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਜੰਗ ਦੇ ਹਾਲਾਤ ਜਿਹੜੇ ਨੇ ਫਿਰ ਤੋਂ ਮੰਡਰਾ ਰਹੇ ਨੇ। ਇਰਾਨ ਨੇ ਸਟਰੇਟ ਆਫ ਹੋਰਮੁਜ਼ ਮੁੜ ਕੀਤਾ ਬੰਦ ਹੈ ਤੇ ਟਰੰਪ ਦੇ 1000 ਮਿਜ਼ਾਈਲਾਂ ਵਾਲੇ ਬਿਆਨ ਦੇ ਉੱਤੇ ਖਮਨਈ ਨੇ ਜਿਹੜਾ ਬਿਆਨ ਜਿਹੜਾ ਦਿੱਤਾ ਜਵਾਬ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਇਰਾਨ ਦੇ ਉੱਤੇ ਜਿਹੜਾ ਤਾਜ਼ਾ ਹਮਲੇ ਸ਼ੁਰੂ ਕਰ ਦਿੱਤੇ ਤੇ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਤਹਿਰਾਨ ਨੇ ਸਟਰੇਟ ਆਫ ਹੋਰਮੁਜ਼ ਦੇ ਵਿੱਚੋਂ ਲੰਘ ਰਹੇ ਇੱਕ ਜਹਾਜ਼ ਦੇ ਉੱਤੇ ਹਮਲਾ ਕੀਤਾ ਸੀ। ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਇਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ IRGC ਦਾ ਜਿਹੜਾ ਕਹਿਣਾ ਕਿ ਉਸਨੇ ਅਗਲੇ ਹੁਕਮ ਤੱਕ ਇਸ ਜਲ ਮਾਰਗ ਨੂੰ ਬੰਦ ਕਰ ਦਿੱਤਾ ਤੇ ਗਲਤੀ ਕਰਨ ਵਾਲੇ ਨੂੰ ਜਹਾਜ਼ ਦੇ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਸਨੇ ਆਪਣੇ ਸਿਸਟਮ ਬੰਦ ਕਰ ਦਿੱਤੇ ਤੇ ਤੈਅ ਰਸਤੇ ਤੋਂ ਹਟ ਗਿਆ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਜਿਹੜਾ ਹੈ ਉਹਦਾ ਕਹਿਣਾ ਕਿ IRGC ਦੀਆਂ ਫੌਜਾਂ ਦੇ ਵੱਲੋਂ ਸਾਈਪਰਸ ਦੇ ਝੰਡੇ ਵਾਲੇ ਇੱਕ ਜਹਾਜ਼ ਦੇ ਉੱਤੇ ਸ਼ਰੇਆਮ ਹਮਲਾ ਕਰਨ ਤੋਂ ਬਾਅਦ ਉਸਨੇ ਇਸ ਹਫ਼ਤੇ ਹਮਲਿਆਂ ਦਾ ਤੀਜਾ ਜਿਹੜਾ ਦੌਰ ਚਲਾਇਆ। ਇਹ ਘਟਨਾਕ੍ਰਮ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੋਈਆਂ ਉਹਨਾਂ ਘਟਨਾਵਾਂ ਤੋਂ ਬਾਅਦ ਹੋਇਆ ਜਿਨ੍ਹਾਂ ਦੇ ਵਿੱਚ 3 ਕਮਰਸ਼ੀਅਲ ਟੈਂਕਰਾਂ ਦੇ ਉੱਤੇ ਹਮਲੇ ਹੋਏ ਸਨ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜਵਾਬੀ ਹਮਲੇ ਜਿਹੜੇ ਸ਼ੁਰੂ ਹੋ ਗਏ।
ਅਮਰੀਕਾ ਦੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਸਖਤੀ ਦੇ ਨਾਲ ਜਵਾਬ ਦਿੱਤਾ ਜਾਵੇਗਾ, ਇਹ ਗੱਲਬਾਤ ਕਹਿ ਦਈ ਹੈ ਸੁਪਰੀਮ ਲੀਡਰ ਨੇ। ਈਰਾਨ ਨੇ ਸਟ੍ਰੇਟ ਆਫ ਹੋਰਮਜ਼ ਨੂੰ ਅਗਲੇ ਹੁਕਮ ਤੱਕ ਜਿਹੜਾ ਬੰਦ ਕਰ ਦਿੱਤਾ। ਹੁਣ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਈਰਾਨ ਨੇ ਇੱਕ ਅਜਿਹੇ ਜਹਾਜ਼ ਦੇ ਉੱਤੇ ਸਮੁੰਦਰੀ ਕਰੂਜ਼ ਮਿਜ਼ਾਈਲ ਦਾਗੀ ਜੋ ਬਿਨਾਂ ਮਨਜ਼ੂਰੀ ਵਾਲੇ ਰਸਤੇ ਤੋਂ ਜਿਹੜਾ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਸਰੇ ਪਾਸੇ ਈਰਾਨ ਅਮਰੀਕਾ ਟਕਰਾਅ ਦੇ ਵਿੱਚ ਰੂਸ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ। ਤਹਿਰਾਨ ਦੇ ਵਿੱਚ ਉਤਰਿਆ ਉੱਚ ਸੁਰੱਖਿਆ ਵਾਲਾ ਜਹਾਜ਼ ਹੈ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਦੇ ਵਿਚਕਾਰ ਰੂਸ ਦੇ ਵਿਸ਼ੇਸ਼ ਏਅਰਬੋਰਨ ਕਮਾਂਡ ਜਹਾਜ਼ ਜਿਹੜਾ TU-214PU ਦੇ ਤਹਿਰਾਨ ਪਹੁੰਚਣ ਦੀਆਂ ਰਿਪੋਰਟਾਂ ਨੇ ਨਵੀਂ ਬਹਿਸ ਛੇੜ ਕੇ ਰੱਖ ਦਿੱਤੀ ਹੈ। ਫਲਾਈਟ ਟਰੈਕਿੰਗ ਡਾਟਾ ਦਾ ਹਵਾਲਾ ਦਿੰਦੇ ਹੋਏ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਇਹ ਇੱਕ ਵਿਸ਼ੇਸ਼ ਜਿਹੜਾ ਜਹਾਜ਼ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਿਰਦੇਸ਼ਾਂ ਦੇ ਉੱਤੇ ਈਰਾਨ ਭੇਜਿਆ ਗਿਆ ਸੀ। ਹਾਲਾਂਕਿ ਨਾ ਤਾਂ ਰੂਸ ਅਤੇ ਨਾ ਹੀ ਈਰਾਨ ਨੇ ਇਸ ਮਿਸ਼ਨ ਦੇ ਉੱਤੇ ਦੇ ਜਿਹੜੇ ਨੇ ਉਦੇਸ਼ ਦੀ ਅਧਿਕਾਰਤ ਤੌਰ ਦੇ ਉੱਤੇ ਕੋਈ ਪੁਸ਼ਟੀ ਕੀਤੀ ਹੈ। ਟੀਜੂ 214PU ਕੀ ਹੈ ਅਸਲ ਚ? ਟੀਜੂ 214PU ਰੂਸ ਦੇ ਵਿਸ਼ੇਸ਼ ਸਰਕਾਰੀ ਜਹਾਜ਼ਾਂ ਦੇ ਵਿੱਚੋਂ ਇੱਕ ਹੈ। ਇਸ ਨੂੰ ਇੱਕ ਏਅਰਬੋਰਨ ਕਮਾਂਡ ਪੋਸਟ ਦੇ ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ਦੀ ਵਰਤੋਂ ਉੱਚ ਰਾਜਨੀਤਿਕ ਤੇ ਫੌਜੀ ਲੀਡਰਸ਼ਿਪ ਦੇ ਦੁਆਰਾ ਸੁਰੱਖਿਅਤ ਸੰਚਾਰ ਅਤੇ ਕਮਾਂਡ ਐਂਡ ਕੰਟਰੋਲ ਦੇ ਲਈ ਕੀਤਾ ਜਾ ਸਕਦੀ ਹੈ। ਇਹ ਜਹਾਜ਼ ਇਨਕ੍ਰਿਪਟਿਡ ਸੰਚਾਰ ਪ੍ਰਣਾਲੀਆਂ, ਸੈਟੇਲਾਈਟ ਲਿੰਕਾਂ ਅਤੇ ਉੱਨਤ ਇਲੈਕਟ੍ਰਾਨਿਕ ਸੁਰੱਖਿਆ ਉਪਕਰਨਾਂ ਦੇ ਨਾਲ ਲੈਸ ਹੈ। ਇਹ ਜਹਾਜ਼ ਇਲੈਕਟ੍ਰਾਨਿਕ ਜਾਮਿੰਗ ਅਤੇ ਉੱਚ ਖਤਰੇ ਵਾਲੇ ਵਾਤਾਵਰਨ ਦੇ ਵਿੱਚ ਕੰਮ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਦੋ ਜਿਹੜੇ ਨੇ PS-90A ਟਰਬੋਫੈਨ ਇੰਜਣਾਂ ਦੁਆਰਾ ਸੰਚਾਲਿਤ ਹੈ, ਜੋ 850 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ਤੇ 6500 ਤੋਂ ਲੈ ਕੇ 7000 ਕਿਲੋਮੀਟਰ ਦੀ ਉਡਾਨ ਰੇਂਜ ਪ੍ਰਦਾਨ ਕਰਦਾ ਹੈ। ਰੂਸ ਈਰਾਨ ਸਹਿਯੋਗ ਅਤੇ ਵੱਧਦੀਆਂ ਚਿੰਤਾਵਾਂ ਜੋ ਬਣ ਰਹੀਆਂ ਨੇ, ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਉਡਾਨ ਅਧਿਕਾਰਤ ਫੌਜੀ ਤਾਲਮੇਲ ਦਾ ਹਿੱਸਾ ਹੈ ਤਾਂ ਇਹ ਰੂਸ ਅਤੇ ਈਰਾਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਦਰਸਾ ਸਕਦੀ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਦੋਵਾਂ ਦੇਸ਼ਾਂ ਨੇ ਰੱਖਿਆ ਖੁਫੀਆ ਜਾਣਕਾਰੀ ਤੇ ਖੇਤਰੀ ਸੁਰੱਖਿਆ ਮੁੱਦੇ ਉੱਤੇ ਸਹਿਯੋਗ ਵਧਾ ਦਿੱਤਾ ਹੈ। ਇਸ ਖਾਸ ਉਡਾਨ ਦਾ ਉਦੇਸ਼ ਜਨਤਕ ਤੌਰ ਦੇ ਉੱਤੇ ਸਪਸ਼ਟ ਨਹੀਂ ਕੀਤਾ ਗਿਆ। ਇਹ ਵਿਕਾਸ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਫੌਜੀ ਤਣਾਅ ਜਿਹੜਾ ਉਹਦੀਆਂ ਖ਼ਬਰਾਂ ਸੁਰੱਖਿਆ ਸੁਰਖੀਆਂ ਦੇ ਵਿੱਚ ਹਾਵੀ ਰਹਿੰਦੀਆਂ ਨੇ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਵੱਲੋਂ ਕੁਝ ਜਿਹੜੇ ਨੇ ਮਾਲਵਾਹਕ ਜਿਹੜੇ ਜਹਾਜ਼ ਨੇ ਉਹਨਾਂ ਦੀ ਜਿਹੜੀ ਹੈ ਉਡਾਨਾਂ ਜਿਹੜੀਆਂ ਨੇ ਉਤਰੀਆਂ ਨੇ, ਉਹ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਤੇ ਹੁਣ ਰੂਸ ਨੇ ਜਿਹੜੀ ਪਹਿਲਕਦਮੀ ਕੀਤੀ ਹੈ ਤੇ ਵੱਖ ਵੱਖ ਰਿਪੋਰਟਾਂ ਦੋਵਾਂ ਪਾਸਿਆਂ ਦੁਆਰਾ ਫੌਜੀ ਗਤੀਵਿਧੀਆਂ ਤੇ ਜਵਾਬੀ ਕਾਰਵਾਈਆਂ ਦਾ ਦਾਅਵਾ ਕਰਦੀਆਂ ਨੇ, ਜਿਸ ਦੇ ਨਾਲ ਪੱਛਮੀ ਏਸ਼ੀਆ ਦੇ ਵਿੱਚ ਸੁਰੱਖਿਆ ਚਿੰਤਾਵਾਂ ਜਿਹੜੀਆਂ ਨੇ ਹੋਰ ਵਧਦੀਆਂ ਨਜ਼ਰ ਆ ਰਹੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤੇ ਫਰਾਂਸ ਦੇ ਵਿੱਚ ਵੀ ਚੱਲਿਆ ਆਪਰੇਸ਼ਨ ਹਾਰਡ ਬਾਲ। FBI ਨੇ ਗੁਰਿੰਦਰ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ। ਅਮਰੀਕਾ ਵੱਲੋਂ ਅੰਤਰਰਾਸ਼ਟਰੀ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੇ ਗਏ ਆਪਰੇਸ਼ਨ ਹਾਰਡ ਬਾਲ ਤਹਿਤ FBI ਤੇ ਕੈਨੇਡੀਅਨ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਇੱਕ ਕੈਨੇਡੀਅਨ ਨਾਗਰਿਕ ਨੂੰ ਫਰਾਂਸ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ 40 ਸਾਲਾ ਮੁਲਜ਼ਮ ਗੁਰਿੰਦਰ ਸਿੰਘ ਦਿਓ, ਜੋ ਕਿ ਵੈਸਟ ਵੈਂਕੂਵਰ ਕੈਨੇਡਾ ਦਾ ਰਹਿਣ ਵਾਲਾ ਹੈ, 7 ਜੁਲਾਈ ਨੂੰ ਫਰਾਂਸ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਉਸ ਨੂੰ ਅਮਰੀਕਾ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕੀ ਨਿਆਂ ਵਿਭਾਗ ਦੀ ਚਾਰਜਸ਼ੀਟ ਦੇ ਮੁਤਾਬਕ ਇਹ ਅੰਤਰਰਾਸ਼ਟਰੀ ਨੈਟਵਰਕ ਜਬਰਨ ਵਸੂਲੀ, ਨਸ਼ਾ ਤਸਕਰੀ ਤੇ 2023 ਦੇ ਵਿੱਚ ਕੈਨੇਡਾ ਦੇ ਸਰੀ ਵਿੱਚ ਹੋਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ ਦੇ ਵਿੱਚ ਸ਼ਾਮਲ ਰਿਹਾ। ਅਮਰੀਕੀ ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਗੁਰਿੰਦਰ ਸਿੰਘ ਦਿਓ ਕੈਲੀਫੋਰਨੀਆ ਤੋਂ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਖਰੀਦਦਾ ਸੀ, ਜਿਸ ਨੂੰ ਬਾਅਦ ਦੇ ਵਿੱਚ ਬਿਸ਼ਨੋਈ ਗੈਂਗ ਦੇ ਅਪਰਾਧਿਕ ਸਿੰਡੀਕੇਟ ਦੇ ਰਾਹੀਂ ਕੈਨੇਡਾ ਅਤੇ ਪੂਰਬੀ ਅਮਰੀਕਾ ਦੇ ਵਿੱਚ ਸਮਗਲ ਕੀਤਾ ਜਾਂਦਾ ਸੀ। ਖਮੇਨੇਈ ਦੀ ਮੌਤ ਤੋਂ ਗੁੱਸੇ ਦੇ ਵਿੱਚ ਆਏ ਈਰਾਨ ਦੀ ਹਿੱਟ ਲਿਸਟ ਦੇ ਵਿੱਚ ਟਰੰਪ, ਨੇਤਨਯਾਹੂ ਤੇ ਸਟਾਰਮਰ ਸਮੇਤ 13 ਨੇਤਾਵਾਂ ਦੇ ਨਾਂ ਜਿਹੜੇ ਹੋਰ ਨਸ਼ਰ ਹੋ ਗਏ ਹੈ। ਪਿਛਲੇ ਦਿਨਾਂ ਦੇ ਵਿੱਚ ਹਿੱਟ ਲਿਸਟ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਟਰੰਪ ਸਾਹਿਬ ਦਾ ਨਾਂ ਸੀ ਤੇ ਹੁਣ ਜਿਹੜੇ ਨੇ 13 ਨੇਤਾਵਾਂ ਦੇ ਨਾਂ ਸਪਸ਼ਟ ਹੋ ਗਏ ਹੈ। ਅਮਰੀਕਾ ਈਰਾਨ ਦੀ ਜੰਗ ਦੇ ਵਿਚਕਾਰ ਇੱਕ ਹੋਰ ਘਟਨਾਕ੍ਰਮ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਈਰਾਨ ਦੇ ਇੱਕ ਖ਼ਬਰ ਨੇ ਜਿਹੜੀ ਸੀ ਸੁਪਰੀਮ ਲੀਡਰ ਅਲੀ ਖਮਨਈ ਦੀ ਹੱਤਿਆ ਦਾ ਬਦਲਾ ਲੈਣ ਦੇ ਲਈ ਟਾਰਗੇਟ ਕੀਤੇ ਜਾਣ ਵਾਲੇ ਲੋਕਾਂ ਦੀ ਇੱਕ ਲਿਸਟ ਛਾਪੀ ਹੈ। ਇਸ ਲਿਸਟ ਦੇ ਵਿੱਚ ਅਮਰੀਕਾ, ਇਜ਼ਰਾਈਲ ਤੇ ਯੂਰਪੀਅਨ ਦੇਸ਼ਾਂ ਦੇ ਨੇਤਾ ਦੇ ਨਾਮ ਸ਼ਾਮਲ ਨੇ। ਇਸ ਅਖ਼ਬਾਰ ਦੇ ਵਿੱਚ ਇੱਕ ਪੋਸਟ ਛਾਪਿਆ ਗਿਆ ਕਿ ਜਿਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਹੋਰ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਇਹ ਲਿਸਟ ਈਰਾਨ ਦੀ ਰਾਜਧਾਨੀ ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ
ਹਮ ਸ਼ਹਿਰੀ ਅਖਬਾਰ ਦੇ ਵਿੱਚ ਛਾਪੀ ਗਈ ਹੈ। ਇਸ ਗ੍ਰਾਫਿਕ ਦੇ ਨਾਲ ਅਖਬਾਰ ਨੇ ਹੈਡਲਾਈਨ ਦਿੱਤੀ ਹੈ ਕਿ ਅਚਾਨਕ ਮੌਤ ਦੇ ਲਈ ਤਿਆਰ ਰਹੋ। ਇਸ ਦੇ ਨਾਲ ਹੀ ਮੁਜਤਬਾ ਜਿਹੜੇ ਨਵੇਂ ਸੁਪਰੀਮ ਲੀਡਰ ਨੇ ਉਹਨਾਂ ਦਾ ਬਿਆਨ ਵੀ ਛਾਪਿਆ ਗਿਆ। ਉਹਨਾਂ ਨੇ ਕਿਹਾ ਕਿ ਜਿਸ ਦੇ ਵਿੱਚ ਕਿ ਬਦਲਾ ਸਾਡੇ ਦੇਸ਼ ਦੀ ਇੱਛਾ ਹੈ ਤੇ ਇਸ ਨੂੰ ਜ਼ਰੂਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਮੁਜਤਬਾ ਨੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਤੋਂ ਬਾਅਦ ਇਹ ਜਿਹੜਾ ਬਿਆਨ ਦਿੱਤਾ ਸੀ। ਅਖਬਾਰ ਦੇ ਵਿੱਚ ਫੋਟੋ ਦੇ ਨਾਲ ਛਾਪੀ ਗਈ ਲਿਸਟ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਮੰਤਰੀ ਪੀਟ ਹੇਗਸਿਤ, ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀ ਸਟਾਰਮਰ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਸ਼ਾਮਲ ਨੇ। ਇਨ੍ਹਾਂ ਸਾਰੇ ਨੇਤਾਵਾਂ ਨੂੰ ਇਰਾਨ ਦੇ ਪੂਰਵ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੇ ਲਈ ਅਖਬਾਰ ਨੇ ਜ਼ਿੰਮੇਵਾਰ ਜਿਹੜਾ ਠਹਿਰਾਇਆ ਹੈ। ਲਓ ਦੋਸਤੋ, ਦੇਖਦੇ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਇਹ ਸੀ ਅੱਜ ਦੀਆਂ ਦੇਸ਼ ਦੀਆਂ ਖਬਰਾਂ ਤੇ ਨਾਲ ਨਾਲ ਚਰਚਾ ਤੇ ਗੱਲਾਂ ਬਾਤਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਨੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ। ਜਾਂਦੇ ਜਾਂਦੇ ਸੰਖੇਪ ਦੇ ਵਿੱਚ ਮੈਂ ਸਭ ਦੋਸਤਾਂ ਦਾ ਨਾਮ ਲੈ ਕੇ ਫਿਰ ਸਾਂਝਾ ਕਰਦਾ ਹਾਂ। ਕਮੈਂਟ ਜਿਹੜੇ ਤੁਸੀਂ ਭੇਜੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ। ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਲਾਈਕ ਨੰਬਰ 3 ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਤੇ ਓਕੇ ਆ ਜੀ ਸਾਰਾ ਕੁਝ ਜੀ। ਆਪਣੇ ਸੈਣੀ ਸਾਹਿਬ ਨੇ ਕਿਹਾ ਕਿ ਚੱਕ ਦਿਓ। ਸੁਰਿੰਦਰ ਮਾਲ ਜੀ ਯੂਐਸ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਨੂੰ। ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ੍ਰੀ ਅਕਾਲ ਲਿਖਦੇ ਆ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਨੇ ਜੀਆ ਨੂੰ ਜੀ ਕਹਿੰਦੇ ਆ, ਤੇ ਸਤਿ ਸ੍ਰੀ ਅਕਾਲ ਕਹਿੰਦੇ ਨਾਲ ਸੁਣ ਰਹੇ ਆ। ਫੁੱਲਾਂ ਦੇ ਗੁਲਾਬ ਭੇਜੇ ਨੇ, ਜਾਣੀ ਗੁਲਾਬ ਦੇ ਫੁੱਲ ਭੇਜੇ ਨੇ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਤੇ ਪਰਮਿੰਦਰ ਜੀ, ਬਰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਤੇ ਸਾਰੇ ਹੀ ਸਤਿਕਾਰ ਸੱਜਣਾਂ ਨੂੰ ਭੇਜੀਏ ਸਤਿ ਸ੍ਰੀ ਅਕਾਲ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ, ਕਹਿੰਦੇ ਨੇ ਕਿ ਟਵਾਣਾ ਰੇਡੀਓ ਗੈਂਗ ਸਾਰੇ ਹੀ ਕਹਿੰਦੇ ਇੱਥੇ ਇਕੱਠਾ ਹੋਇਆ ਹੈ ਜੀ। ਵੈਰੀ ਗੁੱਡ ਜੋਬ ਦੋਵਾਂ ਰੇਡੀਓ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ, ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਦੇ ਵਿੱਚ। ਪਹਿਲੀ ਵਾਰੀ ਤੁਹਾਡਾ ਮੈਸੇਜ ਆਇਆ, ਸ਼ੁਕਰੀਆ ਜੀ। ਉਮੀਦ ਰਵੇਗੀ ਅੱਗੇ ਤੋਂ ਵੀ ਜੁੜਿਆ ਕਰੋਗੇ, ਆਪਣੇ ਵਿਚਾਰ ਵੀ ਸਾਂਝੇ ਕਰਿਆ ਕਰੋਗੇ। ਮੁਕੱਦਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਸਿਕੰਦਰ ਜੀ ਕਹਿੰਦੇ ਸਤਲੁਜ ਫਿਲਮ ਨੇ ਸਾਰਾ ਪੰਜਾਬ ਸਤਲੁਜ ਦੇ ਵਿੱਚ ਰੋੜਤਾ, ਹਮੇਸ਼ਾ ਆਮ ਆਵਾਮ ਹੀ ਕਹਿੰਦੇ ਪੀਸਿਆ ਜਾਂਦਾ ਹੈ। ਰਾਜੀਵ ਕੁਮਾਰ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਗ੍ਰੇਟ ਕਹਿੰਦੇ ਨੇ। ਤੇ ਜਟਵੈੜ ਬਾਈ ਜੀ ਕਹਿੰਦੇ ਆ, ਬਿਲਕੁਲ ਸਹੀ ਕਿਹਾ ਰਹੇ ਆ ਸੈਣੀ ਸਾਹਿਬ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸ਼ੁਕਰੀਆ ਜਟਵੈੜ ਵੀਰ ਜੀ, ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਪਰਮਿੰਦਰ ਵੀਰ ਜੀ ਨੂੰ ਭੇਜੀ ਹੈ ਰਾਜਨ ਸੈਣੀ ਜੀ ਨੇ। ਤੇ ਅੱਗੇ ਲਿਖਦੇ ਨੇ ਜਟਪੈੜ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਦਾ ਜ਼ਿਕਰ ਕਰਦੇ ਆ। ਬੀਬੀ ਖਾਲੜਾ ਜੀ ਨੂੰ ਕਿਸੇ ਪਾਰਟੀ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ, ਉਹ ਵੀ ਕਹਿੰਦੇ ਆ ਕਿ ਸਾਰੇ ਸਿਆਸੀ ਦਾਨ ਸ਼ਹੀਦ ਜਸਵੰਤ ਸਿੰਘ ਦੇ ਉੱਤੇ ਵੀ ਕਹਿੰਦੇ ਸਿਆਸਤ ਕਰ ਰਹੇ ਨੇ ਜੀ, ਸਿਆਸਤਦਾਨ ਜਿਹੜੇ ਨੇ, ਇਹ ਸਿਆਸਤਦਾਨ ਕਿਸੇ ਦੇ ਸਗੇ ਨਹੀਂ ਨੇ। ਪਰਮਿੰਦਰ ਬਰਨ ਜੀ ਲਿਖਦੇ, ਔਜਲਾ ਵੀਰ ਜੀ, ਕੌਮ ਦਾ ਬੁਖਾਰ ਵੀ ਆਮ ਆਵਾਮ ਨੂੰ ਹੀ ਚੜਦਾ ਹੈ, ਪੈਸੇ ਵਾਲਾ ਤਾਂ ਕਹਿੰਦੇ ਇਸ ਵੱਲ ਨੂੰ ਸੋਚਦਾ ਵੀ ਨਹੀਂ ਹੈ। ਜਟਵੈੜ ਬਾਈ ਜੀ ਕਹਿੰਦੇ ਕਿ ਔਲਕ ਸਾਹਿਬ ਇਹੋ ਗੱਲ ਮੈਂ ਕਹਿਣ ਲੱਗਾ ਸੀ, ਰੱਜ ਕੇ ਭੰਡਿਆ ਇਹਨਾਂ ਨੇ ਬਾਦਲ ਸਾਹਿਬ ਨੂੰ ਕਹਿੰਦੇ ਜੀ। ਤੇ ਪਰਮਿੰਦਰ ਜੀ ਕਹਿੰਦੇ ਆ, ਬੰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ, ਬਾਈ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ, ਫੋਟੋ ਛੱਡ ਬਾਈ, ਇਹ ਤਾਂ ਝੰਡਾ ਚੁੱਕੀ ਫਿਰਦੇ ਆ, ਲੋਕਾਂ ਦਾ ਕੋਈ ਸਟੈਂਡ ਨਹੀਂ ਹੈ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਆ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਕਹਿੰਦੇ ਆ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਤੇ ਜਟਵੈੜ ਬਾਈ ਜੀ ਕਹਿੰਦੇ ਆ, ਆਪਣੇ ਮੀਡੀਆ ਵੀ ਕਿਹੜਾ ਬਾਈ ਬਕਾਊ ਮੀਡੀਆ, ਮੀਡੀਆ ਵੀ ਸਿਆਸਤਦਾਨਾਂ ਦੇ ਆਪਣੇ ਆਪਣੇ ਹੋ ਗਏ ਨੇ। ਰਜਿੰਦਰ ਜੀਰਾ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀਰਾ ਸਾਹਿਬ। ਤੇ ਜਟਵੈੜ ਬਾਈ ਜੀ ਕਹਿੰਦੇ ਆ, ਸੁਣਨ ਵਾਲੇ ਵੀ ਲੱਖ ਹੋਣ ਪਰ ਇਹਨਾਂ ਦੀ ਜ਼ਮੀਰ ਮਰੀ ਹੈ, 1000 ਮਗਰ ਵੋਟ ਵੀ ਦੇਣਾ, ਫਰੀ ਦਾ ਰਾਸ਼ਨ ਵੀ ਖਾਣਾ, ਫਰੀ ਬੱਸ ਦੇ ਵਿੱਚ ਜਾਣਾ ਹੈ। ਔਲਖ ਬਾਈ ਪੱਕੀ ਗੱਲ ਹੈ, ਦੁਨੀਆਂ ਧੱਕੇ ਆਪਣੀਆਂ ਮੂਰਖਤਾ ਕਾਰਨ ਖਾਂਦੀ ਹੈ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨੇ, ਨਾ ਮੁਕੱਦਰ ਵੀਰ ਜੀ, ਨਾ ਰਾਤ ਵੇਲੇ ਕਚੀਚੀਆਂ ਨਾ ਲਓ, ਕਹਿੰਦੇ ਜੀ ਗ੍ਰਾਈ ਵਾਟਰ ਇਸ ਕੰਮ ਨੂੰ ਕਹਿੰਦੇ ਥੋੜਾ ਪੀਤਾ ਜੀ। ਓਕੇ, ਕਹਿੰਦੇ ਡਰਾਈ ਵਾਟਰ ਲਿਖਣਾ ਜੀ, ਡਰਾਈ ਵਾਟਰ ਇਸ ਕਰਕੇ ਥੋੜੀ ਪੀਤਾ ਜੀ, ਕਹਿੰਦੇ ਕਚੀਚੀਆਂ ਲੈਣ ਨੂੰ। ਜਟਵੈੜ ਬਾਈ ਜੀ ਕਹਿੰਦੇ, ਸੈਣੀ ਸਾਹਿਬ ਗ੍ਰਾਈ ਵਾਟਰ ਤੇਜ਼ ਬਹੁਤਾ ਹੈ, ਕਹਿੰਦੇ ਜੀ।
ਤੇ ਔਜਲਾ ਸਾਹਿਬ ਕਹਿੰਦੇ ਮਣੀਪੁਰ, ਹਾਂਜੀ ਸ਼ੁਕਰੀਆ ਜੀ, ਕਈ ਵਾਰੀ ਮੈਨੂੰ ਨਾਂ ਚੇਤੇ ਭੁੱਲ ਜਾਂਦੇ ਆ, ਤੁਸੀਂ ਨਾਲ ਸਹਿਯੋਗ ਕਰ ਦਿਓ, ਸ਼ੁਕਰੀਆ। ਮਣੀਪੁਰ ਦਾ ਜ਼ਿਕਰ ਕਰ ਰਿਹਾ ਸੀ ਉਸੋਂ, ਤੇ ਮੁਕੱਦਰ ਜੀ ਨੇ ਵੀ ਯਾਦ ਦਵਾਇਆ ਸੀ, ਔਜਲਾ ਸਾਹਿਬ ਨੇ ਵੀ ਯਾਦ ਦਵਾਇਆ, ਤੇ ਸ਼ੁਕਰੀਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਹਾਂ ਹਾਂ ਜੱਟ ਬੈੜ ਵੀਰ ਜੀ, ਘਰ ਹੀ ਬਣਾ ਲੈਂਦੇ ਵੀਰ ਜੀ, ਲਾਚੀਆਂ ਪਾ ਕੇ ਜੀ ਇਹ ਤਾਂ। ਤੇ ਜਟਵੈੜ ਜੀ ਕਹਿੰਦੇ ਐ ਗਰਾਰੀ ਦੇ ਵਿੱਚ, ਗਰਾਰੀ ਵਿੱਚ ਵਿੱਚ ਕਹਿੰਦੇ ਫਸਦੀ ਪਈ ਆ ਮੁਕੱਦਰ ਵੀਰ ਦੀ, ਪਤਾ ਲੱਗ ਰਿਹਾ। ਸੈਣੀ ਸਾਹਿਬ ਮੈਂ ਤਾਂ ਕਹਿੰਦੇ ਇਸ ਇਹ ਸੋਚ ਰਿਹਾ ਸੀ ਕਿ ਜਿਸ ਟਾਈਮ ਲੋਕਾਂ ਨੇ ਸੋਣਾ ਹੁੰਦਾ ਹੈ ਮੁਕੱਦਰ ਵੀਰ ਤਾਂ ਚਾਰਜ ਹੋਈ ਫਿਰਦਾ ਰਹਿੰਦਾ, ਤੇ ਰਾਤ ਨੂੰ ਪੱਕਾ ਪਹਿਰਾ ਦਊਗਾ ਜੀ ਇਹ ਹੁਣ। ਰਾਜਨ ਜੀ ਕਹਿੰਦੇ ਐ ਜਟਵੈੜ ਵੀਰ ਜੀ ਇਹ ਫਕੀਰ ਲੋਕ ਲੋਕਾਂ ਨੂੰ ਜਗਾਉਣ ਦੇ ਲਈ ਰਾਤਾਂ ਜਾਗਦੇ ਨੇ ਜੀ। ਜਟਵੈੜ ਜੀ ਕਹਿੰਦੇ ਆ ਕਿ ਬੀਬੀ ਖਾਲੜਾ ਜੀ ਦਾ ਜੇ ਕੱਦ ਵੱਧ ਗਿਆ ਸਰਕਾਰਾਂ ਨਾਲੋਂ ਤਾਂ ਇਹਨਾਂ ਦੀ ਕੀ ਪਤਾ, ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਆ। ਸੈਣੀ ਸਾਹਿਬ ਸਹਿਮਤ ਆ ਜੀ ਤੁਹਾਡੇ ਨਾਲ, ਕਹਿੰਦੇ ਜਟਵੈੜ ਜੀ, ਤੇ ਬਾਈ ਤੁਹਾਡੀਆਂ ਗੱਲਾਂ ਦਾ ਇੱਕ ਸਹੀ ਜਵਾਬ ਕਹਿੰਦੇ ਹੈਗਾ ਮੇਰੇ ਕੋਲ, ਤੁਸੀਂ ਯੂਕਰੇਨ ਦਾ ਹਾਲ ਦੇਖਿਆ ਹੋਣਾ ਹੈ, ਤੇ ਉਸਦਾ ਮੰਤਰੀ ਜਿਹੜਾ ਕੌਣ ਹੈ, ਜਾਣੀ ਕਿ ਆਪਣਾ PM ਦੀ ਗੱਲ ਕਰਦੇ ਆ ਜਲੈਸਕੀ, ਤੇ ਪੰਜਾਬ ਦਾ ਮੰਤਰੀ ਕੌਣ, ਕਮੇਡੀ ਮਾਨ, ਬਸ ਲਗਾ ਲਵੋ ਕਹਿੰਦੇ ਹਿਸਾਬ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾ ਰਿਹਾ। ਔਜਲਾ ਸਾਹਿਬ ਲਿਖਦੇ ਆ US ਤੋਂ ਉਹਨਾਂ ਨੂੰ ਬਾਦਲਾਂ ਤੋਂ ਅੱਗੇ ਦੱਸਣੋਂ ਬੰਦ ਹੋ ਜਾਂਦਾ ਮੁਕੱਦਰ ਵੀਰ, ਅੱਗੇ ਦਿਸਣੋਂ ਬੰਦ ਹੋ ਜਾਂਦਾ, ਤੇ ਪੰਜਾਬ ਦੀ ਸਿਆਸਤ ਦਾ ਮਜ਼ਾਕ ਬਣਾ ਰੱਖਿਆ ਕੁਝ ਕੁ ਲੋਕਾਂ ਨੇ, ਕੁਝ ਕੁ ਸਿਆਸਤਦਾਨਾਂ ਨੇ। ਜਟਵੈੜ ਜੀ ਲਿਖਦੇ ਆ, ਮੁਕੱਦਰ ਜੀ ਕਹਿੰਦੇ ਆ ਬਿਲਕੁਲ ਔਜਲਾ ਬਾਈ ਜੀ ਸੱਚੀ, ਤੇ ਜਟਵੈੜ ਜੀ ਕਹਿੰਦੇ ਆ ਟੱਬਰ ਬਾਹਰ ਸੈੱਟ ਕਰਕੇ ਬੈਠੇ ਆ ਬਾਈ, ਹਰ ਮੀਡੀਆ ਵਾਲੇ ਹਰ ਸਿਆਸਤਦਾਨ ਸ਼ਹੀਦ ਭਾਈ ਖਾਲੜਾ ਜੀ ਬਾਰੇ ਉਹਨਾਂ ਦੇ ਜਾਣੂ ਦੇ ਨਾਲ ਪੋਡਕਾਸਟ ਕਰਨ ਲੱਗੇ ਹੋਏ ਹੈ, ਹਰ ਵਿਰੋਧੀ ਧਿਰ ਲਾਹਾ ਲਈ ਜਾਂਦੀ ਹੈ, ਸ਼ਰਮ ਦਾ ਘਾਟਾ ਹੈ, ਸਾਰਿਆਂ ਨੂੰ ਹਰ ਬੰਦਾ ਸ਼ਹੀਦਾਂ ਦੇ ਉੱਤੇ ਕਮਾਈ ਕਰਨ ਲੱਗਿਆ ਹੋਇਆ। ਬਿਲਕੁਲ ਦਰੁਸਤ ਫਰਮਾਇਆ ਜਟਵੈੜ ਜੀ, ਤੇ ਸਿਆਸਤ ਹੈਗੀ ਹੈ ਕਹਿੰਦੇ ਇੱਥੇ ਕੁਝ ਵੀ ਹੋ ਸਕਦਾ ਹੈ, ਬਸ ਪੈਸੇ ਦੇ ਉੱਤੇ ਫਾਇਦਾ ਦਿਖਣਾ ਚਾਹੀਦਾ, ਕੋਈ ਨਹੀਂ ਲੋਕਾਂ ਦਾ ਸਗਾ, ਕੋਈ ਨਹੀਂ ਪੰਜਾਬ ਦਾ ਸਗਾ। ਬਾਈ ਇਹਨਾਂ ਨੂੰ ਛੱਡੋ ਕਹਿੰਦੇ, ਪਾਣੀਆਂ ਦੇ ਮੁੱਦੇ ਖਤਮ ਹੋ ਗਏ ਤੇ ਬੰਦੀ ਸਿੰਘਾਂ ਦੀ ਗੱਲ ਮੁੱਕ ਗਈ, ਬੇਰੋਜ਼ਗਾਰੀ ਦੀ ਗੱਲ ਮੁੱਕ ਗਈ, ਸਿਹਤ ਸਹੂਲਤਾਂ ਦੀ ਗੱਲ ਮੁੱਕ ਗਈ, ਇਹ ਤਾਂ ਸਰਕਾਰੀ ਸਕੂਲ ਕਾਲਜ ਖੋਲਣ ਆਏ ਸੀ, ਦੇਖੋ ਖੁੱਲੇ ਨੇ ਜਾਂ ਬੰਦ ਹੋਏ ਨੇ, ਲੱਭਣਾ ਨਹੀਂ ਕੋਈ ਕਹਿੰਦੇ, ਪਿੰਡ ਦੇ ਵਿੱਚ ਸਾਰੇ ਕੈਨੇਡਾ ਨੂੰ ਤੁਰ ਪੈਣੇ ਆ, ਤੇ ਵਿਚਾਰਾਂ ਦੀ ਕਹਿੰਦੇ ਆ ਮਤਭੇਦ ਜਿਹੜੇ ਆ ਚੱਲਦੇ ਰਹਿੰਦੇ ਆ, ਕੋਈ ਗੱਲ ਨਹੀਂ, ਉਹ ਆਮ ਗੱਲ ਹੈ, ਇੱਕ ਦੂਜੇ ਦੇ ਵਿਚਾਰ ਸੁਣ ਕੇ ਹੀ ਇੱਕ ਦੂਜੇ ਦੇ ਵਿਚਾਰਾਂ ਦਾ ਪਤਾ ਲੱਗੇਗਾ ਕਹਿੰਦੇ ਜੀ। ਜਟਵੈੜ ਜੀ ਲਿਖਦੇ ਬਹੁਤ ਵਧੀਆ ਸੁਨੇਹਾ ਲਿਖਿਆ, ਗੱਲਬਾਤ ਚੱਲਣੀ ਚਾਹੀਦੀ ਹੈ, ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਫਿਰ ਹੀ ਪਤਾ ਲੱਗਦਾ ਜੀ ਕੁਝ ਨਾ ਕੁਝ ਨਿਕਲ ਕੇ ਆਉਂਦਾ ਵਿੱਚੋਂ। ਰਜਿੰਦਰ ਜੀਰਾ ਜੀ ਕਹਿੰਦੇ ਆ ਨਹੀਂ ਔਜਲਾ ਸਾਹਿਬ ਮੁਸ਼ਕਲ ਹੈ ਜੀ, ਉੱਥੇ ਦਰਿਆ ਦੋਵੇਂ ਪਾਸੇ ਦਰਿਆ ਦੇ ਜਿਹੜਾ ਗੁਰਦੁਆਰੇ ਪਹਿਲਾਂ ਹੀ ਦੋ ਬਣੇ ਹੋਏ ਆ। ਤੇ ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਮੁਕੱਦਰ ਜੀ ਤੇ ਉਹਨਾਂ ਨੂੰ, ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਪੁੱਛਦੇ ਆ ਇਹ ਬਾਈ ਜੀ ਕੌਣ ਨੇ ਜੀ, ਜੱਟ ਮੁਕੱਦਰ ਵੀਰ ਜੀ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਜਟਵੈੜ ਬਾਈ ਜੀ ਮਿੰਟੂ ਗੁਰੂ ਸਰੀਏ ਵਾਲੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਕੱਲ ਦੇ ਦੁਆਬਾ ਰੇਡੀਓ ਦੇ ਉੱਤੇ ਵੀ ਕਹਿੰਦੇ ਜੁੜਦੇ ਨੇ, ਪਿਛਲੇ ਵੀਕ ਦੇ ਜੁੜੇ ਹੋਏ ਨੇ, ਕਾਫੀ ਦਿਨ ਹੋ ਗਏ ਉਹਨਾਂ ਨੂੰ ਆਉਂਦਿਆਂ ਨੂੰ, ਤੇ ਕਮੈਂਟ ਹੀ ਕਰਦੇ ਨੇ ਜੀ, ਉਮੀਦ ਕਰਦੇ ਹਾਂ ਕਿਸੇ ਦਿਨ ਆਵਾਜ਼ ਵੀ ਸੁਣਾਂਗੇ ਉਹਨਾਂ ਦੀ। ਔਜਲਾ ਸਾਹਿਬ ਕਹਿੰਦੇ ਜੀ ਜਨਾਬ ਸ਼ੁਕਰੀਆ ਜੀ, ਤੇ ਮੁਕੱਦਰ ਜੀ ਲਿਖਦੇ ਆ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ, ਤੇ ਔਜਲਾ ਸਾਹਿਬ ਕਹਿੰਦੇ ਆ ਕਿ ਕਮੈਂਟਾਂ ਤੋਂ ਪਤਾ ਲੱਗਦਾ ਵਧੀਆ ਸੋਚ ਹੈ ਜੀ ਉਹਨਾਂ ਦੀ। ਮੁਕੱਦਰ ਜੀ ਜੀ ਔਜਲਾ ਬਾਈ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਹਿੰਦੀ ਚ ਲਿਖਿਆ ਜੀ ਜਿਸ ਚ ਮੇਰਾ ਹੱਥ ਤੰਗ ਹੈ, ਕਹਿੰਦੇ ਰਾਹੋਂ ਮੇਂ ਉਨਸੇ ਮੁਲਾਕਾਤ ਹੋ ਗਈ, ਜਿਸਸੇ ਡਰਤੇ ਥੇ ਵਹੀ ਬਾਤ ਹੋ ਗਈ, ਲਾਲਾ ਲਾਲਾ ਹੋ ਹੋ ਹੋ ਹੋ ਔਜਲਾ ਬਾਈ ਜੀ ਜੀਰਾ ਸਾਹਿਬ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਲਵ ਯੂ ਮੁਕੱਦਰ ਜੀ, ਮੁਕੱਦਰ ਗਿਆ ਜੀਰਾ ਜੀ, ਜੀਰਾ ਸਾਹਿਬ ਨੂੰ ਦਿਲ ਭੇਜ ਦਿੱਤੇ ਆ ਜੀ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਮੰਗਲਵਾਰ ਦਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਕਰਨਾ ਤਾਂ ਅੱਜ ਵੀ ਬਥੇਰਾ ਕੁਝ ਸੀ ਪਰ ਸਮੇਂ ਨੇ ਹੋਰ ਇਜਾਜ਼ਤ ਨਹੀਂ ਦਿੱਤੀ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਪੂਰਾ ਵੀਕ ਤੁਹਾਡੇ ਨਾਲ ਹੀ ਆ। ਤੇ 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ, ਤੇ ਉਸ ਤੋਂ ਬਾਅਦ 2-2.25 ਘੰਟੇ 2.5 ਘੰਟੇ ਜ਼ਰੂਰ ਤੁਹਾਡੇ ਨਾਲ ਬਿਤਾਈਦੇ ਆ, ਤੇ ਵੱਧ ਘੱਟ ਬੋਲ ਗਏ ਹੋਏ ਕੋਈ ਲਿਖਣ ਪੜ੍ਹਨ ਦੇ ਵਿੱਚ
ਕਹਿਣ ਦੇ ਵਿੱਚ ਕੋਈ ਵੱਧ ਘੱਟ ਹੋ ਗਈ ਹੋਵੇ ਤਾਂ ਮਾਫ਼ੀ ਚਾਹਾਂਗੇ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਦੁਆਬਾ ਰੇਡੀਓ ਨੂੰ ਸੁਣਦੇ ਰਹੋ, ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰਦਾ ਰਹੋ, ਕਰਦੇ ਰਹੋ ਦੋਸਤੋ, ਤੇ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਤੇ ਹੋਰ ਕੁਝ ਨਹੀਂ ਮੰਗਦੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਸਭ ਦੋਸਤਾਂ ਦਾ, ਮਿੱਤਰਾਂ ਦਾ, ਸੱਜਣਾਂ ਦਾ, ਰਿਸ਼ਤੇਦਾਰਾਂ ਦਾ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਲਓ ਦੋਸਤੋ, ਮੈਨੂੰ ਦਿਓ ਆ ਗਿਆ ਤੇ ਸਾਰਿਆਂ ਨੂੰ ਪਿਆਰ ਭਾਈ ਕੀ ਸਤਿ ਸ਼੍ਰੀ ਅਕਾਲ ਹੈ ਜੀ।

0: ஆப்பாவா ரேடியோ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ। ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ, ਫਰਾਈਡੇ ਵਾਲਾ ਦਿਨ ਹੈ, 10 ਜੁਲਾਈ 2026 ਦਾ ਦਿਹਾੜਾ, ਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਨਾਲ ਨਾਲ ਤੁਹਾਡੀਆਂ ਗੱਲਾਂ ਵੀ ਸੁਣਾਂਗੇ ਤੇ ਆਪਣੀਆਂ ਵੀ ਕੁਝ ਸੁਣਾਵਾਂਗੇ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਦੀ ਸ਼ੁਰੂਆਤ ਕਰਾਂਗੇ ਤੇ ਦੇਸ਼ ਤੇ ਦੀਆਂ ਖ਼ਬਰਾਂ, ਹੋਰ ਸਾਰਾ ਸਿਲਸਿਲਾ ਅੱਗੇ ਵਧਾਵਾਂਗੇ। ਆਖਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਛੁੱਟੀ ਮਾਰਨੀ ਪੈ ਗਈ, ਪਰ ਇਸ ਵਾਰ ਜਿਹੜਾ ਕਿਤਾਬਾਂ ਦੇ ਅੰਗ ਸੰਗ ਜਿਹੜੀ ਕਿਤਾਬ ਹੈ ਉਹਦੇ ਵਿੱਚੋਂ ਆਪਣੀ ਕਿਤਾਬ ਪੰਜਾਬ ਮਾਊਂਟ ਬੈਟਨ ਤੋਂ, ਜਿਹੜਾ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਸਫ਼ਰ ਜਿਹੜਾ ਆਪਾਂ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹਦਾ ਜਿਹੜਾ ਲੜੀਵਾਰ ਭਾਗ 8ਵਾਂ ਹੈ ਉਹ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਆਖਰ ਦੇ ਵਿੱਚ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦਰੁਸਤ ਕਰਵਾ ਸਕਦੇ ਹੋ ਤੇ ਨਾਲ ਨਾਲ ਗੱਲਾਂ ਬਾਤਾਂ ਵੀ ਚਲਾ ਸਕਦੇ ਹੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਾਡੇ ਕਿਰਦਾਰਾਂ ਦੀ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਉਹਦੇ ਉੱਤੇ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਜਿਹੜੇ ਨੇ ਸਵੇਰ ਦੇ 9:11, ਯੂਕੇ ਦੇ ਵਿੱਚ ਸ਼ਾਮ ਦੇ 5:11, ਤੇ ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਜਿਹੜਾ ਘੜੀਆਂ ਦੇ ਉੱਤੇ ਹੋ ਚੁੱਕਿਆ। ਲਓ ਦੋਸਤੋ, ਘੜੀਆਂ ਨੂੰ ਮਿਲਾਵੋ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾ ਦਿਓ ਸੁਨੇਹਾ ਤੇ ਕਰਦੇ ਹਾਂ ਅਗਾਜ਼ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਬਹੁਤ ਸਿਹਤ ਦੇਣ ਵਾਲਾ ਹੈ ਤੇ ਸੋਚਣ ਨੂੰ ਮਜਬੂਰ ਕਰਨ ਵਾਲਾ ਵੀ ਹੈ। ਜਿਵੇਂ ਕਿ ਕਹਿੰਦੇ ਨੇ ਕਿ ਅੱਜ ਦੇ ਵਿਚਾਰ ਦੇ ਵਿੱਚ ਅੱਜ ਦਾ ਸੁਨੇਹਾ ਕਿ ਮੌਜੂਦਾ ਮੀਡੀਆ ਸਮਾਜ ਨੂੰ ਨਿਰੋਈ ਜਾਣਕਾਰੀ ਜਾਂ ਸੂਚਨਾ ਘੱਟ ਦਿੰਦਾ ਹੈ, ਜ਼ਿਆਦਾਤਰ ਪਾਠਕਾਂ ਜਾਂ ਦਰਸ਼ਕਾਂ ਨੂੰ ਇਸ਼ਤਿਹਾਰਬਾਜ਼ਾਂ ਦੇ ਕੋਲ ਵੇਚਦਾ ਹੈ। ਇਹ ਸੋਚਣ ਤੇ ਵਿਚਾਰਨ ਦੀ ਗੱਲ ਹੈ, ਜਿੱਥੇ ਹਰ ਪਾਸੇ ਕਮਾਈ ਦਾ ਸਾਧਨ ਬਣ ਜਾਵੇ ਹਰ ਚੀਜ਼, ਉੱਥੇ ਫਿਰ ਜਿਹੜੀ ਹੈ ਸੱਚਾਈ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਝੂਠੀਆਂ ਪੈਂਦੀਆਂ ਨਜ਼ਰ ਆਉਂਦੀਆਂ ਨੇ ਤੇ ਆਪਣਾ ਮੁਨਾਫ਼ਾ ਜਿਹੜਾ ਨਿੱਜ ਹੈ ਉਹ ਭਾਰੂ ਹੁੰਦਾ ਨਜ਼ਰ ਆਉਂਦਾ ਹੈ। 10 ਜੁਲਾਈ 1246 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਨਸੀਰੂਦੀਨ ਮੁਹੰਮਦ ਸ਼ਾਹ ਦਿੱਲੀ ਦੀ ਗੱਦੀ ਦੇ ਉੱਤੇ ਬੈਠਿਆ ਸੀ ਤੇ 1806 ਦੇ ਵਿੱਚ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਦੱਖਣੀ ਭਾਰਤ ਤੇ ਫੌਜੀਆਂ ਦੇ ਵੱਲੋਂ ਵਲੂਰ ਤਾਮਿਲਨਾਡੂ ਦੇ ਵਿੱਚ ਬਗਾਵਤ ਕੀਤੀ ਗਈ ਸੀ। 1856 ਦੇ ਵਿੱਚ ਵਾਈਫਾਈ ਦੇ ਖੋਜੀ ਅਮੈਰੀਕਨ ਸਰਬੀਅਨ ਨਿਕੋਲਾ ਦਸੇਰਾ ਦਾ ਜਨਮ ਹੁੰਦਾ ਹੈ ਤੇ ਦੇਖੋ ਜੀ ਵਾਈਫਾਈ 1856 ਦੇ ਵਿੱਚ ਲੱਭ ਲਿਆ ਸੀ ਤੇ ਅੱਜ ਉਹ ਚੱਲ ਰਿਹਾ ਇੰਨੀਆਂ ਸਦੀਆਂ ਦੇ ਬਾਅਦ। ਜਿਵੇਂ ਕਿ ਬਿਜਲੀ ਵੀ ਜਿਹੜੀ ਸੀ ਵਾਈਫਾਈ ਦੇ ਜ਼ਰੀਏ ਵੀ ਚੱਲ ਸਕਦੀ ਹੈ, ਪਰ ਉਹ ਸਾਰਾ ਕੁਝ ਬਿਜਨਸ ਜਾਂ ਵਪਾਰ ਕਰਨ ਦੀ ਤਾਰਾਂ ਕਿੱਥੋਂ ਬਣਾਉਣਗੇ, ਵਿਛਾਉਣਗੇ, ਹੋਰ ਸਾਰਾ ਕੁਝ ਲੈਣਗੇ ਘਰ ਤੱਕ ਬਿਜਲੀ ਪਹੁੰਚਾਉਣ ਦਾ, ਉਹ ਫਿਰ ਕਿੱਥੋਂ ਲੈਣਾ ਸੀ। 1905 ਦੇ ਵਿੱਚ ਜਲਾਵਤਨ ਦੇਸ਼ ਭਗਤ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਕੋਸ਼ਿਸ਼ ਸਦਕਾ ਲੰਡਨ ਦੇ ਵਿੱਚ ਇੰਡੀਆ ਹਾਊਸ ਦੀ ਸਥਾਪਨਾ ਕੀਤੀ ਗਈ ਤੇ ਹਿੰਦੀ ਦੇਸ਼ ਭਗਤਾਂ ਦੀਆਂ ਜਿਹੜੀਆਂ ਸੀ ਸਰਗਰਮੀਆਂ ਦੇ ਵਜੋਂ ਸਥਾਪਿਤ ਕੀਤਾ ਗਿਆ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਜਿਹੜੇ 15 ਇਨਕਲਾਬੀਏ ਸਨ ਵਿਰੁੱਧ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਪੰਡਿਤ ਕ੍ਰਿਸ਼ਨ ਲਾਲ ਦੀ ਅਦਾਲਤ ਦੇ ਵਿੱਚ ਮੁਕੱਦਮਾ ਸ਼ੁਰੂ ਹੁੰਦਾ ਹੈ। 1957 ਦੇ ਵਿੱਚ ਆਪਣਾ ਭਾਈ ਵੀਰ ਸਿੰਘ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ 1962 ਦੇ ਵਿੱਚ ਕਾਰ ਦੀ ਸੀਟ ਬੈਲਟ ਦਾ ਮੌਜੂਦਾ ਡਿਜ਼ਾਈਨ ਜਿਹੜਾ ਸੀ ਪੈਟੈਂਟ ਕਰਵਾ ਲਿਆ ਗਿਆ ਸੀ, ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ 1962 ਦੇ ਵਿੱਚ। 1962 ਦੇ ਵਿੱਚ ਹੀ ਨਾਸਾ ਨੇ ਪਹਿਲਾ ਸੰਚਾਰ ਉਪਗ੍ਰਹਿ ਛੱਡਿਆ ਜਿਸ ਦੇ ਨਾਲ ਟੀਵੀ ਪ੍ਰਸਾਰਣ ਜਿਹੜਾ ਸੰਭਵ ਹੋ ਗਿਆ। ਵਹਿਮ ਭਰਮਾਂ ਦਾ ਜ਼ਿਕਰ ਕਰਕੇ ਫਿਰ ਅੱਗੇ ਚੱਲਦੇ ਹਾਂ। ਵਹਿਮ ਭਰਮ ਮਰਨ ਉਪਰੰਤ ਮੰਜਾ ਬਿਸਤਰਾ ਦੇਣਾ, ਕਾਹਤੋਂ ਦਿੰਦੇ ਆ ਮੰਜਾ ਬਿਸਤਰਾ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਹਿਮ ਭਰਮ ਮਰਨ ਦੇ ਉਪਰੰਤ ਮੰਜਾ ਬਿਸਤਰਾ ਦੇਣਾ ਇਹ ਕਿਉਂ ਦਿੱਤਾ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕ ਕਿਸੇ ਕੰਮ ਦੇ ਲਈ ਦੂਰ ਯਾਤਰਾ ਵਾਸਤੇ ਜਾਂਦੇ ਸਨ ਤਾਂ ਹਨੇਰਾ ਹੋ ਜਾਣ ਦੇ ਉੱਤੇ ਰਾਤ ਨੂੰ ਕਿਸੇ ਪਿੰਡ ਦੇ ਸਾਂਝੇ ਸਥਾਨ ਧਰਮਸ਼ਾਲਾ ਜਾਂ ਗੁਰਦੁਆਰਾ ਆਦਿ ਦੇ ਵਿੱਚ ਠਹਿਰ ਕਰਦੇ ਸੀ, ਉੱਥੇ ਰੁਕਦੇ ਸੀ ਰਾਤ। ਪਹਿਲਾਂ ਕਿਹੜਾ ਹੋਟਲ ਹੁੰਦੇ ਸੀ, ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਜਦ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦਾ ਮੰਜਾ ਜਿਹੜਾ ਸੀ ਬਿਸਤਰਾ ਲੋਕ ਇਹਨਾਂ ਥਾਵਾਂ ਦੇ ਉੱਤੇ ਛੱਡ ਆਉਂਦੇ ਸਨ, ਜਾਣੀ ਕਿ ਪੇ ਦੀ ਵਰਤੋਂ ਕਰ ਲਈ ਜਾਵੇ। ਪਰ ਅੱਜ ਕੱਲ੍ਹ ਤਾਂ ਭਾਈ ਨਵਾਂ ਬਣਵਾਉਂਦੇ ਨੇ ਤਾਂ ਵੀ ਨਹੀਂ ਕੋਈ ਲੈਂਦਾ, ਕਹਿੰਦੇ ਮਰੇ ਦਾ ਦਿੱਤਾ ਹੈ, ਕਿਤੇ ਸਾਨੂੰ ਨਾ ਆ ਕੇ ਚਿੰਬੜ ਜਾਵੇ। ਪਹਿਲਾਂ ਉਹਨਾਂ ਸਮੱਸਿਆ ਦੇ ਵਿੱਚ ਜਦ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦਾ ਮੰਜਾ ਬਿਸਤਰਾ ਲੋਕ ਇਹਨਾਂ ਥਾਵਾਂ ਦੇ ਉੱਤੇ ਛੱਡ ਆਉਂਦੇ ਤਾਂ ਕਿ ਕਿਸੇ ਗਰੀਬ ਨੂੰ ਦਿੱਤਾ ਜਾ ਸਕੇ, ਕਿਉਂਕਿ ਘਰ ਦੇ ਮੈਂਬਰ ਇਸ ਦੀ ਵਰਤੋਂ ਨਹੀਂ ਕਰਦੇ ਸਨ। ਬਾਅਦ ਦੇ ਵਿੱਚ ਲੋਕਾਂ ਨੇ ਪੁਰਾਣੇ ਮੰਜੇ ਬਿਸਤਰੇ ਦੇਣ ਦੀ ਥਾਂ ਦੇ ਉੱਤੇ ਨਵੇਂ ਦੇਣੇ, ਜਿਹੜੇ ਮੰਜੇ ਬਿਸਤਰੇ, ਭਾਂਡੇ, ਹੋਰ ਸਾਰੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਵਰਤੋਂ ਧਰਮਸ਼ਾਲਾ ਜਾਂ ਗੁਰਦੁਆਰੇ ਦੇ ਵਿੱਚ ਰਾਤ ਕੱਟਣ ਆਏ ਯਾਤਰੂਆਂ ਦੇ ਲਈ ਕੀਤੀ ਜਾਣ ਲੱਗ ਪਈ। ਹੌਲੀ ਹੌਲੀ ਇਹ ਰਿਵਾਜ਼ ਜਿਹੜਾ ਬਣ ਗਿਆ ਤੇ ਅੱਜ ਕੱਲ੍ਹ ਵੇਖੋ ਵੇਖੀ ਹੀ ਇੱਕ ਦੂਸਰੇ ਦੇ ਨਾਲ ਕੁਝ ਲੋਕਾਂ ਨੇ ਵਿਅਕਤੀ ਦੇ ਮਰਨ ਦੇ ਉਪਰੰਤ ਭੋਗ ਜਾਂ ਅੰਤਮ ਕਿਰਿਆ ਸਮੇਂ ਮੰਜੇ ਬਿਸਤਰੇ ਦੇ ਨਾਲ ਮ੍ਰਿਤਕ ਵਿਅਕਤੀ ਦੇ ਸਾਈਜ਼ ਦੇ ਕੱਪੜੇ, ਜੁੱਤੀ, ਬਰਤਨ, ਕੰਬਲ ਆਦਿ ਦੇਣੇ ਸ਼ੁਰੂ ਕਰ ਦਿੱਤੇ। ਜਦਕਿ ਹੁਣ ਪਿੰਡਾਂ ਦੇ ਵਿੱਚ ਜਿਹੜਾ ਕੋਈ ਵੀ ਯਾਤਰੀ ਰਾਤ ਨਹੀਂ ਰਹਿੰਦਾ ਤੇ ਨਾ ਹੀ ਇਸ ਦੀ ਜ਼ਰੂਰਤ ਪੈਂਦੀ ਹੈ। ਵਹਿਮੀ ਲੋਕ ਸੋਚਦੇ ਨੇ ਕਿ ਮਰਨ ਵਾਲੇ ਨੂੰ ਸਵਰਗ ਦੇ ਵਿੱਚ ਕੋਈ ਤੰਗੀ ਨਾ ਆਵੇ, ਤੇ ਭਾਈ ਇੱਥੇ ਜ਼ਮੀਨ ਦੇ ਉੱਤੇ ਉਹਨੂੰ ਖੁਸ਼ ਰੱਖ ਲਓ, ਤੇ ਉਹ ਹਰ ਸਾਲ ਜਿਹੜਾ ਸਰਾਧ ਵੀ ਕਰਦੇ ਨੇ, ਤੇ ਅਜਿਹੇ ਰਿਵਾਜ਼ਾਂ ਨੂੰ ਵਧਾਉਣ ਦੇ ਉੱਤੇ ਚਾਲੂ ਰੱਖਣ ਦੇ ਲਈ ਸਾਡੇ ਪੁਜਾਰੀ ਵਰਗ ਤੇ ਕਥਾ ਵਾਚਕਾਂ ਦਾ ਅਹਿਮ ਜਿਹੜਾ ਰੋਲ ਰਿਹਾ। ਸਾਨੂੰ ਅਜਿਹੇ ਫਜ਼ੂਲ ਤੇ ਖਰਚੀਲੇ ਰਿਵਾਜ਼ਾਂ ਤੋਂ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਤੇ ਘੱਟੋ ਘੱਟ ਆਪਣੇ ਘਰਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਇਹਨਾਂ ਫਜ਼ੂਲ ਰੀਤੀ ਰਿਵਾਜ਼ਾਂ ਨੂੰ ਰੋਕਣਾ ਵੀ ਚਾਹੀਦਾ। ਤੇ ਇਹ ਹੈ ਜੀ ਅਸਲ ਜਿਹੜਾ ਕਾਹਤੋਂ ਮੰਜੇ ਬਿਸਤਰੇ ਦਿੱਤੇ ਸੀ। ਪਹਿਲੇ ਸਮਿਆਂ ਦੇ ਵਿੱਚ ਹੋਟਲ ਜਾਂ ਹੋਰ ਚੀਜ਼ਾਂ ਨਹੀਂ ਸੀ, ਕਿਸੇ ਧਰਮਸ਼ਾਲਾ ਦੇ ਵਿੱਚ ਜਾਂ ਮੰਦਰ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਉੱਥੇ ਮੰਜਾ ਬਿਸਤਰਾ ਵਾਧੂ ਜਿਹੜਾ ਹੁੰਦਾ ਸੀ, ਜਾਂ ਘਰ ਦਾ ਜੀ ਜਿਹੜਾ ਚਲਿਆ ਗਿਆ ਇਸ ਦੁਨੀਆਂ ਤੋਂ, ਤੇ ਉਹ ਫਿਰ ਮੰਜਾ ਬਿਸਤਰਾ ਉੱਥੇ ਦੇ ਦਿੰਦੇ ਹੁੰਦੇ ਸੀ ਦਾਨ ਦੇ ਵਜੋਂ, ਕਿ ਤਾਂ ਕਿ ਰਾਹਗੀਰ ਜਿਹੜੇ ਨੇ ਆਏ ਗਏ ਨੇ ਜਾਂ ਕੋਈ ਤਿਉਹਾਰ ਹੈ ਜਾਂ ਕਿਤੇ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਉੱਥੇ ਵਰਤੋਂ ਦੇ ਵਿੱਚ ਆ ਜਾਏਗਾ। ਘਰ ਦੇ ਵਿੱਚ ਪਿਆ ਪਿਆ ਖਰਾਬ ਹੀ ਹੋਣਾ, ਨਾਲੇ ਵਾਧੂ ਜਗ੍ਹਾ ਵੀ ਘੇਰਦਾ ਹੈ। ਪਰ ਉਹ ਰਿਵਾਜ਼ ਹੌਲੀ ਹੌਲੀ ਜਿਹੜਾ ਇਸੇ ਤਰ੍ਹਾਂ ਚੱਲਦਾ ਆ ਰਿਹਾ ਤੇ ਪੁਰਾਣੀਆਂ ਚੀਜ਼ਾਂ ਤੋਂ ਖਤਮ ਕਰਕੇ ਹੁਣ ਨਵੇਂ ਜਿਹੜੇ ਨੇ ਮੰਜੇ ਬਿਸਤਰੇ, ਕੰਬਲ, ਭਾਂਡੇ, ਰਜਾਈ, ਤਲਾਈ, ਹੋਰ ਸਾਰਾ ਕੁਝ ਨਾਲ ਦਿੱਤਾ ਜਾਂਦਾ ਹੈ, ਪਰ ਉਹ ਵੀ ਕੋਈ ਲੈ ਕੇ ਰਾਜ਼ੀ ਨਹੀਂ ਹੈ। ਦੂਸਰੇ ਪਾਸੇ ਮੀਡੀਆ ਦਾ ਰੋਲ ਜਿਹੜਾ ਜੋ ਹਿੰਦੁਸਤਾਨ ਦੀ ਮੀਡੀਆ ਸਨਅਤ ਦੇ ਵਿੱਚ ਹੈ, ਮੀਡੀਆ ਸਨਅਤ ਜਿਸ ਨੂੰ ਹੁਣ ਮੀਡੀਆ ਤੇ ਮਨੋਰੰਜਨ ਸਨਅਤ ਕਿਹਾ ਜਾਂਦਾ ਹੈ, ਇਸ ਵੇਲੇ ਇਸਦਾ ਕਾਰੋਬਾਰ 1,00,000 ਕਰੋੜ ਨੂੰ ਜਿਹੜਾ ਟੱਪ ਗਿਆ। ਮੀਡੀਆ ਦੇ ਵੱਲੋਂ ਇਸ਼ਤਿਹਾਰਬਾਜ਼ੀ ਰਾਹੀਂ ਪਿਛਲੇ ਸਾਲਾਂ ਚ 22% ਦੀ ਦਰ ਦੇ ਨਾਲ ਇਸ ਦੀ ਕਮਾਈ ਦੇ ਵਿੱਚ ਵਾਧਾ ਹੋ ਗਿਆ। ਅਸ਼ਲੀਲ, ਉਤੇਜਕ, ਸੰਸਨੀਖੇਜ, ਅੰਧ ਵਿਸ਼ਵਾਸੀ, ਪਸ਼ੂ ਬਿਰਤੀ ਵਾਲੇ ਪ੍ਰੋਗਰਾਮ ਵਿਖਾ ਵਿਖਾ ਕੇ ਪੈਸਾ ਕਮਾਇਆ ਜਾ ਰਿਹਾ। ਇਸ ਦੌੜ ਦੇ ਵਿੱਚ ਟੈਲੀਵਿਜ਼ਨ, ਪ੍ਰਿੰਟ ਮੀਡੀਆ ਨਾਲੋਂ ਕਾਫ਼ੀ ਅੱਗੇ ਹੈ। ਅੱਜ ਦਾ ਮੀਡੀਆ ਸਰਕਾਰ ਤੇ ਪ੍ਰਭਾਵ ਪੱਖੋਂ ਬਹੁਤ ਸ਼ਕਤੀਸ਼ਾਲੀ ਹੈ। ਦੇਸ਼ ਦੇ ਵਿੱਚ ਇਸ ਸਮੇਂ 83,000 ਤੋਂ ਵੱਧ ਰਜਿਸਟਰਡ ਜਿਹੜੇ ਨੇ ਅਖ਼ਬਾਰ ਨੇ। ਆਲ ਇੰਡੀਆ ਦੇ 340 ਰੇਡੀਓ ਸਟੇਸ਼ਨ ਨੇ, 250 ਦੇ ਕਰੀਬ FM ਪ੍ਰਾਈਵੇਟ ਚੈਨਲ ਨੇ ਤੇ 900 TV ਚੈਨਲ ਚੱਲ ਰਹੇ ਨੇ। ਇਹਨਾਂ ਦੇ ਵਿੱਚੋਂ 210 ਨਿਊਜ਼ ਚੈਨਲ ਨੇ ਤੇ 60 ਚੈਨਲ ਜਿਹੜੇ ਨੇ ਸਿਆਸੀ ਪਾਰਟੀਆਂ ਜਾਂ ਰਾਜਸੀ ਆਗੂਆਂ ਦੇ ਪਰਿਵਾਰਾਂ ਦੇ ਵੱਲੋਂ ਚਲਾਏ ਜਾ ਰਹੇ ਹੈ। ਵਧੇਰੇ ਚੈਨਲਾਂ ਦੇ ਉੱਪਰ ਸਿੱਧੇ ਅਸਿੱਧੇ ਤੌਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਦਾ ਕਬਜ਼ਾ ਤੇ ਬਹੁਤਾ ਮੀਡੀਆ ਸਿਨੇਮਾ ਔਰਤਾਂ ਦੇ ਉੱਤੇ ਨੌਜਵਾਨ ਪੀੜ੍ਹੀ ਉੱਪਰ ਕੇਂਦਰਿਤ ਹੈ। ਇਹ ਜਿਹੜਾ ਅਨਪੜ੍ਹਤਾ, ਗਰੀਬੀ, ਸਮਾਜਿਕ ਨਿਆਂ, ਨਾ ਬਰਾਬਰੀ ਵਰਗੇ ਮੁੱਦਿਆਂ ਤੋਂ ਪਾਸਾ ਵੱਟਦਾ, ਇਹਨਾਂ ਦੇ ਲਈ ਸਮਾਂ ਹੀ ਨਹੀਂ ਹੈ। ਮੀਡੀਆ ਦੇ ਕੁਝ ਹਿੱਸੇ ਨੂੰ ਛੱਡ ਕੇ ਬਾਕੀ ਦਾ ਉਦੇਸ਼ ਲੋਕਾਂ ਨੂੰ ਰਾਜਨੀਤਿਕ ਮਸਲਿਆਂ ਦੇ ਉੱਤੇ, ਸਮਾਜ ਦੀਆਂ ਸਮੱਸਿਆਵਾਂ ਤੋਂ ਧਿਆਨ ਹਟਾ ਕੇ ਮਨੋਰੰਜਨ ਕਰਦੇ ਹੋਏ ਪੈਸਾ ਕਮਾਉਣ ਦਾ। ਇੱਕ ਹੀ ਖ਼ਬਰ ਜ਼ਿਆਦਾਤਰ ਵਿਖਾਈ ਜਾਂਦੀਆਂ ਨੇ। ਬਹੁਤੇ ਚੈਨਲਾਂ ਦੇ ਵੱਲੋਂ TRP ਵਧਾਉਣ ਦੇ ਚੱਕਰ ਦੇ ਵਿੱਚ ਵਾਰ ਵਾਰ ਜਿਹੜਾ ਉਹੀ ਕੁਝ ਤਬਦੀਲੀ ਕਰਕੇ ਇੱਕੋ ਹੀ ਖ਼ਬਰ ਵਿਖਾ ਵਿਖਾ ਕੇ ਪੇਸ਼ ਕੀਤੀ ਜਾਂਦੀ ਹੈ, ਚਰਚਾ ਹੁੰਦੀ ਹੈ, ਡਿਸਕਸ਼ਨਾਂ ਹੁੰਦੀਆਂ ਨੇ, ਜਿਵੇਂ ਲੋਕਾਂ ਦਾ ਹੋਰ ਕੋਈ ਮਸਲਾ ਹੀ ਨਾ ਹੋਵੇ। ਇੰਟਰਨੈਟ ਟੈਕਨੋਲੋਜੀ ਦਾ ਯੁੱਗ ਵਿੱਚ ਜਿਹੜਾ ਲੋਕ ਇੱਕ ਮੰਚ ਦੇ ਉੱਤੇ ਇਕੱਠੇ ਹੋ ਰਹੇ ਨੇ ਤੇ ਜਿੱਥੇ ਸੂਚਨਾਵਾਂ ਤੇ ਸੁਨੇਹੇ ਜਿਹੜੇ ਨੇ ਉਹਦਾ ਆਦਾਨ ਪ੍ਰਦਾਨ ਬੜੀ ਤੇਜ਼ੀ ਦੇ ਨਾਲ ਹੋ ਰਿਹਾ, ਜਿਸ ਨੇ ਸਮਾਜਿਕ ਮੇਲ ਜੋਲ ਨੂੰ ਵੱਡੀ ਜਿਹੜੀ ਹੈ ਸੱਟ ਵੀ ਮਾਰੀ ਹੈ। ਇਸੇ ਤਰ੍ਹਾਂ ਹੀ ਉਦੋਂ ਤੋਂ ਮਨੁੱਖ ਨੂੰ, ਜਦੋਂ ਗੱਲ ਕਰੀਏ ਇੰਟਰਨੈਟ ਦੀ ਤੇਜ਼ੀ ਦੇ ਨਾਲ ਹੋ ਰਿਹਾ ਤੇ ਇਸਦੇ ਸਮਾਜਿਕ ਮੇਲ ਜੋਲ ਜਿਹੜੇ ਨੇ ਉਹਨਾਂ ਨੂੰ ਵੱਡੀ ਸੱਟ ਮਾਰੀ ਹੈ। ਜਦੋਂ ਤੋਂ ਮੋਬਾਈਲ ਦਾ ਸੰਪਰਕ ਇੰਟਰਨੈਟ ਦੇ ਨਾਲ ਹੋਇਆ, ਉਦੋਂ ਤੋਂ ਮਨੁੱਖ ਨੂੰ ਸਾਰੀ ਦੁਨੀਆ ਜੇਬ ਦੇ ਵਿੱਚ ਪ੍ਰਤੀਤ ਹੋਣ ਲੱਗ ਪਈ। ਦਫ਼ਤਰਾਂ, ਵਿਦਿਅਕ ਅਦਾਰਿਆਂ, ਕਾਰਖਾਨਿਆਂ ਦੇ ਗੱਲ ਕੀ ਹੈ, ਹਰ ਥਾਂ ਦੇ ਉੱਤੇ ਕਈ ਨੌਜਵਾਨ ਮੁਲਾਜ਼ਮ ਅਫਸਰ ਕੰਮ ਸਮੇਂ ਵੀ ਸੋਸ਼ਲ ਸਾਈਟਾਂ ਦੇ ਵਿੱਚ ਰੁੱਝੇ ਮਿਲਦੇ ਹੈ। ਇਸ ਦੀ ਸਹੀ ਵਰਤੋਂ ਕੀਤੀ ਗਿਆ ਜਿਹੜੀ ਹੈ ਗਿਆਨ ਦੇ ਵਿੱਚ ਵਾਧਾ ਤਾਂ ਕਰਦੀ ਹੈ ਪਰ ਲੋੜੋਂ ਵੱਧ ਸਰੀਰਕ ਮਾਨਸਿਕ ਸਿਹਤ ਦੇ ਲਈ ਵੀ ਹਾਨੀਕਾਰਕ ਹੈ। ਜਿੱਥੇ ਨੌਜਵਾਨ ਵੱਡੀ ਉਮਰ ਦੇ ਲੋਕ ਮੋਬਾਈਲਾਂ ਦੇ ਉੱਤੇ ਗੇਮਾਂ ਖੇਡਦੇ ਰਹਿੰਦੇ ਹੈ ਉੱਥੇ 2-3 ਸਾਲ ਦੀ ਉਮਰ ਤੋਂ ਲੈ ਕੇ ਵੱਡੇ ਹੋਣ ਤੱਕ ਬੱਚੇ ਟੀਵੀ ਦੇ ਕਾਰਟੂਨ ਘੱਟ ਪਰ ਮੋਬਾਈਲ ਦੇ ਉੱਪਰ ਵੀਡੀਓ ਗੇਮਾਂ ਦੇ ਵਿੱਚ ਬੱਚੇ ਜ਼ਿਆਦਾ ਮਸਤ ਜੜਾ ਰਹਿੰਦੇ ਨੇ। ਉਹਨਾਂ ਦੀ ਸਰੀਰਕ ਜਿਹੜੀ ਹੈ ਮਾਨਸਿਕ ਸਿਹਤ ਜਿਹੜੀ ਹੈ ਉਹ ਤੋਂ ਇਲਾਵਾ ਪੜ੍ਹਾਈ ਤੇ ਜ਼ਿਆਦਾ ਅਸਰ ਪੈਂਦਾ ਹੈ। ਹਾਦਸਿਆਂ ਦੇ ਦੌਰਾਨ ਲੋਕ ਮਦਦ ਕਰਨ ਦੀ ਥਾਂ ਵੀਡੀਓ ਪਾਉਣ ਨੂੰ ਜਾਂ ਵੀਡੀਓ ਬਣਾਉਣ ਨੂੰ ਪਹਿਲ ਦਿੰਦੇ ਹੈ। ਇੱਕ ਸਰਵੇ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਜਿਹੜੇ ਵਟਸਐਪ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਦੀ ਜ਼ਿਆਦਾ ਵਰਤੋਂ ਕਰਦੇ ਨੇ ਉਹ ਜ਼ਿਆਦਾ ਖੁਸ਼ ਤੇ ਸਿਹਤਮੰਦ ਵਿਖਾਈ ਨਹੀਂ ਦਿੰਦੇ ਜਿੰਨੇ ਹੋਰ ਲੋਕ ਜਿਹੜੇ ਨੇ ਆਮ ਦੇਖੇ ਜਾਂਦੇ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਦੋ ਗੱਲਾਂ ਬਾਤਾਂ ਤੇ ਮੰਜੇ ਬਿਸਤਰੇ ਜਿਹੜੇ ਨੇ ਮਰੇ ਵਿਅਕਤੀ ਦਾ ਕਿਉਂ ਦਿੱਤਾ ਜਾਂਦਾ ਤੇ ਮੀਡੀਆ ਦਾ ਰੋਲ ਸਾਡੇ ਸਮਾਜ ਦੇ ਅੰਦਰ ਕੀ ਹੋਣਾ ਚਾਹੀਦਾ ਹੈ। ਤੇ ਲੋ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਵੱਧਦਿਆਂ ਕੀ ਕਹਿੰਦੀਆਂ ਨੇ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦਿਆਂ ਨਾਲ ਤੁਹਾਡਾ ਵੀ ਸਵਾਗਤ ਰਹੇਗਾ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਬਾਤ ਪਾਉਂਦੇ ਹਾਂ ਅੱਜ ਦੀਆਂ ਵਿਦੇਸ਼ੀ ਤੇ ਦੇਸ਼ੀ ਖਬਰਾਂ ਦੇ ਬਾਰੇ। ਸਭ ਤੋਂ ਪਹਿਲਾਂ ਦੋਸਤੋ, ਪੰਜਾਬ ਦੇ ਵਿੱਚ ਖਾਲੜਾ ਫਿਲਮ ਜਿਹੜੀ ਹੈ ਵਿਵਾਦ ਦਾ ਕਾਰਨ ਅਜੇ ਵੀ ਬਣੀ ਹੋਈ ਹੈ। 2027 ਦੀਆਂ ਚੋਣਾਂ ਤੋਂ ਪਹਿਲਾਂ ਬਣ ਰਿਹਾ ਸਿਆਸੀ ਨੈਰੇਟਿਵ ਕੀ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਜਾਂ ਫਿਰ ਕਹਿ ਲਓ ਕਿ ਸਿਰਫ ਖਾਲੜਾ ਸਾਹਿਬ ਹੀ ਨੇ ਸਾਰਾ ਮੁੱਦਾ ਜਿਹੜਾ ਉਹਨਾਂ ਦੇ ਦੁਆਲੇ ਘੁੰਮੇਗਾ ਕਿ ਅਸਲ ਮੁੱਦੇ ਜਾਣ ਬੁੱਝ ਕੇ ਜਿਹੜਾ ਪਿੱਛੇ ਧੱਕੇ ਜਾ ਰਹੇ ਨੇ ਜਾਂ ਲੋਕ ਵੀ ਇਹੀ ਚਾਹੁੰਦੇ ਨੇ ਜਾਂ ਸਿਆਸੀ ਧਿਰਾਂ ਤਾਂ ਇਹ ਚਾਹੁੰਦੀਆਂ ਹੀ ਹੋਣਗੀਆਂ ਕਿ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ 1980 ਦੇ ਦਹਾਕੇ ਦੇ ਵੱਲ ਧਰੁਵੀਕਰਨ ਦੇ ਵੱਲ ਵੱਧ ਰਹੀ ਹੈ ਜਾਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਕਿਹਾ ਉਹਨਾਂ ਦੇ ਵੱਲੋਂ ਟਰੁੱਥ ਕਮਿਸ਼ਨ ਦੀ ਮੰਗ ਜਿਹੜੀ ਕਰ ਲਈ ਕਿ ਭਾਈ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਜਾਵੇ। ਕਿਸਾਨ ਜਥੇਬੰਦੀਆਂ ਦੇ ਵੱਡੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਚੰਡੀਗੜ੍ਹ ਦੇ ਵਿੱਚ ਤੇ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਤੇ ਹੋਰ ਸਿਆਸੀ ਧਿਰਾਂ ਭੂਮਿਕਾ ਜਿਹੜੀ ਹੈ ਉਹ ਕਿੱਥੇ ਖੜੀ ਹੈ। ਇਹਨਾਂ ਸਭ ਮਸਲਿਆਂ ਦੇ ਉੱਤੇ ਖੁੱਲ੍ਹ ਕੇ ਆਪਣੇ ਵਿਚਾਰ ਦੇ ਸਕਦੇ ਹੋ ਤੇ ਨਾਲ ਹੀ DIG ਦੇ ਭੁੱਲਰ ਕੇਸ ਜਿਹੜਾ ਹੈ, ਸੰਜੀਵ ਅਰੋੜਾ ਮਾਮਲਾ, ਚੰਨੀ ਨੂੰ CM ਚਿਹਰਾ ਬਣਾਉਣ ਦੀ ਮੰਗ ਤੇ ਪੰਜਾਬ ਦੇ ਵੱਧਦੇ ਕਰਜ਼ੇ ਵਰਗੇ ਮੁੱਦਿਆਂ ਦੇ ਉੱਤੇ ਕੋਈ ਨਜ਼ਰ ਨਹੀਂ, ਕਿਸੇ ਦੀ ਵੀ ਨਹੀਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਰਾਨ, ਇਜ਼ਰਾਈਲ, ਅਮਰੀਕਾ ਤਣਾਅ ਦੇ ਵਿੱਚ ਹੈ ਤੇ ਇਜ਼ਰਾਈਲ ਨੇ ਫਿਰ ਤੋਂ ਕਿਤੇ ਨਾ ਕਿਤੇ ਉਂਗਲ ਲਾਤੀ ਹੈ ਕਿ ਭਾਈ ਟਰੰਪ ਜਿਹੜਾ ਹਿੱਟ ਲਿਸਟ ਦੇ ਉੱਤੇ ਹੈ, ਅੱਜ ਸਪੁਰਦੇ ਖਾਕ ਜਿਹੜਾ ਸੁਪਰੀਮ ਲੀਡਰ ਨੂੰ ਕੀਤਾ ਗਿਆ ਤੇ ਉਸ ਤੋਂ ਬਾਅਦ ਸਿਆਸਤ ਜਿਹੜੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਜੰਗਾਂ ਦੇ ਦੌਰਾਨ ਦੇਖਣ ਨੂੰ ਹੋਰ ਵੀ ਭੜਕਾਊ ਮਿਲੇਗੀ। ਵਿਦੇਸ਼ਾਂ ਦੇ ਵਿੱਚ ਭਾਰਤੀਆਂ ਦੇ ਵਿਹਾਰ ਜਿਹੜੇ ਨੇ ਉਹਦੇ ਉੱਤੇ ਚਰਚਾ ਛਿੜੀ ਹੈ। ਪਹਿਲੀ ਖਬਰ ਉਹ ਲਵਾਂਗੇ ਕਿ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਵੀ ਕਿਹੋ ਜਿਹਾ ਵਿਹਾਰ ਜਿਹੜਾ ਕਰਦੇ ਹਾਂ, ਆਪਣਾ ਐਟੀਟਿਊਡ ਜਿਹੜਾ ਉਹ ਬਦਲ ਲੈਣੀ ਆ। ਚੀਨ ਦੇ ਬ੍ਰਹਮਪੁੱਤਰ ਡੈਮ ਦੇ ਨਾਲ ਜੁੜਿਆ ਚਿੰਤਾਵਾਂ ਨੇ। ਚੀਨ ਕਹਿੰਦਾ ਕਿ ਮੈਂ ਬਣਾਉਣਾ ਹੈ, ਮੇਰਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ, ਪਰ ਜਿਹੜੇ ਉੱਥੇ ਦੇ ਚਿੰਤਾ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਤੇ ਅਰਥਕੁਇਕ ਆ ਜਾਂਦਾ ਹੈ ਤਾਂ ਜੋ ਜਿੱਦਾਂ ਵੈਨਜ਼ੂਏਲਾ ਦੇ ਵਿੱਚ ਵਾਪਰਿਆ ਉਸ ਤੀਬਰਤਾ ਦਾ ਜੇ ਆ ਜਾਂਦਾ ਤਾਂ ਅਰਥਕੁਇਕ ਤਾਂ ਉਹਦੇ ਨਾਲ ਫਿਰ ਬਹੁਤ ਸਾਰਾ ਕਹਿਰ ਮੱਚ ਸਕਦਾ ਹੈ। ਤੇ ਯੂਰਪੀ ਸੰਘ ਦੇ ਚੀਨ ਦੇ ਖਿਲਾਫ਼ ਵਪਾਰਕ ਕਦਮ ਨੇ ਤੇ ਟੈਕਸ ਲਾ ਦਿੱਤਾ ਟਾਇਰਾਂ ਦੇ ਉੱਤੇ। ਸਪੇਨ ਦੀਆਂ ਜੰਗਲੀ ਜਿਹੜੀਆਂ ਜੰਗਲ ਜਾਂ ਫੋਰੈਸਟ ਦੇ ਵਿੱਚ ਅੱਗਾਂ ਲੱਗੀਆਂ ਨੇ, ਜਾਨੀ ਤੇ ਮਾਲੀ ਨੁਕਸਾਨ ਹੋਇਆ। ਜਰਮਨੀ ਦੇ ਡਾਕਟਰ ਨੂੰ ਉਮਰ ਕੈਦ ਦੇ ਦਿੱਤੀ ਗਈ ਕਿਉਂਕਿ ਉਹ ਆਪਣੇ ਮਰੀਜ਼ਾਂ ਦੇ ਨਾਲ ਹੀ ਖਿਲਵਾੜ ਕਰ ਰਿਹਾ ਸੀ। ਫੀਫਾ ਵਰਲਡ ਕੱਪ 2026 ਦੀਆਂ ਤਾਜ਼ਾ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਖੇਤੀਬਾੜੀ, ਕਰਜ਼ੇ, ਪਾਣੀ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਤੇ ਰੋਜ਼ਗਾਰ ਸਿੱਖਿਆ ਦੀ ਬਾਤ ਪਾਵਾਂਗੇ। ਲਓ ਦੋਸਤੋ, ਬਾਤ ਪਾਉਂਦੇ ਹਾਂ ਵਿਦੇਸ਼ ਦੇ ਵਿੱਚ ਸਾਡੇ ਹਾਲਾਤ। ਵਿਦੇਸ਼ਾਂ ਦੇ ਵਿੱਚ ਵਾਇਰਲ ਵੀਡੀਓ ਤੋਂ ਬਾਅਦ ਜਨਤਕ ਥਾਵਾਂ ਦੇ ਉੱਤੇ ਭਾਰਤੀ ਸੈਲਾਨੀਆਂ ਦੇ ਵਿਹਾਰ ਦੇ ਉੱਤੇ ਬਹਿਸ ਛਿੜੀ ਹੋਈ ਹੈ। ਅਸਲ ਮੁੱਦਾ ਕੀ ਹੈ? ਸੱਭਿਆਚਾਰਕ ਪ੍ਰਗਟਾਵਾ ਤੇ ਨਾਗਰਿਕ ਜ਼ਿੰਮੇਵਾਰੀ ਦੇ ਵਿੱਚ ਤਾਲਮੇਲ ਜ਼ਰੂਰੀ ਜਿਹੜਾ ਬਣਿਆ ਮੁੱਦਾ ਹੈ। ਇਹ ਮੁੱਦਾ ਅਸਲ ਦੇ ਵਿੱਚ ਬਣ ਗਿਆ ਹਾਲ ਹੀ ਦੇ ਵਿੱਚ ਵਾਇਰਲ ਹੋਈਆਂ ਵੀਡੀਓ ਦੀ ਇੱਕ ਲੜੀ ਜਿਸ ਦੇ ਵਿੱਚ ਭਾਰਤੀ ਸੈਲਾਨੀਆਂ ਨੂੰ ਅਜ਼ਰਬਾਈਜਾਨ ਦੇ ਇੱਕ ਅਜਾਇਬ ਘਰ ਮਿਊਜ਼ੀਅਮ ਦੇ ਅੰਦਰ ਧਾਰਮਿਕ ਭਜਨ ਗਾਉਂਦੇ, ਜਨਤਕ ਥਾਵਾਂ ਦੇ ਉੱਤੇ ਗਰਬਾ ਅਤੇ ਭੰਗੜਾ ਪਾਉਂਦੇ ਹੋਏ ਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੀਆਂ ਸੜਕਾਂ ਦੇ ਉੱਤੇ ਅਚਾਨਕ ਬਰਾਤ ਸ਼ੈਲੀ ਦੇ ਜਸ਼ਨ ਮਨਾਉਂਦੇ ਹੋਏ ਦਿਖਾਇਆ ਗਿਆ। ਨਾਗਰਿਕ ਸੂਝਬੂਝ ਅਤੇ ਜ਼ਿੰਮੇਵਾਰੀ ਸੈਰ ਸਪਾਟੇ ਦੇ ਬਾਰੇ ਬਹਿਸ ਨੂੰ ਮੁੜ ਛੇੜ ਦਿੱਤਾ। ਇਹ ਤਾਜ਼ਾ ਚਰਚਾ ਉਦੋਂ ਤੇਜ਼ ਹੋ ਗਈ ਹੈ ਜਦੋਂ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਅਜ਼ਰਬਾਈਜਾਨ ਦੇ ਇੱਕ ਇਤਿਹਾਸਕ ਸਥਾਨ ਦੇ ਉੱਤੇ ਜਾਣ ਦਾ ਕਿੱਸਾ ਸਾਂਝਾ ਕੀਤਾ, ਜਿੱਥੇ ਕਥਿਤ ਤੌਰ ਦੇ ਉੱਤੇ ਭਾਰਤੀ ਸੈਲਾਨੀਆਂ ਦਾ ਇੱਕ ਸਮੂਹ ਇੱਕ ਸੁਰੱਖਿਅਤ ਅਜਾਇਬ ਘਰ ਦੇ ਅੰਦਰ ਗਾਇਤਰੀ ਮੰਤਰ ਦਾ ਜਿਹੜਾ ਜਾਪ ਕਰਦਾ ਦੇਖਿਆ ਗਿਆ। ਪੋਸਟ ਦੇ ਅਨੁਸਾਰ ਇੱਕ ਸਥਾਨਕ ਗਾਈਡ ਨੇ ਭਾਰਤੀ ਸੈਲਾਨੀ ਦੇ ਵੱਲ ਮੁੜ ਕੇ ਮਜ਼ਾਕ ਦੇ ਵਿੱਚ ਪੁੱਛਿਆ ਕਿ ਇਹ ਤੁਹਾਡੇ ਲੋਕ ਨਹੀਂ ਨੇ। ਇੱਕ ਅਜਿਹੀ ਟਿੱਪਣੀ ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਆਨਲਾਈਨ ਕਿਹਾ ਕਿ ਇਹ ਦਰਸਾਉਂਦੀ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਕਿਵੇਂ ਪੂਰੀ ਕੌਮ ਬਾਰੇ ਧਾਰਨਾਵਾਂ ਨੂੰ ਜਿਹੜਾ ਰੂਪ ਦੇ ਸਕਦੀਆਂ ਨੇ, ਨਫ਼ਰਤ ਫੈਲਾ ਸਕਦੀਆਂ ਨੇ। ਪੋਸਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਜਿਸ ਸਥਾਨ ਦਾ ਜ਼ਿਕਰ ਹੈ ਉਸ ਨੂੰ ਅਜ਼ਰਬਾਈਜਾਨ ਦੇ ਵਿੱਚ ਇੱਕ ਰਾਜ ਸੁਰੱਖਿਅਤ ਇਤਿਹਾਸਕ ਅਜਾਇਬ ਘਰ ਤੇ ਰਿਜ਼ਰਵ ਦੇ ਵਜੋਂ ਮਾਨਤਾ ਪ੍ਰਾਪਤ ਹੈ, ਨਾ ਕਿ ਪੂਜਾ ਦੇ ਸਥਾਨ ਦੇ ਵਜੋਂ। ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਇਸ ਸਥਾਨ ਨੂੰ ਮੰਦਰ ਵਾਂਗ ਸਮਝ ਕੇ ਉੱਚੀ ਆਵਾਜ਼ ਦੇ ਵਿੱਚ ਪ੍ਰਾਰਥਨਾਵਾਂ ਜਿਹੜੀਆਂ ਨੇ ਜਾਂ ਧਾਰਮਿਕ ਜਾਪ ਕਰਨਾ ਸਥਾਨਕ ਰੀਤੀ ਰਿਵਾਜਾਂ ਤੇ ਹੋਰ ਸੈਲਾਨੀਆਂ ਦੇ ਲਈ ਅਪਮਾਨਜਨਕ ਮੰਨਿਆ ਜਾ ਸਕਦਾ ਹੈ, ਭਾਵੇਂ ਕਿ ਵੱਖ ਵੱਖ ਵਾਇਰਲ ਕਲਿੱਪਾਂ ਦੀ ਪ੍ਰਮਾਣਿਕਤਾ ਅਤੇ ਸੰਦਰਭ ਵੱਖੋ ਵੱਖਰੇ ਨੇ। ਪਰ ਉਨ੍ਹਾਂ ਨੇ ਸਮੂਹਿਕ ਤੌਰ ਦੇ ਉੱਤੇ ਇਸ ਗੱਲਬਾਤ ਨੂੰ ਹਵਾ ਦਿੱਤੀ ਹੈ ਕਿ ਸੈਲਾਨੀਆਂ ਨੂੰ ਸੱਭਿਆਚਾਰਕ ਤੌਰ ਦੇ ਉੱਤੇ ਸੰਵੇਦਨਸ਼ੀਲ ਸਥਾਨਾਂ ਦੇ ਵਿੱਚ ਕਿਵੇਂ ਵਿਹਾਰ ਜੜਾ ਤੇ ਵਿਚਰਨਾ ਚਾਹੀਦਾ ਹੈ। ਵਿਦੇਸ਼ਾਂ ਦੇ ਵਿੱਚ ਅਜਿਹੀਆਂ ਹੋਰ ਵੀ ਘਟਨਾਵਾਂ ਨੇ। ਅਜ਼ਰਬਾਈਜਾਨ ਵਾਲੀ ਵੀਡੀਓ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਵਾਇਰਲ ਹੋਏ ਕਲਿੱਪਾਂ ਦੀ ਇੱਕ ਲੜੀ ਦੇ ਵਿੱਚੋਂ ਤਾਜ਼ਾ ਹੈ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਅਜਿਹੀਆਂ ਵੀਡੀਓਜ਼ ਨਜ਼ਰ ਆਉਂਦੀਆਂ ਨੇ ਜਿਸ ਦੇ ਵਿੱਚ ਭਾਰਤੀ ਸੈਲਾਨੀ ਯੂਕੇ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਨਤਕ ਵਰਗਾਂ, ਸਬਵੇ ਸਟੇਸ਼ਨਾਂ, ਖਰੀਦਦਾਰੀ ਵਾਲੀਆਂ ਗਲੀਆਂ ਤੇ ਸੈਰ ਸਪਾਟਾ ਸਥਾਨਾਂ ਦੇ ਉੱਤੇ ਗਰਬਾ, ਭੰਗੜਾ ਜਾਂ ਬਾਲੀਵੁੱਡ ਡਾਂਸ ਰੂਟੀਨ ਕਰਦੇ ਦਿਖਾਈ ਦਿੰਦੇ ਹੈ। ਕੁਝ ਉਪਭੋਗਤਾਵਾਂ ਨੇ ਅਜਿਹਾ ਪ੍ਰਦਰਸ਼ਨਾਂ ਨੂੰ ਜਿਹੜਾ ਭਾਰਤੀ ਸੱਭਿਆਚਾਰ ਦੇ ਜਸ਼ਨ ਦੇ ਵਜੋਂ ਸਰਾਇਆ। ਦੂਜਿਆਂ ਨੇ ਇਹ ਕਹਿ ਕੇ ਆਲੋਚਨਾ ਕਰ ਦਿੱਤੀ ਹੈ ਕਿ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਦੇ ਉੱਤੇ ਅਚਾਨਕ ਕੀਤੇ ਗਏ ਪ੍ਰਦਰਸ਼ਨ ਸਥਾਨਕ ਲੋਕਾਂ ਦੇ ਲਈ ਅਸੁਵਿਧਾ ਜੜੀਆਂ ਨੇ ਪੈਦਾ ਕਰ ਸਕਦੇ ਹੈ, ਸਥਾਨਕ ਨਿਯਮਾਂ ਦੀ ਉਲੰਘਣਾ ਕਰ ਸਕਦੇ ਹੈ ਜਾਂ ਭਾਰਤੀ ਸੈਲਾਨੀਆਂ ਦੇ ਬਾਰੇ ਨਕਾਰਾਤਮਕਤਾ ਨੈਗੇਟਿਵਿਟੀ ਹੈ ਜਿਹੜੀ ਹੈ ਧਾਰਨਾਵਾਂ ਨੂੰ ਮਜ਼ਬੂਤ ਕਰ ਸਕਦੇ ਹੈ। ਆਖਰ ਚ ਇਸ ਬਹਿਸ ਨੇ ਆਨਲਾਈਨ ਰਾਏ ਨੂੰ ਸ਼ਕਤੀ ਨਾਲ ਵੰਡ ਦਿੱਤਾ ਹੈ ਤੇ ਉਪਭੋਗਤਾਵਾਂ ਦਾ ਇੱਕ ਵਰਗ ਦਲੀਲ ਦਿੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਸੱਭਿਆਚਾਰ ਦਾ ਜਸ਼ਨ ਮਨਾਉਣਾ ਭਾਰਤ ਦੀ ਵੱਧ ਰਹੀ ਗਲੋਬਲ ਮੌਜੂਦਗੀ ਤੇ ਸਾਫਟ ਪਾਵਰ ਜਿਹੜੀ ਹੈ ਉਹਦਾ ਹਿੱਸਾ ਹੈ। ਦੂਜਾ ਵਰਗ ਮੰਨਦਾ ਹੈ ਕਿ ਸੱਭਿਆਚਾਰਕ ਪ੍ਰਗਟਾਵਾ ਹਮੇਸ਼ਾ ਸਥਾਨਕ ਕਾਨੂੰਨਾਂ, ਰੀਤੀ ਰਿਵਾਜਾਂ ਤੇ ਜਨਤਕ ਥਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਹੀ ਨਹੀਂ ਪੇਸ਼ ਕਰਨਾ ਚਾਹੀਦਾ ਕਿ ਅਸੀਂ ਸਭ ਤੋਂ ਉੱਪਰ ਹਾਂ ਤੇ ਜਿੱਥੇ ਤੁਸੀਂ ਗਏ ਹੋ ਜਿਸ ਸਥਾਨ ਦੇ ਉੱਤੇ ਉਹਦੀ ਵੀ ਰਿਸਪੈਕਟ ਚਾਹੀਦੀ ਹੈ, ਉਹਦਾ ਵੀ ਇੱਜ਼ਤ ਮਾਣ ਚਾਹੀਦੀ ਹੈ। ਬਹੁਤ ਸਾਰੇ ਟਿੱਪਣੀਕਾਰਾਂ ਨੇ ਦੱਸਿਆ ਕਿ ਹਾਲਾਂਕਿ ਹਰ ਸਾਲ ਲੱਖਾਂ ਭਾਰਤੀ ਬਿਨਾਂ ਕਿਸੇ ਘਟਨਾ ਦੇ ਵਿਦੇਸ਼ਾਂ ਦੇ ਵਿੱਚ ਯਾਤਰਾਵਾਂ ਕਰਦੇ ਹੈ, ਪਰ ਗੈਰ ਜ਼ਿੰਮੇਵਾਰ ਸੈਲਾਨੀਆਂ ਦੀ ਇੱਕ ਛੋਟੀ ਗਿਣਤੀ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਹਾਵੀ ਹੋ ਜਾਂਦੀਆਂ ਨੇ ਜੋ ਭਾਰਤੀ ਯਾਤਰੀਆਂ ਦੇ ਬਾਰੇ ਆਲਮੀ ਪੱਧਰ ਦੇ ਉੱਤੇ ਧਾਰਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਦੂਸਰੇ ਪਾਸੇ ਕਾਲੇ ਦੌਰ ਦੀਆਂ ਘਟਨਾਵਾਂ ਦੀ ਜਾਂਚ ਦੇ ਲਈ ਕਮਿਸ਼ਨ ਬਣੇ, ਹਰਪ੍ਰੀਤ ਸਿੰਘ ਹੁਣਾਂ ਨੇ ਇਹ ਗੱਲ ਕਹਿ ਦਿੱਤੀ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਵਾਪਰੀਆਂ ਘਟਨਾਵਾਂ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਟਰੁੱਥ ਕਮਿਸ਼ਨ ਬਣਾਉਣ ਦੀ ਅਪੀਲ ਕਰ ਦਿੱਤੀ। ਉਹਨਾਂ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਵੀ ਭੇਜਿਆ ਜਾ ਰਿਹਾ। ਇਸ ਦੇ ਵਿੱਚ ਜਿਹੜਾ ਇਹ ਖੁਲਾਸਾ ਉਹਨਾਂ ਇੱਕ ਵੀਡੀਓ ਦੇ ਬਿਆਨ ਦੇ ਵਿੱਚ ਕੀਤਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਖਿਆ ਕਿ ਜੇਕਰ ਕੇਂਦਰ ਸਰਕਾਰ ਸਿੱਖ ਮਾਮਲਿਆਂ ਬਾਰੇ ਸੁਹਿਰਦ ਹੈ ਤਾਂ ਉਸ ਨੂੰ ਇਹ ਟਰੁੱਥ ਕਮਿਸ਼ਨ ਬਣਾ ਕੇ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਇਸ ਸੰਬੰਧ ਦੇ ਵਿੱਚ ਉਹ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਕਹਿੰਦੇ ਇੱਕ ਪੱਤਰ ਵੀ ਭੇਜ ਰਹੇ ਨੇ ਤੇ ਉਹਨਾਂ ਕਿਹਾ ਕਿ ਅਜਿਹਾ ਟਰੁੱਥ ਕਮਿਸ਼ਨ ਸੂਬੇ ਦੀ ਆਪ ਸਰਕਾਰ ਵੀ ਬਣਾ ਸਕਦੀ ਹੈ। ਨਾਲ ਕਿਹਾ ਗਿਆ ਕਿ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਦੇ ਨਾਲ ਇਹ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ, ਫਿਰ ਸਿਆਸਤ ਹੋ ਗਈ ਇੱਥੇ ਦੇਖ ਲਓ, ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਵਧੀਕੀਆਂ ਦੇ ਮਾਮਲੇ ਦੇ ਵਿੱਚ ਟਰੁੱਥ ਕਮਿਸ਼ਨ ਬਣਾਇਆ ਜਾਵੇਗਾ, ਪਰ ਅਜਿਹਾ ਕੁਝ ਵੀ ਨਾ ਹੋਇਆ, ਸਗੋਂ ਵਿਦਿਅਕ ਵਧੀਕੀਆਂ ਕਾਰਨ ਕਰਨ ਵਾਲੇ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਤੇ ਉਹਨਾਂ ਦੋਸ਼ ਲਾਇਆ ਕਿ ਦੇਸ਼ ਦੇ ਵਿੱਚ ਦੋਹਰਾ ਸੰਵਿਧਾਨ ਹੈ, ਘੱਟ ਗਿਣਤੀਆਂ ਵਾਸਤੇ ਕੁਝ ਹੋਰ ਅਤੇ ਬਹੁਤ ਗਿਣਤੀ ਵਾਸਤੇ ਕੁਝ ਹੋਰ। ਉਹਨਾਂ ਆਖਿਆ ਕਿ ਫਿਲਮ ਸਤਲੁਜ ਤੇ ਰੋਕ ਲਾਉਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨ ਗਰਜੇ ਹੈ। ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਤੇ ਸਤਲੁਜ ਫਿਲਮ ਦੇ ਉੱਤੇ ਲਗਾਈ ਪਾਬੰਦੀ ਹਟਾਉਣ ਦੀ ਮੰਗ ਕਰਦਾ ਹੋਇਆ ਮਤਾ ਪਾਸ ਕਰ ਦਿੱਤਾ ਗਿਆ। ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਦੇ ਸੱਦੇ ਦੇ ਉੱਤੇ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਪਹੁੰਚ ਕੇ ਰੋਸ ਮੁਜ਼ਾਹਰੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਵਰਦੇ ਮੀਂਹ ਦੇ ਵਿੱਚ ਸੈਕਟਰ 34 ਦੇ ਦੁਸਹਿਰਾ ਗਰਾਊਂਡ ਵਿਖੇ ਪੁੱਜੇ ਹਜ਼ਾਰਾਂ ਕਿਸਾਨ ਮਰਦਾਂ ਤੇ ਔਰਤਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤਾ ਤੇ ਨਵੀਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਤੇ ਅਮਰੀਕਾ ਹਮਲੇ ਦੇ ਵਿੱਚ ਇਸ ਹਮਲੇ ਦੀ ਆੜ ਹੇਠ ਭਾਰਤੀ ਲੋਕਾਂ ਦੇ ਉੱਤੇ ਮਹਿੰਗਾਈ ਦਾ ਬੋਝ ਪਾਉਣ ਦਾ ਦੋਸ਼ ਲਗਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿਰੇ ਚਾੜਿਆ ਜਾ ਰਿਹਾ ਭਾਰਤ ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਸਾਰੇ ਮਿਹਨਤਕਸ਼ ਵਰਗਾਂ ਦੇ ਉੱਤੇ ਮਾਰ ਪਾਵੇਗਾ ਤੇ ਦਾਅਵਾ ਕੀਤਾ ਕਿ ਅਮਰੀਕੀ ਮੰਡੀ ਦੇ ਵਿੱਚੋਂ ਆਉਣ ਵਾਲੇ ਖੇਤੀ ਉਤਪਾਦ ਭਾਰਤੀ ਕਿਸਾਨਾਂ ਦਾ ਉਜਾੜਾ ਕਰਨਗੇ ਤੇ ਉੱਥੋਂ ਆਉਣ ਵਾਲਾ ਹੋਰ ਸਨਅਤੀ ਤਿਆਰ ਮਾਲ ਜਿਹੜਾ ਇੱਥੋਂ ਦੇ ਛੋਟੇ ਸਨਅਤਕਾਰਾਂ ਦੇ ਉੱਤੇ ਛੋਟੇ ਵਪਾਰੀਆਂ ਕਾਰੋਬਾਰੀਆਂ ਨੂੰ ਬਰਬਾਦ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਅਮਰੀਕੀ ਸਾਮਰਾਜੀਆਂ ਦੇ ਦਬਾਅ ਅੱਗੇ ਝੁੱਕ ਕੇ ਦੇਸ਼ ਦੇ ਨਾਲ ਧਰੋਹ ਕਮਾ ਰਹੀ ਹੈ, ਜਦਕਿ ਆਪਣੇ ਮੁਲਕ ਦੇ ਅੰਦਰ ਖਰੀ ਰਾਸ਼ਟਰਵਾਦੀ ਸਰਕਾਰ ਹੋਣ ਦੇ ਵਾਅਦੇ ਜਾਂ ਦਾਅਵੇ ਕਰਦੀ ਆ ਰਹੀ ਹੈ। ਉੱਥੇ ਹੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਬਾਰੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਕਿਸਾਨਾਂ ਦੇ ਸਖ਼ਤ ਵਿਰੋਧ ਮਗਰੋਂ ਰੱਦ ਕੀਤੀ ਗਈ ਲੁਟੇਰੀ ਲੈਂਡ ਪੂਲਿੰਗ ਨੀਤੀ ਨੂੰ ਮੁੜ ਲਿਆ ਕੇ ਕਾਰਪੋਰੇਟ ਕਾਰੋਬਾਰੀਆਂ ਦੇ ਉੱਤੇ ਰੀਅਲ ਅਸਟੇਟ ਦੇ ਧਨਾੜਾਂ ਨੂੰ ਹਰ ਹਾਲ ਕਿਸਾਨਾਂ ਦੀਆਂ ਜ਼ਮੀਨਾਂ ਲੁਟਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨ ਅਜਿਹੀ ਖੇਤੀ ਅਤੇ ਕਿਸਾਨ ਉਜਾੜੂ ਨੀਤੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਲਾਗੂ ਨਹੀਂ ਹੋਣ ਦੇਣਗੇ। ਅੱਜ ਦੇ ਇਕੱਠ ਦੇ ਦੌਰਾਨ ਸਤਲੁਜ ਫਿਲਮ ਦੇ ਉੱਤੇ ਲਗਾਈ ਪਾਬੰਦੀ ਹਟਾਉਣ ਦੀ ਵੀ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਲੋਕਾਂ ਵੱਲੋਂ ਹੱਥ ਖੜੇ ਕਰਕੇ ਸਰਬਸੰਮਤੀ ਦੇ ਨਾਲ ਪਾਸ ਜਿਹੜਾ ਉੱਥੇ ਕਰ ਦਿੱਤਾ ਗਿਆ। ਦੂਸਰੇ ਪਾਸੇ DIG ਭੁੱਲਰ ਕੇਸ ਜਿਹੜਾ CBI ਅਦਾਲਤ ਦੇ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਤੇ ਉਸਦੇ ਸਾਥੀ ਸ਼ਾਰਦਾ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਆ ਚਾਰਜਸ਼ੀਟ ਦੇ ਵਿੱਚ। ਕੇਸ ਦੇ ਵਿੱਚੋਂ ਬਰੀ ਕਰਨ ਦੀਆਂ ਜਿਹੜੀਆਂ ਨੇ ਅਰਜ਼ੀਆਂ ਨੂੰ ਖਾਰਜ ਕਰਦਿਆਂ ਹੋਇਆਂ ਚੰਡੀਗੜ੍ਹ ਦੀ CBI ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਦੇ ਖਿਲਾਫ਼ ਪਿਛਲੇ ਸਾਲ ਦਰਜ ਹੋਏ ਰਿਸ਼ਵਤਖੋਰੀ ਦੇ ਇੱਕ ਮਾਮਲੇ ਚ ਦੋਸ਼ ਜਿਹੜੇ ਨੇ ਚਾਰਜਿਸ ਜਿਹੜੇ ਨੇ ਤੈਅ ਕਰ ਦਿੱਤੇ ਹੈ। ਇਸ ਮਾਮਲੇ ਦੇ ਵਿੱਚ FIR ਆਕਾਸ਼ ਬੱਟਾ ਦੇ ਨਾਮ ਦੇ ਜਿਹੜੇ ਨੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤੀ ਗਈ ਸੀ ਤੇ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਭੁੱਲਰ ਜੋ ਉਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਰੋਪੜ ਰੇਂਜ ਦੇ DIG ਵਜੋਂ ਤਾਇਨਾਤ ਸੀ ਨੇ ਥਾਣਾ ਸਰਹੰਦ ਦੇ ਵਿੱਚ ਦਰਜ ਇੱਕ FIR ਦੇ ਵਿੱਚ ਪੱਖ ਪੂਰਨ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਦੇ ਖਿਲਾਫ਼ ਹੋਈ ਕੋਈ ਸਖ਼ਤ ਕਾਰਵਾਈ ਨਾ ਹੋਣ ਦੇ ਬਦਲੇ ਆਪਣੇ ਇੱਕ ਨਿੱਜੀ ਵਿਚੋਲੇ ਸਾਥੀ ਕ੍ਰਿਸ਼ਨੂ ਸ਼ਾਰਦਾ ਰਾਹੀਂ ਨਜਾਇਜ਼ ਰਿਸ਼ਵਤ ਵੀ ਮੰਗ ਕੀਤੀ ਸੀ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਕਾਰੀਆਂ ਨੇ ਤੇ 23 ਜੁਲਾਈ ਤੋਂ ਸ਼ੁਰੂ ਇਸ ਦੇ ਵਿੱਚ ਟਰਾਇਲ ਹੋਏਗਾ। ਹੁਣ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਮੁਲਜ਼ਮਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ CBI ਦੇ ਕੋਲ ਇਹ ਕੇਸ ਦਰਜ ਕਰਨ ਦਾ ਅਧਿਕਾਰ ਨਹੀਂ ਹੈ, ਜਦਕਿ ਦੂਜੇ ਪਾਸੇ CBI ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਹੋਣਾ ਨੇ ਦੋਸ਼ ਤੈਅ ਕਰਨ ਦੇ ਪੱਖ ਦੇ ਵਿੱਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ ਨੇ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ CBI ਦੇ ਵਿਸ਼ੇਸ਼ ਜੱਜ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਹੈ। ਇਹ ਦੋਸ਼ ਭਾਰਤੀ ਨਿਆਂ ਸੰਹਿਤਾ BNS ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀਆਂ ਧਾਰਾਵਾਂ 7 ਅਤੇ 12 ਦੇ ਤਹਿਤ ਸਜ਼ਾ ਯੋਗ ਅਪਰਾਧਾਂ ਦੇ ਲਈ ਤੈਅ ਕੀਤੇ ਗਏ ਨੇ ਤੇ ਇਸ ਮਾਮਲੇ ਦਾ ਟਰਾਇਲ ਜਿਹੜਾ ਅਦਾਲਤੀ ਕਾਰਵਾਈ 23 ਜੁਲਾਈ 2026 ਤੋਂ ਹੁਣ ਸ਼ੁਰੂ ਹੋ ਜਾਵੇਗੀ। ਦੂਸਰੇ ਪਾਸੇ ਚੰਨੀ ਚੱਲ ਰਹੇ ਨੇ ਮਿੱਠੀ ਮਿੱਠੀ ਚਾਲੇ। ਚੰਨੀ ਦੀ ਪਿੱਠ ਦੇ ਉੱਤੇ ਆਇਆ ਬੂਟਾ ਸਿੰਘ ਦਾ ਪਰਿਵਾਰ ਤੇ CM ਦਾ ਜਿਹੜਾ ਚਿਹਰਾ ਐਲਾਨਣ ਦੀ ਕੀਤੀ ਹੈ ਮੰਗ। ਰਾਜਾ ਵੜਿੰਗ ਦੇ ਖਿਲਾਫ਼ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ। ਦੇਸ਼ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਦਿੱਗਜ ਆਗੂ ਬੂਟਾ ਸਿੰਘ ਦਾ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਨਿੱਤਰ ਆਇਆ। ਬੂਟਾ ਸਿੰਘ ਦੇ ਸਪੁੱਤਰ ਸਰਬਜੋਤ ਸਿੰਘ ਉਨ੍ਹਾਂ ਨੇ ਆਪਣੀ ਪਤਨੀ ਦੇਵਯਾਨੀ ਸਿੰਘ ਅਤੇ ਭੈਣ ਗੁਰਕੀਰਤ ਕੌਰ ਸਮੇਤ ਮੋਰਿੰਡਾ ਦੇ ਵਿੱਚ ਚੰਨੀ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ ਹੈ ਤੇ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇ। ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ ਤੇ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦੇ ਵਿਰੁੱਧ ਕਥਿਤ ਤੌਰ ਦੇ ਉੱਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ 'ਚ ਉਹ ਪਹਿਲਾਂ ਹੀ ਅਦਾਲਤ ਦੇ ਵਿੱਚ ਰਾਜਾ ਵੜਿੰਗ ਦੇ ਖਿਲਾਫ਼ ਕੇਸ ਦਰਜ ਕਰ ਚੁੱਕੇ ਨੇ ਤੇ ਉਹ ਇਸ ਦੇ ਬਾਰੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਹ ਮਾਮਲਾ ਹਾਲ ਹੀ ਦੇ ਵਿੱਚ ਹੋਈ ਖਡੂਰ ਸਾਹਿਬ ਵਿਧਾਨ ਸਭਾ ਦੀ ਜ਼ਮੀਨੀ ਚੋਣ ਦੇ ਜਿਹੜਾ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਵੱਲੋਂ ਕਥਿਤ ਤੌਰ ਦੇ ਉੱਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਨਾਲ ਸੰਬੰਧਿਤ ਹੈ। ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਉਨ੍ਹਾਂ ਕਿਹਾ ਕਿ ਪਰਿਵਾਰ ਚੰਨੀ ਦੇ ਨਾਲ ਆਪਣੀ ਇਕਜੁੱਟਤਾ ਤੇ ਸਮਰਥਨ ਪ੍ਰਗਟ ਕਰਨ ਆਇਆ ਹੈ। ਨਾਲ ਹੀ ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਚੰਨੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਉਮੀਦਵਾਰ ਜਿਹੜਾ ਐਲਾਨੇ। ਦੂਸਰੇ ਪਾਸੇ ਜਸਵੰਤ ਸਿੰਘ ਖਾਲਰਾ ਕੇਸ ਜ਼ਮਾਨਤ ਦੇ ਉੱਤੇ ਆਇਆ ਦੋਸ਼ੀ ਸਾਬਕਾ DSP ਜਸਪਾਲ ਸਿੰਘ ਜੇਲ੍ਹ ਰਿਕਾਰਡ ਵਾਲੇ ਪਤੇ ਤੋਂ ਗਾਇਬ ਹੋ ਗਿਆ। ਖਾਲੜਾ ਕੇਸ ਦੇ ਦੋਸ਼ੀ ਦਾ ਪਤਾ ਨਾ ਮਿਲਣ ਤੇ ਸਿਆਸਤ ਗਰਮਾਈ ਹੈ ਤੇ ਆਪ ਨੇ ਮਜੀਠੀਆ ਦੇ ਦੋਸ਼ਾਂ ਨੂੰ ਖਾਰਜ ਕੀਤਾ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ 1995 ਦੇ ਵਿੱਚ ਹੋਏ ਅਗਵਾ ਅਤੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਪੰਜਾਬ ਪੁਲਿਸ ਦਾ ਸਾਬਕਾ DSP ਜਸਪਾਲ ਸਿੰਘ, ਜਿਸ ਨੂੰ 2023 ਦੇ ਵਿੱਚ ਜ਼ਮਾਨਤ ਦੇ ਉੱਤੇ ਰਿਹਾਅ ਕੀਤਾ ਗਿਆ ਸੀ। ਨਾਭਾ ਜੇਲ੍ਹ ਦੇ ਰਿਕਾਰਡ ਦੇ ਵਿੱਚ ਦਰਜ ਪਿੰਡ ਦੇ ਪਤੇ ਦੇ ਉੱਤੇ ਨਹੀਂ ਮਿਲਿਆ। ਸਤਲੁਜ ਫਿਲਮ ਦੇ ਵਿਵਾਦ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਹੈ ਪੜਤਾਲ। ਥਾਣਾ ਸਦਰ ਦੇ ਸਹਾਇਕ ਸਬ ਇੰਸਪੈਕਟਰ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਨੇ ਇੱਕ ਸਰਕਾਰੀ ਪੱਤਰ ਦੇ ਰਾਹੀਂ ਇਹ ਪਤਾ ਲਗਾਉਣ ਦੇ ਲਈ ਕਿਹਾ ਸੀ ਕਿ ਜਸਪਾਲ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਾਝੀ ਦੇ ਵਿੱਚ ਰਹਿ ਰਿਹਾ ਹੈ, ਜੋ ਕਿ ਉਸ ਦੇ ਜੇਲ੍ਹ ਰਿਕਾਰਡ ਦੇ ਵਿੱਚ ਦਰਜ ਹੈ। ਜਦੋਂ ਪੁਲਿਸ ਪਿੰਡ ਪਹੁੰਚਦੀ ਹੈ ਤਾਂ ਸਰਪੰਚ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਸਪਾਲ ਸਿੰਘ ਉੱਥੇ ਨਹੀਂ ਰਹਿ ਰਿਹਾ। SHO ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਜਸਪਾਲ ਸਿੰਘ ਨੂੰ ਅਦਾਲਤ ਦੇ ਹੁਕਮਾਂ ਦੇ ਉੱਤੇ 27 ਮਈ 2023 ਨੂੰ ਨਾਭਾ ਜੇਲ੍ਹ ਤੋਂ ਅੰਤਰਮ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ ਤੇ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਹ ਜੇਲ੍ਹ ਦਸਤਾਵੇਜ਼ਾਂ ਦੇ ਵਿੱਚ ਦਿੱਤੇ ਪਤੇ ਦੇ ਉੱਤੇ ਨਹੀਂ ਰਹਿ ਰਿਹਾ ਤੇ ਉਹਦੀ ਹੁਣ ਜਾਂਚ ਪੜਤਾਲ ਜਿਹੜੀ ਹੈ ਹੋਰ ਤੇਜ਼ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਆਪ ਵਿਧਾਇਕ ਸੰਜੀਵ ਅਰੋੜਾ ਫਰਜ਼ੀ ਆਈਫੋਨ ਨਿਰਯਾਤ ਘੁਟਾਲੇ ਦੇ ਮਾਸਟਰ ਮਾਈਂਡ ਦੇ ਵੱਲੋਂ ED ਚਾਰਜਸ਼ੀਟ ਦੇ ਦਿੱਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਆਪ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਨੇ। ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਆਪ ਵਿਧਾਇਕ ਸੰਜੀਵ ਅਰੋੜਾ ਦੇ ਵਿਰੁੱਧ ਫਰਜ਼ੀ ਮੋਬਾਈਲ ਫੋਨ ਆਈਫੋਨ ਨਿਰਯਾਤ ਬਿੱਲਾਂ ਦੇ ਨਾਲ ਸੰਬੰਧਿਤ ਕਥਿਤ ਧੋਖਾਧੜੀ ਵਾਲੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਜਿਹੜਾ GST ਲੈਣ ਦੇਣ ਦੇ ਨਾਲ ਜੁੜੇ 102 ਕਰੋੜ ਰੁਪਏ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਅਰੋੜਾ ਨੂੰ ED ਨੇ ਇਸ ਸਾਲ 9 ਮਈ ਨੂੰ ਕਥਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਇਸ ਸਮੇਂ ਨਿਆਇਕ ਹਿਰਾਸਤ ਦੇ ਵਿੱਚ ਨੇ ਤੇ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਨਿਯਮਤ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਹੈ। ਗੁਰੂਗ੍ਰਾਮ ਦੀ ਅਦਾਲਤ ਦੇ ਵਿੱਚ ਮਨੀ ਲਾਂਡਰਿੰਗ ਰੋਕੂ ਏਜੰਸੀ ਵੱਲੋਂ ਦਾਇਰ ਚਾਰਜਸ਼ੀਟ ਦੇ ਅਨੁਸਾਰ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਨੇ ਆਪ ਨੇਤਾ ਤੇ ਨਿਯੰਤਰਣ ਅਤੇ ਨਿਰਦੇਸ਼ ਦੇ ਹੇਠ ਫਰਜ਼ੀ ਅਤੇ ਬੋਗਸ ਮੋਬਾਈਲ ਫੋਨ ਨਿਰਯਾਤ ਲੈਣ ਦੇਣ ਦੇ ਰਾਹੀਂ ਵਪਾਰ ਆਧਾਰਿਤ ਮਨੀ ਲਾਂਡਰਿੰਗ ਦੀ ਇੱਕ ਗੁੰਝਲਦਾਰ ਸਕੀਮ ਤਿਆਰ ਕੀਤੀ ਸੀ। ED ਦੀ ਚਾਰਜਸ਼ੀਟ ਦੇ ਵਿੱਚ ਕਿਹਾ ਗਿਆ ਕਿ ਇਸ ਸਕੀਮ ਦੇ ਵਿੱਚ ਮਾਲ ਦੀ ਅਸਲ ਜਿਹੜੀ ਸਪਲਾਈ ਤੋਂ ਬਿਨਾਂ ਸ਼ੈੱਲ ਅਤੇ ਅਕੋਮੋਡੇਸ਼ਨ ਐਂਟਰੀ ਇਕਾਈਆਂ ਰਾਹੀਂ ਫੰਡਾਂ ਨੂੰ ਰੂਟ ਕਰਨਾ, ਮੋਬਾਈਲ ਫੋਨਾਂ ਦੀ ਇੱਕ ਕਾਲਪਨਿਕ ਅਤੇ ਸੰਚਾਲਨ ਪੱਖੋਂ ਅਸੰਭਵ ਸਪਲਾਈ ਚੇਨ ਬਣਾਉਣਾ, ਪ੍ਰੋਤਸਾਹਨ ਅਤੇ GST ਲਾਭਾਂ ਦਾ ਦਾਅਵਾ ਕਰਨ ਦੇ ਲਈ ਨਿਰਯਾਤ ਮੁੱਲਾਂ ਨੂੰ ਵਧਾਉਣਾ ਤੇ ਨਜਾਇਜ਼ ਫੰਡਾਂ ਨੂੰ ਜਾਇਜ਼ ਵਪਾਰਕ ਆਮਦਨ ਅਤੇ ਪੂੰਜੀ ਦੇ ਵਜੋਂ ਪੇਸ਼ ਕਰਨ ਦੇ ਲਈ ਪਹਿਲਾਂ ਤੋਂ ਹੀ ਫੰਡ ਕੀਤੇ ਗਏ ਨਿਰਯਾਤ ਰੈਮੀਟੈਂਸ ਅਤੇ ਸਮੂਹ ਇਕਾਈ ਨਿਵੇਸ਼ਾਂ ਦੀ ਵਰਤੋਂ ਕਰਨਾ ਸ਼ਾਮਲ ਦੱਸਿਆ ਗਿਆ। ਲਓ ਦੋਸਤੋ, ਅੱਗੇ ਚੱਲਦਿਆਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦਿਆਂ ਇੱਕ ਸੰਖੇਪ ਦੇ ਵਿੱਚ ਖ਼ਬਰ ਲੈ ਲਈਏ। ਦਵਾਈਆਂ ਦੀ ਖ਼ਬਰ ਹੈ, ਮੈਡੀਸਨ ਦੀ ਗੱਲਬਾਤ ਹੈ। ਮੈਡੀਸਨ ਦੇ ਜਿਹੜੇ ਪ੍ਰਾਈਜ਼ ਨੇ ਜਾਂ ਰੇਟ ਨੇ, ਜਿਵੇਂ ਕਿ ਕੈਂਸਰ, ਸ਼ੂਗਰ ਤੇ BP ਸਮੇਤ ਜਿਹੜੀਆਂ ਨੇ 39 ਦਵਾਈਆਂ ਦੀ ਕੀਮਤਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਨੇ ਤੇ ਵੱਧ ਰੇਟ ਦੇ ਉੱਤੇ ਨਹੀਂ ਵੇਚ ਸਕਣਗੀਆਂ ਇਹ ਕੰਪਨੀਆਂ ਇਹਨਾਂ ਨੂੰ। ਨਵੀਆਂ ਦਵਾਈਆਂ ਦੀ ਇੱਕ ਸਾਰ ਕੀਮਤ ਨਿਰਧਾਰਿਤ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਜ਼ਿੰਗ ਜਿਹੜੀ ਹੈ ਅਥਾਰਟੀ ਹੈ NPPA ਨੇ ਡਰੱਗਜ਼ ਜਿਹੜਾ ਪ੍ਰਾਈਜ਼ ਕੰਟਰੋਲ ਆਰਡਰ ਜਿਹੜਾ DPCO 213 ਦੇ ਤਹਿਤ ਜਿਹੜੀਆਂ ਨੇ 39 ਨਵੀਆਂ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਨਿਰਧਾਰਿਤ ਕੀਤੀਆਂ ਨੇ ਤੇ ਕੀਮਤਾਂ ਰਸਾਇਣ ਅਤੇ ਖਾਦ ਮੰਤਰਾਲੇ ਦੁਆਰਾ ਜਾਰੀ ਗਜ਼ਟ ਨੋਟੀਫਿਕੇਸ਼ਨ ਰਾਹੀਂ ਸੂਚਿਤ ਕੀਤੀਆਂ ਗਈਆਂ ਨੇ ਤੇ ਗੁੱਡਜ਼ ਐਂਡ ਸਰਵਿਸ ਟੈਕਸ GST ਨੂੰ ਛੱਡ ਕੇ ਲਾਗੂ ਜਿਹੜੀਆਂ ਹੋਣਗੀਆਂ। ਡਰੱਗਜ਼ ਜਿਹੜਾ ਹੈ ਪ੍ਰਾਈਸ ਕੰਟਰੋਲ ਆਰਡਰ ਜਿਹੜਾ 213 ਦੇ ਪੈਰਾਗ੍ਰਾਫ 5, 11 ਤੇ 15 ਦੇ ਤਹਿਤ ਜਾਰੀ ਇਹ ਨੋਟੀਫਿਕੇਸ਼ਨ ਦੇ ਵਿੱਚ ਦਰਜ ਕੰਪਨੀਆਂ ਦੇ ਦੁਆਰਾ ਨਿਰਮਿਤ ਅਤੇ ਮਾਰਕੀਟ ਕੀਤੀਆਂ ਗਈਆਂ ਨਿਰਧਾਰਿਤ ਦਵਾਈਆਂ ਨਵੀਆਂ ਦਵਾਈਆਂ ਦੇ ਲਈ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਨਿਰਧਾਰਿਤ ਕਰਦਾ ਹੈ ਤੇ ਨਿਰਮਾਤਾਵਾਂ ਨੂੰ ਜਿਹੜਾ ਇਹਨਾਂ ਦਵਾਈਆਂ ਨੂੰ ਸੂਚਿਤ ਜਿਹੜਾ ਪ੍ਰਚੂਨ ਕੀਮਤਾਂ ਤੋਂ ਵੱਧ ਤੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤੇ ਇਹ ਜਿਹੜੀਆਂ ਦਵਾਈਆਂ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਹੈ ਜੀ, ਤੇ ਬੈਕਟੀਰੀਆ ਦੀ ਲਾਗ ਹੋ ਗਈ, ਇਸ ਤਰ੍ਹਾਂ ਦੀਆਂ ਦਵਾਈਆਂ ਜਾਂ ਹਾਈਪਰਟੈਂਸ਼ਨ, ਕਾਰਡੀਓ ਵੈਸਕੂਲਰ ਵਿਕਾਰ, ਸ਼ੂਗਰ, ਬੈਕਟੀਰੀਆ ਦੀ ਲਾਗ, ਮਿਰਗੀ, ਅੱਖਾਂ ਦੇ ਵਿਕਾਰ, ਦਰਦ ਪ੍ਰਬੰਧਨ, HIV ਅਤੇ ਕੁਝ ਜਿਹੜੇ ਕੈਂਸਰਾਂ ਵਰਗੀਆਂ ਬਿਮਾਰੀਆਂ ਲਈ ਨਿਰਧਾਰਿਤ ਦਵਾਈਆਂ ਨੂੰ ਕਵਰ ਕਰਦਾ ਇਹ ਜੋ ਵੀ ਸਾਰਾ ਕੁਝ ਸਿਸਟਮ ਹੈ ਜੀ। ਤੇ ਲੋ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਗੱਲਾਂ ਬਾਤਾਂ ਕਰਨ ਦੇ ਲਈ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਕਰਦੇ ਹਾਂ ਉਹਨਾਂ ਦਾ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਲੰਘੇ ਹੋ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੀ ਸਾਹਿਬ, ਖਬਰਾਂ ਦੀ ਟਿੱਪਣੀ ਕਰਨ ਤੋਂ ਬਾਅਦ ਮੈਂ ਤੁਹਾਡੀ ਇਜਾਜ਼ਤ ਨਾਲ 5 ਮਿੰਟ ਜਿਹੜਾ ਹੈਗਾ ਨਾ ਜੀ, ਕਿਸੇ ਗੱਲ ਤੇ ਰੋਸ਼ਨੀ ਪਾਉਣਾ ਚਾਹੁੰਦਾ।
0: ਜਰੂਰ ਜੀ।
1: ਇੱਕ ਘਟਨਾ ਕਹਿੰਦੇ ਜੀ 2001 ਦੇ ਵਿਚ ਇੰਗਲੈਂਡ ਦੇ ਵਿਚ ਹੋਈ।
0: ਅੱਛਾ ਜੀ।
1: ਉਥੇ ਇੱਕ ਬੱਚੀ ਨੇ ਇੱਕ ਗੁਬਾਰਾ ਜਿਹੜਾ ਆ ਨਾ ਜੀ,
0: ਜੀ
1: ਉਹ ਜਿਹੜਾ ਜਿਹਦੇ ਵਿਚ ਉਹ ਗੈਸ ਜੀ ਭਰ ਕੇ ਤੇ ਗੁਬਾਰਾ ਅੜਾ ਦਿੰਦੇ ਹੈਗੇ ਆ ਜੀ, ਉਹ ਰੈਡ ਕਲਰ ਦਾ ਗੁਬਾਰਾ, ਤੇ ਉਹਨੇ ਥੱਲੇ ਉਹਦੇ ਉੱਤੇ ਆਪਣਾ ਦੇ ਵਿਚ ਐਡਰੈਸ ਲਿਖ ਦਿੱਤਾ
0: ਜੀ,
1: ਕਿ ਇਹ ਆਈ ਮਿਸ ਹਰ ਨੇਮ, ਉਹ ਲੂਕਾ ਬੋਸਟਨ ਏਦਾਂ ਉਹਦਾ ਨਾਂ ਸੀ ਜੀ, ਵੀ ਉਹਨੂੰ ਵੀ ਉਹ ਨਾਲ ਉਹਨੇ ਆਪਣਾ ਐਡਰੈਸ ਪਾ ਦਿੱਤਾ ਵੀ ਹਾਂ ਜੀ, ਵੀ ਇਹਨੂੰ ਜਿਹਨੂੰ ਵੀ ਮਿਲੇ ਤੇ ਉਹਦੇ ਤੱਕ ਇਹ ਗੁਬਾਰਾ ਦੁਬਾਰਾ ਪਹੁੰਚਾ ਦੇ
0: ਜੀ।
1: 10 ਦਿਨ ਬਾਅਦ ਉਸ ਜਗ੍ਹਾ ਤੋਂ 240 ਕਿਲੋਮੀਟਰ ਦੂਰ ਉਹ ਗੁਬਾਰਾ ਜਿਹੜਾ ਆ
0: ਬਲੂਨ
1: ਇੱਕ ਬੱਚੀ ਦੇ ਹੱਥਾਂ, ਹਾਂਜੀ ਬੈਲੂਨ ਡਿੱਗਦਾ ਹੈਗਾ ਤੇ ਉਹ ਇੱਕ ਬੱਚੀ ਦੇ ਹੱਥ ਆਉਂਦਾ
0: ਜੀ,
1: ਤੇ ਬੱਚੀ ਉਹ ਦੇਖ ਕੇ ਤੇ ਸ਼ੌਕਡ ਰਹਿ ਜਾਂਦੀ ਹੈਗੀ ਆ, ਕਿਉਂਕਿ ਉਸ ਬੱਚੀ ਦਾ ਨਾਂ ਵੀ ਉਹੀ ਸੀ ਜੋ ਉਹਦਾ ਨਾਂ ਸੀ,
0: ਸੇਮ ਨਾਮ ਸੀ ਜੀ,
1: ਸੇਮ ਨਾਂ ਸੀ। ਉਹਨਾਂ ਨੇ ਸੋਚਿਆ ਵੀ ਕਿਸੇ ਨੇ ਨੇੜੇ ਤੇੜੇ ਬੰਦੇ ਨੇ ਮਜ਼ਾਕ ਕੀਤਾ ਹੋਊਗਾ ਜਾਂ ਕਿਸ ਤਰੀਕਾ ਹੈਗਾ, ਫਿਰ ਉਹਨਾਂ ਨੇ ਸੋਚਿਆ ਵੀ ਇੱਥੇ ਐਡਰੈਸ ਦਾ ਜਿਹੜਾ ਦਿੱਤਾ ਆ ਹੋਰ ਸਿਟੀ ਦਾ ਦਿੱਤਾ ਆ ਸਾਰਾ ਕੁਛ
0: ਜੀ,
1: ਵੀ ਕਿਉਂ ਨਾ ਜਾ ਕੇ ਦੇਖਿਆ ਜਾਏ
0: ਜੀ।
1: ਜਦੋਂ ਉਹ ਲੜਕੀ ਆਪਣੇ ਫੈਮਿਲੀ ਦੇ ਨਾਲ ਜਦੋਂ ਗਈ ਤੇ ਉਹ ਦੇਖਿਆ ਜਾ ਕੇ ਤੇ ਉਹ ਸਰਪ੍ਰਾਈਜ਼ਿੰਗ ਇਹ ਹੋਇਆ ਕਿ ਉਹਨੇ ਵੀ ਉਹੀ ਡਰੈਸ ਪਾਈ ਸੀ ਵੀ ਪਿੰਕ ਕਲਰ ਦੀ ਜਿਹੜੀ ਹੈ ਸ਼ਰਟ ਤੇ ਬਲੂ ਜੀਨ
0: ਜੀ,
1: ਉਹੀ ਉਹਨੇ ਪਿੰਕ ਕਲਰ ਦੀ ਸ਼ਰਟ ਤੇ ਬਲੂ ਜੀਨ ਉਹਨੇ ਪਾਈ ਸੀ ਬੱਚੀਆਂ ਨੇ, ਤੇ ਦੋਨੇ ਬੱਚੀਆਂ ਹਮ ਉਮਰ ਸੀ
0: ਜੀ। ਕਿਆ

0: ਸੋਚ ਵਿਚ ਪੈ ਗਈ
1: ਜੀ
0: ਕਿ ਐਸਾ ਤਾਂ ਨੀ ਵੀ ਬਹੁਤ ਕੁਛ ਆ ਜਿਹਨੂੰ ਆਪਾਂ ਜਾਣਦੇ ਨੀ ਗੇ।
1: ਬਿਲਕੁਲ ਸਹਿਮਤ ਹੈ ਜੀ।
0: ਇਸ ਸੰਸਾਰ ਚ ਇੱਦਾਂ ਦਾ ਬਹੁਤ ਕੁਛ ਹੋਊਗਾ ਵੀ ਜਿਹਨੂੰ ਆਪਾਂ ਜਾਣਦੇ ਨੀ।
1: ਜੀ
0: ਸੋ ਹੁਣ ਤੁਸੀਂ ਜਿਹੜਾ ਹੈਗਾ ਮੁਰਦੇ ਦਾ ਮੰਜਾ ਮੁਰਦੇ ਦਾ ਬਿਸਤਰਾ, ਤੁਹਾਨੂੰ ਕੀ ਪਤਾ ਮੁਰਦੇ ਨੇ ਕਿਥੇ ਆਰਾਮ ਕਰਨਾ ਕਿਥੇ ਨਹੀਂ ਕਰਨਾ ਜੀ। ਤੁਹਾਡੇ ਇੱਥੇ ਫਿਨਲੈਂਡ ਚ ਨਹੀਂ ਮੁਰਦੇ ਆਰਾਮ ਕਰਦੇ ਹੋਣਗੇ, ਸਾਡੇ ਬਹਿ ਬਹਿ ਕੇ ਜਾਂਦੇ ਆ ਜੀ।
1: ਨਹੀਂ ਉਹ ਸੱਚ ਸੈਣੀ ਸਾਹਿਬ, ਮੁਰਦੇ ਦਾ ਜਿਹੜਾ ਮੰਜਾ ਬਿਸਤਰਾ ਦਿੱਤਾ ਜਾਂਦਾ ਸੀ ਨਾ, ਪੁਰਾਣੇ ਸਮਿਆਂ ਚ ਹੋਟਲ ਨਹੀਂ ਹੁੰਦੇ ਸੀ ਜੀ, ਤੇ ਉਹ ਘਰ ਦੇ ਵਿੱਚ ਵਾਧੂ ਹੋ ਜਾਂਦਾ ਸੀ, ਤੇ ਇਸ ਕਰਕੇ ਉਹ ਫਿਰ ਉਹ ਦਾਨ ਵਜੋਂ ਦੇ ਦਿੱਤਾ ਜਾਂਦਾ ਸੀ ਕਿ ਚਲੋ ਕਿਸੇ ਦੇ ਕੰਮ ਆ ਜਾਏਗਾ, ਧਰਮਸ਼ਾਲਾ ਦੇ ਵਿੱਚ ਜਾਂ ਉੱਥੇ ਗੁਰੂ ਘਰ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਜਿਹੜੇ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਸੀ, ਤੇ ਉਦੋਂ ਕਿਹੜਾ ਹੋਟਲ ਹੁੰਦੇ ਸੀਗੇ, ਤੇ ਉੱਥੇ ਫਿਰ ਉਹ ਜਿਹੜਾ ਰਾਹਗੀਰ ਹੁੰਦਾ ਸੀ ਕਿਤੇ ਰੁਕਦੇ ਸੀਗੇ, ਤਾਂ ਉੱਥੇ ਫਿਰ ਮੰਜੇ ਦੇ ਉੱਤੇ ਚਲੋ ਵਾਧੂ ਲੱਗੇ ਹੁੰਦੇ ਸੀ ਬਿਸਤਰੇ ਮੰਜੇ, ਤਾਂ ਉੱਥੇ ਆਰਾਮ ਕਰ ਲੈਂਦੇ ਸੀ, ਉਹ ਇਸ ਕਰਕੇ ਦਿੱਤਾ ਜਾਂਦਾ ਸੀ। ਪਰ ਅੱਜ ਦੇਖੋ ਸਮੇਂ ਦੇ ਨਾਲ ਨਾਲ ਲੋਕਾਂ ਨੇ ਉਹ ਚੀਜ਼ ਨੂੰ ਸਮਝਣ ਦੀ ਬਜਾਏ ਤੇ ਉਹ ਮਤਲਬ ਕਿ ਨਵੇਂ ਬਣਾ ਬਣਾ ਕੇ ਦੇਣ ਲੱਗ ਗਏ ਹਨਾ, ਸਾਰਾ ਕੁਝ ਕਰਨ ਲੱਗ ਗਏ, ਪਰ ਉਹ ਰੀਤੀ ਰਿਵਾਜ ਨੂੰ ਸਮਝਣ ਦੀ ਬਜਾਏ ਉਹ ਹੋਰ ਪਾਸੇ ਨੂੰ ਤੁਰ ਪਏ ਜੀ ਲੋਕ।
0: ਸਰ ਦਿਸ ਇਜ ਦਾ ਲੋਜਿਕ ਗਿਵਨ ਬਾਈ ਦਾ ਵਾਈਜ਼ ਪਰਸਨ। ਮੈਂ ਤਾਂ ਇਹ ਕਹਿੰਦਾ ਹੈਗਾ ਵੀ ਜੇ ਜਿਹੜੇ ਬੰਦਿਆਂ ਨੇ ਇਹ ਰਿਵਾਜ ਪੈਦਾ ਕੀਤਾ ਜਾਂ ਜਦੋਂ ਤੋਂ ਚੱਲਿਆ ਆ ਰਿਹਾ ਹੈਗਾ, ਕੀ ਉਹ ਸਾਡੇ ਨਾਲੋਂ ਸਿਆਣੇ ਹੋਣਗੇ, ਉਹ ਕੁਛ ਐਸਾ ਜਾਣਦੇ ਹੋਣਗੇ ਵੀ ਜਿਹੜੀ ਆ ਮੈਂ ਘਟਨਾ ਦਾ ਜ਼ਿਕਰ ਕੀਤਾ ਮੈਂ ਇਸੇ ਕਰਕੇ ਕਿ ਉਹ ਸਾਡੇ ਨਾਲੋਂ ਕੁਛ ਵੱਧ ਜਾਣਦੇ ਹੋਣਗੇ ਮੁਰਦਿਆਂ ਦੇ ਬਾਰੇ। ਸਾਨੂੰ ਨਹੀਂ ਪਤਾ ਮੁਰਦਿਆਂ ਦੇ ਬਾਰੇ, ਮੁਰਦਿਆਂ ਨੇ ਕਦੋਂ ਆਉਣਾ ਕਦੋਂ ਜਾਣਾ, ਉਹਨਾਂ ਦਾ ਮੰਜਾ ਇਸ ਤਰ੍ਹਾਂ
1: ਇਸੇ ਚ ਵਿਸ਼ਵਾਸ ਤਾਂ ਨਹੀਂ ਕਰਦਾ ਮੁਰਦਿਆਂ ਦੇ ਬਾਰੇ। ਹੁਣ ਦੇਖੋ ਜੇ ਆਪਣੇ ਪਰਿਵਾਰਾਂ ਦੀ ਗੱਲ ਕਰ ਲਈਏ, ਜੇ ਆਪਣੇ ਪਰਿਵਾਰ ਦੇ ਵਿੱਚ ਉਹ ਜੀ ਹੁੰਦਾ ਹੈ ਸਭ ਤੋਂ ਪਹਿਲਾਂ, ਲੰਮਾ ਸਮਾਂ ਆਪਣੇ ਨਾਲ ਰਹਿੰਦਾ ਹੈ, ਵਿਚਰਦਾ ਹੈ, ਗੱਲਾਂ ਕਰਦੇ ਆ, ਸਾਰਾ ਕੁਝ ਕਰਦੇ ਆ, ਦੇਖ ਰੇਖ ਕਰਦੇ ਇੱਕ ਦੂਸਰੇ ਦੀ, ਰੋਟੀ ਪਾਣੀ ਖਲਾਉਂਦੇ ਆ, ਦਿੰਨੇ ਆ, ਉਹਨਾਂ ਦੇ ਹੱਥੋਂ ਲੈ ਕੇ ਖਾਂਦੇ ਵੀ ਆ, ਸਾਰਾ ਕੁਝ ਕਰਦੇ ਆ, ਪਰ ਜਦੋਂ ਮਤਲਬ ਕਿ ਇੱਕ ਦੇਹ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ, ਮਤਲਬ ਕਿ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੰਦਾ, ਤਾਂ ਉਹ ਹੀ ਪਰਿਵਾਰ ਉਹਦੇ ਤੋਂ ਡਰਨ ਲੱਗ ਜਾਂਦਾ ਹੈ ਜੀ। ਤੇ ਮਤਲਬ ਕਿ ਉਹ ਫਿਰ ਕਹਿ ਸਕਦੇ ਆ ਕਿ ਉਹਦੀਆਂ ਜਿਹੜੀਆਂ ਮਤਲਬ ਕਿ ਉਹ ਜੋ ਚੀਜ਼ਾਂ ਵਰਤਦਾ ਵੀ ਹੈ ਨਾ, ਉਹਨੂੰ ਵੀ ਦਵਾ ਦਾ ਫਿਰ ਦੇਣ ਦੀ ਕੋਸ਼ਿਸ਼ ਕਰਦੇ ਆ ਜਾਂ ਬਾਹਰ ਧੱਕਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਹੋਏਗਾ। ਉਹ ਜਦੋਂ ਕਿਸੇ ਹੋਰ ਨੂੰ ਦਿੰਨੇ ਆ ਤਾਂ ਉਹ ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਉਹ ਵੀ ਨਹੀਂ ਕੋਈ ਲੈ ਕੇ ਰਾਜੀ ਨਹੀਂ ਗਾ ਵੀ ਇਹ ਆਪ ਕਿਉਂ ਨਹੀਂ ਰੱਖਦੇ ਹਨ।
0: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ, 20 ਸਾਲ ਦੇ ਵਿੱਚ ਤੁਹਾਡੇ ਅੰਦਰੋਂ ਪੰਜਾਬ ਪੂਰੀ ਤਰ੍ਹਾਂ ਨਿਕਲ ਚੁੱਕਾ ਹੈਗਾ। ਕਦੀ ਪੰਜਾਬ ਜਾ ਕੇ ਵਿਚਰ ਕੇ ਤਾਂ ਦੇਖੋ, ਤੁਸੀਂ ਕਹਿੰਦੇ ਇਹ ਬੁੱਢੇ ਤੰਗ ਥੋੜਾ ਕਰਦੇ ਆ ਜੀ, ਜੇ ਕਿਤੇ ਜਿਹੜਾ ਹੈਗਾ ਆ ਜੀ ਮੰਜਾ ਬਿਸਤਰਾ ਨਾ ਦਿੱਤਾ ਹੋਇਆ ਨਾ ਜੀ, ਇਹਦਾ ਬਾਕੀ ਮੰਜੇ ਪੁੱਠੇ ਕਰ ਦੇਣੇ ਆ।
1: ਕੀ ਬਾਤ ਹੈ ਜੀ, ਕੀ ਬਾਤ ਹੈ,
0: ਤੁਸੀਂ ਕਈਆਂ ਦਾ ਰੁਜ਼ਗਾਰ ਮਾਰਦੇ ਆ, ਇਹਦੇ ਨਾਲ ਇੱਦਾਂ ਇੱਕ ਰੋਟੇਸ਼ਨ ਚੱਲਿਆ ਰਹਿੰਦਾ ਜੀ।
1: ਜੀ ਬਿਲਕੁਲ ਹੈ ਜੀ।
0: ਦੇਖੋ ਭਾਰੇ ਸਾਹਿਬ, ਅਸੀਂ ਵੀ ਦਾ ਇੰਡੀਅਨ ਅਸੀਂ ਪਲੈਨਡ ਆ ਇਸ ਵਾਸਤੇ ਕਿ ਸਾਡਾ ਜਿਹੜਾ ਵਰਨਾ ਆ ਨਾ, ਉਹ ਵਰਨਾ ਵੀ ਘਰਦਿਆਂ ਨੂੰ ਲੱਖ ਡੇਢ ਲੱਖ ਨੂੰ ਪਊਗਾ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਆਪਣਾ ਜਿਹੜਾ ਹੈਗਾ ਆ ਮੌਤ ਜਿਹੜੀ ਹੈਗੀ ਆ ਉਹਦੇ ਵਾਸਤੇ ਉਹਨੂੰ ਵੀ ਦੇਖੋ ਕਿੱਦਾਂ ਸੈਲੀਬ੍ਰੇਸ਼ਨ ਹੁੰਦੀ ਆ, ਉਹਦੀ ਸਾਰੀ ਜਿਹੜੀ ਹੈਗੀ ਜਲੇਬੀਆਂ ਵੀ ਪਾਉਣੀਆਂ ਪੈਂਦੀਆਂ, ਜੇ ਕਿਤੇ 400 ਵੱਧ ਲੈ ਗਿਆ ਤੇ
1: ਪਗਾਨੇ ਵੀ ਲਾਉਣੇ ਪੈਂਦੇ ਕਈ ਵਾਰੀ, ਝੰਡੀਆਂ ਵੀ ਲਾਉਣੀਆਂ ਪੈ ਜਾਂਦੀਆਂ ਕਈ ਵਾਰੀ।
0: ਮੈਨੂੰ ਕਿਸੇ ਪੰਡਿਤ ਨੇ ਕਿਹਾ ਤੇਰੀ ਉਮਰ ਬੜੀ ਲੰਬੀ ਆ, ਮੈਂ ਕਿਹਾ ਫੇਰ ਤਾਂ ਬਦਾਮ ਵੀ ਸਿੱਟੜੇ ਪੈਣਗੇ। ਹਾਂਜੀ,
1: ਉਹ ਆਪਾਂ ਕੈਲੀਫੋਰਨੀਆ ਤੋਂ ਸਿੱਧੇ ਮੰਗਾ ਲੈਣੇ ਜੀ, ਏਦਾਂ ਨਾ ਫਿਕਰ ਕਰੋ।
0: ਸਰ ਪਹਿਲਾਂ ਤੁਸੀਂ ਮੈਨੂੰ ਇਹੀ ਮੰਗਾ ਦਿਓ ਤਾਂ ਕਿ ਮੈਂ ਦੱਸਣਾ ਮੈਂ ਬਣਾ ਵੀ ਬਾਕੀ ਸਮਾਨ ਵੀ ਆ ਜਾਊਗਾ।
1: ਉਹ ਆਪਾਂ ਦੇਸ਼ਾਂ ਵਿਦੇਸ਼ਾਂ ਤੋਂ ਮੰਗਾ ਲੈਣਾ, ਉਹ ਨਾ ਤੁਸੀਂ ਫਿਕਰ।
0: ਦੇਖੋ ਭਾਰਾ ਸਾਹਿਬ ਕਿੰਨੇ ਆਸਮਾਨ ਦੇ, ਤੁਸੀਂ ਫਟਾਫਟ ਸਮਾਨ ਵੀ ਭੇਜਣ ਵਾਸਤੇ ਤਿਆਰ ਹੋ ਗਏ।
1: ਸੈਣੀ ਸਾਹਿਬ ਲੰਮੀਆਂ ਉਮਰਾਂ ਜੀਓ, ਤੁਹਾਨੂੰ ਚੋਣ ਵਾਲੇ ਬਹੁਤ ਨੇ ਦੁਨੀਆਂ ਤੇ ਬੈਠੇ।
0: ਚਲੋ ਕੋਈ ਗੱਲ ਨੀ ਜੀ, ਹੁਣ ਭਾਰਾ ਸਾਹਿਬ ਆ ਜੀ ਆਪਾਂ ਹੁਣ ਜਿਹੜਾ ਨਿਯੂਮੀ ਵੀ ਹੋ ਗਏ।
1: ਹਾਂਜੀ,
0: ਨਿਯੂਮੀ ਕਹਿੰਦੇ ਹੁੰਦੇ ਸਰ ਜੋਤਸ਼ੀ ਨੂੰ, ਹਾਂਜੀ ਉਰਦੂ ਦਾ ਲਵ ਯਾਰ ਨਿਯੂਮੀ। ਹਾਂਜੀ, ਉਹ ਵੈਸੇ ਯਈਏ ਨਾਲ ਲਿਖਿਆ ਆ ਜੀ, ਕਿਤੇ ਕਈਆਂ ਜਗ੍ਹਾ ਤੇ
1: ਯਈਆ ਪੜ ਲੈਂਦੇ ਆ, ਕਿਤੇ ਆਪਣੇ ਐੜਾ ਪੜ ਲੈਂਦੇ ਆ
0: ਜੱਜੇ ਦੇ।
1: ਜੀ
0: ਨਹੀਂ ਨਹੀਂ ਨਹੀਂ ਸਰ, ਜੱਜੇ ਦੇ ਪੈਰ ਚ ਬਿੰਦੀ ਪਾ ਦਿੰਦੇ ਨੇ ਯੂਮੀ, ਏਦਾਂ ਲਿਖਦੇ ਆ ਜੀ ਕਈਆਂ ਤੇ।
1: ਯਈਆ ਨਹੀਂ ਪੈਂਦਾ?
0: ਹਾਂਜੀ
1: ਯਈਆ ਪੈਂਦਾ ਮੇਰੇ
0: ਖਿਆਲ, ਯਈਆ ਪੈਂਦਾ ਨਿਯੂਮੀ ਹੁੰਦਾ ਆ, ਤੇ ਓਦਾਂ ਕਈ ਜਗ੍ਹਾ ਨਾ ਜੱਜੇ ਦੇ ਪੈਰ ਚ ਬਿੰਦੀ ਪਾਉਂਦੇ ਆ, ਕਿਉਂਕਿ ਉਰਦੂ ਦੇ ਵਿੱਚ ਵੀ ਜਿਹੜਾ ਹੈਗਾ ਆ ਉਹ ਲਫ਼ਜ਼ ਤਾਂ ਉਰਦੂ ਨਾਲ ਨਾ ਜੀ।
1: ਜਾਂਦਾ ਜਾਂ ਜਾਂਦਾ ਹੋ ਜਾਂਦਾ ਨਾ।

0: ਉੱਥੇ ਜੇ ਦੇ ਪੈਰ ਚ ਬਿੰਦੀ ਪੈ ਜਾਂਦੀ ਨਾ,
1: ਸੋਫਟ ਹੋ ਜਾਂਦਾ,
0: ਬੋਲਦੇ ਨੇ
1: ਸੋਫਟ ਬੋਲਿਆ ਜਾਂਦਾ।
0: ਹਾਂਜੀ ਹਾਂਜੀ। ਸੋ ਇਸ ਕਰਕੇ ਆਪਾਂ ਤੁਹਾਨੂੰ ਜਿੱਦਣ ਇਹ ਐਪਲੀਕੇਸ਼ਨ ਮੂਵ ਕੀਤੀ ਸੀ ਉਦਣ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਭਾਰਤ ਸਾਹਿਬ ਇੱਥੇ ਡਿਸਮਿਸ ਲਿਖ ਲਓ। ਹਾਂਜੀ, ਜਿਹੜੀ ਭੁੱਲਰ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਜੀ ਚਾਰਜ ਦੀ,
1: ਬਿਲਕੁਲ,
0: ਤੇ ਕਿਉਂਕਿ ਮੇਰੀ ਰੀਡਿੰਗ ਇਹ ਸੀਗੀ ਕਿ ਭਾਈ ਇਸ ਗਰਾਊਂਡ ਤੇ ਉਹ ਚਾਹੇ ਲੀਗਲ ਗਰਾਊਂਡ ਤੇ ਚੱਕਦਾ ਹੈਗਾ ਆ, ਐਪਰੀਸ਼ੀਏਟ ਤਾਂ ਐਵੀਡੈਂਸ ਨੂੰ ਕਰ ਰਿਹਾ ਨਾ, ਜਿਵੇਂ ਫੋਟੋਗ੍ਰਾਫਸ ਜਿਹੜੀਆਂ ਹੈਗੀਆਂ ਆ ਉਹ ਜਿਹੜੀਆਂ ਇਹ ਕਾਲ ਦੀ ਡਿਟੇਲ ਹੈਗੀਆਂ ਜੀ, ਜਾਂ ਵੋਇਸ ਜਿਹੜੀ ਹੈਗੀ ਆ ਉਹ ਮੇਰੇ ਨਾਲ ਨਹੀਂ ਮਿਲਦੀਆਂ ਹੈਗੀ, ਉਹ ਸਾਰੀਆਂ ਚੀਜ਼ਾਂ ਜਦੋਂ ਉਹ ਚੱਕ ਰਿਹਾ ਸੀਗਾ ਤੇ ਮੈਂ ਕਿਹਾ ਵੀ ਇਹ ਐਵੀਡੈਂਸ ਨੂੰ ਤਾਂ ਐਪਰੀਸ਼ੀਏਟ ਕਰ ਰਿਹਾ ਆ, ਇਹ ਚੀਜ਼ਾਂ ਤਾਂ ਐਵੀਡੈਂਸ ਚ ਆਉਣੀਆਂ ਹੈਗੀਆਂ, ਉਹਦੀ ਵਿੱਚ ਉਹਦੀ ਅਥੈਂਟੀਸਿਟੀ ਤਾਂ ਐਵੀਡੈਂਸ ਜਦੋਂ ਚੱਲੇਗੀ ਉਦੋਂ ਪ੍ਰੂਵ ਹੋਏਗੀ
1: ਜੀ।
0: ਸੋ ਇਸ ਕਰਕੇ ਵੀ ਇਹ ਪ੍ਰੀ ਮਚੋਰ ਗੱਲ ਹੈਗੀ, ਜਾਂ ਚਾਰਜ ਦੇ ਉੱਤੇ ਜਿਹੜਾ ਹੈਗਾ ਇਹਨੂੰ ਕਿਸੇ ਨੇ ਨੀ ਬਰੀ ਕਰਨਾ, ਐਪਲੀਕੇਸ਼ਨ ਡਿਸਮਿਸ ਹੀ ਹੋਣੀ ਆ ਜੀ,
1: ਬਿਲਕੁਲ।
0: ਤੇ ਉਹ ਅੱਜ ਜਿਹੜਾ ਆ ਕੋਰਟ ਨੇ ਡਿਸਮਿਸ ਕਰਕੇ ਤੇ ਚਾਰਜ ਫਰੇਮ ਕਰ ਦਿੱਤੇ ਆ ਜੀ,
1: ਹੁਣ
0: ਕੇਸ ਰੈਗੂਲਰ ਚੱਲੇਗਾ ਜੀ,
1: ਪਣਾ ਜੀ ਕੇਸ ਜੀ,
0: ਬਿਲਕੁਲ ਜੀ, ਉਹ ਚੱਲ ਪਿਆ ਜੀ ਅੱਗੇ ਜੀ
1: ਜੀ।
0: ਹੁਣ ਆ ਜੀ ਇਹ ਭਾਰਤ ਸਾਹਿਬ ਅੱਜ ਦੀ ਇੱਕ ਜਿਹੜੀ ਬੜੀ ਸ਼ੌਕਿੰਗ ਖਬਰ ਦੱਸਾਂ
1: ਜੀ,
0: ਅੱਜ ਦੀ ਸ਼ੌਕਿੰਗ ਖਬਰ ਇਹ ਆ ਕਿ ਅੱਜ ਰਵਨੀਤ ਬਿੱਟੂ
1: ਜੀ
0: ਉਸ ਫਿਲਮ ਨੂੰ ਲੈ ਕੇ ਤੇ ਹਿੰਦੂਆਂ ਨੂੰ ਉਕਸਾ ਰਹੇ ਆ,
1: ਬਿਲਕੁਲ ਜੀ, ਉਹ
0: ਹਿੰਦੂਆਂ ਨੂੰ ਕਹਿੰਦੇ ਹੈਗੇ ਤੁਸੀਂ ਕਦੋਂ ਜਾਗੋਗੇ, ਹਿੰਦੂ ਤੁਸੀਂ ਕਦੋਂ ਜਾਗੋਗੇ
1: ਜੀ।
0: ਮੈਂ ਸੋਚਿਆ ਵੀ ਜਿਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆਪਾਂ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਇੰਨੀ ਹੈਗੀ ਆ ਜੀ, ਇਹਦੇ ਵਿੱਚ ਕੋਈ ਦਰਾਰ ਨੀ ਪੈਂਦੀ, ਅੱਜ ਤੱਕ ਜਿਹੜਾ ਆ ਇੰਨਾ ਅੱਤਵਾਦ ਵੀ ਰਿਹਾ, ਸਭ ਕੁਛ ਰਿਹਾ, ਹਾਲਾਤ ਖਰਾਬ ਵੀ ਹੋਏ, ਇੱਥੇ ਤੱਕ ਕਿ ਡਿਫਰੈਂਸ ਪਾਉਣ ਵਾਲਿਆਂ ਨੇ ਇੱਥੇ ਤੱਕ ਵੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਬੱਸਾਂ ਦੇ ਵਿੱਚੋਂ ਕੱਢ ਕੱਢ ਕੇ ਹਿੰਦੂ ਜਿਹੜੇ ਆ ਉਹ ਮਾਰੇ, ਉਹਦੇ ਬਾਵਜੂਦ ਵੀ ਹਿੰਦੂ ਸਿੱਖ ਏਕਤਾ ਦੇ ਵਿੱਚ ਜਿਹੜਾ ਆ ਉਹ ਪਾੜਾ ਨਹੀਂ ਪਾ ਸਕੇ
1: ਜੀ।
0: ਇਹ ਹੁਣ ਨਵੇਂ ਤਰੀਕੇ ਨਾਲ ਜ਼ਹਿਰ ਬੀਜਣ ਲੱਗੇ ਆ ਜੀ,
1: ਬਿਲਕੁਲ ਆ ਜੀ।
0: ਭਾਰਤ ਸਾਹਿਬ 2014 ਤੋਂ ਲੈ ਕੇ ਅੱਗੇ ਤੱਕ ਜਿਹੜੇ ਬੰਦੇ ਬੜੇ ਸੋਫਟ ਹਿੰਦੂ ਸੀ ਨਾ ਜੀ, ਉਹਨਾਂ ਦੀਆਂ ਅਗਲੀਆਂ ਪੀੜੀਆਂ ਜਿਹੜੀਆਂ ਹੈਗੀਆਂ ਨਾ ਜੀ, ਉਹ ਹੌਲੀ ਹੌਲੀ ਰਿਜਟ ਹੋਈ ਜਾ ਰਹੀਆਂ,
1: ਬਿਲਕੁਲ ਜੀ।
0: ਮੈਂ ਇਹਨਾਂ ਨੂੰ ਬੜੀ ਮਨਿਊਟਲੀ ਵਾਚ ਕਰ ਰਿਹਾ ਹੈਗਾ ਆ, ਇਹ ਜਿਹੜੀ ਜ਼ਹਿਰ ਦੀ ਖੇਤੀ ਬੀਜੀ ਜਾ ਰਹੀ ਹੈਗੀ ਆ ਇਹ ਅੱਗੇ ਦੀ ਅੱਗੇ ਫਲ ਰਹੀ ਆ ਜੀ, ਇਹਨਾਂ ਨੂੰ
1: ਬਿਲਕੁਲ ਫਲ ਰਹੀ ਹੈ, ਬਿਲਕੁਲ ਜੀ।
0: ਤੇ ਉਹ ਦਿਨ ਦੂਰ ਨਹੀਂ ਜਿੱਦਣ ਜਿਹੜਾ ਹੈਗਾ ਆ ਪੰਜਾਬ ਦਾ ਹਿੰਦੂ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੇਗਾ ਤੇ ਸਿੱਖ ਜਿਹੜਾ ਆ ਹਿੰਦੂ ਨੂੰ ਇਨਫੇਰੀਟੀ ਕੰਪਲੈਕਸ ਦੇ ਨਾਲ ਦੇਖੇਗਾ ਜੀ।
1: ਹਿੰਦੂ ਵੀ ਹੈ ਸਿੱਖ ਵੀ ਹੈ ਉਹ ਸਾਰੇ ਹੀ ਹੈ ਉਹਦੇ ਵਿੱਚ, ਇਹ ਨੀ ਕਹਿੰਦੇ ਜਾਤਾਂ ਪਾਤਾਂ ਦੇ ਵਿੱਚ ਨਹੀਂ ਪੈਂਦੇ, ਤਾਂ ਉਹ ਚੀਜ਼ ਨੂੰ ਉਭਾਰਿਆ ਕਿਉਂ ਜਾ ਰਿਹਾ, ਉਹਦੇ ਪਿੱਛੇ ਕੁਝ ਨਾ ਕੁਝ ਤਾਂ ਸਾਜ਼ਿਸ਼ ਚੱਲ ਰਹੀ ਹੈ ਨਾ ਜੀ।
0: ਭਾਰੀ ਸਾਹਿਬ ਆਫ ਦੀ ਈਅਰ ਮੈਂ ਨਾ ਪਹਿਲਾਂ ਔਜਲਾ ਸਾਹਿਬ ਨਾਲ ਵੀ ਇਹ ਡਿਸਕਸ਼ਨ ਹੋ ਰਹੀ ਸੀ
1: ਜੀ,
0: ਉਹ ਗੱਲ ਇਹ ਸੀ ਕਿ ਜੇ ਆਪਾਂ ਬਿਮਾਰੀ ਤੋਂ ਨਾ ਤਾਂ ਜਿਹੜਾ ਹੈਗਾ ਬਿਮਾਰੀ ਤੋਂ ਨਿਕਲ ਕੇ ਤੇ ਬਿਮਾਰੀ ਦੂਰ ਹੋ ਜਾਏ ਤੇ ਤੰਦਰੁਸਤੀ ਮਿਲ ਜਾਏ ਨਾ ਜੀ,
1: ਬਿਲਕੁਲ,
0: ਤੇ ਥੋੜੇ ਚਿਰ ਬਾਅਦ ਜਿਹੜਾ ਹੈਗਾ ਬਿਮਾਰੀ ਭੁੱਲ ਜਾਂਦੀ ਆ, ਤੇ ਜੇ ਬਿਮਾਰੀ ਦੇ ਨਾਲ ਜਿਹੜੀ ਹੈਗੀ ਆ ਉਹ ਕੰਟੀਨਿਊਟੀ ਦੇ ਵਿੱਚ ਥੋੜੀ ਤੰਦਰੁਸਤੀ ਵੀ ਮਿਲੇ, ਉਸ ਬਿਮਾਰੀ ਦੀਆਂ ਦਵਾਈਆਂ ਵੀ ਚੱਲਦੀਆਂ ਰਹਿਣ, ਮੁੜ ਕੇ ਫਿਰ ਜਿਹੜਾ ਹੈਗਾ ਆ ਵੀ ਉਹ ਜਿਹੜਾ ਆ ਉਹ ਚੀਜ਼ ਬਣਦੀ ਨੀ ਤੇ ਬਿਮਾਰੀ ਦਿਮਾਗ ਚੋਂ ਨਿਕਲਦੀ ਨੀ ਜੀ।
1: ਨਾਲੇ ਦੇਖੋ ਸੈਣੀ ਸਾਹਿਬ, ਬਿਮਾਰੀ ਦੇ ਲਾਗੇ ਜੇ ਜਿੱਥੋਂ ਬਿਮਾਰੀ ਲੱਗੀ ਆ ਫਿਰ ਬੰਦਾ ਉਧਰ ਨੂੰ ਮੂੰਹ ਵੀ ਨੀ ਨਾ ਕਰਦਾ, ਉਹ ਤੋਂ ਬਚ ਕੇ ਹੀ ਲੰਘਦਾ ਫਿਰ। ਹੁਣ ਦੇਖੋ ਅੱਗ ਦਾ ਕੰਮ ਹੈਗਾ ਸਾੜਨਾ, ਹੁਣ ਬੱਚਾ ਜਿੱਦ ਕਰਦਾ ਛੋਟਾ, ਮਤਲਬ ਕਿ ਉਹ ਕਹਿੰਦਾ ਕਿ ਮੈਂ ਅੱਗ ਨੂੰ ਫੜਨਾ ਹੈ ਫੜਨਾ ਆਣਾ ਜੀ, ਚਲੋ ਸਮਾਂ ਆ ਜਾਂਦਾ, ਕਈ ਵਾਰੀ ਇਹ ਵੀ ਕਹਿ ਦਿੰਦਾ ਭਾਈ ਜਿੰਨਾ ਚਿਰ ਇਹਨੂੰ ਸੱਟ ਨੀ ਲੱਗਣੀ ਜਾਂ ਇਹਨੂੰ ਹਰਟ ਨੀ ਹੋਣਾ ਨਾ, ਅੱਗ ਦਾ ਅੱਗ ਦੀ ਜਿਹੜੀ ਹੈ ਉਹ ਕਰਦੀ ਕੀ ਹੈ, ਉਹਦੀ ਤਸੀਰ ਕੀ ਹੈ, ਜਾਂ ਉਹ ਮਤਲਬ ਕਿ ਸਾੜ ਦੇਵੇਗੀ, ਉਹਨਾਂ ਚਿਰ ਉਹਨੂੰ ਪਤਾ ਹੀ ਨੀ ਲੱਗਣਾ। ਹੁਣ ਕਿੰਨੀ ਵਾਰੀ 47 ਤੋਂ ਲੈ ਕੇ 92 ਤਾਈਂ ਕਿੰਨੀ ਵਾਰੀ ਆਪਾਂ ਇਸ ਅੱਗ ਦੇ ਵਿੱਚ ਝੋਲਸੇ ਆ ਸੜੇ ਆ, ਪਰ ਫਿਰ ਵੀ ਸਾਨੂੰ ਅਜੇ ਤੱਕ ਅਕਲ ਨਹੀਂ ਆਉਂਦੀ ਵੀ ਹਾਂ ਇਹਦਾ ਕੰਮ ਸਾੜਨਾ ਹੀ ਆ ਜੀ।
0: ਪਰ ਸਭ ਗੱਲ ਏਦਾਂ ਹੈਗੀ ਆ ਜਦੋਂ ਸਿਆਸਤ ਇਸ ਤਰੀਕੇ ਦੇ ਨਾਲ ਹੋਣ ਲੱਗ ਪੈਂਦੀ ਆ ਇਸ ਚੀਜ਼ ਦੇ ਵਿੱਚ
1: ਜੀ,
0: ਤੇ ਫਿਰ ਉਹ ਜਿਹੜਾ ਆ ਅੱਗ ਜਿਹੜੀ ਆ ਉਹ ਜੇ ਤਾਂ ਸਰ ਉਹ ਗੱਲ ਤਾਂ ਇਹ ਕਰ ਰਹੇ ਸੀ ਨਾ ਕਿ ਜੇ ਆਪਾਂ ਪ੍ਰੋਸਪੈਰਿਟੀ ਵੱਲ ਨੂੰ ਵੱਧ ਜਾਂਦੇ ਆ
1: ਜੀ
0: ਤੇ ਆਪਾਂ ਨੂੰ ਜਿਹੜੀ ਹੈਗੀ ਆ ਉਹ ਗਰੀਬੀ ਭੁੱਲ ਜਾਂਦੀ ਆ ਜੀ।
1: ਜੀ
0: ਜੇ ਆਪਾਂ ਜਿਹੜਾ ਹੈਗਾ ਉਸੇ ਗਰੀਬੀ ਦੇ ਨਾਲ ਹੀ ਜਦੋਂ ਜਹਿਦ ਕਰਦੇ ਰਹਿੰਦੇ ਹੈਗੇ ਆ ਤੇ ਫੇਰ ਗਰੀਬੀ ਕਿੱਥੋਂ ਭੁੱਲਦੀ ਆ ਜੀ।
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਇਹ ਜਾਣ ਬੁੱਝ ਕੇ ਇਹ ਜ਼ਖਮ ਖਰੀਦੇ ਜਾਂਦੇ ਆ ਔਰ ਕਰਦਾ ਕੌਣ ਆ ਸਿਆਸਤ ਕਰਦੀ ਆ
1: ਉਹਦੇ ਵਿੱਚ ਸੈਣੀ ਸਾਹਿਬ ਉਹਨਾਂ ਮੀਡੀਆ ਵੀ ਮੈਂ ਦੁਬਾਰਾ ਸੈਣੀ ਸਾਹਿਬ ਇੱਕ ਗੱਲ ਹੋਰ ਨਾਲ ਜੋੜਨਾ ਉਹਦੇ ਵਿੱਚ ਉਹਨਾਂ ਮੀਡੀਆ ਵੀ ਅਸੀਂ ਵੀ ਮੈਂ ਕਹਿੰਦਾ ਆਪਣੇ ਆਪ ਨੂੰ ਵੀ ਮਾਨ ਨਾਲ ਰੱਖ ਕੇ ਚੱਲਾਂਗਾ ਕਿ ਅਸੀਂ ਵੀ ਵੱਧ ਕਸੂਰਵਾਰ ਆ। ਹੁਣ ਦੇਖੋ ਪਿਛਲੇ ਜਦੋਂ ਦੀ ਫਿਲਮ ਆਈ ਆ ਉਦੋਂ ਦਾ ਇੱਕੋ ਹੀ ਮੁੱਦਾ ਚੱਲੀ ਜਾਂਦਾ, ਇੱਕੋ ਹੀ ਮੁੱਦਾ ਘਰੋੜ ਘਰੋੜ ਕੇ ਗੱਲਾਂ ਉਹ ਹੀ ਕਰੀ ਜਾਂਦੇ ਆ। ਉਹ ਚ ਮੀਡੀਆ ਜੇ ਇਸ ਚੀਜ਼ ਨੂੰ ਮਤਲਬ ਕਿ ਗੌਰ ਕਰਨਾ ਹੀ ਛੱਡ ਦੇਵੇ, ਜੋ ਲੀਡਰ ਕਰਦੇ ਆ ਜੋ ਕਰਦੇ ਆ ਕਰੀ ਜਾਣ ਦੋ। ਕਿਸਾਨ ਲੱਗੇ ਹੋਏ ਨੇ, ਹੋਰ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ, ਉਹਨਾਂ ਦੇ ਉੱਤੇ ਗੱਲ ਲਿਆਉਣ ਦੀ ਕੋਸ਼ਿਸ਼ ਕਰੇ ਮੀਡੀਆ। ਕਿਉਂ ਬਾਰ ਬਾਰ ਉਹੀ ਚੀਜ਼ਾਂ ਚੱਕ ਚੱਕ ਕੇ ਪੇਸ਼ ਕਰੀ ਜਾਂਦਾ ਜੀ? ਕਿਉਂ ਫਿਲਮ ਦੇ ਦੁਆਲੇ ਹੀ ਹਫ਼ਤਾ ਹੋ ਗਿਆ, ਡੇਢ ਹਫ਼ਤਾ ਲੱਗੇ ਹੋਏ ਆ
0: ਸਰ? ਮੀਡੀਆ ਦਾ ਨਾ ਜੀ ਵਾਸਟ ਬਹੁਤ ਹੋ ਗਿਆ ਜੀ, ਪਤਾ ਨੀ ਕਿੰਨੀ ਕੁ ਅਣਗਿਣਤ ਯੂਟਿਊਬਰ ਚੈਨਲ ਯੂਟਿਊਬ ਚੈਨਲ ਹੈਗੇ ਆ, ਅਣਗਿਣਤ ਪਲੇਟਫਾਰਮ ਹੈਗੇ ਆ। ਉਹਨਾਂ ਨੂੰ ਚਾਹੀਦਾ ਮਸਾਲਾ, ਮਸਾਲਾ ਕਿੱਥੋਂ ਲੱਭਦਾ? ਉਹ ਸੈਂਟੀਮੈਂਟ ਦੇਖਦੇ ਪਬਲਿਕ ਦਾ ਜੀ। ਤੁਸੀਂ ਸਿਆਣੀਆਂ ਗੱਲਾਂ ਕਰੋ, ਤੁਹਾਨੂੰ ਦੇਖਣ ਵਾਲੇ ਦਸ ਨਹੀਂ ਹੋਣਗੇ ਜੀ। ਤੁਸੀਂ ਇਹੋ ਜਿਹਾ ਬਰਨਿੰਗ ਟੌਪਿਕ ਜਿਹੜਾ ਚੱਕ ਲਓ ਤੇ ਤੁਹਾਨੂੰ 100 ਬੰਦਾ ਜਿਹੜਾ ਹੈਗਾ ਸੁਣਨ ਵਾਸਤੇ ਤਿਆਰ ਹੋ ਜਾਊਗਾ ਜੀ।
1: ਬਿਲਕੁਲ ਜੀ।
0: ਸੋ ਮੀਡੀਆ ਨੇ ਤਾਂ ਆਪਣਾ ਜਿਹੜਾ ਹੈਗਾ ਆ ਜੀ ਉਹਨਾਂ ਨੇ ਦੇਖਣਾ ਕਿ ਵੱਧ ਤੋਂ ਵੱਧ ਸਾਨੂੰ ਕਿੰਨੇ ਕਿਉਂ ਜਿਹੜੇ ਬੰਦੇ ਜਿਹੜੀ ਆ ਗੈਦਰਿੰਗ ਸਾਡੀ ਕਿੱਦਾਂ ਹੋਵੇ, ਸਾਡੀ ਵੱਧ ਤੋਂ ਵੱਧ ਕਿੰਨੇ ਬੰਦੇ ਲਿਸਨਰ ਹੋਣ। ਉਹਨਾਂ ਨੇ ਤਾਂ ਉਦਾਂ ਦਾ ਟੇਸਟ ਜਿੱਦਾਂ ਦਾ ਲੋਕਾਂ ਦਾ ਹੁੰਦਾ ਹੈ ਜੀ, ਲੋਕਾਂ ਨੂੰ ਐਜੂਕੇਟ ਹੋਣਾ ਪਊਗਾ ਜੀ।
1: ਜੀ
0: ਲੋਕਾਂ ਨੂੰ ਇਹ ਚੀਜ਼ਾਂ ਰਿਜੈਕਟ ਕਰਨੀਆਂ ਪੈਣਗੀਆਂ।
1: ਪਰ ਉਹਦੇ ਵਿੱਚ
0: ਜਦੋਂ ਰਿਜੈਕਟ ਕਰਨਗੇ ਮੀਡੀਆ ਆਪਣੇ ਆਪ ਨਹੀਂ ਦਿਖਾਊਗਾ।
1: ਸੈਣੀ ਸਾਹਿਬ ਆਪਾਂ ਕਹਿ ਤਾਂ ਦਿੰਦੇ ਕਿ ਨਿੱਜ ਭਰੂ ਹੋ ਗਿਆ, ਸਿਆਸੀ ਪਾਰਟੀਆਂ ਦੇ ਨਿੱਜ ਭਰੂ ਹੋ ਗਿਆ, ਲੋਕਾਂ ਦੇ ਉੱਤੇ ਆਪਣਾ ਨਿੱਜ ਭਰੂ ਹੋ ਗਿਆ, ਪਰ ਮੀਡੀਆ ਦੇ ਉੱਤੇ ਆਪਣਾ ਨਿੱਜ ਭਰੂ ਨਹੀਂ ਗਾ ਜੀ।
0: ਸਾਰੇ ਭਰੇ ਸਾਹਿਬ ਇਸ ਹਮਾਮ ਚ ਸਾਰੇ ਹੀ ਨੰਗੇ ਆ। ਇਹਦੇ ਵਿੱਚ ਮੈਂ ਮਤਲਬ ਕਿਸੇ ਨੂੰ ਨਹੀਂ ਆਪਾਂ ਸਪੇਅਰ ਕੀਤਾ ਜਾ ਸਕਦਾ, ਬਟ ਜਿਹੜਾ ਹੈਗਾ ਆ ਵੀ ਸਿਆਸਤ ਦੇਖੋ ਨਾ ਕਿੱਦਾਂ, ਅੱਜ ਮੀਡੀਆ ਵੀ ਉਹ ਕੁਛ ਨੀ ਕਰ ਸਕਿਆ ਜਿਹੜਾ ਅੱਜ ਰਵਨੀਤ ਬਿੱਟੂ ਕਰ ਰਿਹਾ ਹੈਗਾ ਜੀ।
1: ਜੀ
0: ਹਾਂਜੀ, ਉਹ ਦੇਖੋ ਹੁਣ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਤੁਸੀਂ ਖਬਰ ਕੀਤੀ ਹੈਗੀ ਆ, ਉਹ ਟਰੁੱਥ ਕਮਿਸ਼ਨ ਬਣਾਉਣ ਲੱਗ ਪਏ ਆ ਜੀ।
1: ਉਹ ਤਾਂ ਸਿੱਧੀ ਸਿਆਸਤ ਕੀ ਕਰੋਗੇ ਫਿਰ? ਅਕਾਲੀ ਦਲ ਦੀ ਗੱਲ ਕਰਨ ਲੱਗ ਗਿਆ ਜੀ ਉਹਨਾਂ ਦੇ ਸਮਿਆਂ ਦੀ। ਉਹਨਾਂ ਨੇ
0: ਸਰ ਕੀ ਕਰੋਗੇ ਇਹੋ ਚੀਜ਼ਾਂ ਜਿਹੜੀਆਂ ਆ ਕੁਰੇਦ ਕੇ ਕੀ ਕਰੋਗੇ ਤੁਸੀਂ? ਟਾਈਮ ਸਿਰ ਤੁਸੀਂ ਜਿਹੜਾ ਜਾਗ ਨਹੀਂ ਸਕੇ, ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਪਨਿਸ਼ ਕਰਨਾ ਸੀਗਾ ਉਹ ਬੰਦੇ ਜਿਹੜੇ ਹੈਗੇ ਆ ਤੁਹਾਡੇ ਕੋਲੋਂ ਬੇਲ ਲੈ ਕੇ ਪਤਾ ਹੀ ਨੀ ਕਿੱਥੇ ਚੱਲ ਗਏ ਜੀ, ਗਲਤ ਐਡਰੈਸ ਦੇ ਕੇ
1: ਜੀ,
0: ਹਾਂਜੀ ਉਹ ਲੱਭ ਨਹੀਂ ਰਹੇ ਜੀ।
1: ਨਾਲੇ ਦੇਖੋ ਉਹਨਾਂ ਦਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਲੱਗ ਰਿਹਾ ਕਿ ਆਹ ਭਾਈ ਤੁਸੀਂ ਇਹਨਾਂ ਨੂੰ ਮਤਲਬ ਕਿ ਕਿੱਥੇ ਛੱਡਿਆ ਜਾਂ ਕਿੱਦਾਂ ਕੀਤਾ, ਇਸ ਹਕੂਮਤ ਦੇ ਦੌਰਾਨ ਹੋਇਆ ਸਾਰਾ ਕੁਝ, ਤਾਂ ਉਹ ਨਹੀਂ ਮੰਨ ਰਹੇ, ਕਹਿੰਦੇ ਕਿ ਅਸੀਂ ਤਾਂ ਕੀਤਾ ਹੀ ਕੁਛ ਨਹੀਂ ਗਾ ਜੀ, ਨਾ ਸਾਨੂੰ ਲੈਟਰ ਆਇਆ ਨਾ ਅਸੀਂ ਸਾਈਨ ਕੀਤੇ ਆ। ਤੇ ਫਿਰ ਕਰ ਕੌਣ ਗਿਆ ਜੀ? ਹਕੂਮਤ ਕਰ ਕੌਣ ਰਿਹਾ ਪੰਜਾਬ ਦੇ ਵਿੱਚ ਜੀ?
0: ਸਰ ਵੱਡੀ ਗੱਲ ਤਾਂ ਇਹ ਹੈਗੀ ਆ ਜੀ, ਇਹ ਅਗਸਤ 2022 ਦੇ ਵਿੱਚ ਜਿਹੜਾ ਹੈਗਾ ਆ ਉਹ ਗਿਆ ਜੀ ਨਿਕਲ ਕੇ। ਪਹਿਲਾਂ ਉਹ ਤੋਂ ਪਹਿਲਾਂ ਰੰਧਾਵਾ ਸਾਹਿਬ ਸੀਗੇ ਜੇਲ੍ਹ ਮੰਤਰੀ, ਉਹਨਾਂ ਕੋਲ ਵੀ ਫਾਈਲ ਆਈ ਸੀ ਤੇ ਉਹਨਾਂ ਨੇ ਇਹ ਕੇਸ ਰਿਜੈਕਟ ਕਰ ਦਿੱਤਾ ਸੀ
1: ਕਾਂਗਰਸ ਵਾਲਿਆਂ ਜੀ। ਜੀ
0: ਹਾਂਜੀ, ਕਾਂਗਰਸ ਵਾਲਿਆਂ ਕੋ ਉਹ ਇਸ ਕਰਕੇ ਉਹਨਾਂ ਨੂੰ ਇਸ ਫੈਕਟਸ ਐਂਡ ਫਿਗਰਸ ਸਾਰੇ ਬਾਈ ਮਤਲਬ ਜਿਹੜਾ ਹੈਗਾ ਆ ਉਹਨਾਂ ਨੂੰ ਜ਼ਬਾਨੀ ਯਾਦ ਆ ਜੀ।
1: ਜੀ
0: ਤੇ ਉਹਨਾਂ ਨੇ ਇਸ ਚੀਜ਼ ਦੇ ਬਾਰੇ ਦੱਸਿਆ ਵੀ ਇਹਦੇ ਵਿੱਚ ਜਿਹੜਾ ਆ ਦੋ ਸਜਾਵਾਂ ਹੋਈਆਂ ਸੀ ਜਸਪਾਲ ਸਿੰਘ ਨੂੰ, ਇੱਕ ਉਮਰ ਕੈਦ ਸੀ, ਇੱਕ ਕੇਸ ਚ 5 ਸਾਲ ਦੀ ਸਜ਼ਾ ਸੀ। ਉਹਨਾਂ ਨੇ ਇਸ ਚੀਜ਼ ਨੂੰ ਵੀ ਟੈਕਨੀਕਲੀ ਵੀ ਇਹ ਕੋਰਟ ਹੀ ਤੈਅ ਕਰੇ ਕਿ ਇਹ ਸਜ਼ਾਵਾਂ ਇਕੱਠੀਆਂ ਚੱਲਣੀਆਂ ਆ ਜਾਂ ਅਲੱਗ ਅਲੱਗ ਚੱਲਣੀਆਂ ਆ। ਇੱਕ ਕੇਸ ਦੇ ਵਿੱਚ ਤਾਂ ਤੁਸੀਂ ਉਹਨੂੰ ਪਾਰਡਨ ਕਰ ਸਕਦੇ ਆ ਤੇ ਦੂਜੇ ਕੇਸ ਦੇ ਵਿੱਚ ਜਦੋਂ ਦੋ ਕੇਸ ਹੋਣ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਕੋਰਟ ਹੀ ਡਿਸਾਈਡ ਕਰ ਸਕਦੀ ਆ
1: ਜੀ,
0: ਵੀ ਸਾਨੂੰ ਕੋਈ ਸਪੈਸਿਫਿਕ ਆਰਡਰ ਨਹੀਂ ਹੈਗਾ ਜੀ ਕਿ ਇਹ ਸਜ਼ਾਵਾਂ ਇਕੱਠੀਆਂ ਚੱਲਣੀਆਂ ਜਾਂ ਇਹ ਤੋਂ ਬਾਅਦ ਚੱਲਣੀ ਹੈ ਜੀ। ਤੁਸੀਂ ਇੱਕ ਸਜ਼ਾ ਮਾਫ ਕਰਦੇ ਹੈਗੇ ਤੇ ਉਹ ਤੋਂ ਅੱਗੇ ਕੰਟੀਨਿਊਟੀ ਦੇ ਵਿੱਚ ਦੂਜੀ ਚੱਲ ਪੈਂਦੀ ਹੈ
1: ਜੀ। ਬਿਲਕੁਲ ਹੈ ਜੀ।
0: ਜੇ 5 ਸਾਲ ਵਾਲੀ ਸਜ਼ਾ ਵੀ ਉਮਰ ਕੈਦ ਦੀ ਸਜ਼ਾ ਦੇ ਬਰਾਬਰ ਚੱਲਣੀ ਹੈਗੀ ਆ ਤੇ ਜਾਂ 5 ਸਾਲ ਦੀ ਚੱਲ ਕੇ ਤੇ ਫੇਰ ਉਮਰ ਕੈਦ ਚੱਲਣੀ ਹੈਗੀ ਆ, ਉਹ ਕਿਸ ਤਰੀਕੇ ਨਾਲ ਚੱਲਣੀ ਆ ਜੀ?
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਉਹਨਾਂ ਨੇ ਟੈਕਨੀਕਲ ਕਰਕੇ ਵੀ ਕੋਰਟ ਤੋਂ ਕਲੈਰਿਟੀ ਜਦ ਤੱਕ ਨਹੀਂ ਆਉਂਦੀ ਕੋਰਟ ਹੀ ਜਿਹੜੇ ਹੈਗੇ ਆ ਇਸ ਚੀਜ਼ ਦੇ ਉੱਤੇ ਕਰੇਗੀ। ਤੇ ਹੁਣ ਬਾਅਦ ਦੇ ਵਿੱਚ ਅਗਸਤ 2022 ਦੇ ਵਿੱਚ ਜਿਹੜਾ ਆ ਉਹਨਾਂ ਨੇ ਦੱਸਿਆ ਜੀ ਫਰਵਰੀ ਦੇ ਵਿੱਚ ਪਹਿਲਾਂ ਜਿਹੜਾ ਹੈਗਾ ਏ ਡੀ ਜੀ ਪੀ ਨੇ ਫਾਈਲ ਮੂਵ ਕੀਤੀ ਹੈਗੀ ਆ ਜੀ ਤੇ ਉਹ ਤੋਂ ਬਾਅਦ ਜਿਹੜਾ ਆ ਵੀ ਇਹ ਅਗਸਤ ਦੇ 2022 ਦੇ ਵਿੱਚ ਇਹ ਉਹ ਬੇਲ ਲੈ ਕੇ ਗਿਆ ਆ, ਅਗਸਤ ਦੇ ਵਿੱਚ ਉਹਦੀ ਮਨਜ਼ੂਰ ਹੋਈ ਆ ਜੀ ਇਹ।
1: ਜੀ
0: ਸੋ ਇਸ ਕਰਕੇ ਜਿਹੜਾ ਆ ਉਹਦੇ ਵਿੱਚ ਕੋਰਟ ਨੇ ਇਹ ਗੱਲ ਕਹੀ ਸੀ, ਹਾਈ ਕੋਰਟ ਨੇ, ਵੀ ਜੇ ਗਵਰਨਰ ਜਿਹੜਾ ਹੈਗਾ ਆ 3 ਮਹੀਨੇ ਦੇ ਵਿੱਚ ਡਿਸਾਈਡ ਨਹੀਂ ਕਰਦਾ ਤੇ ਇਹਨੂੰ ਬੇਲ ਦੇ ਦਿੱਤੀ ਜਾਵੇ ਜੀ,
1: ਜੀ
0: ਉਹ ਸਾਰਾ ਕੁਛ ਜਿਹੜਾ ਹੈਗਾ ਆ ਇਹ ਆਪਣੀ ਲਾਇਬਿਲਿਟੀ ਤੋਂ ਮੁਕਰ ਨਹੀਂ ਸਕਦੇ।
1: ਜੀ
0: ਤੇ ਜਦੋਂ ਹੋਇਆ ਹੀ ਇਹਨਾਂ ਦੇ ਟਿਨਿਓਰ ਚ ਆ, ਫੇਰ
1: ਜੀ
0: ਕਿਸੇ ਨੇ ਚੈੱਕ ਨਹੀਂ ਕੀਤਾ ਜੀ,
1: ਜੀ
0: ਆਖਰ ਤਾਂ ਪੁਲਿਸ ਵਾਲੇ ਕੋਈ ਨਾ ਸਰ ਪੁਲਿਸ ਵਾਲਿਆਂ ਦੀ ਫੇਵਰ ਕਰਦੇ ਹੀ ਹੁੰਦੇ ਹੈਗੇ ਜੀ, ਫੜਨਾ ਕਿ ਸੀ ਪੁਲਿਸ ਨੇ ਫੜਨਾ ਸੀ ਜੀ,
1: ਬਿਲਕੁਲ
0: ਇਹਨਾਂ ਦੀਆਂ ਤੇ ਜੇਲਾਂ ਵੀ ਜਿਹੜੀਆਂ ਉਹ ਓਪਨ ਜੇਲਾਂ ਹੁੰਦੀਆਂ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਮਾਮਲੇ ਨੂੰ ਹੁਣ ਜਿਹੜਾ ਆ ਉਹ ਟਰੁੱਥ ਕਮਿਸ਼ਨ ਬਣਾ ਕੇ ਉਹਨੂੰ ਕਰੀਦੀ ਜਾਣਾ ਜੀ, ਮੁੜ ਕੇ
1: ਜੀ
0: ਗਵਾਹ ਆ ਜਾਣਗੇ ਉਹੋ ਹੀ ਚੱਲੀ ਜਾਏਗਾ। ਸਰ ਗੱਲ ਤਾਂ ਚਾਹੀਦੀ ਹੈਗੀ ਇਸ ਵੇਲੇ ਵੀ ਪੰਜਾਬ ਦੇ ਵਿੱਚ ਭਾਈ ਬੇਰੁਜ਼ਗਾਰੀ ਇੰਨੀ ਵੱਧ ਗਈ ਆ ਜੀ,
1: ਜੀ
0: ਬੱਚੇ ਜਿਹੜੇ ਆ ਉਹ ਤੁਸੀਂ ਉਹ ਦੁਮਾਲੇ ਬੰਨਣ ਲਾ ਲਏ ਆ ਜੀ,
1: ਜੀ
0: ਹਾਂਜੀ ਉਹ ਦੁਮਾਲੇ ਸਜਾਓ ਜੀ, ਤੁਸੀਂ ਜਿਹੜਾ ਆ ਉਹਨਾਂ ਨੂੰ ਕੋਈ ਟੈਕਨੀਕਲ ਐਜੂਕੇਸ਼ਨ ਦੇ ਦਿਓ ਉਹਦੇ ਵਿੱਚ ਜਿਹੜਾ ਆ, ਮੈਂ ਨੀ ਕਹਿੰਦਾ ਹੈਗਾ ਆ ਵੀ ਉਹ ਮਾੜੀ ਚੀਜ਼ ਆ,
1: ਜੀ
0: ਉਹ ਠੀਕ ਆ ਜੀ, ਉਹ ਸੈਕੰਡਰੀ ਚੀਜ਼ਾਂ ਹੋਣੀਆਂ ਚਾਹੀਦੀਆਂ, ਜਿਹੜੀਆਂ ਸੈਕੰਡਰੀ ਚੀਜ਼ਾਂ ਹੁੰਦੀਆਂ ਉਹ ਸਾਡੀਆਂ ਪ੍ਰਾਇਓਰਟੀ ਬਣ ਜਾਂਦੀਆਂ ਜੀ।
1: ਬਿਲਕੁਲ ਜੀ ਬਿਲਕੁਲ,
0: ਅਸੀਂ ਬੱਚਿਆਂ ਨੂੰ ਬਣਾਉਣਾ ਕੀ ਚਾਹੁੰਦੇ ਹੈਗੇ ਜੀ, ਉਹਨਾਂ ਨੂੰ ਪੈਰਾਂ ਤੇ ਤਾਂ ਖੜੇ ਕਰ ਲਓ, ਉਹਨਾਂ ਦੇ ਹੱਥ ਚ
1: ਜੀ
0: ਹੁਨਰ ਤਾਂ ਦੇ ਲਓ ਜੀ।
1: ਬਿਲਕੁਲ
0: ਪੰਜਾਬ ਦੇ ਵਿੱਚ ਸਰ ਟੇਲੈਂਟ ਜਿਹੜਾ ਹੈਗਾ ਆ ਬਿਲਕੁਲ ਖਤਮ ਹੋ ਰਿਹਾ ਹੈਗਾ ਜੀ,
1: ਜੀ
0: ਫੇਰ ਪ੍ਰਵਾਸੀ ਸਾਡੇ ਇੱਥੇ ਆ ਕੇ ਜਿਹੜਾ ਆ ਇਹ ਕਮਾਈਆਂ ਕਰਕੇ ਜਾਇਦਾਦਾਂ ਖਰੀਦ ਰਹੇ ਆ, ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਘੁੰਮ ਰਿਹਾ ਜੀ,
1: ਜੀ
0: ਕਿਉਂ ਵੀ ਆਰ ਨੋਟ ਟੈਕਨੀਕਲੀ ਸਾਊਂਡ,
1: ਜੀ
0: ਸਾਨੂੰ ਨਾ ਸਾਡੇ ਕੋਈ ਵੋਕੇਸ਼ਨਲ ਕੋਰਸ ਆ ਨਾ ਸਾਡੀ ਐਜੂਕੇਸ਼ਨ ਦੇ ਵਿੱਚ ਕੋਈ ਸੁਧਾਰ ਹੋ ਰਿਹਾ ਜੀ, ਵੀ ਏਦਾਂ ਦੇ ਕੋਈ ਛੋਟੇ ਮੋਟੇ ਕੋਰਸ ਜਿਹੜੇ ਆ ਜਿਹਦੇ ਨਾਲ ਬੱਚਾ ਜਿਹੜਾ ਆ ਕੋਈ ਆਪਣਾ 100-200 ਰੁਪਇਆ ਹੀ ਘਰ ਲਿਆਉਣ ਜੋਗਾ ਹੋ ਜਾਏ, ਜਿਹਦੇ ਨਾਲ ਆਪਣੀ ਰੋਟੀ ਕਮਾਉਣ ਜੋਗਾ ਹੀ ਹੋ ਜਾਏ।
1: ਬਿਲਕੁਲ,
0: ਡਿਗਰੀਆਂ ਦੀਆਂ ਅਸੀਂ ਪੰਡਾਂ ਦੀਆਂ ਪੰਡਾਂ ਬੰਨ ਕੇ ਸਿਰ ਤੇ ਚੱਕੀਆਂ ਆਈਆਂ ਜੀ,
1: ਜੀ
0: ਸੋ ਫੇਰ ਫਰਸਟ੍ਰੇਟ ਹੁੰਦੇ ਹੈਗੇ ਆ, ਤੇ ਫੇਰ ਅੱਜ ਵਾਲਾ ਇੰਸੀਡੈਂਟ ਜਿਹੜਾ ਹੋਇਆ ਜੀ,
1: ਜੀ
0: ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਜੀ, ਇੱਕ ਵਕੀਲ ਨੇ ਵੋਕੇਸ਼ਨ ਜੱਜ ਜਿਹੜੇ ਹੈਗੇ ਸੀ ਡਬਲ ਬੈਂਚ ਬੈਠੀ ਹੋਈ ਸੀ ਜੀ,
1: ਹਾਂਜੀ
0: ਉਹਨੇ ਜਿਹੜਾ ਆ ਉਹ ਤੇ ਉਹਨੇ ਜਿਹੜਾ ਆ ਜੱਜਾਂ ਨੂੰ ਅਡਰੈਸ ਕੀਤਾ, ਜਿੱਦਾਂ ਅਸੀਂ ਮੀ ਲੋਰਡ ਕਹਿੰਦੇ ਹੈਗੇ ਆ ਜਾਂ ਮਤਲਬ ਅਸੀਂ ਸਰ ਕਹਿੰਦੇ ਆ ਰਿਸਪੈਕਟਫੁਲੀ ਬੁਲਾਉਂਦੇ ਆ, ਉਹ ਕਹਿੰਦਾ ਜੁਡੀਸ਼ੀਅਲ ਸਰਵੈਂਟਸ ਹੈਂਜੀ, ਇਸ ਤਰੀਕੇ ਨਾਲ ਉਹਨੇ ਅਡਰੈਸ ਕਰਕੇ ਤੇ ਉਹ ਪਿੱਛੋਂ ਉਹਦੇ 2-3 ਜਗ੍ਹਾ ਤੋਂ ਕੇਸ ਖਾਰਜ ਹੋਇਆ, ਅਸੀਂ ਮੁੜ ਕੇ ਉਹਨੇ ਫਾਈਲ ਜਿਹੜੀ ਆ ਚੱਕ ਕੇ ਉੱਪਰ ਕਾਗਜ਼ ਮਾਰੇ ਵੀ ਆਹ ਕਾਗਜ਼ਾਂ 'ਚ ਸਭ ਕੁਛ ਲਿਖਿਆ ਆ
1: ਹੈਂਜੀ।
0: ਉਹ ਜਦੋਂ ਉੱਥੇ ਉਹ ਸਟਨ ਰਹਿ ਗਿਆ ਤੇ ਨਾਲ ਉਹਨੇ ਚੀਫ ਜਸਟਿਸ ਦਾ ਨਾਂ ਲੈ ਕੇ ਤੇ ਉਹਨੂੰ ਗੰਦੀ ਗਾਲ ਮਾਂ ਦੀ ਕੱਢੀ
1: ਜੀ
0: ਹੈਂਜੀ, ਮੁੜ ਕੇ ਜਿਹੜਾ ਹੈਗਾ ਚਲੋ ਉਹਨੂੰ ਫੜ ਲਿਆ। ਉਹ ਤੋਂ ਬਾਅਦ ਉਹ ਬੈਂਚ ਨੇ ਤਾਂ 1-2 ਵਾਰੀ ਇੰਟਰਪਟ ਕਰਨ ਦੀ ਕੋਸ਼ਿਸ਼ ਕੀਤੀ ਵੀ ਤੂੰ ਕਹਿ ਕੀ ਰਿਹਾ ਆ ਤੇ ਕਹਿਣਾ ਕੀ ਚਾਹੁੰਦਾ ਹੈਗਾ ਆ ਜੀ, ਉਹ ਮੁੜ ਕੇ ਉਹਨੂੰ ਫੜਿਆ ਜੀ। ਜੱਜਾਂ ਨੇ ਆਪਣੀ ਇੱਜ਼ਤ ਦੇ ਮਾਰਿਆਂ ਨੇ ਉਹਨੂੰ ਕੰਟੈਂਪਟ ਦਾ ਨੋਟਿਸ ਨਹੀਂ ਦਿੱਤਾ, ਉਹ ਕਹਿ ਤਾ ਵੀ ਇਹ ਫਰਸਟ੍ਰੇਟਿਡ ਹੈਗਾ ਆ, ਬਾਕੀ ਇਹਦੀ ਅਸੀਂ ਕੇਸ ਪੜ ਲਿਆ ਆ ਸਾਰਾ, ਵੀ ਕੇਸ ਦੇ ਵਿੱਚ ਜਿਹੜਾ ਆ ਥੱਲੇ ਕੁਥੱਲੀਆਂ ਕੋਰਟਾਂ ਨੇ ਜਿਹੜਾ ਫੈਸਲਾ ਕੀਤਾ ਬਿਲਕੁਲ ਠੀਕ ਕੀਤਾ, ਤੇ ਕੇਸ ਇਹਦਾ ਬਣਦਾ ਨੀ ਹੈਗਾ ਮੈਰਿਟ ਤੇ, ਉਹ ਤਾਂ ਰਿਲੀਫ ਨਹੀਂ ਉਹਨੂੰ ਦਿੱਤੀ। ਬਟ ਜਦੋਂ ਕੋਰਟ ਨੂੰ ਪੁੱਛਿਆ ਗਿਆ ਕਿ ਵਟਸ ਅਬਾਊਟ ਦਾ ਕੰਟੈਂਪਟ, ਉਹ ਕਹਿੰਦੇ ਹੀ ਜਿਹੜਾ ਫਰਸਟ੍ਰੇਟਿਡ ਐਂਡ ਵੀ ਹੈਵ ਸੈਂਥੀ ਵਿਦ ਹਿਮ ਹੈਂਜੀ, ਜੇ ਫਰਸਟ੍ਰੇਟਿਡ ਆ ਤੁਹਾਨੂੰ ਸਹਿਮਤੀ ਹੈਗੀ ਆ ਤੇ ਫਰਸਟ੍ਰੇਟ ਹੋਇਆ ਕਿਉਂ ਉਹਦਾ ਵੀ ਕਾਰਨ ਜਾਣ ਲੈਂਦੇ, ਉਹਨੂੰ ਬਿਠਾ ਕੇ ਪੁੱਛ ਲੈਂਦਾ ਬੇਟਾ ਵੀ ਤੂੰ ਏਦਾਂ ਕਿਉਂ ਕੀਤਾ
1: ਜੀ
0: ਹੈਂਜੀ। ਆਖਰ ਉਹ ਐਡਵੋਕੇਟ ਹੈਗਾ ਸੀਗਾ, ਉਹ ਕਹਿੰਦਾ ਸੀ ਵੀ ਆਈ ਐਮ ਐਜ਼ ਏ ਪਟੀਸ਼ਨਰ, ਉਹ ਮਤਲਬ ਲਾ ਗ੍ਰੈਜੂਏਟ ਹੋਊਗਾ ਪਟੀਸ਼ਨਰ ਹੋਊਗਾ ਉਹਦਾ ਆਪਣਾ ਕੇਸ ਹੋਊਗਾ, ਉਹਨੂੰ ਨਹੀਂ ਰਿਲੀਫ ਮਿਲੀ ਵੀ ਆਇਆ ਉਹ ਤੁਹਾਡੇ ਜੁਡੀਸ਼ੀਅਲ ਸਿਸਟਮ ਤੋਂ ਤੰਗ ਹੈਗਾ ਸੀ ਕਿ ਅਗਲੇ ਬੰਦੇ ਨੇ ਤੁਹਾਨੂੰ ਚੀਫ ਜਸਟਿਸ ਨੂੰ ਗਾਲ ਕੱਢ ਕੇ ਗਿਆ ਕੋਰਟ ਦੇ ਵਿੱਚ
1: ਜੀ,
0: ਔਰ ਤੁਹਾਨੂੰ ਇਹ ਮਾਫ਼ ਇਸ ਕਰਕੇ ਕਰਨਾ ਪਿਆ ਕਿ ਅੱਜ ਤੋਂ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਆ 20-25 ਸਾਲ ਪਹਿਲਾਂ ਦੀ ਗੱਲ ਹੈਗੀ ਆ ਜੀ, ਇੱਕ ਜੱਜ ਦੇ ਉੱਤੇ ਜੁੱਤੀ ਸੁੱਟ ਦਿੱਤੀ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਫਿਰ ਜਿਹੜਾ ਹੈਗਾ ਆ ਉਹਨੂੰ ਕੰਟੈਂਪਟ ਨੋਟਿਸ ਦਿੱਤਾ ਸੀ, ਤੇ ਦੇਸ਼ ਦੇ ਵਿੱਚ ਇੱਕ ਮੂਵਮੈਂਟ ਉਹਦੇ ਹੱਕ ਦੇ ਵਿੱਚ ਬੰਦੇ ਦੇ ਚੱਲਣ ਲੱਗ ਪਈ ਸੀ। ਸੋ ਇਸ ਕਰਕੇ ਇਹਨਾਂ ਨੇ ਇਸ ਚੀਜ਼ ਨੂੰ ਸਿਚੁਏਸ਼ਨ ਨੂੰ ਅੱਜ ਕੱਲ ਲਾਈਵ ਚੱਲਦਾ ਆ ਜੀ
1: ਜੀ,
0: ਤੇ ਚੀਫ ਜਸਟਿਸ ਸਾਹਿਬ ਦਾ ਦੇਖੋ ਸੁਪਰੀਮ ਕੋਰਟ ਦਾ ਵੀ ਜਿਹੜਾ ਆ ਵੀ ਇੱਕ ਇਸੇ ਕਰਕੇ ਬਣਿਆ ਆ ਹੈਗਾ ਆ ਜੀ, ਕਿ ਜਦੋਂ ਉੱਥੇ ਬੰਦਾ ਕਦੋਂ ਜਾਂਦਾ ਆ ਜਦੋਂ ਉਹਨੂੰ ਸਰਕਾਰ ਤੋਂ ਧੱਕਾ ਹੁੰਦਾ ਜਾਂ ਸਰਕਾਰ ਤੋਂ ਰਿਲੀਫ ਨਹੀਂ ਮਿਲਦੀ
1: ਜੀ,
0: ਜਾਂ ਐਗਜ਼ੈਕਟਿਵ ਇੰਸਟੀਟਿਊਸ਼ਨ ਜਿਹੜੀਆਂ ਕੰਮ ਨਹੀਂ ਸਹੀ ਕਰਦੀਆਂ ਤੇ ਬੰਦਾ ਕੋਰਟ ਚ ਜਾਂਦਾ, ਉਹਨੂੰ ਬਾਹਰੋਂ ਇਨਸਾਫ਼ ਨਹੀਂ ਮਿਲਦਾ, ਅਗਲਾ ਕਹਿੰਦਾ ਮੈਂ ਕੋਰਟ ਚ ਜਾਣਾ ਜੀ
1: ਜੀ,
0: ਤੇ ਜਦੋਂ ਕੋਰਟ ਹੀ ਤੁਹਾਨੂੰ ਪਤਾ ਹੋਵੇ ਕਿ ਸਰਕਾਰ ਏ ਟੀਮ ਆ ਤੇ ਕੋਰਟ ਬੀ ਟੀਮ ਆ, ਤੇ ਫਿਰ ਜਿਹੜਾ ਹੈਗਾ ਆ ਇੱਕ ਪਬਲਿਕ ਪਰਸੈਪਸ਼ਨ ਹੁੰਦੀ ਹੈ, ਜਦੋਂ ਪਬਲਿਕ ਦੇ ਵਿੱਚ ਇਹ ਚੀਜ਼ ਚੱਲ ਜਾਂਦੀ ਹੈਗੀ ਤੇ ਲੋਕਾਂ ਦਾ ਫੇਥ ਫਿਰ ਜੁਡੀਸ਼ਰੀ ਤੋਂ ਵੀ ਘੱਟ ਜਾਂਦਾ।
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਆ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਬਹੁਤ ਜ਼ਰੂਰੀ ਆ,
1: ਜੀ
0: ਉਹਨਾਂ ਦੇ ਹੱਥਾਂ ਚ ਹੁਨਰ ਹੋਊਗਾ ਤੇ ਉਹ ਮੁੱਦੇ ਤਾਂ ਪੰਜਾਬ ਦੇ ਇਹ ਆ ਜੀ।
1: ਬਿਲਕੁਲ
0: ਅੱਜ ਸ਼ੈਲੀ ਵੀਰ ਜੀ ਲਿਖਦੇ ਪਏ ਆ ਥੱਲੇ ਜੀ ਵੀ ਹਾਂ ਜੀ ਵੀ ਬਜਟ ਘਾਟਾ ਜਿਹੜਾ ਆ 800% ਵੱਧ ਗਿਆ ਹੈਗਾ ਆ, ਤੇ ਭੱਤੇ ਤਾਂ ਉਹੀ ਆ ਸਰਕਾਰੀ ਮੁਲਾਜ਼ਮਾਂ ਦੇ।
1: ਬਿਲਕੁਲ ਹੈ ਜੀ।
0: ਤੇ ਮੈਂ ਉਹਨਾਂ ਨੂੰ ਥੱਲੇ ਜਵਾਬ ਦਿੱਤਾ ਹੈਗਾ ਆ ਵੀ ਭਾਈ ਤੁਹਾਡਾ ਜਿਹੜਾ ਆ ਵਿਸ਼ਵ ਗੁਰੂ ਦਾ ਪ੍ਰਧਾਨ ਸੇਵਕ ਆ, ਉਹ ਤਾਂ ਰੋਜ਼ ਜਹਾਜ਼ ਚੜਿਆ ਰਹਿੰਦਾ
1: ਬਿਲਕੁਲ
0: ਹੈ ਜੀ
1: ਜੀ।
0: ਉਹ ਪਤਾ ਹੀ ਨੀ ਕਿਹੜੇ ਸਨਮਾਨ ਲਈ ਜਾਂਦਾ ਹੈ, ਨਾਗਰਿਕ ਸਨਮਾਨ ਫਲਾਣੇ ਦੇਸ਼ ਦਾ ਸਰਵਉੱਚ ਸਨਮਾਨ, ਆਖਿਰ ਕੀਤਾ ਕੀ ਹੈ ਬਈ ਹਿੰਦੁਸਤਾਨ ਨੇ?
1: ਸੈਣੀ ਸਾਹਿਬ ਉਹ
0: ਔਰ
1: ਕੱਲੇ ਨੂੰ ਜਾਂਦਾ ਜੀ, ਹੋਰ ਕਿਸੇ ਨੂੰ ਹੋਰ ਕਹੇ ਹੈ ਹੀ ਨੀ ਉਦਾਂ ਦਾ ਸਨਮਾਨ ਕਿਸੇ ਕੋਲ।
0: ਮੈਂ ਉਹੀ ਤਾਂ ਕਹਿੰਦਾ ਹੈਗਾ ਜੀ ਆਪਣੇ ਪ੍ਰਾਈਜ ਦੀ। ਅੱਛਾ ਮੈਂ ਹੁਣ ਦੇਖੋ ਸਵੇਰੇ ਨਾ ਮੈਂ ਜਾਣਾ ਆ, ਮੇਰਾ ਇੱਕ ਦੋਸਤ ਆ ਬੀਜੇਪੀ ਦਾ ਬੜਾ ਐਕਟਿਵ ਮੈਂਬਰ ਜੀ, ਉਹਦੇ ਨਾਲ ਮਤਲਬ ਉਹਦੇ ਮੋਬਾਈਲ ਦੇ ਵਿੱਚ ਮੈਂ ਜਦੋਂ ਖੋਲ ਖੋਲ ਦੇਖਣਾ ਹੈਗਾ ਆ ਤੇ ਉਹਦੇ ਵਿੱਚ ਸਿਫਤਾਂ ਚ ਇਸ ਢੰਗ ਨਾਲ ਲਿਖੀਆਂ ਹੋਣੀਆਂ ਨਾ ਜੀ। ਅੱਛਾ ਉਹਦੇ ਮੋਬਾਈਲ ਦੇ ਵਿੱਚ ਮੈਨੂੰ ਭਾਰਤ ਦਰਸ਼ਨ ਹੋਰ ਹੀ ਤਰੀਕੇ ਦਾ ਹੁੰਦਾ ਜੀ। ਮੈਂ ਕਿਹਾ ਯਾਰ ਵੀ ਥੱਲੇ ਗਰਾਉਂਡ ਦੇ ਉੱਤੇ ਤਾਂ ਸਾਨੂੰ ਭਾਰਤ ਦਰਸ਼ਨ ਏਦਾਂ ਦਾ ਹੁੰਦਾ ਨੀ ਜਿਹੜਾ ਤੁਹਾਡੇ ਮੋਬਾਈਲਾਂ ਚ ਭਾਰਤ ਦਰਸ਼ਨ ਹੁੰਦਾ ਮੈਨੂੰ ਹੈਂਜੀ। ਸੋ ਇਸ ਕਰਕੇ ਮਹਾਰਾਜ ਅੱਛਾ ਫੇਰ ਸਾਨੂੰ ਜਦੋਂ ਪਤਾ ਲੱਗਦਾ ਵੀ ਉਹਨਾਂ ਨੂੰ ਦਿੱਤਾ ਗਿਆ ਇਨਫਰਾਸਟ੍ਰਕਚਰ ਵਾਸਤੇ ਹੈਂਜੀ, ਤੇ ਇੱਕ ਪਾਸੇ ਸਾਡੀ ਨਿਗਾਹ ਪੈਂਦੀ ਹੈਗੀ ਆ ਟੁੱਟੀਆਂ ਸੜਕਾਂ ਤੇ, ਤੇ ਦੂਜੇ ਪਾਸੇ ਇਨਫਰਾਸਟ੍ਰਕਚਰ ਵਾਸਤੇ ਉਹਨੂੰ ਇਨਾਮ ਮਿਲ ਰਿਹਾ ਹੈਗਾ ਜੀ
1: ਜੀ।
0: ਹੈਂਜੀ ਦੇਸ਼ ਦੇ ਵਿੱਚ ਕਿਹੜੇ ਇੰਸਟੀਟਿਊਸ਼ਨ ਦੇ ਵਿੱਚ ਕਿਹੜੀ ਚੀਜ਼ ਕਰਪਸ਼ਨ ਹੈ ਨੀ ਕੀ ਹੈ ਨੀ ਦੱਸੋ, ਉਹਦੇ ਬਾਵਜੂਦ ਵੀ ਜਿਹੜਾ ਹੈਗਾ ਆ ਬਾਹਰਲੀਆਂ ਸਰਕਾਰਾਂ ਜੇ ਇੰਨਾ ਮਾੜਾ ਕੰਮ ਕਰਕੇ ਵੀ ਇਨਾਮ ਦੇ ਰਹੀਆਂ ਹੈਗੀਆਂ, ਤੇ ਫਿਰ ਤਾਂ ਬਈ ਪਤਾ ਲੱਗਦਾ ਆ ਵੀ ਬਾਹਰਲੇ ਦੇਸ਼ ਸਾਡੇ ਨਾਲੋਂ ਵੀ ਵੱਧ ਝੂਠ ਬੋਲ ਲੈਂਦੇ ਆ
1: ਜੀ।
0: ਜਾਂ ਭਾਈ ਆਰਟਿਸਟ ਕੀ ਇੰਨੇ ਹੈਗੇ ਆ ਜੀ ਕਿ ਇੱਥੇ ਭਗਤਾਂ ਨੂੰ ਬੇਵਕੂਫ ਬਣਾਇਆ ਹੈਗਾ ਆ ਬਾਹਰਲੇ ਦੇਸ਼ਾਂ ਦੇ ਵਿੱਚ, ਉਹਨਾਂ ਨੂੰ ਵਿਚਾਰਿਆਂ ਨੂੰ ਕਿਹੜੀਆਂ ਫੋਟੋ ਫੋਟੋ ਦਿਖਾ ਕੇ ਜਿਹੜਾ ਹੈਗਾ ਬੇਵਕੂਫ ਬਣਾ ਦਿੰਦੇ ਆ ਜੀ।
1: ਬਿਲਕੁਲ ਹੈ ਜੀ।
0: ਇਸ ਕਰਕੇ ਮਹਾਰਾਜ ਮੈਂ ਇਸ ਵਿਸ਼ਵ ਗੁਰੂ ਦਾ ਜਿਹੜਾ ਪ੍ਰਧਾਨ ਸੇਵਕ ਆ ਭਾਈ ਇਹਦਾ ਜਹਾਜ਼ ਕੋਈ ਇਥਾਨੋਲ ਨਾਲ ਤਾਂ ਚੱਲਦਾ ਨਹੀਂ ਜੀ।
1: ਜੀ
0: ਹੁਣ ਅੱਗੇ ਇਥਾਨੋਲ ਦੀ ਵੀ ਸੁਣ ਲਓ ਜੀ ਅੱਜ ਦੀ, ਇਥਾਨੋਲ ਦੀ ਇਹ ਹੋਈ ਕਿ ਚਲੋ ਪਹਿਲੀ ਵਾਰੀ ਕਿਸੇ ਬੰਦੇ ਨੇ ਕੋਈ ਚਾਹੀਦਾ ਕੰਮ ਕੀਤਾ, ਮੈਂ ਪਹਿਲੀ ਵਾਰੀ ਕੇਜਰੀਵਾਲ ਦੀ ਸਿਫਤ ਕਰਨ ਲੱਗਾ ਜੀ
1: ਜੀ
0: ਕਿ ਕੇਜਰੀਵਾਲ ਨੇ ਰੌਲਾ ਹੀ ਇੰਨਾ ਪਾਤਾ ਦਿੱਲੀ ਦੇ ਵਿੱਚ ਇਥਾਨੋਲ ਦਾ ਕਿ ਅੱਜ ਉਹਨੂੰ ਆਪਣੇ ਆਪ ਕਹਿਣਾ ਪੈ ਗਿਆ ਵੀ ਅਸੀਂ ਜਿਹੜਾ 25% ਇਥਾਨੋਲ ਮਿਲਾਉਣਾ ਸੀ ਉਹ ਅਜੇ ਤੱਕ ਨਹੀਂ, ਜਦ ਤੱਕ ਪੂਰੀ ਤਰ੍ਹਾਂ ਵਿਗਿਆਨਕ ਤੌਰ ਤੇ ਪੁਸ਼ਟੀ ਨਹੀਂ ਹੋ ਜਾਂਦੀ
1: ਜੀ,
0: ਤੇ ਤਦ ਤੱਕ ਅਸੀਂ ਇਹ ਜਿਹੜੀ ਹੈਗੀ 25% ਤੇ ਨਹੀਂ ਜਾਵਾਂਗੇ
1: ਜੀ।
0: ਲੋਕੀ ਇੰਨੀਆਂ ਕਲਾਂ ਤਾਂ ਪਾਉਂਦੇ ਪਏ, ਭਾਈ ਸਾਹਿਬ ਤੁਸੀਂ ਯਕੀਨ ਕਰਿਓ ਬਈ ਸਾਡੀਆਂ ਗੱਡੀਆਂ ਦੀ ਐਵਰੇਜ 25-25% ਡਾਊਨ ਆ ਗਈ
1: ਜੀ।
0: ਸਾਨੂੰ ਖੁਦ ਨੂੰ ਨਹੀਂ ਸੀ ਸਮਝ ਆ ਰਿਹਾ ਵੀ ਯਾਰ ਤੇਲ ਅਜੇ ਪੁਆਇਆ ਪਿੱਛੋਂ ਹੈਗਾ ਆ ਜੀ, ਵੀ ਦੂਜੇ ਤੀਜੇ ਦਿਨ ਹੀ ਜਿਹੜਾ ਹੈਗਾ ਜਿੱਥੇ 5ਵੇਂ ਦਿਨ ਤੇਲ ਪੁਆਉਣਾ ਪੈਂਦਾ ਸੀਗਾ ਉੱਥੇ ਦੂਜੇ ਦਿਨ ਤੇਲ ਪੁਆਉਣਾ ਪੈ ਰਿਹਾ, ਤੀਜੇ ਦਿਨ ਤੇਲ ਪੁਆਉਣਾ ਪੈ ਰਿਹਾ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਕਿਉਂਕਿ ਇਥਾਨੋਲ ਜਿਹੜਾ ਹੈਗਾ ਆ ਉਹ ਆਪਣੇ ਆਪ, ਹੁਣ ਤੁਸੀਂ ਸਰ ਇਹ ਤੋਂ ਵੱਡੀ ਤ੍ਰਾਸਦੀ ਕੀ ਹੋਣੀ ਆ ਜਦੋਂ ਸਰਕਾਰ ਖੁਦ ਮਿਲਾਵਟ ਕਰਨ ਲੱਗ ਪਈ ਜੀ।
1: ਕੀ ਬਾਤ ਹੈ ਜੀ,
0: ਆਪਾਂ ਮਿਲਾਵਟਖੋਰੀ ਨੂੰ ਹਾਂਜੀ ਸਰਕਾਰ ਮਿਲਾਵਟ ਕਰ ਰਹੀ ਆ, ਸਾਡੇ ਕੋਲ ਪੈਟਰੋਲ ਦੇ ਪੈਸੇ ਲੈਂਦੀ ਹੈਗੀ ਆ ਤੇ ਸਾਨੂੰ ਪੈਟਰੋਲ ਦੇ ਵਿੱਚ ਇਥਾਨੋਲ ਮਿਲਾ ਕੇ ਦੇਈ ਜਾਂਦੀ ਹੈਗੀ, ਇਹ ਅਫੈਂਸ ਨਹੀਂ ਹੈ?
1: ਬਿਲਕੁਲ ਹੈ ਜੀ।
0: ਜਾਂ ਤਾਂ ਸਾਨੂੰ ਹੋਏਗਾ ਕਿ ਆਹ ਪ੍ਰਾਈਸ ਤੁਹਾਡੇ ਕੋਲ ਪੈਟਰੋਲ ਦਾ ਲੈ ਰਹੇ ਹੈਗੇ, ਆਹ ਪ੍ਰਾਈਸ ਜਿਹੜਾ ਹੈਗਾ ਆ ਹਾਫ ਆਫ ਦਾ ਮਨੀ ਜਿਹੜਾ ਹੈਗਾ ਇਥਾਨੋਲ ਸਾਨੂੰ ਇਸ ਰੇਟ ਤੇ ਆਉਂਦਾ ਹੈਗਾ, ਉੱਤੇ ਆਹ ਟੈਕਸ ਲੱਗ ਕੇ ਇਥਾਨੋਲ ਇੰਨੇ ਰੁਪਏ ਲੀਟਰ ਆ, ਇੰਨੇ ਪਰਸੈਂਟ ਅਸੀਂ ਇਹ ਮਿਕਸ ਕੀਤਾ ਹੈਗਾ, ਇਹਦੇ ਇੰਨੇ ਪੈਸੇ ਆ ਤੇ ਇਹਦੇ ਇੰਨੇ ਪੈਸੇ ਆ ਜੀ, ਤੇ ਜਿਹੜਾ ਗਰੋਸ ਰੇਟ ਇੰਨਾ ਆ ਜੀ। ਸਾਨੂੰ ਤਾਂ ਉਹ ਜਿਹੜਾ ਹੈਗਾ ਗੰਨੇ ਦਾ ਰਸ ਜਿਹੜਾ ਹੈਗਾ ਇਹ ਪੈਟਰੋਲ ਦੇ ਲੀਟਰ ਦੇ ਉੱਤੇ ਮਿਲ ਰਿਹਾ ਜੀ, ਉਹ ਭਾਵੇਂ 5% ਮਿਲਾਇਆ ਜਾਂਦਾ ਚਾਹੇ 20% ਮਿਲਾਇਆ ਜਾਂਦਾ, ਕਮਾਈਆਂ ਕੰਪਨੀ ਕਰ ਰਹੀਆਂ ਜੀ,
1: ਕਰ ਰਹੀਆਂ ਨੇ ਜੀ। ਬਿਲਕੁਲ ਹੈ ਜੀ।
0: ਤੇ ਉਸਕੋ ਭੁਗਤਣਾ ਕੰਜ਼ਿਊਮਰ ਨੂੰ ਪੈ ਰਿਹਾ ਹੈਗਾ ਹੈ ਜੀ, ਉਹਦੀ ਗੱਡੀ ਦੀ ਐਵਰੇਜ ਡਾਊਨ ਆ ਰਹੀ ਹੈਗੀ, ਉਹਨੂੰ ਮੇਨਟੇਨੈਂਸ ਜਿਹੜੀ ਵੱਧ ਕਰਵਾਉਣੀ ਪੈ ਰਹੀ ਹੈਗੀ, ਜਿਸ ਗੱਡੀ ਦੀ ਲਾਈਫ 15 ਸਾਲ ਆ ਜੀ ਉਹਦੀ 5 ਸਾਲ ਰਹਿ ਰਹੀ ਹੈ
1: ਜੀ।
0: ਤੋ ਇਹ ਤੋਂ ਵੱਡੀ ਤ੍ਰਾਸਦੀ ਕੀ ਹੋਣੀ
1: ਕੀ ਹੋ ਸਕਦੀ ਹੈ ਜੀ। ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਰੌਲਾ ਰੂਲਾ ਪਾਉਣ ਨਾ, ਕਿਉਂਕਿ ਰਾਹੁਲ ਗਾਂਧੀ ਤਾਂ ਇੱਥੇ ਹੈ ਨਹੀਂ ਸੀ ਪਰ ਕੇਜਰੀਵਾਲ ਕਿਉਂਕਿ ਉਹ ਸੈਂਟਰ ਸਟੇਜ ਤੇ ਬੈਠੇ ਦਿੱਲੀ, ਉੱਥੇ ਦਾ ਬੋਲਿਆ ਜਿਹੜਾ ਹੁੰਦਾ ਨਾ ਜੀ
1: ਜੀ
0: ਉਹ ਅਸਰ ਕਰਦਾ ਜੀ, ਉਹਦੇ ਕਰਕੇ ਇਹਨਾਂ ਨੂੰ ਥੋੜਾ ਬੈਕ ਫੁੱਟ ਤੇ ਆਉਣਾ ਪੈ ਰਿਹਾ
1: ਜੀ ਬਿਲਕੁਲ ਹੈ ਜੀ।
0: ਹਾਂ ਜੀ ਸਰ,
1: ਤੇ ਸੈਣੀ
0: ਹੋਰ
1: ਸਰ
0: ਕੋਈ ਖਬਰ ਸਰ?
1: ਆਪਣੇ ਕਹਿੰਦੇ ਮਦਨ ਲਾਲ ਜਲਾਲਪੁਰੀ ਦੀ ਛੁੱਟੀ ਕਰਨਗੇ ਕਾਂਗਰਸ ਦੇ ਵਿੱਚੋਂ ਜੀ, ਭੁਪੇਸ਼ ਬਘੇਲ ਨੇ ਬਿਆਨ ਦਿੱਤਾ ਹੈ। ਤੇ ਦੂਸਰੇ ਪਾਸੇ ਆਪਣੇ ਬੂਟਾ ਸਿੰਘ ਉਹਨਾਂ ਦੇ ਜਿਹੜੇ ਨੇ ਬੇਟੇ ਹੈ ਉਹ ਪਹੁੰਚ ਗਏ ਜੀ ਉੱਥੇ ਆਪਣੇ ਚੰਨੀ ਹੁਣਾਂ ਦੇ ਨਿਵਾਸ ਦੇ ਉੱਤੇ, ਤੇ ਉਹਨਾਂ ਨੂੰ ਸਪੋਰਟ ਕਰ ਦਿੱਤੀ ਹੈ। ਕਹਿੰਦੇ ਐਲਾਨੋ ਪਾਈ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ।
0: ਪਰ ਹਿਸਾਬ ਗੱਲ ਏਦਾਂ ਹੈਗੀ ਆ, ਉਹ ਤਾਂ ਹੁਣ ਐਵੇਂ ਮਤਲਬ ਪਾਣੀ ਦੇ ਵਿੱਚ ਡਾਂਗਾ ਸੋਟੇ ਮਾਰਨ ਵਾਲੀ ਗੱਲ ਹੈਗੀ ਆ। ਉਹਨਾਂ ਨੇ ਜੋ ਕਰਨਾ ਹੈਗਾ ਹਾਈ ਕਮਾਂਡ ਨੇ ਕਰਨਾ ਜੀ।
1: ਜੀ
0: ਭੁਪੇਸ਼ ਬਘੇਲ ਵੀ ਜਿਹੜਾ ਆ ਇਹ ਸੋਚਣਾ, ਇੱਕ ਪਾਸੇ ਲਾਲਚ ਦੇ ਗਏ ਕਿ ਵੱਡੇ ਲੀਡਰਾਂ ਨੂੰ 40 ਤੋਂ 50 ਸੀਟਾਂ ਮਿਲਣਗੀਆਂ ਜੀ,
1: ਜੀ
0: ਹਾਂਜੀ। ਦੂਜੇ ਉਹ ਤੋਂ ਉੱਪਰ ਪਹਿਲਾਂ ਬਿਆਨ ਦੇ ਗਏ ਹੈਗੇ ਹੈ ਕਿ ਸੀਟਾਂ ਦੀ ਵੰਡ ਦੇ ਵਿੱਚ ਪ੍ਰਧਾਨਾਂ ਦਾ ਅਹਿਮ ਰੋਲ ਰਹੂਗਾ,
1: ਜੀ
0: ਹਾਂਜੀ। ਮਤਲਬ ਇਹ ਹੈਗਾ ਆ ਕਿ ਪ੍ਰਧਾਨ ਤਾਂ ਬਣਾ ਲਏ ਸਾਰੇ ਰਾਜੇ ਵੜਿੰਗ ਨੇ ਆਪਣੇ, ਤੇ
1: ਜੀ
0: ਜੇ ਉਹਨਾਂ ਦਾ ਸੀਟਾਂ ਦੀ ਵੰਡ ਚ ਅਹਿਮ ਰੋਲ ਹੈਗਾ ਆ, ਤੇ ਫਿਰ ਤਾਂ ਉਹਨਾਂ ਦੇ ਬਿਲਡੇ 40 ਤੋਂ 50 ਜਿਹੜੇ ਹੈਗੇ ਕਿੰਨੇ ਵੱਡੇ ਲੀਡਰ ਆ ਜੀ।
1: ਬਿਲਕੁਲ ਹੈ ਜੀ
0: ਸੀਟਾਂ ਤਾਂ ਉਹ ਹੀ 117 ਹੈਗੀਆਂ ਕਿ ਇਹਨਾਂ ਨੇ 1000 ਸੀਟ ਵੰਡ ਦੇਣੀ ਆ। ਲੀਡਰ ਤਾਂ ਇੱਥੇ ਵੱਡੇ ਵੱਡੇ ਕੋ, ਛੋਟਾ ਲੀਡਰ ਕਿਹੜਾ ਹੈ, ਇਹਦੇ ਚ ਵੱਡਾ ਲੀਡਰ ਹੀ ਹੈ ਸਾਰੇ ਕਾਂਗਰਸ
1: ਬਿਲਕੁਲ,
0: ਦੇ
1: ਛੋਟਾ ਕਹਿ ਕੇ ਤਾਂ ਦੇਖੋਗੇ
0: ਇਹਨਾਂ ਚ।
1: ਜੀ
0: ਬਿਲਕੁਲ ਜੀ ਹੱਦ ਹੋ ਗਈ ਆ। ਉਹ ਇਹ ਪਤਾ ਨੀ ਭੁਪੇਸ਼ ਬਘੇਲ ਹੁਣੀ ਜਿਹੜਾ ਹੈਗਾ ਜਾਂ ਚੰਨੀ ਨੂੰ ਵੀ ਵੱਡਾ ਸਮਝਦੇ ਹੋਣਗੇ ਵੀ 40 ਸੀਟਾਂ ਤੈਨੂੰ ਮਿਲ ਜਾਣਗੀਆਂ, ਚੁੱਪ ਕਰਕੇ ਬੈਠਾ ਰਹਿ,
1: ਜੀ
0: ਹਾਂਜੀ। ਤੇ ਉਹ ਇਹ ਤਾਂ ਮਤਲਬ ਉਹਨਾਂ ਦਾ ਵੀ ਬੂਟਾ ਸਿੰਘ ਹੋਣਾ ਦੇ ਵਾਰਸਾਂ ਨੇ ਜਿਹੜਾ ਆ ਉਹ ਉਸ ਸਟੇਟਮੈਂਟ ਦੇ ਉੱਤੇ ਰਾਜੇ ਵੜਿੰਗ ਤੇ ਕਹਿੰਦੇ ਕੋਰਟ ਦੇ ਵਿੱਚ ਜੇ ਕੇਸ ਕੀਤਾ ਆ
1: ਜੀ,
0: ਤੇ ਉਹਨਾਂ ਨੇ ਥੋੜਾ ਅਵਾਇਡ ਕੀਤਾ, ਪਰ ਚੰਨੀ ਦੀ ਸਪੋਰਟ ਦੇ ਵਿੱਚ ਉਹਨਾਂ ਦਾ ਆਉਣਾ ਇਸ ਟਾਈਮ ਦੇ ਉੱਤੇ, ਉਹਨਾਂ ਦੇ ਮਿਲਣੀ ਕਰਨੀ ਜਾਂ ਇਹ ਸਾਰਾ ਕੁਛ ਜਿਹੜਾ ਹੈਗਾ
1: ਜੀ
0: ਇਹ ਸਾਰਾ ਹਾਈ ਕਮਾਂਡ ਨੂੰ ਦਿਖਾਲਿਆ ਜਾ ਰਿਹਾ ਆ। ਇਹ ਜਿਹੜੇ ਪੁਰਾਣੇ ਕਾਂਗਰਸੀ ਹੈਗੇ ਆ ਉਹ ਰਾਜਾ ਵੜਿੰਗ ਨੂੰ ਨਹੀਂ ਪਸੰਦ ਕਰਦੇ, ਤੇ ਇੱਕ ਆਪਣੇ ਵੱਲ ਨੂੰ ਸਕੇਲ ਜਿਹੜੀ ਆ ਟਿਲਟ ਕਰਨ ਦੀ ਮਤਲਬ ਇੱਕ ਅਟੈਂਪਟ ਹੈਗਾ ਜੀ। ਉਹ ਤਾਂ ਕੁਛ ਨਹੀਂ ਹੈ ਸਰ ਇਹਦੇ ਵਿੱਚ। ਬਾਕੀ
1: ਬਿਲਕੁਲ
0: ਮਦਨ ਲਾਲ ਜਲਾਲਪੁਰ ਉਦਾਂ ਦੇ ਤਾਂ ਕਈ ਹੈਗੇ ਜੀ, ਮਦਨ ਲਾਲ ਜਲਾਲਪੁਰ ਹੋ ਗਿਆ ਜਾਂ ਹੋਰ ਹੋ ਗਿਆ, ਚੰਨੀ ਦੇ ਨਾਲ ਤੁਰੇ ਹੀ ਉਹ ਬੰਦੇ ਹੈਗੇ ਸੀਗੇ ਜੀ ਜਿਹੜੇ ਬਹੁਤੇ ਨੂੰ ਟਿਕਟ ਦੀ ਆਸ ਵੀ ਹੈ ਨਹੀਂ ਸੀ ਵੀ ਜੇ ਚੰਨੀ ਆਊਗਾ ਤੇ ਕਹਿਣ ਵਾਲੇ ਬਣਾਂਗੇ ਜੇ ਅਸੀਂ ਤੇਰੇ ਨਾਲ ਤੁਰੇ ਸੀ ਭਾਈ ਟਿਕਟ ਦਵਾ।
1: ਨਾਲੇ ਇਹ ਵੀ ਹੈ ਨਾ ਕਿ ਥੋੜਾ ਜਿਹਾ ਦਿਖਾ ਦੇਣਗੇ ਭਾਈ, ਜੇ ਮਤਲਬ ਕਿ ਸ਼ਾਸਨ ਤੋੜੋਗੇ ਤਾਂ ਕਿਤੇ ਨਾ ਕਿਤੇ ਇੱਕ ਅੱਧਾ ਟੰਗ ਦੇਣਗੇ, ਉਹ ਵੀ ਕਿਤੇ ਨਾ ਕਿਤੇ ਗੀਟੀ ਕਾਇਮ ਰੱਖਣੀ ਆ ਜੀ।
0: ਸਰ ਮੈਨੂੰ ਮੈਂ ਤਾਂ ਪਤਾ ਨੀ ਕੀ ਗੱਲ ਹੈਗੀ ਆ, ਲੋਕੀ ਸਾਰੇ ਰਾਹੁਲ ਗਾਂਧੀ ਦੀ ਸਿਫਤ ਕਰਦੇ, ਮੇਰੇ ਮੂੰਹੋਂ ਨਹੀਂ ਨਿਕਲਦੀ ਉਹ, ਇਸੇ ਕਰਕੇ ਨੀ ਨਿਕਲਦੀ। ਮੈਂ ਤਾਂ ਜਾਦੀ ਹੋਈ ਸੰਭਾਲੀ ਆ ਇਸ ਬੰਦੇ ਨੇ, ਤੇ ਮੈਂ ਨੀ ਦੇਖਿਆ ਵੀ ਇਹਨੂੰ ਕੋਈ ਇਹਦਾ ਫੈਸਲਾ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਇਹਨੇ ਲਿਆ ਹੋਵੇ।
1: ਬਿਲਕੁਲ ਹੈ ਜੀ,
0: ਇਹ ਆਪਣੀ ਡਫਲੀ ਆਪਣਾ ਹੀ ਰਾਗ ਪਿੱਟਦਾ ਰਹਿੰਦਾ ਹੈਗਾ ਆ ਜੀ।
1: ਜੀ
0: ਉਹ ਬਿਹਾਰ ਦੇ ਵਿੱਚ ਵੋਟ ਚੋਰੀ ਕਰਦਾ ਰਿਹਾ, ਲੋਕੀ ਲੋਕਾਂ ਦਾ ਧਿਆਨ ਆਪਣੀ ਰੋਟੀ ਵੱਲ ਨੂੰ ਸੀ ਜੀ। ਕਾਂਗਰਸ ਨੇ 10-10 ਹਜ਼ਾਰ ਰੁਪਇਆ ਖਾਤਿਆਂ ਪਾਇਆ, ਚੁੱਪ ਕਰਕੇ ਵੋਟਾਂ ਲੈ ਕੇ ਉਹ ਗਏ, ਵੋਟ ਚੋਰੀ ਕੀ ਕਰਨੀ? ਅਗਲੇ ਕਹਿੰਦੇ ਅਸੀਂ 1 ਦੀਆਂ 2 ਪਾ ਜਾਂਦੇ ਜੀ। ਤੁਹਾਨੂੰ ਜਿਹੜਾ ਮਸਲਾ ਜਿਹੜਾ ਹੈਗਾ ਪੋਲੀਟੀਕਲ ਮਸਲਾ ਜਿਹੜਾ ਕੰਸਰਨ ਟੂ ਯੂਅਰ ਪਾਰਟੀ ਹੈਗੀ ਆ ਉਹਦੇ ਨਾਲ ਆਮ ਲੋਕਾਂ ਨੂੰ ਮਤਲਬ ਨਹੀਂ
1: ਜੀ।
0: ਜਦ ਤੱਕ ਤੁਸੀਂ ਆਮ ਲੋਕਾਂ ਦੀ ਗੱਲ ਜਿਹੜਾ ਉਹਨਾਂ ਦੇ ਨਾਲ ਹੋਣਾ, ਇੱਥੋਂ ਨਾਲ ਵਾਲਾ ਹੈਗਾ ਸੀਗਾ ਕੋਈ ਹੋਰ, ਜੇ ਰਾਹੁਲ ਗਾਂਧੀ ਹੈ ਨੀ ਤੇ ਬਾਕੀ ਕਾਂਗਰਸ ਸੁੱਤੀ ਪਈ ਆ, ਕਿਸੇ ਨੇ ਬੋਲਿਆ ਜੀ?
1: ਬਿਲਕੁਲ
0: ਪੰਜਾਬ ਦੇ ਵਿੱਚ ਤੁਸੀਂ ਜਿਹੜਾ ਮੇਨ ਅਪੋਜੀਸ਼ਨ ਪਾਰਟੀ ਆ ਦੱਸੋ ਤੁਹਾਡਾ ਕੀ ਰੋਲ ਆ
1: ਜੀ?
0: ਅੱਜ ਪੰਜਾਬ ਜਿਹੜਾ ਆ ਮੁੜ ਕੇ ਉਹਨਾਂ ਲੀਹਾਂ ਦੇ ਉੱਤੇ ਚੱਲਣ ਵਾਸਤੇ ਜਿਹੜਾ ਆ ਧਕੇਲਿਆ ਜਾ ਰਿਹਾ, ਮਾਹੌਲ ਬਣਾਇਆ ਜਾ ਰਿਹਾ ਜੀ, ਤੁਸੀਂ ਅਜੇ ਤੱਕ ਜਿਹੜਾ ਆ ਸੁੱਤੇ ਪਏ ਹੈ?
1: ਸੁੱਤੇ ਪਏ ਹੋ ਜੀ, ਬਿਲਕੁਲ ਹੈ।
0: ਹਾਂਜੀ ਮੇਨ ਸਰਕਾਰ ਜਿਹੜੀ ਹੈਗੀ ਸਾਡੀ ਸਟੇਟ ਦੀ ਉਹ ਤਾਂ ਵਿਪਾਸਨਾ ਤੇ ਗਏ ਆ ਜੀ,
1: ਜੀ
0: ਉਹਨਾਂ ਦਾ ਪਤਾ ਨੀ ਕਿੱਦਾਂ ਵੀ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਹੈਗਾ ਤਿਆਗ ਕਰਕੇ ਹੀ ਆਉਣਾ ਹੈਗਾ ਆ ਵਿਸ਼ੇ ਵਿਕਾਰਾਂ ਦਾ।
1: ਕੀ ਬਾਤ ਹੈ ਜੀ,
0: ਸੋ ਇਸ ਕਰਕੇ ਜਿਹੜਾ ਆ ਪਤਾ ਨੀ ਹੈ ਹੀ ਨੀ ਜੀ ਕੋਈ ਗਵਰਨੈਂਸ ਨਾ ਦੀ ਕੋਈ ਚੀਜ਼ ਹੀ ਨੀ ਜੀ, ਨਾ ਅਪੋਜੀਸ਼ਨ ਨਾ ਸਰਕਾਰ ਦਾ।
1: ਬਿਲਕੁਲ
0: ਜਿਹੜਾ ਲੋਕ ਹਿੱਤ ਮੁੱਦਾ ਹੈਗਾ ਉਹਦੇ ਵੱਲ ਨੂੰ ਤਾਂ ਧਿਆਨ ਨਹੀਂ ਜੀ, ਪੈਸੇ ਇਕੱਠੇ ਕਰਨ ਨੂੰ ਸਰਕਾਰ ਦਾ ਧਿਆਨ ਹੈ ਵੀ ਲੈਂਡ ਪੂਲਿੰਗ ਲਾਗੂ ਕਰ ਲਈਏ, ਉਧਰ ਉਹ ਸੋਚਦੇ ਹੈਗੇ ਆ, ਸੈਂਟਰ ਸੋਚਦਾ ਹੈਗਾ ਤੇਲ ਹੀ ਵੇਚ ਲਈਏ
1: ਜੀ,
0: ਗੰਨੇ ਦਾ ਰਸ ਪਾ ਪਾ ਕੇ
1: ਜੀ।
0: ਉਹ ਇਸ ਕਰਕੇ ਆ ਜੀ ਹਾਲਾਤ ਕੋਈ ਸਾਜ਼ਗਾਰ ਨਹੀਂ ਗੇ, ਬਹੁਤੇ ਕੋਈ ਮਤਲਬ ਖੁਸ਼ ਹੋਣ ਵਾਲੇ ਹੈ ਨੀ ਜੀ।
1: ਬਿਲਕੁਲ ਹੈ ਜੀ, ਬਿਲਕੁਲ
0: ਹਾਂ ਜੀ ਸਰ, ਇਹ ਵੀ ਰਾਤ ਦਾ ਸਮਾਂ ਹੈਗਾ, ਮੈਂ ਇੰਨਾ ਜ਼ਿਆਦਾ ਆਪਣਾ ਮੂਡ ਨਹੀਂ ਖਰਾਬ ਕਰਨਾ ਕਿ ਮੈਨੂੰ ਨੀਂਦ ਹੀ ਨਾ ਆਏ। ਹਾਂਜੀ ਸੋ ਇਸ ਕਰਕੇ ਜਿਹੜਾ ਆ ਕੋਈ ਨਾ, ਹਾਂ ਤੇ ਮੱਝਾਂ ਜਾਂ ਫਿਰ ਮੱਝਾਂ ਜ਼ਰੂਰ ਦਾਨ ਕਰਨਾ ਚਾਹੀਦਾ, ਮੈਂ ਜਾਂਦਾ ਜਾਂਦਾ ਇਹ ਪਹਿਲਾਂ ਦੱਸ ਦਿਆ ਜੀ, ਮੱਝਾਂ ਜੁੱਤੀ ਬਿਲਕੁਲ ਨਾ ਸਪਾਰੇ ਸਾਹਿਬ ਦੇ ਮਗਰ ਨਹੀਂ ਲੱਗਣਾ ਹੈਗਾ, ਇਹ ਤਾਂ ਕਮਿਊਨਿਸਟ ਸੋਚਦੇ ਬੰਦੇ ਆ, ਤੇ ਭੂਤ ਤੰਗ ਕਰੇ
1: ਜੀ ਸੈਣੀ ਸਾਹਿਬ ਸੌਂਦੇ ਬੈਡਾਂ ਦੇ ਉੱਤੇ ਤੇ ਦਾਨ ਕਰਦੇ ਹੋ ਮੰਜੇ, ਗੱਲ ਜੀ ਲੋਜਿਕ ਨੀ ਬਣਦਾ ਜੀ। ਜਦੋਂ ਬੈਡ ਬੁੱਡ ਦਾਨ ਕਰਨ ਵਾਲੀ ਪਿਰਤ ਪਾਉਣੀ ਚਾਹੀਦੀ ਹੈ ਹੁਣ। ਤੁਸੀਂ ਹੋਰ ਕਿਹੜਾ ਖਰਚਾ ਵਧਾ ਦਿਓ ਸਾਡਾ ਜੀ।
0: ਭਾਰਤ ਸਾਹਿਬ ਏਦਾਂ ਹੈਗੀ ਆ, ਜੇ ਮੰਜਾ ਹੀ ਕਰੀ ਜਾਣ ਠੀਕ ਹੈਗਾ ਆ ਜੀ। ਤੁਸੀਂ ਮੰਜੇ ਇੱਕ ਪਾਸੇ ਤੁਸੀਂ ਮੰਜੇ ਤੋਂ ਕੱਢੀ ਜਾਂਦੇ ਹੈਗੇ ਜੀ,
1: ਨਹੀਂ ਮੰਜੇ ਚੋਂ ਕੱਢ ਕੇ ਹੁਣ ਕੁਛ ਤਾਂ ਦੇਣਾ ਪੈਣਾ, ਖਾਲੀ ਜਗ੍ਹਾ ਤਾਂ ਭਰਨੀ ਪੈਣੀ ਜੀ
0: ਸਰ। ਫਿਰ ਬੈਡ ਦੇ ਨਾਲ ਫਿਰ ਬੈਡ ਸਿੰਗਲ ਥੋੜਾ ਦੇਣਗੇ, ਬੈਡ ਡਬਲ ਦੇਣਾ ਪੈਣਾ ਹੈਗਾ ਆ। ਤੇ ਬੁੱਢਾ ਤੂੰ ਕੋਈ ਭੂਤ ਲੈ ਕੇ ਆ ਗਿਆ ਫੇਰ
1: ਡਬਲ ਦੇ ਦਿੱਤਾ ਤਾਂ ਅਗਲਾ ਫਿਰ ਸਾਥ ਭਾਲਦਾ ਰਹੂਗਾ, ਚੰਗਾ ਥੋੜੀ ਡਬਲ ਸਿੰਗਲ ਹੀ ਦਿਓ ਜੀ।
0: ਹਾਂ ਬਿਲਕੁਲ, ਇਸ ਕਰਕੇ ਬੈਡ
1: ਮੁੜ ਕੇ ਉੱਤੇ ਜਾ ਕੇ ਵਾਜਾ ਮਾਰਦਾ ਰਹੂਗਾ ਜੀ, ਆ ਜਾ ਤੂੰ ਵੀ ਆ ਜਾ ਹੁਣ।
0: ਬਿਲਕੁਲ ਜੀ ਬਿਲਕੁਲ
1: ਜੀ,
0: ਬੈਡ ਦੇ ਬੈਡ ਦੇ ਅਗਲਾ ਘਰੋਂ ਇੱਕ ਹੋਰ ਕੀ ਲੈ ਜਾ ਵੀ ਆਪਣੇ ਉੱਥੇ ਮੰਜੇ ਕਾਲੀ ਪਏ ਆ ਜੀ।
1: ਬਾਕਸ ਬੈਡ ਦੇ ਦਿਓ ਜੀ, ਬਾਕਸ ਬੈਡ ਸਮਾਨ ਸਮੂਨ ਵੀ ਆ ਜਾਂਦਾ ਉਹ ਚ।
0: ਪਰ ਸਭ ਘਰ ਹੀ ਥੋੜਾ ਉਜਾੜ ਦੇਣਾ, ਤੁਸੀਂ ਮੰਜੇ ਤੱਕ ਹੀ ਰਹਿ ਲਓ ਜੀ
1: ਠੀਕ ਹੈ। ਵੈਸੇ ਬਾਣ ਬੂਣ ਮਿਲ ਜਾਂਦਾ ਜੀ ਅੱਜ ਕੱਲ?
0: ਮਿਲ ਜਾਂਦਾ ਬਿਲਕੁਲ ਮਿਲ ਜਾਂਦਾ ਜੀ, ਮੰਜਾ ਹੀ ਮਿਲ ਜਾਂਦਾ ਜੀ ਬਣਿਆ ਬਣਾਇਆ।
1: ਅੱਛਾ ਜੀ ਠੀਕ ਹੈ ਜੀ, ਚਲੋ ਮੰਨ ਲੈਂਦੇ
0: ਹਾਂ, ਮੈਨੂੰ ਪਤਾ ਹੈ ਜੀ। ਹਾਂ ਜੀ ਜੁੱਤੀ ਵੀ ਦੇਣੀ ਪੈਂਦੀ ਹੈ ਜੀ, ਜੁੱਤੀ ਵੀ ਲੈਂਦੇ ਅਗਲੇ।
1: ਜੁੱਤੀ ਨਵੀਂ ਲੈਂਦੇ ਕਿ ਪੁਰਾਣੀ ਦਿੰਦੇ ਹੈ ਜੀ?
0: ਪਰ ਨਵੀਂ ਨਵੀਂ ਨਵੀਂ ਜੁੱਤੀ ਤੇ
1: ਕੱਪੜੇ ਆਣਸੀ ਤੇ ਕੜਾ ਕੋੜਾ ਮੁੰਦੀ ਮੰਦੀ ਵੀ ਦਿੰਦੇ?
0: ਉਹ ਤਾਂ ਲਾ ਲੈਂਦੇ ਹੈ ਜੀ, ਦਿੰਦੇ ਨਹੀਂ।
1: ਅੱਛਾ ਜੀ, ਨਹੀਂ ਇਹ ਤਾਂ ਕੰਮ ਫਿਰ ਗਲਤ ਹੈ ਜੀ, ਫਿਰ ਦੇਣਾ ਤਾਂ ਸਾਰਾ ਕੁਝ ਹੀ ਦਿਓ ਨਾ ਅਗਲੇ ਨੇ ਜੋ ਪਾਇਆ ਹੋਇਆ।
0: ਉਹ ਭਾਰੇ ਸਭ ਗੱਲ ਤਾਂ ਇਹ ਹੈਗਾ ਆ ਵੀ ਉਹਦਾ ਮੰਜਾ ਘਰੋਂ ਕੱਢਣਾ ਹੁੰਦਾ, ਗੱਲ ਮੁੱਕੀ ਬੇੜਾ ਪਾਰ ਤੇ। ਹਾਂ ਜੀ ਵੀ ਉਹਦੇ ਨਵੇਂ ਤੇ ਇੱਕ ਮੰਜਾ ਵੀ ਦੇ ਦਿਓ।
1: ਨਹੀਂ ਉਹਦਾ ਮਤਲਬ ਕਿ ਆਪਾਂ ਡਰਦੇ ਹੀ ਆ, ਮਤਲਬ ਕਿਤੇ ਦੁਬਾਰਾ ਵਾਪਸ ਨਾ
0: ਡਰਨਾ ਪੈਂਦਾ ਹੈਗਾ ਜੀ
1: ਜੀ,
0: ਕਿਤੇ ਜਿਹੜੇ ਬੈਡ ਤੇ ਸੌਂਦਾ ਹੋਵੇ ਮੁੜ ਕੇ ਉੱਥੇ ਨਜ਼ਰ ਆਵੇ ਵੀ ਹਾਂ ਜੀ ਆਹ ਪਿਆ ਆਇਆ ਹੋਜੇ ਵੀ ਇੱਥੇ ਹੀ ਪਿਆ।
1: ਬਿਲਕੁਲ ਹੈ ਜੀ,
0: ਹਾਂ ਜੀ
1: ਜੀ ਸੈਣੀ ਸਾਹਿਬ, ਨਹੀਂ ਉਹ ਰੋ ਰੀਤਾਂ ਹੈਗੀਆਂ ਨੇ ਚੱਲੀ ਜਾਂਦੀਆਂ ਨੇ। ਬਿਲਕੁਲ ਹੈ ਜੀ,
0: ਚਲਾਈ ਜਾਣ ਦਿਓ ਨਾ ਤੁਸੀਂ ਹੁਣ ਫਿਨਲੈਂਡ ਦੇ ਵਿੱਚ ਬੈਠੇ ਜਿਹੜਾ ਹੈਗਾ ਏਦਾਂ ਦੀ ਗੱਲ ਕਰੋ, ਇੱਥੇ ਭੂਤਨਾ ਆ ਗਿਆ ਤੇ ਕੀ ਕਰਾਂਗੇ ਜੀ, ਫਿਨਲੈਂਡ ਤੋਂ ਥੋੜਾ ਕਢਾਉਣ ਜਾਵਾਂਗੇ
1: ਬਾਬਾ। ਇੱਥੇ ਹੈਗਾ ਜੀ ਆਪਣੇ ਫਿਨਲੈਂਡ ਚ ਹੈਗਾ ਬਾਬਾ ਇੱਕ
0: ਹੈਗਾ ਜੀ।
1: ਹਾਂਜੀ ਹਾਂਜੀ
0: ਚਲੋ ਕੋਈ ਨੀ, ਉਹਦੇ ਤੇ ਵੀ ਚਰਚਾ ਕਰ ਲਿਓ ਕਿਸੇ ਵੇਲੇ
1: ਜ਼ਰੂਰ ਜੀ, ਲਿਆਉਂਦੇ ਕਹੇ ਤੇ ਇਹਨਾਂ ਨੂੰ ਜੀ। ਸ਼ੁਰੂ ਚ ਗੱਲ ਕੀਤੀ ਸੀ ਦੋਸਤੋ, ਮੰਜਾ ਬਿਸਤਰਾ ਜਿੱਦਾਂ ਬੰਦਾ ਵਿਅਕਤੀ ਘਰੋਂ ਮਤਲਬ ਕਿ ਕੋਈ ਵੀ ਵਿਅਕਤੀ ਜਹਾਨ ਨੂੰ ਛੱਡ ਜਾਂਦਾ ਹੈ ਤਾਂ ਉਹ ਰੀਤੀ ਰਿਵਾਜ ਜਿਹੜੇ ਪੁਰਾਣੇ ਚੱਲਦੇ ਆ ਰਹੇ ਨੇ ਜਿਹਦੇ ਵਿੱਚ ਮੰਜਾ ਦਾਨ ਕਰਨ ਦੀ ਜਾਂ ਵਹਿਮਾਂ ਭਰਮਾਂ ਦੀ ਗੱਲ ਆ ਜਾਂਦੀ ਹੈ, ਮਰਨ ਦੇ ਉਪਰੰਤ ਮੰਜਾ ਬਿਸਤਰਾ ਦਿੰਦੇ ਆ, ਉਹ ਅਸਲ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਹੋਟਲ ਜਾਂ ਉਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ ਤੇ ਮੰਜਾ ਜਿਹੜਾ ਦਿੱਤਾ ਜਾਂਦਾ ਸੀ ਵਾਧੂ ਘਰ ਦੇ ਵਿੱਚੋਂ ਜਾਂ ਜ਼ਰੂਰਤ ਨਹੀਂ ਹੁੰਦੀ ਸੀ ਤੇ ਉਹ ਮੰਜਾ ਫਿਰ ਜਿਹੜਾ ਮਰੇ ਹੋਏ ਵਿਅਕਤੀ ਦਾ ਉਹ ਗੁਰੂ ਘਰ ਜਾਂ ਮੰਦਰ ਜਾਂ ਮਸਜਿਦ ਜਿਸ ਧਰਮ ਨੂੰ ਵੀ ਬਿਲੋਂਗ ਕਰਦਾ ਸੀ ਉੱਥੇ ਉਹ ਦੇ ਆਉਂਦੇ ਹੁੰਦੇ ਸੀ ਜਾਂ ਧਰਮਸ਼ਾਲਾ ਚ ਦੇ ਆਉਂਦੇ ਹੁੰਦੇ ਸੀ, ਕਿਉਂਕਿ ਪਹਿਲਾਂ ਲੋਕ ਜਿਹੜੇ ਸੀ ਧਰਮਸ਼ਾਲਾਵਾਂ ਦੇ ਵਿੱਚ ਜਿਹੜਾ ਰੁਕਦੇ ਸੀ ਕਿਤੇ ਸਫ਼ਰ ਦੇ ਉੱਤੇ ਹੁੰਦੇ ਸੀ ਤਾਂ ਉਹ ਇਸ ਕਰਕੇ ਉਹਨਾਂ ਦੇ ਕੰਮ ਆ ਜਾਂਦਾ ਸੀ ਰਾਤ ਬਰਾਤੇ ਤੇ ਉਹਨੂੰ ਯੂਜ਼ ਕਰ ਲੈਂਦੇ ਸੀ ਉਹ ਤੇ। ਪਰ ਉਹ ਜਿਹੜਾ ਰੀਤੀ ਰਿਵਾਜ ਆ ਅੱਜ ਤੱਕ ਵੀ ਉਹ ਚੱਲੀ ਜਾਂਦੇ ਆ, ਉਹ ਚਲੋ ਮੰਜਾ ਜਿਹੜਾ ਸੀ ਵਾਧੂ ਦਿੱਤਾ ਜਾਂਦਾ ਸੀ ਪਰ ਹੁਣ ਜਿਹੜਾ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਆ, ਹੋਟਲ ਬਣ ਗਏ, ਰਿਸ਼ਤੇਦਾਰੀਆਂ ਆ ਗਈਆਂ ਪਰਿਵਾਰਾਂ ਦੇ ਵਿੱਚ ਵੱਡੇ, ਜਿੱਦਾਂ ਪਹਿਲਾਂ ਇੱਕ ਇੱਕ ਕਮਰਾ ਹੁੰਦਾ ਸੀ ਸਭ ਕੋਲ ਤੇ ਹੁਣ ਤਾਂ ਹਰ ਇੱਕ ਬੰਦੇ ਕੋਲ ਆਪਣਾ ਇੱਕ ਕਮਰਾ ਘਰ ਦੇ ਮੈਂਬਰ ਨੇ ਤਾਂ ਉਹ ਸਾਰਾ ਇੰਤਜ਼ਾਮ ਹੋ ਚੁੱਕਿਆ ਤੇ ਪਰ ਉਹ ਰੀਤੀ ਰਿਵਾਜ ਅਜੇ ਤੱਕ ਵੀ ਉਸੇ ਤਰ੍ਹਾਂ ਚੱਲੇ ਆ ਰਹੇ ਨੇ, ਮੰਜਾ ਬਿਸਤਰਾ ਦਾਨ ਕਰੀ ਜਾ ਰਹੇ ਨੇ। ਉਹ ਪੁਰਾਣਾ ਤਾਂ ਕਿੱਥੋਂ ਆ ਮਿਲਣਾ ਤੇ ਉਹ ਨਵਾਂ ਹੀ ਨਵਾਂ ਬਣਵਾ ਕੇ ਦੇਈ ਜਾਂਦੇ ਆ, ਕੰਬਲ ਹੋ ਗਿਆ, ਜੁੱਤੀ ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਜਾਂ ਉਹ ਜਿਹੜੇ ਉਹਦੇ ਕੱਪੜੇ ਹੁੰਦੇ ਸੀ ਪੁਰਾਣੇ ਚਲੋ ਕਿਸੇ ਦੇ ਕੰਮ ਆ ਜਾਣਗੇ, ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਦੇ ਦਿੱਤੀਆਂ ਜਾਂਦੀਆਂ ਸੀ। ਉਹ ਕਾਰਨ ਸੀ ਪਿੱਛੇ ਕਿ ਮਤਲਬ ਕਿ ਜ਼ਰੂਰਤਮੰਦ ਦੇ ਮਤਲਬ ਕਿ ਉਹ ਕੰਮ ਆ ਜਾਣ, ਪਰ ਹੁਣ ਜਿਹੜਾ ਉਹ ਸਾਰਾ ਕੁਝ ਨਵਾਂ ਬਣਾ ਕੇ ਜਾਂ ਨਵੀਆਂ ਖਰੀਦ ਕੇ ਲਿਆ ਕੇ ਫਿਰ ਉਹ ਦਾਨ ਦਿੱਤੀਆਂ ਜਾਂਦੀਆਂ ਨੇ, ਕਿਸੇ ਨਾ ਕਿਸੇ ਵਿਅਕਤੀ ਨੂੰ ਦੇ ਦਿੱਤੀਆਂ ਜਾਂਦੀਆਂ ਜਾਂ ਸਿਵਿਆਂ ਦੇ ਵਿੱਚ ਉੱਥੇ ਬਾਹਰ ਰੱਖ ਦਿੱਤੀਆਂ ਜਾਂਦੀਆਂ, ਗੱਠੜੀ ਬੰਨ ਕੇ ਰੱਖ ਦਿੱਤਾ ਜਾਂਦਾ ਹੈ ਤੇ ਉਹ ਫਿਰ ਲੋਕ ਜਿਹੜੇ ਜ਼ਰੂਰਤਮੰਦ ਨੇ ਉਹ ਲੈ ਜਾਂਦੇ ਆ ਜਾਂ ਜੋ ਵੀ ਹੁੰਦਾ ਉਹ ਪਤਾ ਨਹੀਂ ਹੁਣ ਕੀ ਹੈ ਹਿਸਾਬ ਕਿਤਾਬ, ਪਹਿਲਾਂ ਜੋ ਹੁੰਦਾ ਸੀ ਪਤਾ ਹੈ। ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ US ਤੋਂ, ਉਹਨਾਂ ਦਾ ਜ਼ਿਕਰ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
2: ਹਾਂਜੀ ਭਵਿੰਦਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਦੁਆਬਾ ਪਰਿਵਾਰ।
1: ਸਤਿ ਸ੍ਰੀ ਅਕਾਲ ਭੈਣ ਜੀ, ਜੀ ਆਨੰਦ ਜੀ।
2: ਹਾਂ ਹਾਏ ਦਿਸ਼ਾ, ਮੈਨੂੰ ਤਾਂ ਇਹ ਮੇਰੇ ਲਈ ਤਾਂ ਇਹੀ ਇੰਟਰਸਟਿੰਗ ਲੱਗਾ ਜਿਹੜਾ ਅਖੀਰ ਤੇ ਹੁਣ ਨਿਬੜ ਕੇ ਹਟਿਆ
1: ਮੰਜਾ ਤੇ ਇਸ ਤਰ੍ਹਾਂ।
2: ਪਤਾ ਕੀ ਆ ਭੁਪਿੰਦਰ ਜੀ, ਮੇਰੇ ਖਿਆਲ ਤਾਂ ਇਹ ਜਿਹੜੇ ਇਹ ਏਦਾਂ ਕਰ ਰਹੇ ਆ ਉਹ ਜੀਂਦਿਆਂ ਨੂੰ ਵੀ ਨਹੀਂ, ਜੀਂਦਿਆਂ ਨੂੰ ਕਈ ਵਾਰ ਪੁੱਛਦੇ ਵੀ ਨਹੀਂ ਜਿਹੜੇ ਸਿਆਣੇ ਬੰਦੇ ਆ ਨਾ।
1: ਬਿਲਕੁਲ,
2: ਤੁਹਾਨੂੰ ਪਤਾ ਪਏ ਇੰਡੀਆ ਵੀ ਏਦਾਂ ਹੁੰਦਾ ਸੀ, ਸਿਆਣੇ ਬੰਦੇ ਦਾ ਬੁੜੇ ਬੰਦੇ ਦਾ ਮੰਜਾ ਦਰਵਾਜੇ ਦੇ ਕੋਲ ਹੀ ਹੁੰਦਾ ਸੀ, ਡੇੜੀ ਚ ਬਾਹਰ ਹੁੰਦਾ ਸੀ, ਉਹਦੇ ਲਈ ਜਗ੍ਹਾ ਵੀ ਹੈ ਨੀ,
1: ਡੇੜੀ ਵਿੱਚ ਵੀ ਡੱਠਿਆ ਹੁੰਦਾ ਸੀ ਜੀ, ਆਇਆ ਗਿਆ ਜਿਹੜਾ ਪਹਿਲਾਂ ਉਹਨਾਂ ਦੇ ਮੱਥੇ ਲੱਗਦਾ ਸੀ ਜੀ।
2: ਹਾਂਜੀ ਹਾਂਜੀ, ਤੇ ਤੁਹਾਨੂੰ ਮੈਂ ਦੱਸਦੀ, ਇੱਥੇ ਮੈਂ ਦੇਖਿਆ ਬਾਹਰਲੀਆਂ ਕੰਟਰੀਆਂ ਵਿੱਚ ਵੀ ਦੇਖਦੀ ਹਾਂ, ਕੈਨੇਡਾ ਤਾਂ ਮੈਂ ਬਹੁਤ ਦੇਖਦੀ ਹਾਂ, ਜਾਣੀ ਕਿ ਬਹੁਤ ਆਪਾਂ ਜਾਣਦੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਵੀ ਏਦਾਂ ਹੈਗੇ ਆ, ਜਦੋਂ ਸਿਆਣੇ ਬੰਦੇ ਹੋ ਜਾਂਦੇ ਉਹਨਾਂ ਦੀ ਸਿਰਫ ਪੈਨਸ਼ਨ ਲੈਂਦੇ ਆ, ਉਹ ਇੱਕ ਮਹੀਨਾ ਰੱਖਦਾ ਇੱਕ ਮੁੰਡਾ, ਦੂਜਾ ਮਹੀਨਾ ਰੱਖਦਾ ਇੱਕ, ਇੱਕ ਮਹੀਨਾ ਇੱਕ ਨੇ ਪੈਨਸ਼ਨ ਲੈਣੀ, ਦੂਜੇ ਮਹੀਨੇ ਦੂਜੇ ਲੈਣੀ। ਤੁਸੀਂ ਦੇਖੋ ਇੱਕ ਮਾਪਾ ਹੁੰਦਾ ਜਿਸਲੇ ਉਹ 10 ਨਿਆਣਿਆਂ ਨੂੰ ਵੀ 12 12 ਨੂੰ ਵੀ ਪਾਲਦੇ ਹੁੰਦੇ ਸੀ, ਜਿਸਲੇ ਮਾਂ ਬਾਪ ਹੁੰਦੇ ਆ ਤਾਂ ਉਹਨਾਂ ਨੂੰ ਪਾਲਦੇ ਨੀ ਕਰਦੇ।
1: ਬਿਲਕੁਲ ਹੈ ਜੀ,
2: ਉਹਨਾਂ ਦਾ ਮਤਲਬ ਪਾਲਣਾ ਕੀ ਮਤਲਬ, ਉਹਨਾਂ ਦਾ ਧਿਆਨ ਨੀ ਕਰਦੇ ਉਹਨਾਂ ਲਈ, ਉਹਨਾਂ ਕੋਲ ਨਾ ਟਾਈਮ ਹੈਗਾ ਨਾ ਵਾਸਤਾ। ਹਾਂ ਇੱਦਾਂ ਆ ਵੀ ਇੰਡੀਆ ਤੋਂ ਵੀ ਇਸ ਕਰਕੇ ਮੰਗਾ ਲੈਂਦੇ ਪੇ, ਚੱਲ ਪੈਨਸ਼ਨ ਲੱਗ ਜਾਣੀ ਤਾਂ ਉਹਦਾ ਫਾਇਦਾ ਹੋਊਗਾ, ਸਾਡੀ ਮਾੜੀ ਮੋਟੀ ਮੋਰਗੇਜ ਚੱਲੂਗੀ।
1: ਭੈਣ ਜੀ ਬਾਹਰਲੇ ਮੁਲਕਾਂ ਚ ਵੀ ਜਿੱਦਾਂ ਇਦਾਂ ਮੰਜਾ ਇਸ ਤਰ੍ਹਾਂ ਇੱਥੇ ਵੀ ਦਿੰਦੇ ਆ, ਉਹ ਕਿੱਦਾਂ ਕਰਦੇ ਆ ਫਿਰ ਜੀ, ਜਿਹੜਾ ਰੀਤੀ ਰਿਵਾਜ ਤਾਂ ਆਪਣੇ ਚੱਲੀ
2: ਆਉਂਦੇ ਆ। ਪਤਾ ਮੈਂ ਭਵਿੰਦਰ ਜੀ, ਮੈਨੂੰ
1: ਕਦੀ ਧਿਆਨ ਚ ਨਹੀਂ ਆਇਆ ਜੀ ਵੈਸੇ। ਹਾਂਜੀ
2: ਹੈ, ਕਿੱਦਾਂ
1: ਕਦੀ ਧਿਆਨ ਚ ਨਹੀਂ ਆਇਆ, ਮਤਲਬ ਕਿ ਇੱਥੇ ਕਿੱਦਾਂ ਕਰਦੇ ਹੋ ਫਿਰ ਰੀਤੀ ਰਿਵਾਜ ਪੂਰੇ, ਮਤਲਬ ਕਿ ਫਾਰਮੈਲਿਟੀ ਜਿਹੜੀ ਕਰਦੇ ਆ।
2: ਮੈਨੂੰ ਤਾਂ ਲੱਗਦਾ ਭਈ ਆਪਣੇ ਸ਼ਾਇਦ ਨਹੀਂ ਕਰਦੇ ਹੋ, ਕਈ ਹਿੰਦੂ ਲੋਕਾਂ ਚ ਜ਼ਰੂਰ ਕਰਦੇ ਹੋਗੇ ਕੁਛ ਨਾ ਕੁਛ, ਉਹ ਕਈ ਕੁਛ ਕਰਦੇ ਆ ਜਿਵੇਂ
1: ਜੀ।
2: ਤੁਹਾਨੂੰ ਮੈਂ ਦੱਸਦੀ, ਜਦੋਂ ਸਾਡੇ ਬੀਜੀ ਸੀ ਪਹਿਲਾਂ, ਉਹ ਕਹਿੰਦੇ ਹੁੰਦੇ ਸੀ ਅਸੀਂ ਮੇਰੇ ਨਾ ਆਸ ਹਰਿਦੁਆਰ ਜਾ ਕੇ ਪਾ ਕੇ ਆਇਓ, ਫਿਰ ਜਦ ਉਹਨੇ ਅੰਮ੍ਰਿਤ ਛਕ ਲਿਆ ਸੀ, ਉਹ ਬੜੇ ਵਧੀਆ ਪਾਠ ਕਰਦੇ ਹੁੰਦੇ ਸੀ ਹਰ ਵੇਲੇ, ਇੱਕ ਉਹਨਾਂ ਚ ਬਹੁਤ ਵੱਡੀ ਗੱਲ ਸੀ, ਜੋ ਵਿਹਲੇ ਹੁੰਦੇ ਸੀ ਤਾਂ ਉਹਨੇ ਕਦੇ ਕਿਸੇ ਨੇ ਇੰਡੀਆ ਵੀ ਮਤਲਬ ਕਦੇ ਕਿਸੇ ਦੇ ਆਂਢ ਗੁਆਂਢ ਵਿੱਚ ਆਪਣੀ ਧੀ ਦੀ ਨੂੰਹ ਦੀ ਕਦੇ ਚੁਗਲੀ ਨੀ ਸੀ ਕੀਤੀ, ਕਦੇ ਸਵਾਲ ਹੀ ਨੀ ਸੀ ਪੈਦਾ ਹੁੰਦਾ, ਨਾ ਦਰਾਣੀਆਂ ਜਠਾਣੀਆਂ ਕੋ, ਬੇ ਜਠਾਣੀ ਦੀ ਗੱਲ ਮੇਰੇ ਕੋ ਦੱਸਣੀ, ਮੇਰੀ ਗੱਲ ਮੇਰੀ ਜਠਾਣੀ ਕੋ ਦੱਸਣੀ, ਏਦਾਂ ਦਾ ਕੋਈ ਨੀ, ਤੇ ਬਹੁਤ ਖਰੇ ਰਹਿ ਸਕੇ ਹਨਾ। ਤੇ ਹੁਣ ਇਹ ਪਤਾ ਨੀ, ਮੈਨੂੰ ਨੀ ਪਤਾ ਕੀ ਹੈਗੇ ਕੀ ਕਰਦੇ ਲੋਕ, ਆਹ ਜਿਹੜੇ ਕਰਦੇ ਆ ਬੇ ਦੇਣ ਲੈਣ ਦਾ ਕਰਦੇ ਆ, ਮੇਰੇ ਮੈਂ ਤਾਂ ਇੱਕੋ ਹੀ ਮੇਰੀ ਗੱਲ ਆ ਬਈ, ਜੀਂਦੇ ਬੰਦੇ ਨੂੰ ਨਾ ਜਿਹੜਾ ਮਾਪਾ ਆ ਸਿਆਣਾ ਜਾਂ ਘਰ ਦਾ ਕੋਈ ਵੀ ਜੀ ਆ ਨਾ, ਉਹਨੂੰ ਜੀਂਦੇ ਨੂੰ ਪੁੱਛ ਲਓ, ਰੋਟੀ ਪਾਣੀ ਦਿਓ, ਉਹਨੂੰ ਪਿਆਰ ਕਰੋ, ਸਤਿਕਾਰ ਕਰੋ, ਮਗਰ ਵਾਣੀ ਅੱਛਾ ਜਿਹਨੂੰ ਨਾ ਪਿਆਰ ਸਤਿਕਾਰ ਦਿੱਤਾ ਨੀ ਹੁੰਦਾ ਜਿੰਦਗੀ ਭਰ, ਉਹ ਜਦੋਂ ਮਰ ਜਾਂਦਾ ਉਹਨੂੰ ਬੜਾ ਕਰਦੇ ਜੀ, ਬੜਾ ਹੋ
1: ਗਿਆ
2: ਫਿਰ ਉਹਨੂੰ ਭੁਪਿੰਦਰ ਜੀ, ਉਹ ਕਿੰਨਾ ਇਕੱਠ ਕਰਦੇ ਜੀ, ਇਹਦਾ ਇਕੱਠ ਕਰਨਾ, ਇਹ ਬਹੁਤ ਸਿਆਣਾ ਹੋ ਕੇ ਪੜੋਤਿਆਂ ਵਾਲਾ ਹੋ ਕੇ ਮਰਿਆ ਜਾਂ ਪੋਤਿਆਂ ਵਾਲਾ,
1: ਬਿਲਕੁਲ
2: ਭਰਾਵੋ ਤੁਸੀਂ ਉਹਨੂੰ ਜੀਂਦੇ ਨੂੰ ਤਾਂ ਕਦੇ ਪੁੱਛਿਆ ਨੀ, ਇਹ ਕੱਲ ਪਖੰਡਬਾਜੀ ਕਰਦੇ ਹਨਾ।
1: ਬਿਲਕੁਲ
2: ਚੰਗਾ ਜਾ ਜੀਂਦੇ ਨੂੰ ਤਾਂ ਚੰਗਾ ਬਿਸਤਰਾ ਦਿੱਤਾ, ਨਹੀਂ ਤਾਂ ਮਰੇ ਨੂੰ ਤਾਂ ਤੁਹਾਨੂੰ ਬਿਸਤਰਾ ਦੇਣਾ ਪੈਂਦਾ। ਅੱਛਾ ਫਿਰ ਉਹਦਾ ਬਿਸਤਰਾ ਦਿੰਦੇ ਉਹਨੂੰ, ਚਲੋ ਉਹਦੇ ਕੱਪੜੇ ਦੇ ਦਿੰਦੇ ਲੋਕਾਂ ਨੂੰ, ਦੂਜੇ ਨੂੰ ਜਿਹਨੂੰ ਵੀ ਕਰਵਾਉਣੇ, ਪਰ ਉਹਦੀ ਜ਼ਮੀਨ ਕਾਤੇ ਨੀ ਦਿੰਦੇ, ਜੇ ਉਹਨਾਂ ਦੀ ਸੱਸ ਮਰਦੀ ਆ, ਸੱਸ ਨਹੀਂ ਭੁਪਿੰਦਰ ਜੀ, ਜੇ ਸੱਸ ਮਰਦੀ ਆ ਉਹਦਾ ਇੰਨਾ ਸੋਨਾ ਸੋਨਾ ਹੁੰਦਾ, ਇੱਧਰ ਵੀ ਹੁਣ ਸੋਨਾ ਹੁੰਦਾ, ਜੂਲਰੀ ਹੁੰਦੀ, ਉਹਨਾਂ ਦੇ ਪੈਸੇ ਹੁੰਦੇ ਆ, ਉਹ ਕਾਤੇ ਨੀ, ਉਹ ਡਾਲਰ ਹੁੰਦੇ, ਉਹ ਕਾਤੇ ਨੀ ਵੰਡਦੇ, ਉਹ ਸਿਰਫ ਉਹ ਕੱਪੜੇ ਦੇਣੇ ਹੁੰਦੇ, ਉਹ ਕਾਤੇ ਘਰਦਿਆਂ ਨੂੰ ਚੁੱਭਦੇ ਹੁੰਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਜੇ ਉਹਨਾਂ ਨੂੰ ਚੁੱਭਦੇ ਏਦਾਂ ਲੱਗਦੇ ਤਾਂ ਚੁੱਪ ਕਰਕੇ ਨਾ ਉਹਨਾਂ ਦੀ ਜ਼ਮੀਨ ਲੈਣ, ਨਾ ਉਹਨਾਂ ਦੇ ਡਾਲਰ ਲੈਣ, ਨਾ ਉਹਨਾਂ ਦੀ ਐਫਡੀਆਂ ਲੈਣ ਕੁਛ ਵੀ, ਤਾਂ ਨਾ ਉਹਨਾਂ ਦਾ ਸੋਨਾ ਸੰਭਾਲਣ, ਸਭ ਕੁਛ ਦੇ ਦੇਣ, ਜੇ ਫਿਰ ਦੇਣਾ ਹੀ ਨਾ।
1: ਬਿਲਕੁਲ, ਉਹ ਭੈਣ ਜੀ ਸਾਡੇ ਆਪਣੇ ਲੋਕਾਂ ਦੇ ਵਿੱਚ ਹੀ ਹੈਗਾ, ਹੁਣ ਦੇਖੋ ਇੱਥੇ ਗੋਰੇ ਹੈ, ਉਹ ਆਪਣਾ ਆਖਰੀ ਸਾਹ ਜਿਹੜੇ ਨੇ ਆਪਣੇ ਘਰ ਦੇ ਵਿੱਚ ਹੀ ਲੈਣਾ ਪਸੰਦ ਕਰਦੇ, ਉਹ ਚਾਹੇ ਸਿੰਗਲ ਵੀ ਰਹਿ ਜਾਂਦਾ ਹੈ ਕਪਲ, ਤਾਂ ਉਹਨਾਂ ਦੇ ਜਿਹੜੇ ਬੱਚੇ ਵੀ ਹੈ, ਚਲੋ ਉਹ ਵੀ ਨਹੀਂ ਮਤਲਬ ਕਿ ਏਦਾਂ ਕਰਦੇ ਕਿ ਮਤਲਬ ਕਿ ਜ਼ਮੀਨਾਂ ਜਾਇਦਾਦਾਂ ਜਾਂ ਬੈਂਕ ਬੈਲੈਂਸ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਲੋਕਾਂ ਤੋਂ ਵੀ ਹੈ, ਗੋਰਿਆਂ ਤੋਂ ਵੀ ਹੈ, ਤਾਂ ਉਹ ਇਹ ਨਹੀਂ ਆ ਭਾਈ ਉਹ ਸਾਰਾ ਕੁਝ ਕਰ ਕਰਾ ਕੇ ਫਿਰ ਉਹ ਦੇਖਦੇ ਆ ਕਿ ਕਿਹਦਾ ਕਿਸੇ ਦਾ ਲੈਣ ਦੇਣਾ, ਕਿਹਨੂੰ ਦੇਣਾ ਆ, ਕਿਸੇ ਦੇ ਪੈਸੇ ਦੇਣ ਵਾਲੇ ਨੇ ਜਾਂ ਕੋਈ ਬਿੱਲ ਤਾਂ ਨਹੀਂ ਪੇ ਕਰਨ ਵਾਲੇ, ਉਹ ਸਾਰਾ ਕੁਝ ਕਲੀਅਰ ਕਰਕੇ, ਜਾਂ ਜੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਤਾਂ ਟਾਊਨ ਜਿਹੜਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਤਾਂ ਉਹ ਸਾਰਾ ਕੁਝ ਕਲੀਅਰ ਕਰਕੇ ਫਿਰ ਮਤਲਬ ਕਿ ਉਹ ਜਿਹੜੇ ਉਹਨਾਂ ਦੇ ਵਾਰਸ ਨੇ ਜਾਂ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਅੱਗੇ ਉਹਦੇ ਸਨ ਨੇ ਜਾਂ ਬੇਟੀ ਹੈ ਜਾਂ ਅੱਗੇ ਤੋਂ ਅੱਗੇ ਹੈਗੇ ਨੇ ਕੋਈ ਵੀ ਰਿਸ਼ਤੇਦਾਰ ਆ, ਫਿਰ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਆ ਵੀ ਤੁਸੀਂ ਆਪਣੇ ਵਿੱਚ ਵੰਡਣਾ ਆਪਣੇ ਚ ਵੰਡ ਲਓ, ਤੇ ਜੇ ਕਈ ਤਾਂ ਇੱਦਾਂ ਵੀ ਕਰਦੇ ਹੋ ਕਹਿੰਦੇ ਅਸੀਂ ਕੁਛ ਨਹੀਂ ਲੈਣਾ ਜੀ, ਤੇ ਉਹ ਸਾਰਾ ਕੁਝ ਫਿਰ ਡੋਨੇਸ਼ਨ ਦੇ ਵਿੱਚ ਵੀ ਚੱਲਿਆ ਜਾਂਦਾ ਜੀ।
2: ਬਿਲਕੁਲ ਇਦਾਂ ਹੀ ਜਾਂਦੇ ਜੀ ਇੱਥੇ ਸਾਡੇ ਜਿਸ ਅਸੀਂ ਸਟੇਟ ਵਿੱਚ ਰਹਿੰਦੀ ਹਾਂ ਜੋਰਜੀਆ ਸਟੇਟ ਵਿੱਚ,
1: ਜੀ
2: ਇਹਦੇ ਚ ਜਿੱਦਾਂ ਸਮਝੋ ਮੇਰੇ ਮੇਰੇ ਨਾਂ ਤੇ ਕੋਈ ਚੀਜ਼ ਹੈਗੀ ਆ, ਮੇਰੇ ਨਾਂ ਤੇ ਕੋਈ ਪ੍ਰੋਪਰਟੀ ਆ, ਘਰ ਆ, ਕੁਛ ਵੀ ਹੈਗਾ,
1: ਜੀ
2: ਜੇ ਸਮਝੋ ਮੈਨੂੰ ਕੁਛ ਹੁੰਦਾ ਮੈਂ ਮਰਦੀ ਹਾਂ, ਉਹ ਚੀਜ਼ ਮੇਰੇ ਮੁੰਡੇ ਨੂੰ ਜਾਂ ਮੇਰੀ ਕੁੜੀ ਨੂੰ ਨੀ ਮਿਲਣੀ।
1: ਜੀ
2: ਭੁਪਿੰਦਰ ਜੀ ਉਸ ਦਿਨ ਇੱਥੇ ਲਾਇਆ, ਉਸ ਦਿਨ ਮੇਰੇ ਪੋਤੇ ਪੋਤੀ ਨੂੰ ਮਿਲਣੀ।
1: ਬਿਲਕੁਲ ਹੈ।
2: ਲੋ ਦੇਖੋ ਇਹ ਇਹ ਇਹ ਵੀ ਲਾਭ ਮੈਨੂੰ ਤਾਂ ਉਲਟਾ ਜਿਹਾ ਲੱਗਦਾ
1: ਕਹਿੰਦੀ ਇੱਥੇ ਇੱਥੇ ਇੱਕ ਇਹ ਵੀ ਆ ਨਾ, ਹੁਣ ਸਾਡੇ ਇੱਥੇ ਮੁਲਕ ਦੇ ਵਿੱਚ ਇੱਥੇ ਤੱਕ ਕਿ ਚਲੋ ਬੰਦਾ ਸਾਰੀ ਜ਼ਿੰਦਗੀ ਕਮਾਉਂਦਾ ਬਣਾਉਂਦਾ ਹੈ, ਜਿੱਦਾਂ ਆਪਣੇ ਚਲੋ ਆਪਣੇ ਤਾਂ ਵਿਰਸੇ
2: ਹਾਂਜੀ
1: ਵਿਰਾਸਤ ਦੇ ਵਿੱਚ ਇਹ ਚੀਜ਼ਾਂ ਆਈਆਂ ਨੇ ਨਾਲ, ਵੀ ਆਪਣੇ ਲਈ ਆਪਣੇ ਲਈ
2: ਹਾਂਜੀ
1: ਘੱਟ ਜਿਉਂਦੇ ਆ, ਹੋਰਾਂ ਲਈ ਜਾਂ ਬੱਚਿਆਂ ਲਈ ਅੱਗੇ ਤੋਂ ਅੱਗੇ ਜਿਹੜਾ ਕਰੀ ਜਾਂਦੇ ਆ, ਤਾਂ ਉਹ ਦੇਖੋ ਇੱਥੇ ਇੱਦਾਂ ਦਾ ਗੌਰਮੈਂਟ ਦੇ ਵਿੱਚ ਲੋ ਆ ਸਾਡੇ ਕਿ ਆਪਣੇ ਬੱਚੇ ਨੂੰ ਵੀ ਜੇ ਤੁਸੀਂ ਆਪਣੀ ਪ੍ਰੋਪਰਟੀ ਦੇ ਵਿੱਚ ਉਹਨੂੰ ਦਵੋਗੇ ਨਾ, ਉਹਦੇ ਨਾਮ ਕਰਾਉਂਗੇ ਤਾਂ ਉਹਦਾ ਟੈਕਸ ਪੇ ਕਰਨਾ ਪੈਣਾ ਜੀ, ਗਿਫਟ ਦੇ ਤੌਰ ਦੇ ਉੱਤੇ ਵੀ ਨਹੀਂ ਤੁਸੀਂ ਦੇ ਸਕਦੇ ਜੀ।
2: ਬਿਲਕੁਲ ਬਿਲਕੁਲ ਕੁਛ ਗਿਫਟ ਦੇਣ ਦੀ ਕੁਛ ਲਿਮਿਟ ਹੈ, ਆਪੇ ਕਿੰਨੇ
1: ਜੀ
2: ਹਜ਼ਾਰ ਡਾਲਰ ਤੁਸੀਂ
1: ਹਾਂਜੀ
2: ਦੇ ਸਕਦੇ ਹੋ, ਸਭ
1: ਬਿਲਕੁਲ
2: ਕੁਛ ਇਦਾਂ ਨਹੀਂ ਪਏ ਸਭ ਕੁਛ
1: ਜੀ।
2: ਹਾਂ ਵੀ ਇਦਾਂ ਹੀ ਆਪੇ ਮਤਲਬ ਹਾਂ ਜਿਹੜੇ ਰਿਵਾਜ ਚ ਬਣੇ ਹੋ ਤਾਂ ਬਣੇ ਹੋ, ਚੱਲ ਉਹ ਤਾਂ ਸੈਣੀ ਸਾਹਿਬ ਨੇ ਵੀ ਬਹੁਤ ਸ਼ੁਗਲ ਮੇਲਾ ਕਰ ਦਿੱਤਾ, ਠੀਕ ਹੈ ਆਪੇ ਭੁਪਿੰਦਰ ਜੀ ਗੱਲ ਏਦਾਂ ਕਰੀ ਜਾਂਦੇ ਆ, ਪਰ ਪਤਾ ਕੀ ਆ ਮੈਂ ਤਾਂ ਇਹ ਹੋਰ ਵੀ ਦੇਖਦੀ ਆ, ਜਿੱਦਾਂ ਨਾ ਚਾਹੇ ਅੰਮ੍ਰਿਤਸਰ ਹੈ ਚਾਹੇ ਕਿਸੇ ਗੁਰਦੁਆਰੇ ਵਿੱਚ ਵੀ, ਮੈਂ ਕਹਿੰਦੀ ਲੱਖਾਂ ਲੱਖਾਂ ਦੇ ਲੈ ਕੇ ਚੰਦੋਏ ਚੜਾਉਂਦੇ ਆ, ਰੁਮਾਲੇ ਚੜਾਉਂਦੇ ਆ, ਸਭ ਕੁਛ ਕਰਦੇ ਆ, ਉਹ ਭੁਪਿੰਦਰ ਜੀ ਸਵੇਰ ਤੋਂ ਸ਼ਾਮ ਤੱਕ ਚੜਾਉਂਦੇ ਆ, ਮੈਂ ਸ਼ਾਮ ਦਾ ਵੀ ਸਾਰਾ ਪ੍ਰੋਗਰਾਮ ਉਹਨਾਂ ਦਾ ਦੇਖਿਆ, ਉਹ ਤੋਂ ਬਾਅਦ ਉਹੀ ਸਾਰਾ ਕੁਛ ਗੱਠਾ ਬੰਨ ਬੰਨ ਕੇ
1: ਜੀ
2: ਉਹ ਲੈਂਦੇ ਆ, ਉਹੀ ਸਿੱਧੇ ਉਹ ਫਿਰ ਦੁਕਾਨਾਂ ਤੇ ਫਿਰ
1: ਵਾਪਸ ਦੇ ਦਿੰਦੇ ਨੇ ਜੀ। ਬਿਲਕੁਲ
2: ਹਾਂ, ਦੁਕਾਨਾਂ ਤੇ ਉਹਨਾਂ ਦੇ ਮੁੜ ਜਾਂਦੇ ਆ, ਵਿਕ ਜਾਂਦੇ ਆ, ਉੱਥੋਂ ਹੀ ਲੋਕਾਂ ਨੇ ਫੇਰ ਉਹੀ ਲੈ ਕੇ ਆਏ, ਇਹਦਾ ਮਤਲਬ ਕਿ ਉਹਨਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਪ੍ਰੋਫਿਟ ਹੋ ਜਾਂਦਾ, ਕਿਉਂਕਿ ਉਹਨੂੰ ਵੇਚਣੇ ਤਾਂ ਪੂਰੇ ਮੁੱਲ ਦੇ ਆ, ਜੇ ਇਹਨਾਂ ਨੂੰ ਦਿੱਤੇ ਆ ਇਹਨਾਂ ਨੂੰ ਅੱਧੇ ਮੁੱਲ ਦੇ ਦਿੱਤੇ, ਇਹਨਾਂ ਨੂੰ ਥੋੜੇ ਪੈਸੇ ਬਣ ਜਾਣੇ ਤਾਂ ਉਧਰ ਹੋ ਜਾਣੇ, ਪਰ ਇੰਨੀ ਸਾਂਭ ਕੇ ਕੀ ਖਾਤੇ ਰੱਖਦੇ ਆ, ਪਰ ਲੋਕਾਂ ਨੂੰ ਵੀ ਇਹ ਆਦਤ ਮੈਂ ਚੜਾਉਣਾ ਜ਼ਰੂਰ ਆ, ਮੈਂ ਚੜਾਉਣਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹਨਾਂ ਨੂੰ ਵੀ ਇਹ ਚਾਹੀਦਾ ਕਿ ਜਿਹੜਾ ਉੱਥੇ ਚੜਾਉਣਾ ਕੋਈ ਜ਼ਰੂਰੀ ਨਹੀਂ ਹੈ, ਤੁਸੀਂ ਕਿਸੇ ਹੋਰ ਗਰੀਬ ਦੀ ਮਦਦ ਕਰ ਦੋ। ਮੇਰੇ ਤਾਂ ਖਿਆਲ ਚ
1: ਭੈਣ ਜੀ ਆਪਾਂ ਦਾਵਾ ਤਾਂ ਕਰਦੇ ਆ ਨਾ ਕਿ ਇਨਸਾਨੀਅਤ ਪਹਿਲਾਂ ਹੋਣੀ ਚਾਹੀਦੀ ਆ, ਪਰ ਮੈਨੂੰ ਲੱਗਦਾ ਸਾਡੇ ਖਿੱਤੇ ਦੇ ਵਿੱਚ ਸਭ ਤੋਂ ਪਹਿਲਾਂ ਧਰਮ ਦਾ ਬੋਲਬਾਲਾ ਕੀਤਾ ਜਾਂਦਾ ਹੈ, ਬੱਚਾ ਪਰਿਵਾਰ ਦੇ ਵਿੱਚ ਜਨਮਦਾ ਉਹਨੂੰ ਮੱਥੇ ਟਿਕਾਉਣੋਂ ਨਹੀਂ ਹਟਦੇ ਪਹਿਲਾਂ, ਤਾਂ ਚਲੋ ਮਾਫੀ ਚਾਹੁੰਦਾ ਕਿਸੇ ਦੀ ਭਾਵਨਾ ਨਾ ਭੜਕੇ,
2: ਨਹੀਂ ਠੀਕ ਹੈ ਇਦਾਂ ਕਰਦੇ ਆ,
1: ਉਹ ਸਭ ਤੋਂ ਪਹਿਲਾਂ ਤਾਂ ਉਹਨੂੰ ਅਸੀਂ ਧਰਮ ਸਿਖਾਉਂਦੇ ਆ ਜੀ, ਇਨਸਾਨੀਅਤ ਉਹਦੇ ਵਿੱਚ ਕਿੱਥੋਂ ਆ ਜਾਏਗੀ ਜੀ ਮੁੜ ਕੇ।
2: ਹਾਂਜੀ ਹਾਂਜੀ, ਪਰ ਹੁਣ ਇੱਥੇ ਨਿਆਣੇ ਆ, ਤੁਸੀਂ ਉਹਨਾਂ ਨੂੰ ਮਤਲਬ ਇੱਥੇ ਬੱਚਿਆਂ ਨੂੰ ਤੁਸੀਂ ਆਪਣੇ ਘਰ ਵੀ ਦੇਖਦੇ ਆ, ਅਸੀਂ ਦੇਖਦੇ, ਤੁਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਮਜਬੂਰ ਕਰ ਸਕਦੇ, ਕਿਸੇ ਨੂੰ ਕੁਛ ਨਹੀਂ ਕਰ ਸਕਦੇ, ਉਹ ਆਪ ਪੜ੍ਹਦੇ ਉਹ ਆਪ ਦੇਖਦੇ, ਹਾਂ ਠੀਕ ਹੈ ਗੁਰਦੁਆਰੇ ਬੱਚੇ ਸਾਡੇ ਨਾਲ ਚੱਲ ਜਾਂਦੇ ਵੱਖਰੀ ਗੱਲ ਆ, ਪਰ ਜੇ ਉਹਨਾਂ ਨੂੰ ਕੋਈ ਚੰਗਾ ਲੱਗਦਾ ਹੈ ਤਾਂ ਉਹਨੂੰ ਆ, ਉਹਨਾਂ ਲਈ ਕਾਲਾ ਗੋਰਾ ਸਪੈਨਿਸ਼ ਹਰ ਇੱਕੋ ਹੀ ਬਰਾਬਰ ਆ, ਤੇ ਹੁਣ ਸਾਡੇ ਤਾਂ ਉੱਥੇ ਬਹੁਤ ਜ਼ਿਆਦਾ ਨਫ਼ਰਤ ਆ, ਪਰ ਹੈਗੀ ਤਾਂ ਉੱਦਾਂ ਇੱਥੇ ਵੀ ਥੋੜੀ ਬਹੁਤ ਕਰਦੇ,
1: ਬਿਲਕੁਲ
2: ਇੱਥੇ ਵੀ ਸਾਰੇ ਕਰਦੇ ਆ, ਜਿੱਦਾਂ ਹੁਣ ਗੋਰੇ ਲੋਕ ਆਪਣੇ ਇੰਡੀਅਨ ਲੋਕਾਂ ਨਾਲ ਫਰਕ ਕਰਦੇ ਹੀ ਆ, ਤਾਂ ਹੈਗਾ ਹੀ ਆ, ਜਿੱਥੇ
1: ਜਗ੍ਹਾ ਤੇ ਵੀ ਜਿੱਥੇ ਨਾ ਤੋਂ ਬਿਹਾਰ ਤੋਂ ਕੰਮ ਆਉਂਦੇ ਆ ਉਹਨਾਂ ਨਾਲ ਵੀ ਤਾਂ ਨਫ਼ਰਤ ਪਾਲੀ ਜਾਂਦੀ ਇੰਡੀਆ ਚ ਵੀ, ਪੰਜਾਬ ਚ ਵੀ ਹੈਗੀ ਆ।
2: ਹਾਂਜੀ ਜਿੱਦਾਂ ਹੁਣ ਇੱਥੇ ਵੀ ਆ, ਜਿਸ ਜਿੱਥੇ ਸਮਝੋ ਗੋਰੇ ਲੋਕ ਜ਼ਿਆਦਾ ਰਹਿੰਦੇ, ਜੇ ਉੱਥੇ ਜਾ ਕੇ ਲੋਕ ਸੋਚਦੇ ਆਪੇ ਚੱਲ ਇੱਥੇ ਸ਼ਾਂਤ ਇਲਾਕਾ ਆ ਅਸੀਂ ਇੱਥੇ ਚੱਲ ਜਾਏ, ਜਦ ਉੱਥੇ ਫਿਰ ਇੰਡੀਅਨ ਜ਼ਿਆਦਾ ਚੱਲ ਜਾਂਦੇ ਆ, ਉਹ ਆਪੇ ਮੂਵ ਹੋ ਜਾਂਦੇ, ਉੱਥੋਂ ਹੀ ਹੋ ਜਾਂਦੇ, ਜਿਹੜੇ ਗੋਰੇ ਆ ਉਹ ਉਹਨਾਂ ਚ ਰਹਿਣਾ ਨੀ।
1: ਭੈਣ ਜੀ ਪਹਿਲਾਂ ਜਿੱਦਾਂ ਜ਼ਿਕਰ ਕਰਕੇ ਹਟਿਆ ਨਾ, ਖਬਰ ਕਰਕੇ ਹਟਿਆ, ਸਾਡਾ ਜਿਹੜਾ ਰਹਿਣ ਸਹਿਣ ਆ ਜਾਂ ਅਸੀਂ ਉਸ ਮਾਹੌਲ ਦੇ ਪ੍ਰਤੀ ਜਾਂ ਜਿੱਥੇ ਅਸੀਂ ਰਹਿ ਰਹੇ ਹਾਂ ਜਾਂ ਵਿਚਰ ਰਹੇ ਹਾਂ ਉਸ ਹਿਸਾਬ ਦੇ ਨਾਲ ਨਹੀਂ ਵਿਚਰਦੇ। ਇੱਥੇ ਦੇਖੋ ਬਹੁਤ ਸਾਰੇ ਲੋਕ ਨੇ ਉਹ ਆਪਣੇ ਚਲੋ ਧਰਮ ਨੂੰ ਵੀ ਮੰਨਦੇ ਆ ਸਾਰਾ ਕੁਝ ਕਰਦੇ, ਪਰ ਉਹ ਸ਼ੋਅ ਆਫ ਨਹੀਂ ਕਰਨ ਦਿੰਦੇ ਜਾਂ ਸ਼ੋਅ ਆਫ ਕਰਦੇ ਹੀ ਨਹੀਂ ਗੇ ਵੀ ਅਸੀਂ ਕੀ ਕਰ ਰਹੇ ਹਾਂ। ਉਹ ਜਿੱਥੇ ਜਿਸ ਜਗ੍ਹਾ ਦੇ ਉੱਤੇ ਹੁੰਦੇ ਆ ਉਸ ਤਰ੍ਹਾਂ ਦੇ ਹੋਣ ਦੀ ਕੋਸ਼ਿਸ਼ ਕਰਦੇ ਆ, ਪਰ ਅਸੀਂ ਆ ਜਿਹੜਾ ਆਪਣੇ ਆਪ ਨੂੰ ਮਤਲਬ ਕਿ ਦਿਖਾਉਂਦੇ ਆ ਵੀ ਅਸੀਂ ਇੰਡੀਅਨ ਹੁੰਦੇ ਹਾਂ।
2: ਹਾਂਜੀ ਹਾਂਜੀ ਹਾਂਜੀ, ਹੁਣ ਆ ਸੈਣੀ ਸਾਹਿਬ ਤੁਹਾਨੂੰ ਕਹਿੰਦੇ ਸੀ ਭੁਪਿੰਦਰ ਜੀ ਅਜੇ ਤੁਸੀਂ ਨਹੀਂ ਨਹੀਂ ਸਸਤ, ਉਹ ਤਾਂ ਉਲਟ ਕਹਿੰਦੇ ਸੀ, ਉਹ ਤਾਂ ਕਹਿੰਦੇ ਸੀ ਅੱਛਾ ਤੁਸੀਂ ਇੱਥੇ ਜਾ ਕੇ ਭੁੱਲ ਗਏ ਅਸੀਂ ਤਾਂ ਇੰਡੀਅਨ ਇੱਥੇ ਇੱਦਾਂ ਦੇ
1: ਜੀ। ਬਿਲਕੁਲ ਹੈ ਜੀ,
2: ਪਰ ਫਿਰ ਵੀ ਜਿੱਦਾਂ ਹੁਣ ਅਸੀਂ ਆ ਸਿਆਣੇ ਆ, ਅਸੀਂ ਭੁਪਿੰਦਰ ਜੀ ਅਸੀਂ ਆ, ਸਾਡੇ ਚ ਉਹ ਚੀਜ਼ਾਂ ਥੋੜੋ ਨਿਕਲਦੀਆਂ, ਮੇਰੇ ਹਸਬੈਂਡ ਤਾਂ ਮੁੜ ਮੁੜ ਇੰਡੀਆ ਨੂੰ ਜਾਣਾ ਚਾਹੁੰਦੇ, ਅੱਛਾ ਜਦ ਉੱਥੇ ਚਲ ਜਾਣਾ ਫੇਰ ਹੀ ਨੀ ਕਹਿਣਾ ਅੱਛਾ ਸਾਡੇ ਤਾਂ ਅਮਰੀਕਾ ਉੱਥੇ ਹੁੰਦੇ, ਉੱਥੇ ਕੋਈ ਮਜਾਲ ਕੇ ਲਾ ਤੋੜ ਵੀ ਜਾਵੇ, ਮਜਾਲ ਕੋਈ ਏਦਾਂ ਕੋਈ ਗੱਡੀ ਚਲਾਵੀ ਜਾਵੇ, ਮੈਂ ਕਿਹਾ ਨਾਲੇ ਇੱਥੇ ਨੂੰ ਭੱਜੇ ਆਉਣੇ ਨਾਲੇ ਫਿਰ ਇਹਨਾਂ ਨੂੰ ਇਹੀ ਕਹੀ
1: ਜਾਂਦੇ। ਹੁਣ ਸੈਣੀ ਸਾਹਿਬ ਲਿਖ ਕੇ ਭੇਜਿਆ ਮੈਨੂੰ ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟੇਕਿਆ ਨਾ ਜਾਂ ਟਿਕਾਇਆ ਹੋਵੇ ਤਾਂ ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਜੀ ਕਹਿੰਦੇ।
2: ਆਹੋ ਨਹੀਂ ਹੈ ਤਾਂ ਹੈ ਇੱਦਾਂ। ਚੱਲ ਪਰ ਜਿੱਦਾਂ ਵੀ ਸੋਚਿਆ ਤੇ ਸਾਡੇ ਇੱਦਾਂ ਹੈਗੀਆਂ, ਅਸੀਂ ਜਦੋਂ ਵੀ ਅਸੀਂ ਇੱਦਾਂ ਹੁੰਦਾ ਬੱਚਾ ਜੰਮਦਾ ਆ ਅਸੀਂ ਪਹਿਲਾਂ ਕੀ ਕਰਦੇ ਆ, ਇੱਦਾਂ ਸੋਚਦੇ ਤੇ ਸਿੱਧਾ ਗੁਰਦੁਆਰੇ ਲੈ ਕੇ ਚਲ ਜਾਓ, ਫਿਰ ਉੱਥੇ ਜਿਹੜਾ ਵੀ ਉਹ ਸ਼ਬਦ ਪੜ੍ਹਦੇ ਆ ਜਿਹੜਾ ਵੀ ਪਹਿਲਾ ਅੱਖਰ ਆ ਉਹਦੇ ਮੁਤਾਬਿਕ ਨਾਂ ਰੱਖ ਦਿੰਦੇ, ਅਸੀਂ ਵੀ ਤਾਂ ਇੱਦਾਂ ਹੀ ਕੀਤੇ ਆ, ਕੋਈ ਸ਼ੱਕ ਨਹੀਂ। ਅਸੀਂ ਵੀ ਇਹੀ ਰਹੇ।
1: ਔਜਲਾ ਸਾਹਿਬ ਲਿਖਦੇ ਆ, ਭੈਣ ਜੀ ਤੁਸੀਂ ਹੈ ਨਾ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦਿਓ, ਬਾਅਦ ਚ ਰੋਲਾ ਪੈ ਜਾਂਦਾ ਜੀ ਕਹਿੰਦੇ।
2: ਆਪਣੇ ਨਿਆਣਿਆਂ ਨੂੰ ਇਹ ਕਹਿੰਦੀ ਹੁੰਦੀ, ਮੈਂ ਕਹਿੰਦੀ ਹੁੰਦੀ ਆ ਤੇ ਜਿੱਦਾਂ ਹੁਣ ਤੇ ਉਹ ਡੋਨੇਟ ਕੀਤਾ ਹੁੰਦਾ ਬੋਡੀ ਲਾਇਸੈਂਸ ਤੇ ਏਜੰਟ ਤੇ ਲਿਖਿਆ ਹੁੰਦਾ, ਮੈਂ ਤਾਂ ਕਹਿੰਦੀ ਹੁੰਦੀ ਉਹਨੇ ਪੁੱਛਣਾ ਹੁੰਦਾ ਵੀ ਤੁਸੀਂ ਕੁਛ ਕਰਨਾ ਕਿ ਚਾਹੁੰਦੇ ਆ ਕਿ ਨਹੀਂ, ਮੈਂ ਤਾਂ ਕਹਿੰਦੀ ਹੁੰਦੀ ਤੁਸੀਂ ਮੇਰਾ ਕੁਛ ਨੀ ਕਰਨਾ
1: ਜੀ
2: ਤੁਸੀਂ ਨਾ, ਮੈਂ ਇਹਨੂੰ ਨੀ ਪਤਾ, ਮੈਂ ਕਹਿੰਦੀ ਹੁੰਦੀ ਭਾਈ ਤੁਹਾਨੂੰ ਕੀ ਲੋੜ ਆ ਭਾਈ ਜੇ ਮੈਂ ਮਰ ਗਈ ਤਾਂ, ਮੈਂ ਕਿਹਾ ਵੱਧ ਤੋਂ ਵੱਧ ਮੇਰੀ ਕੁੜੀ ਨੂੰ ਦੱਸ ਦਿਓ, ਹੋਰ ਕਿਸੇ ਨੂੰ ਦੱਸਣ ਦੀ ਲੋੜ ਨੀ, ਕਹਾਣੀ ਖਤਮ, ਐਵੇਂ ਤੁਸੀਂ ਸਾਰਿਆਂ ਨੂੰ ਸੱਦੀ ਜਾਣਾ ਕਰੀ ਜਾਣਾ, ਕੋਈ ਲੋੜ ਹੀ ਨੀ, ਕਾਹਤੇ ਇੰਨਾ ਕੰਮ ਪਾਉਣ ਦੀ ਕੀ ਲੋੜ।
1: ਬਿਲਕੁਲ ਹੈ ਜੀ ਭੈਣ ਜੀ, ਇਹ ਵੀ ਹੈ ਜੀ, ਬਿਲਕੁਲ ਹੈ ਜੀ।
2: ਹਾਂ ਪਰ ਨਹੀਂ ਫੇਰ ਉਹਨਾਂ ਨੂੰ ਲੱਗਦਾ ਹੁੰਦਾ ਨਿਆਣਿਆਂ ਨੂੰ ਇੱਦਾਂ ਲੱਗਦਾ ਤੇ ਜੀ ਲੋਕ ਕੀ ਕਹੋਗੇ, ਆ ਲੋਕ ਕੀ ਕਹੋ ਦੀ ਇਹ ਨੀ ਵੀ ਜ਼ਿੰਦਗੀ ਚੋਂ ਨਿਕਲੀ ਗੱਲ ਹੈ ਨਾ।
1: ਦੇਖੋ ਭੈਣ ਜੀ ਕਈ ਵਾਰੀ ਹੈ ਨਾ ਇੱਥੇ ਦੇ ਸਿਸਟਮ ਨੂੰ ਦੇਖਦੇ ਆ ਜਾਂ ਇੰਡੀਆ ਦੇ ਨੂੰ ਦੇਖਦੇ ਆ ਨਾ, ਆਪਣੇ ਜਿਹੜਾ ਕਹਿ ਲੋ ਕਿ ਰੋਣਾ ਧੋਣਾ ਜਾਂ ਕਹਿ ਲੋ ਜ਼ਿਆਦਾ ਜਾਂ ਇੱਕ ਤਰ੍ਹਾਂ ਦਾ ਕਈ ਵਾਰੀ ਦਿਖਾਵਾ ਹੀ ਲੱਗਦਾ ਆ, ਤੇ
2: ਦਿਖਾਵਾ ਹੀ ਆ,
1: ਉਹਦੇ ਵਿੱਚ ਦੇਖੋ ਕਿ ਸਮਾਂ ਕੇ ਪ੍ਰਾਊਡ ਹੋਣਾ ਚਾਹੀਦਾ ਹੈ, ਮਤਲਬ ਕਿ ਵੱਡੀ ਉਮਰ ਦੇ ਵਿੱਚ 90 ਸਾਲ 85 ਸਾਲ ਜਾਂ 100 ਸਾਲ ਵੀ ਹੋ ਗਏ ਤਾਂ ਉਹ ਮਤਲਬ ਕਿ ਦੋਹਤਿਆਂ ਪੋਤਿਆਂ ਵਾਲੇ ਸਾਰਾ ਕੁਝ ਹੋ ਕੇ ਗਏ ਨੇ, ਉਹ ਸਮਾਂ ਕੇ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਵਿਦਾਇਗੀ ਹੋਣੀ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਕਿ ਭਾਈ ਉਹ ਮਤਲਬ ਕਿ ਕੋਈ ਸੋਗ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਕਿ ਆਪਣੀ ਜਿੰਨੀ ਉਮਰ ਤੁਰਦੇ ਫਿਰਦੇ ਵਧੀਆ ਤਰੀਕੇ ਦੇ ਨਾਲ ਆਪਣੀ ਹੰਢਾ ਕੇ ਗਏ ਨੇ, ਪਰਿਵਾਰ ਚ ਬੈਠ ਕੇ ਗਏ ਨੇ, ਸਾਰਾ ਕੁਝ ਕਰਕੇ ਗਏ ਨੇ ਆਪਣੇ ਹੱਥੀ, ਤਾਂ ਉਹ ਉਹਦੇ ਵਿੱਚ ਫਿਰ ਗਮੀ ਕਾਹਦੀ ਹੈ ਜੀ। ਚਲੋ ਦੁੱਖ ਹੁੰਦਾ ਹੈ ਮਾੜਾ ਮੋਟਾ ਤੇ ਹੁੰਦਾ ਹੈ, ਭਈ ਇਹ ਨੀ ਭਈ ਉਹ ਮਤਲਬ ਕਿ ਉਹ ਜਿਸ ਹਿਸਾਬ ਦੇ ਨਾਲ ਮਤਲਬ ਕਿ ਉਹ ਇੱਕ ਖੜਾ ਕਰਦੇ ਨਾ ਆਲਾ ਦੁਆਲਾ, ਬੰਦਾ ਡਰ ਅੰਦਰ ਪੈਦਾ ਹੁੰਦਾ ਕਿ ਇੱਕ ਖੋ ਕੀ ਰਿਹਾ ਨਾ ਜੀ।
2: ਹਾਂਜੀ ਹਾਂਜੀ, ਬਸ ਮੈਂ ਤਾਂ ਇੱਦਾਂ ਹੀ ਚਾਹੁੰਦੀ ਹੁੰਦੀ ਆ ਭਈ ਇੱਦਾਂ ਨਹੀਂ ਕਰਨਾ ਚਾਹੀਦਾ। ਮੈਂ ਬੱਚਿਆਂ ਨੂੰ ਵੈਸੇ ਕਹਿੰਦੀ ਹੁੰਦੀ ਤੇ ਰੋਣ ਦੀ ਤਾਂ ਤੜਫਣ ਦੀ ਤਾਂ ਗੱਲ ਹੁੰਦੀ ਵੀ ਜੇ ਤੁਸੀਂ ਸੋਚੋ ਵੀ ਹਾਏ ਮੰਮੀ ਬੜੀ ਔਖੀ ਸੀ, ਉਹਦੇ ਕੋਲ ਪੈਸਾ ਨੀ ਸੀ, ਉਹਦੇ ਕੋਲ ਆ ਚੀਜ਼ ਨੀ ਸੀ, ਉਹ ਤਾਂ ਬੇਚਾਰੀ ਰੋਟੀ ਤੋਂ ਵੀ ਔਖੀ ਸੀ, ਉਹ ਤਾਂ ਕਿਸੇ ਨਾਲ ਗੱਲ ਨੀ ਸੀ ਕਰ ਸਕਦੀ। ਮੈਂ ਕਿਹਾ ਹਰ ਸਹੂਲਤ ਆ, ਸਭ ਕੁਛ ਆ, ਮੁੰਡਾ ਆਪਣੇ ਘਰ ਠੀਕ ਆ, ਕੁੜੀ ਆਪਣੇ ਘਰ ਠੀਕ ਆ, ਪੈਸਾ ਧੇਲਾ ਉਹ ਸਿਰ ਤੇ ਛੱਤ, ਹਰ ਚੀਜ਼ ਦੀ ਤਾਂ ਸਹੂਲਤ ਆ, ਪੈਸੇ ਕੋਲੇ ਆ, ਸਾਰਾ ਕੁਛ ਪਈ, ਰੋਣ ਧੋਣ ਦੀ ਲੋੜ ਹੀ ਨੀ ਹੈ ਕਰਨ ਦੀ ਕੁਛ ਵੀ, ਪਈ ਸਾਰੇ ਤਾਂ ਸਹੂਲਤਾਂ ਮਿਲੀਆਂ, ਸਾਰਾ ਕੁਛ ਹੈਗਾ, ਕਿਸੇ ਦੀ ਕਮੀ ਨੀ। ਹਾਂ ਕਈ ਵਾਰ ਏਦਾਂ ਆ ਕੁੜੀਆਂ ਸੱਚੀ ਰੋਣੀਆਂ ਮੈਂ ਦੇਖੀਆਂ ਵੀ ਹਾਏ ਸਾਡੀ ਮਾਤਾ ਏਦਾਂ ਔਖੀ ਸੀ, ਸਾਡੀ ਮਾਤਾ ਏਦਾਂ ਔਖੀ ਸੀ, ਉਹ ਤਾਂ ਪੈਸੇ ਲੈ ਵੀ ਤੜਫਦੀ ਰਹੀ ਆ, ਉਹਦੇ ਤੋਂ ਹੁਣ ਉਲਟੇ ਪਾਸੇ ਗੱਲ ਚੱਲੀ ਭੁਪਿੰਦਰ ਜੀ ਥੱਲੇ, ਉਹ ਆਉਂਦੀਆਂ ਹੁੰਦੀਆਂ ਸੀ ਮਕਾਨਾ ਉਸਲੇ ਤੇ ਏਦਾਂ ਗੱਲਾਂ ਗੱਲਾਂ ਵਿੱਚ ਕਹਿੰਦੇ ਵੀ ਸਾਡੀ ਧੀ ਨੂੰ ਏਦਾਂ ਤੰਗ ਕੀਤਾ,
1: ਬੜਾ ਤੰਗ ਰਹੀ ਹੈ ਜੀ, ਉਹ ਤਾਂ ਬਹੁਤ ਤੰਗ ਰਹੀ ਹੈ, ਛੁਟਕਾਰਾ ਹੀ ਹੋ ਗਿਆ ਜੀ। ਹਾਂਜੀ
2: ਹਾਂਜੀ, ਹੁਣ ਜਦੋਂ ਮੈਂ ਬੈਠੀ ਆ ਇਸ ਵੇਲੇ ਮੈਂ ਸਾਰਾ ਕੁਛ ਮੇਰੇ ਕੰਨ ਕੋਣ ਹੱਥ ਮਤਲਬ ਸਾਰਾ ਕੁਛ ਖਾਲੀ ਆ, ਮੈਂ ਕੁਛ ਨੀ ਪਾਇਆ। ਮੈਂ ਕਿਹਾ ਉੱਥੇ ਜਿੰਡੀਆ ਜੇ ਕਿਤੇ ਬੁੜੀ ਦੇ ਕੋਲੋਂ ਉਹਦੇ ਲਾ ਲੈਣ ਨਾ ਜੇ ਬਿਮਾਰ ਹੁੰਦੀ ਆ ਤਾਂ ਕਹਿੰਦੇ ਹਾਏ ਉਹ ਤਾਂ ਨੂੰਹ ਨੀ ਤਾਂ ਕੁੱਤਾ ਨੀ, ਉਹਨੇ ਤਾਂ ਉਹਦੇ ਕੰਨਾਂ ਚ ਪਾਇਆ ਵੀ ਲਾ ਲਿਆ ਤੇ ਹੁਣ ਉਹਨੂੰ ਕਿਹੜੀ ਨਾਲ ਲੈ ਕੇ ਜਾਣੀ ਹੈ, ਜੇ ਲਾ ਵੀ ਲਿਆ ਤਾਂ ਕਿਹੜੀ ਗੱਲ ਹੈ।
1: ਉਹ ਭੈਣ ਜੀ ਮੈਨੂੰ ਚੇਤੇ ਆਉਂਦਾ ਸਾਡੇ ਨਾ ਫਾਦਰ ਉਹਨਾਂ ਦੇ ਮਦਰ ਜਿਹੜੇ ਸਾਡੇ ਬੀਬੀ ਤੋ ਮੈਨੂੰ ਮੈਂ ਛੋਟਾ ਹੀ ਸੀਗਾ, ਮੈਨੂੰ ਤੁਹਾਡੀਆਂ ਗੱਲਾਂ ਤੋਂ ਹੌਲੀ ਹੌਲੀ ਯਾਦ ਆਇਆ ਉਹ ਗੱਲ ਦਾ ਕਿ ਉਹ ਮਾਤਾ ਨੇ ਨਾ ਸਾਡੀ ਬੀਬੀ ਨੇ ਲਿਆ ਹੁੰਦਾ ਸੀਗਾ ਆਪਣਾ ਖੇਸੀ ਲਈ ਹੁੰਦੀ ਸੀਗੀ ਜੀ, ਉੱਪਰ ਬਰਾਊਨ ਜੇ ਕਲਰ ਦੀ ਕਾਫੀ ਵਧੀਆ ਮਤਲਬ ਕਿ ਸੀਗੀ ਮੋਟੀ, ਤੇ ਉਹ ਸਾਡੇ ਨਾ ਇੱਕ ਕੰਮ ਕਰਨ ਵਾਲੀ ਆਉਂਦੀ ਹੁੰਦੀ ਸੀ, ਸ਼ੁਰੂ ਤੋਂ ਹੀ ਉਹਨਾਂ ਦੇ ਟੱਬਰ ਮਤਲਬ ਕਿ ਜੁੜੇ ਹੋਏ ਸੀ ਨਾਲ ਹਨਾ, ਤੇ ਉਹ ਕੰਮ ਕੁੰਮ ਮੁਕਾ ਕੇ ਤਾਂ ਕੋਲ ਬਹਿ ਜਾਂਦੀ ਹੁੰਦੀ ਸੀ ਬੀਬੀ ਦੇ, ਤੇ ਮੁੜ ਕੇ ਪਤਾ ਨੀ ਆਪ ਹੀ ਗੱਲਾਂ ਗੁੱਲਾਂ ਕਰੀ ਜਾਣੀਆਂ ਉਹਨੇ, ਤੇ ਇੱਕ ਵਾਰੀ ਮੈਨੂੰ ਗੱਲ ਚੇਤੇ ਆਉਂਦੀ ਹੈ ਕੋ ਕਹਿੰਦੀ ਬੀਬੀ ਜਦੋਂ ਤੂੰ ਮਰੀ ਨਾ ਆ ਲੋਈ ਮੈਨੂੰ ਦੇ ਦੇ। ਪਹਿਲਾਂ ਹੀ ਹਨਾ ਜੀ ਸਾਈਆਂ ਵਧਾਈਆਂ ਲਾਉਣ ਲੱਗ ਜਾਂਦੇ ਸੀ ਹਨਾ ਜੀ ਏਦਾਂ ਜੀ।
2: ਉਹ ਮੇਰੇ ਨਾਲ ਵੀ ਭੁਪਿੰਦਰ ਜੀ ਤੈਅ ਹੋਇਆ, ਮੈਂ ਆਪਣੀ ਪੋਤੀ ਨੂੰ ਪਤਾ ਕੀ ਕਹਾਂ, ਕਿਉਂਕਿ ਹੁਣ ਮੇਰੀ ਕਲੋਜ਼ਟ ਵਾਕਿੰਗ ਕਲੋਜ਼ਟ ਆ, ਕੱਪੜਿਆਂ ਨਾਲ ਸੂਟਾਂ ਨਾਲ ਭਰੀ ਪਈ ਆ, ਵਧੀਆ ਤੋਂ ਵਧੀਆ ਬਹੁਤ ਸੋਹਣੇ। ਮੈਂ ਕਿਹਾ ਰਸਲੀਨਾ ਜੇ ਮੈਂ ਮਰ ਗਈ ਆ ਬੜੇ ਸੂਟ ਆ, ਕਹਿੰਦੀ ਮੰਮ ਜੀ ਤੁਸੀਂ ਫਿਕਰ ਨਾ ਕਰੋ, ਕਹਿੰਦੀ ਮੈਂ ਬਹੁਤੇ ਠੀਕ ਕਰ ਲੈਣੇ ਆਪਣੇ ਲਈ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ।
2: ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ, ਮੈਨੂੰ ਚੰਗਾ ਲੱਗਾ ਫਿਰ। ਹੁਣ ਮੈਨੂੰ ਇਹ ਕਿਹਾ, ਨਹੀਂ ਤਾਂ ਲੋਕ ਡਰਦੇ ਆ ਨਾ ਫਿਰ ਨਹੀਂ ਪਾਉਣੇ ਆ ਕਦੇ, ਉਹ ਕਹਿੰਦੀ ਨਹੀਂ ਮੰਮ ਜੀ ਮੈਂ ਪਾ ਲੋ, ਮੈਂ ਪਾ ਲੈਣੇ ਆ ਬਹੁਤ ਤੁਹਾਡੇ ਸੂਟ।
1: ਜੀ ਬਿਲਕੁਲ ਹੈ ਜੀ, ਬਿਲਕੁਲ।
2: ਚਲੋ ਹੁਣ ਹੋਰ ਕਿਸੇ
1: ਦੇ ਤੋਹਫੇ ਪਸੰਦ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮਾਲ ਜੀ, ਸ਼ੁਕਰੀਆ ਜੀ। ਲੋ ਦੋਸਤੋ, ਇਸ ਜੀ ਮਾਲ ਭੈਣ ਜੀ ਜੁੜੇ ਸੀ ਗੱਲਾਂ ਬਾਤਾਂ ਦੇ ਵਿੱਚ, ਸਾਂਝ ਪਾ ਕੇ ਗਏ ਹੈ। ਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਵੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਸਭ ਦੋਸਤਾਂ ਨੂੰ। ਤੇ ਦੋਸਤੋ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਣਾ, ਉਹ ਨਾ ਰਹਿ ਜਾਵੇ ਅੱਜ ਫਿਰ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਲੋ ਭੈਣ ਜੀ ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਨਾ ਤਾਂ ਵੈਨ ਪੈਂਦੇ ਆ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ, ਕਹਿੰਦੇ ਜੀ। ਕਿਆ ਬਾਤ ਹੈ ਜੀ ਸੈਣੀ ਸਾਹਿਬ, ਕਚਹਿਰੀਆਂ ਚ ਵੀ ਮੇਲੇ ਲੱਗਦੇ ਆ। ਤੇ ਔਜਲਾ ਸਾਹਿਬ ਲਿਖਦੇ, ਰਾਜਨ ਜੀ ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ, ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ ਜੀ, ਕਹਿੰਦੇ। ਤੇ ਲੋ ਦੋਸਤੋ, ਅੱਗੇ ਵੱਧਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਆ। ਬਹੁਤ ਸਾਰੇ ਦੋਸਤ ਹੋਰ ਵੀ ਜੁੜੇ ਹੋਏ ਨੇ ਨਾਲ, ਤੇ ਉਹਨਾਂ ਦਾ ਵੀ ਸਭ ਦਾ ਸਵਾਗਤ ਹੈ। ਬਾਅਦ ਦੇ ਵਿੱਚ ਮੈਂ ਉਹਨਾਂ ਦਾ ਨਾਮ ਵੀ ਲੈ ਲਾਂਗਾ ਜੀ। ਤੇ ਲੋ ਫਿਰ ਪਹਿਲਾਂ ਆਪਾਂ ਸਮਾਪਤੀ ਕਰ ਲਈਏ ਖਬਰਾਂ ਦੀਆਂ। 5-7 ਖਬਰਾਂ ਜਿਹੜੀਆਂ ਇੰਟਰਨੈਸ਼ਨਲ ਨੇ ਉਹ ਧਿਆਨਯੋਗ ਮੰਗਦੀਆਂ ਨੇ, ਕਿਉਂਕਿ ਟਰੰਪ ਸਾਹਿਬ ਨੂੰ ਵੀ ਜਿਹੜਾ ਧਮਕੀਆਂ ਆ ਚੁੱਕੀਆਂ ਨੇ, ਤੇ ਸਾਰੀਆਂ ਰਸਮਾਂ ਜਿਹੜੀਆਂ ਨੇ ਈਰਾਨ ਨੇ ਆਪਣੀਆਂ ਪੂਰੀਆਂ ਕਰ ਲਈਆਂ, ਹੁਣ ਵਿਹਲੇ ਆ ਉਹ। ਈਰਾਨ ਦਾ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਜਿਹੜਾ ਮਸ਼ਦ ਵਿਖੇ ਅੱਜ ਸਪੁਰਦੇ ਖਾਕ ਜਿਹੜਾ ਕਰ ਦਿੱਤਾ ਗਿਆ। ਆਯਤੁੱਲਾ ਅਲੀ ਖਮਨਈ ਜੋ ਕਿ ਅਮਰੀਕਾ ਇਜ਼ਰਾਈਲ ਦੇ ਸਾਂਝੇ ਹਮਲੇ ਦੇ ਵਿੱਚ ਮਾਰੇ ਗਏ ਸਨ, ਹੁਣ ਜਿਹੜਾ ਅੱਜ ਮਸ਼ਦ ਦੇ ਵਿੱਚ ਇਮਾਮ ਰਜ਼ਾ ਦੇ ਅਸਥਾਨ ਦੇ ਉੱਤੇ ਸਪੁਰਦੇ ਖਾਕ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਦੇ ਲਈ ਹਜ਼ਾਰਾਂ ਸਮਰਥਕ ਜਿਹੜੇ ਇਕੱਠੇ ਹੋਏ ਸਨ। ਅੰਤਮ ਸੰਸਕਾਰ ਜਿਹੜਾ ਦਾਰ ਅਲ ਧਿਕਰ ਪ੍ਰਾਰਥਨਾ ਹਾਲ ਦੇ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਤਾਬੂਤ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਹਿੱਸੇ ਦੇ ਵਜੋਂ ਇਮਾਮ ਰਜ਼ਾ ਦੀ ਕਬਰ ਦੇ ਆਲੇ ਦੁਆਲੇ ਲਿਜਾਇਆ ਗਿਆ। ਅੰਤਮ ਸੰਸਕਾਰ ਦੀ ਨਮਾਜ਼ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸੈਯਦ ਮੁਸਤਫਾ ਖਮਨਈ ਜਿਹੜੇ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਅਦਾ ਕੀਤੀ ਗਈ ਹੈ, ਜਿਨ੍ਹਾਂ ਨੇ ਮ੍ਰਿਤਕ ਦੇਹ ਦੇ ਉੱਤੇ ਰਸਮੀ ਪ੍ਰਾਰਥਨਾਵਾਂ ਜਿਹੜੀਆਂ ਕੀਤੀਆਂ ਨੇ। ਇਸਲਾਮਿਕ ਰਿਪਬਲਿਕ ਆਫ ਇਰਾਨ ਬ੍ਰੋਡਕਾਸਟਿੰਗ ਦੇ ਅਨੁਸਾਰ ਡਾਨਿਸ਼ ਚੌਰਾਹੇ ਅਤੇ ਇਮਾਮ ਰਜ਼ਾ ਅਸਥਾਨ ਦੇ ਵਿਚਕਾਰ ਭਾਰੀ ਭੀੜ ਹੋਣ ਦੇ ਕਾਰਨ ਖਮਨਈ ਦੀ ਮ੍ਰਿਤਕ ਦੇਹ ਨੂੰ ਹਵਾਈ ਅੱਡਾ ਜਾਂ ਹਵਾਈ ਜਹਾਜ਼ ਦੇ ਰਾਹੀਂ ਪਵਿੱਤਰ ਸਥਾਨ ਤੱਕ ਜਿਹੜਾ ਪਹੁੰਚਾਉਣਾ ਪਿਆ, ਇੰਨਾ ਰਸ਼ ਸੀ। ਸਰਕਾਰੀ ਮੀਡੀਆ ਨੇ ਅਜਿਹੇ ਦ੍ਰਿਸ਼ ਦਿਖਾਏ ਨੇ ਜਿਸ ਦੇ ਵਿੱਚ ਮਸ਼ਦ ਦੇ ਵਿੱਚ ਅੰਤਮ ਸੰਸਕਾਰ ਦੇ ਰਸਤੇ ਦੇ ਉੱਤੇ ਸੋਗ ਮਨਾਉਣ ਵਾਲਿਆਂ ਦੀ ਵਿਸ਼ਾਲ ਭੀੜ ਤੇ ਸਾਬਕਾ ਸੁਪਰੀਮ ਲੀਡਰ ਦੀ ਮ੍ਰਿਤਕ ਦੇਹ ਨੂੰ ਜਿਹੜਾ ਲਿਜਾਣ ਵਾਲੇ ਕਾਫਲੇ ਨੂੰ ਘੇਰੇ ਹੋਏ ਦਿਖਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾ ਸਕੇ। ਸਰਕਾਰੀ ਪ੍ਰਸਾਰਕ ਨੇ ਜਿਹੜਾ ਭੀੜ ਨੂੰ ਜਲੂਸ ਦੌਰਾਨ ਟਰੰਪ ਦੇ ਵਿਰੋਧੀ ਬੈਨਰ ਦਿਖਾਉਂਦੇ ਹੋਏ ਵੀ ਦਿਖਾਇਆ ਗਿਆ, ਜੋ ਕਿ ਨੇਤਾ ਦੀ ਮੌਤ ਦੇ ਲਈ ਅਮਰੀਕੀ ਰਾਸ਼ਟਰਪਤੀ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉੱਤੇ ਤੇ ਤਹਿਰਾਨ ਦੇ ਰੁੱਖ ਨੂੰ ਉਜਾਗਰ ਕਰਦਾ ਹੈ। ਇਸ ਦੇ ਦੌਰਾਨ CNN ਨੇ ਰਿਪੋਰਟ ਦਿੱਤੀ ਹੈ ਕਿ ਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਸੁਪਰੀਮ ਲੀਡਰ ਮੁਜਤਬਾ ਖਮਨਈ ਦੇ ਜਿਹੜੇ ਨੇ ਜਨਤਕ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਸੀ। ਅਲੀ ਖਮਨਈ ਦੀ ਹੱਤਿਆ ਇਸ ਸਾਲ 28 ਫਰਵਰੀ ਨੂੰ ਅਮਰੀਕੀ ਇਜ਼ਰਾਈਲ ਹਮਲੇ ਦੇ ਵਿੱਚ ਹੋਈ, ਜਿਸ ਨੇ ਪੱਛਮੀ ਏਸ਼ੀਆ ਖੇਤਰ ਚ ਇਕ ਵਿਆਪਕ ਸੰਘਰਸ਼ ਨੂੰ ਜਨਮ ਦੇ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੁਜਤਬਾ ਖਮਨਈ ਨੇ ਇਸਲਾਮਿਕ ਰਿਪਬਲਿਕ ਦਾ ਜਿਹੜਾ ਨਵਾਂ ਸੁਪਰੀਮ ਲੀਡਰ ਨਿਯੁਕਤ ਕੀਤਾ ਗਿਆ ਸੀ, ਤੇ ਪਿਛਲੇ ਮਹੀਨੇ ਅਮਰੀਕਾ ਤੇ ਇਰਾਨ ਨੇ ਖੇਤਰ ਦੇ ਵਿਚ ਦੁਸ਼ਮਣੀ ਖਤਮ ਕਰਨ ਤੇ ਤਕਨੀਕੀ ਗੱਲਬਾਤ ਦੇ ਲਈ 60 ਦਿਨਾਂ ਦੀ ਗੱਲਬਾਤ ਦੀ ਖਿੜਕੀ ਖੋਲਣ ਦੇ ਉਦੇਸ਼ ਦੇ ਨਾਲ 14 ਨੁਕਾਤੀ ਜਿਹੜਾ ਸਮਝੌਤੇ MOU ਦੇ ਉੱਤੇ ਸਹਿਮਤੀ ਜਿਹੜੀ ਪ੍ਰਗਟ ਕੀਤੀ ਸੀ, ਜਿਸ ਦੇ ਵਿਚ ਸਟਰੇਟ ਆਫ ਹਾਰਮੁਜ਼ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਚਰਚਾ ਜਿਹੜੀ ਸ਼ਾਮਲ ਸੀ, ਪਰ ਬੀਤੇ ਦਿਨਾਂ ਦੇ ਵਿਚ ਉਹ ਸਾਰਾ ਕੁਝ ਨਹਿਸ਼ ਤਹਿਸ਼ ਜਿਹੜਾ ਕਰ ਦਿੱਤਾ ਗਿਆ। ਦੂਸਰੇ ਪਾਸੇ ਟਰੰਪ ਦਾ ਕਤਲ ਕਰਨ ਦੀ ਤਿਆਰੀ ਦੇ ਵਿਚ ਇਰਾਨ ਇਜ਼ਰਾਈਲ ਨੇ ਅਮਰੀਕਾ ਨੂੰ ਅਲਰਟ ਕੀਤਾ ਹੈ। ਇਜ਼ਰਾਈਲੀ ਖੁਫੀਆ ਏਜੰਸੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਇਰਾਨ ਨੇ ਰਾਸ਼ਟਰਪਤੀ ਟਰੰਪ ਦਾ ਕਤਲ ਕਰਨ ਦੇ ਲਈ ਇਕ ਨਵੀਂ ਅਤੇ ਖਤਰਨਾਕ ਸਾਜਿਸ਼ ਤਿਆਰ ਕੀਤੀ ਹੈ। ਇਸ ਖੁਲਾਸੇ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਵਿਚ ਹੜਕੰਪ ਮਚਿਆ। ਦਿ ਵਾਲ ਸਟਰੀਟ ਜਰਨਲ ਅਤੇ CNN ਦੀਆਂ ਰਿਪੋਰਟਾਂ ਦੇ ਅਨੁਸਾਰ ਇਜ਼ਰਾਈਲ ਨੇ ਹਾਲ ਹੀ ਦੇ ਵਿਚ ਵਾਸ਼ਿੰਗਟਨ ਦੇ ਨਾਲ ਇਹ ਗੁਪਤ ਜਾਣਕਾਰੀ ਸਾਂਝੀ ਕੀਤੀ ਹੈ। ਗੁਪਤ ਕਾਹਦੀ ਰਹਿ ਗਈ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਰਾਨ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਟਕਰਾਅ ਨੂੰ ਹੋਰ ਤਿੱਖਾ ਕਰਨ ਦੀ ਯੋਜਨਾ ਬਣਾ ਰਿਹਾ। ਰਿਪੋਰਟ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਵਾਈਟ ਹਾਊਸ ਨੇ ਦੋਵਾਂ ਨਿਊਜ਼ ਸੰਗਠਨਾਂ ਨੂੰ ਅੰਕਾਰਾ ਦੇ ਵਿੱਚ ਨਾਟੋ ਸੰਮੇਲਨ ਦੇ ਦੌਰਾਨ ਟਰੰਪ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਹੈ, ਜਿੱਥੇ ਉਨ੍ਹਾਂ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਕਿ ਉਹ ਤਹਿਰਾਨ ਦਾ ਮੁੱਖ ਨਿਸ਼ਾਨਾ ਬਣਿਆ ਹੋਇਐ। ਟਰੰਪ ਨੇ ਬੁੱਧਵਾਰ ਸੰਮੇਲਨ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਰਾਨ ਦੀ ਕਿਲ ਲਿਸਟ ਵਿੱਚ ਪਹਿਲੇ ਨੰਬਰ ਦੇ ਉੱਤੇ ਹਾਂ ਤੇ ਮੈਂ ਨੰਬਰ 1 ਹਾਂ। ਇਸ ਦੇ ਬਾਰੇ ਮੈਨੂੰ ਨਹੀਂ ਪਤਾ, ਪਰ ਮੈਨੂੰ ਸੱਚਮੁੱਚ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ। ਉਨ੍ਹਾਂ ਨੇ ਇਰਾਨੀ ਲੀਡਰਸ਼ਿਪ ਦੇ ਉੱਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ਬਿਮਾਰ, ਨੀਚ ਅਤੇ ਕੈਂਸਰ ਵਰਗੇ ਲੋਕ ਕਰਾਰ ਦਿੱਤਾ ਹੈ, ਜਿਨ੍ਹਾਂ ਨੂੰ ਜੜੋ ਪੁੱਟਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਦਿਨ ਦੇ ਵਿੱਚ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਦੇ ਨਾਲ ਵੀ ਇੱਕ ਮੀਟਿੰਗ ਦੇ ਦੌਰਾਨ ਟਰੰਪ ਨੇ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਸਾਲ 2020 ਦੇ ਵਿੱਚ ਇਰਾਨ ਦੇ ਵਿੱਚ ਅਮਰੀਕੀ ਡਰੋਨ ਹਮਲੇ ਦੇ ਵਿੱਚ ਮਾਰੇ ਗਏ ਆਪਣੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਕਈ ਸਾਲਾਂ ਤੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਸਹੁੰ ਖਾ ਰਿਹਾ ਹੈ। ਹਾਲ ਹੀ ਦੇ ਵਿੱਚ ਇਰਾਨ ਦੇ ਸਰਵਉੱਚ ਨੇਤਾ ਆਯਾਤੁੱਲਾ ਅਲੀ ਖਮਨਈ ਦੀਆਂ ਅੰਤਮ ਰਸਮਾਂ ਦੇ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਨੇ ਟਰੰਪ ਨੂੰ ਮਾਰਨ ਦੇ ਨਾਅਰੇ ਲਗਾਏ ਤੇ ਅਜਿਹੇ ਬੈਨਰ ਲਹਿਰਾਏ ਸਨ। ਇਸ ਗੰਭੀਰ ਖਤਰੇ ਦੇ ਵਿਚਕਾਰ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਵੀਰਵਾਰ ਨੂੰ ਫੋਨ ਦੇ ਉੱਤੇ ਗੱਲਬਾਤ ਵੀ ਕੀਤੀ ਹੈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਖਿਲਾਫ ਚੱਲ ਰਹੇ ਸੰਘਰਸ਼ ਅਤੇ ਸੁਰੱਖਿਆ ਸਬੰਧੀ ਆਪਸੀ ਤਾਲਮੇਲ ਨੂੰ ਜਾਰੀ ਰੱਖਣ ਤੇ ਸਹਿਮਤੀ ਜਤਾਈ ਹੈ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਸੰਬੰਧ ਬੇਹੱਦ ਖਰਾਬ ਹੋ ਚੁੱਕੇ ਹੈ। 60 ਦਿਨਾਂ ਦੀ ਜੰਗਬੰਦੀ ਖਤਮ ਹੋਣ ਤੋਂ ਬਾਅਦ ਅਮਰੀਕਾ ਨੇ ਇਰਾਨ ਤੇ ਕਈ ਫੌਜੀ ਹਮਲੇ ਜਿਹੜੇ ਕੀਤੇ ਤੇ ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਖੁਫੀਆ ਏਜੰਸੀਆਂ ਹੁਣ ਉਨ੍ਹਾਂ ਲੋਕਾਂ ਦੇ ਉੱਤੇ ਨੇੜਿਓਂ ਨਜ਼ਰ ਰੱਖ ਰਹੀਆਂ ਨੇ ਜੋ ਮੌਜੂਦਾ ਤੇ ਸਾਬਕਾ ਅਮਰੀਕੀ ਅਧਿਕਾਰੀਆਂ ਦੇ ਉੱਤੇ ਹਮਲੇ ਕਰਨ ਦੀ ਗੱਲ ਜਿਹੜੀ ਕਰ ਰਹੇ ਨੇ। ਦੂਸਰੇ ਪਾਸੇ ਡਾਕਟਰ ਦੀਆਂ ਕਰਤੂਤਾਂ ਦੇਖ ਲਓ। ਜਰਮਨ ਦੇ ਵਿੱਚ 15 ਮਰੀਜ਼ਾਂ ਦਾ ਕਤਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਡਾਕਟਰ ਨੇ ਜੁਰਮ ਕਬੂਲ ਕਰ ਲਿਆ। ਗੰਭੀਰ ਬਿਮਾਰ ਮਰੀਜ਼ਾਂ ਦੀ ਦੇਖਭਾਲ ਦੇ ਵਿੱਚ ਮਾਹਰ ਹੈ। ਜਰਮਨੀ ਦੇ ਇੱਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਦੇ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਲਿਨ ਦੀ ਜਿਹੜੀ ਹੈ ਅਦਾਲਤ ਨੂੰ ਪਤਾ ਲੱਗਿਆ ਕਿ 41 ਸਾਲਾਂ ਜੋਹੈਂਸ ਐਮ ਜਰਮਨੀ ਦੇ ਨਿਜਮਾਂ ਦੇ ਤਹਿਤ ਕੀਤੀ ਗਈ ਪਛਾਣ ਨੇ ਸਤੰਬਰ 2021 ਤੋਂ 2024 ਜੁਲਾਈ ਤੱਕ ਦਰਮਿਆਨ 12 ਔਰਤਾਂ ਤੇ 3 ਮਰਦਾਂ ਦੇ ਕਤਲ ਦਾ ਖੁਲਾਸਾ ਕੀਤਾ ਹੈ। ਅਧਿਕਾਰੀਆਂ ਨੂੰ ਲੱਗਦਾ ਹੈ ਕਿ ਇਹ ਮੌਤਾਂ ਇੱਕ ਵੱਡੀ ਸਾਜ਼ਿਸ਼ ਦਾ ਛੋਟਾ ਜਿਹਾ ਹਿੱਸਾ ਹੋ ਸਕਦੀਆਂ ਨੇ। ਸਰਕਾਰੀ ਵਕੀਲ ਡਾਕਟਰ ਦੇ ਨਾਲ ਸੰਬੰਧਿਤ ਅਜਿਹੀਆਂ ਦਰਜਨਾਂ ਹੋਰ ਘਟਨਾਵਾਂ ਦੀ ਜਾਂਚ ਕਰ ਰਿਹਾ। ਉਸਦੇ ਪੀੜਤ 25 ਤੋਂ 94 ਸਾਲ ਦੀ ਉਮਰ ਤੱਕ ਦੇ ਸਨ। ਮੁਕੱਦਮੇ ਦੇ ਦੌਰਾਨ ਦੱਸਿਆ ਗਿਆ ਕਿ ਉਹ ਸਾਰੇ ਗੰਭੀਰ ਰੂਪ ਦੇ ਵਿੱਚ ਬਿਮਾਰ ਸਨ, ਪਰ ਉਨ੍ਹਾਂ ਦੀ ਤੁਰੰਤ ਮੌਤ ਹੋਣ ਵਾਲੀ ਨਹੀਂ ਸੀ। ਸਰਕਾਰੀ ਪੱਖ ਨੇ ਕਿਹਾ ਕਿ ਘਰਾਂ ਦੇ ਦੌਰਿਆਂ ਦੇ ਦੌਰਾਨ ਡਾਕਟਰ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਵੱਖ ਵੱਖ ਦਵਾਈਆਂ ਦੇ ਜਾਨਲੇਵਾ ਮਿਸ਼ਰਣ ਜਿਹੜੇ ਸਨ ਦਿੰਦਾ ਸੀ। ਕਈ ਵਾਰ ਆਪਣੇ ਅਪਰਾਧਾਂ ਨੂੰ ਲੁਕਾਉਣ ਦੇ ਲਈ ਉਸਨੇ ਅੱਗ ਵੀ ਲਗਾਈ। ਸਰਕਾਰੀ ਪੱਖ ਨੇ ਦੱਸਿਆ ਕਿ ਜੁਲਾਈ 2024 ਦੇ ਵਿੱਚ ਉਸਦੀ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਪਹਿਲਾਂ ਉਸਨੇ ਇੱਕੋ ਦਿਨ ਦੇ ਵਿੱਚ 2 ਮਰੀਜ਼ ਮਾਰ ਦਿੱਤੇ। ਸੈਂਟਰਲ ਬਰਲਿਨ ਦੇ ਵਿੱਚ ਜਿਹੜਾ ਰਹਿਣ ਵਾਲਾ ਇੱਕ 75 ਸਾਲਾਂ ਬਜ਼ੁਰਗ ਅਤੇ ਕੁਝ ਘੰਟਿਆਂ ਬਾਅਦ ਗੁਆਂਢੀ ਜ਼ਿਲ੍ਹੇ ਦੀ 76 ਸਾਲਾਂ ਬਜ਼ੁਰਗ ਔਰਤ ਡਾਕਟਰ ਨੇ ਬਜ਼ੁਰਗ ਔਰਤ ਦੇ ਘਰ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਹੋ ਗਿਆ। ਇੱਕ ਸਾਲ ਤੱਕ ਚੱਲੇ ਮੁਕੱਦਮੇ ਦੇ ਦੌਰਾਨ ਜ਼ਿਆਦਾ ਸਮਾਂ ਜਿਹੜਾ ਡਾਕਟਰ ਚੁੱਪ ਹੀ ਰਿਹਾ, ਪਰ ਪਿਛਲੇ ਮਹੀਨੇ ਉਸਨੇ ਆਪਣੇ 12 ਗੰਭੀਰ ਮਰੀਜ਼ਾਂ ਨੂੰ ਮਾਰ ਦੇਣ ਦਾ ਜਿਹੜਾ ਜੁਰਮ ਜਿਹੜਾ ਹੈ ਕਬੂਲ ਕਰ ਲਿਆ। ਉਸਨੇ ਜਿਹੜਾ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਉਹ ਮੰਨਦਾ ਸੀ ਕਿ ਉਹ ਸਹੀ ਕਰ ਰਿਹਾ ਤੇ ਉਨ੍ਹਾਂ ਨੂੰ ਬਿਮਾਰੀ ਅਤੇ ਦਰਦ ਤੋਂ ਬਚਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਸਮੇਂ ਦੇ ਦੌਰਾਨ ਮੈਂ ਸੋਚਿਆ ਇਹੀ ਉਨ੍ਹਾਂ ਦੇ ਲਈ ਬਿਹਤਰ ਹੈ ਇਹ ਕਿ ਉਹ ਇਸ ਦੁਨੀਆਂ ਨੂੰ ਛੱਡਣ, ਤੰਗ ਆ ਰਹੇ ਨੇ। ਉਸਨੇ ਇਹ ਵੀ ਕਿਹਾ ਕਿ ਉਸਨੇ ਖੁਦ ਵੱਲੋਂ ਦਿੱਤੀਆਂ ਸਾਰੀਆਂ ਤਕਲੀਫਾਂ ਦੇ ਲਈ ਮਾਫ਼ੀ ਮੰਗੀ। ਅਥਾਰਟੀਜ਼ ਨੂੰ ਸ਼ੱਕ ਹੈ ਕਿ ਉਹ ਜਿਹੜਾ ਡਾਕਟਰ ਹੈ ਉਸਨੇ ਹੋਰ ਵੀ ਮਰੀਜ਼ ਵੀ ਮਾਰੇ ਨੇ। ਸਰਕਾਰੀ ਪੱਖ ਇਸ ਵੇਲੇ 76 ਹੋਰ ਕੇਸਾਂ ਦੀ ਜਾਂਚ ਜਿਹੜੀ ਹੈ ਉਹਦੇ ਵਿੱਚ ਜੁਟਿਆ ਹੋਇਆ। ਯੂਰਪੀਅਨ ਯੂਨੀਅਨ ਚੀਨ ਨੂੰ ਵੱਡਾ ਝਟਕਾ ਦਿੱਤਾ। ਯੂਰਪੀਅਨ ਯੂਨੀਅਨ ਦਾ ਜਿਹੜਾ ਝਟਕਾ ਚੀਨ ਨੇ ਦਿੱਤਾ, ਚੀਨੀ ਟਾਇਰਾਂ ਦੇ ਉੱਤੇ ਲਗਾਇਆ ਆਪਣਾ 45.3% ਦਾ ਟੈਕਸ ਲਾ ਦਿੱਤਾ। ਯੂਰਪੀਅਨ ਯੂਨੀਅਨ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਯੂਰਪੀਅਨ ਕਮਿਸ਼ਨ ਨੇ ਚੀਨ ਤੋਂ ਯਾਤਰੀ ਕਾਰਾਂ, ਹਲਕੇ ਟਰੱਕਾਂ ਤੇ ਬੱਸਾਂ ਦੇ ਲਈ ਟਾਇਰਾਂ ਦੀ ਜਿਹੜੀ ਹੈ ਦਰਾਮਦ ਦੇ ਉੱਤੇ 4.3% ਤੋਂ 45.3% ਤੱਕ ਐਂਟੀ ਡੰਪਿੰਗ ਡਿਊਟੀਆਂ ਲਗਾਈਆਂ ਨੇ। ਇਹ ਜਿਹੜਾ ਕਦਮ ਹੈ ਇੱਕ ਜਾਂਚ ਤੋਂ ਬਾਅਦ ਚੁੱਕਿਆ ਗਿਆ ਜਿਸਦੇ ਵਿੱਚ ਪਾਇਆ ਗਿਆ ਸੀ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਇਹ ਉਤਪਾਦ ਜਿਹੜੇ ਨੇ ਬਹੁਤ ਘੱਟ ਅਤੇ ਗੈਰ ਵਾਜਬ ਕੀਮਤਾਂ ਦੇ ਉੱਤੇ ਵੇਚੇ ਜਾ ਰਹੇ ਸਨ। ਨਵੰਬਰ 2025 ਦੇ ਵਿਚ ਸ਼ੁਰੂ ਕੀਤੀ ਗਈ ਜਾਂਚ ਨੇ ਸਿੱਟਾ ਕੱਢਿਆ ਕਿ ਡੰਪ ਕੀਤੇ ਚੀਨੀ ਟਾਇਰਾਂ ਦੀ ਦਰਾਮਦ ਨੇ ਯੂਰਪੀਅਨ ਯੂਨੀਅਨ ਦੇ ਘਰੇਲੂ ਟਾਇਰ ਉਦਯੋਗ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਨਤੀਜੇ ਵਜੋਂ ਕਮਿਸ਼ਨ ਨੇ ਨਿਰਪੱਖ ਮੁਕਾਬਲੇ ਨੂੰ ਬਹਾਲ ਕਰਨ ਤੇ ਯੂਰਪੀਅਨ ਨਿਰਮਾਤਾਵਾਂ ਨੂੰ ਦੀ ਰੱਖਿਆ ਕਰਨ ਦੇ ਵਿਚ ਮਦਦ ਕਰਨ ਦੇ ਲਈ ਨਵੇਂ ਟੈਰਿਫਾਂ ਨੂੰ ਮਨਜੂਰੀ ਦੇ ਦਿੱਤੀ ਹੈ। ਮਤਲਬ ਕਿ ਭਾਈ ਆਪਣੇ ਮੁਲਕ ਦਾ ਵਰਤੋਂ, ਉਹ ਕਹਿ ਰਹੇ ਨੇ ਤੇ ਜਿਹੜੇ ਪਹਿਲਾਂ ਇੱਥੇ ਕੰਪਨੀਆਂ ਸਨ, ਛੋਟੀਆਂ ਸਨ ਵੱਡੀਆਂ ਸਨ, ਉਹ ਕਾਰੋਬਾਰ ਤਾਂ ਕਰਦੀਆਂ ਸਨ, ਕਾਮਿਆਂ ਨੂੰ ਜਿਹੜਾ ਸੀ ਨੌਕਰੀ ਤਾਂ ਦਿੰਦੀਆਂ ਸਨ, ਪਰ ਉਹ ਸਾਰਾ ਕੁਝ ਹੁਣ ਮਨਫੀ ਹੋ ਰਿਹਾ ਤੇ ਦੇਸ਼ ਦੇ ਉੱਤੇ ਬੋਝ ਵੱਧ ਰਿਹਾ, ਯੂਰਪੀਅਨ ਮੁਲਕਾਂ ਦੇ ਉੱਤੇ ਵੀ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਜਿਹੜੇ ਨੇ ਵੱਧ ਰਹੇ ਨੇ।

ਸਪੇਨ ਦੇ ਜੰਗਲਾਂ ਦੇ ਵਿਚ ਅੱਗ ਦਾ ਕਹਿਰ ਹੈ। 11 ਲੋਕਾਂ ਦੀ ਮੌਤ ਦੇ ਉੱਤੇ ਕਈ ਜ਼ਖਮੀ ਹੋਏ ਨੇ ਦੱਸੇ ਜਾ ਰਹੇ ਨੇ। ਸਪੇਨ ਦੇ ਵਿੱਚ ਜੰਗਲੀ ਅੱਗ ਦੇ ਵਿੱਚ ਫਸਣ ਦੇ ਕਾਰਨ 11 ਲੋਕਾਂ ਦੀ ਮੌਤ ਹੋਈ ਹੈ ਤੇ 6 ਹੋਰ ਜ਼ਖਮੀ ਹੋਏ ਨੇ। ਦੇਸ਼ ਦੇ ਵਿੱਚ ਵਧਦੇ ਤਾਪਮਾਨ, ਅੱਜ ਫਿਨਲੈਂਡ ਦੇ ਵਿੱਚ ਵੀ +29 ਡਿਗਰੀ ਰਿਹਾ ਸੈਲਸੀਅਸ ਤਾਪਮਾਨ ਵਿਚਕਾਰ, ਜਿਹੜਾ ਇਹ ਹੁਣ ਤੱਕ ਦੀ ਸਭ ਤੋਂ ਘਾਤਕ ਅੱਗਾਂ ਦੇ ਵਿੱਚੋਂ ਇੱਕ ਹੈ। ਕਈ ਪੀੜਤ ਸੜੇ ਹੋਏ ਵਾਹਨਾਂ ਦੇ ਅੰਦਰ ਮਿਲੇ ਨੇ ਤੇ ਸ਼ੁੱਕਰਵਾਰ ਨੂੰ ਸਪੇਨ ਦੀ ਮਿਲਟਰੀ ਐਮਰਜੈਂਸੀ ਯੂਨਿਟ ਦੇ 150 ਫਾਇਰ ਫਾਈਟਰ ਤੇ 220 ਫੌਜੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਕੰਮ ਕਰ ਰਹੇ ਸਨ। ਸਿਆਰਾ ਡੇ ਲੋਸ ਫਿਲਾਬਰੇਸ ਪਹਾੜਾਂ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਅੱਗ ਲੱਗੀ ਹੈ। ਸਹੀ ਕਾਰਨ ਇਹਦੇ ਜਿਹੜਾ ਪੁਸ਼ਟੀ ਨਹੀਂ ਹੋਈ, ਪਰ ਗਵਾਹਾਂ ਨੇ ਦੱਸਿਆ ਕਿ ਡਿੱਗੀ ਹੋਈ ਬਿਜਲੀ ਲਾਈਨ ਤੋਂ ਇੱਕ ਚੰਗਿਆੜੀ ਨੇ ਅੱਗ ਨੂੰ ਜਿਹੜਾ ਭੜਕਾਇਆ ਤੇ ਜੋ ਫਿਰ ਨੇੜਲੇ ਜੰਗਲ ਦੇ ਵਿੱਚ ਤੇਜ਼ੀ ਦੇ ਨਾਲ ਫੈਲੀ ਹੈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਸੜਕਾਂ ਨੂੰ ਬੰਦ ਕਰਨਾ ਪਿਆ ਤੇ 1000 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਤੇ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਨੇ ਜਿਹੜਾ ਆਪਣੀ ਸੰਵੇਦਨਾ ਭਈ ਜਿਹੜੀ ਹੈ ਪ੍ਰਗਟ ਕੀਤੀ ਹੈ। ਇੱਕ ਰਿਪੋਰਟ ਹੈ ਦੋਸਤੋ ਆਖਰੀ ਡੈਮਾਂ ਦੇ ਉੱਤੇ, ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਵਧੀਆ ਸਾਂਝ ਪਾਈ ਹੈ, ਕਹਿੰਦੇ ਮਾਲ ਵੱਡੇ ਭੈਣ ਨੇ ਜੀ, ਕਹਿੰਦੇ ਜੀ ਆਪਣੇ ਭੈਣ ਜੀ ਨੇ ਔਜਲਾ ਸਾਹਿਬ ਲਿਖਦੇ ਆ ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਈ ਚ ਪਾ ਕੇ, ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ, ਪਰ ਈਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ ਪਹਿਲਾਂ, ਕਿਆ ਬਾਤ ਆ। ਲਓ ਜੀ ਰਾਜਨ ਜੀ, ਵੋਟ ਆ ਗਈ ਮੈਨੂੰ ਇੱਕ ਜੀ, ਬਦਾਮਾਂ ਦੀ ਤਿਆਰੀ ਕਰ ਲਈ ਉਧਰੋਂ ਦੇਖ ਲਓ ਅਮਰੀਕਾ ਵਾਲਿਆਂ ਨੇ, ਮੈਂ ਕਿਹਾ ਸੀ ਕੈਲੀਫੋਰਨੀਆ ਤੋਂ ਆ ਜਾਣੇ ਬਦਾਮ ਤੇ ਕੋਟੀ, ਕਹਿੰਦੇ ਆਪਾਂ ਫਿਨਲੈਂਡ ਤੋਂ ਬਣਵਾ ਲੈਣੀ ਆ। ਲਓ ਜੀ, ਪਰ ਨਹੀਂ ਜੀ, ਹੱਸਦੇ ਵੱਸਦੇ ਰਹੋ, ਮਜ਼ਾਕ ਕਰਦੇ, ਮਜ਼ਾਕ ਦਾ ਮਜ਼ਾਕ ਰਿਹਾ, ਹੱਸਦੇ ਵੱਸਦੇ ਰਹਿਣ ਜੀ ਸਭ ਦੋਸਤ, ਪਰਿਵਾਰ ਟੱਬਰ ਆਪਣਾ ਵੱਸਦਾ ਰਹੇ, ਲੰਮੀਆਂ ਲੰਮੀਆਂ ਉਮਰਾਂ, ਸੌ ਸੌ ਸੌ ਡੇਢ ਡੇਢ ਸੌ ਸਾਲ ਦੀਆਂ ਜਣੀਆਂ ਹੱਸਦੇ ਵੱਸਦੇ ਗੁਜ਼ਾਰਨ ਜੀ। ਲਓ ਦੋਸਤੋ, ਇੱਕ ਰਿਪੋਰਟ ਹੈ ਚਿਨ ਫਿੰਗ ਦੇ ਡਰੀਮ ਪ੍ਰੋਜੈਕਟ ਦੀ, ਉਹਦੇ ਉੱਤੇ ਜਿਹੜਾ ਮੰਡਰਾ ਰਿਹਾ ਹੈ ਖਤਰਾ। ਚੀਨੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਬ੍ਰਹਮਪੁੱਤਰ ਦੇ ਉੱਤੇ ਬੰਨ ਦੇ ਨਾਲ ਕਦੇ ਵੀ ਆ ਸਕਦੀ ਹੈ ਤਬਾਹੀ। ਚੀਨ ਜਿਹੜਾ ਤਿੱਬਤ ਦੇ ਵਿੱਚ ਯਾਰਲੁੰਗ ਸਾਗਪੋ ਨਦੀ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਪਣ ਬਿਜਲੀ ਪ੍ਰੋਜੈਕਟ ਬਣਾਉਣ ਦੇ ਲਈ ਦੌੜ ਰਿਹਾ ਹੈ। ਹਾਲਾਂਕਿ ਚੀਨੀ ਭੂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਿਸ਼ਾਲ ਡੈਮ ਸ਼ੀ ਜਿਨਪਿੰਗ ਦਾ ਇੱਕ ਜਿਹੜਾ ਸੁਪਨਮਈ, ਜਾਣੀ ਕਿ ਸੁਪਨਿਆਂ ਦਾ ਇੱਕ ਡਰੀਮ ਜਿਹੜਾ ਪ੍ਰੋਜੈਕਟ ਹੈ, ਇੱਕ ਸਰਗਰਮ ਫਾਲਟ ਲਾਈਨ ਦੇ ਉੱਪਰ ਸਥਿਤ ਹੈ ਜਿਹਦੇ ਨਾਲ ਜ਼ਮੀਨ ਖਿਸਕਣ ਅਤੇ ਭੂਚਾਲ ਦਾ ਖਤਰਾ ਵੱਧ ਹੈ। ਚੀਨੀ ਭੂ ਵਿਗਿਆਨੀ ਦੇ ਇਸ ਸਿੱਟੇ ਨੇ ਭਾਰਤ ਦੇ ਲਈ ਦੁਰਗਾਮੀ ਪ੍ਰਭਾਵਾਂ ਦੇ ਬਾਰੇ ਵੀ ਚਿੰਤਾਵਾਂ ਪੈਦਾ ਕੀਤੀਆਂ ਨੇ। ਜਿੱਥੇ ਨਦੀ ਬ੍ਰਹਮਪੁੱਤਰ ਦੇ ਰੂਪ ਦੇ ਵਿੱਚ ਵਗਦੀ ਹੈ ਤੇ ਬੰਗਲਾਦੇਸ਼ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਨੂੰ ਕਾਇਮ ਰੱਖਦੀ ਹੈ। ਚੀਨੀ ਜਨਰਲ ਸੈਂਡੀਮੈਟਰੀ ਜੀਓਲੋਜੀ ਐਂਡ ਟੇਥਯਾਨ ਜੀਓਲੋਜੀ ਦੇ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਖੋਜ ਪੱਤਰ ਦੇ ਅਨੁਸਾਰ ਪਾਈਜ਼ੇਨ ਫਾਲਟ ਲਾਈਨ ਸਿੱਧੇ ਉਸ ਖੇਤਰ ਦੇ ਵਿੱਚੋਂ ਲੰਘਦੀ ਹੈ ਜਿੱਥੇ ਪਣ ਬਿਜਲੀ ਪ੍ਰੋਜੈਕਟ ਬਣਾਇਆ ਜਾ ਰਿਹਾ। ਚੇਂਗਡੂ ਯੂਨੀਵਰਸਿਟੀ ਆਫ ਟੈਕਨੋਲੋਜੀ ਅਤੇ ਚਾਈਨਾ ਜੀਓਲੋਜੀਕਲ ਸਰਵੇ ਦੇ ਖੋਜਕਰਤਾਵਾਂ ਨੇ ਸਪਸ਼ਟ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਫਾਲਟ ਲਾਈਨ ਡੈਮ ਜਿਹੜਾ ਸੜਕਾਂ ਤੇ ਪੁਲਾਂ ਵਰਗੇ ਬੁਨਿਆਦੀ ਢਾਂਚੇ ਦੀ ਸਥਿਰਤਾ ਦੇ ਲਈ ਇੱਕ ਮਹੱਤਵਪੂਰਨ ਖਤਰਾ ਪੈਦਾ ਕਰਦੀ ਹੈ। ਇਹਦੇ ਵਿੱਚ ਰਾਜਨੀਤਿਕ ਤਣਾਅ ਵੀ ਵਧਿਆ। ਇਹ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਚੀਨੀ ਵਿਗਿਆਨੀਆਂ ਵੱਲੋਂ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਬੀਜਿੰਗ ਦਾ ਵਿਸ਼ਾਲ ਡੈਮ ਪ੍ਰੋਜੈਕਟ ਪਹਿਲਾਂ ਹੀ ਭੂ ਰਾਜਨੀਤਿਕ ਤਣਾਅ ਦਾ ਕੇਂਦਰ ਬਿੰਦੂ ਬਣ ਚੁੱਕਿਆ ਹੈ। ਭਾਰਤ ਨੇ ਬ੍ਰਹਮਪੁੱਤਰ ਨਦੀ ਦੇ ਉੱਤੇ ਚੀਨ ਦੀਆਂ ਗਤੀਵਿਧੀਆਂ ਦੇ ਉੱਤੇ ਵਾਰ ਵਾਰ ਚਿੰਤਾ ਪ੍ਰਗਟ ਕੀਤੀ ਹੈ ਜਿਸ ਦੇ ਵਿੱਚ ਪਾਣੀ ਦੀ ਸੁਰੱਖਿਆ, ਵਾਤਾਵਰਣ ਪ੍ਰਣਾਲੀ ਤੇ ਹੇਠਲੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਭਾਈਚਾਰਿਆਂ ਦੇ ਲਈ ਸੰਭਾਵੀ ਜੋਖਮਾਂ ਦਾ ਹਵਾਲਾ ਦਿੱਤਾ ਗਿਆ। ਕਿਉਂ ਹੈ ਅਸਲ ਦੇ ਵਿੱਚ ਜ਼ਮੀਨ ਖਿਸਕਣ ਦਾ ਇੱਥੇ ਖਤਰਾ? ਕਿਉਂਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਗਰਾਊਂਡ ਦੀਆਂ ਸਾਡੀਆਂ ਜ਼ਮੀਨ ਦੀਆਂ ਪਲੇਟਾਂ ਨੇ ਨਾ, ਉਹਨਾਂ 'ਚ ਹਿੱਲ ਜੁੱਲ ਹੁੰਦੀ ਰਹਿੰਦੀ ਹੈ। ਜਿਵੇਂ ਕਿ ਮੈਂ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਚਲੋ ਮਣੀਕਰਨ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਘਰ ਜਿੱਥੇ ਬਣਿਆ ਹੋਇਆ ਉੱਥੇ ਥੋੜਾ ਜਿਹਾ ਉੱਪਰ ਚੜ੍ਹਾਈ ਚੜ੍ਹਨੀ ਪੈਂਦੀ ਹੈ ਪੈਦਲ, ਪਿਛਲੇ ਪਾਸੇ ਪਹਾੜ ਨੇ ਤੇ ਉੱਥੇ ਕਹਿ ਲਓ ਜਾਂ ਹਰ ਵੇਲੇ ਉੱਥੇ ਗਰਮ ਜਿਹੜਾ ਪਾਣੀ ਹੁੰਦਾ ਹੈ, ਉੱਥੇ ਇੱਕ ਵਾਲਕਾਨੋ ਦਾ ਰੂਪ ਮੈਂ ਸਮਝਦਾ ਸੀ ਉੱਥੇ ਹੈ, ਪਰ ਮੈਂ ਖੋਜ ਕਰਨ ਦੀ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਮੈਂ ਜਿੱਥੇ ਤੱਕ ਮੈਂ ਪਹੁੰਚਿਆ ਪਤਾ ਲੱਗਿਆ ਕਿ ਜਿਹੜੀਆਂ ਜ਼ਮੀਨ ਦੀਆਂ ਸਾਡੀਆਂ ਪਲੇਟਾਂ ਨੇ ਆਪਸ ਦੇ ਵਿੱਚ ਟਕਰਾਉਂਦੀਆਂ ਹੈ ਉੱਥੇ ਤੇ ਉਹ ਵਿੱਚ ਬਿਰਲ ਪੈ ਜਾਂਦੀ ਹੈ ਤੇ ਜਿੰਨਾ ਵੀ ਪਾਣੀ ਹੈ ਉਹਦੇ ਵਿੱਚ ਭਰਦਾ ਰਹਿੰਦਾ ਹੈ ਤੇ ਜਦੋਂ ਫਿਰ ਪ੍ਰੈਸ਼ਰ ਦੇ ਅੰਡਰ ਆਉਂਦਾ ਜਾਂ ਗਰਮ ਹੀਟ ਦੇ ਨਾਲ ਉਹ ਗਰਾਊਂਡ ਦੀ ਹੀਟ ਜਿਹੜੀ ਹੈ ਉਹਦੇ ਨਾਲ ਉਹ ਟੱਚ ਹੁੰਦੀ ਹੈ ਤਾਂ ਪਾਣੀ ਉਬਲਣ ਲੱਗ ਜਾਂਦਾ ਹੈ, ਇਸ ਕਰਕੇ ਉੱਥੇ ਪਾਣੀ ਉਬਲਦਾ ਹੈ।

0: ਕਰਕੇ ਉੱਥੇ ਧਰਤੀ ਜਾਂ ਪਹਾੜ ਜਿਹੜੇ ਨੇ ਪੱਥਰ ਨੇ ਉਹ ਗਰਮ ਹੈ, ਪਰ ਆਪਣੇ ਲੋਕ ਉੱਥੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਨੇ। ਜਾਂ ਕਹਿ ਲਓ ਕਿ ਉੱਥੇ ਜਿਹੜਾ ਅਸਲ ਦੇ ਵਿੱਚ ਜਿਹੜਾ ਹਰ ਵੇਲੇ ਹਿਲਜੁਲ ਹੁੰਦੀ ਰਹਿੰਦੀ ਹੈ, ਤਾਂ ਉਹਦੇ ਵਿੱਚ ਜਿਹੜਾ ਬਹੁਤ ਸਾਰੇ ਕਹਿੰਦੇ ਸਾਡੇ ਗੋਡੇ ਜਾਂ ਗਿੱਟੇ ਠੀਕ ਹੋ ਗਏ, ਉੱਥੇ ਜਾ ਕੇ ਹੱਡੀਆਂ ਦੇ ਜੋੜ ਦੁਖਣੋਂ ਹਟ ਗਏ, ਉਹ ਕਿਉਂਕਿ ਉਹਨਾਂ ਵਿੱਚ ਜਿਹੜੇ ਮਿਨਰਲ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਆਮ ਜਗ੍ਹਾਵਾਂ ਦੇ ਉੱਤੇ ਨਹੀਂ ਹੁੰਦੇ, ਤੇ ਉਹ ਪਾਣੀ ਦਾ ਜਿਹੜਾ ਉਹ ਪ੍ਰੈਸ਼ਰ ਬਣਦਾ, ਸਾਰਾ ਕੁਝ ਬਣਦਾ, ਫਿਰ ਉਹਨੂੰ ਹੀਟ ਮਿਲਦੀ ਹੈ ਤੇ ਉਹ ਗਰਮ ਹੁੰਦਾ ਹੈ, ਉਬਲਦਾ ਹੈ, ਜਿੱਥੇ ਉਹ ਮਤਲਬ ਮੇਰਾ ਖਿਆਲ ਲੰਗਰ ਵੀ ਪਕਾਉਂਦੇ ਨੇ, ਚੌਲ ਸਿੱਟ ਦਿੰਦੇ ਨੇ ਉਸ ਪਾਣੀ ਦੇ ਵਿੱਚ ਤਾਂ ਪਕਾਉਂਦੇ ਆ, ਤੇ ਉਹ ਮਿਨਰਲ ਭਰਪੂਰ ਹੋ ਜਾਂਦੀਆਂ ਨੇ ਚੀਜ਼ਾਂ। ਇਸ ਕਰਕੇ ਉਹ ਫਿਰ ਜਿਹੜੇ ਸਾਡੇ ਚਮੜੀ ਦੇ ਕੁਝ ਰੋਗ ਨੇ ਜਾਂ ਜਦੋਂ ਆਪਾਂ ਪੱਥਰ ਦੇ ਨਾਲ ਟੱਚ ਕਰਦੇ ਹਾਂ ਆਪਣੀ ਸਕਿਨ ਨੂੰ, ਤੇ ਉਹ ਜਿਹੜੀਆਂ ਚੀਜ਼ ਦੇ ਵਿੱਚ ਚੇਂਜਸ ਆਉਂਦੀਆਂ, ਪਰ ਉਹ ਕਿਤੇ ਨਾ ਕਿਤੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਹੈ। ਪਰ ਵਿਗਿਆਨੀਆਂ ਨੇ ਇਹ ਚੀਜ਼ ਨੂੰ ਜਿਹੜਾ ਸਿੱਧ ਕੀਤਾ, ਕਿਸੇ ਦਿਨ ਉਹਦੇ ਉੱਤੇ ਝਾਤ ਜ਼ਰੂਰ ਪਾਵਾਂਗਾ ਮੈਂ। ਕਹਿੰਦੇ ਕਿ ਕਾਰਨ ਕੀ ਹੈ ਇੱਥੇ ਮਤਲਬ ਕਿ ਖਿਸਕਣ ਦਾ? ਜ਼ਮੀਨ ਖੋਜ ਦੇ ਅਨੁਸਾਰ ਖੇਤਰ ਦੇ ਵਿੱਚ ਚਟਾਨਾਂ ਦੀ ਜਿਹੜੀ ਬਣਤਰ ਹੈ ਬਹੁਤ ਨਾਜ਼ੁਕ ਹੈ, ਤੇ ਢਿੱਲੀ ਮਿੱਟੀ, ਵੱਡੇ ਪੱਥਰ ਤੇ ਜ਼ਮੀਨ ਖਿਸਕਣ ਦਾ ਲਗਾਤਾਰ ਖਤਰਾ ਪੈਦਾ ਜਿਹੜਾ ਕਰਦੀ ਹੈ। ਡੈਮ ਨੂੰ 3 ਗੋਰਜ ਡੈਮ ਦੇ ਨਾਲੋਂ 3 ਗੁਣਾ ਜ਼ਿਆਦਾ ਬਿਜਲੀ ਪੈਦਾ ਕਰਨ ਦੇ ਲਈ ਤਿਆਰ ਕੀਤਾ ਗਿਆ। ਇਸਦੀ ਨੀਂਹ ਜਿਹੜੀ ਹੈ ਦੀ ਲੋਡ ਜਿਹੜੀ ਹੈ ਬੈਰਿੰਗ ਸਮਰਥਾ ਫਾਲਟ ਗਤੀਵਿਧੀ ਦੇ ਦੁਆਰਾ ਸਮਝੌਤਾ ਕੀਤਾ ਜਾਂਦਾ ਹੈ, ਜਿਸ ਦੇ ਨਾਲ ਕਿਸੇ ਵੀ ਸਮੇਂ ਇੱਕ ਵਿਨਾਸ਼ਕਾਰੀ ਅਸਫਲਤਾ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ ਤੇ ਹੁੰਦੀ ਹੈ। ਇਹ ਡੈਮ ਹਿਮਾਲਿਆ ਦੀਆਂ ਸਰਗਰਮ ਜਿਹੜੀਆਂ ਨੇ ਟੈਕਟੋਨਿਕ ਪਲੇਟਾਂ ਨੇ ਉਹਦੇ ਵਿਚਕਾਰ ਇੱਕ ਫਾਲਟ ਲਾਈਨ ਦੇ ਨਾਲ ਸਥਿਤ ਹੈ, ਜਿੱਥੇ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਟਕਰਾਉਂਦੀਆਂ ਨੇ। ਭੂਚਾਲਾਂ ਦਾ ਜਿਹੜਾ ਸਥਾਈ ਜੋਖਮ ਪੈਦਾ ਕਰਦਾ ਹੈ। 2017 ਦੇ ਵਿੱਚ ਮਿਲਿਨ ਦੇ ਵਿੱਚ ਆਏ 6.9 ਤੀਬਰਤਾ ਵਾਲੇ ਭੂਚਾਲ ਦਾ ਹਵਾਲਾ ਦਿੰਦੇ ਹੋਏ ਚੀਨੀ ਵਿਗਿਆਨੀਆਂ ਨੇ ਇਸ ਨੂੰ ਇੱਕ ਅਸਲੀ ਆਫ਼ਤ ਜੋਖਮ ਦੇ ਵਜੋਂ ਪਛਾਣਿਆ। ਕਹਿੰਦੇ ਜੇ ਇੱਥੇ ਡੈਮ ਬਣ ਗਿਆ, ਕੱਲ ਨੂੰ ਕੁਦਰਤੀ ਤੌਰ ਦੇ ਉੱਤੇ ਹਬੀ ਨਬੀ ਹੋ ਗਈ ਤਾਂ ਬਹੁਤ ਕੁਝ ਤਬਾਹ ਹੋ ਜਾਏਗਾ। ਭਾਰਤ ਦੇ ਉੱਤੇ ਪ੍ਰਭਾਵ ਜਿਹੜਾ ਇਹਦਾ ਬਣ ਰਿਹਾ। ਇਹ ਧਿਆਨ ਦੇਣ ਯੋਗ ਗੱਲ ਵੀ ਹੈ ਕਿ ਬ੍ਰਹਮਪੁੱਤਰ ਨਦੀ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਲਈ ਖੇਤੀਬਾੜੀ, ਮੱਛੀ ਪਾਲਣ ਤੇ ਰੋਜ਼ੀ ਰੋਟੀ ਦੀ ਰੀੜ੍ਹ ਦੀ ਹੱਡੀ ਹੈ। ਨਦੀ ਦੇ ਵਹਾਅ ਦੇ ਵਿੱਚ ਕੋਈ ਵੀ ਵੱਡਾ ਢਾਂਚਾਗਤ ਬਦਲਾਅ ਅਰੁਣਾਚਲ ਪ੍ਰਦੇਸ਼ ਤੋਂ ਆਸਾਮ ਤੋਂ ਬੰਗਲਾਦੇਸ਼ ਤੱਕ ਫੈਲੇ ਖੇਤਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਚੀਨ ਦਾਅਵਾ ਕਰਦਾ ਹੈ ਕਿ ਇਹ ਪ੍ਰੋਜੈਕਟ ਸਿਰਫ ਪਣ ਬਿਜਲੀ ਉਤਪਾਦਨ ਦੇ ਲਈ ਹੈ, ਪਰ ਇਸ ਦੇ ਆਪਣੇ ਵਿਗਿਆਨੀਆਂ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਭੂ ਵਿਗਿਆਨਕ ਚੇਤਾਵਨੀਆਂ ਭਾਰਤ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਜਿਹੜਾ ਕਰਦੀਆਂ ਨੇ। ਭਾਰਤ ਨੇ ਉੱਤਰ ਪੂਰਬ ਅਤੇ ਬੰਗਲਾਦੇਸ਼ ਦੇ ਵਿੱਚ ਹੇਠਲੇ ਖੇਤਰਾਂ ਦੇ ਵਾਤਾਵਰਣ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੇ ਨਾਲ ਨਾਲ ਪਾਣੀ ਦੀ ਜਿਹੜੀ ਸੁਰੱਖਿਆ ਤੇ ਲੱਖਾਂ ਲੋਕਾਂ ਦੇ ਜੀਵਨ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੀ ਜਿਹੜੀ ਹੈ ਸੰਭਾਵਨਾ ਬਾਰੇ ਵਾਰ ਵਾਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਆਖਰ ਦੇ ਵਿੱਚ ਭਾਰਤ ਦੇ ਉੱਤੇ ਵੱਡੇ ਪ੍ਰਭਾਵ ਦੇ ਲਈ ਸੰਭਾਵੀ ਹੈ। ਇਹ ਦੱਸਣਾ ਉਚਿਤ ਹੈ ਕਿ ਭਾਰਤ ਦੇ ਵਿੱਚ ਦਾਖਲ ਹੋਣ ਤੇ ਯਾਰਲੁੰਗ, ਸਾਗਪੋ ਨਦੀ ਨੂੰ ਸਿਆਂਗ ਅਤੇ ਹੋਰ ਹੇਠਾਂ ਵੱਲ ਬ੍ਰਹਮਪੁੱਤਰ ਵਜੋਂ ਜਿਹੜਾ ਜਾਣਿਆ ਜਾਂਦਾ ਹੈ, ਤੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਪੈਮਾਨੇ ਦਾ ਇੱਕ ਵੱਡਾ ਡੈਮ ਨਦੀ ਦੇ ਕੁਦਰਤੀ ਵਹਾਅ ਨੂੰ ਬਦਲ ਸਕਦਾ ਹੈ, ਜਿਹਦੇ ਨਾਲ ਅਰੁਣਾਚਲ ਪ੍ਰਦੇਸ਼ ਤੇ ਆਸਾਮ ਦੇ ਵਿੱਚ ਖੇਤੀਬਾੜੀ, ਵਾਤਾਵਰਨ ਤੇ ਜੈਵ ਵਿਭਿੰਨਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਪਾਣੀ ਦਾ ਅਚਾਨਕ ਛੱਡਿਆ ਜਾਂਦਾ ਹੈ, ਪਾਣੀ ਨੂੰ ਛੱਡਿਆ ਜਾਂਦਾ ਹੈ, ਤਾਂ ਵਿਨਾਸ਼ਕਾਰੀ ਹੜ੍ਹਾਂ ਦਾ ਖਤਰਾ ਵੱਧ ਜਾਂਦਾ ਹੈ। ਲਓ ਦੋਸਤੋ, ਕੁਦਰਤ ਨਾਲ ਖਲਵਾੜ ਕਰਾਂਗੇ ਤਾਂ ਕੁਝ ਨਾ ਕੁਝ ਤਾਂ ਹਰਜਾਨੇ ਭੁਗਤਣੇ ਪੈਣਗੇ ਹੀ ਫਿਰ। ਤੇ ਲੋ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦੀ ਬਾਤ ਪਾ ਕੇ ਸੰਖੇਪ ਦੇ ਵਿੱਚ ਫਿਰ ਆਪਾਂ ਅੱਗੇ ਵੱਧਦੇ ਹਾਂ। ਵਰਲਡ ਕੱਪ ਫੀਫਾ ਦੀ ਵੀ ਗੱਲ ਕਰ ਲਈਏ। ਕੱਲ ਜਿਹੜਾ ਮੈਚ ਹੋਇਆ ਬੜਾ ਦੁੱਖ ਹੋਇਆ, ਬੜਾ ਕਹਿ ਲਓ ਸਲੋ ਮੈਚ ਸੀਗਾ, ਉਮੀਦਾਂ ਜਿਹੜੀਆਂ ਸੀਗੀਆਂ ਪਰ ਕਿਤੇ ਨਾ ਕਿਤੇ, ਪਰ ਫਿਰ ਵੀ ਜਿਹੜਾ ਚਲੋ ਇਹ ਮੈਚ ਨੇ ਜੀ। ਤੇ ਫਰਾਂਸ ਨੇ ਜਿਹੜੀ ਆਪਣੀ ਜਿੱਤ ਹੈ ਦਰਜ ਕਰ ਦਿੱਤੀ ਹੈ, ਤੇ ਅਗਲੇ ਮੈਚ ਜਿਹੜੇ ਨੇ ਹੁਣ ਫਰਾਂਸ ਨੇ ਆਪਣਾ ਰਾਹ ਪੱਧਰਾ ਕਰ ਲਿਆ, ਆਪਣਾ ਮੋਰਾਕੋ ਨੂੰ ਜਿਹੜਾ ਪਛਾੜ ਦਿੱਤਾ 2-0 ਦੇ ਨਾਲ, ਤੇ ਨਾਰਵੇ ਦੇ ਵਿਰੁੱਧ ਇੰਗਲੈਂਡ ਜਿਹੜਾ ਮੈਚ ਖੇਡੇਗਾ ਕੱਲ ਨੂੰ ਹਾਰਡਾ ਰੋਕ ਸਟੇਡੀਅਮ ਮਿਆਮੀ ਦੇ ਵਿੱਚ ਫਲੋਰੀਡਾ ਚ, ਤੇ ਅਰਜਨਟਾਈਨਾ ਵਿਰੁੱਧ ਸਵਿਟਜ਼ਰਲੈਂਡ ਜਿਹੜਾ ਅਗਲਾ ਮੈਚ ਹੋਏਗਾ ਨਾਰਥ ਅਮਰੀਕਾ ਸਟੇਡੀਅਮ ਦੇ ਵਿੱਚ, ਇਹ ਜਿਹੜਾ ਕੁਆਟਰ ਫਾਈਨਲ ਮੈਚ ਜਿਹੜੇ ਖੇਡੇ ਜਾਣਗੇ ਦੋਵੇਂ, ਤੇ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਕਿਹਦੇ ਸਿੰਘ ਫਸਦੇ ਆ ਆਪਸ ਦੇ ਵਿੱਚ ਅਗਲੀਆਂ ਟੀਮਾਂ ਦੇ ਦੌਰਾਨ। ਤੇ ਦੋਸਤੋ ਤੁਹਾਡੇ ਜਾਂਦੇ ਜਾਂਦੇ ਸੁਨੇਹਾਂ ਦੀ ਗੱਲ ਕਰੀਏ, ਤੇ ਜਾਂਦੇ ਜਾਂਦੇ ਅਜੇ ਜਾਣਾ ਨਹੀਂ ਆਪਾਂ, ਅਜੇ ਨਾਵਲ ਦੀ ਗੱਲ ਕਰਨੀ ਹੈ, ਪੰਜਾਬ ਦੀ ਬਾਤ ਪਾਉਣੀ ਅਜੇ। ਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਅੱਗੇ ਵੱਧਦੇ ਹਾਂ ਸੰਖੇਪ ਦੇ ਵਿੱਚ, ਸਾਰੇ ਦੋਸਤਾਂ ਦਾ ਉਹਨਾਂ ਨੂੰ ਨਾਲ ਲੈ ਲਈਏ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ ਤੇ ਸ਼ੈਲੀ ਵੀਰ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਤਿਹ ਪ੍ਰਵਾਨ ਕਰਨੀ ਜੀ ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਸ਼ੈਲੀ ਜੀ ਕਹਿੰਦੇ ਲਾਈਕ ਅਤੇ ਸ਼ੇਅਰ ਨੰਬਰ 1 ਜੀ ਗ੍ਰੇਟ ਜੀ ਭਾਰਤ ਜੀ ਕੇਂਦਰ ਸਰਕਾਰ ਦਾ ਬਜਟ ਖਰਚਾ ਦੇ ਵਿਚ 800% ਹੋਇਆ ਵਾਧਾ ਹੈ ਸਾਲ 2014 ਤੋਂ 2026 ਤੱਕ ਜਦਕਿ ਭੱਤੇ ਉਹ ਹੀ ਨੇ ਕਿਆ ਬਾਤ ਹੈ ਜੀ ਸੈਣੀ ਸਾਹਿਬ ਗੱਲ ਕਰਕੇ ਵੀ ਗਏ ਨੇ ਇਹਦੇ ਉੱਤੇ ਸ਼ੁਕਰੀਆ ਆਪਣੇ ਸ਼ੈਲੀ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ ਤੇ ਰਾਜਨ ਜੀ ਕਹਿੰਦੇ ਆ ਕਿ ਸ਼ੈਲੀ ਵੀਰ ਜੀ ਉਹ ਪ੍ਰਧਾਨ ਸੇਵਕ ਰੋਜ਼ ਹੀ ਤਾਂ ਜਹਾਜ਼ੇ ਚੜਿਆ ਰਹਿੰਦਾ ਹੈ ਤੇ ਦੂਜੇ ਦੇਸ਼ਾਂ ਦੇ ਕੋਲੋਂ ਸਨਮਾਨ ਪੱਤਰ ਮੁੱਲ ਲੈ ਕੇ ਆਪਣੇ ਭਗਤਾਂ ਨੂੰ ਖੁਸ਼ ਕਰੀ ਜਾਂਦਾ ਹੈ ਜੀ ਤੇ ਖਰਚਾ ਤਾਂ ਫਿਰ ਵਧੇਗਾ ਹੀ ਹੈ ਜੀ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਯੂ ਐਸ ਤੋਂ ਤੇ ਸ਼ੈਲੀ ਜੀ ਕਹਿੰਦੇ ਜੀ ਹਾਂ ਜੀ ਸੈਣੀ ਸਾਹਿਬ ਜੀ ਮੈਂ ਵੀ ਸੋਚੀ ਜਾਂਦਾ ਸੀ ਕਿ ਇੰਨਾ ਖਰਚਾ ਕਿਵੇਂ ਹੋ ਗਿਆ ਜੀ ਸ਼ੈਲੀ ਜੀ ਕਹਿੰਦੇ ਭਾਰਤ ਜੀ ਚਾਹੇ ਇਕੱਲਾ ਹੀ ਅਦਾਲਤ ਲਿਖਿਆ ਹੋਵੇ ਤੁਸੀਂ ਬੋਲਣ ਦੇ ਵਿੱਚੋਂ ਮਾਣਯੋਗ ਅਦਾਲਤ ਬੋਲਿਆ ਕਰੋ ਜੀ ਠੀਕ ਹੈ ਜੀ ਮਾਣਯੋਗ ਅਦਾਲਤ ਕਹਿ ਦਿਆ ਕਰਾਂਗੇ ਜੀ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਫੁੱਲਾਂ ਦੇ ਗੁਲਾਬਾਂ ਦੇ ਫੁੱਲ ਭੇਜੇ ਨੇ ਤੇ ਔਜਲਾ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਸੋਚ ਤੇ ਭਾਵਨਾਵਾਂ ਦੀ ਕਦਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਕਹਿੰਦੇ ਨੇ ਸ਼ੈਲੀ ਜੀ ਸੈਣੀ ਸਾਹਿਬ ਜੀ ਤੁਸੀਂ ਵੀ ਪੱਕੇ ਕੋਕੇ ਲਾਉਣ ਲੱਗ ਗਏ ਜੀ ਕਹਿੰਦੇ ਜੀ ਜਾਣੀਆਂ ਚਾਲ ਜੀ ਕਹਿੰਦੇ ਨਜੂਮੀ ਸਾਡੇ ਸੈਣੀ ਸਾਹਿਬ ਕਿਹੜਾ ਨਜੂਮੀ ਤੋਂ ਘੱਟ ਹੈ ਕਹਿੰਦੇ ਜੀ ਨਾਲੇ ਹੱਸ ਰਹੇ ਨੇ ਤੇ ਅੱਗੇ ਕਹਿੰਦੇ ਪੰਜਾਬ ਦੀ ਫਿਜ਼ਾ ਨੂੰ ਲਾਂਬੂ ਲਾਉਣ ਦੀ ਤਿਆਰੀ ਹੋ ਰਹੀ ਹੈ ਸੈਣੀ ਸਾਹਿਬ ਹੋਰ ਕੁਝ ਨਹੀਂ ਸ਼ੈਲੀ ਜੀ ਕਹਿੰਦੇ ਹਮਾਮ ਚੋਂ ਕੁਝ ਕੁ ਨੂੰ ਛੱਡ ਦਿਓ ਜੀ ਕਹਿੰਦੇ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਬਿਲਕੁਲ ਚਾਹਲ ਤੇ ਸ਼ੈਲੀ ਵੀਰ ਜੀ ਉਹ ਇਹੋ ਜਿਹੇ ਮਸਲੇ ਵੋਟਾਂ ਨੇੜੇ ਹੀ ਕਿਉਂ ਨੇ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਸਾਰਿਆਂ ਨੂੰ ਜੀਆਂ ਨੂੰ ਜੀ ਰਾਜੀਵ ਕੁਮਾਰ ਜੀ ਔਜਲਾ ਸਾਹਿਬ ਕਹਿੰਦੇ ਮੱਝਾਂ ਨੂੰ 4.5 ਸਾਲ ਚਾਰਾ ਪਾ ਕੇ ਚੋਣ ਦੀ ਫਿਤਰਤ ਵਿੱਚ ਰਹਿੰਦੇ ਨੇ ਸਿਆਸੀ ਲੋਕ ਜੀ ਤੇ ਅੱਗੇ ਲਿਖਦੇ ਨੇ ਆ ਬਿੱਟੂ ਕੈਪਟਨ ਨੂੰ ਮਿਲਣ ਦੇ ਲਈ ਨਾਲ ਮੇਰੇ ਮਿੱਤਰ ਨੂੰ ਲੈ ਕੇ ਜਾਂਦਾ ਸੀ ਕਿ ਉਹ ਅੰਗਰੇਜ਼ੀ ਜਿਹੜੀ ਹੈ ਉਹਦੇ ਵਿੱਚ ਗੱਲ ਕਰਦਾ ਹੈ ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਲੋਕ ਸਾਡੇ ਸੈਂਟਰ ਮਨਿਸਟਰ ਨੇ ਜੀ ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਉਸ ਵਕੀਲ ਦੇ ਪੂਰੇ ਚਰਚੇ ਹੈ ਜੀ ਅਦਾਲਤਾਂ ਦਾ ਬੁਰਾ ਹਾਲ ਹੈ ਜੀ ਤੇ ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ ਜੀ ਬਿਲਕੁਲ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਭਾਰਤ ਦਰਸ਼ਨ ਤੇ ਸ਼ਰਮ ਦੀ ਲੋਈ ਲਾਈ ਹੋਈ ਹੈ ਜੀ ਇਹਨਾਂ ਨੇ ਤੇ ਸਹੂਲਤਾਂ ਦਾ ਪੈਸਾ ਵੀ ਕਹਿੰਦੇ ਵਸੂਲ ਕਰਨਾ ਅਗਲਿਆਂ ਨੇ ਔਜਲਾ ਸਾਹਿਬ ਕਹਿੰਦੇ ਆ ਅੱਗੇ ਕਹਿੰਦੇ ਤੇਲ ਲਾਉਂਦੇ ਨੀ ਹੁਣ ਪਾਉਂਦੇ ਨੇ ਰਾਜਨ ਜੀ ਛੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਖ ਮੰਤਰੀ ਮੰਤਰੀ ਸੰਵਿਧਾਨ ਦੀ ਸਹੁੰ ਖਾ ਕੇ ਸ਼ਰੇਆਮ ਲੋਕਾਂ ਨੂੰ ਝੂਠ ਬੋਲ ਰਹੇ ਨੇ ਹੈ ਕੋਈ ਕਹਿੰਦੇ ਜੀ ਮਤਲਬ ਕਿ ਇਸ ਦੇ ਉੱਤੇ ਕੋਈ ਕਾਨੂੰਨ ਕਾਨਾਨ ਤੇ ਫਿਰ ਮਸਲੇ ਉੱਪਰ ਥੱਲੇ ਹੋ ਗਏ ਜੀ ਦੇਖ ਲਓ ਮਸ਼ਹੂਰੀ ਆ ਜਾਂਦੀ ਸ਼ਮੂਰੀ ਆ ਜਾਂਦੀ ਹੈ ਵਿੱਚ ਫਿਰ ਸਾਰਾ ਕੁਝ ਹਿਲਾ ਦਿੰਦੀ ਹੈ ਜੀ ਲਓ ਟਲਦੇ ਨੇ ਜੀ ਫਿਰ ਆ ਜਾਂਦੀ ਹੈ ਜੀ ਤੇ ਅਗਲੀ ਗੱਲ ਕਰਦੇ ਹਾਂ ਆਪਣੇ ਔਜਲਾ ਸਾਹਿਬ ਤੋਂ ਬਾਅਦ ਔਜਲਾ ਸਾਹਿਬ ਅੱਗੇ ਲਿਖਦੇ ਆ ਕਿ ਤੇਲ ਲਾਉਂਦੇ ਨਹੀਂ ਹੁਣ ਪਾਉਂਦੇ ਨੇ ਰਾਜਨ ਜੀ ਤੇ ਉਸ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਸੰਵਿਧਾਨ ਲੋਕਾਂ ਲਈ ਹੈ ਜੋਕਾਂ ਲਈ ਨਹੀਂ ਸ਼ੈਲੀ ਵੀਰੇ ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ ਲਿਖਦੇ ਨੇ ਸ਼ੈਲੀ ਜੀ ਔਜਲਾ ਸਾਹਿਬ ਜੀ ਬਿਲਕੁਲ ਜੀ ਸੱਚੀ ਗੱਲ ਹੈ ਔਜਲਾ ਸਾਹਿਬ ਲਿਖਦੇ ਨੇ ਪੰਜਾਬ ਦੇ ਕਾਂਗਰਸੀ ਤਾਂ ਆਪਣੇ ਰਾਹ ਪੱਧਰਾ ਕਰਦੇ ਨੇ ਕਿ ਲੋਟਸ ਜਾਣੀ ਕਿ ਕਿਵੇਂ ਆਵੇਗਾ ਲੋਟ ਕਿਵੇਂ ਆਵੇਗਾ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਦੇ ਤਾਂ ਚੱਕਦੇ ਨੇ ਬੀਜੇਪੀ ਵਾਲੇ ਸੁਣਦੇ ਹੀ ਨਹੀਂ ਨਾ ਹੀ ਜਵਾਬ ਦਿੰਦੇ ਨੇ ਕੀ ਕਰਨ ਕਾਂਗਰਸ ਵਾਲੇ ਔਜਲਾ ਸਾਹਿਬ ਕਹਿੰਦੇ ਸਰਕਾਰ ਆਮ ਆਦਮੀ ਦੀ ਹੈ ਤੇ ਅੱਗੇ ਲਿਖਦੇ ਜਿੰਨੇ ਵਾਅਦੇ ਕੀਤੇ ਸਨ ਉਸ ਤੋਂ ਪੂਰੇ ਕਹਿੰਦੇ ਕਰ ਦਿੱਤੇ ਆ ਉਹ ਤਾਂ ਕਹਿੰਦੇ ਪੂਰੇ ਕਰਤੇ ਆ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਦੇ ਸਵਾਗਤ ਹੈ ਭੈਣ ਜੀ ਮਾਲ ਜੀ ਦਾ ਸਵਾਗਤ ਕਰਦੇ ਆ ਔਜਲਾ ਸਾਹਿਬ ਕਹਿੰਦੇ ਤੁਸੀਂ ਭੈਣ ਜੀ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦੇਵੋ ਬਾਅਦ ਦੇ ਵਿੱਚ ਐਵੇਂ ਰੋਲੇ ਪੈਣਗੇ ਆਪਣੇ ਰਾਜਨ ਸੈਣੀ ਜੀ ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟਿਕਾਇਆ ਹੋਵੇ ਨਾ ਤਾਂ ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਹੈ ਜੀ ਰਜਿੰਦਰ ਜੀਰਾ ਜੀ ਜੁੜੇ ਆ, ਕਹਿੰਦੇ ਆ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ। ਤੇ ਰਾਜਨ ਜੀ ਕਹਿੰਦੇ ਆ ਕਿ ਲੋ ਭੈਣ ਜੀ, ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਤਾਂ ਵੈਣ ਪੈਂਦੇ ਐ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ, ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ। ਰਾਜਨ ਜੀ ਕਹਿੰਦੇ ਆ ਵੀਰ ਜੀ, ਭਾਰਤ ਸਾਹਿਬ ਨੇ ਮੇਰੇ ਮਰਨ ਤੇ ਬਦਾਮ ਵੰਡਣ ਦੇ ਲਈ ਕਹਿੰਦੇ ਕੈਲੀਫੋਰਨੀਆ ਤੋਂ ਭੇਜਣ ਜੀ, ਤੇ ਹੁਣ ਆਪਣਾ ਭੂਤ ਭਾਰਤ ਚ ਸਾਹਿਬ ਨੂੰ ਤਾਂ ਫੜੂ ਹੀ ਫੜੂ ਜੀ ਕਹਿੰਦੇ ਜੀ, ਮਗਰ ਪੈਣਾ ਭਾਰਤ ਦੇ ਕਹਿੰਦੇ ਜੀ। ਆਜੋ ਜੀ ਆਜੋ, ਅਸੀਂ ਤਾਂ ਕਦੋਂ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਆਜੋ ਤਾਂ ਅਸੀਂ ਪੈਰ ਤਾਂ ਰੱਖੋ ਇੱਥੇ ਆ ਕੇ ਜੀ। ਤੇ ਸੁਰਿੰਦਰ ਜੀ ਮਾਲ ਜੀ ਕਹਿੰਦੇ ਆ ਹਮੇਸ਼ਾ ਦੀ ਤਰ੍ਹਾਂ ਸੋਭਣੀ ਸੋਹਣੀ ਸਾਂਝ ਜੀ। ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ, ਪਰ ਈਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ, ਜਰਾ ਫਿਰ ਦੇਖਦੇ ਆ। ਬਦਾਮ ਕੈਲੀਫੋਰਨੀਆ ਦੇ, ਕੋਟੀ ਫਿਨਲੈਂਡ ਦੀ। ਤੇ ਵਧੀਆ ਸਾਂਝ ਪਾਈ ਹੈ ਮਾਲ ਵੱਡੇ ਭੈਣ ਜੀ ਨੇ, ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਹੈਲੋ ਭੇਜ ਰਹੇ ਨੇ, ਜੀਆਂ ਨੂੰ ਜੀ ਸਵਾਗਤ ਹੈ, ਕਾਲ ਕਰ ਸਕਦੇ ਹੋ ਕਰਨੀ ਹੈ, ਫਿਰ ਮੈਂ ਆਪਣਾ ਨਾਵਲ ਦੀ ਗੱਲ ਕਰਨੀ ਹੈ, ਦੋ ਚਾਰ ਮਿੰਟ ਗੱਲਬਾਤ ਕਰ ਸਕਦੇ ਹੋ ਜੇ ਸੰਖੇਪ ਦੇ ਵਿੱਚ। ਤੇ ਭਾਨ ਸਿੰਘ ਗਰੇਵਾਲ ਸਾਹਿਬ ਬੜੇ ਦਿਨਾਂ ਬਾਅਦ ਜੁੜੇ ਆ, ਦੁਆਬਾ ਰੇਡੀਓ ਐਂਡ ਆਲ ਲਿਸਨਰ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਫਰੋਮ ਕੈਲੀਫੋਰਨੀਆ, ਸਪੋਰਟ ਵੀ ਕਰਦੇ ਆ ਜੀ। ਤੇ ਗਰੇਵਾਲ ਸਾਹਿਬ ਦੇ ਲਾਈਕ ਨੰਬਰ 10 ਜੀ, ਤੇ ਗਰੇਵਾਲ ਸਾਹਿਬ ਪਹਿਲੇ ਨੰਬਰ ਦੇ ਉੱਤੇ ਆਉਂਦੇ ਆਉਂਦੇ 10ਵੇਂ ਤੇ ਆ ਗਏ, ਉਹ ਦੇਖ ਲਓ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ। ਤੇ ਲਓ ਦੋਸਤੋ, ਇਸੇ ਤਰ੍ਹਾਂ ਫਿਰ ਅੱਗੇ ਵੱਧਦੇ ਹਾਂ ਤੇ ਅੱਜ ਦੀ ਜਿਹੜੀ ਆ ਆਪਾਂ ਆਖਰ ਦੇ ਵਿੱਚ ਸਮਾਪਤੀ ਕਰਦੇ ਹਾਂ ਕਿਤਾਬ ਦੇ ਨਾਲ। ਤੇ ਇਹ ਸੀਆਂ ਜੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਇੱਕ ਦੋ ਮਿੰਟ ਦੇ ਵਿੱਚ। ਤਦ ਤੱਕ ਮੈਂ ਸ਼ਮੂਰੀਆਂ ਇੱਕ ਦੋ ਚਲਾ ਲੈਂਦਾ, ਤੇ ਫਿਰ ਨਾਲ ਦੀ ਨਾਲ ਆਪਾਂ ਗੱਲ ਵਧਾਉਂਦੇ ਹਾਂ ਅਗਲੀ, ਅੱਜ ਦੇ ਜਿਹੜਾ ਪੰਜਾਬ ਕਿਤਾਬ ਦੀ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਲੜੀਵਾਰ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਥੋੜਾ ਜਿਹਾ ਜ਼ਿਆਦਾ ਸਮਾਂ ਲੱਗ ਜਾਏਗਾ, ਪਰ ਫਿਰ ਵੀ ਜਾਂਦੇ ਜਾਂਦੇ ਜ਼ਰੂਰ ਪਿਛਲੇ ਹਫ਼ਤੇ ਦੇ ਵਿੱਚ ਵੀ ਸਾਂਝ ਨਹੀਂ ਪਾ ਪਾਏ, ਤੇ ਐਤਕੀ ਜਿਹੜੀ ਹੈ ਚੈਪਟਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਦੋਸਤ ਉਡੀਕ ਦੇ ਵਿੱਚ ਰਹਿੰਦੇ ਆ ਕਿ ਕਦੋਂ ਜਿਹੜਾ ਕਿਤਾਬ ਦੀ ਵੀ ਗੱਲ ਕਰਨੀ ਹੈ। ਤੇ ਲਓ ਫਿਰ ਗੱਲ ਕਰਦੇ ਹਾਂ ਅਗਲਾ 8ਵਾਂ ਭਾਗ ਚੈਪਟਰ ਦੀ, ਤੇ ਅੱਜ ਦੇ ਇਸ ਭਾਗ ਦੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਜ਼ਰੂਰ ਲੈ ਲਈਏ, ਫਿਰ ਅੱਗੇ ਚੱਲਦੇ ਹਾਂ ਜੀ।
1: ਬੈਸਟ ਫੂਡ ਕਿਚਨ ਕੈਬਿਨੇਟਸ LDD ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestfood@gmail.com or call Big Parch 604-377-1092 British Columbia Best Food Kitchen Cabinets LDD
2: Washington Freight Service Seattle de load driving job de layi dhyan deo Washington Freight Service Contact number Paul Sandhu 253-266-6924 Gary Talibal 206-354-4060 Office 206-575-6257 15th South Grady Way Suite 436 Renton Washington 98057 WashingtonFreightService.com
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਮਾ ਹਾਲੇ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਆਖਰੀ ਸਮੇਂ ਵੱਲ ਨੂੰ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ, ਤੇ ਗਰੇਵਾਲ ਸਾਹਿਬ ਕਹਿੰਦੇ ਨੇ ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ, ਕੋਈ ਗੱਲ ਨਹੀਂ ਜੀ, ਕੰਮ ਕਾਰ ਵੀ ਜ਼ਰੂਰੀ ਨੇ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ, ਜੀਆਂ ਨੂੰ ਜੀ ਸਵਾਗਤ ਹੈ ਜੀ ਸਭ ਦੋਸਤਾਂ ਦਾ, ਕੋਈ ਗੱਲ ਨਹੀਂ ਗਰੇਵਾਲ ਸਾਹਿਬ, ਕੰਮ ਜ਼ਰੂਰੀ ਨੇ ਜੀ, ਪਹਿਲਾਂ ਇਹਨਾਂ ਮੁਲਕਾਂ ਚ ਮਿਹਨਤ ਮੁਸ਼ਕਤ ਵੀ ਕਰਨੀ ਪੈਂਦੀ ਹੈ ਨਾਲ। ਤੇ ਲੋ ਦੋਸਤੋ, ਨਾਵਲ ਕਿਤਾਬ ਦੀ ਗੱਲ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ, ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਛੱਡਿਆ ਸੀ। ਤੁਹਾਨੂੰ ਚੇਤਾ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੈਜਾ ਫੈਲਦਾ ਹੈ ਪੰਜਾਬ ਦੇ ਹਾਲਾਤਾਂ ਦੇ ਵਿੱਚ, ਤੇ ਉਸ ਕਾਰਨ ਜਿਹੜੀਆਂ ਜੰਗਾਂ ਯੁੱਧ ਜਾਂ ਜਲੰਧਰ ਦੁਆਬ ਜੰਮੂ ਕਸ਼ਮੀਰ ਤੇ ਉਪਜਾਊ ਇਲਾਕੇ ਬੇਗਮ ਨੂੰ ਤੋਹਫ਼ਾ ਜਿਹੜਾ ਦਿੱਤਾ ਸੀ, ਦਏਗਾ ਕਹਿਣ ਦਾ ਗੱਲ ਕੀਤੀ ਗਈ ਸੀ, ਸਫ਼ਰ ਦੇ ਦੌਰਾਨ ਵਾਅਦਾ ਕਰ ਲਿਆ ਗਿਆ ਸੀ ਮੁਗਲਾਨੀ ਬੇਗਮ ਨੂੰ, ਤੇ ਹੈਜਾ ਫੈਲ ਜਾਂਦਾ ਤੇ ਲਾਸ਼ਾਂ ਦੇ ਕਾਰਨ ਜਮਨਾ ਦਾ ਪਾਣੀ ਜਿਹੜਾ ਲਾਲ ਹੋ ਗਿਆ ਸੀ। ਇਹੋ ਹੀ ਪਾਣੀ ਪੀਣ ਵਾਸਤੇ ਸੀ, ਹੋਰ ਕਿਤੇ ਉਹ ਪਾਣੀ ਦਾ ਪ੍ਰਬੰਧ ਨਹੀਂ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਜਿਹੜਾ ਸੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ ਸੀ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਛਿੜ ਗਈ, ਉਹਦੀਆਂ ਖ਼ਬਰਾਂ ਜਿਹੜੀਆਂ ਸੀ ਆਉਣ ਲੱਗ ਗਈਆਂ, ਤਾਂ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਜਿਹੜਾ ਸੀ ਉਹਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਕਿ ਮੈਂ ਚੱਲਦਾ। ਲੁੱਟ ਦਾ ਮਾਲ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਹਾਥੀ, ਘੋੜੇ, ਊਂਠ, ਖੱਚਰ ਲੱਦੇ ਪਏ ਸਨ, ਜਿਸਦੇ ਕਰਕੇ ਸਿਪਾਹੀਆਂ ਨੂੰ ਪੈਦਲ ਤੁਰਨਾ ਪਿਆ, ਤੇ ਅਬਦਾਲੀ ਦੇ ਹਿੱਸੇ ਦੀ ਲੁੱਟ ਜਿਹੜੀ ਸੀ 28,000 ਪਸ਼ੂਆਂ ਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਨਾਲ ਲੈ ਗਿਆ ਤੇ 16 ਸਾਲਾਂ ਦੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਜਿਹੜਾ ਪੜਾ ਕੇ ਫਿਰ ਉਹ ਨਾਲ ਲੈ ਤੁਰਿਆ। 400 ਬਾਦੀਆਂ ਜਾਣੀ ਕਿ ਬੰਦੀ ਜਿਹੜੀਆਂ ਬਣਾਈਆਂ ਹੋਈਆਂ ਸਨ, 400 ਬੰਦੀਆਂ ਲਿਜਾ ਰਿਹਾ ਸੀ, ਪਰ ਝਕਾਨੀ ਦੇ ਕੇ ਉਹ ਜਿਹੜੀਆਂ ਸਨ ਬਾਂਦੀਆਂ ਜਿਹੜੀਆਂ ਸਨ ਭੱਜ ਨਿਕਲਦੀਆਂ ਨੇ। ਕੂਚ ਤੋਂ ਪਹਿਲਾਂ ਆਲਮਗੀਰ ਦੂਜੇ ਦੀ ਸ਼ਹਿਜ਼ਾਦੀ ਜੋਹਰਾ ਬੇਗਮ ਅਬਦਾਲੀ ਜਿਹੜੀ ਦੇ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਹਦੀ ਬਾਦਸ਼ਾਹੀ ਉਸਨੂੰ ਮੋੜ ਦਿੱਤੀ ਗਈ। ਬੇਇੱਜ਼ਤੀ ਇੰਤਜ਼ਾਮ ਨੂੰ ਜਿਹੜਾ ਸੀਗਾ ਜਾਣੀ ਕਿ ਬੇਇੱਜ਼ਤ ਇੰਤਜ਼ਾਮ ਹੋ ਗਿਆ। ਬੇਇੱਜ਼ਤ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਨਰਲ ਥਾਪ ਦਿੱਤਾ ਗਿਆ ਤੇ ਵਾਪਸੀ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕਰ ਦਿੱਤੇ ਤੇ ਸਮਾਨ ਲੁੱਟਿਆ ਤੇ ਉਸਦੇ ਕਾਫਲੇ ਦੀ ਜੰਜੀਰ ਤੋੜ ਮਾਰੀ। ਕੁਦਰਤੀ ਹੈ ਫਿਰ ਬਾਦਸ਼ਾਹ ਦਾ ਜਿਹੜਾ ਪਾਰਾ ਸੀ ਚੜ੍ਹ ਗਿਆ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ, ਅੱਗੇ ਇਸੇ ਦੋਸਤੋ ਲੜੀ ਨੂੰ ਜੋੜਦੇ ਹੋਏ ਲੜੀਵਾਰ ਭਾਗ 8 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ, ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ ਆਪਣੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 8 ਦੀ ਬਾਤ ਤੁਹਾਡੇ ਨਾਲ ਪਹੁੰਚਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਰਾਜਮੋਹਨ ਗਾਂਧੀ ਜੀ ਦੀ ਕਲਮ, ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਚ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ।

ਕੇਵਲ ਪੰਜਾਬ ਤੇ ਸਿੰਧ ਹੀ ਨਹੀਂ ਸਰਹਿੰਦ ਵੀ ਜਿਹੜਾ ਸੀ ਅਫਗਾਨਿਸਤਾਨ ਦਾ ਹੋ ਗਿਆ। ਸਾਲ 1757 ਦੇ ਵਿੱਚ ਸਿੰਘਾਸਨ ਤਾਂ ਸੀ ਪਰ ਮੁਗਲ ਹਕੂਮਤ ਲੋਪ ਹੋ ਗਈ। ਪੰਜਾਬ ਦੇ ਵਿੱਚ ਤਾਂ ਮੁਗਲਾਂ ਦਾ ਨਾਂ ਨਿਸ਼ਾਨ ਨਾ ਰਿਹਾ। ਕਾਂਗੜਾ ਪਹਾੜੀਆਂ ਦੇ ਵਿੱਚ ਛੁਪਿਆ ਅਦੀਨਾ ਬੇਗੂੜੀ ਕਰਿਆ ਸੀ ਤੇ ਅਬਦਾਲੀ ਦੀ ਹਨੇਰੀ ਕਦੋਂ ਥੰਮੇ ਕਿ ਅਫਗਾਨ ਰਾਜ ਕਰਨ ਵਾਸਤੇ ਪੰਜਾਬ ਦੇ ਵਿੱਚ ਰੁਕਣਗੇ? ਇਹ ਜਿਹੜਾ ਬਹੁਤ ਵੱਡਾ ਸਵਾਲ ਸੀ। ਜੇ ਨਾ ਰੁਕੇ ਫਿਰ ਅਦੀਨਾ ਆ ਜਾਵੇਗਾ, ਪਰ ਉਸਨੂੰ ਪਤਾ ਸੀ ਸਿੱਖ ਵੀ ਰਾਜ ਕਰਨ ਆਉਣਗੇ। ਮੁਗਲਾਂ ਦੀ ਥਾਂ ਹਾਸਲ ਕਰਨ ਵਾਸਤੇ ਕਈ ਤਾਕਤਾਂ ਜ਼ੋਰ ਅਜਮਾਈ ਕਰ ਰਹੀਆਂ ਸਨ। ਪੱਛਮੀ, ਕੇਂਦਰੀ ਤੇ ਦੱਖਣੀ ਭਾਰਤ ਦੇ ਵਿੱਚ ਮਰਾਠੇ 1751 ਤੋਂ ਹੀ ਮਜ਼ਬੂਤ ਸਨ। ਬੰਗਾਲ ਤੇ ਉੜੀਸਾ, ਜੋ ਹੁਣ ਉੜੀਸਾ ਹੋ ਗਿਆ, ਉੜੀਸਾ ਉੱਪਰ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਖਤਰਿਆਂ ਤੋਂ ਚੌਕਸ ਅਬਦਾਲੀ ਵੀ ਉਮੀਦਵਾਰ ਸੀ। ਜੇ ਉਹ ਦਿੱਲੀ ਦੇ ਸੁਲਤਾਨ ਦਾ ਰੁਤਬਾ ਹਾਸਲ ਕਰ ਲਏ, ਅਬਦਾਲੀ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਇਹ ਕਥਨ ਅਲੈਗਜ਼ਾਂਡਰ ਡੋ ਅੰਗਰੇਜ਼ ਦਾ ਜਿਹੜਾ ਸੀ 1768 ਦਾ ਹੈ। ਪਰ 1768 ਤੋਂ 11 ਸਾਲਾਂ ਪਹਿਲਾਂ 1756 ਤੇ 57 ਦੇ ਵਿੱਚ ਹੀ ਸਾਬਤ ਹੋ ਗਿਆ ਸੀ ਕਿ ਉਸ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਦਿੱਲੀ ਤੇ ਕਬਜ਼ੇ ਦਾ ਮਤਲਬ ਪੰਜਾਬ ਦੇ ਉੱਤੇ ਵੀ ਕਬਜ਼ਾ। ਜੇ ਦਿੱਲੀ ਆਪਾਂ ਸਮੇਟ ਲਈ ਤੇ ਪੰਜਾਬ ਵੀ ਸਮੇਟ ਲਿਆ ਸਮਝੋ। ਡੋ ਦੇ ਹਮਵਤਨੀ ਵੀ ਤਾਂ ਸਨ ਨਾ, ਜਿਹੜੇ ਇੱਕ ਸਦੀ ਪਹਿਲਾਂ 1612 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਪਾਰੀਆਂ ਦੇ ਵਿੱਚੋਂ ਸੂਰਤ ਦੇ ਵਿੱਚ ਤੇ 1638 ਦੇ ਵਿੱਚ ਮੁੰਬਈ ਦੇ ਵਿੱਚ ਆ ਉਤਰੇ ਸਨ। 1690 ਦੇ ਵਿੱਚ ਇਹ ਕਲਕੱਤੇ ਪੁੱਜ ਗਏ। ਕੰਪਨੀ ਦੇ ਇਹ ਕੈਂਪ ਮੁਗਲ ਬਾਦਸ਼ਾਹ ਹਾਕਮਾਂ ਦੀ ਪ੍ਰਵਾਨਗੀ ਦੇ ਨਾਲ ਥਾਪੇ ਗਏ ਸਨ। ਸਥਾਨਕ ਝਗੜੇ ਨਿਬੇੜਨ ਦੇ ਇਨਾਮ ਦੇ ਵਜੋਂ ਵੀ ਕੰਪਨੀ ਨੂੰ ਹੋਰ ਇਲਾਕੇ ਮਿਲ ਜਾਂਦੇ ਸੀ। ਇਨਾਮ ਦੇ ਵਜੋਂ ਭਾਰਤ ਤੋਂ ਇਲਾਵਾ ਕੰਪਨੀ ਦੇ ਵਿਦੇਸ਼ੀ ਜਿਹੜੇ ਸ਼ਰੀਕ ਸਨ ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਅਤੇ ਇੰਗਲੈਂਡ ਵਿਚਕਾਰ ਸੀ। ਜਾਣੀ ਕਿ ਇਕੱਲੇ ਭਾਰਤ ਦੇ ਨਾਲ ਹੀ ਨਹੀਂ ਲੜਦੇ ਸੀ, ਆਲੇ ਦੁਆਲੇ ਵੀ ਲੜਦੇ ਸੀ, ਕਿਉਂਕਿ ਜਿਹੜੇ ਸਨ ਪੁਰਤਗਾਲੀਏ ਗੋਆ ਦੇ ਵਿੱਚ ਬਹੁਤ ਲੰਮਾ ਸਮਾਂ ਰਹੇ ਹੈ। ਚਾਹੇ ਮੁਲਕ ਆਜ਼ਾਦ ਹੋ ਗਿਆ ਸੀ ਪਰ ਗੋਆ ਬਹੁਤ ਬਾਅਦ ਦੇ ਵਿੱਚ ਆਜ਼ਾਦੀ ਹਾਸਲ ਕੀਤੀ ਉਹਨੇ। ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਤੇ ਇੰਗਲੈਂਡ ਵਿਚਕਾਰ ਸੀ। 18ਵੀਂ ਸਦੀ ਦੇ ਅੱਧ ਦੇ ਵਿੱਚ ਲੱਗਣ ਲੱਗ ਪਿਆ ਸੀ ਕਿ ਅੰਗਰੇਜ਼ ਤਕੜੇ ਨੇ। ਮੁਗਲ ਹਕੂਮਤ ਦੇ ਖਾਤਮੇ ਦੇ ਨਿਸ਼ਾਨ ਪ੍ਰਗਟ ਹੋ ਗਏ ਸਨ। ਖੈਬਰ ਦਰੇ ਤੋਂ ਲੈ ਕੇ ਸਮੁੰਦਰੀ ਤੱਟਾਂ ਤੱਕ ਬੁਰਾ ਹਾਲ ਸੀ। ਮਰਾਠੇ, ਸਿੱਖ, ਅਦੀਨਾ, ਬੇਗ ਤੇ ਈਸਟ ਜਿਹੜਾ ਸੀ ਇੰਡੀਆ ਕੰਪਨੀ ਜ਼ੋਰ ਅਜਮਾਈ ਕਰਨ ਵਾਸਤੇ ਤਿਆਰ ਸਨ ਤੇ ਅਬਦਾਲੀ ਦੀ ਵਾਪਸੀ ਤੋਂ 3 ਮਹੀਨਿਆਂ ਬਾਅਦ 32 ਸਾਲ ਦੇ ਰਾਬਰਟ ਕਲਾਈਵ ਨੇ ਪਲਾਸੀ ਦੀ ਲੜਾਈ ਜਿਹੜੀ ਸੀ ਉਹਦੇ ਵਿੱਚ 20 ਸਾਲ ਦੇ ਮੁਗਲ ਵਾਇਸ ਰਾਏ ਸਿਰਾਜ ਉਦ ਦੌਲਾ ਨੂੰ ਬੰਗਾਲ ਦੇ ਵਿੱਚ ਹਰਾ ਦਿੱਤਾ ਸੀ ਤੇ 1757 ਦੀਆਂ ਸਰਦੀਆਂ ਚ ਜਿਵੇਂ ਉੱਤਰ ਪੱਛਮ ਦੇ ਵਿੱਚ ਅਫਗਾਨਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ, ਉਵੇਂ ਹੀ ਅੰਗਰੇਜ਼ਾਂ ਨੇ ਬੰਗਾਲ ਦਬੋਚ ਲਿਆ ਤੇ ਹਕੀਕਤ ਦੇ ਵਿੱਚ ਪੰਜਾਬ ਦਾ ਕੋਈ ਹਾਕਮ ਨਹੀਂ ਸੀ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਗਲਾ ਚੈਪਟਰ ਖੋਲਦੇ ਹਾਂ, ਅਧਿਆਇ ਤੀਜਾ, 1757 ਤੋਂ 1799 ਦਾ ਸਫ਼ਰ, ਜਦੋਂ ਅਦੀਨਾ ਬੇਗ, ਅਫਗਾਨ ਅਤੇ ਸਿੱਖ ਉਹਨਾਂ ਦੇ ਵਿਚਕਾਰ ਕੀ ਕੁਝ ਵਾਪਰਦਾ ਹੈ। ਇਹ ਸੋਚ ਕੇ ਕਿ ਅਬਦਾਲੀ ਜਲੰਧਰ ਦੁਆਬ ਤੇ ਜੰਮੂ ਕਸ਼ਮੀਰ ਮੈਨੂੰ ਦੇ ਗਿਆ ਹੈ, ਮੁਗਲਾਨੀ ਬੇਗਮ ਨੇ ਮਿਸਕੀਨ ਨੂੰ ਜਿਹੜਾ ਸੀ ਆਪਣੇ ਦੂਤ ਦੇ ਵਜੋਂ ਅਦੀਨਾ ਬੇਗ ਦੇ ਕੋਲ ਭੇਜਿਆ ਕਿ ਉਸ ਨੂੰ ਜਿਹੜਾ ਸੀ ਖਲਿਆਤ ਭੇਟ ਕਰ। ਇਹ ਬੇਗਮ ਦੇ ਵੱਲੋਂ ਸੰਕੇਤ ਸੀ ਕਿ ਮੇਰੇ ਵੱਲੋਂ ਤੂੰ ਜਲੰਧਰ ਦਾ ਹਾਕਮ ਹੈ ਤੇ ਬੇਗਮ ਦੇ ਨਾਲ ਧੋਖਾ ਹੋਇਆ। ਪੰਜਾਬ, ਸਰਹਿੰਦ, ਜੰਮੂ ਤੇ ਕਸ਼ਮੀਰ ਦੀ ਮਾਲਕੀ ਤਾਂ ਅਬਦਾਲੀ ਆਪਣੇ 11 ਸਾਲ ਦੇ ਬੇਟੇ ਤੈਮੂਰ ਨੂੰ ਦੇ ਕੇ ਉਸ ਨੂੰ ਲਾਹੌਰ ਛੱਡ ਗਿਆ ਸੀ। ਤੈਮੂਰ ਦਾ ਸਰਪ੍ਰਸਤ ਤੇ ਅਬਦਾਲੀ ਦਾ ਵਫ਼ਾਦਾਰ ਜਰਨੈਲ ਵਾਸਤਵ ਵਿੱਚ ਜਹਾਨ ਖਾਨ ਰਾਜ ਕਰਨ ਲੱਗਿਆ ਤੇ ਅਬਦਾਲੀ ਨੇ ਬੇਗਮ ਨੂੰ ਕਿਹਾ, ਤੇਰਾ ਭਰਾ ਤਿਮੂਰ ਸ਼ਾਹ, ਜਿਹੜਾ ਤਿਮੂਰ ਸ਼ਾਹ ਹੈ, ਵਾਇਸ ਰਾਏ ਲਾ ਤਾਂ ਦਿੱਤਾ ਹੈ, ਹੁਣ ਤੇਰਾ ਇਨ੍ਹਾਂ ਇਲਾਕਿਆਂ ਦੇ ਵਿੱਚ ਕੀ ਲੈਣ ਦੇਣ ਹੈ। 1757 ਦੀਆਂ ਸਰਦੀਆਂ ਦਾ ਸਮਾਂ,
ਅੰਤ ਦੇ ਵੇਲੇ ਤਿਮੂਰ ਦਾ ਜਿਹੜਾ ਸੀ ਫਰਮਾਨ ਤੇ ਜਹਾਨ ਖਾਨ ਦਾ ਜਿਹੜਾ ਸੀ ਖਤ ਅਦੀਨੇ ਦੇ ਕੋਲ ਪੁੱਜਦਾ ਹੈ। ਰਾਈ ਨੂੰ ਹੁਕਮ ਸੀ ਕਿ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੋਵੇ। ਜੇ ਤੂੰ ਹੁਕਮ ਦੀ ਤਾਮੀਲ ਨਾ ਕੀਤੀ ਤਾਂ ਪੂਰਾ ਦੁਆਬ ਜਿਹੜਾ ਸੀ ਥੇ ਕਰ ਦਿਆਂਗੇ ਤੇ ਤੈਨੂੰ ਪਹਾੜੀਆਂ ਦੇ ਵਿੱਚ ਲੱਭਾਂਗੇ, ਕਿਉਂਕਿ ਪੇਸ਼ ਨਹੀਂ ਹੋਣਾ ਸੀ। ਅਦੀਨੇ ਨੇ ਖਤ ਦਾ ਜਵਾਬ ਨਹੀਂ ਦਿੱਤਾ। ਜਹਾਂ ਖਾਨ ਨੇ ਦੁਆਬੇ ਦੀ ਆਬਾਦੀ ਦੇ ਵਿੱਚ ਲੁੱਟਮਾਰ ਕਰਕੇ ਤਬਾਹੀ ਮਚਾਤੀ। ਅਦੀਨੇ ਨੇ ਸੁਨੇਹਾ ਭੇਜਿਆ, ਮੈਂ ਅਬਦਾਲੀ ਦੇ ਏਜੰਟ ਦੇ ਵਜੋਂ ਕੰਮ ਕਰਨ ਦੇ ਲਈ ਤਿਆਰ ਹਾਂ, ਮੈਨੂੰ ਲਾਹੌਰ ਰਹਿਣ ਤੋਂ ਛੋਟ ਦਿੱਤੀ ਜਾਵੇ, ਕਿਉਂਕਿ ਜੇ ਮੈਂ ਦੁਆਬੇ ਤੋਂ ਗੈਰ ਹਾਜ਼ਰ ਹੋ ਗਿਆ ਨਾ ਤਾਂ ਸਿੱਖ ਇੱਥੇ ਕਬਜ਼ਾ ਕਰ ਲੈਣਗੇ। ਫਿਰ ਜਹਾਨ ਖਾਨ ਨੂੰ ਲਾਲਚੀ ਅਰਾਈ ਉੱਪਰ ਭਰੋਸਾ ਤਾਂ ਨਹੀਂ ਸੀ, ਪਰ ਮਾਮਲਾ ਹੋਰ ਉਸਦੇ ਬਿਨਾਂ ਕੌਣ ਉਗਰਾ ਹੈਗਾ। ਜਿਹੜਾ ਮਾਮਲਾ ਉੱਥੇ ਮਤਲਬ ਕਿ ਸਾਰਾ ਕੁਝ ਉਗਰਾਹੀ ਕਰਨੀ ਹੈ, ਉਸ ਤੋਂ ਬਗੈਰ ਕੋਈ ਹੋਏਗਾ ਵੀ ਨਹੀਂ ਸੀ। ਤੇ 36 ਲੱਖ ਸਾਲ ਦਾ ਜਿਹੜਾ ਸੌਦਾ ਹੋਇਆ ਸੀ, 36 ਲੱਖ ਸਾਲ। ਅਬਦਾਲੀ ਦੇ ਫਰਮਾਨ ਦੇ ਨਾਲ ਅਦੀਨੇ ਨੂੰ ਦੁਆਬੇ ਦਾ ਸੂਬੇਦਾਰ ਲਾ ਦਿੱਤਾ, ਪਰ ਵਾਅਦਾ ਖਿਲਾਫੀ ਨਾ ਹੋਵੇ। ਹੋ ਜਾਵੇ ਕਿਧਰੇ, ਅਦੀਨੇ ਦਾ ਹਿੰਦੂ ਏਜੰਟ ਦੀਲਾ ਰਾਮ ਲਾਹੌਰ ਦਰਬਾਰ ਦੀ ਹਾਜ਼ਰੀ ਭਰਿਆ ਕਰੇਗਾ, ਇਹ ਨਾਲ ਕਰਾਰ ਹੋ ਗਿਆ। ਮਾਮਲੇ ਦੀ ਕਿਸ਼ਤ ਵਾਸਤੇ ਬੇਸਬਰੇ ਜਹਾਨ ਖਾਨ ਨੇ ਜਿਹੜਾ ਸੀ ਦਿਲਾ ਰਾਮ ਨੂੰ ਕੈਦ ਕਰ ਲਿਆ ਤੇ ਆਪਣੇ ਅਸਰ ਰਸੂਖ ਵਰਤ ਕੇ ਮੁਗਲਾਨੀ ਬੇਗਮ ਨੇ ਦਿਲਾ ਰਾਮ ਨੂੰ ਕੈਦੋਂ ਭੱਜਣ ਦੇ ਵਿੱਚ ਕਾਮਯਾਬੀ ਦਵਾ ਦਿੱਤੀ। ਗੁਸੈਲੇ ਜਹਾਨ ਖਾਨ ਨੇ ਬੇਗਮ ਬੈਂਤਾਂ ਨਾਲ ਖੁਦ ਕੁੱਟੀ, ਜਿਹੜੀ ਬੇਗਮ ਸੀ ਫਿਰ ਬੈਂਤ ਦੀ ਸੋਟੀ ਨਾਲ ਬੈਂਤਾਂ ਦੇ ਨਾਲ ਉਹਨੇ ਕੁੱਟੀ ਤੇ ਉਸਦੇ ਪਹਿਨੇ ਹੋਏ ਜਿਹੜੇ ਗਹਿਣੇ ਸੀ ਕੱਟੇ, ਖੋਹ ਲਏ ਉਹਦੇ ਤੋਂ ਤੇ ਸਖ਼ਤ ਕੈਦ ਦੇ ਵਿੱਚ ਉਹਨੂੰ ਸਿੱਟਤਾ। ਅਦੀਨੇ ਦੇ ਕੋਲ ਸੁਨੇਹਾ ਪੁੱਜ ਗਿਆ ਕਿ ਸਿੱਖਾਂ ਨੂੰ ਦਬਾਉਣ ਦੇ ਲਈ ਸਲਾਹ ਮਸ਼ਵਰਾ ਕਰਨਾ ਹੈ ਤਾਂ ਲਾਹੌਰ ਪੁੱਜ ਜਾਓ। ਅਦੀਨੇ ਨੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਤੈਮੂਰ ਸ਼ਾਹ ਜਿਹੜਾ ਸੀ ਲਈ ਤੋਹਫੇ ਭੇਜੇ ਤੇ ਖਿਮਾ ਦੀ ਅਰਜ ਕੀਤੀ। ਦੋ ਹਿੰਦੂ ਧਰਮ ਦਾਸ ਤਰੰਜੀਆਂ ਤੇ ਚੌਧਰੀ ਯੋਧਾ ਨਾਗਰੀ ਤੇ ਇੱਕ ਮੁਸਲਮਾਨ ਕਪੂਰਥਲੇ ਦਾ ਜਿਹੜਾ ਚੀਫ ਰਾਏ ਇਬਰਾਹਿਮ ਭੱਟੀ ਜਾਮਨਾ ਵਜੋਂ ਲਾਹੌਰ ਭੇਜੇ ਗਏ। ਵਾਪਸ ਸੰਦੇਸ਼ ਆਇਆ ਕਿ ਖਿਮਾ ਮਿਲੇਗੀ ਪਰ ਲਾਹੌਰ ਦਰਬਾਰ ਦੇ ਵਿੱਚ ਪੇਸ਼ ਹੋ ਜਾਓ। ਜਦੋਂ ਗੱਲ ਨਾ ਮੰਨੀ ਤਾਂ ਉਸਨੂੰ ਫੜਨ ਦੇ ਲਈ ਫੌਜ ਆ ਗਈ। ਅਦੀਨਾ ਪਹਾੜੀਆਂ ਦੇ ਵੱਲ ਭੱਜ ਨਿਕਲਿਆ ਤੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਕਿ ਮੇਰੀ ਫੌਜ ਦੇ ਵਿੱਚ ਭਰਤੀ ਹੋਵੋ, ਤਨਖਾਹ ਦਿਆਂਗਾ, ਲੁੱਟਮਾਰ ਕਰਨ ਦਾ ਹੱਕ ਮਿਲੇਗਾ। ਮੁਰਾਦ ਖਾਨ ਦੀ ਕਮਾਨ ਹੇਠ ਫੌਜਾਂ ਦੁਆਬ ਆ ਗਈਆਂ। ਦੁਆਬੇ ਦੇ ਵਿੱਚ ਮੁਕਾਬਲਾ ਹੋਇਆ ਤਾਂ ਸਿੱਖ ਗਜ਼ਬ ਦੀ ਤਾਕਤ ਦੇ ਨਾਲ ਲੜੇ। ਸੋਢੀ ਬੜਭਾਗ ਸਿੰਘ ਉਹਨਾਂ ਦਾ ਡੇਰਾ ਵੀ ਹੈ। ਸੋਢੀ ਬੜਭਾਗ ਸਿੰਘ ਤੇ ਜੱਸਾ ਸਿੰਘ ਆਲੂ ਵਾਲੀਆਂ ਨੇ ਅਫਗਾਨਾਂ ਨੂੰ ਜੜੋਂ ਉਖਾੜ ਸੁੱਟਿਆ। ਉਹਨਾਂ ਦਾ ਸਾਰਾ ਮਾਲ ਅਸਲਾ ਖਾਨਾ ਖੋਲਿਆ ਤੇ ਮੁਰਾਦ ਲਾਹੌਰ ਦੇ ਵੱਲ ਭੱਜ ਆਇਆ। ਮੁਰਾਦ ਦੀ ਹਾਰ ਸੁਣ ਕੇ ਜਹਾਨ ਖਾਨ ਤੈਸ਼ ਦੇ ਵਿੱਚ ਆ ਗਿਆ ਤੇ ਫੌਜ ਲੈ ਕੇ ਦੁਆਬ ਦੇ ਵੱਲ ਚੱਲ ਪਿਆ। ਰਸਤੇ ਦੇ ਵਿੱਚ ਨੱਠਿਆ ਆਉਂਦਾ ਮੁਰਾਦ ਮਿਲਿਆ ਤੇ ਗੁਸੈਲੇ ਜਹਾਨ ਖਾਨ ਨੇ ਜਿਹੜਾ ਸੀ ਹੁਕਮ ਦਿੱਤਾ, ਕਹਿੰਦਾ ਕਿ ਯੁੱਧ ਦੇ ਵਿੱਚੋਂ ਭੱਜੇ ਮੁਰਾਦ ਦੇ ਬੈਂਤ ਮਾਰੇ ਜਾਣ। ਸਿੱਖਾਂ ਕਰਕੇ ਬਚੇ ਅਦੀਨਾ ਬੇਗ ਨੇ ਉਹਨਾਂ ਨੂੰ ਦੁਆਬ ਦੀ ਲੁੱਟਮਾਰ ਕਰਨ ਦੀ ਜਿਹੜੀ ਆਗਿਆ ਦੇ ਦਿੱਤੀ ਤੇ ਦਸੰਬਰ ਦਾ ਮਹੀਨਾ 1757 ਦਾ ਸਮਾਂ। ਦੁਆਬ ਦੇ ਵਿੱਚ ਸਿੱਖਾਂ ਨੇ ਕੋਹਰਾਮ ਮਚਾ ਦਿੱਤਾ। ਜਲੰਧਰ ਸ਼ਹਿਰ ਇਸ ਦੇ ਲਈ ਲੁੱਟਿਆ ਸਾੜਿਆ ਗਿਆ ਕਿਉਂਕਿ ਉਥੋਂ ਦੇ ਹਾਕਮ ਨਾਸਰ ਅਲੀ ਨੇ ਸਿੱਖਾਂ ਦੇ ਉੱਤੇ ਜਾਤੀਆਂ ਕੀਤੀਆਂ ਸਨ। ਜਹਾਂ ਖਾਨ ਦੀ ਜਿਹੜੀ ਸੀ ਫੌਜ ਵਿਰੁੱਧ ਕੋਈ ਨਾ ਆਇਆ। ਸਿੱਖ ਧਨ ਮਾਲ ਇਕੱਠਾ ਕਰਦੇ ਰਹੇ। ਅਦੀਨਾ ਬੇਗ ਪਹਾੜੀਆਂ ਵੱਲ ਦੌੜ ਗਿਆ, ਹਿਸਾਬ ਕਿਤਾਬ ਲਾਉਣ ਲੱਗਿਆ ਕਿ ਸਿੱਖਾਂ ਦੇ ਨਾਲ ਸੰਧੀ ਠੀਕ ਰਹੇਗੀ ਮੈਨੂੰ, ਕਿ ਅਫਗਾਨਾਂ ਦੇ ਨਾਲ ਸੁਲਾਹ ਸਫਾਈ ਕਰੀਏ ਕਿ ਨਾ ਕਰੀਏ। ਇੱਕ ਤੀਜੀ ਧਿਰ ਮਰਾਠੇ ਵੀ ਸਨ, ਉਹਨਾਂ ਦੇ ਬਾਰੇ ਸੋਚਦਾ ਕਿ ਉਹ ਵੀ ਨੇ, ਉਹਨਾਂ ਵੱਲ ਸੁਨੇਹਾ ਭੇਜਿਆ ਜਾਵੇ ਕਿ ਨਾ ਜਾਵੇ। ਮੁਗਲਾਨੀ ਬੇਗਮ ਦੇ ਜਿਹੜੇ ਸਹੁਰੇ ਇਮਾਦੁਲ ਮੁਲਕ ਨੇ ਵੀ ਇੱਕ ਵਾਰੀ ਉਹਨਾਂ ਦੀ ਮਦਦ ਜਿਹੜੀ ਸੀ ਲਈ ਸੀ। ਇਮਾਦ ਨੇ ਬਾਦਸ਼ਾਹ ਆਲਮਗੀਰ ਦੂਜੇ ਅਤੇ ਪ੍ਰਧਾਨ ਮੰਤਰੀ ਇੰਤਜ਼ਾਮ ਨੂੰ ਦੱਸੇ ਬਗੈਰ ਮਰਾਠੇ ਸੱਦ ਲਏ ਸਨ। ਪੂਨੇ ਦੇ ਪੇਸ਼ਵਾ ਰਾਓ ਹੁਣੀ ਨੇ ਨਾ ਉਹਨਾਂ ਦਾ ਜ਼ਿਕਰ ਹੈ। ਪੂਨੇ ਦੇ ਪੇਸ਼ਵਾ ਦੇ ਭਰਾ ਰਘੁਨਾਥ ਰਾਓ ਦੀ ਕਮਾਨ ਹੇਠ ਬੇਸ਼ੁਮਾਰ ਮਰਾਠੇ ਦਿੱਲੀ ਦੇ ਵਿੱਚ ਆ ਗਏ ਸਨ ਤੇ ਨਜੀਬ ਸਮੇਤ ਅਬਦਾਲੀ ਦੇ ਏਲਚੀ ਦਿੱਲੀ ਤੋਂ ਬਾਹਰ ਤੱਕ ਕੇ ਨਜੀਬ ਦੇ ਸ਼ਹਿਰ ਸਹਾਰਨਪੁਰ ਦੇ ਉੱਤੇ ਜਿਹੜਾ ਕਬਜ਼ਾ ਕਰ ਲਿਆ।
ਤੇ ਸਰਹੰਦ ਤੱਕ ਪੁੱਜਣ ਦੀ ਧਮਕੀ ਦੇ ਦਿੱਤੀ। ਜਹਾਨ ਖਾਨ ਦੇ ਵੱਲੋਂ ਭੇਜਿਆ ਗਈਆਂ ਜਿਹੜੀਆਂ ਫੌਜਾਂ ਨੂੰ ਸਿੱਖ ਅਕਸਰ ਘੇਰ ਲੈਂਦੇ। ਦੁਆਬ ਤੇ ਕਸ਼ਮੀਰ ਦੇ ਵਿੱਚ ਉਹ ਸਫਲ ਨਾ ਹੋਇਆ, ਲਾਹੌਰ ਪਰਤ ਗਿਆ। ਦੁਆਬ ਸੁੰਨ ਮਸਾਨ ਪਿਆ ਸੀ, ਨਾ ਅਫਗਾਨਾਂ ਦਾ ਰਾਜ, ਨਾ ਸਿੱਖਾਂ ਦਾ, ਨਾ ਅਦੀਨੇ ਦਾ। ਅਫਰਾ ਤਫਰੀ ਫੈਲੀ ਪਈ ਸਰਹੰਦ ਪੂਰੇ ਪੰਜਾਬ ਦਾ ਇਹੀ ਹਾਲ ਸੀ। ਲਾਹੌਰ ਦਾ ਆਲਾ ਦੁਆਲਾ ਤੱਕ ਸਿੱਖਾਂ ਤੋਂ ਸੁਰੱਖਿਅਤ ਨਾ ਰਿਹਾ। ਹਰੇਕ ਰਾਤ ਹਜ਼ਾਰਾਂ ਸਿੱਖ ਲਾਹੌਰ ਦੇ ਆਲੇ ਦੁਆਲੇ ਆਬਾਦੀ ਦੇ ਵਿੱਚ ਵੜ ਕੇ ਲੁੱਟਦੇ। ਪ੍ਰਜਾ ਦੇ ਬਚਾਅ ਵਾਸਤੇ ਕੋਈ ਫੌਜ ਨਾ ਆਉਂਦੀ। ਨਵੰਬਰ 1757 ਤੋਂ ਫਰਵਰੀ 1758 ਤੱਕ ਇਹੋ ਹੀ ਹਾਲ ਰਿਹਾ। ਅਦੀਨੇ ਨੇ ਫੈਸਲਾ ਕਰ ਲਿਆ ਮਰਾਠਿਆਂ ਦੀ ਮਦਦ ਲੈ ਕੇ ਉਹ ਅਫਗਾਨਾਂ ਨੂੰ ਸਿੰਧ ਪਾਰ ਤੱਕ ਜਿਹੜਾ ਧੱਕ ਦੇਗਾ। ਰਘੁਨਾਥ ਰਾਏ ਨੂੰ ਗੁਪਤ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਲੁੱਟਣ ਵਾਸਤੇ ਬੜਾ ਕੁਝ ਹੈ। ਇਸ ਤੋਂ ਇਲਾਵਾ ਕੂਚ ਦੇ ਦੌਰਾਨ 1,00,000 ਰੋਜ਼ਾਨਾ ਤੇ ਕਿਆਮ ਦੌਰਾਨ 50,000 ਰੁਪਏ ਰੋਜ਼ਾਨਾ ਫੌਜੀ ਖਰਚਾ ਦਿਆਂਗਾ। ਜਹਾਨ ਖਾਨ ਨੇ ਡਿਪਟੀ ਜਿਹੜਾ ਸੀ ਉਜ਼ਬੇਕ ਅਫਸਰ ਖਵਾਜਾ ਖਿਜ਼ਰ ਖਾਨ ਨੇ ਅਦੀਨੇ ਨੂੰ ਪਹਾੜੀਆਂ ਦੇ ਵਿੱਚ ਘੇਰ ਲਿਆ। ਨਾ ਕੇਵਲ ਜਵਾਬ ਤਲਬੀ ਦਾ ਉੱਤਰ ਦਿੱਤਾ, ਆਪਣੀ ਧੀ ਉਜ਼ਬੇਕ ਦੇ ਨਾਲ ਵਿਆਹ ਕੇ ਉਸਨੂੰ ਆਪਣੇ ਵੱਲ ਕਰ ਲਿਆ। ਸਿੰਧ ਪਾਰ ਤੱਕ ਆਪਣਾ ਝੰਡਾ ਲਹਿਰਾਉਣ ਦੇ ਜਿਹੜਾ ਸੁਪਨੇ ਦੇ ਨਾਲ ਤੇ ਲੁੱਟ ਦੇ ਮਾਲ ਦੀ ਆਸ ਦੇ ਵਿੱਚ ਜਮਣਾ ਪਾਰ ਕਰਕੇ ਮਰਾਠੇ ਸਰਹਿੰਦ ਦੇ ਵੱਲ ਨੂੰ ਜਿਹੜਾ ਸੀ ਚੱਲ ਪਏ। ਇੱਥੇ ਅਬਦਾਲੀ ਦੇ ਸੂਬੇਦਾਰ ਪਸ਼ਤੂਨ ਜਰਨੈਲ ਅਬਦੂ ਸਮਦ ਖਾਨ ਨੇ ਤੁਰੰਤ ਫੁਰਤ ਪਟਿਆਲਾ ਰਿਆਸਤ ਦੇ ਚੀਫ ਬਾਬਾ ਆਲਾ ਸਿੰਘ ਦੇ ਨਾਲ ਸੰਧੀ ਕਰ ਲਈ ਤੇ ਸਰਹਿੰਦ ਦੇ ਦੁਆਲੇ ਮੋਰਚੇ ਲਾ ਲਏ। 1758 ਜਨਵਰੀ ਦਾ ਸਮਾਂ, ਉਹਦੇ ਵਿੱਚ ਮਰਾਠਾ ਜਰਨੈਲ ਮਲਹਾਰ ਰਾਓ ਸਮਦ ਖਾਨ ਤੋਂ 5,00,000 ਦਾ ਨਜ਼ਰਾਨਾ ਵਸੂਲ ਕਰਕੇ ਜਮਨਾ ਦੇ ਵੱਲ ਨੂੰ ਵਾਪਸ ਪਰਤ ਗਿਆ ਤੇ ਫਰਵਰੀ ਦੇ ਵਿੱਚ ਰਘੁਨਾਥ ਰਾਓ ਅਧੀਨ ਮਰਾਠੇ ਫਿਰ ਸਰਹਿੰਦ ਦੇ ਵੱਲ ਵਧੇ। ਮਰਾਠੇ ਅੰਬਾਲੇ ਅੱਪੜੇ ਸਨ ਤਾਂ 5 ਮਾਰਚ ਨੂੰ ਅਦੀਨੇ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਖਤ ਲਿਖਿਆ, ਕਹਿੰਦਾ ਕਿ ਮਰਾਠੇ ਬਿਜਲੀ ਵਾਂਗ ਡਿੱਗੇ ਨੇ, ਅਫਗਾਨਾਂ ਦੇ ਏਜੰਟ ਨੂੰ ਉਹਨਾਂ ਦੇ ਨਾਲ ਸੁਲਾਹ ਕਰਨੀ ਪੈ ਗਈ ਹੈ, ਬਿਨਾਂ ਵਕਤ ਗੁਆਏ ਮਰਾਠਿਆਂ ਦੇ ਵਿਰੁੱਧ ਟੱਕਰ ਲੈਣ ਦੇ ਲਈ ਚੱਲ ਪਾਵੋ। ਮਰਾਠਿਆਂ ਦੀ 2,00,000 ਫੌਜ ਸੀ, ਸਿੱਖਾਂ ਨੇ ਉਹਨਾਂ ਦੀ ਮਦਦ ਦੇ ਉੱਤੇ ਆਉਣਾ ਹੀ ਸੀ। ਸਰਹਿੰਦ ਘੇਰ ਲਿਆ ਗਿਆ, ਅਫਗਾਨ ਸੂਬੇਦਾਰ ਕਿਲੇ ਦੇ ਵਿੱਚੋਂ ਭੱਜ ਗਿਆ ਪਰ ਭੱਜਦਾ ਨੇੜਿਓਂ ਹੀ ਫੜਿਆ ਗਿਆ। ਮਰਾਠਿਆਂ ਤੇ ਸਿੱਖਾਂ ਨੇ ਲੁੱਟ ਸ਼ੁਰੂ ਕੀਤੀ, ਕੋਈ ਨਾ ਛੱਡਿਆ, ਫਰਸ਼ ਪੁੱਟ ਪੁੱਟ ਸੁੱਟੇ। ਸਰਹਿੰਦ ਵਾਸੀਆਂ ਦੇ ਤਨ ਉੱਪਰ ਕੱਪੜੇ ਤੱਕ ਨਾ ਰਹੇ। ਸਿੱਖ ਮਰਾਠੇ ਮੁਗਲ ਇੱਕ ਵਾਰ ਤਾਂ ਸਾਰੇ ਭਾਰਤੀ ਅਫਗਾਨਾਂ ਦੇ ਵਿਰੁੱਧ ਇਕੱਠੇ ਹੋ ਗਏ। ਪਹਿਲਾਂ ਜਹਾਨ ਖਾਨ ਨੇ ਮੁਕਾਬਲਾ ਕਰਨ ਦੇ ਬਾਰੇ ਸੋਚਿਆ ਤੇ ਫਿਰ ਬਟਾਲੇ ਦੇ ਵੱਲੋਂ ਬਿਆਸ ਦੇ ਵੱਲ ਵਧਿਆ। ਇੱਥੇ 8 ਦਿਨ ਬੈਠਾ ਸੋਚਦਾ ਰਿਹਾ ਕਿ ਜਲੰਧਰ ਪਾਰ ਕਰਕੇ ਸਰਹਿੰਦ ਦੇ ਵੱਲ ਵਧਾਂ ਕਾ ਨਾ। ਅਗੇਤੀ ਭੇਜੀ ਫੌਜੀ ਟੁਕੜੀ ਨੇ ਵਾਪਸ ਆ ਕੇ ਇਤਲਾਹ ਦੇ ਦਿੱਤੀ ਕਿ ਅਬਦੂ ਸਮਦ ਖਾਂ ਗ੍ਰਿਫਤਾਰ ਕਰ ਲਿਆ ਤੇ ਮਰਾਠਾ ਫੌਜਾਂ ਹੜ੍ਹ ਵਾਂਗ ਬਿਆਸ ਦੇ ਵੱਲ ਵਧਦੀਆਂ ਆ ਰਹੀਆਂ। ਉਹਨੇ ਵਾਪਸ ਲਾਹੌਰ ਪੁੱਜਣ ਦਾ ਫੈਸਲਾ ਕੀਤਾ ਤੇ ਤੈਮੂਰ ਨੂੰ ਅਫਗਾਨਿਸਤਾਨ ਜਾਣ ਦੀ ਸਲਾਹ ਦੇ ਦਿੱਤੀ। ਹਰ ਬੰਦਾ ਤੇ ਹਰ ਵਸਤੂ ਅਫਗਾਨਿਸਤਾਨ ਲਿਜਾਣੀ ਸੌਖਾ ਕੰਮ ਨਹੀਂ ਸੀ। ਸ਼ਹਿਜ਼ਾਦਾ, ਉਸਦੀ ਮਾਂ, ਅਫਗਾਨ ਔਰਤਾਂ, ਦਰਬਾਰ, ਫੌਜਾਂ ਫਟਾਫਟ 4 ਦਰਿਆਵਾਂ ਦੇ ਵਿੱਚੋਂ ਲੰਘਣਗੀਆਂ, ਰਾਵੀ, ਚਨਾ, ਜੇਹਲਮ ਤੇ ਸਿੰਧ। ਜਦੋਂ ਪਤਾ ਲੱਗਿਆ ਕਿ ਫੌਜਾਂ ਬਿਆਸ ਪਾਰ ਕਰ ਗਈਆਂ ਤੇ ਅਦੀਨਾ ਬੇਗ ਅਤੇ ਮਰਾਠਾ ਜਰਨੈਲ ਦੀ ਅਗੇਤੀ ਟੁਕੜੀ ਲਾਹੌਰ ਤੋਂ ਕੇਵਲ 15 ਮੀਲ ਦੇ ਉੱਤੇ ਹੈ, ਅਫਰਾ ਤਫਰੀ ਮਚ ਗਈ। ਸਾਰਾ ਅਫਗਾਨ ਅਮਲਾ ਫਟਾਫਟ ਲਾਹੌਰ ਖਾਲੀ ਕਰਕੇ ਕਾਬਲ ਦੇ ਵੱਲ ਨੂੰ ਤੁਰ ਪਿਆ। ਔਰਤਾਂ ਊਠਾਂ ਘੋੜਿਆਂ ਉੱਪਰ, ਪਾਲਕੀਆਂ ਉੱਪਰ ਵਿੱਚ ਬੈਠੀਆਂ, ਰਾਖੀ ਵਾਸਤੇ ਖੁਸਰੇ ਪੈਦਲ ਨਾਲ ਨਾਲ ਚੱਲ ਪਏ। ਸੈਂਕੜੇ ਗੱਡਿਆਂ ਦੇ ਵਿੱਚ ਸਮਾਨ ਲੱਦ ਕੇ ਲਿਜਾਇਆ ਜਾ ਰਿਹਾ ਸੀ। ਦਿਨ ਰਾਤ ਤੁਰਨਾ ਪੈਂਦਾ ਸੀ, ਜਿਹੜਾ ਸਮਾਨ ਭਾਰਾ ਪੈਂਦਾ ਲਿਜਾ ਨਾ ਸਕਦੇ, ਅੱਗ ਲਾ ਦਿੰਦੇ, ਸਾੜ ਦਿੰਦੇ, ਫੂਕ ਦਿੰਦੇ। ਮਰਾਠਾ ਲੀਡਰਸ਼ਿਪ ਅਧੀਨ ਭਾਰਤੀ ਗੱਠਜੋੜ ਦੇ ਵਾਸਤੇ ਲਾਹੌਰ ਬੇਸਹਾਰਾ ਲਾਚਾਰ ਸੀ। ਖਵਾਜਾ ਖਿਜ਼ਰ ਖਾਨ ਅਦੀਨੇ ਦਾ ਜਵਾਈ ਮੁਗਲਾਂ ਦੇ ਨਾਲ ਹੁੰਦਾ ਸੀ, ਪਰ ਫਿਰ ਅਫਗਾਨਾਂ ਦੇ ਨਾਲ ਰਲ ਗਿਆ, ਹੁਣ ਫਿਰ ਮਰਾਠਿਆਂ ਵਾਲੇ ਪਾਸੇ ਸੀ। ਹੋਰ ਬੜੇ ਮੁਗਲ ਅਫਸਰ ਸਨ, ਰਾਵੀ ਤਾਂ ਠੀਕ ਠਾਕ ਪਾਰ ਕਰ ਗਏ, ਵਜ਼ੀਰਾਬਾਦ ਨੇੜੇ ਝਨਾ ਪਾਰ ਕਰਦਿਆਂ ਗੜਬੜ ਹੋ ਗਈ। ਤੇਜ਼ ਵਗਦੀ ਠੰਡੀ ਝਨਾ
ਤੈਮੂਰ ਜਹਾਨ ਖਾਨ ਤੇ ਔਰਤਾਂ ਤਾਂ ਪਾਰ ਕਰ ਗਈਆਂ। ਫੌਜ ਅਤੇ ਖਜ਼ਾਨਾ ਅਜੇ ਨਦੀ ਦੇ ਪੂਰਬ ਦੇ ਵੱਲ ਪਿਆ ਸੀ ਤੇ ਹਜ਼ਾਰਾਂ ਮਰਾਠੇ ਤੇ ਸਿੱਖ ਅਫਗਾਨ ਫੌਜ ਉੱਪਰ ਟੁੱਟ ਪਏ। ਅਨੇਕ ਅਫਗਾਨ, ਉਜ਼ਬੇਕ, ਕਿਜ਼ਲਬਾਸ਼ ਆਦਿਕ ਕਤਲ ਕਰ ਦਿੱਤੇ ਗਏ। ਬਚੇ ਫੌਜੀ ਗ੍ਰਿਫਤਾਰ ਕਰ ਲਏ। ਲੁੱਟਿਆ ਮਾਲ ਲਾਹੌਰ ਲਿਜਾਣ ਵਾਸਤੇ ਕਈ ਕਾਫਲੇ ਤੁਰੇ। ਸਿੱਖਾਂ ਨੇ ਮੰਗ ਕੀਤੀ ਕਿ ਬੰਦੀ ਪਠਾਨ ਉਨ੍ਹਾਂ ਹਵਾਲੇ ਕੀਤੇ ਜਾਣ। ਜਹਾਨ ਖਾਨ ਦੀ ਫੌਜ ਨੇ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ। ਉਹ ਮਲਬਾ ਇਨ੍ਹਾਂ ਨੇ ਜਿਹੜਾ ਸੀ ਇਨ੍ਹਾਂ ਤੋਂ ਚੁਕਵਾਉਣਾ ਸੀ। ਸਿੰਧ ਦੇ ਪੂਰਬੀ ਕਿਨਾਰੇ ਅਟਕ ਵਿਖੇ ਮਰਾਠਿਆਂ ਨੇ ਝੰਡਾ ਲਹਿਰਾਇਆ ਸੀ। ਇਸ ਦੇ ਬਾਰੇ ਵਿਵਾਦ ਹੈ, ਪਰ ਸਿੱਖਾਂ, ਮਰਾਠਿਆਂ ਤੇ ਮੁਗਲਾਂ ਨੇ ਅਫਗਾਨ ਵਾਪਸ ਪਹਾੜਾਂ ਦੇ ਵਿੱਚ ਧੱਕ ਦਿੱਤੇ। ਰਘੁਨਾਥ ਰਾਏ ਅਤੇ ਅਦੀਨਾ ਬੇਗ ਝਨਾ ਤੋਂ ਪਾਰ ਨਹੀਂ ਗਏ ਤੇ ਵਾਪਸ ਲਾਹੌਰ ਪਰਤ ਆਏ ਸਨ। ਮਰਾਠਿਆਂ ਨੇ ਅਦੀਨੇ ਤੋਂ ਮਿੱਥੀਆਂ ਫੌਜੀ ਖਰਚਾ ਮੰਗ ਲਿਆ, ਜੋ ਮਿੱਥਿਆ ਸੀ, ਕਰਾਰ ਕੀਤਾ ਸੀ ਕਿ ਸਾਨੂੰ ਖਰਚਾ ਦਿਓ। ਅਦੀਨੇ ਨੇ ਕਿਹਾ, ਮੈਨੂੰ ਵਕਤ ਤਾਂ ਦੇ ਦਿਓ। ਮਰਾਠਿਆਂ ਨੇ ਉਸਨੂੰ ਕੈਂਪ ਲੁੱਟ ਲਿਆ ਉਹਦਾ, ਕਹਿੰਦੇ ਚੱਲ ਫਿਰ ਏਦਾਂ ਹੀ ਸਹੀ। ਅਦੀਨਾ ਤੁਰ ਜਿਹੜਾ ਸੀ ਤੁਰੰਤ ਰਸਤੇ ਦੇ ਉੱਤੇ ਆ ਗਿਆ। 1,00,000 ਰੁਪਇਆ ਖਰਚ ਕੇ ਉਹ ਮਰਾਠਿਆਂ ਦੀ ਜਿਹੜਾ ਸੀ ਵਜੇ ਦਾ ਜਸ਼ਨ ਮਨਾਏਗਾ। ਸ਼ਾਲੀਮਾਰ ਬਾਗ ਲਾਹੌਰ ਦੇ ਵਿੱਚ 12 April 1758 ਨੂੰ ਸ਼ਹਾਨਾ ਦਰਬਾਰ ਸਜਿਆ ਤੇ ਰਘੁਨਾਥ ਰਾਓ ਨੂੰ ਸ਼ਾਨਦਾਰ ਤਖ਼ਤ ਦੇ ਉੱਪਰ ਬਿਠਾਇਆ ਗਿਆ। ਰਘੁਨਾਥ ਰਾਏ ਨੇ ਅਦੀਨੇ ਨੂੰ ਨਵਾਬ ਦਾ ਖਿਤਾਬ ਦਿੱਤਾ। 75,00,000 ਸਾਲਾਨਾ ਮਾਮਲਾ ਅਦਾ ਕਰੇਗਾ ਤੇ ਵਾਪਸ ਪਰਤ ਗਿਆ। ਪੰਜਾਬ ਦੇ ਵਿੱਚ ਵੱਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ, ਪਰ ਜੋ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਜਾਂਦੇ ਉਹਨਾਂ ਸਮਿਆਂ ਦੇ ਦੋਸਤੋ, ਕਿ ਇੰਨਾ ਪੈਸਾ ਸੀਗਾ ਉਹਨਾਂ ਸਮਿਆਂ ਦੇ ਵਿੱਚ, ਚਾਹੇ ਰਾਜੇ ਮਹਾਰਾਜੇ ਸੀ, 75,00,000 ਸਾਲਾਨਾ ਮਾਮਲਾ, ਘੁਮਾਉਂਦੇ ਕਿੱਥੇ ਹੋਣਗੇ, ਉਦੋਂ ਕਿਹੜਾ ਇੰਨੀਆਂ ਫਸਲਾਂ ਹੁੰਦੀਆਂ ਸੀ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਇਹ ਕਈ ਵਾਰੀ ਸਵਾਲ ਖੜੇ ਕਰਦੇ ਆ, ਚਲੋ ਹਿਸਟਰੀ ਦੇ ਤਾਂ ਆਪਾਂ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਵੱਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ। ਪੰਜਾਬ ਅਫਗਾਨਿਸਤਾਨ ਦੇ ਐਨ ਨਾਲ ਲੱਗਦਾ ਸੀ ਤੇ ਪੂਨੇ ਤੋਂ ਬਹੁਤ ਦੂਰ ਸੀ, ਇਸ ਕਰਕੇ ਇੰਨੀ ਦੂਰ ਰਾਜ ਕਰਨਾ ਸੌਖਾ ਨਹੀਂ ਸੀ। ਦੂਜੀ ਗੱਲ ਇਹ ਕਿ ਸਿੱਖ ਨਹੀਂ ਚਾਹੁੰਦੇ ਸਨ ਕਿ ਮਰਾਠੇ ਪੰਜਾਬ ਦੇ ਵਿੱਚ ਜਿਹੜਾ ਵੱਸ ਜਾਣ। ਸਿੱਖਾਂ ਦੇ ਨਾਲ ਸੁਰ ਮਿਲਾ ਕੇ ਪੰਜਾਬ ਤੇ ਸਰਹਿੰਦ ਦੇ ਉੱਤੇ ਰਾਜ ਕਰਨ ਦਾ ਮਾਮਲਾ ਉਗਰਾਉਣ ਦਾ ਜੋਖਮ ਅਦੀਨੇ ਨੇ ਉਠਾਉਣਾ ਸੀ। ਪਤਾ ਸੀ ਕਿ ਅਬਦਾਲੀ ਗਦਾਰੀ ਕਰਨ ਦੀ ਸਜ਼ਾ ਦੇਵੇਗਾ। ਉਹਨੇ ਲਾਹੌਰੋਂ ਹਕੂਮਤ ਨਹੀਂ ਚਲਾਉਣੀ ਸੀ, ਆਪਣੇ ਜਵਾਈ ਮਿਰਜ਼ੇ ਨੂੰ ਪ੍ਰਬੰਧ ਸੌਂਪ ਕੇ ਉਸਦੇ ਜਿਹੜਾ ਭਰਾ ਸੈਯਦ ਨੂੰ ਡਿਪਟੀ ਲਾ ਦਿੱਤਾ ਤੇ ਪੁਰਾਣੇ ਸਾਥੀ ਸਾਦਿਕ ਬੇਗ ਖਾਨ ਨੂੰ ਸਰਹਿੰਦ ਦਿੱਤਾ ਤੇ ਆਪ ਬਟਾਲੇ ਟਿਕ ਗਿਆ। ਮਿਰਜ਼ੇ ਨੇ ਕਹਿ ਦਿੱਤਾ ਕਿ ਧੋਖੇਬਾਜ਼ ਮੁਗਲਾਨੀ ਬੇਗਮ ਨੂੰ ਮੈਂ ਲਾਹੌਰ ਨਹੀਂ ਰਹਿਣ ਦੇਣਾ ਹੈ। ਅਦੀਨਾ ਉਸਨੂੰ ਬਟਾਲੇ ਲੈ ਆਇਆ। ਫਿਰ ਉਸ ਤੋਂ ਬਾਅਦ ਅਦੀਨਾ ਬੇਗ ਵੱਲੋਂ ਮੁੱਦਤ ਤੱਕ ਮੁਸ਼ਕਤ, ਖਤਰਾ ਤੇ ਉਤਸੁਕਤਾ ਦੇ ਵਿੱਚ ਗੁਜ਼ਾਰਦਿਆਂ ਹੋਇਆ ਕਦੇ ਬੱਬਰ ਸ਼ੇਰ ਹੋਣਾ, ਕਦੇ ਝੁੱਕ ਜਾਣਾ, ਆਖਰ ਉਸਦਾ ਸੁਪਨਾ ਰੰਗ ਲਿਆਇਆ। ਸਿੱਖਾਂ ਨੂੰ ਉਸਨੇ ਖੁਸ਼ ਕਰ ਲਿਆ, ਦਿੱਲੀ ਦਰਬਾਰ ਨੂੰ ਬੇਅਸਰ ਕਰ ਦਿੱਤਾ ਤੇ ਅਫਗਾਨਾਂ ਨੂੰ ਭੈ ਭੀਤ ਕਰਕੇ ਭਜਾ ਦਿੱਤਾ। ਮਰਾਠੇ ਸੰਤੁਸ਼ਟ ਕਰ ਲਏ, ਹੁਣ ਉਹ ਖੁਦ ਮੁਖਤਾਰ ਹੋ ਸਕੇਗਾ। ਸਿੰਧ ਤੋਂ ਜਮਨਾ ਤੱਕ ਦਾ ਪੰਜਾਬ ਅਦੀਨਾ ਬੇਗ ਦੇ ਕਬਜ਼ੇ ਦੇ ਵਿੱਚ ਆ ਗਿਆ। ਦਿੱਲੀ ਬੁਰੀ ਤਰ੍ਹਾਂ ਕਮਜ਼ੋਰ, ਅਫਗਾਨ ਦਫਾ ਹੋਏ। ਮਰਾਠੇ ਇੰਨੀ ਦੂਰ ਨੇ ਕਿ ਸ਼ਰਾਰਤ ਨਹੀਂ ਕਰ ਸਕਦੇ ਹੁਣ। ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਮਾਨ ਉਸਨੂੰ 2 ਦਹਾਕਿਆਂ ਤੋਂ ਜਾਣਦੇ ਸਨ। ਹਮਲਿਆਂ, ਟੱਕਰਾਂ, ਲੁੱਟਾਂ, ਕਤਲਾਂ ਤੋਂ ਅੱਕੇ ਲੋਕਾਂ ਨੂੰ ਉਸਦੀ ਸਰਕਾਰ ਠੀਕ ਲੱਗੀ। 75,00,000 ਮਾਮਲਾ ਤਦੇ ਹੀ ਇਕੱਠਾ ਹੋਵੇਗਾ ਜੇ ਚੰਗੀ ਖੇਤੀ ਹੋਈ, ਜੇ ਵਪਾਰ ਸੁਰੱਖਿਅਤ ਰਿਹਾ। ਸਿੱਖ ਹਮਲੇ ਕਰਨੋਂ ਨਾ ਹਟੇ ਤਾਂ ਮਨੋਰਥ ਪੂਰਾ ਨਹੀਂ ਹੋਏਗਾ। ਸਿੱਖਾਂ ਦੇ ਕਈ ਲੀਡਰਾਂ ਦੇ ਨਾਲ ਉਸਦਾ ਰਾਬਤਾ ਸੀ, ਮਿੱਤਰਤਾ ਸੀ। ਉਹਨੇ ਜਿਹੜਾ ਸਿੱਖਾਂ ਨੂੰ ਲੁੱਟ ਖੋਹ ਬੰਦ ਕਰਨ ਦੇ ਲਈ ਕਿਹਾ ਤੇ ਉਹ ਨਾ ਮੰਨੇ ਤਾਂ ਸਖਤੀ ਕਰਨ ਦਾ ਫੈਸਲਾ ਕਰ ਲਿਆ। ਦਲਾਂ ਦੀਆਂ ਵਫ਼ਾਦਾਰੀਆਂ ਵਿਚਲਾ ਬਦਲਾਓ ਸਾਡੀ ਪੰਜਾਬ ਕਥਾ ਦਾ ਤਾਣਾ ਭੇਟਾ ਹੈ। ਥੋੜੇ ਹਫ਼ਤੇ ਪਹਿਲਾਂ ਜਿਹੜੇ ਸਿੱਖ ਉਸਦੀ ਧਿਰ ਬਣ ਕੇ ਅਫਗਾਨਾਂ ਵਿਰੁੱਧ ਲੜੇ ਸਨ, ਹੁਣ 1758 ਦੀਆਂ ਗਰਮੀਆਂ ਦੇ ਵਿੱਚ ਉਸਨੇ ਜਿਹੜਾ ਸੀ ਉਹਨਾਂ ਨੂੰ ਦਬਾਉਣ ਦਾ ਇਰਾਦਾ ਕਰ ਲਿਆ ਤੇ ਉਸਦੇ ਕੋਲ 10,000 ਘੋੜਸਵਾਰ ਤੇ ਪੈਦਲ ਸੈਨਾ ਸੀ। ਹਰੇਕ ਦੁਆਬ ਦੇ ਵੱਡੇ ਜ਼ਿਮੀਦਾਰਾਂ ਨੂੰ ਉਸਨੇ ਭਰਤੀ ਵਾਸਤੇ ਕਿਹਾ। ਸਿੰਧ ਸਾਗਰ ਦੁਆਬ ਦੇ ਗੱਖੜ, ਜੰਜੂਏ, ਘੇਬੇ, ਚੱਜ ਦੁਆਬ ਦੇ ਜਿਹੜੇ ਸੀ ਚੌਧਰੀ ਰਹਿਮਤ ਖਾਨ ਵੜੈਚ, ਜੰਮੂ ਦੇ ਰਾਜਾ ਰਣਜੀਤ ਤੇ ਬਾਕੀ ਦੁਆਬ ਦੇ ਮੁਖੀਆਂ
ਨਿਸ਼ਾਨ ਸਿੰਘ ਰੰਧਾਵਾ ਤੋਂ ਇਲਾਵਾ ਜਲੰਧਰ ਦੁਆਬ ਦੇ ਵਪਾਰੀਆਂ ਤੋਂ ਮਦਦ ਮੰਗ ਲਈ। ਜਲਦੀ ਹੀ ਤਕੜੀ ਫੌਜ ਜੁੜ ਗਈ, ਜੋ ਦੋ ਤਰੀਕਿਆਂ ਦੇ ਨਾਲ ਪਹਿਲਾਂ ਦੀਆਂ ਜਿਹੜੀਆਂ ਸੀ ਫੌਜਾਂ ਤੋਂ ਵੱਖਰੀ ਸੀ। ਅਫਗਾਨਾਂ, ਮੁਗਲਾਂ, ਮਰਾਠਿਆਂ ਵਾਂਗ ਇਹ ਪਰਦੇਸੀ ਫੌਜ ਨਹੀਂ ਸੀ ਜਿਸਦਾ ਭਾਰ ਪੰਜਾਬੀਆਂ ਨੇ ਆਪਣੇ ਮੋਢਿਆਂ ਦੇ ਉੱਤੇ ਢੋਇਆ ਹੋਵੇਗਾ। ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਪਲੇ ਪੰਜਾਬੀਆਂ ਦੀ ਸੈਨਾ ਸੀ। ਦੂਜਾ, ਇਸ ਫੌਜ ਦੇ ਵਿੱਚ ਰੰਗ ਬਿਰੰਗੀਆਂ ਜਾਤਾਂ, ਕਬੀਲਿਆਂ, ਇਲਾਕਿਆਂ ਤੇ ਧਰਮਾਂ ਦੇ ਲੋਕ। ਅਦੀਨੇ ਤੋਂ ਪਹਿਲਾਂ ਅਜਿਹੀ ਸੰਯੁਕਤ ਫੌਜ ਪਹਿਲਾਂ ਨਹੀਂ ਸੀ ਹੁੰਦੀ, ਪਰ ਅਦੀਨੇ ਦਾ ਦੁਸ਼ਮਣ ਜਿਹੜਾ ਸੀ ਪੰਜਾਬ ਉੱਪਰ ਆਪਣਾ ਹੱਕ ਸਮਝਦਾ ਸੀ। ਉਹ ਵੀ ਦੇਸੀ ਸੀ, ਇਸੇ ਧਰਤੀ ਦਾ, ਖਾਲਸਾ ਪੰਥ ਸਦੀਆਂ ਤੋਂ ਪ੍ਰਵਾਨ ਚੜ੍ਹਦਾ ਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਏ ਖਾਲਸਾ ਪੰਥ ਪੰਜਾਬ ਦੀ ਤਕੜੀ ਧਿਰ ਬਣ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ 50 ਸਾਲ ਬਾਅਦ ਨਵੀਂ ਪੀੜ੍ਹੀ ਦੀ ਸੈਨਾ ਦਰਜਨ ਮਿਸਲਾਂ ਦੇ ਵਿੱਚ ਵਿਚਰ ਰਹੀ ਸੀ। ਵੱਖ ਵੱਖ ਇਲਾਕਿਆਂ ਤੋਂ ਯੋਧੇ, ਹਰੇਕ ਮਿਸਲ ਦਾ ਆਪਣਾ ਸਰਦਾਰ ਸੀ। ਬੇਸ਼ੱਕ ਅਦੀਨਾ ਬੇਗ ਪੰਜਾਬ ਦੀ ਅਗਵਾਈ ਕਰ ਰਿਹਾ ਸੀ, ਪਰ ਸਿੱਖਾਂ ਦਾ ਦੋ ਕਾਰਨਾਂ ਸਦਕਾ ਖੂਨ ਖੋਲ ਰਿਹਾ ਸੀ। ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਵਰ ਦੇ ਗਏ ਸਨ, ਰਾਜ ਕਰੇਗਾ ਖਾਲਸਾ, ਇਹ ਵਰਦਾਨ ਪੂਰਾ ਹੋਵੇਗਾ ਕੋਈ ਸ਼ੱਕ ਹੀ ਨਹੀਂ। ਦੂਜਾ, ਉਹਨਾਂ ਦੇ ਨਾਲ ਬੇਇਨਸਾਫੀ ਹੁੰਦੀ ਆਈ ਹੈ, ਰੋਕਣੀ ਹੈ। 18ਵੀਂ ਸਦੀ ਢਲਣ ਵਕਤ ਇੱਕ ਪਾਸੇ ਅਦੀਨੇ ਦੀ ਸੱਤਾ ਸੀ ਤੇ ਦੂਜੇ ਪਾਸੇ ਸਿੱਖਾਂ ਦਾ ਜਜ਼ਬਾ, ਦੋਵੇਂ ਟਕਰਾਉਣਗੇ। ਅਦੀਨਾ ਮਰਾਠਿਆਂ ਦੇ ਰਹਿਮੋ ਕਰਮ ਉੱਤੇ ਸੀ ਤੇ ਉਸਦੀ ਆਪਣੀ ਕਿਹੜੀ ਤਾਕਤ ਸੀ? ਸਰਕਾਰ ਦੀ ਜਿਹੜੀ ਸ਼ਾਨ ਪੁਰਾਣੇ ਮੁਗਲਾਂ ਵੇਲੇ ਸੀ ਹੁਣ ਕਿੱਥੇ ਹੈ? ਅਦੀਨਾ ਬੇਗ ਦੀ ਚੌਧਰ ਤਾਂ ਬਣ ਗਈ, ਪੰਜਾਬ ਦੀ ਚੌਧਰ ਕਿੱਥੇ ਹੈ? ਕਾਫੀ ਸੈਨਾ ਸੰਗਠਿਤ ਕਰਨ ਦੇ ਬਾਵਜੂਦ ਉਸਦਾ ਪਹਿਲਾ ਯਤਨ ਸਫਲ ਨਾ ਹੋਇਆ। ਉਹ ਹੈਰਾਨ ਹੋ ਗਿਆ ਜਦੋਂ ਪਤਾ ਲੱਗਿਆ ਕਿ ਸਿੱਖਾਂ ਦਾ ਮਜ਼ਬੂਤ ਦਲ ਅਦੀਨਾ ਨਗਰ ਪੁੱਜ ਗਿਆ। ਅਦੀਨੇ ਨੇ ਆਪਣਾ ਦੀਵਾਨ ਹੀਰਾ ਮੱਲ, ਦੂਜਾ ਅਕਲਦਾਸ ਜੰਗਿਆਲੇ ਦਾ ਜੋ ਗੁਰੂ ਅਖਵਾਉਂਦਾ ਸੀ, ਉਹਨੂੰ ਸੈਨਾ ਦੇ ਕੇ ਸਿੱਖਾਂ ਦੇ ਖਿਲਾਫ਼ ਭੇਜੇ। ਕਾਦੀਆਂ ਨਜ਼ਦੀਕ ਖੂਨੀ ਜੰਗ ਹੁੰਦੀ ਹੈ, ਹੀਰਾ ਮੱਲ ਮਾਰਿਆ ਗਿਆ, ਉਸਦੀ ਫੌਜ ਭੱਜ ਉੱਠਦੀ ਹੈ ਤੇ ਉਸਦਾ ਮਾਲ ਅਸਬਾਬ ਸਿੱਖਾਂ ਦੇ ਕਾਬੂ ਦੇ ਵਿੱਚ ਆ ਗਿਆ। ਕੁਝ ਸਿੱਖ ਵੀ ਹੀਰਾ ਮੱਲ ਦੀ ਫੌਜ ਦੇ ਵਿੱਚ ਸਨ ਤਾਂ ਵੀ ਹਾਰ ਹੋਈ। ਦੀਵਾਨ ਦੀ ਮੌਤ ਦੇ ਤੇ ਸੈਨਾ ਦੀ ਹਾਰ ਦੇ ਕਾਰਨ ਅਦੀਨੇ ਨੂੰ ਅੱਗ ਲੱਗ ਗਈ ਤੇ ਉਹ ਬਦਲਾ ਖੋਰ ਹੋ ਨਿਕਲਿਆ। ਹਰੇਕ ਪਿੰਡ, ਹਰੇਕ ਚੀਫ ਨੂੰ ਉਸਨੇ ਫਰਮਾਨ ਭੇਜੇ, ਕਹਿੰਦਾ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਧੱਕਣ ਵਾਸਤੇ ਹਮਲੇ ਕਰਨ ਦੀ ਕਸਮ ਖਾਓ, ਜਿੱਥੇ ਕਿਤੇ ਸਿੱਖ ਦਿਸੇ ਕਤਲ ਕਰੋ। ਬਟਾਲੇ ਦੇ ਸਮਕਾਲੀ ਇਤਿਹਾਸਕਾਰ ਅਹਿਮਦ ਸ਼ਾਹ ਨੇ ਲਿਖਿਆ, ਸਿੱਖਾਂ ਨੂੰ ਜੜੋਂ ਉਖਾੜਨ ਦੇ ਵਾਸਤੇ ਪੰਜਾਬ ਦੇ ਸਾਰੇ ਜ਼ਿਮੀਦਾਰਾਂ ਨੇ ਅਦੀਨੇ ਦਾ ਹੁਕਮ ਮੰਨਦਿਆਂ ਵਿਉਤਬੰਦੀ ਸ਼ੁਰੂ ਕਰ ਦਿੱਤੀ। ਸਾਰਿਆਂ ਨਾਲੋਂ ਵੱਧ ਰੰਧਾਵਿਆਂ ਨੇ ਬਾਗੀਆਂ ਦੀ ਤਬਾਹੀ ਵਾਸਤੇ ਉਤਸ਼ਾਹ ਦਿਖਾਇਆ। ਘਬਰਾ ਕੇ ਸਿੱਖਾਂ ਨੇ ਜਿਹੜਾ ਸੀਗਾ ਵਾਰਦਾਤਾਂ ਘਟਾ ਦਿੱਤੀਆਂ ਤੇ ਕਈ ਇੱਧਰ ਉੱਧਰ ਲੁੱਕ ਛੁੱਪ ਗਏ, ਬਾਗੀ ਜੰਗਲਾਂ ਵਿੱਚ ਛੁੱਪ ਗਏ ਤੇ ਅਦੀਨੇ ਨੇ ਆਪਣੇ ਵਫ਼ਾਦਾਰ ਦਰਬਾਰੀ ਮਿਰਜ਼ਾ ਅਜ਼ੀਜ਼ ਬਖਸ਼ ਨੂੰ ਜੰਗਲ ਕੱਟਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਮਕਸਦ ਦੇ ਵਾਸਤੇ 1000 ਤਰਖਾਣਾਂ ਨੂੰ ਆਰੇ ਆਰੀਆਂ ਦੇ ਦਿੱਤੀਆਂ ਗਈਆਂ। ਅਹਿਮਦ ਸ਼ਾਹ ਲਿਖਦਾ ਹੈ ਕਿ ਪਰ ਇੱਕ ਹੋਰ ਬਹੁਤ ਬਲਵਾਨ ਸਿੱਖਾਂ ਦਾ ਜੱਥਾ ਅੰਮ੍ਰਿਤਸਰ ਦੇ ਵੱਲ ਆਪਣੇ ਪਵਿੱਤਰ ਥਾਵਾਂ ਦੀ ਰਾਖੀ ਦੇ ਲਈ ਚੱਲ ਪਿਆ ਤੇ ਰਾਮ ਰੋਣੀ ਦਾ ਕਿਲਾ ਜਿਹੜਾ ਸੀ ਮੰਨ ਲਿਆ। 10 ਸਾਲ ਪਹਿਲਾਂ ਵੀ ਇਸ ਕਿਲੇ ਦੇ ਵਿੱਚ ਸਿੱਖਾਂ ਨੇ ਜਲਵਾ ਦਿਖਾਇਆ ਸੀ। ਮਿਰਜ਼ਾ ਅਜੀਜ਼ ਨੇ ਕਿਲਾ ਤਾਂ ਖਾਲੀ ਕਰਵਾ ਲਿਆ, ਪਰ ਸਿੱਖਾਂ ਦੀਆਂ ਬੰਦੂਕਾਂ ਤੇ ਤੀਰਾਂ ਨੇ ਨੁਕਸਾਨ ਬਹੁਤ ਕੀਤਾ। ਕੁਝ ਪੈਦਲ, ਕੁਝ ਘੋੜਿਆਂ ਉੱਪਰ ਤੇ ਸਿੱਖ ਅਦੀਨੇ ਦੀ ਬੇਸ਼ੁਮਾਰ ਫੌਜ ਦੇ ਉੱਤੇ ਟੁੱਟ ਪਏ। ਰਾਮ ਰੋਣੀ ਕਿਲੇ ਦੇ ਵਿੱਚੋਂ ਕੁਝ ਭੱਜ ਗਏ, ਪਰ ਬਹੁਤੇ ਮਾਰੇ ਗਏ ਜਾਂ ਫੜੇ ਗਏ। ਕੁਝ ਸਿੱਖ ਮਾਲਵੇ ਦੇ ਵੱਲ ਆ ਗਏ, ਜੋ ਕਿ ਸਰਹਿੰਦ ਸਰਕਾਰ ਦੇ ਨਾਲ ਲੱਗਦਾ ਸੀ। ਇੱਥੇ ਸਾਦਿਕ ਬੇਗ ਖਾਨ ਨੇ ਉਹਨਾਂ ਦਾ ਪਿੱਛਾ ਕੀਤਾ, ਪਰ ਸੂਰਮ ਗਤੀ ਦੇ ਨਾਲ ਜਵਾਬੀ ਹਮਲੇ ਕਰਦਿਆਂ ਸਿੱਖਾਂ ਨੇ ਹੈਰਾਨੀਜਨਕ ਜਿਹੜਾ ਸੀ ਵੀਰਤਾ ਦਿਖਾਈ ਸੀ। ਹਮਲਾ ਕਰਨ ਦੇ ਪਿੱਛੋਂ ਦੌੜ ਜਾਂਦੇ, ਹਮਲਾ ਕਰਦੇ। ਅਦੀਨੇ ਨੇ ਹਿੰਦੂ, ਮੁਸਲਮਾਨ, ਸਿੱਖ, ਪੰਜਾਬੀ ਨੂੰ ਸੰਤੁਸ਼ਟ ਕਰਨਾ ਚਾਹਿਆ। ਜੰਮੂ ਦਾ ਰਣਜੀਤ ਦੇਵ, ਕਾਂਗੜੇ ਦਾ ਘਮੰਡਨੰਦ ਤੇ ਕਰਤਾਰਪੁਰ ਦਾ ਬੜਭਾਗ ਸਿੰਘ, ਕਪੂਰਥਲੇ ਦਾ ਰਾਏ ਇਬਰਾਹਿਮ ਉਸਦੇ ਵੱਡੇ ਸਹਿਯੋਗੀ ਹੋ ਗਏ।
ਫੌਜ ਦਾ ਖਰਚਾ ਘਟਾਉਣ ਦੇ ਲਈ 6-6 ਮਹੀਨਿਆਂ ਬਾਅਦ ਫੌਜੀਆਂ ਨੂੰ ਬਦਲਦਾ ਰਹਿੰਦਾ। ਮਾਮਲਾ ਉਗਰਾਉਣ ਦਾ ਉਸਤਾਦ ਉਹ ਜਿਹੜਾ ਹੈ ਹੀ ਸੀ। ਜਲੰਧਰ ਦੇ ਕਾਜ਼ੀ ਪਾਸੋਂ ਪੋਸਟ ਦੇ ਡੋਡਿਆਂ ਦਾ ਢੇਰ ਜਿਹੜਾ ਫੜ ਲਿਆ ਜਾਣੀ ਕਿ ਉਹਨਾਂ ਸਮਿਆਂ ਚ ਵੀ ਸੀ ਜੀ ਇਹ ਕੁਛ। ਕੁਰਾਨ ਦੇ ਨਸ਼ਿਆਂ ਵਿਰੋਧੀ ਹੁਕਮ ਨੂੰ ਕਿਉਂ ਤੋੜਿਆ? 30,000 ਜੁਰਮਾਨਾ ਕੀਤਾ। 1758 ਦੀਆਂ ਗਰਮੀਆਂ ਚ ਉਹਨੇ ਜਿਹੜਾ ਅਜਿਹੀ ਸਰਕਾਰ ਵਿਉਤਨ ਦਾ ਮਨ ਬਣਾ ਲਿਆ ਕਿ ਜਿਹੜੀ ਪੂਰੀ ਦੇਸੀ ਹੋਵੇਗੀ, ਕਾਮਿਆਂ ਕਿਸਾਨਾਂ ਵਪਾਰੀਆਂ ਦੀਆਂ ਮੁਸ਼ਕਲਾਂ ਸਮਝਦੀ ਹੋਵੇਗੀ। ਪਰ ਰੱਬ ਦੀਆਂ ਦੋ ਇੱਛਾਵਾਂ ਕਾਰਨ ਵਿਘਨ ਪੈ ਗਿਆ। ਇਸ ਸਾਲ ਮੀਂਹ ਪਿਆ ਹੀ ਨਾ, ਕਾਲ ਪੈ ਗਿਆ, ਅੰਨ ਦੀ ਕੀਮਤ ਅਸਮਾਨ ਛੂਹਣ ਲੱਗ ਪਈ, ਪੰਜਾਬ ਝੰਬਿਆ ਗਿਆ। ਅਦੀਨੇ ਦਾ ਕਾਲੀ ਦੇ ਵਿੱਚ ਲਿਆ ਇੱਕ ਫੈਸਲਾ ਨੁਕਸਾਨਦਾਇਕ ਹੋ ਗਿਆ। ਮਾਝੇ ਦੇ ਸਿੱਖ ਭੁੱਖ ਸਦਕਾ ਮਰ ਜਾਣ। ਉਸਨੇ ਮਾਲਵੇ ਦੇ ਵਿੱਚੋਂ ਅਨਾਜ ਮਾਝੇ ਦੇ ਵਿੱਚ ਨਾ ਜਾਣ ਦਿੱਤਾ। ਇਸ ਬੰਦੀ ਕਾਰਨ ਮਾਝੇ ਦੇ ਹਿੰਦੂ ਮੁਸਲਮਾਨ ਗੁੱਸੇ ਦੇ ਵਿੱਚ ਆ ਗਏ ਤੇ ਗਰੀਬਾਂ ਦਾ ਇੰਨਾ ਬੁਰਾ ਹਾਲ ਕਿ ਆਪਣਾ ਘਰ ਘਾਟ ਛੱਡ ਕੇ ਜਿੱਧਰ ਨੂੰ ਵੀ ਮੂੰਹ ਹੋਇਆ ਤੁਰ ਪਏ। ਲਾਹੌਰ ਵਿਚਲਾ ਇੱਕ ਅੰਗਰੇਜ਼ ਮੁਲਾਜ਼ਮ ਲਿਖਦਾ ਹੈ, ਰੱਬ ਦੀ ਇੱਛਾ ਦੇ ਨਾਲ ਸਿੱਖ ਹਰ ਰੋਜ਼ ਤਾਕਤਵਰ ਹੋਣ ਲੱਗ ਪਏ। ਅਦੀਨਾ ਅਚਾਨਕ ਬਿਮਾਰ ਹੋ ਗਿਆ ਤੇ ਪੇਟ ਦੇ ਤਿੱਖੇ ਦਰਦ ਦੇ ਕਾਰਨ 15 ਸਤੰਬਰ ਨੂੰ ਬਟਾਲੇ ਪ੍ਰਾਂ ਤਿਆਗ ਦਿੱਤੇ। ਉਹ ਅਜੇ 50 ਕੁ ਸਾਲ ਦਾ ਹੀ ਸੀ। ਵਸੀਅਤ ਦੇ ਅਨੁਸਾਰ ਉਸਨੂੰ ਹੁਸ਼ਿਆਰਪੁਰ ਨੇੜੇ ਖਾਨਪੁਰ, ਬਹੁਤ ਚਰਚਿਤ ਜਿਹੜਾ ਪਿੰਡ ਹੈ ਖਾਨਪੁਰ ਕਸਬਾ, ਖਾਨਪੁਰ ਦੇ ਵਿੱਚ ਦਫ਼ਨ ਕੀਤਾ ਗਿਆ। ਜਲੰਧਰ ਦੁਆਬ ਦੇ ਵਿੱਚ ਪੈਂਦੇ ਇਸ ਥਾਂ ਦੇ ਨਾਲ ਉਸਦਾ ਬਹੁਤ ਮੋਹ ਸੀ। ਦੇਸੀ ਪੰਜਾਬੀ ਮੁਸਲਮਾਨ ਜਿਸਨੇ ਖੁਦ ਮੁਖਤਾਰ ਪੰਜਾਬ ਦੇ ਉੱਤੇ ਰਾਜ ਕੀਤਾ ਤੇ ਜਿਸਨੇ ਪੰਜਾਬੀਆਂ ਦਾ ਭਲਾ ਚਾਹਿਆ, 5 ਮਹੀਨਿਆਂ ਦੇ ਸੰਖੇਪ ਅਰਸੇ ਬਾਅਦ ਖਤਮ। ਜਿਉਂਦਾ ਰਹਿੰਦਾ ਤਾਂ ਵੀ ਇਸ ਰਾਜ ਨੇ ਖਤਮ ਤਾਂ ਹੋਣਾ ਹੀ ਸੀ, ਕਿਉਂਕਿ ਸਿੰਧ ਪਾਰ ਬੈਠਾ ਅਬਦਾਲੀ ਅਦੀਨੇ ਨੂੰ ਸਜ਼ਾ ਦੇਣ ਦੀ ਤਿਆਰੀ ਕਰ ਰਿਹਾ ਸੀ, ਜਿਸਨੇ ਉਸਦੇ ਸ਼ਹਿਜ਼ਾਦੇ ਦੀ ਬੇਇੱਜ਼ਤੀ ਕੀਤੀ ਸੀ। ਇਸਦਾ ਬਦਲਾ ਲੈਣਾ ਜ਼ਰੂਰੀ ਸੀ। ਦੂਜੀ ਹੱਦ ਤੱਕ ਕਿਸੇ ਹੋਰ ਪਾਸਿਓਂ ਹੋਣੀ ਸੀ। ਸਿੱਖਾਂ ਦੇ ਵਿੱਚ ਉਸ ਵਿਰੁੱਧ ਗੁੱਸਾ ਸੀ, ਸਖਤੀਆਂ ਕੀਤੀਆਂ ਸਨ। ਬਦਲੇ ਦੇ ਵਿੱਚ ਸਿੱਖਾਂ ਨੇ ਜ਼ਮੀਨ ਦੇ ਵਿੱਚ ਉਸਦੀ ਕਬਰ ਪੁੱਟੀ ਤੇ ਲਾਸ਼ ਅੱਗ ਦੇ ਵਿੱਚ ਸਾੜ ਦਿੱਤੀ। ਖੈਰ, ਮਰਾਠਿਆਂ ਨੇ ਅਦੀਨੇ ਦੀ ਵਿਧਵਾ ਨੂੰ ਸੱਤਾ ਸੌਂਪ ਦਿੱਤੀ ਤੇ ਅਦੀਨੇ ਦੀ ਮੌਤ ਬਾਅਦ ਮੁਗਲਾਨੀ ਬੇਗਮ ਨੇ ਜੰਮੂ ਦੇ ਰਾਜੇ ਰਣਜੀਤ ਦੇਵ ਦੇ ਕੋਲ ਸ਼ਰਨ ਲੈ ਲਈ। 2 ਸਾਲ ਬਾਅਦ ਅਬਦਾਲੀ ਨੇ ਹੱਲਾ ਬੋਲਿਆ ਤਾਂ ਬੇਗਮ ਨੂੰ ਸਰਕਾਰ ਸਿਆਲਕੋਟ ਦੇ ਦਿੱਤੀ ਸਰਕਾਰ ਜਿਹੜੀ ਸੀ। ਤੇ 1 ਸਾਲ ਬਾਅਦ 1761 ਦੇ ਵਿੱਚ ਜਦੋਂ ਉਸਨੇ ਆਪਣੇ ਖੁਸਰੇ ਨੌਕਰ ਸ਼ਾਹਬਾਜ ਦੇ ਨਾਲ ਵਿਆਹ ਕਰਾ ਲਿਆ ਤਾਂ ਬਦਨਾਮ ਹੋ ਗਈ। ਮੁਗਲ ਸਰਕਾਰ ਦੀ ਇਸ ਸਾਜ਼ਿਸ਼ਕਾਰ ਔਰਤ ਦੀ ਮੌਤ ਗਰੀਬੀ ਹੰਢਾਉਂਦਿਆਂ 1779 ਦੇ ਵਿੱਚ ਹੁੰਦੀ ਹੈ ਜੰਮੂ ਚ। ਕਮਜ਼ੋਰ ਦਰਬਾਰੀ ਪਬਲਿਕ ਅਤੇ ਪ੍ਰਾਈਵੇਟ ਜੀਵਨ ਦੇ ਵਿੱਚ ਫਰਕ ਨਾ ਕਰਨ ਕਾਰਨ ਬੇਗਮ ਨੂੰ ਘਿਰਨਾ ਕਰਦੇ ਸਨ ਤੇ ਉਹ ਆਪ ਵੀ ਜਿਹੜੀ ਸੀ ਅਜਿਹਾ ਕੁਝ ਬੜਾ ਕਰਦੇ ਸਨ, ਪਰ ਉਹ ਤਾਂ ਮਰਦ ਸਨ, ਔਰਤ ਨੂੰ ਆਗਿਆ ਨਹੀਂ ਸੀ ਉਹਨਾਂ ਸਮਿਆਂ ਚ। ਤੇ ਦੋਸਤੋ, ਆਖਰ ਵੱਲ ਨੂੰ ਵੱਧਦੇ ਹਾਂ, ਸਮਾਂ ਵੀ ਕਾਫੀ ਹੋ ਚੱਲਿਆ। ਅਦੀਨੇ ਦੀ ਮੌਤ ਵਕਤ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬੈਠਾ ਤਾਂ ਸੀ, ਪਰ ਸੁੰਗੜਿਆ ਨਾ ਤਾਕਤ ਸੀ। ਰੋਹੇਲਾ ਚੀਫ ਨਜ਼ੀਬ ਅਬਦਾਲੀ ਵੱਲੋਂ ਪ੍ਰਤੀਨਿਧ ਅਤੇ ਇੰਤਜ਼ਾਮ ਵਜ਼ੀਰ ਬਾਦਸ਼ਾਹ ਦੇ ਵਫ਼ਾਦਾਰ ਸਨ। ਇਮਾਦ ਜਿਸਦੀ ਅਬਦਾਲੀ ਨੇ ਹੱਤਕ ਕੀਤੀ ਸੀ ਵਫ਼ਾਦਾਰ ਨਹੀਂ ਸੀ। ਇਸ ਵੇਲੇ ਉਸਦਾ ਪ੍ਰਭਾਵ ਬਾਦਸ਼ਾਹ ਤੋਂ ਵੱਧ ਸੀ, ਕਿਉਂਕਿ ਮਰਾਠਿਆਂ ਦੇ ਨਾਲ ਦੋਸਤੀ ਸੀ ਉਹਦੀ। ਜਦੋਂ ਮਰਾਠਿਆਂ ਸਿੱਖਾਂ ਤੋਂ ਅਦੀਨਾ ਬੇਗ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਪੰਜਾਬੋਂ ਧੱਕਿਆ ਨਾ, ਤਾਂ ਉਸ ਤੋਂ ਸਾਲ ਬਾਅਦ ਆਲਮਗੀਰ ਦੂਜੇ ਨੇ ਅਬਦਾਲੀ ਨੂੰ ਲਿਖਿਆ, ਇਮਾਦੁਲ ਮੁਲਕ ਮੈਨੂੰ ਕਤਲ ਕਰਾਉਣ ਦੀ ਸੋਚ ਰਿਹਾ, ਕਹਿੰਦਾ ਜੇ ਜਹਾਂਪਣਾ ਮੇਰੀ ਮਦਦ ਲਈ ਆ ਜਾਓ ਨਾ ਤਾਂ ਮੈਂ ਬਚ ਸਕਾਂਗਾ, ਨਹੀਂ ਤਾਂ ਮੇਰੀ ਤੇ ਮੇਰੇ ਬੇਟਿਆਂ ਦੀ ਜਾਨ ਨਹੀਂ ਬਚ ਸਕਦੀ ਹੈ। ਨਜੀਬ ਨੂੰ ਮਰਾਠਿਆਂ ਨੇ ਦਿੱਲੀਓਂ ਬਾਹਰ ਕਰ ਦਿੱਤਾ ਸੀ ਤੇ ਉਸਨੇ ਵੀ ਬਹੁਤ ਸਾਰੇ ਜਿਹੜਾ ਸੀ ਇਸਲਾਮ ਦੇ ਵਿਦਵਾਨਾਂ ਦਰਬਾਰੀਆਂ ਦੇ ਨਜੀਬ ਦੇ ਹੱਕ ਦੇ ਵਿੱਚ ਲਿਖੇ ਸਿਫਾਰਸ਼ੀ ਖੱਤ ਅਬਦਾਲੀ ਕੋਲ ਭੇਜੇ। ਅਬਦਾਲੀ ਨੇ ਜਵਾਬ ਵਿੱਚ ਲਿਖਿਆ ਕਿ ਸਰਦੀਆਂ ਦੇ ਵਿੱਚ ਆ ਕੇ ਇਸਲਾਮ ਦੇ ਲਈ ਜੋ ਹੋ ਸਕਿਆ ਕਰਾਂਗਾ। ਵਾਅਦਾ ਪੂਰਦਿਆਂ ਹੋਇਆਂ ਬੇਸ਼ੁਮਾਰ ਟੁਕੜੀਆਂ ਦੇ ਰਾਹੀਂ 1759 ਦੇ ਅਕਤੂਬਰ ਦੇ ਵਿੱਚ ਉਹ ਲਾਹੌਰ ਆ ਗਿਆ ਤੇ ਕਮਾਨ ਦੇ ਵਿੱਚੋਂ ਇੱਕ ਵੀ ਤੀਰ ਚਲਾਉਣ ਬਗੈਰ ਲਾਹੌਰ ਬੈਠੇ ਮਰਾਠੇ ਤਿੱਤਰ ਬਿੱਤਰ ਹੋ ਗਏ।
ਸਰਕਾਰ ਚਲਾਰੇ ਅਦੀਨਾ ਬੇਗ ਦੇ ਜਵਾਈ ਨੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਦੇ ਵਿਚ ਇਮਾਦ ਨੇ ਕਾਰਾ ਕਰ ਦਿੱਤਾ ਤੇ ਬਾਦਸ਼ਾਹ ਤੇ ਪ੍ਰਧਾਨ ਮੰਤਰੀ ਦੋਵੇਂ ਕਤਲ ਕਰਕੇ ਇਕ ਹੋਰ ਸ਼ਹਿਜ਼ਾਦਾ ਸਿੰਘਾਸਨ ਦੇ ਉੱਤੇ ਬਿਠਾਤਾ, ਜਿਸ ਨੂੰ ਸ਼ਾਹਜਹਾਨ ਦੂਜਾ ਦਾ ਖਿਤਾਬ ਦਿੱਤਾ ਗਿਆ। ਮਰਾਠਿਆਂ ਦੇ ਕੋਲ ਸੁਨੇਹਾ ਭੇਜਿਆ ਕਿ ਆ ਰਹੇ ਤੁਹਾਡੇ ਅਬਦਾਲੀ ਵਿਰੁੱਧ ਮਦਦ ਕਰੋ। ਬਾਦਸ਼ਾਹ ਇਮਦਾਦ ਦੀ ਕਠਪੁਤਲੀ ਸੀ ਤੇ ਇਮਦਾਦ ਅਤੇ ਮਰਾਠੇ ਅਬਦਾਲੀ ਵਿਰੁੱਧ ਜੰਗ ਲੜਨਗੇ। ਮਰਾਠੇ ਪੂਨੇ ਤੋਂ ਦੂਰ, ਅਫਗਾਨ ਕਾਬਲ ਤੋਂ ਦੂਰ, ਪੰਜਾਬ ਦੇ ਲੋਕ ਅਤੇ ਸਰਕਾਰ ਮੁਸਲਮਾਨ ਸਿੱਖ ਹਿੰਦੂ ਪੰਜਾਬ ਦੀ ਧਰਤੀ ਦੇ ਮੈਦਾਨਾਂ ਤੇ ਕਿਲਿਆਂ ਦੇ ਵਿਚ ਸਾਲ ਭਰ ਇਹ ਲੜਾਈ ਦੇਖਦੇ ਰਹੇ। ਦੁਸ਼ਮਣ ਨੂੰ ਦਰਿਆ ਪਾਰ ਕਰਨੋਂ ਰੋਕਣ ਦੇ ਲਈ ਬਚ ਕੇ ਭੱਜਣ ਦੇ ਰਸਤੇ ਬੰਦ ਕਰ ਲਏ। ਅੰਨ ਪਾਣੀ ਚਾਰਾ ਸਪਲਾਈ ਬੰਦ ਕਰਨ ਦੇ ਲਈ ਖੁੰਖਾਰ ਝੜਪਾਂ ਹੁੰਦੀਆਂ। ਸਰਹਿੰਦ ਸਰਕਾਰ ਅਧੀਨ ਪੈਂਦੇ ਪਾਣੀਪਤ ਦੇ ਮੈਦਾਨਾਂ ਦੇ ਵਿਚ ਆਖਰ ਵੱਡਾ ਯੁੱਧ 14 ਜਨਵਰੀ 1761 ਨੂੰ ਹੁੰਦਾ ਹੈ। ਅਬਦਾਲੀ ਜਿੱਤ ਗਿਆ। ਮਰਾਠਿਆਂ ਦੀ ਗਿਣਤੀ ਬਹੁਤ ਸੀ ਤੇ ਅਮਨੀਸ਼ਨ ਨਵਾਂ ਨਕੌਰ ਫਰਾਂਸੀਸੀਆ ਨੇ ਦਿੱਤਾ ਸੀ, ਜਿਹੜੇ ਅੰਗਰੇਜ਼ਾਂ ਵਿਰੁੱਧ ਵਪਾਰੀ ਸੰਘਰਸ਼ ਕਰ ਰਹੇ ਸਨ। ਨਾ ਮਰਾਠਿਆਂ ਨੂੰ ਪੰਜਾਬ ਦੇ ਇਲਾਕਿਆਂ ਦੀ ਵਾਕਫੀ ਸੀ ਤੇ ਨਾ ਅਬਦਾਲੀ ਨੂੰ। ਮਰਾਠਿਆਂ ਦੇ ਨਾਲ ਵੱਡੀ ਗਿਣਤੀ ਦੇ ਵਿਚ ਪਰਿਵਾਰ ਆਏ ਸਨ ਤਾਂ ਕਿ ਫੌਜ ਦੀ ਸੁਰੱਖਿਆ ਅਧੀਨ ਉੱਤਰੀ ਭਾਰਤ ਦੇ ਤੀਰਥਾਂ ਦੇ ਵਿਚ ਇਸ਼ਨਾਨ ਕਰ ਸਕਣ ਤੇ ਇਨ੍ਹਾਂ ਸਦਕਾ ਹੀ ਫੌਜਾਂ ਦੀ ਗਤੀ ਤੇਜ਼ ਨਹੀਂ ਹੋ ਸਕਦੀ ਸੀ। ਹੈਰਾਨੀ ਉਦੋਂ ਹੋਈ ਜਦੋਂ ਅਵਧ ਦੇ ਸ਼ੀਆ ਨਵਾਬ ਸੁਜ਼ਾ ਨੂੰ ਅਬਦਾਲੀ ਨੇ ਆਪਣੇ ਵੱਲ ਕਰ ਲਿਆ ਤੇ ਮਰਾਠੇ ਦਿੱਲੀ ਦੁਆਲੇ ਦੇ ਹਿੰਦ ਜਾਟਾਂ ਨੂੰ ਤੇ ਰਾਜਸਥਾਨ ਦੇ ਰਾਜਪੂਤਾਂ ਨੂੰ ਆਪਣੇ ਨਾਲ ਲਾਉਣ ਦੇ ਵਿਚ ਨਾਕਾਮ ਰਹਿ ਗਏ। ਕੁਝ ਦਿਨ ਪਟਿਆਲੇ ਦਾ ਸਿੱਖ ਚੀਫ ਆਲਾ ਸਿੰਘ ਮਰਾਠਿਆਂ ਨੂੰ ਅੰਨ ਜਲ ਤੇ ਚਾਰਾ ਭੇਜਦਾ ਰਿਹਾ, ਪਰ ਇੰਨੇ ਕੁ ਨਾਲ ਕੀ ਬਣਨਾ ਸੀ। 14 ਜਨਵਰੀ ਦਾ ਯੁੱਧ ਸਿਪਾਹੀ ਤੇ ਘੋੜੇ ਭੁੱਖਣ ਭਾਣੇ ਲੜਦੇ ਰਹੇ। ਹਜ਼ਾਰਾਂ ਸਿਪਾਹੀਆਂ ਦੇ ਵਿਚ ਮਰਾਠਾ ਪੇਸ਼ਵਾ ਦਾ ਬੇਟਾ ਜਿਹੜਾ ਸੀ ਵਿਸ਼ਵਾਸ ਰਾਓ ਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ। ਪੇਸ਼ਵਾ ਨੂੰ ਉਮੀਦ ਸੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਓ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ। ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਂ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਆਲਮਗੀਰ ਦੂਜੇ ਦਾ ਬੇਟਾ ਗੱਦੀ ਦਿਆਂਗੇ, ਜਿਸਦੀ ਸ਼ਹਿਜ਼ਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਗਿਆ ਸੀ। ਇਮਾਦ ਅਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿਚੋਂ ਭੱਜ ਨਿਕਲੇ। ਬਾਅਦ ਦੇ ਵਿਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਤੇ ਮਹਾਨ ਯੁੱਧ ਜਿੱਤਣ ਤੋਂ ਪਿੱਛੋਂ ਅਬਦਾਲੀ ਪਾਣੀਪਤ 13ਵੀਂ ਸਦੀ ਦੇ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ। ਆਪਣੇ ਸਿਪਾਹੀਆਂ ਨੂੰ ਉਸਨੇ 2 ਮਹੀਨਿਆਂ ਦੇ ਲਈ ਦਿੱਲੀ ਦੇ ਵਿਚ ਲੁੱਟਮਾਰ ਕਰਨ ਦੀ ਆਗਿਆ ਦੇ ਦਿੱਤੀ। ਧਨਾੜ ਲੁੱਟ ਲੈ, ਗਰੀਬ ਨਿਚੋੜ ਲੈ। ਮਾਰਚ 22, 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਥੇ ਸਾਰੇ ਰਾਹ ਹੱਲੇ ਬੋਲਦੇ ਰਹੇ ਤੇ ਪਾਣੀਪਤ ਦੀ ਲੜਾਈ ਦੇ ਵਿਚ ਅਫਗਾਨ ਤੇ ਮਰਾਠੇ ਇਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੱਢਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿਚ ਉਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਲੜੀਵਾਰ ਭਾਗ 8ਵਾਂ, ਇੱਥੇ ਇਹਦੀ ਕਰਦੇ ਹਾਂ ਸਮਾਪਤੀ ਤੇ ਆਖਰ ਦੇ ਵਿਚ ਤੁਹਾਡੇ ਸੁਨੇਹੇ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਦੋਸਤੋ, 1-2 ਸੁਨੇਹੇ ਆਏ ਨੇ ਨਵੇਂ, ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 ਨਿਵਰ ਸਟੂਡੀਓ ਦਾ ਨੰਬਰ ਹੈ ਤੇ ਦੋਸਤਾਂ ਦੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜਿਸ ਦੇ ਵਿਚ ਸੁਨੇਹਾ ਮਿਲਿਆ ਆਖਰ ਦੇ ਵਿਚ ਭਾਨ ਸਿੰਘ ਗਰੇਵਾਲ ਜੀ ਦੇ 1-2 ਸੁਨੇਹੇ ਨੇ ਆਪਣੇ। ਔਜਲਾ ਸਾਹਿਬ ਲਿਖਦੇ ਨੇ ਆਪਣੇ, ਸੋਰੀ, ਪਹਿਲਾਂ ਭਾਨ ਸਿੰਘ ਗਰੇਵਾਲ ਜੀ ਨੇ ਕਿਹਾ ਸੀਗਾ ਕਿ ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ, ਤੇ ਔਜਲਾ ਸਾਹਿਬ ਕਹਿੰਦੇ ਚੱਕਾ ਘੁੰਮਦਾ ਰਹੇ ਜੀ ਗਰੇਵਾਲ ਵੀਰੇ, ਆਰਥਿਕਤਾ ਚੱਲਦੀ ਹੈ ਜੀ। ਗਰੇਵਾਲ ਸਾਹਿਬ ਕਹਿੰਦੇ ਨੇ ਕਿ ਧੰਨਵਾਦ ਔਜਲਾ ਸਾਹਿਬ ਜੀ ਤੇ ਧੰਨਵਾਦ ਭਾਰਤ ਸਾਹਿਬ ਹਿਸਟਰੀ ਸਾਂਝੀ ਕਰਨ ਦੇ ਲਈ ਜੀ, ਸ਼ੁਕਰੀਆ ਜੀ ਗਰੇਵਾਲ ਸਾਹਿਬ।
ਤੁਸੀਂ ਦੋਸਤ ਸੁਣਦੇ ਹੋ ਜੀ ਇਹਨਾਂ ਚੀਜ਼ਾਂ ਨੂੰ ਤਾਂ ਹੀ ਕੋਸ਼ਿਸ਼ ਹੁੰਦੀ ਹੈ ਕੁਝ ਨਾ ਕੁਝ, ਕਿਉਂਕਿ ਪੁਰਾਣੀਆਂ ਚੀਜ਼ਾਂ ਤੋਂ ਸਿੱਖਿਆ ਜਾ ਸਕਦਾ, ਉਹਨਾਂ ਤੋਂ ਕਦਮ ਜਾਂ ਰਾਹ ਵੱਖਰੇ ਜਿਹੜੇ ਨਵੇਂ ਵਧਾਏ ਜਾ ਸਕਦੇ ਆ, ਬਣਾਏ ਜਾ ਸਕਦੇ ਆ, ਰਾਸਤੇ ਨਵੇਂ ਬਣ ਸਕਦੇ ਆ, ਪਰ ਉਹਨਾਂ ਦੇ ਉੱਤੇ ਦੁਬਾਰਾ ਚੱਲ ਕੇ ਆਪਣਾ ਨੁਕਸਾਨ ਕਰਾਉਣਾ ਉਹ ਕਿਤੇ ਨਾ ਕਿਤੇ ਹਾਨੀਕਾਰਕ ਹੋ ਸਕਦਾ। ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੁਚੇਤ ਜ਼ਰੂਰ ਕਰ ਸਕਦੀਆਂ ਨੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਜਿਵੇਂ ਅੱਜ ਵੀ ਪੰਜਾਬ ਦਾ ਮਾਹੌਲ ਜੋ ਬਣਿਆ ਜਾਂ ਬਣਾਇਆ ਜਾ ਰਿਹਾ, ਉਹਦੇ ਵਿੱਚ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਉਹਦੇ ਵਿੱਚ ਹਰ ਕੋਈ ਸਿਆਸਤਦਾਨ ਤੋਂ ਲੈ ਕੇ ਮੀਡੀਆ ਤੇ ਆਮ ਲੋਕ ਜਾਂ ਜਿਹੜੇ ਲੋਕ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਉਸਨੂੰ ਵੱਧ ਤੋਂ ਵੱਧ ਉਭਾਰ ਰਹੇ ਆ, ਹਰ ਵਕਤ ਉਸੇ ਚੀਜ਼ ਦੀ ਗੱਲ ਕਰੀ ਜਾ ਰਿਹਾ, ਉਹ ਵੀ ਓਨੇ ਹੀ ਕਸੂਰਬਾਰ ਨੇ। ਕਿਸੇ ਨੂੰ ਬੇਦੋਸ਼ਾ ਨਹੀਂ ਕਿਹਾ ਜਾ ਸਕਦਾ, ਉਹ ਵੀ ਨਾਲ ਓਨੇ ਕੀ ਦੋਸ਼ੀ ਨੇ, ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ। ਤੇ ਗਰੇਵਾਲ ਸਾਹਿਬ ਕਹਿੰਦੇ ਬਹੁਤ ਵਧੀਆ ਲੱਗਿਆ, ਧੰਨਵਾਦ ਭਾਰਤ ਸਾਹਿਬ ਤੇ ਲਵ ਯੂ ਬ੍ਰਦਰ। ਸ਼ੁਕਰੀਆ ਜੀ, ਧੰਨਵਾਦ ਦੋਸਤੋ, ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰ ਲਿਆ ਜਾਂਦੇ ਜਾਂਦੇ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ, ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਕੱਲ ਨੂੰ ਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹੋਣਗੇ ਹਾਜ਼ਰ, ਜੇ ਸਬੱਬ ਬਣਿਆ ਜਾਂ ਸਮਾਂ ਆਗਿਆ ਦੇਵੇਗਾ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਵਿੱਚ ਵਿਚਾਲੇ ਰਿਕਾਰਡਡ ਚਾਹੇ ਹੋਵੇ ਚਾਹੇ ਜਿੱਦਾਂ ਵੀ ਹੋਵੇ, ਤਾਂ ਸਬੱਬ ਬਣਿਆ ਤਾਂ ਜ਼ਰੂਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਰਹੇਗੀ। ਤੇ ਬਹੁਤ ਸਾਰਾ ਕੁਝ ਜਿਹੜਾ ਤੁਹਾਡੇ ਲਈ ਅਪਲੋਡ ਕੀਤਾ ਜਾਂਦਾ, ਜ਼ਰੂਰ ਉਹਨੂੰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਿਆ ਕਰੋ, ਆਪ ਵੀ ਦੇਖ ਲਿਆ ਕਰੋ ਇੱਕ ਦੋ ਵਾਰੀ, ਤੇ ਤੁਹਾਡਾ ਸਹਿਯੋਗ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ। ਦੋਸਤੋ ਸਤਿ ਸ੍ਰੀ ਅਕਾਲ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਪਿਆਰਾ ਜਿਹਾ ਗੀਤ ਹੈ ਸਤਿੰਦਰ ਸਰਤਾਜ ਦਾ ਝੀਲੇ, ਤੇ ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਤੇ ਹੈ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ, ਸਹੀ ਸਲਾਮਤ ਹੋਵੋਗੇ। ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਹਾਜ਼ਰ ਹਾਂ। ਉਮੀਦ ਕਰਦੇ ਹਾਂ ਤੁਹਾਡੇ ਲਈ ਆਵਾਜ਼ ਜਿਹੜੀ ਹੈ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਆਵਾਜ਼ ਤੇ ਅੰਦਾਜ਼ ਉਹ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਕਿਸ ਤਰ੍ਹਾਂ ਤੁਹਾਡੇ ਤੱਕ ਸਾਰਾ ਕੁਝ ਪਹੁੰਚ ਰਿਹਾ ਹੈ। ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਨਜ਼ਰ ਆ ਰਿਹਾ ਹੈ ਤੇ ਕਿਉਂਕਿ ਕੰਪਿਊਟਰ ਜਿਹੜੇ ਨੇ ਜਾਂ ਸਿਸਟਮ ਜਿਹੜੇ ਨੇ ਅਪਡੇਟ ਆਪਣੇ ਆਪ ਹੁੰਦੇ ਰਹਿੰਦੇ ਆ, ਉਹਦੇ ਵਿੱਚ ਕਮੀ ਪਰੇਸ਼ਾਨੀ ਕਿਤੇ ਨਾ ਕਿਤੇ ਆਉਂਦੀ ਰਹਿੰਦੀ ਹੈ ਤੇ ਉਹਨੂੰ ਦਰੁਸਤ ਨਾਲ ਦੀ ਨਾਲ ਰੱਖਣ ਦੀ ਜਿਹੜੀ ਕੋਸ਼ਿਸ਼ ਬਰਕਰਾਰ ਰਹਿੰਦੀ ਤਾਂ ਕਿ ਤੁਹਾਡੇ ਤੱਕ ਆਵਾਜ਼ ਸਹੀ ਤਰੀਕੇ ਦੇ ਨਾਲ ਤੇ ਅੰਦਾਜ਼ ਸਹੀ ਤਰੀਕੇ ਦੇ ਨਾਲ ਕੁਆਲਿਟੀ ਜਿਹੜੀ ਹੈ ਉਹਨੂੰ ਮੇਨਟੇਨ ਜਿਹੜਾ ਰੱਖਿਆ ਜਾ ਸਕੇ। ਤੇ ਦੋਸਤੋ, ਇਸ ਦੇ ਨਾਲ ਹੀ ਅੱਜ 9 ਜੁਲਾਈ ਹੋ ਗਈ ਹੈ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਆਵਾਜ਼ ਕਹਿੰਦੇ ਟਣਾ ਟਨ ਹੈ, ਸ਼ੈਲੀ ਬਾਈ ਜੀ ਜੁੜੇ ਹੋਏ ਨੇ ਬੜੇ ਦਿਨਾਂ ਬਾਅਦ, ਸਤਿ ਸ੍ਰੀ ਅਕਾਲ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਪ੍ਰਵਾਨ ਕਰਨਾ ਜੀ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਕਿਸਾਨੀ ਮੁੱਦੇ ਦੇ ਉੱਤੇ ਵੀ ਅੱਜ ਕੁਝ ਖ਼ਬਰਾਂ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ ਜ਼ਮੀਨਾਂ ਦੇ ਵਾਹ ਵਾਸਤੇ ਦੇ ਵਿੱਚ ਤੇ ਸਭ ਤੋਂ ਪਹਿਲਾਂ ਉਹੀ ਖ਼ਬਰ ਆਪਾਂ ਲਵਾਂਗੇ ਤੇ ਇਸ ਦੇ ਨਾਲ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਆ ਦੋਸਤੋ ਸਭ ਨੂੰ। ਤੇ ਉਮੀਦ ਕਰਦੇ ਹਾਂ ਬਾਕੀ ਸਭ ਠੀਕ ਠਾਕ ਚੱਲ ਰਿਹਾ ਜਿਵੇਂ ਇਸ਼ਾਰਾ ਹੋ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਹੋ ਗਏ ਜੀ, ਲੇਟ ਆਪਾਂ 10 ਮਿੰਟ, ਕਿਸੇ ਨੂੰ ਕਹਿਣਾ ਨਹੀਂ, ਆਪਣੇ ਵਿਚਕਾਰ ਹੀ ਗੱਲਬਾਤ ਹੈ ਤੇ 10 ਮਿੰਟ ਉੱਪਰ ਲਾ ਲਾਂਗੇ। ਇਸ ਦੇ ਨਾਲ ਹੀ ਦਫਾ ਦਫ ਚਲੋ ਫਟਾਫਟ ਕੰਮ ਸ਼ੁਰੂ ਕਰਦੇ ਹਾਂ ਕਿਉਂਕਿ ਸੈਣੀ ਸਾਹਿਬ ਨੂੰ ਵੀ ਫ੍ਰੀ ਕਰਨਾ ਹੁੰਦਾ ਹੈ ਤੇ ਗੱਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਬੜਾ ਦਿਲਚਸਪੀ ਵਾਲਾ ਅੱਜ ਦਾ ਵਿਚਾਰ ਹੈ ਕਿਉਂਕਿ ਮਨੁੱਖਾਂ ਦੇ ਉੱਤੇ ਗੱਲ ਢੁੱਕਦੀ ਹੈ। ਕਹਿੰਦੇ ਨੇ ਕਿ ਇਹ ਸਿਰਫ ਜਾਨਵਰ ਤੇ ਪੰਛੀ ਹੀ ਨਹੀਂ ਨੇ ਜੇ ਉਹ ਜੋ ਕਿ ਇਕੱਠੇ ਬੈਠ ਸਕਦੇ ਹੈ, ਇਕੱਠੇ ਦਾਣਾ ਚੁਗ ਸਕਦੇ ਹੈ, ਇਕੱਠੇ ਉੱਡ ਸਕਦੇ ਨੇ। ਕਹਿਣੀ ਹੋਰ ਤੇ ਕਰਨੀ ਹੋਰ ਤਾਂ ਮਨੁੱਖ ਤੇ ਹੀ ਲਾਗੂ ਹੁੰਦੀ ਹੈ, ਪਰ ਇਹ ਜਿਹੜੇ ਸਾਰਾ ਕੁਝ ਆਪਣੀ ਜ਼ੁਬਾਨ ਦੇ ਪੱਕੇ ਨੇ ਜਿਹੜੇ ਨੇ ਜਾਨਵਰ ਨੇ ਪੰਛੀ ਨੇ, ਵੈਸੇ ਕਹਿੰਦੇ ਉਹ ਬੋਲਦੇ ਨਹੀਂ ਹੈ ਪਰ ਉਹ ਆਪਣੀਆਂ ਬੋਲੀਆਂ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਤਾਂ ਵਾਅਦੇ ਕਰਦੇ ਹੋਣਗੇ। ਜਿਵੇਂ ਪਿਛਲੇ ਦਿਨਾਂ 'ਚ ਕਾਂ ਦੀ ਗੱਲ ਕੀਤੀ ਸੀ ਤੇ ਉਹ ਆਪਣਾ ਜੀਵਨ ਸਾਥੀ ਇੱਕੋ ਹੀ ਚੁਣਦਾ ਹੈ ਤੇ ਰਹਿੰਦੀ ਜ਼ਿੰਦਗੀ ਤੱਕ ਉਹਦੇ ਨਾਲ ਹੀ ਵਿਚਰਦਾ ਹੈ ਤੇ ਇਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਉਹ ਵੀ ਤਾਂ ਕੌਲ ਕਰਾਰ ਕਰਦੇ ਹੀ ਹੋਣਗੇ ਤੇ ਮਨੁੱਖ ਜਿਵੇਂ ਕਰਦਾ ਹੈ ਸਾਰਾ ਕੁਝ ਕਰਦਾ ਹੈ, ਭੱਜਦਾ ਹੈ, ਦੌੜਦਾ ਹੈ, ਨੱਠਦਾ ਹੈ, ਸਭ ਕੁਝ ਕਰਦਾ ਹੈ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਵਿੱਚ ਅੱਜ ਦੇ ਦਿਹਾੜੇ 9 ਜੁਲਾਈ 1816 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਬਾਤ

0: ਪਾਉਂਦੇ ਹਾਂ। 9 ਜੁਲਾਈ 1816 ਦੇ ਵਿੱਚ ਦੱਖਣੀ ਅਫਰੀਕਾ ਦਾ ਦੇਸ਼ ਜਿਹੜਾ ਸੀ ਅਰਜਨਟਾਈਨਾ ਸਪੇਨ ਤੋਂ ਆਜ਼ਾਦ ਹੋਇਆ ਸੀ ਤੇ ਅਰਜਨਟਾਈਨਾ ਦਾ ਜਿਹੜਾ ਕਹਿ ਲਓ ਕਿ ਬੜਾ ਵਾਦ ਵਿਵਾਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਚੱਲ ਰਿਹਾ ਹੈ, ਜੋ ਕਿ ਪਿਛਲੇ ਦਿਨਾਂ ਦੇ ਵਿੱਚ ਮਿਸਰ ਦੇ ਨਾਲ ਜਿਹੜੀਆਂ 16 ਟੀਮਾਂ ਤੋਂ 8 ਟੀਮਾਂ ਬੜੀਆਂ ਨੇ ਕੁਆਟਰ ਫਾਈਨਲ ਦੇ ਵਿੱਚ ਗਈਆਂ ਨੇ, ਉਹਦੇ ਵਿੱਚ ਜਿਹੜੀ ਹੈ ਬੇਇਨਸਾਫੀ ਦੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਵੱਧ ਚੜ੍ਹ ਕੇ ਹੋਈ ਹੈ ਕਿ ਅਰਜਨਟਾਈਨਾ ਨੂੰ ਜਿਤਾਉਣ ਦੇ ਲਈ ਜਾਂ ਮੈਸੀ ਨੂੰ ਅੱਗੇ ਲਿਆਉਣ ਦੇ ਲਈ ਉਹਨਾਂ ਦੇ ਸੁਪਨੇ ਸਾਕਾਰ ਕਰਨ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਧੋਖੇਬਾਜ਼ੀ ਹੋਈ ਲੱਗਦੀ ਹੈ। ਤੇ ਕਾਫੀ ਜ਼ੋਰ ਅਜਮਾਇਸ਼ ਵਾਲੀ ਗੇਮ ਸੀ, ਮੈਂ ਦੇਖ ਨਹੀਂ ਪਾਇਆ, ਪਰ ਬਾਅਦ ਦੇ ਵਿੱਚ ਥੋੜਾ ਥੋੜਾ ਜ਼ਰੂਰ ਉਹਨੂੰ ਦੇਖਣ ਦਾ ਜਿਹੜਾ ਸਬੱਬ ਬਣਿਆ ਹੈ। ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਦਬਾਅ ਬਣਿਆ, ਅੱਗੇ ਜਾ ਕੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਇਸੇ ਤਰ੍ਹਾਂ 1819 ਦੇ ਵਿੱਚ ਸਿਲਾਈ ਮਸ਼ੀਨ ਦੀ ਖੋਜ ਕਰਨ ਵਾਲੇ ਅਲਾਇੰਸ ਹੋ ਦਾ ਜਿਹੜਾ ਜਨਮ ਹੋਇਆ ਸੀ ਤੇ 1875 ਦੇ ਵਿੱਚ ਦੇਸ਼ ਦੇ ਵਿੱਚ ਪਹਿਲੇ ਬੰਬ ਸਟਾਕ ਐਕਸਚੇਂਜ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਭਾਰਤ ਦੇ ਵਿੱਚ। 1877 ਦੇ ਵਿੱਚ ਗ੍ਰਾਮ ਬੈਲ ਨੇ ਸਾਥੀਆਂ ਦੇ ਨਾਲ ਟੈਲੀਫੋਨ ਕੰਪਨੀ ਦੀ ਸਥਾਪਨਾ ਕੀਤੀ ਤੇ 1944 ਦੇ ਵਿੱਚ ਬ੍ਰਿਟਿਸ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਉਣ ਦੇ ਲਈ ਸੁਭਾਸ਼ ਚੰਦਰ ਬੋਸ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੀ ਵਾਗਡੋਰ ਸੰਭਾਲ ਲਈ। 1969 ਦੇ ਵਿੱਚ ਸ਼ੇਰ ਨੂੰ ਜਿਹੜਾ ਕੌਮੀ ਜਾਨਵਰ ਐਲਾਨ ਦਿੱਤਾ ਗਿਆ, ਤੇ ਮਤਲਬ ਕਿ ਫਿਰ ਵੀ ਕਹਿੰਦੇ ਆ ਵੀ ਸ਼ੇਰ ਬਣ ਸ਼ੇਰ, ਚਾਹੇ ਉਹਨੂੰ ਕੌਮੀ ਜਾਨਵਰ ਐਲਾਨ ਦਿੱਤਾ ਗਿਆ ਪੇਪਰ ਵਰਕ ਦੇ ਵਿੱਚ ਵੀ, ਪਰ ਫਿਰ ਵੀ ਕਹਿੰਦੇ ਆ ਵੀ ਭਾਈ ਬੰਦੇ ਵਾਲੇ ਕੰਮ ਕਰ ਜਾਂ ਸ਼ੇਰਾਂ ਵਾਲਾ ਕੰਮ ਕੀਤਾ। ਤੇ 1973 ਤੋਂ ਟਾਈਗਰ ਨੂੰ ਕੌਮੀ ਜਾਨਵਰ ਐਲਾਨਿਆ ਗਿਆ ਤੇ 2011 ਦੇ ਵਿੱਚ ਅਮਰੀਕੀ ਦੇਸ਼ ਸੁਡਾਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਤੇ ਦੋਸਤੋ, ਮਨੁੱਖਾਂ ਤੇ ਜਾਨਵਰਾਂ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਵਾਰਤਾਲਾਪ ਸਾਂਝੀ ਕਰਕੇ ਫਿਰ ਆਪਾਂ ਗੱਡੀ ਟੌਪ ਗੇਅਰ ਚ ਪਾਉਂਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੁਹਾਨੂੰ ਸੁਣਾਉਂਦੇ ਹਾਂ। ਮਨੁੱਖ ਤੇ ਜਾਨਵਰ, ਮਨੁੱਖ ਦੀ ਹਮੇਸ਼ਾ ਇਹ ਪ੍ਰਵਿਰਤੀ ਰਹੀ ਹੈ ਕਿ ਉਹ ਜਾਨਵਰਾਂ ਦੇ ਵਿੱਚੋਂ ਆਪਣੇ ਆਪ ਨੂੰ ਸ਼ੇਰ ਖਵਾਉਣਾ ਪਸੰਦ ਕਰਦਾ ਹੈ, ਕਿਉਂਕਿ ਸ਼ੇਰ ਨੂੰ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜੇ ਦਾ ਖਿਤਾਬ ਦਿੱਤਾ ਗਿਆ। ਪਰ ਉਹਦੇ ਪਿੱਛੇ ਵੀ ਇਹਨਾਂ ਕਹਿੰਦੇ ਨੇ ਜਿੱਦਾਂ ਹਰ ਬੰਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਸ਼ੇਰ ਦੇ ਪਿੱਛੇ ਵੀ ਭਾਈ ਸ਼ੇਰਨੀ ਦਾ ਹੱਥ ਹੁੰਦਾ ਹੈ, ਕਿਉਂਕਿ ਉਹ ਹੀ ਸ਼ਿਕਾਰ ਵਗੈਰਾ ਕਰਕੇ ਲਿਆਉਂਦੀ ਹੈ ਤਾਂ ਆਰਾਮ ਨਾਲ ਘੋੜੇ ਬੇਜ ਕੇ ਸੁੱਤਾ ਰਹਿੰਦਾ। ਤੇ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜ ਦਾ ਖਿਤਾਬ ਦਿੱਤਾ ਗਿਆ। ਤੇ 1969 ਦੇ ਵਿੱਚ ਅੱਜ ਦੇ ਦਿਨ ਸ਼ੇਰ ਨੂੰ ਕੌਮੀ ਜਾਨਵਰ ਜਿਹੜਾ ਐਲਾਨਿਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਬਹਾਦਰੀ ਕਾਰਨ ਸ਼ੇਰੇ ਪੰਜਾਬ ਦਾ ਕਿਹਾ ਉਹਨੂੰ ਜਿਹੜਾ ਸੀ ਸ਼ੇਰੇ ਪੰਜਾਬ ਜਿਹੜਾ ਕਿਹਾ ਜਾਂਦਾ ਸੀ। ਤੇ ਆਮ ਤੌਰ ਦੇ ਉੱਤੇ ਮਨੁੱਖ ਦੂਜੇ ਵਿਅਕਤੀ ਨੂੰ ਨੀਵਾਂ ਵਿਖਾਉਣ ਦੇ ਲਈ ਕਈ ਵਾਰ ਜਾਨਵਰਾਂ ਦੇ ਨਾਲ ਉਸਦੀ ਤੁਲਨਾ ਕਰਦਾ। ਤੇ ਭਾਰਤੀ ਖਿਡਾਰੀ ਆਪਣੇ ਆਪ ਨੂੰ ਸ਼ੇਰ, ਲੰਕਾ ਵਾਲਿਆਂ ਨੂੰ ਚੀਤਾ ਦੇ ਉੱਤੇ ਤਾਂ ਲੇਟਿਆ ਜਾਂਦਾ, ਦੱਸੋ ਅੱਜ ਉਲਟਾ ਪੁਲਟਾ ਹੋਈ ਜਾਂਦਾ। ਚੀਤਾ ਜਿਹੜਾ ਹੈ ਆਸਟ੍ਰੇਲੀਆ ਵਾਲਿਆਂ ਨੂੰ ਕੰਗਾਰੂ ਤੇ ਨਿਊਜ਼ੀਲੈਂਡ ਨੂੰ ਕੀਵੀ ਕਹਿੰਦੇ ਨੇ। ਜ਼ਿਆਦਾ ਬੋਲਣ ਵਾਲੇ ਨੂੰ ਕੁੱਤਾ ਤੇ ਅਗਾਂਹ ਵੱਧ ਕੇ ਲੜਨ ਨੂੰ ਪਵੇ ਤਾਂ ਬਘਿਆੜ, ਡਰਾਕਲ ਨੂੰ ਗਿੱਦੜ, ਮਿੱਠੀਆਂ ਤੇ ਮੋਮੋ ਠਗੜੀਆਂ ਗੱਲਾਂ ਕਰਨ ਵਾਲੇ ਨੂੰ ਲੂੰਬੜ ਤੇ ਇੱਕ ਥਾਂ ਟਿਕ ਕੇ ਨਾ ਬਹਿਣ ਵਾਲੇ ਨੂੰ ਬਾਂਦਰ ਜਿਹੜਾ ਉਹਦਾ ਖਿਤਾਬ ਦਿੱਤਾ ਜਾਂਦਾ। ਕੱਦ ਉੱਚਾ ਹੋਵੇ ਤਾਂ ਊਠ ਤੇ ਤੇਜ਼ ਦੌੜਨ ਵਾਲੇ ਦੀ ਜਿਹੜੀ ਹੈ ਦੌੜ ਨੂੰ ਦੇਖ ਕੇ ਘੋੜੇ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ, ਕਿਉਂਕਿ ਗੱਡੀਆਂ ਦੇ ਵਿੱਚ ਜਿਹੜੇ ਇੰਜਨ ਨੇ ਉਹਨਾਂ ਦੀ ਪਾਵਰ ਜਿਹੜੀ ਹੈ ਹਾਰਸ ਪਾਵਰ ਦੇ ਨਾਲ ਮਿਣੀ ਜਾਂਦੀ ਹੈ ਅੱਜ ਵੀ। ਇਸੇ ਤਰ੍ਹਾਂ ਜ਼ਿਆਦਾ ਆਕੜਨ ਵਾਲੇ ਨੂੰ ਸਾਨ ਜਾਂ ਬਲਦ, ਸ਼ਰੀਫ ਨੂੰ ਗਾਊ, ਮੂੰਹ ਦੇ ਵਿੱਚ ਬੋਲਣ ਵਾਲੇ ਨੂੰ ਬੁੜਬੜਾ ਵੀ ਕਹਿ ਦਿੰਦੇ ਆ, ਬੱਕਰੇ ਵਾਂਗੂ ਮਿਣ ਮਿਣ ਕਰੀ ਜਾਣਾ ਵਾਲਾ ਜਿਹੜਾ ਹੁੰਦਾ ਹੈ, ਤੇ ਰੁੱਸਿਆ ਹੋਵੇ ਯਾਰ ਤੇ ਮਨਾਉਣਾ ਪੈਂਦਾ ਹੈ, ਤੇ ਰੁੱਸਿਆ ਹੋਵੇ ਉਸਨੂੰ ਸੂਰ ਵਾਂਗ ਬੂਥਾ ਸਜਾਉਣ ਵਾਲਾ, ਜਿਹੜਾ ਬਾਹਰੋਂ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਉਹਨੂੰ ਗਿਰਗਟ ਕਹਿ ਦਿੱਤਾ ਜਾਂਦਾ ਹੈ, ਗਿਰਗਟ ਵਾਂਗੂ ਰੰਗ ਬਦਲਦਾ, ਮੋਟੇ ਤੇ ਲੰਬੇ ਨੂੰ ਹਾਥੀ, ਬੱਚਿਆਂ ਵਾਂਗ ਰੋਵੇ ਜਾਂ ਸਰੀਰ ਦੇ ਉੱਤੇ ਜ਼ਿਆਦਾ ਵਾਲ ਹੋਣ ਰਿੱਛ ਕਹਿ ਦਿੱਤਾ ਜਾਂਦਾ ਹੈ, ਸ਼ਰਮਿੰਦਾ ਹੋਣ ਦੇ ਉੱਤੇ ਜਿਹੜਾ ਗੱਲ ਦਾ ਜਵਾਬ ਨਾ ਦੇਵੇ ਤੇ ਭਿੱਜੀ ਬਿੱਲੀ ਵਾਂਗੂ ਕਹਿੰਦੇ ਬਹਿ ਗਿਆ, ਤੇ ਅਕਲ ਦੀ ਘਾਟ ਵਾਲੇ ਨੂੰ ਖੋਤੇ ਦੇ ਨਾਲ, ਵੈਸੇ ਖੋਤਾ ਬੜਾ ਸਮਝਦਾਰ ਹੈ ਜੀ, ਆਪਾਂ ਪਿਛਲੇ ਦਿਨ ਉਹਦਾ ਜ਼ਿਕਰ ਵੀ ਕੀਤਾ ਸੀ। ਦੇਖੋ ਖੋਤੀਆਂ ਦਾ ਮਿਲਕ ਜਿਹੜਾ ਦੁੱਧ ਹੈ ਕਿੰਨਾ, 3,500-3,500 ਨੂੰ ਜਿਹੜਾ ਵਿਕਦਾ ਹੈ, ਤੇ ਖੋਤਾ ਜਿਹੜਾ ਬੜਾ ਸੂਝਵਾਨ ਜਾਨਵਰ ਹੈ। ਵੈਸੇ ਉਹਨੂੰ ਆਪਾਂ ਗੱਲਾਂ ਗੱਲਾਂ ਦੇ ਵਿੱਚ ਜ਼ਰੂਰ ਉਹਨੂੰ ਖੋਤਾ ਕਹਿ ਦਿੰਦੇ ਹਾਂ, ਪਰ ਉਹ ਬਹੁਤ ਸੁਚੇਤ ਆਪਣੇ ਆਪ ਦੇ ਵਿੱਚ ਆ। ਜਿੰਨਾ ਚਿਰ ਉਹਦਾ ਆਪਣਾ ਡਰ ਕਲੀਅਰ ਨਹੀਂ ਹੁੰਦਾ, ਉਨਾ ਚਿਰ ਉਹ ਤੁਰਦਾ ਨਹੀਂ, ਅੜ ਜਾਂਦਾ ਹੈ, ਚਾਹੇ ਉਹਨੂੰ ਕੁੱਟੀ ਜਾਓ, ਜੋ ਮਰਜ਼ੀ ਕਰੀ ਜਾਓ, ਤਾਂ ਤੁਰਦਾ ਨਹੀਂ ਆ। ਬਹੁਤ ਸੁਚੇਤ ਜਾਨਵਰ ਹੈ ਆਪਣੇ ਆਪ ਦੇ ਵਿੱਚ। ਤੇ ਵੇਖੋ ਵੈਸੇ ਕਿੰਨਾ ਭਾਰ ਖਿੱਚ ਕੇ ਲਿਜਾਂਦਾ ਹੈ। ਅੰਤ ਦੇ ਵਿੱਚ ਕਿਹਾ ਜਾ ਸਕਦਾ ਕਿ ਮਨੁੱਖ ਆਪਣੇ ਆਪ ਸ਼ੇਰ ਅਖਵਾ ਕੇ ਹੀ ਖੁਸ਼ ਹੁੰਦਾ ਹੈ। ਤੇ ਇਹ ਸੀ ਜੀ ਗੱਲਾਂ ਬਾਤਾਂ ਜਾਨਵਰ ਤੇ ਜਨੌਰਾਂ ਦੀਆਂ, ਮਨੁੱਖ ਤੇ ਜਾਨਵਰ ਦੀਆਂ ਗੱਲਾਂ ਬਾਤਾਂ, ਪਰ ਹਰਕਤਾਂ ਕਿਤੇ ਨਾ ਕਿਤੇ ਮਿਲ ਜਾਂਦੀਆਂ ਨੇ, ਉਹਨਾਂ ਦੀ ਗੱਲਬਾਤ ਆਈ ਹੈ। ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹਨਾਂ ਦਾ ਜ਼ਿਕਰ ਕਰਦੇ ਹਾਂ ਥੋੜਾ ਜਿਹਾ, ਜੋ ਕਿ 23 ਜਨਵਰੀ 1897 ਨੂੰ ਤੇ 18 ਅਗਸਤ 1945 ਦਾ ਉਹਨਾਂ ਦਾ ਸਫ਼ਰ ਹੈ। ਇੱਕ ਭਾਰਤੀ ਰਾਸ਼ਟਰਵਾਦੀ ਸਨ, ਜਿਨ੍ਹਾਂ ਦੀ ਦੇਸ਼ ਭਗਤੀ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਨਾਇਕ ਬਣਾ ਦਿੱਤਾ, ਪਰ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਦੇ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਦੇ ਨਾਲ ਇੱਕ ਵੱਖਰੀ ਵਿਰਾਸਤ ਛੱਡ ਗਏ। 1920 ਅਤੇ 1930 ਦੇ ਦਹਾਕੇ ਦੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਤੇ 1938 ਤੇ 1939 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣੇ। ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਦੇ ਨਾਲ ਮਤਭੇਦ ਕਰਕੇ 1939 ਦੇ ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਜਿਹੜਾ ਹਟਾ ਦਿੱਤੇ ਗਏ ਸੀ, ਤੇ 1940 ਦੇ ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਉਹਨਾਂ ਨੂੰ ਬ੍ਰਿਟਿਸ਼ ਜਿਹੜੇ ਸਨ ਉਹਨਾਂ ਨੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਤੇ ਭਾਰਤ ਦੀ ਆਜ਼ਾਦੀ ਦੀ ਲੜਾਈ 13 ਅਪ੍ਰੈਲ 1919 ਦੇ ਜਲਿਆਂ ਵਾਲੇ ਬਾਗ ਦੇ ਸਾਕੇ ਨੇ ਸਾਰੇ ਪਾਸੇ ਜਿਹੜਾ ਸੀ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ। ਸੁਭਾਸ਼ ਚੰਦਰ ਬੋਸ 1921 ਦੇ ਵਿੱਚ ਕਾਂਗਰਸ ਦੇ ਨੇਤਾ ਬਣੇ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਜਿਹੜੀ ਸੀ ਚਲਾਈ ਹੋਈ ਸੀ। 1921 ਦੇ ਵਿੱਚ ਇੰਗਲੈਂਡ ਦਾ ਸ਼ਹਿਜ਼ਾਦਾ ਭਾਰਤ ਆਇਆ ਤੇ ਨੇਤਾ ਜੀ ਦੀ ਜ਼ਿੰਮੇਵਾਰੀ ਲਈ ਗਈ ਕਿ ਜਦ ਪ੍ਰਿੰਸ ਆਫ਼ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਦੇ ਵਿੱਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ ਤੇ ਹੋਈ ਤੇ ਸ਼੍ਰੀ ਸੁਭਾਸ਼ ਚੰਦਰ ਬੋਸ ਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ 8 ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਦੇ ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਤੇ 1930 ਦੇ ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਚੁਣੇ ਗਏ। 1938 ਚ 51ਵੇਂ ਜਿਹੜਾ ਇਜਲਾਸ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 16 ਜਨਵਰੀ 1941 ਦੀ ਰਾਤ ਨੂੰ ਭੇਸ ਬਦਲ ਕੇ ਕਲਕੱਤੇ ਤੋਂ ਪਿਸ਼ਾਵਰ ਚਲੇ ਗਏ। ਉੱਥੇ ਉਹ ਕਾਬਲ ਅਤੇ ਜਰਮਨੀ ਗਏ। ਕਾਬਲ ਤੋਂ ਨੇਤਾ ਜੀ ਨੇ ਭਾਰਤ ਆਜ਼ਾਦ ਕਰਵਾਉਣ ਦੇ ਲਈ ਆਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫੌਜ ਦਾ ਨਾਰਾ ਸੀ ਦਿੱਲੀ ਚਲੋ। 30 ਦਸੰਬਰ 1943 ਨੂੰ ਨੇਤਾ ਜੀ ਨੇ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ ਤੇ ਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਹਵਾਈ ਜਹਾਜ਼ ਦੇ ਦੁਆਰਾ ਜਿਹੜਾ ਫਾਰਮੂਸਾ ਵਿਖੇ ਪਹੁੰਚੇ ਤੇ ਉਥੇ ਉਸਨੂੰ ਕੁਝ ਸਮੇਂ ਠਹਿਰਨਾ ਪੈ ਗਿਆ ਸੀ ਤੇ ਉਥੇ ਤਾਈ ਹੂਕ ਹਵਾਈ ਅੱਡੇ ਦੇ ਉੱਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗਦੀ ਹੈ ਤੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ। ਦੋਸਤੋ, ਇਹ ਵੀ ਸਾਨੂੰ ਉਹਨਾਂ ਸਮਿਆਂ ਦੇ ਨੇਤਾ ਤੇ ਅੱਜ ਦੇ ਨੇਤਿਆਂ ਦੀ ਗੱਲ ਕਰਦੇ ਹਾਂ ਕਿ ਕੁਝ ਜਿਹੜਾ ਇੱਕ ਦੂਸਰੇ ਨੂੰ ਨਿਯੋਤਾ ਪਾ ਰਹੇ ਨੇ ਤੇ ਉਹਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਤੇ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਪੈਰੋਲ ਦੇ ਉੱਤੇ ਸਵਾਲ ਜਿਹੜੇ ਖੜੇ ਹੋਏ ਨੇ ਉਹਨੂੰ ਕਲੀਅਰ ਕੀਤਾ ਹੈ ਕੋਰਟ ਨੇ ਤੇ ਉਹਦੇ ਬਾਰੇ ਉਹਦੀ ਗੱਲ ਕਰਦੇ ਹਾਂ ਅੱਗੇ ਜਾ ਕੇ ਵਿਸਤਾਰ ਚ। ਤੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ, ਨਿਗਲ ਲੈ ਨੇ ਪੰਜਾਬ ਦੇ ਮੁੱਦੇ ਫਿਲਮ ਨੇ, ਹੋਈ ਸਹਿਮਤੀ ਹੈ ਕਾਂਗਰਸ ਦੇ ਵਿੱਚ, ਕਹਿੰਦੇ ਨੇ ਕਿ ਭਾਈ ਸ਼ਰਤਾਂ ਲਾ ਲਾ ਕੇ ਜਿਹੜੀ ਆਪਾਂ ਮੀਟਿੰਗ ਕਰ ਲਾਂਗੇ ਤੇ ਰਾਜਾ ਵੜਿੰਗ ਸਾਹਿਬ ਨੂੰ ਨਾਲ ਨਹੀਂ ਲੈਣਾ ਤੇ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਹੋਏਗੀ, ਦੇਖਦੇ ਹਾਂ ਕਿੱਥੇ ਜਾ ਕੇ ਨਿਬੜਦੀ ਹੈ। ਪਾਣੀਆਂ ਦੀ ਜੰਗ ਜਿਹੜੀ ਆ, ਪਾਕਿਸਤਾਨ ਤੰਗ ਹੈ ਤੇ ਪਾਕਿਸਤਾਨ ਦੇ ਵੱਲੋਂ, ਫੌਜ ਦੇ ਵੱਲੋਂ ਤੇ ਪਾਕਿਸਤਾਨ ਦੇ ਵੱਲੋਂ ਜਿਹੜੀਆਂ ਨੇ ਚੇਤਾਵਨੀਆਂ ਆ ਰਹੀਆਂ ਨੇ ਭਾਰਤ ਨੂੰ, ਦੇਖਦੇ ਹਾਂ ਉਹ ਕਿੱਥੇ ਜਾ ਕੇ ਨਿਬੜਦੀ ਹੈ। ਇੱਕ ਪਾਸੇ ਯੂਰੇਨੀਅਮ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ ਇਰਾਨ ਦੇ ਨਾਲ, ਦੂਸਰੇ ਪਾਸੇ ਭਾਰਤ ਤੇ ਆਸਟ੍ਰੇਲੀਆ ਯੂਰੇਨੀਅਮ ਦੀ ਡੀਲ ਕਰ ਰਹੇ ਹੈ ਤੇ ਤੇਲ ਦੀਆਂ ਤੇ ਗੈਸ ਦੀਆਂ ਕੀਮਤਾਂ ਫਿਰ ਅੰਬਰਾਂ ਨੂੰ ਛੂਹਣ ਲੱਗੀਆਂ ਨੇ ਤੇ ਮਹਿੰਗਾਈ ਫਿਰ ਤੋਂ ਵਧਣ ਦੇ ਜਿਹੜੇ ਸੰਕੇਤ ਆ ਗਏ ਨੇ। ਫੀਫਾ ਵਰਲਡ ਕੱਪ ਦੇ ਵਿੱਚ ਵਿਵਾਦ ਬਣਿਆ ਹੋਇਆ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਅਰਜਨਟਾਈਨਾ ਤੇ ਆਪਣਾ ਮਿਸਰ ਦਾ ਮੈਚ ਹੋਇਆ ਉਹਦੇ ਵਿੱਚ ਕਹਿੰਦੇ ਮਤਭੇਦ ਹੋਏ ਨੇ ਤੇ ਮਿਸਰ ਵੈਸੇ ਜਿੱਤਦਾ ਨਜ਼ਰ ਆਉਂਦਾ ਸੀ ਪਰ ਕਿਤੇ ਨਾ ਕਿਤੇ ਅਰਜਨਟਾਈਨਾ ਨੂੰ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫੀਫਾ ਵਰਲਡ ਕੱਪ ਦੇ ਜਿਹੜੇ ਨੇ ਸੀਈਓ ਆਖਰ ਉਹਨਾਂ ਨੂੰ ਮੀਡੀਆ ਦੀਆਂ ਸਾਰੀਆਂ ਟਿੱਪਣੀਆਂ ਨੂੰ ਦੇਖਦੇ ਹੋਏ ਤੇ ਆਵਾਮ ਦੇ ਜੋ ਸੁਨੇਹੇ ਨੇ ਉਹਨਾਂ ਨੂੰ ਦੇਖਦੇ ਹੋਏ ਵੀਡੀਓ ਉਹਨਾਂ ਨੂੰ ਦੇਖਦੇ ਹੋਏ ਤੇ ਉਹਨਾਂ ਨੂੰ ਵੀ ਇਹਦੇ ਉੱਤੇ ਜਿਹੜਾ ਆਪਣਾ ਬਿਆਨ ਦੇਣਾ ਪੈ ਗਿਆ ਤੇ ਉਹਨਾਂ ਨੇ ਸਥਿਤੀ ਪਰਿਸਥਿਤੀ ਨੂੰ ਸਪਸ਼ਟ ਕੀਤਾ ਹੈ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਪਹਿਲਾਂ ਨਾਲ ਨਾਲ ਕਹਿੰਦੇ ਨੇ ਕਿ ਪੰਜਾਬ ਇੱਕ ਵਾਰ ਫਿਰ ਨਫ਼ਰਤ ਧੜੇਬੰਦੀ ਤੇ ਸਿਆਸੀ ਟਕਰਾਅ ਦੇ ਜਿਹੜਾ ਉਸੇ ਦੌਰ ਦੇ ਵੱਲ ਵੱਧ ਰਿਹਾ ਜਿਸ ਨੇ 1984 ਤੋਂ 1992 ਤੱਕ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ ਕਿ ਰੋਜ਼ਗਾਰ ਸਿੱਖਿਆ ਸਿਹਤ ਨਸ਼ਿਆਂ ਅਤੇ ਮਹਿੰਗਾਈ ਵਰਗੇ ਅਸਲ ਮੁੱਦੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਬਹਿਸਾਂ ਹੇਠ ਦੱਬ ਰਹੇ ਨੇ। ਅੱਜ ਦੇ ਜ਼ਿੰਦਗੀਨਾਮਾ 'ਚ ਇਹਨਾਂ ਸਵਾਲਾਂ ਦੇ ਨਾਲ ਆਪਾਂ ਘੁਲਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਵਿਚਾਰਾਂ ਦੀ ਵੀ ਜਿਹੜਾ ਵੱਧ ਚੜ੍ਹ ਕੇ ਉਡੀਕ ਕਰਾਂਗੇ ਤੇ ਪੰਜਾਬ ਭਾਰਤ ਤੇ ਦੁਨੀਆਂ ਦੀਆਂ ਸਭ ਤੋਂ ਅਹਿਮ ਖ਼ਬਰਾਂ ਦੇ ਉੱਤੇ ਧਿਆਨ ਦੇਵਾਂਗੇ। ਅੱਜ ਦੀ ਚਰਚਾ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ, ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਨ, ਸਤਲੁਜ ਫਿਲਮ ਦਾ ਵਿਵਾਦ, ਹਾਈਕੋਰਟ ਦੀਆਂ ਅਹਿਮ ਕਾਰਵਾਈਆਂ, ਯੂਰੀਆ ਘਪਲੇ ਦੇ ਦੋਸ਼ ਜਿਹੜੇ ਨੇ, ਅਰਬਾਂ ਖਰਬਾਂ ਦਾ ਘੁਟਾਲਾ ਫੜਿਆ ਗਿਆ, ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਬਿਆਨ ਆਏ ਨੇ ਤੇ ਸਿੰਧੂ ਜਲ ਜਿਹੜਾ ਸਮਝੌਤਾ ਹੈ ਉਹਨੂੰ ਲੈ ਕੇ ਭਾਰਤ ਪਾਕਿਸਤਾਨ ਜਿਹੜਾ ਤਣਾਅ ਬਣਿਆ ਹੋਇਆ ਤੇ ਨਾਟੋ ਦੀ ਸਿਆਸਤ ਕੀ ਹੈ, ਗ੍ਰੀਨਲੈਂਡ ਦੀ ਕੀ ਹੈ, ਫਿਰ ਤੋਂ ਜਿਹੜੇ ਮੁੱਦੇ ਉੱਠਣ ਲੱਗੇ ਹੈ, ਟਰੰਪ ਫਿਰ ਤੋਂ ਜਿਹੜਾ ਬੁਖਲਾਇਆ ਹੋਇਆ ਹੈ, ਪਤਾ ਨਹੀਂ ਲੱਗਦਾ ਕੀ ਬਿਆਨ ਦੇਈ ਜਾ ਰਿਹਾ, ਉਹਦੇ ਉੱਤੇ ਸਾਰੀ ਸਥਿਤੀ ਤੇ ਪ੍ਰਸਥਿਤੀ ਉੱਤੇ ਗੱਲਬਾਤ ਕਰਦੇ ਹਾਂ ਤੇ ਰੱਖਿਆ ਨੀਤੀਆਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੀਆਂ ਪੰਚਾਇਤ ਲੈਂਡ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਬਾਤ ਪਾਈਏ ਤਾਂ ਜ਼ਿਲ੍ਹਿਆਂ ਦੇ ਜਿਹੜੇ ਨੇ ਪੰਜਾਬ ਦੇ 10 ਜ਼ਿਲ੍ਹਿਆਂ ਦੇ 22,000 ਏਕੜ ਜਿਹੜੇ ਨੇ ਪੰਚਾਇਤੀ ਰਕਬੇ ਦੀ ਹਾਲੇ ਤੱਕ ਨਹੀਂ ਹੋ ਸਕੀ ਹੈ ਸਾਲਾਨਾ ਬੋਲੀ, ਅੱਧ ਤੋਂ ਵੱਧ ਐਸੀ ਭਾਈਚਾਰੇ ਦੇ ਲਈ ਰਾਖਵਾਂ ਹਿੱਸਾ ਜਿਹੜਾ ਚੁਕੌਤੇ ਦੇ ਉੱਤੇ ਹੀ ਜਿਹੜਾ ਚੜ੍ਹਨੋਂ ਵਾਂਝਾ ਹੋਇਆ। ਪੰਜਾਬ ਦੇ 10 ਜ਼ਿਲ੍ਹਿਆਂ ਦੀ 22,057 ਏਕੜ ਪੰਚਾਇਤੀ ਜਿਹੜੀ ਸ਼ਾਮਲਾਤ ਜ਼ਮੀਨ ਸਾਲ 2026-27 ਦੇ ਲਈ ਹਾਲੇ ਤੱਕ ਚੁਕੌਤੇ ਦੇ ਉੱਤੇ ਨਹੀਂ ਚੜ੍ਹ ਸਕੀ ਹੈ। ਬੋਲੀਆਂ ਦਾ ਅਮਲ ਮੁਕੰਮਲ ਹੋਣ ਮਗਰੋਂ ਉਪਰੋਕਤ ਜ਼ਮੀਨ ਦੀ ਬੋਲੀ ਨਾ ਹੋਣ ਦੇ ਕਾਰਨਾਂ ਨੂੰ ਜਾਣਨ ਅਤੇ ਜ਼ਮੀਨ ਦੀ ਬੋਲੀ ਯਕੀਨੀ ਬਣਾਉਣ ਦੇ ਲਈ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੰਚਾਇਤ ਵਿਭਾਗ ਦੇ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਬੋਲੀ ਤੋਂ ਸੱਖਣੀ ਰਹਿ ਗਈ ਪੰਚਾਇਤੀ ਜ਼ਮੀਨ ਦੇ ਵਿੱਚ 13,139 ਏਕੜ ਜ਼ਮੀਨ ਐਸਸੀ ਭਾਈਚਾਰਾ ਜਿਹੜਾ ਉਹ ਲਈ ਰਾਖਵੀਂ ਛੱਡੀ ਜਾਣ ਵਾਲੀ ਜ਼ਮੀਨ ਹੈ। ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਠੇਕੇ ਦੇ ਉੱਤੇ ਦੇਣੋਂ ਰਹਿ ਗਈ ਹੈ ਉਹਨਾਂ ਦੇ ਵਿੱਚ ਅੰਮ੍ਰਿਤਸਰ ਦੀ 2,914 ਏਕੜ, ਫਤਿਹਗੜ੍ਹ ਸਾਹਿਬ ਦੀ 1,531 ਏਕੜ, ਗੁਰਦਾਸਪੁਰ ਦੀ 2,380 ਏਕੜ, ਹੁਸ਼ਿਆਰਪੁਰ ਦੀ 2,412 ਏਕੜ, ਜਲੰਧਰ ਦੀ 1,517 ਏਕੜ, ਕਪੂਰਥਲਾ ਦੀ 937 ਏਕੜ, ਲੁਧਿਆਣਾ ਦੀ ਜਿਹੜੀ ਹੈ 29,077 ਏਕੜ, ਪਟਿਆਲਾ ਦੀ 2,275 ਏਕੜ ਤੇ ਸੰਗਰੂਰ ਦੀ ਜਿਹੜੀ ਹੈ 987 ਏਕੜ ਤੇ ਮੋਹਾਲੀ ਦੀ 715 ਏਕੜ ਪੰਚਾਇਤੀ ਸ਼ਾਮਲਾਤ ਜਿਹੜੀ ਹੈ ਜ਼ਮੀਨ ਸ਼ਾਮਲ ਨੇ। ਪੰਜਾਬ ਦੇ ਵਿੱਚ 7,21,793 ਏਕੜ ਪੰਚਾਇਤੀ ਰਕਬਾ ਹੈ, 7,21,793 ਏਕੜ ਪੰਚਾਇਤੀ ਰਕਬਾ ਹੈ ਤੇ ਇਸ ਦੇ ਰਕਬੇ ਦੇ ਵਿੱਚੋਂ 5,21,157 ਏਕੜ ਰਕਬਾ ਗੈਰ ਵਾਹੀਯੋਗ ਹੈ। ਇਸੇ ਤਰ੍ਹਾਂ 1,99,196 ਏਕੜ ਦੇ ਕਰੀਬ ਪੰਚਾਇਤੀ ਰਕਬਾ ਪਿੰਡਾਂ ਦੇ ਸਾਂਝੇ ਕੰਮਾਂ ਦੇ ਲਈ ਵਰਤਿਆ ਜਾ ਰਿਹਾ। ਸਮੁੱਚਿਆਂ ਜ਼ਿਲ੍ਹਿਆਂ ਦੇ ਵਿੱਚ 1,13,776 ਏਕੜ ਰਕਬੇ ਦੀ ਸਾਲ 2026-27 ਦੇ ਲਈ ਬੋਲੀ ਕੀਤੀ ਗਈ ਹੈ ਤੇ ਪੰਚਾਇਤਾਂ ਨੇ ਇਨ੍ਹਾਂ ਬੋਲੀਆਂ ਤੋਂ 460.33 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਹਾਸਲ ਕੀਤੀ ਹੈ। ਪਿਛਲੇ ਵਰ੍ਹੇ ਦੇ ਨਾਲੋਂ 18% ਆਮਦਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਠੇਕੇ ਉੱਤੇ ਗਈਆਂ ਪੰਚਾਇਤੀ ਜ਼ਮੀਨਾਂ ਦੇ ਸਾਲਾਨਾ ਪ੍ਰਤੀ ਏਕੜ ਠੇਕੇ ਦੇ ਵਿੱਚ ਬਰਨਾਲਾ ਜ਼ਿਲ੍ਹਾ ਮੋਹਰੀ ਰਿਹਾ। ਬਰਨਾਲਾ ਦੇ ਵਿੱਚ ਔਸਤਨ 55,198 ਰੁਪਏ, ਫਰੀਦਕੋਟ ਜ਼ਿਲ੍ਹੇ ਦੇ ਵਿੱਚ 53,388 ਰੁਪਏ, ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ 53,344 ਰੁਪਏ ਪ੍ਰਤੀ ਏਕੜ ਤਹਿਤ ਸ਼ਾਮਲਾਤ ਜ਼ਮੀਨ ਨੂੰ ਚੁਕੌਤੇ ਦੇ ਉੱਤੇ ਦਿੱਤਾ ਗਿਆ। ਪੰਚਾਇਤ ਵਿਭਾਗ ਦੇ ਇੱਕ ਬਲਾਕ ਪੱਧਰੀ ਅਧਿਕਾਰੀ ਦੇ ਅਨੁਸਾਰ ਸ਼ਾਮਲਾਤ ਜ਼ਮੀਨਾਂ ਨੂੰ ਚੁਕਾਉਂਤੇ ਉੱਤੇ ਦੇਣ ਦਾ ਅਮਲ ਹਾਲੇ ਵੀ ਜਾਰੀ ਹੈ ਤੇ ਉਨ੍ਹਾਂ ਦੇ ਅਨੁਸਾਰ ਕੁਝ ਜ਼ਮੀਨਾਂ ਅਦਾਲਤੀ ਮਾਮਲਿਆਂ ਕਰਕੇ ਤੇ ਕੁਝ ਜ਼ਮੀਨਾਂ ਸਾਂਝੇ ਮਤਵਾਂ ਦੇ ਵਿੱਚ ਆਉਣ ਕਾਰਨ ਵੀ ਚੁਕੌਤੇ ਦੇ ਉੱਤੇ ਜਿਹੜਾ ਚੜਨੋਂ ਰਹਿ ਜਾਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਨਾਰਾਜ਼ ਕਾਂਗਰਸੀ ਆਗੂ ਸ਼ਰਤਾਂ ਦੇ ਨਾਲ ਗੱਲਬਾਤ ਲਈ ਰਜ਼ਾਮੰਦੀ ਹੋਏ ਨੇ ਤੇ ਰਸਮੀ ਸੱਦੇ ਦੀ ਉਡੀਕ ਜਿਹੜੀ ਕਰ ਰਹੇ ਆ ਬਘੇਲ ਹੁਣਾਂ ਨੇ ਬਿਆਨ ਦਿੱਤਾ। ਆਗੂਆਂ ਨੇ ਕੀਤੀ ਹੈ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਘਰ ਦੀ ਮੀਟਿੰਗ ਦਾ ਜਿਹੜਾ ਵੱਲ ਨੂੰ ਮੂੰਹ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਸਿਆਸੀ ਮੈਦਾਨ ਦੇ ਵਿਚ ਕੁੱਦੇ ਨਾਰਾਜ਼ ਕਾਂਗਰਸੀ ਆਗੂ ਪਾਰਟੀ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੇ ਨਾਲ ਗੱਲਬਾਤ ਕਰਨ ਦੀ ਰਜ਼ਾਮੰਦ ਹੋ ਗਏ ਨੇ ਜੋ ਲੰਘੇ ਤਿੰਨ ਦਿਨਾਂ ਤੋਂ ਮੀਟਿੰਗਾਂ ਦੇ ਵਿਚ ਜਿਹੜਾ ਜੁਟੇ ਹੋਏ ਨੇ। ਬਘੇਲ ਨੇ ਲੰਘੇ ਦੋ ਦਿਨਾਂ ਤੋਂ ਸਖ਼ਤ ਲਹਿਜਾ ਅਖਤਿਆਰ ਕੀਤਾ ਹੋਇਆ ਸੀ ਤੇ ਉਨ੍ਹਾਂ ਪਾਰਟੀ ਪ੍ਰਧਾਨ ਦੇ ਫੈਸਲੇ ਤੇ ਮੁੜ ਵਿਚਾਰ ਕੀਤੇ ਜਾਣ ਦਾ ਸਵਾਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਇੱਥੇ ਰਿਹਾਇਸ਼ ਦੇ ਉੱਤੇ ਇਸ ਧੜੇ ਦੇ ਪ੍ਰਮੁੱਖ ਆਗੂਆਂ ਦੇ ਮੀਟਿੰਗ ਦੇ ਵਿੱਚ ਪਾਰਟੀ ਦੇ ਨਾਲ ਗੱਲਬਾਤ ਲਈ ਰਾਹ ਖੋਲਣ ਦਾ ਜਿਹੜਾ ਫੈਸਲਾ ਕੀਤਾ ਗਿਆ। ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਇਹ ਧੜਾ ਪੰਜਾਬ ਇੰਚਾਰਜ ਬਘੇਲ ਹੁਣਾਂ ਨੂੰ ਗੱਲਬਾਤ ਦੇ ਲਈ ਜਿਹੜਾ ਕਹਿੰਦੇ ਸੱਦਾ ਦੇ ਸਕਦਾ ਹੈ। ਪੰਜਾਬ ਕਾਂਗਰਸ ਦੇ ਨਾਰਾਜ਼ ਆਗੂਆਂ ਨੇ ਕਈ ਦਿਨਾਂ ਦੀ ਖਾਮੋਸ਼ੀ ਮਗਰੋਂ ਉਨ੍ਹਾਂ ਬਘੇਲ ਦੇ ਨਾਲ ਗੱਲਬਾਤ ਕਰਨ ਵਾਸਤੇ ਕਦਮ ਅੱਗੇ ਵਧਾਉਣ ਦਾ ਫੈਸਲਾ ਲਿਆ। ਦੂਜੇ ਪਾਸੇ ਪੰਜਾਬ ਇੰਚਾਰਜ ਬਘੇਲ ਦਾ ਕਹਿਣਾ ਕਿ ਹਾਲੇ ਨਾਰਾਜ਼ ਆਗੂਆਂ ਤਰਫੋਂ ਜਿਹੜਾ ਕੋਈ ਸੁਨੇਹਾ ਨਹੀਂ ਮਿਲਿਆ ਤੇ ਜਦੋਂ ਵੀ ਰਸਮੀ ਸੱਦਾ ਆਵੇਗਾ ਤਾਂ ਉਹ ਗੱਲਬਾਤ ਦੇ ਲਈ ਜਾਣਗੇ। ਨਾਰਾਜ਼ ਆਗੂਆਂ ਦਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ਼ ਗੁੱਸਾ ਹਾਲੇ ਵੀ ਠੰਡਾ ਨਹੀਂ ਹੋਇਆ। ਅੱਜ ਆਗੂਆਂ ਨੇ ਇਹ ਵੀ ਨਿਰਣਾ ਲਿਆ ਕਿ ਮੀਟਿੰਗ ਸਿਰਫ਼ ਭੁਪੇਸ਼ ਜਿਹੜਾ ਬਘੇਲ ਦੇ ਨਾਲ ਕੀਤੀ ਜਾਏਗੀ ਜਿਸਦੇ ਵਿਚ ਰਾਜਾ ਵੜਿੰਗ ਦੀ ਮੌਜੂਦਗੀ ਪ੍ਰਵਾਨ ਨਹੀਂ ਹੋਏਗੀ। ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ਦੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਜਿਹੜੇ ਸਨ ਆਏ ਹੋਏ ਸਨ ਆਦਿ ਸ਼ਾਮਲ ਸਨ। ਮੀਟਿੰਗ ਮਗਰੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਦੇ ਅੰਦਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਪਰ ਕਾਂਗਰਸ ਇਕਜੁੱਟ ਹੈ ਤੇ ਮਜ਼ਬੂਤ ਹੈ। ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਦੇ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਚ ਭਾਜਪਾ ਤੇ ਆਪ ਦੀ ਤਰ੍ਹਾਂ ਡਿਕਟੇਟਰਸ਼ਿਪ ਨਹੀਂ ਹੈ ਤੇ ਕਾਂਗਰਸ ਦੇ ਵਿਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਜਾਬ ਇੰਚਾਰਜ ਦੇ ਨਾਲ ਸਮਾਂ ਤੈਅ ਕਰਨਗੇ ਤੇ ਸਾਰੇ ਆਗੂ ਗੱਲਬਾਤ ਲਈ ਟੇਬਲ ਦੇ ਉੱਤੇ ਕਹਿੰਦੇ ਬੈਠਣਗੇ। ਸਤਲੁਜ ਫਿਲਮ ਵਿਵਾਦ ਜਿਹੜਾ ਘਟਣ ਦੀ ਬਜਾਏ ਹੋਰ ਵੱਧਦਾ ਨਜ਼ਰ ਆ ਰਿਹਾ ਤੇ ਇਹਦੇ ਵਿਚ ਜਿਹੜੇ 8 ਅਫਸਰ ਸੀਗੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਉਹਦੇ ਵਿਚ ਉਨ੍ਹਾਂ ਦੇ ਉੱਤੇ ਵੀ ਉਂਗਲੀ ਉੱਠਣ ਲੱਗ ਗਈ ਹੈ ਜਿਸਦੇ ਵਿਚ ਪੰਜਾਬ ਸਰਕਾਰ ਜਿਹੜੀ ਹੁੰਦੀ ਹੈ ਉਹ ਘਿਰ ਰਹੀ ਹੈ ਤੇ ਉਹ ਵੀ ਆਪਣੇ ਸਪਸ਼ਟੀਕਰਨ ਦੇ ਰਹੀ ਹੈ ਤੇ ਦੂਸਰੇ ਪਾਸੇ ਬਾਕੀ ਧਿਰਾਂ ਜਿਹੜੀਆਂ ਨੇ ਉਹ ਵੀ ਇੱਕ ਦੂਸਰੇ ਨੂੰ ਘੇਰਨ ਦੇ ਉੱਤੇ ਲੱਗੀਆਂ ਹੋਈਆਂ। ਸਤਲੁਜ ਮੂਵੀ ਜਿਹੜੀ ਹੈ ਉਹਦੇ ਵਿਚ ਫਿਲਮ ਸਤਲੁਜ ਨੂੰ OTT ਪਲੇਟਫਾਰਮ ਦੇ ਉੱਤੇ ਮੁੜ ਬਹਾਲ ਕਰਨ ਦੀ ਮੰਗ ਉੱਠੀ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਗਈ। ਦੂਸਰੇ ਪਾਸੇ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਵੱਲੋਂ ਸਤਲੁਜ ਫਿਲਮ ਦੇ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਤੇ ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੀ ਹੈ ਭੜਕਾ ਸਕਦੀ ਹੈ ਤੇ ਵਿਰੇਸ਼ ਸ਼ਾਂਡੀਲੀਆ ਹੁਣਾਂ ਨੇ ਇਹ ਬਿਆਨ ਦਿੱਤਾ। ਇਹ ਜਿਹੜੇ ਨੇ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਵੱਲੋਂ ਜਿਹੜੇ ਬੋਲੇ ਹੈ। ਦੂਸਰੇ ਪਾਸੇ SGPC ਵੱਲੋਂ ਜਿਹੜਾ ਸਤਲੁਜ ਫਿਲਮ ਦੇ ਉੱਤੇ ਪਾਬੰਦੀ ਖਿਲਾਫ਼ SGPC ਵੱਲੋਂ ਭਲਕੇ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਤੇ ਦੂਸਰੇ ਪਾਸੇ ਅਕਾਲੀ ਦਲ ਜਿਹੜਾ ਸਤਲੁਜ ਹੁਣ ਪੰਜਾਬ ਦੇ ਪਿੰਡ ਪਿੰਡ ਕਹਿੰਦੇ ਦਿਖਾਏਗਾ ਸ਼੍ਰੋਮਣੀ ਅਕਾਲੀ ਦਲ, ਉਨ੍ਹਾਂ ਨੇ ਇਹ ਫੈਸਲਾ ਲੈ ਲਿਆ ਤੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ ਜਿਸਦਾ ਪਹਿਲਾ ਨਾਂ ਜਿਹੜਾ ਸੀਗਾ ਪੰਜਾਬ 95 ਸੀ ਨੂੰ OTT ਪਲੇਟਫਾਰਮ G5 ਤੋਂ ਹਟਾਏ ਜਾਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬੂਹੇ ਦੇ ਉੱਤੇ ਪਹੁੰਚ ਗਿਆ। ਅਦਾਲਤ ਦੇ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਪੂਰੇ ਦੇਸ਼ ਦੇ ਵਿਚ ਜਨਤਾ ਦੇ ਦੇਖਣ ਦੇ ਲਈ ਇਸ ਪਲੇਟਫਾਰਮ ਦੇ ਉੱਤੇ ਤੁਰੰਤ ਮੁੜ ਬਹਾਲ ਕੀਤਾ ਜਾਵੇ। ਪਹਿਲਾਂ ਮਤਲਬ ਕਿ ਪੰਜਾਬ ਪੰਜਾਬ ਚ ਹੀ ਚੱਲਣੀ ਸੀ ਤੇ ਹੁਣ ਕਹਿੰਦੇ ਪੂਰੇ ਦੇਸ਼ ਦੇ ਵਿਚ ਚਲਾਓ ਜੀ। ਇਹ ਜਿਹੜਾ ਪਟੀਸ਼ਨ ਹੈ ਭਾਈ ਉਹ ਸਾਰੇ ਫਿਰ ਆਪਣੇ ਵਾਂਗੂ ਥੋੜੀ ਸੋਚਣਗੇ, ਉਹ ਸੋਚਣਗੇ ਕਿ ਭਾਈ ਫਿਰ ਕਸੂਰ ਕਹਿਣਾ ਦਾ ਉਹ ਵਿਵਾਦ ਵਧਣਗੇ ਹੋਰ ਵਧਣਗੇ, ਅਸੀਂ ਆਪ ਹੀ ਅੱਗ ਲਾ ਰਹੇ ਇਹਨਾਂ ਚੀਜ਼ਾਂ ਦੇ ਵਿਚ। ਇਹ ਪਟੀਸ਼ਨ ਜਿਹੜੀ ਹੈ ਸ਼ਰਵਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਦਾਇਰ ਕੀਤੀ ਹੈ ਜਿਹਦੇ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਫਿਲਮ ਦੇ ਪ੍ਰਦਰਸ਼ਨ ਦੇ ਉੱਤੇ ਰੋਕ ਲਗਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ, ਜੁਡੀਸ਼ੀਅਲ ਜਾਂ ਸਰਕਾਰੀ ਆਦੇਸ਼ ਦਾ ਖੁਲਾਸਾ ਨਹੀਂ ਕੀਤਾ ਗਿਆ। ਪਟੀਸ਼ਨ ਦੇ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਨੁੱਖੀ ਅਧਿਕਾਰਾਂ ਦੇ ਲੜਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕਾਰਜਾਂ ਦੇ ਉੱਤੇ ਬਣੀ ਇਹ ਫਿਲਮ ਲੰਮੀ ਉਡੀਕ ਤੋਂ ਬਾਅਦ ਲੰਘੀ 3 ਜੁਲਾਈ ਨੂੰ ਜਿਹੜਾ ਸੀ G5 ਦੇ ਉੱਤੇ ਰਿਲੀਜ਼ ਕੀਤੀ ਗਈ ਸੀ, ਪਰ ਰਿਲੀਜ਼ ਦੇ ਮਹਿਜ 2 ਦਿਨਾਂ ਬਾਅਦ ਯਾਨੀ 5 ਜੁਲਾਈ ਨੂੰ ਇਸ ਫਿਲਮ ਨੂੰ ਅਚਾਨਕ ਭਾਰਤ ਦੇ ਵਿੱਚ ਦੇਖਣ ਦੇ ਲਈ ਅਣ ਉਪਲਬਧ ਜਿਹੜਾ ਗਾਇਬ ਕਰ ਦਿੱਤਾ ਗਿਆ। ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਇਸ ਤਰ੍ਹਾਂ ਫਿਲਮ ਨੂੰ ਹਟਾਉਣਾ ਸੰਵਿਧਾਨ ਦੀ ਧਾਰਾ 19 ਜਿਹੜੀ ਹੈ ਬਟਾ 1 ਸ਼ਾਇਦ ਇਹ ਜਿਹੜੀ ਹੈ ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਕਲਾਤਮਕ ਪ੍ਰਗਟਾਵੇ ਤੇ ਜਾਣਕਾਰੀ ਹਾਸਲ ਕਰਨ ਦੇ ਮੂਲ ਅਧਿਕਾਰ ਦਾ ਸਿੱਧਾ ਉਲੰਘਣ ਦੱਸਿਆ। ਪਟੀਸ਼ਨ ਰਾਹੀਂ ਹਾਈ ਕੋਰਟ ਦੇ ਸਾਹਮਣੇ ਕਈ ਅਹਿਮ ਜਿਹੜੇ ਕਾਨੂੰਨੀ ਸਵਾਲ ਖੜੇ ਕੀਤੇ ਗਏ ਨੇ ਤੇ ਅਦਾਲਤ ਤੋਂ ਇਹ ਵੀ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਿਸੇ ਕਾਨੂੰਨੀ ਜਾਂ ਅਦਾਲਤੀ ਹੁਕਮ ਦੀ ਗੈਰ ਮੌਜੂਦਗੀ ਦੇ ਵਿੱਚ ਇੱਕ ਵਾਰ ਕਾਨੂੰਨੀ ਤੌਰ ਤੇ ਰਿਲੀਜ਼ ਹੋ ਚੁੱਕੀ ਫਿਲਮ ਨੂੰ OTT ਪਲੇਟਫਾਰਮ ਤੋਂ ਅਚਾਨਕ ਹਟਾਉਣਾ ਸਹੀ ਹੈ। ਇਸ ਦੇ ਨਾਲ ਹੀ ਇਹ ਵੀ ਸਵਾਲ ਜਿਹੜਾ ਚੁੱਕਿਆ ਗਿਆ ਹੈ ਕਿ ਕੋਈ ਸਰਕਾਰੀ ਜਾਂ ਕਾਰਜਕਾਰੀ ਅਥਾਰਟੀ ਜਿੱਥੇ ਜਿਹੜਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕਿਸੇ ਫਿਲਮ ਨੂੰ ਬਿਨਾਂ ਕੋਈ ਠੋਸ ਕਾਨੂੰਨੀ ਕਾਰਨਾਂ ਦੇ ਦੱਸੇ ਹਟਾਉਣ ਜਿਹੜਾ ਲਈ ਮਜਬੂਰ ਜਿਹੜਾ ਕਰ ਸਕਦੀ ਹੈ। ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਹਿਮ ਜਿਹੜਾ ਸੁਣਵਾਈ ਹੋਣ ਦੀ ਉਮੀਦ ਜਿਹੜੀ ਜਤਾਈ ਜਾ ਰਹੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਲਾਲਜੀਤ ਭੁੱਲਰ ਤੇ ਮੈਨੇਜਰ ਜਿਹੜੇ ਨੇ ਗਗਨਦੀਪ ਰੰਧਾਵਾ ਮਾਮਲੇ ਚ ਵਿਵਾਦਿਤ ਗੋਦਾਮ ਟੈਂਡਰ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਵੈਸੇ ਤਾਂ ਜਿਹੜੇ ਜਿਨ੍ਹਾਂ ਨੇ ਟੈਂਡਰ ਲਏ ਸੀ ਉਹਨਾਂ ਨੇ ਹਾਮੀ ਨਹੀਂ ਭਰੀ, ਪਰ ਸਰਕਾਰ ਫਿਰ ਤੋਂ ਆਪਣੀ ਪਿੱਠ ਜਿਹੜੀ ਆ ਥਪੜਾ ਰਹੀ ਹੈ। ਪੰਜਾਬ ਸਰਕਾਰ ਨੇ ਝਗੜੇ ਦੀ ਜੜ ਬਣੇ ਪੱਟੀ ਭਿੱਖੀਵਿੰਡ ਦੇ ਵਿੱਚ ਉਸਾਰੇ ਜਾਣ ਵਾਲੇ 50,000 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ। ਇਹ ਉਹੀ ਟੈਂਡਰ ਹੈ ਜੋ ਹੁਣ ਜੇਲ੍ਹ ਦੇ ਵਿੱਚ ਬੰਦ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਹੁਣ ਜੋ ਮ੍ਰਿਤਕ ਨੇ ਦਰਮਿਆਨ ਵਿਵਾਦ ਦਾ ਕਾਰਨ ਬਣਿਆ ਸੀ, ਜਿਨ੍ਹਾਂ ਨੇ ਰੰਧਾਵਾ ਹੁਣਾਂ ਨੇ ਸੁਸਾਈਡ ਕਰ ਲਿਆ ਸੀ। ਇਸ ਝਗੜੇ ਦੇ ਕਾਰਨ ਜ਼ਿਲ੍ਹਾ ਮੈਨੇਜਰ ਰੰਧਾਵਾ ਨੂੰ ਆਪਣੀ ਜਾਨ ਗੁਆਉਣੀ ਪਈ। ਰੰਧਾਵਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪੁਲਿਸ ਨੇ ਕੇਸ ਦਰਜ ਕਰਕੇ ਜਿਹੜਾ ਸੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਿਲ੍ਹਾ ਮੈਨੇਜਰ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਸ਼ ਲਗਾਏ ਸਨ ਕਿ ਉਹ ਤਤਕਾਲੀ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡਰੋਂ ਇਹ ਕਦਮ ਉਠਾ ਰਿਹਾ। ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਾਏ ਸਨ ਕਿ ਮੰਤਰੀ ਭੁੱਲਰ ਦੇ ਵੱਲੋਂ ਰੰਧਾਵਾ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੇ ਉਹ ਗੋਦਾਮ ਉਸਾਰੀ ਦੇ ਟੈਂਡਰ ਸੁਖਦੇਵ ਸਿੰਘ ਭੁੱਲਰ ਮੰਤਰੀ ਦੇ ਪਿਤਾ ਦੀ ਫਰਮ ਨੂੰ ਦੇਵੇ। ਪੰਜਾਬ ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਤਰਕ ਦਿੱਤਾ ਗਿਆ ਕਿ ਜਿਸ ਕੰਪਨੀ ਜਾਣੀ ਕਿ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਕੀਤਾ ਗਿਆ ਸੀ, ਉਸ ਕੰਪਨੀ ਦੀ ਬੋਲੀ ਵੈਧਤਾ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਇਸ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਨਵੀਂ ਪੇਸ਼ਕਸ਼ ਨਹੀਂ ਕੀਤੀ ਸੀ। ਕੰਪਨੀ ਨੂੰ ਵੈਧਤਾ ਵਧਾਉਣ ਦੇ ਲਈ ਲਿਖੇ ਯਾਦ ਪੱਤਰਾਂ ਦੇ ਅਤੇ ਨਿੱਜੀ ਸੁਣਵਾਈਆਂ ਦੇ ਬਾਵਜੂਦ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਚਾਰਾਜੋਈ ਨਹੀਂ ਕੀਤੀ ਹੈ। ਅਸਲ ਦੇ ਵਿੱਚ ਟੈਂਡਰ 120 ਦਿਨਾਂ ਦੀ ਮਿਆਦ ਲਈ ਅਲਾਟ ਕੀਤਾ ਗਿਆ ਸੀ ਤੇ ਫਿਰ ਕਹਿੰਦੇ ਟੈਂਡਰ ਦੀ ਵੈਧਤਾ ਨੂੰ 45 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਗਿਆ ਸੀ। ਤੇ ਦੋਸਤੋ ਇੱਕ ਖਬਰ ਲੈ ਕੇ ਫਿਰ ਆਪਾਂ ਰਾਜਨ ਸੈਣ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਹਾਈ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈ ਪਿਛਲੇ ਦਿਨਾਂ ਤੋਂ ਚੱਲ ਰਿਹਾ ਮੁੱਦਾ ਹੈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਬਾਰੇ। ਪਟੀਸ਼ਨ ਦੇ ਲਈ ਜਿਹੜਾ ਪ੍ਰਕਿਰਿਆ ਤੈਅ ਕਰ ਦਿੱਤੀ ਹੈ, ਹਵਾਰਾ ਨੇ ਬਿਮਾਰ ਮਾਂ ਦੀ ਦੇਖਭਾਲ ਦੇ ਲਈ ਮੰਗੀ ਹੈ 4 ਹਫ਼ਤਿਆਂ ਦੀ ਪੈਰੋਲ, ਉਹਦੇ ਉੱਤੇ ਜੋ ਸਪਸ਼ਟ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ਮਾਮਲੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਦਾ ਜਿਹੜਾ ਫੈਸਲਾ ਕਰਨ ਲਈ ਸਮਾਂਬੱਧ ਪ੍ਰਕਿਰਿਆ ਨਿਰਧਾਰਿਤ ਕੀਤੀ ਹੈ। ਬੈਂਚ ਨੇ ਜਿਹੜਾ ਸਾਫ਼ ਕਰ ਦਿੱਤਾ ਕਿ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਅਖੀਰ ਦੇ ਵਿੱਚ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਹੀ ਲੈਣਗੇ। ਇਹ ਗੱਲ ਉਦੋਂ ਜਿਹੜਾ ਕਹੀ ਗਈ ਹੈ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਪੈਰੋਲ ਦੀ ਬੇਨਤੀ ਤੇ ਫੈਸਲਾ ਲੈਣ ਦਾ ਅਧਿਕਾਰ ਉਸ ਜੇਲ੍ਹ ਦੇ ਸੁਪਰੀਡੈਂਟ ਦੇ ਕੋਲ ਹੁੰਦਾ ਹੈ ਜਿੱਥੇ ਦੋਸ਼ੀ ਇਸ ਵੇਲੇ ਬੰਦ ਹੈ, ਨਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ। ਜਸਟਿਸ ਵਿਨੋਦ ਐਸ ਜਿਹੜੇ ਭਾਰਦਵਾਜ ਨੇ ਅਤੇ ਜਸਟਿਸ ਸੁਖਵਿੰਦਰ ਕੌਰ ਦੇ ਜਿਹੜਾ ਡਿਵੀਜ਼ਨ ਬੈਂਚ ਨੇ ਨੋਟ ਕੀਤਾ ਹੈ ਕਿ ਹਵਾਰਾ ਇਸ ਸਮੇਂ ਨਵੀਂ ਦਿੱਲੀ ਦੀ ਕੇਂਦਰੀ ਜੇਲ੍ਹ ਨੰਬਰ 15 ਮੰਡੋਲੀ ਦੇ ਵਿੱਚ ਆਪਣੀ ਸਜ਼ਾ ਭੁਗਤ ਰਿਹਾ ਤੇ ਉਸ ਨੂੰ ਗ੍ਰਹਿ ਮੰਤਰਾਲੇ ਵੱਲੋਂ ਜੇਲ੍ਹ ਤੋੜ ਕੇ ਭੱਜਣ ਦੀ ਇੱਕ ਘਟਨਾ ਤੋਂ ਬਾਅਦ ਇੱਥੇ ਜਿਹੜਾ ਸ਼ਿਫਟ ਕੀਤਾ ਗਿਆ ਸੀ। ਉਸ ਘਟਨਾ ਦੇ ਦੌਰਾਨ ਉਹ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਸੀ ਤੇ ਦੁਬਾਰਾ ਫੜੇ ਜਾਣ ਤੱਕ ਭਗੋੜਾ ਰਿਹਾ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ ਚੰਡੀਗੜ੍ਹ ਤੇ ਲਾਗੂ ਹੁੰਦੇ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ ਦੇ ਤਹਿਤ ਕਿਸੇ ਦੋਸ਼ੀ ਦੀ ਆਰਜ਼ੀ ਜਿਹੜੀ ਹੈ ਰਿਹਾਈ ਪੈਰੋਲ ਜਾਣੀ ਕਿ ਬਾਰੇ ਫੈਸਲਾ ਉਸ ਜੇਲ੍ਹ ਦੇ ਸੁਪਰੀਡੈਂਟ ਦੇ ਵੱਲੋਂ ਲਿਆ ਜਾਣਾ ਹੁੰਦਾ ਹੈ ਜਿੱਥੇ ਦੋਸ਼ੀ ਆਪਣੀ ਸਜ਼ਾ ਕੱਟ ਰਿਹਾ। ਹਵਾਰਾ ਇਸ ਵੇਲੇ ਮੰਡੋਲੀ ਜੇਲ੍ਹ ਦੇ ਵਿੱਚ ਬੰਦ ਹੈ। ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਕਰਨ ਦੇ ਲਈ ਅਧਿਕਾਰਤ ਸੰਸਥਾ ਨਹੀਂ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਦਿੱਲੀ ਜੇਲ੍ਹ ਨਿਯਮ ਜਿਹੜਾ 218 ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਦੇਸ਼ ਦਰੋਹ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੋਸ਼ੀਆਂ ਤੇ ਜੇਲ੍ਹ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਕਰਦੇ ਸਮੇਂ ਯੋਗਤਾ ਦੀ ਜਾਂਚ ਕਰਨਾ ਵੀ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਦਾ ਹੀ ਕੰਮ ਹੈ। ਬੈਂਚ ਨੇ ਜਿਹੜਾ ਹੁਕਮ ਦਿੱਤਾ ਕਿ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਪਟੀਸ਼ਨ ਕਰਤਾ ਦੀ ਪੈਰੋਲ ਦੀ ਅਰਜ਼ੀ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਸਕੱਤਰ ਨੂੰ ਜਿਹੜਾ ਭੇਜਣਗੇ ਤੇ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅਰਜ਼ੀ ਮਿਲਣ ਤੋਂ ਬਾਅਦ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਦੇ ਅਨੁਸਾਰ ਅਗਲੇ 4 ਹਫ਼ਤਿਆਂ ਦੇ ਅੰਦਰ ਅੰਦਰ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਨੂੰ ਆਪਣੀ ਟਿੱਪਣੀ ਜਿਹੜੀ ਹੈ ਸਿਫਾਰਿਸ਼ਾਂ ਸੌਂਪੇਗਾ ਤੇ ਬੈਂਚ ਨੇ ਇਹ ਵੀ ਨਾਲ ਕਿਹਾ ਕਿ ਟਿੱਪਣੀ ਸਿਫਾਰਿਸ਼ ਜਿਹੜੀ ਹੈ ਮਿਲਣ ਤੋਂ ਬਾਅਦ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਉਸ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਅੰਦਰ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਜਿਹੜਾ ਆਪ ਲੈਣਗੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਹੁਣਾਂ ਨੇ ਆਪਣੀ 81 ਸਾਲਾਂ ਮਾਂ ਦੀ ਦੇਖਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਦੀ ਮੰਗ ਕਰਦਿਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਪਟੀਸ਼ਨ ਦੇ ਅਨੁਸਾਰ ਵੱਧਦੀ ਉਮਰ ਦੇ ਨਾਲ ਜੁੜੀ ਸਰੀਰਕ ਜਿਹੜੀ ਮਾਨਸਿਕ ਬਿਮਾਰੀਆਂ ਦੇ ਕਾਰਨ ਉਨ੍ਹਾਂ ਦੀ ਮਾਂ ਦੀ ਸਿਹਤ ਤੇਜ਼ੀ ਦੇ ਨਾਲ ਕਹਿੰਦੇ ਵਿਗੜ ਰਹੀ ਹੈ ਤੇ ਦੇਖਦੇ ਹਾਂ ਦੋਸਤੋ ਪੈਰੋਲ ਮਿਲਦੀ ਹੈ ਕਿੰਨੇ ਮਿਲਦੀ ਹੈ ਕੀ ਵਾਪਰਦਾ ਹੈ। ਤੇ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਅੱਜ ਦੇ ਮੁੱਦਿਆਂ ਨੂੰ ਖੰਗੋਲਣ ਦੀ ਕੋਸ਼ਿਸ਼ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 964 1942 ਸਟੂਡੀਓ ਦਾ ਨੰਬਰ ਹੈ। ਸੈਣੀ ਸਾਹਿਬ ਤੋਂ ਬਾਅਦ ਤੁਰੰਤ ਹੀ ਤੁਸੀਂ ਕਾਲ ਕਰ ਸਕਦੇ ਹਾਂ, ਜੇ ਵਿੱਚ ਕੋਈ ਸਵਾਲ ਹੋਇਆ ਤਾਂ ਜ਼ਰੂਰੀ ਕਾਲ ਕਰ ਸਕਦੇ ਹੋ। ਤੇ ਸਤਿ ਸ੍ਰੀ ਅਕਾਲ ਜੀ, ਆਪਾਂ ਬੁਲਾਉਂਦੇ ਹਾਂ, ਸੱਦਾ ਪੱਤਰ ਦਿੰਦੇ ਹਾਂ ਸੈਣੀ ਸਾਹਿਬ ਨੂੰ। ਇੱਕ ਮਿੰਟ ਜੀ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਕਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਆ ਭਾਰੀ ਸਾਹਿਬ
0: ਜੀ।
1: ਭਾਰੀ ਸਾਹਿਬ, ਪਹਿਲੀ ਖਬਰ ਤਾਂ ਜਿਹੜੀ ਹੈਗੀ ਆ, ਮੈਂ ਉਸ ਤੇ ਟਿੱਪਣੀ ਕਰਦਾ ਆ ਕਿ ਜਦੋਂ ਲਾਲਜੀਤ ਸਿੰਘ ਭੁੱਲਰ ਫੜਿਆ ਸੀ ਜੀ,
0: ਜੀ
1: ਮੈਂ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਸਰਕਾਰ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹਨੂੰ ਮਤਲਬ ਸਜ਼ਾ ਕਰਾਉਣ ਦੇ ਵਿੱਚ ਨਹੀਂ, ਸਰਕਾਰ ਦੀ ਇੰਟੈਂਸ਼ਨ ਉਹਨੂੰ ਬਚਾਉਣ ਦੇ ਵਿੱਚ ਆ।
0: ਬਚਾ ਲਿਆ ਜੀ, ਦੇਖ ਲਓ ਟੈਂਡਰ
1: ਬਚਾ ਲਿਆ, ਅੱਜ ਜਿਹੜਾ ਉਹ ਟੈਂਡਰ ਜਿਹੜਾ ਖਾਰਜ ਕਰ ਦਿੱਤਾ ਹੈਗਾ ਆ, ਉਹ ਇੱਕ ਜਿਹੜਾ ਹੈਗਾ ਆ ਇੱਕ ਉਸ ਚੀਜ਼ ਨੂੰ ਭੁੱਲਰ ਦਾ ਵਕੀਲ ਆਪਣੇ ਡਿਫੈਂਸ ਦੇ ਵਿੱਚ ਵਰਤੇਗਾ
0: ਜੀ,
1: ਕਿ ਉਸ MD ਨੇ ਜਿਹੜਾ ਹੈਗਾ ਆ ਵੀ ਸੁਸਾਈਡ ਕੀਤਾ ਹੈਗਾ ਇਸ ਕਰਕੇ ਕਿ ਉਹ ਗਲਤ ਕੰਮ ਕਰ ਬੈਠਾ ਸੀ, ਜਿਹਦੇ ਲਈ ਮੰਤਰੀ ਨੇ ਉਹਨੂੰ ਤਾੜਨਾ ਕੀਤੀ
0: ਜੀ,
1: ਤੇ ਉਹ ਜਿਹੜਾ ਹੈਗਾ ਇਮੋਸ਼ਨਲ ਹੋ ਕੇ ਤੇ ਇਹ ਸਟੈਪ ਚੱਕ ਗਿਆ ਜੀ, ਉਹ ਆਪਣਾ ਜਿਹੜਾ ਹੈਗਾ ਗਲਤ ਕੰਮ ਕਰ ਲਿਆ ਸੀ ਉਹਨੇ, ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਜਿਹੜਾ ਇਸ ਚੀਜ਼ ਦਾ ਡਰ ਸੀ ਕਿ ਮੇਰੇ ਤੇ ਕੋਈ ਵਿਭਾਗੀ ਕਾਰਵਾਈ ਹੋ ਜਾਊਗੀ,
0: ਬਿਲਕੁਲ ਹੈ ਜੀ,
1: ਜਾਂ ਤੇ ਨੌਕਰੀ ਜਾਂਦੀ ਰਹਿਣੀ ਹੈਗੀ ਆ ਜੀ, ਜਾਂ ਮੈਨੂੰ ਪਨਿਸ਼ ਕੀਤਾ ਜਾਊਗਾ, ਫਿਰ ਉਹ ਜੇਲ ਤੋਂ ਡਰਦਾ ਜਿਹੜਾ ਆ ਉਹ ਸੁਸਾਈਡ ਕਰਕੇ ਗਿਆ, ਨਾ ਕਿ ਮੰਤਰੀ ਤੋਂ। ਮੰਤਰੀ ਨੇ ਜੇ ਉਹਨੂੰ ਝਿੜਕਿਆ ਸੀ ਤੇ ਉਹ ਆਪਣੀ ਲਾ ਅਬਾਈਡਿੰਗ ਡਿਊਟੀ ਜਿਹੜੀ ਆ ਉਹ ਮਤਲਬ ਕਰ ਰਿਹਾ ਸੀ।
0: ਇਹਦੇ ਨਾਲ ਤਾਂ ਚੰਗਾ ਸੀ ਸੈਣੀ ਸਾਹਿਬ, ਸਮਾਂ ਕਿ ਇੱਕ ਤਾਣ ਕੇ ਖੜਦਾ, ਚਲੋ ਜਿੱਥੇ ਵੀ ਕੇਸ ਤਾਂ ਚੱਲਦਾ ਘੱਟੋ ਘੱਟ ਕੁਛ ਤਾਂ ਹੁੰਦਾ।
1: ਭਾਰਤ ਸਾਹਿਬ, ਕਿਸੇ ਦੇ ਜਾਣ ਨਾਲ ਕਿਸੇ ਨੂੰ ਫਰਕ ਨੀ ਪੈਂਦਾ ਹੈਗਾ, ਲੋਕੀ ਬਾਅਦ ਦੇ ਵਿੱਚ ਥੋੜੇ ਥੋੜੇ ਦਿਨ ਹੀ ਜਿਹੜਾ ਯਾਦ ਰੱਖਦੇ ਹੈਗੇ ਆ। ਤੁਸੀਂ ਦੇਖੋ ਨਾ ਉਦੋਂ ਜੋ ਲੋਕਾਂ ਨੂੰ ਸਹਿਮਤੀ ਸੀ, ਅੱਜ ਜਿਹੜਾ ਹੈਗਾ ਆ ਉਸ ਚੀਜ਼ ਦਾ ਕਿੱਡਾ ਵੱਡਾ ਕੰਮ ਹੋਇਆ। ਇਸ ਚੀਜ਼ ਦਾ ਮੈਂ ਉਦਣ ਹੀ ਦੱਸ ਦਿੱਤਾ ਸੀ, 4 ਮਹੀਨੇ ਪਹਿਲਾਂ ਹੀ ਆਪਾਂ ਇਸ ਚੀਜ਼ ਦੇ ਉੱਤੇ ਜਦੋਂ ਟਿੱਪਣੀ ਕੀਤੀ ਸੀ ਉਦੋਂ ਹੀ ਦੱਸ ਦਿੱਤਾ ਸੀ ਕਿ ਇਹ ਟੈਂਡਰ ਜਿਹੜੇ ਹੈਗੇ ਆ ਇਹ ਰੱਦ ਹੋ ਜਾਣੇ ਆ, ਟੈਂਡਰ ਰੱਦ ਹੋ ਜਾਣੇ ਆ, ਤੇ ਇਹਨਾਂ ਨੇ ਜਿਹੜਾ ਇਹ ਕਹਿਣਾ ਆ ਕਿ ਜਿਹਨਾਂ ਬੰਦਿਆਂ ਨੂੰ ਦਿੱਤੇ ਸੀ ਉਹਨੇ ਤੇ ਉਹ ਗਲਤ ਇਸ਼ੂ ਕੀਤੇ ਸੀਗੇ, ਤੇ ਉਹ ਜੋ ਰੰਧਾਵਾ ਉਹਦੀ ਕੋਠੀ ਤੇ ਹੋਇਆ ਸੀ ਲਾਲਜੀਤ ਸਿੰਘ ਭੁੱਲਰ ਦੀ ਕੋਠੀ ਤੇ, ਦੈਟ ਵਾਜ ਜਸਟੀਫਾਈਡ।
0: ਨਾਲੇ ਸੈਣੀ ਸਾਹਿਬ, ਇੰਨੇ ਅਣਗਹਿਲੇ ਥੋੜੀ ਹੋਣਗੇ ਬਿਜ਼ਨਸਮੈਨ ਜਿਹੜੇ ਨੇ, ਮਤਲਬ ਕਿ ਜਿਹਨਾਂ ਨੇ ਟੈਂਡਰ ਅਰਬਾਂ ਖਰਬਾਂ ਦਾ ਟੈਂਡਰ ਲਿਆ ਤੇ ਉਹ ਮਤਲਬ ਕਿ ਅਣਜਾਣ ਬੰਦੇ ਹੋਣਗੇ, ਕਹਾਂਗੇ ਇਹਨਾਂ ਨੂੰ ਬਿਜ਼ਨਸਮੈਨ, ਕਮਲੇ ਕਹਾਂਗੇ ਫਿਰ ਇਹਨਾਂ ਨੂੰ ਕਿ ਭਾਈ 45 ਦਿਨ ਜਾਂ 120 ਦਿਨ ਹੁੰਦੇ ਆ, ਉਸ ਤੋਂ ਬਾਅਦ ਇਹਨਾਂ ਨੇ ਲੈਟਰ ਵੀ ਜਾਰੀ ਕੀਤੇ ਆ। ਸਾਨੂੰ ਤਾਂ ਇੱਥੇ ਕੋਈ ਇੱਕ ਬਿੱਲ ਨਾ ਦਿੱਤਾ ਹੋਵੇ, ਅਗਲੇ ਲੈਟਰ ਜਾਰੀ ਕਰਦੇ ਨਾਲ ਜੁਰਮਾਨਾ ਪਾਉਂਦੇ ਆ ਤੇ ਨਾਲੇ ਅਗਲੇ ਕਹਿੰਦੇ ਭਾਈ ਆਪਣਾ ਪੇ ਕਰੋ, ਤੇ ਮਤਲਬ ਕਿ ਦਿਲ ਨੂੰ ਧੋੜਕੂ ਲੱਗ ਜਾਂਦਾ। ਤੇ ਜਿਹਨੇ ਅਰਬਾਂ ਖਰਬਾਂ ਰੁਪਈਆ ਲਾਇਆ ਉਹ ਕਿਉਂ ਨੂੰ ਆਪਣੇ ਟੈਂਡਰ ਦਾ ਹੀ ਨਹੀਂ ਚੇਤਾ ਜੀ?
1: ਗਲਤ ਹੈ ਜੀ, ਉਹ ਪ੍ਰੈਸ਼ਰ ਬਣਾ ਕੇ ਤੇ ਉਹਨਾਂ ਨੂੰ ਗਰਾਊਂਡ ਤਿਆਰ ਕਰਕੇ ਤੇ ਹਾਂਜੀ ਹਾਂਜੀ ਉਹ ਹੋ ਜਾਂਦਾ ਹੈਗਾ ਜੀ ਇਸ ਤਰੀਕੇ ਦੇ ਨਾਲ। ਪਰ ਇਹ ਆ ਵੀ ਉਹਨਾਂ ਨੇ ਮਤਲਬ ਇਹ ਸਰਕਾਰ ਨੇ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਮੰਤਰੀ ਦੀ ਰਿਹਾਈ ਕਰਾ ਲੈਣੀ
0: ਹੈ ਜੀ ਬਿਲਕੁਲ,
1: ਜਿੱਥੇ ਤੱਕ ਹੈਗਾ ਜੀ ਹਾਂਜੀ। ਉਹ ਇਸ ਕਰਕੇ ਉਹਨਾਂ ਨੇ ਅੱਜ ਆਹ ਕੰਮ ਕਰ ਦਿੱਤਾ ਤੇ ਲਾਲਜੀਤ ਭੁੱਲਰ ਦੇ ਬਾਹਰ ਆਉਣ ਦਾ ਰਸਤਾ ਵੀ ਬਣ ਗਿਆ
0: ਜੀ,
1: ਤੇ ਉਹਦੇ ਜਿਹੜਾ ਹੈਗਾ ਆ ਹੋ ਸਕਦਾ ਕੇਸ ਵੀ ਜਿਹੜਾ ਆ ਖਤਮ ਹੋਣ ਦਾ ਰਸਤਾ ਬਣ ਗਿਆ ਜੀ।
0: ਬਿਲਕੁਲ ਜੀ
1: ਜੀ ਸਰ। ਉਸ ਤੋਂ ਬਾਅਦ ਆਈਏ ਜੀ, ਤੁਸੀਂ ਜਿਹੜਾ ਹੈਗਾ ਆ ਚਕੋਤਾ ਵਰਡ ਯੂਜ ਕਰਦੇ ਸੀ, ਉਹ ਚਕੋਤਾ ਵਰਡ ਆ ਜੀ।
0: ਚਕੋਤਾ, ਅੱਛਾ ਜੀ, ਇਹਦਾ ਮਤਲਬ ਕੀ ਹੁੰਦਾ ਸੈਂਸ ਸਰ, ਜਰੂਰ ਦੱਸਿਓ ਮਾੜਾ ਜਿਹਾ।
1: ਇਹਦਾ ਮਾਮਲਾ ਠੇਕਾ
0: ਜੀ,
1: ਹਾਂਜੀ, ਤੇ ਇੱਥੇ ਮਤਲਬ ਜਿਹੜਾ ਹੈਗਾ ਮਾਮਲੇ ਆਪਣੇ ਮਾਲਵੇ ਦੇ ਵਿੱਚ ਇਹਨੂੰ ਜਿਹੜਾ ਹੈਗਾ ਆ ਜਾਪਤੀ ਜਾਂ ਜਾਪਤੀ ਵੀ ਕਹਿੰਦੇ ਆ।
0: ਹਾਂਜੀ,
1: ਔਜਲਾ ਸਾਹਿਬ ਅਕਸਰ ਜਿਹੜਾ ਕਿ ਬੋਲਦੇ ਹੁੰਦੇ ਹੈਗੇ ਜਾਪਤੀ ਤੇ ਦਿੱਤੀ ਹੈਗੀ ਆ ਪੈੜੀ,
0: ਕਿਉਂਕਿ ਇੱਥੇ ਫਿਰ ਬਹੁਵਚਨ ਦੇ ਵਿੱਚ ਲਿਖਿਆ ਹੋਇਆ ਨਾ, ਮੇਰੇ ਖਿਆਲ ਨਾਲ ਚਕੋਤੇ ਲਿਖਿਆ ਹੋਇਆ ਜੀ, ਚਕੋਤਾ ਤੁਸੀਂ ਇੱਕ
1: ਨਹੀਂ ਨਹੀਂ ਚਕੋਤਾ ਹੈ ਉਹ ਤਾਂ ਮੈਂ ਲਿਖਿਆ ਸ਼ੈਲੀ ਵੀਰ ਜੀ ਨੇ ਦਰੁਸਤ ਕੀਤਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਾ ਕੇ ਦਰੁਸਤੀ ਕਰ ਦਿੰਦਾ ਹੈਗਾ ਆ, ਪਰ ਲਿਖਤ ਵਿੱਚ ਇਸ ਤਰੀਕੇ ਨਾਲ ਉਹਨਾਂ ਨੇ ਕਨੌੜਾ ਨੀ ਕਨੌੜਾ ਪਾਇਆ ਆ,
0: ਨਹੀਂ ਹੋੜਾ ਪਾਇਆ ਜੀ, ਚਕੋਤੇ ਲਿਖਿਆ ਤਾਂ ਹੀ ਮੈਂ ਚਕੋਤੇ
1: ਚਕੋਤਾ। ਹਾਂਜੀ,
0: ਕੱਕੇ ਨੂੰ ਹੋੜਾ ਤੇ ਤੱਤੇ ਨੂੰ ਲਾਮ ਪਾਈ ਹੈ ਜੀ।
1: ਹਾਂਜੀ
0: ਜੀ,
1: ਤੇ ਉਹ ਇਸੇ ਤਰੀਕੇ ਨਾਲ ਇੱਥੇ ਸਾਡੇ ਜਿਹੜਾ ਹੈਗਾ ਦੁਆਬੇ ਚ ਇਹਨੂੰ ਮਾਮਲਾ ਵੀ ਕਹਿੰਦੇ ਆ ਵੀ ਮਾਮਲੇ ਤੇ ਦਿੱਤੀ ਹੈਗੀ ਜੀ, ਜਾਂ ਠੇਕਾ ਮਾਮਲਾ ਚਕੋਤਾ ਜਾਪਤੀ ਹੈਗੀ, ਇਹ ਸ਼ਬਦ ਇੱਕੋ ਹੀ
0: ਹੈ।
1: ਸੋ ਇਸ ਕਰ ਹਾਂਜੀ ਸੋ ਇਸ ਕਰਕੇ ਜਿਹੜਾ ਆ ਉਹ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਕਿ ਜੇ ਪੰਜਾਬ ਸਰਕਾਰ ਦੀਆਂ ਪ੍ਰੋਪਰਟੀ ਇਹ ਜਿਹੜੀਆਂ ਹੈਗੀਆਂ ਬੋਲੀਆਂ ਹੀ ਨੀ ਕਰਾਈਆਂ ਤੇ ਫਿਰ ਇੱਥੇ ਉਹਦੇ ਵਿੱਚ ਸਰ ਪੰਚਾਇਤਾਂ ਵੀ ਇੰਟਰਸਟ ਨਹੀਂ ਸ਼ੋਅ ਕਰ ਰਹੀਆਂ।
0: ਬਿਲਕੁਲ ਹੈ ਜੀ, ਆ ਦੇਖੋ ਕਿੰਨੀਆਂ ਚੜੀ ਕਿੰਨੀਆਂ ਹੈਗਾ ਆ, ਜਿਆਦਾ ਤਾਂ ਨਹੀਂ ਜ਼ਮੀਨ ਚੜੀ ਠੇਕੇ ਦੇ ਉੱਤੇ ਦੇਖਿਆ ਜਾਵੇ ਤਾਂ 7,21,793 ਏਕੜ ਪੰਚਾਇਤੀ ਰਕਬਾ ਹੈ ਜੀ, ਜਿਹਦੇ ਵਿੱਚੋਂ 5,21,157 ਚੜੀ ਹੈ, 1,99,196 ਏਕੜ ਕਰੀਬ ਪੰਚਾਇਤ ਰਕਬਾ ਜਿਹੜਾ ਸਾਂਝੇ ਕੰਮਾਂ ਲਈ ਵਰਤਿਆ ਜਾ ਰਿਹਾ ਜੀ, ਤੇ 1,00,000 ਜਿਹੜੀ ਹੈ 13,000 ਏਕੜ ਜਿਹੜੀ ਹੈ ਮੇਰੇ ਖਿਆਲ ਨਾਲ ਖਾਲੀ ਪਈ ਹੈ ਜੀ।
1: ਉਹ ਸਾਰੇ ਇਹਨਾਂ ਦੀ ਇੰਟੈਂਸ਼ਨ ਇਹ ਸੀ ਸੀਗੀ ਨਾ ਵੀ ਇਹਨਾਂ ਨੇ ਲੈਂਡ ਐਕੁਜੀਸ਼ਨ ਦੇ ਵਿੱਚ ਸਾਰੀਆਂ ਲੈ ਜਾਣੀਆਂ ਸੀ ਜੀ,
0: ਜੀ
1: ਤਾਂ ਕਰਕੇ ਇਹਨਾਂ ਨੇ ਜਿਹੜਾ ਹੈਗਾ ਆ ਉਸ ਪਾਸੇ ਨੂੰ ਨਹੀਂ ਚੱਲੇ ਜੀ,
0: ਨਹੀਂ ਚੱਲੇ
1: ਇਹਨਾਂ ਦਾ। ਬਾਕੀ ਇਹ ਨੀ ਹੈਗਾ ਕਿ ਉਹ ਜ਼ਮੀਨਾਂ ਜਿਹੜੀਆਂ ਆ ਉਹ ਖਾਲੀ ਪਈਆਂ ਹੈਗੀਆਂ, ਉੱਥੇ ਲੋਕਾਂ ਨੇ ਜਿਹੜੇ ਹੈਗੇ ਕਬਜ਼ੇ ਕੀਤੇ ਹੈਗੇ ਤੇ ਆਪਣੇ ਚਹੇਤਿਆਂ ਨੂੰ ਜਿਹੜਾ ਹੈਗਾ ਆ ਹਰ ਇੱਕ ਵਿਧਾਇਕ ਨੇ ਆਪਣੇ ਚਹੇਤਿਆਂ ਨੂੰ ਪੰਚਾਇਤੀ ਰਕਬਾ ਜਿਹੜਾ ਆ ਉਹ ਦਿੱਤਾ ਆ ਜੀ ਐਸ਼ ਕਰਨ ਵਾਸਤੇ। ਸੋ ਇਸ ਕਰਕੇ ਹੈਗਾ ਆ ਸਰਕਾਰੀ ਜਿਹੜਾ ਆ ਪਬਲਿਕ ਐਕਸਚੈਕਚਰ ਨੂੰ ਜਿਹੜਾ ਹੈਗਾ ਆ ਉਹ ਤਾਂ ਢਾਹ ਲੱਗਦੀ ਹੈਗੀ ਆ, ਬਟ ਜਿਹੜਾ ਆ ਆਪਣੇ ਵਿਧਾਇਕ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਅੱਗੇ ਗਾਂ ਉਹਨਾਂ ਦੇ ਵੈਲ ਵਿਸ਼ਰ ਹੁੰਦੇ ਆ ਉਹਨਾਂ ਨੂੰ ਫਿਰ ਉਹ ਦੇ ਜਾਂਦੇ ਇਸੇ ਤਰੀਕੇ ਦੇ ਬੈਨੀਫਿਟ ਜੀ।
0: ਜੀ,
1: ਸੋ ਇਸ ਕਰਕੇ ਇਹ ਤੋਂ ਪਤਾ ਲੱਗਦਾ ਆ ਵੀ ਸਰਕਾਰ ਦੀ ਕਾਰਜਸ਼ੀਲਤਾ ਕਿੰਨੀ ਕੁ ਹੈਗੀ ਆ ਜੀ। ਇਹਨੂੰ ਕਹਿੰਦੇ ਹੈਗੇ ਆ ਜੀ ਵੀ ਲੈਕ ਆਫ ਗਵਰਨੈਂਸ। ਹੋਰ ਗਵਰਨੈਂਸ ਕੀ ਹੁੰਦੀ ਆ, ਗਵਰਨੈਂਸ ਤਾਂ ਇਹੀ ਹੁੰਦੀ ਹੈ ਨਾ ਜੀ ਕਿ ਤੁਸੀਂ ਟਾਈਮ ਸਿਰ ਜਿਹੜਾ ਹੈਗਾ ਆ ਵੀ ਉਹ ਕੰਮ ਕਰਨੇ ਆ ਜਿਹਨਾਂ ਦੇ ਵਿੱਚੋਂ ਸਰਕਾਰੀ ਆਮਦਨ ਵਧੇ ਤੇ ਉਹਦੇ ਨਾਲ ਜਿਹੜਾ ਹੈਗਾ ਆ ਵੀ ਪਤਾ ਨੀ। ਹੁਣ ਦੇਖੋ ਇਸ ਚੀਜ਼ ਦਾ ਤਾਂ ਸਰਕਾਰ ਦਾ ਧਿਆਨ ਤਾਂ ਆਪਣੀ ਆਮਦਨ ਵਧਾਉਣ ਨਾਲ ਹੈਗਾ ਆ ਜੀ, ਸਰਕਾਰ ਦੀ ਆਮਦਨ ਵਧਾ ਕੇ ਕੀ ਕਰਨੀ ਆ ਜੀ।
0: ਬਿਲਕੁ�ਲ ਹੈ ਜੀ,
1: ਉਹ ਤਾਂ ਕਰਜਾ ਮਿਲੀ ਜਾਂਦਾ ਹੈਗਾ ਜੀ,
0: ਜਾਂ ਕੋਈ ਮਿਲੀ ਜਾਂਦਾ ਕਾਹਤੋਂ ਹੱਥ ਪੈਰਾਂ ਨੂੰ ਮਾਰਨ ਦੀ ਜ਼ਰੂਰਤ ਹੈ।
1: ਤੇ ਮੈਨੂੰ ਮੇਰੇ ਮਨ ਦੇ ਵਿੱਚ ਸ਼ੰਕਾ ਆ ਗਈ ਆ ਵੀ ਇਹ ਜੇ ਖਬਰ ਅੱਜ ਨਿਕਲ ਕੇ ਆਈ ਹੈਗੀ ਆ ਹੋਰ ਨਾ ਕਿਤੇ ਇਹਨਾਂ ਨੂੰ ਵੇਚਣ ਦਾ ਇਰਾਦਾ ਬਣਾ ਲੈ ਸਰਕਾਰ ਜੀ।
0: ਨਹੀਂ, ਪਿਛਲੀ ਦਿਨ ਆਈ ਹੈ ਲੈਂਡ ਪੁਲਿੰਗ ਪਾਲਿਸੀ, ਦੇਖੋ ਇਹਨਾਂ ਦੀ ਖਬਰ ਚੱਲ ਰਹੀ ਆ ਬਕਾਇਦਾ ਉਹ ਵੀ ਮਤਲਬ ਕਿ ਵਧਾ ਚੜਾ ਕੇ ਦਿੱਤੇ ਜਾਣਗੇ, ਸਾਰਾ ਕੁਝ ਕੀਤਾ ਜਾਏਗਾ, ਅਕਵਾਇਰ ਕਰਨ ਦੀ ਤਾਂ ਪੂਰੀ ਤਿਆਰੀ ਹੈ।
1: ਹਾਂਜੀ, ਐਕੁਜੀਸ਼ਨ ਦੀ ਫੇਸ ਕਰਕੇ ਜੇ ਰੈਂਟ ਤੇ ਦਿੱਤੀ ਹੋਈ ਫੇਰ ਜਿਹੜਾ ਹੈਗਾ ਉਹ ਐਕੁਜੀਸ਼ਨ ਦਾ ਪ੍ਰੋਸੈਸ ਔਖੀ ਹੋ ਜਾਊਗੀ ਜੀ, ਇਸ ਕਰਕੇ ਜਿਹੜਾ ਰੱਖੀ ਹੋਊਗੀ
0: ਤਾਂ ਫਿਰ ਐਗਰੀਮੈਂਟ ਜਿਹੜਾ ਹੈਗਾ ਉਹ ਫਿਰ ਪੂਰਾ ਕਰਨਾ ਪੈਣਾ ਉਹਨੇ ਸਮੇਂ ਦਾ।
1: ਬਿਲਕੁਲ, ਦੇਰ ਮੇ ਵੀ ਹਿਡਨ ਏਜੰਡਾ ਸਰ ਜਿਹੜਾ ਕਰਕੇ ਪਿਆ ਹੈਗਾ ਜੀ।
0: ਬਿਲਕੁਲ,
1: ਸੋ ਬਾਕੀ ਆ ਜੀ ਇਹ ਜੀ ਹਵਾਰਾ ਸਾਹਿਬ ਦੀ ਜਿਹੜੀ ਖਬਰ ਆਈ ਹੈਗੀ ਆ ਜੀ।
0: ਜੀ,
1: ਪਰ ਤੁਸੀਂ ਯਾਦ ਕਰੋ ਜਦੋਂ ਰਾਮ ਰਹੀਮ ਦੀ ਬੇਲ ਹੁੰਦੀ ਹੈਗੀ ਆ ਜਾਂ ਕੁਛ ਹੁੰਦਾ ਹੈਗਾ ਵੀ ਆ ਤੇ ਬਾਕੀ ਜਾਂ ਬੰਦੀ ਸੰਗਾਂ ਦੀ ਗੱਲ ਤੇ ਆਉਂਦੇ ਹੈਗੇ ਆਪਾਂ, ਮੈਂ ਕਹਿੰਦਾ ਸੀ ਹਮੇਸ਼ਾ ਵੀ ਇਹ ਐਗਜ਼ੈਕਟਿਵ ਦਾ ਆਰਡਰ ਆ।
0: ਬਿਲਕੁਲ ਹੈ ਜੀ,
1: ਕੋਰਟਾਂ ਜਿਹੜੀਆਂ ਹੈਗੀਆਂ ਆਪਣੇ ਤੇ ਲੈਂਦੀਆਂ ਹੀ ਕੁਛ ਨੀ ਸਰ
0: ਜੀ।
1: ਕੋਰਟ ਨੇ ਦੇਖੋ ਫੇਰ ਐਗਜ਼ੈਕਟਿਵ ਵੱਲ ਨੂੰ ਤੋਰ ਦਿੱਤਾ। ਪਹਿਲਾਂ ਕੀ ਆ ਵੀ ਇੱਕ ਹਫਤੇ ਦਾ ਟਾਈਮ ਹੈ ਜੇਲ ਸੁਪਰਡੈਂਟ ਨੂੰ ਕਿ ਉਹ ਇਹਨਾਂ ਦੀ ਐਪਲੀਕੇਸ਼ਨ ਨੂੰ ਉਹ ਜਿਹੜਾ ਹੈਗਾ ਆ ਸਾਰੇ ਦਸਤਾਵੇਜ਼ਾਂ ਸਮੇਤ ਗ੍ਰਹਿ ਮੰਤਰਾਲੇ ਨੂੰ ਭੇਜੂਗਾ
0: ਜੀ।
1: ਹਾਂਜੀ, ਗ੍ਰਹਿ ਮੰਤਰਾਲਾ ਜਿਹੜਾ ਹੈਗਾ 4 ਹਫਤਿਆਂ ਤੇ ਉੱਤੇ ਫੈਸਲਾ ਰਹੇਗਾ
0: ਜੀ।
1: ਹਾਂਜੀ, ਉਹ 4 ਹਫ਼ਤਿਆਂ ਤੇ ਫੈਸਲਾ ਲੈ ਕੇ ਫਿਰ ਉਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਆਪਣੀ ਫਾਈਨਲ ਵਰਡਿਕਟ ਜਿਹੜਾ ਹੈਗਾ ਆ ਵੀ ਉਹ ਦੇਗਾ 2 ਹਫ਼ਤਿਆਂ ਚ,
0: 7 ਹਫ਼ਤੇ,
1: 6 ਹਫ਼ਤੇ ਤੇ ਇੱਕ 7 ਹਫ਼ਤੇ ਹੋਗਾ ਜੀ, 7 ਹਫ਼ਤੇ ਉਧਰੋਂ ਮਾਤਾ ਜਿਹੜੀ ਹੈਗੀ ਆ ਆਖਰੀ ਹਾਂ ਤੇ ਪਈ ਆ ਜੇ ਬਿਮਾਰ ਪਈ ਹੈਗੀ ਆ
0: ਤੇ
1: ਉਦੋਂ ਤੱਕ ਭਾਵਾਂ ਜਿਹੜਾ ਹੈਗਾ ਇਹ ਐਪਲੀਕੇਸ਼ਨ ਹੀ ਇਨਫ੍ਰੈਕਚੁਅਸ ਹੋ ਜਾਏ। ਜਿਹੜੇ ਬੰਦੇ ਨੇ ਜੇਲ੍ਹ ਤੋੜੀ ਹੋਵੇ ਉਹਦੇ ਤੋਂ ਉਮੀਦ ਨੀ ਕੀਤੀ ਜਾ ਸਕਦੀ,
0: ਉਸ ਤੋਂ ਬਾਅਦ ਤਾਂ ਉਹਨਾਂ ਦਾ ਮਤਲਬ ਕਿ ਦੇਖ ਸਕਦੇ ਹੋ, ਮਤਲਬ ਕਿ ਜੋ ਵੀ ਰਹਿਣ ਸਹਿਣ ਹੈ ਜਾਂ ਉਹਨਾਂ ਦਾ ਜੋ ਵੀ ਹੈਗਾ ਕਰੈਕਟਰ ਹੈਗਾ
1: ਸਰ, ਉਹ ਜੋ ਵੀ ਦੇਣਾ ਹੈਗਾ ਰਿਪੋਰਟ ਤਾਂ ਐਗਜ਼ੈਕਟਿਵ ਨੇ ਦੇਣੀ ਆ
0: ਜੀ।
1: ਕਹਿਣ ਦਾ ਭਾਵ ਇਹ ਕਿ ਜੁਡੀਸ਼ਰੀ ਨੇ ਉਸ ਚੀਜ਼ ਦੇ ਉੱਤੇ ਕੁਛ ਨੀ ਲੈਣਾ ਹੈਗਾ ਆ ਵੀ ਰਿਪੋਰਟ ਜਿਹੜੀ ਦੇਣੀ ਆ ਉਹ ਐਗਜ਼ੈਕਟਿਵ ਨੇ ਦੇਣੀ ਆ, ਐਗਜ਼ੈਕਟਿਵ ਚਾਹੇ ਤੇ ਉਹ ਹੁਣੇ ਹੀ ਕਰ ਸਕਦੀ ਹੈਗੀ ਆ, ਭੇਜ ਸਕਦੀ ਹੈਗੀ ਆ, ਉਹਨਾਂ ਦੀ ਡਿਸਕ੍ਰਿਪਸ਼ਨ ਆ ਜੀ।
0: ਬਿਲਕੁਲ ਹੈ ਜੀ,
1: ਪਰ ਹਿਊਮੈਨਟੇਰੀਅਨ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਆ ਐਗਜ਼ੈਕਟਿਵ ਨੂੰ ਵੀ ਹਿਊਮੈਨਟੇਰੀਅਨ ਗਰਾਊਂਡ ਤੇ ਸੋਚਣਾ ਚਾਹੀਦਾ ਹੈਗਾ ਆ, ਪੈਰੋਲ ਮਿਲਣੀ ਚਾਹੀਦੀ ਹੈਗੀ ਆ।
0: ਪਰ ਸੈਂਟ ਸਾਹਿਬ ਜਿੱਦਾਂ ਸੂਬਾ ਹੈ ਜੀ, ਸੂਬਾ ਆਪਣੀ ਜ਼ਿੰਮੇਵਾਰੀ ਲੈਂਦਾ ਕਿ ਸਾਡੇ ਸੂਬੇ ਚ ਆਉਣਾ, ਅਸੀਂ ਸਾਰਾ ਕੁਝ ਦੇਖਾਂਗੇ ਪ੍ਰੋਸੈਸ, ਕਿ ਉਹ ਸੂਬਾ ਲੈ ਸਕਦਾ ਜ਼ਿੰਮੇਵਾਰੀ ਆਪਣੇ ਪੱਧਰ ਦੇ ਉੱਤੇ,
1: ਤੇ ਉਹਨਾਂ ਨੇ ਕਿਹੜਾ ਇਨੀਸ਼ੀਏਟਿਵ ਲਿਆ ਹੈਗਾ ਆ ਕਿੰਨੀ, ਜੇ ਸਰਕਾਰ ਖੁਦ ਪੈਰਵਾਈ ਕਰਦੀ ਹੋਵੇ ਇੰਨੀ ਗੱਲ ਦੀ ਤੇ ਫਿਰ ਜਿਹੜਾ ਹੈਗਾ ਕਾਹਦੇ ਵਾਸਤੇ ਫੇਰ ਅਮ੍ਰਿਤਪਾਲ ਹੋਣੀ ਉੱਥੇ ਬੈਠੇ ਹੋਣ ਜੀ।
0: ਸਿਆਸੀ ਪੱਖੋਂ ਦੇਖਿਆ ਜਾਵੇ ਤਾਂ ਫਾਇਦਾ ਲੈ ਸਕਦੇ ਨੇ,
1: ਕਰ ਸਕਦੇ ਹੈਗੇ ਆ ਜੀ। ਦੇਖੋ ਸਰਕਾਰ ਜਿਹੜੀ ਹੈਗੀ ਜੇ ਆਪੂ ਸਿਫਾਰਿਸ਼ ਕਰੇ ਤੇ ਕੀ ਨੀ ਹੋ ਸਕਦਾ ਜੀ।
0: ਬਿਲਕੁਲ ਹੈ ਜੀ,
1: ਉਹ ਉਲਝਾ ਕੇ ਰੱਖਦੇ ਹੈਗੇ ਆ ਜੀ। ਮੈਂ ਤਾਂ ਅੱਜ ਵੀ ਤੁਹਾਨੂੰ ਜਿਹੜੀ ਬੇਨਤੀ ਕਰਦਾ ਸੀ ਆਫ ਦਾ ਏਅਰ ਕਿ ਜੱਜ ਦੀ ਹੋਸ਼ ਸੰਭਾਲੀ ਹੈਗੀ, ਅਸੀਂ ਤਾਂ ਆਪਣੇ ਆਪ ਨੂੰ ਇਹੀ ਸਾਬਤ ਕਰਦੇ ਰਹੇ ਹੈਗੇ ਆ ਜੀ, ਕਦੀ ਵੀ ਅਸੀਂ ਦੇਸ਼ ਦੇ ਨਾਗਰਿਕ ਆ, ਕਦੀ ਅਸੀਂ ਦੇਸ਼ ਦਾ ਜਿਹੜਾ ਹੈ ਜੀ, ਵੀ ਸਾਨੂੰ ਮਤਲਬ ਜਿਹੜਾ ਹੈਗਾ ਬਾਕੀ ਕੰਟਰੀਜ਼ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇਖੋ, ਉਹਨਾਂ ਨੂੰ ਮਤਲਬ ਜੇ ਕੋਈ ਉਹਨਾਂ ਨੇ ਪਾਲਿਸੀ ਮੈਟਰ ਤੇ ਡਿਸੀਜਨ ਲੈਂਦੇ ਆ ਉਹ ਅੰਦਰ ਖਾਤੇ ਮਹਿਕਮਾ ਬਣਾਉਂਦੇ ਹੈਗੇ ਆ, ਬੰਦੇ ਅਪਲਾਈ ਕਰਦੇ ਹੈਗੇ ਆ, ਉਹ ਉਹਨਾਂ ਬੰਦੇ ਆ ਜਿਹੜੇ ਹੈਗੇ ਆ ਆਪਣਾ ਚੁੱਪ ਚੁਪੀਤੇ ਕੰਮ ਕਰਦੇ ਰਹਿੰਦੇ ਹੈਗੇ ਆ ਜੀ, ਨਾਗਰਿਕ ਨੂੰ ਕੋਈ ਫਰਕ ਨੀ ਪੈਂਦਾ। ਸਾਡੇ ਤਾਂ ਇੱਥੇ ਜਿਹੜਾ ਹੈਗਾ ਆ ਕਦੀ ਅਸੀਂ ਲਾਈਨਾਂ ਚ ਖੜੇ ਹੋਣੇ ਜੀ, ਨੋਟਬੰਦੀ ਹੋ ਗਈ ਆ, ਕਦੀ ਕੁਛ ਹੋ ਗਿਆ ਜੀ, ਕਦੀ ਕਰੋਨਾ ਆ ਗਿਆ ਜੀ, ਅੰਦਰ ਵੜ ਜਾਓ ਜੀ, ਹਾਂਜੀ ਉਹ ਮੈਂ ਤਾਂ ਮਤਲਬ ਦੇਖਿਆ ਵੀ ਬਹੁਤ ਲੰਬੇ ਸਮੇਂ ਤੋਂ ਅਸੀਂ ਟੇਕੇ ਬੈਠੇ ਹੀ ਨੀ ਜੀ, ਕਦੀ ਅਸੀਂ ਰਾਸ਼ਨ ਕਾਰਡ ਬਣਾਉਣਾ ਹੈਗਾ ਜੀ, ਫੇਰ ਮੁੜ ਕੇ ਲੋਕਾਂ ਨੂੰ ਤੁਸੀਂ ਪੀਵੇ ਕਾਰਡ ਬਣਾ ਲਓ ਜੀ, ਚਲੋ ਮਤਲਬ ਭਾਈ ਫਾਰਮ ਹੀ ਭਰੀ ਜੋ, ਹਾਂਜੀ ਸਰ ਫਾਰਮ ਭਰ ਭਰ ਥੱਕ ਗਏ ਆ, ਜਦ ਦੀ ਹੋਈ ਸੰਭਾਲੀ ਆ ਜੀ, ਕਦੀ ਰੂਰਲ ਏਰੀਏ ਦਾ ਸਰਟੀਫਿਕੇਟ
0: ਜੀ। ਇੱਕ ਗੱਲ ਸਮਝ ਨਹੀਂ ਆਉਂਦੀ
1: ਕਰਦਿਆਂ ਨਾਲ,
0: ਇੱਕ ਗੱਲ ਸਮਝ ਨਹੀਂ ਆਉਂਦੀ ਜੋ ਪਿਛਲੇ ਦਿਨਾਂ ਚ ਖਬਰਾਂ ਲੱਗੀਆਂ ਪਰ ਉਹਦੇ ਉੱਤੇ ਜ਼ਿਆਦਾ ਗੌਰ ਨਹੀਂ ਕੀਤਾ ਗਿਆ ਕਿ ਪਾਸਪੋਰਟ ਸਿਰਫ ਇੱਕ ਟਰੈਵਲ ਡਾਕੂਮੈਂਟ ਹੈ, ਮਤਲਬ ਕਿ ਭਾਰਤ ਐਡਾ ਵੱਡਾ ਬਿਆਨ ਦੇ ਗਿਆ ਉਹਦੇ ਵਿੱਚ ਕਿ ਮਤਲਬ ਕਿ ਬਹੁਤ ਸਾਰੇ ਜਿਹੜੇ ਸੂਝਵਾਨ ਹੋਰ ਵੱਡੇ ਵਕੀਲ ਨੇ ਤੁਸੀਂ ਉਹ ਇਸ ਚੀਜ਼ਾਂ ਨੂੰ ਸਮਝ ਸਕਦੇ ਹੋ ਕਿ ਇਹ ਗੱਲ ਸਮਝ ਜਾਂ ਹਜ਼ਮ ਨਹੀਂ ਹੁੰਦੀ ਕਿ ਮਤਲਬ ਕਿ ਵੋਟ ਜੋ ਹਿਸਾਬ ਐਸ ਆਈ ਆਰ ਦਾ ਚਲਾਇਆ ਜਾ ਰਿਹਾ, ਕੱਲ ਮਾਨ ਸਾਹਿਬ ਦਾ ਵੀ ਬਿਆਨ ਆਇਆ ਕਿ ਭਾਈ ਜਿਹੜੇ ਲੋਕ ਮਤਲਬ ਕਿ ਸੂਬੇ ਦੀਆਂ ਸਹੂਲਤਾਂ ਨਹੀਂ ਲੈਣ ਪਾਣਗੇ ਕਿ ਉਹਨਾਂ ਨੇ ਵੀ ਮੋਹਰ ਲਾ ਦਿੱਤੀ ਇਸ ਚੀਜ਼ ਦੇ ਉੱਤੇ, ਐਸ ਆਈ ਆਰ ਦਾ ਸ਼ੁਰੂਆਤ ਉਹੀ ਕਰਕੇ ਗਏ ਨੇ ਸਭ ਤੋਂ ਪਹਿਲਾਂ ਜਿਹੜਾ ਫਾਰਮ ਭਰ ਕੇ ਗਏ ਨੇ, ਤਾਂ ਇੱਕ ਪਾਸੇ ਤਾਂ ਟਕਰਾਅ ਚੱਲਦਾ ਰਿਹਾ ਸਾਰਾ ਪਹਿਲਾਂ ਮੁਲਕ ਦੇ ਵਿੱਚ ਇਸ ਦੇ, ਪਰ ਆਮ ਆਦਮੀ ਪਾਰਟੀ ਫਿਰ ਸਿਗਨੇਚਰ ਵੀ ਕਰ ਦਿੰਦੀ ਹੈ ਇਸ ਚੀਜ਼ ਦੇ ਉੱਤੇ, ਫਿਰ ਪਹਿਲਾਂ ਫਾਰਮ ਵੀ ਭਰਾ ਕੇ ਜਾਂਦੀ ਹੈ ਤੇ ਆਪ ਵਿਪਾਸਨਾ ਦੇ ਉੱਤੇ ਚਲੇ ਜਾਂਦੇ ਆ, ਫਿਰ ਵਿਪਾਸਨਾ ਤੋਂ ਉੱਥੋਂ ਬਿਆਨ ਦਿੰਦੇ ਆ ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਚੱਲ ਰਹੀ ਹੈ, ਜੇ ਭਾਈ ਤੁਸੀਂ ਸੂਬੇ ਦੇ ਜੋ ਵੀ ਬੈਨੀਫਿਟ ਹੈਗੇ ਆ ਲੈਣੇ ਆ ਤਾਂ ਉਹ ਤੁਹਾਨੂੰ ਐਸ ਆਈ ਆਰ ਦੇ ਵਿੱਚ ਦਰਜ ਕਰਾਓ ਆਪਣਾ ਤੇ ਫਿਰ ਉਹ ਤੁਹਾਨੂੰ ਬੈਨੀਫਿਟ ਮਿਲਦੇ ਰਹਿਣਗੇ। ਤੇ ਇਹਤੋਂ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਬੱਚਾ ਤਾਂ ਜੰਮ ਜਾਂਦਾ ਉਹਦਾ ਪਾਸਪੋਰਟ ਜੰਮਦੇ ਦਾ ਬਣਾਇਆ ਜਾ ਸਕਦਾ, ਪਰ ਵੋਟ ਜਿਹੜੀ ਆ 18 ਸਾਲ ਜਾਂ 17 ਸਾਲ ਦੇ ਵਿੱਚ ਜਿਹੜੀ ਬਣਦੀ ਹੈ ਤੇ ਉਹਦੇ ਤੋਂ ਵੱਡਾ ਫਿਰ ਕੌਣ ਹੈ ਜੀ? ਫਿਰ ਜਦੋਂ ਬਾਹਰ ਨੂੰ ਵੀਜ਼ਾ ਲੈਣਾ ਕਿ ਵੋਟ ਦੇ ਉੱਤੇ ਵੀਜ਼ੇ ਲੱਗਿਆ ਕਰਨਗੇ, ਵੋਟ ਬੈਂਕ ਜਿਹੜਾ ਆਪਣਾ ਕਾਰਡ ਹੈਗਾ ਜਾਂ ਪਾਸਪੋਰਟ ਦੀ ਜ਼ਰੂਰਤ ਰਹੇਗੀ ਹਜੇ ਵੀ?
1: ਪਰ ਅੱਛਾ 18 ਸਾਲ ਤੋਂ ਘੱਟ ਪਾਸਪੋਰਟ ਜਿਹੜਾ ਬਣਦਾ ਆ ਉਹ ਵੀ ਪੇਰੈਂਟਸ ਐਪਲੀਕੈਂਟ ਜਿਹੜਾ ਆ ਉਹ ਪੇਰੈਂਟਸ ਹੁੰਦੇ ਆ, ਨਾ ਬੱਚਾ, ਹਾਂ ਬੱਚਾ ਨੀ ਹੁੰਦਾ, ਪੇਰੈਂਟਸ ਹੀ ਹੁੰਦੇ ਹੈਗੇ ਆ, ਉਹ ਉਹਦੇ ਥਰੂ ਬਣਦਾ। ਨੋ ਡਾਊਟ ਜੇ ਇਹਨਾਂ ਨੇ ਇਹ ਗੱਲ ਕਹਿਤੀ ਹੈਗੀ ਆ, ਪਰ ਨਾਗਰਿਕਤਾ ਦਾ ਕੋਈ ਪੈਮਾਨਾ ਤਾਂ ਤੈਅ ਕਰਨਗੇ।
0: ਜਦੋਂ ਕਿਸੇ ਵੀ ਮੁਲਕ ਦੇ ਵਿੱਚ ਜਿੱਥੋਂ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਐਡਾ ਵੱਡਾ ਰੋਲਾ ਪਿਆ ਜਿਵੇਂ ਕਿ ਉਹਨੇ ਆਪਣੇ ਅਬੋਰਸ਼ਨ ਦੀ ਗੱਲ ਕੀਤੀ ਹੈ, ਪਹਿਲਾਂ ਧਰਮ ਸੰਕਟ ਬਣਿਆ, ਫਿਰ ਉਹਨੇ ਕਿਹਾ ਕਿ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਕੱਢਣ ਦੀ ਗੱਲ ਕੀਤੀ ਹੈ, ਜਾਂ ਜਿਹੜੇ ਉੱਥੇ ਬੱਚੇ ਆ ਕੇ ਜੰਮਦੇ ਆ, ਪੈਦਾ ਕਰਦੇ ਆ ਬੱਚੇ, ਅਮਰੀਕਾ ਦੇ ਵਿੱਚ ਕੁਝ ਲੋਕ ਐਸੇ ਵੀ ਹੈਗੇ ਆਉਂਦੇ ਆ ਵਿਜਿਟ ਕਰਦੇ ਆ ਕਿ ਮਤਲਬ ਕਿ ਟਰੈਵਲਿੰਗ ਦੇ ਸਮੇਂ ਉਹ ਬੇਬੀ ਬਰਥ ਦੇ ਕਰ ਲੈਂਦੇ ਆ ਤੇ ਉੱਥੇ ਅਮਰੀਕਾ ਦੇ ਵਿੱਚ, ਤੇ ਉਹ ਸਿਟੀਜਨ ਮਤਲਬ ਕਿ ਹੋ ਜਾਂਦਾ, ਜਿੱਥੇ ਬੱਚਾ ਜੰਮਿਆ ਉਸ ਮੁਲਕ ਦਾ ਸਿਟੀਜਨ ਹੋ ਗਿਆ। ਇਹ ਰੋਲਾ ਰੱਪਾ ਚਲੋ ਅਮਰੀਕਾ ਚ ਵੀ ਚੱਲ ਰਿਹਾ, ਤੇ ਕੀ ਇੰਡੀਆ ਦੇ ਵਿੱਚ ਜਿੱਦਾਂ ਹੁਣ ਬੱਚਾ ਆਟੋਮੈਟਿਕਲੀ ਜੰਮਿਆ ਜਾਂ ਫਿਨਲੈਂਡ ਦੇ ਵਿੱਚ ਜੰਮਿਆ ਤਾਂ ਉਹ ਮਤਲਬ ਕਿ ਉਹ ਸਿਟੀਜਨ ਪਹਿਲਾਂ ਹੀ ਬਣ ਗਿਆ ਜਿਸ ਮੁਲਕ ਦੇ ਵਿੱਚ ਬਣਿਆ, ਕਿ ਹੁਣ ਇੰਡੀਆ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਬਾਹਰਲੇ ਤਾਕਤਾਂ ਦਾ ਜਾਂ ਬਾਹਰਲੇ ਲੋਕਾਂ ਦਾ ਜਿਹੜਾ, ਚਾਹੇ ਉਹ ਬੰਗਲਾਦੇਸ਼ੀ ਕਹਿ ਲਓ, ਚਾਹੇ ਉਹ ਹੋਰ ਮੁਲਕਾਂ ਤੋਂ ਆਉਂਦੇ ਆ, ਘੁਸਪੈਠ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਉਹਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਫਿਰ ਉਸ ਦੇ ਵਿੱਚ ਸਿੱਧੇ ਅਸਿੱਧੇ ਤੌਰ ਦੇ ਉੱਤੇ ਤਾਂ ਇਹੀ ਕਹਿਣਾ ਚਾਹਣਗੇ ਇਹ ਕਿ ਅਸੀਂ ਉਹਨਾਂ ਨੂੰ ਅਸੈਪਟ ਨਹੀਂ ਕਰਦੇ, ਉਹ ਸਿਟੀਜਨ ਨਹੀਂ ਗੇ, ਇੰਡੀਅਨ ਸਿਟੀਜਨ ਨਹੀਂ ਗੇ।
1: ਭਾਰੀ ਸਾਹਿਬ ਇਹਦਾ ਨਾ ਇਸ ਸਟੇਟਮੈਂਟ ਦਾ ਮੇਨ ਮਕਸਦ ਜਿਹੜਾ ਹੈਗਾ ਆ ਉਹ ਹੈਗਾ ਆ ਵੀ ਐਸ ਆਈ ਆਰ ਤੇ ਜਿਹੜੀ ਪ੍ਰਕਿਰਿਆ ਆ ਉਹਦੇ ਵਿੱਚ ਲੋਕੀ ਪਾਰਟਿਸਪੇਟ ਨਹੀਂ ਸੀ ਕਰ ਰਹੇ
0: ਜੀ,
1: ਉਹ ਜਿਹੜਾ ਹੈਗਾ ਆ ਉਹਨੂੰ ਹੀ ਮਤਲਬ ਇਨਕਰੇਜ ਕਰਨ ਵਾਸਤੇ ਇਹ ਸਟੇਟਮੈਂਟ ਆਈ ਹੈਗੀ ਆ ਜੀ, ਅਦਰਵਾਈਜ਼ ਜਿਹੜਾ ਹੈਗਾ ਫਿਰ ਉਹ ਤੋਂ ਬਾਅਦ ਜਿਹੜਾ ਹੈਗਾ ਆ ਹਾਂਜੀ ਪੈਨਿਕ ਕ੍ਰੀਏਟ ਕਰੋ ਤੇ ਆਪਣੇ ਆਪ ਲੋਕੀ ਦੌੜਨ ਫਟਾਫਟ ਵੀ ਭਾਈ ਸਾਰਾ ਕੁਛ ਨਾਗਰਿਕਤਾ ਇਹਦੇ ਨਾਲ ਹੀ ਸਾਬਤ ਹੋਣੀ ਆ ਤੇ ਫਟਾਫਟ ਫਾਰਮ ਭਰਨ, ਲੋਕੀ ਭਰਦੇ ਨੀ ਪਏ ਜੀ ਫਾਰਮ
0: ਜੀ,
1: ਜਿਹੜੇ ਫਾਰਮ ਲੋਕਾਂ ਨੇ ਜਿਹੜੇ ਤਾਂ ਉਹ ਵਿਚਾਰੇ ਆਂਗਨਵਾੜੀ ਵਾਲੇ ਫਾਰਮ ਤੇ ਜਾਂਦੇ ਹੈਗੇ ਲੋਕੀ ਭਰ ਕੇ ਦਿੰਦੇ ਹੀ ਨੀ ਜੀ, ਉਹ ਉਧਰੋਂ ਤੁਸੀਂ ਡੇਟ ਫਿਕਸ ਕੀਤੀ ਹੈਗੀ ਆ ਪਹਿਲਾਂ 24 ਰੱਖੀ ਸੀ ਫਿਰ ਕਹਿੰਦੇ 15 ਆ ਗਈ ਜੀ ਤੇ 15 ਤੱਕ ਦਿਓ, ਉਹ ਫਿਰ ਇੱਕ ਦੋ ਜਿਹੜਾ ਹੈਗਾ ਆ ਜਦੋਂ ਉਹ ਸਵਾਲ ਪੁੱਛਦੇ ਆਧਾਰ ਕਾਰਡ ਵਗੈਰਾ ਮੰਗਦੇ ਇੱਕ ਦੋ ਜਗ੍ਹਾ ਦੇ ਉੱਤੇ ਤਾਂ ਏਦਾਂ ਹੋਇਆ ਕਿ ਜਿਹੜੇ BLO ਆ ਉਹਨਾਂ ਦੇ ਗਲ ਪੈ ਗਏ ਲੋਕੀ
0: ਜੀ,
1: ਹਾਂਜੀ ਵੀ ਤੁਹਾਡਾ ਰੋਜ ਦਾ ਕੰਮ ਤੁਸੀਂ ਰੋਜ ਦਾ ਕੰਮ ਇਧਰ ਸਰਵੇ ਕਰ ਤੁਰੇ ਰਹਿੰਦੇ ਹੈਗੇ ਜੀ, ਆ ਕੇ ਪੁੱਛਦੇ ਰਹਿੰਦੇ ਆਧਾਰ ਕਾਰਡ ਦੇ ਉੱਤੇ ਫਲਾਨਾ ਦਿਓ ਜੀ, ਉਹਦੇ ਤੇ ਫਿਰ ਪਰਚੇ ਵੀ ਦਰਜ ਹੋਏ ਜੀ ਜੋ ਕਿ BLO ਨੂੰ ਨੁਕਸਾਨ ਪਹੁੰਚਾਇਆ ਗਿਆ ਜੀ
0: ਜੀ,
1: ਤੇ ਉਹ ਇਸ ਕਰਕੇ ਮਾਨ ਸਾਹਿਬ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਉਹ ਇਸੇ ਕਰਕੇ ਹੀ ਦਿੱਤੀ ਹੈਗੀ ਆ ਕਿ ਲੋਕੀ ਜਿਹੜੇ ਆ ਉਹ ਬੜਾ ਪੈਸਿਵ ਮਤਲਬ ਐਟੀਟਿਊਡ ਰੱਖ ਰਹੇ ਸੀ ਜੀ ਇਸ ਮਸਲੇ ਤੇ
0: ਜੀ,
1: ਇਸ ਕਰਕੇ ਵੀ ਹਾਂ ਜੀ ਵੀ ਲੋਕੀ ਜਿਹੜੇ ਆ ਇਸ ਚੀਜ਼ ਦੀ ਪ੍ਰੋਸੈਸ ਦੇ ਵਿੱਚ ਪਾਰਟਿਸਿਪੇਟ ਕਰਨ ਤੇ ਫਟਾਫਟ ਜਿਹੜਾ ਆ ਉਹ ਆਪਣਾ SIR ਦਾ ਜਿਹੜੀ ਪ੍ਰੋਸੈਸ ਆ ਉਹ ਕੰਪਲੀਟ ਹੋ ਸਕੇ।
0: ਪਰ ਜੈਨ ਸਾਹਿਬ ਇਹਦੇ ਵਿੱਚ ਵੱਡੇ ਪੱਧਰ ਦੇ ਉੱਤੇ NRI ਭਾਈਚਾਰਾ ਜਿਹੜਾ ਪੰਜਾਬ ਦਾ ਆ ਜਾਂ ਹੋਰ ਮਤਲਬ ਕਿ ਸੂਬੇ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਹੈ, ਬਾਹਰਲੇ ਮੁਲਕਾਂ ਚ ਲੋਕ ਵੱਸਦੇ ਆ ਜਿਨ੍ਹਾਂ ਨੇ ਇਹ ਕੁਝ ਕਾਰਨਾਂ ਦੇ ਕਾਰਨ ਅਜੇ ਵੀ ਮਤਲਬ ਕਿ ਇੰਡੀਅਨ ਪਾਸਪੋਰਟ ਰੱਖੇ ਹੋਏ ਨੇ ਜਾਂ ਮਤਲਬ ਕਿ ਜਿਨ੍ਹਾਂ ਨੇ ਸਿਟੀਜਨ ਲੈ ਲਈ, ਦੋ ਵੱਖਰੇ ਇਸ਼ੂ ਹੈ ਇਹ, ਮਤਲਬ ਕਿ ਉਹਨਾਂ ਦਾ ਕੀ ਬਣੇਗਾ ਜੀ ਫਿਰ?
1: ਸਰ ਸਿਟੀਜਨ ਜਦੋਂ ਲੈ ਲਈਦੀ ਹੈਗੀ ਆ ਉਦੋਂ ਇੰਡੀਅਨ ਪਾਸਪੋਰਟ ਜਿਹੜਾ ਆ ਉਹ ਸਰੈਂਡਰ ਕਰਨਾ ਪੈਂਦਾ ਆ ਕਿ ਉਹ ਫਿਰ ਉਹਨਾਂ ਦਾ ਉਧਰ ਜਿਹੜਾ ਹੈਗਾ ਆ ਫਿਰ ਉਹਨਾਂ ਦੀ ਸਿਟੀਜਨ ਉੱਥੋਂ ਪਾਸਪੋਰਟ ਜਿਹੜਾ ਆ ਉੱਥੋਂ ਜਾਰੀ ਹੁੰਦਾ ਜਿਸ ਕੰਟਰੀ ਦੀ ਸਿਟੀਜਨਸ਼ਿਪ ਲੈ ਲਈ ਹੋਵੇ, ਕਿਉਂਕਿ ਇੰਡੀਆ ਜਿਹੜਾ ਆ ਉਹ ਡਿਊਲ ਸਿਟੀਜਨਸ਼ਿਪ ਨੂੰ ਰੈਕੋਗਨਾਈਜ਼ ਨਹੀਂ
0: ਕਰਦਾ।
1: ਹਾਂਜੀ ਇਸੇ ਕਰਕੇ ਮੈਂ ਮਤਲਬ ਜਿਹੜਾ ਹੈਗਾ ਆ ਵੀ ਆਪਣੇ ਜਿਹੜੇ ਆ ਸਿਟੀਜਨ ਬੰਦੇ ਹੈਗੇ ਆ ਉਹਨਾਂ ਨੂੰ ਤਾਂ ਇਹ ਵੀ ਸਲਾਹ ਦਿੱਤੀ ਵੀ ਤੁਸੀਂ ਵੋਟ ਨੀ ਬਣਾਉਣੀ ਹੈਗੀ, ਕਿਤੇ ਨੀ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਆ ਇੱਥੋਂ ਚੱਲ ਚੱਲੀਆਂ, ਜ਼ਮੀਨਾਂ ਤੁਹਾਡੇ ਨਾਮ ਬੋਲਦੀਆਂ, ਤੁਹਾਡੀਆਂ ਸੈਸਟਰਲ ਪ੍ਰੋਪਰਟੀਆਂ ਹੈਗੀਆਂ
0: ਜੀ
1: ਜਾਂ ਤੁਸੀਂ ਖਰੀਦੀਆਂ, ਉਹਦੇ ਵਿੱਚ ਕੀ ਹੋਊਗਾ ਨਾ ਹੋਊਗਾ ਵੱਧ ਤੋਂ ਵੱਧ ਕੋਰਟ ਦੀ ਪਰਮਿਸ਼ਨ ਮਿਲ ਜਾਊਗੀ।
0: ਹਾਂਜੀ
1: ਬਟ ਇਹ ਆ ਜਿਹੜਾ ਹੈਗਾ ਆ ਪਰ ਆਪਾਂ ਓਫੈਂਸ ਨਾ ਕਰਨ ਜੀ ਇਸ ਚੀਜ਼ ਦੇ ਉੱਤੇ ਵੀ ਹਾਂ ਜੀ ਉਧਰ ਸਿਟੀਜਨਸ਼ਿਪ ਲਈ ਹੋਵੇ ਤੇ ਇੱਧਰ ਜਿਹੜਾ ਹੈਗਾ SRI ਦਾ
0: ਆਪਣਾ
1: ਡਬਲ ਕੰਮ ਨਾ ਕਰਨ ਵੀ ਹਾਂਜੀ
0: ਜੀ
1: ਉਹਦੇ ਵਿੱਚ ਨੋਟ ਜ਼ਰੂਰ ਕਰਾ ਦੇਣ, ਜਿਹੜਾ ਵੀ ਬੰਦਾ ਉਹਦਾ ਤਾਂ ਇੱਥੇ ਹੈਗਾ ਉਹ ਨੋਟ ਕਰਾ ਦੇ ਵੀ ਫਲਾਨਾ ਮੇਰਾ ਬੰਦਾ ਹੈਗਾ ਆ ਉਹ ਬਾਹਰ ਇੱਦਾਂ ਹੈਗਾ ਆ ਜੀ, ਉਹ ਆ ਜਾਊਗਾ ਜੀ ਇੱਕ LR ਦਾ ਸਰਟੀਫਿਕੇਟ ਬਣ ਜਾਊਗਾ ਨਾ ਇੱਕ ਕਿਸਮ ਦਾ
0: ਜੀ ਬਿਲਕੁਲ,
1: ਕਿਉਂਕਿ ਵਾਰਸ ਤਾਂ ਮੈਂ ਜਿਹਦਾ ਹੈਗਾ ਉਹਦਾ ਹੀ ਰਹਿਣਾ ਹੈਗਾ ਚਾਹੇ ਮੈਂ ਨਾਗਰਿਕ ਕਿਸੇ ਵੀ ਕੰਟਰੀ ਦਾ ਬਣ ਜਾ
0: ਜੀ,
1: ਠੀਕ ਹੈ ਨੀ, ਮੇਰੀ ਪੇਰੈਂਟੇਜ ਥੋੜਾ ਕੋਈ ਖੋ ਸਕਦਾ ਹੈਗਾ ਆ, ਜਿਹਦਾ ਮੈਂ ਬੇਟਾ ਆ ਮੈਂ ਉਹਦਾ ਬੇਟਾ ਰਹਿਣਾ ਆ, ਜਿਹਦਾ ਮੈਂ ਪੋਤਾ ਆ ਉਹਦਾ ਮੈਂ ਪੋਤਾ ਰਹਿਣਾ ਆ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਪ੍ਰੋਪਰਟੀ ਨੂੰ ਕੋਈ ਹੈ ਨੀ ਗਾ ਜੀ, ਤੇ ਜਿਹੜੀ ਗੱਲ ਤੁਸੀਂ ਛੇੜੀ ਹੈਗੀ ਸੀ ਉਹ ਸਿਰਫ ਜਿਹੜਾ ਹੈਗਾ ਆ ਕਿਉਂਕਿ ਲੋਕਾਂ ਦਾ ਐਟੀਚਿਊਡ ਜਿਹੜਾ ਆ ਬਹੁਤ ਪੈਸਿਵ ਆ, ਇਸ ਪ੍ਰੋਸੈਸ ਦੇ ਵਿੱਚ ਲੋਕੀ ਪਾਰਟਿਸਿਪੇਟ ਨਹੀਂ ਕਰਦੇ, ਇਨਫੋਰਮੇਸ਼ਨ ਨਹੀਂ ਦਿੰਦੇ, ਫਾਰਮ ਨਹੀਂ ਭਰਦੇ, ਇਸ ਕਰਕੇ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਜੀ। ਮਾਨ ਸਾਹਿਬ ਨੇ ਵੀ ਇਸੇ ਕਰਕੇ ਕਿਹਾ ਵੀ ਸਤਿਕਾਰ ਯੋਜਨਾ ਜਿਹੜੀ ਹੈਗੀ ਆ ਧੀਆਂ ਸਤਿਕਾਰ ਯੋਜਨਾ, ਉਹਦਾ ਲਾਭ ਨੀ ਮਿਲੂਗਾ ਜੇ ਤੁਸੀਂ ਇਹ ਫਾਰਮ ਨਾ ਭਰਿਆ ਜੀ। ਹਾਂਜੀ,
0: ਬਿਲਕੁਲ
1: ਉਹ ਇਸੇ ਕਰਕੇ ਲੋਕਾਂ ਨੂੰ ਇਨਕਰੇਜ ਕੀਤਾ ਜਾਵੇ
0: ਜੀ,
1: ਤਾਂ ਕਿ ਇਹ ਪ੍ਰੋਸੈਸ ਜਿਹੜੀ ਆ ਇਹ ਸਟੇਟ ਦੇ ਵਿੱਚ ਕੰਪਲੀਟ ਹੋ ਜਾਏ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਜਿਹੜਾ
1: ਹਾਂਜੀ
0: ਵੀਡੀਓ ਜੇ ਕਹਿ ਲਓ ਕਿ ਫਿਲਮ ਦਾ ਮਾਮਲਾ ਚੱਲ ਰਿਹਾ, ਉਹਦੇ ਵਿੱਚ ਕੜੀ ਦਰ ਕੜੀ ਹੋਰ ਪਾਸੇ ਨੂੰ ਕਹਾਣੀ ਉਲਝਦੀ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਸਰਕਾਰਾਂ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਆਪਣੇ ਆਪ ਨੂੰ ਮਤਲਬ ਕਿ ਸਾਫ਼ ਸੁਥਰਾ ਦੱਸਦੀਆਂ ਨਜ਼ਰ ਆ ਰਹੀਆਂ ਨੇ, ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰ ਰਹੀ ਹੈ, ਪ੍ਰੈਸ ਕਾਨਫਰੰਸ ਦੇ ਉੱਤੇ ਕਾਨਫਰੰਸ ਹੋ ਰਹੀ ਹੈ, ਜਿਹੜਾ ਇਸੇ ਤਰ੍ਹਾਂ ਹੀ ਤੜੀ ਵੀ ਦਿੱਤੀ ਜਾ ਰਹੀ ਹੈ, ਜਿਹੜਾ ਮੀਡੀਆ ਦੇ ਵਿੱਚ ਕਹਿ ਲਓ ਕਿ ਪੱਤਰਕਾਰਾਂ ਨੂੰ ਵੀ ਸੋਚ ਸਮਝ ਕੇ ਖ਼ਬਰਾਂ ਲਾਵੋ, ਉਹ ਸਾਰਾ ਸਿਲਸਿਲਾ ਚੱਲ ਰਿਹਾ ਹੈ। ਤੇ ਚਲੋ ਜ਼ਿੰਮੇਵਾਰੀ ਵੀ ਬਣਦੀ ਹੈ, ਜਿੰਨਾ ਚਿਰ ਕਲੀਅਰ ਨਹੀਂ ਹੈ ਹਰ ਚੀਜ਼ ਨੂੰ ਕ੍ਰੋਸ ਕਰ ਲੈਣਾ ਚਾਹੀਦਾ ਹੈ। ਤੇ ਉਹਨਾਂ ਦੇ ਵਿੱਚ 8 ਜਿਹੜੇ ਲੋਕ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਖਾਲੜਾ ਉਹਨਾਂ ਦੇ ਮਰਡਰ ਕੇਸ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਕਾਫੀ ਰੋਲਾ ਰੱਪਾ ਰਿਹਾ ਕਿ ਭਾਈ ਮਤਲਬ ਕਿ ਕੋਈ ਬਾਹਰ ਨੂੰ ਚਲੇ ਗਿਆ, ਕਿਸੇ ਨੇ ਹੋਲੀਆ ਬਟਾ ਕੇ ਅੰਡਰਗਰਾਉਂਡ ਹੋ ਗਿਆ, ਤੇ ਕੋਈ ਮਤਲਬ ਕਿ ਹੁਣ ਅੱਜ ਜਿੱਦਾਂ ਕਿ ਹੁਣ ਵੀ ਖਬਰ ਆਈ ਹੈ ਕਿ ਪੰਜਾਬ ਪੁਲਿਸ ਨੂੰ ਨਹੀਂ ਲੱਭਿਆ ਸਾਬਕਾ DSP ਜਸਪਾਲ ਸਿੰਘ ਦਾ ਪਤਾ ਜੀ, ਤੇ ਕਿਉਂਕਿ ਉਹ ਦੋ ਪਤੇ ਜੇ ਸ਼ਾਇਦ ਮੇਰੇ ਖਿਆਲ ਨਾਲ ਜਲੰਧਰ ਇੱਕ ਲਿਖਾ ਕੇ ਗਏ ਸੀ ਜਿੱਥੇ ਕੋਈ ਰਹਿੰਦਾ ਹੀ ਨਹੀਂ ਆ ਜਾਂ ਪਹਿਲਾਂ ਨਹੀਂ ਗਾ, ਤੇ 2023 ਦੇ ਵਿੱਚ ਉਹਨਾਂ ਨੂੰ ਜ਼ਮਾਨਤ ਤੋਂ ਬਾਅਦ ਜਿਹੜਾ ਸੀ ਰਿਹਾ ਕੀਤਾ ਸੀਗਾ। ਤੇ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਫਿਰ ਕੀ ਹੈ, ਆਫੀਸਰ ਜਿਹੜੇ ਸਾਨੂੰ ਇਸ ਦੇ ਵਿੱਚ ਇਨਵੋਲਵ ਸਨ ਉਹ ਫਿਰ ਉਲਝਣਗੇ ਇਹਨਾਂ ਮਾਮਲਿਆਂ ਦੇ ਵਿੱਚ ਜੀ।
1: ਬਿਲਕੁਲ ਭਾਰਤ ਸਾਹਿਬ, ਇਸ ਘਟਨਾ ਦਾ ਜਿਹੜਾ ਪੋਸਟਮਾਰਟਮ ਤਾਂ ਹੋਣ ਹੀ ਲੱਗ ਪਿਆ ਨਾ ਜੀ।
0: ਜੀ,
1: ਪਰ ਸਵਾਲ ਇਹ ਹੈਗਾ ਹੈ ਨਾ ਜੀ ਕਿ ਹੁਣ ਤੁਸੀਂ ਸੋਸ਼ਲ ਮੀਡੀਆ ਦੇਖੋ ਭਰਿਆ
0: ਪਿਆ
1: ਜੀ ਇਸ ਫਿਲਮ ਦੇ ਨਾਲ, ਹਾਂਜੀ ਉਸ ਚੀਜ਼ ਦੀ ਸਟੋਰੀ ਦੇ ਨਾਲ, ਵਿੱਚ ਉਹ ਬੰਦੇ ਆ ਰਹੇ ਹੈਗੇ ਜੀ, ਵੱਖਰੇ ਵੱਖਰੇ ਚੈਨਲ ਉਹਨਾਂ ਦੀਆਂ ਇੰਟਰਵਿਊ ਕਰ ਰਹੇ ਆ, ਜਿਹਨਾਂ ਜਿਹਨਾਂ ਨੇ ਪੁਲਿਸ ਤਸ਼ੱਦਦ ਸਿਆ ਜੀ।
0: ਜੀ
1: ਹਾਂਜੀ, ਕੁਛ ਨੇ ਸਿਆ, ਕਿਸੇ ਨੇ ਕੋਈ ਮੇਰੇ ਵਰਗਾ ਜਿਹੜਾ ਉਂਗਲ ਨੂੰ ਖੂਨ ਲਾ ਕੇ ਸ਼ਹੀਦ ਵੀ ਬਣਿਆ ਹੋਊਗਾ ਜੀ,
0: ਜੀ
1: ਤੇ ਉਹ ਸਾਰੇ ਇਸ ਤਰੀਕੇ ਦੇ ਆ ਰਹੇ ਹੈਗੇ ਜੀ, ਵੱਖਰੇ ਵੱਖਰੇ ਵੱਖਰੀਆਂ ਵੱਖਰੀਆਂ ਉਹਨਾਂ ਦੇ ਵਿਊਜ਼ ਹੈਗੇ ਆ ਜੀ।
0: ਜੀ,
1: ਤੇ ਉਹ ਹੁਣ ਦੇਖੋ ਨਾ ਜੀ, ਬਾਕੀ ਹਰ ਕੋਈ ਬੰਦਾ ਇਸ ਚੀਜ਼ ਦਾ ਫੇਰ ਮਾਹੌਲ ਦਾ ਲਾਹਾ ਲੈਣਾ ਚਾਹੁੰਦਾ ਹੁੰਦਾ। ਤੁਸੀਂ ਦੇਖੋ ਭਾਰਤ ਸਾਹਿਬ, ਤੇ ਪੋਲੀਟੀਕਲ ਲੋਕ ਕਿੰਨੇ ਸ਼ੈਤਾਨ ਹੁੰਦੇ ਆ ਜੀ,
0: ਜੀ
1: ਜੇ ਜੋ ਇਹ ਹੋ ਰਿਹਾ ਹੈ ਨਾ ਜੀ, ਇਹੀ ਤਾਂ ਉਹ ਚਾਹੁੰਦੇ ਹੈਗੇ ਸੀ ਪੋਲੀਟੀਕਲ ਕਲਾਸ ਪੇ ਹੋਵੇ। ਹਾਂਜੀ, ਇਹੀ ਤਾਂ ਉਹ ਚਾਹੁੰਦੇ ਸੀ ਵੀ ਹੋਵੇ, ਵੀ ਲੋਕਾਂ ਦੇ ਘਰ ਘਰ ਚਰਚਾ ਹੀ ਇਹ ਚੀਜ਼ ਦੀ ਹੋਵੇ। ਹਾਂਜੀ, ਤੁਸੀਂ ਬੜਾ ਵਧੀਆ ਹੈਡਿੰਗ ਲਿਖਿਆ ਕਿ ਸਾਰੇ ਮੁੱਦੇ ਦੱਬ ਗਏ ਇੱਕ ਫਿਲਮ ਦੇ ਚੱਕਰ ਚ।
0: ਬਿਲਕੁਲ,
1: ਹਾਂਜੀ
0: ਪਟੀਸ਼ਨ ਪਈ ਹੈ ਇਸ ਮੁੱਦੇ ਦੇ ਉੱਤੇ ਕਿ ਆਲ ਇੰਡੀਆ ਦੇ ਵਿੱਚ ਇਸ ਫਿਲਮ ਨੂੰ ਦਿਖਾਇਆ ਜਾਵੇ। ਹਾਈ ਕੋਰਟ ਪਹੁੰਚ ਗਿਆ ਮਾਮਲਾ, ਸੋਰੀ ਆਪਣੇ ਮਾਫ਼ ਕਰਨਾ, ਹਾਈ ਕੋਰਟ ਨੀ, ਮੈਂ ਗਲਤ ਕਹਿ ਗਿਆ, ਮੈਂ ਕੋਰੈਕਟ ਕਰ ਲਵਾਂ। ਤੇ ਜਿਵੇਂ ਕਿ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਜੀ, ਤੇ ਉਹਦੇ ਵਿੱਚ ਪਟੀਸ਼ਨ ਤਾਇਰ ਹੋ ਗਈ ਕਿ ਇਹਨੂੰ ਆਲ ਇੰਡੀਆ ਦੇ ਵਿੱਚ ਦਿਖਾਇਆ ਜਾਵੇ। ਹੁਣ ਚਲੋ ਆਪਾਂ ਪੰਜਾਬ ਜਿਹੜੇ ਨੇ ਆਪਣੀ ਸਾਈਕੀ ਜਿਹੜੀ ਆ ਜਾਂ ਆਪਣੇ ਲੋਕ ਨੇ ਇਸ ਚੀਜ਼ ਨੂੰ ਜਿਨ੍ਹਾਂ ਨੇ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਜਿਨ੍ਹਾਂ ਦੇ ਨਾਲ ਬੀਤੀ ਹੈ ਉਹਨਾਂ ਸਮਿਆਂ ਦੇ ਵਿੱਚ ਜਾਂ ਬਾਅਦ ਦੇ ਵਿੱਚ ਵੀ ਜੰਮੇ ਆ, ਜੋ ਅਸੀਂ ਸਟੋਰੀਆਂ ਆਪਣੇ ਦਾਦਿਆਂ ਪੜਦਾਦਿਆਂ ਤੋਂ ਨਾਨੀਆਂ ਤੋਂ ਸੁਣੀਆਂ ਨੇ, ਉਹਨਾਂ ਨੂੰ ਤਾਂ ਚਲੋ ਕੁਝ ਨਾ ਕੁਝ ਇਹਦੇ ਬਾਰੇ ਤਸਵੀਰ ਝਲਕ ਪੈਂਦੀ ਹੈ। ਪਰ ਜੇ ਇਹੀ ਚੀਜ਼ ਜਿਹੜੀ ਹੈ ਹੁਣ ਬਾਹਰਲੇ ਹੋਰ ਸੂਬਿਆਂ ਦੇ ਵਿੱਚ ਦਿਖਾਈ ਜਾਏਗੀ, ਜਿੱਥੇ ਆਪਣਾ ਕਹਿ ਲੋ ਕਿ ਬਹੁਤ ਸਾਰਾ ਐਸਾ ਮੀਡੀਆ ਜਿਹੜਾ ਪੰਜਾਬ ਨੂੰ ਜਿਹੜਾ ਅੱਤਵਾਦ ਜਾਂ ਉਗਰਵਾਦੀਏ ਜਾਂ ਹੋਰ ਬਥੇਰੇ ਨਾਵਾਂ ਦੇ ਨਾਲ ਪੁਕਾਰਦਾ, ਉਹ ਚਾਹੇ ਆਪਣਾ ਦਿੱਲੀ ਦਾ ਕਿਸਾਨ ਮੋਰਚਾ ਹੀ ਸੀਗਾ, ਉਹਨੂੰ ਵੀ ਕਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜੀ ਚੀਜ਼ ਜੇ ਆਲ ਇੰਡੀਆ ਦੇ ਵਿੱਚ ਚੱਲ ਗਈ ਤਾਂ ਉਹਦੇ ਵਿੱਚ ਫਿਰ ਪੰਜਾਬੀਆਂ ਦਾ ਕਰਤਾਰ ਜਾਂ ਪੰਜਾਬੀਆਂ ਦਾ ਜੋ ਸੁਭਾਅ ਹੈ ਉਹਦੇ ਬਾਰੇ ਲੋਕ ਕੀ ਸੋਚਣਗੇ, ਇਹ ਮੈਨੂੰ ਸਪਸ਼ਟ ਕਰਿਓ ਜੀ।
1: ਭਾਰਤ ਸਾਹਿਬ ਦੇਖੋ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਪੰਜਾਬ ਦੀ ਸਾਈਕੀ ਵੱਖਰੀ ਆ, ਪੂਰੇ ਦੇਸ਼ ਦੀ ਸਾਈਕੀ ਵੱਖਰੀ ਆ। ਵੀ ਆਰ ਮਨਿਓਰਟੀ ਇਨ ਅਦਰ ਸਟੇਟਸ, ਦੂਜੀਆਂ ਸਟੇਟਸ ਦੇ ਵਿੱਚ ਅਸੀਂ ਮਨਿਓਰਟੀ ਹੈਗੇ ਆ। ਪਿਕਚਰ ਜਿਹੜੀ ਹੈਗੀ ਆ ਬਣਾਉਣ ਵਾਲੇ ਨੇ ਵੀ ਪਹਿਲਾਂ ਹਿੰਦੀ ਚ ਹੀ ਬਣਾਈ ਹੈ ਜੀ, ਇਸੇ ਕਰਕੇ ਵੀ ਦੇਸ਼ ਵਿਆਪੀ ਜੇ ਚੱਲ ਸਕਦੀ ਤਾਂ ਚੱਲੇਗੀ। ਸੋ ਇਸ ਕਰਕੇ ਬਾਕੀ ਪਿਕਚਰ, ਇੱਕ ਪਿਕਚਰ ਜਿਹੜੀ ਹੈਗੀ ਆ ਉਹ ਕੀ ਕਰੂਗੀ, ਇਹ ਟੈਂਪਰੇਰੀ ਇਫੈਕਟਸ ਹੁੰਦੇ ਹੈਗੇ ਆ ਮਾਈਂਡ ਤੇ ਜੀ। ਬਾਕੀ ਤਾਂ ਲੋਕਾਂ ਦੀ ਰੋਜੀ ਰੋਟੀ ਨਾਲ ਲੜਾਈ ਹੈਗੀ ਆ ਜੀ ਇੱਥੇ।
0: ਜੀ,
1: ਸਵਾਲ ਤਾਂ ਇਹ ਹੈਗਾ, ਸਿਆਸਤ ਇਹ ਚਾਹੁੰਦੀ ਹੈਗੀ ਆ ਕਿ ਇਹ ਪਿਕਚਰ ਤੇ ਉਲਝੇ ਰਹਿਣ ਜੀ, ਜੇ ਬਾਕੀ ਦੇਸ਼ ਚ ਉਲਝੂਗਾ ਤੇ ਉਹਦੇ ਵਿੱਚ ਵੀ ਤਾਂ ਉਹਨਾਂ ਦਾ ਹੀ ਫਾਇਦਾ ਆ ਸਿਆਸਤ ਦਾ।
0: ਬਿਲਕੁਲ,
1: ਬਾਕੀ ਦੇਸ਼ ਦੇ ਵਿੱਚ ਕਿਹੜਾ ਲੋਕਾਂ ਦੀਆਂ ਐਕਸਪੈਕਟੇਸ਼ਨ ਪੂਰੀਆਂ ਹੋ ਗਈਆਂ, ਕਿੱਥੇ ਰੁਜ਼ਗਾਰ ਜਿਹੜਾ ਹੈਗਾ ਆ, ਕਿੱਥੇ ਜਿਹੜਾ ਹੈਗਾ ਆ ਤੁਹਾਡੇ ਆ ਟੈਸਟ ਵਾਲੀ ਗੱਲ ਹੋਈ ਆ ਹੁਣ ਇੰਨੇ ਦਿਨਾਂ ਦੇ ਵਿੱਚ, ਹਾਂ ਜੀ ਇਹਨਾਂ ਨੇ ਹਾਂਜੀ ਭਾਈ ਮੈਡੀਕਲ ਵਾਲਿਆਂ ਦਾ ਟੈਸਟ ਜਿਹੜਾ ਹੈਗਾ ਆ ਉਹ ਬੱਚਿਆਂ ਦਾ ਫਿਊਚਰ ਖਰਾਬ ਹੋਇਆ ਜੀ, ਉਹ
0: ਜੀ
1: ਸਾਰੀਆਂ ਚੀਜ਼ਾਂ ਦੱਬ ਕੇ ਰਹਿ ਗਈਆਂ, ਇੱਕ ਪਿਕਚਰ ਚੱਲ ਪਈ ਹੈਗੀ ਆ ਜੀ, ਉਹ ਪਿਕਚਰ ਦੇ ਉੱਤੇ ਜਿਹੜਾ ਆ ਫੋਕਸ ਕੀਤਾ ਹੈਗਾ ਜੀ।
0: ਜੀ
1: ਜਸਵੰਤ ਸਿੰਘ ਖਾਲੜਾ ਵੱਡਾ ਨਾਂ ਹੈਗਾ ਸੀਗਾ, ਹਿਊਮਨ ਰਾਈਟਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਸੀ।
0: ਜੀ
1: ਸਚਾਈ ਇਹ ਹੈਗੀ ਆ ਕਿ ਸਾਨੂੰ ਵੀ ਬਹੁਤ ਏਡੇ ਸਾਲਾਂ ਦਾ ਪਤਾ ਹੈਗਾ ਵੀ ਉੱਥੇ ਜਿੱਥੇ ਇੰਨੀਆਂ ਰੂਹਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਜਿਹੜਾ ਆ ਉਸ ਵੇਲੇ ਜਾਤੀ ਹੋਈ ਆ ਤੇ ਉਹਨਾਂ ਨਾਲ ਵੀ ਜਾਤੀ ਹੋਈ ਜੀ, ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈਗੀ ਆ ਇਸੇ ਤਰੀਕੇ ਜੀ ਖੱਪ ਗਈ ਜੀ,
0: ਜੀ
1: ਉਹ ਲੋਕਾਂ ਨੂੰ ਨਿਆਂ ਦਵਾਉਂਦੇ ਦਵਾਉਂਦੇ ਆਪ ਬੇਇਨਸਾਫੀ ਦਾ ਸ਼ਿਕਾਰ ਹੋ ਗਏ ਜੀ।
0: ਜੀ
1: ਪਰ ਸਵਾਲ ਇਹ ਹੈਗਾ ਅੱਜ ਦੀ ਡੇਟ ਦੇ ਉੱਤੇ ਇੱਕ ਪਿਕਚਰ ਜਾਂ ਇਹ ਦੇਖਣ ਦੇ ਨਾਲ ਤੁਹਾਡਾ ਖੂਨ ਤਾਂ ਖੋਲ ਸਕਦਾ ਹੈਗਾ ਆ, ਪਰ ਜਿਹੜੇ ਅੱਜ ਤੁਹਾਡੇ ਮੁੱਦੇ ਜਿਹੜੇ ਹੈਗੇ ਆ ਜਾਂ ਤੁਹਾਡੇ ਬੱਚਿਆਂ ਦਾ ਫਿਊਚਰ ਹੈਗਾ ਆ ਉਸ ਚੀਜ਼ ਨੂੰ ਕਿੱਦਾਂ ਐਡਰੈਸ ਕਰੂਗਾ ਜੀ। ਹੁਣ
0: ਬਿਲਕੁਲ
1: ਸਾਡੇ ਇੱਥੇ ਇੱਕ ਨੋਟਿਸ ਆ ਗਿਆ ਹੈਗਾ ਜੀ ਵੀ ਆ ਕੱਲ ਨੂੰ ਜਿਹੜਾ ਆ ਗੁਰਦੁਆਰਾ ਗਰਨਾ ਸਾਹਿਬ ਦੇ ਵਿੱਚ ਜਿਹੜਾ ਆ ਇਹ ਪਿਕਚਰ ਦਿਖਾਈ ਜਾਊਗੀ
0: ਜੀ,
1: ਸ਼ਾਮੀ 8:30 ਵਜੇ ਤੋਂ ਰਾਤ 11 ਵਜੇ ਤੱਕ ਜੀ।
0: ਕੀ ਬਾਤ ਹੈ
1: ਹਾਂਜੀ, ਇਹ ਸਕਰੀਨਿੰਗ ਤਾਂ ਚੱਲ ਪਈ ਆ ਜੀ,
0: ਜੀ
1: ਗੁਰਦੁਆਰਿਆਂ ਦੇ ਵਿੱਚ ਦਿਖਾਉਣ ਲੱਗੇ ਹੈਗੇ ਜੀ, ਥੀਏਟਰ ਦੇ ਵਿੱਚ ਦਾ ਜਿਹੜਾ ਹੈਗਾ ਆ ਉਹਦੇ ਵਾਸਤੇ ਤਾਂ ਐਵੇਂ ਰਿਟ ਕੀਤੀ ਆ ਜੀ।
0: ਜੀ
1: ਸੋ ਇਸ ਕਰਕੇ ਇਹ ਪਿਕਚਰ ਜਿਹੜੀ ਹੈਗੀ ਆ ਚੱਲੀ ਆ, ਸਾਰੇ ਲੋਕਾਂ ਨੇ ਦੇਖ ਲਈ ਹੈਗੀ ਆ ਜੀ, 4 ਦਿਨ ਇਹ ਮੁੱਦਾ ਸਰਗਰਮ ਰਹੂਗਾ, ਉਹਦੇ ਨਾਲ ਜਿਹੜਾ ਹੈਗਾ ਆ ਬਾਕੀ ਖਬਰਾਂ ਦੱਬੀਆਂ ਰਹਿਣਗੀਆਂ,
0: ਜੀ
1: ਸਿਆਸਤ ਇਹੀ ਚਾਹੁੰਦੀ ਹੈਗੀ ਆ ਜੀ ਵੀ ਹਾਂ ਜੀ ਇਹਨਾਂ ਚੀਜ਼ਾਂ ਚ ਉਲਝੇ ਰਹਿਣ ਜੀ।
0: ਜੀ
1: ਵੱਡੀ ਗੱਲ ਇਹ ਹੈਗੀ ਭਾਰਤ ਸਾਹਿਬ, ਪਾਸਟ ਨੂੰ ਭੂਤਕਾਲ ਕਹਿੰਦੇ ਆ ਜੀ,
0: ਜੀ
1: ਭੂਤ ਹੋਰ ਕੀ ਹੁੰਦਾ ਹੈਗਾ ਜੀ,
0: ਬਿਲਕੁਲ
1: ਆਪਾਂ ਉਹਦੇ ਵਿੱਚ
0: ਬੀਤ
1: ਉਲਝੇ
0: ਗਿਆ
1: ਰਵਾਂਗੇ, ਉਹਨੂੰ ਡਿਸਕਸ ਕਰਦੇ ਰਵਾਂਗੇ, ਉਹਦੇ ਮੁਤਾਬਕ ਆਪਣਾ ਮਾਇੰਡ ਜਿਹੜਾ ਆ ਉਹ ਬਣਾਉਂਦੇ ਰਵਾਂਗੇ, ਸਰਕਾਰ ਪ੍ਰਤੀ ਜਾਂ ਕਿਸੇ ਹੋਰ ਪ੍ਰਤੀ ਆਪਣੀ ਨਫ਼ਰਤ ਜਿਹੜੀ ਹੈਗੀ ਉਹਨੂੰ ਵਧਾਉਂਦੇ ਰਵਾਂਗੇ,
0: ਬੇਸਕੋਲਦੇ ਆ ਸਿੱਧਾ ਕਹਿ ਗਏ ਤਾਂ ਸ਼ਬਦਾਂ ਚ
1: ਬੇਸਕੋਲਦੇ ਆ ਜੀ। ਹਾਂਜੀ ਬਿਲਕੁਲ ਬੇਸਕੋਲਦੇ ਰਵਾਂਗੇ ਜੀ, ਸਿਸਟਮ ਦੇ ਅਗੇਂਸਟ ਬੋਲਾਂਗੇ ਜੀ। ਸੋ ਇਸ ਕਰਕੇ ਬਾਕੀ ਜਿਹੜਾ ਹੈਗਾ ਆ ਇਹਦੇ ਵਿੱਚੋਂ ਨਿਕਲਣਾ ਤਾਂ ਕੁਛ ਨੀ, ਕੋਈ ਪੋਜ਼ਿਟਿਵ ਤਾਂ ਨਿਕਲਣਾ ਨੀ ਜੀ,
0: ਜੀ
1: ਹੋਈਆਂ ਜਾਤੀਆਂ ਹੋਈਆਂ, ਥੋੜੀਆਂ ਜਾਤੀਆਂ ਹੋਈਆਂ, ਆ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਇਹ ਹੈਗੇ ਆ, ਤੇ 80% ਬੰਦੇ ਜਿਹੜੇ ਹੈਗੇ ਆ ਉਹ ਹਾਲਾਤ ਦੇ ਮਾਰੇ ਭੱਜੇ ਆ ਜੀ ਉਦੋਂ ਦੇ।
0: ਨਾਲੇ ਦੇਖੋ ਮੈਂ ਇੱਕ ਗੱਲ
1: ਹਾਂਜੀ
0: ਹੋਰ
1: ਚਲੋ
0: ਸੋਚਦਾ ਸੀ, ਮੈਂ ਅੱਜ ਚਲੋ ਗੱਲ ਸੁਣਦਾ ਸੀ ਮੀਡੀਆ ਦੇ ਉੱਤੇ, ਤੇ ਦੇਖੋ ਹੁਣ ਸੰਤ ਭਿੰਡਰਾਂ ਵਾਲੇ ਜਿਹੜੇ ਸਨ ਉਹਨਾਂ ਨੇ ਜੋ ਕੁਝ ਹੋਇਆ ਉਸ ਸਮਿਆਂ ਦੇ ਵਿੱਚ ਹੋ ਨਿਬੜਿਆ ਨਾ, ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬੇਟੇ ਐ ਉਹ ਵੀ ਤਾਂ ਬੈਠੇ ਹੀ ਐ ਨਾ, ਉਹਨਾਂ ਨੇ ਕਾਹਤੋਂ ਨੀ ਝੰਡਾ ਚੱਕਿਆ ਅੱਗੇ, ਕਾਹਤੋਂ ਨੀ ਵਧੇ, ਫਿਰ ਉਹ ਜਿਹੜੀ ਸੀ ਆਪਣੇ ਪਿਤਾ ਦੀ ਜਿਹੜੀ ਸੀ ਸੋਚ ਸੀ ਉਹਨੂੰ ਅੱਗੇ ਵਧਾਉਣ ਦਾ ਹੌਸਲਾ ਕਿਉਂ ਨੀ ਕੀਤਾ, ਫਿਰ ਉਹਨਾਂ ਸਵਾਲ ਤਾਂ ਉਹਨਾਂ ਤੇ ਵੀ ਖੜੇ ਹੁੰਦੇ ਆ ਨਾ ਫਿਰ।
1: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਬਹੁਤੀਆਂ ਗੱਲਾਂ ਜਿਹੜੀਆਂ ਆ ਇਹਨਾਂ ਟੋਪਿਕ ਦੇ ਉੱਤੇ ਕੀ ਕਰਨੀਆਂ ਸਮਝਦਾ ਸਾਰੇ ਹੀ ਹੈਗੇ ਆ ਜੀ।
0: ਬਿਲਕੁਲ ਆ ਜੀ,
1: ਕਾਰਨ ਇਹ ਆ ਕਿ ਹਾਂਜੀ ਉਹਨਾਂ ਦਾ ਬ੍ਰੈਡ ਐਂਡ ਬਟਰ ਸਿਕਿਓਰ ਹੋ ਗਿਆ ਜੀ,
0: ਬਿਲਕੁਲ,
1: ਤੇ ਬਾਕੀ ਲੋਕੀ ਜਿਹੜੇ ਹੈਗੇ ਆ ਉਹ ਉਹਨਾਂ ਰਸਤਿਆਂ ਤੇ ਚੱਲਦੇ ਹੋਏ ਜਿਹੜਾ ਆ ਈਜ਼ੀ ਮਨੀ ਚਾਹੁੰਦੇ ਆ ਜੀ, ਹੋਰ ਉੱਥੇ ਕੀ ਆ।
0: ਬਿਲਕੁਲ,
1: ਸਿਆਸਤ ਵਿੱਚ ਵੀ ਕਿਉਂ ਆਉਂਦੇ ਹੈਗੇ ਵੀ ਈਜ਼ੀ ਮਨੀ ਜਿਹੜੀ ਹੈਗੀ ਆ ਜੀ ਬਣਦੀ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ ਇੱਥੇ ਮਿਹਨਤ ਕਰਕੇ ਰੋਟੀ ਖਾਣੀ ਬੜੀ ਔਖੀ ਆ ਜੀ, ਤੇ ਇਮਾਨਦਾਰੀ ਨਾਲ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ
2: ਮੈਂ ਤਾਂ ਰਾਜਨਵੀਰ ਜੀ ਦੀ ਗੱਲ ਜਿਹੜੀ ਵੀ ਹੁਣ ਫਿਲਮ ਗੁਰਦੁਆਰਾ ਚੱਲਣ ਰਹੀ ਆ, ਮੈਂ ਉਹਦੇ ਵਿੱਚੋਂ ਸੁਣਦੇ ਹੁਣ ਮੇਰੇ ਮਨ ਚ ਗੱਲ ਆਈ, ਰਾਜਨ ਜੀ ਕਿਸੇ ਚੀਜ਼ ਨੂੰ ਨਾ ਲਾਣ ਨੂੰ ਸੁੱਕੇ ਨੂੰ ਤੁਸੀਂ ਅੱਗ ਲਾ ਦੋ ਤੇ ਉਹ ਕਈ ਗਰੀ ਆਲੇ ਦੁਆਲੇ ਹੋਰਾਂ ਦੀ ਵੀ ਫਸਲ ਜਿਹਨੇ ਵੱਡੀ ਨੀ ਹੁੰਦੀ ਉਹ ਵੀ ਸਾੜ ਦਿੰਦੀ ਹੁੰਦੀ ਹੈ,
0: ਸਾੜ ਦਿੰਦੀ ਹੈ,
2: ਤੇ ਉਹਦੇ ਵਿੱਚ ਗਿੱਲੀ ਸੁੱਕੀ ਵੀ ਸੜ ਜਾਂਦੀ ਹੈ,
0: ਬਿਲਕੁਲ ਸਭ ਰਗੜੀ
2: ਉਹਦੇ ਉਹਦੇ ਵਿੱਚ ਕੋਈ ਆਪਦੀ ਰੋਟੀ ਵੀ ਲਾਹ ਜਾਂਦਾ ਹੈ
0: ਜੀ,
2: ਹਾਂਜੀ ਕੋਈ ਉਹਦੇ ਵਿੱਚ ਅੱਗ ਵੀ ਸੇਕ ਜਾਂਦਾ ਹੈ। ਜੇ ਫਿਲਮ ਸਿਨੇਮਿਆਂ ਚ ਲੱਗਦੀ ਤਾਂ ਕਿੰਨੇ ਕੁ ਲੋਕਾਂ ਨੇ ਦੇਖਣੀ ਜੀ, ਹੁਣ ਗੁਰਦੁਆਰੇ ਚ ਲੱਗੂ ਸਾਰਾ ਪਿੰਡ ਦੇਖੂ, ਦੇਖੋ ਕਿੱਧਰ ਨੂੰ ਤੋਰਤਾ ਸਾਨੂੰ,
0: ਤੋਰਤਾ ਜੀ ਬਿਲਕੁਲ।
2: 2 ਦਿਨ ਅੱਗ ਲਾਈ, ਤੀਲੀ ਲਾਈ ਲਾਣ ਨੂੰ, ਕੱਲੀ ਲਾਣ ਤਾਂ ਜਲ ਗਿਆ ਪਰ ਜਿਹੜਾ ਹੁਣ ਆਲੇ ਦੁਆਲੇ ਲਾਣ ਨੇ ਨੁਕਸਾਨ ਕਰਨਾ ਹੈ ਉਹਨੇ, ਉਹਦੇ ਵਿੱਚ ਵੱਟਾਂ ਤੇ ਹਰਾ ਘਾਹ ਵੀ,
1: ਇਹ ਤਾਂ ਵੀਰ
2: ਝੁਲ ਸੁਣਿਆ,
1: ਇਹ ਤਾਂ ਵੀਰ ਜੀ ਕੱਲ ਸ਼ਾਮ ਨੂੰ ਜਿਹੜਾ ਪਤਾ ਤਾਂ ਉਦੋਂ ਲੱਗਣਾ, ਕੱਲ ਨੂੰ ਦੁਪਹਿਰੇ ਜਦੋਂ ਅਨਾਉਂਸਮੈਂਟ ਹੋ ਜਾਣੀ ਹੈ ਗੁਰਦੁਆਰੇ ਤੋਂ ਵੀ ਟਰਾਲੀ 8:00 ਵਜੇ ਜਾਣੀ ਹੈਗੀ ਹੈ ਜੀ ਫਿਲਮ ਦੇਖਣ ਵਾਲੇ,
2: ਇੱਕ ਨੂੰ ਦੇਖ ਦੇਖ ਦੂਜਿਆਂ ਨੇ ਸਾਰਿਆਂ ਨੇ ਨਾਲੇ ਤੁਹਾਨੂੰ ਸਾਹਿਬ ਇੱਕ ਗੱਲ ਕਹਿੰਦੇ ਤਾਂ ਹੁੰਦੇ ਨੇ ਵੀ ਮੁੱਖ ਦਾ ਤੇਲ ਤਾਂ ਅਸੀਂ ਜੁੱਤੀ ਚ ਪਵਾ ਲਿਆ ਉਹਨੇ, ਆ ਜਦ ਮੁੱਖ ਦੀ ਦਿਖਾਉਣੀ ਆ ਕਿਸੇ ਨੇ ਘਰੇ ਰਹਿਣਾ ਹੀ ਨੀ, ਚਾਹੇ ਆ ਘਰਾਂ ਚ ਚੋਰੀ ਹੋ ਜਾਵੇ ਬਾਅਦ,
0: ਬਿਲਕੁਲ ਹੈ,
2: ਇਹ ਵੀ ਹੋਣੇ ਨੇ ਕੰਮ
0: ਜੀ,
1: ਬਿਲਕੁਲ ਜੀ ਹੋਣਾ ਜੀ, ਹੋਣੇ ਹੋਣੇ,
2: ਇਹ ਵੀ ਹੋਣੇ ਨੇ ਜੀ, ਤੁਸੀਂ ਦੇਖੋ ਹੁਣ ਰਹਿਣਾ ਵੀ ਕਿਸੇ ਨੇ,
0: ਬਿਲਕੁਲ ਹੈ ਜੀ,
2: ਤੇ ਜਿੰਨਾ ਵਾਸਤੇ ਦਿਖਾਈ ਆ ਤੇ ਸ਼ਾਇਦ ਮੈਂ ਤਾਂ ਕਹਿ ਦੇਣਾ ਅੰਮ੍ਰਿਤਪਾਲ ਕਦੇ ਆਪ ਚੰਡੀਗੜ੍ਹ ਨੀ ਗਿਆ, ਉਹ ਸਰਕਾਰ ਪੰਜਾਬ ਚ ਲਾ ਲੂਗਾ ਜੀ, ਉਹ ਤੁਸੀਂ ਕਿਉਂ ਨੀ ਸੋਚ ਇਹਨੂੰ ਮੁੱਖ ਮੰਤਰੀ ਬਣਾਓ ਜੀ, ਕਹਿੰਦੇ ਛੇਤੀ
0: ਜੀ
2: ਆ ਬਣਾਈ ਸੀ, ਇਹਨਾਂ ਨੂੰ ਤਾਂ ਫੇਰ ਵੀ ਮਾੜਾ ਮੋਟਾ ਤਜਰਬੇ ਵਾਲੇ ਚਲਾ ਰਹੇ ਨੇ, ਚਾਹੇ ਉਹ ਲੁੱਟੀ ਜਾਂਦੇ ਨੇ ਚਲਾ ਰਹੇ ਨੇ, ਸਾਨੂੰ ਪਤਾ ਕਿਹੋ ਜਿਹਾ ਚਲਾ ਰਹੇ ਨੇ, ਜਿਹੜੇ ਸਮਝਦੇ ਨੇ ਉਹ ਤਾਂ ਸਾਰੇ ਸਮਝਦੇ ਨੇ
0: ਜੀ,
2: ਆ ਸ਼ੈਲੀਵੀਰ ਸੁਣਦੇ ਆ ਜਾਂ ਜਿੰਨੇ ਵੀ ਸਮਝ ਰੱਖਦੇ ਆ ਜਾਣੀ
0: ਗੱਲ ਸਮਝ
2: ਜੀ ਨਹੀਂ, ਪਰ ਊਂ ਦੇਖੋ ਵੀ ਇਹਨਾਂ ਦੇ ਚਲਾਉਣ ਨਾਲ ਸਟੇਟ ਦਾ ਕੀ ਫਾਇਦਾ ਹੋਇਆ ਜੀ?
0: ਕੁਛ ਵੀ ਨਹੀਂ ਜੀ,
2: ਤੁਹਾਨੂੰ ਦੱਸੋ ਸਟੇਟ ਕਿੱਥੇ ਅੱਗੇ ਗਈ ਹੈ ਜੀ?
0: ਜੀ
2: ਇਹ ਜਿਹੜਾ ਜੇ ਇਹਨੂੰ ਚੋਣ ਲੈਣਗੇ ਤੇ ਇਹ ਕੀ ਕਰੂਗਾ ਜੀ?
0: ਬਿਲਕੁਲ,
2: ਤੁਸੀਂ ਦੇਖੋ ਪੰਜਾਬ ਅੱਸੀਆਂ ਦੇ ਵਿੱਚ ਪੰਜਾਬ ਨੂੰ ਧੱਕ ਦੇਣਗੇ ਜੇ ਇਹਨਾਂ ਨੂੰ ਲੱਗਿਆ ਨਾ ਵੀ ਮੁੜ ਕੇ ਜਿਵੇਂ ਅੱਗੇ ਕਾਂਗਰਸ ਦੇਸ਼ ਚ ਆ ਗਈ ਸੀ ਤੇ ਮੁੜ ਕੇ ਤਿੰਨਗਿਰੀ ਆਪਣੇ ਵੀ ਰਾਜ ਕਰ ਗਈ
0: ਜੀ,
2: ਇਸੇ ਤਰ੍ਹਾਂ ਇਹਨਾਂ ਨੇ ਇੱਕ ਵਾਰੀ ਅੰਮ੍ਰਿਤਪਾਲ ਨੂੰ ਬਣਾ ਕੇ ਵੀ ਆਪਦਾ ਨਜ਼ਾਰੇ ਲੈ ਜਾਣੇ
0: ਲੈ ਜਾਣੇ ਬਿਲਕੁਲ
2: ਜਿਨ੍ਹਾਂ ਨੇ ਸਿੱਖਾਂ ਨਾਲ ਖੇਡਿਆ ਤੇ ਰਾਜ ਵੀ ਉਹੀ ਕਰ ਰਹੇ ਨੇ
0: ਜੀ।
1: ਬਿਲਕੁਲ ਜੀ, ਹੁਣ ਤਾਂ ਅਸਲਾ ਵੀ ਬਥੇਰਾ ਹੈਗਾ ਆ ਪੰਜਾਬ ਦੇ ਵਿੱਚ, ਨਿਆਣਿਆਂ ਨੂੰ ਉਂਗਲ ਲਾਉਣ ਦੀ ਲੋੜ ਹੀ ਆ ਜੀ,
2: ਬੇਰੁਜ਼ਗਾਰੀ ਆ, ਬਾਹਰੋਂ ਆਈਲੈਟਸ ਬੰਦ ਹੋ ਗਈ, ਟ੍ਰਾਂਸਲੇਸ਼ਨ ਅੱਗੇ ਵਧੀ ਪਈ ਹੈ, ਕੰਮ ਕੋਈ ਕਰਨ ਨੂੰ ਰਾਜੀ ਨੀ, ਕੰਮ ਹੈਗੇ ਬਥੇਰੇ ਕਰਨ ਨੂੰ ਰਾਜੀ ਹੈ ਨੀ ਜੀ ਅਸੀਂ
0: ਜੀ।
2: ਫਿਰ ਮਤਲਬ ਮੈਨੂੰ ਇਹ ਨੀ ਸਮਝ ਆਉਂਦੀ ਇਹਨਾਂ ਦੇ ਵਿੱਚ, ਚਲੋ ਅੰਮ੍ਰਿਤਪਾਲ ਨਹੀਂ ਵੀ ਛੱਡਣਗੇ ਜੀ, ਹੋਰ ਕਿਹੜਾ ਇਹਨਾਂ ਦੇ ਵਿੱਚ ਜਿਹੜਾ ਕੋਈ ਮਿਨਿਸਟਰ ਬਣ ਸਕਦਾ ਹੈ, ਕਿਆਲੀ ਆ ਉਹ ਵੀ ਕਿੰਨੀ ਕੁ ਸਮਝ ਰੱਖਦਾ ਜੀ
0: ਜੀ,
2: ਜਿਹੜਾ ਇਹਨਾਂ ਦੇ ਵਿੱਚ ਕੋਈ ਰਾਜਭਾਗ ਚਲਾਉਣ ਵਾਲਾ ਹੈਗਾ
0: ਨਾ ਜੀ ਨਾ।
2: ਤੇ ਕਿਹੜੀ ਸਦੀ ਚ ਅਸੀਂ ਫਿਰ ਰਹੇ ਹਾਂ, ਐਜੂਕੇਸ਼ਨ ਦਾ ਲੈਵਲ ਕਿੱਥੇ ਤੱਕ ਚਲਿਆ ਗਿਆ, ਤੇ ਸਾਡੀ ਸੋਚ ਅਜੇ ਗਿੱਟਿਆਂ ਤੇ ਖੜੀ ਹੈ,
0: ਗਿੱਟਿਆਂ ਤੇ ਖੜੀ ਹੈ ਬਿਲਕੁਲ ਹੈ ਜੀ।
2: ਇੱਕ ਧਰਮ ਦਾ ਬਾਣਾ ਪਾ ਕੇ, ਉਹ ਗੱਲ ਵੱਖਰੀ ਹੈ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ, ਉਹ ਉਹੀ ਕਰ ਸਕਦਾ ਜਿਹੜਾ ਧਾਰਮਿਕ ਹੋਊਗਾ
0: ਜੀ।
2: ਉਹ ਰਾਜਨੀਤੀ ਇੱਕ ਵੱਖਰੀ ਚੀਜ਼ ਹੁੰਦੀ ਹੈ, ਜੇ ਇੰਨੀ ਉਹ ਸਮਝ ਹੁੰਦੀ ਪਿੰਡਰਾਲੇ ਸੰਤ ਬਹੁਤ ਵਧੀਆ ਧਾਰਮਿਕ ਸ਼ਖਸੀਅਤ ਸੀ, ਜੇ ਉਹ ਮਾੜੀ ਮੋਟੀ ਰਾਜਨੀਤੀ ਸੋਝ ਰੱਖਦੇ ਹੁੰਦੇ ਤੇ ਫਿਰ ਆਹ ਕਾਹਨੂੰ ਅੱਜ ਹਾਲਾਤ ਬਣਦੇ
0: ਬਣਦੇ ਜੀ। ਬਿਲਕੁਲ, ਹੁਣ ਦੇਖੋ ਉਹਨਾਂ ਦੇ ਬੇਟੇ

0: ਇਹ ਚੰਦ ਡਾਲਰਾਂ ਦੇ ਲਈ ਹੈ ਨਾ, ਜਿਹੜੇ ਕਮਾਉਣੇ ਆ, ਚਲੋ ਯੂਟਿਊਬਰ ਜੋ ਵੀ ਹੈ, ਮੀਡੀਆ ਹੈ, ਉਹਨਾਂ ਦੇ ਖਾਤਰ ਇਹ ਮਤਲਬ ਕਿ ਚੰਗਿਆੜੀ ਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ, ਉਸ ਚੀਜ਼ ਦਾ ਦੇਖਿਆ ਜਾਵੇ।
1: ਮੈਂ ਆਪ ਕੱਲ ਰੀਲਾਂ ਦੇ ਵਿੱਚ ਦਿਖਾ ਰਹੇ ਸੀ, ਫਲਾਨੇ ਪਿੰਡ ਦਿਖਾਉਂਦੇ ਨੇ,
0: ਜੀ
1: ਉੱਥੇ ਲੇਡੀਜ਼ ਛੋਟੇ ਛੋਟੇ ਬੱਚਿਆਂ ਨੂੰ ਦਮਾਲੇ ਸਜਾ ਕੇ, ਆ
0: ਜੀ
1: ਮੋਗੇ ਕੰਨੀ ਵੀ ਦਮਾਲੇ ਸਜਾ ਕੇ ਉਹਨਾਂ ਨੂੰ ਬਿਠਾਲੀ ਬੈਠੇ ਨੇ
0: ਜੀ
1: ਉੱਥੇ। ਹੁਣ ਉਹ
0: ਬਿਲਕੁਲ,
1: ਬੱਚੇ ਦੇ ਕੀ ਮਨ ਤੇ ਅਸਰ ਕਰੂਗਾ?
0: ਤੇ ਮੇਰਾ ਪਿਓ ਇਦਾਂ ਮਾਰਿਆ ਸੀ, ਹੁਣ ਬਲਨੀ ਆ, ਫਿਰ ਅੱਗੇ ਚੰਗਿਆੜੀ ਬਲਨੀ ਆ ਜੀ।
1: ਹਾਂਜੀ,
0: ਜੀ
1: ਮੈਂ ਨਹੀਂ ਕਹਿੰਦਾ ਚੰਗਾ ਹੋਇਆ,
0: ਜੀ
1: ਬਹੁਤ ਮਾੜਾ ਹੋਇਆ,
0: ਬਿਲਕੁਲ ਹੈ ਜੀ
1: ਪਰ ਅਸੀਂ ਅੱਜ ਤੱਕ ਪਿਛੋਕੜ ਤੋਂ ਕਦੇ ਕੁਛ ਸਿੱਖਿਆ?
0: ਜੀ
1: ਚਾਹ ਸ਼ੈਲੀ ਵੀ ਰਹਿ ਦੇਣਾ ਵੀ ਕਈ ਗਿਰੀ ਆਪਾਂ, ਚਲੋ ਵਿਚਾਰਾਂ ਦੀ ਮਤਭੇਦ ਆ ਭਰਾ ਆਪਣਾ, ਪਰ
0: ਜੀ
1: ਇਹਨਾਂ ਇਸੇ ਗੱਲ ਤੇ ਬਹਿਸ ਕਰਦੇ ਹੁੰਦੇ ਆ ਕਈ ਗਿਰੀ ਵੀ,
0: ਬਿਲਕੁਲ
1: ਜੋ
0: ਹੈ ਜੀ,
1: ਪਿੱਛੇ ਹੋਇਆ ਉਹਤੋਂ ਸਿੱਖਿਆ ਕੀ ਅਸੀਂ? ਗੱਲ ਮਸਲਾ ਸਾਡਾ ਇਹ ਹੈ ਨਾ,
0: ਬਿਲਕੁਲ ਹੈ ਜੀ,
1: ਸਿੱਖਿਆ ਤਾਂ ਅਸੀਂ ਉਹ ਤੋਂ ਕੁਛ ਵੀ ਨਹੀਂ,
0: ਕੁਛ ਨਹੀਂ ਜੀ,
1: ਯਾਨੀ ਪਿੱਛੇ ਜੇ 30,000 ਡਾਲਰਾਂ ਦਾ, ਰੁਪਈਆਂ ਦਾ ਨੁਕਸਾਨ ਹੋਇਆ ਤੇ ਅਗਲੀ ਵਾਰੀ 80,000 ਦਾ ਕਰਾਇਆ, ਉਸ ਤੋਂ ਬਾਅਦ 110,000
0: ਬਿਲਕੁਲ
1: ਦਾ ਕਰਾਇਆ,
0: ਬਿਲਕੁਲ ਹੈ ਜੀ।
1: ਇਹ ਤਾਂ ਸੋਚਿਆ ਨੀ ਵੀ 30,000 ਦਾ ਨੁਕਸਾਨ ਕਿਉਂ ਹੋਇਆ? ਜੇ ਇਹ ਸੋਚ ਕੇ ਚੱਲੀਏ ਗਲਤੀ ਵੀ ਨਹੀਂ ਕਰਦੇ।
0: ਜੀ
1: ਤੇ ਅੱਜ ਹੁਣ ਮਤਲਬ ਅੰਮ੍ਰਿਤਪਾਲ ਏ ਬਚਾਊ ਪੰਜਾਬ ਨੂੰ,
0: ਨਾ ਜੀ,
1: ਹੋਰ ਤਾਂ ਕੋਈ ਬਚਾ ਹੀ ਨਹੀਂ ਸਕਦਾ ਜੀ।
0: ਬਿਲਕੁਲ, ਉਹਦਾ ਪਿਛੋਕੜ ਭੁੱਲ ਗਏ ਨਾ ਵੀ ਉਹ ਕੀ ਕਰਦਾ ਰਿਹਾ।
1: ਬਿਲਕੁਲ ਜੀ, ਵਿਜ਼ਨ ਕੀ ਹੈ
0: ਜੀ,
1: ਕੋਈ ਹੈ ਦੱਸੋ, ਇੱਕ ਵੀ ਬੰਦਾ ਲੱਗਦਾ ਕੋਈ ਤੁਹਾਨੂੰ ਸਰਕਾਰ ਚਲਾਉਣ ਵਾਲਾ?
0: ਬਿਲਕੁਲ ਹੈ ਜੀ। ਇਹ ਤਾਂ ਓਜਲਾ ਸਾਹਿਬ ਉਹ ਕੰਮ ਹੋ ਰਿਹਾ ਕਿ ਉਹ ਮੈਨੂੰ ਚੇਤਾ ਆਉਂਦਾ ਗੀਤ ਆਪਣਾ ਸੁਰਿੰਦਰ ਸ਼ਿੰਦੇ ਹੋਣਾ ਦਾ ਗੀਤ ਸੀ, ਕਿਲੇ ਨੀ ਲਾਹੌਰ ਦੇ ਦੋ ਲਾਸ਼ਾਂ ਟੰਗੀਆਂ, ਉਹ ਜਦੋਂ ਦੁੱਲੀ ਮੇਰੇ ਖਿਆਲ ਨਾਲ ਤਾਨਾ ਮਾਰਦੀ ਆ ਨਾ ਵੀ ਤੂੰ ਇੱਥੇ ਕੁੜੀਆਂ ਜਾਂ ਹੋਰ ਸਾਰੇ ਕੰਮ ਛੇੜੀ ਜਾਂਦਾ ਕਰੀ ਜਾਂਦਾ, ਜਾਂ ਜੇ ਇੰਨੀ ਹਿੰਮਤ ਆ ਤਾਂ ਆਪਣੇ ਪਿਓ ਦਾ ਬਦਲਾ ਲੈ, ਇਹ ਉਹ ਕੰਮ ਹੋ ਰਿਹਾ ਜੀ, ਤਾਨਾ ਵੱਜ ਰਿਹਾ ਜੀ।
1: ਤੁਸੀਂ ਦੇਖੋ ਮਾੜੇ ਜਿਹੇ 2 ਦਿਨ ਫਿਲਮ ਲਾ ਕੇ ਫਿਲਮ ਦਾ ਹੁਣ ਤੋਰਿਆ ਕਿੱਧਰ ਨੂੰ ਗਿਆ?
0: ਬਿਲਕੁਲ ਬਿਲਕੁਲ,
1: ਮੈਂ ਰਾਜਨ ਜੀ ਦੀ ਗੱਲ ਸੁਣਦਾ, ਚਲੋ ਉਹੀ ਗੱਲ ਕਰਨ ਆਇਆ ਜੀ, ਇਹਨੂੰ ਡੀਪਲੀ ਥਿੰਕ ਕਰਕੇ ਦੇਖੋ
0: ਜੀ,
1: ਕਿ ਜੇ ਸਿਨੇਮੇ ਚ ਲੱਗਦੀ ਕਿੰਨੇ ਲੋਕਾਂ ਨੇ ਦੇਖਣੀ ਜੀ, ਤੇ ਹੁਣ ਕਿੰਨਿਆਂ ਨੇ ਦੇਖ
0: ਕਿੰਨਿਆਂ ਨੇ
1: ਲਿਆ
0: ਦੇਖ ਜਾਣੀ ਹੈ ਜੀ।
1: ਤੇ ਅਸੀਂ ਉਹ ਚੀਜ਼ ਆ
2: ਵੀਰ ਜੀ,
1: ਕਿ ਸਾਨੂੰ ਜਿੱਦ, ਹਾਂਜੀ ਕਰੋ ਗੱਲ ਜੀ,
2: ਵੱਡੀ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਮੈਂ ਤਾਂ ਸਲਿਊਟ ਕਰਦਾ ਸ਼ੈਲੀ ਵੀਰ ਜੀ ਹੁਣਾਂ ਨੂੰ ਕਿ ਸਰ ਇਹ 10% ਜਾਂ 20% ਬੰਦਿਆਂ ਨੂੰ ਜੇ ਪੰਜਾਬ ਦੇ ਮੁੱਦੇ ਪਤਾ ਲੱਗ ਰਹੇ ਆ ਤੇ ਉਹ ਇਹਨਾਂ ਦੇ ਕਰਕੇ ਲੱਗ ਰਹੇ ਆ ਜੀ, ਕਿ ਹਾਂ ਜੀ ਪੰਜਾਬ ਦੇ ਮੁੱਦੇ ਤਾਂ ਆਹ ਹੈਗੇ ਆ ਜੀ, ਕਿਉਂਕਿ ਆਪੋਜੀਸ਼ਨ ਦਾ ਰੋਲ ਤਾਂ ਇਹ ਅਦਾ ਕਰ ਰਹੀਆਂ ਹੈਗੀਆਂ ਕਿਸਾਨ ਯੂਨੀਅਨ ਜੀ,
0: ਬਿਲਕੁਲ
2: ਇਹ ਲੋਕਾਂ ਨੂੰ ਦੱਸ ਰਹੇ ਵੀ ਭਾਈ ਆਹ ਮੁੱਦੇ ਹੈਗੇ ਆ ਜੀ, ਤੇ ਲੋਕਾਂ ਦਾ ਧਿਆਨ ਤਾਂ ਫਿਲਮ ਦੇ ਵਿੱਚ ਪਾ ਦਿੱਤਾ ਜੀ,
0: ਬਿਲਕੁਲ
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਆਪਣਾ ਜਿਹੜਾ ਇਹ ਜਿਹੜਾ ਕੰਮ ਕਰ ਰਹੇ 10-20% ਲੋਕਾਂ ਨੂੰ ਜਿਹੜਾ ਜਾਗਰਤ ਕਰ ਰਹੇ ਹੈਗੇ ਆ ਉਹ ਉਹਦੇ ਨਾਲ ਹੀ ਇਹਨਾਂ ਦਾ ਇਹਨਾਂ ਨੂੰ ਸਲਿਊਟ ਬਣਦਾ ਜੀ, ਬਾਕੀ ਤਾਂ ਜਿਹੜਾ ਹੈਗਾ ਆ ਚੱਲੀ ਜਾਂਦਾ ਹੈਗਾ ਜੀ, ਇੱਥੇ ਜਿਹੜਾ ਆ ਲੋਕਾਂ ਦੀ ਸਾਈਕੀ ਨਹੀਂ ਬਦਲ ਸਕਦੀ, ਜੋ ਮਰਜ਼ੀ ਕਰ ਲਓ ਤੁਸੀਂ।
0: ਬਿਲਕੁਲ ਹੈ ਜੀ, ਜੀ ਯਾਦਵਿੰਦਰ ਜੀ ਲੰਗਰ ਤੁਸੀਂ ਵੀ ਨਾਲ ਸਵਾਗਤ ਹੈ, 1 ਮਿੰਟ ਸੈਣੀ ਸਾਹਿਬ ਉਹਨਾਂ ਦੀ ਵੀ ਗੱਲ ਸੁਣ ਲਈਏ ਫਿਰ ਨਾਲ, ਤੇ ਮੁਕੱਦਰ ਜੀ ਵੀ ਪਿੱਛੇ ਲਾਈਨ ਚ ਲੱਗੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਜੀ।
3: ਜੀ ਸਤਿ ਸ੍ਰੀ ਅਕਾਲ ਜੀ ਸੈਣੀ ਜੀ ਤੇ ਭੁਪਿੰਦਰ ਤੇ ਫਿਰ ਮੈਨੂੰ ਲੱਗਦਾ ਮੈਂ ਚੱਲ ਕੋਈ ਗੱਲ ਨੀ ਪੰਜਾਬੀਆਂ ਦਾ ਇਹੋ ਹਾਲ ਹੈ ਨਾ
0: ਜੀ,
3: ਹੁਣ ਕੋਈ ਬਾਬਾ ਹੋਵੇ ਨਾ ਕੋਈ ਬਾਬਾ ਸਾਧੂ ਪਖੰਡੀ ਹੋਵੇ ਨਾ ਉਹ ਇੱਥੇ ਸਾਡੇ ਏਰੀਏ ਆਨੰਦਪੁਰ ਸਾਹਿਬ ਜਾ ਕੇ ਬਹਿ ਜੂਗਾ, ਆਨੰਦਪੁਰ ਸਾਹਿਬ ਵਾਲੇ ਲੋਕਾਂ ਨੇ ਇਹੋ ਸੋਚਣਾ ਮਹਾਂਪੁਰਖ ਆਏ
0: ਆ
3: ਤੇ ਸਾਨੂੰ ਪੁੱਛੋ ਨਾ ਅੰਮ੍ਰਿਤਪਾਲ ਕੀ ਆ, ਮੇਰੀ ਭੂਆ ਉਹਦੇ ਪਿੰਡ
0: ਜੀ,
3: ਉਹ ਤੁਸੀਂ ਪੰਜਾਬੀ ਹੋ ਤੁਹਾਨੂੰ ਅਗਲ ਕਦੇ ਲਾਂਹਤੀ ਹੋ ਤੁਸੀਂ ਮੈਨੂੰ ਫਿਰ ਗੁੱਸਾ ਚੜੇ, ਉਹ ਗੱਲ ਮੈਨੂੰ ਗੁੱਸਾ ਨਾ ਕਰਿਓ, ਉਹ ਮੈਂ ਵੀ ਪੰਜਾਬੀ ਹਾਂ, ਅਸੀਂ ਫਿਰ ਲਾਂਹਤੀ ਹੋਏ ਨਾ, ਸਾਨੂੰ ਅੱਜ ਤੱਕ ਸਿੱਖਿਆ ਕੁਛ ਨੀ, ਅਸੀਂ ਬੰਦੇ ਬੰਦੇ ਕੁ ਬੰਦਾ ਵੇਹਦੇ ਨੀ, ਜਿਹੜਾ 6 ਮਹੀਨੇ ਆਪਾਂ ਨੂੰ ਕੋਈ ਹੀਰੋ ਬਣਾ ਦਿੰਦੇ ਹੀਰੋ ਆਣ ਕੇ ਸਾਡੇ ਸਿਰ ਤੇ ਨੱਚਣ ਡਿਆ ਬੰਦਾ, ਉਹਨੇ 76 ਮਾਰਨੇ ਭੇ ਭੇ ਕੇ ਤੇ ਫਿਰ ਬਾਅਦ ਇਹਨਾਂ ਨੇ ਫਿਰ ਰੋਣਾ, ਇਹਨਾਂ ਕਿਹੜਾ ਹੁਣ ਹੋਰ ਕੋਈ ਲੱਭ
0: ਸਾਹਿਬ ਨੀ ਲੈਣ ਦਿੰਦੇ ਫਿਰ ਅਗਲੇ,
3: ਨਹੀਂ ਸਾਹਿਬ ਨੇ ਲੈਣੀ ਨੀ ਦੇਣਾ ਬਾਈ ਜੀ, ਉਹ ਜਿਹੜੀ ਸੋਚ ਨਾਲ ਨਿਕਲਿਆ ਨਾ ਉੱਥੋਂ ਇੱਥੋਂ ਬਾਹਰੋਂ ਦੁਬਈ ਦੇ ਡਬਈ ਹੋ,
0: ਬਿਲਕੁਲ ਬਿਲਕੁਲ
3: ਸਾਹ ਲੈਣ ਵਾਲੇ ਕੰਮ ਹੀ ਨੀ ਹੈਗੇ,
0: ਫੇਸਬੁੱਕ ਪੇਜ ਜਿਹੜੇ ਪਹਿਲਾਂ ਚੱਲਦੇ ਸੀ ਉਹ ਫਰੋਲ ਕੇ ਦੇਖ ਲੋ ਕੀ ਕੁਝ ਲਿਖਦਾ ਰਿਹਾ ਉੱਥੇ ਕਰਦਾ ਰਿਹਾ,
3: ਮੈਂ ਨਾ ਉਹ ਲਿਖਣ ਦੀ ਤੁਸੀਂ ਗੱਲ ਹੀ ਛੱਡ ਦੋ ਨਾ, ਜਦੋਂ ਜਦੋਂ ਹੈਲੀਕਾਪਟਰ ਐਂਟਰੀ ਹੁੰਦੀ ਹੋਵੇ ਨਾ ਕਿਸੇ ਦੀ ਪੂਰਾ ਬਣਾ ਕੇ ਬਾਬੇ ਭਿੰਡਰ ਵਾਲੇ ਵਾਂਗੂ ਲਿਆ ਕੇ ਤਾਰਿਆ ਜਾਵੇ ਨਾ ਮੈਦਾਨ, ਜਦੋਂ ਫੋਟੋਆਂ ਵੇਖੋ ਤੁਸੀਂ
0: ਬਿਲਕੁਲ
3: ਉਹਦੀ ਕਿੱਥੇ ਹੋਈ ਆ, ਉਹਦੀ ਟ੍ਰੇਨਿੰਗ ਕਿੱਥੇ ਹੋਈ ਆ, ਸਾਰੀਆਂ ਕਹਾਣੀਆਂ ਦਾ ਸਾਨੂੰ ਪਤਾ, ਮੈਨੂੰ ਇੱਥੇ ਬੈਠੇ ਨੂੰ ਪਤਾ, ਪਰ ਮੈਂ ਉਹ ਗੱਲ ਨੀ ਸ਼ੇਅਰ ਕਰਨੀ ਜਿੰਨਾ ਮੇਰੇ ਨਾਲ ਸ਼ੇਅਰਾਂ ਕੀਤੀਆਂ, ਉਹ ਸਭ ਯਾਰ ਹੀ ਉਹਦੇ
0: ਜੀ ਜੀ,
3: ਪਰ ਯਾਰ ਤੁਸੀਂ ਤੀਜੇ ਕੁ ਦਿਨ ਕੋਈ ਨਾ ਕੋਈ ਨਵਾਂ ਉੱਠਿਆ ਬੰਦਾ ਉਹਨੂੰ ਸਿਰ ਤੇ ਬਿਠਾ ਲੈਂਦੇ ਆ, ਗੱਲ ਨਾ ਬਾਤ ਨਾ ਕੀ ਗਾਉਣ, ਹੁਣ ਆ ਫਿਲਮ ਦੇ ਕਰਕੇ ਦੱਕ ਦੇਣਾ, ਰੌਲਾ ਪਾਉਣਾ, ਦਹਾ ਦੇਣਾ, ਪਰ ਸਭ ਕੁਝ ਭੁੱਲ ਭੱਲ ਜਾਣਾ।

0: ਬਿਲਕੁਲ
1: ਉੱਥੇ ਬਹਿ ਜਾਣਾ। ਹੁਣ ਹੁਣ ਹੁਣ ਚਲੋ ਇਹਨੂੰ ਮਾਂ ਨੂੰ ਵੇਖ ਲਿਆ ਤੁਸੀਂ, ਹੋਰ ਕਿਹਨੂੰ ਵੇਖ ਲਿਆ ਤੁਸੀਂ? ਤੁਸੀਂ ਜਿਹੜੀ ਤੁਹਾਡੀ ਇੱਕ ਪਾਰਟੀ ਆ ਨਾ, ਜਿਹੜੀਆਂ ਤੁਹਾਡੀਆਂ ਮੇਨ ਪਾਰਟੀ ਉਹਨੂੰ ਸੁਧਾਰੋ, ਜਿਹੜੀ
0: ਜੀ
1: ਪੰਜਾਬ ਦੀ ਪਾਰਟੀ
0: ਜੀ
1: ਉਹਦੇ ਵਿੱਚ ਲਾਓ ਆ ਪਹਿਲਾਂ ਆਪਣੇ ਆਪਣੇ ਬਾਦਲ ਪਰਿਵਾਰ ਨੂੰ ਥੱਲੇ ਲਾਓ,
0: ਜੀ
1: ਤੁਸੀਂ ਨੀ ਬਣਨਾ ਅਸੀਂ ਆਪੇ ਚਲਾਵਾਂਗੇ।
0: ਜੀ
1: ਤੁਸੀਂ ਤੀਜੇ ਚੌਥੇ ਤੁਸੀਂ ਕੋਈ ਨਾ ਕੋਈ ਨਿਕਲ ਆਉਂਦਾ, ਕੋਈ 6 ਮਹੀਨੇ ਬਾਅਦ ਕੋਈ ਉਹ ਜਿਹੜਾ ਬਰਸਾਤੀ ਡੱਡੂ ਨੀ ਨਿਕਲ ਦਿੰਦੇ,
0: ਜੀ
1: ਓਦਾਂ ਸਾਡੇ ਹੀ ਹੋ
0: ਬਿਲਕੁਲ
1: ਕਰੀ ਕੋਈ ਉਹਨਾਂ ਦੇ ਲੱਭਣਾ ਲਵਾਉਣਾ ਕੱਖ ਨੀ ਆ। ਇਹ ਅੰਮ੍ਰਿਤਪਾਲ ਵਾਲੇ ਜਿਹਨੂੰ, ਜੇ ਅੰਮ੍ਰਿਤਪਾਲ ਕਿਹੜੇ ਮੁੱਖ ਮੰਤਰੀ ਇਹਨਾਂ ਨੇ ਬਣਾ ਤਾ ਨਾ,
0: ਜੀ
1: ਤੇ ਇੱਕ ਗੱਲ ਮੈਂ ਕਰ ਦੇਣਾ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ,
0: ਜੀ
1: ਇਹ ਭੁੱਲ ਜਾਣ ਖਤਮ ਕਹਾਣੀ।
0: ਜੀ
1: ਸਾਡੇ ਏਰੀਏ ਦੇ ਵਿੱਚੋਂ ਤੁਸੀਂ ਲੱਭੋ ਬੰਦੇ, ਅਸੀਂ ਮਾਝੇ ਦੇ ਬੋਲਣ ਡਿਆ, ਸਾਡੇ ਲਾਗੇ ਵੇਖੋ ਕਿਹੜੇ ਕਿਹੜੇ ਬੰਦੇ ਸਿਆਸਤ ਚ ਆਏ ਨੇ, ਕਿੱਦਾਂ ਲੁੱਟਿਆ ਪੰਜਾਬ ਨੂੰ, ਤੇ ਕਿਹੜੇ ਕਿਹੜੇ ਕਿਹੜੇ ਕਿਹੜੇ ਪੁਲਿਸ ਦੇ ਵਿੱਚ ਉਹਨਾਂ ਕਿੱਦਾਂ ਲੁੱਟਿਆ ਪੰਜਾਬ ਨੂੰ।
0: ਬਿਲਕੁਲ ਹੈ ਜੀ ਬਿਲਕੁਲ,
1: ਇਹਦੇ ਪੱਧਰ ਏਰੀਏ ਉੱਥੇ ਬੈਠੇ ਅੰਮ੍ਰਿਤਪਾਲ ਨੂੰ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਵੇਖੋ ਤੁਸੀਂ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਗੱਲ ਕਰੋ ਉਹਨਾਂ ਲੋਕਾਂ ਨਾਲ, ਬੈਠੇ ਦੂਰੋਂ ਵੇਖ ਕੇ। ਇੱਕ ਤਾਂ ਨਵਾਂ ਹੀ ਕੰਮ ਸ਼ੁਰੂ ਕਰਤਾ ਦਮਾਲੇ ਵਾਲਾ, ਸਿਰਾਂ ਦੇ ਬਣਾ ਦਿੰਦੇ ਨਿੱਕੇ ਨਿੱਕੇ ਨਿਆਣਿਆਂ ਨੂੰ ਬਿਠਾ ਦਿੰਦੇ ਜੇ, ਇੱਕ ਤੁਸੀਂ ਉਹਨਾਂ ਦੇ ਸਿਰਾਂ ਦੇ ਵੇਖ ਕੇ ਤੁਸੀਂ ਉਹਦੇ ਕੱਪੜੇ ਵੇਖ ਕੇ ਤੁਸੀਂ ਕਹਿ ਦਿੰਦੇ ਬੜਾ ਚੋਲਾ ਪਾਇਆ ਮਹਾਂਪੁਰਖ, ਏਦਾਂ ਦੇ ਮਹਾਂਪੁਰਖ ਅਸੀਂ ਵੀ ਬਣ ਜਾਣਾ, ਦਾੜੀ 10 ਦਿਨਾਂ ਚ ਵੱਧ ਜਾਣੀ
0: ਜੀ,
1: ਏਦਾਂ ਨੇ ਕੀ ਇਹ ਕਰਕੇ ਇਹੋ ਗੱਲ ਮੈਂ ਕਰਨੀ ਕਿ ਅੰਮ੍ਰਿਤਪਾਲ ਦਾ ਕਿਹੜਾ ਛੱਡੋ,
0: ਥੈਂਕ ਯੂ ਜੀ,
1: ਬਹਿ ਕੇ ਕਿਤੇ ਬਹਿ ਕੇ ਗੱਲਬਾਤ ਕਰੋ ਤੇ ਫਿਰ।
0: ਬਿਲਕੁਲ ਬਿਲਕੁਲ, ਸ਼ੁਕਰੀਆ ਯਾਦਵੰਦਾ ਜੀ, ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਇਨਪੁਟ ਲਈ ਜੀ। ਆਪਣੇ ਸੈਣੀ ਸਾਹਿਬ ਤੇ
2: ਬਿਲਕੁਲ ਬਿਲਕੁਲ ਬਹੁਤ ਵਧੀਆ ਵਿਦੇਸ਼ਾ ਵੀਰ ਜੀ ਗੱਲ ਕਰਕੇ ਗਏ ਨੇ
0: ਜੀ,
2: ਕਿ ਅਸੀਂ ਦੂਰ ਦੇ ਢੋਲ ਸੁਹਾਣੇ ਸਾਨੂੰ ਜਿਵੇਂ ਕਹਿੰਦੇ ਚੰਗੇ ਲੱਗਦੇ ਹੁੰਦੇ ਨੇ।
0: ਬਿਲਕੁਲ
2: ਥੈਂਕ ਯੂ, ਜਿਹੜਾ ਬੰਦਾ ਸਮਝ ਰੱਖਦਾ ਅੱਗੇ, ਆਪਾਂ ਕਹਿੰਦੇ ਸੀ ਚਾਹੇ ਉਹ ਕਾਮਰੇਡ ਸੀਗੇ, ਜੇ ਉਹ ਬੋਲਦੇ ਸੀ ਉਹ ਨੀਤੀਆਂ ਨੂੰ ਸਮਝਦੇ ਸੀ, ਉਹ ਤਾਂ ਹੀ ਬੋਲਦੇ ਸੀ, ਉਹ ਸਮਝਦੇ ਸੀ ਕਿਸੇ ਚੀਜ਼ ਨੂੰ।
0: ਬਿਲਕੁਲ,
2: ਚਾਹੇ ਉਹ 4 ਬੰਦੇ ਖੜ ਕੇ ਰੌਲਾ ਪਾਉਂਦੇ ਹੁੰਦੇ ਸੀ ਸ਼ਹਿਰ ਚ, ਝੰਡਾ ਲਾ ਕੇ ਲਾਲ ਰੰਗ ਦਾ ਮੇਰੇ ਹੁਣ ਆਉਂਦਾ ਜਦੋਂ ਪੜ੍ਹਨ ਜਾਂਦੇ ਹੁੰਦੇ ਸੀ, ਉਹ 8-10 ਕੇ ਬੈਠੇ ਹੁੰਦੇ ਸੀ, ਉਹ ਕਿਸੇ ਗੱਲ ਤੇ ਰੌਲਾ ਪਾਉਂਦੇ ਹੁੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਭਾਈ ਇਹ ਸਾਡੇ ਦੁੱਖ ਦੀ ਨਬਜ, ਸਾਡਾ ਤਕਲੀਫ ਸਾਡੀ ਆ ਹੈ, ਇਹਨਾਂ ਨੂੰ ਤਕਲੀਫਾਂ ਪਤਾ ਨਾ ਕੀ ਨੇ, ਤੇ ਅਸੀਂ ਤਕਲੀਫਾਂ ਝਾਲਦੇ ਹੋ ਵੀ ਤਕਲੀਫ ਨੀ ਸਮਝਦੇ ਵੀ ਤਕਲੀਫ ਕੀ ਹੈ ਸਾਨੂੰ।
0: ਹੁਣ ਤੁਸੀਂ ਵੀ ਚਲੋ ਔਜਲਾ ਸਾਹਿਬ ਸਾਰਾ ਅੱਖੀ ਦੇਖਿਆ ਆ, ਹੰਢਾਇਆ ਆ, ਤਾਂ ਹੀ ਕਹਿੰਦੇ ਆ ਤੁਸੀਂ ਵੀ, ਤਾਂ ਹੀ ਕਹਿੰਦੇ ਆ ਦਰਦ ਤਾਂ ਹੀ ਆ ਪੰਜਾਬ ਦਾ, ਚਲੋ ਇਹਨਾਂ ਮੁਲਕਾਂ ਚ ਆ ਕੇ ਜਰੂਰ ਵਸੇ ਆ।
2: ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਵੀ ਇੱਕ 10 ਬੰਦੇ ਦਾਰੂ ਨਾਲ ਰੱਜੇ ਹੋਏ
0: ਜੀ,
2: ਇੱਕ ਬੰਦੇ ਨੂੰ ਕੋਈ ਟਾਈਮ ਨੀ, ਜਦੋਂ ਮਰਜ਼ੀ ਠਾਲ ਕੇ ਕੁੱਟ ਦੇਣ
0: ਜੀ,
2: ਤੇ ਉਹਨੂੰ ਕੁੱਟਣ ਤੋਂ ਬਾਅਦ ਕੋਈ ਦਵਾਈ ਨੀ, ਖੂੰਜੇ ਚ ਪਿਆ ਫੇਰ ਚੱਕ ਕੇ ਉਵੇਂ ਟੁੱਟੇ ਭੱਜੇ ਨੂੰ ਵੱਢ ਰਹੇ ਨੇ, ਉਹਦੀਆਂ ਅੱਖਾਂ ਚ ਮਿਰਚਾਂ ਪਾ ਰਹੇ ਨੇ
0: ਜੀ। ਬਿਲਕੁਲ ਹੈ ਜੀ,
2: ਸਾਡਾ ਇੱਕ ਦੋਸਤ ਸੀ ਅੱਜ ਕੱਲ ਜਰਮਨ ਰਹਿੰਦਾ, GNE ਚ ਪੜ੍ਹਦਾ ਸੀ
0: ਜੀ,
2: ਤੇ ਉਹ ਭੱਜਿਆ ਨੀ ਸੀ ਪਰ ਉਹਨੂੰ ਉਹਦਾ ਹਾਈ ਲੈਵਲ ਤੇ ਕੰਮ ਸੀ, ਤੇ ਉਹ ਕਹਿੰਦੇ ਵੀ ਜੇ ਭੱਜਿਆ ਵੀ ਤੂੰ ਤੈਨੂੰ ਅਸੀਂ ਭੱਜਣ ਨੀ ਦੇਣਾ, ਉਹ ਕਹਿੰਦਾ ਇੱਕ ਵਾਰੀ ਮੈਨੂੰ ਪੁੱਠਾ ਲਮਕਾ ਕੇ ਕੁੱਟਣ ਲੱਗੇ ਹੋਏ, ਆ ਮੋਢੇ ਤਾਂ ਉਹ ਸਾਡੇ ਕੋਲ ਵੈਸੇ ਹੀ ਕੱਢ ਦਿੰਦਾ ਸੀ ਫੜ ਕੇ
0: ਜੀ ਜੀ ਬਿਲਕੁਲ ਹੈ ਜੀ।
2: ਕਹਿੰਦਾ ਉਧਰੋਂ ਵਾਇਰਲੈਸ ਆ ਗਈ ਵੀ ਫਲਾਨੀ ਜਗ੍ਹਾ ਲੁਧਿਆਣੇ ਦੇ ਪਰਲੇ ਪਾਸੇ ਕਿਤੇ ਮਤਲਬ ਮੁਕਾਬਲਾ ਹੋਣਾ, ਕਹਿੰਦਾ ਮੈਨੂੰ ਲਮਕਾਏ ਨੂੰ ਛੱਡ ਗਿਆ ਸੀਗਾ ਵੀ ਮੁੜ ਕੇ, ਕਹਿੰਦਾ ਉਦਾਂ ਨੀ ਉਹ ਆਏ ਦੱਸਦੇ, ਕਹਿੰਦਾ ਕੋਈ ਫਰਕ ਨੀ ਪਿਆ, ਬਾਅਦ ਚ ਮੈਂ ਬੇਹੋਸ਼ ਹੋ ਗਿਆ ਸੀ,
0: ਕਹਿੰਦਾ
2: ਮੈਨੂੰ ਨੀ ਪਤਾ ਲੱਗਿਆ ਮੁੜ ਕੇ, ਬਾਹਾਂ ਦੋਏ ਮਰੋੜ ਕੇ ਘੁਮਾ ਦਿੰਦਾ ਸੀ ਆਪਦੀਆਂ ਅੱਗ, ਬਾਹਾਂ ਨੀ ਸੋਰੀ ਡੌਲਿਆਂ ਕੋਲੋਂ ਜਿਹੜੇ ਜੋੜ ਨੇ ਨਾ,
0: ਹਾਂਜੀ ਹਾਂਜੀ,
2: ਬੈਠਾ ਬੈਠਾ ਹੀ ਘੁਮਾ ਦਿੰਦਾ ਸੀ ਉਹ
0: ਜੀ,
2: ਹੈ ਗੁਰਦਾਸਪੁਰ ਦਾ ਸੀਗਾ
0: ਜੀ,
2: ਤੇ ਮਤਲਬ ਇੱਧਰ ਪੜ੍ਹਦਾ ਸੀ GNE ਦੇ ਵਿੱਚ ਉਹ
0: ਜੀ।
2: ਮਤਲਬ ਤੁਸੀਂ ਦੇਖੋ ਵੀ ਜਿਹੜੇ ਬੰਦਿਆਂ ਨੂੰ ਇੰਨੀ ਕੁੱਟ ਪਈ, ਇੱਕ ਰੱਜੇ ਹੋਏ ਬੰਦਿਆਂ ਨੂੰ ਜਿਹਨਾਂ ਨੂੰ ਸਾਡੇ ਜਰਾਂਤ, ਮੈਂ ਤਾਂ ਇੱਕ ਗੱਲ ਤਾਂ ਮੈਂ ਵੀ ਉਹਦੇ ਵਿੱਚ ਹੀ ਆ, ਮੈਂ ਪੰਜਾਬੀ ਹਾਂ, ਜਰਾਂਤ ਤਾਂ ਸਾਡੇ ਹੈਗੀ ਕਿਸੇ ਲਈ
0: ਜੀ,
2: ਹੈ ਕੋਈ ਦੁਆ ਕਿਸੇ ਲਈ, ਕਿਸੇ ਲਈ
0: ਨਹੀਂ
2: ਅੰਦਰ ਤੁਹਾਡੇ
0: ਹਮਦਰਦੀ ਜੀ,
2: ਹਮਦਰਦੀ ਹੈ, ਇੱਕ ਮਿੰਟ ਚ ਘੁੰਮ ਜਾਂਦੇ ਹਾਂ ਅਸੀਂ।
0: ਬਿਲਕੁਲ ਹੈ ਜੀ,
2: ਮੈਂ 9 ਰੁਪਇਆ ਲੈਣਾ ਹੋਵੇ, ਮੈਨੂੰ ਪਤਾ ਭਾਰਤ ਦੇ ਘਰਦਿਆਂ ਕੋਲ 5 ਰੁਪਇਆ, ਮੈਂ ਸਿੱਧਾ ਨੀ ਮੰਗੂ, ਤਾਂ ਮੈਂ ਰਾਜੇ ਰਾਹੀਂ ਕਹੂੰਗਾ ਇਹਨਾਂ ਨੂੰ ਇਹਨੂੰ ਚੱਕੋ।
0: ਬਿਲਕੁਲ,
2: ਇਹ ਸੌਖੇ ਪੈਸੇ ਦੇਣਗੇ, ਇੱਥੇ ਤਾਂ ਅਸੀਂ ਖੜੇ ਹਾਂ,
0: ਖੜੇ ਹਾਂ ਜੀ,
2: ਦੁੱਧ ਮਸਾਂ ਅਸੀਂ ਛੱਡਦੇ ਹਾਂ, ਉਹੀ ਕੁਛ ਪੰਜਾਬ ਚ ਫੇਰ ਲੈ ਕੇ ਆਉਣਾ। ਆਹ ਦੇਖ ਲਓ ਫਿਲਮ ਚ ਵੀ ਆ ਜਿਹੜੇ ਅਸਲੀ ਵੀ ਪੁਲਿਸ ਵਾਲੇ ਪੱਗਾਂ ਵਾਲੇ ਸੀ, ਤੇ ਮਾਰੇ ਕੌਣ, ਉਹ ਵੀ ਪੱਗਾਂ ਵਾਲੇ,
0: ਮਰੇ ਵੀ ਪੱਗਾਂ ਵਾਲੇ,
2: ਧੀਆਂ ਭੈਣਾਂ ਕੌਣ ਸੀ, ਉਹ ਵੀ ਚੁੰਨੀ ਵਾਲੀਆਂ ਸੀ।
0: ਬਿਲਕੁਲ ਹੈ ਜੀ, ਬੱਬਰ ਵੀ ਪੱਗਾਂ ਵਾਲੇ ਸੀ,
2: ਉਹ ਵੀ ਚੁੰਨੀ ਵਾਲੀ,
0: ਉਹ ਵੀ ਜਿਹੜੇ ਹੋਰ ਸੀਗੇ ਸਾਹਮਣੇ ਸੀਗੇ ਉਹ ਵੀ ਪੱਗਾਂ ਵਾਲੇ ਸੀ, ਜਿਹੜੇ ਅੰਦਰ ਹੋਇਆ ਉਹ ਵੀ ਪੱਗਾਂ ਵਾਲੀ ਹੈ ਜੀ,
2: ਫਿਰ ਅਸੀਂ ਇੰਨੇ ਹੋ ਜਾਣਾ
0: ਜੀ।
2: ਅੱਜ ਚਾਹੇ ਉਹਨਾਂ ਦੇ ਬੱਚੇ ਕਿਵੇਂ ਸਮਾਜ ਚ ਜਿਉ ਰਹੇ, ਚਾਹੇ ਬਾਹਰ ਫਿਰਦੇ ਨੇ, ਆ ਕਹਿੰਦੇ ਆ ਘੋਟਣਾ ਆ ਗਏ, ਆ ਵੀ ਹੁਣ ਜੇ ਆ ਵੀ ਗਏ ਹੁਣ ਤੱਕ ਕਿਹੜਾ ਜਿਉਂਦਾ ਹੋਣਾ ਉਹ, ਇਹ ਜਿਹੇ ਲੱਤਾਂ ਵਾਲੇ ਬੰਦੇ, ਉਹਦਾ ਬੇਟਾ ਕਿਤੇ ਇੱਥੇ ਵਿਚਰ ਰਿਹਾ ਅਮਰੀਕਾ ਦੇ ਵਿੱਚ, ਇਹਦਾ ਮੁੰਡਾ
0: ਬਹੁਤ ਔਖਾ ਹੋ ਜਾਂਦਾ,
2: ਉਹਦਾ ਮੁੰਡਾ ਬਾਹਰ ਰਹਿੰਦਾ, ਉਹ ਵਿਚਰਦਾ ਹੋਊ ਕਿਤੇ ਬਾਹਰ, ਕੀ ਕਹੇ ਜੀ ਜ਼ਿੰਦਗੀ ਕੱਢਦਾ ਹੋਊ ਉਹ।
0: ਬਿਲਕੁਲ ਬਿਲਕੁਲ,
2: ਕੀ ਉਹ ਕਹਿੰਦਾ ਹੋਊਗਾ ਵੀ, ਪ੍ਰਾਊਡ ਕਰਦਾ ਹੋਊ ਕਿ ਲਾਣਤਾਂ ਮਾਉਂਦਾ ਹੋਊਗਾ।
0: ਨਾਲੇ ਦੇਖੋ ਇਹ ਤਾਂ ਆਫਿਸਰ ਸੀਗੇ ਜਾਂ ਸਰਕਾਰੀ ਮੁਲਾਜ਼ਮ ਸੀਗੇ, ਉਹਨਾਂ ਦੇ ਫੈਮਲੀਆਂ ਦੇ ਹਾਲਾਤ ਨੇ ਜਿਹੜੇ, ਤਾਂ ਦੂਸਰੇ ਪੱਖ ਦਾ ਦੇਖੀਏ ਤਾਂ ਉਹ ਤਾਂ ਵਿਚਾਰੇ ਉਦਾਂ ਵੜੀ ਨਿਕਲ ਸਕਦੇ ਜੀ, ਉਹ ਡਰ ਮਾਹੌਲ ਦੇ ਕਾਰਨ ਜਾਂ ਕਿੰਨਾ ਚਿਰ ਰੋਲਾ ਰੱਪਾ ਹੁਣ ਵੀ ਪੈਂਦਾ ਰਿਹਾ ਵੀ ਸਾਨੂੰ ਮਤਲਬ ਕਿ ਇੰਡੀਆ ਚ ਆਉਣ ਦੀ ਪਰਮਿਸ਼ਨ ਨਹੀਂ ਹੈ, ਬਲੈਕ ਲਿਸਟ ਕੀਤਾ ਹੋਇਆ, ਹੋਰ ਸਾਰੀਆਂ
2: ਚੀਜ਼ਾਂ,
0: ਉਹਨਾਂ ਦੇ ਅਗਲੇ ਬੱਚੇ ਜਿਹੜੇ ਪੀੜ੍ਹੀਆਂ ਨੇ ਉਹ ਨੀ ਕਿਤੇ ਆ ਜਾ ਸਕਦੇ, ਸਾਰਾ ਰਿਕਾਰਡ ਹੈ ਨਾ ਕੋਈ, ਸਾਰਾ ਕੁਝ ਹੁੰਦਾ ਜੀ।
2: ਮੈਂ ਕਿਸੇ ਦੀ ਸੁਣ ਰਿਹਾ ਸੀ, ਉਹ ਜਾ ਨਹੀਂ ਸੀ ਸਕਦਾ ਤੇ ਉਹਦੀ ਭੈਣ ਨੇ ਉਹਨੂੰ ਵੀਡੀਓ ਕਾਲ ਲਾਈ ਕਿ ਮਾਂ ਮਰ ਰਹੀ ਹੈ, ਉਹ ਕਹਿੰਦਾ ਨਹੀਂ ਮਰਦੀ ਨਹੀਂ ਇੰਨੀ ਛੇਤੀ
0: ਜੀ,
2: ਕਹਿੰਦਾ ਤੂੰ ਵੀਡੀਓ ਕਾਲ ਲਾ ਕੇ ਸਾਈਡ ਤੇ ਲਾ ਦੇ। ਉਹਨੇ ਵੀਡੀਓ ਕਾਲ ਲਾਈ ਸਾਈਡ ਤੇ, ਮਾਰਿਆ ਮਿਲਿਆ ਨੀ ਸੀ ਮਾਂ ਨੂੰ ਸਾਰੀ ਜ਼ਿੰਦਗੀ ਦਾ ਭੱਜਿਆ ਸੀ, ਉਹਨੇ ਇੰਨਾ ਗੱਲ ਕਹੀ ਕਹਿੰਦਾ ਮਾਂ ਮੈਂ ਆ ਗਿਆ, ਮਾਂ ਬੋਲਦੀ ਨੀ ਸੀ, ਮਾਂ ਦੇ ਅੰਦਰੋਂ ਆਵਾਜ਼ ਨਿਕਲੀ, ਅੱਛਾ ਆ ਗਿਆ ਪੁੱਤ ਤੂੰ
0: ਜੀ,
2: ਕਿਹੋ ਜਿਹੇ ਹਾਲਾਤਾਂ ਚ ਨੇ, ਸੋਚ ਕੇ ਦੇਖੋ ਤੁਸੀਂ।
0: ਬਿਲਕੁਲ, ਉਹਨਾਂ ਮਰਿਆ ਚ
2: ਵੀਡੀਓ ਕਾਲਾਂ ਆ ਗਈਆਂ, ਉਹ ਗੱਲ ਵੱਖਰੀ ਹੈ, ਇੱਕ ਜਿਹੜੀ ਕੋਲ ਬਹਿਣਾ ਘੁੱਟ ਗੱਲ ਬੱਕਰੀ ਪਾਉਣੀ ਮਾਂ ਪਿਓ ਨਾਲ, ਤੁਸੀਂ ਉਹ ਜਿਹੜੇ ਸਾਥ ਨੇ ਉਹ ਕਿੱਥੋਂ ਲਿਆਂਗੇ ਤੁਸੀਂ?
0: ਨਹੀਂ ਜੀ, ਨਹੀਂ ਜੀ,
2: ਆ ਜਿਹੜੀਆਂ ਵਿਚਾਰੀਆਂ ਮਾਵਾਂ ਬੋਲ ਵੀ ਰਹੀਆਂ ਨੇ, ਇਹਨਾਂ ਦੇ ਅੰਦਰਲੇ ਦਰਦ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਿਓ, ਇਹ ਤਾਂ ਕਹੀਏ ਵੀ ਸਾਡੇ ਨਾਲ ਆਇਆ ਸੀ, ਕਿੰਨਾ ਤੋਂ ਬਦਲਾ ਲਾਂਗੇ, ਚਲੇ ਗਏ ਹੁਣ ਤੁਸੀਂ ਨਵੇਂ ਖੜੇ ਕਰਨੇ ਨੇ
0: ਜੀ। ਬਿਲਕੁਲ, ਅਗਲੀਆਂ ਮਾਵਾਂ ਬਾਰੇ ਸੋਚ ਲਓ, ਅਗਲੇ ਪੁੱਤਾਂ ਬਾਰੇ ਸੋਚ ਲਓ, ਚਲੋ ਜੋ ਤੁਹਾਡੇ ਤੇ ਬੀਤਿਆ ਉਹ ਇਹ ਨਹੀਂ ਕਹਿੰਦੇ ਗੱਲ ਸਹੀ ਹੋਇਆ,
2: ਕਰਕੇ ਤਾਂ ਆਇਆ ਸੀ, ਨਵਾਂ ਟ੍ਰੈਂਡ ਸ਼ੁਰੂ ਕਰਤਾ
0: ਜੀ। ਬਿਲਕੁਲ,
2: ਜਿਹਨੇ ਨਹੀਂ ਵੀ ਦੇਖਣੀ ਹੁਣ ਉਹ ਵੀ ਦੇਖੂ,
0: ਉਹ ਵੀ ਦੇਖੂਗਾ,
2: ਅਸੀਂ ਕਹੀ ਜਾਂਦੇ ਰੋਕਤੀ ਆ, ਰੋਕ ਕੇ ਦੇਖ ਲੋ,
0: ਬਿਲਕੁਲ,
2: ਅਸੀਂ ਤਾਂ ਚੀਜ਼ ਅਸੀਂ ਤਾਂ ਪੁੱਠੇ ਪਾਸੇ ਨੂੰ ਜਾਣਾ ਨਾ।
0: ਬਿਲਕੁਲ,
2: ਸਾਡਾ ਤਾਂ ਉਹ ਕੰਮ ਆ, ਉਹ ਕਹਿੰਦਾ ਵੀ ਕਿਸੇ ਦੀ ਘਾਲੀ ਪੁੱਠੀ ਸੀ, ਉਹਨੇ ਨਹਿਰ ਛਾਲ ਮਾਰੀ, ਜਿੱਧਰੋਂ ਪਾਣੀ ਆਉਂਦਾ ਸੀ ਉੱਧਰ ਲੱਭਣ ਚਲੇ ਗਿਆ, ਕਹਿੰਦਾ ਯਾਰ ਪਾਣੀ ਤਾਂ ਇੱਧਰ ਨੂੰ ਜਾਂਦਾ, ਕਹਿੰਦਾ ਪੁੱਠੀ ਸੀ ਇੱਧਰ, ਇੱਧਰ ਨੂੰ ਗਈ ਹੋਣੀ ਉਹ ਵੀ।
0: ਬਿਲਕੁਲ,
2: ਹਾਲਾਤ ਉਹ ਨੇ ਸਾਡੇ
0: ਜੀ,
2: ਉਹ ਪੰਜਾਬੀ ਆ ਸੀ। ਧੰਨਵਾਦ ਜੀ, ਕੋਈ
0: ਥੈਂਕ ਯੂ ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਾਂਝ ਲਈ ਜੀ,
3: ਥੈਂਕ ਯੂ ਜੀ, ਸ਼ੁਕਰੀਆ
0: ਜੀ। ਹਾਂਜੀ, ਆਪਣੇ ਐਡਵੋਕੇਟ ਹਸੈਣੀ ਸਾਹਿਬ ਕੀ ਕਹੋਗੇ ਸਾਰੇ ਮੁੱਦੇ ਤੇ?
3: ਭਾਰੇ ਸਾਹਿਬ, ਮੈਂ ਨਾ ਅੱਜ ਇੱਕ ਮਾਝੇ ਦਾ ਚੈਨਲ ਦੇਖਦਾ ਪਿਆ ਸੀਗਾ
0: ਜੀ,
3: ਉਹਦੇ ਵਿੱਚ ਬੰਦਾ ਜਿਹੜਾ ਆ ਗੱਲ ਕਰਦਾ ਸੀ ਵੀ ਉਹਨੇ ਵੀ ਟੋਰਚਰ ਸਿਆ ਹੋਊਗਾ, ਜਿਹੜਾ ਕਿ ਅੱਜ ਕੱਲ ਮੀਡੀਆ ਦਾ ਟ੍ਰੈਂਡ ਆ ਵੀ ਹਾਂ ਜੀ ਇਹਨੇ ਵੀ ਜਸੇਦਾਰ ਕੌਂਕੇ ਸਾਡੇ ਨਾਲ ਸੀ ਜੇ ਵੋ
0: ਜੀ।
3: ਮੈਂ ਕਿਹਾ ਬੰਦਾ ਗੱਲ ਕਰਦਾ ਪਿਆ ਸਿਆਣੀ ਜੀ
0: ਜੀ,
3: ਬਾਅਦ ਦੇ ਵਿੱਚ ਉਹ ਕਹਿੰਦਾ ਇਹ ਕਹਿੰਦਾ ਸਾਡੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆਇਆ, ਹੁਣ ਕਹਿੰਦਾ ਇਹ ਆ ਵੀ ਪ੍ਰਧਾਨ ਮੰਤਰੀ ਬਣਾਉਣਾ ਪੈਣਾ ਸੀਗਾ ਅੰਮ੍ਰਿਤਪਾਲ ਨੂੰ, ਕਿਉਂਕਿ ਉਹ ਮੋਦੀ ਨਾਲੋਂ ਵੱਧ ਵੋਟਾਂ ਲੈ ਗਿਆ ਸੀਗਾ,
0: ਹਾਂਜੀ,
3: ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਬਜਾਏ ਉਹਨੂੰ ਕਹਿੰਦਾ ਜਿਹੜਾ ਹੈਗਾ ਆ ਪ੍ਰਧਾਨ ਮੰਤਰੀ ਤਾਂ ਉਹਨੂੰ ਬਣਨਾ ਚਾਹੀਦਾ ਜਿਹਦੀਆਂ ਵੋਟਾਂ ਵੱਧ ਆ, ਕਹਿੰਦਾ
0: ਤੇ
3: ਉਹ ਕਹਿੰਦਾ ਜਿਹੜਾ ਹੈਗਾ ਆ ਉਹਨੂੰ ਅੰਦਰ ਕਰ ਦਿੱਤਾ। ਮੈਂ ਆਫ ਦੀ ਏਅਰ ਔਜਲਾ ਸਾਹਿਬ ਨਾਲ ਇਹੀ ਗੱਲ ਕਰਕੇ ਹਟਿਆ, ਮੈਂ ਕਿਹਾ ਔਜਲਾ ਸਾਹਿਬ ਇੱਕ ਸਿਆਣੇ ਬੰਦੇ ਦੀ ਵੋਟ ਦੀ ਵੈਲਿਊ ਵੀ ਏਦਾਂ ਦੀ ਹੈਗੀ ਆ ਓਨੀ ਆ, ਇੱਕ ਏਦਾਂ ਦੇ ਕਮਲੇ ਬੰਦਿਆਂ ਦੀ ਵੀ ਵੋਟ ਦੀ ਵੈਲਿਊ ਓਨੀ ਹੈਗੀ ਆ, ਵੀ ਜਿਹਨਾਂ ਨੂੰ ਇਹ ਨੀ ਪਤਾ ਵੀ ਲੋਕਤੰਤਰ ਦੀ ਕੀ ਪ੍ਰਕਿਰਿਆ ਹੈਗੀ ਆ, ਵੀ ਵੋਟਾਂ ਕਿਹੜੀਆਂ ਵੱਧ ਲੈ ਲਈਆਂ ਤੇ ਕਿਹੜੀਆਂ ਘੱਟ ਲੈ ਲਈਆਂ, ਹਾਂਜੀ, ਉਹ ਤਾਂ ਇੱਕ ਵੇਖਦਾ ਸੀਗਾ ਵੀ ਹਾਂ ਜੀ ਮਾਝੇ ਵਾਲਿਆਂ ਨੂੰ ਇਹ ਸੀਗਾ ਵੀ ਸਾਡੇ ਤੇ ਇੱਕ ਮਿਹਣਾ ਹੈਗਾ ਆ ਵੀ ਅਸੀਂ ਜਿਹੜੀ ਆ ਵੀ ਇਹਨਾਂ ਦੀ ਜਥੇਦਾਰ ਖਾਲੜਾ ਦੀ ਵਾਈਫ ਜਿਹੜੀ ਆ ਉਹ ਹਰਾਤੀ, ਇਸ ਕਰਕੇ ਜਿਹੜਾ ਹੈਗਾ ਆ ਸਾਡੇ ਤੇ ਮਿਹਣਾ ਆ, ਤੇ ਮੁੜ ਕੇ ਹੁਣ ਉਹੇ ਮੁੜ ਕੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਏਦਾਂ ਦਾ ਉਹ ਹੋਣਾ ਸ਼ੁਰੂ ਹੋ ਗਿਆ ਜੀ, ਵੋਟਾਂ ਪਾ ਲਿਓ, ਹਾਂਜੀ ਅਣਖਾਂ ਤੇ ਗੱਲ ਆ ਗਈ, ਹਾਂਜੀ ਵੋਟਾਂ ਪਾ ਦਿਓ ਪੰਥ ਵਾਲਿਓ ਤੇ ਅਣਖਾਂ ਤੇ ਗੱਲ ਆ ਗਈ, ਉਹ ਏਦਾਂ ਕਰਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤੇ ਜੀ ਲੋਕਾਂ ਨੂੰ, ਧਾਰਮਿਕ ਮਤਲਬ ਜਿਹੜਾ ਹੈਗਾ ਆ ਬਹਾਵ ਦੇ ਵਿੱਚ ਬਹਾ ਲਓ, ਬਸ ਉਹਦੇ ਹਿਸਾਬ ਨਾਲ ਕਰ ਲਓ। ਇਹ ਸਰ ਇਹ ਲੋਕ ਫਿਰ ਕਿੱਥੇ ਐਡਰੈਸ ਕਰ ਲੈਣਗੇ ਸਟੇਟ ਦੇ ਮੁੱਦੇ, ਸਟੇਟ ਰਨ ਕਰਨੀ ਕੋਈ ਖਾਲਾ ਜੀ ਦਾ ਵੜਾ ਹੈ?
0: ਨਾਲੇ ਦੇਖੋ ਇੱਕ ਗੱਲ ਮੈਂ ਹੋਰ ਸੋਚਦਾ ਸੀ ਸੈਣੀ ਸਾਹਿਬ, ਹੁਣ ਖਾਲੜਾ ਸਾਹਿਬ ਦੀ ਵਾਈਫ ਨੇ ਉਹ ਸਤਿਕਾਰਤ ਆ ਸਰ, ਸਾਰਾ ਟੱਬਰ ਸਤਿਕਾਰਤ ਆ ਜੀ, ਜੋ ਉਹਨਾਂ ਦਾ ਕੀਤਾ ਕਰਾਇਆ ਹੈਗਾ ਜੋ ਵੀ ਹੈ ਉਹਦੀ ਦੇਣ ਕੋਈ ਵੀ ਨੀ ਦੇ ਸਕਦਾ, ਮੈਂ ਇੱਥੇ ਤੱਕ ਵੀ ਕਹਿੰਦਾ। ਪਰ ਖਾਲੜਾ ਸਾਹਿਬ ਦੀ ਜਿਹੜੀ ਵਾਈਫ ਹੈ ਕਿ ਉਹ ਸਿਆਸਤ ਉਹ ਵੀ ਤਾਂ ਖੇਡ ਰਹੇ ਨੇ ਮੈਨੂੰ ਲੱਗਦਾ ਹੈ, ਮੈਂ ਹੋ ਸਕਦਾ ਗਲਤ ਵੀ ਹੋਵਾਂ, ਕਿ ਉਹਨਾਂ ਦਾ ਇਹ ਨੀ ਬਣਦਾ ਸੀ ਵੀ ਮੈਂ ਚੋਣਾਂ ਚ ਨੀ ਖੜੀ ਹੋਣਾ, ਮੇਰੇ ਜੋ ਹਸਬੈਂਡ ਦੇ ਨਾਲ ਹੋਇਆ ਮੈਨੂੰ ਇਨਸਾਫ਼ ਮਿਲਿਆ ਸਾਰਾ ਕੁਝ, ਜੋ ਵੀ ਹੋਇਆ ਨਹੀਂ ਮਿਲਿਆ ਤਾਂ ਉਹਦੀ ਆਵਾਜ਼ ਚੱਕਣ, ਮੈਂ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਮੇਰਾ, ਕਿਹਾ ਉਹਨਾਂ ਨੇ ਕਦੇ ਆਪਣੇ ਮੁੱਖ ਤੋਂ ਕਦੇ ਸੁਣਿਆ?
3: ਇਸ ਚੀਜ਼ ਦਾ ਬੈਨੀਫਿਟ, ਇਸ ਚੀਜ਼ ਦਾ ਬੈਨੀਫਿਟ ਕਿਸੇ ਇੱਕ ਧੜੇ ਨੂੰ ਇੱਧਰ
0: ਕਿਉਂ ਦਿੱਤਾ ਜਾਵੇ
3: ਕਿਸੇ ਧੜੇ ਨੂੰ ਮਿਲੇ? ਹਾਂਜੀ
0: ਜੀ,
3: ਉਹ ਹਰ ਕੋਈ ਕੈਸ਼ ਕਰਦਾ ਜੀ, ਹਰ ਕੋਈ ਕੈਸ਼ ਕਰਦਾ ਹੈਗਾ
0: ਜੀ,
3: ਉਹ ਬਾਕੀ ਭਾਰਤ ਸਾਹਿਬ ਜਿਹੜਾ ਹੈਗਾ ਆ ਇੱਥੇ ਬੇਦਾਗ, ਉਹ ਗੀਤ ਹੈਗਾ ਨਾ ਜੀ ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ, ਇੱਥੇ ਕੋਈ ਘੱਟ ਆ ਕੋਈ ਵੱਧ ਹੈਗਾ ਆ, ਹਰ ਕਦੇ ਸਵਾਰਥ ਜੁੜੇ ਆ ਜੀ, ਤੇ ਸਵਾਰਸ ਤੋਂ ਵੱਧ ਕੋਈ ਚੀਜ਼ ਨਹੀਂ ਹੈ ਜੀ।
0: ਬਿਲਕੁਲ
3: ਜੀ ਭਰਤ ਸਾਹਿਬ,
0: ਬਿਲਕੁਲ ਸੈਣੀ ਸਾਹਿਬ,
3: ਠੀਕ ਹੈ ਭਰਤ ਸਾਹਿਬ, ਮੈਂ ਲੈਣਾ ਜਾ
0: ਸ਼ੁਕਰੀਆ ਜੀ ਸਮਾਂ ਦੇਣ ਦੇ ਲਈ ਸੈਣੀ
3: ਸਾਹਿਬ, ਸ਼ੁਕਰੀਆ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ,
0: ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ।
0: ਲਓ ਦੋਸਤੋ, ਇਸ ਜੀ ਆਪਣੇ ਨਾਲ ਸੈਣੀ ਸਾਹਿਬ ਵੀ ਮੁਕੱਦਰ ਸਾਹਿਬ ਨੂੰ ਬੜੀ ਵਾਰ ਕਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਹਿਲਾਂ ਲੱਗੀ ਸੀਗੀ ਤਾਂ ਉਹਨਾਂ ਨੇ ਕਾਲ ਆਪ ਡ੍ਰੌਪ ਕਰ ਦਿੱਤੀ, ਤੇ ਲੋ ਉਹਨਾਂ ਦੇ ਨਾਲ ਵੀ ਗੱਲ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਖਾਦ ਘੁਟਾਲਾ ਹੋਇਆ ਉਹਦੀ ਬਾਤ ਵੀ ਪਾਉਣੀ ਹੈ, ਤੇ ਨਾਲ ਫਿਰ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਕੋਈ ਨਾ ਕੋਈ। ਅੱਜ ਥੋੜਾ ਜਿਹਾ ਵੱਖਰੇ ਕੋਸ਼ਿਸ਼ ਕਰਾਂਗੇ, ਕੁਝ ਨਾ ਕੁਝ ਖ਼ਬਰਾਂ ਤੋਂ ਬਗੈਰ ਕੁਝ ਹੋਰ ਵੀ ਤੁਹਾਡੇ ਨਾਲ ਸਾਂਝ ਪਾਈਏ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ। ਤੁਸੀਂ ਵੀ ਜਿਹੜਾ ਜ਼ਿਕਰ ਕਰ ਸਕਦੇ ਹੋ, ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸੁਚੇਤ ਕਰ ਸਕਦੇ ਹੋ, ਤੁਹਾਡਾ ਵੀ ਇੰਤਜ਼ਾਰ ਰਹੇਗਾ। ਤੁਸੀਂ ਇਸ ਸਾਰੇ ਮੁੱਦਿਆਂ ਦੇ ਉੱਤੇ ਕਿਵੇਂ ਵਿਚਾਰਦੇ ਹੋ, ਦੇਖਦੇ ਹੋ, ਸੋਚਦੇ ਹੋ, ਤੇ ਆਪਣਾ ਵਿਚਾਰ ਜ਼ਰੂਰ ਦੇ ਸਕਦੇ ਹੋ। ਲਾਈਨਾਂ ਤੁਹਾਡੇ ਲਈ ਫ੍ਰੀ ਨੇ ਹੁਣ ਦੋਸਤੋ, ਪਹਿਲਾਂ ਕਾਲ ਸਾਰੀਆਂ ਲਾਈਨਾਂ ਬਿਜ਼ੀ ਸਨ, ਇਸ ਕਰਕੇ ਮੈਂ ਕਾਲ ਨਹੀਂ ਨਾਲ ਨਾਲ ਲੈ ਪਿਆ ਜੀ। ਤੇ ਜਿਹੜੇ ਦੋਸਤ ਸੱਜਣ ਜਿਹੜੀ ਕਾਲ ਕਰ ਰਹੇ ਸਨ ਉਹ ਕਾਲ ਹੁਣ ਕਰ ਸਕਦੇ ਆ, +358 44 976 1920 ਬਾਰ ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਜੀ, +358 44 976 1920 ਬਾਰ ਸਟੂਡੀਓ ਦਾ ਨੰਬਰ ਹੈ। ਤੇ ਲੋ ਦੋਸਤੋ, ਬਾਤ ਪਾਉਂਦੇ ਅਗਲੀ ਵਿਸਤਾਰ ਦੇ ਵਿੱਚ, ਇੱਕ ਖਬਰ ਹੈ ਜਿਹਦੀ ਬਾਤ ਪਾ ਲਈਏ। 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਹੈ ਉਹ ਕੀ ਖੇਡ ਹੈ ਉਹਦੀ ਬਾਤ ਪਾਉਂਦੇ ਆ, ਤੇ ਉਹਦੇ ਵਿੱਚ ਬਾਤ ਪਾਈਏ ਤਾਂ ਗੱਲਬਾਤ ਜੋ ਚੱਲ ਰਹੀ ਹੈ E20 ਗ੍ਰੀਨ ਫਿਊਲਸ ਦੇ ਵਿੱਚ ਖੇਤੀ ਵਾਲੀ ਯੂਰੀਆ ਦੀ ਜਿਹੜਾ ਸਨਅਤੀ ਵਰਤੋਂ ਦਾ ਮਾਮਲਾ ਆਇਆ ਸਾਹਮਣੇ, ਫੈਕਟਰੀ ਤੇ ਸਪਲਾਇਰ ਖਿਲਾਫ਼ ਕੇਸ ਦਰਜ ਹੋਇਆ, ਜਿਸ ਦੇ ਵਿੱਚ ਸਬਸਿਡੀ ਵਾਲੀ ਖਾਦ ਜਿਹੜੀ ਹੈ 266 ਰੁਪਏ ਦੇ ਵਿੱਚ, ਜਦੋਂ ਕਿ ਸਨਅਤੀ ਜਿਹੜੀ ਖਾਦ ਹੈ ਉਹਦੀ ਕੀਮਤ 2000 ਰੁਪਏ ਤੱਕ ਜਿਹੜੀ ਸੀਗੀ। ਇਹ ਜਿਹੜਾ ਖੁਲਾਸਾ ਹੋਇਆ ਹੈ ਤੇ ਇਹਦੇ ਬਾਰੇ ਗੱਲ ਕਰਦੇ ਹਾਂ, CBI ਦੀ ਜਾਂਚ ਮੰਗੀ ਜਾ ਰਹੀ ਹੈ ਇਹਦੇ ਉੱਤੇ। ਇਹ ਮਾਮਲਾ ਜਿਹੜਾ ਪਿੰਡ ਪੰਨੀਵਾਲਾ ਰੁਲਦੂ ਦੇ ਵਿੱਚ ਸਥਿਤ ਕਰੀਬ 200 ਕਰੋੜ ਰੁਪਏ ਦੀ ਲਾਗਤ ਵਾਲੀ E20 ਗ੍ਰੀਨ ਫਿਊਲਸ ਪ੍ਰਾਈਵੇਟ ਲਿਮਿਟਿਡ ਫੈਕਟਰੀ ਦੇ ਵਿੱਚ ਖੇਤੀ ਦੇ ਲਈ ਵਰਤੀ ਜਾਣ ਵਾਲੀ ਯੂਰੀਆ ਦੀ ਕਥਿਤ ਸਨਅਤੀ ਕਮਰਸ਼ੀਅਲ ਵਰਤੋਂ ਦਾ ਜਿਹੜਾ ਵੱਡਾ ਮਾਮਲਾ ਸਾਹਮਣੇ ਆਇਆ। ਇਹ ਫੈਕਟਰੀ ਭਾਰਤ ਸਰਕਾਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਇਥਾਨੋਲ ਜਿਹੜਾ ਸਪਲਾਈ ਕਰਦੀ ਹੈ, ਤੇ ਖੇਤੀਬਾੜੀ ਵਿਭਾਗ ਹਰਿਆਣਾ ਦੀ ਜਾਂਚ ਦੇ ਮਗਰੋਂ ਸਦਰ ਥਾਣਾ ਪੁਲਿਸ ਨੇ E20 ਫੈਕਟਰੀ ਅਤੇ ਦਿੱਲੀ ਦੀ ਸਪਲਾਇਰ ਫਰਮ ਸ਼ੁਭਮ ਇੰਟਰਨੈਸ਼ਨਲ ਬੁਰਾੜੀ ਖਿਲਾਫ਼ ਧੋਖਾਧੜੀ ਜ਼ਰੂਰੀ ਵਸਤਾਂ ਐਕਟ ਜਿਹੜਾ ਹੈ ਉਹਦੇ ਤਹਿਤ ਤੇ ਫਰਟੀਲਾਈਜ਼ਰ ਕੰਟਰੋਲ ਆਰਡਰ ਤਹਿਤ ਮੁਕੱਦਮਾ ਦਰਜ ਕਰ ਲਿਆ। ਖੇਤੀਬਾੜੀ ਵਿਭਾਗ ਦੀ ਜਾਂਚ ਟੀਮ ਨੇ ਫੈਕਟਰੀ ਦੇ ਸਟੋਰ ਰੂਮ ਦੇ ਵਿੱਚੋਂ ਯੂਰੀਆ ਦੇ ਕੁੱਲ 763 ਥੈਲੇ ਬਰਾਮਦ ਕੀਤੇ ਹੈ। ਇਨ੍ਹਾਂ ਦੇ ਵਿੱਚੋਂ ਐਗਰੀਕਲਚਰ ਗ੍ਰੇਡ ਜਿਹੜਾ ਖੇਤੀਯੋਗ ਜਿਹੜੀ ਹੈ ਖਾਦ ਵਾਲੇ ਇੰਡੀਅਨ ਪੋਟਾਸ਼ ਲਿਮਿਟਿਡ ਦੇ 6 ਪੀਲੇ ਥੈਲੇ 45 ਕਿਲੋ ਮਿਲੇ ਨੇ, ਤੇ ਬਾਕੀ ਜਿਹੜਾ ਬਚੇ ਹੋਏ ਨੇ 757 ਥੈਲੇ 50 ਕਿਲੋ ਦੀ ਪੈਕਿੰਗ ਜਿਹੜੀ ਹੈ ਉਹ ਪੂਰੇ ਤਰ੍ਹਾਂ ਸ਼ੱਕ ਦੇ ਘੇਰੇ ਦੇ ਵਿੱਚ ਨੇ, ਕਿਉਂਕਿ ਉਹਨਾਂ ਉੱਪਰੋਂ ਬੈਚ ਨੰਬਰ ਜਿਹੜਾ ਉਹ ਤਿਆਰੀ ਦੀ ਮਿਤੀ ਅਤੇ ਨਿਰਮਾਤਾ ਕੰਪਨੀ ਵਰਗੀਆਂ ਜਿਹੜੀਆਂ ਨੇ ਲੋੜੀਂਦੀ ਜਾਣਕਾਰੀ ਗਾਇਬ ਸੀਗੀ। ਵਿਭਾਗ ਨੇ ਜਾਂਚ ਦੇ ਲਈ ਸ਼ੱਕੀ ਖਾਦ ਦੇ 10 ਸੈਂਪਲ ਵੀ ਭਰੇ ਨੇ। ਕਾਗਜ਼ਾਂ ਦੇ ਵਿੱਚ ਹੇਰਾਫੇਰੀ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ, ਤੇ ਦੋਸ਼ ਹੈ ਕਿ ਫੈਕਟਰੀ ਦੇ ਵਿੱਚ ਕਮਰਸ਼ੀਅਲ ਕੰਮ ਦੇ ਲਈ ਕਿਸਾਨਾਂ ਨੂੰ ਮਿਲਣ ਵਾਲੀ ਸਸਤੀ ਤੇ ਸਬਸਿਡੀ ਵਾਲੀ ਖੇਤੀ ਯੂਰੀਆ ਵਰਤੀ ਜਾ ਰਹੀ ਹੈ ਸੀਗੀ ਇਹਦੇ ਵਿੱਚ, ਤੇ ਬਿਨਾਂ ਪਛਾਣ ਵਾਲੇ 757 ਥੈਲੇ ਮਿਲਣ ਦੇ ਕਾਰਨ ਖਰੀਦ ਅਤੇ ਸਪਲਾਈ ਦੇ ਨਾਲ ਜੁੜੇ ਕਾਗਜ਼ਾਤ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ। FIR ਜਿਹੜੀ ਹੈ ਉਹਦੇ ਮੁਤਾਬਕ ਫੈਕਟਰੀ ਦੇ ਖਰੀਦ ਆਰਡਰ ਜਿਹੜੇ ਨੇ ਉਹਦੇ ਵਿੱਚ ਮਾਲ ਦਾ ਅਸਲ ਜਿਹੜਾ ਨਾਂ ਹੈ ਲੁਕਾਉਣ ਦੇ ਲਈ ਆਰਗੈਨਿਕ ਕੰਪੋਸਟ ਜੈਵਿਕ ਖਾਦ ਉਹਦੇ ਉੱਤੇ ਲਿਖਿਆ ਗਿਆ ਸੀ, ਜਦੋਂ ਕਿ ਸਪਲਾਇਰ ਦੇ ਬਿੱਲਾਂ ਦੇ ਵਿੱਚ ਉਸੇ ਮਾਲ ਨੂੰ ਟੈਕਨੀਕਲ ਗ੍ਰੇਡ ਯੂਰੀਆ ਦਰਸਾਇਆ ਗਿਆ। ਇਸ ਦੇ ਨਾਲ ਪੂਰੇ ਖਰੀਦ ਰਿਕਾਰਡ ਦੇ ਉੱਤੇ ਵੱਡਾ ਸ਼ੱਕ ਜਿਹੜਾ ਪੈਦਾ ਹੋ ਗਿਆ। ਇਹ ਜਿਹੜਾ ਮਾਮਲਾ ਭਾਰਤੀ ਕਿਸਾਨ ਏਕਤਾ BKE ਜਿਹੜੀ ਹੈ ਉਹਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਇਹ ਤੋਂ ਬਾਅਦ ਸਾਹਮਣੇ ਆਇਆ। ਸਿਰਸਾ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋਂ ਗਠਿਤ ਜਾਂਚ ਕਮੇਟੀ ਦੇ ਵਿੱਚ ਉਪ ਮੰਡਲੀ ਖੇਤੀ ਅਫਸਰ ਅਮਿਤ ਸ਼ਰਮਾ, ਸਹਾਇਕ ਪੌਦਾ ਸੁਰੱਖਿਆ ਅਫਸਰ ਵਿਜੇਂਦਰ ਪਾਲ, ਗੁਣ ਨਿਯੰਤਰਣ ਇੰਸਪੈਕਟਰ ਅਮਿਤ ਕੁਮਾਰ ਅਤੇ ਕਿਸਾਨ ਆਗੂ ਸ਼ਾਮਲ ਜਿਹੜੇ ਸਨ। ਜਾਂਚ ਦੇ ਦੌਰਾਨ ਖੇਤੀ ਅਧਿਕਾਰੀਆਂ ਨੂੰ ਯੂਰੀਆ ਦੇ ਥੈਲਿਆਂ ਦੇ ਵਿੱਚੋਂ ਨੀਮ ਦੀ ਮਹਿਕ ਆਈ, ਤੇ ਇਹਦੇ ਵਿੱਚ ਸਰਕਾਰ ਖੇਤੀ ਦੇ ਲਈ ਸਬਸਿਡੀ ਵਾਲੀ ਯੂਰੀਆ ਦੀ ਕਾਲਾ ਬਾਜ਼ਾਰੀ ਰੋਕਣ ਦੇ ਲਈ ਉਸ ਉੱਪਰ ਨੀਮ ਤੇਲ ਦੀ ਕੋਟਿੰਗ ਜਿਹੜੀ ਹੈ ਕਰਦੀ ਹੈ। ਇਸ ਮਹਿਕ ਦੇ ਕਾਰਨ ਅਧਿਕਾਰੀਆਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਬਾਕੀ ਥੈਲੀਆਂ ਦੇ ਵਿੱਚ ਵੀ ਖੇਤੀ ਵਾਲੀ ਯੂਰੀਆ ਹੀ ਜਿਹੜੀ ਛੁਪਾਈ ਗਈ ਹੈ, ਜਦੋਂ ਕਿ ਨਿਜਮਾਂ ਦੇ ਮੁਤਾਬਕ ਫੈਕਟਰੀ ਦੇ ਵਿੱਚ ਸਿਰਫ ਟੈਕਨੀਕਲ ਗ੍ਰੇਡ ਯੂਰੀਆ ਹੀ ਜਿਹੜਾ ਵਰਤੀ ਜਾ ਸਕਦੀ ਹੈ। ਪ੍ਰਸ਼ਾਸਨ ਦੀ ਸਖ਼ਤੀ ਅੱਗੇ ਝੁਕਿਆ ਫੈਕਟਰੀ ਪ੍ਰਬੰਧਨ ਹੈ ਤੇ ਖੇਤੀ ਅਧਿਕਾਰੀਆਂ ਮੁਤਾਬਕ ਛਾਪੇਮਾਰੀ ਦੇ ਦੌਰਾਨ ਫੈਕਟਰੀ ਪ੍ਰਬੰਧਨ ਨੇ ਕੰਪਨੀ ਦੀ ਨੀਤੀ ਦਾ ਹਵਾਲਾ ਦਿੰਦਿਆਂ ਬਾਹਰੀ ਮਜ਼ਦੂਰਾਂ ਨੂੰ ਅੰਦਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਮਜ਼ਦੂਰਾਂ ਦਾ ਬੀਮਾ ਹੋਣਾ ਲਾਜ਼ਮੀ ਹੈ, ਫਿਰ ਹੀ ਅੰਦਰ ਆ ਸਕਦੇ ਹੈ। ਪਰ ਅਧਿਕਾਰੀਆਂ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਮਜ਼ਦੂਰ ਬੁਲਾ ਕੇ ਸਾਰਾ ਸ਼ੱਕ ਜਿਹੜਾ ਸੀ ਸ਼ੱਕੀ ਮਾਮਲਾ ਬਾਹਰ ਜਿਹੜਾ ਕਢਵਾਇਆ ਤੇ ਉਸ ਨੂੰ ਸੀਲ ਕਰ ਦਿੱਤਾ। ਥਾਣਾ ਸਦਰ ਦੇ ਮੁਖੀ ਜਿਹੜੇ ਨੇ ਅਨਿਲ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਰਾ ਕੰਮ ਪਾਰਦਰਸ਼ੀ ਜਿਹੜਾ ਦੋਸ਼ ਝੂਠੇ ਹੈਰੀ ਗਰੋਵਰ ਨੇ ਇਹ ਗੱਲ ਕਹੀ ਹੈ ਜੋ ਮਾਲਕ ਨੇ। ਦੂਜੇ ਪਾਸੇ E20 ਗ੍ਰੀਨ ਫਿਊਲਜ਼ ਦੇ CEO ਜਿਹੜੇ ਨੇ ਹੈਰੀ ਗਰੋਵਰ ਨੇ ਫੋਨ ਦੇ ਉੱਤੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ, ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਤੇ ਫੈਕਟਰੀ ਦਾ ਸਾਰਾ ਕੰਮ ਪੂਰਾ ਜਿਹੜਾ ਕਹਿੰਦੇ ਪਾਰਦਰਸ਼ਤਾ ਦੇ ਨਾਲ ਕੀਤਾ ਜਾਂਦਾ ਹੈ। ਇੰਨੇ ਵੱਡੇ ਪੱਧਰ ਦੇ ਉੱਤੇ ਉਦਯੋਗ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਖਾਦ ਆਦਿ ਰਾਹੀਂ ਪੈਸੇ ਬਚਾਉਣ ਦੀ ਕੋਈ ਵੀ ਵਜ੍ਹਾ ਨਹੀਂ ਬਣਦੀ ਹੈ। ਫੈਕਟਰੀ ਤੇ ਲਾਏ ਗਏ ਸਾਰੇ ਦੋਸ਼ ਕਹਿੰਦੇ ਬੇਬੁਨਿਆਦ ਤੇ ਝੂਠੇ ਨੇ। 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਇਹਦੇ ਪਿੱਛੇ ਰਿਹਾ। ਰੇਟਾਂ ਦੇ ਵਿੱਚ ਵੱਡਾ ਫਰਕ ਆਇਆ। ਖੇਤੀਬਾੜੀ ਵਿਭਾਗ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਫੈਕਟਰੀ ਦੇ ਵਿੱਚ ਇਥਾਨੈਲ ਜਿਹੜਾ ਦੇ ਉਤਪਾਦਨ ਦੇ ਦੌਰਾਨ ਮਸ਼ੀਨਾਂ ਨੂੰ ਠੰਡਾ ਰੱਖਣ ਕੂਲਿੰਗ ਸਿਸਟਮ ਜਿਹੜਾ ਉਹਦੇ ਲਈ ਜਿਹੜਾ ਰੋਜ਼ਾਨਾ ਕਰੀਬ 10 ਤੋਂ 12 ਬੈਗ ਜਾਣੀ 500 ਤੋਂ 600 ਕਿਲੋ ਯੂਰੀਆ ਦੀ ਜ਼ਰੂਰਤ ਪੈਂਦੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਵਾਲੀ ਖੇਤੀ ਯੂਰੀਆ ਦਾ ਇੱਕ ਥੈਲਾ ਕਰੀਬ 266 ਰੁਪਏ ਤੇ 50 ਪੈਸੇ ਰੁਪਏ ਦਾ ਮਿਲਦਾ ਹੈ 266 ਰੁਪਏ 50 ਪੈਸੇ। ਜਦਕਿ ਫੈਕਟਰੀ ਦੇ ਵਿੱਚ ਵਰਤੀ ਜਾਣ ਵਾਲੀ ਟੈਕਨੀਕਲ ਗ੍ਰੇਡ ਯੂਰੀਆ ਦੇ ਇੱਕ ਥੈਲੇ ਦੀ ਕੀਮਤ ਕਰੀਬ 2000 ਰੁਪਏ ਹੈ। ਤੇ ਭਾਈ ਕਿਸਾਨਾਂ ਦਾ ਜਿਹੜਾ ਸੀ ਯੂਰੀਆ ਉਹ ਵਰਤਦੇ ਸੀ ਇੱਥੇ ਕਹਿੰਦੇ 2000 ਕਾਹਤੋਂ 1800 ਰੁਪਈਆ ਸਿੱਧਾ 1700 ਰੁਪਈਆ ਬਚਾਉਂਦੇ ਸੀ। ਤੇ ਦੋਹਾਂ ਦੇ ਜਿਹੜਾ ਰੇਟਾਂ ਦੇ ਵਿੱਚ ਮੌਜੂਦ ਕਰੀਬ 7.5 ਗੁਣਾ ਦਾ ਇਹ ਵੱਡਾ ਫਰਕ ਹੀ ਇਸ ਗੈਰ ਕਾਨੂੰਨੀ ਖੇਡ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ। ਆਖਰ ਦੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਮੰਗ ਲਈ ਹੈ। ਭਾਰਤੀ ਕਿਸਾਨ ਏਕਤਾ BKE ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਬਸਿਡੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਤੋਂ ਜਿਹੜੀ ਹੋਣ ਕਾਰਨ ਅਸਲ ਹੱਕਦਾਰ ਕਿਸਾਨਾਂ ਨੂੰ ਖਾਦ ਮਿਲਣ ਦੇ ਵਿੱਚ ਭਾਰੀ ਦਿੱਕਤ ਆ ਰਹੀ ਹੈ ਤੇ ਸਰਕਾਰੀ ਖਜ਼ਾਨੇ ਦੀ ਸਬਸਿਡੀ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਈ ਸੂਬਿਆਂ ਦੇ ਵਿੱਚ ਫੈਲੇ ਇਸ ਯੂਰੀਆ ਖਾਦ ਘਪਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਿਹੜੀ ਹੈ ਕਿਸੇ ਕੇਂਦਰੀ ਜਾਂਚ ਏਜੰਸੀ ਜਿਵੇਂ ਕਿ CBI ਤੋਂ ਜਿਹੜੀ ਕਰਵਾਈ ਜਾਣੀ ਚਾਹੀਦੀ ਹੈ। ਤੇ ਲੋ ਦੋਸਤੋ, ਆਪਣੇ ਨਾਲ ਜੁੜੇ ਨੇ ਚਰਨਜੀਤ ਸਿੰਘ ਸ਼ੈਲੀ, ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਹਾਂ। ਇਹ ਮਸਲੇ ਨੂੰ ਕਿਵੇਂ ਉਹ ਲੈਂਦੇ ਆ। ਸਤਿ ਸ੍ਰੀ ਅਕਾਲ ਸ਼ੈਲੀ ਸਾਹਿਬ ਜੀ ਨੂੰ ਜੀ, ਨਿੱਕਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਮੁਬਾਰਕਾਂ ਜੀ, ਵੱਡਾ ਮੋਰਚਾ ਮਾਰ ਲਿਆ ਤੁਸੀਂ
4: ਕਿਹੜਾ ਜੀ?
0: ਹਾਂ ਦੇਖੋ, ਯੂਰੀਆ ਫੜ ਲਿਆ, ਕਿੱਥੇ ਅਗਲੇ 2000 ਦੀ ਥੈਲੀ ਲੈਂਦੇ ਆ ਤੇ ਕਿੱਥੇ ਤੁਹਾਡੀ ਕਿਸਾਨਾਂ ਵਾਲੀ ਜਿਹੜੀ ਆਪਣੀ ਖਾਦ ਜਿਹੜੀ ਖੇਤਾਂ ਨੂੰ ਪੈਣੀ ਆ ਯੂਰੀਆ 266 ਰੁਪਏ ਤੇ 50 ਪੈਸੇ ਦਾ ਥੈਲਾ, ਉਹ ਖਰੀਦ ਖਰੀਦ ਮਸ਼ੀਨਾਂ ਠੰਡੀਆਂ ਕਰੀ ਜਾਂਦੇ ਸੀ ਉਹਦੇ ਨਾਲ ਜੀ।
4: ਇਹ ਤਾਂ ਜਿਉਂਦੇ ਹਨ ਆਪਣੇ ਖੇਤੀਬਾੜੀ ਅਫਸਰ ਨੇ ਗੁਰਦਾਸਪੁਰ ਦੇ ਜੀ
0: ਜੀ।
4: ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉੱਥੋਂ ਰਿਪੋਰਟ ਬਣਾ ਕੇ ਭੇਜੀ ਹੈ ਜੀ, ਇਹ ਬਿਲਕੁਲ ਨਿਰਪੱਖ ਰਿਪੋਰਟ ਬਣਾ ਕੇ ਭੇਜੀ।
0: ਕਿਆ ਬਾਤ ਹੈ ਜੀ, ਸਲੂਟ ਹੈ, ਇੱਦਾਂ ਦੇ ਅਫਸਰ ਹੋਣੇ ਚਾਹੀਦੇ ਆ ਜੀ।
4: ਹਾਂਜੀ ਬਿਲਕੁਲ, ਆਪਾਂ ਕਹਿੰਦੇ ਵੀ ਹੁੰਦੇ ਨੀ ਅਫਸਰ ਇਹੋ ਜਿਹੇ, ਸਾਰੇ ਇਹੋ ਜਿਹੇ ਨਹੀਂ
0: ਜੀ,
4: ਸਾਰੇ ਨੀ, ਵਿੱਚ ਕੁਛ ਨਾ ਕੁਛ ਚੰਗੇ ਵੀ ਨੇ ਭਾਈ, ਮਾੜੇ ਵੀ ਨੇ, ਸਾਰੇ ਤਰ੍ਹਾਂ ਦੇ ਲੋਕ ਨੇ।
0: ਬਿਲਕੁਲ ਹੈ ਜੀ,
4: ਪਰ ਮੈਂ ਪੜ੍ਹਿਆ ਸੀ ਅਖਬਾਰ ਲਾਇਆ ਬਸ
0: ਜੀ,
4: ਉਹ ਨਿਰਪੱਖ ਰਿਪੋਰਟ ਬਣਾ ਕੇ ਭੇਜੀ।
0: ਕਿਆ ਬਾਤ ਹੈ ਜੀ,
4: ਸਲੂਟ ਹੈ ਇਹੋ ਜਿਹੇ ਬੰਦਿਆਂ ਨੂੰ।
0: ਵਾਹ ਜੀ ਵਾਹ।
4: ਬਾਕੀ ਪਰ ਹੁਣ ਤਾਂ ਯਕੀਨ ਰਿਹਾ ਹੀ ਨੀ ਹੈਗਾ ਕੀ ਸਮਾਨ ਚ ਕੀ ਮਿਲਦਾ ਇੱਥੇ, ਭਾਰਤ ਕੋਲ ਯਕੀਨ ਨੀ ਹੈਗਾ
0: ਜੀ
4: ਕੀ ਕਹਿ ਕੇ ਕੀ ਵੇਚੀ ਆ। ਮੈਂ ਨਾ ਅੱਜ ਇੱਕ ਐਡ ਦੇਖ ਰਿਹਾ ਸੀਗਾ
0: ਜੀ,
4: ਉਹ ਐਡ ਆਉਂਦੀ ਆ ਮੇਰੇ ਫੋਨ ਤੇ ਤਕਰੀਬਨ ਹਰ ਰੋਜ਼ ਹੀ ਆਉਂਦੀ।
0: ਅੱਛਾ ਜੀ,
4: ਦੇਖੋ ਉਹਦੇ ਲਿਖਿਆ 1 ਕਿਲੋ ਕਾਜੂ, 1 ਕਿਲੋ ਬਦਾਮ, 1 ਕਿਲੋ ਦਾਖਾਂ, 1 ਕਿਲੋ, ਚਾਰ ਚੀਜ਼ਾਂ ਨੇ ਆਈਟਮਾਂ।
0: ਅੱਛਾ ਜੀ,
4: ਉਹ 249
0: ਅੱਛਾ ਜੀ, ਇੰਨੀਆਂ ਚੀਜ਼ਾਂ 249 ਰੁਪਏ ਦੀਆਂ,
4: 249 ਰੁਪਏ ਦੀਆਂ, ਸਰਚ ਮਾਰ ਲਓ ਤੁਹਾਨੂੰ ਵੀ ਆਜੂਗਾ।
0: ਨਹੀਂ ਸਾਰਾ ਚੀਜ਼ਾਂ ਕਿਲੋ ਕਿਲੋ ਹੀ ਹੈ।
4: ਹਾਂ ਦੱਸ ਦੇ ਤਾਂ ਕਿਲੋ ਕਿਲੋ
0: ਨਹੀਂ, ਸਰਚ ਦੇਖਿਓ ਕਿਤੇ, ਸਰਚ ਮਰਾਉਂਦੇ ਮਰਾਉਂਦੇ ਮੇਰਾ ਨਾ ਸਰਚ ਕਰ ਜਾਣ, ਉਹ ਓਪਰੇਸ਼ਨ ਹੀ ਨਾ ਕਰ ਜਾਣ ਕਿਤੇ, ਸਰਚ ਓਪਰੇਸ਼ਨ।
4: ਨਹੀਂ ਆ ਮੀਸ਼ੋ ਤੇ ਆਉਂਦਾ ਉਹ ਬਾਰ ਬਾਰ ਆਈ ਜਾਂਦੇ ਮੈਨੂੰ ਐਡ ਉਹ ਮੈਂ ਇਸ ਵੇਲੇ ਲਿਖਿਆ ਵੀ ਸੀ ਅੱਜ ਉੱਥੇ ਦੁਆਣਾ ਸਾਹਿਬ ਵਾਲੇ ਰੇਡੀਓ ਤੇ
0: ਜੀ
4: ਉਹ ਫਿਰ ਪੱਟੀ ਸਾਹਿਬ ਕਹਿੰਦੇ ਕਹਿੰਦੇ ਵੀ ਉਹ ਇਹਨਾਂ ਜਿਹੜੀ ਚੀਜ਼ਾਂ ਹੁੰਦੇ ਖਰਾਬ ਹੁੰਦੇ ਡਰਾਈਵ ਤੇ
0: ਅੱਛਾ ਜੀ
4: ਜਿਹੜੇ ਇੰਨੇ ਸਸਤੇ ਕਿਉਂਕਿ ਪਾਈਆ ਤੱਕ ਜਿਹੜਾ ਆਪਣੇ ਆ ਪਿਸਤਾ ਜੀ ਇਹ ਕਿਵੇਂ 300 ਰੁਪਏ ਦਾ ਪਾਈਆ ਜੀ ਇਹ ਘੱਟੋ ਘੱਟ ਜਿਹੜਾ ਆਪਾਂ ਆਮ ਲੈਂਦੇ ਉੱਥੋਂ
0: ਤੇ 1200 ਰੁਪਏ ਕਿਲੋ ਹੋ ਗਿਆ
4: ਹਾਂ ਦੱਸੋ ਕਿਹੜਾ ਦਊਗਾ 250 ਰੁਪਏ ਜੀ ਜਾਂ ਤਾਂ ਉਹਦੀ ਪੈਕਿੰਗ ਦਾ ਫਰਕ ਹੈ ਉਹਦੇ ਕਿਸੇ ਤਰੀ ਉਹ ਨਹੀਂ ਲਿਖਿਆ ਉਹਦਾ ਵਜ਼ਨ ਨਹੀਂ ਲਿਖਿਆ ਹੋਇਆ
0: ਜੀ
4: ਜਦੋਂ ਆਪਾਂ ਬੁੱਕ ਕਰਦੇ ਆ ਨਾ ਨਹੀਂ ਕੁਆਂਟਿਟੀ ਆਉਂਦੀ ਹੈ ਵੀ ਪਾਈਆ ਦਾ ਪੈਕਟ ਆ 100 ਗ੍ਰਾਮ ਦਾ ਪੈਕਟ ਆ 50 ਗ੍ਰਾਮ ਦਾ
0: ਬਿਲਕੁਲ ਹੈ ਜੀ
4: ਪਰ ਉਹ ਤੇ ਦੱਸੀ ਨਹੀਂ ਹੋਇਆ ਵੀ ਕਿੰਨੇ ਗ੍ਰਾਮ ਦਾ
0: ਜੀ
4: ਮੈਂ ਬਾਅਦ ਚ ਕਿਤੇ 4 ਛੋਟੇ ਛੋਟੇ ਭੇਜ ਦੇਣਾ ਪੈਕਟ
0: ਨਹੀਂ ਆਪਣੇ ਉੱਥੇ ਪਿੰਡ ਚ ਹੱਟੀ ਹੋਣੀ ਆ ਭਾਈ ਉੱਥੋਂ ਜਾ ਕੇ ਲੈ ਆਓ ਨਾਲੇ ਅਗਲੇ ਨੂੰ ਬਹਾਨਾ ਆਪਣਾ ਉਲਾਮਾ ਵੀ ਤਾਂ ਦੇ ਸਕਦੇ ਹੋ ਮਾੜੀ ਹੋਵੇ ਚੀਜ਼
4: ਹਾਂ ਵੀ ਬਹੁਤ ਠੱਗੀਆਂ ਠੋਗੀਆਂ ਹੋਣ ਲੱਗ ਗਈਆਂ ਜੀ ਆਹ ਦੇਖੋ ਜਿਵੇਂ ਆ ਨੀਮ ਕੁੱਟੜ ਯੂਰੀਆ ਹੋ ਗਿਆ ਇਹ ਚੀਜ਼ਾਂ ਹੋ ਗਈਆਂ
0: ਮਾੜੀ ਤੋਂ ਮਾੜੀ ਚੀਜ਼ ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੱਟੀ ਤੋਂ ਮਿਲ ਜਾਂਦੀ ਸੀ ਜਾਂ ਲੈ ਕੇ ਆਉਣ ਦੀ ਜਿਹੜੀ ਪਹਿਲੀਅਤ ਹੁੰਦੀ ਸੀ ਚਲੋ ਉਹ ਹੱਟੀ ਤੋਂ ਲੈ ਆਨੇ ਜਾ ਕੇ ਹਨਾ ਤੇ ਉੱਥੇ ਨੂੰ ਦੌੜ ਕੇ ਬੱਚੇ ਪੈਸੇ ਦੇ ਕੇ ਤੇ ਭੇਜ ਦਿੱਤੇ ਜਾਂਦੇ ਸੀ ਅਸੀਂ ਵੀ ਜਾਂਦੇ ਰਹੇ ਹਾਂ ਚੀਜ਼ਾਂ ਲਿਆਉਂਦੇ ਰਹੇ ਹਾਂ ਜਾਂ ਸ਼ਹਿਰਾਂ ਦੇ ਵਿੱਚ ਕਰਿਆਨੇ ਦੀ ਦੁਕਾਨ ਹੁੰਦੀ ਸੀ ਹਰ ਮੋੜ ਦੇ ਉੱਤੇ ਹਰ ਕਿਤੇ ਲੱਭ ਪੈਂਦੀ ਹੈ ਤਾਂ ਹੁਣ ਦੇਖੋ ਕਿ ਜਿਹੜੇ ਲੋਕ ਨੇ ਆਪ ਮੁਹਾਰੇ ਹਨਾ ਉਹ ਮੌਲਾਂ ਨੂੰ ਭੱਜ ਰਹੇ ਨੇ ਹੋਰ ਪਾਸੇ ਚੀਜ਼ਾਂ ਨੂੰ ਭੱਜ ਰਹੇ ਨੇ ਪਰ ਉਹ ਜਿਹੜਾ ਛੋਟਾ ਵਪਾਰੀ ਹੈ ਨਾ ਫਿਰ ਉਹਨੂੰ ਅਸੀਂ ਆਪ ਹੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਮੈਨੂੰ ਲੱਗਦਾ ਕਿ ਉਹਨੂੰ ਘੱਟੋ ਘੱਟ ਜਿਹੜੇ ਪਿੰਡ ਦੇ ਜਿਹੜੇ ਨੇ ਪਿੰਡਾਂ ਦੇ ਵਿੱਚ ਛੋਟੀਆਂ ਮੋਟੀਆਂ ਦੁਕਾਨਾਂ ਪਹਿਲ ਉੱਥੇ ਦਿਓ ਜੇ ਉੱਥੇ ਚੀਜ਼ ਅਵੇਲੇਬਲ ਨਹੀਂ ਹੈ ਤਾਂ ਫਿਰ ਤੁਸੀਂ ਸ਼ਹਿਰੋਂ ਲੈ ਆਓ ਜਾ ਕੇ ਹਨਾ
4: ਨਹੀਂ ਅਸੀਂ ਰੀਸ ਤੇ ਜ਼ਿਆਦਾ ਆਦੀ ਹੋ ਗਈ ਨਾ ਜੇ ਦੇਖੋ ਦੇਖ ਵੀ ਉਹ ਵੀ ਜਾਂਦਾ ਉਹਨੇ ਗੱਡੀ ਲੈ ਲਈ ਆਪਾਂ ਉਹਦੇ ਟਰੈਕਟਰ ਆਪਾਂ ਵੀ ਲੈ ਲਓ ਚਾਹੇ ਆਪਣੇ ਵਕੀਲਾ ਜ਼ਮੀਨ ਦਾ ਉਹ ਤਾਂ 10 ਕਿੱਲੇ ਵਾਲੇ ਕੋਲ ਤੋਂ ਸਾਰਾ ਕੁਝ ਹੋਊਗਾ
0: ਜੀ
4: ਅਸੀਂ ਵੀ ਲੋਕ ਦਿਖਾਵਾ ਉਹਦਾ ਜ਼ਿਆਦਾ ਕਰਨ ਲੱਗ ਗਏ
0: ਬਿਲਕੁਲ
4: ਸਮਾਨ ਲੈਣ ਲੱਗ ਗਏ ਇੱਕ ਮੌਲ ਇਹ 1700-1800 ਦੁਕਾਨ ਖਤਮ ਕਰਦਾ ਜੀ
0: ਬਿਲਕੁਲ ਕਿਉਂਕਿ ਅਜੇ ਭਾਰਤ ਕੋਲ ਜਾਂ ਪੰਜਾਬ ਕੋਲ ਅਜੇ ਮੌਕਾ ਹੈਗਾ ਇਹਨਾਂ ਮੁਲਕਾਂ ਚ ਤਾਂ ਅਸੀਂ ਤਾਂ ਚਲੋ ਦੇਖ ਚੁੱਕੇ ਹਾਂ ਪਰ ਇਹ ਹਰ ਚੀਜ਼ ਉਹ ਕਰਕੇ ਨਾ ਤਾਂ ਹੁਣ ਦੁਬਾਰਾ ਉਹਨਾਂ ਮੁਲਕਾਂ ਜਿਹੜੇ ਛੋਟੇ ਵਪਾਰੀ ਆ ਨਾ ਉਹਨਾਂ ਨੂੰ ਦੁਬਾਰਾ ਤਰਜੀਹ ਦੇਣ ਲੱਗ ਗਏ ਆ ਕਿ ਹਾਂ ਭਾਈ ਉਹਨਾਂ ਦੀ ਦੇਖਭਾਲ ਕਰਨੀ ਪੈਣੀ ਆ ਉਹਨਾਂ ਨੂੰ ਕਾਰੋਬਾਰ ਉਹਨਾਂ ਨੂੰ ਵੀ ਦੇਣਾ ਪੈਣਾ ਨਾਲ ਹੁਣ ਉਹ ਔਖੇ ਹੋ ਰਹੇ ਨੇ ਜੋ ਸਰਕਾਰਾਂ ਦੇ ਉੱਤੇ ਵੱਡਾ ਬੋਝ ਪੈ ਗਿਆ ਨਾ ਆਪਣੇ ਉੱਤੇ ਮੋਢਿਆਂ ਦੇ ਉੱਤੇ ਪਈ ਹੈ ਕਾਰਪੋਰੇਟ ਢਾਂਚਾ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀਆਂ ਡਿਮਾਂਡਾਂ ਜਾਂ ਪ੍ਰਾਈਜ਼ ਉਹ ਵੀ ਮਤਲਬ ਕਿ ਪੂਰੇ ਛੱਤ ਨੂੰ ਲਾਉਣ ਲੱਗ ਗਿਆ ਜਦੋਂ ਕੰਪੀਟੀਸ਼ਨ ਹੀ ਨਹੀਂ ਰਹਿਣਾ ਵਿੱਚ ਕੋਈ ਪਲੇਅਰ ਹੀ ਨਹੀਂ ਰਹਿਣਾ ਤਾਂ ਫਿਰ ਉਹ ਸਰਕਾਰ ਉਹ ਸਰਕਾਰਾਂ ਤੇ ਵੀ ਭਾਰ ਪੈ ਰਿਹਾ ਨਾ ਉਹ ਜਿਹੜੇ ਮਹਿਕਮੇ ਜਿੱਦਾਂ ਪ੍ਰਾਈਵੇਟ ਕਰ ਦਿੱਤੇ ਜਾਂ ਕਾਰਪੋਰੇਟ ਢਾਂਚੇ ਦੇ ਹਵਾਲੇ ਕਰ ਦਿੱਤੇ ਉਹ ਫਿਰ ਆਪਣੀਆਂ ਮਨਮਾਈਆਂ ਕਰਨ ਲੱਗ ਗਏ ਆ ਜੀ ਤੇ ਹੁਣ ਉਹ ਫਿਰ ਤੋਂ ਦੁਬਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਸਾਡੇ ਮੁਲਕਾਂ ਦੇ ਵਿੱਚ ਕਿ ਉਹ ਛੋਟੇ ਵਪਾਰੀ ਜਿਹੜੇ ਨੇ ਜਾਂ ਲੋਕਲ ਵਪਾਰੀ ਜਿਹੜੇ ਨੇ ਨਾ ਉਹਨਾਂ ਨੂੰ ਮਤਲਬ ਕਿ ਫਿਰ ਦੁਬਾਰਾ ਸੱਦਾ ਦੇਣ ਲੱਗ ਗਏ ਭਾਈ ਆਓ ਤੁਸੀਂ ਵਾਪਸ ਆਓ
4: ਇਹ ਦੇਣਾ ਪਊ ਜੀ ਸੱਦਾ ਦੁਬਾਰ ਤੋਂ ਜੇ ਭਾਰਤ ਜੀ ਹੁਣ ਜੇ ਆਪਣੇ ਦੇਸ਼ ਦਾ ਪੈਸਾ ਕੋਈ 250 ਬੰਦਿਆਂ ਕੋਲ ਵਗ ਜੇ ਤਾਂ ਦੇਸ਼ ਕਿਵੇਂ ਚੱਲੂਗਾ
0: ਉਹੀ ਉਹ ਦੇਖੋ ਉਹਦੇ ਵਿੱਚ ਕਿੰਨਾ ਜੇ ਹੁਣ ਪਿੰਡ ਦੇ ਵਿੱਚ ਆ ਜੇ ਉਹ ਟੈਕਸ ਪੇਅਰ ਕਰਦਾ ਮਤਲਬ ਕਿ ਛੋਟੀ ਦੁਕਾਨ ਆ ਉਹ ਟੈਕਸ ਪੇਅ ਕਰਦਾ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਹਨਾ ਉਹ ਮਤਲਬ ਕਿ ਉਹ ਚੀਜ਼ਾਂ ਜਦੋਂ ਗਿਣਦੇ ਆ ਨਾ ਉਹ ਮਤਲਬ ਜ਼ਿਆਦਾ ਬੈਨੀਫਿਟ ਦੇ ਵਿੱਚ ਆ ਜਿੰਨੀ ਉਹ ਚੀਜ਼ ਦੀ ਬਹੁਤਾਤ ਹੋਊਗੀ ਓਨਾ ਉਹ ਸਰਕਾਰ ਨੂੰ ਫਾਇਦਾ ਤੇ ਜਿੱਥੇ ਹੁਣ ਸਾਰਾ ਕੁਝ ਇੱਕੋ ਹੀ ਛੱਤ ਦੇ ਥੱਲੇ ਆ ਗਿਆ ਜਾਂ ਇੱਕੋ ਚੀਜ਼ ਦੇ ਉਹਦੇ ਵਿੱਚ ਟੈਕਸ ਵੀ ਬਚਾਉਣਗੇ ਹੋਰ ਸਾਰੀਆਂ ਚੀਜ਼ਾਂ ਕਰਨਗੇ ਫਿਰ ਵੱਡੇ ਜਿਹੜੇ ਕਾਰੋਬਾਰ ਆ ਉਹਨਾਂ ਨੂੰ ਛੋਟਾਂ ਵੀ ਦੇਣੀਆਂ ਪੈਂਦੀਆਂ 19% ਸਰਕਾਰਾਂ ਨੂੰ ਉਹ ਫਿਰ ਉਹਨਾਂ ਨੂੰ ਔਖਾ ਹੋ ਰਿਹਾ ਅਸੀਂ ਆਪਣੇ ਖਰਚੇ ਕਿੱਥੋਂ ਪੂਰੇ ਕਰੀਏ ਜੀ
4: ਨਹੀਂ ਸਾਡੇ ਨਾਲ ਚਾਈਨਾ ਕਿਵੇਂ ਕਾਮਯਾਬ ਹੋਇਆ ਇਸੇ ਕਰਕੇ ਚਾਈਨਾ ਕਾਮਯਾਬ ਹੋਇਆ
0: ਬਿਲਕੁਲ
4: ਉਹਨੇ ਘਰ ਘਰ ਰੋਜ਼ਗਾਰ ਦਿੱਤਾ ਜੀ
0: ਜੀ
4: ਹੁਣ ਸਾਡੇ ਕੋਲ ਤਾਂ ਰੋਜ਼ਗਾਰ ਹੀ ਨਹੀਂ ਹੈਗਾ ਜੀ
0: ਜੀ
4: ਦੱਸੋ ਕਿਹੜੀ ਸਰਕਾਰ ਨੇ ਰੋਜ਼ਗਾਰ ਦਿੱਤਾ ਕਿਸੇ ਨੇ ਵਾਈਟ ਪੇਪਰ ਕੀਤਾ ਜਾ ਰਹੀ
0: ਬਿਲਕੁਲ
4: ਸਾਡੇ ਹਰੇਕ ਮਹਿਕਮੇ ਦੇ ਵਿੱਚ ਜਿੰਨੇ ਜਾਣੀ ਮਾਸਟਰ ਅਧਿਆਪਕ ਜਾਂ ਕੁਛ ਵੀ ਹੋਣੇ ਚਾਹੀਦੇ ਆ ਜਿੰਨੇ ਵੀ ਸਕੂਲ ਚ ਉਹਨੇ ਸਾਡੇ ਕਿਸੇ ਚ ਪੂਰੇ ਨਹੀਂ ਗਏ ਸਰਕਾਰੀ ਕਿਸੇ ਵੀ ਦਫ਼ਤਰ ਚ ਵਗ ਜਾਓ ਉੱਥੇ ਪੂਰੀ ਨਹੀਂ ਹੈਗੀ ਕਿਤੇ ਸਾਡੇ ਪੂਰੀ ਨਹੀਂ ਹੈਗੀ ਇੱਕ ਇੱਕ ਬੰਦੇ ਦੇ ਉੱਤੇ ਇੰਨਾ ਇੰਨਾ ਲੋਡ ਪਿਆ ਹੋਇਆ 10-10 ਬੰਦੇ ਦਾ ਕੰਮ ਕਰਦਾ
0: ਬਿਲਕੁਲ ਬਿਲਕੁਲ
4: ਅੱਛਾ ਅੱਛਾ ਜਿਵੇਂ ਪਿੱਛੇ ਸਰਕਾਰ ਨੇ ਜਿਹੜੇ ਪਟਵਾਰੀ ਰਿਟਾਇਰ ਹੋਏ ਸੀ ਉਹ ਜ਼ਿਆਦਾ ਤਨਖਾਹ ਤੇ ਰੱਖ ਲਏ
0: ਜੀ
4: ਜਦ ਕਿ ਉਹਦੀ ਇੱਕ ਤਨਖਾਹ ਤੋਂ 10 ਬੰਦੇ ਨਵੇਂ ਰੱਖੇ ਜਾ ਸਕਦੇ ਸੀ
0: ਜੀ
4: ਇਹ ਜਿਹੜੇ ਨੀਤੀ ਘਾੜਿਆਂ ਨੇ ਜਿਹੜੇ ਅਸੀਂ MLA ਚੁਣਦੇ ਆ ਇਹਨਾਂ ਨੇ ਨੀਤੀਆਂ ਬਣਾਉਣੀਆਂ ਸੀ ਇਹ ਇਹਨਾਂ ਤਾਂ ਕਿ ਥਾਣੇ ਵੰਡ ਲਏ ਮੇਰੇ ਆਹ ਸੱਚ ਤੋਂ ਲੱਗੂਗਾ
0: ਜੀ ਹੁਣ ਦੇਖੋ ਇਹ ਜਿੱਦਾਂ ਹੁਣ ਇੱਥੇ ਜੋਬਾਂ ਵੀ ਘੱਟ ਗਈਆਂ, ਹੋਰ ਸਾਰੀਆਂ ਚੀਜ਼ਾਂ ਘੱਟ ਗਈਆਂ, ਉਹ ਫਿਰ ਸਰਕਾਰਾਂ ਦੇ ਉੱਤੇ ਬੋਝ ਪੈ ਰਿਹਾ। ਜੋਬ ਮਤਲਬ ਕਿ ਬੇਰੋਜ਼ਗਾਰੀ ਵੱਧ ਰਹੀ ਹੈ ਤੇ ਉਹ ਲੋਕਾਂ ਨੂੰ ਘਰ ਬਿਠਾ ਕੇ ਪੈਸਾ ਦੇਣਾ ਪਿਆ, ਉਹ ਤਾਂ ਦੇਣਾ ਤਾਂ ਸਰਕਾਰ ਨੇ ਟੈਕਸਾਂ ਚੋਂ ਹੀ ਦੇਣਾ, ਪਰ ਉਹਦੇ ਵਿੱਚ ਫਿਰ ਉਹਨਾਂ ਦੇ ਉੱਤੇ ਵੱਡਾ ਭਾਰ ਪਈ ਜਾਂਦਾ ਜੀ, ਵੀ ਅਸੀਂ ਕਿੱਥੋਂ ਸਾਰਿਆਂ ਨੂੰ ਪੇ ਕਰਾਂਗੇ, ਤੁਸੀਂ ਤਾਂ ਬੰਦੇ ਘਟਾਈ ਜਾਂਦੇ ਹੋ, ਸੇਵਿੰਗ ਕਰ ਰਹੇ ਹੋ, ਤੇ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਸਾਰਾ ਘੁੰਮ ਘੁਮਾ ਕੇ ਸਰਕਾਰ ਫਿਰ ਘਿਰ ਜਾਂਦੀ ਹੈ ਜੀ।
4: ਨਹੀਂ ਜੀ, ਹੁਣ ਦੇਖੋ ਫਿਰ ਉਸੇ ਤਰ੍ਹਾਂ ਹੋਊਗਾ ਜਿਵੇਂ ਆਪਣੇ ਨਾਲ ਨੇਪਾਲ ਚ ਹੋਇਆ, ਜਿਵੇਂ
0: ਲੰਕਾ
4: ਚ ਹੋਇਆ, ਫਿਰ ਸਾਡੇ ਨਾਲ ਵੀ ਲਾਸਟ ਤੇ ਉਹੀ ਗੱਲ
0: ਹੋਊਗੀ।
4: ਲੋਕ ਕਿੱਥੇ ਆਣਗੇ, ਤਾਂ ਜਦੋਂ ਲੋਕ ਭੁੱਖੇ ਮਰਨਗੇ ਤਾਂ ਲੱਕੜਾਂ ਵੀ ਚੱਬ ਜਾਣਗੇ ਸਰਕਾਰਾਂ
0: ਦੀ। ਬਿਲਕੁਲ ਬਿਲਕੁਲ, ਉਹ ਕਹਿੰਦੇ ਨੀ ਸੀ ਪਹਿਲਾਂ, ਕਹਿੰਦੇ ਨੇ ਲੋਹੇ ਦੇ ਚਣੇ ਚਬਾ ਦਾਂਗੇ।
4: ਬਿਲਕੁਲ ਜੀ, ਫਿਰ ਲੋਕ ਕੀ ਕਰਨਗੇ
0: ਜੀ,
4: ਲੋਕਾਂ ਨੂੰ ਚਾਹੀਦਾ। ਅਸੀਂ ਤਾਂ ਇਸ ਕਰਕੇ ਤਾਂ ਹੋਕਾ ਦਿੰਦੇ ਹਾਂ ਵੀ ਸਾਰੇ ਇੱਕ ਛੱਤ ਥੱਲੇ ਇਕੱਠੇ ਹੋ ਜਾਓ, ਭਾਵੋ ਜੇ ਵੱਡਾ ਜਿਹੜਾ ਰਹਿੰਦੀ ਖੁੰਦੀ ਹੁਣ ਫਿਲਮ ਆ ਗਈ
0: ਜੀ,
4: ਠੀਕ ਆ, ਜੋ ਕੁਛ ਹੋਇਆ ਮਾੜਾ ਹੋਇਆ, ਹੁਣ ਉਹਦੇ ਸਭ ਬੋਲ ਕੇ ਗਏ ਨੇ ਆਪਣੇ ਸੈਨਿਕ ਸਾਹਿਬ, ਦੱਸ ਕੇ
0: ਬਿਲਕੁਲ
4: ਵਿਆਖਿਆ ਕਰਕੇ ਗਏ ਨੇ, ਕਿ ਸਾਨੂੰ ਪਤਾ ਹੀ ਨੀ ਲੱਗਦਾ ਸਾਨੂੰ ਵਰਤਿਆ ਕਿਵੇਂ ਜਾਂਦਾ ਯਾਰ।
0: ਇਹ ਚ ਵੀ ਵਰਤੀ ਜਾਂਦੇ ਆ, ਕੋਈ ਕਾਮਰੇਡਾਂ ਦਾ ਧੜਾ ਬਣ ਗਿਆ ਜੀ, ਹੁਣ ਕੋਈ ਅਕਾਲੀਆਂ ਦਾ ਬਣ ਗਿਆ, ਕੋਈ ਆਪ ਦਾ ਬਣ ਗਿਆ, ਕੋਈ ਬੀਜੇਪੀ ਦਾ, ਇਹਦੇ ਵਿੱਚ ਵੀ ਤਾਂ ਪਾੜਾ ਪਾਈ ਜਾਂਦੇ ਆ, ਹੁਣ ਹੋਰ ਵੀ ਵਧੀ ਜਾਂਦਾ ਜੀ।
4: ਨਹੀਂ ਮੈਂ ਭਾਰਤ ਜੀ ਉਹੀ ਗੱਲ ਕਰਦਾ, ਕਹਿਣ ਨੂੰ ਤਾਂ ਅਸੀਂ ਬਹੁਤ ਨਿਰਪੱਖ ਹਾਂ
0: ਜੀ,
4: ਅਸੀਂ ਕਿਸਾਨ ਨੂੰ ਪਤਾ ਹੀ ਲੱਗਦਾ ਸਾਨੂੰ ਸਰਕਾਰਾਂ ਕਿਵੇਂ ਵਰਤ ਜਾਂਦੀ।
0: ਬਿਲਕੁਲ ਹੈ ਜੀ,
4: ਵੀ ਕਿਹੜਾ ਛੁਣਛਣਾ ਫੜਾ ਕੇ ਬੰਦੇ ਨੂੰ ਵਰਤ ਗਈਆਂ, ਉਹਦਾ ਬਾਅਦ ਚ ਹੀ ਪਤਾ ਲੱਗਦਾ ਜਦੋਂ ਤੁਸੀਂ ਰੋਂਦੇ ਵੜਦੇ ਆ।
0: ਬਿਲਕੁਲ ਹੈ ਜੀ,
4: ਵੀ ਸਾਨੂੰ ਤਾਂ ਵਰਤਿਆ ਗਿਆ
0: ਜੀ,
4: ਅਸੀਂ ਜੇ ਉਹੀ ਗੱਲ ਕਰਦੇ ਆ, ਜੇ ਸਾਡੀ ਪੜ੍ਹਾਈ ਸਾਨੂੰ ਚੰਗੀ ਦੇਣ, ਇਹ ਸਿਹਤ ਸਹੂਲਤਾਂ ਚੰਗੀਆਂ ਦੇਣ, ਤਾਂ ਸਾਨੂੰ ਜੇ ਮਾੜੇ ਮੋਟੇ ਪੜਾਂਗੇ ਕੁਛ ਸਾਡਾ ਦਿਮਾਗ ਵੀ ਕੰਮ ਕਰੂਗਾ
0: ਜੀ।
4: ਜੇ ਸਾਨੂੰ ਇਹ ਤੋਂ ਕੁੱਕੋ ਦਾ ਪਤਾ ਹੀ ਨਹੀਂ ਹੋਊਗਾ ਜੀ, ਸਾਡਾ ਦਿਮਾਗ ਹੀ ਕੀ ਕੰਮ ਕਰੂਗਾ
0: ਜੀ।
4: ਬਹੁਤ ਤਾਂ ਸਾਡੀ ਅਨਪੜਾਂ ਦੀ ਆ
0: ਜੀ,
4: ਪਰ ਅਸੀਂ ਗਿਆਨ ਕਹਿੰਦੇ ਹਾਂ, ਸਾਡੇ ਕੋਲ ਸਭ ਸਾਰਾ ਦੁਨੀਆਂ ਦਾ ਗਿਆਨ ਸਾਡੇ ਕੋਲ ਹੀ ਆ, ਕਿਸੇ ਕੋਲ ਗਿਆਨ ਹੀ ਨਹੀਂ ਹੈਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਜਦੋਂ ਪੜੋਗੇ ਬਾਹਰ ਨਿਕਲੋਗੇ ਦੇਖੋਗੇ ਤੁਹਾਨੂੰ ਫੇਰ ਪਤਾ ਲੱਗੂਗਾ
0: ਜੀ,
4: ਇੱਥੇ ਤਾਂ ਦੁਨੀਆਂ ਚ ਹਵਾ ਤੋਂ ਭੋਜਨ ਤਿਆਰ ਕਰਨ ਲੱਗ ਗਈ।
0: ਬਿਲਕੁਲ ਹੈ ਜੀ,
4: ਨਾਲੇ ਆਪਾਂ ਨੇ ਦੇਖੋ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਭੋਜਨ ਦੇ ਭੰਡਾਰ ਲਾ ਲਾ ਸਕਦੇ, ਭੰਡਾਰ ਭਰੇ ਪਏ ਨੇ
0: ਜੀ,
4: ਆਪਾਂ ਨੂੰ ਦੇਖ ਕੇ ਦੂਜੀਆਂ ਸਟੇਟਾਂ ਵੀ ਖੇਤੀ ਕਰਨ
0: ਲੱਗ ਗਈਆਂ ਜੀ,
4: ਆਪਣੇ ਪੰਜਾਬੀ ਹਰ ਇੱਕ ਜਗ੍ਹਾ ਬੈਠੇ ਨੇ, ਜਦੋਂ ਉਹਨਾਂ ਦੇ ਅਨਾਜ ਭੰਡਾਰ ਭਰੇ ਪਏ ਨੇ, ਹੁਣ ਆਪਦੀ ਮਰਜ਼ੀ ਨਾਲ ਖਰੀਦਦੇ ਨੇ ਉਹ
0: ਜੀ,
4: ਜਿੰਨਾ ਖਰੀਦਣਾ ਨਹੀਂ ਸੜੀ ਜਾਵੇ ਰੁਲੀ ਜਾਵੇ
0: ਜੀ,
4: ਇਹਦਾ ਸਿਸਟਮ ਹੀ ਇਹੋ ਜਿਹਾ ਕਰਤਾ, ਆਹ ਦੇ ਤੇ ਖੜੇ ਆ ਆਪਾਂ।
0: ਬਿਲਕੁਲ ਜੀ, ਔਜਲਾ ਸਾਹਿਬ ਜੁੜੇ ਨੇ ਨਾਲ, ਅੱਜ ਕੁਝ ਕਹਿਣਾ, ਅੱਜ ਵੈਸੇ ਮੈਂ ਨਾ ਇੱਕ ਖਬਰ ਦੇਖ ਰਿਹਾ ਸੀਗਾ, ਚਲੋ ਤੁਸੀਂ ਗੱਲ ਕੀਤੀ ਹੈ ਸਿਹਤ ਸਹੂਲਤਾਂ ਦੀ ਜਾਂ ਬਿਜਲੀ ਦੀ, ਉਹ ਕਹਿੰਦੇ ਨਾ ਤਾਂ ਸਾਨੂੰ ਫ੍ਰੀ ਚਾਹੀਦੀ ਹੈ ਬਿਜਲੀ ਤੇ ਨਾ ਸਸਤੀ ਚਾਹੀਦੀ ਹੈ, ਬਸ ਬਿਜਲੀ ਚਾਹੀਦੀ ਹੈ ਉਹ ਦਿਓ।
4: ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਜੀ, ਸਬਸਿਡੀਆਂ ਜਿੰਨੀਆਂ ਵੀ ਹੈਗੀਆਂ ਤੁਸੀਂ ਬੰਦ ਕਰ ਦੋ, ਜਿਹਨੂੰ ਸਬਸਿਡੀ ਦੀ ਲੋੜ ਆ ਬਸ ਤੁਸੀਂ ਚੈੱਕ ਕਰਕੇ ਉਹਨੂੰ ਦਿਓ ਯਾਰ।
0: ਬਿਲਕੁਲ ਹੈ ਜੀ,
4: ਬਾਕੀ ਜੇ ਤੁਹਾਡੇ ਕੋਲ ਫੇਰ ਵੀ ਤੁਹਾਡੇ ਕੋਲ ਬਚਦਾ ਕੁਛ ਦੇਣ ਨੂੰ ਬਚਦਾ, ਤੁਸੀਂ ਰੇਟ ਘਟਾ ਕੇ ਦੇ ਦੋ
0: ਜੀ। ਬਿਲਕੁਲ ਹੈ ਜੀ,
4: ਵੀ ਨਿਰਾ ਪੂਰਾ ਖੁੱਲਾ ਨਾ ਛੱਡੋ
0: ਜੀ। ਜੀ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਕੀ ਹਾਲ ਚਾਲ ਆ?
4: ਸਤਿ ਠੀਕ ਆ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
2: ਮੈਂ ਤਾਂ ਇਹ ਗੱਲ ਕਰਦਾ ਸੀ ਵੀ ਦੇਖੋ ਅਸੀਂ ਨਾ ਇਸ ਤਰੀਕੇ ਨਾਲ ਵੰਡੇ ਗਏ ਪਿੰਡਾਂ ਚ ਵੀ ਇੱਕ ਦੂਜੇ ਨੂੰ, ਜਿਹੜੇ ਪਿੰਡ ਚ ਸਕੂਲ ਆਇਆ ਸੀ, ਬਾਹਰ ਤਾਂ ਜਵਾਕਾਂ ਦੀ ਪ੍ਰਾਈਵੇਟ ਸਕੂਲਾਂ ਦੀ ਫੀਸ ਇੰਨੀ ਇੰਨੀ ਭਰਦੇ ਆ ਹਨਾ
0: ਜੀ,
2: ਕਿਉਂ ਨੀ ਇੱਕ ਪਿੰਡਾਂ ਵਾਲੇ ਗਰੁੱਪ ਬਣਾ ਕੇ ਵੀ ਭਾਈ ਇੰਨੇ ਨਾ ਆਪਾਂ ਬਾਹਰ ਪ੍ਰਾਈਵੇਟ ਸਕੂਲਾਂ ਨੂੰ ਦਿੰਨੇ ਆ ਫੀਸ, ਇੰਨੀ ਨੀ ਆਪਾਂ ਇਕੱਠੀ ਕਰਕੇ ਚਾਰ ਆਪ ਹੀ ਟੀਚਰ ਹਾਇਰ ਕਰ ਲਈਏ, ਆਪਣੇ ਪਿੰਡਾਂ ਦੀਆਂ ਕੁੜੀਆਂ 30,000 ਤੇ ਪ੍ਰਾਈਵੇਟ ਸਕੂਲਾਂ ਚ ਧੱਕੇ ਖਾਂਦੀਆਂ ਨੀ ਖਾਂਦੀਆਂ ਜੀ।
0: ਬਿਲਕੁਲ ਹੈ ਜੀ,
2: ਪੜ੍ਹੇ ਲਿਖੇ ਜਿਹੜੇ ਆਪਾਂ ਨੂੰ ਦਿੰਦੇ ਨੇ, ਜਿਹੜੇ ਪੜ੍ਹਾਉਂਦੇ ਨੇ ਬਾਹਰ, ਉਹਨਾਂ ਨੂੰ ਆਪਣੇ ਪਿੰਡੇ ਰੁਜ਼ਗਾਰ ਦਈਏ, ਉਹਨਾਂ ਨੂੰ ਦੇਖ ਕੇ ਹੋਰ ਲੋਕ ਲਾਉਣਗੇ ਪੜ੍ਹਨ, ਉਹੀ ਪੈਸੇ ਉਹਨਾਂ ਨੂੰ ਤਨਖਾਹ ਦਈਏ ਤੇ ਉਹ ਉਹਨਾਂ ਨੂੰ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਵਾਜਬੀ ਕਰੇ ਤੇ ਉਹ ਆਪ ਹੀ ਜ਼ਿੰਮੇਵਾਰੀ ਲੈਣਗੇ, ਜਦੋਂ ਵਧੀਆ ਸਕੂਲ ਹੋਊ ਹੋਰ ਲੋਕ ਬਾਹਰੋਂ ਲਾਉਣਗੇ, ਹੋਰ ਟੀਚਰ ਰੱਖੇ ਜਾਣਗੇ। ਬਾਹਰ ਤਾਂ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਤਾਂ ਲੁੱਟ ਕਰਵਾ ਰਹੇ ਹਾਂ, ਆਹ ਕੰਮ ਕਰਨ ਨੂੰ ਤਿਆਰ ਨਹੀਂ।
4: ਨਹੀਂ ਨਹੀਂ ਨਹੀਂ ਨਹੀਂ, ਆਪਣੇ ਔਜਲਾ ਵੀਰੇ, ਜੇ ਇਹ ਪਿੰਡ ਇਸ ਤਰ੍ਹਾਂ ਇਕੱਠੇ ਹੋਣ ਲੱਗ ਜਾਣ ਤਾਂ ਫਿਰ ਇਹ ਸਾਨੂੰ ਕੀ ਲੋੜ ਪੈਣੀ ਹੈ ਸਰਕਾਰਾਂ ਦੀ, ਇਹਨਾਂ ਦੀ ਕੀ ਕਰਨਾ ਪੈਣਾ
0: ਜੀ।
4: ਇੱਕ ਆਪਣੇ ਹਰਿਆਣੇ ਦੇ ਨੇ ਇਹ, ਆਪਣੇ ਉਹ ਕਰਦੇ ਨੇ ਸਾਰਾ ਸਿਸਟਮ, ਉਹ ਸੁਣਾਉਂਦੇ ਨੇ ਕਰਦੇ ਨੇ, ਉਹਨਾਂ ਨੇ ਸਾਰੇ ਅੰਕੜੇ ਕੱਢੇ ਨੇ ਵੀ ਇੱਕ ਪਿੰਡ ਦਾ ਪੈਸਾ ਅਸੀਂ ਸਰਕਾਰ ਨੂੰ ਕਿੰਨਾ ਦੇ ਰਹੇ ਹਾਂ
0: ਜੀ,
4: ਜੇ ਉਦੋਂ 25% ਵੀ ਅਸੀਂ ਆਪਦੇ ਪਿੰਡ ਤੇ ਖਰਚ ਲਈਏ ਸਾਡਾ ਪਿੰਡ ਆਰਾਮ ਨਾਲ ਚੱਲ ਸਕਦਾ, 25% ਪੈਸਾ
0: ਜੀ
4: ਸਾਰੇ ਪਿੰਡ ਦਾ ਇਕੱਠਾ ਕਰਕੇ
0: ਜੀ,
4: ਵੀ ਆਪਣੇ ਸਾਰੇ ਕੰਮ ਵੀ ਸੌਖੇ ਹੋਣਗੇ, ਇਸ ਤੋਂ ਵਧੀਆ ਰਹਿਣ ਸਹਿਣ ਵੀ ਹੋਜੂਗਾ ਜੇ ਆਪਾਂ ਉਹ ਤਰੀਕਾ ਮੰਨੀਏ। ਪਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਨੇ, ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ।
0: ਨਹੀਂ ਦੇਖੋ ਆਪਣੇ ਹੁਣ ਪੰਚਾਇਤੀ ਸਿਸਟਮ ਤਾਂ ਹੈਗਾ ਹੀ ਆ ਸ਼ੁਰੂ ਤੋਂ, ਪਰ ਉਹਦਾ ਅਸੀਂ ਫਾਇਦਾ ਨੀ ਨਾ ਚੁੱਕ ਸਕੇ, ਅਸੀਂ ਸਮਝ ਹੀ ਨਹੀਂ ਸਕੇ ਕਿ ਪੰਚਾਇਤ। ਹੁਣ ਦੇਖੋ ਇਹਨਾਂ ਮੁਲਕਾਂ ਚ, ਹੁਣ ਔਜਲਾ ਭਾਜੀ ਆ ਜਾਂ ਮੈਂ ਟਾਊਨ ਦੇ ਵਿੱਚ ਇੱਥੇ ਰਹਿਣਾ, ਇਹਨਾਂ ਦੇ ਆਪਣੇ ਟਾਊਨ ਨੇ, ਉਹਨਾਂ ਦੇ ਵਿੱਚ ਬਕਾਇਦਾ ਬਜਟ ਬਣਦਾ ਹੈ, ਤੁਹਾਡਾ ਸਾਲ ਦਾ ਖਰਚਾ ਕੀ ਹੈ, ਉਹ ਚਾਹੇ ਸਿਹਤ ਦਾ ਹੈ, ਚਾਹੇ ਉਹ ਤੁਹਾਡਾ ਜਿਹੜੀਆਂ ਬੈਨੀਫਿਟ ਦੇਣੇ ਹੈ, ਉਹ ਚਾਹੇ ਸਕੂਲਿੰਗ ਦਾ ਖਾਣਾ ਮਿਡ ਡੇ ਮੀਲ ਹੈ, ਜਾਂ ਹੋਰ ਜਿਹੜੇ ਕਮਿਊਨਿਟੀ ਵਰਕ ਨੇ, ਸੜਕਾਂ ਬਣਾਉਣੀਆਂ ਨੇ, ਸਾਰਾ ਕੁਝ ਉਹ ਆਪਣੇ ਆਪ ਸਾਰਾ ਬਜਟ ਆਪ ਤਿਆਰ ਕਰਦੇ ਆ ਜੀ। ਕੇਂਦਰ ਦਾ ਜੋ ਚਲੋ ਹੈਗਾ ਉੱਥੇ ਉਹ ਵਿੱਚ ਇਨਪੁਟ ਹੈਗੀ ਆ, ਆਉਂਦਾ ਆ ਜਾਂਦਾ ਆ।
4: ਨਹੀਂ ਇੱਥੇ ਧਾਤਲ ਦੇ ਫਰਕ ਆ ਜੀ, ਇੱਥੇ ਦੇਖੋ ਸਾਡੀਆਂ ਸਰਕਾਰਾਂ ਵੀ ਬੇਈਮਾਨ ਨੇ, ਜੇ ਬੰਦਾ ਮੂਹਰੇ ਇਹੋ ਜਿਹਾ ਕੰਮ ਕਰਨ ਵਾਸਤੇ ਖੜਾ ਹੋਵੇ ਤਾਂ ਉਹਨੂੰ ਵੀ ਇੱਥੇ ਬੇਈਮਾਨ ਨੇ ਦੇਖਦੇ ਨੇ, ਸਾਰੇ ਬੇਈਮਾਨ ਆ, ਦੂਜੇ ਨੂੰ ਬੇਈਮਾਨ ਲੱਗਦੀ ਆ।
0: ਬਿਲਕੁਲ ਹੈ ਜੀ,
4: ਇੱਥੇ ਸਾਡੇ ਫੰਡਾ ਇਹ ਖਰਾਬ ਹੈ। ਅੱਛਾ ਜੇ ਕਦੇ ਕਿਸੇ ਤੇ ਕਿਸੇ ਨੇ ਯਕੀਨ ਵੀ ਕੀਤਾ ਤਾਂ ਉਹ ਲੈ ਕੇ ਵੀ ਭੱਜਿਆ, ਨਹੀਂ ਸੱਚ ਆ ਜੀ।
0: ਬਿਲਕੁਲ ਹੈ ਜੀ,
4: ਇਸ ਕਰਕੇ ਕਿੰਨੀ ਕੁ ਵਾਰ ਅਗਲਾ ਵਿਸ਼ਵਾਸ ਕਰੂਗਾ, ਫਿਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਹੋ ਗਏ। ਨਹੀਂ ਇਹ ਇੱਕ ਇੰਨਾ ਵਧੀਆ ਢਾਂਚਾ ਜੀ, ਸਾਡੇ ਪਿੰਡ ਦਾ ਕੰਮ ਅਸੀਂ ਆਪਦੇ ਆਪਦੇ ਸਕੂਲ ਵੰਡ ਲਈਏ, ਇੱਕ ਦਵਾਈਆਂ ਦਾ ਹਸਪਤਾਲ ਵੀ ਖੋਲ ਸਕਦੇ, ਸਾਰਾ ਕੁਝ ਸਾਡੇ ਕੋਲ, ਇੰਨਾ ਪੈਸਾ
0: ਕਿਸੇ ਪਾਸੇ ਦੇਖਣ ਦੀ ਜ਼ਰੂਰਤ ਨਹੀਂ ਹੈ
4: ਪੰਜਾਬ ਚ ਪੈਸੇ ਦੀ
0: ਜੀ। ਹਾਂ
4: ਪਰ ਸਾਡੇ ਚ ਏਕਤਾ ਨਹੀਂ ਹੈਗੀ, ਉਹ ਜਿਵੇਂ ਪੁਰਾਣੇ ਜਮਾਨੇ ਚ ਕੁਛ ਏਕਤਾ ਹੁੰਦੀ ਸੀਗੀ, ਬਜ਼ੁਰਗ ਕੁਛ ਹੋਰ ਤਰ੍ਹਾਂ ਦੀ, ਜਿਹੜੀ ਨਵੀਂ ਪਨੀਰੀ ਆ ਕੁਛ ਹੋਰ ਤਰ੍ਹਾਂ ਦੀ, ਸਾਡੇ ਟਾਈਮ ਦੀ ਪਨੀਰੀ ਸੀਗੀ ਉਹ ਕੁਛ ਹੋਰ ਤਰ੍ਹਾਂ ਦੇ ਖਿਆਲਾਂ ਦੀ ਆ, ਆਪਾਂ ਫਿਰ ਵੀ ਥੋੜਾ ਜਿਹਾ ਵਿਸ਼ਵਾਸ ਕਰਨ ਚਾਹੀਦੇ ਆ ਬੰਦੇ
0: ਜੀ।
2: ਆਪਾਂ ਦਾ ਸ਼ੈਲੀ ਵੀਰੇ ਜੇ ਦੇਖੋ, ਆਪਾਂ ਚਾਹੇ ਹੁਣ 500 ਰੁਪਏ ਰੋਜ਼ ਖਰਚ ਦਈਏ, ਹਨਾ ਨਲਕਾ ਖਰਾਬ ਹੋ ਜਾਵੇ, ਮੋਟਰ ਖਰਾਬ ਹੋ ਜਾਵੇ, ਉਹਤੇ ਲਾ ਦਈਏ। ਜੇ ਅਸੀਂ 200 ਰੁਪਇਆ ਮਹੀਨੇ ਦਾ ਪੰਚਾਇਤ ਨੂੰ ਦੇਣ ਲੱਗ ਜਾਈਏ ਘਰ, ਜਿਹੜੇ ਹੱਟੀ ਵਾਲੇ ਨੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਕਹੀਏ ਭਾਈ ਤੂੰ ਵੱਧ ਕਮਾਉਣਾ, ਤੂੰ 300 ਦੇ ਦੇ, 400 ਦੇ ਦੇ, ਜਾਂ ਦੁਕਾਨਾਂ ਨੇ ਉਹਨਾਂ ਤੋਂ ਹੋਰ ਤਰੀਕੇ ਨਾਲ ਲਈਏ। ਅਸੀਂ ਆਪਦਾ ਟਾਊਨ ਦਾ ਇੰਫਰਾਸਟ੍ਰਕਚਰ ਆਪ ਹੀ ਸਹੀ ਕਰ ਸਕਦੇ ਹਾਂ, ਉਹਦੇ ਨਾਲ ਸਕੂਲ ਵੀ ਚੱਲ ਸਕਦਾ ਸਾਡੇ, ਉਹਦੇ ਨਾਲ ਸਾਡੀ ਡਿਸਪੈਂਸਰੀ ਵੀ ਚੱਲ ਸਕਦੀ ਹੈ। ਜੇ ਉਸੇ ਚੀਜ਼ ਨੂੰ ਇੱਕ ਗਰੁੱਪ ਬਣਾਇਆ ਹੋਵੇ ਜਿਹੜਾ ਸਕੂਲ ਲਈ ਵੀ ਧਿਆਨ ਦੇਵੇ, ਸਾਰੇ ਲਈ ਧਿਆਨ ਦੇਵੇ, ਡਿਸਪੈਂਸਰੀ ਦੀ, ਡਾਕਟਰ ਵੀ ਸਿੱਧੇ ਰਹਿਣਗੇ, ਮਾਸਟਰ ਵੀ ਸਿੱਧੇ। ਤੁਸੀਂ ਮੈਂ ਕਹਿੰਦਾ ਕਿੰਨੇ ਵਧੀਆ ਬੱਚੇ ਜਿਹੜੇ ਨੌਕਰੀਆਂ ਵਿੱਚ ਧੱਕੇ ਖਾਂਦੇ ਨੇ, ਜਦ ਉਹਨਾਂ ਨੂੰ 30-35 ਹਜ਼ਾਰ ਰੁਪਇਆ ਤੁਸੀਂ ਘਰੇ ਬੈਠੇ ਨੂੰ ਦੇਣਗੇ, ਉਹਨਾਂ ਵਾਲੇ ਪਿੰਡ ਚ ਹੋਊਗਾ, ਹੋਰ ਆਲੇ ਦੁਆਲੇ ਜਵਾਕ ਪੜਨਗੇ, ਆਪੇ ਬਿਲਡ ਹੋ ਜਾਣਾ ਸਾਰਾ ਕੁਛ।
0: ਬਿਲਕੁਲ ਹੈ ਜੀ।
4: ਸਾਹਿਬ ਜੀ ਜਿਹੜਾ ਆਪਾਂ ਲੱਖ ਲੱਖ ਰੁਪਇਆ ਬੋਰਾਂ ਤੇ ਲਾਉਣੇ ਆ ਨਾ, ਇੱਕ ਮੋਟਰ 25 ਵੀ ਲੱਗ ਜਾਏ ਸਾਰੇ ਪਿੰਡ ਨੂੰ ਨੀ ਮੁੱਕਦੀ
0: ਜੀ,
4: ਤਾਂ ਦੇਖ ਲਓ ਕਿੰਨਾ ਇੱਥੇ ਕਿੰਨਾ ਫਾਇਦਾ ਹੋ ਗਿਆ। ਬਾਕੀ ਤਾਂ ਹਲੇ ਹਿਸਾਬ ਕਿਤਾਬ ਆਪਾਂ ਫੇਰ ਲਾਵਾਂਗੇ
0: ਜੀ,
4: ਸਾਰੇ ਪਿੰਡ ਦੇ ਬੰਦ ਕਰ ਦੋ, ਇਹ 1-25 ਦੀ ਮੋਟਰ ਲਵਾ ਦੋ, ਸਾਰੇ ਪਿੰਡ ਦਾ ਸਾਰੂਗੀ, ਕਿੰਨੇ ਪੈਸੇ ਇੱਥੇ ਬਚਤ ਹੋਗੀ ਤੁਸੀਂ ਐਂ ਦੱਸੋ ਜੀ।
0: ਬਿਲਕੁਲ,
4: ਸਾਡੇ ਕਿੰਨੇ ਕਿੰਨੇ ਬੱਚੇ ਸਕੂਲ ਚ ਪੜ੍ਹਦੇ ਨੇ ਉਹ ਦੇਖ ਲੋ
0: ਜੀ,
4: ਸਾਰਾ ਸਿਸਟਮ ਹੋ ਸਕਦਾ। ਪਰ ਇੱਥੇ ਜਿਹੜਾ ਠੱਪਾ ਆਪਣੇ ਲੱਗ ਗਿਆ ਨਾ, ਉਹ ਪਹਿਲੇ ਦਿਨ ਤੋਂ ਹੀ ਲੱਗਿਆ ਹੋਇਆ
0: ਜੀ,
4: ਵੀ ਇਹ ਚੋਰ ਨੇ ਖਾਂਦੇ ਨੇ, ਵਿਸ਼ਵਾਸ ਨੀ ਕਰਦੇ ਸਾਡੇ, ਜਿਹੜਾ ਠਹਿਰਾ ਸੀ ਜਮੀ ਖਤਮ ਹੋ ਗਿਆ ਸਾਡੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਅਗਲਾ ਸਾਰੀ ਦੂਜੇ ਨੂੰ ਚੋਰ ਆਖਣਾ ਦੇਖਦੇ ਨੇ ਵੀ ਇਹ ਆਪਦਾ ਹੈ, ਜੋ ਕਿੰਨੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਜੀ
0: ਜੀ,
4: ਜਿਹੋ ਜੀ ਕੋਕੋ ਕਹਿੰਦੇ ਉਹੋ ਜਿਹੇ ਬੱਚੇ ਕੋਕੋ ਦੇ, ਸਾਡੇ ਲੀਡਰ ਕਹੇ ਨੇ ਇਹ ਜੀ ਕੋ ਕਰਦੇ, ਜਿਹਨੂੰ ਕਦੇ ਕੁਰਸੀ ਤੇ ਬਿਠਾਉਣੇ ਆ ਵੋਟਾਂ ਤੋਂ ਪਹਿਲਾਂ ਦੇ ਥੱਲੇ, ਪਤਾ ਕੀ ਲਿਖਿਆ ਉਹ, ਪੜ੍ਹੇ ਲਿਖੇ ਸੂਝਵਾਨ ਲੀਡਰ
0: ਜੀ
4: ਹੈ। ਅੱਛਾ ਉਹ ਦੇਖਿਓ, ਚਾਹੇ ਉਹ 7ਵੀਂ ਪਾਸ ਹੋਵੇ, ਪੜ੍ਹਿਆ ਲਿਖਿਆ ਤੇ ਸੂਝਵਾਨ ਜ਼ਰੂਰ ਲਿਖਿਆ ਹੋਊ,
0: ਸੀਨੀਅਰ
4: ਚਾਹੇ ਉਹ ਚਾਹੇ ਦੇਖੀ ਆਪਾਂ ਨੇ ਪਿੱਛੇ
0: ਜੀ
4: ਵੀ ਕਿਵੇਂ ਕਿੰਨਾ ਕੁ ਪੜ੍ਹਨਾ ਲਿਖਣਾ, ਕਿੰਨਾ ਕਿਹਦਾ ਗਿਆਨ ਹੈ ਇਹਨਾਂ ਦਾ
0: ਜੀ,
4: ਦੁਨੀਆਂ ਸਾਹਮਣੇ
2: ਵੀਰੇ ਮੇਰਾ ਛੋਟਾ ਜਿਹਾ ਟਾਊਨ ਹੈ ਜੀ, ਵੀਰੇ 2700 ਬਸੋਂ ਆ ਟਾਊਨ ਦੀ ਜਿਹਦੇ ਵਿੱਚ ਮੈਂ ਰਹਿਣਾ, 2700 ਬਸੋਂ ਹੈ
0: ਜੀ,
2: ਤੇ ਮੈਂ ਆਪਦੇ ਘਰ ਦਾ ਸਾਲ ਦਾ ਟੈਕਸ 4300 ਰੁਪਇਆ ਪ੍ਰੋਪਰਟੀ ਦਾ ਦਿੰਦਾ
0: ਜੀ,
2: ਤੇ ਮੈਂ ਦੋ ਸਟੋਰਾਂ ਦਾ ਮੈਨੂੰ ਲੱਗਦਾ ਮੈਨੂੰ $9,900 ਸਾਲ ਦਾ ਪੈਂਦਾ, ਤੇ ਜਾਣੀ ਮੈਂ ਕੱਲਾ, ਹੋਰ ਜਿਹੜੇ ਦੇਖ ਲੋ ਕਿੰਨੇ ਇਹ ਟੈਕਸ ਜਾਂਦਾ ਟਾਊਨ ਨੂੰ, ਤੇ ਥੋੜਾ ਜਿਹਾ ਜ਼ਿਲ੍ਹੇ ਨੂੰ ਜਾਂਦਾ, ਇਹਦੇ ਵਿੱਚੋਂ ਜ਼ਿਲ੍ਹੇ ਤੋਂ ਫਿਰ ਵਾਪਸ ਵੀ ਆਉਂਦਾ, ਟਾਊਨ ਦੇ ਵਿੱਚ ਦਫ਼ਤਰ ਚ 5 ਬੰਦੇ ਕੰਮ ਕਰਦੇ ਨੇ, ਪੰਚਾਇਤ ਘਰ ਬਣਾਇਆ ਉਹ ਚ 5 ਬੰਦੇ ਕੰਮ ਕਰਦੇ ਨੇ, 4 ਬੰਦੇ ਟਾਊਨ ਲਈ ਕੰਮ ਕਰਦੇ ਨੇ, ਉਹਨਾਂ ਨੂੰ ਟਰੈਕਟਰ ਹਰ ਚੀਜ਼ ਲੈ ਕੇ ਦਿੱਤੀ ਹੈ ਜੀ, ਟਰਾਉਣ ਲਈ ਲੋੜੀਂਦੀ ਹੈ, ਤੁਸੀਂ ਅੱਧੀ ਰਾਤ ਨੂੰ ਕਾਲ ਕਰੋ ਸਾਡੇ ਪਾਣੀ ਟੁੱਟ ਗਿਆ, ਸਾਡੇ ਆਹ ਹੋ ਗਿਆ, ਉਹਨਾਂ ਨੇ ਜਦੇ ਆਉਣਾ ਹੈ ਜੀ, ਤੇ ਉਹਦੇ ਉਹ ਪੈਸੇ ਦੇ ਵਿੱਚੋਂ ਜਿਹੜਾ ਟੈਕਸ ਅਸੀਂ ਇਕੱਠਾ ਕਰਦੇ ਹਾਂ, ਉਹ ਟੈਕਸ ਦੇ ਵਿੱਚੋਂ ਸਕੂਲ ਨੂੰ ਵੀ ਜਾਂਦਾ, ਐਂਬੂਲੈਂਸ ਹੈ ਉਹਨੂੰ ਵੀ ਜਾਂਦਾ, ਫਾਇਰ ਬ੍ਰਿਗੇਡ ਆ ਉਹਨੂੰ ਵੀ ਜਾਂਦਾ,
0: ਤਨਖਾਹ
2: ਉਹ ਸਾਰੀ, ਜਦੋਂ ਉਹ ਸਾਰਾ ਜਦੋਂ ਸਾਨੂੰ ਟੈਕਸ ਆਉਂਦਾ ਨਾ 6 ਮਹੀਨੇ ਬਾਅਦ ਵਿੰਟਰ ਦੇ ਉਹਦਾ, ਓਹਦੇ ਵਿਚ ਲਿਖਿਆ ਹੁੰਦਾ ਡਿਟੇਲ ਵੀ ਇੰਨੀ ਸਕੂਲ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ ਤੁਹਾਡੇ ਟੈਕਸ ਦੇ ਵਿਚੋਂ। ਔਰ ਉਹ ਚਾਰ ਬੰਦਿਆਂ ਨੇ ਇੱਥੇ ਫਿਰੀ ਜਾਣਾ, ਕੋਈ ਰੋਡ ਨੀ ਰਹਿਣ ਦੇਣਾ, ਕੋਈ ਚੀਜ਼, ਮਤਲਬ ਅਸੀਂ ਪਹਿਲੀ ਗੱਲ ਤਾਂ ਅਸੀਂ ਦੇ ਕੇ ਕੁਛ ਨੀ ਖੁਸ਼ ਹੈਗੇ ਨਾ
0: ਜੀ, ਬਿਲਕੁਲ।
2: ਫਿਰ ਨੰਬਰ ਦੋ ਅਸੀਂ ਪਿਸ਼ਾਬ, ਜਿਹੜੀ ਤੁਸੀਂ ਗੱਲ ਕਰੀ ਸਾਰਿਆਂ ਨੂੰ ਵੱਡੀ, ਅਸੀਂ ਵਿਸ਼ਵਾਸ ਹੀ ਨੀ ਬਿਲਡ ਕਰ ਸਕੇ। ਵਿਸ਼ਵਾਸ ਇੱਕ ਜਿਹਦਾ ਇੱਕ ਵਾਰੀ ਲੋਟ ਆਉਂਦਾ, ਇਹਦਾ ਪੰਚਾਇਤ ਮੈਂਬਰ ਬਣ ਜਾਵੇ ਉਹ ਕਰਕੇ ਚੁਟਕੀ ਮਾਰ ਕੇ ਲੁੱਟ ਕੇ ਉਹ ਜਾਂਦਾ ਜਾਂਦਾ ਨਹੀਂ।
0: ਨੂੰ ਸਵੇਰ ਨੂੰ ਪਿੰਡ ਦੇ ਵਿੱਚ ਇਦਾਂ ਕਿਹਾ ਕਿ ਹਾਂ ਸੀਵਰੇਜ ਦਾ ਪਾਣੀ ਜਿਹੜਾ ਜਾਂਦਾ ਨਾ ਉਹਦੇ ਉੱਤੇ ਟੈਕਸ ਲੱਗ ਗਿਆ ਪਿੰਡ ਨੇ ਇਕੱਠਾ ਕਰਨਾ, ਉਹ ਪਤਾ ਕੀ ਕਹੂਗੀ, ਮੇਰਾ ਕੱਲੀ ਦਾ ਜਾਂਦਾ, ਆ ਗੁਆਂਢੀਆਂ ਦਾ ਨੀ ਜਾਂਦਾ।
2: ਬਿਲਕੁਲ, ਤੁਸੀਂ ਸੋਸਾਇਟੀ ਸਾਡੇ ਸਾਹਮਣੇ, ਤੂੰ ਤਾਂ ਭਾਰਜ ਨਹੀਂ ਪਤਾ ਤੁਹਾਨੂੰ ਇਹ ਗੱਲਾਂ ਦਾ, ਸੋਸਾਇਟੀ ਦੇ ਸੈਕਟਰੀ ਲੋਕ ਪੈਸੇ ਫੜਾਏ ਆਉਂਦੇ ਸੀ ਉਹਨੂੰ ਵੀ, ਭਾਈ ਆ ਸਾਡਾ ਨਵੇਂ ਪੁਰਾਣੇ ਕਰਦੀ ਜਾਂ ਅਸੀਂ ਆ ਭਰਤੇ ਆ ਸੀ, ਕਿੰਨੇ ਸੈਕਟਰੀ ਪੈਸੇ ਖਾ ਗਏ ਲੋਕਾਂ ਦੇ।
0: ਬਿਲਕੁਲ,
2: ਉਹਨਾਂ ਨੇ ਗਾਹਾਂ ਚਾੜੇ ਨੀ ਰਜਿਸਟਰ ਤੇ।
0: ਬਿਲਕੁਲ ਹੈ ਜੀ,
2: ਉਹਨਾਂ ਨੇ ਉਹਨਾਂ ਦਾ ਸੋਸਾਇਟੀ ਸਿਸਟਮ, ਕੋਈ ਵਿਆਜ ਨੀ ਸੀ ਹੁੰਦਾ ਸੋਸਾਇਟੀਆਂ ਦਾ ਸਾਨੂੰ,
0: ਨਹੀਂ ਕੋਆਪਰੇਟਿਵ ਸੋਸਾਇਟੀਆਂ
2: ਸਾਡੇ ਪਿੰਡ ਚੀਨੀ ਫ੍ਰੀ ਦਿੰਦੇ ਹੁੰਦੇ ਸੀ, ਪ੍ਰੋਫਿਟ ਵੰਡਿਆ ਜਾਂਦਾ ਸੀ, ਚਾਹ ਪੱਤੀ ਆ ਜਾਂਦੀ, ਹਿੱਸੇ ਬਹਿੰਦੀ, ਭਾਈ ਇੰਨੀ ਇੰਨੀ ਦੇਣੀ ਆ ਤੁਹਾਨੂੰ, ਪ੍ਰੋਫਿਟ ਵੰਡਿਆ ਜਾਂਦਾ ਹੁੰਦਾ ਸੀ ਸੋਸਾਇਟੀ ਦਾ, ਜਿਹੜਾ ਮਾੜਾ ਮੋਟਾ ਵਿਆਜ ਲੈਂਦੇ ਸੀਗੇ
0: ਜੀ।
2: ਸਾਡੇ ਪਿੰਡ 20 ਖਾਨੀ 15 ਦੁਕਾਨਾਂ ਨੇ ਸੋਸਾਇਟੀ ਦੀ, ਜਿਹਦਾ ਕਿਰਾਇਆ ਆਉਂਦਾ, ਤੇ ਮਤਲਬ ਕੋਈ ਵਿਧੀ ਵਿਧਾਨ ਹੀ ਨੀ ਹੈ
0: ਜੀ।
2: ਮਤਲਬ ਕਿੰਨੇ ਸੈਕਟਰੀ ਸੈਕਟਰੀ ਪ੍ਰਧਾਨ ਨਾਲ ਰਲ ਕੇ, ਪ੍ਰਧਾਨ ਨੇ ਸ਼ਾਮ ਨੂੰ ਪੈਗ ਲਵਾ ਦਿੰਦਾ ਹੈਂਜੀ, ਤੇ ਪ੍ਰਧਾਨ ਨੇ ਘੁੰਮ ਘੁਮਾ ਕੇ ਆ ਕੇ ਸੈਕਟਰੀ ਕਾਉਣਾ ਸ਼ਾਮ ਨੂੰ।
0: ਬਿਲਕੁਲ ਹੈ ਜੀ,
2: ਕਿੰਨੇ ਸੈਕਟਰੀ ਆ ਪਿੱਛੇ ਫੜੇ ਨੇ, ਕਿੰਨੇ ਕਰੋੜ ਦਾ ਕਪੜਾ ਖਾਣੀ ਸੰਗਰੂਰ ਜਿਹਦੇ ਵਿੱਚ, ਕਿੱਥੇ ਦਾ ਸੀ ਉਹ, ਬਠਿੰਡੇ ਦਾ, ਮੋਗੇ ਦਾ, ਕਿਹੜਾ ਸੀ ਸੈਕਟਰੀ ਉਹ
0: ਜੀ,
2: ਉਹਨੇ ਪੈਸੇ ਭਰੇ ਨੀ ਗਾ।
0: ਏਦਾਂ ਹੀ ਦੇਖੋ, ਪਿੰਡ ਦੇ ਵਿੱਚ ਜਿੰਨੇ ਪਸ਼ੂ ਨੇ ਉਹਨਾਂ ਦਾ ਵੇਸਟੇਜ ਹੈਗਾ ਆ, ਉਹਨੂੰ ਮਤਲਬ ਕਿ ਇੱਕ ਟੈਂਕ ਦੇ ਵਿੱਚ ਇਕੱਠਾ ਕਰਕੇ ਤੇ ਉਹ ਹਰ ਘਰ ਨੂੰ ਗੈਸ ਪਾਈਪ ਦੇ ਦਿੱਤਾ ਜਾ ਸਕਦਾ ਹੈ।
2: ਉਹੀ ਗੱਲ ਆ ਨਾ, ਜੇ ਪਹਿਲਾਂ ਤਾਂ ਪਿੰਡ ਵਾਲੇ ਨੂੰ ਹੰਬੜਾ ਮਾਰਨਾ ਪੈਣਾ,
0: ਮਾਰਨਾ ਪੈਣਾ ਜੀ,
2: ਜਿੱਥੋਂ ਤੱਕ ਤੁਸੀਂ ਪਹੁੰਚੋ ਫਿਰ ਉੱਥੇ ਤੱਕ ਤਾਂ ਪਹੁੰਚੇ ਹੋਏ, ਥੱਲੇ ਹੰਬੜਾ ਅਸੀਂ ਤਾਂ ਜਦੇ 100 ਰੁਪਏ, ਤੁਸੀਂ 100 ਰੁਪਇਆ ਲਾ ਦੇ ਲੈ
0: ਜੀ,
2: ਤੇਰੇ 20 ਗੇੜੇ ਮਰਾਉਣਗੇ ਪਹਿਲਾਂ ਘਰੇ, ਬਾਰਾਂ ਹੀ ਮੋੜ, ਅੱਜ ਹੈ ਨੀ ਕੱਲ ਨੂੰ ਆਏ ਹੋਏ, ਅੱਜ ਲਾਣੇਦਾਰ ਘਰੇ ਹੈ ਨੀ
0: ਜੀ,
2: ਦਰਵਾਜੇ ਦਾ ਮੈਂ ਮੇਰੇ ਜਿਆਦਾ ਟੂਰਨਾਮੈਂਟ ਕਰਾਉਂਦੇ ਉਦੋਂ 1-2 ਰੁਪਏ ਦਿੰਦੇ ਹੁੰਦੇ, ਕਈ ਘਰ 3-3 ਵਾਰੀ ਜਾਣਾ ਰਾਤ ਨੂੰ, ਉਹ ਕੱਲ ਨੂੰ ਆਈ ਬਾਈ ਲਾਣੇਦਾਰ ਹੈ ਨੀ ਇੱਥੇ,
0: ਨੀਟੇ ਦਾ ਬਾਪੂ ਘਰੇ ਹੈ ਨੀ, ਉਹ ਆਊਗਾ ਤਾਂ ਦੇਊਗਾ।
4: ਆਪਣੇ ਨਾ ਪਿੰਡ ਪਹਿਲਾਂ ਨਾ
2: ਜੇ ਆਹੀ ਆਹੀ ਫ੍ਰੀ ਦੇ ਪਾਣੀ ਦਾ ਮੋਟਰਾਂ 20 ਮੀਟਰ ਲੱਗੇ ਨਾ, ਮੀਂਹ ਦੇ ਤਿਆਰ ਟੋਬੇ ਅੱਧੇ ਰਹਿ ਜਾਣਗੇ, ਟੋਬੇ ਭਰੇ ਹੀ ਤਾਂ ਨੇ, ਇਹ ਫ੍ਰੀ ਨੇ ਭਰੇ ਨੇ,
0: ਫ੍ਰੀ ਨੇ ਭਰੇ ਨੇ,
2: ਫ੍ਰੀ ਦੀ ਵੀ ਸਹੂਲਤ ਨੀ ਲੈਣੀ ਆਉਂਦੀ, ਉਹ ਦਿਖਾਉਂਦੇ ਨੀ ਸੀ, ਉਧਰੋਂ ਮੀਂਹ ਪੈ ਰਿਹਾ ਤੇ ਉਧਰ ਮੋਟਰ ਚੱਲ ਰਹੀ ਹੈ।
0: ਬਿਲਕੁਲ, ਬੂਟਿਆਂ ਨੂੰ ਪਾਣੀ ਲਾਈ ਜਾਂਦੇ ਬੰਬੇ ਦੇ ਵਿੱਚ,
4: ਨਹੀਂ ਕੁਛ
2: ਮੇਰਾ ਇੱਕ ਦੋਸਤ ਆ, ਉਹ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਮੱਝ ਨਵਾਉਂਦਾ ਹੋਊ ਨਾ, ਕਹਿੰਦਾ ਮੱਝ ਨਵਾਉਂਦਾ ਹੋਊਗਾ, ਕਹਿੰਦਾ ਤੂੰ ਜਾਂਦਾ ਉਹਦੇ ਕੋਲ 2 ਮਿੰਟ ਖੜੀ ਮੈਨੂੰ ਇੱਕ ਵਾਰੀ, ਕਹਿੰਦਾ ਮੈਂ ਗਿਆ ਹੋਇਆ, ਮੈਂ ਕੀ ਗੱਲ, ਕਹਿੰਦਾ ਤੂੰ ਖੜ ਕੇ ਦੇਖੀ
0: ਜੀ,
2: ਮੈਂ ਖੜਿਆ, ਕਹਿੰਦਾ ਕੀ ਦੇਖਿਆ ਤੂੰ, ਕਹਿੰਦਾ ਉਹਨੇ ਜਿਹੜੀ ਟੁੱਟੀ ਆ ਰੀੜੀ ਦੀ ਹੱਡੀ ਤੇ ਰੱਖ ਲਈ ਹੋਣੀ ਆ, ਤੇ ਤੇਰੇ ਨਾਲ ਗੱਲਾਂ ਕਰੀਆਂ, ਟੁੱਟੀ ਚੱਲੀ ਆ, ਕਹਿੰਦਾ ਹੁਣ ਦੱਸ ਮੱਝ ਦੇ ਅੰਦਰ ਪਾਣੀ ਵਾੜਨਾ ਉੱਥੋਂ, ਕਹਿੰਦਾ ਉਹਨੇ ਆਏ ਨੀ, ਕਹਿੰਦਾ ਮੈਂ ਟੁੱਟੀ ਬੰਦ ਕਰਾਂ 2 ਮਿੰਟ ਤੇਰੇ ਨਾਲ ਗੱਲ ਕਰਨਾ, ਕਹਿੰਦਾ ਉੱਥੇ ਹੀ ਰੱਖ ਦੇਣੀ ਟੁੱਟੀ ਵੀ, ਤਾਂ ਤੇਰੇ ਨਾਲ ਮਰ ਜਾਊ, ਬਾਂਹ ਕੱਢ ਕੇ ਗੱਲਾਂ ਹੋ ਜਾਂ ਬਈ, ਕਹਿੰਦਾ ਉੱਥੋਂ ਪਿੱਛੋਂ ਕਿਹੜਾ ਬਿੱਲ ਆਉਂਦਾ।
0: ਬਿਲਕੁਲ,
2: ਚਲੋ ਅੱਜ ਸੁਣਦੇ ਸ਼ੈਲੀ ਵੀਰ,
0: ਥੈਂਕ ਯੂ ਧੰਨਵਾਦ ਸਰ, ਸ਼ੁਕਰੀਆ ਜੀ।
4: ਆਪਣੇ ਠੀਕ, ਆਪਣੇ ਠੀਕ, ਪਿਛਲੀ ਵਾਰ ਕੀ ਹੋਇਆ ਨਾ, ਜਿਹੜਾ ਟੁੱਟੀ ਸਰਕਾਰੀ ਲੱਗੀ ਹੋਈ ਹੈ ਨਾ, ਇਹਦੇ ਬਿੱਲ ਆਉਣਾ ਸੀ, ਪੈਸੇ ਇਕੱਠੇ ਕਰਨਾ,
0: ਹਾਂਜੀ,
4: ਚਲੋ ਉਹਨਾਂ ਨੇ ਉਦੋਂ 100-100 ਰੁਪਏ ਲਾਤਾ ਪਿੰਡ ਨੂੰ, ਅਸੀਂ ਦੇਤੇ ਪੈਸੇ, ਬਿੱਲ ਭਰਿਆ ਨੀ, ਪਤਾ ਨੀ ਕਿਵੇਂ ਸੈਟਿੰਗ ਕਰਕੇ ਆਇਆ ਸਰਪੰਚ ਤੇ ਮੈਂਬਰ, ਬਿੱਲ ਨੀ ਭਰਿਆ, ਪੈਸੇ ਸਾਰੇ ਖਾ ਗਏ, ਦੁਬਾਰਾ ਫੇਰ ਆ ਗਏ ਬਈ ਪੈਸੇ ਮੰਗਣ
0: ਜੀ।
4: ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ 100-100 ਰੁਪਇਆ ਇਕੱਠਾ ਕੀਤਾ ਵੀ ਤੁਹਾਨੂੰ ਘੱਟੋ ਘੱਟ 70-80 ਹਜ਼ਾਰ ਪਿੰਡ ਚੋਂ ਬਣਿਆ, ਬਿੱਲ ਕਿੰਨਾ ਭਰ ਕੇ ਆਉ, ਤੁਸੀਂ ਉੱਥੇ ਲਿਖ ਕੇ ਲਾਇਆ ਗੁਰੂ ਗੁਰਦੁਆਰੇ
0: ਜੀ,
4: ਵੀ ਇੰਨੇ ਪੈਸੇ ਇਕੱਠੇ ਹੋਏ, ਜਦੋਂ ਬੰਦਾ ਤੇ ਉਹ ਤਨਖਾਹ ਤੇ ਰੱਖਿਆ ਹੋਇਆ ਜਿਹੜਾ ਇਕੱਠੇ ਕਰਦਾ ਪੈਸੇ
0: ਜੀ,
4: ਵੀ ਆਪਦੀ ਤਨਖਾਹ ਕੱਢ ਕੇ ਸਾਰਾ ਉੱਥੇ ਲਿਸਟ ਲਾਇਆ ਕਰੋ,
0: ਹਾਂਜੀ,
4: ਲੈ ਅੱਜ ਹੁਣ ਬਿੱਲ ਲੈ ਨੀ ਆਏ ਕਦੇ, ਉਹ ਲਿਸਟ ਨੀ ਲਾਈ, ਪਰ
0: ਦੱਸੋ
4: ਹਾਂ ਆਉਂਦੀ ਨੀ ਮਿਲਣਾ, ਬਸ ਉਹਨੂੰ ਪਤਾ ਵੀ ਟੋਕੂਗਾ, ਮੈਂ ਜਦੋਂ ਅਗਲੀ ਵਾਰ ਪੈਸੇ ਲੈਣ ਆਏਗਾ ਨਾ, ਮੈਨੂੰ ਲਿਸਟ ਲਿਆਈ ਤੂੰ ਨਹੀਂ ਲਾਉਣੀ, ਉੱਥੇ ਨਾ ਲਾ, ਮੈਨੂੰ ਘਰੇ ਫੜਾ ਜੀ,
0: ਉਹ ਨੁਕਤਾ ਜੀ ਨਹੀਂ ਕਰਦਾ, ਕਹਿੰਦਾ ਮੈਂ ਨਹੀਂ ਜਾਂਦਾ ਉਹਦੇ ਕੋਲ ਜੀ,
4: ਹਾਂ ਕਿੰਨੇ ਪੈਸੇ ਇਕੱਠੇ ਹੋਏ, ਕਿੰਨੇ ਤੁਸੀਂ ਉਹਦੇ ਮੁਰੰਮਤ ਤੇ ਲਾਏ, ਸਾਰੀ ਲਿਸਟ ਬਣਾ ਕੇ ਦੇ ਜੀ, ਕੋਈ ਗੱਲ ਨੀ, ਜੇ ਤੂੰ ਉੱਥੇ ਨਹੀਂ ਲਾ ਸਕਦਾ ਮੈਂ ਲਾ ਦੂੰਗਾ, ਤੂੰ ਮੈਨੂੰ ਲਿਆ ਕੇ ਦੂ, ਉਹ ਟੂਟੀ ਦੇ ਪੈਸੇ ਲੈਣ ਨੀ ਆਇਆ ਲੈ
0: ਜੀ, ਬਿਲਕੁਲ
4: ਇਕੱਠੇ ਕਰਦੇ ਨੇ ਛੱਕ ਜਾਂਦੇ ਨੇ, ਇਕੱਠੇ ਕਰਦੇ ਨੇ ਛੱਕ ਜਾਂਦੇ ਨੇ
0: ਜੀ,
4: ਕੀ ਕਰੋਗੇ, ਪਰ ਸਾਡੀ ਸੋਚ ਵੀ ਕੁਛ ਇਹੋ ਜਿਹੀ ਹੋ ਗਈ ਵੀ ਘਰੇ ਅਸੀਂ ਕਹਿੰਦੇ ਆ ਵੀ ਦੋ ਅਸੀਂ ਹੋਈਏ, ਇੱਕ ਜਾਂ ਦੋ ਸਾਡੇ ਬੱਚੇ ਹੋਣ, ਪੰਜਵਾਂ ਛੇਵਾਂ ਬੰਦਾ ਰਹੋ,
0: ਬਿਲਕੁਲ
4: ਦੋ ਬੰਦੇ ਦੀ ਰੋਟੀ ਲਾਉਣੀ ਪੈ ਜੇ। ਐ ਪਹਿਲਾਂ ਕਿੱਡੇ ਪਰਿਵਾਰ ਸੀ, ਇਕੱਠੇ ਰਹਿੰਦੇ ਸੀ, ਕੋਈ ਗੱਲ ਨਹੀਂ ਸੀ ਹੁੰਦੀ, ਕਦੇ ਚਾਚੀ ਤੋਂ ਖਾ ਲਈਆਂ, ਕਦੇ ਤਾਈ ਤੋਂ ਖਾ ਲਈਆਂ, ਪਤਾ ਨਹੀਂ ਸੀ ਲੱਗਦਾ ਇਹ ਗੱਲ,
0: ਬਿਲਕੁਲ।
4: ਹੈਂ ਹੁਣ ਤਾਂ ਛੋਟ ਕੋਠੀ ਵੱਡੀ, ਵਿੱਚ ਬੰਦੇ ਹੈ,
0: ਬਿਲਕੁਲ
4: ਥੱਲੀ ਪਈਆਂ ਨੇ,
0: ਬਿਲਕੁਲ ਜੀ, ਬਦਲ ਹੀ ਜਾਂਦਾ ਜੀ, ਸਾਰਾ ਕੁਝ ਬਦਲ ਗਿਆ,
4: ਬਹੁਤ ਕੁਝ ਬਦਲ ਗਿਆ, ਪਰ
0: ਜੀ
4: ਦੁਨੀਆ ਕਿਸੇ ਤੇ ਵਿਸ਼ਵਾਸ ਕਰਨੋਂ ਉੱਠ ਚੁੱਕੀ ਆ, ਬੜਾ ਬਾਰ ਬਾਰ ਜਦੋਂ ਵਿਸ਼ਵਾਸ ਕਰਨ ਕਰਨੀ ਚੁੱਕੀ ਆ,
0: ਬਿਲਕੁਲ ਹੈ ਜੀ।
4: ਕਿਆ ਭਾਈ ਅਸੀਂ ਸਾਰੇ ਹੋਏ ਇਹੋ ਜਿਹੇ ਗਏ, ਹਨਾ ਵੀ ਟੱਪਾ ਲੱਗਦਾ, ਕਹਿੰਦੇ ਮਿੱਤਰਾਂ ਦਾ ਨਾਂ ਲੱਗਦਾ, ਕਹਿੰਦਾ ਮਿੱਤਰਾਂ ਨੇ ਪਹਿਲਾਂ ਬਥੇਰੀਆਂ ਕੀਤੀਆਂ ਨੇ ਤਾਂ ਨਾਲ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ ਸ਼ੈਲੀ ਜੀ,
4: ਠੀਕ ਆ ਭਾਰਤ ਜੀ,
0: ਥੈਂਕ ਯੂ ਜੀ, ਸ਼ੁਕਰੀਆ ਜੁੜੇ ਤੁਸੀਂ ਸਾਂਝੇ ਕੀਤੇ ਵਿਚਾਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਚਰਨਜੀਤ ਸਿੰਘ ਸ਼ੈਲੀ ਜੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਤੇ ਗੱਲਬਾਤ ਕਰਕੇ ਗਏ ਨੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, ਗੱਲਬਾਤ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਮਨ ਦੇ ਵਿੱਚ ਕੁਝ ਉਬਾਲ ਉੱਠਦਾ ਹੈ, ਵਿਚਾਰ ਆਉਂਦਾ ਹੈ ਤੇ ਸਾਂਝ ਪਾ ਸਕਦੇ ਹੋ। ਅੱਜ ਦੋਸਤੋ ਫੀਫਾ ਵਰਲਡ ਕੱਪ ਦੀ ਗੱਲ ਕਰੀਏ ਤੇ ਫਰਾਂਸ ਤੇ ਮੋਰੋਕੋ ਦਾ ਜਿਹੜਾ ਮੈਚ ਅੱਜ ਫਿਨਲੈਂਡ ਦੇ ਸਮੇਂ ਦੇ ਮੁਤਾਬਕ 11 ਵਜੇ ਸ਼ੁਰੂ ਹੋਣਾ ਸ਼ਾਮ ਨੂੰ, ਤੇ ਦੇਖਦੇ ਆ ਇਹਨਾਂ ਦੇ ਵਿੱਚੋਂ ਕੌਣ ਜਾਂਦਾ ਭਾਈ ਅੱਗੇ ਫਿਰ। ਤੇ 8 ਟੀਮਾਂ ਬਚੀਆਂ ਨੇ, ਫਰਾਂਸ, ਮੋਰਾਕੋ, ਸਪੇਨ, ਬੈਲਜੀਅਮ, ਨਾਰਵੇ, ਇੰਗਲੈਂਡ ਤੇ ਅਰਜਨਟਾਈਨਾ ਤੇ ਆਪਣਾ ਸਵਿਟਜ਼ਰਲੈਂਡ ਦਾ ਮੁਕਾਬਲਾ ਜਿਹੜਾ ਹੋਣਾ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਰਜਨਟਾਈਨਾ ਜਿਹੜਾ ਜਿੱਤਿਆ ਆਪਣੇ ਮਿਸਰ ਤੋਂ, ਉਹਦਾ ਕਾਫੀ ਵਾਦ ਵਿਵਾਦ ਸੋਸ਼ਲ ਮੀਡੀਆ ਦੇ ਉੱਤੇ ਰਿਹਾ ਤੇ ਉਹਦੇ ਵਿੱਚ ਧੱਕਾ ਕੀਤਾ ਦੱਸਿਆ ਗਿਆ ਹੈ ਉਹਦੇ ਵਿੱਚ। ਤੇ ਬਾਕੀ ਅੱਜ ਜਿਹੜਾ ਉੱਥੇ ਦੇ ਫੀਫਾ ਦੇ ਫਿਰ ਸੀਈਓ ਨੇ ਜਿਹੜਾ ਬਿਆਨ ਦੇਣਾ ਪਿਆ, ਸਥਿਤੀਆਂ ਪ੍ਰਸਥਿਤੀਆਂ ਨੂੰ ਉਹਨੇ ਸਪਸ਼ਟ ਕੀਤਾ ਹੈ ਤੇ ਉਹ ਕਹਿੰਦੇ ਇੱਦਾਂ ਨਹੀਂ ਹੁੰਦਾ। ਤੇ ਪਰ ਦੇਖੋ ਲੋਕਾਂ ਦੀ ਵੀ ਆਪਣਾ ਆਪਣਾ, ਚਲੋ ਇੱਕ ਚਹੇਤੇ ਲੋਕ ਨੇ ਜਾਂ ਮਿਸਰ ਜਾਂ ਇਸ ਤਰ੍ਹਾਂ ਦੀਆਂ ਟੀਮਾਂ ਜਿਹੜੀਆਂ ਨੇ ਦੇਖ ਸਕਦੇ ਹਾਂ ਤਾਂ ਉਹਨਾਂ ਨੇ ਕ੍ਰਿਸ਼ਮੇ ਕੀਤੇ ਨੇ ਅਸਲ ਦੇ ਵਿੱਚ, ਹਿੱਕ ਦੇ ਜ਼ੋਰ ਤੇ ਪੱਟਾਂ ਦੇ ਜ਼ੋਰ ਦੇ ਨਾਲ ਜਿਹੜਾ ਆਪਣੇ ਮੁਕਾਮ ਹਾਸਲ ਕੀਤੇ ਆ, ਜਿੱਥੇ ਤੱਕ ਵੀ ਪਹੁੰਚੇ ਹੈ ਸਭ ਨੂੰ ਮੁਬਾਰਕਬਾਦ ਹੈ। ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਹੀ, ਪਰ 4 ਸਾਲ ਦਾ ਸਮਾਂ ਜਿਹੜਾ ਬੜਾ ਲੰਬਾ ਹੋ ਜਾਂਦਾ ਹੈ ਹਰ ਕਿਸੇ ਨੂੰ ਇਸ ਜਿਹੜਾ ਟੂਰਨਾਮੈਂਟ ਦੀ ਜਿਹੜੀ ਉਡੀਕ ਹੁੰਦੀ ਹੈ ਤੇ ਉਹਦੇ ਵਿੱਚ ਵੱਧ ਚੜ ਕੇ ਲੋਕ ਜਿਹੜੇ ਨੇ ਹਿੱਸਾ ਵੀ ਲੈਂਦੇ ਆ, ਦੇਖਣ ਵਾਲੇ ਵੀ ਤੇ ਜਿਹੜੇ ਖੇਡਦੇ ਆ ਉਹ ਖੇਡਣ ਵਾਲੇ ਵੀ। ਤੇ ਦੋਸਤੋ ਅੱਗੇ ਚੱਲਦੇ ਹਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲੀਏ ਤਾਂ ਆਪਣਾ ਨਿਊਜ਼ੀਲੈਂਡ ਤੋਂ ਜਿਹੜਾ ਬਿਆਨਬਾਜ਼ੀ ਹੋ ਰਹੀ ਹੈ ਆਪਣੇ ਖਾਲਿਸਤਾਨ ਨੂੰ ਲੈ ਕੇ, ਬਹੁਤ ਛੋਟੀ ਗਿਣਤੀ ਹੈ, ਚਾਹੇ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਹੈ ਉਹ। ਮੋਦੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਮੁੱਦੇ ਦੇ ਉੱਤੇ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਦਾ ਬਿਆਨ ਆਇਆ। ਪ੍ਰਧਾਨ ਮੰਤਰੀ ਮੋਦੀ ਦੇ ਨਿਊਜ਼ੀਲੈਂਡ ਦੇ 2 ਦਿਨਾਂ ਦੇ ਦੌਰੇ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਖਾਲਿਸਤਾਨ ਪੱਖੀ ਪ੍ਰਦਰਸ਼ਨਾਂ ਦੇ ਬਾਰੇ ਚਿੰਤਾਵਾਂ ਨੂੰ ਘੱਟ ਕਰਦੇ ਹੋਏ ਕਿਹਾ ਕਿ ਇਸ ਦੇ ਵਿੱਚ ਸ਼ਾਮਲ ਲੋਕ ਬਹੁਤ ਛੋਟੀ ਗਿਣਤੀ ਦੇ ਵਿੱਚ ਨੇ ਤੇ ਉਹ ਦੇਸ਼ ਦੇ ਵਿਸ਼ਾਲ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਨੇ ਨੈਸ਼ਨਲ ਪਾਰਟੀ ਤੋਂ ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਮਹਿਲਾ ਪਰਮਾਰ ਹੁਣਾਂ ਨੇ ਕਿਹਾ ਕਿ ਨਿਊਜ਼ੀਲੈਂਡ ਬੋਲਣ ਦੀ ਆਜ਼ਾਦੀ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਕਦਰ ਕਰਦਾ ਹੈ ਪਰ ਜ਼ੋਰ ਦਿੱਤਾ ਹੈ ਕਿ ਅਜਿਹੀਆਂ ਆਜ਼ਾਦੀਆਂ ਡਰਾਉਣ ਧਮਕਾਉਣ ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦੀਆਂ ਨੇ। ਪਰਮਾਰ ਨੇ ANI ਨੂੰ ਜਿਹੜਾ ਦੱਸਿਆ ਆਪਣੇ ਚੈਨਲ ਨੂੰ, ਕਹਿੰਦੇ ਨੇ ਕਿ ਗਿਣਤੀ ਇੱਥੇ ਬਹੁਤ ਛੋਟੀ ਹੈ ਤੇ ਤੁਸੀਂ ਉਹਨਾਂ ਨੂੰ ਜਿਹੜਾ ਆਪਣੀਆਂ ਉਂਗਲਾਂ ਉੱਤੇ ਤੇ ਉੱਪਰ ਜਿਹੜਾ ਗਿਣ ਸਕਦੇ ਹੋ। ਉਹ ਇੱਥੇ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰੇ ਸਮੇਤ ਵਿਸ਼ਾਲ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਨੇ। ਉਹਨਾਂ ਕਿਹਾ ਕਿ ਅਸੀਂ ਬੋਲਣ ਦੀ ਆਜ਼ਾਦੀ ਤੇ ਲੋਕਾਂ ਦੀ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਸਮਰੱਥਾ ਦੀ ਕਦਰ ਕਰਦੇ ਹਾਂ ਪਰ ਇਹ ਕਿਸੇ ਵੀ ਤਰ੍ਹਾਂ ਦੇ ਡਰਾਉਣ ਧਮਕਾਉਣ ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦਾ। ਜੇਕਰ ਹਿੰਸਕ ਅੱਤਵਾਦ ਦਾ ਕੋਈ ਸੰਕੇਤ ਹੈ ਤਾਂ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਭਾਈਚਾਰੇ ਦੇ ਵਿੱਚ ਕਿਸੇ ਨੂੰ ਆਪਣੀ ਪਛਾਣ ਜ਼ਾਹਰ ਕਰਨ ਦੇ ਵਿੱਚ ਅਸੁਰੱਖਿਅਤ ਜਿਹੜਾ ਮਹਿਸੂਸ ਨਹੀਂ ਕਰਨਾ ਚਾਹੀਦਾ ਜਾਂ ਉਹ ਕੌਣ ਨੇ ਇਸ ਕਾਰਨ ਡਰਨਾ ਨਹੀਂ ਚਾਹੀਦਾ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਪੱਖੀ ਗਤੀਵਿਧੀਆਂ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਜਿਹੜਾ ਆ ਗਿਆ। ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ ਵਾਰ ਵਾਰ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਇੱਥੋਂ ਦੀ ਧਰਤੀ ਤੋਂ ਕਥਿਤ ਤੌਰ ਦੇ ਉੱਤੇ ਚਲਾਈਆਂ ਜਾ ਰਹੀਆਂ ਭਾਰਤ ਦੇ ਵਿਰੁੱਧ ਗਤੀਵਿਧੀਆਂ ਦੇ ਬਾਰੇ ਚਿੰਤਾਵਾਂ ਪ੍ਰਗਟਾਈਆਂ ਨੇ। ਪਰਮਾਰ ਨੇ ਪ੍ਰਧਾਨ ਮੰਤਰੀ ਦੇ ਦੌਰੇ ਲਈ ਨਿਊਜ਼ੀਲੈਂਡ ਦੇ ਸੁਰੱਖਿਆ ਪ੍ਰਬੰਧ ਦੇ ਵਿੱਚ ਵੀ ਭਰੋਸਾ ਪ੍ਰਗਟਾਇਆ ਤੇ ਉਹਨਾਂ ਕਿਹਾ ਕਿ ਜਿੱਥੋਂ ਤੱਕ ਇਸ ਵੀਕਐਂਡ ਦਾ ਸਵਾਲ ਹੈ, ਜਦੋਂ ਮੋਦੀ ਜੀ ਇੱਥੇ ਹੋਣਗੇ ਸੁਰੱਖਿਆ ਬਹੁਤ ਸਖ਼ਤ ਹੋਵੇਗੀ ਤੇ ਮੈਨੂੰ ਇਸ ਦੇ ਬਾਰੇ ਕੋਈ ਚਿੰਤਾ ਨਹੀਂ ਹੈ। ਦੂਸਰੇ ਪਾਸੇ ਪਾਣੀਆਂ ਦੇ ਮੁੱਦੇ, ਸਿੰਧੂ ਜਲ ਸਮਝੌਤੇ ਉੱਤੇ ਹੁਣ ਪਾਕਿਸਤਾਨ ਫੌਜ ਦਾ ਵੀ ਬਿਆਨ ਆ ਗਿਆ। ਬਿਲਾਵਲ ਭੁੱਟੂ ਨੇ ਕਿਹਾ ਕਿ ਜੰਗ ਦੇ ਲਈ ਅਸੀਂ ਤਿਆਰ ਹਾਂ। ਸਿੰਧੂ ਜਲ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਨੂੰ ਲੈ ਕੇ ਇੱਕ ਵਾਰ ਫਿਰ ਪਾਕਿਸਤਾਨ ਦੇ ਵੱਲੋਂ ਬਿਆਨ ਆਏ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਇਸ ਮੁੱਦੇ ਦੇ ਉੱਤੇ ਤਿੱਖੀ ਟਿੱਪਣੀ ਤੋਂ ਬਾਅਦ ਹੁਣ ਪਾਕਿਸਤਾਨ ਫੌਜ ਅਤੇ PPP ਆਗੂ ਬਿਲਾਵਲ ਭੁੱਟੋ ਜ਼ਰਦਾਰੀ ਦੇ ਬਿਆਨ ਸਾਹਮਣੇ ਆਉਣ ਲੱਗੇ ਨੇ। ਪਾਕਿਸਤਾਨੀ ਫੌਜ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਨੂੰ ਲੈ ਕੇ ਜੋ ਵੀ ਅਧਿਕਾਰ ਮਿਲੇ ਨੇ ਉਨ੍ਹਾਂ ਦੀ ਰੱਖਿਆ ਦੇ ਲਈ ਉਹ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਉੱਥੇ ਪਾਕਿਸਤਾਨ ਪੀਪਲਸ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਦੀ ਰੱਖਿਆ ਕੀਤੀ ਜਾਵੇਗੀ ਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੰਧੂ ਜਲ ਸਮਝੌਤੇ ਦੇ ਉੱਤੇ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ ਤੇ ਲੋੜ ਪੈਣ ਦੇ ਉੱਤੇ ਜੰਗ ਵੀ ਲੜਨ ਦੇ ਲਈ ਤਿਆਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ 3 ਜੁਲਾਈ ਨੂੰ ਕਿਹਾ ਸੀ ਕਿ ਸਿੰਧੂ ਜਲ ਸਮਝੌਤਾ ਉਦੋਂ ਤੱਕ ਮੁਲਤਵੀ ਰਹੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਹੀਂ ਕਰ ਦਿੰਦਾ। ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਕੱਟੜਪੰਥੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ ਸੀ ਤੇ ਜਾਣੀ ਇਸ ਸੰਧੀ ਮੁਤਾਬਕ ਭਾਰਤ ਪਾਕਿਸਤਾਨ ਦੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰੇਗਾ ਤੇ ਨਾ ਹੀ ਇਸ ਦੇ ਨਾਲ ਜੁੜੀ ਕਿਸੇ ਬੈਠਕ ਦੇ ਵਿੱਚ ਹਿੱਸਾ ਲਵੇਗਾ। ਬੀਤੇ ਸਾਲ 23 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ CCS ਦੀ ਬੈਠਕ ਦੇ ਵਿਚ ਇਹ ਫੈਸਲਾ ਲਿਆ ਗਿਆ ਸੀ। ਪਾਕਿਸਤਾਨ ਦੇ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਨੇ ਵੀ ਸੋਮਵਾਰ ਨੂੰ ਰਾਵਲਪਿੰਡੀ ਦੇ ਜਨਰਲ ਹੈੱਡਕੁਆਟਰ ਵਿਚ ਜਿਹੜਾ ਹੋਈ ਹੈ 276ਵੀਂ ਕੋਰ ਕਮਾਂਡਰਜ਼ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਸੀ। ਇਸ ਕਾਨਫਰੰਸ ਦੇ ਉੱਤੇ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨਜ਼ ਵੱਲੋਂ ਬਿਆਨ ਜਾਰੀ ਕੀਤਾ ਗਿਆ ਤੇ ਜਿਸ ਦੇ ਵਿਚ ਸਿੰਧੂ ਜਲ ਸਮਝੌਤੇ ਤੋਂ ਲੈ ਕੇ ਕਥਿਤ ਭਾਰਤ ਸਪਾਂਸਰਡ ਅੱਤਵਾਦ ਦੀ ਗੱਲ ਕੀਤੀ ਗਈ। ISPR ਦੇ ਬਿਆਨ ਦੇ ਵਿਚ ਕਿਹਾ ਗਿਆ ਕਿ ਸਿੰਧੂ ਜਲ ਜਿਹੜਾ ਸਮਝੌਤਾ ਬਾਰੇ ਭਾਰਤ ਦੇ ਬਿਆਨਾਂ ਦੇ ਉੱਤੇ ਧਿਆਨ ਦਿੰਦੇ ਹੋਏ ਫੋਰਮ ਨੇ 24 ਅਪ੍ਰੈਲ 2025 ਦੇ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ ਨਿਰਦੇਸ਼ਾਂ ਦਾ ਸਮਰਥਨ ਕੀਤਾ ਤੇ ਇਹ ਪੱਕਾ ਇਰਾਦਾ ਜਤਾਇਆ ਕਿ ਪਾਕਿਸਤਾਨ ਆਪਣੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਪਾਕਿਸਤਾਨ ਫੌਜ ਨੇ ਆਪਣੇ ਪ੍ਰੋਗਰਾਮ ਦੇ ਵਿਚ ਸਿੰਧੂ ਜਲ ਸਮਝੌਤੇ ਤੋਂ ਇਲਾਵਾ ਭਾਰਤ ਨੂੰ ਲੈ ਕੇ ਕਈ ਇਲਜ਼ਾਮ ਲਗਾਏ ਨੇ। ਪਾਕਿਸਤਾਨ ਫੌਜ ਨੇ ਆਪਣੇ ਬਿਆਨ ਦੇ ਵਿਚ ਇਲਜ਼ਾਮ ਲਗਾਇਆ ਕਿ ਭਾਰਤ ਦੇ ਸਪਾਂਸਰਡ ਅੱਤਵਾਦੀ ਗਰੁੱਪ ਪਾਕਿਸਤਾਨ ਦੇ ਅੰਦਰ ਹਮਲਿਆਂ ਦੇ ਲਈ ਅਫਗਾਨ ਤਾਲਿਬਾਨ ਸਰਕਾਰ ਦੇ ਕੰਟਰੋਲ ਵਾਲੇ ਇਲਾਕਿਆਂ ਦੀ ਵਰਤੋਂ ਕਰ ਰਹੇ ਨੇ। ਇਲਾਕੇ ਦੇ ਵਿਚ ਪੱਕੀ ਸ਼ਾਂਤੀ ਅਤੇ ਸਥਿਰਤਾ ਦੇ ਵਿਚ ਸ਼ਰਤ ਦੇ ਉੱਤੇ ਹੈ ਕਿ ਅਜਿਹੇ ਤੱਤਾਂ ਨੂੰ ਅਫਗਾਨ ਧਰਤੀ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ ਜਿਸ ਦੀ ਜਿੰਮੇਵਾਰੀ ਅਫਗਾਨ ਤਾਲਿਬਾਨ ਸਰਕਾਰ ਦੀ ਹੈ। ਇਸ ਦੇ ਨਾਲ ਆਖਰ ਚ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਕਸ਼ਮੀਰ ਮੁੱਦੇ ਦੀ ਗੱਲ ਕੀਤੀ ਹੈ ਤੇ ਬਿਆਨ ਦੇ ਵਿਚ ਪਾਕਿਸਤਾਨ ਫੌਜ ਨੇ ਕਿਹਾ ਕਿ ਬੈਠਕ ਦੇ ਵਿਚ ਕਸ਼ਮੀਰੀ ਲੋਕਾਂ ਦੇ ਖੁਦ ਫੈਸਲਾ ਕਰਨ ਦੇ ਅਧਿਕਾਰ ਦਾ ਸਮਰਥਨ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਗਈ ਹੈ ਤੇ ਕਿਹਾ ਕਿ ਇਸ ਇਲਾਕੇ ਦੇ ਵਿਚ ਲਗਾਤਾਰ ਸ਼ਾਂਤੀ ਕਸ਼ਮੀਰ ਮੁੱਦੇ ਦੇ ਹੱਲ ਦੇ ਉੱਤੇ ਨਿਰਭਰ ਹੈ ਜਿਵੇਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਦੇ ਪ੍ਰਸਤਾਵਾਂ ਦੇ ਵਿਚ ਸ਼ਾਮਲ ਹੈ। ਪਰ ਉਥੋਂ ਵੀ ਆਵਾਜ਼ ਉੱਠਣ ਲੱਗੀ। ਅਗਲੀ ਖ਼ਬਰ ਕਰਦੇ ਹਾਂ ਅੱਗੇ ਜਾ ਕੇ। ਆਪਰੇਸ਼ਨ ਹਾਰਡਬਾਲ ਦੀ ਜਿਹੜੀ ਕਾਮਯਾਬੀ ਹਾਸਲ ਹੋਈ ਹੈ, ਗੈਂਗਸਟਰਾਂ ਦੇ ਚੁੰਗਲ ਦੇ ਵਿਚੋਂ ਨਿਕਲੇ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਚਲਾਏ ਗਏ ਆਪਰੇਸ਼ਨ ਹਾਰਡਬਾਲ ਨੇ ਜਿਹੜਾ ਵਿਸ਼ਵ ਭਾਰਤ ਦੇ ਵਿਚ ਵਾਹ ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ, ਉਥੇ ਹੀ ਫਰੋਤੀ ਅਤੇ ਗੋਲੀਬਾਰੀ ਦੇ ਡਰ ਹੇਠ ਜੀ ਰਹੇ ਲੋਕਾਂ ਨੂੰ ਇਕ ਵੱਡੀ ਰਾਹਤ ਜਿਹੜਾ ਦਿੱਤੀ ਹੈ। ਇਸ ਆਪਰੇਸ਼ਨ ਦੇ ਕਾਰਨ ਪੀੜਤ ਕਾਰੋਬਾਰੀਆਂ ਦੇ ਵਿਚ ਇਕ ਨਵੀਂ ਉਮੀਦ ਜਾਗੀ ਹੈ ਤੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਪੀੜਤਾਂ ਨੇ ਦੱਸਿਆ ਕਿ ਗੈਂਗਸਟਰਾਂ ਦਾ ਖੌਫ ਇੰਨਾ ਸੀ ਕਿ ਕਈਆਂ ਨੇ ਆਪਣੀ ਜਮ੍ਹਾਂ ਪੂੰਜੀ ਲੁਟਾ ਦਿੱਤੀ ਤੇ ਕੁਝ ਤਾਂ ਕਾਰੋਬਾਰ ਛੱਡ ਕੇ ਵਾਪਸ ਮੁੜਨ ਦੇ ਲਈ ਮਜਬੂਰ ਹੋ ਗਏ। ਇਕ ਪੀੜਤ ਨੇ ਦੱਸਿਆ ਕਿ ਇਹ ਜਿਹੜੇ ਗੈਂਗਸਟਰ ਇਸ ਤਰ੍ਹਾਂ ਫਰੋਤੀ ਮੰਗਦੇ ਸਨ ਜਿਵੇਂ ਉਨ੍ਹਾਂ ਦੇ ਨਾਲ ਕੋਈ ਲਿਖਤੀ ਸਮਝੌਤਾ ਹੋਇਆ ਹੋਵੇ, ਜਦਕਿ ਇਕ ਹੋਰ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਖਾਤਰ ਆਪਣੀ ਸਾਰੀ ਕਮਾਈ ਇਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤੀ ਸੀ। ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ਤੇ ਚਲਾਏ ਗਏ ਆਪਰੇਸ਼ਨ ਹਾਰਡਬਾਲ ਨੇ ਵਿਸ਼ਵ ਭਰ ਦੇ ਵਿਚ ਵਾਹ ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ, ਉਥੇ ਹੀ ਫਰੋਤੀਆਂ ਅਤੇ ਗੋਲੀਬਾਰੀ ਦੇ ਡਰ ਹੇਠ ਜੀ ਰਹੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਇਸ ਆਪਰੇਸ਼ਨ ਦੇ ਕਾਰਨ ਪੀੜਤ ਕਾਰੋਬਾਰੀਆਂ ਦੇ ਵਿਚ ਇਕ ਨਵੀਂ ਉਮੀਦ ਜਾਗੀ ਹੈ। ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਪੀੜਤਾਂ ਨੇ ਦੱਸਿਆ ਕਿ ਗੈਂਗਸਟਰਾਂ ਦਾ ਖੌਫ ਇੰਨਾ ਸੀ ਕਿ ਕਈਆਂ ਨੇ ਆਪਣੀਆਂ ਜਮ੍ਹਾਂ ਪੂੰਜੀਆਂ ਜਿਹੜੀਆਂ ਸਨ ਲੁਟਾ ਦਿੱਤੀਆਂ ਤੇ ਕੁਝ ਤਾਂ ਕਾਰੋਬਾਰ ਛੱਡ ਕੇ ਜਿਹੜਾ ਵਾਪਸ ਮੁੜਨ ਦੇ ਲਈ ਮਜਬੂਰ ਹੋ ਗਏ ਸਨ। ਦੂਸਰੇ ਪਾਸੇ ਗੱਲ ਕਰੀਏ ਤਾਂ ਗ੍ਰੀਨਲੈਂਡ ਦੀ ਸਕਿਉਰਿਟੀ ਦੇ ਬਾਰੇ ਕਰਨ ਦੇ ਲਈ ਡੈਨਮਾਰਕ ਜਿਹੜਾ ਡਟ ਪਿਆ ਗ੍ਰੀਨਲੈਂਡ ਦੀ ਸਕਿਉਰਿਟੀ ਕਰੇਗਾ। ਹੁਣ ਨਾਟੋ ਮੁਲਕਾਂ ਦੀ ਜਿਹੜੀ ਮੀਟਿੰਗ ਤੋਂ ਪਹਿਲਾਂ ਟਰੰਪ ਦੀ ਮੰਗ ਖਾਰਜ ਕੀਤੀ ਹੈ। ਤੁਰਕੀ ਦੇ ਵਿੱਚ ਨਾਟੋ ਮੁਲਕਾਂ ਨੇ ਦੇ ਜਿਹੜਾ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਗ੍ਰੀਨਲੈਂਡ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਜਿਹੜੇ ਨੇ ਉਨ੍ਹਾਂ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਉਸ ਮੰਗ ਨੂੰ ਜਿਹੜਾ ਸਖ਼ਤੀ ਦੇ ਨਾਲ ਖਾਰਜ ਕਰ ਦਿੱਤਾ ਹੈ, ਜਿਸਦੇ ਵਿਚ ਉਨ੍ਹਾਂ ਗ੍ਰੀਨਲੈਂਡ ਦਾ ਕੰਟਰੋਲ ਅਮਰੀਕਾ ਨੂੰ ਸੌਂਪਣ ਦੀ ਗੱਲ ਆਖੀ ਸੀ। ਉਨ੍ਹਾਂ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਗ੍ਰੀਨਲੈਂਡ ਵਿਕਾਊ ਨਹੀਂ ਹੈ ਤੇ ਸਾਰੇ ਸਹਿਯੋਗੀ ਮੁਲਕਾਂ ਨੂੰ ਗ੍ਰੀਨਲੈਂਡ ਦੇ ਲੋਕਾਂ ਦੇ ਫੈਸਲਾ ਲੈਣ ਦੇ ਅਧਿਕਾਰ, ਖੇਤਰੀ ਅਖੰਡਤਾ ਤੇ ਪ੍ਰਭੂ ਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡੈਨਮਾਰਕ ਨਾਟੋ ਸਮੇਤ ਆਪਣੇ ਖੇਤਰ ਦੇ ਇਕ ਇਕ ਇੰਚ ਜ਼ਮੀਨ ਦੀ ਰੱਖਿਆ ਦੇ ਲਈ ਤਿਆਰ ਹੈ। ਇਸ ਮੁੱਦੇ ਦੇ ਉੱਤੇ ਆਈਸਲੈਂਡ ਦੀ ਪ੍ਰਧਾਨ ਮੰਤਰੀ ਜਿਹੜੀ ਹੈ ਕ੍ਰਿਸਟਰਨ ਫਰੋਸਟਾ ਡੋਟੇਰ ਉਹਨਾਂ ਨੇ ਡੈਨਮਾਰਕ ਦੀ ਹਮਾਇਤ ਕਰਦਿਆਂ ਕਹਿ ਦਿੱਤਾ ਕਿ ਗ੍ਰੀਨਲੈਂਡ ਉਥੋਂ ਦੇ ਲੋਕਾਂ ਦਾ ਹੈ ਤੇ ਉਹਨਾਂ ਨਾਟੋ ਮੁਲਕਾਂ ਨੂੰ ਆਪਸੀ ਵਿਵਾਦ ਛੱਡ ਕੇ ਰੂਸ ਵਰਗੇ ਬਾਹਰੀ ਖਤਰਿਆਂ ਦੇ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਰੂਸੀ ਮਿਜ਼ਾਈਲ ਹਮਲਿਆਂ ਨੂੰ ਰੋਕਣ ਲਈ ਯੂਕਰੇਨ ਨੂੰ ਜਿਹੜਾ ਹੈ ਪੈਂਟਰੀਅਟ ਹਵਾਈ ਜਿਹੜਾ ਰੱਖਿਆ ਪ੍ਰਣਾਲੀ ਦੇ ਨਿਰਮਾਣ ਦੇ ਲਈ ਲਾਇਸੈਂਸ ਦੇਵੇਗਾ। ਟਰੰਪ ਨੇ ਨਾਟੋ ਸੰਮੇਲਨ ਦੇ ਦੌਰਾਨ ਯੂਕਰੇਨ ਦੇ ਜਿਹੜੇ ਨੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਵਾਅਦਾ ਕੀਤਾ ਤੇ ਉਨ੍ਹਾਂ ਯੂਕਰੇਨ ਰਾਸ਼ਟਰਪਤੀ ਦੀ ਸ਼ਲਾਘਾ ਵੀ ਇਹਦੇ ਵਿਚ ਕੀਤੀ ਹੈ। ਦੂਸਰੇ ਪਾਸੇ ਆਖਰੀ ਖ਼ਬਰਾਂ ਨੂੰ ਵੱਧਦੇ ਹਾਂ। ਇੰਡੀਆ ਆਸਟ੍ਰੇਲੀਆ ਯੂਰੇਨੀਅਮ ਡੀਲ, ਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ ਆਸਟ੍ਰੇਲੀਆ ਹੁਣ ਤੇ ਇਹ ਇਤਿਹਾਸਕ ਸਮਝੌਤੇ ਦੇ ਉੱਤੇ ਮੋਹਰ ਲੱਗ ਗਈ ਹੈ। ਪਰਮਾਣੂ ਊਰਜਾ ਦੇ ਲਈ ਹੁਣ ਮਿਲੇਗਾ ਯੂਰੇਨੀਅਮ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ਦੇ ਉੱਤੇ ਮੋਹਰ ਲੱਗ ਗਈ, ਜੋ ਪਰਮਾਣੂ ਊਰਜਾ ਤੇ ਹਥਿਆਰਾਂ ਦੇ ਲਈ ਬਹੁਤ ਜ਼ਰੂਰੀ ਹੈ। ਮੈਲਬੌਰਨ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਿਚਾਲੇ ਹੋਈ ਇਕ ਜਿਹੜੀ ਹੈ ਅਹਿਮ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਰੱਖਿਆ, ਵਪਾਰ, ਊਰਜਾ, ਪੁਲਾੜ ਅਤੇ ਮਹੱਤਵਪੂਰਨ ਖਣਿਜਾਂ, ਕ੍ਰਿਟੀਕਲ ਮਿਨਰਲਸ ਜਿਹੜੇ ਨੇ ਸਮੇਤ ਕਈ ਅਹਿਮ ਖੇਤਰਾਂ ਦੇ ਵਿਚ ਨਵੇਂ ਸਮਝੌਤਿਆਂ ਦਾ ਐਲਾਨ ਜਿਹੜਾ ਕਰ ਦਿੱਤਾ ਹੈ। 16 ਸਾਲ ਤੱਕ ਜਿਹੜਾ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਜੋ ਵਰਤੋਂ ਹੋਈ ਹੈ ਉਹਦੇ ਵਿਚ ਜਿਹੜੀ ਹੈ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਨੂੰ ਮੋਦੀ ਸਾਹਿਬ ਨੇ ਜਿਹੜਾ ਕਿਹਾ ਕਿ ਅਸੀਂ ਵੀ ਤੁਹਾਡੇ ਤੋਂ ਸਿੱਖਾਂਗੇ ਤੇ ਭਾਈ ਜੋ ਕਦਮ ਚੁੱਕੇ ਨੇ ਉਹ ਸ਼ਲਾਘਾਯੋਗ ਨੇ। ਤੇ ਇਸੇ ਤਰ੍ਹਾਂ ਭਾਰਤ ਆਸਟ੍ਰੇਲੀਆ ਨੇ ਰੱਖਿਆ ਸੰਬੰਧਾਂ ਦੇ ਵਿਚ ਸੁਧਾਰ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਆਪਣੀ ਰੱਖਿਆ ਤੇ ਸੁਰੱਖਿਆ ਭਾਈਵਾਲੀ ਨੂੰ ਤੇਜ਼ ਕਰਨ ਦੇ ਲਈ ਵਚਨਬੱਧਤਾ ਪ੍ਰਗਟਾਈ ਹੈ, ਜੋ ਚੀਨੀ ਦਬਦਬੇ ਦਾ ਮੁਕਾਬਲਾ ਕਰਨ ਲਈ ਇਕ ਨਵੀਂ ਦ੍ਰਿੜਤਾ ਦਾ ਸੁਖਮਨ ਐਲਾਨ ਕਰਦੀ ਹੈ। ਦੋਵਾਂ ਧਿਰਾਂ ਨੇ ਇਕ ਰੱਖਿਆ ਤੇ ਸੁਰੱਖਿਆ ਸਹਿਯੋਗ ਦੇ ਉੱਤੇ ਵੀ ਸੰਯੁਕਤ ਐਲਾਨਨਾਮਾ ਜਾਰੀ ਕਰਦਿਆਂ ਕਹਿ ਦਿੱਤਾ ਹੈ ਕਿ ਉਹ ਸਮੁੰਦਰੀ ਸੁਰੱਖਿਆ, ਰੱਖਿਆ, ਉਦਯੋਗ, ਜਾਣਕਾਰੀ ਸਾਂਝੀ ਕਰਨ, ਅੱਤਵਾਦ ਤੇ ਇਕ ਦੂਜੇ ਦੇ ਇਲਾਕਿਆਂ ਚ ਜਹਾਜ਼ਾਂ ਦੀ ਤੈਨਾਤੀ ਵਧਾਉਣ ਦੇ ਉੱਤੇ ਮਿਲ ਕੇ ਕੰਮ ਕਰਨਗੇ। ਇਹ ਐਲਾਨ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀਰਵਾਰ ਨੂੰ ਮੈਲਬੌਰਨ ਦੇ ਵਿਚ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਾਲ ਕੀਤਾ ਗਿਆ। ਤੇਲ ਅਤੇ ਗੈਸ ਦੀ ਸਪਲਾਈ ਹੋਵੇਗੀ ਠੱਪ। ਅਮਰੀਕੀ ਹਮਲਿਆਂ ਤੋਂ ਬਾਅਦ ਹੌਰਮੁਜ਼ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਸਲੋਹ ਹੋ ਗਈ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਫੌਜੀ ਤਣਾਅ ਦੇ ਕਾਰਨ ਫਿਰ ਤੋਂ ਵਿਸ਼ਵ ਪੱਧਰੀ ਊਰਜਾ ਸਪਲਾਈ ਦੇ ਉੱਤੇ ਗੰਭੀਰ ਸੰਕਟ ਦੇ ਬੱਦਲ ਛਾਏ ਨੇ। ਅਮਰੀਕੀ ਸੈਨਾ ਦੇ ਵੱਲੋਂ ਲਗਾਤਾਰ ਦੂਜੇ ਦਿਨ ਵੀ ਇਰਾਨ ਦੇ ਕਈ ਟਿਕਾਣਿਆਂ ਦੇ ਉੱਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਅਹਿਮ ਤੇਲ ਸਪਲਾਈ ਮਾਰਗ ਜਿਹੜਾ ਹੌਰਮੁਜ਼ ਸਟਰੇਟ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਲਗਭਗ ਰੁਕ ਗਈ ਹੈ। ਭਾਰਤ ਸਮੇਤ ਅੱਧੀ ਦੁਨੀਆਂ ਨੂੰ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ, ਜਿਸਦੇ ਕਾਰਨ ਇਸ ਖੇਤਰ ਦੇ ਵਿਚ ਵਧਦੇ ਤਣਾਅ ਨੇ ਵਿਸ਼ਵ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਡਾਟਾ ਫਰਮ ਜਿਹੜੀ ਹੈ KPLER ਉਹਦੇ ਜਿਹੜੇ ਅੰਕੜਿਆਂ ਅਨੁਸਾਰ ਤਾਜ਼ਾ ਫੌਜੀ ਟਕਰਾਅ ਤੋਂ ਪਹਿਲਾਂ ਰੋਜ਼ਾਨਾ ਔਸਤਨ 34 ਤੋਂ 59 ਜਹਾਜ਼ ਇਸ ਰਸਤੇ ਰਾਹੀਂ ਗੁਜ਼ਰ ਰਹੇ ਸਨ, ਪਰ ਹੁਣ ਇਹ ਜਿਹੜੀ ਗਿਣਤੀ ਹੈ ਘੱਟ ਕੇ 20 ਤੋਂ ਵੀ ਘੱਟ ਰਹਿ ਗਈ ਹੈ। ਇਸ ਸਮੇਂ ਜ਼ਿਆਦਾਤਰ ਜਹਾਜ਼ ਸਿਰਫ ਉਸ ਉੱਤਰੀ ਸਮੁੰਦਰੀ ਮਾਰਗ ਦੀ ਵਰਤੋਂ ਕਰ ਰਹੇ ਨੇ ਜਿਸ ਨੂੰ ਇਰਾਨ ਨੇ ਮਨਜ਼ੂਰੀ ਦਿੱਤੀ ਹੈ, ਜਦੋਂ ਕਿ ਅਮਰੀਕਾ ਤੇ ਓਮਾਨ ਦੇ ਸਮਰਥਨ ਵਾਲੇ ਦੱਖਣੀ ਕਾਰੀਡੋਰ ਦੇ ਵਿਚ ਆਵਾਜਾਈ ਨਾ ਮਾਤਰ ਰਹਿ ਗਈ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਅਮਰੀਕੀ ਹਮਲਿਆਂ ਦੇ ਵਿਚ 2 ਰੇਲਵੇ ਪੁਲਾਂ ਸਮੇਤ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਵਿਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋਈ ਹੈ। ਜਵਾਬੀ ਕਾਰਵਾਈ ਦੇ ਵਿਚ ਇਰਾਨ ਨੇ ਕਤਰ, ਕੁਵੈਤ ਅਤੇ ਬਹਿਰੀਨ ਦੇ ਵਿਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਬੁਸ਼ਹਿਰ, ਚਾਬਹਾਰ, ਬਦਰ ਅਬਾਸ ਅਤੇ ਜਾਸਕ ਸਮੇਤ ਕਈ ਜਿਹੜੇ ਇਲਾਕਿਆਂ ਦੇ ਵਿਚ ਧਮਾਕਿਆਂ ਦੀਆਂ ਖ਼ਬਰਾਂ ਵੀ ਦੱਸੀਆਂ ਗਈਆਂ ਨੇ। ਆਖਰੀ ਖ਼ਬਰ ਵੱਲ ਵਧੀਏ ਤੇ 38 ਮੰਗਾਂ ਮੰਨੋ, ਨਹੀਂ ਤਾਂ ਪੋਕ ਤੋਂ ਪਾਕਿਸਤਾਨ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਆ ਗਿਆ। ਪਾਕਿਸਤਾਨ ਜਿਹੜਾ ਆਪਣਾ ਕਸ਼ਮੀਰ ਜਿਹੜੀ ਗੱਲ ਉਹਦੀ ਗੱਲ ਆਉਂਦੀ ਹੈ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੋਕ ਦੇ ਵਿੱਚ POK ਦੇ ਵਿੱਚ ਤਣਾਅ ਵਧਦਾ ਜਾ ਰਿਹਾ। ਜੰਮੂ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ ਉਹਨੇ ਪਾਕਿਸਤਾਨੀ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਜੇ AAC ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੀਆਂ 38 ਮੰਗਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਉਸਨੂੰ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ। ਮੌਜੂਦਾ ਮੁੱਦਾ 27 ਜੁਲਾਈ ਨੂੰ ਹੋਣ ਵਾਲੀਆਂ ਜਿਹੜੀਆਂ ਨੇ ਖੇਤਰੀ ਚੋਣਾਂ ਦਾ ਹੈ ਤੇ 9 ਜੂਨ ਤੋਂ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਨਾਲ JAAC ਨੇ ਮੁਜ਼ੱਫਰਾਬਾਦ

ਦੇ ਉੱਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਇਸ ਸੰਬੰਧੀ ਆਪਣੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜੀ ਸੀ। ਹੁਣ ਇਸ ਮਾਮਲੇ ਦੇ ਵਿਚ ਸੈਕਰਾਮੈਂਟੋ ਦੇ ਗੁਰਦੁਆਰਾ ਸੰਤ ਸਾਗਰ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਹੁੰਦਲ ਦਾ ਵੀ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਇਤਰਾਜ਼ ਕਰਨ ਵਾਲੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਨੁਕਸ ਕੱਢਣ ਦੀ ਬਜਾਏ ਪਾਵਨ ਸਰੂਪਾਂ ਨੂੰ ਸਤਿਕਾਰ ਦੇ ਸਹਿਤ ਵਿਦੇਸ਼ ਪਹੁੰਚਣ ਦੇ ਸਹੀ ਅਤੇ ਉਸਾਰੂ ਤਰੀਕੇ ਸੁਝਾਅ ਦੇਣ, ਦੱਸਣ, ਨੁਕਤਾਚੀਨੀ ਨਾ ਕਰਨ। ਨਰਿੰਦਰਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੇ ਵਿਚ ਕੁਝ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਅਮਰੀਕਾ ਤੇ ਕੈਨੇਡਾ ਆ ਕੇ ਵਸੀਆਂ ਨੇ। ਇਸ ਦੇ ਕਾਰਨ ਉਥੇ ਕਈ ਨਵੇਂ ਗੁਰਦੁਆਰਾ ਜਿਹੜੇ ਸਾਹਿਬ ਵੀ ਬਣੇ ਨੇ, ਪਰ ਉਥੇ ਪਾਵਨ ਸਰੂਪਾਂ ਬੀੜਾਂ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸ਼ਰਧਾਲੂ ਲੰਬੇ ਸਮੇਂ ਤੋਂ ਉਨ੍ਹਾਂ ਦੇ ਕੋਲੋਂ ਪਾਵਨ ਸਰੂਪਾਂ ਦੀ ਜਿਹੜੀ ਹੈ ਮੰਗ ਕਰ ਰਹੇ ਨੇ, ਪਰ ਸਰੂਪ ਜਿਹੜੇ ਨੇ ਉਪਲਬਧ ਨਾ ਹੋਣ ਦੇ ਕਾਰਨ ਉਹ ਸੰਗਤ ਦੀ ਇਹ ਮੰਗ ਪੂਰੀ ਨਹੀਂ ਕਰ ਪਾ ਰਹੇ ਨੇ। ਉਨ੍ਹਾਂ ਇਹ ਵੀ ਆਖਿਆ ਕਿ ਸਿਰਫ਼ ਕਿੰਤੂ ਪਰੰਤੂ ਕਰਕੇ ਸਿੱਖ ਸੰਗਤਾਂ ਦੇ ਮਨਾਂ ਦੇ ਵਿਚ ਦੁਬਦਾ ਭੰਬਲ ਭੂਸਾ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਦੀ ਬਜਾਏ ਜੇਕਰ ਸਾਰੀਆਂ ਕਮੇਟੀਆਂ ਰਲ ਮਿਲ ਕੇ ਪੂਰੀ ਮਰਿਆਦਾ ਦੇ ਨਾਲ ਪਾਵਨ ਸਰੂਪ ਵਿਦੇਸ਼ ਭੇਜਣ ਦੇ ਉੱਤੇ ਚੰਗੇ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਤਾਂ ਇਸ ਕਦਮ ਦੀ ਸਾਰੇ ਪਾਸੇ ਜਿਹੜੀ ਸ਼ਲਾਘਾ ਪ੍ਰਸੰਸਾ ਜਿਹੜੀ ਹੈ ਹੋਵੇਗੀ। ਸਹੀ ਦਰੁਸਤ ਫਰਮਾਇਆ ਜੀ। ਹੁਣ ਜਿਹੜੀ ਵੀ ਚੀਜ਼ ਆਉਣੀ ਹੈ ਜੀ, ਉਹ ਚਾਹੇ ਪਲੇਨ ਦੇ ਜ਼ਰੀਏ ਆਉਣੀ ਹੈ ਅਤੇ ਚਾਹੇ ਸ਼ਿਪਿੰਗ ਦੇ ਜ਼ਰੀਏ ਆਉਣੀ ਹੈ, ਅਤੇ ਭਾਈ ਉਹ ਤਾਂ ਕਰਨਾ ਹੀ ਪੈਣਾ ਹੈ। ਅਤੇ ਉਹ ਸਾਰੀਆਂ ਚੀਜ਼ਾਂ ਨੇ, ਜਾਂ ਫਿਰ ਸਿੱਧੀਆਂ ਫਲਾਈਟਾਂ, ਫਿਰ ਉਹ ਖਰਚਾ ਵੱਡਾ ਹੋਣਾ, ਸਾਰਾ ਕੁਝ ਹੋਣਾ, ਪਰ ਹੋਣੀ ਤਾਂ ਉਹ ਫਲਾਈਟ ਏਅਰ ਦੇ ਜ਼ਰੀਏ ਹੀ ਹੈ, ਸਾਰਾ ਕੁਝ ਹੈ। ਅਤੇ ਉਹਦੇ ਵਿੱਚ ਭਾਈ ਦਿਲ ਵੱਡੇ ਕਰਨ ਦੀ ਜ਼ਰੂਰਤ ਹੈ ਸਾਨੂੰ। ਹਰ ਚੀਜ਼ ਦੇ ਵਿੱਚ ਨੁਕਤਾਚੀਨੀਆਂ ਉਹ ਚੰਗੀਆਂ ਨਹੀਂ ਲੱਗਦੀਆਂ। ਸਹੀ ਸੁਝਾਅ ਦਿੱਤਾ ਆਪਣੇ ਬਾਈ ਜੀ ਨੇ, ਆਪਣੇ ਸੋਰੀ ਸਕੱਤਰ ਜਿਹੜੇ ਨੇ, ਜਨਰਲ ਸਕੱਤਰ ਨੇ ਨਰਿੰਦਰਪਾਲ ਸਿੰਘ ਹੁੰਦਲ ਹੋਣਾ। ਚੰਗੀ ਗੱਲ ਕੀਤੀ ਹੈ ਜੀ, ਰਲ ਮਿਲ ਕੇ ਇਹ ਮਸਲੇ ਹੱਲ ਹੋਣੇ ਚਾਹੀਦੇ ਆ, ਨਾ ਕਿ ਰੋਲਾ ਰੱਪਾ ਪਾ ਕੇ ਉਹਨਾਂ ਦੇ ਹੱਲ ਸਮਝਾਉਣੇ ਚਾਹੀਦੇ। ਜੇ ਇਸ ਤਰ੍ਹਾਂ ਕੰਟੇਨਰਾਂ ਦੇ ਵਿੱਚ ਜਾਂ ਜਹਾਜ਼ਾਂ ਦੇ ਵਿੱਚ ਨਹੀਂ ਆ ਸਕਦੇ ਤਾਂ ਭਾਈ ਸਵਾਲ ਚੱਕਣ ਵਾਲੇ ਇਹ ਵੀ ਦੱਸਣ ਵੀ ਫਿਰ ਕਿੱਦਾਂ ਲਿਆਇਆ ਜਾ ਸਕਦਾ ਹੈ ਅਤੇ ਕਿੱਦਾਂ ਹੋਰ ਸਤਿਕਾਰ ਜਿਹੜਾ ਵਧਾਇਆ ਜਾ ਸਕਦਾ। ਚੰਗਾ ਜਿਹੜਾ ਸੁਝਾਅ ਉਹਨਾਂ ਨੇ ਦਿੱਤਾ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਤਦ ਤੱਕ ਤੁਹਾਡੇ ਮੈਂ ਸੁਨੇਹੇ ਲੈ ਲੈਂਦਾ। ਤੇ ਵੈਸੇ ਤਾਂ ਗੱਲ ਕਰਨ ਦਾ ਮਨ ਸੀ ਅੱਜ, ਤੇ ਉਹਦਾ ਗੁੱਸਾ ਅਤੇ ਮਨੁੱਖੀ ਜੀਵਨ ਦੀ ਗੱਲ ਕਰਨੀ ਸੀ। ਚਲੋ ਇਹਨੂੰ ਆਪਾਂ ਥੋੜਾ ਜਿਹਾ ਛੇੜਦੇ ਹਾਂ ਜੇ ਸਮਾਂ ਇਜਾਜ਼ਤ ਦਿੰਦਾ, ਪਰ ਨਹੀਂ ਤਾਂ ਫਿਰ ਅਗਲੇ ਹਫ਼ਤੇ ਦੇ ਲਈ ਰੱਖ ਲਾਂਗੇ। ਦੇਖਦੇ ਹਾਂ ਕਿੱਦਾਂ ਵੀ ਸਮਾਂ ਬਣਦਾ, ਤੁਹਾਡੇ ਸੁਨੇਹੇ ਲੈਂਦਾ, ਤੇ ਫਿਰ ਉਸ ਤੋਂ ਬਾਅਦ ਆਗਿਆ ਵੱਲ ਨੂੰ ਵੱਧਦੇ ਹਾਂ। ਗੱਲ ਕਰੀਏ ਤੇ ਤੁਹਾਡੇ ਸੁਨੇਹਾ ਦੀ, ਦੋਸਤੋ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਇਸੇ ਤਰ੍ਹਾਂ ਹੀ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦਿਲੋਂ, ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਆ। ਤੇ ਇਸੇ ਤਰ੍ਹਾਂ ਤੁਸੀਂ ਵੀ ਦੋਸਤੋ ਦੁਆਬਾ ਰੇਡ ਦੇ ਯੂਟਿਊਬ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ, ਸਿਲਵਰ, ਗੋਲਡਨ, ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਜਿਹੜੀ ਲੈ ਸਕਦੇ ਹੋ ਉੱਥੇ। ਤੇ ਜੇ ਸਬਸਕ੍ਰਿਪਸ਼ਨ ਲੈਣੀ ਆ ਨਾਲ ਯੂਟਿਊਬ ਦੇ ਉੱਤੇ ਵੀ ਅਵੇਲੇਬਲ ਹੈ ਇਸੇ ਮੈਂਬਰਸ਼ਿਪ ਦੇ ਵਿੱਚ, ਤੇ ਜੇ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰੋਗੇ ਤੇ ਉੱਥੇ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਸੁਨੇਹਾਂ ਨੂੰ ਲੈ ਕੇ ਫਿਰ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਸ਼ੈਲੀ ਬਾਈ ਜੀ ਕਹਿੰਦੇ, ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ, ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਪ੍ਰਵਾਨ ਕਰਨੀ ਜੀ, ਜੀਆਨੂ ਜੀ ਬਾਈ ਜੀ ਸਵਾਗਤ ਹੈ, ਗੱਲਬਾਤ ਵੀ ਕਰਕੇ ਗਏ ਨੇ, ਆਵਾਜ਼ ਟਾਣਾ ਟਾਣਿਆ ਜੀ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, UAE ਤੋਂ ਰੋਜ਼ ਪ੍ਰੋਗਰਾਮ ਸੁਣਦੇ ਆ, ਬਹੁਤ ਬਹੁਤ ਸ਼ੁਕਰੀਆ। ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਸਤਿ ਸ੍ਰੀ ਅਕਾਲ, ਲਾਈਕ ਨੰਬਰ 2 ਲਿਖਦੇ ਆ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸ਼ੈਲੀ ਬਾਈ ਜੀ ਕਹਿੰਦੇ ਆ ਚਕੋਤਾ, ਅੱਛਾ ਜੀ ਚਕੋਤਾ ਇੱਕ ਸ਼ਬਦ ਹੋ ਗਿਆ ਨਾ, ਫਿਰ ਉਹ ਮੈਂ ਉਹੀ ਕਹਿੰਦਾ ਸੀਗਾ, ਬਹੁ ਬਚਨਾਂ ਦੇ ਵਿੱਚ ਚਕੋਤੇ ਹੋ ਗਿਆ ਨਾ, ਤੇ ਠੇਕੇ ਦੇ ਉੱਤੇ ਮਤਲਬ ਉਹਦਾ ਹੁੰਦਾ ਕਹਿੰਦੇ ਜੀ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ ਆ ਕਿ ਜਪਤੀ ਵੀ ਕਹਿੰਦੇ ਨੇ, ਤੇ ਠੇਕੇ ਦੇ ਉੱਤੇ ਵੀ ਕਹਿ ਦਿੰਦੇ ਆ ਉਹਨੂੰ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਸ਼ੈਲੀ ਵੀਰ ਜੀ, ਮੈਂ ਜਾ ਕੇ ਦਰੁਸਤੀ ਕਰਵਾ ਦੇਵਾਂਗਾ ਜੀ, ਲਿਖਤ ਦੇ ਵਿੱਚ ਹੀ ਇੰਜ ਲਿਖਿਆ ਹੋਇਆ ਹੈ ਜੀ। ਬਿਲਕੁਲ ਜੀ, ਲਿਖਤ ਦੇ ਵਿੱਚ ਹੀ ਸੀਗਾ, ਏਦਾਂ ਲਿਖਿਆ ਹੋਇਆ, ਬਹੁ ਬਚਨ ਹੀ ਲਿਖਿਆ ਹੋਇਆ। ਤੇ ਔਜਲਾ ਸਾਹਿਬ ਕਹਿੰਦੇ ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਵਾਲੇ ਆਪਣਾ ਰਾਹ ਪੱਧਰਾ ਕਰ ਰਹੇ ਨੇ ਤੇ ਪੰਜਾਬ ਦੇ ਮਸਲੇ ਕੋਰੀ ਵੀ ਜਿਹੜਾ ਵਿਰੋਧੀ ਧਿਰ ਦੀ ਭੂਮਿਕਾ ਕਿਤੇ ਕਿਸੇ ਹੋਰ ਪਾਰਟੀ ਦੇ ਵੱਲੋਂ ਨਹੀਂ ਨਿਭਾਈ ਜਾ ਰਹੀ, ਪੰਜਾਬ ਲਵਾਰਸ ਵਾਂਗ ਛੱਡਿਆ ਹੋਇਆ ਟੁੱਕ ਕਾਂ
ਟੁੱਕ ਕਾਂ ਜਿਹੜਾ ਖਾਈ ਜਾਂਦਾ ਛਾਂਦੇ ਨੇ ਜੀ।

ਮਤਲਬ ਕਿ ਕਾਂ ਜਿਹੜੇ ਨੇ ਟੁੱਕ ਟੁੱਕ ਕੇ ਖਾਈ ਜਾਂਦੇ ਆ। ਔਜਲਾ ਸਾਹਿਬ ਕਹਿੰਦੇ ਮੇਰੇ ਕਮੈਂਟ ਦਿਸ ਰਹੇ ਨੇ। ਹਾਂਜੀ ਦਿਸ ਰਹੇ ਨੇ ਜੀ, ਇੱਕ ਦੋ ਜਿਹੜੇ ਵੀ ਆਏ ਆ ਦਿਖ ਰਹੇ ਨੇ ਜੀ। ਤੇ ਔਜਲਾ ਸਾਹਿਬ ਤੋਂ ਬਾਅਦ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਕਹਿੰਦੇ ਜੀ ਆਨੂੰ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਿਹਾ, ਗੁਲਾਬ ਦੇ ਫੁੱਲ ਭੇਜੇ ਆ। ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਯੂਐਸ ਤੋਂ। ਸ਼ੈਲੀ ਜੀ ਕਹਿੰਦੇ ਹਾਂ ਜੀ ਔਜਲਾ ਸਾਹਿਬ ਜੀ ਦਿਖਾਈ ਦੇ ਰਹੇ ਨੇ ਜੀ ਆਪ ਜੀ ਦੇ ਸੁਨੇਹੇ। ਤੇ ਸੈਣੀ ਸਾਹਿਬ ਜੀ ਤੁਸੀਂ ਪਹਿਲਾਂ ਹੀ ਕਹਿੰਦੇ ਕਹਿ ਦਿੱਤਾ ਸੀ ਆਪਣੇ ਸ਼ੈਲੀ ਬਾਈ ਜੀ ਕਹਿੰਦੇ ਕਿ ਲਾਲਜੀਤ ਭੁੱਲਰ ਨੂੰ ਬਚਾਵੇਗੀ ਪੰਜਾਬ ਸਰਕਾਰ ਜੀ, ਗ੍ਰੇਟ। ਤੇ ਅੱਗੇ ਲਿਖਦੇ ਨੇ ਸਵਾਲ ਜਿਹੜਾ ਹੈਗਾ, ਸੰਵਿਧਾਨ ਦੀ ਸਹੁੰ ਚੁੱਕੀ ਹੋਈ ਹੈ ਮਾਨ ਸਾਹਿਬ ਜੀ ਦੀ ਤੇ ਅਮਨ ਅਰੋੜਾ ਦੀ, ਇਸ ਤਰ੍ਹਾਂ ਸ਼ਰੇਆਮ ਝੂਠ ਨਹੀਂ ਬੋਲ ਸਕਦੇ ਜਨਤਾ ਨੂੰ ਜੀ। ਤੇ ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਕਹਿੰਦੇ ਨੇ ਯੂਐਸ ਤੋਂ, ਬਿਲਕੁਲ ਸਹੀ ਕਿਹਾ ਰਾਜਨ ਜੀ, ਅਸੀਂ ਆਪਣੇ ਇੰਡੀਅਨ ਪਾਸਪੋਰਟ ਜਿਹੜੇ ਨੇ ਸਰੈਂਡਰ ਜਿਹੜੇ ਕੀਤੇ ਹੋਏ ਨੇ, ਹੁਣ ਸਾਡੇ ਕੋਲ ਅਮੈਰੀਕਨ ਜਿਹੜਾ ਹੈ ਪਾਸਪੋਰਟ ਨੇ। ਮਾਨ ਸੈਣੀ ਸਾਹਿਬ ਲਿਖਦੇ ਨੇ ਹੈਲਸਿੰਕੀ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ, ਰਜਿੰਦਰ ਜੀਰਾ ਜੀ ਜੁੜੇ ਹੋਏ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਪਿਆਰੇ ਪਿਆਰਿਓ ਜੀਆਂ ਨੂੰ ਜੀ। ਤੇ ਕਾਲ ਵੀ ਆਈ ਸੀ ਪਰ ਕਿਤੇ ਹੋਰ ਬੀਜੀ ਹੋ ਗਏ ਬਾਅਦ ਦੇ ਵਿੱਚ ਉਹ, ਤੇ ਕਹਿੰਦੇ ਕੱਲ ਨੂੰ ਗੱਲ ਕਰਾਂਗੇ, ਮੈਸੇਜ ਆ ਗਿਆ ਉਹਨਾਂ ਦਾ। ਔਜਲਾ ਸਾਹਿਬ ਕਹਿੰਦੇ ਨੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ, ਦੱਸੋ ਉਸਦੇ ਕੋਲ ਕੀ ਵਿਜ਼ਨ ਹੈ ਸਟੇਟ ਚਲਾਉਣ ਦਾ, ਮੈਨੂੰ ਨਹੀਂ ਲੱਗਦਾ ਉਹ ਕਦੇ ਚੰਡੀਗੜ੍ਹ ਗਿਆ ਹੋਵੇਗਾ। ਔਜਲਾ ਸਾਹਿਬ ਕਹਿੰਦੇ ਆ ਬਣਾਏ ਸੀ ਨਵੇਂ, ਦਿੰਦੇ ਨੇ ਸਵਾਦ ਹੁਣ ਕਹਿੰਦੇ ਜੀ। ਤੇ ਅੱਗੇ ਲਿਖਦੇ ਨੇ ਆਪਣੇ ਔਜਲਾ ਸਾਹਿਬ, ਜੇ ਇਹ ਆ ਗਏ ਪੰਜਾਬ 80ਵੇਂ ਦੇ ਵਿੱਚ ਮੁੜ ਜਾਵੇਗਾ, ਫਿਲਮ ਲਿਆਉਣ ਦਾ ਜਿਹੜਾ ਮਤਲਬ ਇਹੀ ਹੈ। ਤੇ ਸੁਰਿੰਦਰ ਮਾਲ ਜੀ ਹਾਂਜੀ ਲਿਖਦੇ ਨੇ ਅਸੀਂ ਘਰ ਹੀ ਦੇਖ ਲਈ ਫੋਨ ਦੇ ਉੱਤੇ ਜੀ, ਫਿਲਮ ਜਿਹੜੀ ਗੱਲ ਕਰਦੇ ਆ। ਤੇ ਔਜਲਾ ਸਾਹਿਬ ਤੋਂ ਬਾਅਦ ਸੁਰਿੰਦਰ ਮਾਲ ਜੀ ਤੋਂ ਬਾਅਦ ਸ਼ੈਲੀ ਜੀ ਲਿਖਦੇ ਆ, ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ, ਤੂਫਾਨ ਭਰੀ ਆਉਣੀ ਹੈ ਜੀ। ਸ਼ੈਲੀ ਬਾਈ ਜੀ ਕਹਿੰਦੇ ਜੋ ਸਾਨੂੰ ਸਰਕਾਰਾਂ ਦਿਖਾਉਣਾ ਚਾਹੁੰਦੀਆਂ ਨੇ ਅਸੀਂ ਵੀ ਉਹੀ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ, ਬਾਅਦ ਦੇ ਵਿੱਚੋਂ ਮੱਥੇ ਦੇ ਉੱਤੇ ਹੱਥ ਮਾਰ ਕੇ ਰੋਂਦੇ ਹਾਂ ਜੀ। ਮੱਥੇ ਦੇ ਵਿੱਚ ਵੀ ਕਿੱਥੇ ਮਾਰਦੇ ਹਾਂ, ਤਾਂ ਫਿਰ ਤਾਂ ਮੁੱਕੇ ਮਾਰਦੇ ਫਿਰਦੇ ਹਾਂ, ਕੰਧਾਂ 'ਚ ਸਿਰ ਮਾਰ ਮਾਰ ਦੇਖਦੇ ਹਾਂ ਭਾਈ। ਜਦੋਂ ਚਿੜੀਆ ਚੁੱਗ ਜਾਂਦੀ ਹੈ ਖੇਤ, ਫਿਰ ਸਾਨੂੰ ਸਮਝ ਆਉਂਦੀ ਹੈ ਭਾਈ ਆਹ ਕੁਝ ਸਾਡੇ ਨਾਲ ਵਾਪਰ ਗਿਆ। ਔਜਲਾ ਸਾਹਿਬ ਸ਼ੈਲੀ ਜੀ ਕਹਿੰਦੇ ਆ ਬੀਜੇਪੀ ਦੀ ਕੇਂਦਰ ਸਰਕਾਰ ਦੀਆਂ ਚਾਲਾਂ ਨੇ ਪੰਜਾਬ ਨੂੰ ਦੋ ਫੜ ਕਰਕੇ 27 ਦੇ ਵਿੱਚੋਂ ਸਰਕਾਰ ਬਣਾਉਣੀ ਹੈ। ਇਕਬਾਲ ਮਾਂਗੜ ਜੀ ਕਹਿੰਦੇ ਆ ਕੈਲੀਫੋਰਨੀਆ ਤੋਂ ਯੂਐਸ ਤੋਂ ਤਸ਼ੱਦਦ ਹੈ, ਕਹਿੰਦੇ ਸਿੱਖਾਂ ਤੇ ਹੀ ਕਹਿੰਦੇ ਹੋਇਆ, ਸਹੀ ਕਿਹਾ ਔਜਲਾ ਜੀ ਨੇ, ਚਾਹੇ ਉਹ ਜਿੱਧਰ ਮਰਜ਼ੀ ਸਨ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਅੱਜ ਫਰਾਂਸ ਦਾ ਮੈਚ ਹੈ ਜੀ, ਤੇ ਫੁੱਟਬਾਲ ਦਾ ਵਰਲਡ ਕੱਪ, ਫੀਫਾ ਵਰਲਡ ਕੱਪ ਦਾ, ਦੇਖਦੇ ਹਾਂ ਕੌਣ ਮੱਲ ਮਾਰਦਾ ਜੀ। ਤੇ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਫਰਾਂਸ ਤੋਂ ਪੁਰੇਵਾਲ ਸਾਹਿਬ। ਆਪਣੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ, ਜੀਆਂ ਨੂੰ ਜੀ ਸਵਾਗਤ ਹੈ। ਤੇ ਔਜਲਾ ਸਾਹਿਬ ਕਹਿੰਦੇ ਸ਼ੈਲੀ ਵੀਰੇ ਬਹੁਤ ਵਧੀਆ ਵਿਚਾਰ ਤੁਹਾਡੇ ਅੱਜ ਕਹਿੰਦੇ ਜੀ। ਰਾਜੀਵ ਕੁਮਾਰ ਜੀ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ। ਤੇ ਜਸਵੀਰ ਬਰਾੜ ਜੀ ਜੁੜੇ ਹੋਏ ਨੇ, ਹੈਲੋ ਕਹਿੰਦੇ ਨੇ। ਤੇ ਅੱਗੇ ਕਹਿੰਦੇ ਨੇ ਖਾਲਿਸਤਾਨ ਸਿੱਖਸ ਫੌਰ ਜਸਟਿਸ ਗੁਰਪਤਵੰਤ ਸਿੰਘ ਪੰਨੂ ਪੰਜਾਬ, ਹੁਣ ਕਹਿੰਦੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਜਿੰਦਾਬਾਦ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰਾ ਸਕਦੇ ਹੋ ਭਾਈ ਤੁਸੀਂ ਪੰਨੂ ਸਾਹਿਬ, ਕਰਾ ਸਕਦੇ ਨੇ, ਕੀ ਕਹਿ ਸਕਦੇ ਹਾਂ ਜੀ। ਬਥੇਰੀ ਵਾਰੀ ਕਰਾਇਆ ਵੈਸੇ ਉਹਨਾਂ ਨੇ, ਦੇਖਦੇ ਹਾਂ ਕਿੱਥੇ ਜਾ ਕੇ ਹੁੰਦੀ ਹੈ ਜੀ। ਪਰ ਇੰਡੀਆ ਦੇ ਵਿੱਚ, ਆਲ ਇੰਡੀਆ ਦੇ ਵਿੱਚ ਤੁਸੀਂ ਘੁੰਮ ਸਕਦੇ ਹੋ ਭਾਈ, ਤੁਹਾਡੀ ਮਰਜ਼ੀ ਹੈ। ਜੇ ਸਿਰਫ ਆਪਣਾ ਕੱਲਾ ਕੱਲਾ ਪੰਜਾਬ ਦੇ ਵਿੱਚ ਹੀ ਤੁਸੀਂ ਵਿਚਰਨਾ ਚਾਹੁੰਦੇ ਹੋ, ਫਿਰ ਵੀਜ਼ਾ ਲੈ ਕੇ ਹੋਰ ਕੰਮ ਜਿਹੜਾ ਸੂਬਿਆਂ ਦੇ ਵਿੱਚ ਜਾਣਾ ਪਵੇਗਾ, ਉਹ ਤੁਹਾਨੂੰ ਮੁਬਾਰਕ ਹੈ ਜੀ। ਬਾਕੀ ਹਰ ਕਿਸੇ ਦੇ ਆਪਣੇ ਵਿਚਾਰ ਨੇ, ਨਾ ਨੁੱਕਰ ਨਹੀਂ ਕਰਦੇ, ਤੇ ਦੇ ਸਕਦੇ ਹੋ ਵਿਚਾਰ ਜੀ, ਤੇ ਆਪਣੀ ਸੋਚ ਰੱਖ ਸਕਦੇ ਹੋ, ਹਰ ਕਿਸੇ ਨੂੰ ਆਪਣੀ ਸੋਚ ਮੁਬਾਰਕ ਹੈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਵੱਧ ਘੱਟ ਬੋਲ ਗਏ, ਮਾਫ਼ੀ ਚਾਹੁੰਦੇ ਹਾਂ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਗਿਆ। ਪਰ ਜਿਹੜੀ ਤੜਫ ਹੈ ਨਾ, ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲ ਕਰਕੇ ਗਏ ਹੈ, ਵੈਸੇ ਮੈਂ ਇਸ ਤਰ੍ਹਾਂ ਦਾ ਇੱਕ ਆਰਟੀਕਲ ਰੱਖਿਆ ਸੀ, ਜਿਹੜੀਆਂ ਚੀਜ਼ਾਂ ਗੁੱਸਾ ਤੇ ਮਨੁੱਖੀ ਜੀਵਨ ਜਿਹੜਾ ਉਹਨੂੰ ਸਥਿਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਬਹੁਤ ਐਗਰੈਸਿਵ ਹੋ ਕੇ, ਬਹੁਤ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ ਚਾਹੁੰਦੇ ਉਹ ਹੋ ਜਾਂਦੀਆਂ ਨੇ। ਗਲਤੀਆਂ ਕੱਲੀਆਂ ਇੱਕ ਹੱਥ ਦੇ ਨਾਲ ਨਹੀਂ, ਦੋ ਹੱਥਾਂ ਦੇ ਨਾਲ ਹੀ ਹੁੰਦੀਆਂ, ਜਦੋਂ ਤਾੜੀ ਵੱਜਦੀ ਹੈ ਦੋਵਾਂ ਨਾਲ ਵੱਜਦੀ ਹੈ। ਤੇ ਉਹ ਚੀਜ਼ਾਂ ਨੂੰ ਬਾਰ ਬਾਰ ਅਸੀਂ ਉਖਾੜ ਰਹੇ ਹਾਂ, ਬਾਰ ਬਾਰ ਸਾਹਮਣੇ ਲਿਆ ਰਹੇ ਹਾਂ,
ਉਹ ਸਾਰੀਆਂ ਚੀਜ਼ਾਂ ਦਾ ਅਸਰ ਸਾਡੀ ਜਿਹੜੀ ਹੈ ਆਉਣ ਵਾਲੀਆਂ ਪੀੜ੍ਹੀਆਂ ਜਾਂ ਸਾਡੇ ਉੱਤੇ ਕੀ ਪੈ ਰਿਹਾ, ਸਾਡੀ ਮਾਨਸਿਕਤਾ ਦੇ ਉੱਤੇ ਕੀ ਪੈ ਰਿਹਾ, ਉਹਨੂੰ ਸੋਚਣ ਦੀ ਵੀ ਜ਼ਰੂਰਤ ਹੈ। ਦੁਨੀਆ ਚੰਦ ਦੇ ਉੱਤੇ ਪਹੁੰਚ ਗਈ ਹੈ, ਪਰ ਅਸੀਂ ਉਹੀ 47 ਦੇ ਗੇੜ ਦੇ ਵਿੱਚ, 84 ਦੇ ਗੇੜ ਦੇ ਵਿੱਚ ਉਹਨਾਂ ਚੀਜ਼ਾਂ 'ਚ ਫਸੇ ਹਾਂ। ਇਹੋ ਜਿਹੀਆਂ ਚੀਜ਼ਾਂ ਸਿਰਫ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹੀ ਨਹੀਂ ਵਾਪਰੀਆਂ, ਜਦੋਂ ਯੂਰਪੀਅਨ ਮੁਲਕਾਂ ਦੀ ਇਤਿਹਾਸ ਨੂੰ ਆਪਾਂ ਫਰੋਲਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ ਨਾ, ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਤਸ਼ੱਦਦ ਹੋਏ ਨੇ, ਬਹੁਤ ਕੁਝ ਇਹਨਾਂ ਲੋਕਾਂ ਨੇ ਵੀ ਝੱਲਿਆ। ਅੱਜ ਜਿਹੜੇ ਇਜ਼ਰਾਈਲੀ ਲੋਕ ਨੇ, ਉਹ ਕਹਿੰਦੇ ਤਾਂ ਹੈ ਆਪਾਂ ਨੂੰ ਹਮਦਰਦੀ ਪਹਿਲਾਂ ਸੀਗੀ ਸਭ ਨੂੰ, ਕਿ ਭਾਈ ਉਹ ਬੜਾ ਤਸ਼ੱਦਦ ਝੱਲਿਆ ਇਸ ਕੌਮ ਨੇ, ਇਜ਼ਰਾਈਲ ਵਰਗੀ ਕੌਮ ਹੋਣੀ ਚਾਹੀਦੀ ਹੈ। ਪਰ ਅੱਜ ਉਸੇ ਚੀਜ਼ਾਂ ਨੂੰ ਜੇ ਦੇਖਿਆ ਜਾਵੇ, ਜੋ ਤਸ਼ੱਦਦ ਉਹ ਹਮਾਸ ਦੇ ਉੱਤੇ ਕਰ ਰਹੇ ਹੈ, ਕਿ ਉਸ ਤਰ੍ਹਾਂ ਦੀ ਕੌਮ ਅਸੀਂ ਬਣਨਾ ਪਸੰਦ ਕਰਾਂਗੇ? ਕਿ ਅਸੀਂ ਜਿਹੜੇ ਸਿੱਖ ਭਾਈਚਾਰਾ ਜਾਂ ਸਿੱਖ ਕੌਮ ਹੈਗੀ ਹੈ ਜਾਂ ਖਾਲਸਾ ਜਿਹੜਾ, ਕਿ ਉਹ ਕਦੇ ਜਾਂ ਗੁਰੂ ਸਾਹਿਬਾਨ ਸਾਨੂੰ ਇਹ ਕਦੇ ਸਿਖਾ ਕੇ ਗਏ ਨੇ ਕਿ ਭਾਈ ਤਸ਼ੱਦਦ ਕਰਨਾ ਹੈ ਜਾਂ ਆਪਣਾ ਜਿਹੜਾ ਦੂਸਰੇ ਨੂੰ ਦੁਖੀ ਕਰਕੇ ਆਪ ਸੁਖੀ ਹੋਣਾ ਹੈ, ਉਹ ਚੀਜ਼ਾਂ ਨਹੀਂ ਸਿਖਾ ਕੇ ਗਏ, ਨਾ ਹੀ ਸਾਨੂੰ ਇਹ ਮਨਜ਼ੂਰ ਨੇ। ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਕਰਦੇ ਰਹਾਂਗੇ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਜ਼ਿੰਦਗੀ, ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੇ ਪਰਿਵਾਰਾਂ ਦੇ ਨਾਲ ਜ਼ਰੂਰ ਸਾਂਝਾ ਕਰ ਦਿਓ। ਤੇ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਉਹਦਾ ਕੋਈ ਪੈਸਾ ਧੇਲਾ ਨਹੀਂ ਲੱਗਦਾ। ਸਬਸਕ੍ਰਿਪਸ਼ਨ ਲੈਣੀ ਹੈ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਮੈਂਬਰਸ਼ਿਪ ਲੈ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਨੂੰ ਲਾਈਕ ਕਰ ਲਓ, ਉਹਦੇ ਵਿੱਚ ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਚੰਗਾ ਲੱਗਦਾ ਪ੍ਰੋਗਰਾਮ ਨੂੰ ਲਾਈਕ ਕਰ ਦਿਆ ਕਰੋ ਜਾਂ ਡਿਸਲਾਈਕ ਕਰ ਦਿਆ ਕਰੋ, ਤੇ ਆਪਣੇ ਵਿਚਾਰ ਜ਼ਰੂਰ ਵੱਖਰੇ ਵੱਖਰੇ ਜੋ ਵੀ ਹੈ ਦਿਆ ਕਰੋ, ਉਹਨਾਂ ਨੂੰ ਆਪਾਂ ਸਾਂਝ ਪਾਉਂਦੇ ਹਾਂ। ਗੱਲਾਂ ਹੁੰਦੀਆਂ ਨੇ ਇੱਕ ਦੂਸਰੇ ਦੇ ਨਾਲ, ਤਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ। ਸਾਰਿਆਂ ਨੂੰ ਪਿਆਰ ਭਾਈ ਧਨੇਗੀ, ਸਤਿ ਸ੍ਰੀ ਅਕਾਲ। ਕੱਲ੍ਹ ਨੂੰ ਦੋਸਤੋ ਗੱਲ ਕਰਾਂਗੇ ਨਾਵਲ ਦੀ, ਬੜਾ ਇੰਟਰਸਟਿੰਗ ਨਾਵਲ ਹੈ, ਕਿਤਾਬ ਹੈ ਆਪਣਾ ਔਰੰਗਜ਼ੇਬ ਦੀ, ਗੱਲ ਕਰਾਂਗੇ ਕੱਲ੍ਹ ਨੂੰ। ਪੰਜਾਬ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਇਤਿਹਾਸ ਦੀ ਜਿਹੜੀ ਆਪਾਂ ਵਾਰਤਾਲਾਪ ਜਿਹੜੀ ਆਪਾਂ ਆ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਉਹਦੇ ਵਿੱਚੋਂ ਲੜੀਵਾਰ ਜਿਹੜਾ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਲਾਈਵ। ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਕੱਲ੍ਹ ਨੂੰ ਲੈ ਕੇ ਫਿਰ ਤੋਂ ਨਵੇਂ ਤਾਜ਼ਾ ਹੋ ਕੇ ਫਿਰ ਨਾਲ ਵਿਚਰਾਂਗੇ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਜ਼ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਜ਼ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਜ਼ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸ
1: ਹਾਂ
2: ਦੀ
1: ਇਹ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ ਹੈ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਆ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਆ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਆ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
1: ਠੀਕ ਹੈ
2: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
1: ਹਾਂਜੀ
2: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जड़ी जड़ी प्रिपरेशन है वो किद्दा कर सकते हैं।
1: अच्छा
2: फॉर
1: जी
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
1: हाँ जी
2: उन्हां दी
1: हाँ
2: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे भी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिए है?
2: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी
2: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ
2: चलो
1: जी
2: उस तो बाद 12वीं भी कर लेने हैं। अपने
1: हाँ जी
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
1: बिल्कुल जी
2: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
1: लाई
2: नाल।
1: लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
1: हाँ जी
2: उस टाइम पे बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ जी
2: बच्चा अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
1: बिल्कुल जी
2: उन्हां नू इंटरनली मोटिवेट करके उन्हां नू उन्हां दी जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसे
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे हैं।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
1: हाँ
2: उहनां
1: जी
2: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके देता अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही हैं।
2: बट बच्चे दा फॉलो अप लेना कि बच्चा उस मोबाइल नूं यूज किवें कर रहा है,
1: हाँ जी
2: वो अक्सर ही पेरेंट्स भुल जाते हैं या
1: सही
2: फिर
1: गल
2: उन्हां
1: है
2: नूं लगदा कि नहीं बच्चा कर रहा है, अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
1: हाँ
2: दस
1: जी
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही गल
2: पूछा
1: है
2: जा रहा है।
1: हाँ जी
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨਾ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
2: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
2: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
2: ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
2: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
1: नंबर
2: जो।
1: लैन तक सीमित हो जाने।
2: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवां लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
1: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
2: नहीं होंगे
1: उहनां
2: जी।
1: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
2: बिल्कुल
1: ते उहनां
2: बिल्कुल।
1: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
2: हाँ
1: इस
2: जी
1: नूं तुसीं किस नजरिए तो देखदे हो?
2: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
1: हाँ
2: सोच
1: जी
2: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
1: हाँ जी
2: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: अच्छा जी
2: ਪਲੱਸ ਟੂ ਪਾਸ ਨੇ।
1: अच्छा
2: ਤਾਂ
1: जी
2: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: हाँ जी
2: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: हाँ जी
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
2: ਬਿਲਕੁਲ
1: ਹੈ।
2: ਨਹੀਂ ਹੈ।
1: ਹਾਂ ਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ
1: ਹਾਂ
2: ਜਿਹੜੇ ਉਹ
1: ਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂ ਜੀ ਹਾਂ ਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
1: ਹਾਂ
2: ਠੀਕ ਹੈ,
1: ਜੀ
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
1: ਹਾਂ
2: ਮੰਨ
1: ਜੀ
2: ਲਓ
1: ਹਾਂ
2: ਕੋਈ
1: ਜੀ
2: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
2: ਬਸ
1: ਲੈਣੀ ਹੈ।
2: ਨੌਕਰੀ ਲੈਣੀ ਹੈ।
1: ਹਾਂ
2: ਤਾਂ
1: ਜੀ
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂ ਜੀ
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ, ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂ ਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: ਹਾਂ
2: ਠੀਕ ਹੈ,
1: ਜੀ
2: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ
2: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: ਹਾਂ
2: ਸਾਰੇ
1: ਜੀ
2: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
2: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂ ਜੀ ਹਾਂ ਜੀ
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
2: ਬਟ
1: ਮੈਨੂੰ ਹਾਂ ਜੀ
2: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂ ਜੀ
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
2: ਹਾਂਜੀ
1: ਹੈਗਾ ਤਾਂ ਕਰਨਗੇ ਕੀ।
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇਂ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਂ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰ ਲੇ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀਕੇ ਪੱਤਣ। ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ। ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦੇਵਾਂ ਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ

0: सी सुन ससड़िए, नंदी जैसे नैन पोलिए ससड़िए, मेरा लगदा पुतल सुननू है नी, मेरा लगदा पुतल सुननू है नी, तेरा लगदा कंत पोलिए नू अड़िए, आले दुध दा छन्ना पोलिए नू है नी, रुसे अकांत मनानी पोलिए नू अड़िए, आले दुध दा छन्ना तोशी पाया वे, कुटवाटी पी नंदी दे अपाया वे, कूटा वाटी पी नंदी दे अपाया वे, दुध दा छन्ना ना पीमा मुटिया रेनी, कोई वाली गल सुना नी पोलिए नारे नी, दुध दा छन्ना ना पीमा मुटिया रेनी, कोई वाली गल सुना नी पोलिए नारे नी, निकी हुंदी नू छड़ गयो शिपाया वे, निकी हुंदी नू छड़ गयो शिपाया वे, हुण में होई मुटियार नंद दे अपाया वे, हुण में होई मुटियार नंदी दे अपाया वे। धन्नवाद जी।
1: काम महफिल दी अगली शायरा है अमनदीप कौर जलंधरी। अमनदीप कौर जलंधरी जी साडी काम महफिल दे विच तकरीबन आउंदे रहिंदे ने, अक्सर आउंदे रहिंदे ने, ते इस दे नाल दी नाल ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨਹੀਂ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨਹੀਂ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਹੀਨੂਰ ਨਹੀਂ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ।

0: ਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨਿਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂੰ ਉਹਦਾ ਜੋ ਕੋਈ ਮਗਰੋਂ ਨਿਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਿਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਿਮਾਏ।
1: ਅਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਿਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧਵਾ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧਵਾ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ।
1: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਏ ਅਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਅਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ 'ਤੇ ਨਿੱਘਾ ਸਵਾਗਤ ਹੈ।
3: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ

0: ਘੇਰੀ ਰੰਗਲੇ ਖੁਆਬਾਂ ਨੇ ਬੋਲੀਆਂ ਤੇ ਭੰਗੜੇ ਪਾਉਣ ਰਾਤ ਨੂੰ ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ ਰੋਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ ਪੌੜੀਆਂ ਬਣਨ ਮੇਰੀਆਂ ਇਹ ਸਥਰਾਂ ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ ਰੀਝ ਵੀ ਸਜਾਈ ਆਪੇ ਰੰਗ ਹੋ ਗਿਆ ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ ਆਖਦੇ ਖਿਆਲ ਇਹੋ ਪ੍ਰਭਾਤ ਨੂੰ ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ
1: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
2: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ ਕੁੱਤੇ ਪੌਂਕਣ ਉੱਲੂ ਬੋਲਣ ਗਿਰਜਾਂ ਲਾਏ ਡੇਰੇ ਨੇ ਕਾਵਾਂ ਰੋਲੀ ਚਾਰ ਛਪੇਰੇ ਪਾਗ ਅਵੱਲੇ ਮੇਰੇ ਨੇ ਇੰਦਰ ਅੱਜ ਬਰਸਾਤਾ ਕਰਦੇ ਪੌਣਾ ਦੀ ਰਫਤਾਰ ਬੜੀ ਫਿਰ ਵੀ ਪਾਂਬੜ ਮਸਦੇ ਲੋਕੋ ਮੇਰੇ ਚਾਰ ਛਪੇਰੇ ਨੇ ਚੰਨ ਲਕੋਇਆ ਕਾਲੇ ਬੱਦਲ ਕੁੱਪ ਹਨੇਰਾ ਛਾਇਆ ਹੈ ਘਰ ਦਾ ਰਸਤਾ ਪਟਕੇ ਸੱਜਣ ਲੋਕੀ ਕਹਿਣ ਸਵੇਰੇ ਨੇ ਨਿੱਤ ਸਵੇਰੇ ਮੱਥਾ ਰਗੜਾ ਮੰਜ਼ਲ ਤੀਕਰ ਜਾਣ ਲਈ ਬੈਠੀ ਹਾਂ ਕਰ ਬਾਹਰ ਲੁਟਾਈ ਬਾਬੇ ਚਾਰ ਛਪੇਰੇ ਨੇ ਚਾਲਾਂ ਉਸਦੀਆਂ ਸਮਝ ਗਈ ਗੱਪ ਸੁਣਾਉਂਦੇ ਵੱਡੇ ਉਹ ਜੁਮਲੇ ਬਾਜ ਸਿਰੇ ਦਾ ਜਾਪੇ ਉਹਦੇ ਰੰਗ ਬਥੇਰੇ ਨੇ ਸੂਰਜ ਵਸਦੇ ਰੁੱਸੀ ਜਾਏ ਤਾਰੇ ਵੀ ਤਾਂ ਸੰਗੀ ਹਨ ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ ਸੂਰਜ ਵਸਦੇ ਰੁੱਸੀ ਜਾਏ ਤਾਰੇ ਵੀ ਤਾਂ ਸੰਗੀ ਹਨ ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ ਧੰਨਵਾਦ।
1: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

तेरे बाजों सानू माए नी किसे कुट सीने ना लाया, तेरा कर इंज जाप।

ਮੋਤੀਆਂ ਦੇ ਵਾਂਗ ਮਾਇਨੀ ਮੈਂ ਹੰਝੂਆਂ ਦੇ ਹਾਰ ਪਰੋਏ ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿਚ ਇਕ ਵਾਰ ਫੇਰੀ ਮਾਰ ਚੁੱਕੇ ਨੇ ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿਚ ਮਾਂ ਰਾਹੀਂ ਹੀ ਹੁੰਦੀ ਹੈ ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ, ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ, ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ, ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ, ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ, ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ, ਜਦ ਰੱਬੀ ਨੂਰ ਝਲਕਦਾ ਏ ਤੇ ਬੱਚਿਆਂ ਵਾਂਗਰ ਲੱਗਦਾ ਏ, ਜਦ ਰੱਬੀ ਨੂਰ ਝਲਕਦਾ ਏ ਤੇ ਬੱਚਿਆਂ ਵਾਂਗਰ ਲੱਗਦਾ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ, ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ, ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ, ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ ਸਿਰਫ ਉਸ ਕੋਲ ਹੀ ਦੁੱਧ ਮੱਖਣ ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ, ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ। ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਹੈ ਲਖਵਿੰਦਰ ਕੌਰ ਲੱਕੀ ਜੀ ਤੋਂ। ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: हैं। शुक्रिया जी।
1: सुत्यो हफ्ता भरी काम में फल दे बेचे हूं मैं थोड़ी जान पछाण पंजाबी देश नवे उभरते शायर तलविंदर शेरगिल जी ना करवाने जा रहे हैं। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने इहदे नाल दी नाल उहनां दे एक लिखे हुए गीत पंजाब सिआं नूं साडे गायक कृष्ण ही उहने गाया है जिहड़ा इस वेले पंजाबी दे स्रोतियां दी बड़ी पसंद बणिया होया है। ਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਹੈ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਹੈ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮੈਂ ਫਿਰ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ, ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ। ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰ ਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ರೇಡಿಯೋ ರೇಡಿಯೋ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਤੇ ਭਾਰਤ ਦੇ ਵਿਚ ਰਾਤ ਦੇ 9:36 ਹੋ ਚੁੱਕੇ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਦੋਸਤੋ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ। ਅੱਜ ਦਾ ਵਿਸ਼ਾ ਜਿਹੜਾ ਹੈ ਰਹੇਗਾ ਬੱਚਿਆਂ ਨੂੰ ਨਾਲ ਲੈ ਕੇ ਕਿ ਬਚਪਨ ਜਿਹੜਾ ਸਾਡਾ ਤੇ ਸੋਸ਼ਲ ਮੀਡੀਆ ਦਾ ਰੋਲ ਜ਼ਿੰਦਗੀ ਦੇ ਵਿਚ ਕੀ ਕੁਝ ਜਿਹੜਾ ਕਰ ਰਿਹਾ। ਸੋਸ਼ਲ ਮੀਡੀਆ ਨੇ ਬੱਚਿਆਂ ਦਾ ਬਚਪਨ ਕਿਵੇਂ ਬਦਲ ਦਿੱਤਾ ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਰਹੇਗੀ ਤੇ ਇਕੱਲਾ ਬੱਚਿਆਂ ਦਾ ਹੀ ਨਹੀਂ ਜਿਹੜੇ ਪੇਰੈਂਟਸ ਨੇ ਜਾਂ ਹੋਰ ਸਾਰਾ ਅਡਲਟ ਵੀ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜੀਵਨ ਤਬਦੀਲ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ। ਉਹਨਾਂ ਦੇ ਵਿੱਚ ਅਸੀਂ ਵੀ ਆਪ ਵੀ ਸ਼ਾਮਲ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ +358 44 9619 ਸਟੂਡੀਓ ਦਾ ਨੰਬਰ ਹੈ। 8 July 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਅੱਜ ਤੇ ਉਹਦੇ ਵਿਚ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ ਤੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ। ਅੱਜ ਦਾ ਜਿਹੜਾ ਮੁੱਦਾ ਹੈ ਬਚਪਨ ਅਤੇ ਸੋਸ਼ਲ ਮੀਡੀਆ ਤੇ ਇਹਦੇ ਵਿਚ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਪਿਛਲੇ ਦਿਨਾਂ ਦੇ ਵਿਚ ਜਿਵੇਂ ਕਿ ਡਾਕਟਰ ਦਿਵਸ ਦੇ ਉੱਤੇ ਗੱਲਬਾਤ ਹੋਈ ਹੈ, ਵਿਸਤਾਰ ਦੇ ਵਿਚ ਵਧੀਆ ਚਰਚਾ ਹੋਈ ਹੈ, ਇਸੇ ਤਰ੍ਹਾਂ ਉਮੀਦ ਕਰਾਂਗੇ ਇਸ ਮੁੱਦੇ ਨੂੰ ਵੀ ਰਲ ਮਿਲ ਕੇ ਆਪਾਂ ਜਿਹੜਾ ਡਿਸਕਸ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਸਿੱਖਾਂਗੇ, ਕੁਝ ਸਿਖਾਵਾਂਗੇ ਤੇ ਝੋਲੀ ਦੇ ਵਿਚ ਕੁਝ ਨਾ ਕੁਝ ਪਾ ਕੇ ਲਿਜਾਵਾਂਗੇ। ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਤਕਰੀਬਨ ਬਾਹਰਲੇ ਮੁਲਕਾਂ ਦੇ ਵਿਚ ਤਾਂ 12:00 ਤਕਰੀਬਨ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 7 ਨੇ। ਦੁਪਹਿਰ ਦੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਤੇ ਯੂਕੇ ਦੇ ਵਿਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਦੇ ਉੱਤੇ 7 ਦਾ ਸਮਾਂ ਹੈ ਜੀ। ਲੋ ਫਿਰ ਕਰਦੇ ਆਗਾਸ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦੇ ਵਿਚ ਪਾਉਂਦਿਆਂ ਨਵੀਂ ਬਾਤ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਸਾਡੇ ਨਾਲ ਸ਼ਾਮਲ ਹੋਣਗੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ। ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ, ਬੱਚਿਆਂ, ਬਚਪਨ ਤੇ ਆਪਣਾ ਸੋਸ਼ਲ ਮੀਡੀਆ। ਉਸ ਤੋਂ ਪਹਿਲਾਂ ਚੱਲਦੇ ਆ ਅੱਜ ਦੇ ਵਿਚਾਰ ਦੇ ਉੱਤੇ। ਕਹਿੰਦੇ ਤੁਹਾਡੇ ਵਸਤਰ ਜਿਹੜੇ ਪਹਿਰਾਵਾ ਤੁਹਾਡੇ ਤਨ ਦਾ ਬਹੁਤ ਸਾਰਾ ਮੈਲਾ ਹਿੱਸਾ ਤਾਂ ਲੁਕੋ ਲੈਂਦੇ ਨੇ ਪਰ ਤੁਹਾਡੀ ਸੋਚ ਵਿਹਾਰ ਦੇ ਤਰੀਕੇ ਨੂੰ ਜਿਹੜਾ ਨਹੀਂ ਲੁਕੋ ਸਕਦੇ ਕਿਉਂਕਿ ਉਹ ਕਿਤੇ ਨਾ ਕਿਤੇ ਸਾਹਮਣੇ ਆਈ ਜਾਂਦੀ ਹੈ। ਅੱਜ ਦੇ ਦਿਹਾੜੇ ਦੇ ਉੱਤੇ 8 July 1497 ਨੂੰ ਜਦੋਂ ਯਾਦ ਕਰਦੇ ਹਾਂ ਪੁਰਤਗੀਜ਼ ਵਾਸਕੋ ਡੀ ਗਾਮਾ 170 ਲੋਕਾਂ ਦੇ ਨਾਲ ਭਾਰਤ ਵੱਲ ਜਿਹੜਾ ਰਵਾਨਾ ਹੋਇਆ ਸੀ ਤੇ 1865 ਦੇ ਵਿਚ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਕਤਲ ਕਰਨ ਦੀ ਸਾਜਿਸ਼ ਦੇ ਵਿਚ 4 ਨੂੰ ਫਾਂਸੀ ਦੇ ਦਿੱਤੀ ਗਈ ਸੀ। 1914 ਦੇ ਵਿਚ ਸਭ ਤੋਂ ਵੱਧ ਸਮਾਂ ਮੁੱਖ ਮੰਤਰੀ ਪਦ ਦੇ ਉੱਤੇ ਰਹਿਣ ਵਾਲੇ ਜਿਹੜੇ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਜੋਤੀ ਬਾਸੂ ਦਾ ਕਲਕੱਤੇ ਵਿਖੇ ਜਿਹੜਾ ਜਨਮ ਹੁੰਦਾ ਹੈ। 1954 ਦੇ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਵਿਚ ਸਭ ਤੋਂ ਵੱਡੀ ਭਾਖੜਾ ਜਲ ਯੋਜਨਾ ਦੀ ਸ਼ੁਰੂਆਤ ਕੀਤੀ ਤੇ 1963 ਦੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਉਦਘਾਟਨ ਕੀਤਾ ਜਾਂਦਾ ਹੈ। 2007 ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਤੇ 2016 ਦੇ ਵਿਚ ਅਬਦੁਲ ਸਤਾਰ ਇਦੀ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ ਉਨ੍ਹਾਂ ਨੂੰ ਯਾਦ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਪਾਕਿਸਤਾਨ ਦੇ ਭਗਤ ਪੂਰਨ ਸਿੰਘ ਉਨ੍ਹਾਂ ਦੀ ਜਦੋਂ ਗੱਲ ਆਉਂਦੀ ਹੈ, ਇਦੀ ਫਾਊਂਡੇਸ਼ਨ ਦੇ ਸੰਸਥਾਪਕ ਅਬਦੁਲ ਸਤਾਰ ਇਦੀ ਦਾ ਜ਼ਿਕਰ ਕਰਦੇ ਹਾਂ। 8 July 2016 ਦੀ ਤਾਰੀਖ, ਅੱਜ ਦਾ ਦਿਹਾੜਾ ਤੇ ਦੁਨੀਆਂ ਦੇ ਲਈ ਆਖਰੀ ਸੀ ਉਹ, ਪਰ ਉਹ ਉਸ ਦੇ ਦੁਆਰਾ ਕੀਤੇ ਕੰਮ ਜਿਹੜੇ ਨੇ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। 1928 ਦੇ ਵਿਚ ਪੈਦਾ ਹੋਏ ਈਦੀ ਨੇ ਪੜ੍ਹਾਈ ਦੇ ਵਿਚ ਠੀਕ ਠਾਕ ਹੋਣ ਕਰਕੇ 5 ਜਮਾਤਾਂ ਪਾਸ ਕੀਤੀਆਂ ਤੇ ਬਚਪਨ ਦੇ ਵਿਚ ਜਦੋਂ ਈਦੀ ਕਹਿੰਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਹਸਪਤਾਲ ਉਸਾਰਾਂਗਾ ਤੇ ਅੰਗਹੀਣਾਂ ਦੇ ਵਾਸਤੇ ਵੱਖਰਾ ਪਿੰਡ ਬਣਾਵਾਂਗਾ ਤਾਂ ਸਾਰੇ ਹੱਸਦੇ ਸੀ ਉਹਦੇ ਉੱਤੇ। ਪਹਿਲਾਂ ਈਦੀ ਨੇ ਕੱਪੜਿਆਂ ਵਾਲੀ ਦੁਕਾਨ ਤੇ ਮਜ਼ਦੂਰੀ ਕੀਤੀ, ਫਿਰ ਰੇਹੜੀ ਤੇ ਸਮਾਨ ਵੇਚਣ ਲੱਗ ਪਿਆ। ਉਸ ਤੋਂ ਬਾਅਦ ਪਾਨ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਤੇ 1948 ਦੇ ਵਿਚ ਜਦੋਂ ਮੈਮਨਾ ਨੇ ਡਿਸਪੈਂਸਰੀ ਖੋਲ੍ਹੀ ਤਾਂ ਉਹ ਉੱਥੇ ਜਿਹੜਾ ਸੀ ਨੌਕਰੀ ਕਰਨ ਲੱਗ ਗਿਆ ਦਿਨ ਰਾਤ ਬਿਮਾਰਾਂ ਦੀ ਸੇਵਾ ਕਰਦਾ ਰਹਿੰਦਾ। ਇੱਕ ਵਾਰੀ ਉਸਨੇ ਐਕਸਰੇ ਕਰਨ ਵਾਲੇ ਮੁੰਡੇ ਨੂੰ ਰਿਸ਼ਵਤ ਲੈਂਦੇ ਦੇਖ ਲਿਆ ਤਾਂ ਉਸ ਦੇ ਖਿਲਾਫ਼ ਆਵਾਜ਼ ਉਠਾਈ ਤਾਂ ਬਾਕੀ ਰਿਸ਼ਵਤਖੋਰਾਂ ਤੇ ਅਮੀਰਾਂ ਨੇ ਉਸ ਨੂੰ ਨੌਕਰੀ ਤੋਂ ਹੀ ਕੱਢ ਮਾਰਿਆ। 1951 ਦੇ ਵਿਚ ਉਹਨੇ 2300 ਰੁਪਏ ਦੀ ਬਚਤ ਕਰਕੇ ਖੁਦ ਫਿਰ ਜਿਹੜਾ ਸੀ ਡਿਸਪੈਂਸਰੀ ਖੋਲ੍ਹ ਲਈ ਤੇ ਇੱਕ ਡਾਕਟਰ ਰੱਖ ਲਿਆ। ਬਾਕੀ ਸਾਰਾ ਕੰਮ ਆਪ ਕਰਦਾ ਤੇ ਖੁਦ ਦੀ ਫਾਰਮੇਸੀ ਦੀ ਸਿਖਲਾਈ ਲੈਂਦਾ ਰਹਿੰਦਾ। ਰਾਤ ਨੂੰ ਡਿਸਪੈਂਸਰੀ ਦੇ ਬਾਹਰ ਪੱਥਰ ਦੇ ਉੱਤੇ ਸੌਂ ਜਾਂਦਾ ਤੇ ਜੇ ਕੋਈ ਮਰੀਜ਼ ਆਉਂਦਾ ਤਾਂ ਦਵਾਈ ਦੇ ਦਿੰਦਾ ਉਹਨੂੰ। ਜਦੋਂ ਉਹ ਕਿਸੇ ਕੰਮ ਦੇ ਲਈ ਹੋਰ ਜਗ੍ਹਾ ਜਾਂਦਾ ਤਾਂ ਉਸਦੀ ਗੈਰ ਹਾਜ਼ਰੀ ਦੇ ਵਿੱਚ ਅਮੀਰ ਅਫਵਾਹਾਂ ਉਠਾਉਂਦੇ ਕਿ ਉਹ ਦਾਨ ਦੇ ਪੈਸੇ ਖਾ ਗਿਆ ਹੈ ਜਾਂ ਵਿਦੇਸ਼ ਭੱਜ ਗਿਆ ਹੈ। ਡਿਸਪੈਂਸਰੀ ਤੋਂ ਬਾਅਦ ਉਹਨੇ ਜੱਚਾ ਬੱਚਾ ਸਿਖਲਾਈ ਕੇਂਦਰ ਖੋਲ੍ਹਿਆ। ਉੱਥੇ ਕੁੜੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਤੇ ਫਿਰ ਇਲਜ਼ਾਮ ਲੱਗੇ ਕਿ ਇੱਦੀ ਕੁੜੀਆਂ ਦਾ ਵਪਾਰ ਕਰਨ ਲੱਗ ਗਿਆ। ਇੱਕ ਵਪਾਰੀ ਨੇ ਉਸਦੇ ਕੰਮ ਦੇਖ ਕੇ ਉਹਨੂੰ 20,000 ਰੁਪਏ ਦਾਨ ਦੇ ਵਜੋਂ ਦੇ ਦਿੱਤੇ ਤੇ ਉਸੇ ਵਕਤ 7,000 ਦੀ ਵੈਨ ਲੈ ਕੇ ਉਹ ਉਸ ਉੱਪਰ ਲਿਖਾ ਦਿੱਤਾ ਕਿ ਗਰੀਬ ਦੀ ਮੋਟਰ। ਇਸ ਤੋਂ ਬਾਅਦ ਦਾਨ ਦੀ ਕਦੇ ਕਮੀ ਨਹੀਂ ਹੋਈ ਤੇ ਅਬਦੁਲ ਸਤਾਰ ਇੱਦੀ ਫੁੱਟਪਾਥਾਂ ਦੇ ਉੱਤੇ ਪਏ ਗਰੀਬ ਲੋਕਾਂ ਨੂੰ ਜਿਹੜਾ ਛੱਤ ਦੇ ਹੇਠ ਲਿਆਉਂਦਾ ਤੇ ਉਹਨਾਂ ਨੂੰ ਆਪ ਨਵਾਂ ਜਿਹੜਾ ਨਵਾ ਧਵਾ ਕੇ ਉਹਨਾਂ ਦੇ ਕੱਪੜੇ ਧੋਂਦਾ ਤੇ ਅਮੀਰ ਜਿਹੜਾ ਸੀ ਚੁੱਕਦੇ ਦੇਖਦੇ ਉਹਨੂੰ ਕਿ ਇਹ ਕਰ ਕੀ ਰਿਹਾ ਹੈ ਤੇ ਈਦੀ ਬਿਮਾਰਾਂ ਨੂੰ ਕਿੰਨੀ ਘਟੀਆ ਖੁਰਾਕ ਦਿੰਦਾ ਉਹ ਜਿਹੜਾ ਕਹਿੰਦੇ ਅਮੀਰ ਲੋਕ ਜਿਹੜੇ ਸਨ ਤੇ ਤੁਸੀਂ ਇਹਨਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਲੈ ਜਾਓ ਅੱਗੇ ਉਹ ਕਹਿੰਦਾ ਸੇਵਾ ਕਰੋ ਅੱਲਾ ਖੁਸ਼ ਹੋਵੇਗਾ। ਫਿਰ ਈਦੀ ਨੇ ਲਾਸ਼ਾਂ ਦੇ ਸੰਸਕਾਰ ਦਾ ਕੰਮ ਸ਼ੁਰੂ ਕਰ ਦਿੱਤਾ। ਖੂਹਾਂ ਸਮੁੰਦਰਾਂ ਸੀਵਰੇਜਾਂ ਦੇ ਵਿੱਚ ਗਲਦੀਆਂ ਲਾਸ਼ਾਂ ਨੂੰ ਉਹ ਆਪ ਜਿਹੜਾ ਚੁੱਕਦਾ ਤੇ ਸੰਸਕਾਰ ਕਰਦਾ। ਜੋ ਕੋਈ ਦਾਨ ਦਿੰਦਾ ਉਸਨੂੰ ਉਹ ਰਸੀਦ ਦੇ ਦਿੰਦਾ ਤੇ ਕਹਿੰਦਾ ਕਿ ਜੇਕਰ ਕਦੇ ਵੀ ਇਹ ਲੱਗੇ ਤੁਹਾਨੂੰ ਕਿ ਤੁਸੀਂ ਦਾਨ ਦੇ ਕੇ ਗਲਤੀ ਕਰ ਲਈ ਹੈ ਤਾਂ ਰਸੀਦ ਲੈ ਆਇਓ ਤੇ ਮੈਂ ਆਪਣੇ ਪੈਸੇ ਵਾਪਸ ਤੁਹਾਨੂੰ ਜਿਹੜਾ ਕਰ ਦਿਆਂਗਾ, ਲੈ ਜਾਓ ਵਾਪਸ ਮੇਰੇ ਕੋਲੋਂ। ਜਦੋਂ ਚੁਰਾਹੇ ਦੇ ਵਿੱਚ ਠੂਠਾ ਲੈ ਕੇ ਬੈਠ ਜਾਂਦਾ ਤਾਂ ਦਾਨ ਦੇਣ ਵਾਲਿਆਂ ਦੀ ਭੀੜ ਲੱਗ ਜਾਂਦੀ। ਕਈ ਵਾਰ ਉਹਨੂੰ ਪੱਤਰਕਾਰ ਜਿਹੜਾ ਪੁੱਛਦੇ ਕਿ ਤੁਹਾਡੇ ਕੋਲ ਪੈਸੇ ਦੀ ਘਾਟ ਹੈ ਜੋ ਠੂਠਾ ਫੜ ਕੇ ਮੰਗ ਰਹੇ ਹੋ ਤਾਂ ਈਦੀ ਕਹਿੰਦਾ ਨਹੀਂ ਮੇਰੇ ਕੋਲ ਪੈਸੇ ਲੋੜ ਜਿੰਨੇ ਹਨ ਪਰ ਇਹ ਠੂਠਾ ਮੈਨੂੰ ਯਾਦ ਦਿਵਾਉਂਦਾ ਹੈ ਕਿ ਈਦੀ ਤੂੰ ਇੱਕ ਮੰਗਤਾ ਹੈ ਤੇ ਇਹੀ ਤੇਰੀ ਔਕਾਤ ਹੈ। ਜਦੋਂ ਉਸਨੂੰ ਪਤਾ ਲੱਗਿਆ ਕਿ ਲੋਕ ਨਜਾਇਜ਼ ਬੱਚਿਆਂ ਨੂੰ ਇੱਧਰ ਉੱਧਰ ਸੁੱਟ ਜਾਂਦੇ ਨੇ ਤਾਂ ਉਹਨੇ ਜਿਹੜਾ ਸੀ ਨਰਸਿੰਗ ਹੋਮਾਂ ਦੇ ਸਾਹਮਣੇ ਭੰਗੂੜੇ ਲਟਕਾ ਦਿੱਤੇ ਤੇ ਕਿਹਾ ਕਿ ਆਪਣਾ ਅਣਚਾਹਿਆ ਬੱਚਾ ਇੱਥੇ ਰੱਖ ਜਾਓ ਤਾਂ ਇਸ ਗੱਲ ਦੇ ਉੱਤੇ ਮੌਲਵੀਆਂ ਨੇ ਫਤਵਾ ਉਹਨੂੰ ਦੇ ਦਿੱਤਾ ਕਿ ਨਜਾਇਜ਼ ਔਲਾਦ ਨੂੰ ਪੱਥਰ ਮਾਰ ਕੇ ਮਾਰ ਦਿਓ। ਉਹਨੇ ਐਲਾਨ ਕੀਤਾ ਕਿ ਆਓ ਮੇਰੇ ਭੰਗੂੜੇ ਦੇ ਵਿੱਚ ਪਏ ਬੱਚੇ ਨੂੰ ਕੋਈ ਮਾਰ ਕੇ ਦਿਖਾਵੋ। ਫਿਰ ਉਹ ਫਾਲਤੂ ਦੇ ਸਮਾਗਮਾਂ ਦੇ ਵਿੱਚ ਜਾਣ ਤੋਂ ਸਮੇਂ ਦੀ ਬਰਬਾਦੀ ਦੱਸਦਾ ਸੀ ਤੇ ਉਹਨੂੰ ਲੱਗਦਾ ਸੀ ਕਿ ਲੱਛੇਦਾਰ ਭਾਸ਼ਣ ਸੁਣਨ ਜਾਂ ਦੇਣ ਦੀ ਬਜਾਏ ਉਸ ਸਮੇਂ ਕਿਸੇ ਦੀ ਮਦਦ ਕਰ ਸਕਦਾ ਹੈ। ਅਬਦੁਲ ਸਤਾਰ ਈਦੀ ਨੂੰ ਜਦੋਂ ਪਤਾ ਲੱਗਦਾ ਸੀ ਕਿ ਕਿਸੇ ਥਾਂ ਪੁਲਿਸ ਮੁਕਾਬਲਾ ਹੈ ਤੇ ਗੋਲੀਬਾਰੀ ਹੋ ਰਹੀ ਹੈ ਤਾਂ ਉਸੇ ਸਮੇਂ ਜਿਹੜਾ ਵੈਨ ਲੈ ਕੇ ਆਪਣੀ ਪਹੁੰਚ ਜਾਂਦਾ ਤੇ ਲਾਊਡ ਸਪੀਕਰ ਦੇ ਉੱਤੇ ਕਹਿ ਦਿੰਦਾ ਕਿ ਈਦੀ ਲਾਸ਼ਾਂ ਲੈਣ ਆਇਆ ਤਾਂ ਗੋਲੀਬਾਰੀ ਬੰਦ ਹੋ ਜਾਂਦੀ ਤੇ ਈਦੀ ਦੋਵੇਂ ਪਾਸਿਆਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਲੈ ਕੇ ਵਾਪਸ ਤੁਰ ਪੈਂਦਾ। ਉਸਦੀ ਪਤਨੀ ਬਿਲਕਿਸ ਪੁੱਛਦੀ ਕਿ ਗਲੀਆਂ ਹੋਈਆਂ ਲਾਸ਼ਾਂ ਚੁੱਕਣ ਵੇਲੇ ਅਸੀਂ ਸਭ ਨੱਕ ਬੰਦ ਕਰ ਲੈਂਦੇ ਹਾਂ ਪਰ ਤੁਸੀਂ ਨਹੀਂ ਕਰਦੇ ਹੋ, ਤੁਹਾਨੂੰ ਬਦਬੂ ਕਿਉਂ ਨਹੀਂ ਆਉਂਦੀ ਹੈ? ਤਾਂ ਅੱਗੇ ਉਹ ਕਹਿੰਦਾ ਮੈਂ ਸਮਝਦਾ ਕਿ ਇਹ ਲਾਸ਼ ਮੇਰੀ ਜਾਂ ਤੇਰੀ ਵੀ ਹੋ ਸਕਦੀ ਹੈ। ਜਦੋਂ ਝੁੱਗੀਆਂ ਝੋਂਪੜੀਆਂ ਦੇ ਵਿੱਚ ਜਾਂਦਾ ਹਾਂ ਨਾ ਤਾਂ ਨੰਗੇ ਬੱਚੇ ਉਸਦੇ ਵੱਲ ਦੌੜ ਕੇ ਆਉਂਦੇ ਹੈ। ਉਹ ਕਹਿੰਦਾ ਕਿ ਸ਼ਹਿਰੀ ਲੋਕਾਂ ਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ ਪਰ ਇਹਨਾਂ ਨੂੰ ਕਿੰਨੇ ਸੋਹਣੇ ਲੱਗਦੇ ਹੋਣਗੇ। 1990 ਤੱਕ ਈਦੀ ਫਾਊਂਡੇਸ਼ਨ ਦੇ ਕੋਲ ਅਧੀਨ 500 ਐਂਬੂਲੈਂਸਾਂ ਹੋ ਗਈਆਂ। ਆਉਣ ਵਾਲੇ 5 ਸਾਲਾਂ ਦੇ ਵਿੱਚ 800 ਤੋਂ ਵੱਧ ਐਂਬੂਲੈਂਸਾਂ, 5 ਜਹਾਜ਼, 5 ਹੈਲੀਕਾਪਟਰ ਲੈਣ ਦੀ ਯੋਜਨਾ ਸੀ। ਤੇਲ ਕੰਪਨੀਆਂ ਮੁਫ਼ਤ ਤੇਲ ਦੀ ਪੇਸ਼ਕਸ਼ ਕਰਨ ਲੱਗ ਪਈਆਂ ਕਰ ਰਹੀਆਂ ਸਨ ਤੇ ਹਵਾਈ ਮਹਿਕਮੇ ਨੇ ਜਹਾਜ਼ਾਂ ਦੇ ਸਾਰੇ ਟੈਕਸ ਮਾਫ਼ ਕਰ ਦਿੱਤੇ ਸੀ ਉਹ ਲਈ। ਅਮਰੀਕਾ ਨੇ 9/11 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸੇਜ ਦੇ ਦਿੱਤੀ। 1988 ਦੇ ਵਿੱਚ ਲਾਸ਼ਾਂ ਲਿਜਾਣ ਦੀ ਲਈ ਅਮਰੀਕਾ ਦੇ ਰਾਜਦੂਤ ਨੇ ਜਹਾਜ਼ ਦਿੱਤਾ ਸੀ। ਈਦੀ ਫਾਊਂਡੇਸ਼ਨ ਵੱਲੋਂ 30 ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ, 80,000 ਮਨੋਰੋਗੀਆਂ ਤੇ ਨਸ਼ੇੜੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਘਰ ਭੇਜਿਆ ਗਿਆ, 10 ਲੱਖ ਬੱਚੇ ਈਦੀ ਮੈਟਰਨਿਟੀ ਕੇਂਦਰਾਂ ਦੇ ਵਿੱਚ ਪੈਦਾ ਹੋਏ, 20,000 ਅਨਾਥ ਬੱਚੇ ਪਾਲੇ ਜਿਨ੍ਹਾਂ ਨੂੰ ਲੋਕ ਸੁੱਟ ਜਾਂਦੇ ਸਨ ਤੇ 40,000 ਕੁੜੀਆਂ ਨੇ ਦਾਈ ਦਾ ਕੰਮ ਸਿੱਖ ਕੇ ਰੋਜ਼ਗਾਰ ਜਿਹੜਾ ਉਹਦੇ ਉੱਤੇ ਲੱਗੀਆਂ। ਲਵਾਰਿਸ 2 ਲੱਖ ਲਾਸ਼ਾਂ ਦਫ਼ਨ ਕੀਤੀਆਂ। ਈਦੀ ਫਾਊਂਡੇਸ਼ਨ ਫੈਡਰੇਸ਼ਨ ਦੇ ਕੋਲ 1800 ਐਂਬੂਲੈਂਸਾਂ, 28 ਕਿਸ਼ਤੀ ਜਹਾਜ਼ ਹਨ। ਰੋਜ਼ਾਨਾ ਐਂਬੂਲੈਂਸਾਂ ਦੇ ਲਈ 6000 ਫੋਨ ਆਉਂਦੇ ਨੇ। ਉਸਦੀ ਮੌਤ 8 ਜੁਲਾਈ ਅੱਜ ਦੇ ਦਿਹਾੜੇ ਦੇ ਉੱਤੇ 2016 ਤੋਂ ਬਾਅਦ ਉਸਦੀ ਪਤਨੀ ਬਿਲਕਿਸ ਸੰਸਥਾ ਦੀ ਮੁਖੀ ਹੈ। ਅਜਿਹੀ ਸ਼ਖਸੀਅਤ ਨੂੰ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਇਤਿਹਾਸ ਦਾ ਜਿਹੜਾ ਪੰਨਾ ਇਹ ਬਣ ਗਿਆ ਤੇ ਇਤਿਹਾਸ ਦੇ ਵਿੱਚ ਉਸਦਾ ਨਾਮ ਹਮੇਸ਼ਾ ਚਮਕਦਾ ਰਹੇਗਾ। ਈਦੀ ਦਾ ਜਨਮ ਗੁਜਰਾਤ ਸ਼ਹਿਰ ਭਾਰਤ ਦੇ ਵਿੱਚ ਹੋਇਆ ਸੀ। ਲੋਹ ਪੁਰਸ਼ ਅਖਵਾਉਣ ਵਾਲੇ ਵੱਲਭ ਭਾਈ ਪਟੇਲ ਨੇ ਮਹਿਮਨ ਲੋਕਾਂ ਨੂੰ ਭਾਰਤ ਦੇ ਵਿੱਚੋਂ ਕੱਢਣ ਦੇ ਲਈ ਪੂਰਾ ਜ਼ੋਰ ਲਾਇਆ। ਭਾਰਤ ਦੇ ਵਿੱਚ ਮਹਿਮਨ ਲੋਕਾਂ ਦਾ ਕਾਫੀ ਕਾਰੋਬਾਰ ਸੀ ਤੇ ਉਹ ਅਮੀਰ ਸਨ। ਆਰ ਐਸ ਐਸ ਤੇ ਬੀਜੇਪੀ ਨੇ ਮਹਿਮਨ ਲੋਕਾਂ ਨੂੰ ਜਿਹੜਾ ਕੱਢ ਕੇ ਉਨ੍ਹਾਂ ਦੇ ਕਾਰੋਬਾਰ ਦੇ ਉੱਤੇ ਕਬਜ਼ਾ ਕਰ ਲਿਆ। ਇਸੇ ਕਰਕੇ ਗੁਜਰਾਤ ਦੇ ਪਟੇਲ ਲੋਕ ਜਿਹੜੇ ਕਾਫੀ ਅਮੀਰ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਅੱਜ ਦਾ ਸੁਨੇਹਾ, ਲਾਜਵਾਬ ਤੇ ਬਾਕਮਾਲ ਗੱਲਬਾਤ। ਅਗਲੀਆਂ ਗੱਲਾਂ ਬਾਤਾਂ ਅੱਜ ਦੇ ਆਪਾਂ ਵਿਸ਼ੇ ਦੇ ਉੱਤੇ ਕਰਨੀਆਂ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਛੈਲੀ ਭਾਈ ਜੀ, ਸਤਿ ਸ੍ਰੀ ਅਕਾਲ ਭੇਜਦੇ ਆ ਸ਼ਮੀ ਜੀ ਨੂੰ ਤੇ ਨਾਲ ਮੈਨੂੰ ਸਾਰੇ ਦੋਸਤਾਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਇਕਬਾਲ ਮਾਂਗੜ ਜੀ ਕੈਨੇਡਾ ਤੋਂ, ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਆ, ਸੋਰੀ ਕੈਲੀਫੋਰਨੀਆ ਤੋਂ, ਅਮਰੀਕਾ ਤੋਂ। ਤੇ ਇਸੇ ਤਰ੍ਹਾਂ ਹੀ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਆ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਅੱਜ ਦੇ ਵਿਸ਼ੇ ਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਮਾਜੀਤ ਸਿੰਘ ਸ਼ਮੀ ਜੀ ਤੇ ਸਵਾਗਤ ਕਰਦੇ ਆ ਉਹਨਾਂ ਦਾ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਆਨੂ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਨਿੱਘਾ ਸਵਾਗਤ ਹੈ ਜੀ ਆਨੂ ਜੀ।
0: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜਨਾਬ?
0: ਹਾਂਜੀ, ਬਹੁਤ ਵਧੀਆ ਭਾਰਤ ਸਾਹਿਬ
1: ਜੀ।
0: ਇਸ ਵੇਲੇ ਮੌਸਮ ਜਿਹੜਾ ਉਹ ਕਰਵਟ ਬਦਲ ਰਿਹਾ
1: ਜੀ
0: ਤੇ ਨਵੀਂ ਰੁੱਤ ਜਿਹੜੀ ਹੈ ਬਰਸਾਤ ਦੀ ਉਹ ਦਸਤਕ ਦੇ ਰਹੀ ਹੈ।
1: ਬਿਲਕੁਲ ਹੈ ਜੀ, ਇਧਰ ਵੀ ਐਲਰਜੀ ਵਗੈਰਾ ਚੱਲਦੀ ਪਈ ਹੈ ਜੀ ਨਾਲ ਨਾਲ, ਤਾਂ ਹੀ ਫਿਰ ਸੜੋ ਵੀ ਹੋ ਰਹੀ ਹੈ ਨਾਲ ਜੀ। ਹਾਂਜੀ,
0: ਇਹ ਵੀ ਚਲੋ ਰੁੱਤ ਦੇ ਮੇਵੇ ਹੈ ਜੀ।
1: ਬਿਲਕੁਲ ਹੈ, ਬਿਲਕੁਲ ਇਹ ਤਾਂ ਹੈ ਸ਼ਮੀ ਜੀ। ਤੇ ਸ਼ਮੀ ਜੀ, ਹੁਣੇ ਹੁਣੇ ਮੈਂ ਜ਼ਿਕਰ ਕਰਕੇ ਹਟਿਆ ਆਪਣੇ ਕਿਆ ਦਾ ਕਮਾਲ ਸ਼ਖਸੀਅਤ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਂ ਤੋਂ ਤੁਰ ਗਈ ਤੇ ਕਿੱਡਾ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਆ ਕਿ ਕਦੇ ਕਦਾਈ ਇਸ ਤਰ੍ਹਾਂ ਦੇ ਲੋਕ ਆਉਂਦੇ ਆ। ਅਬਦੁਲ ਸਤਾਰ ਈਦੀ ਉਹਨਾਂ ਦਾ ਜ਼ਿਕਰ ਹੋਇਆ ਤੇ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਆ ਤੇ ਬੱਚਿਆਂ ਦਾ ਫਿਊਚਰ ਜਾਂ ਉਹਨਾਂ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ, ਸਾਰਾ ਕੁਝ ਨਹੀਂ ਸੀ, ਪਰ ਫਿਰ ਵੀ ਇੰਨਾ ਉਹਨਾਂ ਦਾ ਕਹਿ ਲੋ ਕਿ ਦਮਦਾਰ ਕੰਮ ਆਪਣੇ ਬਲਬੂਤਿਆਂ ਦੇ ਉੱਤੇ ਤੇ ਆਪਣੇ ਰਾਹ ਚ ਉਹਨੇ ਵੱਖਰੇ ਇੱਕ ਮਿਸਾਲ ਬਣ ਜਾਣਾ ਦੁਨੀਆਂ ਦੇ ਉੱਤੇ, ਬਹੁਤ ਵੱਡਾ ਮੁਕਾਮ ਹੈ ਜੀ।
0: ਬਿਲਕੁਲ ਜੀ, ਸਲੂਟ ਕਰਦੇ ਆ ਜੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ
1: ਜੀ,
0: ਔਰ ਆਪਣੇ ਆਪ ਦੇ ਵਿੱਚ ਮਿਸਾਲ ਨੇ, ਕੋਈ ਕਹਿ ਲੋ ਵੀ ਆਪਾਂ ਕੰਪੇਅਰ ਨਹੀਂ ਕਰ ਸਕਦੇ ਕਿ ਉਹ ਉਹਨਾਂ ਵਰਗਾ ਕੰਮ ਕੀਤਾ ਜਾਂ ਉਹੋ ਜਿਹਾ ਹੋਇਆ, ਲੇਕਿਨ ਉਹ ਇੱਕ ਟ੍ਰੈਂਡ ਸੈੱਟ ਕਰਕੇ ਗਏ ਕਿ ਅਗਰ ਮਨੁੱਖਤਾ ਦੀ ਸੇਵਾ ਕਰਨੀ ਹੈ ਭਾਈ
1: ਜੀ
0: ਤਾਂ ਉਹਦੇ ਲਈ ਜਜ਼ਬਾ ਚਾਹੀਦਾ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ ਤੇ ਲਗਾਤਾਰਤਾ ਚਾਹੀਦੀ ਹੈ। ਇਹ ਨਹੀਂ ਕਿ ਮੈਂ ਅੱਜ ਮੈਨੂੰ ਬਹੁ ਵਾਲਾ ਆਇਆ ਤੇ ਮੈਂ ਇੱਕ ਦਿਨ ਕੋਈ ਸੇਵਾ ਕਰ ਲਈ ਕਿਸੇ ਦੀ ਤੇ ਬਾਕੀ ਛੱਡਤਾ ਕੰਮ, ਕੋਈ ਗੱਲ ਨੀ ਜੀ, ਹੋ ਗਈ ਪੁੰਨ ਕੱਟ ਲਿਆ ਇੱਕੋ ਵਾਰੀ, ਪਰ ਇਹ ਲਗਾਤਾਰਤਾ ਜਿਹੜੀ ਹੈ ਇਹ ਕਾਇਮ ਰਹਿਣੀ ਤੇ ਉਹ ਫਿਰ ਕੁਦਰਤੀ ਗੱਲ ਆ, ਫਿਰ ਉਹ ਜਿਹੜਾ ਨਿਗਾਹ ਚ ਵੀ ਆਉਂਦਾ, ਸਮਾਜ ਵੀ ਵੇਖਦਾ ਤੇ ਲੋਕ ਜਿਹੜੇ ਆ ਉਹ ਜੁੜਦੇ ਆ,
1: ਜੁੜਦੇ ਆ,
0: ਉਹ ਵੀ ਉਹਨਾਂ ਨੂੰ ਵੀ ਜੇ ਚੰਗਾ ਕੋਈ ਕੰਮ ਹੈ ਤੇ ਉਹ ਲੱਗਦਾ ਕਿ ਹਾਂ ਇਹ ਵਧੀਆ ਸਹੀ ਤਰੀਕੇ ਚ ਕੰਮ ਹੋ ਰਿਹਾ ਤੇ ਉਹ ਵੀ ਉਸ ਕਾਫਲੇ ਦਾ ਹਿੱਸਾ ਬਣਦਾ ਬਣਦੇ ਆ
1: ਜੀ,
0: ਤੇ ਉਹ ਫਿਰ ਉਹੀ ਕਹਿੰਦੇ ਵੀ ਮੈਂ ਅਕੇਲਾ ਹੀ ਚਲਾ ਥਾ ਮੈਂ ਜਾਨਵੀ ਮੰਜ਼ਿਲ
1: ਜੀ,
0: ਔਰ ਲੋਕ ਮਿਲਤੇ ਗਏ ਔਰ ਕਾਰਵਾਂ ਬਣਦਾ ਗਿਆ, ਉਹ ਐਂ ਫਿਰ ਜਿਹੜਾ ਅੱਗੇ ਤੋਂ ਅੱਗੇ ਜਿਹੜੀ ਆ ਇੱਕ ਚੇਨ ਬਣ ਜਾਂਦੀ ਆ। ਈਦੀ ਸਾਹਿਬ ਦੀ ਜਿਹੜੀ ਕਹਾਣੀ ਆ ਉਹ ਜ਼ਿੰਦਗੀ ਆ, ਉਹ ਦੇਖੋ ਆਪਣੇ ਆਪ ਚ ਪ੍ਰੇਰਨਾ ਸਰੋਤ ਹੈ ਤੇ ਆਪ ਭਾਵੇਂ ਉਹ ਨਹੀਂ ਹਨ ਪਰ ਉਹਨਾਂ ਦੀ ਜਿਹੜੀ ਲੇਗੇਸੀ ਆ, ਉਹਨਾਂ ਦੀ ਜਿਹੜੀ ਵਿਰਾਸਤ ਆ, ਉਹ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਕੰਮ ਕਰ ਰਹੀ ਹੈ,
1: ਕਰ ਰਹੀ ਹੈ
0: ਤੇ ਕਰਦੀ ਰਹੇਗੀ।
1: ਬਿਲਕੁਲ, ਇੰਨਾ ਕੁਝ ਹੁੰਦਿਆਂ ਸੁਣਦਿਆਂ ਵੀ ਦੇਖ ਲੋ ਫਿਰ ਉਹ ਠੂਠਾ ਲੈ ਕੇ ਬਹਿ ਜਾਂਦੇ ਹੁੰਦੇ ਜੀ, ਕਹਿੰਦੇ ਮੈਨੂੰ ਆਪਣੀ ਔਕਾਤ ਦਾ ਪਤਾ ਰਵੇ ਕਿ ਮੈਂ ਉਹੋ ਹੀ ਹਾਂ ਤੇ ਉੱਤੋਂ ਉੱਤੇ ਕੁਛ ਨਹੀਂ ਆ। ਦੇਖ ਲੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਫਿਰ ਵੀ ਲੋਕਾਂ ਨੇ ਸਮਰਪਣ ਵੀ ਕਰ ਦਿੱਤਾ, ਪਰ ਫਿਰ ਵੀ ਉਹ ਕਹਿੰਦੇ ਨਹੀਂ ਜਿਸ ਕਾਜ ਦੇ ਵਿੱਚ ਮੈਂ ਲੱਗਿਆ ਹੋਇਆ ਉਸੇ ਤੇ, ਨਹੀਂ ਤਾਂ ਸਾਡੇ ਵਰਗਿਆਂ ਨੂੰ ਔਕਾਤ ਭੁੱਲ ਜਾਂਦੀ ਹੈ ਕਿੱਥੋਂ ਸ਼ੁਰੂ ਹੋਏ ਸੀ ਕਿੱਥੇ ਪਹੁੰਚੇ ਆ, ਤੇ ਇਹ ਸਾਰਾ ਸਿਲਸਿਲਾ ਬਹੁਤ ਲਾਜਵਾਬ ਹੈ ਜੀ, ਜਿੰਨਾ ਕੁਝ ਕਹਿ ਲੋ ਓਨਾ ਹੀ ਘੱਟ ਹੈ।
0: ਕਮਾਲ ਹੈ ਜੀ। ਹੁਣ ਸਾਡੇ ਤੁਸੀਂ ਪੰਜਾਬ ਚ ਵੇਖੋ, ਭਗਤ ਪੂਰਨ ਸਿੰਘ ਹੋਰੀ ਆਪਣੀ ਮਿਸਾਲ ਆਪ ਨੇ, ਉਹਨਾਂ ਦੀ ਜ਼ਿੰਦਗੀ ਇਹੋ ਜਿਹੀ ਆ ਕਿ ਉਹਨਾਂ ਨੇ ਪੂਰੀ ਆਪਣੀ ਲਾਈਫ ਨੂੰ ਸਮਰਪਿਤ ਕਰ ਦਿੱਤਾ ਮਨੁੱਖਤਾ ਦੀ ਸੇਵਾ ਲਈ, ਔਰ ਉਹ ਵੀ ਸੈਲਫਲੈਸ, ਕਿਸੇ ਤੋਂ ਕੁਝ ਆਸ ਨੀ ਉਹਨਾਂ ਨੇ ਰੱਖੀ, ਆਪ ਤੁਰੇ ਆ ਤੇ ਤੁਰੇ ਹੀ ਆ, ਬਸ ਕਰ ਰਹੇ ਨੇ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਸੀ
1: ਜੀ। ਤੇ ਸ਼ਮੀ ਜੀ, ਅੱਜ ਦੇ ਵਿਸ਼ੇ ਦੇ ਵੱਲ ਨੂੰ ਥੋੜਾ ਜਿਹਾ ਆਈਏ ਤਾਂ ਬਚਪਨ ਤੇ ਸੋਸ਼ਲ ਮੀਡੀਆ, ਕਿ ਬਚਪਨ ਸੱਚੀ ਹੀ ਖਤਰੇ ਚ ਹੈ ਜੀ?
0: ਭਰ ਸਾਹਿਬ, ਜਿਹੜੇ ਬੱਚੇ ਆ ਉਹ ਕਹਿੰਦੇ ਦੇਸ਼ ਦਾ ਭਵਿੱਖ ਹੁੰਦਾ, ਔਰ ਇਹ ਜਿਹੜਾ ਫਿਊਚਰ ਹੈ, ਭਵਿੱਖ ਹੈ, ਇਹਦੇ ਬਾਰੇ ਚਰਚਾ ਜਿਹੜੀ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਆ। ਤੇ ਬਹੁਤ ਵਧੀਆ ਜਿਹੜਾ ਵਿਸ਼ਾ ਹੈ ਤੁਸੀਂ ਅੱਜ ਇਹਦੇ ਉੱਤੇ ਚਰਚਾ ਜਿਹੜੀ ਛੇੜੀ ਆ, ਕਿ ਬਚਪਨ ਜੋ ਇਸ ਵੇਲੇ ਜੀ ਰਹੇ ਨੇ ਬੱਚੇ ਨੇ, ਉਹਨਾਂ ਵੱਲ ਧਿਆਨ ਦੇਣਾ ਇੱਕ ਤਰ੍ਹਾਂ ਦਾ ਸਾਡਾ ਬਣਦਾ, ਫਰਜ਼ ਵੀ ਬਣਦਾ ਵੱਡਿਆਂ ਦਾ, ਜਿਹੜੇ ਵੱਡੇ ਨੇ ਉਮਰ ਦੇ ਵਿੱਚ, ਕਿ ਉਹ ਇੱਕ ਪੰਛੀ ਝਾਤ ਪਾਉਣ ਤੇ ਵੇਖਣ ਕਿ ਉਹ ਜਿਹੜੇ ਬੱਚੇ ਆ ਉਹ ਸੇਫ ਹਨ, ਉਹ ਸਹੀ ਆ, ਉਹਨਾਂ ਦੀ ਜਿਹੜੀ ਦਿਸ਼ਾ ਜਿਹੜੀ ਆਪਾਂ ਦੇ ਰਹੇ ਹਾਂ, ਉਹਨਾਂ ਨੂੰ ਮਾਹੌਲ ਦੇ ਰਹੇ ਹਾਂ, ਕਿ ਉਹ ਅੱਗੇ ਜਾ ਕੇ ਉਹਨਾਂ ਤੇ ਕੀ ਅਸਰ ਪਾਊਗਾ, ਤੇ ਅੱਜ ਉਹਨਾਂ ਦੀ ਸਥਿਤੀ ਕੀ ਆ। ਪਰ ਸਾਹਿਬ, ਜੇ ਤੁਸੀਂ ਦੁਨੀਆਂ ਭਰ ਦੇ ਵਿੱਚ ਨਜ਼ਰ ਮਾਰੋ ਨਾ, ਤੇ ਜੋ 95% ਜਿਹੜੇ ਟੀਨੇਜਰ ਆ 17-13 ਤੋਂ 17 ਸਾਲ ਦੇ, ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਹੈ, ਮੈਕਸੀਮਮ ਐਕਟਿਵ ਨੇ
1: ਜੀ।
0: ਔਰ ਇਹਨਾਂ ਚੋ ਅੱਧੇ ਤਾਂ ਇਹੋ ਜਿਹੇ ਨੇ ਕਿ ਜਿਹੜੇ ਹਰ ਵੇਲੇ ਹੀ ਆਨਲਾਈਨ ਹੀ ਹੁੰਦੇ ਆ
1: ਜੀ।
0: ਪਰ ਜਿਹੜੇ ਬੱਚੇ ਆ ਉਹ ਜਿਹੜੇ 8 ਸਾਲ ਦੇ ਵਿੱਚ ਜਿਹੜਾ ਬੱਚਾ ਕਿੰਨਾ ਕੁ ਉਹਨੂੰ ਸੋਝੀ ਆ ਕੀ ਆ, ਉਹ ਵੀ ਸੋਸ਼ਲ ਮੀਡੀਆ ਵਰਤ ਰਿਹਾ, ਤੇ ਉਹਨੂੰ ਕੋਈ ਇਸ ਗੱਲ ਦਾ ਉਹਨੂੰ ਪਤਾ ਲੱਗੇਗਾ ਕਿ ਬਈ ਇਹ ਚੰਗੀ ਆ ਜਾਂ ਮਾੜੀ ਆ, ਤੇ ਉਹ ਲੇਕਿਨ ਉਹ ਲੱਗਿਆ ਹੋਇਆ।

0: ਕੋਈ ਵੀ ਆਈਡੀ ਸੋਸ਼ਲ ਮੀਡੀਆ ਦੇ ਉੱਤੇ ਬਣਾਉਂਦੇ ਹਾਂ ਜਾਂ ਕਿਤੇ ਵੀ ਆਪਾਂ ਐਡ ਆਨ ਹੁੰਦੇ ਹਾਂ, ਉਹ ਚਾਹੇ ਚੈਟ ਹੈ, ਚਾਹੇ ਉਹ ਵਟਸਐਪ ਹੈ, ਚਾਹੇ ਉਹ ਕਿਉਂਕਿ ਅੰਡਰ ਏਜ ਦਾ ਉਹਦੇ ਉੱਤੇ ਬਹੁਤ ਜਿਹੜਾ ਹੁੰਦਾ ਤੁਹਾਨੂੰ ਏਜ ਬਕਾਇਦਾ ਆਪਣੀ ਲਿਖਣੀ ਪੈਂਦੀ ਹੈ, ਫੇਕ ਵੀ ਬਣ ਜਾਂਦਾ, ਸਾਰਾ ਕੁਝ ਹੋ ਜਾਂਦਾ। ਪਰ ਕੀ ਉਹ ਪੇਰੈਂਟਸ ਦੀ ਜਦੋਂ ਕੋਈ ਹਬੀ ਨਬੀ ਹੋ ਜਾਂਦੀ ਹੈ ਉਹਦੇ ਉੱਤੇ ਬਹੁਤ ਵੱਡਾ ਸਵਾਲ ਪੇਰੈਂਟਸ ਦੇ ਉੱਤੇ ਖੜਾ ਹੋ ਜਾਂਦਾ, ਤੇ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੀ ਜ਼ਿਆਦਾ ਜਿਹੜੀ ਆ ਜ਼ਿੰਮੇਵਾਰੀ ਬਣ ਜਾਂਦੀ ਹੈ।
1: ਉਹ ਅਸਲ ਚ ਪੇਰੈਂਟਸ ਆਪ ਵੀ ਵਿੱਚ ਫਸੇ ਹੋਏ ਨਾ, ਉਹ ਆਪ ਵੀ ਇਸ ਜਿਹੜੇ ਚੱਕਰ ਵਿਊ ਦੇ ਵਿੱਚ ਹਿੱਸਾ ਨੇ, ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਨੇ, ਮਸਤ ਨੇ
0: ਜੀ,
1: ਤੇ ਉਹਨਾਂ ਨੂੰ ਵੀ ਇਹ ਬਹੁਤ ਚੰਗਾ ਲੱਗਦਾ ਕਿ ਜ਼ਿਆਦਾ ਤੋਂ ਜ਼ਿਆਦਾ ਐਕਟਿਵ ਹੋਈਏ ਸੋਸ਼ਲ ਮੀਡੀਆ, ਆਪਣਾ ਕਹਿ ਲੋ ਵੀ ਇੱਕ ਲੋਕ ਦਿਖਾਵਾ ਵੀ ਹੋ ਜਾਂਦਾ
0: ਜੀ,
1: ਤੇ ਬੱਚਿਆਂ ਨੂੰ, ਬੱਚਿਆਂ ਜਿਹੜੇ ਆ ਉਹ ਡਿਸਟਰਬ ਨਾ ਕਰਨ ਵਿੱਚ ਆ ਕੇ ਉਹਨਾਂ ਨੂੰ ਵੀ ਹੱਥ ਫੋਨ ਦੇ ਦਿੰਦੇ ਕਿ ਤੁਸੀਂ ਵੀ ਕਾਕਾ ਮਾੜਾ ਜਿਹਾ ਦੇਖ ਲਓ, ਇਹਨੂੰ ਨਜ਼ਾਰੇ ਲਓ, ਤੁਸੀਂ ਸਾਡੇ ਵੱਲ ਨਾ ਦੇਖੋ
0: ਜੀ।
1: ਇਹ ਸਿਰਫ 20 ਸਾਲਾਂ ਦੇ ਵਿੱਚ ਹੀ ਸਾਰਾ ਕੁਝ ਵਾਪਰ ਰਿਹਾ। ਅੱਜ ਆਪਾਂ ਜਿਹੜਾ 1926 ਦੇ ਵਿੱਚ ਇਹ ਗੱਲ ਕਰ ਰਹੇ ਹਾਂ, ਤੇ ਜੇ ਤੁਸੀਂ 2005 ਦਾ ਸਮਾਂ ਦੇਖੋਗੇ ਤਾਂ ਉਦੋਂ ਪਹਿਲਾਂ ਇਹੋ ਜਿਹਾ ਜ਼ਿਆਦਾ ਮਾਰੋ ਮਾਰ ਨਹੀਂ ਸੀ
0: ਜੀ।
1: ਲੋਕ ਬੱਚੇ ਜਿਹੜੇ ਆ ਉਹ ਸੱਚੀ ਮੁੱਚੀ ਦੀਆਂ ਖੇਡਾਂ ਖੇਡ ਰਹੇ ਸੀ ਔਰ ਰੀਲ ਦੀ ਬਜਾਏ ਰੀਅਲ ਦੁਨੀਆਂ ਦੇ ਵਿੱਚ ਜੀ ਰਹੇ ਸੀ
0: ਜੀ।
1: ਉਹਨਾਂ ਦਾ ਕਹਿ ਲੋ ਵੀ ਸੋਸ਼ਲ ਤਾਣਾ ਬਣਾ, ਆਪਾਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਉਹ ਬੱਚੇ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਜਿਹੜੀ ਗਰੋਥ ਆ ਅੱਛੀ ਹੋ ਰਹੀ ਹੈ
0: ਜੀ।
1: ਫਿਰ ਹੌਲੀ ਹੌਲੀ ਜੇ ਆਪਾਂ ਦੇਖਦੇ ਹਾਂ 5 ਤੋਂ 10 ਤੱਕ ਫੇਸਬੁੱਕ ਵਾਲਾ ਜਿਹੜਾ ਜਮਾਨਾ ਆ ਗਿਆ ਤੇ ਉਹਨੇ ਬਦਲ ਦਿੱਤਾ ਸਾਰਾ ਕੁਝ। ਉਦੋਂ ਪਹਿਲਾਂ ਫਿਰ ਵੀ ਥੋੜਾ ਬਹੁਤ ਜਿਹੜਾ ਸੋਸ਼ਲ ਮੀਡੀਆ ਇਹੋ ਜਿਹਾ ਨਹੀਂ ਸੀ, ਜ਼ਿਆਦਾ ਅਗਰੈਸਿਵ ਨਹੀਂ ਸੀ, ਮਾਈ ਸਪੇਸ ਵਗੈਰਾ ਤੇ ਹੋਰ ਇਹੋ ਜਿਹੇ ਪਲੇਟਫਾਰਮ ਆਏ ਸ਼ੁਰੂ ਦੇ ਵਿੱਚ
0: ਜੀ,
1: ਔਰਕੁੱਟ ਵਗੈਰਾ ਆਇਆ, ਪਰ ਫੇਸਬੁੱਕ ਨੇ ਚੇਂਜ ਕੀਤਾ। ਸਮਾਰਟਫੋਨ ਜਦੋਂ ਆ ਗਏ ਉਹਨਾਂ ਨੇ ਤੇ ਫਿਰ ਕਹਿ ਲੋ ਵੀ ਹੱਥੋ ਹੱਥੀ ਚੁੱਕ ਲਿਆ ਤੇ 10 ਤੋਂ ਲੈ ਕੇ 18 ਤੱਕ ਪੂਰਾ ਯੁੱਗ ਬਦਲ ਗਿਆ
0: ਜੀ,
1: ਔਰ ਨਜ਼ਰੀਆ ਬਦਲ ਗਿਆ, ਸਿਸਟਮ ਜਿਹੜਾ ਉਹ ਜਮਾ ਹੀ ਜਿਹੜਾ ਪਹਿਲਾਂ ਨਾਲੋਂ ਵੱਖਰਾ ਹੋ ਗਿਆ
0: ਜੀ।
1: ਤੇ ਹੁਣ ਤੱਕ ਆਪਾਂ ਦੇਖਿਆ ਰੀਲਸ ਤੇ ਸ਼ਾਰਟਸ ਦਾ ਧਮਾਕਾ ਹੀ ਹੋ ਚੁੱਕਾ ਬਹੁਤ ਵੱਡਾ, ਉਹ ਤੋਂ ਬਿਨਾਂ ਕਹਿੰਦੇ ਸਾਡੀ ਰੋਟੀ ਹਜਮ ਨੀ ਹੋਣੀ, ਤੇ ਇਹ ਲਗਾਤਾਰ ਜਿਹੜਾ ਉਹ ਟਾਈਮ ਕੰਜ਼ਿਊਮਿੰਗ ਵੀ ਹੋ ਰਿਹਾ ਤੇ ਟਾਈਮ ਵੇਸਟ ਵੀ ਹੋ ਰਿਹਾ। ਅਸੀਂ ਜੇ ਦੇਖੀਏ ਨਾ ਕਿ ਇਹਦੇ ਜਿਹੜੇ ਇੰਪੈਕਟ ਹੈ, ਇੰਪੈਕਟ ਦੀ ਗੱਲ ਚਲੋ ਆਪਾਂ ਕਰਦੇ ਹਾਂ ਕਿਉਂਕਿ ਉਹ ਤਾਂ ਕਰਨੀ ਆ
0: ਜੀ,
1: ਪਰ ਜਿਹੜਾ ਬੈਕਗਰਾਉਂਡ ਜਦੋਂ ਆਪਾਂ ਚੈੱਕ ਕਰਦੇ ਹਾਂ ਤਾਂ ਉਹਦੇ ਚ ਇਹੀ ਚੀਜ਼ ਆ ਕਿ ਜਿਹੜੇ ਬੱਚੇ ਆ ਉਹ ਇਸ ਤੋਂ ਇਸ ਹਨੇਰੀ ਤੋਂ ਨਹੀਂ ਬਚੇ ਤੇ ਉਹ ਵੀ ਇਹਦੇ ਨਾਲ ਹੀ ਜਿਹੜੇ ਆ ਹਵਾ ਚ ਉੱਡ ਰਹੇ ਨੇ ਪੂਰੇ
0: ਜੀ,
1: ਤੇ ਮੁੜ ਬੱਚੇ ਜਿਹੜੇ ਵੱਡਿਆਂ ਨਾਲੋਂ ਵੀ ਵਧੀਆ ਕੰਮ ਜਿਹੜਾ ਵਧੀਆ ਕੀ ਮਤਲਬ ਡੀਪ ਜਿਹੜਾ ਇਹਦੇ ਵਿੱਚ ਜੁੜ ਗਏ ਆ
0: ਇਹਦੇ ਵਿੱਚ। ਇਸੇ ਕਰਕੇ ਨੁਕਸਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਜੰਮੀ ਜੀ, ਕੱਲ ਦੀ ਮੈਂ ਇੱਕ ਖਬਰ ਤੋਂ ਬੜਾ ਹੈਰਾਨ ਹੈ। 12 ਸਾਲ ਦੀ 13 ਸਾਲ ਦੀ ਬੱਚੀ ਸੀਗੀ, ਉਹ ਆਪਣੇ ਮਤਲਬ ਕਿ ਇੰਸਟਾਗ੍ਰਾਮ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਮਤਲਬ ਕਿ 100 ਕਿਲੋਮੀਟਰ ਆਪਣੇ ਘਰ ਤੋਂ ਜਿਹੜਾ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ, 12 ਤੋਂ 13 ਸਾਲ ਦੀ ਬੱਚੀ ਹੈ। ਚਲੋ ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਇਹ ਰਿਲੇਸ਼ਨ ਨਹੀਂ ਹੋਣੇ ਚਾਹੀਦੇ ਜਾਂ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਨਹੀਂ ਹੋਣੀ ਚਾਹੀਦੀ, ਪਰ ਜਿਹੜਾ ਅੰਡਰ ਏਜ ਬੱਚਾ ਹੈ ਕਿਤੇ ਨਾ ਕਿਤੇ ਐਡੇ ਵੱਡੇ ਸਟੈਪ ਲੈ ਰਿਹਾ, ਉਹਦੇ ਵਿੱਚ ਪੇਰੈਂਟਸ ਦੀ ਜ਼ਿੰਮੇਵਾਰੀ ਨਾਲ ਵੱਧ ਜਾਂਦਾ ਹੈ ਕਿਉਂਕਿ ਅੰਡਰ ਏਜ ਹੈ, ਤੇ ਦੂਸਰਾ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਇਸ ਤਰ੍ਹਾਂ ਦੇ ਜਿਹੜਾ ਹਲੇ ਗਰੋਥ ਦੀ ਗੱਲ ਕਰੀਏ ਜਾਂ ਆਪਣੀ ਐਜੂਕੇਸ਼ਨ ਦੀ ਗੱਲ ਕਰੀਏ, 12-13 ਸਾਲ ਦੀ ਉਮਰ ਦੇ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਦੀ ਭਾਲ ਤੇ ਇੱਕ ਮਤਲਬ ਕਿ ਮਿਲਣ ਗੁਲਣ ਦਾ ਕੰਮ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਤੇ ਕਹਾਣੀ ਕਿੱਥੇ ਨੂੰ ਜਾਏਗੀ ਜੀ ਫਿਰ ਮੁੜ ਕੇ।
1: ਹਾਂਜੀ, ਪਰ ਸਭ ਉਹੀ ਆਪਾਂ ਹੁਣ ਇੰਪੈਕਟ ਦੀ ਤੁਸੀਂ ਗੱਲ ਕੀਤੀ ਹੈ ਕਿ ਅਸਰ ਕੀ ਹੋ ਗਿਆ ਇਹਦਾ ਸੋਸ਼ਲ ਮੀਡੀਆ ਦਾ ਤੇ ਇਸ ਜਿਹੜੀ ਆਪਾਂ ਕਹਿ ਲਈਏ ਟੈਕਨੋਲੋਜੀ ਦੀ ਹਨੇਰੀ ਦਾ
0: ਜੀ।
1: ਇਹਦੇ ਦੇਖੋ 2 ਪੋਜ਼ਿਟਿਵ ਇਫੈਕਟ ਵੀ ਹੈਗੇ ਆ ਤੇ ਨੈਗੇਟਿਵ ਵੀ।
0: ਬਿਲਕੁਲ
1: ਪੋਜ਼ਿਟਿਵ ਜੇ ਆਪਾਂ ਦੇਖੀਏ ਤਾਂ ਇਹਦੇ ਚ ਕ੍ਰੀਏਟੀਵਿਟੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਸਾਨੂੰ ਕਿ ਜਿਹੜੇ ਬੱਚੇ ਆ ਬੜੀ ਸ਼ਾਨਦਾਰ ਰੀਲਾਂ ਬਣਾ ਰਹੇ ਨੇ, ਉਹਨਾਂ ਦੇ ਵਿੱਚ ਵੀਡੀਓ ਨੂੰ ਐਡਿਟ ਕਰਨ ਦੀ ਕਲਾਕਾਰੀ ਜਿਹੜੀ ਉਹ ਆ ਗਈ ਔਰ ਉਹ ਸਟੋਰੀ ਟੈਲਿੰਗ ਵੀ ਕਰ ਰਹੇ ਆ, ਬੜੀ ਵਧੀਆ ਬਣਾ ਬਣਾ ਕੇ ਰੀਲਾਂ ਉਹ ਪਾ ਕੇ ਦੱਸਦੇ ਆ, ਉਹ ਤੋਂ ਪਾਪੂਲਰ ਵੀ ਹੋ ਰਹੇ ਆ। ਫਿਰ ਉਹਨਾਂ ਨੂੰ ਜਿਹੜੀ ਲਰਨਿੰਗ ਆ ਉਹਦਾ ਬੜਾ ਉਹਨਾਂ ਨੂੰ ਫਾਇਦਾ ਹੋਇਆ ਕਿਉਂਕਿ ਯੂਟਿਊਬ ਜਿਹੜੀ ਇੱਕ ਬੈਕਬੋਨ ਬਣ ਗਈ ਐਜੂਕੇਸ਼ਨ ਦੇ ਵਿੱਚ, ਉਹਦੇ ਰਾਹੀਂ ਜਿਹੜੀ ਮਰਜ਼ੀ ਤੁਸੀਂ ਕੋਈ ਕਲਾਕਾਰੀ ਸਿੱਖਣੀ ਹੈ, ਕੋਈ ਐਜੂਕੇਸ਼ਨ ਦੇ ਵਿੱਚ ਹੈਲਪ ਲੈਣੀ ਹੈ, ਉੱਥੇ ਪਏ ਵੀਡੀਓ ਤੇ ਵੀਡੀਓ ਪਿਆ ਤੇ ਉਹ ਲਰਨਿੰਗ ਦੇ ਵਿੱਚ ਤੇ ਉਹ ਇੱਕ ਵਰਦਾਨ ਸਾਬਿਤ ਹੋ ਗਿਆ। ਫਿਰ ਜੇ ਕੋਈ ਬੱਚਾ ਕ੍ਰੀਏਟਿਵਿਟੀ ਦਿਖਾ ਸਕਦਾ ਹੈ ਔਰ ਉਹ ਬੜਾ ਕ੍ਰੀਏਟਿਵ ਹੈ, ਉਹਨੂੰ ਨੈਚੁਰਲੀ ਥੋੜੇ ਵੱਡੇ ਜਿਹੜੇ ਲੋਕ ਆ ਉਹਨਾਂ ਦੀ ਵੀ ਹੈਲਪ ਮਿਲਦੀ ਹੋਏਗੀ, ਉਹ ਗਲੋਬਲ ਐਕਸਪੋਜ਼ਰ ਮਿਲਦਾ। ਪੰਜਾਬ ਦੇ ਕਿਸੇ ਪਿੰਡ ਚ ਬੈਠਾ ਬੱਚਾ ਕੋਈ ਆਪਣੀ ਕਲਾਕਾਰੀ ਦਿਖਾ ਰਿਹਾ ਤੇ ਉਹਨੇ ਜਦੋਂ ਕੋਈ

0: ਉਹਦੀ ਵਾਇਰਲ ਹੋ ਗਈ ਹੈ, ਉਹ ਪੂਰੀ ਦੁਨੀਆਂ ਚ ਹੀ ਫੈਲ ਜਾਂਦਾ, ਪਾਪੂਲਰ ਹੋ ਜਾਂਦਾ
1: ਜੀ।
0: ਇਹ ਪਹਿਲਾਂ ਨਹੀਂ ਸੀ ਹੋ ਸਕਦਾ ਏਦਾਂ। ਇਹ ਸੋਸ਼ਲ ਮੀਡੀਆ ਹੀ ਇੱਕ ਵਰਦਾਨ ਦੀ ਤਰ੍ਹਾਂ ਉਹਨਾਂ ਲਈ ਕਹਿ ਲਓ ਵੀ ਕੰਮ ਕਰਦਾ
1: ਜੀ।
0: ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਬਈ ਅਸੀਂ ਹੁਣ ਹਿੱਟ ਹੋ ਰਹੇ ਹਾਂ, ਸਾਡੀ ਗੱਲ ਬਣਦੀ ਜਾ ਰਹੀ ਹੈ, ਇੱਕ ਕੋਨਫੀਡੈਂਸ ਦਾ ਲੈਵਲ ਉਹਨਾਂ ਚ ਵੱਧ ਜਾਂਦਾ, ਤੇ ਜਿਹੜਾ ਐਕਸਪ੍ਰੈਸ਼ਨ ਆ, ਗੱਲਬਾਤ ਕਰਨ ਦਾ ਤਰੀਕਾ ਵੀ ਆ, ਉਹ ਸਿੱਖਦੇ ਆ। ਕਿਉਂਕਿ ਉਹੀ ਗੱਲ ਆ ਕਿ ਗਲੋਬਲ ਐਕਸਪੋਜਰ ਜਦੋਂ ਹੋ ਗਿਆ ਤੇ ਸਾਨੂੰ ਦੂਸਰਿਆਂ ਨੂੰ ਦੇਖ ਕੇ ਵੀ ਆਪਾਂ ਉਹਨਾਂ ਦੇ ਰੰਗ ਚ ਰੰਗੇ ਜਾਂਦੇ ਆ ਜਾਂ ਦੂਸਰੇ ਸਾਡੇ ਰੰਗ ਚ ਰੰਗੇ ਜਾਂਦੇ ਆ। ਇੱਕ ਤਾਂ ਪੋਜ਼ਿਟਿਵ ਇਫੈਕਟ ਵੀ ਇਹਦੇ ਹੈਗੇ ਆ, ਜਿਹੜੇ ਨੈਗੇਟਿਵ ਇਫੈਕਟ ਆ ਨਾ ਜਿਹਦੇ ਕਰਕੇ ਆਪਾਂ ਚਰਚਾ ਕਰ ਰਹੇ ਆ, ਉਹ ਜ਼ਿਆਦਾ ਉਹ ਫਿਕਰਮੰਦੀ ਵਾਲੇ ਆ।
1: ਕੱਲ ਨਾ ਮੈਂ ਚਲੋ ਪੋਜ਼ਿਟਿਵ ਦੀ ਗੱਲ ਕੀਤੀ, ਮੈਂ ਇੱਕ ਥੋੜਾ ਜਿਹਾ ਹੋਰ ਨਾਲ ਜੋੜ ਦਵਾਂ। ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਬੱਚਾ ਜਿਹੜਾ ਨਾ ਸਮੁੰਦਰ ਦੇ ਵਿੱਚ ਤੈਰ ਕੇ 9 ਘੰਟਿਆਂ ਦੇ ਵਿੱਚ ਉਹਨੇ ਪਤਾ ਨਹੀਂ ਵਰਲਡ ਰਿਕਾਰਡ ਬਣਾਇਆ, ਸ਼ਾਇਦ ਇੰਡੀਆ ਦਾ ਰਿਕਾਰਡ ਬਣਾਇਆ ਆ। ਤੇ ਉਹ ਮੇਰੇ ਖਿਆਲ ਨਾਲ 10-12 ਸਾਲ ਦਾ ਜਾਂ 8-10 ਸਾਲ ਦਾ ਬੱਚਾ ਹੈ, ਤੇ ਉਹਨੇ ਸਮੁੰਦਰ ਦੇ ਵਿੱਚ, ਖੁੱਲੇ ਸਮੁੰਦਰ ਦੇ ਵਿੱਚ ਤੈਰ ਕੇ 9 ਘੰਟੇ ਲਗਾਤਾਰ ਕੇ ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਉਹਦੇ ਰਿਕਾਰਡ ਪੈਦਾ ਕਰ ਦਿੱਤਾ ਜੀ। ਇਹ ਤਾਂ ਇੱਕ ਚੰਗੀ ਚੀਜ਼ ਕਹਿ ਸਕਦੇ, ਚਲੋ ਉਹਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ।
0: ਬਿਲਕੁਲ ਜੀ ਬਿਲਕੁਲ, ਇਹ ਤਾਂ ਕਹਿ ਲੋ ਵੀ ਇੱਕ ਉਹੀ ਪ੍ਰਧਾਨ ਵਾਲੀ ਗੱਲ ਹੋ ਜਾਂਦੀ ਆ ਕਿ ਐਕਸਪੋਜ਼ਰ ਹੋ ਗਿਆ ਤੇ ਲਗਾਤਾਰ ਤਾਂ ਜਿਹੜੀ ਆ ਉਹ ਉਹਨੂੰ ਮਿਲਦੀ ਆ ਕਿ ਬਈ ਮੈਂ ਇੱਕ ਵੀਡੀਓ ਬਣਾ ਲਿਆ, ਹੁਣ ਦੂਜਾ, ਤੀਜਾ, ਚੌਥਾ। ਲੇਕਿਨ ਜਿਹੜੀ ਨੈਗੇਟਿਵ ਆਪਾਂ ਇਫੈਕਟ ਦੀ ਗੱਲ ਕੀਤੀ ਨਾ, ਜਿਵੇਂ ਤੁਸੀਂ ਉਹ 13 ਸਾਲ ਦੀ ਜਿਹੜੀ ਬੱਚੀ ਆ ਉਹਦੀ ਗੱਲ ਕੀਤੀ ਆ,
1: ਬਿਲਕੁਲ ਜੀ ਵਾਪਰਿਆ।
0: ਦੇਖੋ ਇਹ ਬਿਲਕੁਲ ਭਾਰਤ ਸਾਹਿਬ, ਤੁਸੀਂ ਦੇਖੋ ਮੈਂਟਲ ਹੈਲਥ ਤੇ ਬਹੁਤ ਅਸਰ ਪੈਂਦਾ
1: ਜੀ।
0: ਇੱਕ ਚਿੰਤਾ, ਕੰਪੈਰੀਜ਼ਨ ਫਿਰ ਉਹ ਕਰਦੇ ਆ ਬੱਚੇ, ਇੱਕ ਅਡਿਕਸ਼ਨ ਹੈ ਉਹ ਜਿਹਨੂੰ ਕਹਿੰਦੇ ਡੋਪਾਮਾਈਨ ਜਿਹੜਾ ਇਫੈਕਟ ਆ ਜਾਂ ਉਹ ਲੂਪ ਬਣਿਆ ਰਹਿੰਦਾ। ਇਹ ਇਹਨਾਂ ਚੀਜ਼ਾਂ, ਕਿਉਂਕਿ ਜਦੋਂ ਕੋਈ ਵੀਡੀਓ ਪਾਤਾ ਜਾਂ ਕੋਈ ਰੀਲ ਪਾਤੀ ਜਾਂ ਸ਼ਾਰਟ ਬਣਾ ਕੇ ਪਾਤਾ, ਉਦੋਂ ਬਾਅਦ ਜਾਂ ਕੋਈ ਫੋਟੋ ਪਾਤੀ ਇਹੋ ਜਿਹੀ ਵਿੰਗਾ ਡੱਡਾ ਮੂੰਹ ਕਰਕੇ, ਆ ਠੀਕ ਹੈ ਜੀ ਮੈਂ ਇੱਥੇ ਖੜਾ, ਤੇ ਉਹ ਉਹਦੇ ਉੱਤੇ ਜਿਹੜੇ ਲਾਈਕ ਆਉਣੇ ਆ, ਉਹਦੇ ਜਿਹੜੇ ਵਿਊਜ਼ ਹੋਣੇ ਆ, ਉਹ ਟੈਂਸ਼ਨ ਦਾ ਘਰ ਬਣ ਜਾਂਦਾ ਉਹਦੇ ਲਈ ਕਿ ਘੱਟ ਆ ਗਏ, ਜੇ ਵੱਧ ਆ ਗਏ ਤਾਂ ਉਦਾਂ ਦਿਮਾਗ ਖਰਾਬ ਹੋ ਜਾਣਾ, ਜੇ ਘੱਟ ਆ ਗਏ ਤਾਂ ਵੈਸੇ ਚੈਨ ਨੀ ਹੋਣੀ, ਡਾਤਾ ਹੀ ਨੀਂਦ ਉੱਡ ਜਾਣੀ ਕਿ ਮੇਰੀ ਰੀਲ ਨੀ ਚੱਲਦੀ, ਮੇਰੀ ਗੱਲ ਨੀ ਸੁਣੀ ਜਾ ਰਹੀ, ਬਾਕੀਆਂ ਨੀ ਚੱਲ ਗਈ, ਐ ਹੋ ਗਿਆ ਉਹ ਹੋ ਗਿਆ। ਉਹ ਜਿਹੜਾ ਇੱਕ ਨਾ ਟੈਂਸ਼ਨ ਦਾ ਘਰ ਬਣਦਾ, ਕਿਉਂਕਿ ਕੰਪੈਰੀਜ਼ਨ ਤਾਂ ਹੋਣਾ ਹੀ ਹੋਣਾ ਕਿ ਮੈਂ ਇਹੋ ਜਿਹੇ ਫਲਾਣੇ ਨੇ ਵੀ ਰੀਲ ਬਣਾਈ ਸੀ ਜੀ, ਉਹ ਤਾਂ ਬੜਾ ਹਿੱਟ ਹੋ ਗਿਆ ਤੇ ਮੈਂ ਓਨਾ ਨੀ ਹੋਇਆ, ਤੇ ਆਪਣੇ ਆਪ ਦੇ ਵਿੱਚ ਹੀ ਬੰਦਾ ਲੋ ਵੀ ਫੀਲ ਕਰਦਾ ਕਿ ਯਾਰ ਇਹ ਠੀਕ ਨੀ ਹੋ ਰਿਹਾ।
1: ਜਿਦਾਂ ਪਹਿਲਾਂ ਚਲੋ ਆਪਣੇ ਨਿਊਜ਼ ਪੇਪਰ ਆਉਂਦੇ ਹੁੰਦੇ ਸੀ, ਸੋਸ਼ਲ ਮੀਡੀਆ ਨਹੀਂ ਸੀ, ਤੇ ਉਹਦੇ ਵਿੱਚ ਕੁਝ ਪੇਜ ਇਸ ਤਰ੍ਹਾਂ ਦੇ ਹੁੰਦੇ ਸੀ ਜਿਹੜੇ ਅਖਬਾਰ ਇਸੇ ਕਰਕੇ ਖਰੀਦਦੇ ਸੀ, ਤਾਂ ਉਹ ਸੋਸ਼ਲ ਮੀਡੀਆ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਜੋ ਅੱਜ ਹਾਲਾਤ ਹੋ ਰਹੇ ਨੇ, ਜਿੱਥੇ ਤੱਕ ਜਨਤਾ ਪਹੁੰਚ ਚੁੱਕੀ ਹੈ, ਬੈਡਰੂਮਾਂ ਤੱਕ ਸਾਰਾ ਕੁਝ ਜੋ ਦਿਖਾਇਆ ਜਾ ਰਿਹਾ, ਤੇ ਉਹ ਜਿਹੜੇ ਸਿਰ ਫਿਰੇ ਨੇ ਜਾਂ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਲੋਕ ਨੇ, ਉਹ ਤਾਂ ਬਹੁਤ ਈਜ਼ੀ ਫਿਰ ਉਹਨਾਂ ਨੂੰ ਟਾਰਗੇਟ ਬਣਾ ਰਹੇ ਨੇ ਨਾ ਉਹਨਾਂ ਚੀਜ਼ਾਂ ਦੇ ਵਿੱਚ।
0: ਉਹ ਸੋਫਟ ਟਾਰਗੇਟ ਹੈ ਜੀ, ਜਿਹੜੇ ਬੱਚੇ ਆ ਉਹਦੇ ਈਜ਼ੀਲੀ ਉਹਨਾਂ ਨੂੰ ਕਹਿ ਲੋ ਵੀ ਪ੍ਰਭਾਵਿਤ ਕੀਤਾ ਜਾ ਸਕਦਾ
1: ਜੀ।
0: ਤੇ ਉਹੀ ਹੈ ਕਿ ਇੱਕ ਜਿਹੜੀ ਸੋਸ਼ਲ ਲਾਈਫ ਆ, ਅਸਲ ਚ ਸੋਸ਼ਲ ਲਾਈਫ ਆ ਜਿਹੜੀ
1: ਜੀ,
0: ਉਹ ਬਹੁਤ ਜਿਆਦਾ ਉਹਦੇ ਉੱਤੇ ਭੈੜਾ ਅਸਰ ਪੈਂਦਾ, ਕਿਉਂਕਿ ਬੰਦਾ ਇਕੱਲੇ ਰਹਿੰਦਾ, ਉਹਨੇ ਜਿਹੜੇ ਰੀਲ ਦੇਖਣੀ ਆ ਤਾਂ ਇਕੱਲੇ ਬਹਿ ਕੇ ਦੇਖੂਗਾ, ਉਹ ਤੇ ਉਹਦਾ ਫੋਨ, ਜਿਵੇਂ ਉਹ ਕਹਿੰਦੇ ਮੈਂ ਤੇ ਮੇਰੀ ਤਨਹਾਈ ਬਹਿ ਕੇ ਗੱਲਾਂ ਕਰਦੇ ਆ, ਫਿਰ ਉਹਦੇ ਵਿੱਚ ਜੋ ਮੈਂ ਦੇਖ ਰਿਹਾ ਮੈਨੂੰ ਪਤਾ ਮੈਂ ਕੀ ਦੇਖ ਰਿਹਾ, ਤੇ ਉਹ ਗੁੱਠੇ ਨਾਲ ਘੁਮਾਈ ਜਾਂਦੇ ਆ ਸਕਰੀਨ ਕਿ ਚੱਕ ਲੋ ਆ ਵੀ ਨੀ ਆ ਵੀ ਨੀ ਆ ਵੀ ਨੀ, ਤਰ੍ਹਾਂ ਤਰ੍ਹਾਂ ਦੇ ਐਸਾ ਵੀ ਕੰਟੈਂਟ ਆਏਗਾ ਜਿਹੜਾ ਉਹਦੇ ਲਈ ਸੂਟੇਬਲ ਵੀ ਨਹੀਂ ਹੈ ਬੱਚੇ ਲਈ।
1: ਨਾਲੇ ਇੱਕ ਹੋਰ ਦੇਖੋ, ਅਜਨਬੀ ਚੀਜ਼ ਲੱਗਦੀ ਹੈ ਕਿ ਪਹਿਲਾਂ ਆਪਣੇ ਮੁਲਕਾਂ ਦੇ ਵਿੱਚ ਤਾਂ ਆਂਢ ਗੁਆਂਢ ਦੇ ਵਿਚਰਨਾ ਨਾਲ ਬਾਹਰ ਬੈਠਣਾ, ਉੱਠਣਾ ਬੈਠਣਾ, ਘੁੰਮਣਾ, ਗੱਲਾਂ ਕਰਨਾ, ਸੋਸ਼ਲ ਲਾਈਫ ਤਾਂ ਉਹਨੂੰ ਕਿਹਾ ਜਾਂਦਾ ਸੀ ਹਨਾ, ਪਰ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਬੰਦ ਕਰਕੇ ਤੇ ਫੋਨ ਦੇ ਉੱਤੇ ਲੱਗੇ ਰਹਿਣਾ, ਉਹ ਸੋਸ਼ਲ ਕਿੱਦਾਂ ਹੋ ਗਿਆ ਜੀ?
0: ਇਹ ਉਦਾਂ ਦੀ ਟਰਮ ਇੱਕ ਤਰ੍ਹਾਂ ਦੀ ਆਪਾਂ ਨਜ਼ਰ ਆਊਗੀ ਜਿਵੇਂ ਉਹ ਪਹਿਲਾਂ ਜਦੋਂ ਪੈਂਡਮਿਕ ਹੋ ਗਿਆ
1: ਜੀ,
0: ਉਦੋਂ ਇਹ ਬੜੀ ਪ੍ਰਚਾਰੀ ਗਈ ਸੀ ਗੱਲ ਕਿ ਬਈ ਸੋਸ਼ਲ ਡਿਸਟੈਂਸ ਰੱਖੋ
1: ਜੀ,
0: ਉਹ ਕਹਿਣਾ ਭਾਵੇਂ ਕੁਛ ਹੋਰ ਚਾਹੁੰਦੇ ਸੀ ਲੇਕਿਨ ਇਹ ਜ਼ਿਆਦਾ ਪ੍ਰਚਾਰੀ ਗਈ ਗੱਲ
1: ਜੀ
0: ਕਿ ਬਈ ਸੋਸ਼ਲ ਡਿਸਟੈਂਸ ਰੱਖੋ, ਉਹ ਲਾਈਨਾਂ ਵੀ ਜਿਹੜੀ ਬਣਾਉਣੀਆਂ, ਗੋਲ ਧਾਰੇ ਮਾਰੇ ਗਏ ਬੈਂਕਾਂ ਦੇ ਬਾਹਰ ਜਾਂ ਹੋਰ ਪਬਲਿਕ ਪਲੇਸਿਸ ਤੇ ਕਿ ਇੱਕ ਬੰਦਾ ਗੋਲੇ ਚ ਖੜੂਗਾ ਓਦੋ ਵੀ ਡਿਸਟੈਂਸ ਰੱਖਿਆ ਕਿੰਨੇ ਫੁੱਟ ਦਾ, ਫਿਰ ਇੰਨੀ ਦੂਰ ਖੜੂਗਾ ਵੀ ਇਹ ਡਿਸਟੈਂਸ ਰੱਖ ਕੇ ਰਹਿਣਾ, ਇਹ ਰਹਿਣਾ ਹੀ ਰਹਿਣਾ ਚਾਹੀਦਾ, ਨਹੀਂ ਵੀ ਤੁਹਾਨੂੰ ਵੀ ਅਸਰ ਹੋਜੂ ਭਾਈ, ਜਿਹੜਾ ਕੀਟਾਣੂ ਜਿਹਾ ਫਿਰਦਾ ਵਾਇਰਸ ਇਹ ਵੀ ਤੁਹਾਨੂੰ ਲੱਗ ਜੂ।
1: ਬਿਲਕੁਲ,
0: ਉਹ ਜਿਹੜਾ ਕੀਟਾਣੂ ਆ ਉਹਦੇ ਤਾਂ ਜੋ ਕਰ ਰਿਹਾ ਸੀ ਉਹ ਕਰਿਆ ਹੀ ਕਰਿਆ, ਲੇਕਿਨ ਇਹ ਜਿਹੜੀ ਸਾਡੀ ਡਿਜੀਟਲੀ ਸੋਸ਼ਲ ਡਿਸਟੈਂਸਿੰਗ ਕ੍ਰੀਏਟ ਹੋ ਜਾਂਦੀ ਆ
1: ਜੀ,
0: ਪਰ ਨਾਮ ਇਹਦਾ ਸੋਸ਼ਲ ਮੀਡੀਆ ਜਿਵੇਂ ਤੁਸੀਂ ਕਿਹਾ, ਪਰ ਸੋਸ਼ਲ ਕਿੰਨਾ ਕੁ ਆਪਾਂ ਨੂੰ ਪਤਾ, ਆਨਲਾਈਨ ਜਿਹੜੀ ਆ ਬੰਦੇ ਦੇ ਕਿਸੇ ਪਲੇਟਫਾਰਮ ਤੇ ਹੋ ਸਕਦਾ ਕਿ ਉਹਦੇ 2 ਲੱਖ ਫਾਲੋਅਰ ਹੈ, 10 ਕਰੋੜ ਫਾਲੋਅਰ ਹੈ, ਪਰ ਜਦੋਂ ਉਹਦੇ ਸਿਰ ਤੇ ਕੋਈ ਮੁਸੀਬਤ ਪੈਂਦੀ ਹੈ ਫਿਰ ਪਤਾ ਲੱਗਦਾ ਵੀ 10 ਵੀ ਨੀ ਖੜੇ
1: ਜੀ,
0: 2 ਵੀ ਨੀ ਆਏ, ਉਹ ਉਹ ਬਿਲਕੁਲ ਹੀ ਵਰਚੁਅਲੀ ਇੱਕ ਡਿਸਟ੍ਰੈਕਸ਼ਨ ਜਿਹੜੀ ਪੈਦਾ ਹੁੰਦੀ ਹੈ ਨਾ, ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਭਾਈ ਜੇ ਬੱਚੇ ਦੇ ਆਪਾਂ ਕਿਉਂਕਿ ਉਹਨਾਂ ਨੂੰ ਫੋਕਸ ਚ ਰੱਖ ਕੇ ਗੱਲ ਕਰ ਰਹੇ ਹਾਂ ਬੱਚਿਆਂ ਨੂੰ, ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਨਾ ਉਹ ਫਿਕਰਮੰਦੀ ਵਾਲੀ ਤਾਂ ਆਪਾਂ ਗੱਲ ਕੀਤੀ, ਟੈਨਸ਼ਨਾਂ ਤਾਂ ਪੈ ਗਈਆਂ ਉਹਨਾਂ ਨੂੰ ਤੇ ਅਡਿਕਸ਼ਨ ਜਿਹੜੀ ਆ ਵਾਰ ਵਾਰ ਆਪਾਂ ਕਿਉਂ ਦੇਖ ਰਹੇ ਹਾਂ ਚੀਜ਼ ਕੋਈ, ਕਿਉਂਕਿ ਉਹਦੇ ਨਾਲ ਦਿਮਾਗ ਨੂੰ ਲੱਗਦਾ ਕਿ ਹਾਂ ਇਹ ਸਾਨੂੰ ਖੁਸ਼ੀ ਮਿਲਦੀ ਹੈ, ਸੈਟਿਸਫੈਕਸ਼ਨ ਦੀ ਆਉਂਦੀ ਆ ਜਦਕਿ ਉਹ ਐਕਚੁਅਲ ਚ ਨਹੀਂ ਆ, ਤੇ ਐਜੂਕੇਸ਼ਨ ਤੇ ਉਹਦਾ ਅਸਰ ਪੈ ਰਿਹਾ, ਫੋਕਸ ਜਿਹੜਾ ਨਹੀਂ ਕਰ ਪਾਏਗਾ ਬੱਚਾ ਜਿਹੜਾ ਇਹੋ ਜਿਹਾ ਜਿਆਦਾ ਉਹ ਚ ਦੇਖਦਾ, ਕਿਉਂਕਿ ਕਿੰਨੇ ਸਕਿੰਟ ਤੱਕ ਹੀ ਆਪਾਂ ਉਹਨੂੰ ਦੇਖਦੇ ਹਾਂ ਇੱਕ ਕਿਸੇ ਰੀਲ ਨੂੰ ਜਾਂ ਵੀਡੀਓ ਨੂੰ, ਨਾਲ ਹੀ ਗੁੱਠਾ ਚੱਕ ਦਿੰਦਾ ਉਹਨੂੰ ਦੂਜੀ ਆ ਜਾਂਦੀ ਹੈ, ਫੋਕਸ ਨਹੀਂ ਬਣਦਾ ਉਹਦਾ ਤੇ ਅਟੈਂਸ਼ਨ ਜਿਹੜੀ ਆ ਉਹ ਨਹੀਂ ਦੇ ਪਾਉਂਦਾ ਬੱਚਾ, ਨਹੀਂ ਚਾਹੀਦੀ ਆ
1: ਜੀ।
0: ਤੇ ਬਾਕੀ ਵੀ ਉਹ ਤੁਸੀਂ ਜਿਵੇਂ ਦੱਸਿਆ ਹੀ ਆ ਕਿ ਫੈਮਿਲੀ ਦੇ ਵਿੱਚ ਰਹਿ ਕੇ ਵੀ ਫੈਮਿਲੀ ਨਾਲ ਉਹਨਾਂ ਦੇ ਤਾਲਮੇਲ ਨਹੀਂ ਬਣਦਾ, ਕਿਉਂਕਿ ਸਾਰਾ ਟੱਬਰ ਜੇ 2 ਕਮਰੇ ਆ ਤਾਂ ਦੋਵਾਂ ਦੇ ਵਿੱਚ ਹੀ ਇੱਕ ਖੂੰਜਾ ਮਿਲਿਆ ਸਾਰਿਆਂ ਨੇ, ਕਿ ਆਪਣੇ ਆਪਣਾ ਬਸ ਉਹ ਚਾਰਜਰ ਲਾਇਆ ਹੋਇਆ ਸਿੱਧਾ ਕੰਧ ਦੇ ਵਿੱਚ, ਤੇ ਇਹ ਨਾ ਕਿਤੇ ਖਤਮ ਹੋ ਜਾਏ, ਦੂਜਾ ਡਾਟਾ ਨਾ ਮੁੱਕ ਜਾਏ ਕਿਤੇ।
1: ਬਿਲਕੁਲ,
0: ਇਹ ਦੋ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹਨਾਂ ਨੂੰ, ਹਾਈ ਜਿਹੜਾ ਹਾਈ ਸਪੀਡ ਨੈਟ ਚਾਹੀਦਾ
1: ਜੀ।
0: ਇੱਕ ਨੇ ਇੱਕ ਚੁਟਕਲਾ ਆਇਆ ਕਹਿੰਦਾ ਜੀ ਟੱਬਰ ਇਕੱਠਾ ਕਰਨਾ ਨਾ ਉਹ ਆਪਣੇ ਘਰ ਦੇ ਵਿੱਚ ਪਤਾ ਕਰਨਾ ਵੀ ਕੌਣ ਕੌਣ ਅੱਜ ਘਰੇ ਆ
1: ਜੀ,
0: ਤਾਂ ਵਾਈਫਾਈ ਬੰਦ ਕਰ ਦੋ,
1: ਬੰਦ ਕਰ ਦੋ ਸਾਰੇ, ਬਾਹਰ ਆ ਜਾਣੇ
0: ਉਹ ਸਾਰੇ, ਫਿਰ ਸਾਰੇ ਬਾਹਰ ਆ ਜਾਣੇ ਪਰ ਉਹਦੇ ਵਿੱਚ ਫਸੀ ਜਾਣ ਜਾ ਰਹੇ ਆ।
1: ਬਿਲਕੁਲ, ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ, ਉਹਨਾਂ ਨਾਲ ਗੱਲਬਾਤ ਤੋਰਦੇ ਆ, ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਆਪ ਦੁਆਲੇ ਕੀ ਦੇਖਦੇ ਆ। ਪਰ ਹੈਰਾਨੀ ਹੈ ਕਿ ਬਚਪਨ ਚਲੇ ਗਿਆ, ਜਵਾਨੀ ਚਲੇ ਗਈ, ਕੀਮਤੀ ਜ਼ਿੰਦਗੀ ਦੀ ਨਿਸ਼ਾਨੀ ਚਲੇ ਜਾਣੀ ਆ, ਫਿਰ ਬੰਦਾ ਬੈਠ ਕੇ ਰੋਂਦਾ ਰਹੇਗਾ ਜੀ। ਤੇ ਸੈਣੀ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਅਨੂ ਜੀ,
2: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ
1: ਸਤਿ ਸ੍ਰੀ ਅਕਾਲ ਜੀ ਅਨੂ ਜੀ
0: ਜੀ, ਸਤਿ ਸ੍ਰੀ ਅਕਾਲ ਜੀ,
2: ਬਿਲਕੁਲ ਠੀਕ ਆ ਭਾ, ਬਿਲਕੁਲ ਭਾਰਾਈ ਸਾਹਿਬ ਤੁਸੀਂ ਠੀਕ ਆ ਜੀ, ਬਚਪਨ ਚਲਾ ਗਿਆ, ਜਵਾਦੀ ਚਲੀ ਗਈ, ਤੇ ਪਰਸੋਂ ਸਾਡੇ ਗੁਆਂਢੀਆਂ ਦੀ ਜਨਾਨੀ ਵੀ ਚਲੀ ਗਈ,
1: ਹਾਂਜੀ
2: ਲੜਾਈ ਤਾਂ ਮਾੜੀ ਹੋਈ ਸੀ ਪਰ ਸੰਗਰੂਰ ਨੂੰ ਚਲੀ ਗਈ,
1: ਕਿਤੇ ਲੜਾਈ ਫੋਨ ਕਰਕੇ ਤਾਂ ਨੀ ਹੋਈ ਸੀ, ਰੀਲਾਂ ਕਰਕੇ,
2: ਉਹ ਇਹ ਹੀ ਹੁਣ ਹੋਰ ਉੱਥੇ ਕਾਰਨ ਹੁੰਦੇ ਆ ਜੀ
1: ਜੀ,
2: ਤੇ ਇਸ ਕਰਕੇ ਜਿੱਥੇ ਤੱਕ ਹੁਣ ਤੁਸੀਂ ਬੱਚਿਆਂ ਦਾ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਜੀ
1: ਜੀ,
2: ਪਰ ਸਰ ਇਹਦੇ ਵਿੱਚ ਨਾ ਇਹ ਨੀ ਹੈਗਾ ਕਿ ਹਰ ਇੱਕ ਚੀਜ਼ ਨੈਗੇਟਿਵ ਆ, ਪੋਜ਼ਿਟਿਵ ਵੀ ਹੈਗਾ ਯਾਰ,
1: ਬਿਲਕੁਲ
2: ਬੱਚਿਆਂ ਨੇ ਚਲੋ ਇੱਕ ਇਮੇਜਿਨਰੀ ਵਰਲਡ ਆਪਣੇ ਆਲੇ ਦੁਆਲੇ ਕ੍ਰੀਏਟ ਕਰ ਲਿਆ ਜੀ
1: ਜੀ,
2: ਹੁਣ ਇਹ ਹੈਗਾ ਆ ਕਿ ਬੱਚੇ ਨੂੰ ਗਾਈਡੈਂਸ ਸਹੀ ਮਿਲ ਜਾਏ ਤੇ ਉਹ ਸੋਸ਼ਲ ਮੀਡੀਆ ਰਾਹੀਂ ਆਪਣਾ ਜਿਹੜਾ ਗੁਣ ਆ ਕੋਈ ਉਹਨੂੰ ਪੂਰੀ ਦੁਨੀਆਂ ਵਿੱਚ ਪ੍ਰਗਟ ਕਰ ਸਕਦਾ।
1: ਬਿਲਕੁਲ,
2: ਤੁਸੀਂ ਦੇਖੋ ਨਾ ਅੱਗੇ ਸਾਡੇ ਮਤਲਬ ਵੀ ਰੂਰਲ ਏਰੀਏ ਦੇ ਵਿੱਚ ਕਿਸੇ ਬੱਚੇ ਦੀ ਆਵਾਜ਼ ਜਿਹੜੀ ਆ ਵਧੀਆ ਹੁੰਦੀ ਸੀ ਤੇ ਆਪਾਂ ਮਤਲਬ ਜਿਹੜਾ ਹੈਗਾ ਆ ਉਹਨੂੰ ਸੁਣ ਕੇ ਤੇ ਉਹਨੂੰ ਕਦੀ ਕੋਈ ਪਲੇਟਫਾਰਮ ਨਹੀਂ ਸੀ ਮਿਲਦਾ ਹੁੰਦਾ।
1: ਬਿਲਕੁਲ ਹੈ ਜੀ,
2: ਤੇ ਹੁਣ ਜਿਹੜਾ ਹੈਗਾ ਆ ਇੱਕ ਜ਼ਰੀਆ, ਚਲੋ ਇੱਕ ਛੋਟੀ ਜਿਹੀ ਰੀਲ ਦੇ ਇੱਕ ਛੋਟਾ ਜਿਹਾ ਕਲਿੱਪ ਬਣਾਇਆ, ਉਹ ਮਾੜਾ ਜਿਹਾ ਸੋਸ਼ਲ ਮੀਡੀਆ ਤੇ ਪਾ ਤਾ
1: ਜੀ,
2: ਉਹ ਬੱਚੇ ਦੀ ਜ਼ਿੰਦਗੀ ਬਦਲ ਜਾਂਦੀ ਜੀ।
1: ਬਿਲਕੁਲ,
2: ਸੋ ਇਸ ਕਰਕੇ ਜਿਹੜਾ ਤੁਹਾਡਾ ਗੁਣ ਆ ਉਹਨੂੰ ਪ੍ਰਗਟ ਕਰਨ ਵਾਸਤੇ ਸੋਸ਼ਲ ਮੀਡੀਆ ਜਿਹੜਾ ਆ ਉਹ ਇੱਕ ਵਧੀਆ ਪਲੇਟਫਾਰਮ
1: ਜ਼ਰੀਆ, ਵਧੀਆ ਬਿਲਕੁਲ
2: ਵਧੀਆ ਹਾਂਜੀ, ਫੇਰ ਉਹਨੂੰ ਜਿਹੜਾ ਹੈਗਾ ਆ ਅੱਗੇ ਹੋਰ ਮੌਕੇ ਵੀ ਮਿਲ ਜਾਂਦੇ ਆ ਤੇ ਉਸਤਾਦ ਵੀ ਮਿਲ ਜਾਂਦੇ ਆ ਤੇ ਉਹਦਾ ਉਹ ਗੁਣ ਜਿਹੜਾ ਹੈਗਾ ਆ ਉਹ ਜਿਹਨੂੰ ਕਹਿੰਦੇ ਹੈਗੇ ਕਿ ਇੱਕ ਚੀਜ਼ ਹੁੰਦੀ ਅਰਥਕਾਰੀ ਵਿਦਿਆ, ਹਾਂਜੀ ਉਹ ਉਹਨੂੰ ਉਹਦੇ ਨਾਲ ਧਨ ਵੀ ਪ੍ਰਾਪਤ ਹੋ ਜਾਂਦਾ ਹੈਗਾ ਆ ਤੇ ਉਹਦਾ ਲਾਈਫ ਜਿਹੜਾ ਹੈਗੀ ਆ ਉਹ ਸੈਟਲ ਵੀ ਹੋ ਜਾਂਦੀ ਹੈ।
1: ਬਿਲਕੁਲ ਹੈ ਜੀ,
2: ਜੋ ਚੀਜ਼ਾਂ ਨਹੀਂ ਸੀ ਪੋਸੀਬਲ ਪਹਿਲਾਂ ਉਹ ਪੋਸੀਬਲ ਹੋਣ ਲੱਗ ਪਈਆਂ ਜੀ।
1: ਬਿਲਕੁਲ
2: ਇਸੇ ਤਰ੍ਹਾਂ ਜਿਹੜਾ ਹੈਗਾ ਆ ਜੀ, ਇੱਕ ਬੱਚਾ ਜਿਹੜਾ ਆ ਉਹ ਪੜ੍ਹਦਾ ਆ, ਉਹਦੇ ਹੱਥ ਦੇ ਵਿੱਚ ਜੇ ਮੋਬਾਈਲ ਆ ਸੋਸ਼ਲ ਮੀਡੀਆ ਆ ਜੀ, ਜੇ ਉਹਦਾ ਸਹੀ ਉਪਯੋਗ ਕਰਦਾ ਹੈਗਾ ਆ ਤੇ ਪੂਰੀ ਦੁਨੀਆ ਦੀ ਲਾਇਬ੍ਰੇਰੀ ਉਹਦੇ ਹੱਥ ਚ ਆ।
1: ਬਿਲਕੁਲ ਹੈ ਜੀ,
2: ਉਹ ਕਿਸੇ ਵੇਲੇ ਵੀ ਜਿਹੜਾ ਹੈਗਾ ਕਿਸੇ ਵੀ ਕਿਤਾਬ ਨੂੰ ਉਥੋਂ ਜਿਹੜਾ ਹੈਗਾ ਸੋਸ਼ਲ ਮੀਡੀਆ ਤੋਂ ਟਰੇਸ ਕਰ ਸਕਦਾ ਹੈਗਾ ਆ। ਬਹੁਤੇ ਬੱਚੇ ਪੜ੍ਹਨ ਵਾਲੇ ਸਰ ਜਿਹੜਾ ਹੈਗਾ ਆ ਵੀ ਆ ਮੋਬਾਈਲ ਦੇ ਉੱਤੇ ਜਿਹੜੀਆਂ ਹੈਗੀਆਂ ਪ੍ਰੈਪਰੇਸ਼ਨ ਕਰੀ ਜਾਂਦੇ
1: ਲੈਂਗੁਏਜ ਸਿੱਖ ਰਹੇ ਨੇ ਜਾਂ ਮਿਊਜ਼ਿਕ ਸਿੱਖ ਰਹੇ ਨੇ ਜਾਂ ਬਹੁਤ ਸਾਰੇ। ਹਾਂਜੀ ਬਿਲਕੁਲ ਹੈ ਜੀ।
2: ਹੁਣ ਸਵਾਲ ਇਹ ਹੈਗਾ ਆ ਕਿ ਚੀਜ਼ ਉਹੀ ਹੁੰਦੀ ਆ ਉਹਦਾ ਉਪਯੋਗ ਕਿੱਦਾਂ ਕੀਤਾ ਜਾਂਦਾ
1: ਜੀ।
2: ਕਈ ਬੱਚੇ ਜਿਹੜੇ ਹੈਗੇ ਆ ਉਹ ਇਹਦੇ ਤੇ ਫਿਰ ਗੇਮਾਂ ਖੇਡੀ ਜਾਂਦੇ ਆ ਜਾਂ ਹੋਰ ਜਿਹੜੇ ਹੈਗੇ ਆ ਵੀ ਇਹੋ ਜਿਹੀਆਂ ਰੀਲਾਂ ਜਿਹੜੀਆਂ ਕਿ ਉਹਨਾਂ ਨੂੰ ਮੈਚੋਰਟੀ ਟਾਈਮ ਦੇ ਉੱਤੇ ਦੇਖਣੀਆਂ ਚਾਹੀਦੀਆਂ ਆ, ਉਸ ਚੀਜ਼ ਦੇ ਨਾਲ ਜਿਹੜਾ ਆ ਉਹਨਾਂ ਦੀ ਮਾਨਸਿਕਤਾ ਤੇ ਬੁਰਾ ਅਸਰ ਪੈਂਦਾ ਹੈਗਾ ਜੀ।
1: ਬਿਲਕੁਲ,
2: ਹੋਣਾ ਕੀ ਚਾਹੀਦਾ ਹੈਗਾ ਆ ਕਿ ਸਕਰੀਨ ਟਾਈਮ ਜਿਹੜਾ ਆ ਉਹ ਕੋਈ ਲਿਮਿਟ ਹੋਣਾ ਚਾਹੀਦੀ ਆ ਜੀ।
1: ਬਿਲਕੁਲ,
2: ਦੂਜਾ ਮਾਂ ਬਾਪ ਦੀ ਇੱਕ ਡਿਊਟੀ ਫਿਰ ਬਣ ਜਾਂਦੀ ਹੈਗੀ ਆ ਤੇ ਇਹ ਦੇਖਿਆ ਜਾਵੇ ਕਿ ਬੱਚਾ ਜਿਹੜਾ ਆ ਉਹ ਕੀ ਦੇਖਦਾ ਆ ਤੇ ਉਹ ਸੋਸ਼ਲ ਮੀਡੀਆ ਦਾ ਉਪਯੋਗ ਕਿਸ ਤਰੀਕੇ ਨਾਲ ਕਰ ਰਿਹਾ ਜੀ।
1: ਬਿਲਕੁਲ ਜੀ,
2: ਅਲਟੀਮੇਟਲੀ ਤਾਂ ਜਿਹੜਾ ਹੈਗਾ ਆ ਸਰ ਦੁਨੀਆ ਦੇ ਨਾਲ ਹੀ ਚੱਲਣਾ ਪੈਣਾ ਨਾ ਜੀ।
1: ਜੀ,
2: ਜੇ ਦੁਨੀਆ ਜਿਹੜੀ ਹੈਗੀ ਅੱਗੇ ਵੱਧ ਰਹੀ ਹੈਗੀ ਆ ਤੇ ਆਪਾਂ ਬੱਚਿਆਂ ਨੂੰ ਪਿੱਛੇ ਤਾਂ ਨਹੀਂ ਰੱਖ ਸਕਦੇ।
1: ਬਿਲਕੁਲ ਜੀ,
2: ਸੋਸ਼ਲ ਮੀਡੀਆ ਜਿਹੜਾ ਹੈਗਾ ਆ ਉਹ ਇੱਕ ਤੁਹਾਨੂੰ ਰੈਕੋਗਨਾਈਜੇਸ਼ਨ ਜ਼ਰੂਰ ਦੇ ਸਕਦਾ ਹੈਗਾ
1: ਜੀ
2: ਬੱਚਿਆਂ ਨੂੰ ਜਿਹੜਾ ਆ ਉਹਦਾ ਪ੍ਰਿਵਿਲੇਜ ਵੀ ਹੈਗਾ ਆ ਕਿ ਹਾਂ ਜੀ ਕੁਛ ਇੱਕ ਜਿੱਦਾਂ ਮੰਨ ਲਓ ਜਿਹੜਾ ਆ ਘਰ ਦੇ ਵਿੱਚ ਨਹੀਂ ਬੱਚਿਆਂ ਨੂੰ ਕੋਈ ਪੜ੍ਹਾਉਣ ਵਾਲਾ ਸੋਸ਼ਲ ਮੀਡੀਆ ਤੇ ਪ੍ਰੋਬਲਮ ਆਪਣੀ ਸ਼ੇਅਰ ਕਰਦਾ ਸੋਲੂਸ਼ਨ ਵੀ ਮਿਲ ਜਾਂਦੇ ਆ ਜੀ।
1: ਜੀ,
2: ਬਟ ਐਟ ਦਾ ਸੇਮ ਟਾਈਮ ਜਿਹੜਾ ਹੁੰਦਾ ਕੀ ਹੈਗਾ ਆ ਜੀ ਕਿ ਅਸੀਂ ਹਮੇਸ਼ਾ ਟੈਕਨੋਲੋਜੀ ਦਾ ਸਹੀ ਉਪਯੋਗ ਨਾ ਕਰਨ ਕਰਕੇ ਜਿਹੜਾ ਆ ਉਹਦਾ ਘਾਟਾ ਖਾਂਦੇ ਆ ਜੀ।
1: ਬਿਲਕੁਲ ਜੀ, ਦੁਰਉਪਯੋਗ ਜ਼ਿਆਦਾ ਹੋ ਜਾਂਦਾ।
2: ਹਾਂਜੀ, ਕਿਉਂਕਿ ਬੱਚੇ ਦੀ ਜਿਹੜੀ ਹੈਗੀ ਨਾ ਜੀ ਬੁੱਧੀ ਜਿਹੜੀ ਆ ਉਹ ਹੁਣ ਬਾਰੇ ਸਾਹਿਬ ਤੁਸੀਂ ਗੱਲ ਤਾਂ ਕੀਤੀ ਆ ਵੀ 13 ਸਾਲ ਦੀ ਲੜਕੀ ਇੰਸਟਾ ਦੇ ਉੱਤੇ ਜਿਹੜਾ ਹੈਗਾ ਆ ਤੇ ਉਹ ਬੋਏਫ੍ਰੈਂਡ ਬਣਾ ਲੈਂਦੀ ਆ
1: ਜੀ,
2: ਨਾ ਉਸ ਬੱਚੇ ਨੂੰ ਜਾਣਦੀ ਆ ਨਾ ਉਹਦੇ ਬਾਰੇ ਉਹਨੂੰ ਕੁਛ ਬਹੁਤਾ ਪਤਾ ਆ। ਇੰਸਟਾ ਦੇ ਉੱਤੇ ਹੀ ਮੁਲਾਕਾਤ ਹੋਈ ਤੇ ਇਸ ਤਰੀਕੇ ਦੇ ਨਾਲ ਜਿਹੜਾ ਜੀ
1: ਘਰੋਂ 100 ਕਿਲੋਮੀਟਰ ਚਲੇ ਗਏ ਜੀ।
2: ਘਰੋਂ 100 ਕਿਲੋਮੀਟਰ ਉਹਨੂੰ ਮਿਲਣ ਚੱਲ ਗਈ, ਸਭ ਤੋਂ ਪਹਿਲਾਂ ਸਪਲਾਈਟ ਉਹਨੇ ਕੀਤਾ ਨਾ ਜੀ।
1: ਜੀ, ਬਾਅਦ ਚੋਂ ਅਡਲਟ ਆ ਗਿਆ ਜੀ, ਉਹਦੇ ਵਿੱਚ ਇਨਵੋਲਵ ਹੋ ਗਿਆ ਦੇਖੋ।
2: ਹਾਂਜੀ, ਉੱਥੇ ਜਿਹੜਾ ਹੈਗਾ ਆ ਫੇਰ ਉਹ ਮੁੜ ਕੇ ਜਿਹੜਾ ਹੈਗਾ ਆ ਟਾਈਮ ਤੋਂ ਬਾਅਦ ਜਿਹੜਾ ਆ ਘਰ ਨੂੰ ਚੱਲੀ ਆ ਤੇ ਹਨੇਰੇ ਹੋਏ ਜਿਹੜੀ ਹੈਗੀ ਆ ਉੱਥੇ ਉੱਥੇ ਰਿਕਸ਼ੇ ਵਾਲਾ ਜਿਹੜਾ ਉਹਨੂੰ ਗੋਡਲ ਚ ਲੈ ਗਿਆ ਤੇ ਅੱਗੇ ਅਗਲਿਆਂ ਨੇ ਦੇਖਿਆ ਵੀ ਲੜਕੀ ਜਿਹੜੀ ਹੈਗੀ ਆ ਕੱਲੀ ਆ, ਕਿਉਂਕਿ ਉਸ ਵੇਲੇ ਉਹਦੇ ਮਨ ਚ ਕਸ਼ਮਾ ਕਸ਼ ਚੱਲਦੀ ਹੋਣੀ ਆ ਵੀ ਮੈਂ ਏਡੀ ਦੂਰ ਘਰੋਂ ਆ ਗਈ ਆ
1: ਜੀ,
2: ਐਕਸਾਈਟਮੈਂਟ ਹੋ ਗਈ ਆ ਜੀ ਇਸ ਤਰੀਕੇ ਨਾਲ ਤੇ ਮੈਂ ਕਿਹੜਾ ਬਹਾਨਾ ਲਾਵਾਂ ਜਾਂ ਮੈਂ ਕਹਿ ਦੂੰਗਾ ਫਲਾਨੇ ਰਿਸ਼ਤੇਦਾਰ ਦੇ ਸੀ ਰਾਤ ਕੱਟ ਲੈਣੀ ਆ ਤਾਂ ਸਵੇਰੇ ਚੱਲ ਜਾਊਂਗੀ ਜਾਂ ਇਸ ਤਰੀਕੇ ਨਾਲ ਉਹਨੇ ਕੋਈ ਨਾ ਕੋਈ ਮਨ ਚ ਸੋਚਿਆ ਹੋਊਗਾ ਜੀ।
1: ਜੀ,
2: ਹੁਣ ਸਵਾਲ ਤਾਂ ਇਹ ਹੈਗਾ ਕਿ ਇੱਕ ਕਦਮ ਜਿਹੜਾ ਆ ਸੋਸ਼ਲ ਮੀਡੀਆ ਦੇ ਵਿੱਚ ਵੀ ਗਲਤ ਪੁੱਟਿਆ ਆ ਜਿਹੜਾ ਆ ਜ਼ਿੰਦਗੀ ਬਰਬਾਦ ਵੀ
1: ਕਰ ਦਿੰਦਾ ਹੈ। ਨਾਲੇ ਦੇਖੋ ਇਹ ਘਲੋਣਾ ਕੰਮ ਇੱਕ ਬੰਦੇ ਨੇ ਨੀ, ਮੁੜ ਕੇ ਕਿੰਨੇ ਜਾਣੇ 18 ਤੋਂ 20-25 ਜਾਣੇ ਆ ਜੀ, ਹਲੇ 3-4 ਗ੍ਰਿਫਤਾਰੀਆਂ ਹੋਰ ਹੋਣੀਆਂ ਉਹ ਚ ਜੀ।
2: ਭਾਈ ਸਾਹਿਬ, ਸਮਾਜ ਤਾਂ ਸਦਾ ਤੋਂ ਹੀ ਏਦਾਂ ਦਾ ਸੀਗਾ।
1: ਬਿਲਕੁਲ,
2: ਸਵਾਲ ਤਾਂ ਇਹ ਹੈਗਾ ਆ ਕਿ ਬੱਚੇ ਦਾ ਆ ਨਾ ਜੀ, ਤੁਸੀਂ ਆਪਾਂ ਗੱਲ ਤਾਂ ਬੱਚੇ ਤੇ ਫੋਕਸ ਰੱਖ ਰਹੇ।
1: ਬਿਲਕੁਲ,
2: ਕਿ ਬੱਚੇ ਨੇ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਉਪਯੋਗ ਗਲਤ ਤਰੀਕੇ ਨਾਲ ਕੀਤਾ, ਉਹਦੀ ਵਜ੍ਹਾ ਕਰਕੇ ਜਿਹੜਾ ਆ ਵੀ ਉਹਨੂੰ ਆਹ ਕੰਸੀਕੁਐਂਸਿਸ ਭੁਗਤਣੇ
1: ਪਏ ਆ ਜੀ।
2: ਬਾਕੀ ਤਾਂ ਸਾਡੀ ਸੋਸਾਇਟੀ ਚ ਕ੍ਰਾਈਮ ਪਹਿਲਾਂ ਵੀ ਸੀਗਾ, ਅੱਗੇ ਵੀ ਰਹਿਣਾ ਜੀ।
1: ਬਿਲਕੁਲ,
2: ਠੀਕ ਹੈ ਜੀ, ਬਚਣਾ ਤਾਂ ਆਪਾਂ ਆ ਨਾ, ਮਤਲਬ ਜਿਹੜਾ ਆ ਬੱਚੇ ਨੇ ਬਚਣਾ ਆ ਜਾਂ ਆਪਾਂ ਬਚਣਾ ਜਾਂ ਪੇਰੈਂਟਸ ਨੇ ਬਚਣਾ।
1: ਬਿਲਕੁਲ,
2: ਹੁਣ ਸਵਾਲ ਇਹ ਹੈਗਾ ਆ ਕਿ ਉਸ ਬੱਚੇ ਦਾ ਜਿਹੜਾ ਬੱਚਾ ਸੋਸ਼ਲ ਮੀਡੀਆ ਯੂਜ਼ ਕਰਦਾ ਸੀ ਉਹਦੀ ਪੇਰੈਂਟਸ ਦੇ ਉੱਤੇ ਵੀ ਇੱਕ ਡਿਊਟੀ ਕਾਸਟ ਹੁੰਦੀ ਆ ਕਿ ਜੇ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਐਕਟਿਵ ਹੈਗਾ ਆ ਤਾਂ ਤੁਹਾਨੂੰ ਨਾਲ ਡਬਲ ਐਕਟਿਵ ਰਹਿਣਾ ਪੈਣਾ ਕਿ ਭਾਈ ਇਹ ਦੇਖੀਏ ਜਾਈਏ ਕਿ ਬੱਚਾ ਕਿੱਥੇ ਆ ਤੇ ਕੀ ਆ ਕਰ ਰਿਹਾ, ਕਿੱਥੇ ਕੀ ਇਹ ਸਾਂਝਾਂ ਪਾ ਰਿਹਾ ਜੀ।
1: ਬਿਲਕੁਲ ਹੈ ਜੀ, ਪਰ ਸੈਂਟ ਸਾਹਿਬ ਜੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਤੁਹਾਡੇ ਤੋਂ ਇੱਕ ਹੋਰ ਸਲਾਹ ਲਵਾਂਗਾ, ਜਿਹੜਾ ਸੋਸ਼ਲ ਮੀਡੀਆ ਦਾ ਜਾਂ ਇੰਟਰਨੈਟ ਦਾ ਜੋ ਲੋ ਹੈਗਾ ਆ, ਸਾਈਬਰ ਕ੍ਰਾਈਮ ਦੀ ਗੱਲ ਆ ਜਾਂਦੀ ਹੈ, ਤਾਂ ਉਹਦੇ ਵਿੱਚ ਜਿਵੇਂ ਕਿ ਅੰਡਰ ਏਜ ਬੱਚੇ ਕਰ ਲੈਂਦੇ ਆ ਇੱਦਾਂ ਦਾ, ਚਲੋ ਉਹ ਅਣਜਾਣ ਨੇ ਜਾਂ ਕਹਿ ਲਓ ਕਿ ਬਾਅਦ ਦੇ ਵਿੱਚ ਕਹਿ ਦੇਣਗੇ ਸਾਨੂੰ ਪਤਾ ਨਹੀਂ ਸੀ, ਜਾਂ ਉਹ ਡੇਟ ਵਗੈਰਾ ਗਲਤ ਲੈ ਕੇ, ਬਰਥਡੇ ਗਲਤ ਲੈ ਕੇ ਜਿਹੜਾ ਆਪਣੀ ਆਈ ਡੀ ਤਿਆਰ ਕਰ ਲੈਂਦੇ ਆ, ਪੇਰੈਂਟਸ ਤੋਂ ਬਗੈਰ ਪੁੱਛੇ ਵੀ। ਪਰ ਜੇ ਕੱਲ ਨੂੰ ਇਹ ਲਾਅ ਦੇ ਵਿਚ ਕੋਈ ਇਸ ਤਰ੍ਹਾਂ ਦਾ ਕਾਜ ਵਾਪਰ ਜਾਂਦਾ, ਕਾਰਨ ਬਣ ਜਾਂਦਾ, ਤੇ ਉਹਦੇ ਵਿਚ ਪੇਰੈਂਟਸ ਦੇ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਇੰਡੀਆ ਲਾਅ ਦੇ ਅਧੀਨ ਜਿਹੜਾ ਹੈਗਾ ਸੋਸ਼ਲ ਮੀਡੀਆ ਜਾਂ ਸੋਸ਼ਲ ਜੋ ਵੀ ਇਹ ਡਿਜੀਟਲ ਮੀਡੀਆ ਦੇ ਵਿਚ ਹੈਗਾ ਸਿਸਟਮ?
2: ਪਰ ਇਹ ਸਭ ਕ੍ਰਿਮੀਨਲ ਲਾਇਬਿਲਟੀ ਜਿਹੜੀ ਆ ਉਹ ਹੁਣ ਫਿਕਸ ਹੋਣ ਲੱਗੀ ਆ। ਇਹਨੂੰ ਕਹਿੰਦੇ ਹੈਗੇ ਵਾਈਕੇਰੀਅਸ ਲਾਇਬਿਲਟੀ
1: ਜੀ।
2: ਇਹਦਾ ਲਾ ਦਾ ਪ੍ਰਿੰਸੀਪਲ ਆ, ਹੀ ਹੂ ਐਕਟਸ ਥਰੂ ਐਂਡ ਅਦਰ ਇਨ ਦੀ ਆਈ ਆਫ ਲਾ ਐਜ਼ ਐਕਟਡ ਹਿਮਸੈਲਫ
1: ਜੀ।
2: ਭਈ ਜੇ ਜੋ ਮਤਲਬ ਜਿਹੜਾ ਸਾਡਾ ਬੱਚਾ ਆ, ਸਾਡਾ ਨੌਕਰ ਆ, ਜੇ ਕੋਈ ਕੰਮ ਕਰਦਾ ਹੈਗਾ ਆ ਔਰ ਸਾਡੇ ਬਿਹਾਫ ਤੇ ਕਰਕੇ ਆਉਂਦਾ ਹੈਗਾ, ਉਹ ਗਲਤ ਕੰਮ ਹੈਗਾ ਆ, ਤੇ ਇਨ ਦੀ ਆਈ ਆਫ ਲਾ ਉਹ ਕੰਮ ਅਸੀਂ ਹੀ ਕੀਤਾ
1: ਜਾਵੇਗਾ ਜੀ।
2: ਤੋਂ ਵਾਈਕੇਰੀਅਸ ਲਾਇਬਿਲਟੀ ਜਿਹੜੀ ਹੈਗੀ ਆ ਕ੍ਰਿਮੀਨਲ ਲਾਅ ਦੇ ਉੱਤੇ ਜਿਹੜਾ ਹੈਗਾ ਆ, ਹੁਣ ਕਈਆਂ ਲਾਅ ਦੇ ਵਿੱਚ ਸਪੈਸੀਫਿਕਲੀ ਫਿਕਸ ਕਰਨ ਲੱਗੇ ਆ ਜੀ, ਜਿੱਦਾਂ ਮੋਟਰ ਵਹੀਕਲ ਐਕਟ ਦੇ ਤਹਿਤ ਆ ਜੀ, ਤੇ ਛੋਟਾ ਬੱਚਾ ਸਕੂਟਰ ਲੈ ਕੇ ਚੱਲ ਪਿਆ ਜੀ, ਜਾਂ ਮਤਲਬ ਬਾਈਕ ਦੇਤੀ ਜੀ ਤੁਸੀਂ, ਉਹਨੇ ਕੋਈ ਮਤਲਬ ਇੰਜਰੀ ਕਰ ਦਿੱਤੀ, ਤੇ ਦੈਨ ਤੁਹਾਡੀ ਰਿਸਪੋਂਸੀਬਿਲਟੀ ਹੈਲਡ ਕਰਨ ਲੱਗ ਪਏ ਜੀ, ਪੇਰੈਂਟਸ ਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ
1: ਜੀ,
2: ਜਾਂ ਰਜਿਸਟਰਡ ਓਨਰ ਜਿਹੜਾ ਰਜਿਸਟਰਡ ਓਨਰ ਆ ਵਹੀਕਲ ਦਾ ਉਹਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ
1: ਬਿਲਕੁਲ।
2: ਅਦਰਵਾਈਜ਼ ਜਿਹੜਾ ਹੈਗਾ ਪਹਿਲਾਂ ਦਾ ਜਿਹੜਾ ਲਾਅ ਹੈਗਾ ਸੀਗਾ ਉੱਥੇ, ਕਿਉਂਕਿ ਉਦੋਂ ਸੋਸ਼ਲ ਮੀਡੀਆ ਹੁੰਦਾ ਨੀ ਸੀਗਾ ਜੀ, ਤੇ ਹੁਣ ਜਿਹੜਾ ਆ ਬੀ ਐਨ ਐਸ ਦੇ ਵਿੱਚ ਜਿਹੜਾ ਆ ਇਹਨਾਂ ਨੇ ਏਦਾਂ ਦੇ ਪ੍ਰੋਵੀਜ਼ਨ ਕੀਤੇ ਆ, ਕਿਉਂਕਿ ਫਿਰ ਜਿਹੜੇ ਹੈਗੇ ਜਿਹੜੀਆਂ ਚੀਜ਼ਾਂ ਜਿਹੜੀਆਂ ਕੋਰਟ ਦੇ ਵਿੱਚ ਫੈਸਲਾ ਸ਼ਹਾਦਤ ਦੇ ਉੱਤੇ ਹੁੰਦਾ ਆ ਜੀ, ਤੇ ਜਦੋਂ ਕਿਸੇ ਚੀਜ਼ ਨੂੰ ਆਪਾਂ ਐਵੀਡੈਂਸ ਮੰਨਦੇ ਹੀ ਨਹੀਂ, ਤੇ ਉਹਦਾ ਫੇਰ ਜਿਹੜਾ ਹੈਗਾ ਨੈਟ ਰਿਜ਼ਲਟ ਜ਼ੀਰੋ ਆਉਂਦਾ ਸੀ ਜੀ। ਹੁਣ ਕਿਉਂਕਿ ਇਹਦੀ ਜਿਹੜੀ ਹੈਗੀ ਆ ਅੱਗੇ ਅਥੈਂਟੀਸਿਟੀ ਵੀ ਜਿਹੜੀ ਆ ਉਹ ਪ੍ਰੂਵ ਹੋਣ ਲੱਗ ਪਈ ਆ ਜੀ ਚੀਜ਼ਾਂ ਦੀ, ਸੋ ਇਸ ਕਰਕੇ ਜਿਹੜਾ ਸਾਇੰਟੀਫਿਕਲੀ ਜਿਹੜਾ ਆ ਉਹਨੂੰ ਐਵੀਡੈਂਸ ਦੇ ਤੌਰ ਤੇ ਕੰਸਿਡਰ ਕੀਤਾ ਜਾਣ ਲੱਗ ਪਿਆ ਆ ਜੀ, ਤੇ ਸੋ ਇਸ ਕਰਕੇ ਲਾਇਬਿਲਟੀ ਜਿਹੜੀ ਹੈਗੀ ਆ ਅੱਗੇ ਦੀ ਅੱਗੇ ਫਿਕਸ ਵੀ ਹੋਣ ਲੱਗ ਪਈ ਆ, ਤੇ ਪ੍ਰੋਸੀਕਿਊਸ਼ਨ ਚੱਲਣ ਵੀ ਲੱਗ ਪਈਆਂ ਜੀ ਇਸ ਤਰ੍ਹਾਂ ਦੀਆਂ, ਤੇ ਜਿਹਦੇ ਵਿੱਚ ਜਿਹੜਾ ਆ ਵੀ ਪੇਰੈਂਟਸ ਨੂੰ ਜਾਂ ਗਾਰਡੀਅਨ ਨੂੰ ਰਿਸਪੋਂਸੀਬਲ ਕੀਤਾ ਜਾ ਸਕਦਾ ਆ
1: ਜੀ। ਬਿਲਕੁਲ ਆ ਜੀ, ਸੈਣੀ ਸਾਹਿਬ ਦੇਖ ਲੋ ਔਜਲਾ ਸਾਹਿਬ ਖੇਡਦੇ ਆ, ਕਹਿੰਦੇ ਸੈਣੀ ਸਾਹਿਬ ਜਦੋਂ ਗੁਆਂਢਣ ਭੱਜੀ ਆ ਤੁਸੀਂ ਕਿੱਥੇ ਸੀਗੇ ਜੀ?
2: ਮੈਂ ਉਹਨੂੰ ਲੈਣ ਹੀ ਆਏ ਨੀ ਮੁੜ ਕੇ ਜੀ, ਕੋਈ ਗੱਲ ਨੀ ਔਜਲਾ ਸਾਹਿਬ, ਏਦਾਂ ਦੀ ਚਿੰਤਾ ਨਾ ਕਰੋ, ਕਿਤੇ ਨੀ ਜਾਣਾ ਜੀ, ਸਾਡਾ ਆਂਢ ਗੁਆਂਢ ਵਸਦਾ ਰਹੂਗਾ, ਸਾਡੀਆਂ ਅਰਦਾਸਾਂ ਆ ਜੀ।
1: ਬਿਲਕੁਲ ਹੈ ਜੀ,
0: ਉਹ ਕਹਿੰਦੇ ਸਾਰੇ ਰਸਤੇ ਘਰ ਨੂੰ ਜਾਂਦੇ ਹਨ
1: ਜੀ।
2: ਹਾਂ ਜੀ, ਉਹ ਜਿਹੜੇ ਮਰਜ਼ੀ ਰਸਤੇ ਤੇ ਚੱਲ ਜਾਣ ਜੀ, ਤਾਂ ਕਿਹੜੀ ਗੱਲ ਹੈਗੀ ਆ
1: ਜੀ।
2: ਉਹ ਮੈਂ ਮੈਨੂੰ ਤਾਂ ਯਾਦ ਆ ਕਿ ਸਵੇਰੇ ਤੜਕੇ ਮੈਂ ਗੁਆਂਢੀ ਵੀ ਚੜਾਇਆ ਹੋਣਾ ਨਾ ਬੱਸੇ,
1: ਮਗਰ ਹੀ ਤੋਰ ਦੇਣਾ। ਅੱਛਾ ਜੀ, ਕੀ ਬਾਤ ਹੈ ਜੀ,
2: ਉਹ ਚੱਕਰ ਨਹੀਂ, ਤਾਂ ਕਿਹੜੀ ਗੱਲ ਹੈਗੀ ਆ
1: ਜੀ ਜੀ ਸੈਣੀ ਸਾਹਿਬ।
2: ਹਾਂ ਜੀ, ਸੋ ਠੀਕ ਹੈ ਜੀ, ਕੈਰੀ ਓਨ ਜੀ,
1: ਥੈਂਕ ਯੂ ਜੀ,
2: ਆਪਾਂ ਸੁਣ ਰਹੇ ਆ ਤੁਹਾਡਾ ਜੀ। ਹਾਂ ਜੀ,
1: ਸ਼ੁਕਰੀਆ ਜੀ, ਯੋਗਦਾਨ
2: ਪਾਇਆ ਜੀ, ਵੈਲਕਮ, ਥੈਂਕ ਯੂ ਜੀ, ਗ੍ਰੇਟਫੁਲ,
1: ਸ਼ੁਕਰੀਆ ਜੀ। ਸ਼ਮੀ ਜੀ,
0: ਓਕੇ ਜੀ, ਸਤਿ ਸ਼੍ਰੀ ਅਕਾਲ ਜੀ,
1: ਕੀ ਕਹਿਣਾ ਚਾਹੋਗੇ ਜੋ ਨੁਕਤੇ ਜਿਹੜੇ ਨੇ ਐਡਵੋਕੇਟ ਰਾਜਨ ਸੈਣੀ ਜੀ ਵੀ ਚੱਕ ਕੇ ਗਏ ਨੇ, ਇਸ਼ਾਰਾ ਕਰਕੇ ਗਏ ਨੇ ਜੀ?
0: ਬਿਲਕੁਲ, ਦੇਖੋ ਜੀ, ਇਹੀ ਜਿਹੜੀ ਕੰਟੀਨਿਊਟੀ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ ਬਹੁਤ ਕਮਾਲ ਹੈ
1: ਜੀ,
0: ਜੋ ਸਰੋਕਾਰ ਨੇ ਜੋ ਆਪਣੇ ਮਸਲੇ ਇਹਦੇ ਨਾਲ ਜੁੜ ਗਏ ਆਪਾਂ ਦੇਖ ਰਹੇ ਆ
1: ਜੀ,
0: ਚਰਚਾ ਕਰ ਰਹੇ ਆ, ਉਹ ਧਿਆਨ ਮੰਗਦੇ ਆ ਪੇਰੈਂਟਸ ਦੀ ਜਿੰਮੇਵਾਰੀ। ਜਦੋਂ ਆਪਾਂ ਬੱਚਿਆਂ ਦੀ ਗੱਲ ਕਰਾਂਗੇ, ਪੇਰੈਂਟਸ ਦੀ ਜਿੰਮੇਵਾਰੀ ਤੇ ਰਿਸਪੋਂਸੀਬਿਲਟੀ ਜ਼ਿਆਦਾ ਜਿਹੜੀ ਆ ਵੱਧ ਜਾਂਦੀ ਹੈ। ਤੁਸੀਂ ਉਹਨਾਂ ਨੂੰ ਫੋਨ ਦਿੱਤਾ ਹੀ ਕਿਉਂ ਭਾਈ? ਜੇ ਦੇ ਹੀ ਦਿੱਤਾ, ਚਲੋ ਪੜ੍ਹਾਈ ਕਰਨੀ ਆ ਉਹਨਾਂ ਨੇ, ਕੁਛ ਕਰਨਾ, ਫਿਰ ਉਹਨਾਂ ਨੂੰ ਮੋਨੀਟਰ ਕਿਉਂ ਨੀ ਕੀਤਾ, ਉਹ ਕਰ ਕੀ ਰਹੇ ਸੀ? ਇਹ ਚੀਜ਼ਾਂ ਨੂੰ ਦੇਖਣਾ ਪਏਗਾ ਕਿ ਉਹ ਕਿੰਨੇ ਘੰਟੇ ਉਹਨੂੰ ਚਲਾ ਰਹੇ ਆ, ਕਿ ਤੁਸੀਂ ਇਹਨੂੰ ਆਪਾਂ ਚੈੱਕ ਕਰ ਰਹੇ ਆ ਕਿ ਭਾਈ ਉਹ ਸੱਚੀ ਮੁੱਚੀ ਉਸ ਤਰ੍ਹਾਂ ਦੇ ਵੀਡੀਓ ਦੇਖ ਰਹੇ ਆ ਜੋ ਉਹਨੂੰ ਦੇਖਣੇ ਚਾਹੀਦੇ ਆ, ਜਾਂ ਉਹ ਭਟਕ ਚੁੱਕੇ ਆ
1: ਜੀ,
0: ਤੇ ਉਹਨਾਂ ਨੂੰ ਗੱਡੀ ਜਿਹੜੀ ਆ ਲੀਹ ਤੇ ਲਿਆਂਦੀ ਜਾਏ। ਦੂਸਰਾ ਕਿ ਇਹਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਵਿੱਚੋਂ ਹੀ, ਕਿਉਂਕਿ ਏਦਾਂ ਦੀਆਂ ਐਡਸ, ਏਦਾਂ ਦੇ ਜਿਹੜੇ ਆ ਹੁੱਕ ਉੱਥੋਂ ਆਉਂਦੇ ਆ, ਏਦਾਂ ਦੇ ਜਿਹੜੇ ਪਲੇਟਫਾਰਮ ਦੇ ਵਿੱਚੋਂ ਆਉਂਦੇ ਆ, ਕਿਉਂ ਐਡਵਰਟੀਜ਼ਮੈਂਟ ਨੇ
1: ਜੀ,
0: ਇੱਕ ਸਾਈਬਰ ਬੁਲਿੰਗ ਕਰਕੇ ਜਿਹੜਾ ਟਰਮ ਆਉਂਦੀ ਆ ਕਿ ਬਈ ਉੱਥੇ ਹੁਣ ਤੁਸੀਂ ਵੀ ਗੱਲ ਕਰ ਰਹੇ ਸੀ ਤੇ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ
1: ਜੀ,
0: ਹੁਣ ਜੇ ਕਹਿ ਲਓ ਵੀ ਆਬਾਦੀ ਕਿਸੇ ਦੇਸ਼ ਦੀ 1 ਕਰੋੜ ਆ, ਉੱਥੇ 5 ਕਰੋੜ ਜਿਹੜੇ ਆ ਉਹ ਯੂਜ਼ਰ ਬਣੇ ਬੈਠੇ ਹੁੰਦੇ ਆ, ਕਿਉਂਕਿ ਉਹ ਫੇਕ ਆਈਡੀਆਂ ਜੇ ਉਹ ਪਲਾਨਾਂ ਬਣ ਜਾਂਦੀਆਂ ਬਹੁਤ ਜਿਆਦਾ ਜਿਹੜੀ ਆ ਸੰਭਾਵਨਾ ਹੁੰਦੀ ਆ ਕਿ ਕੋਈ ਬੰਦਾ ਜਿਹੜਾ ਜੈਨੂਨ ਆ
1: ਜੀ
0: ਉਹ ਦੂਜੀ ਫੇਕ ਆਈ ਡੀ ਨੂੰ ਸੱਚੀ ਮੁੱਚੀ ਦੀ ਆਈ ਡੀ ਸਮਝਦਾ ਹੋਏ ਤੇ ਉਹਦਾ ਸ਼ਿਕਾਰ ਹੋ ਜਾਏ
1: ਜੀ
0: ਤੇ ਉੱਥੇ ਇਹ ਰਿਸਕ ਬਣਿਆ ਰਹਿੰਦਾ ਹੈ
1: ਜੀ।
0: ਇਸ ਕਰਕੇ ਮੋਨੀਟਰਿੰਗ ਦਾ ਜਿਹੜਾ ਪਹਿਲੂ ਆ ਇਹਨੂੰ ਆਪਾਂ ਅਣਗੌਲਿਆ ਨਹੀਂ ਕਰ ਸਕਦੇ, ਇਹਨੂੰ ਤਾਂ ਜਰੂਰੀ ਆ ਦੇਖਣਾ ਚਾਹੀਦਾ। ਆਪਾਂ ਬਹੁਤ ਸਾਰੇ ਤਰੀਕੇ ਆ ਹਿਸਟਰੀ ਚੈੱਕ ਕਰ ਸਕਦੇ ਆ ਕਿ ਇਹਨੇ ਕੀ ਦੇਖਿਆ ਭਾਈ, ਕਿਹੜੇ ਕਿਸ ਤਰ੍ਹਾਂ ਦੇ ਵੀਡੀਓਜ਼ ਜਾਂ ਸ਼ਾਰਟਸ ਆ ਰਹੇ ਆ ਜਾਂ ਫੋਨ ਚ ਕਿਹੜੀ ਕਿਹੜੀ ਗੇਮ ਜਾਂ ਐਪਸ ਜਿਹੜੇ ਆ ਉਹ ਇੰਸਟਾਲ ਹੋ ਚੁੱਕੇ ਆ। ਕਈ ਵਾਰੀ ਬੱਚੇ ਨੂੰ ਨੀ ਪਤਾ ਕਿ ਉਹ ਕਲਿੱਕ ਕਰ ਲਿਆ ਉਹਨੇ ਕਿਸੇ ਚੀਜ਼ ਤੇ ਕਿਸੇ ਐਡ ਨੂੰ ਦੇਖ ਕੇ ਜਾਂ ਕੋਈ ਲਿੰਕ ਇਹੋ ਜਿਹਾ ਉਹ ਓਪਨ ਹੋ ਗਿਆ ਤਾਂ ਉਹ ਇੰਸਟਾਲ ਹੋ ਜਾਂਦੀਆਂ ਨੇ ਚੀਜ਼ਾਂ ਫੋਨ ਦੇ ਵਿੱਚ ਤੇ ਫਿਰ ਉਹਨੂੰ ਵੀ ਚੈੱਕ ਕਰਨਾ ਬਣਦਾ ਸਾਡਾ ਕਿ ਭਾਈ ਇਹ ਚੀਜ਼ਾਂ ਕਿੱਥੋਂ ਆ ਗਈਆਂ।
1: ਬਿਲਕੁਲ ਹੈ ਜੀ,
0: ਉਹ ਉਹਨੂੰ ਗਾਈਡ ਜਿਹੜੀ ਹੈ ਨਾ ਕਰਨਾ ਬੱਚੇ ਨੂੰ ਉਹ ਬਹੁਤ ਜ਼ਰੂਰੀ ਹੈ।
1: ਬਿਲਕੁਲ ਹੈ ਜੀ,
0: ਪਰ ਇਹ ਤਾਂ ਹੀ ਸੰਭਵ ਆ ਕਿ ਜਿਹੜਾ ਬੰਦਾ ਇਹ ਸੋਚ ਰਿਹਾ ਗੱਲ ਕਰ ਰਿਹਾ ਉਹ ਆਪ ਵੀ ਉਹਨਾਂ ਕੁ ਅਵੇਅਰ ਹੋਵੇ ਨਾ, ਇਹ ਨੀ ਕਿ ਆਪ ਉਹ ਛੱਡ ਹੀ ਨਹੀਂ ਰਿਹਾ ਫੋਨ ਤੇ ਦੂਜਿਆਂ ਨੂੰ ਕਵੇ ਤੁਸੀਂ ਨਾ ਚਲਾਇਓ ਬਈ ਭੈੜੀ ਚੀਜ਼ ਹੈ। ਅਗਲਾ ਕਹੂ ਯਾਰ ਦੱਸ ਸਾਡਾ ਕਹਿਣਾ ਦਿਮਾਗ ਖਰਾਬ ਹੈ, ਆਪ ਇੰਨੇ ਨਜ਼ਾਰੇ ਲੈ ਰਿਹਾ ਤੇ ਅਸੀਂ ਕਿਉਂ ਨਾ ਕਰੀਏ।
1: ਬਿਲਕੁਲ,
0: ਉਹ ਆਪ ਹੀ ਇੰਨੇ ਬਿਜ਼ੀ ਹੋ ਜਾਂਦੇ
1: ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਕੰਟੀਨਿਊ ਕਰਦੇ ਆ। ਸ਼ਮੀ ਜੀ ਫਿਰ ਸਤਿ ਸ੍ਰੀ ਅਕਾਲ, ਗੁਰਮੇਲ ਜੀ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ,
1: ਸਤਿ ਸ੍ਰੀ ਅਕਾਲ ਜੀ
3: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਸੋਹਣਾ, ਮੈਂ ਹੁਣ ਪ੍ਰੋਗਰਾਮ ਹੁਣੇ ਲਾਇਆ ਸੀਗਾ
1: ਜੀ
3: ਤੇ ਮੈਂ ਟੌਪਿਕ ਦੇਖਿਆ ਤੁਹਾਡਾ ਬਚਪਨ ਤੇ ਸੋਸ਼ਲ ਮੀਡੀਆ ਵਾਲਾ
1: ਜੀ,
3: ਤੇ ਜਿਹੜਾ ਮੇਰਾ ਜੀ ਕੋਈ ਕਿਸਮ ਸੌ ਰੱਸਾ ਸਿਰੇ ਤੇ ਗੰਢ
1: ਜੀ,
3: ਮੈਂ ਕਹੂੰਗਾ ਜੀ ਸੋਸ਼ਲ ਮੀਡੀਆ ਨੇ ਬਚਪਨ ਨੂੰ ਕਤਲ ਕਰਤਾ
1: ਜੀ
3: ਇਹਨੂੰ। ਬਿਲਕੁਲ ਜੀ, ਇਹ ਬਚਪਨ ਚੋ ਤੁਸੀਂ ਇਮੇਜਿਨ ਕਰਕੇ ਦੇਖੋ ਜੀ, ਜਿਹੜਾ ਆਪਣਾ ਆਪਾਂ ਬਚਪਨ ਜਿਹੜਾ ਆਪਣੇ ਟਾਈਮ ਤੇ ਸੀਗਾ ਉਹ
1: ਜੀ
3: 80 ਦੇ ਵਿੱਚ 90 ਦੇ ਵਿੱਚ ਉਹ ਕਿਵੇਂ ਸੀਗਾ ਬੜਾ। ਪਰ ਹੁਣ ਤਾਂ ਜੀ ਸੋਸ਼ਲ ਮੀਡੀਆ ਨੇ ਕਈ ਤਾਂ ਮੈਂ ਨਾ ਏਦਾਂ ਮੈਂ ਪਰਸਨਲੀ ਐਕਸਪੀਰੀਅੰਸ ਮੇਰਾ ਜੀ, ਮੈਂ ਕਈ ਪ੍ਰੋਗਰਾਮਾਂ ਜਿਵੇਂ ਜਾਈਦਾ
1: ਜੀ
3: ਤੇ ਉਹ ਬੱਚੇ ਨੂੰ ਮੂਹਰੇ ਉਹ ਫੋਨ ਉਹਦੇ ਰੱਖ ਕੇ ਜਾਂ ਉਹ ਫੇਰ ਉਹਨੂੰ ਖਾਣਾ ਖਵਾਉਂਦੇ ਆ, ਉਹ ਖਾਂਦਾ ਨੀ ਹੈਗਾ
1: ਜੀ।
3: ਜਦੋਂ ਹਾਂਜੀ ਛੋਟੇ ਛੋਟੇ ਬੱਚੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਜਿਹੜਾ ਕਈ ਤਾਂ ਆਪਾਂ ਨੂੰ ਮੈਂ ਤਾਂ ਸੱਚੀ ਦੱਸਾਂ ਜੀ ਕਈ ਸੋਸ਼ਲ ਮੀਡੀਆ ਦੇ ਨਾਮ ਆ ਸਨੈਪਚੈਟ ਹੁੰਦੀ ਹੈ, ਮੈਨੂੰ ਨੀ ਪਤਾ ਜੀ ਮੇਰੇ ਫੋਨ ਚ ਹੈ ਨੀ, ਮੈਂ ਕਦੇ ਵਰਤੀ ਨੀ। ਫੇਸਬੁੱਕ ਚਲੋ ਮੈਨੂੰ 1.5 ਸਾਲ ਹੋ ਗਿਆ, ਮੈਂ ਉਹ ਵੀ ਨੀ ਹੁਣ ਵਰਤਦਾ ਤੇ ਉਹ ਆਪ। ਪਰ ਮੈਂ ਹੈਰਾਨ ਆ ਕਈ ਤਾਂ ਇਹੋ ਜਿਹੇ ਜਵਾਕਾਂ ਤੋਂ, ਇਹਨਾਂ ਤੋਂ ਪਤਾ ਲੱਗਦਾ ਵੀ ਆਹ ਵੀ ਸੋਸ਼ਲ ਮੀਡੀਆ, ਨਵੇਂ ਵੀ ਹੈਗੇ ਆ ਜੀ, ਕੋਈ ਨਵੀਆਂ ਐਪਾਂ ਕੋਈ ਹੋਰ ਹੀ ਆ, ਉਹ ਇਹਨਾਂ ਨੂੰ ਪਤਾ।
1: ਬਿਲਕੁਲ ਹੈ ਜੀ,
3: ਤੇ ਇਹ ਬੜਾ ਡੇਂਜਰਸ ਆ ਜੀ, ਬੜਾ ਬੜਾ ਖਤਰਨਾਕ ਆ। ਬਚਪਨ ਨੂੰ ਬਚਾਉਣ ਦੀ ਲੋੜ ਆ, ਬਚਪਨ ਤਾਂ ਇੱਕ ਜੀ ਕਿਆ ਬਾਤਾਂ ਜੀ ਵੀ ਉਹ ਤਾਂ ਜਿਹੜੀ ਤੁਹਾਡੀ ਇੱਕ ਮੈਮਰੀ, ਮੈਂ ਹੁਣ ਦੇਖਦਾ ਜੀ ਕਈ ਵਾਰੀ ਮੈਂ ਕੱਲ ਵਾਲੀ ਗੱਲ ਭੁੱਲ ਜਾਂਦਾ ਜਿਹੜੀ ਕੱਲ ਕੋਈ ਗੱਲ ਹੁੰਦੀ ਆ, ਪਰ ਜਿਹੜੀ ਮੇਰੀ ਉਹ 40 ਸਾਲ ਪੁਰਾਣੀ ਬਚਪਨ ਦੀ ਉਹ ਮੇਰੇ ਹਜੇ ਵੀ ਯਾਦ ਆ ਜੀ।
1: ਬਿਲਕੁਲ ਹੈ ਜੀ,
3: ਤੇ ਉਹ ਬਚਪਨ ਦੇ ਵਿੱਚ ਜਿਹੜੇ ਕਹਿ ਲਓ ਵੀ ਹੁਣ ਸਾਰਿਆਂ ਨੇ ਆਪਾਂ ਚਲੋ ਇੱਕੋ ਹੀ ਆ, ਹੁਣ ਮੈਂ ਉਹਨੂੰ ਜੇ ਜ਼ਿਆਦਾ ਐਕਸਪਲੇਨ ਕਰੂੰਗਾ ਉਹਦਾ ਕੋਈ, ਉਹ ਸਾਰੇ ਆਪਾਂ ਬਚਪਨ ਦੇ ਵਿੱਚੋਂ ਆਏ ਆ, ਪਰ ਜਿਹੜਾ ਇਹ ਸੋਸ਼ਲ ਮੀਡੀਆ ਨਾ। ਤੇ ਦੂਜੀ ਗੱਲ ਜੀ ਜਿਹੜੀ ਹੁਣ ਕੱਲ ਵਾਲੀ ਖਬਰ ਤੇ ਵੀ ਮੈਂ ਕਮੈਂਟ ਕਰ ਦੇਣਾ, ਜਿਹੜੀ ਤੁਸੀਂ ਕੱਲ ਉਹ ਖਬਰ ਆਪਣੀ ਬੜੀ ਸ਼ੌਕਿੰਗ ਖਬਰ ਸੀ ਜਿਹੜੀ ਉਹ ਰਾਜਸਥਾਨ ਦੀ 13 ਸਾਲ ਦੀ ਲੜਕੀ ਦੇ ਨਾਲ, ਉਹ ਮੈਂ ਪ੍ਰੋਗਰਾਮ ਚਲੋ ਸਾਰਾ ਸੁਣਦਾ ਤੇ ਉਹ ਵੀ ਉਹਦੇ ਵਿੱਚ ਮੈਂ ਮਾਂ ਬਾਪ ਨੂੰ ਦੋਸ਼ੀ ਮੰਨੂਗਾ ਜੀ 100%, ਕਿਉਂਕਿ ਉਹ ਜਿਹੜੀ ਬੇਟੀ ਸੀ ਉਹ 12-13 ਸਾਲ ਦੀ ਸੀਗੀ
1: ਜੀ,
3: ਤੇ ਉਹਦੇ ਮਾਂ ਪਿਓ ਉਹ ਕਿੱਥੇ ਦੇਖੋ 100 ਕਿਲੋਮੀਟਰ ਤੁਸੀਂ ਕਹੋ ਉੱਥੋਂ ਗਈ ਉਹ ਬੀਕਾਨੇਰ ਤੋਂ ਕਿੱਥੇ ਗੰਗਾਨਗਰ ਤੋਂ ਕਿੱਥੇ ਜਾ ਕੇ ਕਿੱਥੇ ਉਹਦੇ ਨਾਲ ਕਿਵੇਂ ਹੋਏ। ਮੈਂ ਉਹਦੇ ਵਿੱਚ ਉਹਦੇ ਜਿਹੜੀ ਉਹ ਕੁੜੀ ਆ ਉਹਦੇ ਮਾਂ ਬਾਪ ਆ ਜਿਹੜੇ ਉਹ ਪੂਰਾ 100% ਮੈਂ ਉਹਨਾਂ ਨੂੰ ਗੁਨਹਗਾਰ ਮੰਨੂਗਾ
1: ਜੀ।
3: ਉਹਨਾਂ ਨੂੰ ਚਲੋ ਠੀਕ ਆ, ਪਰ ਘੱਟੋ ਘੱਟ ਐਟਲੀਸਟ ਜਿੰਨਾ ਚਿਕਰ ਬੱਚੇ ਮਚੋਰ ਨਹੀਂ ਹੁੰਦੇ ਤਾਂ ਮਾਂ ਬਾਪ ਦੀ ਜ਼ਰੂਰੀ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੇ ਬੱਚੇ ਕੀ ਦੇਖਦੇ ਆ, ਕਿੱਥੇ ਜਾਂਦੇ ਆ। ਤੁਸੀਂ ਉਹਨੂੰ ਐ ਨੀ ਕਹਿੰਦੇ ਆਪਾਂ ਵੀ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ, ਪਰ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ।
1: ਬਿਲਕੁਲ ਹੈ ਜੀ,
3: ਹਾਂਜੀ। ਹੁਣ ਮੈਂ ਅੱਜ ਦੀ ਗੱਲ ਕਰਦਾ ਜੀ, ਜਿਵੇਂ ਕਹਿ ਲਓ ਕੱਲ ਨੂੰ ਨੀ ਕੁਛ ਕਹਿੰਦਾ, ਮੈਂ ਆਪਦੇ ਬੱਚਿਆਂ ਨੂੰ ਇਹ ਕਿਹਾ ਹੋਇਆ ਮੇਰਿਆਂ ਨੂੰ, ਮੈਂ ਕਿਹਾ ਵੀ ਮੇਰੀਆਂ ਬੇਟੀਆਂ ਚਲੋ ਵੱਡੀਆਂ ਹੁਣ, ਮੈਂ ਉਹਨੂੰ ਕਿਹਾ ਮੈਂ ਕਿਹਾ ਪੁੱਤ ਤੁਸੀਂ ਕਿਸੇ ਕੋਲ ਜਾਂਦੇ ਹੋ ਉਹ ਪਤਾ ਮੈਨੂੰ ਹੋਵੇ ਵੀ ਤੁਸੀਂ ਕਿਹਦੇ ਕੋਲ ਗਏ ਆ, ਕਿਹੜੇ ਤੁਹਾਡੇ ਫਰੈਂਡ ਆ, ਕਿੱਥੇ ਆ ਤੁਸੀਂ, ਮੈਨੂੰ ਕੋਈ ਹੋਰ ਨਾ ਦੱਸੇ
1: ਜੀ
3: ਵੀ ਤੁਸੀਂ ਕਿਤੇ ਗਏ ਹੋ, ਤੁਸੀਂ ਮੈਨੂੰ ਦੱਸ ਕੇ ਗਏ ਹੋ, ਆਪਦੀ ਮੰਮਾ ਨੂੰ ਦੱਸ ਕੇ ਗਏ ਹੋ ਵੀ ਇੱਥੇ, ਜਦੋਂ ਸਾਨੂੰ ਕੋਈ ਹੋਰ ਦੱਸੂਗਾ ਵੀ ਤੁਹਾਡੇ ਜਵਾਕ ਉੱਥੇ ਫਿਰਦੇ ਸੀ, ਸਾਨੂੰ ਪਤਾ ਹੀ ਨਹੀਂ ਵੀ ਤੁਸੀਂ ਕਿੱਥੇ ਫਿਰਦੇ ਆ।
1: ਬਿਲਕੁਲ ਹੈ ਜੀ,
3: ਜਦੋਂ ਸਾਹਮਣੇ ਸਾਨੂੰ ਕੋਈ ਕਹੂਗਾ ਵੀ ਤੁਹਾਡੇ ਬੱਚੇ ਉੱਥੇ ਫਿਰਦੇ, ਅਸੀਂ ਕਹਾਂਗੇ ਜੀ ਸਾਨੂੰ ਪਤਾ, ਸਾਨੂੰ ਦੱਸ ਕੇ ਗਏ ਆ
1: ਜੀ।
3: ਉਹ ਇਸ ਕਰਕੇ ਜੀ ਇਹਦੇ ਵਿੱਚ ਸੋਸ਼ਲ ਮੀਡੀਆ ਦੀ ਆਪਾਂ ਗੱਲ ਕੀਤੀ ਸਰ, ਮੈਂ ਸਭ ਤੋਂ ਜ਼ਿਆਦਾ ਦੋਸ਼ੀ ਅੱਜ ਕੱਲ ਦੇ ਜਿਹੜੇ ਮਾਂ ਬਾਪ ਆ ਜੀ ਉਹਨਾਂ ਨੂੰ ਮੰਨੂਗਾ, ਜਿਹੜੇ ਕਿ ਉਹ ਆਪਣੀ ਜ਼ਿੰਮੇਵਾਰੀ ਆ ਜਿਹੜੀ ਓਨੈਸਟੀ ਨਾਲ ਨਹੀਂ ਨਿਭਾ ਰਹੇ, ਉਹ ਆਪ ਵੀ ਇਹਨਾਂ ਦੇ ਵਿੱਚ ਰੀਲਾਂ ਜਾਂ ਹੋਰ ਵਟ ਐਵਰ ਜੋ ਕੁਛ ਹੈਗਾ ਜੀ ਸਾਰਾ ਕੁਛ, ਉਹ ਆਪ ਇਹਦੇ ਵਿੱਚ ਇੰਨਾ ਉਹ ਹੋਇਆ ਗਲਤਾਨ ਹੋਏ ਪਿਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਤੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਜੀ ਤੇ ਉਦੋਂ ਫਿਰ ਤੁਸੀਂ ਕਹੋ ਜੀ ਤਾਂ ਫਿਰ ਚਿੜੀਆ ਚੁੱਗ ਗਈ ਖੇਤ ਵਾਲੀ ਗੱਲ ਆ,
1: ਤੇ
3: ਫਿਰ ਉਹਦਾ ਕੁਛ ਨਹੀਂ ਹੁੰਦਾ ਜੀ। ਇਹ ਜ਼ਰੂਰੀ ਆ ਮਾਂ ਬਾਪ ਨੂੰ ਜਿੰਨਾ ਚਿਕਰ ਬੱਚੇ ਮਚੋਰ ਨਹੀਂ ਹੁੰਦੇ ਉਹਨਾਂ ਦਾ ਧਿਆਨ ਰੱਖਣ, ਜ਼ਿੰਮੇਵਾਰੀ ਤੇ ਨਹੀਂ ਬੱਚੇ ਪੈਦਾ ਨਾ ਕਰੋ ਭਾਈ।
1: ਤੁਹਾਨੂੰ
3: ਕਿਹੜਾ ਕਿਸੇ ਨੇ ਕਿਹਾ ਵੀ ਤੁਸੀਂ ਦੁਨੀਆਂ ਤੇ ਕਿਸੇ ਨੂੰ ਕਿਉਂ ਲਿਆਉਣੇ, ਤੁਸੀਂ ਨਾ ਪੈਦਾ ਕਰੋ
1: ਜੀ,
3: ਤੁਸੀਂ ਵਿਆਹ ਹੀ ਨਾ ਕਰਾਓ, ਕੋਈ ਜ਼ਰੂਰੀ ਨਹੀਂ ਹੈਗਾ ਵਿਆਹ ਕਰਾਉਣਾ ਕੋਈ ਜ਼ਰੂਰੀ ਆ
1: ਜੀ।
3: ਪਹਿਲੀ ਗੱਲ ਤਾਂ ਜਦੋਂ ਤੁਸੀਂ ਵਿਆਹ ਕਰਾਉਣੇ ਆ ਉਦੋਂ ਇੱਕ ਵਾਰੀ ਨਹੀਂ 100 ਵਾਰੀ ਸੋਚੋ
1: ਜੀ
3: ਵੀ ਕੀ ਤੁਸੀਂ ਕਰਾਉਣਾ, ਤੁਸੀਂ ਕਰਾਉਣਾ ਚਾਹੀਦਾ, ਤੁਹਾਨੂੰ ਲੋੜ ਆ ਕੀ ਤੁਸੀਂ ਕਰ ਸਕਦੇ ਆ
1: ਜੀ।
3: ਫੇਰ ਜਦੋਂ ਤੁਸੀਂ ਬੱਚੇ ਬਾਰੇ ਸੋਚਦੇ ਆ, ਬੱਚੇ ਦੀ ਪਲਾਨਿੰਗ ਕਰਦੇ ਆ, ਉਦੋਂ ਵੀ ਤੁਹਾਨੂੰ 100 ਵਾਰੀ 1000 ਵਾਰੀ ਸੋਚਣਾ ਚਾਹੀਦਾ ਵੀ ਕਿ ਤੁਸੀਂ ਇੱਕ ਜਿਹੜੀ ਜ਼ਿੰਦਗੀ ਨੂੰ ਇੱਕ ਉਹਨੂੰ ਤੁਸੀਂ ਦੁਨੀਆਂ 'ਚ ਲੈ ਕੇ ਆ ਰਹੇ ਆ, ਕੀ ਉਹ ਦੁਨੀਆਂ 'ਚ ਲਿਆਉਣਾ ਉਹਦਾ ਆਸਾ ਪਾਸਾ ਮਾਹੌਲ ਕੀ ਉਹ ਸਾਰਾ ਕੁਛ ਉਹਨੂੰ ਤੁਸੀਂ ਦੇ ਸਕਦੇ ਆ,
1: ਕੀ
3: ਜਿਹੜੀ ਦੁਨੀਆਂ 'ਚ ਅੱਜ ਕੱਲ੍ਹ ਹੈ ਤੁਸੀਂ ਬਚਾ ਸਕਦੇ ਆ।
1: ਬਿਲਕੁਲ,
3: ਚਲੋ ਇਹ ਮੇਰੇ ਆਪਦੇ ਵਿਚਾਰ ਸੀਗੇ ਜੀ, ਥੋੜਾ ਜਿਹਾ ਇਮੋਸ਼ਨਲ ਵੀ ਮੈਂ ਹੋ ਗਿਆ,
1: ਸੋਰੀ
3: ਜੇ ਕਿਸੇ ਨੂੰ ਚੰਗੇ ਨਾ ਲੱਗੇ ਹੋਣ। ਬਾਕੀ ਹਾਂਜੀ, ਬਾਕੀ ਪ੍ਰੋਗਰਾਮ ਥੋੜਾ ਬਹੁਤ ਸੋਹਣਾ ਚੱਲ ਰਿਹਾ ਜੀ,
1: ਦੋਨਾਂ
3: ਵੀਰਾਂ ਨੂੰ ਧੰਨਵਾਦ,
1: ਥੈਂਕ ਯੂ,
3: ਸਤਿ ਸ੍ਰੀ ਅਕਾਲ, ਜਿੰਦਾਬਾਦ,
1: ਜ਼ਿੰਦਗੀ
0: ਜ਼ਿੰਦਾਬਾਦ।
1: ਬਾ ਕਮਲ ਸ਼ਮੀ ਜੀ, ਜਿਵੇਂ ਗੱਲ ਚੱਲ ਰਹੀ ਹੈ, ਚਲੋ ਇਹ ਇਕੱਲੀ ਭਾਰਤ ਦੀ ਜਾਂ ਪੰਜਾਬ ਦੀ ਹੀ ਪ੍ਰੋਬਲਮ ਨਹੀਂ ਗੀ, ਜਦੋਂ ਆਪਾਂ ਝਾਤ ਮਾਰਦੇ ਹਾਂ ਗਲੋਬਲ ਪੱਧਰ ਦੇ ਉੱਤੇ ਸਾਰਾ ਕੁਝ ਸਿਲਸਿਲਾ ਜਿਹੜਾ ਚੱਲ ਰਿਹਾ, ਇਹਨਾਂ ਮੁਲਕਾਂ ਦੇ ਵਿੱਚ ਗੱਲ ਕਰ ਲਈਏ ਤਾਂ ਬਹੁਤ ਸਾਰੇ ਸਕੂਲਿੰਗ ਜਾਂ ਫਰਾਂਸ ਹੋ ਗਿਆ, ਇੰਗਲੈਂਡ ਹੋ ਗਿਆ, ਯੂਰੋਪੀਅਨ ਮੁਲਕ ਹੋ ਗਏ ਕੁਝ, ਅਮਰੀਕਾ, ਕੈਨੇਡਾ, ਉਹਨਾਂ ਮੁਲਕਾਂ ਦੇ ਵਿੱਚ ਵੀ ਇਹ ਸੋਚਿਆ ਜਾ ਰਿਹਾ, ਬਕਾਇਦਾ ਜਿਹੜਾ ਲਾਅ ਦੇ ਅੰਦਰ ਕਾਨੂੰਨ ਲਿਆਂਦੇ ਜਾ ਰਿਹਾ ਕਿ ਬੱਚਿਆਂ ਨੂੰ ਸਕੂਲਿੰਗ ਟਾਈਮਿੰਗ ਦੇ ਵਿੱਚ ਜਿਹੜਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਨਹੀਂ ਜ਼ਰੂਰਤ ਹੈ। ਜਦੋਂ ਚਲੋ ਇਹਨਾਂ ਮੁਲਕਾਂ 'ਚ ਜਦੋਂ ਆਪ ਦੇਖਦੇ ਆ ਇਹਨਾਂ ਸਕੂਲਾਂ ਦੇ ਵਿੱਚ ਸਿਸਟਮ ਨੂੰ, ਤਾਂ ਉੱਥੇ ਬਕਾਇਦਾ ਜਦੋਂ ਕਲਾਸ ਸ਼ੁਰੂ ਹੁੰਦੀ ਹੈ ਜਾਂ ਕਲਾਸ ਦੇ ਵਿੱਚ ਤੁਸੀਂ ਐਂਟਰ ਕਰ ਦਿੰਦੇ ਹੋ ਤੇ ਟੀਚਰ ਦੇ ਸਾਹਮਣੇ ਇੱਕ ਸਟੈਂਡ ਬਣਿਆ ਹੋਇਆ ਟੇਬਲ ਦੇ ਉੱਤੇ, ਤੇ ਉੱਥੇ ਸਾਰੇ ਆਪਣਾ ਆਪਣਾ ਫੋਨ ਕੱਢ ਕੇ ਤੇ ਉਹਦੇ ਵਿੱਚ ਰੱਖ ਦਿੰਦੇ ਆ, ਤੇ ਜਦੋਂ ਮਤਲਬ ਕਿ ਕੋਈ ਆਪਣਾ ਪੀਰੀਅਡ ਖਤਮ ਹੁੰਦਾ ਜਾਂ ਫਿਰ ਅੱਧੀ ਛੁੱਟੀ ਹੈ ਤਾਂ ਉਸ ਵਕਤ ਜ਼ਰੂਰ ਉਹ ਮਤਲਬ ਕਿ ਉਹਨੂੰ ਯੂਜ਼ ਕਰ ਸਕਦੇ ਆ। ਪਰ ਉਹ ਜਿਹੜਾ ਕਿਤੇ ਨਾ ਕਿਤੇ ਗੰਭੀਰਤਾ ਜਿਹੜੀ ਹੈ ਹਰ ਪਾਸੇ ਇਹ ਚੀਜ਼ ਬਣੀ ਹੋਈ ਹੈ।
0: ਹਾਂਜੀ ਬਿਲਕੁਲ ਭਰਤ ਸਾਹਿਬ, ਇਹਦੇ ਬਾਰੇ ਜਿਉਂ ਜਿਉਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਔਰ ਜੋ ਇੰਪੈਕਟ ਆ ਉਹ ਸਾਹਮਣੇ ਆ ਰਿਹਾ, ਤੋ ਕੁਦਰਤੀ ਗੱਲ ਆ ਕਿ ਉਹਦੇ ਉਹਨੂੰ ਡਾਇਗਨੋਸ ਵੀ ਕੀਤਾ ਜਾ ਰਿਹਾ, ਜਿਹੜੇ ਨੀਤੀ ਘਾੜੇ ਆ ਜਿਹਨਾਂ ਨੇ ਪਾਲਿਸੀ ਬਣਾਉਣੀ ਆ ਉਹ ਬਣਾ ਵੀ ਰਹੇ ਨੇ। ਕਈ ਮੁਲਕ ਜਿਹੜੇ ਆ ਜਿਵੇਂ ਤੁਸੀਂ ਦੱਸਿਆ ਕਿ ਇਹ ਤੇ ਕੰਮ ਵੀ ਕਰ ਰਹੇ ਕਿ ਭਾਈ ਉਹ ਸਕਰੀਨ ਟਾਈਮ ਘਟਾਉਣ ਜਾਂ ਉਹਨੂੰ ਥੋੜਾ ਟਾਈਮ ਟੇਬਲ ਦੇ ਵਿੱਚ ਲੈ ਕੇ ਆਉਣ ਕਿ ਕਦੋਂ ਤੋਂ ਕਦੋਂ ਚਲਾਉਣਾ ਤੇ ਜ਼ਰੂਰਤ ਦੇ ਮੁਤਾਬਕ ਆਪਾਂ ਉਹਨੂੰ ਰੱਖੀਏ, ਉਹ ਬੱਚੇ ਨੂੰ ਦੱਸਣਾ ਪੈਣਾ ਔਰ ਉਹ ਚੀਜ਼ਾਂ ਦੇ ਵੱਲ ਵੀ ਜਿਹੜੀ ਆ ਪਹਿਲਕਦਮੀ ਸ਼ੁਰੂ ਹੋਈ ਆ। ਇਹਨੂੰ ਆਪਾਂ ਰਿਮੈਡੀਅਲ ਜਿਹੜਾ ਮੈਜਰ ਕਹਾਂਗੇ ਕਿ ਬਈ ਉਹ ਜੋ ਵੀ ਅਲਾਮਤ ਬਣ ਗਈ ਆ
1: ਜੋ ਜ਼ਰੂਰਤਾਂ ਚਾਹੀਦੀਆਂ
0: ਜੀ
1: ਬਿਲਕੁਲ,
0: ਉਹਨੂੰ ਹੁਣ ਜਿਹੜਾ ਅਡਿਕਸ਼ਨ ਆ ਉਹਨੂੰ ਡੀਟੌਕਸ ਕਰਨਾ ਪੈਣਾ
1: ਜੀ,
0: ਉਹਨੂੰ ਬੱਚਿਆਂ ਨੂੰ ਉਹਦੇ ਵਿੱਚੋਂ ਜਾਂ ਜਿਹੜੀ ਪੀੜ੍ਹੀ ਹੈ ਸਾਡੀ ਉਹ ਬਾਹਰ ਆਵੇ ਉਹ ਤੋਂ, ਤੇ ਉਹਨੂੰ ਆਪਾਂ ਉਹਦੇ ਹੱਥੋਂ ਫੋਨ ਨਹੀਂ ਖੋਹ ਸਕਦੇ, ਆਪਾਂ ਉਹਨੂੰ ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਕਿ ਭਾਈ ਉਹਨੂੰ ਡਿਟੈਚ ਨਹੀਂ ਕਰ ਸਕਦੇ
1: ਜੀ,
0: ਟੋਟਲੀ ਤੋੜ ਕੇ ਨਹੀਂ ਰੱਖ ਸਕਦੇ ਕਿਉਂਕਿ ਉਹ ਜੁੜੇ ਰਹਿਣੇ ਵੀ ਜ਼ਰੂਰੀ ਆ, ਪਰ ਇੱਕ ਨਾ ਸਕਰੀਨ ਤੇ ਸੀਨ ਜੋ ਰੀਅਲੀ ਸੀਨ ਹੈ ਬਾਹਰ ਦ੍ਰਿਸ਼ ਆ
1: ਜੀ,
0: ਉਹ ਦੋਵਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਬੈਲੈਂਸ ਬਣਾਉਣਾ ਪਏਗਾ ਤਾਂ ਕਿ ਉਹ ਆਪਣਾ ਇਹਦੀ ਟੈਕਨੋਲੋਜੀ ਨਾਲ ਵੀ ਜੁੜੇ ਰਹਿਣ, ਪਰ ਉਹ ਬਾਹਰ ਜਿਹੜੀ ਹੈ ਨਾ ਆਬੋ ਹਵਾ
1: ਜੀ
0: ਉਹਦੇ ਵੱਲ ਵੀ ਜਿਹੜੇ ਆ ਉਹ ਜੁੜਨ ਉਹਦੇ ਨਾਲ
1: ਜੀ,
0: ਤਾਂ ਕਿ ਇੱਕ ਮੈਂਟਲ ਜਿਹੜੀ ਆ ਉਹਨਾਂ ਦੀ ਸਟ੍ਰੈਸ ਆ ਉਹ ਖਤਮ ਹੋਵੇ ਤੇ ਮੌਸਮ ਜਿਹੜਾ ਖਿੜਕੀ ਚੋਂ ਬਾਹਰ ਝਾਕ ਕੇ ਦੇਖ ਲੈਣ ਔਰ ਥੋੜਾ ਜਿਹਾ ਛੱਤ ਤੇ ਜਾ ਕੇ ਦੇਖ ਲੈਣ ਕਿ ਅੱਜ ਮੌਸਮ ਕਿਹੋ ਜਿਹਾ, ਬਜਾਏ ਇਸ ਦੇ ਕਿ ਸੋਸ਼ਲ ਮੀਡੀਆ ਨੂੰ ਪੁੱਛਿਆ ਜਾਏ ਕਿ ਦੱਸੋ ਅੱਜ ਕਿੰਨਾ ਕਿਹੋ ਜਿਹਾ ਮੌਸਮ,
1: ਉਹ ਤਾਂ ਦੱਸਣ ਪੈ ਰਿਹਾ ਬਾਹਰ ਪਰ ਪੈ ਨਹੀਂ ਰਿਹਾ ਹੁੰਦਾ
0: ਬਾਹਰ ਪੈ ਰਿਹਾ, ਫਿਰ ਉਹ ਮੀਂਹ ਵਾਲੇ ਫਿਲਟਰ ਲਾ ਲੈਂਦੇ ਉੱਤੇ, ਮੀਂਹ ਵਾਲੇ ਫਿਲਟਰ ਹੋ ਗਏ
1: ਜੀ। ਤੇ ਸ਼ਮੀ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਨੇ, ਉਸ ਤੋਂ ਬਾਅਦ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਉਹਨਾਂ ਨੂੰ ਵੀ ਲੈਣੇ ਨਾਲ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਔਜਲਾ ਸਾਹਿਬ
0: ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਮੈਂ ਨਾ ਪਹਿਲਾਂ ਚਲੋ ਰਾਜਨ ਜੀ ਨੂੰ ਤਾਂ ਮੈਂ ਤਾਂ ਲਿਖਿਆ ਸੀ ਵੀ ਇਹ ਮੀਡੀਆ ਤੇ ਰੌਲਾ ਪਾਉਂਦੇ ਨੇ ਆ ਕੇ ਅੱਛੇ ਗੁਣ ਨੀ ਹੁਣ ਤਾਂ ਫਰਜ਼ ਕਿਉਂ ਨਿਭਾਇਆ,
1: ਕੀ ਬਾਤ ਹੈ ਜੀ।
4: ਮੀਡੀਆ ਤੇ ਆ ਕੇ ਦੱਸ ਰਹੇ ਨੇ ਗੁਆਂਢੀ ਤਾਂ ਕੰਧੇ ਵਿਚਾਲੇ ਸੀ ਨਾ
1: ਜੀ
4: ਤੇ ਮੈਂ ਨਾ ਇੱਕ ਤੁਹਾਨੂੰ ਟੀਚਰ ਹੋਣ ਦੇ ਨਾਤੇ ਗੱਲ ਪੁੱਛ ਰਿਹਾ ਸ਼ਮੀ ਜੀ ਕਿ ਬੱਚਿਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਘੱਟੋ ਘੱਟ ਉਹਦੇ ਮਨੋਵਿਗਿਆਨ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ ਵੀ ਭਾਈ ਇਹਨੂੰ ਕਿਸੇ ਹੱਦ ਤੱਕ ਯੂਜ਼ ਕਰੋ ਤੁਹਾਡੇ ਲਈ ਚੰਗਾ ਕਿਉਂਕਿ ਸਾਡੇ ਇੱਥੇ ਨੀ ਬੱਚੇ ਇੰਨਾ ਯੂਜ਼ ਕਰਦੇ ਜਿੰਨਾ ਅਸੀਂ ਕਰਦੇ
1: ਆਪਣੇ ਤਾਂ ਇੱਥੇ ਕਈ ਬੱਚਿਆਂ ਨੇ ਹਲੇ ਤੱਕ ਸੋਸ਼ਲ ਮੀਡੀਆ ਦੀ ਆਈਡੀ ਤੱਕ ਨਹੀਂ ਬਣਾਈ
4: ਮੈਂ ਜਦੋਂ ਇੰਡੀਆ ਗਿਆ ਸੀ ਵਟਸਐਪ ਬਣਾ ਕੇ ਦਿੱਤੇ ਬੱਚਿਆਂ ਨੂੰ ਉਦੋਂ ਹਨਾ
1: ਜੀ
4: ਤੇ ਫੇਸਬੁੱਕ ਮੇਰੇ ਬੱਚਿਆਂ ਦੀ ਹੈ ਹੀ ਨੀ
1: ਬਿਲਕੁਲ ਹੈ ਜੀ
4: ਤੇ ਸਾਡੇ ਤਾਂ ਮੇਰੇ ਹਿਸਾਬ ਨਾਲ ਮੇਰੇ ਕੋਲ ਨੀ ਹੈ ਕਈ ਮਾਧਿਅਮ ਜਿਹਾ ਇੰਸਟਾਗ੍ਰਾਮ ਮੈਂ ਤਾਂ ਬਣਾਇਆ ਕਈ ਆ ਭੇਜ ਦਿੰਦੇ ਰੀਲ ਲੈਂਦੀਆਂ ਜੇ ਇੰਸਟਾਗ੍ਰਾਮ ਤੁਹਾਡੇ ਕੋਲ ਹੁੰਦਾ ਨਹੀਂ ਤਾਂ ਖੋਲ ਸਕਦੇ ਨੀ ਖੋਲ ਹੀ ਨੀ ਸਕਦੇ ਹੋ ਤੁਸੀਂ
1: ਬਿਲਕੁਲ ਹੈ ਜੀ
4: ਲੈ ਮੈਨੂੰ ਹੁਣ ਤੱਕ ਨੀ ਚਲਾਉਣਾ ਆ ਕੋਈ ਰੀਲ ਭੇਜ ਦਿੰਦਾ ਉਹ ਤਾਂ ਮੈਂ ਜਰੂਰ ਦੇਖ ਲੈਣਾ ਲੈ ਉਦੋਂ ਕਹਾਂ ਮੈਨੂੰ ਨੀ ਪਤਾ ਰੀਲ ਕਿਵੇਂ ਪਾਉਣੀ ਹੈ
1: ਜੀ
4: ਤੇ ਆ ਹੋਰ ਜਿਹੜੇ ਸਨੈਪਚੈਟ ਨੇ ਹੋਰ ਕੀ ਆ ਇੱਕ ਵਾਰੀ ਆਪਾਂ ਜਿਹੜੇ ਇੱਕ ਹੋਰ ਮਾਧਿਅਮ ਦੱਸਿਆ ਸੀਗਾ ਵੀ ਉਹ ਤੇ ਕਾਲ ਵੀ ਕਰ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਸੀ ਉਹ ਟੈਲੀਗ੍ਰਾਮ ਕੀ ਸੀ ਉਹ
1: ਨਹੀਂ ਆਪਾਂ ਸਕਾਈਪ ਸੀਗਾ ਜੀ ਉਹ ਤਾਂ ਬੰਦ ਬੁੰਦ ਹੋ ਗਿਆ
4: ਕੁਛ ਹੋਰ ਸੀਗਾ ਜੀ ਨਹੀਂ ਹੋਰ ਹੈ ਉਹ ਵੀ ਵਟਸਐਪ ਵਾਂਗੂ ਹੈ
1: ਅੱਛਾ ਜੀ
4: ਉਹ ਨੀ ਕਦੇ ਵਰਤਿਆ ਵਟਸਐਪ ਜਾਂ ਕਦੇ ਫੇਸਬੁੱਕ ਦੇਖ ਲਈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਥੇ ਵੀ ਜਿਹੜੇ ਬੱਚੇ ਨੇ ਕਿ ਉਹਨਾਂ ਨੂੰ ਇੱਥੇ ਸਕੂਲ ਦੇ ਵਿੱਚ ਦੱਸਦੇ ਨੇ ਵੀ ਭਾਈ ਕੋਈ ਇਹਦੇ ਇੱਥੇ ਬੱਚਿਆਂ ਨੇ ਦਸ ਮਿੰਟ ਸਵੇਰੇ ਲਾਉਂਦੇ ਨੇ ਨੀਵੀਂ ਪੜ੍ਹ ਕੇ ਵੀ ਸੁਣਾਉਂਦੇ ਨੇ ਟੀਚਰ ਸਾਰਿਆਂ ਨੂੰ ਹਨਾ ਸਿਸਟਮ ਬਾਰੇ ਦੱਸਦੇ ਉਹਨਾਂ ਨੇ ਤਾਂ ਹੀ ਅੰਦਰ ਦੇਸ਼ ਭਗਤੀ ਜਾਗਦੀ ਆ ਉਦੋਂ ਵੀ ਆਪਾਂ ਗੱਲ ਕਰਦੇ ਸੀਗੇ
1: ਜੀ
4: ਸੋ ਇਹ ਕਈ ਹਾਂ ਠੀਕ ਆ ਵੀ ਆਹ ਜਿਹੜੀ ਲੜਕੀ ਆ ਮੈਂ ਇਹ ਨੀ ਕਹਿੰਦਾ ਇੱਥੇ ਸਾਡੇ ਤਾਂ ਪਹਿਲਾਂ ਇੰਨੇ ਛੋਟੇ ਬੱਚੇ ਨੂੰ ਇਕੱਲਾ ਛੱਡ ਨੀ ਸਕਦੇ ਉਹਦੇ ਮਾਂ ਪਿਓ ਨੂੰ ਕਹਿਦਾ ਜੀ
1: ਬਿਲਕੁਲ
4: ਨੰਬਰ ਦੋ ਇਹ ਕੁਦਰਤੀ ਉਹ ਹੈ ਫਿਤਰਤ ਆ ਜੀ ਆ ਦੇਖੋ ਆ ਮੂਵੀ ਸੀ ਜੇ ਚਾਰ ਦਿਨ ਹੋਰ ਚਲਾ ਦਿੰਦੇ ਮੈਂ ਇੱਕ ਤੁਹਾਨੂੰ ਇਨਸਾਨ ਦਾ ਫਿਤਰ ਦੱਸਦਾ ਸਾਡੀ ਮੈਂ ਵੀ ਉਹਦੇ ਵਿੱਚ ਆ ਜਿਹਨੂੰ ਚਾਰ ਕੁ ਦਿਨ ਹੋਰ ਚਲਾਉਂਦੇ ਇੰਨਾ ਰੌਲਾ ਹੀ ਨੀ ਸੀ ਪੈਣਾ
1: ਜੀ
4: ਹਟਾਤੀ ਨਾ ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਦਬਾ ਕੇ ਰੱਖਦੇ ਹਾਂ ਉਹਦੇ ਕਲੀ ਨੂੰ ਵੱਧ ਭੱਜਦੇ ਹਾਂ
1: ਬਿਲਕੁਲ ਹੈ ਜੀ
4: ਹੁਣ ਜਿਹੜਾ ਕੁਛ ਇੰਡੀਆ ਅਸੀਂ ਦੇਖਦੇ ਰਹਿੰਦੇ ਸੀਗੇ ਐਂ ਹੁੰਦਾ ਸੀ ਵੀ ਹਾਏ ਮਸਾਂ ਹੀ ਦੇਖਿਆ ਕੁਛ
1: ਜੀ
4: ਹਿਊਮਨ ਬੀਇੰਗ ਹੋਣ ਦੇ ਨਾਤੇ ਮੈਂ ਤੁਹਾਨੂੰ ਗੱਲ ਕਰਦਾ ਹੁਣ ਇੱਥੇ ਕੋਈ ਗੱਲੇ ਹੈ ਨੀ ਆ ਗਰਮੀਆਂ ਨੇ ਆਮ ਹੀ ਫਿਰਦੇ ਨੇ ਲੋਕ
1: ਜੀ
4: ਮਤਲਬ ਕਈ ਵਾਰੀ ਮੈਂ ਕੀ ਦੱਸਾਂ ਪੂਲ ਚੋਂ ਨਹਾਉਂਦੇ ਇੱਥੇ ਸਮਾਨ ਲੈਣ ਉਹ ਵੀ ਆਉਂਦੇ ਨੇ ਮਤਲਬ ਕਈ ਐਂ ਵੀ ਲੱਗਦਾ ਆਪਦੇ ਆਪ ਨੂੰ ਲੱਗਦਾ ਹੁੰਦਾ ਵੀ ਯਾਰ ਇਹਨੂੰ ਸ਼ਰਮ ਨੀ ਆਉਂਦੀ ਮਾੜੀ ਮੋਟੀ ਸੋ ਇੱਕ ਛੋਟੀ ਜਿਹੜੀ ਚੀਜ਼ ਤੁਸੀਂ ਦੇਖਦੇ ਰਹਿੰਦੇ ਹੋ ਜਿਵੇਂ ਇੱਥੇ ਪੜ੍ਹਾਈ ਵੀ ਹੈ ਚਲੋ ਮੈਂ ਕਹਿ ਦਿੰਦਾ ਭੈਣ ਜਿਹੜੇ ਜੁੜੇ ਸਮਝ ਕੇ ਜਿਹੜੀ ਗੱਲ ਵਿੱਚ ਮੈਂ ਕਹਿਣੀ ਚਾਹੁੰਦਾ
1: ਜੀ
4: ਉਹ ਵੀ ਤੁਹਾਡੇ ਮਨ ਦੇ ਉੱਪਰ ਤਾਂ ਘੱਟੋ ਘੱਟ ਅਸਰ ਪਾਉਂਦੀ ਹੈ ਨਾ ਤੁਸੀਂ ਥੋੜੀ ਖਿੱਚ ਘੱਟਦੀ ਹੈ ਉਸ ਚੀਜ਼ ਬਾਰੇ
1: ਬਿਲਕੁਲ ਹੈ ਜੀ
4: ਸਾਡੇ ਤਾਂ ਇਹਨੂੰ ਸ਼ਰਮ ਮੰਨਦੇ
1: ਇੱਕ ਵਿਸ਼ਾ ਚਾਹੀਦਾ ਹੈ ਬਿਲਕੁਲ ਹੈ ਜੀ ਹੋਣਾ ਚਾਹੀਦਾ
4: ਮੈਨੂੰ ਦੱਸਿਓ ਜੀ ਇੱਥੇ ਪੜ੍ਹਾਈ ਜਾਂਦੀ ਹੈ ਇਹ ਗੱਲ ਕਿ ਨਹੀਂ
0: ਹਾਂਜੀ ਬਿਲਕੁਲ ਜੀ ਆਪਣੇ ਇਹਨੂੰ ਕਈ ਤਰੀਕਿਆਂ ਨਾਲ ਜਿਵੇਂ ਹੁਣ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿਉਂਕਿ ਆਪਾਂ ਫੋਕਸ ਹੀ ਉਹਨਾਂ ਤੇ ਕੀਤਾ ਅੱਜ ਦੀ ਚਰਚਾ ਦਾ ਬੱਚਿਆਂ ਦੀ ਸਕੂਲਾਂ ਦੇ ਵਿੱਚ ਜਿਹੜੀ ਮਾਰਨਿੰਗ ਅਸੈਂਬਲੀ ਆ ਉਹਦੇ ਵਿੱਚ ਪਾਰਟ ਆ ਕਿਉਂਕਿ ਉੱਥੇ ਉਹਨਾਂ ਨੂੰ ਇਹੋ ਜਿਹੜੇ ਆ ਸੰਬੋਧਨ ਕਰਕੇ ਵੀ ਤੇ ਬੱਚੇ ਖੁਦ ਵੀ ਆਪਣੇ ਜਿਹੜੇ ਆ ਉਹ ਤਿਆਰ ਕਰਕੇ ਲਿਆਉਂਦੇ ਆ ਭਾਸ਼ਣ ਵਗੈਰਾ ਪੋਇਟਰੀ ਵਗੈਰਾ ਤੇ ਵਿਚਾਰ ਪੇਸ਼ ਕਰਦੇ ਆ ਇਹਦੇ ਉੱਤੇ ਇਹ ਚਰਚਾ ਤੜਕੇ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਇਹ ਆਪਾਂ ਇਹ ਤੇ ਕੀ ਕਰ ਸਕਦੇ ਆ ਬਾਕੀ ਜਿਵੇਂ ਔਜਲਾ ਸਾਹਿਬ ਖਬਰਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਵੀ ਇਹ ਉਹਦਾ ਪਾਰਟ ਹੀ ਬਣ ਜਾਂਦਾ ਸਕੂਲ ਦੀ ਜਿਹੜੀ ਮਾਰਨਿੰਗ ਅਸੈਂਬਲੀ ਹੈ ਸ਼ੁਰੂਆਤ ਹੀ ਹੈ ਉਹ ਇਹੋ ਜਿਹੇ ਤਰੀਕੇ ਨਾਲ ਹੁੰਦੀ ਆ ਕਿ ਉਹਦੇ ਅਸਰ ਤੇ ਹੁੰਦਾ ਹੀ ਆ ਆਪਾਂ ਦੇਖਦੇ ਆ
1: ਜੀ
0: ਪਰ ਇਹ ਅਸਰ ਉਦੋਂ ਬੇਅਸਰ ਹੋ ਜਾਂਦਾ ਜਦੋਂ ਆਪਾਂ ਘਰ ਪਹੁੰਚਦੇ ਆ ਤੇ ਘਰ ਆਉਂਦੇ ਹੀ ਉਹ ਮਾਹੌਲ ਸਾਨੂੰ ਦੁਬਾਰਾ ਸੈੱਟ ਹੋ
1: ਜਾਂਦਾ ਬਿਲਕੁਲ ਬਿਲਕੁਲ ਬਾਕੀ ਰਿਸਪੋਂਸਿਬਿਲਟੀ ਫਿਰ ਪੇਰੈਂਟਸ
4: ਬਿਲਕੁਲ ਸਮੀ ਇਹ ਜਦੋਂ ਠੀਕ ਹੈ ਵੀ ਮਤਲਬ ਮੈਂ ਇਹ ਨੀ ਕਹਿੰਦਾ ਬੱਚੇ ਹੁਣ ਜਿਵੇਂ ਇੱਥੇ ਕਹਿੰਦੇ ਆ ਵੀ ਬੱਚੇ ਘਰੇ ਘਰ ਰੋਟੀ ਖਾਣ ਆਉਂਦੇ ਆ ਸ਼ਾਮ ਨੂੰ ਰਹਿਣ ਆਉਂਦੇ ਬਾਕੀ ਇੱਥੇ 8 ਘੰਟੇ ਇੱਥੇ ਵੈਸਟਰਨ ਮਾਹੌਲ ਚ ਪੜ੍ਹਦੇ ਆ ਬੱਚੇ ਸਾਡੇ ਪੜ੍ਹੇ ਹੀ ਨੇ ਮੇਰੇ ਵੀ ਹਨਾ
1: ਬਿਲਕੁਲ
4: ਉਹ ਅਸਰ ਤਾਂ ਹੁੰਦਾ ਹੀ ਆ ਤੁਹਾਡੇ ਬੱਚਿਆਂ ਦੇ ਇਹ ਨੀ ਮੈਂ ਕਹਿੰਦਾ ਨਹੀਂ ਹੁੰਦਾ ਪਰ ਕੁਛ ਸਾਡੇ ਵੀ ਫਰਜ਼ ਸੀਗੇ ਨਾ ਹੁਣ ਮੈਂ ਕੱਲਾ ਮੈਂ ਕਿੰਨੀ ਗਰੀ ਇਹ ਗੱਲ ਕਹਿਣਾ ਚਾਹੇ ਕਦੇ ਆ ਜਾਣ ਕੋਈ ਆਪਣਾ ਪੁੱਛ ਲੈ
1: ਜੀ
4: ਕੱਲੇ ਰਹੇ ਜੀ ਟਾਊਨ ਦੇ ਵਿੱਚ ਪੰਜਾਬੀ ਅੱਜ ਵੀ ਕੱਲੇ ਆ ਜੀ
1: ਬਿਲਕੁਲ
4: ਜੀ ਕਿੰਡਰਗਾਰਟਨ ਮੇਰੀ ਬੇਟੀ ਲੱਗੀ ਸੀ ਆ ਕੇ ਇੱਥੇ
1: ਜੀ
4: ਤੇ ਮਤਲਬ ਟਾਈਮ ਦਿੱਤਾ ਬੱਚੇ ਕਿਤੇ ਨੀ ਗਏ ਜੀ ਇਹ ਵੀ ਤੁਹਾਨੂੰ ਮਾਹੌਲ ਤਾਂ ਕ੍ਰੀਏਟ ਕਰਨਾ ਹੀ ਪੈਂਦਾ
1: ਪੈਣਾ ਹੈ ਜੀ ਬਿਲਕੁਲ
4: ਪਰ ਸਾਡਾ ਹੁਣ ਜਿਹੜੀ ਗੱਲ ਕਹਿੰਦੇ ਹੋ ਜਿਵੇਂ ਹੁਣ ਦੱਸ ਕੇ ਹਟਿਆ ਵੀ ਮੂਹਰੇ ਖਵਾਉਣ ਦੇ ਲਈ ਕੋਈ ਕਰਾਉਣ ਦੇ ਲਈ ਮੂਹਰੇ ਫੋਨ ਰੱਖ ਦਿੰਦੇ ਨੇ ਮਾਹੌਲ ਇਹ ਜਿਹਾ ਕ੍ਰੀਏਟ ਕਰਿਆ ਤੁਸੀਂ ਆਪ ਜਿਵੇਂ ਦਾਦੂ ਜੀ ਕਰਕੇ ਹਟਿਆ ਮੈਂ ਭੈਣ ਜੀ ਨੂੰ ਵੱਡੇ ਸਤਿਕਾਰ ਜੋ ਮਾਲ ਭੈਣ ਜੀ ਇਹਨਾਂ ਨੂੰ ਹੁਣੇ ਲਿਖ ਕੇ ਹਟਿਆ
1: ਜੀ
4: ਕਦੇ ਸੋਚ ਕੇ ਦੇਖੋ ਅੱਜ ਵੀ ਸਾਡੇ ਉਹ ਗੱਲਾਂ ਯਾਦ ਨੇ
1: ਜੀ
4: ਜਿਵੇਂ ਦਾਦੂ ਜੀ ਦੱਸ ਕੇ ਗਏ ਨੇ ਤੇ ਆਹ ਖਬਰਾਂ ਤੁਸੀਂ ਦੇਖ ਲਓ 2 ਵੀਕ ਦੀ ਪਹਿਲੀ ਕੋਈ ਖਬਰ ਯਾਦ ਆ ਕਿਸੇ ਨੂੰ
1: ਨਾ ਜੀ
4: ਇਹਨਾਂ ਨੇ ਫਲੈਸ਼ ਮਾਰਤੀ ਸਾਡੇ ਦਿਮਾਗ ਤੇ
1: ਬਿਲਕੁਲ
4: ਫਲੈਸ਼ ਭੱਜ ਗਈ ਅੱਜ ਕੱਲ ਬਸ
1: ਬਿਲਕੁਲ ਹੈ ਜੀ
4: ਨਵੀਂ ਖਬਰ ਆਉਂਦੀ ਹੈ ਪਿਛਲੀਆਂ ਸਾਰੀਆਂ ਭੁੱਲ ਜਾਂਦੇ ਹਨ
1: ਬਿਲਕੁਲ
4: ਤੇ ਸਾਨੂੰ ਸਾਡਾ ਬਚਪਨ ਕੀ ਪਹਿਲੀ ਤੋਂ ਗੁੱਲੀ ਡੰਡਾ ਕੀ ਹਾਂ ਠੀਕ ਹੈ ਵੀ ਇੱਕ ਥੋੜਾ ਸਮੇਂ ਚ ਤਬਦੀਲੀ ਆਈ ਹੈ ਖਾਣੇ ਚ ਤਬਦੀਲੀ ਆਉਣ ਨਾਲ ਮੌਸਮ ਚ ਤਬਦੀਲੀ ਆਉਣ ਨਾਲ ਬੱਚੇ ਜਵਾਨ ਪਹਿਲਾਂ ਹੋਣ ਲੱਗ ਗਏ ਸਾਡੇ ਬਹੁਤ ਚੇਂਜ ਆਏ ਸਾਡੇ ਵੇਲੇ ਤਾਂ ਮਤਲਬ ਕੁੜੀਆਂ ਤੋਂ ਡਰ ਲੱਗਦਾ ਹੁੰਦਾ ਜਿਹੜੀ ਦਸਵੀਂ ਚ ਪੜ੍ਹਦੇ ਸੀ ਸਾਡੇ ਵੇਲੇ ਅਸੀਂ ਛੇਵੀਂ ਚ ਲੱਗਿਆ
1: ਹੁਣ
4: ਬਾਹਰਲਾ ਸਕੂਲ ਕਹਿੰਦੇ ਸੀ ਉਹ ਦਸਵੀਆਂ ਕੁੜੀਆਂ ਜਿਹੜੀ ਅੱਜ ਦੀਆਂ ਚੰਗੀਆਂ ਭਲੀਆਂ ਦੋ ਬੱਚੇ ਦੀਆਂ ਮਾਮਾ ਵਰਗੀਆਂ ਹੁੰਦੀਆਂ ਸੀ ਉਦੋਂ
1: ਬਿਲਕੁਲ
0: ਬਿਲਕੁਲ
4: ਐਡੀਆਂ ਐਡੀਆਂ ਲੜਕੀਆਂ ਦੇ ਮੁੰਡੇ ਹੁੰਦੇ ਸੀਗੇ ਉਦੋਂ ਉਹਨਾਂ ਨੂੰ ਪਤਾ ਵੀ ਨੀ ਚਲਦਾ ਇਹ ਗੱਲਾਂ ਬਾਰੇ ਜਿਆਦਾ ਉਦੋਂ ਮਤਲਬ ਜਿਹੜਾ ਕੰਮ ਜਵਾਨੀ ਵਾਲੇ ਹਾਰਮੋਨ ਚੇਂਜ ਨਹੀਂ ਸੀ ਹੁੰਦੇ ਇੰਨੇ ਜਿਆਦਾ ਹੁੰਦੇ ਸੀ ਪਰ ਸਲੋ ਸੀ ਕੰਮ ਹਨਾ
1: ਬਿਲਕੁਲ
4: ਇਹ ਵੀ ਹੋਇਆ ਇਹਦੇ ਨਾਲ ਥੋੜਾ ਜਿਹਾ ਮੈਂ ਜਿਹੜੀ ਕਹਿੰਦਾ ਥੋੜੀ ਸਿੱਖਿਆ ਪੜ੍ਹਾਈ ਇਹਦੇ ਬਾਰੇ ਵੀ ਦੱਸਣਾ ਚਾਹੀਦਾ ਹਨਾ
1: ਬਿਲਕੁਲ
4: ਮੈਂ ਤਾਂ ਇਹ ਕਈ ਨੀ ਬਹੁਤ ਗਿਰ ਸੋਚ ਕੇ ਦੇਖੋ ਆਪਾਂ ਸਾਰੇ ਕਾਲਜ ਗਏ ਹਾਂ
1: ਜੀ
4: ਇੱਕ ਗੱਲ ਨਿੱਕੀ ਜੀ ਸੋਚੋ ਤੁਸੀਂ ਵੀ ਜਿੰਨਾ ਦਿਮਾਗ ਉੱਥੇ ਬਹਿ ਕੇ ਐਂ ਲੱਗਦਾ ਸੀ ਵੀ ਉਹਦੇ ਨਾਲ ਗੱਲ ਹੋ ਜਾਵੇ ਉਹ ਕਦੀ ਉਹਦੇ ਨਾਲ ਗੱਲ ਹੋ ਜਾਵੇ ਜਿੰਨਾ ਦਿਮਾਗ ਇਸ ਕੰਮ ਤੇ ਲੱਗਦਾ ਜੇ ਆਹ ਕੰਮ ਨਾ ਹੋਵੇ ਮੈਂ ਕਹਿੰਦਾ ਸਾਡੇ ਤਾਂ ਆਈਏ ਸੂਹੇ ਬਣੀ ਜਾਣ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਕਿੰਨੀ ਐਨਰਜੀ ਵੇਸਟ ਕਰਦੇ ਆ ਜੀ
1: ਜੀ
4: ਨਹੀਂ ਸੱਚ ਹੈ ਜੀ ਇਹ ਦੇਖੋ ਬਿਲਕੁਲ
1: ਬਿਲਕੁਲ ਹੈਗਾ ਹੈ ਜੀ
4: ਕਿੰਨੀ ਐਨਰਜੀ ਕਿੰਨਾ ਸਮਾਂ ਇਹਨਾਂ ਗੱਲਾਂ ਵਿੱਚ ਹੀ ਵੇਸਟ ਹੁੰਦਾ
1: ਜੀ
4: ਇੱਥੇ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈ
1: ਬਿਲਕੁਲ
4: ਸੋ ਬਹੁਤ ਕੁਛ ਅਜੇ ਕਰਨ ਦੀ ਵੀ ਲੋੜ ਆ ਪਹਿਲਾਂ ਸਾਨੂੰ ਸਮਾਜ ਆ ਜਿਹੜਾ ਸਾਡਾ ਆਲਾ ਦੁਆਲਾ ਉਹਦੇ ਵਿੱਚ ਮਾਪੇ ਆ ਜੀ ਸਾਰਿਆਂ ਨੂੰ ਵੱਡੀ ਗੱਲ ਤਾਂ
1: ਜੀ ਬਿਲਕੁਲ
4: ਜੇ ਮਾਪੇ ਜ਼ਿੰਮੇਵਾਰ ਹੋਣਗੇ
1: ਜੀ
4: ਅੱਗੇ ਕੋਈ ਤੀਆ ਬੰਦਾ ਵੀ ਆਪਣੇ ਥੱਪੜ ਮਾਰ ਦਿੰਦਾ ਸੀ ਕਿ ਨਹੀਂ ਘਰਦਿਆਂ ਨੇ ਕਦੇ ਗੁੱਸਾ ਕਰਿਆ ਸੀ
1: ਨਹੀਂ ਜੀ ਬਿਲਕੁਲ ਹੈ ਜੀ
4: ਤੇ ਹੁਣ ਤੁਸੀਂ ਮਾਸਟਰ ਜੇ ਨਹੀਂ ਵੀ ਕਿਸੇ ਤੋਂ ਲੋਟ ਆਉਂਦਾ ਜਵਾਕ ਤਾਂ ਮਾਸਟਰ ਨੂੰ ਕਹਿੰਦੇ ਜੀ ਛੱਡੀਆਂ ਜੀ ਚਾਰ
1: ਜੀ
4: ਮਾਸਟਰ ਕੁੱਟ ਸਕਦਾ ਸੀ
1: ਬਿਲਕੁਲ ਹੈ ਜੀ
4: ਕਦੇ ਅੱਜ ਤੱਕ ਮਾਸਟਰ ਨੂੰ ਕਿਹਾ ਜੀ ਕਿਸੇ ਨੇ ਜਾ ਕੇ
1: ਨਹੀਂ ਜੀ ਨਹੀਂ
4: ਤੂੰ ਸਾਡਾ ਬੱਚਾ ਕਿਉਂ ਕੁੱਟਿਆ
1: ਜੀ
4: ਤੇ ਅੱਜ ਮਾਸਟਰ ਹੱਥ ਲਾ ਕੇ ਦੇਖ ਲਵੇ
1: ਜੀ ਅੱਜ ਮਾਸਟਰ ਮੁੜ ਕੇ ਮਾਸਟਰ ਨਹੀਂ ਲੱਭਦਾ
4: ਬਿਲਕੁਲ ਮੈਂ ਆਪਦੀ ਜ਼ਿੰਦਗੀ ਸ਼ਮੀ ਭਾਜੀ ਸਾਡੇ ਨਾ ਸਕੂਲ ਤੋਂ ਕਹਾਂ ਮੋਟਰ ਸਾਡੀ ਉਦੋਂ ਤਾਂ ਬਾਉਂਡਰੀ ਨਹੀਂ ਹੁੰਦੀ ਚਲੋ ਮੈਂ ਬੰਦ ਕਰਨ ਲੱਗਿਆ ਛਈ ਜੁੜੇ ਨੇ
1: ਜੀ
4: ਉਦੋਂ ਕੱਲੀ ਤਾਰ ਹੁੰਦੀ ਸੀ ਹੁਣ ਤਾਂ ਕੰਧ ਹੋ ਗਈ
1: ਜੀ
4: ਜਿਹੜੀ ਮੋਟਰ ਦੀਦੀ ਸੀ ਸਾਡੀ ਮਤਲਬ ਸਕੂਲ ਤੋਂ ਮੈਂ ਇੱਕ ਦਿਨ ਸਾਡੇ ਜਿਹੜੇ ਪਿੰਡ ਦੇ ਦੂਏ ਪਾਸੇ ਆਉਂਦੇ ਸੀ ਜਿਹਨਾਂ ਦਾ ਪਤਾ ਨੀ ਸੀ ਹੁੰਦਾ ਉਹ ਡੁਬਕੀ ਮਾਰ ਜਾਂਦੇ ਸੀ
1: ਜੀ
4: ਮੈਂ ਕਹਿੰਦਾ ਸੋਚਿਆ ਮੈਂ ਯਾਰ ਬੜੇ ਨਜ਼ਾਰੇ ਲੈਂਦੇ ਨੇ ਇਹ ਆਪਾਂ ਵੀ ਲੈ ਕੇ ਦੇਖ ਲਈਏ
1: ਜੀ
4: ਮੈਂ ਵੀ ਡੁਬਕੀ ਮਾਰ ਗਿਆ
1: ਜੀ
4: ਉਹ ਬਾਪੂ ਜੀ ਕਹਿੰਦੇ ਸਾਈਕਲ ਤੇ ਚਾਹ ਲਈ ਜਾਂਦੇ ਹੋਣੇ ਆ ਪੀ ਡੀ ਮਾਸਟਰ ਮਾਸਟਰ ਸਾਡੇ ਮੋਟਰ ਤੇ ਬੈਠੇ ਰਹਿੰਦੇ ਵਿਚਾਰੇ ਆ ਕੇ ਸ਼ਹਿਰਾਂ ਵਾਲੇ ਤਾਂ ਸਬਜ਼ੀਆਂ ਸੁਜੀਆਂ ਵੀ ਲੈ ਕੇ ਹੁੰਦਾ ਹੀ ਚਲੋ ਇਹ ਸਿਸਟਮ ਸੀਗਾ ਉਦੋਂ
1: ਜੀ
4: ਤੇ ਉਹ ਕਹਿੰਦੇ ਵੀ ਨੇਤਰ ਸਾਹਿਬ ਮੁੰਡਾ ਨੀ ਆਇਆ ਉਹ ਕਹਿੰਦਾ ਮੁੰਡਾ ਦਾ ਆਇਆ ਕਹਿੰਦਾ ਯਾਰ ਆਇਆ ਨੀ
1: ਘਰੋਂ ਤੁਰਿਆ
4: ਕਹਿੰਦਾ ਅੱਛਾ ਪਹਿਲਾਂ ਤਾਂ ਘਰੇ ਬਣਾਗਾ ਹੋਇਆ ਜੀ ਸਵੇਰੇ ਮਾਸਟਰ ਰੇਡਾ ਲਿਆ ਆਉਂਦੇ ਨੇ ਪੀ ਡੀ ਸਾਹਿਬ ਨੇ
1: ਇਹੀ ਤਾਂ ਸੋਸ਼ਲ ਲਾਈਫ ਸੀ
4: ਮੇਰੀ ਪਹਿਲੀ ਤੇ ਆਖਰੀ ਭੱਜ ਸੀ ਤੇ ਕੁੱਲ ਖਾਣੀ ਮੇਰੀਆਂ 3 ਜਾਂ 4 ਛੁੱਟੀਆਂ ਸੀ 5 ਸਾਲਾਂ ਚ
1: ਜੀ ਬਿਲਕੁਲ
4: ਤੁਸੀਂ ਸੋਚ ਕੇ ਦੇਖੋ ਵੀ ਮਤਲਬ ਕੁੱਟ ਪਈ ਨਾ ਅੱਜ ਇਹ ਕੰਮ ਹੋ ਜੂਗਾ ਜੀ
1: ਮੁੜ ਕੇ ਭੁੱਲਦਾ ਵੀ ਨਹੀਂ ਬੰਦਾ ਫਿਰ ਜੀ ਬਿਲਕੁਲ
4: ਮੈਂ ਹੁਣ
1: ਅੱਜ ਤੱਕ
4: ਯਾਦ ਦਾ ਹੋ ਚੱਲਿਆ ਜਾਂ ਤਾਂ ਮੇਰੇ ਹੁਣ ਤੱਕ ਆਈ
1: ਬਿਲਕੁਲ ਹੈ ਜੀ ਬਿਲਕੁਲ
4: ਵੀ ਕਿਵੇਂ ਕੁੱਟ ਪਈ ਸੀ
1: ਜੀ
4: ਗੱਲ ਇਹ ਆ ਵੀ ਸਾਡਾ ਆਲਾ ਦੁਆਲਾ ਵੀ ਸਾਨੂੰ ਮਜ਼ਬੂਤ ਕਰਨਾ ਚਾਹੀਦਾ ਜੇ ਅਸੀਂ ਨਹੀਂ ਸਖ਼ਤ ਹੋਵਾਂਗੇ ਬੱਚੇ ਸੋਫਟ ਇਹੋ ਜਿਹੇ ਹੋ ਗਿਆ ਦੇਖ ਲਓ ਆ ਮਾੜੀ ਜਿਹੀ ਗੱਲ ਪਿੱਛੇ ਹਾਰਟ ਅਟੈਕ ਹੋਣ ਲੱਗ ਗਿਆ ਜਵਾਕਾਂ ਨੂੰ ਅੱਗੇ ਕਦੇ ਹਾਰਟ ਅਟੈਕ ਸੁੜਿਆ ਸੀ
1: ਨਾ ਜੀ ਨਾ ਜੀ
4: 17-18 ਸਾਲ ਦੇ ਨੂੰ ਕੈਨੇਡਾ ਕੇ ਕਿਉਂ ਹਾਰਟ ਅਟੈਕ ਹੋਇਆ ਪਾਲੀ ਇਹੋ ਜਿਹੇ ਸੋਫਟ ਤਰੀਕੇ ਨਾਲ ਹੋਏ ਨੇ ਅਸੀਂ
1: ਜੀ ਬਿਲਕੁਲ
4: ਬਾਕੀ ਸਾਡੀਆਂ ਖੇਡਾਂ ਜਿਹੜੀਆਂ ਜੋ ਗਿੱਦੜ ਕੁੱਟ ਵਾਲੀਆਂ ਖੇਡਾਂ ਜੀ ਉਵੇਂ ਸਰੀਰ
1: ਖੇਡਾਂ
4: ਵੀ ਗਿੱਦੜ ਕੁੱਟੇ ਖੇਡਾਂ ਹੀ ਸੀਗੀਆਂ ਉਹ ਗੁੱਲੀ ਡੰਡਾ ਕੋਟਲਾ ਛਪਾਕੀ ਕਿਵੇਂ ਪੜਾਂਗਾ ਹੁੰਦਾ ਹੁੰਦਾ ਸੀ ਉਹਦੇ ਵਿੱਚ
1: ਬਿਲਕੁਲ ਹੈ ਜੀ
4: ਬਾਂਦਰ ਕੀਲਾ
1: ਬਿਲਕੁਲ ਹੈ ਜੀ
4: ਸੋ ਬਹੁਤ ਕੁਛ ਹਾਂ ਥੋੜੀ ਤਬਦੀਲੀ ਹੈ ਪੜ੍ਹਾਈ ਪੜੁਈ ਚ ਵੀ ਕਰਨੀ ਚਾਹੀਦੀ ਜਿਵੇਂ ਹੁਣ ਬੱਚੀ ਸੀ ਜਵਾਬ ਹੋ ਗਈ ਚਲੋ ਫੇਰ ਵੀ ਘੱਟੋ ਘੱਟ ਪਤਾ ਤਾਂ ਹੋਣਾ ਚਾਹੀਦਾ ਉਹਦੀ ਲੋਕੇਸ਼ਨ ਕਿਉਂ ਨੀ ਪਤਾ ਲੱਗੀ
1: ਜੀ
4: ਉਹ ਕਿੱਥੇ ਫਿਰਦੀ ਹੈ
1: ਜੀ
4: ਇਹਨੂੰ ਦੇਖ ਕੇ ਸਾਡੇ ਫੇਰ ਸਾਡਾ ਜਿਹੜਾ ਵੈਸੇ ਸਿਸਟਮ ਆ ਜਦੋਂ ਬੱਸ ਚ ਉਤਰੀ ਹੋਣੀ ਹੈ ਕਿ ਬੱਸ ਦੇ ਡਰਾਈਵਰ ਦਾ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ
1: ਬਿਲਕੁਲ ਬਿਲਕੁਲ
4: ਉਹਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਨਾ ਭਾਈ ਤੂੰ ਕੌਣਾ ਕੰਨੀਆਂ ਕਿੱਥੋਂ ਆਈਆਂ
1: ਬਿਲਕੁਲ
4: ਉਹਦਾ ਵੀ ਕਿਸੇ ਪੁਲਿਸ ਨੂੰ ਤਲਾਹ ਕਰਨਾ ਬਣਦਾ ਸੀ ਜਾਂ ਉਹਨਾਂ ਦਾ ਕੋਈ ਆਪਦਾ ਦਫ਼ਤਰ ਹੋਣਾ ਉੱਥੇ ਉਹਨੂੰ ਤਲਾਹ ਕਰਨਾ ਬਣਦਾ ਸੀ
1: ਬਿਲਕੁਲ ਹੈ ਜੀ
4: ਕੋਈ ਬੰਦਾ ਵੀ ਆਪਦੀ ਜ਼ਿੰਮੇਵਾਰੀ ਨਹੀਂ ਚੱਕ ਰਿਹਾ
1: ਨਹੀਂ ਚੱਕਦਾ ਜੀ ਬਿਲਕੁਲ
4: ਫਿਰ ਸਾਡਾ ਮਾਹੌਲ ਇਹੋ ਜਿਹਾ ਦੇਖੋ ਫਿਲਮ ਵੀ ਚੱਲੀ ਆ ਮੈਂ ਇਹ ਗੱਲ ਤਾਂ ਮੈਂ ਸ਼ਰੇਆਮ ਕਹਿਣਾ ਜੀ ਅਸੀਂ ਜਾਣੀ ਅਸੀਂ ਵੀ ਲਾ ਲਓ ਸਾਡਾ ਸਿਸਟਮ ਇਹੋ ਜਿਹਾ ਲਾ ਲਓ ਕਿ ਮਾੜਾ ਜਿਹਾ ਸਾਡਾ ਕਿਸੇ ਪਾਸੇ ਹੱਥ ਪੈਣਾ ਚਾਹੀਦਾ ਸਾਡੇ 84 ਵੇਲੇ ਕੀ ਹੋਇਆ ਦੁੱਧ ਮਸਾਂ ਛੱਡੇ ਹੋਣੇ ਨੇ ਇੱਕ ਦੂਜੇ ਦੇ
1: ਜੀ,
5: ਚਾਹੇ ਉਹ ਖਾੜਕੂ ਸੀ ਚਾਹੇ ਉਹ ਪੁਲਿਸ ਵਾਲੇ ਸੀ, ਜਿਨ੍ਹਾਂ ਦੇ ਘਰਾਂ ਜੀਆਂ ਦੇ ਕੀ ਧੀਆਂ ਭੈਣਾਂ ਜਿਨ੍ਹਾਂ ਦਾ ਕੋਈ ਕਸੂਰ ਨੀ ਸੀ, ਉਹਨਾਂ ਨੇ ਕਿੰਨਾ
1: ਤਸ਼ੱਦਦ ਚੱਲਿਆ ਜੀ, ਬਿਲਕੁਲ ਹੈ ਜੀ,
5: ਕਿਹਨੇ ਕਿਹਨੂੰ ਆਪਣਾ ਸਮਝਿਆ,
1: ਕਿਸੇ ਨੇ ਜੀ,
5: ਸੋਚ ਕੇ ਦੇਖੋ, ਮਤਲਬ ਇੱਕ ਮੈਂ ਮਾਤਾ ਦੀ ਸੁਣ ਰਹੀ ਸੀ, ਉਹਦੇ ਸਾਹਮਣੇ ਉਹਦਾ ਭਾਈ ਨੰਗਾ ਕਰਤਾ, ਉਹਦੇ ਸਾਹਮਣੇ ਉਹ ਨੰਗੀ ਕਰਤੀ, ਫੇਰ ਉਹਦੇ ਨਾਲ ਕਹਿੰਦੀ ਮੈਨੂੰ ਕੋਈ ਲੇਡੀ ਪੁਲਿਸ ਨੀ, ਜੋ ਮੇਰੇ ਨਾਲ ਬੰਦਿਆਂ ਨਾਲ ਤਸ਼ੱਦਦ ਹੋਇਆ ਫਿਰ ਮੇਰੇ ਨਾਲ ਉਹ ਹੋਇਆ
1: ਜੀ,
5: ਆਹ ਤਾਂ ਅਸੀਂ ਹੈਗੇ, ਆਹ ਤਾਂ ਸਾਡੀ ਫਿਤਰਤ ਆ, ਅਸੀਂ
1: ਬਿਲਕੁਲ
5: 13 ਸਾਲ ਦੀ ਕੀ ਛੱਡ ਦਾਂਗੇ ਅਸੀਂ,
1: ਬਿਲਕੁਲ ਹੈ ਜੀ,
5: ਸਮਾਜ ਨੂੰ ਅਸੀਂ ਅਜੇ ਤੱਕ ਸਿਰਜੇ ਨੀ ਸਕੇ ਜੀ, ਅਸੀਂ ਤਾਂ ਬਘਿਆੜ ਹੈ,
1: ਬਿਲਕੁਲ ਹੈ,
5: ਧੰਨਵਾਦ ਜੀ,
1: ਥੈਂਕ ਯੂ,
5: ਇਸ ਕਰਕੇ ਮਾਂ ਪਿਓ ਦਾ ਜਿਹੜਾ ਫਰਜ਼ ਬਣਦਾ ਉਹ ਮਾਂ ਪਿਓ ਨੂੰ ਜ਼ਰੂਰ
1: ਨਿਭਾਉਣਾ ਚਾਹੀਦਾ ਜੀ,
5: ਘੱਟੋ ਘੱਟ ਇਹੋ ਜਿਹਾ ਤੁਸੀਂ ਬਿਲਡ ਕਰੋ, ਬੱਚੇ ਕੰਮ ਤੇ ਜਾਂਦੇ ਨੇ, ਘੱਟੋ ਘੱਟ ਦੱਸਦੇ ਨੇ ਤੁਰਨ ਲੱਗੇ ਵੀ ਜਦੋਂ
1: ਜੋਬ ਤੇ ਚੱਲਣਾ,
5: ਸਨੋਹ ਪੈਂਦੀ ਹੁੰਦੀ ਆ, ਮੈਂ ਬੇਟੀ ਨੂੰ ਕਹਿਣਾ ਜਾ ਕੇ ਬੁੱਤ ਮਾੜਾ ਜਿਹਾ ਟੈਕਸ ਕਰ ਦਿਆ ਕਰ ਵੀ ਮੈਂ ਪਹੁੰਚ ਗਿਆ ਹਨ, ਬਸ
1: ਉਹ ਅਸੀਂ ਵੀ ਸੀਗੇ ਸੈਣੀ ਆਪਣੇ ਔਜਲਾ ਸਾਹਿਬ ਮੁੰਡੇ ਹੀ ਸੀਗੇ ਚਲੋ, ਪਰ ਸਿਸਟਰ ਵੀ ਹੈਗੀ ਸਾਰਾ ਕੁਝ, ਪਰ ਕਿਤੇ ਵੀ ਜਾਣਾ ਨਾ ਮਾਤਾ ਘਰ ਹੋਣੀ ਤਾਂ ਮਤਲਬ ਕਿ ਨਾਲੇ ਨੱਠਦਿਆਂ ਨੇ ਜਾਣਾ ਗਲੀ ਦੇ ਵਿੱਚੋਂ ਤੇ ਨਾਲੇ ਰੋਲਾ ਪਾ ਦੇਣਾ ਭਈ ਮੈਂ ਚੱਲਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ, ਮੈਂ ਚੱਲਾਂ ਖੇਡਣ, ਮੈਂ ਚੱਲਾਂ ਗਰਾਊਂਡ ਨੂੰ, ਏਦਾਂ ਕਹਿ ਜਾਣਾ ਜਾਂਦੇ ਜਾਂਦੇ ਜੀ,
5: ਉਦੋਂ ਪਤਾ ਹੀ ਹੁੰਦਾ ਸੀ ਵੀ ਕਿੱਥੇ ਤੱਕ ਜਾਣਾ ਜੀ,
1: ਬਿਲਕੁਲ
5: ਆਹ ਕੰਮ ਤਾਂ ਹੈ ਹੀ ਨੀ ਸੀ, ਉਦੋਂ ਫਲਾਣੇ ਦੇ ਘਰ ਹੋ ਜਾਂ ਗਰਾਊਂਡ ਚੋ ਜਾਂ ਰੋਟੀ ਦੇ ਹੋ,
1: ਬਿਲਕੁਲ ਹੈ ਜੀ,
5: ਹੋਰ ਕਿਹੜਾ ਉੱਥੇ ਰੌਕ ਗਾਰਡਨ ਜਾਣਾ ਹੁੰਦਾ ਸੀ,
1: ਬਿਲਕੁਲ
5: ਆਹੀ ਕੁਛ ਸੀ
1: ਜੀ ਜੀ,
5: ਠੀਕ ਹੈ ਜੀ, ਮੈਂ ਚਲੋ ਜੰਮੀ ਭਾਈ ਨੂੰ ਮੇਰਾ ਸਵਾਲ ਸੀ ਇਹੀ ਵੀ ਕੀ ਇਹ ਸਿਸਟਮ ਬੜਾ ਮੋਟਾ ਬੱਚਿਆਂ ਤੇ ਹੋਣਾ ਚਾਹੀਦਾ
1: ਜੀ,
5: ਤੇ ਜੋ
6: ਬਿਲਕੁਲ
5: ਸਾਡਾ ਸਮਾਜ ਦਾ ਵੀ ਵਿੱਚ ਹਿੱਸਾ ਬਣਦਾ, ਪੇਰੈਂਟਸ ਮੀਟਿੰਗ ਵੀ ਵੈਸੇ ਹੁੰਦੀ ਹੋਊ ਤੁਹਾਡੇ ਇੱਥੇ, ਉਹਨਾਂ ਨੂੰ ਵੀ ਪੇਰੈਂਟਸ ਨੂੰ ਵੀ ਗੱਲੀ ਬਾਤੀ ਸਮਝਾਉਣਾ ਚਾਹੀਦਾ
1: ਜੀ,
5: ਵੀ ਭਾਈ ਇਹਨਾਂ ਤੇ ਥੋੜਾ ਧਿਆਨ ਰੱਖਣਾ, ਸਾਰਾ ਸਾਰਾ ਕਿਸੇ ਇੱਕ ਬੰਦੇ ਦਾ ਧਿਆਨ ਨੀ, ਜਿਵੇਂ ਕਿਹਾ ਵੀ ਬੱਸ ਵਾਲੇ ਦਾ ਵੀ ਫਰਜ਼ ਬਣਦਾ,
1: ਬਣਦਾ ਜੀ, ਬਣਦਾ ਜੀ, ਬਿਲਕੁਲ
5: ਜੇ ਆਪਾਂ ਸੋਚੀਏ
1: ਜੀ,
5: ਉਹ ਰਾਤ ਨੂੰ ਆ ਰਹੀ ਇੱਕ ਬੱਸ ਦੇ ਵਿੱਚ ਕੱਲੀ ਕੁੜੀ 13 ਸਾਲ ਦੀ, ਕੀ ਬੱਸ ਵਾਲੇ ਕਰੈਕਟਰ ਜਾਂ ਡਰਾਈਵਰ ਦਾ ਕੋਈ ਫਰਜ਼ ਨਹੀਂ ਬਣਦਾ,
1: ਰਿਕਸ਼ੇ ਵਾਲਾ ਹੋ ਗਿਆ ਉਹ ਤਾਂ ਅਡਲਟ ਸੀ, ਆਪਣੇ ਤਾਂ ਮੰਨਦੇ ਹੀ ਉਸ ਬੰਦੇ ਨੂੰ ਜਿਹੜਾ
5: ਅੰਡਰਏਜ ਆ ਗਈ, ਕਰੈਕਟਰ ਡਰਾਈਵਰ ਉਹਦਾ ਦਫ਼ਤਰ ਹੋਣਾ,
1: ਬਿਲਕੁਲ ਹੈ ਜੀ, ਕਸੂਰਵਾਰ
5: ਉਹਨਾਂ ਕੋਈ ਘਰ ਉਹਨਾਂ ਥਾਣੇ ਲੈ ਸਕਦੇ ਸੀ, ਉਹਨੂੰ ਪੁੱਛ ਸਕਦੇ ਸੀ ਤੇਰਾ ਕਿਹੜੇ ਪਿੰਡ ਦੀਆਂ ਤੂੰ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਬਹੁਤ ਕੁਝ ਹੋ ਸਕਦਾ ਸੀ ਨਾ, ਹੁਣ ਅਸੀਂ ਕਿੰਨਾ ਕੁਝ ਕਰ ਰਹੇ ਹਾਂ
1: ਜੀ,
5: ਹੁਣ ਮੇਰੇ ਵਾਲਾ ਉਹ ਵੀ ਕੁੱਟਣ ਲੱਗੇ ਹੋਣਾ ਜੀ, ਜੀ ਤੇ ਆਪ ਪਹਿਲਾਂ ਕੇਸ ਬਣਾਇਆ
1: ਹੋਊ, ਬਿਲਕੁਲ ਬਿਲਕੁਲ ਬਿਲਕੁਲ ਹੈ ਜੀ,
5: ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ, ਲੋ ਦੋਸਤੋ ਇਸ ਤਰ੍ਹਾਂ ਜੀ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਦੋਸਤ ਪਸੰਦ ਕਰਦੇ ਉਹਨਾਂ ਦੀ ਗੱਲਬਾਤ, ਤੇ ਯਾਦਵਿੰਦਰ ਵਿਦੇਸ਼ਾ ਜੀ ਸਵਾਗਤ ਹੈ 12 ਮਿੰਟ ਹੋਲਡ ਦੇ ਉੱਤੇ, ਜੀ ਅਨੁਜ ਜੀ ਸਵਾਗਤ ਹੈ
7: ਜੀ, ਸ਼ਮੀ ਜੀ, ਭੁਪਿੰਦਰ ਭਾਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
7: ਕੋਈ ਵੀ
6: ਸਤਿ ਸ੍ਰੀ ਅਕਾਲ,
7: ਕੋਈ ਵੀ ਚੀਜ਼, ਸਤਿ ਸ੍ਰੀ ਅਕਾਲ, ਕੋਈ ਵੀ ਚੀਜ਼ ਜਦੋਂ ਨਵੀਂ ਆਉਂਦੀ ਹੈ ਨਾ
1: ਜੀ,
7: ਜੇ ਆਪਾਂ ਪੁਰਾਣਾ ਟਾਈਮ ਵੇਖੀਏ ਨਾ, ਕਈ ਚੀਜ਼ਾਂ ਹਰ ਚੀਜ਼ ਦਾ ਨੈਗੇਟਿਵ ਪੱਖ ਵੀ ਹੁੰਦਾ, ਪੋਜ਼ਿਟਿਵ ਪੱਖ ਵੀ ਹੁੰਦਾ
1: ਜੀ,
7: ਉਹ ਟਾਈਮ ਤੇ ਵੀ ਜਿਹੜੀਆਂ ਖੇਡਾਂ ਉਹਨਾਂ ਦਾ ਨੈਗੇਟਿਵ ਪੱਖ ਵੀ ਹੈਗਾ, ਪੋਜ਼ਿਟਿਵ ਵੀ ਹੈਗਾ, ਤੇ ਸੋਸ਼ਲ ਮੀਡੀਆ ਦਾ ਹੁਣ ਜਿਵੇਂ ਵੇਖਿਆ ਜਾਵੇ, ਸੋਸ਼ਲ ਮੀਡੀਆ ਨੂੰ ਜੇ ਆਪਾਂ ਆਪਣੇ ਤਰੀਕੇ ਨਾਲ ਲੈ ਸਕਦੇ, ਇਹਨੂੰ ਕਿਹੜੇ ਤਰੀਕੇ ਨਾਲ ਲੈਂਦੇ
1: ਜੀ,
7: ਜੇ ਤੇ ਆਪਾਂ ਗੰਦ ਹੀ ਵੇਖਣਾ ਸਾਰੀ ਜਿਹੜੀ ਆਪਾਂ ਗੰਦ ਵੀ ਦੇ ਸਕਦੇ
1: ਜੀ,
7: ਤੇ ਜੇ ਆਪਾਂ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਵੇਖਣੀਆਂ ਤੇ ਉਹ ਸੋਸ਼ਲ ਮੀਡੀਆ ਨਾਲ ਭਰਿਆ ਪਿਆ,
1: ਬਿਲਕੁਲ,
7: ਤੁਸੀਂ ਜਿਹੜੇ ਮਰਜ਼ੀ ਸਾਇੰਟਿਸਟ ਦੀ ਕੱਢ ਲਓ, ਜਿਹੜੇ ਮਰਜ਼ੀ ਦੇਸ਼ ਦੀ ਨੌਲੇਜ ਕੱਢ ਲਓ, ਜਿਹੜੇ ਮਰਜ਼ੀ ਸਮੇਂ ਦੀ ਕੱਢ ਲਓ, ਭਾਵੇਂ ਜਿਹੜੀ ਮਰਜ਼ੀ ਸਦੀ ਦੀ ਕੱਢ ਲਓ, ਸਭ ਤੋਂ ਵਿੱਚ ਪਿਆ
1: ਜੀ,
7: ਪਰ ਆਪਾਂ ਨੂੰ ਪ੍ਰਭਾਵਿਤ ਕਰਦਾ ਉਹ, ਜੇ ਤੇ ਨਾ ਜੇ ਤਾਂ ਜਿਹਨੂੰ ਆਪਾਂ ਕਹਿ ਦਿੰਦੇ ਇੰਟਰਟੇਨਮੈਂਟ ਕਹਿ ਦਿੰਦੇ, ਫਿਲਮ ਜਿੱਦਾਂ ਕਹਿ ਦਿੰਦੇ ਇੰਟਰਟੇਨਮੈਂਟ, ਇੰਟਰਟੇਨਮੈਂਟ
1: ਜੀ,
7: ਅਸੀਂ ਹੁਣ ਉਹ ਚੀਜ਼ਾਂ ਹੁਣ ਆ ਜਿਹੜਾ ਰੀਲਾਂ ਵਾਲਾ ਕੰਮ
1: ਜੀ,
7: ਹੁਣ ਰੀਲਾਂ ਵਾਲੇ ਕੰਮ ਦੇ ਤਾਂ ਕੋਈ ਸੈਂਸਰ ਹੀ ਨਹੀਂ ਹੈਗਾ
1: ਜੀ,
7: ਰੀਲਾਂ ਕਿੰਨੀਆਂ ਪੈਂਦੀਆਂ ਰੋਜ਼, ਕਿੰਨੀਆਂ ਪੈਂਦੀਆਂ, ਕਿੰਨੀਆਂ ਉਹ ਵੇਖਣ ਵਾਲੀਆਂ ਕਿ ਨਹੀਂ ਵੇਖਣ ਵਾਲੀਆਂ, ਤੇ ਉਹਨਾਂ ਦੇ ਥੱਲੇ ਜਿਹੜੇ ਜਿਹੜੇ ਉਹਨਾਂ ਨੂੰ ਵੇਖਣ ਵਾਲੇ ਉਹਨਾਂ ਦੀ ਪੈਰਵਾਈ ਵੀ ਕਰਨ ਡੇ ਕਿ ਭਾਈ ਇਹ ਬਹੁਤ ਵਧੀਆ ਕੀਤਾ, ਬਹੁਤ ਵਧੀਆ, ਜਿਹੜੇ ਮੇਰੇ ਵਰਗੇ ਜੇ ਉਹਨੂੰ ਕਹਿ ਦੇਣਗੇ ਭਾਈ ਨੇ ਗਲਤ ਕੀਤਾ
1: ਜੀ,
7: ਉਹਨੂੰ ਚੱਕਰ ਫੇਰ ਦਿੰਦੇ ਉਹਨੂੰ ਗੱਲ
1: ਜੀ,
7: ਤੇ ਤੂੰ ਕਿੱਧਰੋਂ ਆ ਗਿਆ ਵਿੱਚ ਬੋਲਣ ਵਾਲਾ
1: ਜੀ,
7: ਮਾੜਾ ਬੁਲਾ, ਤੇ ਇਹ ਆ, ਤੇ ਬਾਕੀ ਸੋਸ਼ਲ ਮੀਡੀਆ ਦੇ ਜਿਹੜੇ ਵਰਤਦੇ ਨਜ਼ਾਰਾ ਵਰਤਦੇ ਲੋਕੀ ਧਾਰਮਿਕ ਪੱਖੋਂ, ਹੁਣ ਕਿੰਨੇ ਕਿੰਨੇ ਰੋਜ਼ ਬਾਬੇ ਦੀਆਂ ਵੀਡੀਓ ਆਉਂਦੀਆਂ, ਕਈ ਕੋ ਆਉਂਦੇ ਆ ਲੋਕ ਉਹੀ ਲੋਕੀ ਵੇਖਣ ਡੇ ਹੁੰਦੇ ਜੀ, ਉਹਦੇ ਵਿੱਚ ਕੋਈ ਆ ਜਾਏ ਆ ਕੋਈ ਆਈਨਸਟਾਈਨ ਬਾਰੇ ਕੋਈ ਜਾਣਕਾਰੀ ਦਿੰਦਾ, ਉਹਨੂੰ 10 ਬੰਦੇ ਵੀ ਮਿਲੇ
1: ਜੀ,
7: ਤੇ ਲੋਕੀ ਭਾਲਦੇ ਕਿ ਸਾਡਾ ਇੰਟਰਟੇਨਮੈਂਟ ਹੋਵੇ, ਸਾਡਾ ਟਾਈਮ ਜਿਹੜਾ ਨਾ ਸਪੈਂਡ ਵਧੀਆ ਆ ਜਾਏ, ਟਾਈਮ ਅਸੀਂ ਬੈਠੇ ਆ ਨਾ ਕਿਤੇ ਅਸੀਂ ਵਧੀਆ
1: ਜੀ,
7: ਤੇ ਇਹੋ ਜਿਹੀਆਂ ਚੀਜ਼ਾਂ ਲੋਕਾਂ ਨੇ ਸਾਂਭ ਕੇ ਰੱਖੀਆਂ, ਮੈਂ ਅਰਕਾ ਪੰਜਾਬ ਜਾ ਕੇ ਵੇਖਿਆ ਵਾ
1: ਜੀ,
7: ਇਹੋ ਜਿਹੀਆਂ ਚੀਜ਼ਾਂ ਲੋਕਾਂ ਨੇ ਸਾਂਭ ਕੇ ਰੱਖੀਆਂ, ਤੁਹਾਨੂੰ ਤਿੜ ਤਿੜ ਕੇ ਦਿਖਾਉਂਦੇ ਆ ਵੇਖੋ, ਆ ਤੁਹਾਨੂੰ ਨਵੀਂ ਵੀਡੀਓ ਆਈ ਉਹਦੀ ਦਿਖਾਈਏ, ਨਵੀਂ ਵੀਡੀਓ ਆਈ ਉਹਦੀ ਦਿਖਾਈ ਰਹੇ, ਤੇ ਉਹ ਲੋਕੀ ਬਸ ਪਿੱਛੇ ਲੱਗੇ, ਬਸ ਉਹੀ ਉਹੀ ਧੰਦਾ ਹੀ ਉਹ ਚੱਲਣ ਡਿਆ
1: ਜੀ,
7: ਹੁਣ ਬੱਚਿਆਂ ਦਾ ਹੁਣ ਬੱਚੇ ਹੁਣ ਜਿੱਦਾਂ ਆਪਾਂ ਜੇ ਆਪਾਂ ਕਿ ਆਪਾਂ ਪੁਰਾਣਾ ਟਾਈਮ ਹੀ ਆਪਣੀਆਂ ਉਹ ਟਾਈਮ ਤੇ ਚੀਜ਼ਾਂ ਹੋ ਰਹੀ, ਕੋਈ ਸੋਸ਼ਲ ਮੀਡੀਆ ਨੀ, ਆਪਣੀਆਂ ਗੇਮਾਂ ਹੋ ਰਹੀ, ਆਪਾਂ ਇੱਧਰ ਬਾਹਰ ਬਾਹਰ ਵੀ ਖੇਡਦੇ ਸੀ ਬਾਹਰੋਂ, ਉਦੋਂ ਕਿਹੜਾ ਕਰਾਈ ਕਿਤੇ ਬਾਈ ਇਧਰ ਉਧਰ ਨਾ ਹੋਵੇ ਤੇ ਆਪਾਂ ਦੱਸ ਕੇ ਵੀ ਜਾਂਦੇ ਹੈਗੇ ਆਪਾਂ ਚੱਲੇ ਬਾਈ ਬਾਹਰ ਚੱਲੇ
1: ਜੀ
7: ਮੈਨੂੰ ਪਤਾ ਕਿ ਅਸੀਂ ਦਸ ਦਸ ਵਜੇ ਤੱਕ ਬਾਹਰ ਖੇਡਦੇ ਰਹਿੰਦੇ ਨੇ ਪਿੰਡ ਦੇ ਵਿੱਚ ਖੇਡਦੇ ਨੇ ਦੂਜੇ ਪਿੰਡ ਤੋਂ ਦੂਸਰੇ ਬੰਦੇ ਜਾ ਜਾ ਕੇ ਲੁਕੜ ਮੀਚੀ ਖੇਡਦੇ ਸਾਡੇ ਘਰਦਿਆਂ ਨੂੰ ਪਤਾ ਹੁੰਦਾ ਇਹ ਕਿੱਥੇ ਆ ਤੇ ਨਾਲੇ ਇਹ ਵੀ ਜਦੋਂ ਕੁੜੀਆਂ ਵੀ ਨਾਲ ਖੇਡਦੀਆਂ ਹੁੰਦੀਆਂ ਨੇ ਇਹ ਵੀ ਰਾਏ ਕਿ ਪਰ ਉਹਨਾਂ ਨੂੰ ਪਤਾ ਹੈ ਕਿ ਕੁੜੀਆਂ ਜਿਹੜੀਆਂ ਇਹਨਾਂ ਨਾਲ ਖੇਡਦੀਆਂ ਇਹ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਜਿਹੜਾ ਆਪਸੀ ਪਿਆਰ ਵਾ ਭੈਣ ਭਰਾ ਵਾਲਾ ਪਿਆਰ ਆ ਇਹਨਾਂ ਨੇ ਕੋਈ ਗਲਤ ਨੀ ਕਹਿਣਾ
1: ਜੀ
7: ਕੁੜੀਆਂ ਨਾਲ ਬਹਿ ਵੀ ਜਾਂਦੀਆਂ ਉਹਨੂੰ ਹੁੰਦਾ ਹੁੰਦਾ ਕਿ ਹੱਥ ਅੱਡੇ ਦੇ ਖਲੋਤੇ ਆ ਤੇ ਕੁੜੀ ਦੇ ਨਾਲ ਘਰਦਿਆਂ ਕੁੜੀ ਦੇ ਨਾਲ ਕਹਿ ਦੇਣਾ ਚੱਲ ਪਈ ਚੱਲਿਆਂਗੇ ਤੇ ਤੈਨੂੰ ਉੱਥੇ ਜਾ ਕੇ ਲਾ
1: ਜੀ
7: ਹੁਣ ਉਹ ਜਮਾਨੇ ਨੀ ਰਿਹਾ ਕਿਉਂਕਿ ਸੋਸ਼ਲ ਮੀਡੀਆ ਨੇ ਖਰਾਬ ਕਰਤਾ ਸਭ ਹੁਣ ਕੰਟਰੋਲ ਤੇ ਆਪਣਾ ਬਾਕੀ ਜਿਹੜੀ ਘਟਨਾ ਆਈ ਹੈ ਮੈਂ ਪੜ੍ਹੀ ਤੇ ਨੀ ਪਰ ਮੈਨੂੰ ਸੁਣ ਕੇ ਬੜਾ ਆਇਆ ਕਿਉਂਕਿ ਧੀਆਂ ਦੇ ਮਸਲੇ ਦੀ ਗੱਲ ਹੁੰਦੀ ਮੇਰਾ ਮਨ ਬਹੁਤ ਛੇਤੀ ਜੋੜਿਆ ਜਾਂਦਾ
1: ਜੀ
7: ਤੇ ਹੁਣ ਹੁਣ ਆਪਣੇ ਵੀ ਇੱਥੇ ਹੈਗਾ ਵਾ ਆਪਾਂ ਫੋਨ ਆ
1: ਹੁਣ
7: ਆਪਣੇ ਇੱਥੇ ਫੋਨ ਸਕੂਲਾਂ ਦੇ ਆਪਾਂ ਨੂੰ ਸਕੂਲਾਂ ਨੇ ਜੇ ਫੋਨ ਖੜਦੇ ਵੀ ਆ ਬੱਚੇ ਤੇ ਪਹਿਲਾਂ ਹੀ ਆਵਾਜ਼ ਦਿੰਦੇ ਆ ਕਿ ਭਾਈ ਫੋਨ ਉੱਥੇ ਜਮ੍ਹਾਂ ਕਰਾ ਦੋ
1: ਜੀ
7: ਫੋਨ ਤੁਹਾਨੂੰ ਉਦੋਂ ਮਿਲਣਾ ਜਾਂ ਰਿਸੈਸ ਪੀਰੀਅਡ ਤੇ ਮਿਲਣਾ ਤੇ ਜਾਂ ਤੁਹਾਨੂੰ ਮਿਲਣਾ
1: ਛੁੱਟੀ
7: ਜਦੋਂ ਤੁਸੀਂ ਘਰ ਨੂੰ ਜਾਣ ਹੁਣ ਜਿਹੜਾ ਮੈਂ ਇੱਕ ਰੂਲ ਜਿਹੜਾ ਘਰ ਚ ਬਣਾਇਆ ਸੀ ਉਹਦੇ ਤੇ ਬਹੁਤ ਵਧੀਆ ਰਹੇ ਆ ਫਿਰ ਵੀ 20% ਲਾ ਲਓ ਕਿ ਜਿਹਨੂੰ ਕਹਿ ਦਿੰਦੇ ਨੇ ਕਿ ਹਾਰ ਨੀ ਕਹਿ ਸਕਦੇ ਕੁੱਝ ਪਰਸੈਂਟ ਬੱਚੇ ਵਰਤ ਵੀ ਲੈਂਦੇ ਆ ਪਰ ਅਸੀਂ ਆਪਣੇ ਬੱਚਿਆਂ ਨੂੰ ਘੱਟੋ ਘੱਟ 13-14 ਸਾਲ ਦੀ ਉਮਰ ਤੋਂ ਪਹਿਲਾਂ ਫੋਨ ਨਹੀਂ ਦਿੱਤਾ
1: ਜੀ
7: ਵੱਡੀ ਬੇਟੀ ਨੂੰ ਨਹੀਂ ਦਿੱਤਾ ਛੋਟੀ ਨੂੰ ਵੀ ਹੁਣ ਤੇ ਨਿੱਕੀ ਨੇ ਲੈਣਾ ਹੁਣ ਉਹਨੇ ਹੁਣ ਸਕੂਲੇ ਜਾ ਕੇ ਨਾ ਇੱਕ ਐਜ ਏ ਟਿਕਟ ਟਿਕਟ ਲੈਣੀ ਪਿਆ ਕਰੀ ਉਹਦੇ ਕਰਕੇ ਉਹਨੂੰ ਫੋਨ ਦੇਣਾ
1: ਜੀ
7: ਪਰ ਉਹ ਕੰਟਰੋਲ ਰੱਖਿਆ ਹੈ ਕਿ ਫਰਾਈਡੇ ਸੈਚਰਡੇ ਫਰਾਈਡੇ ਸ਼ਾਮ ਤੇ ਸੈਚਰਡੇ ਤੇ ਸੰਡੇ ਆਹ ਤਿੰਨ ਦਿਨ ਤੁਸੀਂ ਵਰਤਣਾ ਓਦਾਂ ਨਹੀਂ ਵਰਤਣਾ
1: ਜੀ
7: ਉਹ ਬੜਾ ਵਧੀਆ ਚੱਲਦਾ ਰਿਹਾ ਹੁਣ ਹੁਣ ਮੇਰੀ ਵਾਈਫ ਨੂੰ ਹੁੰਦਾ ਕਿ ਉਹ ਹੁੰਦੀ ਪੁਰਾਣੀਆਂ ਰਵਾਇਤੀ ਖੇਡਾਂ ਮੁੜੀਏ ਤੇ ਬੱਚਿਆਂ ਨਾਲ ਉਹ ਖੇਡਿਆ ਕਰੀਏ ਹੁਣ ਨਿੱਕੀ ਨਿੱਕੀਆਂ ਚੀਜ਼ਾਂ ਲਿਆ ਕੇ ਘਰ ਚ ਰੱਖਦੀ
1: ਅਸੀਂ
7: ਖੇਡਦੇ ਵੀ ਆ ਤਾਸ਼ ਖੇਡਣ ਡਿਆ ਅੱਜ ਬੱਚੇ ਤਾਸ਼ ਖੇਡਣ ਡਿਆ ਵੀਡੀਓ ਪਾਈ ਉਹਨੂੰ ਬੜੀ ਵਧੀਆ ਲੱਗੀ
1: ਜੀ
7: ਕਿ ਉਹ ਕਿੰਨਾ ਟਾਈਮ ਉਹਨਾਂ ਨੇ ਛੱਡ ਕੇ ਦੋਵੇਂ ਜਿਹੜੀਆਂ ਤਾਸ਼ ਖੇਡਣ ਡੇ
1: ਬਿਲਕੁਲ
7: ਹੁਣ ਮੈਂ ਕੈਰਮ ਬੋਰਡ ਲੱਗਾ ਲਿਆਉਣ ਮੈਂ ਹੁਣ ਕੈਰਮ ਬੋਰਡ ਮੰਗਾਉ
1: ਜੀ
7: ਤੇ ਕੈਰਮ ਬੋਰਡ ਲਿਆ ਕੇ ਖੇਡਿਆ ਕਰ
1: ਜੀ
7: ਇਹ ਆ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਵਾਲੇ ਫਾਰਮੂਲੇ
1: ਬਿਲਕੁਲ ਜੇ ਆਪਾਂ ਵਰਤਾਂਗੇ ਸਪੇਸ ਨੂੰ ਕਵਰ ਕਰਨ ਲਈ ਕੁਝ ਚਾਹੀਦਾ ਨਾ ਉਹਦਾ ਬੱਕਰਾ ਚਾਹੀਦਾ
7: ਗੁੱਲੀ ਡੰਡਾ ਖੇਡਿਆ ਕਰੀਏ
1: ਜੀ
7: ਆਪਾਂ ਗੁੱਲੀ ਡੰਡਾ ਇੱਥੇ ਬਣਾ ਲੈਣੇ ਡੰਡੇ ਹੀ ਆ ਦੋ ਗੁੱਲੀ ਡੰਡਾ ਬਣ ਜਾਣਾ ਬੜੇ ਵਧੀਆ ਹੁੰਦੇ ਏਦਾਂ ਕਰੀਏ ਹੁਣ ਘਰ ਦੇ ਵਿੱਚ ਜਿਹਨੂੰ ਆਏ ਹੋਗੇ ਫਾਰਮੂਲੇ ਆਪਾਂ ਵਰਤਾਂਗੇ ਕਿ ਬੱਚਿਆਂ ਨੂੰ ਲਿਆ ਕੇ ਗੇਮਾਂ ਦਵਾਂਗੇ ਆਹ ਖੇਡੀਏ ਬੱਚੇ ਬੜੇ ਵਧੀਆ ਖੇਡਦੇ ਨਾਲ ਖੇਡਦੇ ਲਾਲਚ ਦੇ ਲੋ ਬੱਚੇ ਨੂੰ ਉਹਦੀ ਗੱਲ ਕਿ ਤੂੰ ਜਿੱਤਿਆ ਤੈਨੂੰ ਭਾਈ ਲਾਲਚ ਤੈਨੂੰ ਆਹ ਚੀਜ਼ ਲੈ ਕੇ ਦਊਂ ਉਹ ਲੈ
1: ਬਿਲਕੁਲ
7: ਬੱਚੇ ਚਾਹ ਨਾ ਖੇਡਦੇ ਬੱਚੇ ਸੋਸ਼ਲ ਮੀਡੀਆ ਜਿਹੜੇ ਇਕੱਲੇ ਨੇ ਕਹਿੰਦੇ ਚਾਰ ਜਾਣੇ ਜਿਹਨੂੰ ਤੁਸੀਂ ਬਹਿ ਕੇ ਗਰੁੱਪ ਚ ਖੇਡਦੇ ਕਿੰਨਾ ਫਰਕ ਪੈਣ ਡਿਆ ਫੋਨ ਨੂੰ ਵੀ ਛੁੱਟੀ ਦੇ ਬੱਚਿਆਂ ਦੇ ਦਿਮਾਗਾਂ ਨੂੰ ਵੀ ਛੁੱਟੀ
1: ਬਿਲਕੁਲ ਹੈ ਜੀ
7: ਤੇ ਬਾਕੀ ਪੋਜ਼ਿਟਿਵਿਟੀ ਦੇ ਤੌਰ ਤੇ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਨੂੰ ਬੰਦ ਨਹੀਂ ਕਰ ਸਕਦੇ ਕਿਉਂਕਿ ਕਈ ਚੀਜ਼ਾਂ ਉਹਦੇ ਵਿੱਚ ਜਿਹੜੇ ਬੱਚਿਆਂ ਵਾਸਤੇ ਜ਼ਰੂਰੀ ਆ ਦੇਣੇ ਉਹਨਾਂ ਦਾ ਕਈ ਉਹਨਾਂ ਦੇ ਪ੍ਰੈਜੈਂਟੇਸ਼ਨਾਂ ਬਣਾਉਣੀਆਂ ਕਈ ਚੀਜ਼ਾਂ ਉਹਨਾਂ ਨੇ ਵੀਡੀਓ ਵਿੱਚ ਪਾਉਣੀਆਂ ਮਤਲਬ ਪੁਰਾਣੀਆਂ ਵੀਡੀਓ ਵੇਖ ਕੇ ਨਵੀਆਂ ਚੀਜ਼ਾਂ ਬਣਾਉਣੀਆਂ
1: ਬਿਲਕੁਲ
7: ਇਹ ਚੀਜ਼ਾਂ ਤੋਂ ਅਸੀਂ ਰੋਕ ਨਹੀਂ ਸਕਦੇ
1: ਜੀ
7: ਕਿਉਂਕਿ ਜਿਹੜਾ ਹਰ ਚੀਜ਼ ਦਾ ਜਿਹੜਾ ਨੈਗੇਟਿਵ ਬੰਦਾ ਉਹਨੂੰ ਅਸੀਂ ਤੁਸੀਂ ਆਪ ਹੀ ਘਟਾ ਸਕਦੇ
1: ਜੀ
7: ਤੁਸੀਂ ਆਪ ਸੋਚੋ ਕਿ ਹਰ ਚੀਜ਼ ਦਾ ਕੋਈ ਨਾ ਕੋਈ ਨੁਕਸਾਨ ਆ ਪਾਣੀ ਵੱਧ ਪੀਵਾਂਗੇ ਉਹਦਾ ਵੀ ਨੁਕਸਾਨ
1: ਜੀ
7: ਦੁੱਧ ਵੱਧ ਪੀਵਾਂਗੇ ਉਹਦਾ ਵੀ ਰੋਟੀ ਵੱਧ ਖਾ ਲਈ ਉਹਦਾ ਵੀ ਨੁਕਸਾਨ
1: ਜੀ
7: ਜ਼ਿਆਦਾ ਸੋਹਣਿਆ ਉਹਦਾ ਵੀ ਨੁਕਸਾਨ ਬੈਲੈਂਸ ਦੇ ਵਿੱਚ ਜਿੰਨ ਚਿਰ ਆਪਾਂ ਰੱਖਣਾ ਨਹੀਂ ਨਾ ਆਈ ਕੋਈ ਚੀਜ਼
1: ਜੀ
7: ਗੋਰੇ ਬੈਲੈਂਸ ਕਰ ਲੈਂਦੇ ਨਾ ਅੱਜ ਆਸਟ੍ਰੇਲੀਆ ਨੇ ਬੈਨ ਲਾਤਾ ਨਾ
1: ਬਿਲਕੁਲ
7: ਉਹਨਾਂ ਨੇ ਆਪਣਾ ਲਾਲਚ ਉਹਨਾਂ ਨੇ ਇਹ ਨੀ ਵੇਖਿਆ ਕਿ ਸਾਡੀ ਇਨਕਮ ਦੇ ਵਿੱਚ ਘਾਟਾ ਹੁੰਦਾ ਕਿਉਂਕਿ ਜਿੰਨੀਆਂ ਗੇਮਾਂ ਚ ਕਿਸੇ ਕੰਟਰੀ ਚ ਉਹਦਾ ਉਹਨਾਂ ਨੂੰ ਕੋਈ ਨਾ ਕੋਈ
1: ਐਡਵਰਟਾਈਜ਼ਮੈਂਟ ਆ ਹੋ ਸਕਦਾ ਚੱਲਦੀ ਹੈ ਜੀ ਬਿਲਕੁਲ
7: ਹਾਂ ਤੇ ਵੇਖ ਲਓ ਉਹਨੇ ਉਹਦਾ ਵੀ ਨੀ ਕੀਤਾ ਹੁਣ ਇੱਥੇ ਸਾਡੇ ਲੱਗਦਾ ਸਵੀਡਨ ਚ ਵੀ ਲੱਗਣ ਲੱਗਾ
1: ਜੀ
7: ਇਹ ਸਕੂਲ ਬੱਚਿਆਂ ਦੇ ਲਾਉਣਾ
1: ਜੀ
7: ਇਹ ਆ ਹੁਣ ਤੇ ਬੜੀਆਂ ਚੀਜ਼ਾਂ ਆ ਗਈਆਂ ਜਿੱਦਾਂ ਤੁਸੀਂ ਉੱਥੇ ਮਤਲਬ ਬੱਚਿਆਂ ਦਾ ਧਿਆਨ ਜਰੂਰ ਰੱਖੋ ਕਿੱਥੇ ਜਾਂਦਾ ਕਿੱਥੇ ਆਉਂਦਾ ਬਾਕੀ ਇਹ ਸਾਡਾ ਵੀ ਕਸੂਰ ਹੈਗਾ ਕਿ ਅਸੀਂ ਕਈ ਵਾਰ ਬੱਚੇ ਦੀ ਗੱਲ ਨੀ ਸੁਣਦੇ ਜਦੋਂ ਬੱਚਾ ਸਾਨੂੰ ਗੱਲ ਦੱਸਣ ਲੱਗਦਾ ਨਾ ਅਸੀਂ ਨੀ ਸੁਣਦੇ ਹੋ ਸਕਦਾ ਉਹ ਲੜਕੀ ਦੀ ਗੱਲ ਨਾ ਸੁਣੀ ਜਾਂਦੀ ਹੋਵੇ ਉਹ ਉਹਨੇ ਆਖਿਆ ਕਿ ਮੈਨੂੰ ਜਾਣ ਨੀ ਦੇਣਾ ਤੇ ਚੋਰੀ ਨਿਕਲੀ ਘਰੋਂ
1: ਬਿਲਕੁਲ
7: ਜੇ ਉਹੀ ਗੱਲ ਦੀ ਬੱਚੀ ਦੀ ਗੱਲ ਸੁਣੇ ਬੱਚਾ ਕਿ ਲੈ ਤੂੰ ਗੱਲ ਦੱਸ ਉਹ ਬੱਚੀ ਤੁਹਾਨੂੰ ਦੱਸਦੀ ਆ ਕਿ ਮੈਨੂੰ ਏਦਾਂ ਕੋਈ ਫੋਨ ਤੇ ਕਰਨ ਡਿਆ ਵਾ ਚੀਜ਼ ਕਰਨ ਡਿਆ ਵਾ ਉਹਨੂੰ ਕਿੱਦਾਂ ਬਚਣਾ ਤੇ ਤੁਸੀਂ ਆਪ ਦੱਸ ਦੇ
1: ਜੀ
7: ਜੇ ਆਪਾਂ ਗੱਲ ਨੀ ਸੁਣਨੀ ਤੇ ਫਿਰ ਉਹਦਾ ਨੁਕਸਾਨ ਹੁੰਦਾ
1: ਬੱਚੇ
7: ਦੀ ਗੱਲ ਸੁਣੋ ਤੁਹਾਨੂੰ ਸੱਚ ਦੱਸੂਗਾ
1: ਬਿਲਕੁਲ
7: ਹੁਣ ਮੈਨੂੰ ਪਤਾ ਮੇਰੇ ਬੱਚੇ ਵੱਡੇ ਬੱਚੇ ਨੇ ਇੱਕ ਮੈਨੂੰ ਗੱਲ ਦੱਸਦੇ ਉਹ ਸੱਚ ਸਾਰੀਆਂ ਸੱਚੀ ਦੱਸਦੇ ਉਹਨੇ ਇੱਕਦਮ ਦੱਸਿਆ ਨੀ ਮੈਂ ਇੱਥੇ ਉਹਨੇ ਕਿ ਤੂੰ ਸੱਚ ਦੱਸਿਆ ਇਹੋ ਸਭ ਵੱਡੀ ਗੱਲ
1: ਜੀ
7: ਤੇ ਜਦੋਂ ਤੁਹਾਨੂੰ ਬੱਚੇ ਨੇ ਤੁਹਾਨੂੰ ਪਤਾ ਹੀ ਨੀ ਬੱਚਾ ਕਿੱਥੇ ਆ ਕਿੱਧਰ ਗਿਆ ਵਾ। ਬਾਕੀ ਉਹ ਜਿਹੜੀ ਕੰਟਰੀ ਦੀ ਅਸੀਂ ਗੱਲ ਕਰਨ ਡੇ ਆ ਉੱਥੇ ਕੀ ਇਹਨਾਂ ਵਿੱਚ ਇੱਕ ਪੈਰ ਜਿਹੜਾ ਬੜਾ ਸੋਚ ਸਮਝ ਕੇ ਰੱਖਣਾ ਪੈਂਦਾ
1: ਜੀ।
7: ਤੁਸੀਂ ਆ ਫਿਲਮ ਵੇਖ ਲੋ ਸਤਲੁਜ ਫਿਲਮ ਦੇ ਵਿੱਚ
1: ਜੀ
7: ਜੋ ਜੋ ਹੁੰਦਾ ਸੀ ਉਹ ਟਾਈਮ ਤੇ
1: ਜੀ
7: ਕੌਣ ਕੌਣ ਕਰਦੇ ਸੀ ਤੇ ਸਾਡੇ ਲੋਕ ਅੱਜ ਵੀ ਵੀਡੀਓ ਪਾਈ ਜਾਂਦੇ ਆ ਕੋਈ ਕਿਹਨੂੰ ਐਮ ਐਲ ਏ ਬਣਾਉਣ ਤੇ ਕਿਹਨੂੰ ਬਣਾਉਣਾ।
1: ਬਿਲਕੁਲ
7: ਪੋਲੀਟਿਕਸ ਅੱਜ ਵੀ ਨੀ ਸਿੱਖਣ ਡੇ ਕਿ ਅਸੀਂ ਆਮ ਲੋਕਾਂ ਨੇ ਜਿੰਨੇ ਚਿਰ ਰਾਜਨੀਤੀ ਨਾ ਸਿੱਖੀ ਨਾ ਉਨ੍ਹਾਂ ਚਿਰ ਤੱਕ ਕੋਈ ਗੱਲ ਨੀ ਬਣ।
1: ਬਿਲਕੁਲ ਹੈ ਜੀ
7: ਆਮ ਲੋਕਾਂ ਨੂੰ ਵੀ ਸੋਚਣਾ ਪੈਣਾ ਕਿ ਛਾਤਰ ਦਿਮਾਗ ਜੇ ਤੁਹਾਡੇ ਦਿਮਾਗ ਨਾਲ ਖੇਡਦੇ ਤੁਸੀਂ ਕਿੱਦਾਂ ਬਚਣਾ।
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
7: ਇਹ ਸਾਰੇ ਬਾਕੀ ਇਹ ਫਾਰਮੂਲੇ ਮੇਰਾ ਆਹ ਜਿਹੜਾ ਫਾਰਮੂਲਾ ਨਾ ਬੱਚਿਆਂ ਨੂੰ ਜੇ ਘਰੇ ਰੱਖਣ ਦਾ ਫਾਰਮੂਲਾ
1: ਜੀ
7: ਗੇਮਾਂ ਲਿਆਓ ਪੁਰਾਣੀਆਂ ਗੇਮਾਂ ਖੇਡੋ ਉਹਨਾਂ ਨੂੰ।
1: ਬਿਲਕੁਲ
7: ਤਾਸ਼ ਖੇਡ ਲਓ ਦੋ ਕਰ ਲਓ ਗੇਮ ਆਪਣੇ ਆਪ ਹੀ ਥੋੜਾ ਟਾਈਮ ਉਹਨਾਂ ਨੇ ਉੱਧਰ ਲੱਗ ਜਾਣਾ।
1: ਜੀ ਬਿਲਕੁਲ
7: ਜਿਹੜਾ ਫਿਲਮ ਵੀ ਵੇਖੋ ਅਸੀਂ ਬੱਚਿਆਂ ਨਾਲ ਫਿਲਮ ਲਾ ਕੇ ਮੇਨੇ ਆ ਇਤਨਾ ਘੰਟੇ ਦੋਵਾਂ ਘੰਟੇ ਨੂੰ ਲਾਓ ਜੀ ਫਿਲਮ ਅਸੀਂ ਤੁਹਾਡੇ ਨਾਲ ਬਹਿ ਕੇ ਵੇਹਨੇ।
1: ਬਿਲਕੁਲ
7: ਸਾਰੇ ਕੰਮ ਕੋਈ ਡਰਾਮਾ ਵੇਖਦੇ ਡਰਾਮਾ ਵੀ ਵੇਹਨੇ ਆ।
1: ਬਿਲਕੁਲ
7: ਬਾਕੀ ਆ ਜਿਹੜਾ ਬਾਕੀ ਜਿਹੜੇ ਕੱਲੇ ਵੇਖਣ ਡੇ ਉਹ ਥੋੜਾ ਕੰਟਰੋਲ ਉਹਦਾ ਡਰ ਹੀ ਪੈਦਾ ਕਰ ਦੋ ਭਾਈ ਤੇਰਾ ਫੋਨ ਅਸੀਂ ਚੈੱਕ ਕਰ।
1: ਬਿਲਕੁਲ
7: ਬੱਚਾ ਕਰਦਾ ਹੀ ਕੋਈ ਨੀ ਚੈੱਕ ਓਦਾਂ ਵੀ ਚੈੱਕ ਕਰੋ ਫੋਨ
1: ਜੇ
7: ਤੂੰ ਕਿਵੇਂ ਨਾ ਓਦਾਂ ਦਿਖਾ।
1: ਬਿਲਕੁਲ
7: ਜਦੋਂ ਜੇ ਗਾੜੀ ਕਿਸੇ ਲੋਕ ਲਾਇਆ ਹੋਊਗਾ ਫਿਰ ਉਹਦੇ ਪੋਤੇ ਤੁਸੀਂ ਸ਼ੱਕ ਕਰ ਸਕਦੇ ਭਾਈ ਲੋਕ ਲਾਇਆ ਕਿਉਂ ਲਾਇਆ
1: ਜੀ
7: ਜਦੋਂ ਤੁਹਾਡੇ ਉੱਪਰ ਹੀ ਸਾਰੀ ਫੇਸਬੁੱਕ ਦੂਜੀ ਤੀਜੀ ਤੇ ਫਿਰ ਤੁਸੀਂ ਕੱਢ ਕੇ ਵੇਖ ਸਕਦੇ।
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਹੈ ਥੈਂਕ ਯੂ ਜੀ ਯਾਦਵਿੰਦਰ ਜੀ ਸ਼ੁਕਰੀਆ। ਲੋ ਦੋਸਤੋ ਇਸ ਜੀ ਯਾਦਵਿੰਦਰ ਵਿਦੇਸ਼ਾ ਸਵੀਡਨ ਤੋਂ ਸਾਂਝ ਪਾ ਕੇ ਗਏ ਆ। ਸ਼ਮੀ ਜੀ ਆਪਾਂ ਫਿਰ ਨਵੇੜਰ ਵੱਲ ਨੂੰ ਚੱਲਦੇ ਆ ਸਮਾਂ ਵੀ ਕਾਫੀ ਹੋ ਚੱਲਿਆ ਤੁਹਾਡਾ ਵੀ ਤੇ ਸ਼ਮੀ ਜੀ ਕੀ ਕਹਿਣਾ ਚਾਹੋਗੇ ਸਾਰੇ ਮਸਲਿਆਂ ਦੇ ਉੱਤੇ ਡਿਸਕਸ਼ਨ ਹੋਈ ਹੈ। ਕੱਲ ਨਾ ਮੈਂ ਇੱਕ ਸੀਰੀਜ਼ ਦੇਖਦਾ ਪਿਆ ਆ ਆਪਣੇ ਯੂਟਿਊਬ ਦੇ ਉੱਤੇ ਪਾਕਿਸਤਾਨ ਦੀ ਸੀਰੀਜ਼ ਆ ਆਪਣੀ ਜੀਵਨ ਨਗਰ
6: ਜੀ
1: ਤੇ ਉਹਦੇ ਵਿਚ ਵੀ ਚਲੋ ਇਸ ਤਰ੍ਹਾਂ ਥੋੜਾ ਪਰ ਉਹ ਤਾਂ ਹੈਗੇ ਨੇ ਮਤਲਬ ਕਿ ਪੂਰੇ ਆਪਣੀ ਉਮਰ ਤੈਅ ਕਰ ਚੁੱਕੇ ਆ 18 ਸਾਲ ਤੋਂ ਉੱਤੇ ਆ ਬੱਚੇ ਤੇ ਉਹ ਵੱਖਰੇ ਵੱਖਰੇ ਕਹਿ ਸਕਦੇ ਆ ਕਿ ਮੈਰਿਜ ਕਰਾਉਣਾ ਚਾਹੁੰਦੇ ਆ ਵੱਖਰੇ ਵੱਖਰੇ ਭਾਈਚਾਰਿਆਂ ਦੇ ਵਿਚੋਂ ਆ ਤੇ ਉਹ ਸਾਰਾ ਸਿਲਸਿਲਾ ਚੱਲਦਾ ਹੈ ਪਰ ਉਹਦੇ ਵਿਚ ਜਿਹੜਾ ਇੱਕ ਮੇਨ ਰੋਲ ਹੈਗਾ ਜਿਹੜਾ ਬੰਦਾ ਉਹਦੇ ਵਿਚ ਹੈਗਾ ਉਹ ਗੱਲ ਕਰਦਾ ਉਹ ਹੈਗਾ ਤਾਂ ਬਦਮਾਸ਼ ਹੈ ਜੀ ਪਰ ਉਹ ਸਾਰੇ ਇਦਾਂ ਦੇ ਮਸਲੇ ਜਿਹੜੇ ਸੋਸ਼ਲ ਮਸਲੇ ਨੇ ਨਾ ਉਹਨਾਂ ਨੂੰ ਹੱਲ ਕਰਾਉਣ ਦੇ ਵਿਚ ਬੜਾ ਵੱਡਾ ਯੋਗਦਾਨ ਪਾਉਂਦਾ ਹੈ ਉਹ ਤੇ ਉਹ ਸਾਰਿਆਂ ਦਾ ਮੇਲ ਜੋਲ ਸਾਰਿਆਂ ਨੂੰ ਜਿੱਦਾਂ ਉਹ ਜੋ ਚਾਹੁੰਦੇ ਨੇ ਉਦਾਂ ਜਿੱਦਾਂ ਨਵੀਂ ਤਬਦੀਲੀ ਆ ਰਹੀ ਹੈ ਆਪਣੇ ਸਮਾਜ ਦੇ ਵਿਚ ਵੀ ਉਹਨਾਂ ਚੀਜ਼ਾਂ ਨੂੰ ਵੀ ਕੁਝ ਜਿਹੜੇ ਨੇ ਰੂੜੀਵਾਦੀ ਲੋਕ ਹੈਗੇ ਆ ਥੋੜੇ ਉਸ ਹਿਸਾਬ ਦੇ ਨਾਲ ਸੋਚਦੇ ਆ ਵਿਚਾਰਦੇ ਨਹੀਂ ਏਦਾਂ ਨੀ ਹੋ ਸਕਦਾ ਏਦਾਂ ਨੀ ਕਰ ਸਕਦੇ ਤਾਂ ਉਹ ਚੀਜ਼ਾਂ ਦੇ ਵਿਚ ਬੜੀ ਵੱਡੀ ਇੱਕ ਤਬਦੀਲੀ ਉਹ ਪ੍ਰੋਗਰਾਮ ਦੇ ਵਿਚ ਮੈਂ ਦੇਖ ਰਿਹਾ ਉਹ ਆ ਰਹੀ ਹੈ ਉਹ ਗੱਲ ਕਹਿੰਦਾ ਕਿ ਅੱਜ ਦਾ ਸਮਾਂ ਜਿਹੜਾ ਨਾ ਜਿੱਦਾਂ ਕਿ ਪੇਰੈਂਟਸ ਦੇ ਵਿਚ ਜਾਂ ਬੱਚਿਆਂ ਦੇ ਵਿਚ ਇੱਕ ਪਿਆਰ ਮੁਹੱਬਤ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿਚ ਇੱਕ ਆਪਣਾ ਜਿਹੜਾ ਵਿਸ਼ਵਾਸ ਹੈ ਜਦੋਂ ਉਹ ਟੁੱਟ ਜਾਂਦਾ ਇੱਕ ਦੂਸਰੇ ਉਹ ਕਿਸੇ ਵੀ ਰਿਸ਼ਤੇ ਦੇ ਵਿਚ ਆ ਤਾਂ ਉਹ ਫਿਰ ਕਿਤੇ ਨਾ ਕਿਤੇ ਡੇਂਜਰਸ ਜਿਹੜੀ ਸਿਚੁਏਸ਼ਨ ਹੋ ਜਾਂਦੀ ਹੈ ਇੱਕ ਦੂਸਰੇ ਨੂੰ ਸਮਝਣ ਦੀ ਜਾਂ ਹਰ ਵੇਲੇ ਹੀ ਉਹਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖੀ ਜਾਣਾ ਉਹ ਚੀਜ਼ਾਂ ਚੱਲ ਪੈਂਦੀਆਂ ਉਹ ਕਹਿੰਦਾ ਡਾਇਲੋਗ ਬੋਲਦਾ ਕਹਿੰਦਾ ਅੱਜ ਜਿਹੜਾ ਸਮਾਂ ਚੱਲ ਰਿਹਾ ਨਾ ਤੇ ਵੈਸੇ ਤਾਂ ਸ਼ੁਰੂ ਤੋਂ ਹੀ ਕਹਿੰਦਾ ਇਹ ਚੀਜ਼ ਹੈ ਕਿ ਜਿੱਦਾਂ ਕਿ ਹਿਊਮਨ ਆਪਣਾ ਆਪ ਨੂੰ ਬਚਾਉਣ ਦੇ ਲਈ ਤੇ ਉਹਦੇ ਵਿਚ ਇੱਕ ਡਰ ਹੈ ਕੁਦਰਤੀ ਕਾਨੂੰਨ ਹੈ ਕੁਦਰਤ ਨੇ ਕਾਨੂੰਨ ਵਿਚ ਉਹਦੇ ਭਰਿਆ ਹੋਇਆ ਹੈ ਉਹਦੀ ਜ਼ਿੰਦਗੀ ਜੇ ਤੂੰ ਆਪਣੇ ਆਪ ਨੂੰ ਬਚਾਉਣਾ ਤੇ ਡਰ ਹੀ ਆ ਜਿਹੜਾ ਉਹਨੂੰ ਬਚਾ ਲੈਂਦਾ ਜੇ ਉਹ ਡਰੇ ਨਾ ਤਾਂ ਬਹੁਤ ਸਾਰੀਆਂ ਵੱਡੀਆਂ ਗਲਤੀਆਂ ਕਰ ਸਕਦਾ ਜਿੱਦਾਂ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਉਹ ਕਹਿੰਦਾ ਡਰ ਜ਼ਰੂਰੀ ਹੈ ਤਾਂ ਹੀ ਮਤਲਬ ਕਿ ਸਾਰਾ ਕੁਝ ਹੋ ਸਕਦਾ ਹੈ ਸੇਫ ਰਹਿ ਸਕਦੇ ਆ।
6: ਬਿਲਕੁਲ ਬਿਲਕੁਲ ਜੀ ਬਾਦ ਸਾਹਿਬ ਇਹ ਬਿਲਕੁਲ ਸਹੀ ਹੈ ਜੀ ਜਿਹੜੀ ਜਿੰਨੀ ਚਰਚਾ ਅੱਜ ਹੋਈ ਜਿਵੇਂ ਹੁਣ ਤੁਸੀਂ ਲਾਸਟ ਵਿਚ ਵੀ ਉਦਾਹਰਨ ਦਿੱਤੀ ਹੈ ਕਿ ਜਿਹੜਾ ਡਰ ਹੈ ਇਹ ਵੀ ਇੱਕ ਐਸੈਂਸ਼ਲ ਪਾਰਟ ਹੈ ਇੱਕ ਲਿਬਰਟੀ ਤੇ ਡਿਸਿਪਲਿਨ ਦੋ ਚੀਜ਼ਾਂ ਹੋ ਜਾਂਦੀਆਂ ਨੇ ਕਿ ਅਨੁਸ਼ਾਸਨ ਹੈ ਤੇ ਦੂਸਰੇ ਪਾਸੇ ਜਿਹੜੀ ਆਜ਼ਾਦੀ ਹੈ ਦੋਨਾਂ ਚ ਬੈਲੈਂਸ ਹੋਣਾ ਜ਼ਰੂਰੀ ਹੈ ਇੱਥੇ ਵੀ ਇਹ ਗੱਲ ਢੁਕਦੀ ਹੈ ਜਿਵੇਂ ਵਿਦੇਸ਼ਾ ਜੀ ਵੀ ਗੱਲ ਕਰਕੇ ਗਏ ਕਿ ਭਾਈ ਕਮਿਊਨੀਕੇਸ਼ਨ ਜਿਹੜਾ ਉਹ ਹਮੇਸ਼ਾ ਰਹਿਣਾ ਚਾਹੀਦਾ ਪਰਿਵਾਰਕ ਮੈਂਬਰਾਂ ਦੇ ਵਿਚ ਵੱਡਿਆਂ ਵੱਲੋਂ ਛੋਟਿਆਂ ਨਾਲ ਤੇ ਛੋਟਿਆਂ ਵੱਲੋਂ ਵੱਡਿਆਂ ਨਾਲ ਜਿਹੜਾ ਜਦੋਂ ਕਮਿਊਨੀਕੇਸ਼ਨ ਗੈਪ ਨਹੀਂ ਰਹੂਗਾ ਤਾਂ ਕਾਫੀ ਜਿਹੜੀਆਂ ਮੁਸ਼ਕਲਾਂ ਹੱਲ ਹੋ ਜਾਂਦੇ ਨੇ ਆਪਣੇ ਆਪ ਹੀ। ਦੂਸਰਾ ਜਿੱਥੋਂ ਤੱਕ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਕੀਤੀ ਆ ਉਹਦੇ ਵਿਚ ਵੀ ਇਹੀ ਗੱਲ ਉਭਰ ਕੇ ਆਉਂਦੀ ਹੈ ਕਿ ਭਾਈ ਇਹਦਾ ਜਿਹੜਾ ਸਕਰੀਨ ਟਾਈਮ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਉਹਨੂੰ ਰਿਪਲੇਸ ਕੀਤਾ ਜਾ ਸਕਦਾ ਸੀਨ ਟਾਈਮ ਦੇ ਨਾਲ ਕਿ ਬਾਹਰ ਆਪਾਂ ਕੋਈ ਦ੍ਰਿਸ਼ ਦੇਖੀਏ ਉੱਥੇ ਇਕੱਠੇ ਹੋ ਕੇ ਜਿਹੜੀ ਆ ਕੋਈ ਐਕਟੀਵਿਟੀ ਕਰ ਲਈਏ ਇਨਡੋਰ ਖੇਡਾਂ ਨੇ, ਆਊਟਡੋਰ ਖੇਡਾਂ ਨੇ, ਬਹੁਤ ਕੁਛ ਹੈ, ਸੈਰ ਸਪਾਟਾ ਹੈ, ਬੁੱਕ ਰੀਡਿੰਗ ਹੈ, ਬਹੁਤ ਸਾਰੇ ਹੋਰ ਮਿਊਜ਼ਿਕ ਹੈ, ਏਦਾਂ ਦੇ ਹੈਲਥੀ ਜਿਹੜੇ ਕੰਮ ਕੀਤੇ ਜਾ ਸਕਦੇ ਆ ਉਹਨੂੰ ਰਿਪਲੇਸ ਕਰਨ ਲਈ। ਜੇ ਇੱਕ ਤਰ੍ਹਾਂ ਦਾ ਜੇ ਆਪਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਬਈ ਅਡਿਕਸ਼ਨ ਹੋ ਗਈ ਹੈ, ਬੱਚਾ ਜਿਹੜਾ ਬਹੁਤ ਅਡਿਕਟ ਹੁੰਦਾ ਜਾ ਰਿਹਾ ਇੰਟਰਨੈਟ ਦਾ ਔਰ ਸੋਸ਼ਲ ਮੀਡੀਆ ਦਾ, ਉਹਨੂੰ ਆਈਡੈਂਟੀਫਾਈ ਕਰਕੇ ਤੇ ਫਿਰ ਉਹਦੇ ਡੀ ਅਡਿਕਸ਼ਨ ਦਾ ਕੰਮ ਜਿਹੜਾ ਹੋਣਾ ਚਾਹੀਦਾ, ਤੇ ਇੰਨੀ ਨੌਬਤ ਵੀ ਨਾ ਆਏ ਜੇਕਰ ਪਹਿਲਾਂ ਹੀ ਇਹਨੂੰ ਬੈਲੈਂਸ ਰੱਖਿਆ ਜਾਏ।

0: ਸਤਿ ਸ੍ਰੀ ਅਕਾਲ ਇਕਬਾਲ ਜੀ, ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ,
0: ਸਤਿ ਸ੍ਰੀ ਅਕਾਲ ਜੀ,
1: ਸਾਰੇ ਪਰਿਵਾਰ ਨੂੰ,
0: ਜੀਆਂ ਨੂੰ ਜੀ।
1: ਹਾਂਜੀ,
2: ਸਤਿ ਸ੍ਰੀ ਅਕਾਲ ਜੀ।
1: ਤੁਹਾਡਾ ਬੇਸ਼ੱਕ ਕਾਫੀ ਤੇ ਵਧੀਆ
0: ਜੀ। ਇਕਬਾਲ ਜੀ, ਨੈਟ ਦੇਖਿਓ ਮਾੜਾ ਜਿਹਾ। ਹਾਂਜੀ, ਮਸੀਂ ਤਾਂ ਕੋਈ ਤਾਰੀਫ ਕਰਨ ਲੱਗਾ ਸੀ ਜੀ, ਉਹ ਵੀ ਦੇਖ ਲਓ ਵਿੱਚ ਅੜਕ ਗਈ। ਹਾਂਜੀ ਜੀ, ਇਕਬਾਲ ਜੀ ਸਵਾਗਤ ਹੈ ਜੀ। ਹਾਂਜੀ, ਵਿੱਚ ਨੈਟ ਦੀ ਪ੍ਰੋਬਲਮ ਸ਼ਾਇਦ ਆ ਗਈ ਸੀ ਤੁਹਾਡੇ ਵੱਲੋਂ।
1: ਹਾਂਜੀ ਹਾਂਜੀ, ਮੈਂ
0: ਕੰਟੀਨਿਊ
1: ਚੇਂਜ ਕਰ ਲਈ।
0: ਹਾਂਜੀ
1: ਹਾਂਜੀ, ਮੈਂ ਕਿਹਾ ਜਿਹੜਾ ਸੋਸ਼ਲ ਮੀਡੀਆ ਦਾ ਟੋਪਿਕ ਆ, ਇਹ ਤਾਂ ਅੱਜ ਲਈ ਸਾਡੇ ਲਈ ਬਹੁਤ ਲੋੜੀਂਦਾ ਵਿਸ਼ਾ ਆ
0: ਜੀ,
1: ਕਿਉਂਕਿ ਇਹਦੇ ਨਾਲ ਤਾਂ ਅਸੀਂ ਬੱਚੇ ਤਾਂ ਕੀ ਸਿਆਣੇ ਸਾਰੇ ਬਹੁਤ ਐਡਿਕਟਿਵ ਆ ਇਸ ਚੀਜ਼ ਨੂੰ
0: ਜੀ।
1: ਪਰ ਏਦਾਂ ਆ ਕਿ ਜਿੱਦਾਂ ਆਪਾਂ ਕਹਿ ਲੈਂਦੇ ਆ ਵੀ ਬੜਿਆਂ ਨੂੰ ਸਮਝ ਹੁੰਦੀ ਆ ਇਸ ਚੀਜ਼ ਨੂੰ ਕਿੱਦਾਂ ਵਰਤਣਾ। ਕਈ ਵਾਰ ਅਸੀਂ ਪ੍ਰੈਡਿਕਸ਼ਨ ਤੇ ਰਹਿ ਜਾਂਦੇ ਆ, ਕੰਮ ਕਾਰ ਲੋਕਾਂ ਦੇ ਘਰ ਪਰੇ ਸਾਈਡ ਤੇ ਪਏ ਰਹਿ ਜਾਂਦੇ ਆ, ਕਰਦੇ
0: ਬਿਲਕੁਲ
1: ਉਧਰ ਫੋਨ ਲੈ ਕੇ ਬਹਿ ਜਾਂਦੇ ਆ। ਪਰ ਜਿੱਦਾਂ ਬੱਚਿਆਂ ਤੇ ਮੈਂ ਆਪਣਾ ਦੇਖਦੀ ਹਾਂ ਕਿ ਚਲੋ ਸਾਡੇ ਟਾਈਮ ਜਿੱਦਾਂ ਸੋਸ਼ਲ ਮੀਡੀਆ ਉਨਾ ਮਤਲਬ ਪਾਪੂਲਰ ਤਾਂ ਸੀ ਕਾਫੀ ਦੇਰ ਤੋਂ
0: ਜੀ,
1: ਪਰ ਜਿੱਦਾਂ ਹੁਣ ਮੇਰੇ ਵੀ ਬੱਚੇ ਆ 10ਵੀਂ 12ਵੀਂ 'ਚ ਸੀ, ਜਦ ਉਹਨਾਂ ਨੂੰ ਫੋਨ ਲੈ ਕੇ ਦਿੱਤਾ ਤੇ ਜਦ ਲੈ ਕੇ ਵੀ ਦਿੱਤਾ ਤੇ ਉਹਦੇ ਵਿੱਚ ਵੀ ਉਹਨਾਂ ਦੇ ਵਿੱਚ ਸੀਗਾ ਕਿ ਤੁਸੀਂ 9:30 ਤੋਂ ਬਾਅਦ ਕਮਰੇ ਦੇ ਵਿੱਚ ਅੰਦਰ ਨਹੀਂ ਲੈ ਕੇ ਜਾਣਾ, ਸਕੂਲ ਡੇਜ਼ ਦੇ ਵਿੱਚ
0: ਜੀ
1: ਫੋਨ ਬਾਹਰ ਚਾਹੀਦਾ
0: ਜੀ।
1: ਤੇ ਜਿੱਦਾਂ ਪੇਰੈਂਟਸ ਕੰਟਰੋਲ ਆ ਹੁਣ ਆਪਾਂ ਨੂੰ ਸਿਰਫ ਫੋਨਾਂ ਤੇ ਨੀ, ਮਤਲਬ ਆਪਾਂ ਨੂੰ ਟੀਵੀਆਂ ਤੇ ਵੀ ਇਹ ਲੋਕ ਲਾਉਣ ਦੀ ਲੋੜ ਹੁੰਦੀ ਆ। ਮੇਰੇ ਹਸਬੈਂਡ ਨੇ ਤਾਂ ਦੇਖ ਲੋ, ਸਾਡੇ ਸਿਆਣੇ ਵੀ ਆ, ਲਾਏ ਹੋ ਆ,
0: ਕਿਉਂਕਿ
1: ਸਾਨੂੰ ਪਤਾ ਹੀ ਨੀ ਹੁੰਦਾ ਕਈ ਵਾਰ ਕਿਹੜੇ ਵੇਲੇ ਕਿੱਦਾਂ ਦੀ ਮੂਵੀ ਵਿੱਚ ਆ ਜਾਣੀ ਜਾਂ ਕੁਛ ਚੱਲ ਪੈਣਾ ਟੀਵੀ।
0: ਬਿਲਕੁਲ,
1: ਤੇ ਜਿਹੜੇ ਹੁਣ ਬੱਚਿਆਂ ਦੀ ਉਮਰ ਹੁੰਦੀ ਆ ਉਹ ਤਾਂ ਬਿਲਕੁਲ ਨਾ ਸਮਝ ਹੁੰਦੀ ਆ, ਉਹਨਾਂ ਦੇ ਹਾਰਮੋਨ ਵੀ ਤਬਦੀਲ ਹੋ ਰਹੇ ਆ ਜਾਂ ਕਿੱਦਾਂ ਹੁੰਦੇ ਆ, ਉਹਨਾਂ ਨੂੰ ਕੁਛ ਪਤਾ ਨੀ ਹੁੰਦਾ। ਉੱਥੇ ਤਾਂ ਪੇਰੈਂਟਸ ਦੀ ਗਾਈਡੈਂਸ ਬਹੁਤ ਜ਼ਰੂਰੀ ਆ
0: ਜੀ।
1: ਇਹਨਾਂ ਕੰਟਰੀਆਂ ਦੇ ਵਿੱਚ ਤਾਂ ਇੱਥੇ ਇੱਕ ਆਪਾਂ ਨੂੰ ਕੀ ਕਹਿੰਦੇ ਹੁੰਦੇ ਮੈਂ ਭੁੱਲ ਗਈ, ਪਰ ਸਕੂਲਾਂ ਦੇ ਵਿੱਚ ਸਬਜੈਕਟ ਵੀ ਆ ਸਾਨੂੰ ਗਾਈਡ ਕਰਦੇ ਆ
0: ਬਾਰੇ,
1: ਸੈਕਸ ਐਜੂਕੇਸ਼ਨ ਹੁੰਦੀ ਆ ਹੋਰ,
0: ਬਿਲਕੁਲ।
1: ਪਰ ਆਪਣੇ ਚੀਜ਼ਾਂ ਆਪਣੇ ਤਾਂ ਪਤਾ ਹੀ ਨੀ ਹੁੰਦਾ ਹਨਾ, ਨਾ ਕਿ ਹੁਣ ਸ਼ਾਇਦ ਐਜੂਕੇਸ਼ਨ ਦੇ ਵਿੱਚ ਫਰਕ ਪੈ ਰਿਹਾ
0: ਜੀ।
1: ਪਹਿਲਾਂ ਤਾਂ ਕੋਈ ਕਿਸੇ ਨਾਲ ਇਸ ਚੀਜ਼ ਤੇ ਡਿਸਕਸ ਵੀ ਨੀ ਕਰਦਾ ਸੀ ਹਨਾ,
0: ਬਿਲਕੁਲ।
1: ਬੱਚਿਆਂ ਨੂੰ ਜਰੂਰ ਗਾਈਡ ਕਰਨਾ ਚਾਹੀਦਾ ਪੇਰੈਂਟਸ ਨੂੰ ਕਿ ਮਤਲਬ ਤੁਸੀਂ ਕੁੜੀਆਂ ਨੂੰ ਸਪੈਸ਼ਲੀ, ਪਰ ਮੁੰਡਿਆਂ ਨੂੰ ਵੀ, ਕਿਉਂਕਿ ਮੈਂ ਇਹ ਨੀ ਕਹਿੰਦੀ ਕਿ ਕੁੜੀਆਂ ਨਾਲ ਅਬਿਊਜ਼ ਹੁੰਦਾ,
0: ਬਿਲਕੁਲ
1: ਅੱਜ ਕੱਲ ਮੁੰਡਿਆਂ ਨੇ ਵੀ ਹੁੰਦਾ ਆ, ਸਾਰੇ ਪਾਸੇ ਅਬਿਊਜ਼ ਹੁੰਦਾ ਨਾ ਇਹ। ਤੇ ਕਈ ਵਾਰ ਆਪਾਂ ਏਦਾਂ ਦੀਆਂ ਗੱਲਾਂ ਸੁਣਦੇ ਆ ਕਿ ਤੁਹਾਡਾ ਮਨ ਦਿਲ ਜਾਂਦਾ
0: ਜੀ।
1: ਮੈਂ ਤੁਹਾਨੂੰ ਦੱਸਦੀ ਆ ਨਾ, ਮੇਰੇ ਇੱਕ ਕੱਲ ਸਾਡੇ ਮੇਰੇ ਮੰਮੀ ਨੇ ਭੇਜਿਆ ਮੈਨੂੰ ਕਿਸੇ ਡੈਥ ਦੀ
0: ਜੀ,
1: ਮਤਲਬ ਬੜਾ ਮਨ ਨੂੰ ਧੱਕਾ ਲੱਗਾ। ਮੈਂ 8-9 ਸਾਲ ਮੁੰਡਾ ਛੋਟਾ ਸੀ, ਦੇਖ ਲੋ ਉਹਨਾਂ ਦੇ ਪੇਰੈਂਟਸ ਨੇ ਇੰਨਾ ਟਾਈਮ ਦਿੱਤਾ ਹੋਣਾ ਬੱਚਿਆਂ ਨੂੰ, ਪੰਡਤਾਂ ਦੇ ਬੱਚੇ ਸੀ ਜਿੱਦਾਂ ਮੁੰਡਾ
0: ਜੀ,
1: ਤੇ ਉਹਨਾਂ ਨੂੰ ਜਿੱਦਾਂ ਅਸੀਂ ਬੜੇ ਦੇਖਣਾ ਵੀ ਜਿੱਦਾਂ ਸਾਨੂੰ ਇੱਥੇ ਲੱਗਦਾ ਹੁੰਦਾ ਸੀ ਕਿ ਇਹਨਾਂ ਦੇ ਪੇਰੈਂਟਸ ਕਿੰਨੇ ਵਧੀਆ, ਹਮੇਸ਼ਾ ਨਾਲ ਲੈ ਕੇ ਜਾਂਦੇ ਮੁੰਡਿਆਂ ਨੂੰ ਮੂਵੀ ਦੇਖਣ, ਲੰਚ ਡਿਨਰ ਜੋ ਵੀ ਹਨਾ। ਤੇ ਉਹ ਬੱਚਾ ਦੇਖ ਲੋ ਪੜ੍ਹ ਕੇ ਵੀ ਮਤਲਬ ਫਿਜ਼ੀਸ਼ੀਅਨ ਅਸਿਸਟੈਂਟ ਬਣ ਕੇ ਵੀ ਨਸ਼ਿਆਂ ਚ ਪੈ ਗਿਆ ਸੀ, ਪਤਾ ਨੀ ਕਿੱਦਾਂ ਤੇ ਕਿੱਥੇ ਕਮੀ ਰਹਿ ਜਾਂਦੀ ਆ
0: ਜੀ।
1: ਤੇ ਤੁਸੀਂ ਸੋਚ ਕੇ ਦੇਖੋ ਵੀ ਜਿੱਥੇ ਇਹ ਕੁਛ ਵੀ ਨੀ ਹੁੰਦਾ, ਪੇਰੈਂਟਸ ਦਾ ਕੰਟਰੋਲ ਹੀ ਨਹੀਂ ਹੁੰਦਾ, ਤੇ ਉੱਥੇ ਤਾਂ ਫਿਰ ਚਾਂਸਿਸ ਕਿੰਨੇ ਵੱਧ ਜਾਂਦੇ ਆ
0: ਜੀ।
1: ਤੇ ਮੈਂ ਆਪ ਵੀ ਦੇਖਦੀ ਹੁੰਦੀ ਆ ਕਿ ਮੇਰੇ ਹਸਬੈਂਡ ਨੇ ਵੀ ਬਹੁਤ ਟਾਈਮ ਦਿੱਤਾ, ਸਪੈਸ਼ਲੀ ਜਿਹੜੀ ਯੰਗ ਏਜ ਹੁੰਦੀ ਨਾ 14-15 ਸਾਲ ਤੱਕ, ਉਹ ਤੋਂ ਬਾਅਦ ਥੋੜੀ ਥੋੜੀ ਆਪਣੇ ਬੱਚਿਆਂ ਦੀ ਸੋਚ ਡਿਵੈਲਪ
0: ਹੋ ਜਾਂਦੀ ਆ,
1: ਤੇ ਉਸ ਉੱਥੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿ ਤੁਸੀਂ ਉਹਨਾਂ ਦੇ ਨਾਲ ਫਿਜ਼ੀਕਲ ਐਕਟਿਵ ਰਹੋ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਨੂੰ ਗਾਈਡ ਕਰੋ, ਉਹਨਾਂ ਨੂੰ ਲਿਸਨ ਕਰੋ
0: ਜੀ।
1: ਤੇ ਮੈਂ ਕਈ ਵਾਰ ਦੇਖਦੀ ਹੁੰਦੀ ਆ ਜੇ ਮੇਰੇ 'ਚ ਇਸ ਚੀਜ਼ ਦੀ ਕਮੀ ਆ, ਮੇਰੇ ਹਸਬੈਂਡ ਦਾ ਜਿੱਦਾਂ ਜੇ ਬੱਚਿਆਂ ਨੇ ਮੂਵੀ ਦੇਖਣੀ ਤੇ ਉਹਨਾਂ ਨਾਲ ਬੈਠੇ ਹੁੰਦੇ, ਗੇਮ ਦੇਖਣੇ ਆ ਉਹ ਵੀ ਹੁੰਦੇ ਆ ਹਨਾ
0: ਜੀ,
1: ਤੇ ਉਹ ਕਹਿੰਦੇ ਜਰੂਰੀ ਨੀ ਮੈਨੂੰ ਪਸੰਦ ਹੋਵੇ ਪਰ ਮੈਂ ਇਸ ਕਰਕੇ ਬੈਠਾਂਗੇ।
0: ਬਿਲਕੁਲ, ਕਰਨਾ ਪੈਂਦਾ ਜੀ, ਉਹਨਾਂ ਦੀ ਪਸੰਦ ਨੂੰ ਵੀ ਕਈ ਵਾਰੀ ਦੇਖਣਾ ਪੈਂਦਾ ਜੀ। ਬਿਲਕੁਲ
1: ਹਾਂਜੀ, ਤੇ ਆਪਾਂ ਕਈ ਵਾਰ ਸੋਚਦੇ ਪਏ ਇੰਨਾ ਕੁਛ ਕਰਨ ਤੇ ਵੀ ਬੱਚੇ ਕਿਤੇ ਨਾ ਕਿਤੇ ਊਣਤਾ ਹੀ ਰਹਿ ਜਾਂਦੀ ਆ, ਬੱਚੇ ਗਲਤੀਆਂ ਕਰ ਜਾਂਦੇ ਆ, ਤੇ ਜੇ ਆਪਾਂ ਬੱਚਿਆਂ ਨੂੰ ਨਹੀਂ ਗਾਈਡ ਕਰਦੇ ਤਾਂ ਫੇਰ ਦੇਖ ਲੋ ਕਿੱਦਾਂ ਹੁੰਦਾ। ਹੁਣ ਮੈਂ ਦੇਖਦੀ ਆ ਮੇਰੇ ਬੱਚੇ ਦੇਖ ਲੋ ਕਾਫੀ ਏਜਡ ਹੋ ਗਏ ਆ, ਲਾਈਕ 25-26 ਸਾਲ ਦਾ ਇੱਕ ਹੋ ਗਿਆ, 27-28 ਦਾ ਹੋ ਗਿਆ, ਤੇ ਹਜੇ ਵੀ ਜੇ ਘਰ ਜਾਂਦੇ ਆ ਤਾਂ ਦੱਸ ਕੇ ਜਾਂਦੇ ਆ ਵੀ ਡੈਡੀ ਅਸੀਂ ਮੂਵੀ ਦੇਖਣ ਚੱਲੇ ਆ, ਡੈਡੀ ਅਸੀਂ ਬਾਹਰ ਚੱਲੇ ਆ, ਜਾਂ ਅੱਜ ਅਸੀਂ 12 ਵਜੇ ਤੱਕ ਆਵਾਂਗੇ ਜਾਂ 11:30 ਤੱਕ ਹਨਾ
0: ਜੀ।
1: ਅੱਜ ਥੋੜਾ ਲੇਟ ਹੋਣਾ ਆ ਤੇ ਮਤਲਬ ਓਹੀ ਜਿਦਾਂ ਔਜਲਾ ਜੀ ਵੀ ਕਹਿ ਕੇ ਗਏ ਸੀ
0: ਹਾਂਜੀ ਬਿਲਕੁਲ
1: ਇੱਕ ਜੇ ਹੁਣ ਮੇਰਾ ਬੱਚਾ ਗਿਆ ਸੈਨ ਹੋਜੇ ਗਿਆ ਤਾਂ ਓਹਦਾ ਉਹ ਹੁੰਦਾ ਪਿਆ ਮਾਮ ਰੀਚ ਥੇਅਰ ਸੇਫਲੀ ਹੈਨਾ
0: ਕਿਉਂਕਿ ਉਹ ਇੱਕ ਫੈਮਿਲੀ ਆਪਾਂ ਪਰਿਵਾਰ ਪਰਿਵਾਰ ਆ ਨਾ ਘਰ ਦੇ ਵਿੱਚ ਇਹ ਹੋਟਲ ਥੋੜੀ ਆ ਪੇ ਜਦੋਂ ਮਰਜ਼ੀ ਆਇਆ ਜਦੋਂ ਮਰਜ਼ੀ ਚਲ ਗਿਆ ਖਾਧਾ ਪੀਤਾ ਖਲਾਰਾ ਪਾਇਆ ਚਲ ਗਿਆ ਇੱਕ ਫੈਮਿਲੀ ਆ ਨਾ ਉਹ ਰਿਸਪੋਂਸੀਬਿਲਟੀ ਹਰ ਇੱਕ ਵਿਅਕਤੀ ਦੀ ਆ ਉਹਦੇ ਵਿੱਚ

0: ਚਾਹੇ 4 ਜਾਣੇ ਆ ਚਾਹੇ 6 ਜਾਣੇ ਆ ਜੀ। ਜੀ
1: ਹਾਂਜੀ ਹਾਂਜੀ, ਤੇ ਦੇਖ ਲੋ ਤੁਸੀਂ ਇੱਕ ਹੋਰ ਗੱਲ ਆ ਕਿ ਆਪਾਂ ਫਰੀਡਮ ਬੱਚਿਆਂ ਨੂੰ ਦਿੰਨੇ ਆ ਇਸ ਕੰਟਰੀ ਦੇ ਮੁਤਾਬਕ, ਪਰ ਮਤਲਬ ਉਹਨਾਂ ਤੇ ਇੰਨਾ ਐਕਸਪੈਕਟ ਕਰਦੇ ਆ ਕਿ ਸਾਨੂੰ ਪਤਾ ਹੁਣ ਕਿਹੜੇ ਫਰੈਂਡਸ ਕੋਲ ਜਾ ਰਹੇ ਜਾਂ ਕਿੱਥੇ ਹੋਟਲ ਸਟੇ ਕਰ ਰਹੇ ਜਾਂ ਕੀ ਕਰ ਰਹੇ ਆ ਪਤਾ ਹਨਾ
0: ਜੀ।
1: ਤੇ ਇਹ ਇੰਡੀਆ ਚ ਇਸ ਚੀਜ਼ ਦੀ ਕਮੀ, ਜਿੱਦਾਂ ਮੈਂ ਔਜਲ ਜੀ ਨੂੰ ਸੁਣਿਆ ਕਿ ਬੱਸ ਵਾਲੇ ਨੂੰ ਸਟਾਪ ਕਰਨਾ ਚਾਹੀਦਾ ਸੀ, ਮੈਂ ਐਗਰੀ ਹਨਾ, ਪਰ ਅੱਜ ਕੱਲ ਤਾਂ ਆਪਾਂ ਨੂੰ ਤਾਂ ਉਹਨਾਂ ਤੇ ਵੀ ਨੀ ਭਰੋਸਾ ਹੈਗਾ, ਬੱਸ ਵਾਲੇ ਆਪੇ ਬੱਸ ਵਾਲੇ ਜਾਂ ਆਟੋ ਵਾਲੇ ਰੇਪ ਕਰ ਦਿੰਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਉਹ ਵੀ ਹੈ ਜੀ।
1: ਮੈਂ ਵੈਸੇ ਮੈਨੂੰ ਨਿਊਜ਼ ਬਾਰੇ ਨੀ ਪਤਾ ਜਿਸ ਤੇ ਮੈਂ ਗੱਲ ਕਰ ਰਹੀ ਹਾਂ, ਪਰ ਜਿੱਦਾਂ
0: ਨਹੀਂ ਕੱਲ ਰਾਜਸਥਾਨ ਦੀ ਨਿਊਜ਼ ਸੀਗੀ ਜੀ, ਇਹ ਮਤਲਬ ਕਿ ਉੱਥੇ 13 ਸਾਲ ਦੀ ਬੱਚੀ ਸੀ, ਉਹ ਕਿਤੇ ਅਟ੍ਰੈਕਸ਼ਨ ਬਣੀ ਉਹਨਾਂ ਦੀ ਇੰਸਟਾਗ੍ਰਾਮ ਦੇ ਉੱਤੇ, ਤੇ 100 ਕਿਲੋਮੀਟਰ ਟਰੈਵਲ ਕਰਕੇ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ, ਤੇ ਉਹ ਪਹਿਲਾਂ ਉਹਦੇ ਨਾਲ ਉਹ ਹਰਕਤਾਂ ਕਰਦਾ, ਉਸ ਤੋਂ ਬਾਅਦ ਉਹ ਰਿਕਸ਼ਾ ਲੈ ਕੇ ਘਰ ਨੂੰ ਵਾਪਸ ਆਉਂਦੀ ਹੈ, ਤੇ ਉੱਥੇ ਰਿਕਸ਼ੇ ਵਾਲਾ ਫਿਰ ਉਹਨੂੰ ਹੋਟਲ ਚ ਲੈ ਜਾਂਦਾ ਜੀ, ਉਹ ਫਿਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਗੱਲ ਵੱਧਦੀ ਜਾਂਦੀ ਹੈ। ਤੇ ਉਹ ਕੱਲ ਉਹਦੇ ਸ਼ਾਮ ਤੱਕ 18 ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਵਿਚ, ਤੇ ਕਾਫੀ ਵੀਡੀਓ ਵੀ ਸ਼ਾਇਦ ਜਾਂ ਤਸਵੀਰਾਂ ਵੀ ਆਈਆਂ ਸੀ ਆਪਣੀ BBC ਦੀ ਖ਼ਬਰ ਸੀ ਕੱਲ ਦੀ, ਤੇ ਉਹਦੇ ਵਿਚ ਲੋਕ ਕੁੱਟ ਕਟਾਪਾ ਵੀ ਕਰ ਰਹੇ ਆ, ਤੇ 5-6 ਜਿਹੜੀਆਂ ਹੋਰ ਵੀ ਗ੍ਰਿਫਤਾਰੀਆਂ ਅਜੇ ਬਾਕੀ ਹੋਈਆਂ ਸੀਗੀਆਂ। ਕਹਿੰਦੇ ਬਸ ਐਂਡਿੰਗ ਦੇ ਉੱਤੇ ਹੀ ਇਹ ਕੇਸ ਹੈਂਡਲ ਕਰ ਲਿਆ ਗਿਆ ਜੀ, ਤੇ ਬੱਚੀ ਨੂੰ ਉਹਨਾਂ ਨੇ ਫਿਰ ਸੌਂਪ ਦਿੱਤਾ ਸੀ, ਜਿਹੜੀ ਪੁਲਿਸ ਵਿਭਾਗ ਹੈਗੀ ਲੇਡੀ ਪੁਲਿਸ ਵਿਭਾਗ ਉਹਨਾਂ ਨੂੰ ਸੌਂਪਿਆ ਹੋਇਆ ਜੀ। ਜੀ
1: ਇੰਡੀਆ ਦੇ ਵਿੱਚ ਤਾਂ ਸਾਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਮਤਲਬ ਜਾਗਰੂਕ ਹੋਣ ਦੀ ਲੋੜ ਆ,
0: ਬਿਲਕੁਲ,
1: ਕਿਉਂਕਿ ਇੱਥੇ ਫੇਰ ਵੀ ਬੱਚਿਆਂ ਨੂੰ ਗਾਈਡੈਂਸ ਵੀ ਹੈਗਾ ਹੀ ਆ, ਇੱਥੇ ਕਾਨੂੰਨ ਵੀ ਹੈਗਾ ਆ
0: ਜੀ।
1: ਉੱਥੇ ਤਾਂ ਆਪਾਂ ਨੂੰ ਤੁਸੀਂ ਦੇਖਦੇ ਹੀ ਆ ਕਿ ਆਪਾਂ ਜਿੱਦਾਂ ਫਿਲਮਾਂ ਚ ਦੇਖਦੇ ਹਾਂ, ਚਲੋ ਸ਼ੁਕਰ ਆ ਵਾਹਿਗੁਰੂ ਦਾ ਕਿਸੇ ਪਾਸੇ ਇਦਾਂ ਵਾਸਤਾ ਨਹੀਂ ਪਿਆ, ਤੇ ਪੁਲਿਸ ਵਾਲੇ ਕੋ ਕੋਈ ਲਿਖਾਉਣ ਗਿਆ ਤਾਂ ਉੱਥੇ ਪਤਾ ਨੀ ਉਹਨਾਂ ਦਾ ਕੀ ਹਾਲ ਹੋਣਾ,
0: ਬਿਲਕੁਲ ਬਿਲਕੁਲ,
1: ਜੇ ਕੋਈ ਕਿਸੇ ਦੇ ਰਿਕਸ਼ੇ ਵਾਲੇ ਬੱਸ ਵਾਲੇ ਪਤਾ ਨੀ ਕਿਹਦੇ ਡਿੱਕੇ ਆ ਗਏ ਕੀ ਹੋ ਜਾਣਾ,
0: ਜੀ ਬਿਲਕੁਲ,
1: ਖਤਰਨਾਕ ਜੇ ਦੇਖਦੇ ਆ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਬਹੁਤ ਜਾਗਰੂਕ ਹੋਣ ਦੀ, ਪੇਰੈਂਟਸ ਨੂੰ ਚਾਹੀਦਾ ਕਿ ਨਾਲ ਹੀ ਬੱਚਿਆਂ ਦੇ ਜਿੰਨਾ ਕੁ ਰਹਿ ਸਕਦੇ ਆ ਤੇ ਰਹਿਣ, ਸਪੈਸ਼ਲੀ ਜਵਾਨ ਕੁੜੀਆਂ, ਸੋਹਣੀਆਂ ਸੁਨੱਖੀਆਂ ਕੁੜੀਆਂ,
0: ਬਿਲਕੁਲ,
1: ਤੇ ਗਰੀਬ ਆ ਜਿਹਨਾਂ ਦੀ ਕੋਈ ਕੁਛ ਨੀ ਹੈਗੇ ਉਹੀ ਉਦਾਂ ਦੇ ਰਗੜੇ ਜਾਂਦੇ ਆ, ਜਿਹੜੇ ਅਮੀਰ ਆ ਉਹਨਾਂ ਨੂੰ ਤਾਂ ਹੱਥ ਲਾ ਕੇ ਦੇਖਣ ਅਗਲੇ ਹੱਥ ਭੰਨਦੇ,
0: ਬਿਲਕੁਲ ਬਿਲਕੁਲ,
1: ਇਹ ਮਾਰ ਜਿਹੜੀ ਹੁੰਦੀ ਆ ਗਰੀਬਾਂ ਤੇ ਹੁੰਦੀ ਆ, ਦੇਖ ਲੋ ਘਰਾਂ ਦੇ ਵਿੱਚ ਵੀ ਹੁੰਦੇ ਜਿਹੜੇ ਕੰਮ ਕਰਦੇ ਆ, ਉੱਥੇ ਉਹਨਾਂ ਨਾਲ ਕਿੰਨਾ ਗਲਤ
0: ਸ਼ੋਸ਼ਣ ਹੁੰਦਾ ਜੀ, ਬਿਲਕੁਲ,
1: ਹਾਂਜੀ ਹਾਂਜੀ, ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਜਾਗਰੂਕਤਾ ਚਾਹੀਦੀ ਆ,
0: ਬਿਲਕੁਲ,
1: ਤੇ ਚਲੋ ਸ਼ਮੀ ਜੀ ਨੂੰ ਵੀ ਕਾਫੀ ਡਿਲੇ ਕਰ ਦਿੱਤਾ,
0: ਥੈਂਕ ਯੂ, ਨਹੀਂ ਨਹੀਂ ਕੋਈ ਗੱਲ, ਚੰਗਾ ਲੱਗਿਆ ਜੀ ਜੁੜੇ ਤੁਸੀਂ,
1: ਸਤਿ ਸ੍ਰੀ ਅਕਾਲ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਦੋਸਤੋ, ਇਸ ਤਰ੍ਹਾਂ ਕਮਾਲ ਮਾਂਗਲ ਜੀ ਤੇ ਸ਼ਮੀ ਜੀ ਜਾਂਦੇ ਜਾਂਦੇ 2 ਬੋਲਾਂ ਦੀ ਸਾਂਝ ਫਿਰ ਤੋਂ ਜੀ।
2: ਹਾਂਜੀ ਬਿਲਕੁਲ ਜੀ, ਉਹ ਕਹਿੰਦੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਚੀਜ਼ ਦੀ ਵੀ ਅੱਤ ਜਿਹੜੀ ਆ ਉਹ ਭੈੜੀ ਆ, ਅੱਤ ਤੇ ਖੁਦਾ ਦਾ ਵੈਰ ਹੁੰਦਾ
0: ਜੀ,
2: ਇਹਨਾਂ ਚੀਜ਼ਾਂ ਨੂੰ ਜਦੋਂ ਕੰਸੀਡਰ ਕਰਦੇ ਆ ਆਪਾਂ, ਤੇ ਜ਼ਰੂਰ ਇੱਕ ਬੈਲੈਂਸਡ ਅਪਰੋਚ ਸੋਸ਼ਲ ਮੀਡੀਆ ਦੇ ਲਈ ਬੱਚਿਆਂ ਦੇ ਪਰਸਪੈਕਟਿਵ ਤੋਂ ਸਾਨੂੰ ਰੱਖਣੀ ਚਾਹੀਦੀ ਆ
0: ਜੀ,
2: ਔਰ ਆਪ ਵੀ ਅਵੇਅਰ ਹੋਣ ਦੀ ਲੋੜ ਆ, ਤੇ ਆਪ ਅਵੇਅਰ ਹੋਵਾਂਗੇ ਤਾਂ ਅੱਗੇ ਬੱਚਿਆਂ ਨੂੰ ਆਪਾਂ ਕੁਛ ਟ੍ਰਾਂਸਫਰ ਕਰ ਸਕਦੇ ਹਾਂ ਕਿ ਹਾਂ ਭਾਈ ਸਾਨੂੰ ਪਤਾ ਹੈ ਵੀ ਆਹ ਚੀਜ਼ ਠੀਕ ਨਹੀਂ ਆ, ਤੁਹਾਡੇ ਲਈ ਠੀਕ ਆ
0: ਜੀ,
2: ਤੇ ਉਹ ਜਿਹਾ ਜਿਹੜਾ ਇੱਕ ਮਾਹੌਲ ਸਿਰਜਣ ਦੀ ਜ਼ਰੂਰਤ ਹੈ, ਹੈਲਦੀ ਮਾਹੌਲ ਸਿਰਜਣ ਦੀ ਜ਼ਰੂਰਤ ਹੈ,
0: ਬਿਲਕੁਲ ਹੈ ਜੀ ਜੀ, ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਮਾਂ ਦੇਣ ਦੇ ਲਈ ਇਸ ਵਿਸ਼ੇ ਨੂੰ, ਤੇ ਰੂਬਰੂ ਹੋਣ ਦੇ ਲਈ ਜੀ, ਤੇ ਉਡੀਕ ਰਵੇ ਕਿ ਵੀਕਐਂਡ ਦੇ ਵਿੱਚ ਵੀ, ਤੇ ਫਿਰ ਦੁਬਾਰਾ ਲੈ ਕੇ ਕੋਈ ਨਾ ਕੋਈ ਨਵਾਂ ਵਿਸ਼ਾ ਹਾਜ਼ਰ ਹੋਵਾਂਗੇ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ,
2: ਮੁਹੱਬਤ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਹੈਲੋ ਦੋਸਤੋ, ਇਸ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜੇ ਸਨ ਗੱਲਾਂ ਬਾਤਾਂ ਕਰਕੇ, ਕਹਿੰਦੇ ਅੱਜ ਇਸ ਖਾਸ ਵਿਸ਼ੇ ਦੇ ਉੱਤੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਸੀਗੇ ਮੁਕੱਦਰ ਬਾਈ ਜੀ, ਸੁਣ ਰਹੇ ਆ ਤਾਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਆ, ਆਪਣੇ ਵਿਚਾਰ ਰੱਖ ਸਕਦੇ ਆ ਨਾਲ, ਕਿਉਂਕਿ ਸੇਮ ਫੋਨ ਦੇ ਉੱਤੇ ਮੈਂ ਕਾਲ ਨਹੀਂ ਅਟੈਂਡ ਕਰ ਸਕਦਾ, ਕਿਉਂਕਿ ਪਰਸਨਲ ਫੋਨ ਦੇ ਉੱਤੇ ਮੇਰੇ ਕੋਲ ਸ਼ਮੀ ਜੀ ਦੀ ਕਾਲ ਨਾਲ ਨਾਲ ਚੱਲ ਰਹੀ ਹੁੰਦੀ ਹੈ, ਤੇ ਕੋਸ਼ਿਸ਼ ਕਰਦੇ ਆ ਮੁਕੱਦਰ ਜੀ ਦੀ ਵੀ ਗੱਲ ਸੁਣ ਕੇ, ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 946 1962 ਸਟੂਡੀਓ ਦਾ ਨੰਬਰ ਹੈ, ਤੇ ਇਸ ਵਿਸ਼ੇ ਨੂੰ ਆਪਾਂ ਇੱਥੇ ਸਮੇਟਦੇ ਆ, ਬਚਪਨ ਤੇ ਸੋਸ਼ਲ ਮੀਡੀਆ ਦੀ ਗੱਲਬਾਤ ਹੋਈ ਹੈ, ਤੇ ਜੇ ਤੁਸੀਂ ਵੀ ਇਹਦੇ ਉੱਤੇ ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, +358 44 946 1962 ਸਟੂਡੀਓ ਦਾ ਨੰਬਰ ਹੈ। ਤੇ ਦੋਸਤੋ, ਇਸ ਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਖ਼ਬਰਾਂ ਦੀ ਸਾਰ ਲੈਂਦੇ ਹਾਂ ਨਾਲ ਨਾਲ, ਤੇ ਟਰੰਪ ਵੀ ਜਿਹੜਾ ਬੁਖਲਾ ਗਿਆ ਜੀ, ਤੇ ਉਹਨੇ ਸਾਰਾ ਕੁਝ ਡੀਲ ਵਗੈਰਾ ਸਾਰਾ ਕੁਝ ਕੈਂਸਲ ਕਰ ਦਿੱਤੀਆਂ ਨੇ, ਤੇ ਫਿਰ ਤੋਂ ਜਿਹੜਾ ਇਰਾਨ ਦੇ ਉੱਤੇ ਹਮਲਾਵਰ ਰਿਹਾ ਜਿਹੜਾ ਰੁੱਖ ਅਪਣਾ ਲਿਆ, ਇਸ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ, ਤੇ ਨਾਲ ਨਾਲ ਜਿਹੜਾ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ, ਤੇ ਰਜਿੰਦਰ ਜੀਰਾ ਜੀ ਕਹਿੰਦੇ ਇਕਬਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਨੇ ਜੀ ਕਹਿੰਦੇ ਤੇ ਲਓ ਦੋਸਤੋ ਫਿਰ ਆਖਰ ਦੇ ਵਿੱਚ ਹੀ ਕਾਲ ਲਵਾਂਗਾ ਜੇ ਸਮਾਂ ਬਣਿਆ ਤਾਂ ਕਿਉਂਕਿ ਜਾਂਦੇ ਜਾਂਦੇ ਚਲੋ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਾਂਝ ਪਾ ਲਵਾਂ ਤੇ ਬਾਅਦ ਦੇ ਵਿੱਚ ਆਖਰ ਚ ਕਾਲ ਕਰ ਸਕਦੇ ਹੋ ਤੁਸੀਂ ਤੇ ਖਬਰਾਂ ਦੇ ਦੌਰਾਨ ਮੈਂ ਕਾਲ ਮਾਫੀ ਚਾਹਵਾਂਗਾ ਥੋੜੀ ਜੀ ਤੇ ਮੁਕੱਦਰ ਜੀ ਗੱਲ ਕਰ ਰਹੇ ਸਨ ਆਖਰ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਨੇ ਤੇ ਆਪਣੀ ਗੱਲਬਾਤ ਰੱਖ ਸਕਦੇ ਨੇ ਜੀ ਤੇ ਦੋਸਤੋ ਲਓ ਫਿਰ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਕਾਫੀ ਇੰਟਰਸਟਿੰਗ ਦੁਨੀਆਦਾਰੀ ਦੀਆਂ ਜਿਹੜੀਆਂ ਖਬਰਾਂ ਅੱਜ ਜਿਹੜੀਆਂ ਨੇ ਉਹਦੇ ਵਿੱਚ ਵੀ ਝਾਤ ਮਾਰਦੇ ਆ ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ ਸਾਰਾ ਕੁਝ ਹੋਇਆ ਜੋ ਕੁਝ ਵਾਪਰਿਆ ਤੇ ਉਹਦੇ ਵੱਲ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਹਿੰਦੇ ਨੇ ਕਿ ਟਰੰਪ ਹਿੱਲਿਆ ਤੇ ਮੈਂ ਨਹੀਂ ਕਰਨੀ ਡੀਲ ਕੇਜਰੀਵਾਲ ਸ਼ੀਸ਼ ਮਹਿਲ ਤੋਂ ਗਿਓ ਮਤਲਬ ਕਿ ਬਾਹਰ ਕਰ ਦਿੱਤੇ ਗਏ ਨੇ ਤੇ ਦੇਖਦੇ ਆ ਅੱਗੇ ਕੀ ਕੁਝ ਬਣਦਾ ਉਹਨੂੰ ਜਿਹੜਾ ਬਣਾ ਦਿੱਤਾ ਜੀ ਸਰਕਾਰ ਨੇ ਕੁਝ ਹੋਰ ਕਰਨ ਦਾ ਫਤਵਾ ਦੇ ਦਿੱਤਾ ਹੈ ਉੱਥੇ ਜਿਹੜਾ ਹਾਊਸ ਸੀਗਾ ਉਹ FBI ਦੇ ਵੱਲੋਂ ਪੰਜਾਬ ਪੁਲਿਸ SHO ਦਾ ਨਾਮ ਜਿਹੜਾ ਨਾਮਜ਼ਦ ਕੀਤਾ ਗਿਆ $4 ਲੱਖ ਦੀ ਜਿਹੜੀ ਸੀ ਫਰੋਤੀ ਦਾ ਮਾਮਲਾ ਹੈ ਪੰਜਾਬ ਦੇ ਜਿਹੜੇ ਨੇ ਆਪਣੇ ਇਹ SHO ਸਾਹਿਬ ਨੇ ਜਿਨ੍ਹਾਂ ਨੇ ਧੁੰਮਾਂ ਪਾਈਆਂ ਨੇ ਅਮਰੀਕਾ ਕੈਨੇਡਾ ਤੱਕ ਤੇ ਮੋਦੀ ਸਨਮਾਨ ਵਿਵਾਦ ਜਿਹੜਾ ਬਣਿਆ ਹੋਇਆ ਉਹਦਾ ਕਾਰਨ ਕੀ ਬਣਿਆ ਉਹਨੂੰ ਜਿਹੜਾ ਹੈ ਡਿਟੇਲ ਦੇ ਵਿੱਚ ਜਾ ਕੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲਓ ਫਿਰ ਸਭ ਤੋਂ ਪਹਿਲਾਂ ਫੀਫਾ ਵਰਲਡ ਕੱਪ ਦੀ ਗੱਲ ਕਰਕੇ ਤੇ ਫਿਰ ਆਪਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਰਜਨਟਾਈਨਾ ਦੀ ਸ਼ਾਨਦਾਰ ਵਾਪਸੀ ਤੇ ਬੈਲਜੀਅਮ ਦਾ ਦਬਦਬਾ ਬਣਿਆ 7 ਜੁਲਾਈ 2026 ਕੱਲ ਬੀਤੇ ਮੈਚਾਂ ਦੇ ਵਿਚ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਦੇ ਮੁਕਾਬਲਿਆਂ ਚ ਜ਼ਬਰਦਸਤ ਉਲਟਫੇਰ ਅਤੇ ਰੋਮਾਂਚ ਦੇਖਣ ਦੇ ਵਿਚ ਮਿਲਿਆ ਮੌਜੂਦਾ ਚੈਂਪੀਅਨ ਅਰਜਨਟਾਈਨਾ ਨੇ ਇਤਿਹਾਸਕ ਵਾਪਸੀ ਜਿਹੜੀ ਆ ਕਰਦਿਆਂ ਜਿਹੜਾ ਮਿਸਰ ਹੈ ਉਹਨੂੰ 3-2 ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਜਗ੍ਹਾ ਪੱਕੀ ਕਰ ਲਈ ਹੈ ਮੈਚ ਦੇ 78ਵੇਂ ਮਿੰਟ ਦੇ ਵਿਚ ਜਿਹੜਾ ਆਪਣਾ ਮਿਸਰ ਦੀ ਟੀਮ ਨੇ 2-0 ਦੇ ਨਾਲ ਅੱਗੇ ਚੱਲ ਰਹੀ ਸੀ ਤੇ ਪਰ ਲਿਓਨਲ ਮੈਸੀ ਜਿਹੜੇ ਨੇ ਉਨ੍ਹਾਂ ਨੇ ਸ਼ਾਨਦਾਰ ਗੋਲ ਅਤੇ ਐਜੋ ਫਰਨਾਡੇਜ਼ ਦੇ ਆਖਰੀ ਮਿੰਟਾਂ ਦੇ ਹੈਡਰ ਹੈ ਜਿਹੜਾ ਦੀ ਬਦੌਲਤ ਜਾਣੀ ਕਿ ਹੈਡ ਮਾਰ ਕੇ ਗੋਲ ਕੀਤਾ ਅਰਜਨਟਾਈਨਾ ਨੇ ਮੈਚ ਦਾ ਪਾਸਾ ਪਲਟ ਕੇ ਰੱਖ ਦਿੱਤਾ ਇਸ ਗੋਲ ਦੇ ਨਾਲ ਮੈਸੀ ਨੇ ਵਿਸ਼ਵ ਕੱਪ ਇਤਿਹਾਸ ਦੇ ਵਿਚ ਆਪਣੇ 21 ਗੋਲ ਜਿਹੜੇ ਨੇ ਪੂਰੇ ਕਰ ਲਏ ਆ ਦੂਜੇ ਪਾਸੇ ਬੈਲਜੀਅਮ ਦਾ ਮੈਚ ਜਿਹੜਾ ਸੀ ਮੇਜ਼ਬਾਨੀ ਅਮਰੀਕਾ USA ਦੇ ਸਫ਼ਰ ਨੂੰ 4-1 ਦੀ ਵੱਡੀ ਹਾਰ ਦੇ ਕੇ ਖਤਮ ਕਰ ਦਿੱਤਾ ਤੇ ਸਿਆਟਲ ਦੇ ਵਿਚ ਖੇਡੇ ਗਏ ਇਸ ਮੈਚ ਦੇ ਵਿਚ ਬੈਲਜੀਅਮ ਦੇ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰਖਿਆ ਤੇ ਇਸ ਦੇ ਨਾਲ ਹੀ ਇਕ ਹੋਰ ਜਿਹੜਾ ਰੋਮਾਂਚਕ ਮੁਕਾਬਲੇ ਚ ਸਵਿਟਜ਼ਰਲੈਂਡ ਨੇ ਕੋਲੰਬੀਆ ਨਿਰਧਾਰਿਤ ਸਮੇਂ ਤੱਕ 0-0 ਦੀ ਬਰਾਬਰੀ ਜਿਹੜਾ ਫਿਰ ਵਾਧੂ ਸਮਾਂ ਵੀ ਖੇਡਿਆ ਪਰ ਮਸਲਾ ਹੱਲ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਸਵਿਟਜ਼ਰਲੈਂਡ ਨੇ 4-3 ਦੇ ਨਾਲ ਪੈਨਲਟੀਆਂ ਦੇ ਦੌਰਾਨ ਆਪਣੀ ਜਿਹੜੀ ਜਿੱਤ ਹੈ ਉਹ ਦਰਜ ਕਰ ਦਿੱਤੀ ਹੈ ਤੇ ਕੋਲੰਬੀਆ ਜਿਹੜਾ ਬਾਹਰ ਹੋ ਗਿਆ ਇਸੇ ਤਰ੍ਹਾਂ ਹੀ ਮੈਚ ਜਿਹੜੇ ਨੇ ਹੁਣ ਜਿਹੜੇ ਘੱਟ ਮੈਚ ਹੋਣੇ ਆ ਕਿਉਂਕਿ ਜਿਹੜੇ 8 ਟੀਮਾਂ ਬਚੀਆਂ ਨੇ ਜਿਹਦੇ ਵਿਚ ਫਰਾਂਸ ਬਨਾਮ ਮੋਰਾਕੋ ਦਾ ਕੱਲ ਨੂੰ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਅਮਰੀਕਾ ਦੇ ਵਿਚ ਤੇ ਸਪੇਨ ਬਨਾਮ ਬੈਲਜੀਅਮ ਇਹ 8 ਟੀਮਾਂ ਨੇ ਤੇ 8 ਟੀਮਾਂ ਦੇ ਵਿਚੋਂ ਫਿਰ ਜਿਹੜੀਆਂ ਨੇ 4 ਟੀਮਾਂ ਰਹਿ ਜਾਣੀਆਂ ਤੇ 4 ਦੇ ਵਿਚੋਂ ਫਿਰ ਪਹਿਲੀ ਦੂਜੀ ਦਾ ਮੁਕਾਬਲਾ ਜਿਹੜਾ ਲਗਾਤਾਰ ਚੋਣਾ ਤੇ ਤੀਜੀ ਦਾ ਫਰਾਂਸ ਬਨਾਮ ਮੋਰਾਕੋ ਜਿਹੜਾ 9 ਜੁਲਾਈ ਨੂੰ ਖੇਡਿਆ ਜਾਣਾ ਬੋਸਟਨ ਸਟੇਡੀਅਮ ਦੇ ਵਿਚ ਸਪੇਨ ਬਨਾਮ ਬੈਲਜੀਅਮ 10 ਜੁਲਾਈ ਨੂੰ ਖੇਡਿਆ ਜਾਣਾ ਲਾਸ ਏਂਜਲਸ ਸਟੇਡੀਅਮ ਚ ਅਮਰੀਕਾ ਚ ਤੇ ਨਾਰਵੇ ਬਨਾਮ ਇੰਗਲੈਂਡ ਜਿਹੜਾ 11 ਜੁਲਾਈ ਨੂੰ ਮਿਆਮੀ ਸਟੇਡੀਅਮ ਦੇ ਵਿਚ ਅਮਰੀਕਾ ਚ ਹੀ ਖੇਡੇ ਜਾਣੇ ਇਹ ਸਾਰੇ ਮੈਚ ਹੈ ਤੇ ਅਰਜਨਟਾਈਨਾ ਬਨਾਮ ਸਵਿਟਜ਼ਰਲੈਂਡ ਜਿਹੜਾ 11 ਜੁਲਾਈ ਨੂੰ ਹੀ ਕਸਾਸ ਸਿਟੀ ਸਟੇਡੀਅਮ ਜਿਹੜਾ ਉਹਦੇ ਵਿਚ ਖੇਡਿਆ ਜਾਣਾ ਹੈ ਤੇ ਲਓ ਦੋਸਤੋ ਅੱਗੇ ਵਧਦਿਆਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਦਿਆਂ ਕੀ ਕਹਿੰਦੀਆਂ ਖਬਰਾਂ ਜੋ ਤੜਥੱਲੀ ਮਚਾ ਰਹੀਆਂ ਨੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ ਮੋਦੀ ਸਾਹਿਬ ਜਿਹੜੇ ਨੇ 17 ਜੁਲਾਈ ਨੂੰ ਪੰਜਾਬ ਦਾ ਦੌਰਾ ਕਰਨਗੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੋਣਾ ਨੇ ਕਲੀਅਰ ਕੀਤਾ ਹੈ ਦੂਸਰੇ ਪਾਸੇ ਵਿਪਾਸਨਾ ਦੇ ਉੱਤੇ ਮਾਨ ਸਾਹਿਬ ਗਏ ਹੋਏ ਨੇ ਪਰ ਉੱਥੋਂ ਹੀ ਜਿਹੜੀਆਂ ਕਿਆਸ ਰਾਈਆਂ ਲਾਈ ਜਾਂਦੇ ਨੇ ਕਹਿੰਦੇ ਨੇ ਕਿ ਜੇਕਰ ਗੌਰਮੈਂਟ ਦੀਆਂ ਜਿਹੜੀਆਂ ਸਕੀਮਾਂ ਨੇ ਪੰਜਾਬ ਗੌਰਮੈਂਟ ਦੀਆਂ ਸਕੀਮਾਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਤਾਂ SIR ਦੇ ਵਿਚ ਸ਼ਾਮਲ ਹੋਵੋ CM ਮਾਨ ਹੋਣਾ ਨੇ ਇਹ ਜਿਹੜੀ ਅਪੀਲ ਕੀਤੀ ਹੈ ਪਰ ਲੱਗਦਾ ਕਿ ਮੈਨੀਫੈਸਟੋ ਦੇ ਵਿਚ ਤਾਂ ਇਹ ਨਹੀਂ ਲਿਖਿਆ ਸੀ ਕਿ ਭਾਈ SIR ਦੇ ਵਿਚ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਜਿਹੜਾ ਗੌਰਮੈਂਟ ਸਕੀਮਾਂ ਦਾ ਲਾਭ ਮਿਲੇਗਾ ਤੇ ਕਿਤੇ ਨਾ ਕਿਤੇ ਅਗਲਾ ਮਹੀਨਾ ਜਿਹੜਾ ਸਿਰ ਦੇ ਉੱਤੇ ਖੜਾ ਉਹਦੇ ਬਾਰੇ ਵੀ ਸੋਚ ਰਹੇ ਹੋਣਗੇ ਵਿਪਾਸਨਾ ਕਰ ਰਹੇ ਨੇ ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਮੇਤ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਚੱਲ ਰਹੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਦੌਰਾਨ ਜਿਨ੍ਹਾਂ ਵੋਟਰਾਂ ਦਾ ਨਾਮ ਵੋਟਰ ਸੂਚੀ ਦੇ ਵਿਚ ਸ਼ਾਮਲ ਨਹੀਂ ਹੋਵੇਗਾ ਉਹ ਸਰਕਾਰੀ ਸਮਾਜਿਕ ਭਲਾਈ ਸਕੀਮਾਂ ਦੇ ਲਈ ਲਾਭ ਲੈਣ ਦੇ ਹੱਕਦਾਰ ਨਹੀਂ ਰਹਿਣਗੇ। ਲੋ ਜੀ ਆਪਣਾ ਬੋਝ ਘਟਾ ਲਿਆ। ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਵੋਟਰਾਂ ਨੂੰ ਅੱਜ ਅਪੀਲ ਵੀ ਕੀਤੀ ਹੈ ਕਿ ਉਹ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਵਾਉਣ ਤੇ ਮੁੱਖ ਮੰਤਰੀ ਨੇ ਬੰਗਲੁਰੂ ਤੋਂ ਜਾਰੀ ਕੀਤੇ ਇਕ ਵੀਡੀਓ ਦੇ ਸੰਦੇਸ਼ ਦੇ ਵਿਚ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਵੋਟਰ ਆਪੋ ਆਪਣਾ ਫਾਰਮ ਜਿਹੜਾ ਭਰ ਕੇ ਵੋਟਰ ਸੂਚੀ ਦੇ ਵਿਚ ਆਪਣਾ ਨਾਮ ਸੁਰੱਖਿਅਤ ਕਰ ਲੈਣ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹ ਇਕ ਵਾਰ ਵੋਟਰ ਸੂਚੀ ਦੇ ਵਿਚੋਂ ਨਾਮ ਡਿਲੀਟ ਹੋ ਗਿਆ ਤਾਂ ਅਜਿਹੇ ਵੋਟਰ ਕਿਸੇ ਵੀ ਸਮਾਜਿਕ ਸੁਰੱਖਿਆ ਦੀ ਸਰਕਾਰੀ ਸਕੀਮ ਦਾ ਲਾਭ ਲੈਣ ਦੇ ਲਈ ਅਯੋਗ ਹੋ ਜਾਣਗੇ ਜਿਨ੍ਹਾਂ ਦੇ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਵੀ ਕਹਿੰਦੇ ਸਕੀਮ ਸ਼ਾਮਲ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ ਘਰੋ ਘਰ ਜਾ ਕੇ ਜਿਹੜਾ ਵਿਸ਼ੇਸ਼ ਸੁਧਾਈ ਦੀ ਮੁਹਿੰਮ ਜਿਹੜੀ ਤਹਿਤ ਸਰਵੇਖਣ ਕੀਤਾ ਜਾ ਰਿਹਾ ਤੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਕਹਿੰਦੇ ਮੁਹਿੰਮ ਵੀ ਵਿੱਢੀ ਹੋਈ ਹੈ ਤਾਂ ਜੋ ਯੋਗ ਵੋਟਰਾਂ ਦਾ ਨਾਮ ਕੱਟਿਆ ਨਾ ਜਾ ਸਕੇ ਤੇ ਭਗਵੰਤ ਮਾਨ ਨੇ ਨਾਲ ਹੀ ਪੰਜਾਬ ਦੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਦੇ ਖਾਤਿਆਂ 'ਚ ਸਤਿਕਾਰ ਭੱਤਾ ਭੇਜ ਕੇ ਆਪਣਾ ਵਾਅਦਾ ਪੂਰਾ ਕਰ ਲਿਆ ਤੇ ਦੂਸਰੇ ਪਾਸੇ ਦਿੱਲੀ ਦੇ ਵਿਚ ਬੀਜੇਪੀ ਨੇ ਵੀ ਤਿਆਰੀ ਕਰ ਲਈ ਹੈ 2500 ਰੁਪਇਆ ਰੱਖੜੀਆਂ ਦੇ ਉੱਤੇ ਭੈਣਾਂ ਨੂੰ ਦੇਣ ਦਾ ਜਿਹੜਾ ਇੰਤਜ਼ਾਮ ਕਰ ਲਿਆ। FBI ਦਾ ਕੇਸ ਜਿਹੜਾ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ SHO ਜਿਹੜੇ ਨੇ ਨਾਗਰਾ ਦਾ ਤਬਾਦਲਾ ਕੀਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਹੈ ਤੇ FBI ਜਿਹੜਾ ਚਾਰਜਸ ਪੰਜਾਬ ਪੁਲਿਸ SHO ਦੇ ਉੱਤੇ ਲੱਗੇ ਹੈ। ਅਮਰੀਕਾ ਦੇ ਵਿਚ ਧਮਕਾ ਕੇ $400,000 ਫਿਰੋਤੀ ਦੇ ਮਾਮਲੇ ਚ FBI ਦੇ ਵੱਲੋਂ ਪੰਜਾਬ ਪੁਲਿਸ ਦਾ SHO ਨਾਮਜ਼ਦ ਕੀਤਾ ਗਿਆ। ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ FBI ਦੇ ਵੱਲੋਂ ਪੰਜਾਬ ਪੁਲਿਸ ਦੇ ਇਕ SHO ਨੂੰ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਟਾਂਡਾ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਦਾ ਜਿਹੜਾ ਤਬਾਦਲਾ ਕਰ ਦਿੱਤਾ। ਹੁਸ਼ਿਆਰਪੁਰ ਦੇ SP ਨੇ ਜਿਹੜਾ ਅੱਜ ਨਾਗਰਾ ਨੂੰ ਪੁਲਿਸ ਸਟੇਸ਼ਨ ਟਾਂਡਾ ਤੋਂ ਬਦਲ ਕੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਤੈਨਾਤ ਕਰ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਫਿਰੋਤੀ ਕੇਸ ਦੇ ਵਿਚ SHO ਦੇ ਨਾਮ ਦੀ ਗੂੰਜ ਪੈਣ ਮਗਰੋਂ ਵਿਭਾਗ ਦੇ ਵੱਲੋਂ ਤੁਰੰਤ ਨਾਗਰਾ ਨੂੰ ਟਰਾਂਸਫਰ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਦੂਜੇ ਪਾਸੇ ਪੰਜਾਬ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਤੇ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ DIG ਨੇ ਜਲੰਧਰ ਦਿਹਾਤੀ ਦੇ ਪੁਲਿਸ ਸੁਪਰੀਡੈਂਟ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਸੌਂਪੀ ਹੈ ਤੇ ਜੇ ਜਾਂਚ ਸੌਂਪੀ ਹੈ ਤੇ ਪੂਰੀ ਕਾਰਵਾਈ ਜਾਂ ਪੁੱਛ ਪੜਤਾਲ ਕਰਦੇ ਨੇ ਤਾਂ ਬਥੇਰਾ ਕੁਝ ਨਿਕਲੇਗਾ ਜੇ ਅਸਲ ਦੇ ਵਿਚ ਕਰਨਗੇ ਤਾਂ। ਇਹ ਜਾਂਚ ਅਧਿਕਾਰੀ ਅਮਰੀਕੀ ਜਾਂਚ ਏਜੰਸੀ FBI ਦੀ ਜਿਹੜੀ ਹੈ ਤਫਤੀਸ਼ ਦੇ ਵਿਚ ਲੱਗੇ ਦੋਸ਼ਾਂ ਦੀ ਬਰੀਕੀ ਦੇ ਨਾਲ ਪੜਤਾਲ ਕਰਨਗੇ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਜਾਂਚ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਦੇ ਆਧਾਰ ਦੇ ਉਤੇ ਅਗਲੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾਵੇਗੀ। ਇਹੀ ਜਿਹੜੇ ਨੇ SHO ਇਨ੍ਹਾਂ ਨੇ ਪਰਚਾ ਦਰਜ ਕੀਤਾ ਸੀ ਉਸ ਸਮੇਂ ਪਿਛਲੇ ਦਿਨਾਂ ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ ਆਪਣੇ ਝਾੜੂ ਦੀ ਬੇਅਦਬੀ ਦਾ ਮਾਮਲਾ ਜਿਹੜਾ ਇਨ੍ਹਾਂ ਨੇ ਦਰਜ ਕੀਤਾ ਸੀ ਇਹ ਉਹੀ ਨੇ ਜੀ ਤੇ ਹੁਣ ਇਹ ਆਪਣੇ ਹੱਥਾਂ ਪੈਰਾਂ ਦੀ ਇਨ੍ਹਾਂ ਨੂੰ ਪੈ ਗਈ ਹੈ। ਦੂਸਰੇ ਪਾਸੇ ਕੋਈ ਗੁੱਡਾ ਗੁੱਡੀ ਦਾ ਖੇਲ ਨਹੀਂ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਤਾੜਨਾ ਆਈ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇਕ ਜਿਹੜਾ ਵਾਰ ਹਾਈ ਕਮਾਂਡ ਨੇ ਜੋ ਫੈਸਲਾ ਲੈ ਲਿਆ ਉਸ ਨੂੰ ਬਦਲਿਆ ਨਹੀਂ ਜਾਵੇਗਾ। ਉਨ੍ਹਾਂ ਫੇਰ ਬਦਲ ਕੀਤੇ ਜਾਣ ਦੀ ਸੰਭਾਵਨਾ ਦੇ ਸੰਦਰਭ ਦੇ ਵਿਚ ਕਿਹਾ ਕਿ ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ ਤੇ ਹੁਣ ਕੋਈ ਫੇਰ ਬਦਲ ਨਹੀਂ ਹੋਏਗਾ। ਨਾਲ ਕਿਹਾ ਗਿਆ ਕਿ ਹਾਈਕਮਾਂਡ ਵੱਲੋਂ ਕੀਤੇ ਫੇਰਬਦਲ ਦਾ ਸਭ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨਾਲ ਜਿਹੜਾ ਉਨ੍ਹਾਂ ਦੀ 2 ਦਿਨ ਪਹਿਲਾਂ ਗੱਲ ਹੋਈ ਹੈ ਪਰ ਉਹ ਬਾਹਰ ਗਏ ਹੋਏ ਨੇ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਲੈ ਕੇ ਪੰਜਾਬ ਇੰਚਾਰਜ ਬਘੇਲ ਨੂੰ ਜਿਹੜਾ ਸੰਕੇਤ ਦਿੱਤੇ ਨੇ ਕਿ ਇਸ ਮਗਰੋਂ ਬਘੇਲ ਦਾ ਰੋਹ ਜਿਹੜਾ ਸਖ਼ਤ ਹੋਇਆ। ਚੰਨੀ ਧੜੇ ਦੇ ਲਈ ਇਹ ਸਪਸ਼ਟ ਸੁਨੇਹਾ ਹੈ ਜਿਸ ਨੂੰ ਲੈ ਕੇ ਹੁਣ ਚੰਨੀ ਧੜਾ ਕੀ ਪੈਂਤੜਾ ਲੈਂਦਾ ਹੈ ਇਹ ਹੁਣ ਜਿਹੜਾ ਦੇਖਣ ਵਾਲੀ ਗੱਲ ਅੱਗੇ ਹੋਵੇਗੀ। ਪਰ ਦੂਸਰੇ ਪਾਸੇ ਬਗਾਵਤ ਹੋ ਗਈ ਹੈ। ਤਰਨ ਤਾਰਨ ਦੇ ਵਿਚ ਕਾਂਗਰਸ ਜਿਹੜੀ ਹੈ 2 ਫੜ ਹੋ ਗਈ ਹੈ। ਵਧੇਰੇ ਆਗੂਆਂ ਨੇ ਚੰਨੀ ਦੀ ਅਗਵਾਈ ਦੇ ਵਿਚ ਜਿਤਾਇਆ ਭਰੋਸਾ। ਤਰਨ ਤਾਰਨ ਜ਼ਿਲ੍ਹੇ ਦੇ ਅੰਦਰ ਕਾਂਗਰਸ ਪਾਰਟੀ ਦਾ ਵਧੇਰੇ ਧੜਾ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿਚ ਹੈ। ਜ਼ਿਲ੍ਹਾ ਜਿਹੜਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਤਰਨ ਤਾਰਨ ਤੋਂ ਪਾਰਟੀ ਦੇ ਹਲਕਾ ਇੰਚਾਰਜ ਕਰਨਵੀਰ ਸਿੰਘ ਬੁਰਜ ਆਪਣੀ ਹਮਾਇਤ ਚਰਨਜੀਤ ਸਿੰਘ ਚੰਨੀ ਨੂੰ ਦੇ ਚੁੱਕੇ ਨੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਭੁੱਲਰ, ਜ਼ਰੂਰ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿਚ ਦੇਖੇ ਜਾ ਰਹੇ ਨੇ। ਇਸੇ ਤਰ੍ਹਾਂ ਅਗਲੀ ਖਬਰ ਦੇ ਵੱਲ ਨੂੰ ਵਧੀਏ ਤਾਂ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ, ਅੱਧੀ ਕਹਾਣੀ ਦਾ ਨਹੀਂ। ਸਤਲੁਜ ਵਿਵਾਦ ਦੇ ਉੱਤੇ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਆਇਆ, ਉਹ ਕੀ ਕਹਿੰਦੇ ਨੇ, ਕਹਿੰਦੇ ਨੇ ਕਿ ਭਾਈ ਆਪਣੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਕਿ ਪੰਜਾਬ ਦੇ ਮਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਨ੍ਹਾਂ ਦੇ ਪੋਤੇ ਨੇ, ਉਨ੍ਹਾਂ ਨੇ OTT ਪਲੇਟਫਾਰਮ G5 ਤੋਂ ਦਲਜੀਤ ਦੁਸਾਂਝ ਦੀ ਸਟਾਰਟ ਜਿਹੜੀ ਹੈ ਫਿਲਮ ਜਿਹੜੀ ਹੈ ਸਤਲੁਜ ਨੂੰ ਹਟਾਏ ਜਾਣ ਦੇ ਵਿਵਾਦ ਦੇ ਉੱਤੇ ਆਪਣੀ ਚੁੱਪ ਤੋੜੀ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਦੇ ਉੱਤੇ, ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਫਿਲਮ ਨੂੰ ਹਟਾਉਣ ਪਿੱਛੇ ਉਨ੍ਹਾਂ ਦਾ ਹੱਥ ਹੈ, ਤੇ ਬਿੱਟੂ ਨੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਉਨ੍ਹਾਂ ਨੇ ਆਪਣੇ ਦਾਦਾ ਦੀ ਵਿਰਾਸਤ ਦਾ ਬਚਾਅ ਕਰਦਿਆਂ ਤਰਕ ਦਿੱਤਾ ਗਿਆ ਕਿ ਇਹ ਫਿਲਮ ਪੰਜਾਬ ਦੇ ਅੱਤਵਾਦ ਦੇ ਦੌਰ ਦਾ ਜਿਹੜਾ ਇਕ ਪਾਸੜ ਬਿਰਤਾਂਤ ਜਿਹੜਾ ਪੇਸ਼ ਕਰਦੀ ਹੈ, ਵਨ ਸਾਈਡਡ ਨੈਰੇਟਿਵ ਹੈ। ਉਨ੍ਹਾਂ ਕਿਹਾ ਕਿ ਉਸ ਦੌਰ ਦਾ ਕੋਈ ਵੀ ਇਮਾਨਦਾਰੀ ਦੇ ਨਾਲ ਕੀਤਾ ਗਿਆ ਮੁਲਾਂਕਣ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਸਿਰਫ਼ ਸਰਕਾਰ ਦੀਆਂ ਕਾਰਵਾਈਆਂ ਨੂੰ ਨਹੀਂ ਸਗੋਂ ਅੱਤਵਾਦੀ ਸਮੂਹਾਂ ਦੇ ਵੱਲੋਂ ਫੈਲਾਈ ਗਈ ਹਿੰਸਾ ਨੂੰ ਵੀ ਉਸ ਦੇ ਵਿਚ ਸ਼ਾਮਲ ਨਾ ਕੀਤਾ ਜਾਵੇ। ਦੀ ਟ੍ਰਿਬਿਊਨ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ਦੇ ਵਿਚ ਬਿੱਟੂ ਨੇ ਕਿਹਾ ਕਿ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ ਤੇ ਅੱਧੀ ਕਹਾਣੀ ਦਾ ਨਹੀਂ। ਤੀਜੀ ਪੀੜ੍ਹੀ ਦੇ ਇਸ ਕਾਂਗਰਸੀ ਆਗੂ ਨੇ, ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਜਿਹੜਾ BJP ਦਾ ਪੱਲਾ ਫੜ ਲਿਆ ਸੀ ਤੇ ਆਪਣੀ ਪੁਰਾਣੀ ਲੁਧਿਆਣਾ ਸੀਟ ਤੋਂ ਅਸਫਲ ਚੋਣ ਲੜੀ ਸੀ, ਕਿਹਾ ਕਿ ਫਿਲਮ ਦੇ ਵਿਚ ਉਸ ਦੌਰ ਨੂੰ ਜਿਸ ਤਰੀਕੇ ਦੇ ਨਾਲ ਦਿਖਾਇਆ ਗਿਆ ਉਹ 1980 ਤੇ 1990 ਦੇ ਦਹਾਕੇ ਦੇ ਸ਼ੁਰੂ ਚ ਪੰਜਾਬ ਜਿਨ੍ਹਾਂ ਗੁੰਝਲਦਾਰ ਹਾਲਾਤਾਂ ਦੇ ਵਿਚੋਂ ਲੰਘਿਆ ਸੀ ਉਸ ਦੇ ਪੂਰੇ ਸੱਚ ਨੂੰ ਟਾਲਦਾ ਹੈ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਹਵਾਲਾ ਦਿੱਤਾ, ਜਿਨ੍ਹਾਂ ਦਾ ਲਾਪਤਾ ਹੋਣਾ ਅਤੇ ਮਾਰੇ ਜਾਣ ਇਸ ਫਿਲਮ ਦੀ ਕਹਾਣੀ ਦੇ ਕੇਂਦਰ ਦੇ ਵਿਚ ਹੈ। ਬਿੱਟੂ ਨੇ ਜਿਹੜਾ ਸਵਾਲ ਉਠਾਇਆ ਕਿ ਜੇਕਰ ਸਰਕਾਰ ਅਸਹਿਮਤੀ ਦੀ ਆਵਾਜ਼ ਨੂੰ ਉਵੇਂ ਹੀ ਦਬਾ ਰਹੀ ਸੀ ਜਿਵੇਂ ਫਿਲਮ ਦੇ ਵਿਚ ਦਿਖਾਇਆ ਗਿਆ ਹੈ, ਤਾਂ ਬੇਅੰਤ ਸਿੰਘ ਦੇ ਕਾਰਜਕਾਲ ਦੇ ਦੌਰਾਨ ਖਾਲੜਾ ਆਪਣਾ ਕੰਮ ਜਾਰੀ ਰੱਖਣ ਤੇ ਵਿਦੇਸ਼ ਯਾਤਰਾ ਕਰਨ ਦੇ ਯੋਗ ਕਿਵੇਂ ਸਨ? ਫਿਰ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਵੀ ਇਕ ਇਮਾਨਦਾਰ ਜਵਾਬ ਮਿਲਣਾ ਚਾਹੀਦਾ। ਦੂਸਰੇ ਪਾਸੇ ਆਪਣੇ ਮੋਦੀ ਸਾਹਿਬ ਜਿਹੜੇ ਘੇਰੇ ਨੇ ਮੁੱਦੇ ਦੇ ਵਿਚ, ਸਨਮਾਨਾਂ ਦੇ ਮੁੱਦੇ ਚ, ਦੀ ਗਾਰਡੀਅਨ ਇੰਗਲੈਂਡ ਦੀ ਬਹੁਤ ਵੱਡੀ ਅਖਬਾਰ ਹੈ, ਉਹਨੇ ਖ਼ਬਰ ਛਾਪੀ ਹੈ। ਉਹ ਕਹਿੰਦੇ ਨੇ ਕਿ ਉਸ ਨੂੰ ਕੋਈ ਵੀ ਇਨਾਮ ਜਿਹੜਾ ਦੇ ਦਿਓ ਤੇ ਉਹ ਭੱਜਿਆ ਆਵੇਗਾ। ਨਰਿੰਦਰ ਮੋਦੀ ਵਿਦੇਸ਼ੀ ਦੌਰਿਆਂ ਦੇ ਉੱਤੇ ਸਨਮਾਨਾਂ ਦਾ ਅੰਬਾਰ ਲਗਾ ਰਹੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਵਿਦੇਸ਼ੀ ਦੌਰਿਆਂ ਦੇ ਉੱਤੇ ਜਾਂਦੇ ਨੇ ਤਾਂ ਉਹ ਅਕਸਰ ਸਨਮਾਨ ਅਤੇ ਇਨਾਮ ਪ੍ਰਾਪਤ ਕਰਦੇ ਹੈ, ਜਿਨ੍ਹਾਂ ਦੇ ਵਿਚੋਂ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਉਹ ਪਹਿਲੇ ਅਤੇ ਇਕਲੌਤੇ ਜਿਹੜੇ ਪ੍ਰਾਪਤ ਕਰਤਾ ਹੁੰਦੇ ਨੇ। ਅਸਲ ਦੇ ਵਿਚ ਸੀਸ਼ਲਸ ਦਾ ਜਿਹੜਾ ਤਾਜ਼ਾ ਮਾਮਲਾ ਹੈ, ਜਿੱਥੇ ਆਪਣੇ ਜਕਾਰਤਾ ਜਾਂ ਹੋਰ ਮੁਲਕਾਂ ਚ ਜਾ ਕੇ ਆਏ ਨੇ, ਹਾਲ ਹੀ ਦੇ ਵਿਚ ਜਦੋਂ ਮੋਦੀ ਸੀਸ਼ਲਸ ਪਹੁੰਚੇ ਤਾਂ ਉਥੋਂ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਉਨ੍ਹਾਂ ਨੂੰ ਗਾਰਡੀਅਨ ਆਫ ਦਾ ਬਲੂ ਹੋਰੀਜ਼ਨ ਜਿਹੜਾ ਨਾਮਕ ਸਨਮਾਨ ਦਿੱਤਾ ਗਿਆ। ਉਸ ਤੋਂ ਬਾਅਦ ਇਹ ਰੋਲਾ ਰੱਪਾ ਪੈਣ ਲੱਗ ਗਿਆ। ਇਸ ਸਨਮਾਨ ਨੂੰ ਲੈ ਕੇ ਕਈ ਸਵਾਲ ਉੱਠੇ। ਸਭ ਤੋਂ ਪਹਿਲਾਂ ਸਰਟੀਫਿਕੇਟ ਦੇ ਉੱਤੇ ਰਿਪਬਲਿਕ ਅਤੇ ਜਿਹੜਾ ਸੀਗਾ ਆਪਣਾ ਸੇਸ਼ਲਸ ਜਿਹੜਾ ਲਿਖਣਾ ਸੀ ਉਹਦੀ ਸਪੈਲਿੰਗ ਹੀ ਗਲਤ ਸੀ। ਦੂਜਾ, ਇਹ ਸਨਮਾਨ ਮੋਦੀ ਦੇ ਆਉਣ ਤੋਂ ਸਿਰਫ 3 ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਤੇ ਉਹ ਇਸ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਅਤੇ ਇਕਲੌਤੇ ਵਿਅਕਤੀ ਸਨ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਇਹ ਜਿਹੜਾ ਸਰਟੀਫਿਕੇਟ ਹੈ AI ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਦੁਆਰਾ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਆਉਣ ਲੱਗ ਗਈਆਂ। ਵਿਰੋਧੀ ਕਾਂਗਰਸ ਪਾਰਟੀ ਨੇ ਇਸ ਤੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਨੂੰ ਕੋਈ ਵੀ ਇਨਾਮ ਦੇ ਦਿਓ ਤੇ ਉਹ ਭੱਜਿਆ ਆਵੇਗਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ BJP ਨੇ ਇਸ ਨੂੰ ਭਾਰਤ ਦੇ ਲਈ ਇਕ ਮਾਣ ਵਾਲਾ ਪਲ ਦੱਸਿਆ ਤੇ ਕਿਹਾ ਕਿ ਇਹ ਮੋਦੀ ਦੀ ਹਰੀ ਅਗਵਾਈ ਜਿਹੜੀ ਹੈ, ਗ੍ਰੀਨ ਲੀਡਰਸ਼ਿਪ ਜਿਹੜੀ ਹੈ, ਉਹਦੇ ਲਈ ਦਿੱਤਾ ਗਿਆ ਸਨਮਾਨ ਹੈ। ਸੇਸ਼ਲਸ ਦੇ ਜਿਹੜੇ ਨੇ ਵਿਦੇਸ਼ ਮੰਤਰਾਲੇ ਨੇ ਬਾਅਦ ਦੇ ਵਿਚ ਸਪਸ਼ਟ ਕੀਤਾ ਕਿ ਇਹ ਸਨਮਾਨ ਅਸਲੀ ਹੈ ਤੇ ਗਲਤੀ ਦੇ ਨਾਲ ਇਕ ਵਰਕਿੰਗ ਡਰਾਫਟ ਜਿਹੜਾ ਸਰਕੂਲੇਟ ਹੋ ਗਿਆ ਸੀ। ਖ਼ਬਰ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੈ, ਪਿਛਲੇ ਮਹੀਨੇ ਇਜ਼ਰਾਈਲ ਦੇ ਦੌਰੇ ਦੇ ਦੌਰਾਨ ਵੀ ਉਥੋਂ ਦੀ ਸੰਸਦ ਨੇ ਜਲਦਬਾਜ਼ੀ ਦੇ ਵਿਚ ਮੈਡਲ ਆਫ਼ ਦਾ ਨੈਸਟ ਜਿਹੜਾ ਸੀਗਾ ਬਣਾਇਆ ਜੋ ਮੋਦੀ ਨੂੰ ਦਿੱਤਾ ਗਿਆ ਤੇ ਉਹ ਇਸ ਦੇ ਜਿਹੜਾ ਵੀ ਇਕਲੌਤੇ ਜਿਹੜੇ ਪ੍ਰਾਪਤ ਕਰਤਾ ਨੇ। 2019 ਦੇ ਵਿਚ ਉਹਨਾਂ ਨੂੰ ਫਿਲਿਪ ਕੌਂਟਲਰ ਪ੍ਰੈਜ਼ੀਡੈਂਸ਼ੀਅਲ ਐਵਾਰਡ ਦਿੱਤਾ ਗਿਆ ਸੀ ਪਰ ਬਾਅਦ ਦੇ ਵਿਚ ਕੋਈ ਹੋਰ ਨੇਤਾ ਇਸ ਸਨਮਾਨ ਦਾ ਪ੍ਰਾਪਤ ਕਰਤਾ ਨਹੀਂ ਬਣਿਆ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਇਨਾਮ ਪ੍ਰਾਪਤ ਕਰਨਾ ਮੋਦੀ ਦੇ ਵਿਅਕਤੀਤਵ ਕੇਂਦਰਿਤ ਰਾਜਨੀਤੀ ਦਾ ਇਕ ਹਿੱਸਾ ਹੈ ਜਿਹਦਾ ਉਦੇਸ਼ ਸਮਰਥਕਾਂ ਨੂੰ ਇਹ ਦਿਖਾਉਣਾ ਹੈ ਕਿ ਮੋਦੀ ਦੀ ਮਹਾਨਤਾ ਦੇ ਕਾਰਨ ਦੁਨੀਆਂ ਭਰ ਦੇ ਵਿਚ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ ਕਹਿੰਦੇ ਜੀ, ਸਾਰਾ ਕੁਲ ਕੁਝ ਪ੍ਰੀ ਪਲੈਨਿੰਗ ਦੇ ਨਾਲ ਹੀ ਹੁੰਦਾ ਹੈ। ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਸ਼ੀਸ਼ ਮਹਿਲ ਦਾ ਮਾਮਲਾ, ਦਿੱਲੀ ਦੇ ਵਿਚ ਚਰਚਿਤ ਸ਼ੀਸ਼ ਮਹਿਲ ਹੁਣ ਜਿਹੜਾ ਬਣੇਗਾ ਸਟੇਟ ਗੈਸਟ ਹਾਊਸ, ਕੇਜਰੀਵਾਲ ਦੀ ਸਾਬਕਾ ਰਿਹਾਇਸ਼ ਨੂੰ ਨਵਾਂ ਰੂਪ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਸਾਬਕਾ ਸਰਕਾਰੀ ਰਿਹਾਇਸ਼ ਨੂੰ ਜਿਸ ਨੂੰ ਭਾਜਪਾ ਦੇ ਵੱਲੋਂ ਇਸ ਦੇ ਨਵੀਨੀਕਰਨ ਜਿਹੜਾ ਨੂੰ ਲੈ ਕੇ ਚੱਲੇ ਲੰਬੇ ਸਿਆਸੀ ਵਿਵਾਦ ਦੇ ਦੌਰਾਨ ਸ਼ੀਸ਼ ਮਹਿਲ ਦਾ ਨਾਂ ਦਿੱਤਾ ਗਿਆ ਸੀ, ਜਲਦੀ ਰਾਜ ਸਰਕਾਰ ਦੇ ਗੈਸਟ ਹਾਊਸ ਮਹਿਮਾਨ ਘਰ ਦੇ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਸਰਕਾਰੀ ਸੂਤਰਾਂ ਤੋਂ ਜੋ ਜਾਣਕਾਰੀ ਦਿੱਤੀ ਗਈ ਹੈ, ਦਿੱਲੀ ਸਰਕਾਰ ਸਿਵਲ ਲਾਈਨਜ਼ ਦੇ ਫਲੈਗ ਸਟਾਫ ਰੋਡ ਸਥਿਤ ਬੰਗਲਾ ਨੰਬਰ 6 ਨੂੰ ਬਾਹਰੋਂ ਆਉਣ ਵਾਲੇ ਮੰਤਰੀਆਂ ਤੇ ਸਰਕਾਰੀ ਅਧਿਕਾਰੀਆਂ ਦੇ ਰਹਿਣ ਦੇ ਲਈ ਇਕ ਗੈਸਟ ਹਾਊਸ ਦੇ ਵਿਚ ਬਦਲਣ ਦੀ ਤਜਵੀਜ਼ ਜਿਹੜੀ ਹੈ ਉਹਦੇ ਉਤੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ। ਇਹ ਜਿਹੜਾ ਪ੍ਰਸਤਾਵ ਹੈ ਇਸ ਵੇਲੇ ਉੱਚ ਅਧਿਕਾਰੀਆਂ ਦੀ ਅੰਤਮ ਪ੍ਰਵਾਨਗੀ ਦੇ ਲਈ ਭੇਜਿਆ ਹੋਇਆ। ਜੇਕਰ ਇਸ ਪ੍ਰਸਤਾਵ ਨੂੰ ਮਨਜੂਰੀ ਮਿਲ ਜਾਂਦੀ ਹੈ ਤਾਂ ਇਸ ਬੰਗਲੇ ਦੇ ਵਿਚ ਪਾਰਕਿੰਗ ਏਰੀਆ, ਵੇਟਿੰਗ ਹਾਲ ਅਤੇ ਇਕ ਸਰਕਾਰੀ ਗੈਸਟ ਹਾਊਸ ਲਈ ਲੋੜੀਂਦੀਆਂ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੱਸਿਆ ਗਿਆ ਕਿ ਬੰਗਲਾ ਜਿਹੜਾ ਦੂਜੇ ਸਰਕਾਰੀ ਗੈਸਟ ਹਾਊਸਾਂ ਵਾਂਗ ਹੀ ਕੰਮ ਕਰੇਗਾ, ਜਿੱਥੇ ਬਾਹਰੋਂ ਆਉਣ ਵਾਲੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਨਿਰਧਾਰਿਤ ਫੀਸ ਜਾਂ ਚਾਰਜਿਸ ਦੇ ਭੁਗਤਾਨ ਦੇ ਉਤੇ ਰਿਹਾਇਸ਼ ਦਿੱਤੀ ਜਾ ਸਕੇਗੀ। ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੇ ਇਸ ਰਿਹਾਇਸ਼ ਨੂੰ ਖਾਲੀ ਕਰਨ ਤੋਂ ਬਾਅਦ ਇਹ ਬੰਗਲਾ ਲਗਾਤਾਰ ਖਾਲੀ ਪਿਆ ਹੈ। ਬੰਗਲਾ ਖਾਲੀ ਹੋਣ ਦੇ ਬਾਵਜੂਦ ਇਸ ਦੀ ਰੋਜ਼ਾਨਾ ਦੇਖਭਾਲ ਦੇ ਲਈ ਲਗਭਗ 10 ਮੁਲਾਜ਼ਮ ਜਿਹੜੇ ਨੇ ਤਾਇਨਾਤ ਨੇ, ਜੋ ਰੋਜ਼ਾਨਾ ਸਫਾਈ ਕਰਦੇ ਨੇ ਤੇ ਉਥੇ ਲੱਗੇ ਬਿਜਲੀ ਦੇ ਉਪਕਰਨਾਂ ਜਿਵੇਂ ਕਿ ਆਪਣੇ ਰੈਫਰੀਜਰੇਟਰ ਤੇ ਜਾਣੀ ਕਿ ਫਰਿੱਜਾਂ, ਏਅਰ ਕੰਡੀਸ਼ਨਰਾਂ ਆਦਿ ਨੂੰ ਜਿਹੜਾ ਚਾਲੂ ਹਾਲਤ ਦੇ ਵਿਚ ਰੱਖਦੇ ਐ। ਇਹ ਸਰਕਾਰੀ ਰਿਹਾਇਸ਼ ਕੇਜਰੀਵਾਲ ਦੇ ਕਾਰਜਕਾਲ ਦੇ ਦੌਰਾਨ ਇਸ ਦੇ ਨਵੀਨੀਕਰਨ ਦੇ ਹੋਏ ਬੇਹਿਸਾਬ ਖਰਚੇ ਦੇ ਦੋਸ਼ਾਂ ਦੇ ਕਾਰਨ ਸਿਆਸੀ ਖਿੱਚੋਤਾਣ ਦਾ ਮੁੱਖ ਕੇਂਦਰ ਰਿਹਾ। ਭਾਜਪਾ ਨੇ ਜਨਤਕ ਪੈਸੇ ਦੀ ਕਥਿਤ ਫਜ਼ੂਲ ਖਰਚੀ ਦਾ ਦੋਸ਼ ਲਾਉਂਦਿਆਂ ਇਸ ਬੰਗਲੇ ਨੂੰ ਵਾਰ ਵਾਰ ਸ਼ੀਸ਼ ਮਹਿਲ ਕਹਿ ਕੇ ਨਿਸ਼ਾਨਾ ਸਾਧਿਆ ਸੀ। ਇਸ ਵਿਵਾਦ ਦੇ ਚਲਦਿਆਂ ਸਾਲ 2022 ਦੇ ਵਿਚ ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ ਤਤਕਾਲੀਨ ਲੈਫਟੀਨੈਂਟ ਗਵਰਨਰ ਦੇ ਨਿਰਦੇਸ਼ਾਂ ਦੇ ਉਤੇ ਲੋਕ ਨਿਰਮਾਣ ਵਿਭਾਗ PWD ਵੱਲੋਂ ਕੀਤੇ ਗਏ ਨਵੀਨੀਕਰਨ ਦੇ ਕੰਮਾਂ ਦੇ ਵਿਚ ਕਥਿਤ ਬੇਨਿਜਮੀਆਂ ਤੇ ਲਾਗਤ ਵਧਣ ਦੇ ਮਾਮਲੇ ਦੀ ਵੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਸੀ। ਦੂਸਰੇ ਪਾਸੇ ਗੱਲ ਕਰੀਏ ਤਾਂ ਨਿੱਜਰ ਇੰਟਰਨੈਸ਼ਨਲ ਖ਼ਬਰਾਂ ਦੀ ਗੱਲ ਕਰਦੇ ਹਾਂ। ਨਿੱਜਰ ਮਰਡਰ ਕੇਸ, ਨਿੱਜਰ ਕਤਲ ਕੇਸ ਦੇ ਵਿਚ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੇ ਲਈ FBI ਦੇ ਵੱਲੋਂ $50,000 ਦਾ ਇਨਾਮ ਐਲਾਨ ਕਰ ਦਿੱਤਾ ਗਿਆ ਤੇ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿਚ ਵੀ ਮੁੱਖ ਦੋਸ਼ੀ ਜਿਹੜਾ ਹੈ। ਕਈ ਦੇਸ਼ਾਂ ਦੇ ਵਿਚ ਫੈਲੇ ਭਾਰਤੀ ਮੂਲ ਦੇ 37 ਬਦਮਾਸ਼ਾਂ ਚੋਂ 26 ਕਾਬੂ ਕੀਤੇ ਤੇ 11 ਰਡਾਰ ਦੇ ਉਤੇ ਹੋਰ ਨੇ। ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਗਿਰੋਹਾਂ ਦੇ ਵਿਰੁੱਧ ਅਮਰੀਕਾ, ਕੈਨੇਡਾ ਤੇ UK ਦੇ ਵਿਚ ਸਾਂਝੀ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿਚ ਯੂਰਪ ਵੀ ਇਨਵੋਲਵ ਹੈ। ਅਮਰੀਕਾ, ਕੈਨੇਡਾ ਤੇ ਯੂਰਪੀਅਨ ਦੇਸ਼ਾਂ ਦੀ ਪੁਲਿਸ ਦੇ ਵੱਲੋਂ ਚਲਾਏ ਸਾਂਝੇ ਆਪਰੇਸ਼ਨ ਦੇ ਦੌਰਾਨ ਭਾਰਤੀ ਮੂਲ ਦੇ 3 ਬਦਮਾਸ਼ ਗਰੋਹ ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਦੇ ਨਾਲ ਸਬੰਧਤ 37 ਵਿਅਕਤੀਆਂ ਦੇ ਵਿਰੁੱਧ ਵੱਖ ਵੱਖ ਮਾਮਲੇ ਦਰਜ ਕੀਤੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਵਿਚੋਂ 24 ਨੂੰ ਅਮਰੀਕਾ ਤੇ ਕੈਨੇਡਾ ਦੇ ਵਿਚੋਂ ਗ੍ਰਿਫ਼ਤਾਰ ਜਿਹੜਾ ਕਰ ਲਿਆ ਗਿਆ, ਰਹਿੰਦੇ 11 ਨੂੰ ਕਾਬੂ ਕਰਨ ਦੇ ਲਈ ਵੱਡੇ ਪੱਧਰ ਦੇ ਉਤੇ ਕਾਰਵਾਈ ਜਾਰੀ ਹੈ। 3 ਸਾਲ ਪਹਿਲਾਂ ਸਰੀ ਗੁਰਦੁਆਰੇ ਦੀ ਪਾਰਕਿੰਗ ਦੇ ਵਿਚ ਮਾਰੇ ਗਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ਅਮਰੀਕਾ ਦੇ ਵਿਚ ਗੋਲਡੀ ਬਰਾੜ ਗਰੋਹ ਵੱਲੋਂ ਰਚੀ ਗਈ ਤੇ ਉਸੇ ਵੱਲੋਂ ਪਹਾੜੇ ਦੇ ਕਾਤਲਾਂ ਦੇ ਨਾਲ ਸੌਦਾ ਕੀਤਾ ਗਿਆ। ਜਾਂਚ ਏਜੰਸੀ ਵੱਲੋਂ ਇਹ ਵੀ ਦੱਸਿਆ ਜਾ ਚੁੱਕਿਆ ਹੈ ਕਿ ਲਾਰਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਦੇ ਮੁਖੀਆਂ ਨੂੰ ਭਾਰਤੀ ਜੇਲ੍ਹਾਂ ਦੇ ਵਿਚ ਸਹੂਲਤਾਂ ਦੇ ਉਤੇ ਛੋਟਾਂ ਹੋਣ ਕਰਕੇ ਉਹ ਡਰੱਗ ਤਸਕਰੀ, ਗੋਲੀਬਾਰੀ ਅਤੇ ਫਿਰੌਤੀ ਦੇ ਅੰਤਰਰਾਸ਼ਟਰੀ ਗਰੋਹਾਂ ਦਾ ਸੰਚਾਲਨ ਕਰ ਰਹੇ ਨੇ। ਇਸ ਦੇ ਦੌਰਾਨ ਅਮਰੀਕਨ ਪੁਲਿਸ ਨੇ ਪਤਾ ਲਾਇਆ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਵੀ ਇਨ੍ਹਾਂ ਗਰੋਹਾਂ ਦੇ ਨਾਲ ਮਿਲੇ ਹੋਏ ਨੇ। ਇਸ ਦੇ ਦੌਰਾਨ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਂ ਦਾ ਜ਼ਿਕਰ ਵੀ ਕੀਤਾ ਗਿਆ ਜੋ ਅਮਰੀਕਾ ਦੇ ਓਹਾਹੋ ਸੂਬੇ ਰਹਿੰਦੇ ਕਿਸੇ ਕਾਰੋਬਾਰੀ ਦੇ ਪਰਿਵਾਰ ਤੋਂ ਗੋਲਡੀ ਬਰਾੜ ਦੇ ਕਾਰਕੁਨ ਗੁਰਦੇਵ ਸਿੰਘ ਦੇ ਵੱਲੋਂ 50 ਲੱਖ ਦੀ ਫਰੋਤੀ ਮੰਗਣ ਦੇ ਮਾਮਲੇ ਵਿਚ ਕਾਰੋਬਾਰੀ ਦੇ ਭਾਰਤ ਰਹਿੰਦੇ ਪਰਿਵਾਰ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਤੇ ਉਨ੍ਹਾਂ ਦੇ ਉੱਤੇ ਕਤਲ ਦਾ ਨਜਾਇਜ਼ ਜਿਹੜਾ ਪਰਚਾ ਦਰਜ ਕਰਨ ਦੇ ਯਤਨ ਵੀ ਕੀਤੇ ਗਏ ਨੇ। ਸਰੀ ਦੇ ਅਮਰੀਕਨ ਸਰਹੱਦ ਦੇ ਕੋਲ ਪੈਂਦੀ 156 ਸਟਰੀਟ ਤੇ ਰਹਿੰਦੇ ਰਵਿੰਦਰ ਸਿੰਘ ਢੱਡਾ ਨੂੰ ਵੱਡੇ ਤਸਕਰ ਦੇ ਵਜੋਂ ਨਾਮਜ਼ਦ ਕੀਤਾ ਗਿਆ ਜੋ ਗਿਰੋਹਾਂ ਦੇ ਫਾਈਨੈਂਸਰ ਦੇ ਵਜੋਂ ਕੰਮ ਕਰਦਾ ਸੀ ਤੇ ਆਪਣੇ ਟਰੱਕ ਕਾਰੋਬਾਰ ਨੂੰ ਨਸ਼ਿਆਂ ਦੀ ਤਸਕਰੀ ਦੇ ਲਈ ਵਰਤਦਾ ਸੀ। ਤਿੰਨਾਂ ਗਰੋਹਾਂ ਦੇ ਵਿਚ 4 ਮੈਕਸੀਕੋ ਨਿਵਾਸੀਆਂ ਦੇ ਵੀ ਜਿਹੜੇ ਨਾਮ ਸ਼ਾਮਲ ਨੇ। ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ 24 ਮੁਲਜ਼ਮਾਂ ਦੇ ਵਿਚੋਂ 11 ਕੈਲੀਫੋਰਨੀਆ ਸੂਬੇ ਦੇ ਨਾਲ ਤੇ 3 ਕੈਨੇਡਾ ਦੇ ਨਾਲ ਸੰਬੰਧਿਤ ਨੇ। ਇਨ੍ਹਾਂ ਦੇ ਟਿਕਾਣਿਆਂ ਦੀ ਜਿਹੜੀ ਤਲਾਸ਼ੀ ਲੈਣ ਦੇ ਉਤੇ ਉਥੋਂ 10 ਕੁਇੰਟਲ ਕੋਕੀਨ, ਕਈ ਮਾਰੂ ਹਥਿਆਰ, ਗੋਲੀ ਸਿੱਕਾ ਤੇ ਵੱਡੀ ਮਾਤਰਾ ਦੇ ਵਿਚ ਨਕਦੀ ਬਰਾਮਦ ਹੋਈ ਹੈ। ਕੈਨੇਡਾ, ਅਮਰੀਕਾ, ਮੈਕਸੀਕੋ, ਫਰਾਂਸ ਅਤੇ ਯੂਕੇ ਦੀਆਂ ਸੁਰੱਖਿਆ ਫੋਰਸਾਂ ਦੇ ਵੱਲੋਂ ਜਾਂਚ ਦੇ ਦੌਰਾਨ ਸਹਿਯੋਗ ਕਰਕੇ ਇਨ੍ਹਾਂ ਵੱਡੇ ਬਦਮਾਸ਼ ਗਰੋਹਾਂ ਤੱਕ ਪਹੁੰਚ ਬਣਾਈ ਗਈ ਹੈ ਤੇ ਕਈ ਮਹੀਨੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਉਤੇ ਨਜ਼ਰ ਵੀ ਰੱਖੀ ਗਈ ਹੈ। ਭੂਗੋੜੇ ਐਲਾਨੇ ਗਏ 10 ਮੁਲਜ਼ਮਾਂ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉਤੇ ਭਾਲ ਕੀਤੀ ਜਾ ਰਹੀ ਹੈ। ਦਸੰਬਰ 2025 ਦੇ ਵਿਚ ਬਿਸ਼ਨੋਈ ਗੋਲਡੀ ਬਰਾੜ ਦੇ ਰੋਹਿਤ ਗੋਦਾਰਾ ਨੇ 1000 ਔਕਸ ਰਹਿੰਦੇ ਵਿਅਕਤੀ ਤੋਂ $50 ਲੱਖ ਦੀ ਫਰੋਤੀ ਮੰਗੀ ਗਈ ਸੀ ਜਿਨ੍ਹਾਂ ਦੀ ਭਾਲ ਜਾਰੀ ਹੈ ਤੇ ਕੈਨੇਡਾ ਰਹਿੰਦੇ ਦੇ ਉਤੇ ਗਿਰੋਹਾਂ ਦੇ ਕਾਰਕੁਨਾਂ ਦੇ ਵਜੋਂ ਤੇ ਡਰੱਗ ਤਸਕਰੀ ਦੇ ਮੋਹਰਲੇ ਵਿਅਕਤੀਆਂ ਦੀ ਪਛਾਣ ਜਸਕਰਨ ਬਾਗੜੀ 50 ਸਾਲਾਂ ਵਾਸੀ ਸਰੀ, ਕ੍ਰਿਸਟਨ ਰਹਿੰਦੇ ਆਪਣੇ ਗੁਰਤੇਜ ਸਿੰਘ, ਸਮਾਗ ਦੇ ਨਾਂ ਜਿਹੜੇ ਨੇ ਪ੍ਰਮੁੱਖ ਨੇ, ਹਰੀ ਨਾਰਾਇਣ, ਮਨਦੀਪ ਕੌਰ ਦੇ ਨਾਵਾਂ ਦਾ ਜਿਹੜਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। FBI ਨੇ ਗੋਲਡੀ ਬਰਾੜ ਨੂੰ ਮੋਸਟ ਵਾਂਟਡ ਦੇ ਵਜੋਂ ਫੜਾਉਣ ਵਾਲੇ ਨੂੰ ਜਿਹੜਾ $50,000 ਇਨਾਮ ਐਲਾਨਿਆ ਹੈ ਤੇ FBI ਨੇ ਕਿਹਾ ਕਿ ਉਹ ਇੰਟਰਪੋਲ ਦੇ ਰਾਹੀਂ ਭਾਰਤ ਰਹਿੰਦੇ ਜਾਂ ਉਥੋਂ ਦੀਆਂ ਜੇਲਾਂ ਦੇ ਵਿਚ ਬੰਦ ਮੁਲਜ਼ਮਾਂ ਨੂੰ ਵੀ ਅਮਰੀਕਾ ਲਿਆਉਣਗੇ ਤੇ ਉਥੇ ਫਿਰ ਕਾਰਵਾਈ ਚੰਗੀ ਤਰ੍ਹਾਂ ਕੀਤੀ ਜਾਏਗੀ। ਦੂਸਰੇ ਪਾਸੇ ਈਰਾਨ ਦੇ ਨਾਲ ਜੰਗਬੰਦੀ ਖਤਮ ਕਰਤੀ ਹੈ, ਨਹੀਂ ਕਰਾਂਗੇ ਕੋਈ ਵੀ ਡੀਲ, ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ ਆ ਗਿਆ, ਹਿੱਲ ਗਿਆ, ਮੈਂ ਉਨ੍ਹਾਂ ਦੇ ਨਾਲ ਕੋਈ ਡੀਲ ਨਹੀਂ ਕਰਨੀ। ਟਰੰਪ ਨੇ ਈਰਾਨ ਦੇ ਨਾਲ ਸੀਜ਼ ਫਾਇਰ ਨੂੰ ਦਸਿਆ ਸਮੇਂ ਦੀ ਬਰਬਾਦੀ। ਟਰੰਪ ਨੇ ਕੱਲ ਅੱਜ ਸਵੇਰੇ ਬੁੱਧਵਾਰ ਨੂੰ ਈਰਾਨ ਦੇ ਨਾਲ ਚੱਲ ਰਹੇ ਸੀਜ਼ ਫਾਇਰ ਜੰਗਬੰਦੀ ਸਮਝੌਤੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ। ਅੰਕਾਰਾ ਦੇ ਵਿਚ ਨਾਟੋ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਲਈ ਹੁਣ ਇਹ ਸਮਝੌਤਾ ਖਤਮ ਹੋ ਚੁੱਕਿਆ ਹੈ ਤੇ ਹੁਣ ਈਰਾਨ ਦੇ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ ਹੈ। ਟਰੰਪ ਨੇ ਈਰਾਨੀ ਨੇਤਾਵਾਂ ਦੇ ਪ੍ਰਤੀ ਬੇਹੱਦ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਝੂਠੇ, ਧੋਖੇਬਾਜ਼ ਅਤੇ ਬਿਮਾਰ ਲੋਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨੀ ਲੀਡਰਸ਼ਿਪ ਹਿੰਸਕ ਹੈ ਤੇ ਜੇਕਰ ਉਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਹੁੰਦੇ ਤਾਂ ਉਹ ਯਕੀਨੀ ਤੌਰ ਦੇ ਉਤੇ ਉਨ੍ਹਾਂ ਦੀ ਵਰਤੋਂ ਕਰ ਲੈਂਦੇ। ਟਰੰਪ ਨੇ ਈਰਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਸਮੇਂ ਦੀ ਬਰਬਾਦੀ ਦਸਿਆ। ਇਕ ਵੱਡਾ ਫੇਰੇ ਦੇ ਵਿਚ ਗਲਤੀ ਤਾਂ ਤੁਹਾਡੀ ਅਜੇ ਉਨ੍ਹਾਂ ਕੋਲ ਹੈ ਹੀ ਨਹੀਂ ਭਾਈ ਹਥਿਆਰ, ਤਾਂ ਤੁਸੀਂ ਅਟੈਕ ਵੀ ਕਦ ਲਈ ਕੀਤਾ, ਫਿਰ ਇਹ ਵੀ ਤਾਂ ਬਣ ਜਾਣਾ ਤੁਹਾਡੇ ਉਤੇ ਕੁਐਸਚਨ ਮਾਰਕ। ਇਕ ਵੱਡਾ ਖੁਲਾਸਾ ਕਰਦਿਆਂ ਈਰਾਨੀ ਸਰਕਾਰ ਤੇ ਆਪਣੇ ਹੀ ਨਾਗਰਿਕਾਂ ਦੇ ਉਤੇ ਜ਼ੁਲਮ ਕਰਨ ਦੇ ਦੋਸ਼ ਲਗਾਏ ਨੇ ਤੇ ਉਨ੍ਹਾਂ ਮੁਤਾਬਕ ਈਰਾਨ ਦੇ ਵਿਚ ਪ੍ਰਦਰਸ਼ਨ ਕਰ ਰਹੇ ਲਗਭਗ 54,000 ਲੋਕਾਂ ਨੂੰ ਮਾਰ ਦਿੱਤਾ ਗਿਆ। ਟਰੰਪ ਨੇ ਕਿਹਾ ਕਿ ਪ੍ਰੈਸ ਇਨ੍ਹਾਂ ਮੌਤਾਂ ਦੀ ਰਿਪੋਰਟ ਨਹੀਂ ਕਰ ਰਹੀ, ਪਰ ਈਰਾਨੀ ਸ਼ਾਸਨ ਮਸ਼ੀਨ ਗੰਨਾਂ ਦੇ ਨਾਲ ਨਿਹੱਥੇ ਲੋਕਾਂ ਦਾ ਕਤਲ ਕਰ ਰਿਹਾ। ਟਰੰਪ ਦਾ ਇਹ ਬਿਆਨ ਅਮਰੀਕਾ ਵੱਲੋਂ ਈਰਾਨ ਦੇ 80 ਤੋਂ ਵੱਧ ਟਿਕਾਣਿਆਂ ਦੇ ਉਤੇ ਕੀਤੇ ਗਏ ਤਾਜ਼ਾ ਫੌਜੀ ਹਮਲਿਆਂ ਤੋਂ ਕੁਝ ਘੰਟੇ ਬਾਅਦ ਜਿਹੜਾ ਆਇਆ ਦੱਸਿਆ ਜਾ ਰਿਹਾ। ਦੂਸਰੇ ਪਾਸੇ ਈਰਾਨ ਨੇ ਵੀ ਫਿਰ ਜਿਹੜੀ ਹੈ ਬਦਲੇ ਦੀ ਕਾਰਵਾਈ ਕੀਤੀ ਹੈ। ਬਹਿਰੀਨ, ਕੁਵੈਤ ਦੇ ਉਤੇ ਹਮਲਾ ਹੋਇਆ ਤੇ ਅਮਰੀਕੀ ਏਅਰ ਸਟ੍ਰਾਈਕ ਮਗਰੋਂ ਈਰਾਨ ਨੇ ਵੀ ਛੱਡੀਆਂ ਨੇ ਮਿਜ਼ਾਈਲਾਂ। ਮਿਡਲ ਈਸਟ ਦੀ ਜੰਗ ਜਿਹੜੀ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਰੁਕੀ ਹੋਈ ਸੀ, ਦੁਬਾਰਾ ਸ਼ੁਰੂ ਹੋਣ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ। ਬੁੱਧਵਾਰ ਤੜਕੇ ਅਮਰੀਕਾ ਵੱਲੋਂ ਈਰਾਨ ਦੇ ਕਈ ਟਿਕਾਣਿਆਂ ਦੇ ਉਤੇ ਜ਼ਬਰਦਸਤ ਜਿਹੜਾ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਅਮਰੀਕਾ ਦੇ ਵੱਲੋਂ ਈਰਾਨੀ ਤੇਲ ਦੀ ਵਿਕਰੀ ਦੀ ਇਜਾਜ਼ਤ ਦੇਣ ਵਾਲੇ ਲਾਇਸੈਂਸ ਨੂੰ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਗਈ। ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦਿੰਦਿਆਂ ਈਰਾਨ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਬਹਿਰੀਨ ਅਤੇ ਕੁਵੈਤ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕਰ ਦਿੱਤੇ। ਇਨ੍ਹਾਂ ਤਾਜ਼ਾ ਹਮਲਿਆਂ ਤੋਂ ਬਾਅਦ ਅਮਰੀਕਾ ਰਾਸ਼ਟਰਪਤੀ ਟਰੰਪ ਨੇ ਬਿਆਨ ਦੇ ਦਿੱਤਾ ਕਿ ਈਰਾਨ ਦੇ ਨਾਲ ਹੋਇਆ ਅੰਤਰਮ ਸਮਝੌਤਾ ਹੁਣ ਖਤਮ ਹੋ ਚੁੱਕਿਆ, ਜਿਸ ਦੇ ਨਾਲ ਸ਼ੇਅਰ ਮਾਰਕੀਟ ਫਿਰ ਤੋਂ ਡਿੱਗ ਗਈ। ਟਰੰਪ ਦੇ ਇਸ ਬਿਆਨ ਨੇ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ ਤੇ ਕੱਚੇ ਤੇਲ ਦੀਆਂ ਕੀਮਤਾਂ ਚ 5% ਦੇ ਉਛਾਲ ਦੇ ਨਾਲ ਇਕ ਵਾਰ ਫਿਰ $80 ਪ੍ਰਤੀ ਬੈਰਲ ਦੇ ਉਤੇ ਨੇੜੇ ਪਹੁੰਚ ਗਿਆ। ਈਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਮੰਨਿਆ ਕਿ ਉਨ੍ਹਾਂ ਨੇ ਬਹਿਰੀਨ, ਜਿੱਥੇ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਹੈ, ਤੇ ਕੁਵੈਤ, ਜਿੱਥੇ ਅਮਰੀਕੀ ਫੌਜ ਤੈਨਾਤ ਹੈ, ਵਿਖੇ ਮਿਜ਼ਾਈਲ ਅਲਰਟ ਦੇ ਵਿਚਕਾਰ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦੇ ਨਾਲ ਹੋਏ ਅੰਤਰਮ ਸਮਝੌਤੇ ਦੇ ਤਹਿਤ ਇਰਾਨ ਨੂੰ ਸਾਲਾਂ ਬਾਅਦ ਅਮਰੀਕੀ ਡਾਲਰਾਂ ਦੇ ਵਿਚ ਖੁੱਲ੍ਹੇਆਮ ਤੇਲ ਵੇਚਣ ਦੀ ਛੋਟ ਮਿਲੀ ਸੀ, ਜਿਸ ਨੂੰ ਅਮਰੀਕਾ ਨੇ ਹੁਣ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਓਮਾਨ ਦੇ ਤੱਟ ਨੇੜੇ ਕਤਰ ਦੀ ਕੁਦਰਤੀ ਗੈਸ ਲੈ ਕੇ ਜਾ ਰਹੇ ਇਕ ਤੇਲ ਟੈਂਕਰ ਸਮੇਤ ਤਿੰਨ ਜਹਾਜ਼ਾਂ ਦੇ ਉਤੇ ਹਮਲਾ ਹੋਇਆ ਸੀ, ਜਿਸਦੀ ਜਿੰਮੇਵਾਰੀ ਕਤਰ ਨੇ ਇਰਾਨ ਸਿਰ ਮੜੀ ਹੈ। ਇਰਾਨ ਹੌਰਮੁਜ਼ ਤੇ ਲੰਘਣ ਵਾਲੇ ਜਹਾਜ਼ਾਂ, ਵੈਸੇ ਤਾਂ ਇਹ ਜੋ ਖ਼ਬਰ ਅਸਲ ਦੇ ਵਿਚ ਹੈ, ਜਿਹੜਾ ਇਨ੍ਹਾਂ ਨੇ ਪਰਮਿਟ ਜੋ ਦਿੰਦਾ ਹੈ ਇਰਾਨ, ਜਿਸ ਰਸਤੇ ਤੋਂ ਇਹ ਹੋਰ ਪਾਸੇ ਦੀ ਕੱਢਣ ਦੀ ਕੋਸ਼ਿਸ਼ ਕਰਦੇ ਸੀ ਤੇ ਆਪ ਹੀ ਅਟੈਕ ਕਰਕੇ ਤੇ ਉਨ੍ਹਾਂ ਦਾ ਇਲਜ਼ਾਮ ਲਾ ਦਿੱਤਾ ਹੈ ਕਿ ਬਹਾਨਾ ਬਣਾਇਆ ਕਿ ਭਾਈ ਚੱਕ ਦਿਓ ਕੰਮ ਨੂੰ, ਹੁਣ ਇਨ੍ਹਾਂ ਨੇ ਕਰ ਦਿੱਤਾ ਕੰਮ ਸਾਡੇ ਨਾਲ ਸ਼ੁਰੂ ਤੇ ਅਸੀਂ ਹੁਣ ਟਾਲਦੇ ਨਹੀਂ, ਤੇ ਆਪ ਹੀ ਕਰ ਕਰਾ ਕੇ ਸਾਰਾ ਕੁਝ ਤੇ ਉਹਨੂੰ ਘੇਰ ਲਿਆ। ਇਰਾਨ ਹੌਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਦੇ ਉੱਤੇ ਆਪਣਾ ਕੰਟਰੋਲ ਅਤੇ ਫੀਸ ਵਸੂਲਣਾ ਚਾਹੁੰਦਾ ਹੈ, ਜਿਸ ਦਾ ਅਮਰੀਕਾ ਤੇ ਖਾੜੀ ਦੇਸ਼ ਵਿਰੋਧ ਕਰ ਰਿਹਾ। ਆਖਰ ਦੇ ਵਿਚ ਹਮਲੇ ਅਜਿਹੇ ਸਮੇਂ ਹੋਏ ਨੇ ਜਦੋਂ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਦੀ ਕਈ ਦਿਨਾਂ ਤੋਂ ਚੱਲ ਰਹੀ ਅੰਤਮ ਯਾਤਰਾ ਆਖਰੀ ਜਿਹੜਾ ਸਮੇਂ ਦੇ ਵਿਚ ਹੈ। ਖਮਨਈ ਦੇ ਪੁੱਤਰ ਅਤੇ ਨਵੇਂ ਸੁਪਰੀਮ ਲੀਡਰ ਆਯਤੁੱਲਾ ਜਿਹੜੇ ਮੋਜਤਬਾ ਖਮਨਈ ਨੇ ਅਜੇ ਤੱਕ ਜਨਤਕ ਤੌਰ ਦੇ ਉੱਤੇ ਸਾਹਮਣੇ ਨਹੀਂ ਆਏ, ਕਿਉਂਕਿ ਉਹ ਆਪਣੇ ਪਿਤਾ ਦੀ ਮੌਤ ਵਾਲੇ ਹਵਾਈ ਹਮਲੇ ਹੋਏ ਨੇ ਜੋ ਜ਼ਖਮੀ ਹੋਣ ਤੋਂ ਬਾਅਦ ਅੰਡਰਗਰਾਊਂਡ ਦੱਸੇ ਜਾ ਰਿਹਾ। ਖਮਨਈ ਦੀ ਜਿਹੜੀ ਹੈ ਮ੍ਰਿਤਕ ਦੇਹ ਹੈ ਉਹਨੂੰ ਵੀਰਵਾਰ ਨੂੰ ਕੱਲ ਨੂੰ ਇਰਾਨ ਦੇ ਮਸ਼ਹਦ ਸ਼ਹਿਰ ਦੇ ਵਿਚ ਸਪੁਰਦ ਖਾਕ ਜਿਹੜਾ ਕੀਤਾ ਜਾਵੇਗਾ। ਇਸੇ ਤਰ੍ਹਾਂ ਮੈਕਰੋਨ ਦੀ ਫੇਰੀ ਮੌਕੇ ਦਮਸ਼ਕ ਦੇ ਵਿਚ ਧਮਾਕੇ ਹੋਏ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸੀਰੀਆ ਫੇਰੀ ਦੇ ਦੌਰਾਨ ਅੱਜ ਦਮਸ਼ਕ ਦੇ ਵਿਚ ਹੋਏ ਧਮਾਕਿਆਂ ਚ 18 ਵਿਅਕਤੀ ਜ਼ਖਮੀ ਹੋਏ, ਜ਼ਖਮੀਆਂ ਦੇ ਵਿਚ 4 ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ। ਸੀਰੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਕਰੋਂ ਜਿਵੇਂ ਹੀ ਆਪਣੇ ਸੀਰੀਆਈ ਹਮਰੁਤਬਾ ਅਹਿਮਦ ਅਲ ਸ਼ਰਾ ਨੂੰ ਮਿਲਣ ਦੇ ਲਈ ਰਾਸ਼ਟਰਪਤੀ ਪੈਲੇਸ ਦੇ ਵਿਚ ਦਾਖਲ ਹੋਏ ਤਾਂ ਫੌਰ ਸੀਜ਼ਨਜ਼ ਹੋਟਲ ਨੇੜੇ ਧਮਾਕੇ ਹੋਏ। ਮੁਕਾਮੀ ਮੀਡੀਆ ਦੀ ਰਿਪੋਰਟ ਮੁਤਾਬਕ ਮੈਕਰੋ ਇਸੇ ਹੋਟਲ ਦੇ ਵਿਚ ਠਹਿਰੇ ਨੇ ਤੇ ਫਰਾਂਸੀਸੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਨੇ ਕਿਹਾ ਕਿ ਮੈਕਰੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਆਪਣੀ ਸੀਰੀਆਈ ਹਮਰੁਤਬਾ ਦੇ ਨਾਲ ਗੱਲਬਾਤ ਜਾਰੀ ਸੀ। ਅਗਲੀ ਖ਼ਬਰ ਵੱਲ ਚੱਲੀਏ ਤੇ ਆਖਰੀ ਖ਼ਬਰ ਹੈ ਚੀਨ ਲੋਕਤੰਤਰ ਦੇ ਲਈ ਖ਼ਤਰਾ ਹੈ। NGO ਮੁਖੀ ਨੇ ਇਹ ਗੱਲਬਾਤ ਕਹਿ ਦਿੱਤੀ ਹੈ। ਵਿਸਥਾਰ ਦੇ ਵਿਚ ਖ਼ਬਰ ਹੈ ਨੈਸ਼ਨਲ ਐਡੋਮੈਟ ਫਾਰ ਡੈਮੋਕਰੇਸੀ ਦੇ ਪ੍ਰਧਾਨ ਅਤੇ CEO ਡੈਮਨ ਵਿਲਸਨ ਨੇ ਕਿਹਾ ਕੱਲ ਜਿਹੜਾ ਕਿਹਾ ਜੋ ਕਿ ਆਪਣੇ ਚਾਈਨਾ ਨੇ ਜੋ ਐਕਸਪੈਰੀਮੈਂਟ ਕੀਤਾ ਹੈ ਉਸ ਤੋਂ ਬਾਅਦ ਇਹ ਜਿਹੜੇ ਬਿਆਨਬਾਜ਼ੀ ਸ਼ੁਰੂ ਹੋ ਗਈ ਆਉਣੀ ਕਿ ਚੀਨੀ ਕਮਿਊਨਿਸਟ ਪਾਰਟੀ CCP ਲੋਕਤੰਤਰ ਦੇ ਲਈ ਇਕ ਮਹੱਤਵਪੂਰਨ ਚੁਣੌਤੀ ਪੇਸ਼ ਕਰਦੀ ਹੈ। ਇਹ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਮੁੜ ਆਕਾਰ ਦੇਣ ਦੇ ਲਈ ਰਾਜਨੀਤਿਕ, ਆਰਥਿਕ ਤੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੀ ਹੈ, ਜਿਸ ਦੇ ਕਾਰਨ ਦਹਾਕਿਆਂ ਤੋਂ ਦੁਨੀਆ ਭਰ ਦੇ ਵਿਚ ਆਜ਼ਾਦੀ ਦੇ ਵਿਚ ਗਿਰਾਵਟ ਆਈ ਹੈ। ਕੱਲ ਤਾਈਪੇ ਦੇ ਵਿਚ ਇਸ ਸਾਲ ਦੇ ਚਾਈਨਾ ਇਨ ਦਾ ਵਰਲਡ CITW ਸੰਮੇਲਨ ਦੇ ਵਿਚ ਬੋਲਦੇ ਹੋਏ ਵਿਲਸਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦਾ ਨਕਾਰਾਤਮਕ ਜਿਹੜਾ ਪ੍ਰਭਾਵ ਦੁਨੀਆ ਭਰ ਦੇ ਵਿਚ ਆਜ਼ਾਦੀ, ਰਾਜਨੀਤਿਕ ਅਧਿਕਾਰਾਂ ਤੇ ਨਾਗਰਿਕ ਆਜ਼ਾਦੀਆਂ ਦੇ ਵਿਚ 20 ਸਾਲਾਂ ਦੇ ਗਿਰਾਵਟ ਦਾ ਇਕ ਵੱਡਾ ਕਾਰਕ ਰਿਹਾ ਹੈ। ਵਿਲਸਨ ਨੇ ਕਿਹਾ ਕਿ ਤਾਈਵਾਨ ਰਾਜਨੀਤਿਕ ਮੁਕਾਬਲੇ ਤੇ ਤਾਨਾਸ਼ਾਹੀ ਦੇ ਵਿਰੁੱਧ ਆਜ਼ਾਦੀ ਦੀ ਲੜਾਈ ਦੇ ਵਿਚ ਸਭ ਤੋਂ ਅੱਗੇ ਹੈ। ਤਾਈਵਾਨ ਨੇ ਦੇਖਿਆ ਹੈ ਕਿ ਮਜ਼ਬੂਤ ਸੰਸਥਾਵਾਂ, ਇਕ ਜੀਵੰਤ ਸਮਾਜ, ਤਕਨੀਕੀ ਨਵੀਨਤਾ ਤੇ ਆਪਣੇ ਲੋਕਾਂ ਦੇ ਦ੍ਰਿੜ ਇਰਾਦੇ ਦੇ ਕਾਰਨ ਲਗਾਤਾਰ ਦਬਾਅ ਦੇ ਬਾਵਜੂਦ ਲੋਕਤੰਤਰ ਵੱਧ ਫੁੱਲ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਲੋਕਤੰਤਰ ਦੇ ਰੂਪ ਦੇ ਵਿਚ ਜੋ ਵਿਸ਼ਵ ਵਿਆਪੀ ਸਮਰਥਨ ਦੇ ਯੋਗ ਹੈ, ਤਾਈਵਾਨ ਲੋਕਤੰਤਰੀ ਤਾਕਤ ਦਾ ਕੇਂਦਰ ਬਣ ਸਕਦਾ ਹੈ, ਜਿੱਥੇ ਲੋਕਤੰਤਰੀ ਨੇਤਾ, ਪੱਤਰਕਾਰ, ਨਾਗਰਿਕ, ਨਵੀਨਤਾਕਾਰੀ, ਖੋਜਕਰਤਾ ਤੇ ਨੀਤੀ ਨਿਰਮਾਤਾ ਇਕ ਦੂਜੇ ਤੋਂ ਸਿੱਖ ਸਕਦੇ ਨੇ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਭਾਈਵਾਲੀ ਬਣਾ ਸਕਦੇ ਨੇ ਤੇ ਸਾਂਝੇ ਤੌਰ ਦੇ ਉਤੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹੈ। ਵਿਲਸਨ ਨੇ ਕਿਹਾ ਕਿ ਜਦੋਂ ਕਿ ਰੋਕਥਾਮ ਅਤੇ ਕੂਟਨੀਤੀ ਤਾਈਵਾਨ ਦੀ ਸੁਰੱਖਿਆ ਦੇ ਲਈ ਬਹੁਤ ਮਹੱਤਵਪੂਰਨ ਹਨ, ਵਿਸ਼ਵ ਲੋਕਤੰਤਰੀ ਭਾਈਚਾਰੇ ਦੇ ਵਿਚ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਤੇ ਦੁਨੀਆ ਭਰ ਦੇ ਵਿਚ ਆਜ਼ਾਦੀ ਨੂੰ ਉਤਸ਼ਾਹਿਤ ਕਰਨਾ ਵੀ ਜ਼ਰੂਰੀ ਹੈ। ਦੁਨੀਆ ਲੋਕਤੰਤਰ ਅਤੇ ਆਜ਼ਾਦੀ ਦੇ ਲਈ ਬੇਮਿਸਾਲ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੀ ਹੈ। ਦੋ ਦਹਾਕਿਆਂ ਤੋਂ ਵਿਸ਼ਵ ਵਿਆਪੀ ਆਜ਼ਾਦੀ ਘਟ ਰਹੀ ਹੈ, ਰਾਜਨੀਤਿਕ ਅਧਿਕਾਰ ਅਤੇ ਨਾਗਰਿਕ ਆਜ਼ਾਦੀਆਂ ਵਿਗੜ ਰਹੀਆਂ ਨੇ। ਉਨ੍ਹਾਂ ਕਿਹਾ ਕਿ CCP ਇਨ੍ਹਾਂ ਨਕਾਰਾਤਮਕ ਰੁਝਾਨਾਂ ਦਾ ਮੁੱਖ ਕਾਰਨ ਹੈ। ਵਿਲਸਨ ਨੇ ਚੀਨ ਨੂੰ ਇਕ ਲੋਕਤੰਤਰ ਵਿਰੋਧੀ ਮਹਾਂਸ਼ਕਤੀ ਦਸਿਆ ਜੋ ਵਿਸ਼ਵ ਅਰਥ ਵਿਵਸਥਾ ਉਨਤ ਤਕਨਾਲੋਜੀਆਂ ਅਤੇ ਮਹੱਤਵਪੂਰਨ ਸਪਲਾਈ ਚੇਨਾਂ ਦੇ ਵਿਚ ਡੂੰਘਾਈ ਦੇ ਨਾਲ ਜੁੜੀਆਂ ਹੋਈਆਂ ਹੈ। ਉਨਾਂ ਕਿਹਾ ਕਿ ਚੀਨ ਨਵੇਂ ਅੰਤਰਰਾਸ਼ਟਰੀ ਸੰਸਥਾਵਾਂ ਬਣਾ ਕੇ ਤੇ ਰਾਜਨੀਤਿਕ ਆਰਥਿਕ ਤਕਨੀਕੀ ਤੇ ਸੂਚਨਾਤਮਕ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਬਦਲ ਕੇ ਆਪਣਾ ਪ੍ਰਭਾਵ ਵਧਾ ਰਿਹਾ। ਵਿਲਸਨ ਨੇ ਕਿਹਾ ਕਿ ਸੀਸੀਪੀ ਦੀਆਂ ਇੱਛਾਵਾਂ ਬਹੁਤ ਵੱਡੀਆਂ ਨੇ। ਉਨਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਾਰ ਵਾਰ ਕੀਤੇ ਗਏ ਦਾਅਵੇ ਦਾ ਹਵਾਲਾ ਦਿੱਤਾ ਕਿ ਦੁਨੀਆਂ ਇਕ ਸਦੀ ਦੇ ਵਿਚ ਨਹੀਂ ਦੇਖੇ ਗਏ ਬਦਲਾਅ ਦੇ ਵਿਚੋਂ ਗੁਜ਼ਰ ਰਹੀ ਹੈ ਤੇ ਕਿਹਾ ਕਿ ਸ਼ੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਹੋਰ ਤਾਨਾਸ਼ਾਹੀ ਨੇਤਾਵਾਂ ਦੇ ਇਸ ਬਦਲਾਅ ਨੂੰ ਆਕਾਰ ਦੇਣ ਦੀ ਖੁੱਲ੍ਹ ਕੇ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਚੀਨ ਨੂੰ ਆਪਣੇ ਪ੍ਰਭਾਵ ਨੂੰ ਵਧਾਉਣ ਦੇ ਲਈ ਇਛੁੱਕ ਭਾਈਵਾਲਾਂ ਅਤੇ ਕਮਜ਼ੋਰ ਸੰਸਥਾਵਾਂ ਦੀ ਜ਼ਰੂਰਤ ਹੈ ਕਿਉਂਕਿ ਉਹ ਲੋਕਤੰਤਰੀ ਤਾਕਤ ਨੂੰ ਕਮਜ਼ੋਰ ਕਰਨ ਦੇ ਲਈ ਭ੍ਰਿਸ਼ਟਾਚਾਰ ਨੈਟਵਰਕ, ਮੀਡੀਆ ਹੇਰਾਫੇਰੀ, ਸਰਹੱਦ ਪਾਰ ਦਮਨ ਅਤੇ ਆਰਥਿਕ ਦਬਾਅ ਦੀ ਵਰਤੋਂ ਕਰਦਾ ਹੈ। ਵਿਲਸਨ ਨੇ ਕਿਹਾ ਕਿ ਲੋਕਤੰਤਰ ਕਦੇ ਵੀ ਆਪਣੇ ਆਪ ਨਹੀਂ ਖੜਾ ਹੁੰਦਾ। ਉਨਾਂ ਕਿਹਾ ਕਿ ਸੀਸੀਪੀ ਤਾਈਵਾਨੀ ਲੋਕਾਂ ਦੀ ਭਾਵਨਾ ਨੂੰ ਕਮਜ਼ੋਰ ਕਰਨ ਦੇ ਲਈ ਜਿਹੜਾ ਗ੍ਰੇ ਜ਼ੋਨ ਰਣਨੀਤੀਆਂ ਦੀ ਵਰਤੋਂ ਕਰਦੀ ਹੈ। ਇਸ ਦਾ ਉਦੇਸ਼ ਸਮਾਜ ਦੇ ਵਿਚ ਵੰਡੀਆਂ ਪਾਉਣੀਆਂ, ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਤੇ ਆਜ਼ਾਦ ਦੁਨੀਆਂ ਨੂੰ ਯਕੀਨ ਦਿਵਾਉਣਾ ਹੈ ਕਿ ਤਾਨਾਸ਼ਾਹੀ ਸ਼ਾਸਨ ਹੀ ਇਕੋ ਇਕ ਵਿਕਲਪ ਹੈ। ਤਾਈਵਾਨ ਨਾ ਸਿਰਫ ਆਜ਼ਾਦੀ ਦਾ ਮੋਹਰੀ ਕੇਂਦਰ ਹੈ ਸਗੋਂ ਇਹ ਦੁਨੀਆਂ ਭਰ ਦੇ ਲੋਕਤੰਤਰੀ ਭਾਈਚਾਰਿਆਂ ਦੇ ਲਈ ਇਕ ਮੁਲਾਕਾਤ ਬਿੰਦੂ ਵੀ ਬਣ ਰਿਹਾ। ਉਨਾਂ ਆਖਰ ਚ ਕਿਹਾ ਕਿ ਇਸ ਸਾਲ ਤਾਈਪੇ ਵਿਚ CITW ਸੰਮੇਲਨ ਦਾ ਆਯੋਜਨ ਤਾਈਵਾਨ ਦੇ ਕੀਮਤੀ ਤਜ਼ਰਬਿਆਂ ਤੋਂ ਸਿੱਖਣ ਦਾ ਇਕ ਮਹੱਤਵਪੂਰਨ ਮੌਕਾ ਹੈ ਤੇ ਉਨਾਂ ਦੁਨੀਆਂ ਭਾਰਤ ਦੇ ਲੋਕਤੰਤਰ ਤਾਈਵਾਨ ਦੇ ਵਿਚ ਮਜ਼ਬੂਤ ਗਿਆਨ ਨੈਟਵਰਕ, ਵਿਸ਼ਵਾਸ ਤੇ ਸਹਿਯੋਗ ਵਿਧੀਆਂ ਵਿਕਸਿਤ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਨੇ। ਇਸ ਸਮਾਗਮ ਦੇ ਵਿਚ ਬੋਲਦੇ ਹੋਏ ਜਰਮਨ ਮਾਰਸ਼ਲ ਫੰਡ ਦੇ ਇੰਡੋ ਪੈਸੇਫਿਕ ਪ੍ਰੋਗਰਾਮ ਦੀ ਮੈਨੇਜਿੰਗ ਡਾਇਰੈਕਟਰ ਜਿਹੜੀ ਹੈ ਬੋਨੀ ਗਲੇਜ਼ਰ ਨੇ ਵੀ ਕਿਹਾ ਕਿ ਚੀਨ ਦੇ ਵੱਧ ਰਹੇ ਵਿਸ਼ਵ ਵਿਆਪੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਲੋਕਤੰਤਰਾਂ ਨੂੰ ਇਕ ਫੌਜੀ ਕੇਂਦਰਿਤ ਪਹੁੰਚ ਤੋਂ ਅੱਗੇ ਵਧਣਾ ਚਾਹੀਦਾ ਹੈ ਤੇ ਸਮਾਜ ਦੇ ਅੰਦਰ ਵਿਆਪਕ ਲਚਕਤਾ ਵਿਕਸਿਤ ਕਰਨੀ ਚਾਹੀਦੀ ਹੈ। ਪ੍ਰਭਾਵਸ਼ਾਲੀ ਤੇ ਭਰੋਸੇਯੋਗ ਰੋਕਥਾਮ ਦੇ ਲਈ ਵਿਆਪਕ ਤਾਕਤ ਜ਼ਰੂਰੀ ਹੈ। ਗਲੇਜ਼ਰ ਨੇ ਨੋਟ ਕੀਤਾ ਕਿ ਤਾਈਵਾਨ ਲੰਬੇ ਸਮੇਂ ਤੋਂ ਚੀਨ ਦੇ ਫੌਜੀ ਖਤਰਿਆਂ, ਆਰਥਿਕ ਦਬਾਅ, ਰਾਜਨੀਤਿਕ ਯੁੱਧ ਤੇ ਜਾਣਕਾਰੀ ਦੇ ਵਿਚ ਹੀਰਾਫੇਰੀ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਦਬਾਅ ਨੂੰ ਸਹਿਣ ਕਰਨ ਦੀ ਜਿਹੜੀ ਬਜਾਏ ਤਾਈਵਾਨ ਨੇ ਲੋਕਤੰਤਰੀ ਇਕਜੁੱਟਤਾ ਦੇ ਵਿਹਾਰਕ ਮਾਡਲ ਦੇ ਵਿਚ ਜਿਹੜਾ ਵਿਕਸਿਤ ਕੀਤੇ ਨੇ ਤੇ ਉਨ੍ਹਾਂ ਨੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ, ਪਾਰਦਰਸ਼ਤਾ ਵਧਾਉਣ, ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰੀ ਅਤੇ ਸਮਾਜਿਕ ਯਤਨਾਂ ਦਾ ਹਵਾਲਾ ਦਿੱਤਾ ਹੈ। ਆਖਰ ਚ ਉਹ ਕਹਿੰਦੇ ਕਿ ਤਾਈਵਾਨ ਲੋਕਤੰਤਰੀ ਮਜ਼ਬੂਤੀ ਲਈ ਇਕ ਜੀਵੰਤ ਪ੍ਰਯੋਗਸ਼ਾਲਾ ਬਣ ਗਿਆ ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਤਜਰਬਾ ਇਸ ਦੇ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਨੂੰ ਬਹੁਤ ਪਹਿਲਾਂ ਅਤੇ ਬਹੁਤ ਵੱਡੇ ਪੱਧਰ ਦੇ ਉਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਨ੍ਹਾਂ ਦਾ ਸਾਹਮਣਾ ਹੁਣ ਬਹੁਤ ਸਾਰੇ ਹੋਰ ਲੋਕਤੰਤਰਾਂ ਨੂੰ ਕਰਨਾ ਪੈ ਰਿਹਾ ਤੇ ਬਾਕੀ ਲੋਕਤੰਤਰੀ ਦੁਨੀਆਂ ਹੁਣ ਤਾਈਵਾਨ ਨੂੰ ਸਿਰਫ਼ ਇਕ ਸੁਰੱਖਿਆ ਚੁਣੌਤੀ ਵਜੋਂ ਹੀ ਨਹੀਂ ਸਗੋਂ ਉਨ੍ਹਾਂ ਦੇ ਹੱਲ ਦੇ ਸਰੋਤ ਦੇ ਵਜੋਂ ਵੀ ਦੇਖ ਰਹੀ ਹੈ। ਦੂਸਰੇ ਪਾਸੇ ਭਾਰਤ ਆਸੀਅਨ ਰਣਨੀਤਿਕ ਸਹਿਯੋਗ ਜਿਹੜਾ ਕਲੀਨ ਐਨਰਜੀ ਖੇਤਰ ਦੇ ਵਿਚ ਅਹਿਮ ਖਣਿਜਾਂ ਦੇ ਲਈ ਹੋਵੇਗੀ ਸਾਂਝੇਦਾਰੀ ਆਖਰੀ ਖ਼ਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ ਖ਼ਬਰਾਂ ਤੋਂ ਤੇ ਨਵਿਆਉਣਯੋਗ ਊਰਜਾ ਤਕਨਾਲੋਜੀ ਬੈਟਰੀ ਸਟੋਰੇਜ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਹੋਏ ਉਤਪਾਦਨ ਦੇ ਵਿਚਕਾਰ ਭਾਰਤ ਅਤੇ ਆਸੀਅਨ ਦੇਸ਼ਾਂ ਵਿਚਕਾਰ ਅਹਿਮ ਊਰਜਾ ਤਬਦੀਲੀ ਖਣਿਜਾਂ ਨੂੰ ਲੈ ਕੇ ਰਣਨੀਤਿਕ ਸਹਿਯੋਗ ਵਧਾਉਣ ਦੇ ਲਈ ਇਕ ਵਿਸ਼ੇਸ਼ ਪਹਿਲ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਟਿਕਾਊ ਵਿਕਾਸ ਸੰਸਥਾ ਤੇ ਐਨਰਜੀਵਾ ਵੈਚਰਸ ਵੱਲੋਂ ਜਿਹੜਾ ਅੱਜ ਇਕ ਵਰਚੁਅਲ ਗੋਲ ਮੇਜ ਜਿਹੜੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਹਦੇ ਵਿਚ ਨੀਤੀ ਘੜਨ ਵਾਲੇ ਖੋਜਕਰਤਾ ਉਦਯੋਗਿਕ ਮਾਹਰ ਸ਼ਾਮਲ ਹੋਏ ਨੇ। ਖਣਿਜ ਭੰਡਾਰ ਅਤੇ ਭਾਰਤ ਦੀ ਭੂਮਿਕਾ ਇਹਦੇ ਵਿਚ ਹੈ। ਆਸੀਅਨ ਦੇਸ਼ਾਂ ਦੇ ਕੋਲ ਨਿਕਲ, ਕੋਬਾਲਟ, ਬਾਕਸਾਈਟ ਅਤੇ ਰੀਅਰ ਅਰਥ ਐਲੀਮੈਂਟਸ ਜਿਹੜੇ ਵਰਗੇ ਰਣਨੀਤਿਕ ਖਣਿਜਾਂ ਦੇ ਵੱਡੇ ਭੰਡਾਰ ਮੌਜੂਦ ਨੇ। ਦੂਜੇ ਪਾਸੇ ਭਾਰਤ ਕਲੀਨ ਟੈਕਨਾਲੋਜੀ ਦੇ ਨਿਰਮਾਣ ਦੇ ਵਿਚ ਆਪਣੀ ਭੂਮਿਕਾ ਵਧਾ ਰਿਹਾ ਤੇ ਗਲੋਬਲ ਖਣਿਜ ਸਪਲਾਈ ਚੇਨ ਦੇ ਵਿਚ ਆਪਣੀ ਹਿੱਸੇਦਾਰੀ ਮਜ਼ਬੂਤ ਕਰ ਰਿਹਾ। ਇਨ੍ਹਾਂ ਦੋਵਾਂ ਦੇ ਆਪਸੀ ਸਹਿਯੋਗ ਦੇ ਨਾਲ ਖਣਿਜ ਪ੍ਰੋਸੈਸਿੰਗ, ਰਿਫਾਈਨਿੰਗ ਅਤੇ ਮੈਨੂਫੈਕਚਰਿੰਗ ਦੇ ਖੇਤਰ ਦੇ ਵਿਚ ਨਿਵੇਸ਼ ਦੇ ਵੱਡੇ ਮੌਕੇ ਪੈਦਾ ਹੋ ਸਕਦੇ ਹਨ। ਮੁੱਖ ਚੁਣੌਤੀਆਂ ਤੇ ਰਣਨੀਤੀ ਹੈ। ਇਸ ਦੇ ਖੇਤਰ ਦੇ ਵਿਚ ਸਹਿਯੋਗ ਦੇ ਬਾਵਜੂਦ ਕਈ ਚੁਣੌਤੀਆਂ ਮੌਜੂਦ ਨੇ ਜਿਵੇਂ ਕਿ ਸਪਲਾਈ ਚੇਨ ਦੀ ਕਮਜ਼ੋਰੀ, ਪ੍ਰੋਸੈਸਿੰਗ ਅਤੇ ਨਿਰਮਾਣ ਸਮਰੱਥਾ ਦੀ ਕਮੀ, ਨਿਵੇਸ਼ ਦੇ ਲਈ ਫੰਡਾਂ ਦੀ ਘਾਟ, ਵਾਤਾਵਰਨ ਅਤੇ ਸਮਾਜਿਕ ਜੋਖਮ। ਇਨ੍ਹਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਖੇਤਰੀ ਸਹਿਯੋਗ ਤਾਲਮੇਲ ਵਾਲੀਆਂ ਨੀਤੀਆਂ ਤੇ ਸਰਕਾਰਾਂ ਦੇ ਉੱਤੇ ਵਿੱਤੀ ਸੰਸਥਾਵਾਂ ਵਿਚਕਾਰ ਸਾਂਝੇਦਾਰੀ ਦੀ ਜ਼ਰੂਰਤ ਹੈ। ਗੋਲਮੇਜ ਕਾਨਫਰੰਸ ਦੇ ਮੁੱਖ ਉਦੇਸ਼ ਸਨ। ਇਸ ਵਿਚਾਰ ਵਟਾਂਦਰੇ ਦਾ ਮੁੱਖ ਉਦੇਸ਼ ਭਾਰਤ ਅਤੇ ਆਸੀਅਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਮਜ਼ਬੂਤ ਕਰਨਾ, ਇਕ ਟਿਕਾਊ ਖੇਤਰੀ ਵੈਲਿਊ ਚੇਨ ਵਿਕਸਿਤ ਕਰਨਾ, ਕਾਨਫਰੰਸ ਦੇ ਦੌਰਾਨ ਅਹਿਮ ਖਰੀਜਾਂ ਦੀ ਪਛਾਣ ਕਰਨ, ਨਿਵੇਸ਼ ਜੁਟਾਉਣ ਅਤੇ ਜਿੰਮੇਵਾਰੀ ਮਾਈਨਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਚਰਚਾ ਜਿਹੜੀ ਹੈ ਕੀਤੀ ਜਾਵੇਗੀ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਪ੍ਰੇਮ ਦੀਆਂ ਖਬਰਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ ਆਖਰ ਦੇ ਵਿਚ, ਤੇ ਆਪਣੇ ਕੋਲ 5-7 ਮਿੰਟ ਦਾ ਸਮਾਂ ਬਾਕੀ ਹੈ ਤੇ ਕਾਲ ਤੁਸੀਂ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇਕ ਬਹੁਤ ਹੀ ਵਧੀਆ ਆਰਟੀਕਲ ਹੈਗਾ, ਉਹਦੀ ਮੈਂ ਸਾਂਝ ਪਾਉਣੀ ਚਾਹੁੰਦਾ ਤੁਹਾਡੇ ਨਾਲ। ਜਾਂਦੇ ਜਾਂਦੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਸਮਾਂ ਆਗਿਆ ਦਿੰਦਾ ਤਾਂ ਜ਼ਰੂਰ ਕਰਾਂਗੇ, ਤੇ ਨਹੀਂ ਤਾਂ ਫਿਰ ਉਹਨੂੰ ਕੱਲ੍ਹ ਦੇ ਲਈ ਰੱਖ ਲਾਂਗੇ। ਤੇ ਕਾਫੀ ਇੰਟਰਸਟਿੰਗ ਵੈਸੇ ਅੱਜ ਦੇ ਵਿਸ਼ੇ ਦੇ ਨਾਲ ਮਿਲਦੀ ਜੁਲਦੀ ਗੱਲਬਾਤ ਸੀ। ਤੇ ਆਪਣੇ ਮੁਕੱਦਰ ਬਾਈ ਜੀ ਕਾਲ ਕਰ ਰਹੇ ਸਨ ਸ਼ੁਰੂ ਦੇ ਜਦੋਂ ਸ਼ਮੀ ਜੀ ਦੇ ਨਾਲ ਸਮਾਪਤੀ ਕੀਤੀ ਹੈ। ਕਹਿੰਦੇ ਜੀ ਅੱਜ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ, ਇਸ ਕਰਕੇ ਗਿਲਾ ਕੋਈ ਨਹੀਂ ਜੀ, ਅੱਜ ਬਾਕੀ ਸੱਜਣਾਂ ਦੀ ਵਾਰੀ ਹੈ। ਗੱਲਾਂ ਸੁਣ ਕੇ ਚੰਗਾ ਲੱਗਿਆ, ਜਾਣਕਾਰੀ ਵੀ ਮਿਲੀ ਹੈ ਜੀ। ਕਹਿੰਦੇ ਮੁਕੱਦਰ ਜੀ ਲਿਖਦੇ ਆ, ਨਹੀਂ ਗੱਲਬਾਤ ਕਰ ਸਕਦੇ ਆ ਜੇ ਖਬਰਾਂ ਦੇ ਉੱਤੇ ਕੋਈ ਗੱਲਬਾਤ ਕਰਨੀ ਹੈ ਜਾਂ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਨਿੱਘਾ ਸਵਾਗਤ ਹੈ ਜੀ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਚਲੋ ਇੱਕ ਕੋਸ਼ਿਸ਼ ਕਰ ਲੈਂਦੇ ਆ ਜੇ ਗੱਲ ਬਣਦੀ ਹੈ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਰ ਲੈ ਕੇ ਤੇ ਨਾਲ ਦੀ ਨਾਲ ਫਿਰ ਆਪਾਂ ਆਰਟੀਕਲ ਚਲੋ ਕੱਲ੍ਹ ਲਈ ਰੱਖ ਲੈਂਦੇ ਹਾਂ, ਸਮਾਂ ਕਾਫੀ ਹੋ ਜਾਣਾ ਫਿਰ, ਤੇ ਅੱਜ ਫਿਰ ਇੰਨਾ ਹੀ ਕਰਦੇ ਹਾਂ। ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਜ਼ਰੂਰ ਨਾਲ ਲੈ ਤੁਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ ਤਦ ਤੱਕ ਜੇ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ, ਗੇਮ ਦੇ ਵਿੱਚ ਦੇਖੋ। ਹਾਂਜੀ, ਫੁੱਟਬਾਲ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਬਿਲਕੁਲ ਅਜੇ ਕੁਝ ਵੀ ਨਹੀਂ, ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਸਪੇਨ ਲੈ ਕੇ ਜਾਵੇਗਾ ਇਸ ਵਾਰ ਦਾ ਵਰਲਡ ਕੱਪ, ਪਰ ਦੇਖਦੇ ਹਾਂ ਭਾਈ, ਨਾਰਵੇ ਵੀ ਹੋ ਸਕਦਾ, ਇਸੇ ਤਰ੍ਹਾਂ ਸਵਿਟਜ਼ਰਲੈਂਡ ਵੀ ਹੋ ਸਕਦਾ, ਇੰਗਲੈਂਡ ਵੀ ਹੋ ਸਕਦਾ ਤੇ ਬਾਕੀ ਹੋਰ ਜਿਹੜੇ ਮੁਲਕ ਨੇ ਧੜੱਲੇਦਾਰ, ਆਪਣੇ ਅਰਜਨਟਾਈਨਾ ਪਿਆ ਹਜੇ ਤੇ ਉਹ ਵੀ ਹੋ ਸਕਦਾ ਜੀ, ਦੇਖਦੇ ਹਾਂ ਕੀ ਬਣਦਾ ਜੀ। ਫੁੱਟਬਾਲ ਜਿਹੜਾ ਜ਼ੋਰ ਦੀ ਗੇਮ ਹੈ ਜੀ, ਕੁਝ ਨਹੀਂ ਕਿਹਾ ਜਾ ਸਕਦਾ, ਆਖਰੀ ਪਲਾਂ ਦੇ ਵਿੱਚ ਵੀ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਬਦਲ ਜਾਂਦੀਆਂ ਹੈ ਤੇ ਕੁਝ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਜੀ, ਕੀ ਵਾਪਰ ਜਾਣਾ ਜੀ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦਾ ਸਵਾਗਤ ਕਰਦੇ ਹਾਂ, ਫਿਰ ਆਗਿਆ ਲੈਂਦੇ ਹਾਂ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸ਼ੈਲੀ ਬਾਈ ਜੀ ਦਾ ਸਭ ਤੋਂ ਪਹਿਲਾਂ ਸੁਨੇਹਾ ਜੀ, ਭਾਰਤ ਜੀ, ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀਆਂ ਨੂੰ ਜੀ, ਸ਼ੈਲੀ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸੀ, ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ, ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ। ਮਾਲ ਜੀ ਕਹਿੰਦੇ ਜੀ ਬਿਲਕੁਲ ਸਹੀ ਕਹਿ ਰਹੇ ਹੋ, ਤੇ ਹਾਂਜੀ ਸ਼ਮੀ ਜੀ ਠੀਕ ਕਹਿ ਰਹੇ ਹੋ ਕਹਿੰਦੇ, ਲਾਈਕ ਨੰਬਰ 5 ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਤੇ ਇਸੇ ਤਰ੍ਹਾਂ ਰਾਜਨ ਸੋਰੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਐ ਉਧਰ ਬਾਬਾ ਈਦੀ ਤੇ ਆਪਣੇ ਭਗਤ ਪੂਰਨ ਸਿੰਘ ਦੋਵੇਂ ਮਹਾਨ ਸ਼ਖਸੀਅਤਾਂ ਸਨ, ਸਲਾਮ ਹੈ ਇਹੋ ਜਿਹੀਆਂ ਰੂਹਾਂ ਨੂੰ। ਬਿਲਕੁਲ ਹੈ ਜੀ, ਰੂਹ ਖੁਸ਼ ਹੋ ਗਏ ਜੀ, ਉਹ ਪਹਿਲਾਂ ਜਿਹੜੀ ਗੱਲ ਕੀਤੀ ਹੈ ਉਹਨਾਂ ਦੇ ਬਾਰੇ, ਈਦੀ ਉਹਨਾਂ ਦੇ ਬਾਰੇ, ਬਾਬਾ ਈਦੀ ਕਿਆ ਕਹਿਣੇ ਨੇ ਜੀ ਇਹਨਾਂ ਲੋਕਾਂ ਦੇ, ਪਰੇ ਤੋਂ ਪਰੇ ਕਹਿ ਸਕਦੇ ਹਾਂ ਉਹਨਾਂ ਨੂੰ। ਦੇਖ ਲਓ, ਦੌਲਤ ਸ਼ੋਹਰਤ ਵੀ ਨਹੀਂ ਖਰੀਦ ਸਕੀ, ਆਪਣੀ ਕਹਿਣੀ ਤੇ ਕਰਨੀ ਦੇ ਉੱਤੇ ਪੱਕੇ ਸਨ। ਬਿਲਕੁਲ ਸਤਨਾਮ ਸਿੰਘ ਜਾਣੀਆਂ ਚਾਲ ਜੀ, ਦੁਰੁਸਤ ਫਰਮਾਇਆ ਤੁਸੀਂ। ਤੇ ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਇੱਕ ਘਰ ਵਿਚ ਵੀ ਪਰਿਵਾਰ ਇਕੱਠਾ ਨਹੀਂ, ਇੱਕ ਸੋਫੇ ਦੇ ਉੱਤੇ ਤਿੰਨ ਬੰਦੇ ਬੈਠੇ ਵੀ ਜੁੜਦੇ ਨਹੀਂ। ਔਜਲਾ ਸਾਹਿਬ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਯੂਐਸ ਤੋਂ, ਤੇ ਬਿਲਕੁਲ ਸਹੀ ਕਹਿ ਰਹੇ ਹੋ ਜੀ ਮਾਲ ਭੈਣ ਜੀ, ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ। ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਸਿਕੰਦਰ ਵੀਰ ਜੀ, ਇਹੀ ਸਚਾਈ ਹੈ ਜੀ। ਰਾਜਨ ਸੈਣੀ ਸਾਹਿਬ ਕਹਿੰਦੇ 13 ਸਾਲ ਦੀ ਨੂੰ ਜੇ ਬੁਆਏ ਫਰੈਂਡ ਚਾਹੀਦਾ ਤੇ ਮਿਲਣ ਲਈ 100 ਕਿਲੋਮੀਟਰ ਜਾ ਰਹੀ ਸੀ ਤਾਂ ਉਸਨੇ ਆਪ ਹੀ ਕਹਿੰਦੇ ਗੈਰ ਕੁਦਰਤੀ ਹੋਣ ਵਾਲੀਆਂ ਘਟਨਾਵਾਂ ਨੂੰ ਜਨਮ ਦੇ ਦਿੱਤਾ ਜੀ। ਬਿਲਕੁਲ ਜੀ, ਤੇ ਔਜਲਾ ਸਾਹਿਬ ਲਿਖਦੇ ਨੇ ਭੈਣ ਜੀ ਤੁਸੀਂ ਵੱਡੇ ਹੋ, ਸੋਚੋ ਤੁਹਾਡਾ ਤੇ ਸਾਡਾ ਵਕਤ ਕਿਹੋ ਜਿਹਾ ਹੁੰਦਾ ਸੀ। ਸ਼ਾਮ ਨੂੰ ਸਾਰਾ ਪਰਿਵਾਰ ਰਲ ਬੈਠ ਖਾਂਦਾ ਹੁੰਦਾ ਸੀ ਤੇ ਮਾਂ ਬਣਾਉਂਦੀ ਹੁੰਦੀ ਸੀ ਜੀ। ਬਿਲਕੁਲ ਹੈ ਜੀ, ਚੁੱਲ੍ਹੇ ਦੇ ਦੁਆਲੇ ਬੈਠ ਕੇ ਸਾਰੇ ਲੱਗੇ ਹੁੰਦੇ ਸੀ ਜੀ, ਨਾਲੇ ਅੱਗ ਸੇਕ ਲਈ ਸਿਆਲਾਂ ਨੂੰ ਤੇ ਨਾਲੇ ਰੋਟੀ ਪਾਣੀ ਖਾ ਲਿਆ। ਤੇ ਦੂਸਰੇ ਪਾਸੇ ਮਾਂ ਆਪਣੇ ਵੈਸੇ ਗਰਮੀਆਂ ਚ ਵੀ ਇਹ ਮਾਹੌਲ ਹੁੰਦਾ ਸੀ, ਚੁੱਲ੍ਹਿਆਂ ਚੌਂਕਿਆਂ ਦੇ ਵਿਚ ਹੀ ਬੈਠ ਕੇ ਖਾ ਲਈਦਾ ਸੀ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਦੋਸਤਾਂ ਨੂੰ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਹੁਣ ਤਾਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਨਹੀਂ ਖਾਂਦੇ, ਘਰ ਦੇ ਵਿਚ ਵੀ ਫਰਮਾਇਸ਼ ਅਲੱਗ ਹੁੰਦੀ ਜਾ ਰਹੀ ਹੈ। ਕਹਿੰਦੇ ਨੇ ਕਿ ਸੋਰੀ ਥੋੜਾ ਜਿਹਾ ਨਜ਼ਲਾ ਜ਼ੁਕਾਮ ਹੋਇਆ ਹੋਇਆ। ਮਾਲ ਭੈਣ ਜੀ ਕਹਿੰਦੇ ਕਿ ਕਹਿ ਦੇਣਗੇ ਮੈਂ ਨਹੀਂ ਖਾਣਾ, ਮੈਂ ਬਾਹਰੋਂ ਲੈ ਲੈਣਾ, ਅਸੀਂ ਬਾਹਰੋਂ ਆ ਕੇ ਹੁਣ ਵੀ ਕਹਿੰਦੇ ਘਰ ਬਣਾਉਂਦੇ ਹਾਂ ਜੀ। ਸੁਰਿੰਦਰ ਕੌਰ ਮਾਲ ਕਹਿੰਦੇ ਯੂ ਆਰ ਰਾਈਟ। ਤੇ ਔਜਲਾ ਸਾਹਿਬ ਕਹਿੰਦੇ ਆਪਣੀ ਤਾਂ ਹੁਣ ਵੀ ਕਹਿੰਦੇ ਘਰ ਦੀ ਰੋਟੀ ਖਾਧੇ ਬਿਨਾਂ ਰੱਜ ਨਹੀਂ ਆਉਂਦਾ ਜੀ। ਬਿਲਕੁਲ ਹੈ ਜੀ, ਘਰੇ ਹੀ ਖਾਈਦਾ ਜੀ, ਘਰੇ ਬਣਾਈਦਾ, ਉਹਦੀ ਵਰਗੀ ਰੀਸ ਕਿੱਥੇ ਹੈ। ਬਾਹਰ ਜਾਓ ਖਰਚਾ ਵੀ ਜ਼ਿਆਦਾ ਤੇ ਚੱਜ ਦੀ ਚੀਜ਼ ਬਣੀ ਰੱਜ ਕੇ ਖਾ ਬਣੀ ਹੁੰਦਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਵੀ ਕਹਿੰਦੇ ਗੁਆਂਢੀ ਸੀ, ਤੁਸੀਂ ਕਿੱਥੇ ਸੀ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਫੋਨ ਤਾਂ ਦੇਣਾ ਹੀ ਪਊ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਰਾਜਨ ਸੈਣੀ ਜੀ ਬਿਲਕੁਲ ਸਹੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਆਲ ਦੀ ਰਿਸਪੈਕਟੇਬਲ ਫਰੈਂਡਸ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮਾਂ ਆਪ ਵੀ ਬਹੁਤ ਬਿਜ਼ੀ ਹੁੰਦੀ ਹੈ ਫੋਨ ਤੇ ਹੁੰਦੇ ਜੀ ਇਸ ਤਰ੍ਹਾਂ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰਮੇਲ ਦਾਦੂ ਵੀਰ ਜੀ ਤੁਸੀਂ ਬੱਸ ਪੇ ਪੌਲ ਤੇ ਗੂਗਲ ਪੇ ਵਰਤਣਾ ਜਾਰੀ ਰੱਖਣਾ ਜੀ, ਘਰ ਬਾਹਰ ਸਤਿਕਾਰ ਬਣਿਆ ਰਹੇਗਾ ਜੀ, ਤੇ ਬਾਕੀ ਪਲੇਟਫਾਰਮ ਤੁਸੀਂ ਨਾ ਵੀ ਵਰਤੋ ਕੋਈ ਫਰਕ ਨਹੀਂ ਪੈਂਦਾ ਜੀ। ਆਪਣੇ ਮੁਕੱਦਰ ਜੀ ਲਿਖਦੇ ਆ ਅਸੀਂ ਵੀ ਕਾਲ ਦੇ ਵਿਚ ਹਾਂ, ਸਾਡੀ ਵੀ ਹਾਜ਼ਰੀ ਲਵਾ ਲਓ ਭਾਰਜ ਬਾਈ ਤੇ ਸ਼ੰਮੀ ਬਾਈ ਜੀ ਜੇ ਸਮਾਂ ਹੋਇਆ ਤਾਂ। ਬਿਲਕੁਲ ਜੀ, ਤੁਹਾਨੂੰ ਕੋਸ਼ਿਸ਼ ਕੀਤੀ ਹੈ, ਤੁਸੀਂ ਉਦੋਂ ਡਰੋਪ ਕਰ ਗਏ, ਨਾਲ ਹੀ ਕੱਲ੍ਹ ਸ਼ੰਮੀ ਜੀ ਦੇ ਨਾਲ ਗੱਲਬਾਤ ਖਤਮ ਕੀਤੀ ਹੈ, ਤਾਂ ਮੈਂ ਬਾਅਦ ਦੇ ਵਿਚ ਦੁਬਾਰਾ ਤੁਹਾਨੂੰ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਦੋ ਤਿੰਨ ਵਾਰ, ਪਰ ਤੁਸੀਂ ਕੋਈ ਆਨਸਰ ਨਹੀਂ ਕਰ ਰਹੇ। ਜੇ ਸੁਣ ਰਹੇ ਹੋ ਤਾਂ ਜ਼ਰੂਰ ਕਰ ਸਕਦੇ ਹੋ ਜਾਂਦੇ ਜਾਂਦੇ। ਰਾਜਨ ਸੈਣੀ ਸਾਹਿਬ ਕਹਿੰਦੇ ਗੁਆਂਢੀ ਚੰਗਾ ਹੋਵੇ ਤਾਂ ਬੀਬੀ ਜਾਵੇ ਕਿਉਂ, ਸਤਿਕਾਰ ਯੋਗ ਵੀਰ ਜੀ, ਹਾ ਹਾ ਹਾ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਇੱਥੇ ਬੱਚੇ ਸੋਸ਼ਲ ਮੀਡੀਆ ਨਹੀਂ ਵਰਤਦੇ ਜੀ। ਬਿਲਕੁਲ ਹੈ ਜੀ, ਤੇ ਬਹੁਤ ਘੱਟ ਵਰਤਦੇ ਆ ਜਿਹੜੇ ਵਰਤਦੇ ਵੀ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਗੁੱਡ ਟੱਚ ਬੈਡ ਟੱਚ ਬਾਰੇ ਹੁਣ ਦੱਸਿਆ ਜਾਂਦਾ ਹੈ ਵੀਰ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਮਤਲਬ ਜੇ ਗੁਆਂਢੀ ਚੰਗਾ ਹੋਵੇ ਫਿਰ ਕਿਸੇ ਹੋਰ ਦੇ ਨਾਲ ਕਿਉਂ ਜਾਵੇ, ਸ਼ਾਇਦ ਫਿਰ ਕਹਿਣਾ ਚਾਹੁੰਦੇ ਨੇ ਔਜਲਾ ਵੀਰ। ਰਜਿੰਦਰ ਜੀਰਾ ਜੀ ਲਿਖਦੇ ਆ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਨੇ ਮੁੜ ਕੇ ਜ਼ਮਾਨਤ ਵੀ ਨਹੀਂ ਦੇਣੀ ਜੀ ਕਹਿੰਦੇ ਮੇਰੀ। ਤੇ ਜੀਰਾ ਜੀ ਕਹਿੰਦੇ ਆ ਇਹ ਨੇ ਜੀ ਔਜਲਾ ਸਾਹਿਬ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ, ਗ੍ਰੇਟ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਲਓ ਭਾਰਤ ਸਾਹਿਬ ਤੁਸੀਂ ਵੀ ਮੁੰਡੇ ਸੀ, ਅੱਜ ਪਤਾ ਲੱਗ ਗਿਆ ਜੀ। ਕਹਿਣ ਦਾ ਮਤਲਬ ਹੈ ਜੀ ਕੁੜੀ ਹੋਵੇ ਮੁੰਡਾ ਹੋਵੇ ਫਰਕ ਨਹੀਂ ਸੀ, ਤੇ ਚਾਹੇ ਕੁੜੀ ਬਾਹਰ ਜਾਂਦੀ ਸੀ ਤੇ ਚਾਹੇ ਮੁੰਡਾ ਬਾਹਰ ਜਾਂਦਾ ਸੀ, ਜ਼ਰੂਰ ਪੇਰੈਂਟਸ ਦੇ ਆਵਾਜ਼ ਮਾਰ ਕੇ ਹਾਕ ਮਾਰ ਕੇ ਜਾਂ ਦੱਸ ਕੇ ਜ਼ਰੂਰ ਜਾਈਦਾ ਸੀ ਕਿ ਮੈਂ ਉੱਥੇ ਚੱਲਾਂ, ਚਾਹੇ ਚਾਚੇ ਤਾਇਆਂ ਦੇ ਘਰੇ ਜਾਂਦੇ ਸੀ। ਕਹਿਣ ਦਾ ਉਹ ਮਤਲਬ ਸੀ ਸੈਣੀ ਸਾਹਿਬ। ਇਕਬਾਲ ਮਾਂਗੜ ਜੀ ਕਹਿੰਦੇ ਆ ਔਜਲਾ ਜੀ ਵਧੀਆ ਸਾਂਝ ਤੁਹਾਡੀ। ਤੇ ਅੱਗੇ ਕਹਿੰਦੇ ਨੇ ਪੇਰੈਂਟਲ ਜਿਹੜੇ ਪੇਰੈਂਟ ਨੇ ਕੰਟਰੋਲ ਚਾਹੀਦਾ। ਸਾਡੇ ਬੱਚੇ 10-12 ਕਲਾਸ ਸੀਗੇ ਵਿੱਚ, ਤੇ ਜਦੋਂ ਫੋਨ ਮਿਲੇ ਉਹਨਾਂ ਨੂੰ ਤੇ ਮਿਲਣ ਤੋਂ ਬਾਅਦ ਵੀ ਕਹਿੰਦੇ 9 ਵਜੇ ਫੋਨ ਬਾਹਰ ਚਾਰਜ ਦੇ ਉੱਤੇ ਲਾ ਕੇ ਜਾਂ ਸਕਦੇ ਸੀ ਰੂਮ ਦੇ ਵਿੱਚ ਲੈ ਜਿਹੜਾ ਸੀ ਲੇਟ ਨਾਈਟ ਨਹੀਂ ਯੂਜ਼ ਕਰ ਸਕਦੇ ਸੀ ਜੀ ਕਹਿੰਦੇ। ਅੱਗੇ ਕਹਿੰਦੇ ਨੇ ਇਕਬਾਲ ਜੀ ਕਿ ਮੈਂ ਵੀ ਆਉਂਦੀ ਹਾਂ ਜੀ, ਆ ਜਾਓ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾਵੋ ਹਾਜ਼ਰੀ ਇਕਬਾਲ ਜੀ, ਨਾਲੇ ਉਲਾਂਬਾ ਵੀ ਲੈ ਜਾਵੇਗਾ ਤੁਹਾਡਾ, ਤੇ ਵਧੀਆ ਸਾਂਝ ਤੇ ਗੱਲਬਾਤ ਇਕਬਾਲ ਜੀ ਤੁਹਾਡੀ ਪਸੰਦ ਕਰ ਰਹੇ ਨੇ ਔਜਲਾ ਸਾਹਿਬ। ਇਕਬਾਲ ਮਾਂਗੜ ਜੀ ਕਹਿੰਦੇ ਥੈਂਕ ਯੂ ਔਜਲਾ ਜੀ। ਰਜਿੰਦਰ ਜੀਰਾ ਜੀ ਕਹਿੰਦੇ ਇਕਬਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ, ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਹਨ ਜੀ। ਅੱਗੇ ਇਕਬਾਲ ਮਾਂਗੜ ਜੀ ਕਹਿੰਦੇ ਥੈਂਕ ਯੂ ਰਜਿੰਦਰ ਜੀਰਾ ਜੀ। ਵਾਹਿਗੁਰੂ ਲਾਈਵ ਵਾਹਿਗੁਰੂ ਕਹਿੰਦੇ ਨੇ ਮਤਲਬ ਕਿ ਮਿਹਰ ਕਰਕੇ ਹੀ ਹਮੇਸ਼ਾ ਇਸ ਤਰ੍ਹਾਂ ਹੈ। ਤੇ ਮੁਕੱਦਰ ਜੀ ਕਹਿੰਦੇ ਜੀ ਭਾਰਜ ਬਾਈ ਕੋਈ ਨਾ ਫਿਰ ਗੱਲ ਕਰਦੇ ਆ, ਤੇ ਮੈਂ ਕੋਈ ਗੱਲ ਸੋਚੀ ਸੀ ਇਸ ਵਿਸ਼ੇ ਦੇ ਉੱਤੇ ਤੇ ਉਹ ਰਹਿ ਗਈ, ਕੋਈ ਗੱਲ ਨਹੀਂ ਫਿਰ ਮਿਲਦੇ ਆ ਬਾਬਿਓ, ਲਵ ਯੂ ਸਾਰੇ ਪਿਆਰੇ ਸੱਜਣਾਂ ਨੂੰ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਜੀ। ਮੁਕੱਦਰ ਜੀ ਕਹਿੰਦੇ ਜਿਉਂਦੇ ਵਸਦੇ ਰਹਿਣ ਸਾਰੇ ਸੱਜਣ ਆਪਣੇ, ਤਾਂ ਇਹੀ ਦੁਆ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਅਰਜਨਟਾਈਨਾ ਸਪੇਨ ਨਾਰਵੇ ਤੇ ਫਰਾਂਸ ਪਹੁੰਚ ਰਹੇ ਨੇ ਜੀ ਸੈਮੀ ਫਾਈਨਲ ਦੇ ਵਿਚ ਭਾਰਤ ਜੀ, ਬਿਲਕੁਲ ਹਾਂਜੀ ਪਹੁੰਚ ਗਏ ਨੇ ਜੀ, ਅੱਠ ਟੀਮਾਂ ਤੇ ਅੱਜ ਕੋਈ ਮੈਚ ਨਹੀਂ ਹੈ, ਕੱਲ ਨੂੰ ਮੈਚ ਹੈ ਤੇ ਦੇਖਦੇ ਆ ਕੀ ਕੁਝ ਬਣਦਾ ਜੀ, ਕੱਲ ਤੋਂ ਫਿਰ ਸ਼ੁਰੂਆਤ ਹੈ ਤੇ ਦੇਖਦੇ ਆ ਕੌਣ ਬਾਜੀ ਮਾਰਦਾ, ਨਾਰਵੇ ਮਾਰਦਾ, ਸਪੇਨ ਮਾਰਦਾ ਜੀ, ਅਰਜਨਟਾਈਨਾ ਮਾਰਦਾ ਜਾਂ ਫਰਾਂਸ ਮਾਰਦਾ ਜਾਂ ਫਿਰ ਬਾਕੀ ਚਾਰ ਟੀਮਾਂ ਦਾ ਕੀ ਹੁੰਦਾ ਹੈ, ਸ਼ਾਇਦ ਉਲਟਾ ਪੁਲਟਾ ਵੀ ਹੋ ਸਕਦਾ, ਬਾਕੀ ਦੇਖਦੇ ਆ। ਤੇ ਮੁਕੱਦਰ ਜੀ ਕਹਿੰਦੇ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ, ਇਸ ਕਰਕੇ ਗਿਲਾ ਕੋਈ ਨਹੀਂ, ਅੱਜ ਬਾਕੀ ਸੱਜਣਾਂ ਦੀ ਵਾਰੀ ਹੈ, ਗੱਲਾਂ ਸੁਣ ਕੇ ਚੰਗਾ ਲੱਗਿਆ, ਜਾਣਕਾਰੀ ਵੀ ਮਿਲੀ ਹੈ, ਸ਼ੁਕਰੀਆ ਮੁਕੱਦਰ ਜੀ ਐਪਰੀਸ਼ੀਏਟ ਕਰਨ ਲਈ। ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ, ਗੇਮ ਦੇ ਵਿਚ ਦੇਖੋ ਕੀ ਕੁਝ ਬਣਦਾ ਹੈ, ਬਿਲਕੁਲ ਜੀ ਦਰੁਸਤ ਫਰਮਾਇਆ ਔਜਲਾ ਸਾਹਿਬ। ਆਖਰ ਚ ਵੈਸੇ ਮੇਰਾ ਮਨ ਕਰੀ ਜਾਂਦਾ ਅਜੇ ਵੀ ਆਰਟੀਕਲ ਦੀ ਸਾਂਝ ਪਾਉਣ ਦੇ ਲਈ, ਕਿਉਂਕਿ ਉਹ ਅੱਜ ਦੀ ਗੱਲਬਾਤ ਦੇ ਨਾਲ ਜਿਹੜਾ ਤਾਲਮੇਲ ਖਾਂਦਾ ਇਹ ਜਿਹੜਾ ਆਰਟੀਕਲ ਹੈ, ਤੇ ਕਰ ਦਈਏ ਸਾਂਝਾ ਜਾਂਦੇ ਜਾਂਦੇ ਜੀ, ਕਿੱਦਾਂ ਕੀ ਕਹਿੰਦੇ ਹੋ, ਬਾਕੀ ਲੈ ਕੇ ਦੱਸ ਦਿਓ, ਜੇ ਸੋਨਾ ਤਾਂ ਕਰ ਦਿੰਦੇ ਆ, ਨਹੀਂ ਤਾਂ ਫਿਰ ਅਗਲੇ ਦਿਨਾਂ ਲਈ ਰੱਖ ਲੈਂਦੇ ਆ, ਤੇ ਜਾਂ ਫਿਰ ਇਸ ਦੇ ਉੱਤੇ ਵਿਸ਼ਾ ਰੱਖ ਲਵਾਂਗੇ ਤੇ ਅੱਗੇ ਵਧਾਵਾਂਗੇ ਫਿਰ ਇਹਨਾਂ ਨੂੰ। ਚਲੋ ਇਸ ਨੂੰ ਵਿਸ਼ਾ ਰੱਖ ਲੈਂਦੇ ਆ, ਆਉਣ ਵਾਲੇ ਦਿਨਾਂ ਚ ਅਸੀਂ ਸਾਂਝ ਪਾ ਦਾਂਗੇ ਤੇ ਫਿਰ ਉਹਦੇ ਉੱਤੇ ਗੱਲਬਾਤ ਕਰ ਲਾਂਗੇ। ਲੋ ਫਿਰ ਦੋਸਤੋ ਅੱਜ ਦੇ ਲਈ ਇੰਨਾ ਹੀ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ, ਕੁਝ ਨਵਾਂ ਨਵੇਲਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਲਿਖਣ ਪੜ੍ਹਨ ਦੇ ਵਿੱਚ ਊਚ ਨੀਚ ਹੋਈ ਹੋਵੇ ਤੇ ਮਾਫ਼ੀ ਚਾਹਾਂਗੇ। ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੈਨੂੰ ਦਿਓ ਆਗਿਆ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤਾਂ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਸਰਤਾਜ ਕੀ ਕਹਿੰਦਾ, ਵਟਸਐਪ ਦੇ ਉੱਤੇ ਇਹ ਗੀਤ ਜ਼ਰੂਰ ਸੁਣਨਾ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ਼੍ਰੀ ਅਕਾਲ ਦੋਸਤੋ।

ਕਿਤੇ ਬੀਤ ਰਿਹਾ, ਕਿਤੇ ਦੁਪਹਿਰ ਹੈ ਤੇ ਕਿਤੇ ਸ਼ਾਮ ਹੈ ਤੇ ਕਿਤੇ ਰਾਤ ਚੱਲ ਰਹੀ ਹੈ। ਤੇ ਵੱਖਰਾ ਵੱਖਰਾ ਸਮਾਂ ਤੇ ਸਥਿਤੀ ਦੁਨੀਆਂ ਭਰ ਦੇ ਵਿੱਚ ਚੱਲਦੀ ਆ ਰਹੀ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਤੁਹਾਡੇ ਨਾਲ ਫਿਰ ਤੋਂ ਜੁੜ ਚੁੱਕੇ ਆ। ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਹੁਤ ਸਾਰੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਚਰਚਾਵਾਂ, ਜੋ ਸਿੱਖ ਸਿਆਸਤ, ਪੰਜਾਬ ਦੀ ਸਿਆਸਤ ਜਾਂ ਕੇਂਦਰ ਦੀ ਸਿਆਸਤ ਦੇ ਵਿੱਚ ਚੱਲ ਰਹੀ ਹੈ ਉਹਨੂੰ ਖੰਗੋਲਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕਿ ਸਾਡੀ ਬੁੱਧੀ ਦੇ ਮੁਤਾਬਕ, ਤੇ ਆਪ ਵੀ ਸਮਝਾਂਗੇ ਤੇ ਨਾਲ ਤੁਹਾਡੇ ਤੋਂ ਵੀ ਸਿੱਖਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ ਤੇ ਆਪਣਾ ਯੋਗਦਾਨ ਜਿਹੜਾ ਪਾ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਤੇ ਜਜ਼ਬਾਤਾਂ ਦੀ ਸਾਂਝ ਜਿਹੜੀ ਆ ਪਾ ਸਕਦੇ ਹੋ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ। ਦੁਆਬਾ ਰੇਡੀਓ ਨੂੰ ਤੁਸੀਂ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਟੈਲੀਗ੍ਰਾਮ ਦੇ ਵਿੱਚ ਤੇ ਦੁਆਬਾ ਰੇਡੀਓ ਦਾ ਗਰੁੱਪ ਜਿਹੜਾ ਉਹਦੇ ਦੌਰਾਨ ਵੀ ਵਿਚਕਾਰ ਵੀ ਜਿਹੜਾ ਸੁਣ ਸਕਦੇ ਹੋ। ਤੇ ਜਿਹੜੇ ਦੋਸਤ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ, ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਉਹਨਾਂ ਦਾ ਨਿੱਘਾ ਸਵਾਗਤ ਹੈ ਤੇ ਆਪਣਾ ਪਿਆਰਾ ਜਿਹਾ ਨਾਂ ਲਿਖ ਕੇ ਤੇ ਥੱਲੇ ਕਹਿ ਦਿਓ ਕਿ ਲਿਖ ਦਿਓ ਕਿ ਜਿਹੜਾ ਆਪਣਾ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ। ਉਹਦੇ ਵਿੱਚ ਵੱਧ ਤੋਂ ਵੱਧ ਇੱਕ ਦੋ ਹੀ ਦਿਨ ਦੇ ਵਿੱਚ ਤੁਹਾਨੂੰ ਸੁਨੇਹੇ ਮਿਲਦੇ ਆ, ਵੱਧ ਕੋਈ ਫਾਲਤੂ ਦਾ ਕੋਈ ਐਸਾ ਸੁਨੇਹਾ ਨਹੀਂ, ਕਿਉਂਕਿ ਹਰ ਕੋਈ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹੁੰਦਾ ਹੈ। ਸਿਰਫ ਪ੍ਰੋਗਰਾਮਾਂ ਦੇ ਲਾਈਵ ਲਿੰਕ ਤੇ ਜਿਹੜੇ ਪ੍ਰੋਗਰਾਮ ਅਪਲੋਡ ਕੀਤੇ ਜਾਂਦੇ ਆ, ਅਪਡੇਟ ਕੀਤੀ ਜਾਂਦੀ ਹੈ, ਉਹੀ ਤੁਹਾਡੇ ਤੱਕ ਸਾਂਝ ਪਾਈ ਜਾਂਦੀ ਹੈ। ਕੋਈ ਫਾਲਤੂ ਦਾ ਸੁਨੇਹਾ ਖਾਸ ਤਿਉਹਾਰਾਂ ਦੇ ਉੱਤੇ ਜਾਂ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸਿਲਸਿਲਾ ਉਹਦੇ ਵਿੱਚ ਚਲਾਇਆ ਜਾਂਦਾ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਪਰ ਉਸ ਤੋਂ ਪਹਿਲਾਂ ਸਮਾਂ ਤੇ ਸਥਿਤੀ ਦੀ ਗੱਲ ਕਰ ਲਈਏ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ 7:00 ਘੜੀਆਂ ਦੇ ਉੱਤੇ 9 ਮਿੰਟ ਸ਼ਾਮ ਦਾ ਸਮਾਂ ਹੈ, ਪਰ ਜਿਹੜੇ ਮੌਸਮ ਜਿਹੜਾ ਖੂਬਸੂਰਤ ਵੀ ਹੈ ਤੇ ਮੀਂਹ ਕਣੀ ਜਿਹੜਾ ਚੱਲ ਰਿਹਾ ਖਾਸ ਕਰ ਨੌਰਥ ਦੇ ਵਿੱਚ। ਤੇ ਬਾਕੀ ਜਿਹੜਾ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 6:09 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:09, ਉੱਥੇ ਗਰਮੀ ਨੇ ਕਾਫ਼ੀ ਜਿਹੜਾ ਕਹਿਰ ਮਚਾਇਆ ਹੋਇਆ, ਅਜੇ ਵੀ 32-36 ਜਿਹੜਾ ਟੈਂਪਰੇਚਰ ਉੱਥੇ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ ਜੀ। ਤੇ ਲੋ ਦੋਸਤੋ, ਫਿਰ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਫਿਰ ਬਾਕੀ ਸਿਆਸੀ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ। ਚੰਨੀ ਹੁਣਾਂ ਦਾ ਨਵਾਂ ਪੈਂਤੜਾ ਫਰੋਲਾਂਗੇ ਤੇ ਜਥੇਦਾਰ ਸਾਹਿਬ ਦੇ ਵਿੱਚ ਜਿਹੜੀ ਹੈ ਤੂੰ ਤੂੰ ਮੈਂ ਮੈਂ ਦਾ ਸਿਲਸਿਲਾ, ਜਿਹੜਾ ਜਿਹੜੇ ਆਪਣੇ ਪਹਿਲਾਂ ਦੇ ਕਾਰਜਕਾਰੀ ਜਿਹੜੇ ਕਾਜ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਜਥੇਦਾਰ, ਉਨ੍ਹਾਂ ਦੇ ਵਿੱਚ ਕਾਫ਼ੀ ਬਹਿਸ ਜਿਹੜਾ ਚੱਲ ਰਹੀ ਹੈ। ਈਰਾਨ ਨੇ ਟਰੰਪ ਨੂੰ ਲਾਣਤਾਂ ਪਾਈਆਂ ਨੇ ਜੋ ਉਹਦੀ ਬਿਆਨਬਾਜ਼ੀ ਆ ਰਹੀ ਹੈ, ਤੇ ਸਮਾਂ ਤੇ ਸਥਿਤੀ ਦੇਖ ਲੈਣੀ ਚਾਹੀਦੀ ਹੈ। ਪਰਮਾਣੂ ਹਥਿਆਰਾਂ ਦੀ ਦੌੜ ਦੇ ਵਿੱਚ ਚੀਨ ਨੇ ਜੜਾ ਤੜਥੱਲੀ ਮਚਾ ਕੇ ਰੱਖ ਦਿੱਤੀ ਹੈ ਤੇ ਟਰੰਪ ਨੂੰ ਜਿਹੜੀ ਹੈ ਜਾਂ ਅਮਰੀਕਾ ਨੂੰ ਜਾਂ ਹੋਰ ਬਹੁਤ ਸਾਰੇ ਮੁਲਕ ਨੇ ਯੂਰਪੀਅਨ ਮੁਲਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 7 ਜੁਲਾਈ ਦਾ ਦਿਹਾੜਾ ਅੱਜ ਤੇ ਜਿਉਂਦੇ ਰਹਿਣ ਦੇ ਲਈ ਕਹਿੰਦੇ ਮਨੁੱਖ ਨੂੰ ਹਵਾ, ਪਾਣੀ ਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ, ਉਹਦੇ ਨਾਲ ਨਾਲ ਚੰਗੇ ਵਿਚਾਰਾਂ ਦੀ ਵੀ ਤੇ ਜ਼ਰੂਰਤ ਜਿਹੜੀ ਪੈਂਦੀ ਹੈ, ਪਰ ਉਹਨਾਂ ਨੂੰ ਸੁਣਦਾ ਤੇ ਵਿਚਾਰਦੇ ਬਹੁਤ ਘੱਟ ਲੋਕ ਨੇ। 7 ਜੁਲਾਈ 1799 ਦੇ ਵਿੱਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਤੇ ਕਬਜ਼ਾ ਹੋਇਆ ਸੀ ਤੇ 1838 ਦੇ ਵਿੱਚ ਗਦਰ ਲਹਿਰ ਦੇ ਆਗੂ ਤੇ ਲੇਖਕ ਭਾਈ ਰਣਧੀਰ ਸਿੰਘ ਨਰੰਗਵਾਲ ਦਾ ਜਨਮ ਹੁੰਦਾ ਹੈ। 1916 ਦੇ ਵਿੱਚ ਪਹਿਲੇ ਬਰਮਾ ਮਾਡਲੇ ਕੇਸ ਦੇ ਵਿੱਚ ਚਾਲੀਆਂ ਰਾਮ ਸਾਹਨੇਵਾਲ ਤੇ ਨਰੈਣ ਸਿੰਘ ਬੱਲੂ, ਹਰਨਾਮ ਸਿੰਘ ਸਹਾਰੀ ਤੇ ਵਜ਼ਾਵਾ ਸਿੰਘ ਜਿਹੜੇ ਵਾੜਾ, ਨਿਰੰਜਨ ਸਿੰਘ ਸੰਗਤਪੁਰ ਤੇ ਪਾਲਾ ਸਿੰਘ ਸ਼ੇਰਪੁਰ ਨੂੰ ਫਾਂਸੀ ਅਤੇ ਚੇਤਨ ਰਾਮ ਵੈਰੋਵਾਲ, ਕਿਰਪਾ ਰਾਮ ਮਾਂਗਟ ਤੇ ਭਾਈ ਜੀਵਨ ਸਿੰਘ ਬੁੱਢਾ ਸਿੰਘ ਫੈਲੋਕੇ ਤੇ ਕਪੂਰ ਸਿੰਘ ਮੋਹੀ ਤੇ ਹਰਦਿੱਤ ਸਿੰਘ ਲੰਮੇ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਾ ਐਲਾਨ ਹੋਇਆ ਤੇ ਕਪੂਰ ਸਿੰਘ ਹੁਣੀ ਉਨ੍ਹਾਂ ਦੇ ਜਿਹੜੇ ਹਰਦਿੱਤ ਸਿੰਘ ਦੀ ਜੇਲ੍ਹ ਦੇ ਵਿੱਚ ਸ਼ਹੀਦੀ ਹੁੰਦੀ ਹੈ। 1931 ਦੇ ਵਿੱਚ ਬੰਗਾਲ ਦੇ ਇਨਕਲਾਬੀ ਦਿਨੇਸ਼ ਗੁਪਤਾ ਨੂੰ ਫਾਂਸੀ ਦਿੱਤੀ ਗਈ ਤੇ 1941 ਦੇ ਵਿੱਚ ਨਿਆਜੀ ਫੌਜ ਦੇ ਵੱਲੋਂ, ਯਾਨੀ ਕਿ ਨਾਜੀ ਫੌਜ ਜਿਹੜੀ ਹੈ ਉਹਦੇ ਵੱਲੋਂ ਲਿਥੁਆਨੀਆ ਦੇ ਵਿੱਚ 5,000 ਯਹੂਦੀਆਂ ਦਾ ਕਤਲੇਆਮ ਕੀਤਾ ਗਿਆ। 1943 ਦੇ ਵਿੱਚ ਰਾਸ ਬਿਹਾਰੀ ਬੋਸ ਨੇ
ਨੇਤਾ ਸੁਭਾਸ਼ ਚੰਦਰ

IMA ਦੀ ਜਿਹੜੀ ਵਾਕ ਡੋਰ ਸੌਂਪ ਦਿੱਤੀ। 1980 ਦੇ ਵਿੱਚ ਇਰਾਨ ਦੇ ਵਿੱਚ ਸ਼ਰੀਆ ਕਾਨੂੰਨ ਜਿਹੜਾ ਲਾਗੂ ਹੋ ਗਿਆ। ਤੇ ਦੋਸਤੋ ਗੱਲ ਕਰਦੇ ਹਾਂ ਇੱਕ ਐਸੇ ਸ਼ਖਸ ਦੀ ਜਿਹਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਬਣਾਇਆ ਤੇ ਬਹੁਤ ਸਾਰੇ ਐਸੇ ਕਾਰਜ ਨਿਭਾਏ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਸਰੀਰ ਰਚਨਾ ਵਿਗਿਆਨ ਦਾ ਮੋਢੀ ਗਲੈਨ, ਜਿਸਦਾ ਅਸਲੀ ਨਾਮ ਸੀ ਅਸਲ ਦੇ ਵਿੱਚ, ਜਿਹਨੂੰ ਕਹਿੰਦੇ ਸੀ ਆਪਣੇ ਏਲੀਅਸ ਆਪਣੇ ਗਲੈਨਸ, ਜਾਂ ਫਿਰ ਉਹਨੂੰ ਕਿਹਾ ਜਾਂਦਾ ਸੀ ਆਪਣਾ ਕੈਲਡੀਅਸ ਗਲੈਨਸ, ਜਿਸ ਨੂੰ ਗਲੈਨ ਆਫ ਪੇਰਗਾ ਮੌਨ ਦੇ ਨਾਲ ਵੀ ਜਿਹੜਾ ਸੀ ਗੈਲਨ ਦੇ ਨਾਲ ਨਾਲ ਜਾਣਿਆ ਜਾਂਦਾ ਸੀ, ਕਿਉਂਕਿ ਉਸਦਾ ਜਨਮ ਜਿਹੜਾ ਸੀ ਪੈਰਗਮੌਨ ਵਿਖੇ ਹੋਇਆ। ਡਾਕਟਰੀ ਪੜ੍ਹਾਈ ਤੋਂ ਬਾਅਦ ਉਸਦਾ ਜਿਹਦਾ ਜ਼ਿਆਦਾ ਜਿਹੜਾ ਝੁਕਾਅ ਸੀ ਅਨਟੋਮੀ ਦੀ ਪੜ੍ਹਾਈ ਦੇ ਵੱਲ ਸੀ। ਸਰੀਰ ਦੇ ਅੰਦਰੂਨੀ ਅੰਗਾਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਉਤਸੁਕਤਾ ਸਭ ਤੋਂ ਪਹਿਲਾਂ ਯੂਨਾਨੀ ਸਰਜਨ ਜਿਹੜਾ ਗਲੈਨ ਦੇ ਵਿੱਚ ਪੈਦਾ ਹੋਈ ਸੀ। 129 AD ਨੂੰ ਯੂਨਾਨ ਦੇ ਸ਼ਹਿਰ ਪਰਗਾਮੁਮ ਦੇ ਵਿੱਚ ਪੈਦਾ ਹੋਏ ਇਸ ਮਹਾਨ ਵਿਗਿਆਨੀ ਨੇ ਸੂਰਾਂ ਤੇ ਹੋਰ ਜਾਨਵਰਾਂ ਦੀ ਚੀਰ ਫਾੜ ਕਰਕੇ ਉਨ੍ਹਾਂ ਦੇ ਅੰਦਰੂਨੀ ਅੰਗਾਂ ਦੇ ਬਾਰੇ ਜਾਣਕਾਰੀ ਜਿਹੜੀ ਸੀ ਹਾਸਲ ਕਰਕੇ ਕਲਮਬੰਦ ਕੀਤੀ ਤੇ ਉਸਨੇ ਕੁਝ ਲੇਖਾਂ ਨੂੰ ਕਿਤਾਬਾਂ ਦਾ ਜਿਹੜਾ ਲੇਖਾਂ ਨੂੰ ਕਿਤਾਬਾਂ ਦਾ ਰੂਪ ਦਿੱਤਾ ਤੇ ਉਸਦਾ ਮੰਨਣਾ ਸੀ ਕਿ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀ ਬਣਤਰ ਵੀ ਇਨ੍ਹਾਂ ਵਰਗੀ ਹੀ ਹੈ, ਕਿਉਂਕਿ ਸੂਰ ਦਾ ਜਿਹੜਾ ਦੇਖਿਆ ਜਾਵੇ ਤਾਂ ਬਹੁਤ ਤਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਉਹਦੀ ਵਰਤੋਂ ਕੁਝ ਜਿਹੜਾ ਆਪਣੇ ਧਰਮਾਂ ਦੇ ਵਿੱਚ ਨਹੀਂ ਕੀਤੀ ਜਾਂਦੀ, ਉਹ ਕਾਰਨ ਕਿਤੇ ਨਾ ਕਿਤੇ ਇਹੀ ਆ, ਉਹਦੀ ਰਿਸਪੈਕਟ ਕਰਦੇ ਆ। ਉਸ ਵੇਲੇ ਦੇ ਰੋਮਨ ਸ਼ਾਸਕਾਂ ਦੇ ਮੁਤਾਬਕ ਕੋਈ ਵੀ ਮਨੁੱਖੀ ਅੰਗਾਂ ਦੀ ਚੀਰ ਫਾੜ ਨਹੀਂ ਕਰ ਸਕਦਾ ਸੀ ਤੇ ਰੋਮਨ ਸ਼ਾਸਕਾਂ ਨੇ ਰੋਮ ਦੇ ਵਿੱਚ ਮਾਰ ਧਾੜ ਵਾਲੀਆਂ ਖੇਡਾਂ ਗਲੈਡੀਏਟਰ, ਜਾਣੀ ਕਿ ਜਿੱਥੋਂ ਓਲੰਪਿਕਸ ਦਾ ਸ਼ੁਰੂਆਤ ਹੁੰਦੀ ਹੈ, ਗਲੈਡੀਏਟਰ ਦਾ ਡਾਕਟਰ ਬਣਾਇਆ ਸੀ ਉਹਨੂੰ ਵੀ ਉਹ ਜਿਹੜਾ ਸੀ ਮਤਲਬ ਕਿ ਮੌਤ ਦਾ ਫਿਰ ਇਸ਼ਾਰਾ ਕਰਦਾ ਸੀ ਹਾਂ ਵੀ ਬੰਦਾ ਖਤਮ ਹੈ। ਇਨ੍ਹਾਂ ਮੁਕਾਬਲਿਆਂ ਦੇ ਦੌਰਾਨ ਮੁੱਕੇਬਾਜ਼ ਅਕਸਰ ਜ਼ਖਮੀ ਹੋ ਜਾਂਦੇ ਤਾਂ ਉਨ੍ਹਾਂ ਦੇ ਅੰਦਰੂਨੀ ਅੰਗ ਵੀ ਜਿਹੜਾ ਦਿਸਣ ਲੱਗ ਪੈਂਦੇ ਸੀ। ਇਹ ਮੌਕਾ ਹੁੰਦਾ ਸੀ ਜਦ ਇਲਾਜ ਦੇ ਨਾਲ ਨਾਲ ਜਾਣਕਾਰੀ ਵੀ ਇਕੱਠੀ ਕਰ ਲੈਂਦਾ ਸੀ ਉਹ, ਇਨ੍ਹਾਂ ਨੂੰ ਲਿਖਤੀ ਰੂਪ ਦੇ ਵਿੱਚ ਸਾਂਭ ਲੈਂਦਾ ਤੇ ਜੇ ਕੋਈ ਉਸ ਦੀਆਂ ਖੋਜਾਂ ਨੂੰ ਚੁਣੌਤੀ ਦਿੰਦਾ ਤਾਂ ਉਹ ਰੋਮਨ ਸ਼ਾਸਕਾਂ ਨੂੰ ਕਹਿ ਕੇ ਕਤਲ ਕਰਾ ਦਿੰਦਾ ਸੀ ਉਨ੍ਹਾਂ ਨੂੰ। ਇਸ ਦੇ ਲਈ ਹਰੇਕ ਨੂੰ ਉਸਦੇ ਵੱਲੋਂ ਦਿੱਤੀ ਸਰੀਰ ਰਚਨਾ ਦੀ ਜਿਹੜੀ ਜਾਣਕਾਰੀ ਨੂੰ ਮੰਨਣਾ ਪੈਂਦਾ ਸੀ ਜੋ ਕਹਿੰਦਾ ਸੀ। ਤੇ ਗਲੈਨ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਨੇ ਉਹਦੇ ਵਿੱਚ ਇਹ ਵੀ ਸ਼ਾਮਲ ਸੀ ਕਿ ਖੂਨ ਜਿਗਰ ਦੇ ਵਿੱਚ ਬਣਦਾ। ਅਜਿਹੀਆਂ ਗਲਤ ਧਾਰਨਾਵਾਂ ਕਾਰਨ ਉਸਦੀਆਂ ਬਿਮਾਰੀਆਂ ਦੇ ਇਲਾਜ ਵੀ ਗਲਤ ਹੁੰਦੇ, ਕਿਉਂਕਿ ਜਾੜੀ ਜਿਹੜੀ ਹੈ ਫੜੀ ਨਹੀਂ ਗਈ ਤੇ ਉਸਦਾ ਕਹਿਣਾ ਸੀ ਕਿ ਸਰੀਰ ਦੇ ਚਾਰ ਮਹੱਤਵਪੂਰਨ ਤਰਲ ਖੂਨ ਬਲਗਮ, ਚਰਬੀ ਅਤੇ ਪਿਤਰਸ ਦਾ ਜਿਹੜਾ ਸੰਤੁਲਨ ਹੈ ਸਿਹਤ ਬਣਾਈ ਰੱਖਣ ਦੇ ਲਈ ਜ਼ਰੂਰੀ ਹੈ। ਬਿਲਕੁਲ ਇਹ ਚੀਜ਼ਾਂ ਜ਼ਰੂਰੀ ਨੇ, ਅੱਜ ਵੀ ਜਦੋਂ ਡਾਇਟੀਸ਼ੀਅਨ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਅੱਗੇ ਉਹ ਲਿਖਦਾ ਕਿ ਚਰਬੀ ਤੇ ਪਿੱਤਸਰ ਦਾ ਜਿਹੜਾ ਸੰਤੁਲਨ ਸਿਹਤ ਬਣਾਈ ਰੱਖਣ ਲਈ ਜ਼ਰੂਰੀ ਹੈ ਤੇ ਇਨ੍ਹਾਂ ਦੇ ਵਿੱਚੋਂ ਕਿਸੇ ਇੱਕ ਦੇ ਸੰਤੁਲਨ ਵਿਗੜਨ ਦਾ ਮਤਲਬ ਹੈ ਬਿਮਾਰੀ। ਇਹ ਸਿਧਾਂਤ ਲੰਮਾ ਸਮਾਂ ਵਿਗਿਆਨ ਖੇਤਰ ਦੇ ਵਿੱਚ ਹਾਵੀ ਰਿਹਾ ਪਰ ਨਵੀਨਤਮ ਖੋਜਾਂ ਨੇ ਇਸ ਨੂੰ ਨਕਾਰ ਦਿੱਤਾ ਸੀ। ਬੇਸ਼ੱਕ ਗਲੈਨ ਵੱਲੋਂ ਸਰੀਰ ਰਚਨਾ ਦੇ ਖੇਤਰ ਦੇ ਵਿੱਚ ਕੀਤੀਆਂ ਖੋਜਾਂ ਬਹੁਤੀਆਂ ਸਹੀ ਨਹੀਂ ਸਨ ਪਰ ਇਨ੍ਹਾਂ ਖੋਜਾਂ ਨੇ ਸਿਹਤ ਵਿਗਿਆਨੀਆਂ ਦੇ ਵਿੱਚ ਨਵਾਂ ਮੋਢ ਜ਼ਰੂਰ ਬੰਨ ਦਿੱਤਾ ਸੀ। ਉਸਦਾ ਦੇਹਾਂਤ 210 AD ਦੇ ਵਿੱਚ ਹੁੰਦਾ ਹੈ ਤੇ ਇਸ ਤੋਂ ਬਾਅਦ ਸਰੀਰ ਰਚਨਾ ਦੇ ਖੇਤਰ 'ਚ ਐਂਡਰੀਅਸ ਵੈਸ਼ਾਲੀਅਸ ਨੇ ਜਿਹੜਾ ਕਬਰ ਦੇ ਵਿੱਚੋਂ ਚੋਰੀ ਆਪਣੀ ਮਾਂ ਦੀ ਜਿਹੜੀ ਲਾਸ਼ ਘਰ ਲਿਆ ਕੇ ਖੋਜਾਂ ਕਰਦਾ ਰਿਹਾ ਫਿਰ ਉਹਦੇ ਉੱਤੇ। ਤੇ ਦੋਸਤੋ ਇਸੇ ਕਰਕੇ ਅੱਜ ਵੀ ਜਿਹੜੀ ਇਹ ਚੀਜ਼ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ। ਮ੍ਰਿਤਕ ਸਰੀਰ ਹੈ ਉਹ ਡੋਨੇਟ ਕਰ ਦੇਣਾ ਚਾਹੀਦਾ ਹੈ, ਖੋਜਾਂ ਹੋ ਸਕਦੀਆਂ ਨੇ, ਬਹੁਤ ਸਾਰੀਆਂ ਬਿਮਾਰੀਆਂ ਦਾ ਪਤਾ ਲੱਗ ਸਕਦਾ ਹੈ ਪਰ ਅਸੀਂ ਉਹਨਾਂ ਨੂੰ ਦਬਾ ਦਿੰਦੇ ਹਾਂ, ਸਾੜ ਫੂਕ ਕਰ ਦਿੰਦੇ ਹਾਂ, ਉਹਨਾਂ ਨੂੰ ਖਤਮ ਕਰ ਦਿੰਦੇ ਹਾਂ। ਪਰ ਜਿਹੜੇ ਬੱਚੇ ਡਾਕਟਰੀ ਕਰ ਰਹੇ ਆ ਜਾਂ ਸਪੈਸ਼ਲਿਸਟ ਨੇ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ ਉਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ, ਜ਼ਰੂਰ ਇਹਨਾਂ ਦੇ ਲਈ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਖਾਕ ਤਾਂ ਕਰਨਾ ਹੀ ਹੈ ਜਾਂ ਆਪਣੇ ਬਹੁਤ ਸਾਰੇ ਅੰਗ, ਬਹੁਤ ਸਾਰੇ ਐਸੇ ਟਿਸ਼ੂ, ਬਹੁਤ ਸਾਰੇ ਐਸੇ ਸੈੱਲ ਡੋਨੇਟ ਕੀਤੇ ਜਾ ਸਕਦੇ ਹੈ ਜੇ ਦੁਨੀਆਂ ਦੇ ਉੱਤੇ ਜਿਹੜੇ ਲੋਕ ਅਪੰਗ ਨੇ ਜਾਂ ਕੁਝ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਜਿਹੜੇ ਬਹੁਤ ਲੰਬੀ ਲਾਈਨ ਹੈ। ਇਨ੍ਹਾਂ ਫਿਨਲੈਂਡ ਦੇ ਵਿੱਚ ਵੀ ਦੇਖੀਏ ਤਾਂ ਘੱਟੋ ਘੱਟ 3 ਤੋਂ 4 ਸਾਲ ਦਾ ਵੇਟਿੰਗ ਲਿਸਟਾਂ ਦੇ ਵਿੱਚ ਲੋਕ ਅਜੇ ਵੀ ਜਿਹੜੇ ਆਪਣੇ ਕੁਝ ਜਿਹੜੇ ਅੰਦਰੂਨੀ ਸਰੀਰਕ ਪਾਰਟ ਨੇ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਵੱਡੀਆਂ ਲਾਈਨਾਂ ਕਤਾਰਾਂ ਦੇ ਵਿੱਚ ਖੜੇ ਹੈ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨੂੰ ਜਿਹੜਾ ਆਪਾਂ ਪ੍ਰਯੋਗ ਕਰ ਸਕਦੇ ਹਾਂ ਤੇ ਹੋਰਾਂ ਦੀ ਜ਼ਿੰਦਗੀ ਚਲੋ ਆਪਾਂ ਤਾਂ ਜੋ ਹੰਡਾਉਣੀ ਸੀ ਹੰਡਾ ਲਈ ਮਰਨ ਵਾਲੇ ਨੇ ਤਾਂ
ਪਰ ਹੋਰ ਬਹੁਤ ਸਾਰਿਆਂ ਦੀ ਜ਼ਿੰਦਗੀ ਜਿਹੜੀ ਆ ਆਬਾਦ ਕਰ ਸਕਦੇ ਹਾਂ, ਖੁਸ਼ਹਾਲ ਕਰ ਸਕਦੇ ਹਾਂ। ਇੱਕ ਛੋਟੀ ਜਿਹੀ ਗੱਲ ਕਰਦੇ ਹਾਂ ਆਈਸਲੈਂਡ ਦੀ। ਯੂਰਪ ਦਾ ਗ੍ਰੀਨਲੈਂਡ ਦੇ ਲਾਗੇ ਛੋਟਾ ਜਿਹਾ ਦੇਸ਼ ਹੈ ਆਈਸਲੈਂਡ ਦਾ ਟਾਪੂ। ਇਸ ਦੇ ਪਿੱਛੇ ਕਾਫੀ ਵਾਦ ਵਿਵਾਦ ਵੀ ਰਿਹਾ ਪਹਿਲਾਂ। ਇਸ ਦੀ ਆਬਾਦੀ 3.5 ਲੱਖ ਯਾਨੀ ਕਿ ਭਾਵ ਭਾਰਤ ਦੇ ਦਾਦਰਾ ਨਗਰ ਹਵੇਲੀ ਜਾਂ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੀ ਅੱਧੀ ਕੁ ਆਬਾਦੀ ਤੋਂ ਵੀ ਘੱਟ ਹੈ। ਇਹਦਾ ਖੇਤਰਫਲ ਤੇਲੰਗਾਨਾ ਰਾਜ ਤੋਂ ਵੀ ਘੱਟ 1,02,000 ਸੁਕੇਰ ਕਿਲੋਮੀਟਰ ਹੈ। ਇਹ ਜਿਹੜਾ 17 ਤਰੀਕ ਤੇ ਜੂਨ ਦੇ ਮਹੀਨੇ 1944 ਦੇ ਵਿਚ ਨਾਰਵੇ ਤੋਂ ਆਜ਼ਾਦ ਹੋ ਗਿਆ। ਇਹ ਦੇਸ਼ ਚਰਚ ਜਿਹੜਾ ਸੀ ਚਰਚਾ ਦੇ ਵਿਚ ਰਿਹਾ ਤੇ ਉਦੋਂ ਆਇਆ ਸੀ ਜਦੋਂ ਯੂਰੋ ਫੁੱਟਬਾਲ ਕੱਪ ਦੇ ਵਿਚ ਵੱਡੀ ਟੀਮ ਕੱਪ ਦੀ ਜਿਹੜੀ ਦਾਅਵੇਦਾਰੀ ਇੰਗਲੈਂਡ ਨੂੰ ਹਰਾ ਕੇ 32 ਟੀਮਾਂ ਦੇ ਵਿਚੋਂ ਪਹਿਲੇ 8 ਦੇਸ਼ਾਂ ਦੇ ਵਿਚ ਸ਼ਾਮਲ ਹੋਈ ਸੀ। ਇਸ ਟੀਮ ਨੇ ਹੰਗਰੀ ਤੇ ਪੁਰਤਗਾਲ ਦੇ ਨਾਲ ਮੈਚ ਡਰਾ ਖੇਡੇ, ਜਦਕਿ ਆਸਟ੍ਰੇਲੀਆ ਤੇ ਇੰਗਲੈਂਡ ਨੂੰ ਹਰਾ ਕੇ ਫਿਰ ਇਹਨੇ ਕੁਆਟਰ ਫਾਈਨਲ ਦੇ ਵਿਚ ਜਗ੍ਹਾ ਬਣਾਈ ਸੀ। ਆਈਸਲੈਂਡ ਫੁੱਟਬਾਲ ਟੀਮ ਦਾ ਵਾਪਸ ਦੇਸ਼ ਪਰਤਣ ਦੇ ਉੱਤੇ ਇਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਜਿਵੇਂ ਟੀਮ ਖਿਤਾਬ ਜਿੱਤ ਕੇ ਆਈ ਹੋਵੇ। ਆਈਸਲੈਂਡ ਦੇ ਵਿਚ ਫੌਜ ਨਹੀਂ ਹੈ। ਇਸ ਦੇਸ਼ ਨੇ ਆਪਣੇ ਭ੍ਰਿਸ਼ਟ ਬੈਂਕ ਦੇ ਵਾਲੇ ਜਿਹੜੇ ਜੇਲ੍ਹ ਵਿਚ ਸਿੱਟੇ ਨੇ ਤੇ ਇੱਥੇ ਹਿੰਸਕ ਜੁਰਮ ਬਹੁਤ ਘੱਟ ਹੁੰਦਾ ਤੇ ਸਭ ਤੋਂ ਘੱਟ ਜੁਰਮ ਵਾਲੇ ਦੇਸ਼ਾਂ ਦੇ ਵਿਚੋਂ ਇਹ ਜਿਹੜਾ ਆਪਣਾ ਮੰਨਿਆ ਜਾਂਦਾ ਹੈ। ਤੇ ਅਗਲੀ ਗੱਲ ਫੁੱਟਬਾਲ ਦੀ ਕਰਦੇ ਹਾਂ, ਪਰ ਅੱਜ ਖਾਸ ਦਿਹਾੜਾ 7 ਜੁਲਾਈ ਹੈ ਤੇ ਬਹੁਤ ਸਾਰੇ ਦੋਸਤਾਂ ਨੂੰ ਸ਼ਾਇਦ ਚੇਤੇ ਨਹੀਂ ਹੋਣਾ, ਪਰ ਮੈਂ ਤੁਹਾਨੂੰ ਜ਼ਰੂਰ ਚੇਤਾ ਕਰਾਉਂਦਾ। ਫਿਰ ਫੁੱਟਬਾਲ ਦੀ ਗੱਲ ਕਰਦੇ ਹਾਂ, ਵੈਸੇ ਇੱਦਾਂ ਚਾਹੀਦਾ ਨਹੀਂ ਹੈ। ਖਾਸ ਜਿਹੜਾ ਦਿਨ ਹੋਵੇ ਜ਼ਿੰਦਗੀ ਦਾ ਤੇ ਮਾਨਸਾ ਵਿਪਾਸਨਾ ਦੇ ਨਾਲ ਬੈਠੇ ਨੇ ਉੱਥੇ ਜਾ ਕੇ, ਜਾਣੀ ਕਿ ਵਿਪਾਸਨਾ ਕਰ ਰਹੇ ਨੇ, ਪਰ ਘਰ ਵਾਲੀ ਨੂੰ ਜਿਹੜਾ ਇਕੱਲਾ ਛੱਡ ਕੇ ਗਏ ਇਸ ਵਕਤ ਦੇ ਵਿਚ ਇੱਦਾਂ ਚੰਗਾ ਨਹੀਂ ਲੱਗਦਾ। ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਅੱਜ ਦੂਸਰਾ ਵਿਆਹ ਜਿਹੜਾ ਗੁਰਪ੍ਰੀਤ ਕੌਰ ਹੁਣਾਂ ਦੇ ਨਾਲ ਹੋਇਆ ਸੀ 7 ਜੁਲਾਈ ਨੂੰ ਹੋਇਆ ਸੀ ਤੇ ਉਨ੍ਹਾਂ ਦੀ ਅੱਜ ਮੈਰਿਜ ਐਨਵਰਸਰੀ ਆ। ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਆ, ਭਾਈ ਘਰ ਰਿਹਾ ਕਰੋ ਤੇ ਇਸ ਤਰ੍ਹਾਂ ਦੇ ਫੰਕਸ਼ਨ ਪਰਿਵਾਰਕ ਹੁੰਦੇ ਨੇ, ਨਾ ਕਿ ਇਕੱਲੇ ਇਕੱਲੇ ਰਹਿ ਕੇ ਜਿਹੜੇ ਬਿਤਾਏ ਜਾਣੇ ਜਾਂ ਮਨਾਏ ਜਾਣੇ ਚਾਹੀਦੇ ਆ। ਤੇ ਅੱਜ ਇਸ ਪਰਿਵਾਰ ਨੂੰ ਭਾਈ ਸਾਡੇ ਪੰਜਾਬ ਦਾ ਮੁੱਖ ਮੰਤਰੀ ਆਖਰਕਾਰ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਤੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਪਰ ਕਿਤੇ ਨਾ ਕਿਤੇ ਮਾਨ ਸਾਹਿਬ ਦੂਰ ਦੂਰੀਆਂ ਪਾ ਕੇ ਬੈਠੇ ਲੱਗਦੇ ਆ। ਚਲੋ ਦੋਸਤੋ, ਅੱਜ ਗੱਲ ਕਰਦੇ ਹਾਂ ਫਿਰ ਅੱਜ ਦੇ ਵਿਸ਼ਵ ਕੱਪ ਦੀ। ਕਾਫੀ ਜਿਹੜਾ ਹੇਰ ਫੇਰ ਹੋਇਆ ਉਹਦੇ ਵਿਚ, ਰਾਤ ਵੀ ਕਾਫੀ ਇੰਟਰਸਟਿੰਗ ਮੈਚ ਹੋਏ ਆ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਨਾਕਆਊਟ ਮੁਕਾਬਲੇ ਆਪਣੇ ਰੋਮਾਂਚ ਦੇ ਸਿਖਰ ਦੇ ਉੱਤੇ ਪਹੁੰਚ ਚੁੱਕੇ ਆ। 6 ਜੁਲਾਈ ਨੂੰ ਖੇਡੇ ਗਏ ਮੈਚਾਂ ਦੇ ਵਿਚ ਫੁੱਟਬਾਲ ਜਗਤ ਦੇ ਕਈ ਵੱਡੇ ਉਲਟਫੇਰ ਹੋ ਚੁੱਕੇ ਆ, ਜਾਣੀ ਕਿ ਭਾਵੁਕ ਪਲ ਵੀ ਦੇਖਣ ਨੂੰ ਮਿਲੇ ਆ। ਖਾਸ ਕਰ ਡਲਾਸ ਸਟੇਡੀਅਮ ਦੇ ਵਿਚ ਸਪੇਨ ਅਤੇ ਪੁਰਤਗਾਲ ਵਿਚਕਾਰ ਖੇਡਿਆ ਗਿਆ ਮੈਚ, ਰੋਨਾਲਡੋ ਜਿਹੜੇ ਨਿਰਾਸ਼ ਨਜ਼ਰ ਆਏ ਨੇ, ਉਮੀਦਾਂ ਜਿਹੜੀਆਂ ਨੇ ਉਨ੍ਹਾਂ ਦੀਆਂ ਟੁੱਟੀਆਂ, ਤੇ ਮੈਚ ਇਤਿਹਾਸਕ ਰਿਹਾ ਜਿੱਥੇ ਸਪੇਨ ਨੇ ਮੈਚ ਦੇ ਆਖਰੀ ਮਿੰਟ 90 ਮਿੰਟ ਪੂਰੇ ਹੋ ਗਏ ਸੀਗੇ ਤੇ 6 ਮਿੰਟ ਦਾ ਸਮਾਂ ਹੋਰ ਮਿਲਿਆ ਸੀ। 90 ਮਿੰਟ ਦੇ ਪੂਰੇ ਹੁੰਦੇ ਸਾਰ ਹੀ 2-3 ਸੈਕਿੰਡ ਦੇ ਬਾਅਦ ਹੀ ਜਿਹੜਾ ਵਾਧੂ ਟਾਈਮ ਦੇ ਵਿਚ ਗੋਲ ਹੋ ਜਾਂਦਾ ਤੇ ਮਕੇਲ ਮੈਰੀਨੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਜਗ੍ਹਾ ਪੱਕੀ ਕਰ ਗਿਆ। ਇਸ ਹਾਰ ਦੇ ਨਾਲ ਹੀ ਫੁੱਟਬਾਲ ਦੇ ਮਹਾਨ ਜਿਹੜੇ ਖਿਡਾਰੀ ਹੈ ਕ੍ਰਿਸਟੀਅਨ ਰੋਨਾਲਡੋ ਦੇ ਵਿਸ਼ਵ ਕੱਪ ਸਫ਼ਰ ਦਾ ਇਕ ਭਾਵੁਕ ਅੰਤ ਹੋਇਆ, ਜਿਸ ਤੋਂ ਬਾਅਦ ਉਹ ਮੈਦਾਨ ਤੇ ਕਾਫ਼ੀ ਨਿਰਾਸ਼ ਨਜ਼ਰ ਵੀ ਆਏ ਅਤੇ ਦੂਜੇ ਪਾਸੇ ਇਕ ਹੋਰ ਰੋਮਾਂਚਕ ਮੁਕਾਬਲੇ ਦੇ ਵਿਚ ਇੰਗਲੈਂਡ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਦੇ ਨਾਲ ਮਾਤ ਦੇ ਕੇ ਅਗਲੇ ਦੌਰ ਦੇ ਵਿਚ ਪ੍ਰਵੇਸ਼ ਕਰ ਲਿਆ। 7 ਜੁਲਾਈ ਜੋ ਅੱਜ ਮੈਚ ਖੇਡੇ ਜਾਣੇ ਨੇ, ਜਾਣੀ ਕਿ ਕੱਲ੍ਹ ਤੜਕੇ ਨੂੰ ਵੀ ਹੋਣੇ ਆ। 7 ਜੁਲਾਈ ਦੀ ਸ਼ੁਰੂਆਤ ਜਿਹੜੀ ਹੈ ਇਹਦੇ ਵਿਚ ਇੱਕ ਵੱਡੇ ਮੁਕਾਬਲੇ ਦੇ ਨਾਲ ਹੋਈ, ਜਿਸ ਦੇ ਵਿਚ ਬੈਲਜੀਅਮ ਨੇ ਮੇਜ਼ਬਾਨ ਅਮਰੀਕਾ ਜਾਣੀ ਕਿ ਇੱਥੇ ਦੇ ਫਿਨਲੈਂਡ ਦੇ ਉਹ 3 ਵਜੇ ਮੈਚ ਸ਼ੁਰੂ ਹੋਇਆ। 2:50 ਦੇ ਉੱਤੇ ਮੈਂ ਦੇਖ ਨਹੀਂ ਸਕਿਆ, ਪਰ ਪਹਿਲਾ ਮੈਚ ਜ਼ਰੂਰ ਦੇਖਿਆ ਪੁਰਤਗਾਲ ਤੇ ਸਪੇਨ ਦਾ। ਤੇ ਤੜਕੇ 3 ਵਜੇ ਮੈਚ ਹੋਇਆ ਇੱਥੇ ਦੇ, ਤੇ ਉਹਦੇ ਵਿਚ ਜਿਹੜਾ ਸਕੋਰ ਹੈ ਬੈਲਜੀਅਮ ਤੇ ਅਮਰੀਕਾ ਦਾ 4-1 ਦੇ ਵੱਡੇ ਫਰਕ ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਜਿਹੜਾ ਪ੍ਰਵੇਸ਼ ਕਰ ਗਿਆ ਬੈਲਜੀਅਮ। ਹੁਣ ਅੱਜ ਵੈਸੇ ਟਰੰਪ ਸਾਹਿਬ ਨੇ ਕਾਫੀ ਜ਼ੋਰ ਲਾਇਆ ਸੀ, ਉਨ੍ਹਾਂ ਦਾ ਜਿਹੜਾ ਇਕ ਖਿਡਾਰੀ ਸੀ ਰੈੱਡ ਕਾਰਡ ਉਹਨੂੰ ਮਿਲਿਆ ਹੋਇਆ ਸੀ, ਬਾਹਰ ਕੱਢਿਆ ਹੋਇਆ ਸੀ, ਕਾਫੀ ਫੋਨ ਵਗੈਰਾ ਕਰਕੇ ਫੀਫਾ ਨੂੰ ਮਿੰਨਤਾਂ ਧਰਦੇ ਕਰਕੇ ਉਹਨੂੰ ਵਿਚ ਪਵਾਇਆ, ਪਰ ਖਾਸ ਉਹਦਾ ਕੋਈ ਲਾਭ ਨਾ ਪਾਇਆ। ਹੁਣ ਅੱਜ ਰਾਊਂਡ ਆਫ 16 ਦੇ ਆਖਰੀ 2 ਮੈਚ ਹੋਣੇ ਆ ਤੇ ਜਿਨ੍ਹਾਂ ਤੋਂ ਬਾਅਦ ਵਿਸ਼ਵ ਕੱਪ ਦੀਆਂ ਚੋਟੀ ਦੀਆਂ ਜਿਹੜੀਆਂ ਨੇ ਪਹਿਲੀਆਂ 8 ਟੀਮਾਂ ਇਨ੍ਹਾਂ ਦੇ ਵਿਚੋਂ ਜਿਹੜੀਆਂ ਨੇ ਕੁਆਟਰ ਫਾਈਨਲ ਲਿਸਟ ਦੇ ਵਿਚ ਜਿਹੜਾ ਸ਼ਾਮਲ ਹੋ ਗਈਆਂ ਹੋ ਜਾਣਗੀਆਂ। ਤੇ ਅੱਜ ਦੇ ਜਿਹੜੇ ਮੈਚ ਨੇ ਉਹਦੇ ਵਿਚ ਅਰਜਨਟਾਈਨਾ ਬਨਾਮ ਮਿਸਰ, ਜੋ ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿਚ ਹੋਣਾ, ਤੇ ਸਵਿਟਜ਼ਰਲੈਂਡ ਬਨਾਮ ਕੋਲੰਬੀਆ, ਬੀ ਸੀ ਪਲੇਸ ਵੈਂਕੂਵਰ ਦੇ ਵਿਚ ਇਹ ਮੈਚ ਜਿਹੜਾ ਖੇਡਿਆ ਜਾਣਾ ਕੈਨੇਡਾ ਦੇ ਵਿਚ।
ਲੋ ਦੋਸਤੋ ਇਹ ਸੀ ਜੀ ਅੱਜ ਦੀ ਅਪਡੇਟ ਮੈਚਾਂ ਦੀ ਤੇ ਹੋਰ ਸਾਰਾ ਸਿਲਸਿਲਾ ਤੇ ਲੋ ਫਿਰ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਦੇ ਨਾਲ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਸੁਣਦੇ ਹਾਂ ਤੇ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖਬਰਾਂ ਦੇ ਨਾਲ ਚੰਨੀ ਹੁਣਾਂ ਦਾ ਨਵਾਂ ਪੈਂਤੜਾ ਕੀ ਹੈ ਉਹਦੇ ਬਾਰੇ ਸੋਚਦੇ ਹਾਂ ਵਿਚਾਰਦੇ ਹਾਂ ਜਥੇਦਾਰਾਂ ਦੇ ਵਿੱਚ ਜਿਹੜਾ ਤੂਤੂ ਮੈਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਤੇ ਇਰਾਨ ਨੇ ਟਰੰਪ ਨੂੰ ਲਾਹਣਤਾਂ ਪਾਈਆਂ ਨੇ ਕਿ ਸਮਾਂ ਤੇ ਸਥਿਤੀ ਜ਼ਰੂਰ ਵਿਚਾਰ ਲਿਆ ਕਰੋ ਦੇਖ ਲਿਆ ਕਰੋ ਦੂਸਰੇ ਪਾਸੇ ਪਰਮਾਣੂ ਹਥਿਆਰਾਂ ਦੀ ਦੌੜ ਲੱਗੀ ਹੋਈ ਹੈ ਚੀਨ ਨੇ ਜਿਹੜੀ ਹੈ ਇੱਕ ਨਵਾਂ ਪ੍ਰਯੋਗ ਕਰਕੇ ਜਿਹੜਾ ਉਹਦੇ ਵਿੱਚ ਅਮਰੀਕਾ ਦੀ ਨੀਂਦ ਹਰਾਮ ਕੀਤੀ ਹੈ ਤੇ ਤੜਫੱਲੀ ਮਚਾਈ ਹੈ ਯੂਰਪ ਦੇ ਅੰਦਰ ਵੀ ਤੇ ਜੋ ਉਹਨਾਂ ਨੇ ਨਵਾਂ ਜਿਹੜਾ ਪ੍ਰਯੋਗ ਕੀਤਾ ਹੈ ਨਵੀਆਂ ਮਿਜ਼ਾਈਲਾਂ ਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਤੋੜਦੇ ਹਾਂ ਅੱਗੇ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਫਿਲਮ ਸਤਲੁਜ ਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਹੈ ਬੜਾ ਵੱਡਾ ਪੱਤਾ ਖੇਡ ਗਈ ਹੈ ਤੇ ਪਰ ਫਿਰ ਵੀ ਸਰਕਾਰ ਦੀ ਸਮੀਖਿਆ ਜਿਹੜੀ ਹੈ ਜਾਰੀ ਹੈ ਪੰਜਾਬ ਕਾਂਗਰਸ ਦੇ ਵਿੱਚ ਵੱਧਦਾ ਸਿਆਸੀ ਟਕਰਾਅ ਹੈ ਤੇ ਸੇਵਾ ਕੇਂਦਰਾਂ ਦੇ ਵਿੱਚ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਹੋ ਰਹੀ ਹੈ ਇੱਕ ਅਧਿਆਪਕ ਦੀ ਦਰਦਨਾਕ ਘਟਨਾ ਜਿਹੜੀ ਮੌਤ ਦੇ ਮੂੰਹ ਦੇ ਵਿੱਚ ਚਲੀ ਗਈ ਹੈ ਜਾਣੀ ਕਿ ਇੱਕ ਅਧਿਆਪਕ ਨੇ SIR ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਬਹੁਤ ਖੂਬਸੂਰਤ ਆਪਣੇ ਲਾਈਟ ਜਿਹੜਾ ਜਾਮਣੀ ਕਲਰ ਦੀ ਪੱਗ ਵਾਲੇ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਕਾਲੀ ਦਾੜੀ ਜਥੇਦਾਰਾਂ ਦੇ ਵਿਚਕਾਰ ਜਿਹੜੇ ਨੇ ਖੜੇ ਨੇ ਉਹ ਅਧਿਆਪਕ ਜਿਹੜੇ ਇਸ ਚੀਜ਼ਾਂ ਤੋਂ ਦੁਖੀ ਹੋ ਕੇ ਤੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਗਏ ਨੇ ਦੂਜੇ ਪਾਸੇ ਭਾਰਤ ਇੰਡੋਨੇਸ਼ੀਆ ਰੱਖਿਆ ਸਮਝੌਤਾ ਜਿਹੜਾ ਚੱਲ ਰਿਹਾ ਤੇ ਅਮਰੀਕਾ ਇਰਾਨ ਤਣਾਅ ਵੱਧ ਰਿਹਾ ਚੀਨ ਦੀ ਮਿਜ਼ਾਈਲ ਟੈਸਟਿੰਗ ਹੋਈ ਹੈ ਪਾਕਿਸਤਾਨ ਤੇ ਉੱਠਦੇ ਸਵਾਲ ਤੇ ਅਮਰੀਕਾ ਨੇ ਜਿਹੜਾ ਪਾਕਿਸਤਾਨ ਦੇ ਉੱਤੇ ਉਂਗਲ ਉਠਾ ਦਿੱਤੀ ਹੈ ਕਿ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਉਨ੍ਹਾਂ ਨੇ ਬਿਆਨ ਦੇ ਦਿੱਤਾ ਕਿ ਅਸੀਂ ਵਫ਼ਾਦਾਰੀ ਨਿਭਾਈ ਹੈ ਇਰਾਨ ਦੇ ਨਾਲ ਤੇ ਜਰਮਨੀ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਜਿਹੜੀ ਹੋ ਰਹੀ ਹੈ ਨਜ਼ਰ ਆ ਰਹੀ ਹੈ ਨਾਲ ਹੀ ਗੱਲ ਕਰਾਂਗੇ ਫੀਫਾ ਵਰਲਡ ਕੱਪ ਦੀ ਆਪਾਂ ਕਰ ਚੁੱਕੇ ਹਾਂ ਤੇ ਹੋਰ ਦਿਲਚਸਪੀ ਗੱਲਾਂ ਬਾਤਾਂ ਖਬਰਾਂ ਦੇ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਗੱਲ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫਿਲਮ ਸਤਲੁਜ ਦੇ ਬਾਰੇ ਕੇਂਦਰ ਸਰਕਾਰ ਕਰੇਗੀ ਫਿਲਮ ਸਤਲੁਜ ਦੀ ਸਮੀਖਿਆ ਤੇ ਕੇਂਦਰ ਵੱਲੋਂ ਅੰਤਰ ਵਿਭਾਗੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜੋ ਖੇਡ ਖੇਡਣੀ ਸੀ ਖੇਡ ਚੁੱਕੇ ਨੇ ਤੇ ਅੰਤਰ ਵਿਭਾਗ ਜਿਹੜਾ ਕਮੇਟੀ ਹੈ ਹੁਣ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੀ ਧਾਰਾ 69A ਦੇ ਤਹਿਤ ਸਮੀਖਿਆ ਕਰੇਗੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਉੱਚ ਪੱਧਰੀ ਅੰਤਰ ਵਿਭਾਗੀ ਕਮੇਟੀ ਵੱਲੋਂ ਦਲਜੀਤ ਦੁਸਾਂਝ ਦੀ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਕਾਲੜਾ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਬਣੀ ਫਿਲਮ ਸਤਲੁਜ ਦੀ ਸਮੀਖਿਆ ਕਰੇਗੀ ਤੇ ਪੰਜਾਬ ਦੇ ਵਿੱਚੋਂ ਇਸ ਫਿਲਮ ਦੇ ਉੱਤੇ ਪਾਬੰਦੀ ਨੂੰ ਲੈ ਕੇ ਉੱਠੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਦੇ ਉੱਤੇ ਮੁੜ ਗੌਰ ਕਰਨ ਦੇ ਲਈ ਕਦਮ ਉਠਾਏ ਨੇ ਅੰਤਰ ਵਿਭਾਗੀ ਕਮੇਟੀ ਹੁਣ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੀ ਧਾਰਾ 69A ਤਹਿਤ ਸਮੀਖਿਆ ਕਰੇਗੀ ਫਿਲਮ ਸਤਲੁਜ ਨੂੰ OTT ਪਲੇਟਫਾਰਮ ਤੋਂ ਐਤਵਾਰ ਦੀ ਰਾਤ ਨੂੰ ਹਟਾ ਦਿੱਤਾ ਗਿਆ ਸੀ ਜਿਸ ਦੇ ਮਗਰੋਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਵੀ ਗਰਮਾ ਗਿਆ ਸੀ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀਆਂ ਜ਼ਮੀਨੀ ਪ੍ਰਸਥਿਤੀਆਂ ਨੂੰ ਜਿਹੜਾ ਦੇਖਦਿਆਂ ਕੇਂਦਰ ਸਰਕਾਰ ਤੱਕ ਪਹੁੰਚ ਬਣਾਈ ਸੀ ਤੇ ਇਸ ਫਿਲਮ ਦੇ ਮਾਮਲੇ ਦੇ ਉੱਤੇ ਮੁੜ ਗੌਰ ਕਰਨ ਦੇ ਲਈ ਕਿਹਾ ਸੀ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਭਾਜਪਾ ਹੁਣ ਪੰਜਾਬ ਦੀ ਬਹੁਤੀ ਨਾਰਾਜ਼ਗੀ ਝੱਲਣ ਦੇ ਰੋਹ ਦੇ ਵਿੱਚ ਨਹੀਂ ਹੈ ਕੇਂਦਰ ਸਰਕਾਰ ਦੇ ਨਵੇਂ ਫੈਸਲੇ ਮਗਰੋਂ ਹੁਣ ਇਸ ਫਿਲਮ ਤੋਂ ਪਾਬੰਦੀ ਹਟਣ ਦੀ ਸੰਭਾਵਨਾ ਵੀ ਬਣ ਸਕਦੀ ਹੈ ਇਸ ਤੋਂ ਪਹਿਲਾਂ ਭਾਜਪਾ ਦੇ ਬੁਲਾਰੇ RP ਸਿੰਘ ਉਨ੍ਹਾਂ ਨੇ ਵੀ ਫਿਲਮ ਦੇ ਉੱਤੇ ਪਾਬੰਦੀ ਲਗਾਏ ਜਾਣ ਦੀ ਸਮੀਖਿਆ ਜਿਹੜੀ ਸੀ ਕੀਤੇ ਜਾਣ ਦੀ ਗੱਲ ਕਹੀ ਸੀ ਜਸਵੰਤ ਸਿੰਘ ਖਾਲੜਾ ਦੇ ਵੱਲੋਂ 1980 ਤੇ 90 ਦੇ ਦਹਾਕੇ 'ਚ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਗੈਰ ਕਾਨੂੰਨੀ ਸੰਸਕਾਰ ਦਾ ਮੁੱਦਾ ਜਿਹੜਾ ਚੁੱਕਿਆ ਗਿਆ ਸੀ ਉਸ ਦੇ ਉੱਤੇ ਜਿਹੜੀ ਫਿਲਮ ਆਧਾਰਿਤ ਹੈ ਦੂਸਰੇ ਪਾਸੇ ਕਾਂਗਰਸ ਰਫੜ ਜਿਹੜਾ ਚੱਲ ਰਿਹਾ ਬਗਾਵਤ ਵਿਚਾਲੇ ਬਘੇਲ ਦੇ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਪਰ ਚੰਨੀ ਖੇਮੇ ਨੇ ਬਘੇਲ ਨੂੰ ਮਿਲਣ ਤੋਂ ਹੀ ਜਿਹੜਾ ਪਾਸਾ ਵੱਟ ਲਿਆ ਪੰਜਾਬ ਕਾਂਗਰਸ ਦੇ ਵਿੱਚ ਬਗਾਵਤ ਦੇ ਦਰਮਿਆਨ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਹੁਣਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਥੇ ਕਾਂਗਰਸ ਭਵਨ ਦੇ ਵਿੱਚ ਮੀਟਿੰਗ ਦਾ ਦੌਰ ਸ਼ੁਰੂ ਕੀਤਾ ਪਰ ਬਘੇਲ ਹੁਣਾਂ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਚੰਨੀ ਖੇਮੇ ਨੇ ਇੱਕ ਤਰੀਕੇ ਦੇ ਨਾਲ ਲਕੀਰ ਖਿੱਚ ਦਿੱਤੀ ਹੈ ਤੇ ਬਘੇਲ ਦੇ ਨਾਲ ਉਹ ਦੂਰੀ ਜਿਹੜੀ ਬਣਾ ਲਈ ਹੈ ਅੱਜ ਭੁਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਮਗਰੋਂ ਵੇਰਕਾ ਹੁਣਾਂ ਨੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਨ ਦੀ ਗੱਲ ਕੀਤੀ ਚਰਨਜੀਤ ਸਿੰਘ ਚੰਨੀ ਦੇ ਦਿੱਲੀ ਵਿਖੇ ਹੋਣ ਦੀਆਂ ਖ਼ਬਰਾਂ ਨੇ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਮਿਲਣ ਦਾ ਜਿਹੜਾ ਭੈਂਤੜਾ ਲਿਆ
ਤੇ ਅਹਿਮ ਸੂਤਰਾਂ ਅਨੁਸਾਰ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਤਾਂ ਮਿਲਣ ਦਾ ਪੈਂਤੜਾ ਦੱਸਿਆ ਲਿਆ ਗਿਆ ਤੇ ਕਿਉਂਕਿ ਇਸੇ ਧੜੇ ਦੇ ਆਗੂ ਇਸ ਕਰਕੇ ਵੀ ਬਘੇਲ ਦੇ ਨਾਲ ਨਾਰਾਜ਼ ਨੇ ਕਿਉਂਕਿ ਬਘੇਲ ਨੇ ਕਦੇ ਵੀ ਉਨ੍ਹਾਂ ਦੇ ਨਾਲ ਗੱਲ ਕਰਨ ਨੂੰ ਪਹਿਲ ਤਰਜੀਹ ਜਿਹੜੀ ਆ ਨਹੀਂ ਦਿੱਤੀ ਸੀ। ਅੱਜ ਇੱਥੇ ਕਾਂਗਰਸ ਭਵਨ ਦੇ ਵਿਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਲੰਘੇ ਕੱਲ੍ਹ ਭੁਪੇਸ਼ ਬਘੇਲ ਨੇ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਿਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਦੇ ਨਾਲ ਵੀ ਮੀਟਿੰਗ ਤੈਅ ਕੀਤੀ ਸੀ ਪਰ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੀਟਿੰਗ ਦੇ ਵਿਚ ਸ਼ਾਮਲ ਨਹੀਂ ਹੋਏ ਸਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਦੋਵੇਂ ਚੇਅਰਮੈਨ ਕਿਸੇ ਰੁਝੇਵੇਂ ਦੇ ਵਿਚ ਨਾ ਹੋਣ ਕਰਕੇ ਨਹੀਂ ਆ ਸਕੇ ਨੇ ਤੇ ਅੱਜ ਭੁਪੇਸ਼ ਬਘੇਲ ਦੇ ਵੱਲੋਂ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਦੀ ਵੀ ਜਿਹੜੀ ਰੱਖੀ ਗਈ ਹੈ ਤੇ ਮੌਜੂਦਾ ਪ੍ਰਸਥਿਤੀਆਂ ਤੋਂ ਜਾਪਦਾ ਕਿ ਪੰਜਾਬ ਕਾਂਗਰਸ ਵਿਚਲਾ ਕਲੇਸ਼ ਸੋਕੇ ਹੀ ਨਿਪਟਣ ਵਾਲਾ ਨਹੀਂ। ਅੱਜ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਰਹੇ ਨੇ ਤੇ ਉਨ੍ਹਾਂ ਦੇ ਵੱਲੋਂ ਪੰਜਾਬ ਕਾਂਗਰਸ ਦੇ ਰੱਫੜ ਨੂੰ ਨਜਿੱਠਣ ਲਈ ਖੁਦ ਕਮਾਂਡ ਸੰਭਾਲੀ ਜਾ ਸਕਦੀ ਹੈ ਇਹ ਵੀ ਸੰਕੇਤ ਦਿੱਤੇ ਜਾ ਰਹੇ ਨੇ। ਦੂਸਰੇ ਪਾਸੇ ਲੋਕ ਦੁਖੀ ਨੇ। ਸੇਵਾ ਕੇਂਦਰਾਂ ਦੇ ਵਿਚ ਨਾ ਸੇਵਾ ਨਾ ਸਲੀਕਾ ਸਰਟੀਫਿਕੇਟ ਬਣਾਉਣ ਦੇ ਲਈ ਲੋਕ ਖੱਜਲ ਖੁਆਰ ਹੋ ਰਹੇ ਹੈ। ਆਮ ਲੋਕਾਂ ਨੂੰ ਇਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਦੇ ਨਾਲ ਸਥਾਪਿਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਜਗੁਜ਼ਾਰੀ ਨੂੰ ਲੈ ਕੇ ਜਨਤਾ ਦੇ ਵਿਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ ਦੇ ਵਿਚ ਸਰਟੀਫਿਕੇਟਾਂ ਅਤੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਕੰਮਾਂ ਦੇ ਲਈ ਆਉਣ ਵਾਲੇ ਲੋਕਾਂ ਨੂੰ ਕਈ ਕਈ ਦਿਨ ਖੱਜਲ ਖੁਆਰ ਹੋਣਾ ਪੈ ਰਿਹਾ। ਪਿੰਡ ਮਹਿਮਾ ਭਗਵਾਨਾਂ ਦੇ ਵਸਨੀਕ ਬਲਵਿੰਦਰ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਉਹ ਆਪਣੀ ਬੇਟੀ ਮਹਿਕਪ੍ਰੀਤ ਕੌਰ ਅਤੇ ਪਤਨੀ ਅਮਨਦੀਪ ਕੌਰ ਦਾ ਰਿਹਾਇਸ਼ੀ ਜਿਹੜਾ ਹੈ ਰੈਜ਼ੀਡੈਂਸ ਸਰਟੀਫਿਕੇਟ ਬਣਾਉਣ ਦੇ ਲਈ ਪਿਛਲੇ ਇਕ ਹਫ਼ਤੇ ਤੋਂ ਮਹਿਮਾ ਸਰਜਾ ਸੇਵਾ ਕੇਂਦਰ ਦੇ ਚੱਕਰ ਕੱਟ ਰਹੇ ਨੇ ਪਰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਬਲਵਿੰਦਰ ਸਿੰਘ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ ਸੇਵਾ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਸੁਖਚੈਨ ਸਿੰਘ ਦੇ ਵੱਲੋਂ ਉਨ੍ਹਾਂ ਦੇ ਨਾਲ ਬੇਹੱਦ ਅੱਖੜ ਅਤੇ ਗੈਰ ਸਹਿਯੋਗੀ ਰਵੱਈਆ ਅਪਣਾਇਆ ਗਿਆ ਤੇ ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਸੇਵਾਵਾਂ ਲੈਣ ਦੇ ਲਈ ਇੱਥੇ ਆਉਂਦੇ ਨੇ ਪਰ ਮੁਲਾਜ਼ਮ ਉਨ੍ਹਾਂ ਦੀ ਸਮੱਸਿਆ ਸੁਣਨ ਦੀ ਬਜਾਏ ਵਾਰ ਵਾਰ ਗੇੜੇ ਲਗਵਾਉਂਦੇ ਨੇ। ਬਜੁਰਗ ਵੀ ਜਿਹੜੇ ਪਰੇਸ਼ਾਨ ਨੇ ਔਰਤਾਂ ਨੇ ਸੁਣਾਈ ਜਿਹੜੀ ਇਹਦੇ ਵਿਚ ਹੱਡ ਬੀਤੀ ਹੈ। ਇਸੇ ਤਰ੍ਹਾਂ ਇਕ ਹੋਰ ਪਿੰਡ ਦੇ ਵਸਨੀਕ ਨੇ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਰੀਬ 80 ਸਾਲਾਂ ਬਜ਼ੁਰਗ ਬੂਟਾ ਸਿੰਘ ਨੂੰ ਆਧਾਰ ਕਾਰਡ ਦੇ ਨਾਲ ਸੰਬੰਧਿਤ ਕੰਮ ਦੇ ਲਈ ਕਈ ਵਾਰ ਸੇਵਾ ਕੇਂਦਰ ਦੇ ਗੇੜੇ ਲਗਵਾਏ ਜਾ ਰਹੇ ਨੇ ਤੇ ਉਨ੍ਹਾਂ ਦਸਿਆ ਕਿ ਹਰ ਵਾਰ ਕਦੇ ਆਪਰੇਟਰ ਦੇ ਗੈਰ ਹਾਜ਼ਰ ਹੋਣ ਤੇ ਕਦੇ ਮਸ਼ੀਨ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਜਿਹੜਾ ਬੇਰੰਗ ਮੋੜ ਦਿੱਤਾ ਜਾਂਦਾ ਹੈ। ਮੌਕੇ ਦੇ ਉੱਤੇ ਮੌਜੂਦ ਕੁਝ ਔਰਤਾਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਧਾਰ ਕਾਰਡ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਦੇ ਕੰਮਾਂ ਦੇ ਲਈ ਕਈ ਵਾਰ ਸੇਵਾ ਕੇਂਦਰ ਦੇ ਚੱਕਰ ਲਗਾਉਣੇ ਪਏ ਨੇ। ਦੂਰ ਦੁਰਾਡੇ ਤੋਂ ਆਉਣ ਦੇ ਜਿਹੜੇ ਬਾਵਜੂਦ ਕੰਮ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਜਿਹੜੇ ਨੇ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੋ ਰਹੀ ਹੈ। ਦੂਸਰੇ ਪਾਸੇ ਸਿੱਖ ਸਿਆਸਤ ਦੀ ਗੱਲ ਕਰੀਏ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ। ਫੋਰੈਂਸਿਕ ਰਿਪੋਰਟ ਦੀ ਸਚਾਈ ਸੰਗਤ ਸਾਹਮਣੇ ਰੱਖਣ ਦੀ ਗੱਲ ਕਹੀ ਤੇ ਸੀਐਮ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਰਿਪੋਰਟ ਦੇ ਉੱਤੇ ਸਵਾਲ ਚੁੱਕੇ ਨੇ ਤੇ ਵੈਸੇ ਸਲਾਹ ਇਹ ਵੀ ਦੇ ਰਹੇ ਨੇ ਕਿ ਮਾਨ ਸਾਹਿਬ ਨੂੰ ਪਹਿਲਕਦਮੀ ਕਰ ਦੇਣੀ ਚਾਹੀਦੀ ਹੈ। ਅਕਾਲ ਤਖ਼ਤ ਸਾਹਿਬ ਦੇ ਉੱਤੇ ਨਤਮਸਤਕ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਸਾਜਿਸ਼ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਬਿਨਾਂ ਮੁੱਖ ਮੰਤਰੀ ਦਾ ਮੁੱਦਾ ਖੜਾ ਕੀਤਾ ਜਾ ਰਿਹੈ ਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਇਸ ਟਕਰਾਅ ਨੂੰ ਖਤਮ ਕਰਨ ਦੇ ਲਈ ਪਹਿਲ ਕੀਤੀ ਜਾਵੇ।

0: Best Food Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestfood@gmail.com or call Big Parage 604-377-1092 British Columbia Best Food Kitchen Cabinets LDD
1: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਠਾਕ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ ਅੱਜ ਫਿਰ ਤੋਂ ਸ਼ੁਰੂਆਤ ਨਵੇਂ ਸਿਰੇ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਆਪਣੇ ਵਿਚਾਰਾਂ ਦੀ ਸਾਂਝ ਪਾਉਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ +358-44-976-1962 ਸਟੂਡੀਓ ਦਾ ਨੰਬਰ ਹੈ ਅਤੇ ਕਾਲ ਕਰਕੇ ਆਪਣੇ ਜਜ਼ਬਾਤ ਅਹਿਸਾਸ ਦਾ ਜ਼ਿਕਰ ਜਿਹੜੇ ਹੈ ਕਰ ਸਕਦੇ ਹੋ ਅਤੇ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਅਤੇ ਜਿਹੜਾ 7 ਮਿੰਟ 8 ਮਿੰਟ ਦਾ ਸਮਾਂ ਹੋ ਚੁੱਕਿਆ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ 12:00 ਅਤੇ ਘੜੀਆਂ ਦੇ ਉੱਤੇ 7:08 ਦਾ ਸਮਾਂ ਹੋ ਚੁੱਕਿਆ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਹੋਏ ਨੇ ਅਤੇ ਇਸੇ ਤਰ੍ਹਾਂ ਹੀ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਦਾ ਸਮਾਂ ਅਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਹੋ ਚੁੱਕੇ ਹੈ ਅਤੇ ਨਾਲ ਦੀ ਨਾਲ ਹੀ ਆਪਣੇ ਇੰਡੀਆ ਦੀ ਗੱਲ ਕਰੀਏ ਅਤੇ 9:38 ਦਾ ਸਮਾਂ ਰਾਤ ਦਾ ਜਿਹੜਾ ਉੱਥੇ ਬਣ ਚੁੱਕਿਆ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਦੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਏਗੀ ਅਤੇ ਲਓ ਫਿਰ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਬੜਾ ਸੋਚਣ ਅਤੇ ਸਮਝਣ ਵਾਲੀ ਗੱਲ ਹੈ ਕਹਿੰਦੇ ਨੇ ਕਿ ਚੰਗੀ ਸੋਚ ਅਤੇ ਚੰਗੀ ਭਾਵਨਾ ਚੰਗੇ ਵਿਚਾਰ ਦਿਮਾਗ ਨੂੰ ਹਲਕਾ ਰੱਖਦੇ ਹੈ ਅਤੇ ਭਾਰ ਨਹੀਂ ਪਾਉਂਦੇ ਅਤੇ ਅੱਜ 15 ਜੁਲਾਈ 2026 ਦਾ ਦਿਹਾੜਾ ਅਤੇ ਬੁੱਧਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਣੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਹੈ ਪਰ ਕੁਝ ਕਾਰਨਾਂ ਦੇ ਕਾਰਨ ਅੱਜ ਨਹੀਂ ਜੁੜ ਪਾਉਣਗੇ ਅਤੇ ਕੱਲ੍ਹ ਨੂੰ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਲੜੀ ਵਾਰਤਾ ਦੇ ਵਿੱਚ ਅੱਗੇ ਵਧਾਵਾਂਗੇ ਅਤੇ ਅੱਜ ਤੁਸੀਂ ਅਤੇ ਮੈਂ ਹੀ ਅੱਜ ਸਾਂਝ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਪਾਵਾਂਗੇ 15 ਜੁਲਾਈ 1871 ਦਾ ਜਦੋਂ ਜ਼ਿਕਰ ਕਰਦੇ ਹਾਂ ਉਦੋਂ ਨਾਮਧਾਰੀਆਂ ਵੱਲੋਂ ਰਾਏਕੋਟ ਲੁਧਿਆਣਾ ਦੇ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਉਹਦੇ ਵਿੱਚ 3 ਮੌਤਾਂ ਹੋਈਆਂ ਅਤੇ 1910 ਦੇ ਵਿੱਚ ਐਮਲ ਕ੍ਰੈਪਲੈਨ ਨੇ ਜਿਹੜਾ ਸੀ ਅਲਾਇੰਸ ਅਲਾਈਜ਼ਮਰ ਦੇ ਨਾਂ ਨੂੰ ਜਿਹੜਾ ਸੀ ਅਲਾਈਜ਼ਮਰ ਬਿਮਾਰੀ ਦਾ ਨਾਂ ਦਿੱਤਾ ਸੀ 1932 ਦੇ ਵਿੱਚ ਬੱਬਰ ਤਰਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਨੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਏ ਅਤੇ 1943 ਦੇ ਵਿੱਚ ਜਨਮ ਦਿਨ ਪ੍ਰਸਿੱਧ ਲੇਖਕ ਬਲਦੇਵ ਸਿੰਘ ਮੋਗਾ ਸੜਕਨਾਮਾ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਚਰਚਿਤ ਸ਼ਖਸੀਅਤ ਨੇ ਆਪਣੀ ਕਲਮ ਦੇ ਨਾਲ ਵੀ ਅਤੇ ਆਪਣੀ ਜਿਹੜਾ ਉਹਨਾਂ ਦਾ ਰੁਤਬਾ ਹੈ ਬਾਕਮਾਲ ਹੈ ਬਹੁਤ ਸੂਝਵਾਨ ਸ਼ਖਸੀਅਤ ਨੇ ਚੰਗਾ ਲਿਖਦੇ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਯੋਗ, ਜਿਵੇਂ ਕਿ ਸਿੱਖ ਵੀ ਨਿਗਲਿਆ ਗਿਆ, ਉਹਨਾਂ ਦਾ ਕਿਤਾਬ ਜਿਹੜੀ ਹੈ ਉਹ ਪੜ੍ਹਨ ਯੋਗ ਹੈ, ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੇ ਜਿਹੜੇ ਆ ਪੜ੍ਹਨ ਯੋਗ ਨੇ। ਇਸ ਨੂੰ ਤੁਸੀਂ ਆਡੀਓ ਦੇ ਵਿੱਚ ਵੀ ਸੁਣ ਸਕਦੇ ਹੋ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ। ਅਤੇ 1959 ਦੇ ਵਿੱਚ ਭਾਰਤ ਦੇ ਪਹਿਲੇ ਜਿਹੜੇ ਸਨ ਟੀ ਵੀ ਪ੍ਰੋਗਰਾਮ ਦਾ ਪ੍ਰਸਾਰਣ ਹੋਇਆ, ਅਤੇ 1984 ਦੇ ਵਿੱਚ ਪੰਜਾਬ ਨੂੰ ਗੜਬੜ ਵਾਲਾ ਖੇਤਰ ਜਿਹੜਾ ਕਰਾਰ ਦਿੱਤਾ ਗਿਆ। 2006 ਦੇ ਵਿੱਚ ਸੋਸ਼ਲ ਨੈੱਟਵਰਕ ਸਰਵਿਸ ਟਵਿੱਟਰ ਨੂੰ ਸ਼ੁਰੂ ਹੋਈ, ਅਤੇ 2013 ਦੇ ਵਿੱਚ ਟੈਲੀਗ੍ਰਾਮ ਜਿਹੜਾ ਤਾਰ ਸੇਵਾ ਬੰਦ ਹੋਈ, ਜੋ ਕਿ 1854 ਦੇ ਵਿੱਚ ਸ਼ੁਰੂ ਹੋਈ ਸੀ। ਅਤੇ ਅੱਜ ਜਿਹੜਾ ਡਿਜੀਟਲ ਟੈਲੀਗ੍ਰਾਮ ਚੱਲਦਾ ਪਿਆ, ਜੋ ਕਿ ਰੂਸ ਦੇ ਨਾਲ ਸੰਬੰਧ ਰੱਖਦਾ। 2010 ਦੇ ਵਿੱਚ ਰੁਪਏ ਦਾ ਜਿਹੜਾ ਚਿੰਨ੍ਹ ਸੀ, ਜਿਵੇਂ ਕਿ ਆਪਾਂ ਰੁਪਇਆ ਸ਼ੋਰਟ ਦੇ ਵਿੱਚ ਲਿਖਦੇ ਹਾਂ, ਅਤੇ ਉਹਨੂੰ ਜਿਹੜਾ ਸਵੀਕਾਰ ਕਰ ਲਿਆ ਗਿਆ ਸੀ। ਇਸ ਨੂੰ ਜਿਹੜਾ ਸੀ, ਜਿਵੇਂ ਕਿ ਡੋਲਰ ਦਾ ਨਿਸ਼ਾਨ ਹੈ, ਇਸੇ ਤਰ੍ਹਾਂ ਰੁਪਏ ਦਾ ਆਪਣਾ ਇੱਕ ਚਿੰਨ੍ਹ ਹੈ। IIT ਮੁੰਬਈ ਦੇ ਹੁੰਦੇ ਜਿਹੜੇ ਸੀ ਉਦੇ ਕੁਮਾਰ, ਉਹਨਾਂ ਨੇ ਇਹਨੂੰ ਬਣਾਇਆ ਸੀ, ਸਿਰਜਿਆ ਸੀ। ਅਤੇ ਦੋਸਤੋ, ਗੱਲ ਹੋਈ ਹੈ ਅੱਜ 1932 ਦੀ। ਹੁਸ਼ਿਆਰਪੁਰ ਦੇ ਨਾਲ ਜੁੜੇ ਹੋਏ ਬੱਬਰ ਤਰਨ ਸਿੰਘ ਰੱਕੜ ਹੁਣਾਂ ਦੀ, ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਸੁਰਬੀਰ ਬੱਬਰ ਤਰਨ ਸਿੰਘ, ਜੋ ਕਿ ਬੱਬਰ ਅਕਾਲੀ ਲਹਿਰ, ਭਾਵੇਂ ਕਿ ਬਹੁਤ ਸੀਮਤ ਇਲਾਕੇ ਦੇ ਵਿੱਚ ਸੀ, ਜੋ ਆਪਣੇ ਇਤਿਹਾਸਕ ਰੋਲ ਪੂਰਾ ਕਰਕੇ ਖਤਮ ਹੋ ਗਈ, ਪਰ ਇਸਨੇ ਜਿਹੜਾ ਸੀ ਸੂਰਬੀਰਤਾ ਦੇ ਦਲੇਰੀ ਦੇ ਉਹ ਕਾਰਨਾਮੇ ਵਿਖਾਏ, ਜਿਹੜੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖੇ ਹੋਏ ਨੇ। ਇਸ ਲਹਿਰ ਦੇ ਮੋਢੀ ਸਰਦਾਰ ਕਿਸ਼ਨ ਸਿੰਘ ਗੜਗੱਜ ਜੀ ਸਨ, ਜੋ ਕਿ ਸਿੱਖ ਰੈਜੀਮੈਂਟ ਦੇ ਵਿੱਚ ਮੇਜਰ ਸਨ, ਅਤੇ ਉਹ ਨਨਕਾਣਾ ਸਾਹਿਬ ਦੇ ਸਾਕੇ ਅਤੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਫੌਜ ਦੇ ਵਿੱਚੋਂ ਜਿਹੜਾ ਸੀ ਅਸਤੀਫਾ ਦੇ ਕੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਘੁੱਦ ਪਏ ਸੀ। ਬੱਬਰ ਅਕਾਲੀ ਸ਼ਾਂਤਮਈ ਅਸੂਲ ਦੇ ਹੱਕ ਦੇ ਵਿੱਚ ਨਹੀਂ ਸਨ, ਉਹ ਗੁਰੂ ਜੀ ਦੇ ਅਸੂਲ ਚੂੰ ਕਾਰ ਅਜ਼ ਹੁਮਾ ਹਿਲ ਤੇ ਦਰ ਗੁਜ਼ਰਸ ਗੁਸ ਸਤ ਹਲਾਲ ਅਸਤ ਬੁਰਦਾਨ ਬੜੀ ਸ਼ਮਸ਼ੀਰ ਦਸਤ ਦੇ ਕਾਇਲ ਸਨ, ਜਾਣੀ ਕਿ ਹਥਿਆਰ ਦੇ ਨਾਲ ਯੁੱਧ ਦੇ ਮੈਦਾਨ ਦੇ ਵਿੱਚ ਉਤਰਨ ਦੇ ਲਈ। ਇਸ ਦੇ ਲਈ ਉਹਨਾਂ ਨੇ ਜਬਰ ਦਾ ਮੁਕਾਬਲਾ ਹਥਿਆਰਬੰਦ ਟਾਕਰਾ ਕਰਨ ਦੇ ਅਸੂਲ ਨੂੰ ਅਪਣਾਇਆ ਅਤੇ ਪ੍ਰਚਾਰਿਆ। ਇਹ ਲਹਿਰ ਮੁੱਖ ਰੂਪ ਦੇ ਵਿੱਚ ਹੁਸ਼ਿਆਰਪੁਰ, ਜਲੰਧਰ, ਕਪੂਰਥਲੇ ਦੀਆਂ ਰਿਆਸਤਾਂ ਦੇ ਵਿੱਚ ਸਰਗਰਮ ਰਹੀ। ਇਸਦਾ ਘੇਰਾ ਜਿਹੜਾ ਸੀ ਸਿਆਲਕੋਟ ਅਤੇ ਪਿਸ਼ਾਵਰ ਤੱਕ ਵੀ ਸੀ। ਅੰਮ੍ਰਿਤਸਰ ਦੇ ਪਿੰਡ ਆਲੋਵਾਲ ਦੇ 4 ਬੱਬਰ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਬਾਂਤਾ ਸਿੰਘ ਸਪੁੱਤਰ ਈਸ਼ਰ ਸਿੰਘ, ਤੇਜਾ ਸਿੰਘ ਸਪੁੱਤਰ ਬੂਟਾ ਸਿੰਘ ਅਤੇ ਗਿਆਨ ਸਿੰਘ ਸਪੁੱਤਰ ਹੀਰਾ ਸਿੰਘ, ਉਹਨਾਂ ਨੇ ਕਾਲੇ ਪਾਣੀ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਜਦਕਿ ਨਿੱਕਾ ਸਿੰਘ ਸਪੁੱਤਰ ਜਿਹੜੇ ਸਨ ਆਲੋਵਾਲ ਅਤੇ ਬੰਤਾ ਸਿੰਘ ਗੁਰੂਸਰ ਸਤਲਾਣੀ ਨੂੰ ਬਿਲੋਂਗ ਕਰਦੇ ਸੀ, ਅਤੇ 27 ਫਰਵਰੀ 1927 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਲਗਭਗ 100 ਦੇ ਕਰੀਬ ਜਿਹੜੇ ਸੀ 91 ਬੱਬਰਾਂ ਨੇ ਇਸ ਲਹਿਰ ਦੇ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਦੇ ਵਿੱਚ ਬੱਬਰ ਰਤਨ ਸਿੰਘ ਰੱਕੜ ਬੇਟ ਵੀ ਜਿਹੜੇ ਸ਼ਾਮਿਲ ਸਨ। ਇਹਨਾਂ ਦਾ ਜਨਮ ਜਿਹੜਾ ਸੀ ਨੰਬਰਦਾਰ ਜਵਾਹਰ ਸਿੰਘ ਉਹਨਾਂ ਦੇ ਘਰ ਪਿੰਡ ਰੱਕੜਾ ਬੇਟ ਤੋਂ ਬੇਟ, ਜੋ ਕਿ ਬਲਾਚੌਰ ਤੋਂ 3 ਕੁ ਕਿਲੋਮੀਟਰ ਦੂਰੀ ਦੇ ਉੱਤੇ ਸਤਲੁਜ ਕੰਢੇ ਦੇ ਉੱਤੇ ਵਸਿਆ ਹੋਇਆ, ਉੱਥੇ ਹੁੰਦਾ ਹੈ। ਅਤੇ ਸਰਕਾਰੀ ਹਾਈ ਸਕੂਲ ਰਾਹੋ ਤੋਂ 10ਵੀਂ ਕਰਨ ਦੇ ਮਗਰੋਂ ਫੌਜ ਦੇ ਵਿੱਚ ਭਰਤੀ ਹੋ ਗਏ, ਅਤੇ ਅੰਗਰੇਜ਼ ਅਫਸਰਾਂ ਦੇ ਵੱਲੋਂ ਗੁਲਾਮਾਂ ਵਾਲਾ ਸਲੂਕ ਹੁੰਦਾ ਵੇਖ ਕੇ ਉਹਨਾਂ ਨੇ ਅਸਲਾ ਖਾਨੇ ਦੇ ਵਿੱਚੋਂ ਚੋਰੀ ਇੱਕ ਪਿਸਤੌਲ, ਬੰਦੂਕ ਅਤੇ ਗਰਨੇਡ ਲਿਆ ਕੇ ਘਰ ਦੇ ਵਿੱਚ ਟੋਆ ਪੁੱਟ ਕੇ ਦੱਬ ਦਿੱਤੇ ਸੀ, ਅਤੇ ਫੌਜ 'ਚੋਂ ਛੇਤੀ ਹੀ ਡਿਸਚਾਰਜ ਲੈ ਲਿਆ। ਦੋਸਤ ਦੀ ਮੁਖਬਰੀ ਦੇ ਉੱਤੇ ਘਰੋਂ ਅਸਲਾ ਫੜੇ ਜਾਣ 'ਤੇ 3 ਸਾਲ ਦੀ ਸਜ਼ਾ ਹੋ ਗਈ, ਅਤੇ ਕੈਦ ਪੂਰੀ ਹੋਣ ਦੇ ਉੱਤੇ ਅਕਾਲੀ ਜਥੇਦਾਰ ਜਿਹੜੇ ਸਨ ਜਥੇਦਾਰ ਬਣ ਕੇ ਅਕਾਲੀ ਜਥੇ ਦਾ ਜਥੇਦਾਰ ਬਣ ਕੇ ਸਰਕਾਰ ਦੇ ਖਿਲਾਫ ਹਥਿਆਰਬੰਦ ਟਾਕਰੇ ਦੇ ਲਈ ਪ੍ਰਚਾਰ ਕਰਦੇ ਰਹੇ। 1930 ਦੇ ਵਿੱਚ ਇਲਾਕੇ ਦੇ ਵਿੱਚ 4 ਥਾਣੇ ਬੰਬਾਂ ਦੇ ਨਾਲ ਉਡਾਉਣ ਬਾਰੇ ਇਸ਼ਤਿਹਾਰ ਲਾਉਣ ਦੇ ਉੱਤੇ ਬੱਬਰ ਰਤਨ ਸਿੰਘ ਦੇ ਵਾਰੰਟ ਜਾਰੀ ਹੋ ਜਾਂਦੇ ਹੈ, ਅਤੇ ਗਦਾਰ ਮੇਲਾ ਸਿੰਘ ਦੀ ਸੂਹ ਦੇ ਉੱਤੇ ਫੜੇ ਜਾਣ ਦੇ ਉੱਤੇ 11 ਸਾਲ ਦੀ ਕੈਦ ਦੀ ਸਜ਼ਾ ਹੋ ਜਾਂਦੀ ਹੈ। ਲਾਹੌਰ ਜੇਲ੍ਹ ਦੇ ਵਿੱਚ ਅਫਸਰਾਂ ਦੇ ਖਿਲਾਫ ਵਕਤ ਪਾਉਣ ਦੇ ਉੱਤੇ ਕਾਲੇ ਪਾਣੀ ਭੇਜਣ ਦੇ ਲਈ ਰੇਲ ਗੱਡੀ ਦੇ ਉੱਤੇ ਅਤੇ ਕਲਕੱਤੇ ਭੇਜ ਦਿੱਤਾ ਗਿਆ। ਰਾਹ ਦੇ ਵਿੱਚ ਜਗਾਦਰੀ ਸਟੇਸ਼ਨ 'ਤੇ ਭੱਜਣ ਦੀ ਕੋਸ਼ਿਸ਼ ਅਸਫਲ ਹੋ ਗਈ। ਅੰਡੇਮਾਨ ਦੀ ਜੇਲ੍ਹ ਦੇ ਵਿੱਚ ਪਹੁੰਚ ਕੇ ਉੱਥੇ ਹੜਤਾਲਾਂ ਕਰਾਉਣ ਦੇ ਲਈ ਜ਼ਿੰਮੇਵਾਰ ਸਮਝ ਕੇ ਵਾਪਸ ਲਾਹੌਰ ਭੇਜ ਦਿੱਤਾ ਗਿਆ, ਅਤੇ ਵਾਪਸੀ ਦੇ ਉੱਤੇ ਨਰਵੈਣੇ ਸਟੇਸ਼ਨ ਤੋਂ ਹੱਥਕੜੀ 'ਤੇ ਬੇੜੀਆਂ ਕੱਟ ਕੇ ਪੁਲਿਸ ਨੂੰ ਸ਼ਰਾਬੀ ਕਰਕੇ 2 ਰਾਈਫਲਾਂ ਲੈ ਕੇ ਫਰਾਰ ਹੋ ਗਏ। 1932 ਦੇ ਵਿੱਚ ਪਿੰਡ ਆ ਕੇ ਖਤਰਾ ਹੋਣ 'ਤੇ ਆਪਣੇ ਦੋਸਤ ਗੇਂਦਾ ਸਿੰਘ ਰੁੜਕੀਆਂ ਸੈਣੀਆਂ ਖਾ ਜਿਹੜਾ ਉਹਦੇ ਲਾਗੇ ਹੈ ਪਾਸ ਰਹਿਣ ਲੱਗ ਪਏ। ਰੁੜਕੀਆਂ ਸੈਣੀਆਂ ਪਾਸ ਰਹਿਣ ਲੱਗ ਪਏ ਆਪਣੇ ਦੋਸਤ ਗੇਂਦਾ ਸਿੰਘ ਦੇ ਕੋਲ। ਅਤੇ ਸਰਕਾਰ ਨੇ ਬੱਬਰਾਂ ਨੂੰ ਫੜਵਾਉਣ ਦੇ ਵਾਸਤੇ 5 ਮੁਰੱਬੇ ਅਤੇ 4,000 ਰੁਪਏ ਇਨਾਮ ਦੇਣ ਦੇ ਲਈ ਜਿਹੜਾ ਸੀ ਪਿੰਡ ਪਿੰਡ ਇਸ਼ਤਿਹਾਰ ਲਵਾ ਦਿੱਤੇ ਕਿ ਜਿਹੜਾ ਫੜਾਏਗਾ ਉਹਨੂੰ 4,000 ਰੁਪਏ ਅਤੇ 5 ਮੁਰੱਬੇ ਜ਼ਮੀਨ ਦੇ ਦਿੱਤੇ ਜਾਣਗੇ। ਗਦਾਰ ਮੀਹਾ ਸਿੰਘ ਹੁਣਾਂ ਨੇ ਲਾਲਚ ਦੇ ਵਿੱਚ ਬੱਬਰ ਨੂੰ ਫੜਵਾਉਣ ਦੇ ਲਈ ਗੇਂਦਾ ਸਿੰਘ ਦੇ ਘਰ ਦਾ ਨਕਸ਼ਾ ਹੁਸ਼ਿਆਰਪੁਰ ਦੇ DC ਨੂੰ ਦੇ ਦਿੱਤਾ। ਉਸਨੇ ਭਾਰੀ ਫੋਰਸ ਲੈ ਕੇ ਫਿਰ ਗੇਂਦਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਅਤੇ ਬੱਬਰ ਹੁਣਾਂ ਨੇ ਹਥਿਆਰ ਸੁੱਟਣ ਦੀ ਥਾਂ ਦੇ ਉੱਤੇ ਮੁਕਾਬਲੇ ਨੂੰ ਪਹਿਲ ਦੇ ਦਿੱਤੀ। ਜਦ ਘਰ ਦੀ ਛੱਤ ਪਾੜੀ ਤਾਂ ਹੇਠੋਂ ਬੱਬਰ ਨੇ ਗੋਲੀਆਂ ਦੇ ਨਾਲ 2 ਸਿਪਾਹੀ ਮਾਰੇ। ਉਹਨਾਂ ਘਰ ਨੂੰ ਅੱਗ ਲਾਈ ਤਾਂ ਬੱਬਰ ਘਰ ਦੀ ਕੰਧ ਪਾੜ ਕੇ ਇੱਕ ਘਰ ਤੋਂ ਦੂਜੇ 'ਤੇ ਫਿਰ ਅੱਗੇ ਵੱਧਦਾ ਚੱਲਿਆ ਗਿਆ। ਉਸਨੇ ਅੱਗੇ ਖੜ੍ਹੇ ਹਜ਼ਾਰਾ ਸਿੰਘ ਮੁਖਬਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਪੁਲਿਸ ਦੀਆਂ ਗੋਲੀਆਂ ਦੇ ਨਾਲ ਬੱਬਰ ਜ਼ਖਮੀ ਹੋਣ ਉਪਰੰਤ ਸ਼ਹੀਦ ਹੋ ਗਿਆ ਅਤੇ ਲਾਸ਼ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਜਲੂਸ ਅਤੇ ਜਲਸੇ ਕੱਢਣ ਲੱਗ ਪਈਆਂ, ਚਾਹੁੰਦੀਆਂ ਸਨ, ਪਰ ਉਹਨਾਂ ਨੂੰ ਇਜਾਜ਼ਤ ਨਾ ਮਿਲ ਸਕੀ। 2 ਦਿਨ ਪੋਸਟਮਾਰਟਮ ਤੋਂ ਬਾਅਦ ਉੱਥੇ ਨੰਗੀ ਪਈ ਲਾਸ਼ ਵੇਖ ਕੇ ਬੱਬਰ ਮਿਲਖਾ ਸਿੰਘ ਉਹਨਾਂ ਅਤੇ ਉਸਦੇ ਸਾਥੀਆਂ ਨੇ ਤੇੜ ਦੀਆਂ ਚਾਦਰਾਂ ਲਾਹ ਕੇ ਉੱਪਰ ਪਾ ਦਿੱਤੀਆਂ ਅਤੇ ਉਸਦੀ ਲਾਸ਼ ਨੂੰ ਲਿਜਾ ਕੇ ਜਿਹੜਾ ਸੀ ਗੜ੍ਹ ਸ਼ੰਕਰ ਲਾਗੇ ਉਜਾੜ ਥਾਂ ਦੇ ਉੱਤੇ ਸੰਸਕਾਰ ਕਰ ਦਿੱਤਾ ਗਿਆ। ਉਸਦੀ ਰਾਖ ਦੇ ਨਾਲ ਲੱਗਦੇ ਚੋਹ ਦੇ ਵਿੱਚ ਵਹਾ ਦਿੱਤੀ ਗਈ ਜੋ ਉਹਦੀ ਰਾਖ ਬਚੀ ਸੀ ਅਤੇ ਰੁੜਕੀ ਖਾਸ ਦੇ ਵਿੱਚ ਹੋਏ ਪੁਲਿਸ ਦਾ ਸਾਰਾ ਖਰਚ ਸਰਕਾਰ ਨੇ ਪਿੰਡ ਦੇ ਪੈਨਸ਼ਨਾਂ ਦੀਆਂ ਜਿਹੜੀਆਂ ਸਨ, ਜੋ ਲੋਕ ਪੈਨਸ਼ਨ ਲੈਂਦੇ ਸੀ, ਪੈਨਸ਼ਨਰਾਂ ਦੀਆਂ ਪੈਨਸ਼ਨਾਂ ਦੇ 5 ਸਾਲ ਬੰਦ ਕਰਕੇ ਪੂਰਾ ਕੀਤਾ ਅਤੇ ਕਿਸੇ ਨੂੰ ਵੀ ਨੌਕਰੀ ਦੇ ਵਿੱਚ ਭਰਤੀ ਨਾ ਕੀਤਾ। ਇਹ ਸੀ ਦੋਸਤੋ ਉਸ ਸਮੇਂ ਦਾ ਹਾਲਾਤ ਅਤੇ ਬਰਤਾਂਤ। ਸੂਰਬੀਰ ਬੱਬਰ ਰਤਨ ਸਿੰਘ ਉਹਨਾਂ ਦੀ ਗੱਲ ਹੋਈ ਹੈ ਜੋ ਕਿ ਹੁਸ਼ਿਆਰਪੁਰ ਰੱਕੜਾ ਬੇਟ ਨੂੰ ਬਿਲੋਂਗ ਕਰਦੇ, ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਕੀਤੀ ਹੈ। ਅੱਜ ਉਹਨਾਂ ਦਾ ਜਿਹੜਾ ਸੀ ਪੁਲਿਸ ਮੁਕਾਬਲਾ ਹੋਇਆ ਸੀ 1932 ਦੇ ਵਿੱਚ। ਅੱਜ ਦੇ ਦਿਨ ਦੇ ਉੱਤੇ ਬੱਬਰ ਰਤਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਸਨ। ਅਤੇ ਲਓ ਦੋਸਤੋ ਅੱਗੇ ਵੱਧਦੇ ਹਾਂ, ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਫੀਫਾ ਵਰਲਡ ਕੱਪ ਦੀ ਥੋੜ੍ਹੀ ਜਿਹੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ ਅਤੇ ਕਾਲ ਕਰਕੇ ਆਪਣੇ ਜਜ਼ਬਾਤ ਗੱਲਾਂ ਬਾਤਾਂ ਤੁਸੀਂ ਕਰ ਸਕਦੇ ਹੋ, ਪੇਸ਼ ਕਰ ਸਕਦੇ ਹੋ। ਅਤੇ ਲਓ ਫਿਰ ਫੀਫਾ ਵਰਲਡ ਕੱਪ ਦੀ ਬਾਤ ਪਾਉਂਦੇ ਹਾਂ। ਫੀਫਾ ਵਰਲਡ ਕੱਪ ਕਾਫ਼ੀ ਜਿਹੜਾ ਇੰਟਰਸਟਿੰਗ ਮੈਚ ਜਿਹੜਾ ਕੱਲ੍ਹ ਹੋਇਆ ਜੀ, ਦੇਖਣਯੋਗ ਸੀਗਾ, ਜਿਹਨਾਂ ਦੋਸਤਾਂ ਨੇ ਦੇਖਿਆ ਉਮੀਦ ਕਰਦੇ ਹਾਂ। ਸਪੇਨ ਅਤੇ ਫਰਾਂਸ ਦਾ ਮੈਚ 2-0 ਦੇ ਨਾਲ ਜਿਹੜਾ ਸਮਾਪਤੀ ਹੋਈ ਹੈ, ਸਪੇਨ ਨੇ 2 ਗੋਲ ਕੀਤੇ ਹੈ ਅਤੇ ਫਰਾਂਸ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਹੋਈਆਂ ਨੇ। ਫੀਫਾ ਵਿਸ਼ਵ ਕੱਪ 2026 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ 'ਚ ਸਪੇਨ ਜਿਹੜਾ ਹੈ ਉਹਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਫਰਾਂਸ ਨੂੰ ਜਿਹੜਾ ਸੀ 2-0 ਦੇ ਨਾਲ ਕਰਾਰੀ ਸ਼ਿਰਕਤ ਦਿੱਤੀ ਹੈ ਅਤੇ ਸ਼ਿਕਸਤ ਦਿੱਤੀ ਹੈ। ਟੈਕਸਾਸ ਦੇ AT&T ਸਟੇਡੀਅਮ ਜਿਹੜਾ ਉਹਦੇ ਵਿੱਚ ਇਹ ਮੈਚ ਖੇਡਿਆ ਗਿਆ ਅਤੇ ਇੱਕ ਉਸ ਤੋਂ ਬਾਅਦ ਜਿਹੜਾ ਸੀ ਮੈਚ ਦੇ 22ਵੇਂ ਮਿੰਟ ਦੇ ਵਿੱਚ ਮਿਕੇਲ ਉਯਾਰ ਜ਼ਬਾਲ ਨੇ ਜਿਹੜਾ ਸੀ ਪੈਨਲਟੀ ਨੂੰ ਗੋਲ ਦੇ ਵਿੱਚ ਬਦਲ ਕੇ ਸਪੇਨ ਨੂੰ 1-0 ਦੀ ਬੜਤ ਦੇ ਨਾਲ ਜਿਹੜਾ ਬੜਤ ਦਵਾਈ ਹੈ ਅਤੇ ਇਸ ਤੋਂ ਬਾਅਦ ਦੂਜੇ ਹਾਫ ਦੇ 58ਵੇਂ ਮਿੰਟ ਦੇ ਵਿੱਚ ਪੇਡਰੋ ਪੋਰੋ ਹੁਣਾਂ ਨੇ ਸ਼ਾਨਦਾਰ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ ਅਤੇ ਆਖਰੀ ਤੱਕ ਸਮਾਂ ਜਿਹੜਾ ਫਰਾਂਸ ਦੀ ਟੀਮ ਜ਼ੋਰ ਲਾਉਂਦੀ ਰਹੀ ਪਰ ਮੈਚ ਵਿੱਚ ਗੋਲ ਕੋਈ ਨਾ ਕਰ ਸਕੀ। ਅਤੇ ਅੱਜ ਜਿਹੜੇ ਨੇ ਇਸੇ ਤਰ੍ਹਾਂ ਮੈਚ ਜਿਹੜਾ ਇੰਗਲੈਂਡ ਬਨਾਮ ਅਰਜਨਟਾਈਨਾ ਦਾ ਹੋਣਾ ਬੜਾ ਦੇਖਣਯੋਗ ਮੈਚ ਹੈ, ਦੇਖਦੇ ਹਾਂ ਇਹਨਾਂ ਦੋਵਾਂ ਦੇ ਵਿੱਚੋਂ ਵੀ ਕੌਣ ਫਾਈਨਲ ਦੇ ਵਿੱਚ ਜਿਹੜਾ ਸਟੈਪ ਅੱਗੇ ਵਧਾਉਂਦਾ ਹੈ ਅਤੇ ਫਿਰ ਅਗਲਾ ਮੈਚ ਜਿਹੜਾ ਫਾਈਨਲ ਮੈਚ ਹੈ ਉਹ ਸਾਨੂੰ ਕੀ ਕੁਝ ਅੱਗੇ ਜਾ ਕੇ ਦਿਖਾਉਂਦਾ ਹੈ ਉਹਦੀ ਬਾਤ ਅੱਗੇ ਜਾ ਕੇ ਕਰਾਂਗੇ। ਅਤੇ ਸੈਮੀਫਾਈਨਲ ਟੀਮਾਂ ਜਿਹੜੀਆਂ ਨੇ ਉਹ ਜਿਵੇਂ ਕਿ ਸਪੇਨ, ਫਰਾਂਸ, ਇੰਗਲੈਂਡ ਅਤੇ ਅਰਜਨਟਾਈਨਾ 4 ਟੀਮਾਂ ਸੀ ਅਤੇ ਹੁਣ ਜਿਹੜੀਆਂ ਨੇ 2 ਟੀਮਾਂ ਰਹਿ ਚੁੱਕੀਆਂ ਨੇ ਇੰਗਲੈਂਡ ਅਤੇ ਅਰਜਨਟਾਈਨਾ, ਇਹਨਾਂ ਦੇ ਵਿੱਚ ਅੱਜ ਮੁਕਾਬਲਾ ਹੋਏਗਾ ਅਤੇ ਦੇਖਦੇ ਹਾਂ ਕੌਣ ਫਿਰ ਅੱਗੇ ਵੱਧਦਾ ਹੈ। ਅੱਜ ਦੀਆਂ ਦੇਸ਼ ਭੇਤ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਅਤੇ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ। ਦੇਸ਼ ਭੇਤ ਦੀਆਂ ਸਭ ਤੋਂ ਅਹਿਮ ਖਬਰਾਂ ਦੇ ਵਿੱਚ ਜਿਵੇਂ ਕਿ ਪੋਜ਼ਿਟਿਵਿਟੀ ਦੇ ਨਾਲ ਕੋਸ਼ਿਸ਼ ਕਰਾਂਗੇ ਸਾਂਝ ਪਾਉਣ ਦੀ, ਜਿਵੇਂ ਕਿ ਇੱਕ ਬਾਬਾ 95 ਸਾਲਾਂ ਪ੍ਰਕਾਸ਼ ਸਿੰਘ ਵੱਲੋਂ ਜਿਉਂਦੇ ਜੀ ਆਪਣਾ ਸ਼ੁਕਰਾਨਾ ਸਮਾਗਮ ਜਿਹੜਾ ਕਰਵਾਉਣ ਦਾ ਵਿਲੱਖਣ ਸੁਨੇਹਾ ਦਿੱਤਾ ਗਿਆ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋ ਤਾਣ ਜਿਹੜੀ ਹੈ ਉਹ ਬਣੀ ਹੋਈ ਹੈ। ਹੋ ਸਕਦਾ ਕਿ ਵੜਿੰਗ ਹੁਣਾਂ ਦਾ ਅਸਤੀਫਾ ਵੀ ਆ ਸਕਦਾ ਤੇ ਇਸੇ ਤਰ੍ਹਾਂ ਹੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਤੇ ਤਿਆਰੀਆਂ ਪੰਜਾਬ ਸਰਕਾਰ ਨੇ ਵੀ ਵਿੱਢ ਲਈਆਂ ਨੇ। ਹੋ ਸਕਦਾ ਕਿ ਜੋ ਮਸਲਿਆਂ ਦੇ ਵਿੱਚ ਘਿਰੇ ਹੋਏ ਨੇ ਉਹ ਚਾਹੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸੀਗਾ ਆਪਣਾ ਬੇਅਦਬੀ ਕਾਨੂੰਨ ਦੇ ਵਿੱਚ ਕੁਝ ਸੋਧਾਂ ਕਰਨ ਦਾ ਮਾਮਲਾ, ਚਾਹੇ ਵੀਡੀਓ ਦਾ ਮਾਮਲਾ, ਉਹਦੇ ਮੁਕੱਲਤ ਜਿਹੜਾ ਦੇਖਿਆ ਜਾ ਰਿਹਾ ਮੁਤੱਲਕ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਸਮਾਂ ਲੈਣ ਦੀ ਕੋਸ਼ਿਸ਼ ਰਹੇਗੀ ਹੋਰ, ਕਿਉਂਕਿ 15 ਦਿਨ ਤਾਂ ਤਕਰੀਬਨ ਬੀਤ ਚੁੱਕੇ ਹੈ ਅਤੇ ਅਗਲੇ 15 ਦਿਨਾਂ ਦੇ ਵਿੱਚ ਕੁਝ ਨਾ ਕੁਝ ਡਿਸੀਜ਼ਨ ਇਹਦੇ ਉੱਤੇ ਬਣਾਉਣੇ ਆ। ਦੂਸਰੇ ਪਾਸੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੇ ਉੱਤੇ ਉਹਦੇ ਕੀ ਮਾਇਨੇ ਰਹਿਣਗੇ, ਜਿਵੇਂ ਕਿ ਅਮੈਰੀਕਾ ਅਤੇ ਇੰਡੀਆ ਦਾ ਜਿਹੜਾ ਸਮਝੌਤਾ ਚੱਲ ਰਿਹਾ ਇਸੇ ਤਰ੍ਹਾਂ ਆਪਣਾ ਭਾਰਤ ਅਤੇ ਬਰਤਾਨੀਆ ਦਾ ਸਮਝੌਤਾ ਹੋਣ ਦੇ ਉਹ ਵੀ ਜਿਹੜਾ ਪੂਰੇ ਕਿਨਾਰੇ ਦੇ ਉੱਤੇ ਹੈ। ਅਮੈਰੀਕਾ ਵੱਲੋਂ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ 100% ਟੈਕਸ ਦੀ ਤਿਆਰੀ ਕੀਤੀ ਹੋਈ ਹੈ ਅਤੇ FBI ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕੀਤੇ ਆ ਭਾਰਤੀ ਗੈਂਗਸਟਰ ਹੋਰ ਵੀ ਅਤੇ ਲੰਡਨ ਦੇ ਵਿੱਚ ਸਿੱਖ ਮੁਟਿਆਰ ਦਾ ਕਤਲ ਹੋਇਆ ਜਿਸ ਦੇ ਵਿੱਚ ਜਾਤੀਵਾਦ ਅਤੇ ਦਿੱਖ ਨੂੰ ਲੈ ਕੇ ਕਾਫ਼ੀ ਚਰਚਾ ਦੇ ਵਿਸ਼ੇ ਜਿਹੜੇ ਬਣੇ ਹੋਏ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਭਾਰਤ ਦੀ ਦਾਅਵੇਦਾਰੀ ਹੋਈ ਹੈ ਅਤੇ ਪੁਲਾੜ ਦੇ ਵਿੱਚ ਰਾਤ ਨੂੰ ਦਿਨ ਬਣਾਉਣ ਵਾਲੇ ਅਨੋਖੇ ਸੈਟੇਲਾਈਟ ਵਰਗੇ ਮੁੱਦਿਆਂ ਦੇ ਉੱਤੇ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਸਾਡੇ ਮੁਲਕਾਂ ਦੇ ਵਿੱਚ 52 ਦਿਨ ਜਿਹੜਾ ਰਾਤ ਹੀ ਰਹਿੰਦੀ ਹੈ, ਦਿਨ ਨਹੀਂ ਚੜ੍ਹਦਾ, ਅਤੇ 3 ਮਹੀਨੇ ਜਿਹੜਾ ਦਿਨ ਹੀ ਚੜਿਆ ਰਹਿੰਦਾ, ਰਾਤ ਨਹੀਂ ਪੈਂਦੀ ਹੈ। ਅਤੇ ਇਸੇ ਨੂੰ ਜਿਹੜਾ ਤਜ਼ਰਬਿਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਕੁਝ ਵਿਗਿਆਨੀ ਸੈਟੇਲਾਈਟ ਦੇ ਉੱਤੇ ਇੱਕ ਐਸਾ ਸ਼ੀਸ਼ਾ ਲਾਉਣਗੇ ਜਿਸ ਦੇ ਵਿੱਚ ਰਿਫਲੈਕਟ ਕਰੇਗਾ ਉਹ ਰੋਸ਼ਨੀ ਨੂੰ ਅਤੇ ਰਾਤ ਨੂੰ ਵੀ ਧਰਤੀ ਦੇ ਉੱਤੇ ਦਿਨ ਹੀ ਬਣਿਆ ਰਹੇਗਾ। ਇਸ ਤਰ੍ਹਾਂ ਦੇ ਤਜ਼ਰਬੇ ਜਿਹੜੇ ਕੀਤੇ ਜਾ ਰਹੇ ਹੈ। ਅਤੇ ਲਓ ਫਿਰ ਪੰਜਾਬ ਦੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜ਼ਿੰਦਗੀ ਜਿਉਣ ਦਾ ਨਾਂ ਹੈ ਅਤੇ ਜ਼ਿੰਦਗੀ ਜ਼ਿੰਦਾਬਾਦ ਹੈ। ਜ਼ਿੰਦਗੀ ਨੂੰ ਸਲਾਮ ਕੀਤਾ ਹੈ 95 ਸਾਲਾਂ ਬਜ਼ੁਰਗ ਨੇ, ਜਿਉਂਦੇ ਜੀ ਕਰਵਾਇਆ ਆਪਣਾ ਸ਼ੁਕਰਾਨਾ ਸਮਾਗਮ ਜੀ। ਅੱਜ ਦੇ ਦੌਰ ਦੇ ਵਿੱਚ ਜਿੱਥੇ ਬਹੁਤੇ ਲੋਕ ਮੌਤ ਦੇ ਜ਼ਿਕਰ ਤੋਂ ਵੀ ਘਬਰਾਉਂਦੇ ਨੇ, ਉੱਥੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਜੜਾ ਦੇ 95 ਸਾਲਾਂ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਪੁੱਤਰ ਸਵਰਗੀ ਚੰਨਨ ਸਿੰਘ ਨੇ ਆਪਣੀ ਵਿਲੱਖਣ ਸੋਚ ਅਤੇ ਦੂਰ ਅੰਦੇਸ਼ੀ ਦੇ ਨਾਲ ਅਜਿਹਾ ਉਦਾਹਰਣ ਪੇਸ਼ ਕਰ ਦਿੱਤਾ ਹੈ ਜੋ ਸਮਾਜ ਨੂੰ ਜ਼ਿੰਦਗੀ ਨੂੰ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਢੰਗ ਦੇ ਨਾਲ ਜਿਉਣ ਦਾ ਸੰਦੇਸ਼ ਦਿੰਦਾ ਹੈ। ਪੂਰੀ ਤਰ੍ਹਾਂ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਪ੍ਰਕਾਸ਼ ਸਿੰਘ ਹੁਣਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਜਿਉਂਦੇ ਜੀ ਹੀ ਆਪਣੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ। ਉਹਨਾਂ ਦੇ ਇਸ ਵਿਲੱਖਣ ਉਪਰਾਲੇ ਦੀ ਇਲਾਕੇ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਉਹਨਾਂ ਦੀ ਸੋਚ ਦੀ ਪ੍ਰਸ਼ੰਸਾ ਕਰ ਰਿਹਾ। ਵੈਸੇ ਤਾਂ ਦੇਖਿਆ ਜਾਵੇ ਕਰਨਾ ਵੀ ਇੱਦਾਂ ਚਾਹੀਦਾ ਹੈ, ਬਾਅਦ ਦੇ ਵਿੱਚ ਵੀ ਸਰਾਧ ਕਰਾਉਂਦੇ ਆ, ਸਾਰਾ ਕੁਝ ਕਰਾਉਂਦੇ ਆ, ਬੇਬੇ ਬਾਪੂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ ਅਤੇ ਉਹਨਾਂ ਦੇ ਹੁੰਦੇ ਸੁਣਦੇ ਹੀ ਇੱਦਾਂ ਦੀ ਜੇ ਹੋ ਜਾਵੇ ਤਾਂ ਭਾਈ ਵਧੀਆ ਚੀਜ਼ ਵੀ ਹੈਗੀ ਆ, ਦੇਖਿਆ ਜਾਵੇ ਆਪਣੀ ਅੱਖੀਂ ਵੀ ਦੇਖ ਸਕਦੇ ਹੈ ਅਤੇ ਉਹ ਜ਼ਿੰਦਗੀ ਦਾ ਸ਼ੁਕਰਾਨਾ ਕਰ ਰਿਹਾ ਕਿ ਜਿੰਨੀ ਵੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਹੈ ਅਤੇ ਉਹਦਾ ਸ਼ੁਕਰਾਨਾ ਕਰ ਰਹੇ ਹੈ ਕਿ ਕੁਦਰਤ ਦਾ ਰੱਬ ਦਾ ਸ਼ੁਕਰ ਹੈ। ਅਤੇ ਪ੍ਰਕਾਸ਼ ਸਿੰਘ ਉਹਨਾਂ ਨੇ ਦੱਸਿਆ ਕਿ ਪਿੰਡ ਸਹਿਜੜਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਕੀਤਾ ਜਾਏਗਾ ਅਤੇ ਸਮੂਹ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਜਾਊ। ਉਹਨਾਂ ਕਿਹਾ ਕਿ ਆਮ ਤੌਰ ਦੇ ਉੱਤੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਭੋਗ ਸਮਾਗਮ ਜਿਹੜਾ ਵਿੱਚ ਰਿਸ਼ਤੇਦਾਰ ਅਤੇ ਜਾਣ ਪਛਾਣ ਵਾਲੇ ਇਕੱਠੇ ਹੁੰਦੇ ਹੈ, ਪਰ ਜਿਸ ਦੇ ਨਾਮ ਦੇ ਉੱਤੇ ਸਮਾਗਮ ਹੁੰਦਾ ਹੈ ਉਹ ਖੁਦ ਉਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਦੇ ਲਈ ਉਹਨਾਂ ਦੀ ਦਿੱਲੀ ਇੱਛਾ ਸੀ ਕਿ ਉਹ ਆਪਣੇ ਜਿਉਂਦੇ ਜੀ ਆਪਣੇ ਸਾਕ ਸੰਬੰਧੀਆਂ, ਦੋਸਤਾਂ ਅਤੇ ਸ਼ੁਭ ਚਿੰਤਕਾਂ ਦੇ ਨਾਲ ਮਿਲਣ, ਉਹਨਾਂ ਦਾ ਪਿਆਰ ਅਤੇ ਅਸੀਸਾਂ ਪ੍ਰਾਪਤ ਕਰਨ ਅਤੇ ਸਾਰਿਆਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ। ਪ੍ਰਕਾਸ਼ ਸਿੰਘ ਉਹਨਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹੱਸਦੇ ਖੇਡਦੇ ਮਿਲਣਾ ਅਤੇ ਖੁਸ਼ੀਆਂ ਸਾਂਝੀਆਂ ਕਰਨਾ ਹੈ। ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਜਿਉਂਦੇ ਜੀ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਜੀਵਨ ਦੇ ਦੌਰਾਨ ਹੀ ਨੇਕ ਕਰਮ ਕਰਦੇ ਹੋਏ ਪਰਿਵਾਰ, ਸਮਾਜ ਅਤੇ ਰੱਬ ਪ੍ਰਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਹਨਾਂ ਦੀ ਇਹ ਸੋਚ ਕੇਵਲ ਇੱਕ ਅਜਿਹੀ ਫੈਸਲਾ ਨਹੀਂ ਸਗੋਂ ਸਮਾਜ ਦੇ ਲਈ ਇੱਕ ਪ੍ਰੇਰਨਾਦਾਇਕ ਸੰਦੇਸ਼ ਵੀ ਹੈ। ਜ਼ਿੰਦਗੀ ਦਾ ਹਰ ਪਲ ਪਿਆਰ, ਖੁਸ਼ੀ ਅਤੇ ਸ਼ੁਕਰਾਨੇ ਦੇ ਨਾਲ ਜਿਉਣਾ ਚਾਹੀਦਾ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਕੁਝ ਲੋਕ ਨੇ ਮਤਲਬ ਕਿ ਕਬਰ ਆਪਣੀ ਜਿਹੜੀ ਹੈ ਉਹ ਖਰੀਦਣੀ ਪੈਂਦੀ ਹੈ ਇੱਥੇ ਪਹਿਲਾਂ ਹੀ, ਕਿ ਬੱਚਿਆਂ ਦੇ ਉੱਤੇ ਬੋਝ ਨਾ ਪਵੇ ਜਾਂ ਹੋਰ ਸਾਰੀਆਂ ਚੀਜ਼ਾਂ ਨਾ ਹੋਵੇ, ਤਾਂ ਉਹ ਪਹਿਲਾਂ ਹੀ ਆਪਣੀ ਜਗ੍ਹਾ ਉੱਥੇ ਹੈ, ਖਰੀਦ ਲੈਂਦੇ ਆ ਅਤੇ ਉਹਦਾ ਪੇ ਕਰਦੇ ਰਹਿੰਦੇ ਆ। ਉਹ ਚਾਹੇ ਉਹ 25 ਸਾਲ ਹੋ ਲੈ ਲਓ ਅੱਗੇ ਜਾਂ ਕਿੱਦਾਂ ਕਰ ਲਓ, ਜਿੱਦਾਂ ਕਿ ਮੇਰੀ ਉਮਰ ਹੁਣ 40-42 ਸਾਲ ਹੈ ਅਤੇ ਅਗਲੇ 25 ਸਾਲ ਬੁੱਕ ਕਰ ਸਕਦੇ ਹਾਂ ਜੇ ਉਹਦੇ ਵਿੱਚ ਇਹ ਕੋਈ ਭਾਣਾ ਵਾਪਰ ਜਾਂਦਾ ਹੈ, ਅਤੇ ਉਹ ਪੇ ਕਰੀ ਜਾਂਦੇ ਆ ਹਰ ਮਹੀਨੇ ਕੁਝ ਪੈਸੇ ਯੂਰੋ ਜਿਹੜੇ ਨੇ ਪੇ ਕਰਨੇ ਹੁੰਦੇ ਆ, ਅਤੇ ਉਹ ਚੀਜ਼ ਇੱਥੇ ਵੀ ਇਹਨਾਂ ਮੁਲਕਾਂ 'ਚ ਵੀ ਚੱਲਦੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਰੇੜਕੇ ਦੇ ਦਰਮਿਆਨ ਦੇਖਦੇ ਹਾਂ ਕਿਹਦੀ ਕਬਰ ਪੁੱਟੀ ਜਾਂਦੀ ਹੈ। ਬਘੇਲ ਹੁੜਾ ਨੇ ਕੌਮੀ ਲੀਡਰਸ਼ਿਪ ਨੂੰ ਰਿਪੋਰਟ ਸੌਂਪੀ ਹੈ। ਕਾਂਗਰਸ ਨੇਤਾ ਅਤੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਬੁੱਧਵਾਰ ਨੂੰ ਪੰਜਾਬ ਇਕਾਈ ਦੇ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦੇ ਬਾਰੇ ਆਪਣੀ ਰਿਪੋਰਟ AICC ਦੇ ਜਨਰਲ ਸਕੱਤਰ ਸੰਗਠਨ ਜਿਹੜਾ KC ਵੇਣੂਗੋਪਾਲ ਨੂੰ ਸੌਂਪਤੀ ਹੈ ਅਤੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਦੇ ਬਾਰੇ ਕੋਈ ਵੀ ਫੈਸਲਾ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ, ਇਸ ਨੂੰ ਮਾਮੂਲੀ ਕੰਮ ਨਹੀਂ ਮੰਨਿਆ ਜਾਵੇਗਾ। ਬਘੇਲ ਹੁਣਾਂ ਕਿਹਾ ਕਿ ਜਿਨ੍ਹਾਂ ਨੇ ਵੀ ਵੇਣੂਗੋਪਾਲ ਦੇ ਨਾਲ ਉਹਨਾਂ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਦੇ ਵਿੱਚ 6 ਦਿਨਾਂ ਦੀ ਵਿਆਪਕ ਸਲਾਹ ਮਸ਼ਵਰਾ ਪ੍ਰਕਿਰਿਆ ਵੀ ਪੂਰੀ ਕੀਤੀ ਹੈ। ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਮੈਂ ਸੂਬੇ ਭਰ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਕਾਂਗਰਸ ਕਮੇਟੀ ਦਫ਼ਤਰ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਅਤੇ ਇੱਕ ਇੱਕ ਕਰਕੇ ਵੀ ਉਹਨਾਂ ਚਰਚਾਵਾਂ ਦੇ ਆਧਾਰ ਦੇ ਉੱਤੇ ਮੈਂ ਆਪਣੇ ਰਿਪੋਰਟ ਜਿਹੜੀ ਹੈ KC ਵੇਣੂਗੋਪਾਲ ਹੁਣਾਂ ਨੂੰ ਸੌਂਪ ਦਿੱਤੀ ਹੈ ਅਤੇ ਦੇਖਦੇ ਹਾਂ ਕਿ ਅੱਗੇ ਜਾ ਕੇ ਸੁਣਨ ਨੂੰ ਮਿਲਦਾ ਹੈ। ਪੰਜਾਬ ਅਸੈਂਬਲੀ ਮੌਨਸੂਨ ਸੈਸ਼ਨ, ਅਗਸਤ ਦੇ ਪਹਿਲੇ ਹਫ਼ਤੇ ਮੌਨਸੂਨ ਸੈਸ਼ਨ ਸੱਦਣ ਦੀ ਤਿਆਰੀ ਜਿਹੜੀ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1-2 ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਦੇ ਬਾਰੇ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਕਰੀਬ ਹਫ਼ਤੇ ਭਰ ਦਾ ਸੈਸ਼ਨ ਸੱਦਣ ਦੇ ਰੋਹ ਦੇ ਵਿੱਚ ਹੈ ਅਤੇ 15 ਅਗਸਤ ਤੋਂ ਪਹਿਲਾਂ ਇਹ ਸੈਸ਼ਨ ਸਮਾਪਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ। ਪਹਿਲਾਂ ਇਹ ਚਰਚੇ ਸਨ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾ ਸਕਦਾ ਹੈ। ਏਜੰਡਿਆਂ ਦੇ ਉੱਤੇ ਵਿਚਾਰ ਵਟਾਂਦਰਾ ਸ਼ੁਰੂ ਹੋ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੌਨਸੂਨ ਸੈਸ਼ਨ ਦੇ ਲਈ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਅਤੇ ਸੈਸ਼ਨ ਦੇ ਵਿੱਚ ਲਿਆਂਦੇ ਜਾਣ ਵਾਲੇ ਬਿਜ਼ਨਸ 'ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਸੈਸ਼ਨ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਵਿੱਚ ਸੋਧ ਕੀਤੇ ਜਾਣ ਦਾ ਏਜੰਡਾ ਆਉਣ ਦੀ ਸੰਭਾਵਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 29 ਜੂਨ ਨੂੰ ਆਦੇਸ਼ ਦਿੱਤੇ ਗਏ ਸਨ ਕਿ 1 ਮਹੀਨੇ ਦੇ ਅੰਦਰ ਐਕਟ ਦੇ ਵਿੱਚ ਸੋਧ ਕੀਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 29 ਜੂਨ ਨੂੰ ਸਿੱਖ ਵਿਧਾਇਕ ਅਤੇ ਮੰਤਰੀ ਪੇਸ਼ ਹੋਏ ਸਨ ਅਤੇ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਕੁਝ ਸਮੇਂ ਦੀ ਮੁਹਲਤ ਜਿਹੜੀ ਹੈ ਲੈ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਪਰੋਕਤ ਐਕਟ ਦੇ ਵਿੱਚ ਸੋਧ ਕੀਤੇ ਜਾਣ ਦਾ ਸਮਾਂ 29 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਮੌਨਸੂਨ ਸੈਸ਼ਨ ਦੇ ਵਿੱਚ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਐਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਜਿਹੜਾ ਸੋਧ ਹੈ ਆਰਡੀਨੈਂਸ ਜਿਹੜਾ 2026 ਨੂੰ ਐਕਟ ਦਾ ਰੂਪ ਦਿੱਤਾ ਜਾ ਸਕਦਾ ਹੈ, ਜਿਸ ਨੂੰ ਹਾਲ ਹੀ ਦੇ ਵਿੱਚ ਰਾਜਪਾਲ ਪੰਜਾਬ ਨੇ ਪ੍ਰਵਾਨਗੀ ਦਿੱਤੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਸਾਹਿਬ ਨੇ ਤੰਜ ਕੀਤਾ, ਕਹਿੰਦੇ ਬੱਸ ਦੇ ਵਿੱਚ ਇਕੱਠੇ ਤਾਂ ਚੜ੍ਹ ਸਕਦੇ ਨੇ ਕਾਂਗਰਸ ਵਾਲੇ, ਪਰ ਲੜ ਕੇ ਹੀ ਉਤਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਉੱਤੇ ਤਿੱਖਾ ਹਮਲਾ ਜਿਹੜਾ ਬੋਲਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਅੱਜ ਕਾਨੂੰਨ ਦਾ ਵਿਰੋਧ ਕਰ ਰਿਹਾ, ਪਰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ 5 ਵਾਰ ਮੁੱਖ ਮੰਤਰੀ ਦੇ ਨਾਲ ਸੱਤਾ ਦੇ ਵਿੱਚ ਸੀ ਤਾਂ ਉਸਨੇ ਅਜਿਹਾ ਕਾਨੂੰਨ ਕਿਉਂ ਨਹੀਂ ਬਣਾਇਆ। ਮਾਨ ਨੇ ਦੋਸ਼ ਲਾਇਆ ਕਿ ਜੇ ਕਾਂਗਰਸ, ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਵਾਪਸ ਆਉਂਦੇ ਨੇ ਤਾਂ ਉਹ ਸਭ ਤੋਂ ਪਹਿਲਾਂ ਕਦਮ ਇਹੀ ਚੁੱਕਣਗੇ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਜਨਤਕ ਲਾਭਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਡਰਾਵਾ ਪੇਸ਼ ਕੀਤਾ ਜਾ ਰਿਹਾ। ਮੁੱਖ ਮੰਤਰੀ ਦੇ ਅਹੁਦੇ ਦੇ ਲਈ ਦਾਅਵਾ ਪੇਸ਼ ਕਰਨ ਵਾਲੇ ਵਿਰੋਧੀ ਨੇਤਾਵਾਂ 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਘੱਟੋ ਘੱਟ 60 ਵਿਧਾਨ ਸਭਾ ਸੀਟਾਂ ਜਿੱਤ ਕੇ ਆਪਣੀ ਤਾਕਤ ਸਾਬਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਸਵਾਲ ਕੀਤਾ ਕਿ ਉਹਨਾਂ ਨੂੰ ਇੰਨੀਆਂ ਸੀਟਾਂ ਕਿੱਥੋਂ ਮਿਲਣਗੀਆਂ। ਭਾਈ, ਜਿੱਥੋਂ ਤੁਹਾਨੂੰ ਮਿਲੀਆਂ ਉੱਥੋਂ ਹੀ ਮਿਲਣੀਆਂ, ਕਿਤੋਂ ਅਮਰੀਕੋ ਥੋੜ੍ਹੀ ਲੈ ਕੇ ਆਉਣੀਆਂ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਦਾ ਹਵਾਲਾ ਦਿੰਦਿਆਂ ਮਾਨ ਨੇ ਟਿੱਪਣੀ ਕੀਤੀ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇੱਕ ਬੱਸ ਦੇ ਵਿੱਚ ਇਕੱਠੇ ਲੈ ਕੇ ਜਾਣਗੇ ਅਤੇ ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਉਹ ਬੱਸ ਦੇ ਵਿੱਚ ਇਕੱਠੇ ਤਾਂ ਚੜ੍ਹ ਸਕਦੇ ਨੇ ਪਰ ਆਪਸ ਦੇ ਵਿੱਚ ਲੜ ਕੇ ਉਤਰਨਗੇ। ਮੁੱਖ ਮੰਤਰੀ ਨੇ ਵਾਸੀਆਂ ਨੂੰ ਮੁਕੇਰੀਆਂ ਦੇ ਵਿੱਚ ਸਰਕਾਰੀ ਕਾਲਜ ਦੀ ਉਸਾਰੀ ਦੇ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਹੈ ਅਤੇ ਉਹਨਾਂ ਭਰੋਸਾ ਵੀ ਦਿੱਤਾ ਕਿ ਇੱਕ ਵਾਰ ਜ਼ਮੀਨ ਉਪਲਬਧ ਹੋਣ ਦੇ ਉੱਤੇ ਸਰਕਾਰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇੱਕ ਅਤਿ ਆਧੁਨਿਕ ਸਰਕਾਰੀ ਕਾਲਜ ਸਥਾਪਿਤ ਕਰੇਗੀ ਇੱਥੇ। ਉਹਨਾਂ ਅੱਗੇ ਐਲਾਨ ਕੀਤਾ ਕਿ ਹਾਜੀਪੁਰ ਅਤੇ ਮੁਕੇਰੀਆਂ ਦੇ ਸਰਕਾਰੀ ਹਸਪਤਾਲਾਂ ਨੂੰ ਖੇਤਰ ਦੇ ਜਿਹੜੇ ਨੇ ਵਾਸੀਆਂ ਦੇ ਲਈ ਸੇਵਾਵਾਂ ਬਿਹਤਰ ਬਣਾਉਣ ਵਾਸਤੇ ਉੱਨਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ ਅਪਗ੍ਰੇਡ ਜਿਹੜਾ ਕੀਤਾ ਜਾਵੇਗਾ। ਦੂਸਰੇ ਪਾਸੇ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆ ਸਰਾਈਆਂ ਜੋ ਨੇ, ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਆਪਣਾ ਬਦਲਣ ਦੇ ਚਰਚੇ ਨੇ। ਇਸ ਦੇ ਦੌਰਾਨ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆ ਸਰਾਈਆਂ ਨੇ, ਪਰ ਇਸਦੀ ਕਿਸੇ ਵੀ ਕਾਂਗਰਸ ਆਗੂ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਚਰਚਾਵਾਂ ਚੱਲ ਰਹੀਆਂ ਨੇ ਕਿ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਪੰਜਾਬ ਦੇ ਵਿੱਚ ਕਿਸੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੀ ਹੈ। ਪੰਜਾਬ ਕਾਂਗਰਸ ਦੀ ਰਿਪੋਰਟ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਨੇ, ਜਦਕਿ 117 ਵਿਧਾਨ ਸਭਾ ਹਲਕਿਆਂ 'ਚੋਂ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜਨ ਵਾਲਿਆਂ ਦੇ ਵਿੱਚੋਂ 70-80% ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਨੇ। ਪੰਜਾਬ ਕਾਂਗਰਸ ਦੇ ਇੰਚਾਰਜ ਬਘੇਲ ਕਈ ਵਾਰ ਕਹਿ ਚੁੱਕੇ ਨੇ ਕਿ ਕਾਂਗਰਸ ਹਾਈਕਮਾਂਡ ਦਾ ਫੈਸਲਾ ਨਹੀਂ ਬਦਲਣਗੇ, ਪਰ ਕਾਂਗਰਸ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਚੰਨੀ ਦੇ ਧੜੇ ਨੂੰ ਨਜ਼ਰਅੰਦਾਜ਼ ਕੀਤਾ ਜਾਂ ਨਾਰਾਜ਼ ਕੀਤਾ ਕਿਸੇ ਵੀ ਧੜੇ ਨੂੰ, ਤਾਂ ਇਸਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ। ਰਾਹੁਲ ਗਾਂਧੀ ਪੰਜਾਬ ਦੇ ਸਾਰੇ ਆਗੂਆਂ ਦੇ ਵਿਚਾਰ ਸੁਣਨ ਦੇ ਲਈ ਤਿਆਰ ਨੇ ਅਤੇ ਉਹ ਸੂਬਾ ਇਕਾਈ ਦੇ ਅੰਦਰ ਉੱਠੀ ਇਸ ਬਗਾਵਤ ਨੂੰ ਜਲਦੀ ਤੋਂ ਜਲਦੀ ਸ਼ਾਂਤ ਕਰਨਾ ਚਾਹੁੰਦੇ ਨੇ। ਪਾਰਟੀ ਹਾਈਕਮਾਂਡ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਂਗਰਸ ਸੂਬੇ ਅੰਦਰ ਚੱਲ ਰਹੀ ਖਾਨਾ ਜੰਗੀ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ। ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਪਾਰਟੀ ਦੇ ਕਈ ਸੀਨੀਅਰ ਆਗੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਅਤੇ ਇਹਨਾਂ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਆਗੂ ਵੀ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਰੱਖਣ ਦੇ ਖਿਲਾਫ਼ ਨੇ। ਰਾਜਾ ਵੜਿੰਗ ਨੂੰ ਨਾ ਹਟਾਉਣ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੱਡੇ ਸਿਆਸੀ ਕਾਰਨ ਪਾਰਟੀ ਹਾਈਕਮਾਂਡ ਦੇ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਕਰਨਾ ਆਸਾਨ ਫੈਸਲਾ ਨਹੀਂ ਹੈ। ਰਾਜਾ ਵੜਿੰਗ ਨੂੰ ਨਾ ਹਟਾਉਣ ਦੇ ਪਿੱਛੇ ਕਈ ਸਿਆਸੀ ਕਾਰਨ ਦੱਸੇ ਜਾ ਰਹੇ ਹੈ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ 117 ਦੇ ਵਿੱਚੋਂ ਸਿਰਫ 18 ਸੀਟਾਂ ਤੱਕ ਸਿਮਟ ਗਈ ਸੀ। ਇਸ ਹਾਰ ਤੋਂ ਬਾਅਦ ਪਾਰਟੀ ਦੇ ਆਗੂ ਨਿਰਾਸ਼ ਸਨ ਅਤੇ ਉਸ ਵੇਲੇ ਕੋਈ ਵੀ ਸੂਬਾ ਪ੍ਰਧਾਨ ਜਿਹੜੇ ਨੇ ਉਹਦੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਤਿਆਰ ਨਹੀਂ ਸੀ। ਅਜਿਹੇ ਹਾਲਾਤਾਂ ਦੇ ਵਿੱਚ ਰਾਜਾ ਵੜਿੰਗ ਨੇ ਇਹ ਜ਼ਿੰਮੇਵਾਰੀ ਸੰਭਾਲੀ ਅਤੇ ਪਾਰਟੀ ਨੂੰ ਮੁੜ ਖੜ੍ਹਾ ਕਰਨ ਦੇ ਲਈ ਕੰਮ ਕੀਤਾ। ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ। ਇਸ ਦੇ ਬਾਵਜੂਦ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਨੇ ਸਭ ਤੋਂ ਵੱਧ 7 ਲੋਕ ਸਭਾ ਸੀਟਾਂ ਜਿੱਤੀਆਂ। ਖੁਦ ਰਾਜਾ ਵੜਿੰਗ ਨੇ ਵੀ ਮੁਕਤਸਰ ਤੋਂ ਆ ਕੇ ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ। ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੀ ਅਹਿਮ ਜਿਹੜੇ ਕਾਰਨ ਨੇ। ਚੰਨੀ ਨਾਲ ਕਈ ਤਜਰਬੇਕਾਰ ਆਗੂ ਜੁੜੇ ਹੋਏ ਨੇ। ਅਜਿਹੀ ਸਥਿਤੀ ਦੇ ਵਿੱਚ ਜੇਕਰ ਇਹ ਧੜਾ ਨਾਰਾਜ਼ ਹੁੰਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਚੰਨੀ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਪੰਜਾਬ ਦੇ ਕਰੀਬ 32% ਦਲਿਤ ਵੋਟ ਬੈਂਕ ਦੇ ਨਾਰਾਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਹਿਲਾਂ ਹੀ ਤਰਨ ਤਾਰਨ ਜ਼ਿਮਨੀ ਚੋਣ ਜਿਹੜੀ ਹੋਣ ਦੇ ਦੌਰਾਨ ਰਾਜਾ ਵੜਿੰਗ ਦੇ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਬਾਰੇ ਦਿੱਤੇ ਗਏ ਬਿਆਨ ਦੇ ਕਾਰਨ ਦਲਿਤ ਭਾਈਚਾਰੇ ਦੇ ਵਿੱਚ ਨਾਰਾਜ਼ਗੀ ਹੈ ਅਤੇ ਜੇ ਚੰਨੀ ਦੇ ਖਿਲਾਫ਼ ਕੋਈ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਇਹ ਵੋਟ ਬੈਂਕ ਜਿਹੜਾ ਹੈ ਕਾਂਗਰਸ ਤੋਂ ਦੂਰ ਹੋ ਸਕਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਲਿਤ ਵੋਟਾਂ ਵਾਲੇ ਦੁਆਬਾ ਖੇਤਰ ਦੇ ਵਿੱਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਜਿਹੜੀ ਹੈ ਉਸ ਸਮੇਂ ਦੇ ਵਿੱਚ ਦਿੱਤੀ ਸੀ। ਦੂਸਰੇ ਪਾਸੇ FBI ਨੇ ਭਾਰਤੀ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕਰਤਾ ਹੈ। FBI ਜਿਹੜੀ ਹੈ ਨੇ ਭਗਵਾਨਪੁਰੀਆ ਗੈਂਗ ਅਤੇ ਆਪਣਾ ਸਿਕੰਜਾ ਕੱਸਦਿਆਂ ਅਮਰੀਕਾ ਦੇ ਵਿੱਚ ਕਤਲ, ਅਗਵਾ ਅਤੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਕਥਿਤ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਸਭ ਤੋਂ ਵੱਧ ਚੜਿਆ ਲੋੜੀਂਦੇ ਅਪਰਾਧੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ। FBI ਨੇ ਮੰਗਲਵਾਰ ਕੱਲ ਬੀਤੇ 'ਚ ਦੱਸਿਆ ਕਿ ਭਾਰਤੀ ਨਾਗਰਿਕ ਕੌਸ਼ਲ ਕਥਿਤ ਤੌਰ ਦੇ ਉੱਤੇ ਭਗਵਾਨਪੁਰੀਆ ਸੰਗਠਿਤ ਅਪਰਾਧ ਗਰੁੱਪ ਦੇ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਹਦੇ ਵਿੱਚ ਅਗਵਾ ਅਤੇ ਹਮਲੇ ਵਰਗੀਆਂ ਘਟਨਾਵਾਂ ਸ਼ਾਮਲ ਨੇ। FBI ਨੇ ਕਿਹਾ ਕਿ ਨਿਤਿਸ਼ ਕੌਸ਼ਲ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੈ ਜੋ ਕਤਲ, ਅਗਵਾ, ਨਸ਼ਾ ਤਸਕਰੀ, ਫਰੋਤੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਦੇ ਵਰਗੇ ਅਪਰਾਧਾਂ ਦੇ ਵਿੱਚ ਲੱਗਿਆ ਹੋਇਆ। ਜਾਂਚ ਜਿਹੜੀ ਏਜੰਸੀ ਹੈ ਉਹਨੇ ਚੇਤਾਵਨੀ ਦਿੱਤੀ ਹੈ ਕਿ ਕੌਸ਼ਲ ਨੂੰ ਹਥਿਆਰਬੰਦ, ਖਤਰਨਾਕ ਅਤੇ ਭੱਜਣ ਦਾ ਜੋਖਮ ਮੰਨਿਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਉਸ ਦੇ ਬਾਰੇ ਕਿਸੇ ਵੀ ਜਾਣਕਾਰੀ ਦੇ ਲਈ ਸਥਾਪਕ ਸਥਾਨਕ ਜਿਹੜੀ ਹੈ FBI ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਕੌਂਸਲਰ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਆਪਣੀ ਗੱਲ ਕਰੀਏ ਤਾਂ ਭਾਜਪਾ ਦੇ ਨਾਲ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਹੁਣਾਂ ਦਾ ਬਿਆਨ ਆਇਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੀ ਰਣਨੀਤੀ ਸਪਸ਼ਟ ਕਰ ਦਿੱਤੀ ਹੈ ਅਤੇ ਕਪੂਰਥਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਗੱਠਜੋੜ ਦੇ ਲਈ ਸਾਰੀਆਂ ਪੰਥਕ ਸੋਚ ਵਾਲੀਆਂ ਰਾਜਨੀਤਿਕ ਪਾਰਟੀਆਂ ਲਈ ਪਾਰਟੀ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੁੱਲ੍ਹੇ ਨੇ ਅਤੇ ਭਾਜਪਾ ਦੇ ਨਾਲ ਭਵਿੱਖ ਦੇ ਵਿੱਚ ਗੱਠਜੋੜ ਦੇ ਸਵਾਲ ਦੇ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਾਂ ਭਾਜਪਾ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਂਦੀ ਹੈ ਤਾਂ ਭਾਜਪਾ ਦੇ ਨਾਲ ਗੱਠਜੋੜ ਦੇ ਬਾਰੇ ਵਿਚਾਰ ਕਰ ਸਕਦੇ ਹੈ ਅਤੇ ਉਹਨਾਂ ਮੁਤਾਬਕ ਪਾਰਟੀ ਦੇ ਲਈ ਪੰਜਾਬ ਅਤੇ ਭਾਈਚਾਰੇ ਦੇ ਹਿੱਤ ਸਭ ਤੋਂ ਕਹਿੰਦੇ ਉੱਪਰ ਨੇ। ਅਸੀਂ ਕਹਿੰਦੇ ਆਪਣੇ ਵੀ ਛੱਡ ਦੇਣੇ ਆ, ਫਿਰ ਅਕਾਲੀ ਦਲ ਅਤੇ ਇਹਨਾਂ ਦੇ ਵਿੱਚ ਫਰਕ ਕੀ ਹੈ ਭਾਈ, ਉੱਧਰ ਹੀ ਹੋ ਜਾਓ ਫਿਰ, ਇੱਕ ਰਲਣਾ ਤਾਂ ਹੈ ਹੀ ਆ ਸਾਰਿਆਂ ਨੇ ਇੱਕ ਦੂਜੇ ਨਾਲ। ਬੀਬੀ ਜਗੀਰ ਕੌਰ ਨੇ ਸਿੱਖ ਰਾਜਨੀਤੀ ਦੇ ਵਿੱਚ ਏਕਤਾ ਦੀ ਵਕਾਲਤ ਕਰਦੇ ਕਿਹਾ ਕਿ ਵੱਖ ਵੱਖ ਧੜਿਆਂ ਦੇ ਵਿੱਚ ਵੰਡੀਆਂ ਸਾਰੀਆਂ ਅਕਾਲੀ ਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਲੈਣੀ ਚਾਹੀਦੀ ਹੈ ਅਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬੋਲਦਿਆਂ ਉਹਨਾਂ ਸਪਸ਼ਟ ਕੀਤਾ ਕਿ ਜੇਕਰ ਸੁਖਬੀਰ ਬਾਦਲ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਾਰੀ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਨੇ ਤਾਂ ਉਸਦੇ ਉੱਤੇ ਅਮਲ ਕਰਦੇ ਨੇ ਤਾਂ ਕਹਿੰਦੇ ਕੁਝ ਨਾ ਕੁਝ ਫਿਰ ਸੋਚਿਆ ਜਾ ਸਕਦਾ, ਸੁਖਬੀਰ ਬਾਦਲ ਦੇ ਨਾਲ ਚੱਲਣ ਦੇ ਲਈ ਤਿਆਰ ਹੈ। ਪਿਛਲੇ ਕੁਝ ਦਿਨਾਂ ਤੋਂ ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ਦੀ ਸੱਚੀ ਸੇਵਕ ਹਾਂ ਅਤੇ ਮੇਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਸਾਰੀਆਂ ਖਬਰਾਂ ਪੂਰੀ ਤਰ੍ਹਾਂ ਝੂਠੀਆਂ ਅਤੇ ਬੇਬੁਨਿਆਦ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਪਾਰਟੀ ਕਿਸੇ ਪੂੰਜੀਪਤੀ ਦੀ ਪਾਰਟੀ ਨਹੀਂ ਹੈ ਅਤੇ ਸਗੋਂ ਪੰਜਾਬ ਦੇ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਪਣੀ ਪਾਰਟੀ ਹੈ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ 'ਤੇ ਹਮਲਾ ਬੋਲਦਿਆਂ ਮਹਿਲਾ ਵਿੰਗ ਦੀ ਪ੍ਰਧਾਨ ਨੇ ਪੰਜਾਬ ਦੇ ਵਿੱਚ ਵਿਗੜਦੀ ਕਾਨੂੰਨੀ ਵਿਵਸਥਾ ਦੀ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਹਨਾਂ ਦੋਸ਼ ਲਾਇਆ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ ਅਤੇ ਆਮ ਨਾਗਰਿਕ ਅਸੁਰੱਖਿਅਤ ਜਿਹੜੇ ਨੇ ਮਹਿਸੂਸ ਆਪਣੇ ਆਪ ਦੇ ਵਿੱਚ ਕਰ ਰਹੇ ਨੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪਿੰਡ ਬੀਰੇ ਵਾਲਾ ਜੱਟਾਂ ਦੇ ਵਿੱਚ ਤਣਾਅ ਦਾ ਮਾਹੌਲ ਜਿਹੜਾ ਬਣ ਚੁੱਕਿਆ, ਮਾਨਸੇ ਤੋਂ ਖਬਰ ਲੱਗੀ ਹੈ। ਪਵਿੱਤਰ ਅੰਗਾਂ ਦੇ ਉੱਤੇ ਲਿਖੇ ਮਿਲੇ ਇਤਰਾਜ਼ਯੋਗ ਸ਼ਬਦ ਨੇ। ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇ ਵਾਲਾ ਜੱਟਾਂ ਦੇ ਵਿੱਚ ਬੁੱਧਵਾਰ ਨੂੰ ਇੱਕ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਿਤ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ। ਰਿਪੋਰਟ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਪੰਨਿਆਂ 'ਤੇ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦ ਲਿਖੇ ਹੋਏ ਮਿਲੇ ਨੇ, ਜਿਸ ਦੇ ਕਾਰਨ ਸਿੱਖ ਭਾਈਚਾਰੇ ਦੇ ਵਿੱਚ ਭਾਰੀ ਰੋਸ ਪੈਦਾ ਹੋਇਆ। ਪਿੰਡ ਦੇ ਕਈ ਨਿਵਾਸੀ ਅਤੇ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਅਤੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਵਿੰਦਰ ਸਿੰਘ ਉਹਨਾਂ ਨੇ ਦੋਸ਼ ਲਾਇਆ ਕਿ ਇਹ ਬੇਅਦਬੀ ਕੁਝ ਮਹੀਨੇ ਪਹਿਲਾਂ ਹੋਈ ਸੀ, ਹੁਣ ਨਹੀਂ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਨਿਯੁਕਤੀ ਕਰੀਬ 2 ਮਹੀਨੇ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਸੀ ਅਤੇ ਉਸ ਸਮੇਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇਸ ਮਾਮਲੇ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਇਹ ਪੁਰਾਣਾ ਮਾਮਲਾ ਜੀ ਦੁਬਾਰਾ ਚੁੱਕਿਆ ਗਿਆ ਅਤੇ ਉਹਦੀ ਜਾਂਚ ਮੰਗ ਰਹੇ ਨੇ। ਅਤੇ ਦੂਸਰੇ ਪਾਸੇ US ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ, ਭਾਰਤ ਦੇ ਸਮੇਤ ਜਿਹੜਾ ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆ ਗਿਆ ਅਤੇ ਭਾਰਤ ਅਤੇ ਚੀਨ ਸਮੇਤ 5 ਦੇਸ਼ਾਂ ਦੇ ਉੱਤੇ 100% ਟੈਕਸ ਲਾਉਣ ਦੀ ਤਿਆਰੀ ਜਿਹੜੀ ਬੰਨ ਲਈ ਹੈ। ਇਹਨਾਂ ਖਬਰਾਂ ਨੂੰ ਅੱਗੇ ਜਾ ਕੇ ਡਿਸਕਸ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਆਪਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਹੈ, ਉਹਨਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂ ਜੀ ਨਿੱਕਾ ਸਵਾਗਤ ਹੈ ਜੀ।
4: ਮਹਾਰਾਜ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
4: ਹਾਲ ਚਾਲ ਠੀਕ ਹੈ ਸਰ
1: ਜੀ। ਮਾਨ ਸਾਹਿਬ ਤੁਹਾਡੇ ਵੱਲ
4: ਜਨਾਬ
1: ਗੇੜੇ
4: ਦੀ
1: ਬੜੇ
4: ਅੱਜ ਨਾ।
1: ਮਾਰਦੇ ਆ ਜੀ, ਕੀ ਗੱਲ ਆ ਜੀ?
4: ਹਾਂਜੀ ਸਰ, ਇੱਦਾਂ ਆ, ਸਿਆਸਤਦਾਨ ਜਿਹੜਾ ਆ ਉਹਨੂੰ ਜਿੱਥੋਂ ਕਿਤੇ 4 ਵੋਟਾਂ ਦਿਸਦੀਆਂ ਹੋਣ ਜੀ,
1: ਜੀ
4: ਪੋਸੀਬਿਲਿਟੀ ਲੱਗਦੀ ਹੋਵੇ,
1: ਜੀ
4: ਉਹ ਫਿਰ ਉੱਥੇ ਜਾਂ ਜਿੱਥੇ ਨਾ, ਭਰੇ ਸਾਹਿਬ ਇੱਕ ਹੋਰ ਵੀ ਚੀਜ਼ ਆ,
1: ਜੀ
4: ਜਿੱਥੇ ਵੱਡਾ ਨੇਤਾ ਜਿਹੜਾ ਆ ਡਾਇਰੈਕਟ ਇੰਟਰੈਕਸ਼ਨ ਕਰਨ ਦੀ ਮਤਲਬ ਜਿਹੜਾ ਆ ਕੋਸ਼ਿਸ਼ ਕਰ ਰਿਹਾ ਨਾ,
1: ਜੀ
4: ਇਹਦਾ ਮਤਲਬ ਇਹ ਆ ਕਿ ਜਿਹੜਾ ਉੱਥੇ ਬੈਠਾ ਨੇਤਾ ਹੈਗਾ ਆ ਉਹਦੀ ਕੁਰਸੀ ਨੂੰ ਖਤਰਾ,
1: ਜੀ
4: ਉਹ ਫਿਰ ਚਿੰਨ ਹਿੱਤ ਕਰ ਲੈਂਦੇ ਹੈਗੇ ਆ ਜੀ ਉਹ।

0: ਕੀਤਾ ਸੀ
1: ਜੀ
0: ਤੇ ਉਹ ਅੱਜ ਵੀ ਹੁਣ ਤੁਸੀਂ ਦੱਸ ਰਹੇ ਹੈਗੇ ਆ, ਤੇ ਇਸ ਕਰਕੇ ਮਤਲਬ ਆਹ ਹੀ ਆ ਜੀ ਇਹਦਾ
1: ਪਰ ਸੈਣੀ ਸਾਹਿਬ ਜਿਹੜਾ
0: ਉਧਰੋਂ,
1: ਪਿਛਲੇ
0: ਕਿਉਂਕਿ
1: ਦਿਨਾਂ ਦੇ ਵਿੱਚ ਉਹ ਮੇਰੇ ਖਿਆਲ ਨਾਲ ਸੀਗੇ ਆਪਣੇ DSP ਸੀਗੇ, SHO ਸੀ ਗੁਰਿੰਦਰ ਸਿੰਘ, ਕੀ ਨਾਂ ਸੀ ਉਹਨਾਂ ਦਾ, ਜੋ ਕਿ
0: ਹਾਂਜੀ ਟਾਂਡੇ ਦੇ ਜੀ ਗੁਰਿੰਦਰ ਸਿੰਘ ਨਾਗਰਾ,
1: ਹਾਂਜੀ 35-36 ਦੀ ਲਿਸਟ ਦੇ ਵਿੱਚ ਆਏ ਆ ਉਹਨਾਂ ਦਾ, ਤਾਂ ਫਰੌਤੀਆਂ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਕਿਤੇ ਜ਼ਿਕਰ ਜ਼ੁਕਰ ਹੋਇਆ ਕਿ ਨਹੀਂ ਹੋਇਆ?
0: ਨਹੀਂ ਸਰ ਗੱਲ
1: ਜੀ
0: ਇੱਦਾਂ ਹੈਗੀ ਆ, ਇਹਨਾਂ ਨੇ ਉੱਥੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ,
1: ਹੁਸ਼ਿਆਰਪੁਰ
0: ਉਹ ਤੋਂ
1: ਟ੍ਰਾਂਸਫਰ
0: ਬਾਅਦ
1: ਕਰਤਾ ਜੀ।
0: ਇਹਨਾਂ, ਹਾਂਜੀ ਟ੍ਰਾਂਸਫਰ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ,
1: ਜੀ
0: ਤੇ ਇੱਦਾਂ ਹੋਰ ਕੋਈ ਇੱਦਾਂ ਦੀ ਕੰਕਰੀਟ ਮਤਲਬ ਜਿਹੜੀ ਆ ਕਾਰਵਾਈ ਨਹੀਂ ਕੀਤੀ,
1: ਜੀ
0: ਤੇ ਬਾਕੀ ਜਿਹੜਾ ਆ ਜੇ ਉਹਦੀ ਐਕਸਟ੍ਰਾਡੀਸ਼ਨ ਉਹਨਾਂ ਨੇ ਮੰਗ ਲਈ USA ਨੇ,
1: ਜੀ
0: ਤੇ ਉਹ ਐਕਸਟ੍ਰਾਡਾਈਟ ਕਰਨਾ ਹੀ ਪਏਗਾ ਜੀ, ਉਹਨੂੰ ਵਿਦੇਸ਼ ਭੇਜਣਾ ਹੀ ਪਏਗਾ ਜੀ,
1: ਜੀ
0: ਤੇ
1: ਪਰ ਸੈਣੀ ਸਾਹਿਬ ਅੱਜ ਨਵਾਂ ਹੀ ਸ਼ੋਸ਼,
0: ਹੋ ਅੱਜ ਵੀ ਇੱਕ ਹੋ,
1: ਹਾਂਜੀ
0: ਹਾਂਜੀ
1: ਮੈਂ ਕਿਹਾ ਨਵਾਂ ਹੀ ਸ਼ੋਸ਼ਾ
0: ਕਰੋ
1: ਛੱਡ
0: ਵੱਡੀ ਗੱਲ,
1: ਦਿੱਤਾ ਜੀ ਅੱਜ ਕਿ ਭਾਈ ਪਹਿਲਾਂ ਹਰਾ ਪਿੰਡ ਚੱਲਦਾ ਸੀ, ਉਹਦੇ ਕੱਲ੍ਹ ਪਵਾੜੇ ਪਏ ਹੋਏ ਸੀ, ਤੇ ਮਾਨ ਸਾਹਿਬ ਕਹਿੰਦੇ ਅਸੀਂ ਖਿੜਕੀ ਵਿੰਡੋ ਦਾ ਰੋਲਾ ਸੀਗਾ ਪਹਿਲਾਂ ਪਈ ਸਿੰਗਲ ਵਿੰਡੋ, ਤੇ ਹੁਣ ਉਹਨਾਂ ਨੇ ਨਵਾਂ ਸ਼ੋਸ਼ਾ ਛੱਡ ਦਿੱਤਾ ਕਿ ਸਿੰਗਲ ਪਿੰਨ ਦੇ ਨਾਲ ਹੀ ਸਾਰਾ ਕੁਝ ਮਸਲੇ ਹੱਲ ਹੋ ਜਾਣੀ, ਹਰਾ ਪਿੰਨ ਭੁੱਲ ਗਏ।
0: ਹਾਂਜੀ ਉਹ ਇਸ ਕਰਕੇ ਹੈਗਾ, ਕੱਲ ਜਿਹੜਾ ਹਰੇ ਪੈਨ ਨੇ ਬਹੁਤ ਬਦਨਾਮੀ ਕਰਾਤੀ ਸੀ,
1: ਜੀ
0: ਇਸ ਕਰਕੇ ਉਹਨਾਂ ਨੇ ਜਿਹੜਾ ਆ ਉਹ ਸਿੰਗਲ ਵਿੰਡੋ ਤੇ ਕੋਈ ਪੈਨ ਨਾਲ ਕੰਮ ਕਰ ਦਿੱਤਾ।
1: ਜੀ
0: ਪਰ ਸਾਹਿਬ ਇਹ ਗੱਲਾਂ ਜਿਹੜੀਆਂ ਆ ਮੈਨੂੰ ਨੀ ਸਮਝ ਆਉਂਦੀ ਵੀ ਇਹਨਾਂ ਗੱਲਾਂ ਦਾ ਕੀ ਮਤਲਬ ਆ, ਕੀ
1: ਜੀ
0: ਜਦੋਂ ਇਹ ਸਰ ਗੱਲ ਤਾਂ ਇਹ ਹੁੰਦੀ ਜੇ ਸੱਤਾ ਪ੍ਰਾਪਤੀ ਨਾ ਹੋਈ ਹੋਵੇ ਤੇ ਫਿਰ ਜਿਹੜਾ ਇਹ ਬੰਦਾ ਚਾਰੇ ਪਾਸੇ ਟੱਪੜੀਆਂ ਮਾਰਦਾ,
1: ਜੀ
0: ਜਦੋਂ ਤੁਹਾਨੂੰ ਸੱਤਾ ਪ੍ਰਾਪਤ ਹੋ ਗਈ ਤੁਹਾਡਾ ਤਾਂ ਫੋਕਸ ਇੰਨਾ ਜ਼ਿਆਦਾ ਵਿਕਾਸ ਤੇ ਹੋਣਾ ਚਾਹੀਦਾ ਸੀਗਾ ਕਿ 5 ਸਾਲ ਬਾਅਦ ਜਿਹੜਾ ਆ ਵਾਕਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਕਿ ਮੈਂ ਵੋਟਾਂ ਜਿਹੜੀਆਂ ਆ ਉਹ ਮੰਗਣੀਆਂ ਨਹੀਂ, ਵੋਟਾਂ ਤੁਸੀਂ ਆਪ ਪਾਓਗੇ,
1: ਜੀ
0: ਸੋ ਇਦਾਂ ਦਾ ਮਾਹੌਲ ਬਣਾ ਦਿੰਦੇ ਤੇ ਵਧੀਆ ਸੀ ਜੀ, ਪਰ ਕਰਨਾ ਕੀ ਸੀ ਭਾਰਤ ਸਾਹਿਬ ਜਿਹੜਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਆ ਉਹ ਐਗਜੀਕਿਊਟ ਕਰਾ ਲਿਆ ਦਿੱਲੀ ਵਾਲਿਆਂ ਨੇ,
1: ਜੀ
0: ਠੀਕ ਹੈ ਜੀ, ਉਸ ਤੋਂ ਬਾਅਦ ਉਹਨਾਂ ਨੇ ਪੂਰੀ ਜਿਹੜੀ ਆ ਟੀਮ ਦੀ ਟੀਮ ਲਿਆ ਕੇ ਇੱਥੇ ਦਫ਼ਤਰਾਂ ਦੇ ਵਿੱਚ ਇਸ ਚੀਜ਼ ਦੇ ਤਾਂ ਦੋਸ਼ ਲੱਗੇ ਸੀ, ਇਹ
1: ਜੀ
0: ਗੱਲਾਂ ਕੁਛ ਗੁੱਝੀਆਂ ਨਹੀਂ ਸਰ, ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਵਿੱਚ ਪਹਿਲਾਂ ਆ ਚੁੱਕੀਆਂ ਆ ਜੀ,
1: ਜੀ
0: ਸੋ ਉਹਨਾਂ ਦੇ ਫਿਰ ਜਿਹੜੀ ਆਪਣਾ 5 ਹਜ਼ਾਰ 4 ਹਜ਼ਾਰ ਬੰਦਾ ਜਿੰਨਾ ਕੁ ਹੈਗਾ ਜੀ ਉੱਥੋਂ ਆਇਆ ਆ ਜੀ,
1: ਜੀ
0: ਉਹ ਸਾਰੇ ਮਹਿਕਮਿਆਂ ਦੇ ਵਿੱਚ ਆ ਉਹ ਸਾਰਾ ਕੁਛ, ਉਹਦੇ ਨਾਲ ਜਿਹੜਾ ਆ ਪੰਜਾਬ ਦੇ ਉੱਤੇ ਫੋਕਸ ਨਹੀਂ ਰਿਹਾ, ਫੋਕਸ ਤਾਂ ਪੰਜਾਬ ਲੁੱਟਣ ਦੇ ਵਿੱਚ ਹੀ ਰਿਹਾ ਜੀ ਕੰਮ,
1: ਜੀ
0: ਤੇ ਹੁਣ ਵੀ ਜਿਹੜਾ ਆ ਸਰ ਅਜੇ ਵੀ ਦੇਖੋ ਨਾ ਤੁਸੀਂ ਕਿ ਜਾਂ ਤਾਂ ਇਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਪਾਰਟੀਆਂ ਇਹਨਾਂ ਦੀ ਨੇ ਬਾਹਰੋਂ ਬਾਹਰ ਉਹਨਾਂ ਕੋਲੋਂ ਕੁਛ ਫੜ ਲਿਆ ਲੱਗਦਾ ਹੈਗਾ ਆ ਜੀ, ਵੀ ਜਿੰਨੇ ਵੀ ਉਦਯੋਗਪਤੀ ਆ
1: ਜੀ
0: ਜਿਹੜੇ ਲੈਂਡ ਚਾਹੁੰਦੇ ਹੈਗੇ ਆ ਜਾਂ ਪ੍ਰਾਈਜ਼ ਲੈਂਡ ਚਾਹੁੰਦੇ ਹੈਗੇ ਆ ਜੀ, ਉਹਨਾਂ ਕੋਲੋਂ ਪਹਿਲਾਂ ਹੀ ਸਾਈ ਬਿਆਨਾ ਲੈ ਲਿਆ ਆ, ਜਿਹੜਾ ਇੱਕ ਵਾਰੀ ਜਿਹੜੀ ਇੰਨੀ ਪਾਲਿਸੀ ਪ੍ਰੋਟੈਸਟ ਹੋ ਕੇ ਵਿਡਰਾਅ ਹੋਈ ਹੋਵੇ
1: ਜੀ
0: ਉਹੀ ਪਾਲਿਸੀ ਜਿਹੜੀ ਆ ਉਹ ਜਿਸ ਤਰ੍ਹਾਂ ਨਾ ਜੀ ਇੱਕ ਜਨਾਨੀ ਅਗਲਿਆਂ ਨੇ ਤੋਰ ਦਿੱਤੀ ਭਾਈ ਅਸੀਂ ਨੀ ਰੱਖਣੀ, ਸਾਨੂੰ ਨੀ ਪਤਾ ਅਸੀਂ ਰੱਖਣੀ ਹੀ ਨੀ, ਅਸੀਂ ਮੁੰਡਾ ਵਿਆਹਣਾ ਹੀ ਨੀ ਜੀ,
1: ਜੀ
0: ਉਹ ਮੁੜ ਕੇ ਕਾਂਠੇ ਪਾ ਕੇ ਲੈ ਆਏ ਜੀ, ਕਹਿੰਦੇ ਵੀ
1: ਜੀ
0: ਆਹ ਲਓ ਜੀ ਹੁਣ ਰੱਖੋ, ਹੁਣ ਤਾਂ ਤੁਹਾਨੂੰ ਇੱਦਾਂ ਆ
1: ਜੀ
0: ਜੇ ਤੁਸੀਂ ਮਤਲਬ ਜਿਹੜਾ ਹੈਗਾ ਆ ਇਹਦੇ ਨਾਲ ਕਰਾਓਗੇ ਵਿਆਹ ਤਾਂ ਤੁਹਾਨੂੰ ਫਿਰ ਮੋਟਰਸਾਈਕਲ ਵੀ ਦਾਜ ਚ ਦਿਆਂਗੇ,
1: ਜੀ
0: ਹੈ ਜੀ ਤੇ ਮੁੰਡੇ ਦੀਆਂ ਲੱਤਾਂ ਹੈ ਨੀ ਮੋਟਰਸਾਈਕਲ ਉਹਨੇ ਕੀ ਕਰਨਾ, ਹੈ
1: ਜੀ
0: ਜੀ ਉਹੀ ਚੱਕਰ ਇਰਦੇ ਆ ਜੀ, ਵੀ ਕਿਸਾਨ ਦੀ ਜ਼ਮੀਨ ਲੈ ਲੈਣੀ ਬਾਅਦ ਚ ਉਹਨੂੰ ਕਹਿੰਦੇ ਤੈਨੂੰ ਮੋਟਰ
1: ਮੋਟਰ
0: ਕਨੈਕਸ਼ਨ
1: ਦੇ
0: ਦੇ ਦਿਆਂਗੇ,
1: ਜੀ
0: ਐ ਉਹਨੇ ਮੋਟਰ ਲੈ ਕੇ ਜਿਹੜਾ ਹੈਗਾ ਆ ਕੋਕਾ ਕੋਲਾ ਪਲਾਂਟ ਚਲਾਉਣਾ ਜੀ, ਜ਼ਮੀਨ ਤਾਂ ਤੁਸੀਂ ਲੈ ਗਏ
1: ਜੀ
0: ਪਤਾ ਨੀ, ਹਾਂਜੀ ਉਹ ਇਸ ਕਰਕੇ ਛੋਟੇ ਛੋਟੇ ਲਾਲਚਾਂ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਫਸਾਇਆ ਆ ਜੀ,
1: ਜੀ ਵੈਸੇ ਅੱਜ ਦੇਖੋ ਕਹਿੰਦੇ ਨੇ
0: ਪਰ
1: ਕਿ,
0: ਸਰ
1: ਅੱਜ ਕਹਿੰਦੇ ਨੇ ਕਿ ਭਾਈ ਜੇ ਹੋਰ ਪਾਰਟੀਆਂ ਆ ਗਈਆਂ ਤਾਂ ਉਹਨਾਂ ਨੇ ਤੁਹਾਡੀਆਂ ਸਹੂਲਤਾਂ ਬੰਦ ਕਰਤੀਆਂ, ਇਦਾਂ ਦਾ ਕੌਣ ਰਿਸਕ ਲਏਗਾ ਜੀ, ਉਹ ਤਾਂ ਹੋਰ ਸਹੂਲਤਾਂ ਦੇਣੀਆਂ ਪੈਣੀਆਂ ਮੈਨੂੰ ਲੱਗਦਾ ਜੀ।
0: ਭਾਈ ਸਾਹਿਬ ਇੱਦਾਂ ਆ ਇਹ ਲੋਕਾਂ ਨੂੰ ਨਾ ਚਾਹੀਦਾ ਆ ਆਪ ਓਪਨਲੀ ਜਿਹੜਾ ਆ ਖੜੇ ਹੋ ਕੇ ਨਾ ਕਰਨ,
1: ਜੀ
0: ਪਰ ਪੰਜਾਬ ਦੀ ਅਣਖ ਮੈਨੂੰ ਦਿਸਦੀ ਨਹੀਂ, ਹੁਣ ਸਾਡੇ ਪੱਲੇ ਡੀਂਗਾਂ ਹੀ ਰਹਿ ਗਈਆਂ,
1: ਜੀ
0: ਅਸੀਂ ਮਤਲਬ ਕੋਈ ਡਿਸੀਜਨ ਲੈ ਨਹੀਂ ਸਕਦੇ, ਸੈਲਫ ਰਿਸਪੈਕਟ ਹੈ ਜੀ ਇਦਾਂ ਦੇ ਐਲੀਮੈਂਟ ਸਾਡੇ ਕਰੈਕਟਰ ਦੇ ਵਿੱਚੋਂ ਮਿਸਿੰਗ ਹੋਣੇ ਸ਼ੁਰੂ ਹੋ ਗਏ,
1: ਜੀ
0: ਉਹ ਤੋਂ ਇਲਾਵਾ ਵੱਡੀ ਗੱਲ ਆ ਭਾਰੇ ਸਾਹਿਬ ਅਸੀਂ ਲੋਕ ਲਾਏ

0: जी।
1: ਅਸੀਂ ਕਿਸੇ ਨੂੰ ਵੀ ਲਾਇਲ ਨਹੀਂ ਗੇ। ਔਰ ਇਹ ਜਿਹੜੀ ਕਰੈਕਟਰਿਸਟਿਕਸ ਹੈ ਨਾ ਜੀ, ਇਹ ਹੋਣ ਆਈ ਆ ਥੋੜੇ
0: ਜੀ
1: ਸਾਲਾਂ 'ਚ, ਪਹਿਲਾਂ ਨਹੀਂ ਸੀ ਜੇ। ਹੁਣ ਸਾਡੇ ਜਿਹੜੇ ਹੈਗੇ ਆ ਬਾਬੇ ਪੜਦਾਦੇ, ਉਹਨਾਂ ਦੀਆਂ ਜਦੋਂ ਗੱਲਾਂ ਦੱਸਦੇ ਆ
0: ਜੀ
1: ਉਦੋਂ ਤਾਂ ਪ੍ਰਾਊਡ ਮਹਿਸੂਸ ਹੁੰਦਾ, ਬਟ ਅੱਜ ਗਰਾਊਂਡ ਦੇ ਉੱਤੇ ਜੋ ਇਸ ਚੀਜ਼ ਦੇ ਉੱਤੇ ਔਜਲਾ ਸਾਹਿਬ ਨੇ ਕਈ ਵਾਰੀ ਇਹ ਗੱਲ ਕੀਤੀ
0: ਜੀ
1: ਕਿ ਕਦ ਤੱਕ ਤੁਸੀਂ ਜਿਹੜਾ ਹੈਗਾ ਇਹ ਆਪਣੇ ਬਜ਼ੁਰਗਾਂ ਦੀ ਰੈਪੂਟੇਸ਼ਨ ਨੂੰ ਪੈਸ਼ ਕਰੀ ਜਾਓਗੇ,
0: ਜੀ
1: ਤੁਸੀਂ ਕੀ ਆ, ਤੁਸੀਂ ਇਹਦੇ ਤੇ ਤਾਂ ਮਤਲਬ ਜਿਹੜਾ ਆ ਐਨਾਲਿਸਿਸ ਕਰੋ।
0: ਉਹ ਵੀ ਸੈਣੀ ਸਾਹਿਬ ਲੱਗਦਾ ਕਿ ਗੱਲਾਂ ਹੀ ਨੇ ਬਸ, ਮਤਲਬ ਕਿ ਉਸ ਸਮੇਂ ਵੀ ਇਦਾਂ ਹੀ ਹੋਣਾ ਹੈ ਜੀ। ਜੇ ਦੇਖੋ ਹੁਣ ਗੁਰੂ ਸਾਹਿਬ ਦਾ ਸਮਾਂ ਦੇਖ ਲਓ, ਗਦਾਰੀਆਂ ਤਾਂ ਉੱਥੇ ਵੀ ਹੋਈਆਂ, ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਦੇਖ ਲਓ, ਗਦਾਰੀਆਂ ਉੱਥੇ ਵੀ ਹੋਈਆਂ, ਆਪਣੇ ਆਪਣੇ ਟੱਬਰਾਂ ਨੂੰ ਸਾਂਭਣ ਲਈ ਲੱਗੇ ਰਹੇ, ਸਾਰਾ ਕੁਝ ਹਰ ਪਾਸੇ ਹੀ ਹੋਇਆ, ਕਿੱਥੇ ਨਹੀਂ ਹੋਇਆ ਇਹ, ਅੱਜ ਵੀ ਉਹੀ ਹਾਲਾਤ ਨੇ ਜੀ।
1: ਨਹੀਂ ਭਾਰੇ ਸਾਹਿਬ, ਬੇਨਤੀ ਇਹ ਹੈਗੀ ਆ, ਸਵਾਰਥ ਤਾਂ ਇਨਸਾਨ ਦੇ ਮਤਲਬ ਨਾਲ ਹੀ ਪੈਦਾ ਹੋ ਜਾਂਦਾ ਜੀ,
0: ਜੀ
1: ਠੀਕ ਹੈ ਜੀ। ਉਦੋਂ ਲੋਕ ਨੀਤੋਂ ਇੰਨੇ ਹਲਕੇ ਨਹੀਂ ਸੀ, ਮੰਗਦੇ ਨਹੀਂ ਸੀ,
0: ਜੀ
1: ਥੋੜਾ ਸੀ ਉਹਦੇ ਵਿੱਚ ਵੀ ਸ਼ੁਕਰ ਸੀ,
0: ਜੀ
1: ਠੀਕ ਹੈ ਜੀ। ਹੁਣ ਇਹ ਪਤਾ ਨਹੀਂ, ਨਾ ਤਾਂ ਇਨਸਾਨ ਰੱਜਦਾ ਆ। ਤੁਸੀਂ ਇਹਦੀ ਮੈਂ ਐਗਜ਼ਾਮਪਲ ਦਿੰਦਾ ਆ
0: ਜੀ
1: ਭਾਰੇ ਸਾਹਿਬ, ਤੁਸੀਂ ਉੱਥੇ ਦੇਖਿਆ ਸੀ ਨਾ ਇੱਕ ਵੀਡੀਓ ਆਇਆ ਸੀਗਾ ਕਿ ਡੀਪੂ ਦੀ ਕਣਕ ਲੈਣ ਜਾ ਰਿਹਾ ਬੰਦਾ ਜਿਹੜਾ ਆ BMW ਗੱਡੀ ਤੇ,
0: ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਹੈ
1: ਹਾਂਜੀ, ਉਹ BMW ਤੇ ਦਾਣੇ ਲੈਣ ਗਿਆ ਜੀ,
0: ਜੀ।
1: ਜਿਹੜਾ ਉਹ ਗੱਡੀ ਅਫੋਰਡ ਕਰ ਸਕਦਾ ਹੈਗਾ ਆ, ਕੀ ਉਹ ਦਾਣਿਆਂ ਦੀ ਲੋੜ ਆ ਜੀ?
0: ਨਾ ਜੀ ਨਾ ਜੀ
1: ਦੈਟ ਮੀਨਸ ਕਿ ਮਤਲਬ ਉਹ ਲੋਕੀ ਨਾ ਹੁਣ ਨੀਤੋਂ ਜ਼ਿਆਦਾ ਹਲਕੇ ਹੋ ਗਏ ਆ, ਉਹਨਾਂ ਨੂੰ ਜੋ ਮਿਲਦਾ ਨਾ ਅਗਲੇ ਕਹਿੰਦੇ ਲੈ ਲਓ ਫ੍ਰੀ ਚ,
0: ਜੀ
1: ਪਰ ਇਹ ਫ੍ਰੀ ਚ ਤਾਂ ਸਾਰਾ ਕੁਛ ਵੀ ਨਹੀਂ ਹੁੰਦਾ ਜੀ,
0: ਜੀ
1: ਇਹ ਅਲਟੀਮੇਟਲੀ ਜਿਹੜਾ ਆ ਉਹ ਸਰਕਾਰਾਂ ਨੇ ਕਿੱਥੋਂ ਲੈਣਾ, ਉਹਨਾਂ ਨੇ ਵੀ ਜਿਹੜਾ ਆ ਤੁਹਾਡੀ ਸਟੇਟ ਦਾ ਘਰ, ਤੁਹਾਡੀ ਜਿਹੜੀ ਸਟੇਟ ਦੇ ਵਿੱਚ ਤੁਹਾਡੀਆਂ ਕੋਈ ਐਸੈਟਸ ਹੈਗੀਆਂ
0: ਜੀ
1: ਜਿਹੜੇ ਕਿ ਕਲੈਕਟਿਵਲੀ ਤੁਸੀਂ ਓਨ ਕਰਦੇ ਆ, ਬੀਇੰਗ ਬਰਥ
0: ਜੀ
1: ਜਿਹੜਾ ਆ ਇਨ ਦਾ ਸਟੇਟ ਜਿਹੜਾ ਆ ਤੁਹਾਨੂੰ ਇੱਕ ਪ੍ਰਾਊਡ ਆ ਜੀ,
0: ਜੀ
1: ਉਹ ਚੀਜ਼ਾਂ ਵੀ ਜਿਹੜੀਆਂ ਆ ਇਸ ਚੀਜ਼ ਦੇ ਉੱਤੇ ਉੱਤੇ ਬੋਝ ਪਾ ਦੇਣਾ ਜੀ ਅਗਲਿਆਂ ਨੇ, ਉਹਦੇ ਉੱਤੇ ਕਰਜ਼ੇ ਲੈ ਲੈਣੇ ਹੈਗੇ, ਅਲਟੀਮੇਟਲੀ ਬੋਝ ਤੁਹਾਡੇ ਤੇ ਆ।
0: ਜੀ
1: ਤੋ ਇਸ ਕਰਕੇ ਮੈਂ ਇਸ ਚੀਜ਼ ਦੇ ਨਾਲ ਹੈਗਾ ਵੀ ਨੀਤ ਉਦੋਂ ਜਿਹੜੀ ਹੈਗੀ ਸੀ ਨਾ ਪੁਰਾਣੇ ਸਮੇਂ ਦੇ ਵਿੱਚ ਇੰਨੀ ਮਾੜੀ ਨਹੀਂ ਸੀ ਜਿੰਨੀ ਅੱਜ ਮਾੜੀ ਆ,
0: ਬਿਲਕੁਲ ਨੀਤਾਂ ਨਹੀਂ ਨਾ ਭਰੀਆਂ, ਨੀਤਾਂ
1: ਗਦਾਰੀਆਂ ਤਾਂ
0: ਮਾੜੀਆਂ
1: ਚੱਲਦੀਆਂ
0: ਨੇ।
1: ਆਉਂਦੀਆਂ, ਹਾਂਜੀ, ਗਦਾਰੀਆਂ ਜਾਂ ਹੋਰ ਇਸ ਕਰਕੇ ਲਾਲਚ,
0: ਜੀ
1: ਇਹ ਚੀਜ਼ਾਂ ਤਾਂ ਮਨੁੱਖ ਦੇ ਨਾਲ ਹੀ ਪੈਦਾ ਹੋਈਆਂ ਜੀ,
0: ਜੀ
1: ਤੇ ਉਹ ਸਦਾ ਹੀ ਰਹਿਣਗੀਆਂ, ਉਹ ਇਕੱਲੀ ਸਾਡੀ ਸੋਸਾਇਟੀ ਚ ਨਹੀਂ ਹਰ ਸੋਸਾਇਟੀ ਚ ਹੁੰਦੀਆਂ
0: ਸੋਸਾਇਟੀ
1: ਜੀ,
0: ਚ ਹੀ ਹੈ। ਬਿਲਕੁਲ ਹੈ ਜੀ,
1: ਹਾਂਜੀ। ਪਰ ਆਹ ਜਿਹੜਾ ਨੀਤੋਂ ਹਲਕਾ ਦਾਣਿਆਂ ਦੇ ਉੱਤੇ ਡਿੱਗ ਪਏ ਜੀ, ਉਹ ਜੀ ਕਿੱਟ ਦੇ ਤੀ ਜੀ, ਉਹ ਮੁਫਤ ਤੀਰਥ ਯਾਤਰਾ ਸਕੀਮ ਚੱਲ ਪਈ ਜੀ, ਚਲੋ ਜੀ
0: ਜੀ
1: ਜਿੰਦਾਬਾਦ ਜਿੰਦਾਬਾਦ। ਔਰ ਇਹ ਤੁਸੀਂ ਇਹ ਦੇਖੋ ਇਸ ਮਤਲਬ ਮੂਵਮੈਂਟ ਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਮਤਲਬ ਪੈਮਾਨਾ ਹੋਵੇ ਵੀ ਕੋਈ ਗਰੀਬ ਆ ਜੀ ਜਾਂ ਕੋਈ
0: ਜੀ
1: ਅਮੀਰ ਆ ਜੀ, ਸਾਰੇ ਵਰਗ ਜਿਹੜੇ ਆ ਉਹ ਇਸੇ ਤਰੀਕੇ ਨਾਲ ਜਿਹੜਾ ਆ ਰਿਐਕਟ ਕਰ ਰਹੇ ਆ ਜੀ ਸਮੇਂ ਦੇ ਲਿਹਾਜ਼ ਨਾਲ,
0: ਜੀ ਨਾਲੇ ਸਾਈਂ ਸਾਹਿਬ ਮੈਂ ਸੋਚ
1: ਸਗੋਂ
0: ਰਿਹਾ ਸੀ,
1: ਹੈਰਾਨੀ
0: ਚਲੋ
1: ਹੁੰਦੀ।
0: ਆਪਾਂ ਇੱਕ ਮੈਂ ਹੋਰ ਮਸਲਾ ਇਹਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਮਾਫੀ ਚਾਹੁੰਦਾ ਜਿਹੜੀ ਮੈਂ ਗੱਲ ਕਰਨ ਲੱਗਿਆਂ। ਸਭ ਤੋਂ ਪਹਿਲਾਂ ਕਿਸੇ ਨੇ ਇਹਨੂੰ ਇਹਦੇ ਵਿੱਚ ਕਿਸੇ ਦੀ ਇਨਸਲਟ ਨਹੀਂ ਆ, ਕੁਛ ਨਹੀਂ ਹੈ, ਮਾਨ ਸਤਿਕਾਰ ਸਾਰਾ ਹੈ। ਜਿੱਦਾਂ ਆਪਾਂ ਦੇਖਦੇ ਹਾਂ ਕਿ ਇੰਡੀਆ ਦਾ ਸੰਵਿਧਾਨ ਜਦੋਂ ਬਣਿਆ ਤੇ ਉਹਦੇ ਵਿੱਚ ਅੱਧਾ ਅਮਰੀਕਾ ਦਾ ਅੱਧਾ ਇੰਗਲੈਂਡ ਦਾ ਸਾਰਾ ਕੁਝ ਚੱਕਰ ਪਾਇਆ ਹੋਇਆ, ਉਹਦੇ ਵਿੱਚ 250 ਬੰਦਾ ਸੀ, ਬਾਬਾ ਅੰਬੇਦਕਰ ਸਾਹਿਬ ਹੋਰ ਸਾਰੇ ਸੀ ਨਾਲ, ਤੇ ਉਹ ਜੋ ਕੁਝ ਵੀ ਰਚਿਆ ਗਿਆ। ਮੈਂ ਇੱਕ ਪਾਸੇ ਤਾਂ ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਹੋਈ ਹੈ, ਗੁਰੂ ਸਾਹਿਬਾਂ ਨੇ ਜਾਂ ਹੋਰ ਵੀ ਜਿੰਨੇ ਵੀ ਧਰਮ ਨੇ ਉਹ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਨਕਾਰਦੇ ਆਏ ਨੇ, ਅੱਜ ਵੀ ਜਿਹੜੇ ਸੁਹਿਰਦ ਲੋਕ ਨੇ ਉਹ ਨਕਾਰਦੇ ਨੇ, ਪਰ ਇਹ ਕੀ ਕਾਰਨ ਬਣ ਗਿਆ ਕਿ ਚਲੋ ਆਪਾਂ ਜਦੋਂ ਦੇਖਦੇ ਹਾਂ ਝਾਤ ਮਾਰਦੇ ਹਾਂ, ਕਿਤੇ ਪੜ੍ਹ ਵੀ ਰਿਹਾ ਸੀ ਕਿ ਬਾਬਾ ਅੰਬੇਦਕਰ ਹੁਣੀ ਜਾਂ ਬਾਹਰ ਵੀ ਜਦੋਂ ਪੜ੍ਹ ਕੇ ਆਏ ਨੇ ਯੂਨੀਵਰਸਿਟੀਆਂ, ਅੱਜ ਵੀ ਲੀਡਰ ਦੇਖੋ ਉੱਥੋਂ ਹੀ ਆਪਣੀਆਂ ਡਿਗਰੀਆਂ ਲੈਂਦੇ ਨੇ, ਉਹਨਾਂ ਕਾਲਜਾਂ ਦੇ ਵਿੱਚ ਹੀ ਪੜ੍ਹਦੇ ਆ, ਤੇ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਲੱਗਦਾ ਮੈਨੂੰ, ਜਿਹੜੀ ਕਿ ਨੀਤੀ ਜਿਹੜੀ ਬਣਾਈ ਜਾਂਦੀ ਹੈ ਜਾਂ ਮੁਲਕ ਨੂੰ ਜਾਂ ਕਲੋਨੀਵਾਦ ਸੀਗਾ ਉਸ ਸਮਿਆਂ ਦੇ ਵਿੱਚ, ਕਲੋਨੀਆਂ ਸੀਗੀਆਂ, ਸਾਰਾ ਕੁਝ ਸੀਗਾ, ਤੇ ਅੰਬੇਦਕਰ ਸਾਹਿਬ ਨੂੰ ਇਹ ਕਾਹਤੋਂ ਜ਼ਰੂਰਤ ਪੈ ਗਈ ਕਿ ਉਹ ਆਪਣਾ ਸਮਾਂ ਕੇ ਹਿੱਕ ਠੋਕ ਕੇ ਜਾਂ ਖੜ ਕੇ ਕਹਿੰਦੇ ਕਿ ਸਾਨੂੰ ਜਾਤ ਪਾਤ ਦੇ ਵਿੱਚ BC ਜਾਂ SC ਦੇ ਵਿੱਚ ਕਿਉਂ ਵੰਡ ਰਹੇ ਹੋ ਭਾਈ, ਇਹਨਾਂ ਚੀਜ਼ਾਂ ਤੋਂ ਤਾਂ ਪਹਿਲਾਂ ਹੀ ਕਰਕੇ ਗਏ ਨੇ, ਰਫਾ ਦਫਾ ਕਰਕੇ ਗਏ ਨੇ ਸਾਡੇ ਗੁਰੂ ਸਾਹਿਬਾਨ ਸਾਡੇ ਪੀਰ ਪੈਗੰਬਰ, ਤੇ ਤੁਸੀਂ ਉਹਨਾਂ ਦੇ ਵਿੱਚ ਹੀ ਸਾਨੂੰ ਫਿਰ ਉਲਝਾ ਰਹੇ ਹੋ, ਕਿ ਇਹ ਸਭ ਤੋਂ ਵੱਡੀ ਮਿਸਟੇਕ ਨਹੀਂ ਸੀ ਜੀ?
1: ਭਾਰੇ ਸਾਹਿਬ ਇਹ ਤੁਹਾਡੀ ਸੋਚ ਹੋ ਸਕਦੀ ਹੈ, ਮੇਰੀ ਸੋਚ ਹੋ ਸਕਦੀ ਆ,
0: ਜੀ
1: ਜਿਸ ਬੰਦੇ ਨੇ ਆਪਣੀ ਪੂਜਾ ਕਰਾਉਣੀ ਹੈਗੀ ਆ ਜੀ ਆਪਣੀ ਬਰਾਦਰੀ ਦੇ ਵਿੱਚ,
0: ਜੀ
1: ਉਹ ਤਾਂ ਉਸੇ ਐਂਗਲ ਨਾਲ ਹੀ ਸੋਚੂ ਨਾ ਜੀ ਕਿ
0: ਜੀ
1: ਮੈਂ ਇਹੋ ਜਿਹਾ ਕੁਛ ਕਰ ਜਾਵਾਂ ਇਹਨਾਂ ਵਾਸਤੇ ਕਿ ਇਹ ਸਾਰੀ ਜ਼ਿੰਦਗੀ ਮੈਨੂੰ ਸੀਸਾਂ ਦੇਣ ਜੀ।
0: ਜੀ
1: ਬਾਕੀ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਸਰ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਹੈ ਜੀ। ਸੰਵਿਧਾਨ ਦੇ ਵਿੱਚ ਇੱਕ ਜਿਹੜਾ ਆ ਦੂਜੇ ਵਰਗ ਹੈਗੇ ਸੀ ਜਿਹੜੇ ਡਾਊਨ ਟਰੋਡਨ ਸੀਗੇ ਉਹਨਾਂ ਨੂੰ ਪ੍ਰਜ਼ਰਵੇਸ਼ਨ ਦਾ ਇੱਕ ਆਰਟੀਕਲ ਉਹ ਉਹਨਾਂ ਨੇ ਪਾਇਆ ਸੀ, ਉਹ
0: ਜੀ
1: 10 ਸਾਲ ਵਾਸਤੇ ਪਾਇਆ ਸੀ।
0: ਜੀ
1: ਉਹਨਾਂ ਨੇ ਕਿਹਾ ਸੀ ਵੀ 10 ਸਾਲ ਦੇ ਵਿੱਚ ਜਿਹੜਾ ਆ ਇਹ ਬੰਦੇ ਤੁਹਾਡੇ ਲੈਵਲ ਦੇ ਬਰਾਬਰ ਆ ਜਾਣਗੇ ਜਦੋਂ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।
0: ਜੀ
1: ਹੋਇਆ ਕੀ ਜੀ, 10 ਸਾਲ ਬਾਅਦ ਫੇਰ ਕਾਂਗਰਸ ਦੀ ਸਰਕਾਰ ਸੀ,
0: ਜੀ
1: ਉਹਨਾਂ ਦਾ ਹੀ ਵੋਟ ਬੈਂਕ ਸੀ, ਅੱਗੇ ਅੱਗੇ ਦੇ ਵਧਾਉਂਦੇ ਗਏ ਜੀ ਇਸ ਚੀਜ਼ ਨੂੰ।
0: ਜੀ
1: ਤੋ ਇਸ ਕਰਕੇ ਇਸ ਚੀਜ਼ ਦਾ ਤਾਂ ਕੋਈ ਅੰਤ ਹੋ ਹੀ ਨਹੀਂ ਸਕਦਾ ਜੀ।
0: ਜੀ
1: ਪਰ ਸਾਹਿਬ ਤੁਸੀਂ ਦੇਖੋ ਨਾ, ਅਸੀਂ ਕੋਰਟ ਦੇ ਵਿੱਚ ਜਦੋਂ ਕਿਸੇ ਦੀ ਬੇਲ ਦਿੰਦੇ ਹਾਂ, ਜਮਾਨਤ ਦਿੰਦੇ ਹਾਂ ਨਾ ਜੀ, ਉਹਦੇ ਵਾਸਤੇ ਅਪਲਾਈ ਕਰਦੇ ਹਾਂ
0: ਹਾਂ
1: ਜਾਂ
0: ਜੀ
1: ਜਮਾਨਤ ਦੇ ਫਾਰਮ ਫਿਲ ਕਰਦੇ ਹਾਂ,
0: ਜੀ
1: ਉੱਥੇ ਕੀ ਲਿਖਿਆ ਹੁੰਦਾ ਜੀ ਫਾਰਮ ਦੇ ਉੱਤੇ,
0: ਜੀ
1: ਵੀ ਨਾਂ ਬੰਦੇ ਦਾ, ਉਹਦੇ ਪਿਤਾ ਜੀ ਦਾ ਨਾਂ,
0: ਜੀ
1: ਤੇ ਨਾਲ ਹੀ ਅਗਲਾ ਲਿਖਿਆ ਹੁੰਦਾ ਜਾਤ।
0: ਜਾਤ ਹਾਂ ਜੀ
1: ਹਾਂਜੀ, ਮੈਂ ਮੰਨਦਾ ਹੋਊਗਾ ਵੀ ਮਤਲਬ ਜਿਹੜਾ ਇਹ ਆਈਡੈਂਟੀਫਿਕੇਸ਼ਨ ਦੀ ਵਜ੍ਹਾ ਕਰਕੇ ਲਿਖਿਆ ਆਇਆ ਹੋਊਗਾ,
0: ਜੀ
1: ਵੀ ਪਿੰਡਾਂ ਦੇ ਵਿੱਚ ਬੰਦਾ ਆਈਡੈਂਟੀਫਾਈ ਕਰਨਾ ਸੌਖਾ ਹੋ ਜਾਂਦਾ ਹੈਗਾ ਜੀ ਕੌਣ ਆ ਜੀ ਵੀ।
0: ਜੀ
1: ਅੱਛਾ ਇੱਕ ਨਾਂ ਦੇ ਦੋ ਕਈ ਬੰਦੇ ਹੈਗੇ ਆ ਜੀ, ਤੇ
0: ਜੀ
1: ਉਹ ਆਈਡੈਂਟੀਕਲ ਹੋ ਜਾਂਦੇ ਆਪਣੇ ਵਿਹੜੇ ਦੇ ਹਿਸਾਬ ਦੇ ਨਾਲ ਵੀ ਹਾਂਜੀ ਉਹ ਕਿਹੜੇ ਬੰਦੇ ਕਿਹੜੇ ਮਹੱਲੇ ਦਾ ਆ ਕਿਹੜੇ ਵਿਹੜੇ ਦਾ,
0: ਜੀ
1: ਉਹ ਪਹਿਚਾਣ ਹੋ ਸਕਦੀ ਹੈਗੀ ਆ।
0: ਜੀ
1: ਬਟ ਇਹ ਪਹਿਚਾਣ ਜਿਹੜੀ ਆ ਕਿ ਕੀ ਜਾਤ ਨਾਲ ਹੀ ਸੰਭਵ ਸੀ,
0: ਬਿਲਕੁਲ
1: ਤੁਹਾਡਾ ਯੂਨੀਕ ਆਈਡੀ ਨੰਬਰ ਹੈਗਾ ਸੀਗਾ ਉਹ ਦੇ ਦਿੱਤਾ ਜਾਂਦਾ ਜੀ ਵੀ ਹਾਂਜੀ, ਜਾਂ ਫੋਨ ਨੰਬਰ ਦੇ ਦਿੱਤਾ ਜਾਂਦਾ ਉੱਤੇ ਉੱਤੇ ਐਡਰੈਸ
0: ਜੀ
1: ਕਰਤਾ ਜਾਂਦਾ
0: ਨਹੀਂ, ਹੁਣ ਇਹਨਾਂ ਮੁਲਕਾਂ ਦੇ
1: ਉਹ
0: ਵਿੱਚ ਵੀ ਹੈਗੀ ਆ, ਗੋਰਿਆਂ ਦੇ ਨਾਮ ਮਿਲਦੇ ਆ ਆਪਸ ਦੇ ਵਿੱਚ, ਤੇ ਉਹਦੇ ਵਿੱਚ ਇਹਨਾਂ ਨੇ ਉਹ ਚੀਜ਼ ਨਹੀਂ ਪਾਈ, ਮਤਲਬ ਕੀ ਚੀਜ਼ਾਂ ਕੀਤੀਆਂ ਜੀ ਇਹਨਾਂ ਨੇ, ਬਕਾਇਦਾ ਮਤਲਬ ਕਿ ਕਾਬਲੀਅਤ ਦੇਖੀ ਹੈ ਬੰਦੇ ਦੀ, ਹੈ ਨਾ, ਵੀ ਕਾਬਲੀਅਤ ਜਿਹੜਾ ਹੈਗਾ ਆ ਉਹਦੇ ਵਿੱਚੋਂ ਉਹਨੂੰ ਚੁਣਿਆ ਜਾਂਦਾ ਹੈ, ਤੇ ਜਿਹਨੂੰ ਬੈਨੀਫਿਟ ਦੇਣੇ ਆ, ਚਾਹੇ ਸੋਸ਼ਲ ਬੈਨੀਫਿਟ ਆ ਜਾਂ ਜੋ ਵੀ ਬੈਨੀਫਿਟ ਹੈਗਾ, ਚਾਹੇ ਇਕਨੋਮਿਕ ਹੈ, ਤਾਂ ਉਹ ਮਤਲਬ ਕਿ ਅਗਲੇ ਦੇਖਦੇ ਆ ਕਿ ਆਪਣਾ ਭਾਈ ਡਾਕੂਮੈਂਟ ਦਿਓ, 6 ਮਹੀਨੇ ਦੀਆਂ ਆਪਣੀਆਂ ਜਿਹੜੀਆਂ ਨੇ ਬੈਂਕ ਸਟੇਟਮੈਂਟਾਂ ਦਿਓ, ਕੀ ਆਉਂਦਾ ਤੁਹਾਡੇ ਕੀ ਜਾਂਦਾ ਹੈ, ਉਸ ਆਧਾਰ ਦੇ ਉੱਤੇ ਕਿੰਨੇ ਜੀ ਹੋ, ਕਿੰਨਾ ਤੁਹਾਡਾ ਇਨਪੁੱਟ ਹੈ, ਕਿੰਨਾ ਆਉਟਪੁੱਟ ਹੈ, ਖਰਚਾ ਕੀ ਹੈ, ਖਰਚ ਦੇ ਕੀ ਹੋ, ਕਿੰਨੇ ਚਾਰਜੀਆਂ ਨੂੰ ਕਿੰਨੀ ਚੀਜ਼ ਦੀ ਜ਼ਰੂਰਤ ਹੈ, ਉਸ ਆਧਾਰ ਦੇ ਉੱਤੇ ਉਹ ਸੈਲਰੀ ਦੇ ਕੇ, ਜਾਂ ਜੇ ਇਨਪੁੱਟ ਆਉਂਦੀ ਹੈ ਤਾਂ ਉਸ ਆਧਾਰ ਦੇ ਉੱਤੇ ਇੱਕ ਕੰਮ ਨਹੀਂ ਕਰਦਾ ਅਤੇ ਇੱਕ ਕਰਦਾ ਆ, ਉਸ ਆਧਾਰ ਦੇ ਉੱਤੇ ਉਹਨੂੰ ਜਿਹੜੀ ਜੀ ਬੈਨੀਫਿਟ ਦੇ ਦਿੰਦੇ ਨੇ, ਇਹ ਥੋੜ੍ਹੀ ਆ ਵੀ ਹਰ ਕੋਈ ਲਈ ਜਾਂਦਾ ਜੀ।
1: ਬਾਰੇ ਸਾਹਿਬ ਗੱਲ ਏਦਾਂ ਹੈ ਨਾ, ਜਿੱਦਾਂ ਦੀ ਟਰਾਂਸਪੇਰੈਂਸੀ ਉੱਥੇ ਹੈਗੀ ਆ ਇੱਥੇ ਹੈ ਨੀ ਗੀ ਜੀ।
0: ਉਹ ਦੇਖੋ
1: ਲੋਕ
0: ਮਲਗੋਭਾ
1: ਸਭ ਤੋਂ ਜ਼ਿਆਦਾ
0: ਮਲਗੋਭਾ ਕਰ
1: ਹੈਗਾ ਜੀ,
0: ਦਿੱਤਾ ਨਾ, ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਸਾਰਾ ਕੁਝ ਖਰਾਬ ਕਰ ਦਿੱਤਾ ਨਾ।
1: ਬਾਰੇ ਸਾਹਿਬ ਗੱਲ ਤਾਂ ਇਹ ਆ, ਮੇਰੀ ਤਾਂ ਬੇਨਤੀ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਰ ਹੈਂਡ।
0: ਜੀ
1: ਸਵਾਲ ਤਾਂ ਇਹ ਆ ਕਿ ਉਹ
0: ਜੀ
1: ਤਾਂ ਪਿੱਛੋਂ ਜੋ ਹੋ ਕੇ ਆ ਗਿਆ ਉਹਨੂੰ ਨਹੀਂ ਧੋਇਆ ਜਾ ਸਕਦਾ,
0: ਜੀ
1: ਅੱਗੇ ਸੁਧਾਰ,
0: ਜੀ
1: ਅੱਗੇ ਸੁਧਾਰ ਦੀ ਵੀ ਗੁੰਜਾਇਸ਼ ਹੋਣੀ ਚਾਹੀਦੀ ਨਾ ਜੀ। ਉਹ
0: ਬਿਲਕੁਲ
1: ਸੁਧਾਰ ਦੀ ਗੁੰਜਾਇਸ਼ ਵੀ ਕੋਈ ਨਹੀਂ ਦਿਸਦੀ ਜੀ,
0: ਜੀ
1: ਉਹ ਐਜ਼ ਏ ਲਕੀਰ ਦੇ ਫਕੀਰ ਹੋ ਕੇ ਉਦਾਂ ਹੀ ਤੁਰੀ ਜਾਂਦੇ ਆ ਜੀ,
0: ਜੀ
1: ਤੇ ਉਹਦੇ ਨਾਲ ਹੀ ਕੰਮ ਚਲਾਇਆ ਆ ਜੀ।
0: ਉਹਦੇ ਨਾਲ ਹੀ
1: ਐਨੀਵੇ
0: ਸਿਸਟਮ
1: ਹੁਣ
0: ਦੇ ਉੱਤੇ
1: ਅਗਲੇ
0: ਜਦੋਂ ਕੱਲ ਗੱਲ ਹੁੰਦੀ ਸੀ ਉਹਦੇ ਵਿੱਚ ਹੀ ਆ ਜਾਂਦਾ ਸਾਰਾ, ਭਈ ਉੱਥੇ ਉਹ ਚੀਜ਼ਾਂ ਡੈਮੇਜ ਵੀ ਤਾਂ ਹੋ ਰਹੀ ਹੈ ਨਾ, ਸਿਸਟਮ ਵੀ ਡੈਮੇਜ ਹੋ ਰਿਹਾ। ਹੁਣ ਦੇਖੋ ਕਿ ਜਿੱਥੇ ਹੁਣ ਸੁਹਿਰਦ ਜਿਹੜੇ ਨੇ, ਪੜ੍ਹੇ ਲਿਖੇ ਜਿਹੜੇ ਡਾਕਟਰ ਨੇ, ਵਕੀਲ ਨੇ, ਜੱਜ ਨੇ, ਜਾਂ ਇਸ ਤਰ੍ਹਾਂ ਦੀਆਂ ਜੌਬਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਕਹਿ ਲਓ ਕਿ ਜਿਹੜੇ ਆਪਣੇ ਪੂਰਾ ਮਿਹਨਤ ਕਰਕੇ ਜਿਹੜਾ ਉੱਥੇ ਬਲਬੂਤੇ ਦੇ ਉੱਤੇ ਪਹੁੰਚੇ ਨੇ, ਤਾਂ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਆ, ਤੇ ਜਿਹੜਾ ਹੁਣ ਮੇਰੇ ਵਰਗਾ ਆ, 10 ਜਮਾਤਾਂ ਪੜ੍ਹਿਆ ਜਾਂ 12 ਕੀਤੀਆਂ ਨੇ ਜਾਂ BA ਕੀਤੀ ਵੱਧ ਤੋਂ ਵੱਧ, ਤੇ ਚਾਹੀਦਾ ਤਾਂ ਸਾਨੂੰ ਡਾਕਟਰ ਆ ਉਸ ਪੋਜੀਸ਼ਨ ਦੇ ਉੱਤੇ, ਤੇ ਲਾਈ ਅਸੀਂ ਜਾਂਦੇ ਹਾਂ ਉੱਥੇ ਜੀ, ਮਤਲਬ ਕਿ ਮੇਰੇ ਵਰਗਾ ਬੰਦਾ ਜਿਹੜਾ ਜਿਹਨੂੰ ਮਤਲਬ ਕਿ ਹੱਥੀ ਕੰਮ ਸਿੱਖਿਆ ਜਾਂ ਕੁਝ ਕੀਤਾ ਹੈ ਜੀ, ਉਹ ਫਿਰ ਕਿੱਦਾਂ ਸਕਸੈਸ ਹੋ ਜਾਏਗਾ, ਸਿਸਟਮ ਸਾਰਾ ਹੀ ਡੈਮੇਜ ਹੋਏਗਾ ਜੀ। ਚਾਹੀਦੀ ਤਾਂ ਸਾਨੂੰ ਚਾਹੀਦੇ ਤਾਂ ਨਲਕਾ ਠੀਕ ਕਰੋ ਉਹਨੂੰ ਆ, ਤੇ ਜ਼ਮੀਨ 'ਚੋਂ ਪਾਣੀ ਕੱਢਣ ਦੇ ਲਈ, ਤੇ ਜੇ ਨਲਕਾ ਲਵਾਉਣਾ ਤਾਂ ਪਲੰਬਰ ਦੀ ਜ਼ਰੂਰਤ ਹੈ, ਤੇ ਉੱਥੇ ਅਸੀਂ ਵਕੀਲ ਨੂੰ ਥੋੜ੍ਹੀ ਨਾ ਬਿਠਾ ਸਕਦੇ ਹਾਂ ਜੀ, ਉਹ ਥੋੜ੍ਹੀ ਨਲਕਾ ਲਾਊਗਾ ਜੀ।
1: ਪਰ ਸਾਹਿਬ ਇੱਕ ਨਾ ਇਕਨੋਮਿਕਸ ਦਾ ਡਾਕਟਰ ਨੇ ਡਾਕਟਰ ਆਫ ਸੈਚੂਰੇਸ਼ਨ,
0: ਜੀ
1: ਕੀ ਹੁੰਦਾ ਆ ਕਿ ਤੁਹਾਨੂੰ ਤੁਸੀਂ ਗਰਾਊਂਡ ਰਿਐਲਿਟੀ ਜਿਹੜੀ ਆ ਉਹਨੂੰ ਤਾਂ ਇਗਨੋਰ ਨਹੀਂ ਕਰ ਸਕਦੇ ਤੇ ਉੱਥੇ ਸੁਧਾਰ ਨਹੀਂ ਦੇਖਦੇ,
0: ਜੀ
1: ਪਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਇਹ ਸ਼ੋ ਕਰਦੀ ਹੈਗੀ ਕਿ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਐਂਡ ਹੋ ਜਾਂਦਾ ਚੀਜ਼ ਦਾ।
0: ਜੀ
1: ਉਹਦੀ ਬੈਸਟ ਐਗਜ਼ਾਮਪਲ ਕੀ ਆ, ਬੈਸਟ ਐਗਜ਼ਾਮਪਲ ਇਹ ਹੈਗੀ ਆ ਜੀ ਕਿ ਸਾਡੇ ਇੱਥੇ ਜਿਹੜਾ ਆ ਆਬਾਦੀ ਬੜੀ ਵੱਧ ਰਹੀ ਸੀ ਜੀ,
0: ਜੀ
1: ਇੱਥੇ ਤੱਕ ਸਰਕਾਰਾਂ ਨੇ ਪ੍ਰੋਗਰਾਮ ਚਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ, ਮਤਲਬ ਗਾਈਡ ਕਰਨ ਵਾਸਤੇ ਪਰਿਵਾਰ ਨਿਯੋਜਨ ਦੇ ਜੇ ਵੋ ਇਸ ਤਰੀਕੇ
0: ਜੀ
1: ਨਾਲ, ਬਟ ਅੱਜ ਦੀ ਡੇਟ ਕਿਹਦੇ ਵਿੱਚ ਕੀ ਆ, ਲੋਕਾਂ ਨੇ ਕੁਛ ਨਹੀਂ ਹੈਗਾ ਜੀ, ਸਮਾਜ ਹੌਲੀ ਹੌਲੀ ਉਹਦੇ ਪਾਸੇ ਨੂੰ ਜਿਹੜਾ ਆ ਗ੍ਰੈਜੁਅਲੀ ਜਿਹੜਾ ਆ ਉਹਨੇ ਵੱਧਦੀ ਆਬਾਦੀ ਦੀਆਂ ਸਮੱਸਿਆਵਾਂ ਨੂੰ ਫੇਸ ਕਰਦੇ ਹੋਏ ਆਪਣੇ ਪਰਿਵਾਰਾਂ ਨੂੰ ਸੀਮਿਤ ਕਰਤਾ।
0: ਜੀ
1: ਆਪਣੇ ਪਰਿਵਾਰਾਂ ਨੂੰ ਸੀਮਿਤ ਕਰਨ ਦੇ ਵਿੱਚ ਅੱਜ ਕੀ ਹੋ ਗਿਆ, ਜਨਮ ਦਰ ਜਿਹੜੀ ਆ ਉਹ
0: ਘਟ ਗਈ,
1: ਘੱਟ ਆ ਤੇ ਮਰਨ
0: ਰਿਸ਼ਤੇਦਾਰ
1: ਦਰ ਜ਼ਿਆਦੇ ਆ ਜੀ
0: ਮਾਸੀਆਂ
1: ਆਪਣੇ
0: ਚਾਚੀਆਂ
1: ਆਪ।
0: ਤਾਈਆਂ ਖਤਮ ਹੋ ਗਈਆਂ ਰਿਸ਼ਤਿਆਂ 'ਚ ਜੀ
1: ਹਾਂਜੀ
0: ਜੀ
1: ਆਪਣੇ ਆਪ ਜਿਹੜਾ ਆ ਵੀ ਇੱਕ ਬੱਚਾ ਜੰਮਦਾ ਤੇ 3 ਮਰ ਜਾਂਦੇ ਉਧਰੋਂ, ਤੇ
0: ਜੀ
1: ਹੌਲੀ ਹੌਲੀ ਆਬਾਦੀ ਜਿਹੜੀ ਆ ਘਟਣ ਲੱਗ ਪਈ ਆ ਜੀ।
0: ਜੀ
1: ਤੋ ਇਹ ਕੁਦਰਤ ਦਾ ਵਿਧਾਨ ਆ, ਕੁਦਰਤ ਨੇ ਆਪਣੇ ਜਿਹੜੇ ਨਿਯਮ ਆ ਉਹਨਾਂ ਨੂੰ ਆਪਣਾ ਜਿਹੜਾ ਆ ਉਹਨੂੰ ਬੈਲੈਂਸ ਆਪ ਹੀ ਬਣਾ ਲੈਣਾ ਹੁੰਦਾ ਜੀ।
0: ਬਿਲਕੁਲ ਹੈ ਜੀ
1: ਬਾਕੀ ਜਿਹੜਾ ਹੈਗਾ ਆ ਸਾਨੂੰ ਜਿੱਥੇ ਤੱਕ ਪੰਜਾਬ ਦੀ ਗੱਲ ਜਿਹਦੇ ਨਾਲ ਅਸੀਂ ਸੰਬੰਧਿਤ ਹੈਗੇ ਆ,
0: ਜੀ
1: ਤੇ ਉੱਥੇ ਸੁਧਾਰ ਦੀ ਗੁੰਜਾਇਸ਼ ਜਿਹੜੀ ਆ ਸਰ ਖੈਰ ਦਿਸਦੀ ਨਹੀਂ ਪਈ।
0: ਜੀ
1: ਸਮਾਂ ਜਿਹੜਾ ਆ ਕੋਈ ਨਾ ਕੋਈ ਪੰਜਾਬ ਦਾ ਇਦਾਂ ਦਾ ਪੁੱਤ ਤਾਂ ਜਰੂਰ ਆਊਗਾ ਜੀ ਪਾਵਰ ਦੇ ਵਿੱਚ,
0: ਜੀ
1: ਜਿਹੜਾ ਇਹ ਸੋਚ ਕੇ ਆਵੇ ਕਿ ਮੈਂ ਭਾਈ ਇਹ ਮੁੜ ਕੇ ਬਾਰ ਬਾਰ ਇਲੈਕਸ਼ਨ ਲੜੀ ਨਹੀਂ ਤੇ ਨਾ ਬਾਰ ਬਾਰ ਬਣਨਾ ਆ,
0: ਜੀ
1: ਪਰ ਇੱਕ ਵਾਰੀ ਮੈਂ ਸੁਧਾਰ ਕਰ ਜਾਣਾ ਹੈ ਜੀ,
0: ਬਿਲਕੁਲ ਹੈ
1: ਉਹੋ ਜਿਹਾ ਬੰਦਾ ਕੋਈ ਆਵੇ
0: ਜੀ
1: ਤੇ ਫੇਰ ਘੱਟ।
0: ਜੀ
1: ਬਾਕੀ ਇਸ ਵੇਲੇ ਜੋ ਪੋਲੀਟੀਕਲ ਸਿਨੈਰੀਓ ਆ
0: ਜੀ
1: ਉਹਦੇ ਵਿੱਚ ਤਾਂ ਕੁਛ ਦਿਖਦਾ ਨਹੀਂ ਜੀ।
0: ਦੇਖਦਾ ਨਹੀਂ ਜੀ
1: ਹੁਣ
0: ਸੈਟ
1: ਮੇਰੀ ਰਹਿ
0: ਸਾਹਿਬ।
1: ਗਈ ਖਬਰ ਜੀ
0: ਹਾਂ
1: ਕਾਂਗਰਸ ਵਾਲੀ।
0: ਇੱਕ ਮਿੰਟ ਰੁਕਿਓ, ਆਪਾਂ ਕਰਦੇ ਹਾਂ ਕਾਂਗਰਸ ਤੇ ਗੱਲ, ਤੇ ਆਪਣੇ ਨਾਲ ਇੱਕ ਸੱਜਣ ਜੁੜੇ, ਉਹਨਾਂ ਨੂੰ ਆਪਾਂ ਫ੍ਰੀ ਕਰ ਲਈਏ, 5-7 ਮਿੰਟ ਹੋ ਗਏ ਹੋਲਡ ਤੇ। 817 ਤੋਂ ਬਾਈ ਜੀ ਸਵਾਗਤ ਹੈ, ਸ਼ਾਇਦ ਮੇਰੇ ਖਿਆਲ ਨਾਲ ਗੁਰੀਮਾਨ ਬਾਈ ਜੀ ਨੇ, ਜੇ ਮੈਂ ਸਹੀ ਪਛਾਣਿਆ ਤਾਂ ਸਵਾਗਤ ਹੈ
2: ਹਾਂਜੀ ਹਾਂਜੀ ਗੁਰੀਮਾਨ ਬੋਲ ਰਹੇ ਹਾਂ।
0: ਜੀ ਆਨੂ ਜੀ ਬਾਈ ਜੀ ਕੀ ਕਹਿਣਾ ਚਾਹੋਗੇ?
2: ਬਾਈ ਜੀ ਤੁਸੀਂ, ਮੈਂ ਤੁਹਾਡੀ ਗੱਲ ਨੂੰ ਕੋਟ ਕਰਨਾ ਚਾਹੁੰਦਾ। ਤੁਸੀਂ ਹੁਣੇ ਕਿਹਾ ਸੀ ਵੀ ਸੁਹਿਰਦ ਲੋਕ ਜਾਤ ਪਾਤ ਦੇ ਵਿੱਚ ਵੀ ਫਰਕ ਮਹਿਸੂਸ ਨਹੀਂ ਕਰਦੇ,
0: ਜੀ
2: ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ। ਹੋ ਸਕਦਾ ਆਪਣੀ ਸੋਚ ਵੱਖ ਵੱਖ ਹੋਵੇ,
0: ਜੀ
2: ਪਰ ਸੱਟਾ ਤਾਂ ਚਲੋ ਚੰਗਾ ਨਿਕਲਣਾ ਚਾਹੀਦਾ ਸੋਚ ਦਾ ਜੀ।
0: ਬਿਲਕੁਲ ਹੈ ਜੀ
2: ਠੀਕ ਹੈ ਜੀ, ਹੁਣ ਅਸੀਂ ਗੁਰਦੁਆਰਿਆਂ ਵਿੱਚ ਜਾਂਦੇ ਹਾਂ,
0: ਜੀ
2: ਹੁਣ ਪਾਠੀ ਮੁੰਡੇ ਆਪਣੇ ਕਿੰਨੇ ਰੱਖੇ ਹੋਏ ਨੇ ਜੀ,
0: ਜੀ
2: ਕੋਈ ਚਲੋ ਆਪਾਂ ਜਾਤ ਅਸੀਂ ਲੋਕ ਤਾਂ ਜਾਤ ਪਾਤ 'ਚ ਯਕੀਨ ਕਰਦੇ ਨਹੀਂ, ਕਿਉਂਕਿ ਸਾਡੀ ਮਿੱਤਰਤਾ ਜਿੰਨੇ ਨਾਲ ਨੇ ਉਹ
0: ਬਿਲਕੁਲ
2: ਸਾਰੀ ਦੁਨੀਆ ਹੀ ਜਾਣਦੀ ਹੈ। ਅਸੀਂ ਇਕੱਠੇ ਬੈਠ ਕੇ ਖਾਂਦੇ ਹਾਂ, ਕਦੇ ਕੋਈ ਫਰਕ ਨਹੀਂ ਕੀਤਾ, ਕਦੇ ਕਿਸੇ ਲੈਣਾ ਦੇਣਾ ਨਹੀਂ
0: ਜੀ
2: ਕੀਤਾ ਜੀ ਅੱਜ ਤੱਕ ਤੇ। ਪਰ ਜਦੋਂ ਮੁੰਡੇ ਆਪਣੇ ਹੁਣ ਪਾਠੀ ਬਣਦੇ ਨੇ ਜੀ, ਤੁਸੀਂ ਉਹ ਦੇਖਿਆ ਵੀ ਪਾਠ ਕਰਦੇ ਨੂੰ ਬਾਹਾਂ ਫੜ ਫੜ ਕੇ ਉਠਾਇਆ ਜਾਂਦਾ ਜੀ ਉੱਥੇ,
0: ਜੀ
2: ਉਹਨਾਂ ਨਾਲ ਕਿੱਦਾਂ ਵਿਤਕਰਾ ਕੀਤਾ ਜਾਂਦਾ। ਫਿਰ ਉਹਨਾਂ ਨੂੰ ਸੈਲਰੀ ਬੇਸ ਜੋਬ ਨਹੀਂ ਹੁੰਦੀ, ਜੋ ਕਮਰੇ ਨੇ ਆਪਣੇ ਕਮਰਿਆਂ ਦੇ ਕਿਰਾਏ ਮੰਗਦੇ ਨੇ ਆਪਣੇ, ਇਹ ਵੱਡੇ ਵੱਡੇ ਆਪਣੇ ਪ੍ਰਧਾਨਾਂ ਦੇ ਹਾਲ ਨੇ ਜੀ,
0: ਜੀ
2: ਜਿਹੜੇ ਰੱਜੇ ਰੁੱਜੇ ਨੇ।
0: ਜੀ
2: ਫਿਰ ਇੱਕ ਕੈਟਾਗਰੀ ਜਿਹੜੀ ਗੌਰਮੈਂਟ ਨੇ ਅਪਲਾਈ ਕੀਤੀ ਹੋਈ ਹੈ ਵੀ ਵੀ SGPC ਦਾ ਕੋਟਾ ਹੈ ਨਾ ਜੀ, ਜਨਰਲ ਕੈਟਾਗਰੀ ਦਾ ਹੈ ਨਾ ਜੀ, ਜਿਹੜੀ ਸੰਵਿਧਾਨ ਦੇ ਵਿੱਚ ਪਹਿਲੇ ਹੀ ਕੈਟੇਗਰੀਆਂ ਰੱਖ ਦਿੱਤੀਆਂ, ਉਹਦੇ ਵਿੱਚ ਆਪਾਂ ਸੁਧਾਰ ਦੀ ਗੰਜਾਇਸ਼ ਕਿੱਥੇ ਫੀਲ ਕਰ ਸਕਦੇ ਹਾਂ।
0: ਜੀ
2: ਠੀਕ ਹੈ ਜੀ, ਹੁਣ ਇੱਕ ਇੱਕ ਜਨਰਲ ਕੈਟਾਗਰੀ ਦਾ ਬੱਚਾ ਪੂਰੀ ਆਪਣੀ ਕੈਪੇਬਿਲਿਟੀ ਸ਼ੋ ਕਰਦਾ, ਪੜ੍ਹਦਾ 98-99% ਲੈ ਕੇ ਅੱਗੇ ਸਰਕਾਰੀ ਜੋਬ ਲਈ ਅਪਲਾਈ ਕਰਦਾ ਹੈ, ਉਹ ਦੂਜੀ ਕੈਟਾਗਰੀ ਦੇ ਬੰਦਿਆਂ ਨੂੰ ਘੱਟ ਦੇ ਵਿੱਚ ਮਿਲ ਜਾਂਦੀ ਹੈ, ਜਦਕਿ ਜ਼ੋਰ ਤਾਂ ਦੋਨਾਂ ਦਾ ਬਰਾਬਰ ਲੱਗਣਾ ਚਾਹੀਦਾ
0: ਬਰਾਬਰ
2: ਹੈ।
0: ਲੱਗਣਾ ਚਾਹੀਦਾ, ਬਿਲਕੁਲ ਹੈ ਜੀ।
2: ਇਹ ਜਿਹੜੀ ਸਰਕਾਰ ਨੇ ਪਾਲਿਸੀ ਚਲਾਈ ਹੋਈ ਹੈ, ਪਹਿਲੀ ਗੱਲ ਤਾਂ ਇਹ ਪਾਲਿਸੀ ਉਹ ਫੁੱਟ ਪਾ ਰਹੀ ਹੈ ਜੀ ਲੋਕਾਂ ਦੇ ਵਿੱਚ।
0: ਜੀ
2: ਇਸ ਕਰਕੇ ਨਾ ਮੈਂ ਤਾਂ ਇਹੀ ਗੱਲ ਕਹਿਣਾ ਵੀ ਇਹ ਸਿਸਟਮ ਚੇਂਜ ਹੋਣੇ ਚਾਹੀਦੇ ਸਰਕਾਰਾਂ ਨੇ, ਇਹ
0: ਜੀ
2: ਸਰਕਾਰਾਂ ਨੇ ਹੀ ਬੰਦੇ 'ਚ ਸ਼ੁਰੂ ਤੋਂ ਅੰਗਰੇਜ਼ ਵਾਲੀ ਚਾਲ ਫੜੀ ਹੋਈ ਹੈ ਜੀ,
0: ਜੀ
2: ਫੁੱਟ ਪਾਓ ਤੇ ਰਾਜ ਕਰੋ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਆਪਣੇ ਲੋਕ ਇਹਨਾਂ ਗੱਲਾਂ 'ਚ ਵੰਡੇ ਹੋਏ ਨੇ ਜੀ, ਹੋਰ
0: ਵੰਡੇ
2: ਫਰਕ
0: ਹੋਏ ਨੇ
2: ਕਿੱਥੇ ਰਹਿ ਗਿਆ ਜੀ ਆਪਣਾ।
0: ਬਿਲਕੁਲ ਹੈ ਜੀ,
2: ਹੁਣ ਸਤਾਓ ਜਿਹੜੇ ਸਾਹਿਬ ਦੀ ਗੱਲ ਕਰਦਾ ਜੀ, ਹਰੇ ਪੈਨ ਤੋਂ ਸਿੰਗਲ ਪੈਨ ਤੇ ਆ ਗਏ ਜੀ,
0: ਜੀ
2: ਹੁਣ
0: ਹਾਂ
2: ਤੁਸੀਂ
0: ਜੀ
2: ਬੀਬੀਆਂ ਦੇ ਹਾਲ ਦੇਖੋ ਜੀ, 1000 ਰੁਪਇਆ 1500 ਰੁਪਏ ਬੀਬੀ ਨੂੰ ਕਹਿਤਾ,
0: ਜੀ
2: ਉਹ ਮੈਂ ਤਾਂ ਮਤਲਬ ਰੋਜ਼ ਵੀਡੀਓ ਸ਼ੋ ਹੁੰਦੀ ਹੈ ਜੀ, ਵੀਡੀਓ 'ਚ ਮੈਂ ਦੇਖਦਾ ਕੋਈ ਨੱਚਦੀ ਕਹਿੰਦੀ ਮੈਂ ਸੂਟ ਨਵਾਂ ਲੈਣਾ, ਕੋਈ ਸਾਡੀ ਭੈਣ ਨੱਚਦੀ ਕਹਿੰਦੀ ਮੈਂ ਬਿਊਟੀ ਪਾਰਲਰ ਜਾਣਾ।
0: ਜੀ
2: ਅੱਜ ਤੋਂ 1-1.5 ਸਾਲ ਬਾਅਦ ਜਦੋਂ ਇਹਨਾਂ ਦੇ ਬਾਪੂ ਸ਼੍ਰੀ ਔਰ ਮਾਤਾ ਸ਼੍ਰੀ ਸਤੌਜ ਪਿੰਡ ਦੀ ਧਰਨਾ ਲਾ ਕੇ ਬੈਠੇ ਸੀ,
0: ਜੀ
2: ਉਹ ਪੁਲਿਸ ਵਾਲਿਆਂ ਦੇ ਕੋਲੋਂ ਚਾਟੇ ਵਜਵਾਈ ਸੀ ਜੀ ਇਹਨਾਂ ਦੇ ਮਾਂ ਪਿਓ ਦੀ,
0: ਬਿਲਕੁਲ ਹੈ ਜੀ,
2: ਤੇ ਉਹ ਲੋਕ ਸਮਝ ਭੁੱਲ ਗਏ ਵੀ ਸਾਡੇ ਮਾਂ ਬਾਪ ਨੂੰ ਇਹਨਾਂ ਨੇ ਕੁੱਟਿਆ ਸੀਗਾ ਜੀ, ਸਾਡੇ ਮਾਂ ਬਾਪ ਨੇ ਕੀ ਤੂੰ ਪੱਗਾਂ ਰੋੜੀਆਂ, ਸਾਡੇ ਮਾਂ ਬਾਪ ਦੀ ਚੁੰਨੀਆਂ ਰੋੜੀਆਂ ਨੇ ਤੇ 1000 ਰੁਪਇਆ ਲੈ ਕੇ
0: ਜੀ
2: ਨੱਚ ਟੱਪ ਕੇ ਕੀ ਸ਼ੋਅ ਕਰਦੇ ਨੇ ਵੀ ਅਸੀਂ ਬਹੁਤ ਸਮਝਦਾਰ ਬੰਦੇ ਹਾਂ ਜੀ।
0: ਬਿਲਕੁਲ ਬਿਲਕੁਲ ਹੈ,
2: ਹੁਣ ਤੀਜੀ ਚੌਥੀ ਵਾਰ, ਹੁਣ ਦੇਖੋ ਤੁਸੀਂ ਹਫ਼ਤੇ 'ਚ ਚੌਥੀ ਵਾਰ ਕਰਜ਼ਾ ਚੱਕਣ ਦੀ ਗੱਲ ਕਰ ਰਹੇ ਹਾਂ, ਆਪਣਾ ਕਰਜ਼ਾ ਕਿੱਥੋਂ ਤੋਂ ਕਿੱਥੇ ਪਹੁੰਚ
0: ਕਿੱਥੇ
2: ਗਿਆ,
0: ਪਹੁੰਚ ਗਿਆ
2: ਤੇ ਕੋਈ ਮਤਲਬ ਆਮ ਪਬਲਿਕ ਦੇ ਪਬਲਿਕ ਡੋਮੇਨ ਦੇ ਵਿੱਚ ਕੋਈ ਆਮ ਬੰਦਾ ਉੱਠ ਕੇ ਗੱਲ ਹੀ ਕਰ ਲਵੇ ਭਰਾ ਵੀ
0: ਜੀ
2: ਭਰਾਓ ਜੀ ਇੰਨਾ ਕਰਜ਼ਾ ਚੱਕ ਲਿਆ, ਇਹ ਤੁਸੀਂ ਮੋੜਨਾ ਹੈ ਕਿ ਕਿਹੜੀ ਸਰਕਾਰ ਨੇ ਮੋੜਨਾ ਹੈ, ਕੋਈ ਆਮ ਵੀ ਤਾਂ ਭਰੋ, ਮੋੜਨ
0: ਜੀ
2: ਦਾ ਆਮ ਜਨਤਾ ਨੇ ਹੈ ਜੀ।
0: ਬਿਲਕੁਲ ਹੈ ਜੀ,
2: 48,000 ਦਾ ਕਰੋੜ ਦਾ, 48,000 ਕਰੋੜ ਦਾ ਕਰਜ਼ਾ ਦੱਸਦੇ ਜਿੱਥੇ ਤੱਕ ਮੈਨੂੰ ਸੁਣਨੇ ਚ ਆਇਆ ਜਾਂ ਮੈਂ ਪੜ੍ਹੇ ਆ ਜੀ, ਵੀ ਜਿਹੜੇ ਬੀਬੀਆਂ ਨੂੰ ਪੈਸੇ ਦੇਣੇ ਨੇ ਉਹ
0: ਜੀ
2: 48,000 ਕਰੋੜ ਰੁਪਇਆ ਤੁਹਾਡੇ ਮੇਰੇ ਵਰਗਿਆਂ ਨੇ ਮਹਿੰਗਾਈ ਦੇ ਰੂਪ ਦੇ ਵਿੱਚ ਵੱਧ ਟੈਕਸਾਂ ਦੇ ਰੂਪ ਵਿੱਚ ਹੀ ਦੇਣੇ ਜੀ,
0: ਦੇਣਾ ਜੀ ਬਿਲਕੁਲ ਹੈ।
2: ਠੀਕ ਹੈ ਜੀ, ਉਹ 1,000-1,500 ਨਾਲ ਕਿਤੇ ਆਪਣਾ ਘਰ ਚੱਲ ਪਊਗਾ ਜੀ?
0: ਨਾ ਜੀ ਨਾ ਜੀ ਬਿਲਕੁਲ ਨਹੀਂ ਜੀ।
2: 1,000-1,500 ਰੁਪਏ ਜੀ ਬੰਦਾ, ਹੁਣ ਤੁਸੀਂ 500 ਕਾ ਨੋਟ ਲੈ ਕੇ ਜਾਓ ਜੀ, ਤੁਸੀਂ
0: ਜੀ
2: ਮੈਂ ਕਹਿੰਦਾ 4 ਸਬਜ਼ੀਆਂ ਨਹੀਂ ਆਉਂਦੀ 500 ਦੇ ਨੋਟ ਵਿੱਚ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਤੇ ਆਪਣਾ ਰਾਸ਼ਨ ਦਾ ਹੋ ਗਿਆ, ਬੱਚੇ ਦੀ ਫੀਸਾਂ ਹੋ ਗਈ, ਮਤਲਬ ਲੋਕ
0: ਮਹੀਨਾ
2: ਕੁਛ ਸੋਚਦੇ ਹੀ ਨਹੀਂ ਵੀ ਲੋਕ, ਕੋਈ
0: ਬਿਲਕੁਲ
2: ਬੰਦਾ ਇਹੀ ਉੱਠ ਕੇ ਕਹਿੰਦੇ ਵੀ ਸਾਨੂੰ ਭਾਈ 1,500-1,000 ਰੁਪਏ ਨਹੀਂ ਚਾਹੀਦਾ, ਸਾਨੂੰ ਸਾਡੇ ਬੱਚਿਆਂ ਦੇ ਵਧੀਆ ਭਵਿੱਖ ਚਾਹੀਦਾ, ਵਧੀਆ ਸਿਹਤ ਸਹੂਲਤ ਚਾਹੀਦੀ ਹੈ ਜੀ
0: ਜੀ
2: ਸਾਨੂੰ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਵੀ ਅਸੀਂ ਹਸਪਤਾਲਾਂ 'ਚ ਜਾ ਕੇ ਧੱਕੇ ਖਾ ਕੇ ਆਉਂਦੇ ਹਾਂ, ਪ੍ਰਾਈਵੇਟ ਵਾਲੇ ਸਾਨੂੰ ਡੰਗਰਾਂ ਵਾਂਗੂ ਜਿਵੇਂ ਕੱਟੇ ਬੱਚੇ ਹੁੰਦੇ ਟ੍ਰੀਟਮੈਂਟ ਲਈ ਜਾਂਦੇ, ਏਦਾਂ ਵੱਧਦੇ ਆ ਜੀ 48-48, 35-35 ਲੱਖ ਦੇ ਬਿੱਲ ਬਣਦੇ ਨੇ, ਮੁੜ ਕੇ ਲਾਸ਼ਾਂ ਵੀ ਨਹੀਂ ਦਿੰਦੇ ਹੈਗੇ ਜਦ ਤੱਕ ਬਿੱਲ ਕਲੀਅਰ ਨਹੀਂ ਹੁੰਦਾ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਇਹ ਲੋਕ ਦੁਨੀਆ ਸਮਝਦੀ, ਮੈਂ ਤਾਂ ਸੋਚਦੀ ਕਿ ਆਪਾਂ ਤਾਂ ਇਹੀ ਸੋਚ ਕੇ ਹੈਰਾਨ, ਰੋਜ਼ ਨਵਾਂ ਪਾਠ ਪੜ੍ਹਨ ਨੂੰ ਮਿਲਦਾ ਪਰ ਅਸਰ ਕਿਸੇ ਦੇ ਨਹੀਂ ਹੁੰਦਾ ਜੀ, ਮੈਂ ਤਾਂ ਲੋਕਾਂ ਨਾਲ ਹੀ ਲੜਦਾ ਮਰ ਜਾਂਦਾ ਵੀ ਤੁਸੀਂ ਆਪਸ 'ਚ ਇਹਨਾਂ ਮਗਰ ਲੱਗ ਕੇ ਨਾਮ
0: ਨਾ ਲੜੋ,
2: ਮਰੋ,
0: ਬਿਲਕੁਲ
2: ਇਹਨਾਂ ਨੇ ਦੇਣਾ ਕੁਛ ਨਹੀਂ ਹੈਗਾ
0: ਜੀ,
2: ਜੇ ਮਤਲਬ ਆਪਾਂ ਨੂੰ ਕਿਤੇ ਲੋੜ ਪੈਵੇ ਆਪਣੇ ਘਰ ਦੇ ਵਿੱਚ ਪਹਿਲਾਂ ਆਪਣਾ ਮਹੱਲਾ ਵਾਸੀ ਹੋ ਗਿਆ, ਆਪਣੇ ਘਰ ਦੇ ਕਿਰਾਏਦਾਰ ਹੋ ਗਿਆ, ਉਹ ਛੁੱਟਣ ਨਾਲ ਭੱਜੂਗਾ, MLA ਮੰਤਰੀ ਦਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਫੋਨ ਵੀ ਚੁੱਕਣਾ ਕਿ ਨਹੀਂ ਚੁੱਕਣਾ, ਇਹਨਾਂ ਕੰਮ ਨਹੀਂ ਆਉਣਾ ਕਿਸੇ ਦੇ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਇਹ ਸਿਸਟਮ ਸਾਰਾ ਹੀ ਗਲਤ ਚਲਾਇਆ ਹੋਇਆ ਜੀ, ਕੋਈ ਕਹਿੰਦਾ ਮੈਂ 1,500 ਦਊਂਗਾ, ਅਗਲੇ ਵਾਲੇ ਕਹਿੰਦੇ ਅਸੀਂ 3,000 ਦੇਵਾਂਗੇ ਜੀ, ਕੋਈ ਐ ਨਹੀਂ ਕਹਿੰਦਾ ਬਾਈ ਮੈਂ ਤੁਹਾਨੂੰ ਵਧੀਆ ਸਿਹਤ ਸਹੂਲਤ ਦਊਂਗਾ, ਤੁਹਾਡੇ ਬੱਚੇ ਦੀ ਪੜ੍ਹਾਈ ਫ੍ਰੀ ਕਰਾਂਗੇ ਜੀ, ਆਹ ਹੁਣ ਜਿਹੜੇ ਖੇਤਾਂ ਵਿੱਚ ਲੱਗੇ ਹੋਏ ਨੇ ਇਹਨਾਂ ਦੇ, ਮੇਰੇ ਖਿਆਲ ਇਹਨਾਂ ਨੇ ਉਦਘਾਟਨ ਕਰਨ ਦਾ ਕਾਲਜ ਸਕੂਲਾਂ ਦੇ, ਹੁਣ ਉਹ ਕੰਧਾਂ ਇੱਥੇ ਹੀ ਖੜੀਆਂ ਨੇ, ਕੰਧਾਂ ਮੂਹਰੋਂ ਪਲੇਟਾਂ ਪਟਾ ਰਹੇ ਆ ਜੀ, ਜਾ ਜਾ
0: ਪਲੇਟਾਂ, ਬਿਲਕੁਲ ਹੈ ਜੀ ਹਾਂਜੀ, ਵਾਇਰਲ ਹੋਈਆਂ ਵੀਡੀਓ ਪਿੱਛੇ
2: ਪਲੇਟਾਂ ਪਟਾ ਰਹੇ ਆ, ਪਹਿਲੀ ਗੱਲ ਤਾਂ ਇਹ ਪੁੱਛੇ ਵੀ ਜੇ ਤੁਹਾਡੇ ਕੋਲ ਲਾਉਣ ਦੀ ਕੈਪੇਬਿਲਿਟੀ ਨਹੀਂ ਹੈਗੀ, ਤੁਹਾਡੇ ਕੋਲ ਪੈਸਾ ਨਹੀਂ ਹੈਗਾ
0: ਜੀ,
2: ਤੁਸੀਂ ਘਰ ਤੁਸੀਂ ਉੱਥੇ ਲਵਾਈਆਂ ਕਾਹਦੇ ਵਾਸਤੇ ਸੀਗੀਆਂ
0: ਜੀ, ਬਿਲਕੁਲ,
2: ਔਰ ਬੇਸ਼ਰਮੀ ਦੀ ਗੱਲ ਇਹ ਹੋਊਗੀ ਜਿਨ੍ਹਾਂ ਕੋਲ ਲਵਾਈ ਉਹਨਾਂ ਮਜ਼ਦੂਰਾਂ ਦੇ ਪੈਸੇ ਤੱਕ ਨਹੀਂ ਦਿੱਤੇ ਗਏ
0: ਜੀ, ਬਿਲਕੁਲ ਹੈ ਜੀ,
2: ਇਹ ਆਪਣੇ ਪੰਜਾਬ ਨੂੰ ਚਲਾਉਣਗੇ ਲੋਕੀ, ਪਤਾ ਨਹੀਂ ਲੋਕੀ ਕੀ ਐਕਸਪੈਕਟ ਕਰਕੇ ਬੈਠੇ ਇਹਨਾਂ ਕੋਲੋਂ, ਮੁੜ ਕੇ ਆਉਣਗੇ ਜੀ, ਮੁੜ ਕੇ ਆਉਣਗੇ, ਮੈਂ ਕਹਿੰਦਾ 1,00,000 ਵਾਰੀ ਮੁੜ ਕੇ ਆਉਣ, ਪਰ ਗੌਰਮੈਂਟ ਕੋਈ ਲੋਕਾਂ ਦਾ ਭਲਾ ਵੀ ਕਰੇ, ਕੋਈ ਸੋਚੇ ਵੀ ਸਹੀ ਵੀ ਦੁਨੀਆਂ ਨੂੰ ਚਲਾਉਣਾ ਕਿਸ ਤਰ੍ਹਾਂ, ਸਾਡੇ ਲੋਕ ਤਾਂ ਤਿਰ ਤਿਰ ਮਰ ਰਹੇ ਆ ਰੋਜ਼,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਵਧੀਆ
2: ਬਸ ਵੀਰੇ ਆਹੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਸੀ, ਮੈਂ ਤਾਂ ਰੋਜ਼ ਕਲਪਦਾ ਜੀ, ਅੱਜ ਮੈਂ ਤਾਂ ਅੱਗੇ ਸੰਗਦਾ ਨਹੀਂ ਬੋਲਦਾ ਸੀ, ਚਲੋ ਹੁਣ ਤੁਸੀਂ ਮੇਰਾ ਹੌਸਲਾ ਵਧਾਇਆ, ਹੁਣ ਮੈਂ
0: ਨਹੀਂ
2: ਬੋਲਿਆ
0: ਕੋਈ ਗੱਲ ਨਹੀਂ, ਆਪਣੇ ਵਿਚਾਰ ਰੱਖਿਆ ਕਰੋ, ਕੋਈ ਗੱਲ ਨਹੀਂ, ਜੀਆਂ ਨੂੰ ਜੀ ਸਵਾਗਤ ਹੈ ਭਾਈ ਜੀ,
2: ਧੰਨਵਾਦ,
0: ਥੈਂਕ ਯੂ ਥੈਂਕ ਯੂ। ਲਓ ਦੋਸਤੋ, ਇਸ ਜੀ ਗੁਰੀਮਾਨ ਬਾਈ ਜੀ ਗੱਲ ਕਰਕੇ ਗਏ ਨੇ ਗਰਾਊਂਡ ਹਕੀਕਤਾਂ ਦੇ ਉੱਤੇ, ਤੇ ਲਓ ਆਪਾਂ ਇਦਾਂ ਕੰਟੀਨਿਊ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੋ ਫਿਰ ਤਾਂ।
1: ਹਾਂਜੀ ਮਾਰੇ ਸਾਹਿਬ, ਗੁਰੀਮਾਨ ਹੁਣੀ ਜਿਹੜੀ ਗੱਲ ਕਹਿ ਕੇ ਗਏ ਆ ਨਾ ਜੀ, ਵੀ ਜਿਹੜਾ ਸੰਵਿਧਾਨ ਪਹਿਲਾਂ ਹੀ ਕਲਾਸੀਫਾਈ ਕਰੀ ਜਾਂਦਾ ਹੈਗਾ ਹੈ, ਪਹਿਲਾਂ ਹੀ ਵੰਡੀਆਂ ਪਾ ਕੇ ਆਇਆ ਹੈ, ਉੱਥੋਂ ਕੀ ਉਮੀਦ ਕਰਨੀ ਆ ਜੀ?
0: ਬਿਲਕੁਲ ਹੈ ਜੀ,
1: ਸਵਾਲ ਉਹ ਗੱਲ ਉਹਨਾਂ ਦੀ ਵਿੱਚ ਦਾਮਿਆਂ ਪਰ ਸਵਾਲ ਆ ਕਿ ਜਿੱਥੇ ਮੈਂ ਬੈਠਾ ਆ ਉੱਥੇ ਤਾਂ ਬੇਗਮਪੁਰਾ ਟਾਈਗਰ ਫੋਰਸ ਨੇ ਸਵੇਰੇ ਹੀ ਘੇਰ ਲੈਣਾ ਮੈਨੂੰ, ਹੈਂਜੀ
0: ਨਹੀਂ ਏਦਾਂ ਨੀ ਕਰਦੇ ਦਿੰਦੇ ਜੀ,
1: ਮੇਰੇ ਕੋ ਡੰਡੇ ਨੀ ਖਾ ਹੋਣੇ ਨਹੀਂ ਸਰ। ਇਹਦੇ ਵਿੱਚ ਤਾਂ ਅੱਜ ਦਾ ਯੂਥ ਜਿਹੜਾ ਹੈਗਾ ਜੋ ਕਹਿੰਦੇ ਹੈਗੇ ਆ ਮਹਿਸੂਸ ਕਰਦਾ ਹੈ, ਉਹ ਬਿਲਕੁਲ ਕਰਦਾ, ਉਹਦੇ ਵਿੱਚ ਤਾਂ ਇਹ ਹੈਗਾ ਉਹ ਕਹਿੰਦੇ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜਾ ਹੈਗਾ ਆ, ਚਾਹੇ ਉਹ ਅਪਰ ਕਾਸਟ ਆ ਲੋਅਰ ਕਾਸਟ ਆ ਕੋਈ ਵੀ ਕਾਸਟ ਦਾ ਹੋਵੇ, ਤੇ ਜਿਹੜਾ ਉਹ ਤੁਸੀਂ ਦੋ ਹਿੱਸਿਆਂ ਦੇ ਵਿੱਚ ਵੰਡੋ, ਇੱਕ ਜਿਹੜਾ ਹੈਗਾ ਵੀ ਵੀਕਰ ਕਾਸਟ ਜਿਹੜਾ ਹੈਗੀ ਆ ਉਹਨੂੰ ਜਿਹੜੀ ਆ ਲੋਅਰ ਉਹਦੇ ਵਿੱਚ ਆ ਜਿਹਦੀ ਆਮਦਨ ਘੱਟ ਹੈਗੀ ਆ ਉਹਨੂੰ ਇਨਕਮ ਨਾਲ ਜੋੜ ਦਿਓ, ਉਹਨਾਂ ਨੂੰ ਸਹੂਲਤਾਂ ਦਿਓ ਜੀ ਤੁਸੀਂ ਜਿਹੜੇ ਬਾਕੀ, ਤੇ ਜਦੋਂ ਕਿਸੇ ਨੇ ਇੱਕ ਵਾਰੀ ਜਿਹੜੀ ਹੈਗੀ ਆ ਓਪਰਚੁਨਿਟੀ ਅਵੇਲ ਕਰ ਲਈ ਆ ਔਰ ਸਕਸੈਸਫੁਲ ਹੋ ਗਿਆ ਆ ਉਹਦਾ ਉਹ ਕੋਟਾ ਚੀਜ਼ ਕੱਟ ਦਿਓ, ਰੈਦਰ ਜੋ ਉਹਨੂੰ ਸਹਾਇਤਾ ਦਿੱਤੀ ਗਈ ਹੈਗੀ ਆ ਜਦੋਂ ਉਹਨੇ ਆਪਣਾ ਕੋਈ ਨਾ ਕੋਈ ਜੋਬ ਜਿਹੜੀ ਆ ਅਟੇਨ ਕਰ ਲਈ ਆ ਉਹਦੇ 5 ਸਾਲ ਜਿਹੜੇ ਆ ਉਹਦੇ ਵਿੱਚ ਜਿਹੜੇ ਆ ਉਹਨੂੰ ਥੋੜੀ ਥੋੜੀ ਡਿਡਕਸ਼ਨ ਕਰਕੇ ਤੇ ਉਹ ਟੈਕਸ ਪੇਅਰ ਦਾ ਜਿਹੜਾ ਪੈਸਾ ਲੱਗਾ ਸੀਗਾ ਉਹ ਉਧਰ ਰਿਵਰਟ ਕਰ ਦਿਓ, ਉਹਨੂੰ ਪੂਰਾ ਕਰ ਦਿਓ ਜੀ।
0: ਨਾਲੇ ਸਾਇੰਸ ਸਾਹਿਬ ਉਹਦੇ ਵਿੱਚ ਗਵਰਨਮੈਂਟਾਂ ਨੂੰ ਵੀ ਫਾਇਦਾ ਆ ਨਾ, ਚਾਹੇ ਉਹ ਕੇਂਦਰ ਆ ਚਾਹੇ ਸੂਬਾ ਆ, ਕਿਉਂਕਿ ਉਹਦੇ ਵਿੱਚ ਪੇਪਰ ਵਰਕ ਸ਼ੋ ਹੋਏਗਾ, ਬਕਾਇਦਾ ਜਿਹੜਾ ਤੁਹਾਡਾ ਪੈਸਾ ਲੈਣ ਦੇਣ ਹੈਗਾ ਉਹ ਸਾਰਾ ਇੱਕ ਨੰਬਰ ਦੇ ਵਿੱਚ ਆਏਗਾ। ਹੁਣ ਦੇਖੋ ਜੋ ਮਰਜ਼ੀ ਹੋਈ ਜਾਂਦਾ ਜੀ, ਉਹ ਟੈਕਸ ਪੇਅਰ ਵੀ ਟੈਕਸ ਵੀ ਦੇਣਗੇ, ਮੁੜ ਕੇ ਸ਼ੋ ਵੀ ਹੋਏਗਾ ਸਾਰਾ ਕੁਝ, ਉਹਦੇ ਨਾਲ ਗਵਰਨਮੈਂਟ ਨੂੰ ਵੀ ਫਾਇਦਾ ਆ, ਹੁਣ ਤਾਂ ਸਾਰਾ ਕੁਝ ਪਤਾ ਨਹੀਂ ਲੱਗਦਾ ਕਿੱਥੋਂ ਆਉਂਦਾ ਕਿੱਥੇ ਚਲਿਆ ਜਾਂਦਾ ਜੀ।
1: ਤੁਸੀਂ ਪੰਜਾਬੀਆਂ ਦਾ ਸੁਭਾਅ ਦੇਖਿਆ ਹੀ ਆ,
0: ਜੀ
1: ਇਹ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਦੀ ਗੱਲ ਕਰਦੇ ਆ, ਪੇਪਰ ਵਰਕ
0: ਨਾ
1: ਦੇ
0: ਜੀ, ਨਾ
1: ਲਾਗੇ ਨਹੀਂ
0: ਜੀ,
1: ਜਾਂਦੇ ਹੈਗੇ
0: ਲਾਗੇ
1: ਕਿਹੜੇ
0: ਨਹੀਂ
1: ਕਿਹੜੇ
0: ਲੱਗਦੇ
1: ਜੀ।
0: ਜੀ ਬਿਲਕੁਲ ਹੈ ਜੀ।
1: ਹਾਂਜੀ, ਸੋ ਹੁਣ ਮੈਂ ਇੱਕ ਕਾਂਗਰਸ ਦੀ ਖਬਰ
0: ਹਾਂ
1: ਕਰ
0: ਜੀ
1: ਰਹੀ
0: ਜ਼ਰੂਰ
1: ਜੀ,
0: ਜੀ
1: ਉਹ ਇਹ ਆ ਕਿ ਕਾਂਗਰਸ ਵਾਲੇ ਜਿਹੜੇ ਆ ਉਹ ਮੀਟਿੰਗ ਮੀਟਿੰਗ ਖੇਡ ਰਹੇ ਆ ਜੀ।
0: ਜੀ
1: ਹਾਂਜੀ, ਉਹ ਪਤਾ ਨਹੀਂ ਕਿੰਨੇ ਕੁ ਦਿਨ ਦੀ ਮੀਟਿੰਗ ਚੱਲਣੀ ਆ ਜੀ।
0: ਜੀ
1: ਐਕਚੁਅਲੀ ਰਾਹੁਲ ਗਾਂਧੀ ਜਦੋਂ ਵਿਦੇਸ਼ ਗਏ ਨਾ ਜੀ, ਪਹਿਲੀਆਂ ਮੀਟਿੰਗਾਂ ਜਦੋਂ ਹੋਈਆਂ ਜੀ,
0: ਜੀ
1: ਉਦੋਂ ਇਹਨਾਂ ਨੇ ਸਾਰਿਆਂ ਦਾ ਰਿਜੋਲਵ ਕਰ ਹੀ ਲਿਆ ਸੀ ਇਸ਼ੂ ਵੀ, ਹਾਂ ਜੀ
0: ਜੀ
1: ਵਿਜੇਂਦਰ ਸਿੰਗਲਾ ਜਿਹੜਾ ਆ ਉਹਨੂੰ ਬਣਾ ਦੇਣਾ ਪ੍ਰਧਾਨ,
0: ਜੀ
1: ਤੇ ਕਿਉਂਕਿ ਵੀ ਰਾਜਾ ਵਰਿੰਗ ਦੇ ਉੱਤੇ ਸਹਿਮਤੀ ਇਹਨਾਂ ਦੀ ਹੈ ਨਹੀਂ ਸੀ ਜੀ।
0: ਜੀ
1: ਉਹ ਜਦੋਂ ਉਹ ਚਲ ਗਏ ਆ, ਪਤਾ ਨੀ ਬਘੇਲ ਹੋਣਾ ਨੇ ਕੀ ਉਹਨੂੰ ਇਨਫੋਰਮ
0: ਸੰਘਾਇਆ
1: ਕੀਤਾ
0: ਜੀ,
1: ਜਾਂ ਕਿੱਦਾਂ ਉਹਦੇ ਕੋਲੋਂ ਕੰਸੈਂਟ ਲੈ ਲਈ,
0: ਜੀ
1: ਤੇ ਮੁੜ ਕੇ ਉਹ ਲਿਸਟਾਂ ਹੀ ਬਦਲ ਗਈਆਂ ਜੀ। ਉਹਨੇ ਕਿਹਾ ਤਾਂ ਰਾਜਾ ਵੜਿੰਗ ਹੀ ਰਹੂਗਾ, ਜੇ
0: ਜੀ
1: ਹੁਣ ਵੀ ਬਘੇਲ ਸਾਹਿਬ ਦਾ ਜਿਹੜਾ ਹੈਗਾ ਐਟੀਚਿਊਡ, ਜਿਹੜਾ ਏਦਾਂ ਲੱਗਦਾ ਸੀ ਵੀ ਉਹ ਇੰਪਾਰਸ਼ੀਅਲ ਹੋ ਕੇ ਗੱਲ ਨਹੀਂ ਕਰਦੇ, ਵੀ ਉਹਨਾਂ ਦਾ ਸਕੇਲ ਟਿਲਟ ਕਰਦਾ ਹੈ ਰਾਜਾ ਵੜਿੰਗ ਵੱਲ।
0: ਜੀ
1: ਸੋ ਇਸ ਕਰਕੇ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸੀ ਜਿਹੜੇ ਨਾਰਾਜ਼ ਗਰੁੱਪ ਆ ਇਕੱਠੇ ਹੋਏ ਸੀ ਜੀ।
0: ਜੀ
1: ਹੁਣ ਰਾਹੁਲ ਗਾਂਧੀ ਦੇ ਆਉਣ ਦੇ ਬਾਅਦ ਦੇ ਵਿੱਚ ਫੇਰ ਜਿਹੜਾ ਆ ਇਹ ਕੰਮ ਚੱਲ ਪਿਆ ਜੀ,
0: ਜੀ
1: ਮੀਟਿੰਗ ਮੀਟਿੰਗ ਖੇਡਣ ਲੱਗ
0: ਪਏ
1: ਪਰ
0: ਸੈਣੀ
1: ਆ,
0: ਸਾਹਿਬ
1: ਜਦ
0: ਦੋਵਾਂ
1: ਤੱਕ
0: ਨੂੰ
1: ਕੋਈ
0: ਨਿਰਾਸ਼ ਤਾਂ ਨਹੀਂ ਕਰਨਗੇ ਦੋਵਾਂ ਨੂੰ, ਮੈਨੂੰ ਲੱਗਦਾ ਹੈ ਕਿ ਮਤਲਬ ਕਿ ਕਿਸੇ ਨਾ ਕਿਸੇ ਹੋਰ ਨੂੰ ਬਣਾ ਦੇਣਗੇ ਜੀ, ਦੋਵਾਂ ਦੀ ਵੀ ਰੱਖ ਲੈਣਗੇ, ਕੁਝ ਹੋ ਸਕਦਾ ਹੈ ਇਦਾਂ?
1: ਹਾਂਜੀ ਉਸ ਉਹ ਤਾਂ ਕੋਈ ਚੱਕਰ ਨਹੀਂ, ਸਲੂਸ਼ਨ ਗੱਲ ਇਹਦਾ ਹੈ ਨਾ ਜੀ ਭਾਰਤ ਸਾਹਿਬ,
0: ਜੀ
1: ਸਲੂਸ਼ਨ ਵੀ ਜੇ ਅਸੀਂ ਕੱਢ ਕੇ ਦੇਣਾ ਹੈਗਾ ਆ ਤੇ ਉਹ ਉੱਥੇ ਕਾਹਦੇ ਵਾਸਤੇ ਬੈਠੇ ਹੈਗੇ ਜੀ।
0: ਜੀ
1: ਹਾਂ ਬਸ ਸਾਨੂੰ ਇਹ ਟੈਨਸ਼ਨ, ਸਾਡੇ ਵੱਲੋਂ ਜਿਹਨੂੰ ਮਰਜ਼ੀ ਬਣਾਉਣ ਨਾ ਬਣਾਉਣ ਨੀ, ਪਰ ਗੱਲ ਇਹਦਾ ਇਹ ਮੀਟਿੰਗ ਮੀਟਿੰਗ ਖੇਡਣਾ ਤਾਂ ਛੱਡਣ ਜੀ,
0: ਛੱਡਣ
1: ਤੇ
0: ਜੀ
1: ਪੰਜਾਬ ਤੋਂ ਚੱਲ ਜਾਂਦੇ ਆ ਜੀ, ਇੰਨਾ ਤੇਲ ਫੂਕ ਹੁੰਦਾ ਜੀ।
0: ਜੀ
1: ਹਾਂਜੀ, ਇੱਕ ਭਾਰਤ ਸਾਹਿਬ ਜਿਹੜਾ ਆ ਵੀ ਮੈਨੂੰ ਮੀਡੀਆ ਦੇ ਵਿੱਚ ਜਿਹੜਾ ਆ ਗਡਕਰੀ ਨੂੰ ਸਫਾਈਆਂ ਦਿੰਦੇ ਦੇਖ ਕੇ ਤੇ ਮੈਨੂੰ ਬੜਾ ਮਜ਼ਾ ਆਇਆ।
0: ਅੱਛਾ ਜੀ,
1: ਕੱਲ ਉਹਨੇ ਨਾ ਜੀ ਇੱਕ ਜਗ੍ਹਾ ਸਟੇਟਮੈਂਟ ਦਿੱਤੀ ਵੀ ਅਸੀਂ ਜਿਹੜੇ ਆ ਉੱਡਣ ਵਾਲੀ ਬੱਸ ਲੈ ਕੇ ਆ ਰਹੇ ਆ,
0: ਅੱਛਾ ਜੀ,
1: ਸਫ਼ਰ ਹੋਏਗਾ ਆਸਾਨ। ਹਾਂਜੀ
0: ਬਾਤ,
1: ਹਾਂਜੀ, ਨਾਲ ਹੀ ਮੈਂ ਥੱਲੇ ਲਿਖਿਆ ਵੀ ਭਾਈ ਮੈਨੂੰ ਲੱਗਦਾ ਚਲਾਏਗਾ ਉਹ ਵੀ ਇੱਥੋਂ ਨਾਲ ਨਾਲ ਹੀ ਆ। ਹਾਂਜੀ ਉਹ ਇੱਥੋਂ ਨਾਲ ਹੀ ਬਹਿ ਕੇ ਕੰਪਨੀ ਜੋ ਆਊਗਾ
0: ਜੀ
1: ਉਹ ਹੀ ਉਡਾਊਗਾ ਬੱਸ।
0: ਜੀ
1: ਹਾਂਜੀ, ਹੁਣ ਇਹ ਹੌਲੀ ਹੌਲੀ ਸਫਾਈਆਂ ਦੇ ਰਹੇ ਹੈਗੇ ਆ ਜੀ, ਕਿ ਇਹ ਤਾਂ 2 ਸਾਲ ਟ੍ਰਾਇਲ ਚੱਲਣਾ ਆ ਜੀ, ਫੇਰ ਹੀ ਕਿਤੇ ਫਾਈਨਲ ਅਸੀਂ ਅਪਰੂਵਲ ਦੇਣੀ ਸੀ।
0: ਜੀ
1: ਲੋਕੀ ਭਾਈ ਨਾਲ ਹੀ ਫਟਾਫਟ ਰਿਸਪੋਂਡ ਕਰਦੇ, ਲੋਕੀ ਕਹਿੰਦੇ ਉਹ ਤੁਸੀਂ ਭਾਈ ਸਾਡੀਆਂ ਗੱਡੀਆਂ ਨੂੰ ਸਾਡੀ ਕੰਸੈਂਟ ਤੋਂ ਬਿਨਾਂ ਆਪਣੇ ਐਕਸਪੀਰੀਅੰਸ ਦਾ ਜਿਹੜਾ ਹਿੱਸਾ ਕਿਤੇ ਬਣਾ ਲਿਆ।
0: ਜੀ
1: ਹਾਂਜੀ, ਇਹਨਾਂ ਕੋਈ ਜਵਾਬ ਨਹੀਂ ਦੇ ਹੋ ਰਿਹਾ, ਇਹਨਾਂ ਨੇ ਦੇਸ਼ ਲੁੱਟ ਤਾਂ ਲਿਆ ਹੈਗਾ ਸੀਗਾ, ਨਾਲ ਲੋਕਾਂ ਨੂੰ ਵੀ ਲੁੱਟ ਲਿਆ।
0: ਜੀ ਬਿਲਕੁਲ ਹੈ ਜੀ,
1: ਪਬਲਿਕ ਐਸੈਟਸ ਤਾਂ ਲੁੱਟੀਆਂ ਲੁੱਟੀਆਂ ਹੈਗੀਆਂ ਸੀ ਲੋਕਾਂ ਨੂੰ ਇੱਦਾਂ ਕਰਕੇ। ਸਰ ਹੁਣ ਉਸ ਚੀਜ਼ ਦੀ ਭਾਵੇਂ ਜੋ ਮਰਜ਼ੀ ਕਹੀ ਜਾਂਦਾ ਹੈ ਜੀ, ਵੀ ਮੇਰੀਆਂ ਲੜਕੀਆਂ ਦੀਆਂ ਜਿਹੜੀਆਂ ਕੰਪਨੀਆਂ ਉਹ ਤਾਂ 0.6% ਜਿਹੜਾ ਆ ਉਹ ਇੱਕ ਹੈ ਜੀ ਇਹ ਇਥਨੋਲ ਦਾ ਕੰਮ ਕਰਦੀਆਂ, ਬਾਕੀ ਹੋਰ ਕੰਪਨੀਆਂ ਕਰਦੀਆਂ।
0: ਜੀ
1: ਸਰ ਜਿੰਨਾ ਇਸ ਬੰਦੇ ਨੇ ਐਡਵੋਕੇਸੀ ਕੀਤੀ ਨਾ ਜੀ ਇਸ ਚੀਜ਼ ਦੀ,
0: ਜੀ
1: ਫਿਰ ਹੁਣ ਲੋਕੀ ਜਿਹੜੇ ਓਪਨਲੀ ਕਹਿੰਦੇ ਪਏ ਭਾਈ ਸਾਡੀਆਂ ਗੱਡੀਆਂ ਡੈਮੇਜ ਹੋ ਰਹੀਆਂ, ਐਵਰੇਜ ਜਿਹੜੀ ਆ 20-25% ਥੱਲੇ ਆਈ ਆ ਜੀ।
0: ਜੀ
1: ਫਿਰ ਤੂੰ ਕਹਿੰਦਾ ਸੀ ਹਾਂ ਜੀ ਵੀ ਵਿਦੇਸ਼ੀ ਤੇਲ ਦਾ ਬਿੱਲ ਜਿਹੜਾ ਆ ਉਹ ਘਟੂਗਾ, ਉਹ ਘਟਿਆ ਨੀ
0: ਜੀ,
1: ਉਹ ਇਸ ਕਰਕੇ ਕਿ ਅੱਗੇ ਜਿਹੜੀ ਗੱਡੀ 1 ਲੀਟਰ ਦੇ ਵਿੱਚ 15-20 ਕਿਲੋਮੀਟਰ ਚੱਲਦੀ ਸੀ ਉਹ
0: ਜੀ
1: ਚੱਲਣ ਲੱਗ ਪਈ 15, ਤੁਸੀਂ ਤੇਲ ਬਚਾਇਆ ਥੋੜਾ ਜਿਹਾ ਪੈਟਰੋਲ ਬਚਾਇਆ ਉਹਨਾਂ ਪੈਟਰੋਲ ਫੋਰ ਵੱਧ ਲੱਗ ਗਿਆ ਸਗੋਂ।
0: ਜੀ
1: ਹਾਂਜੀ, ਉਹਦੀ
0: ਵੈਸੇ ਸਹੀ
1: ਐਵਰੇਜ
0: ਗੱਲ,
1: ਜਦ ਘਟ ਗਈ ਤੇ ਫਿਰ ਉਹ
0: ਮੈਂ ਹੈ ਨਾ ਇੱਕ ਚੀਜ਼ ਸੋਚਦਾ ਪਿਆ ਸੀ, ਅੱਜ ਮੈਂ ਚਲੋ ਡਰਾਈਵ ਕਰਦਾ ਪਿਆ ਸੀ ਤੇ ਮੈਂ ਮੇਰੇ ਦਿਮਾਗ ਦੇ ਵਿੱਚ ਉਹੀ ਪਿਛਲੇ ਦਿਨਾਂ ਦੀਆਂ ਗੱਲਾਂ, ਚਲੋ ਆਪਾਂ ਕਰਦੇ ਹੀ ਰਹਿੰਦੇ ਹਾਂ, ਤਾਂ ਉਹੀ ਗੱਲਾਂ ਘੁੰਮੀ ਗਈਆਂ ਇਥਾਨੋਲ ਦੇ ਬਾਰੇ। ਤੇ ਪੰਪ ਦੇ ਉੱਤੇ ਮੈਂ ਜਦੋਂ ਇਥਾਨੋਲ ਪਵਾਇਆ ਤਾਂ ਇਥਾਨੋਲ ਨਹੀਂ ਮਤਲਬ ਕਿ ਪੰਪ ਦੇ ਉੱਤੇ ਰੁਕਿਆ, ਗੱਡੀ 'ਚ ਤੇਲ ਪਾਇਆ 95 ਅਤੇ ਬਕਾਇਦਾ ਟੈਂਕੀ ਦੇ ਉੱਤੇ ਲਿਖਿਆ ਹੁੰਦਾ ਕਿ ਕਿਹੜਾ ਤੁਸੀਂ ਯੂਜ਼ ਕਰ ਸਕਦੇ ਹੋ, 95-98 ਇੱਥੇ ਇਹਨਾਂ ਮੁਲਕਾਂ 'ਚ ਆਉਂਦਾ ਹੈ, ਅਤੇ ਬਕਾਇਦਾ ਉਹਦੇ ਉੱਤੇ ਲਿਖਿਆ ਹੋਇਆ, ਜਾਂ ਤਾਂ ਅਸੀਂ ਪੜ੍ਹਦੇ ਨੀਗੇ ਉਹਦੇ ਬਾਰੇ ਕਿ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਚਾਹੇ ਹੱਟੀ ਤੋਂ ਲੈ ਕੇ ਆਉਂਦੇ ਹਾਂ, ਕਦੇ ਆਪਾਂ ਉਹਦੇ ਬਾਰੇ ਪੜ੍ਹਿਆ ਹੀ ਨਹੀਂ ਕਿ ਇਹਦੇ ਵਿੱਚ ਹੈ ਕੀ ਆ ਚੀਜ਼, ਬਸ ਇਹ ਪਤਾ ਵੀ ਆਹ ਚੀਜ਼ ਸਾਬਣ ਲੈਣ ਵੀ ਜਾਂਦੇ ਹਾਂ ਉਹਦੇ ਪਿੱਛੇ ਬਥੇਰਾ ਕੁਝ ਲਿਖਿਆ ਹੁੰਦਾ ਛੋਟੇ ਛੋਟੇ ਅੱਖਰਾਂ ਦੇ ਵਿੱਚ। ਅਤੇ ਇੱਦਾਂ ਹੀ ਮੈਨੂੰ ਲੱਗਦਾ ਕਿ ਆ ਤਾਂ ਸਾਰਾ ਕੁਝ ਪਹਿਲਾਂ ਦਾ ਹੀ ਰਿਹਾ, ਜਿਵੇਂ ਪਿਛਲੇ ਦਿਨਾਂ 'ਚ ਮੀਡੀਆ 'ਚ ਗੱਲ ਚੱਲੀ ਸੀ ਕਿ ਕੀੜੀਆਂ ਚੜ੍ਹ ਗਈਆਂ, ਕਾਢੇ ਆ ਗਏ, ਮੈਨੂੰ ਲੱਗਦਾ ਇੱਦਾਂ ਦਾ ਤਾਂ ਕੁਛ ਨਹੀਂ ਹੋਣਾ। ਇੱਥੇ ਇਹਨਾਂ ਮੁਲਕਾਂ 'ਚ ਸ਼ੁਰੂ ਤੋਂ ਹੀ ਜਿਹੜਾ ਇਹ ਚੀਜ਼ਾਂ ਨੂੰ ਵਰਤੋਂ ਦੇ ਵਿੱਚ ਲਿਆਇਆ ਜਾ ਰਿਹਾ ਜੀ, ਕਿ ਰੌਲਾ ਜ਼ਿਆਦਾ ਹੈ ਜੀ।
1: ਜਦੋਂ ਇੱਕ ਵਾਰੀ ਚੀਜ਼, ਜਦੋਂ ਕਿਸੇ ਚੀਜ਼ ਦੀ ਬਦਨਾਮੀ ਹੋ ਜਾਂਦੀ ਹੈ ਨਾ ਜੀ, ਜਦੋਂ ਉਹਨੂੰ ਆਪਣਾ ਵਿਸ਼ਵਾਸ ਉੱਠ ਜਾਂਦਾ ਨਾ ਜੀ,
0: ਜੀ
1: ਉਦੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਨਜ਼ਰ ਆਉਣ ਲੱਗ ਪੈਂਦੀਆਂ ਨੇ।
0: ਨਾਲੇ ਇੱਕ ਕਾਰਨ ਹੋਰ
1: ਸਾਕਾ ਜਦੋਂ ਬਣ ਜਾ
0: ਸਮਝਦਾ ਉਹਦੇ ਵਿੱਚ ਮੈਂ, ਕਿ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਗੱਡੀਆਂ ਜਿਹੜੀਆਂ ਪੁਰਾਣੀਆਂ ਨੇ ਉਹ ਲੋਕਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ, ਜਾਂ ਕਦੇ ਕਦਾਈ ਸਮਰ ਨੂੰ ਜਿੱਦਾਂ ਗਰਮੀਆਂ ਦੇ ਹਿਸਾਬ ਦੇ ਨਾਲ ਕੱਢਦੇ ਆ ਬਾਹਰ ਅਤੇ ਉਸ ਵਕਤ ਉਹਨਾਂ ਨੂੰ ਚਲਾਉਂਦੇ ਆ। ਅਤੇ ਨੋਰਮਲੀ ਗੱਡੀ ਜਿਹੜੀ ਹੈ ਘੱਟੋ ਘੱਟ 20 ਸਾਲ ਤੋਂ ਪੁਰਾਣੀ ਕੋਈ ਗੱਡੀ ਨਹੀਂ ਗੀ, ਜਾਂ 15 ਸਾਲ ਤੋਂ ਥੱਲੇ ਪੁਰਾਣੀ ਕੋਈ ਗੱਡੀ ਨਹੀਂ ਗੀ। ਹੁਣ ਇੰਡੀਆ ਦੇ ਵਿੱਚ ਆਪਾਂ ਟਰਾਂਸਪੋਰਟਾਂ ਦਾ ਹੀ ਹਾਲਾਤ ਦੇਖ ਲਈਏ ਤਾਂ ਜਿਹੜੇ ਸੰਨ 47 ਦੇ ਟਰੱਕ ਹੈ ਉਹ ਵੀ ਰੋਡ ਦੇ ਉੱਤੇ ਚੱਲ ਰਹੇ ਨੇ, ਅਤੇ ਉਹਨਾਂ ਦੇ ਇੰਜਣ ਜਾਂ ਕਾਰਬੋਰੇਟਰ ਸਿਸਟਮ ਹੈਗਾ ਆ। ਅਤੇ ਅੱਜ ਦੀ ਨਵੀਂ ਟੈਕਨੀਕ ਦੇ ਵਿੱਚ ਕਾਰਬੋਰੇਟਰ ਤਾਂ ਆਉਂਦਾ ਹੀ ਨਹੀਂ ਗੱਡੀ ਦੇ ਵਿੱਚ, ਉਹ ਨਵੀਂ ਤਕਨੀਕ ਲੈ ਆਉਂਦੀ ਹੈ ਜੀ, ਸਾਰਾ ਕੁਝ ਲੈ ਆਉਂਦਾ ਹੈ।
1: ਪਰ ਗੱਲ ਤੇ ਇਹ ਹੀ ਹੈ ਨਾ ਜੀ, ਪੈਟਰੋਲ ਪੰਪ ਦੇ ਉੱਤੇ ਤਾਂ ਡੀਜ਼ਲ ਉਹੀ ਮਿਲਦਾ ਨਾ, ਉਹ ਟਰੈਕਟਰ ਨੂੰ ਵੀ ਉਹੀ ਡੀਜ਼ਲ ਆ ਹੈਂਜੀ, ਤੇ ਕਾਰ ਨੂੰ ਵੀ ਉਹੀ ਆ, ਪੁਰਾਣੀ ਨੂੰ ਵੀ ਉਹੀ ਆ, ਨਵੀਂ ਨੂੰ ਵੀ ਉਹੀ ਆ। ਐਂਡ ਦੇਰ ਇਜ਼ ਨੋ ਐਨੀ ਚੁਆਇਸ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਉਹ ਕਿਹੜਾ ਪਵਾ ਲੈਣਾ ਹੈਗਾ ਜਿਹੜਾ ਤੁਹਾਡੀ ਮਸ਼ੀਨਰੀ ਨੂੰ ਸੂਟ ਕਰਦਾ ਹੋਵੇ
0: ਜੀ,
1: ਉਹ ਜਿਹੜਾ ਮਾਰਕੀਟ 'ਚ ਅਵੇਲੇਬਲ ਆ ਤੁਹਾਨੂੰ ਉਹ ਯੂਜ਼ ਕਰਨਾ ਪੈਣਾ, ਉਹ ਚੀਜ਼ ਨੂੰ ਡੈਮੇਜ ਕਰੇ ਤੁਹਾਡੀ ਮਸ਼ੀਨਰੀ ਨੂੰ ਜਿਹੜਾ ਨਾ ਕਰੇ ਉਹਨਾਂ ਦੀ ਕੋਈ ਰਿਸਪੋਂਸੀਬਿਲਟੀ ਨਹੀਂ ਜੀ।
0: ਬਿਲਕੁਲ
1: ਜੀ ਸਰ
0: ਜੀ,
1: ਠੀਕ ਹੈ। ਪਰ ਅੱਛਾ ਮੈਂ ਇਜਾਜ਼ਤ ਲਊਂਗਾ ਜੀ,
0: ਇੱਕ ਗੱਲ ਕਰ ਲਈਏ ਹੋਰ ਸੰਖੇਪ ਦੇ ਵਿੱਚ। ਆਪਣੇ ਬੀਬੀ ਜਗੀਰ ਕੌਰ ਜੀ ਕਹਿੰਦੇ ਆ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਸਕਦਾ ਜੇ ਉਹ ਸਾਡੀਆਂ ਗੱਲਾਂ ਮੰਨ ਲੈਣ, ਜਾਂ ਅਕਾਲੀ ਦਲ ਦੇ ਵਿੱਚ ਵੀ ਵਾਪਸੀ ਹੋ ਜਾਂਦੀ ਹੈ, ਉਹ ਵੀ 2 ਦਸੰਬਰ ਵਾਲਾ ਮਾਮਲਾ ਲੈ ਕੇ ਬੈਠੇ ਨੇ ਭਾਈ। ਪਰ ਜੇ ਇਹਨਾਂ ਨੇ ਉੱਧਰ ਨੂੰ ਜਾਣਾ ਤਾਂ ਫਿਰ ਉਹ ਵੀ ਤਾਂ ਉਹੀ ਕਹਿੰਦੇ ਨੇ ਵੀ ਉੱਧਰ ਨੂੰ ਜਾਣਾ, ਪਰ ਸੁਖਬੀਰ ਬਾਦਲ ਹੋਣੀ ਕਹਿੰਦੇ ਆ ਕਿ ਭਾਈ ਅਸੀਂ ਗੱਠਜੋੜ ਨਹੀਂ ਕਰਨਾ, ਅਤੇ ਹੁਣ ਇਹ ਪੱਬਾਂ ਭਾਰ ਹੋਏ ਹੋਏ ਨੇ ਕਿ ਭਾਈ ਗੱਠਜੋੜ ਕਰ ਸਕਦੇ ਹਾਂ।
1: ਦੇਖੋ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਗੱਠਜੋੜ ਬੀਜੇਪੀ ਨਾਲ ਕਰਦੀ ਸੀ ਤੇ ਉਹ ਮਾੜਾ ਸੀ
0: ਜੀ,
1: ਹਾਂਜੀ, ਤੇ ਜੇ ਵਾਰਸ ਪੰਜਾਬ ਵਾਲੇ ਕਰਦੇ ਹੈਗੇ ਆ ਉਹ ਜਿਹੜਾ ਆ ਉਹ ਉਹਨਾਂ ਦਾ ਕੀ ਚੰਗਾ ਕਿੱਦਾਂ ਹੋ ਸਕਦਾ, ਜਾਂ ਇਹ ਕਰਦੇ ਆ ਤੇ ਇਹਨਾਂ ਦਾ ਚੰਗਾ ਕਿੱਦਾਂ ਹੋ ਸਕਦਾ, ਬਾਕੀਆਂ ਨੂੰ ਕੰਡੈਮ ਕਰਦੇ ਵੀ ਹਾਂ ਜੀ ਬਾਦਲ ਕਰਦਾ ਹੈਗਾ ਆ ਤੇ ਉਹ ਮਾੜਾ
0: ਜੀ,
1: ਜਦੋਂ ਆਪਣਾ ਤੁਸੀਂ ਕਹਿੰਦੇ ਹੈਗੇ ਉਦੋਂ ਕਿੱਦਾਂ ਚੰਗਾ ਹੋ ਸਕਦਾ ਜੀ
0: ਜੀ।
1: ਸੋ ਇਸ ਕਰਕੇ ਇਹਨਾਂ ਦਾ ਤਾਂ ਪਤਾ ਹੀ ਨਹੀਂ ਹੈਗਾ ਜੀ, ਇਹਨਾਂ ਦੇ ਪਿਛਲੇ ਬਿਆਨ ਦੇਖੋ ਵੀ ਪਿੱਛੇ ਜਿਹੜਾ ਹੈਗਾ ਬੀਬੀ ਇਹਨਾਂ ਦਾ ਜਗੀਰ ਕੌਰ ਦਾ ਪਿਛਲਾ ਸਟੈਂਡ ਕੀ ਸੀਗਾ
0: ਜੀ, ਬਿਲਕੁਲ ਹੈ ਜੀ,
1: ਕਿ ਮੈਂ ਭਾਜਪਾ ਇਹ ਭਾਜਪਾ ਦੇ ਅਗੇਂਸਟ ਰਹੇ ਹੈਗੇ ਆ ਜੀ, ਅੱਜ ਭਾਜਪਾ ਦੀ ਐਡਵੋਕੇਸੀ ਕਰਦੇ ਹੈਗੇ ਵੀ ਹਾਂ ਜੀ ਵੀ ਮੇਰਾ ਸਾਡਾ ਅਲਾਇੰਸ ਹੋ ਰਿਹਾ ਜੀ, ਤੁਸੀਂ ਵੀ ਤਾਂ ਉਸੇ ਪਾਰਟੀ ਦੇ ਪਾਰਟੀ ਹੋਵੋਗੇ ਨਾ
0: ਜੀ,
1: ਜਿਹੜੀ ਪਾਰਟੀ ਦਾ ਅਲਾਇੰਸ ਹੋ ਰਿਹਾ ਜੀ
0: ਜੀ।
1: ਸੋ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਹੈਗਾ ਜੀ ਇੱਥੇ ਇਹਨਾਂ ਨੂੰ ਕੋਈ ਨੀ, ਸਾਰੇ ਬੀਜੇਪੀ ਨੂੰ ਆਵਾਜ਼ਾਂ ਮਾਰਦੇ, ਬੀਜੇਪੀ ਕਹਿੰਦੀ ਨਾ ਜੀ ਅਸੀਂ ਆਪਣੀ ਧੁਨ ਤੇ ਆ, ਉਹ ਬਾਅਦ ਚ ਦੇਖਾਂਗੇ ਕਿੰਨਾ ਕੀ ਘਟਨਾ ਹੈਗਾ ਜੀ
0: ਜੀ। ਬਿਲਕੁਲ ਹੈ ਜੀ,
1: ਕਿਉਂਕਿ ਸਰ ਉੱਥੇ ਜਿਹੜਾ ਹੈਗਾ ਆ ਅਲਟੀਮੇਟਲੀ ਜੇ ਉਹ ਸਿੱਖ ਵੋਟ ਕੰਸੋਲੀਡੇਟ ਹੋਊਗੀ ਤੇ ਵਾਰਸ ਪੰਜਾਬ ਨੂੰ ਫਾਇਦਾ ਹੋਊਗਾ ਜੀ,
0: ਜੀ
1: ਹਿੰਦੂ ਵੋਟ ਕੰਸੋਲੀਡੇਟ ਹੋਊਗੀ ਬੀਜੇਪੀ ਨੂੰ ਫਾਇਦਾ ਹੋਊਗਾ
0: ਜੀ।
1: ਤੋ ਇਸ ਕਰਕੇ ਜੇ ਇਹ ਕਿਉਂਕਿ ਬੀਜੇਪੀ ਦਾ ਇਤਿਹਾਸ ਰਿਹਾ ਹੈਗਾ ਆ ਕਿ ਇਹਨਾਂ ਨੇ ਪੀਡੀਪੀ ਨਾਲ ਅਲਾਇੰਸ ਕਰ ਲਿਆ ਸੀ ਜੀ J&K ਚ
0: ਜੀ,
1: ਸੱਤਾ ਪ੍ਰਾਪਤੀ ਵਾਸਤੇ ਜੀ। ਕੱਲ ਨੂੰ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਨੂੰ ਬੀਜੇਪੀ ਕਹੇ ਵੀ ਆ ਜਾਓ ਵੀ ਆਪਣੀਆਂ ਸੀਟਾਂ ਪੂਰੀਆਂ ਹੁੰਦੀਆਂ ਪਈਆਂ ਤੇ ਕੀ ਉਹ ਨਾ ਕਰਨਗੇ ਜੀ,
0: ਜੀ
1: ਸੱਤਾ ਨੂੰ ਕਿਸੇ ਨੇ ਨੀ ਨਾ ਕਰਨੀ ਜੀ
0: ਜੀ।
1: ਤੋ ਇਸ ਕਰਕੇ ਇਹ ਇਹਨਾਂ ਦੀਆਂ ਸਟੇਟਮੈਂਟਾਂ ਦੇ ਉੱਤੇ ਜਿਹੜਾ ਹੈਗਾ ਆ ਨਾ ਖਾਰਕਾ ਇਹ ਜਿਹੜੇ ਲੀਡਰ ਉਧਰੋਂ ਆਏ ਆ ਜੀ ਅਕਾਲੀ ਦਲ ਛੱਡ ਕੇ ਜੀ,
0: ਜੀ
1: ਇਹਨਾਂ ਤੇ ਤਾਂ ਲਾਈਏ ਪਾਉਣ ਕਰਨਾ ਹੀ ਨਹੀਂ ਚਾਹੀਦਾ ਜੀ
0: ਜੀ। ਔਜਲਾ ਸਾਹਿਬ ਨੇ ਬੜਾ ਕਮੈਂਟ ਵਧੀਆ ਕੀਤਾ, ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ ਤਾਂ ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਜੀ।
1: ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਕਹਿੰਦੇ ਹੈਗੇ ਆ ਜੀ
0: ਜੀ।
1: ਹੁਣ ਕਰਨਾ ਕੀ, ਮੈਂ ਹੁਣ ਕੀ ਬੋਲਾਂ ਜੀ, ਉਹ ਬੀਬੀਆਂ ਆ ਜਿਹੜੀਆਂ ਆਪ ਹੀ ਪਹਿਲਾਂ ਘਰ ਵਾਲੇ ਦੀਆਂ ਸਾਰਾ ਕੁਛ ਬਕਾ ਕੇ ਆਈਆਂ ਹੁੰਦੀਆਂ ਜੀ।
0: ਕੀ ਬਾਤ ਹੈ ਜੀ ਜੀ,
1: ਠੀਕ ਹੈ ਪਰ ਅੱਛਾ ਮੈਂ ਲਾਊਂਗਾ ਜੀ,
0: ਬਹੁਤ ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ ਜੀ। ਸਤਿ ਸ਼੍ਰੀ
0: ਲਓ
1: ਅਕਾਲ।
0: ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ। ਤੁਸੀਂ ਵੀ ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ, +358 44 1942 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਅਤੇ ਮਾਨ ਸਿੰਘ ਸੈਣੀ, ਸੁਰਿੰਦਰ ਕੌਰ ਮਾਲ ਹੋਣਾ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਗੱਲਬਾਤ ਕਰ ਰਹੇ ਹਾਂ ਦੋਸਤੋ, ਵੱਖਰੇ ਵੱਖਰੇ ਵਿਸ਼ੇ ਚੱਲ ਰਹੇ ਨੇ, ਅਤੇ ਜਿਸ ਵਿਸ਼ੇ ਦੇ ਉੱਤੇ ਵੀ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਨਾਲ ਦੀ ਨਾਲ ਰਾਜੀਵ ਜੀ ਕਹਿੰਦੇ ਆ ਕਿ ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ, ਤਾਂ ਹੀ ਕਹਿੰਦੇ ਸਰਕਾਰ ਬਣ ਸਕਦੀ ਹੈ। ਅਕਾਲੀ ਦਲ ਦੀ ਇਕੱਠੇ ਇਕੱਲੇ ਦਾ ਮੁਸ਼ਕਲ ਹੈ ਜੀ ਕਹਿੰਦੇ। ਬਿਲਕੁਲ ਹੈ ਜੀ, ਦੋਵਾਂ ਨੂੰ ਜ਼ਰੂਰਤ ਹੈ, ਬੀਜੇਪੀ ਨੂੰ ਵੀ ਜ਼ਰੂਰਤ ਹੈ, ਅਕਾਲੀਆਂ ਨੂੰ ਵੀ ਜ਼ਰੂਰਤ ਹੈ। ਦੇਖੋ ਚਲੋ ਜੋ ਮਰਜ਼ੀ, ਅਸੀਂ ਇੱਕ ਧਿਰ ਦੀ ਗੱਲ ਨਹੀਂ ਕਰਦੇ, ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਹਾਂ। ਆਪਣੇ ਕੱਲ੍ਹ ਵੀ ਖਬਰ ਕੀਤੀ ਸੀਗੀ, ਜੇ ਪੰਜਾਬ ਦੇ ਲਈ ਕੋਈ ਵੀ ਚੰਗਾ ਕੰਮ ਕਰਦਾ ਤਾਂ ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਜਿਵੇਂ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ ਇੱਥੇ, ਆਪਣੇ ਕਾਹਦੇ ਜੀ, ਸਾਡੇ, ਮਤਲਬ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ PIG, ਜਿਹੜਾ ਚੰਡੀਗੜ੍ਹ ਦੇ ਵਿੱਚ ਨਵਾਂ ਪ੍ਰੋਜੈਕਟ ਜਿਹੜਾ ਲਾਂਚ ਕਰਨਾ ਉਹਨਾਂ ਨੇ 1200 ਕਰੋੜ ਦਾ। ਅਤੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਜਿਹੜਾ ਪੁਰਾਣਾ ਆਪਣਾ ਰੇਲਵੇ ਸਟੇਸ਼ਨ ਸੀਗਾ ਉਹਦੀ ਮੁਹਾਰ ਬਦਲੀ ਹੈ, ਅਤੇ ਉਹ ਚੀਜ਼ਾਂ ਨੇ, ਚੰਗੇ ਕੰਮ ਜਿਹੜੇ ਹੈਗੇ ਆ ਕਰਨੇ ਚਾਹੀਦੇ ਆ, ਉਹਦੀ ਸ਼ਲਾਘਾ ਹੋਣੀ ਚਾਹੀਦੀ ਹੈ। ਸਿਸਟਮ ਦੇ ਵਿੱਚ ਤਬਦੀਲੀ ਅਤੇ ਲੋਕਾਂ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਅਤੇ ਇਸੇ ਤਰ੍ਹਾਂ ਵੈਸੇ ਅੱਜ ਦੇਖਿਆ ਜਾਵੇ ਤਾਂ ਗੱਲਬਾਤ ਹੋਈ ਸੀਗੀ ਜਿਹੜੀ, ਉਹਦੇ ਵਿੱਚ ਬਿੱਟੂ ਸਾਹਿਬ ਜਿਹੜੇ ਲੁਧਿਆਣੇ ਸਟੇਸ਼ਨ ਦੀਆਂ ਰੇਲਵੇ ਲਾਈਨਾਂ ਦੇ ਵਿੱਚ ਜਿਹੜਾ ਕੂੜਾ ਕਟਕਟ ਇਕੱਠਾ ਕਰਨ ਲੱਗੇ ਹੋਏ ਨੇ, ਉਹ ਮੁਹਿੰਮ ਸ਼ੁਰੂ ਕੀਤੀ ਹੈ। ਅਤੇ ਭਾਈ ਤੁਸੀਂ ਮੰਤਰੀ ਹੋ, ਮੰਤਰੀਆਂ ਵਾਲਾ ਕੋਈ ਕੰਮ ਕਰੋ ਲੋਕਾਂ ਦੇ ਲਈ, ਅਤੇ ਉਹ ਦਿਖਾ ਦਿਖਾ ਕੇ ਕੂੜਾ ਜਿਹੜਾ ਬੈਗ ਦੇ ਵਿੱਚ ਪਾ ਰਹੇ ਨੇ ਜੀ, ਅਤੇ ਇਹ ਹਾਲਾਤ ਨੇ ਜੀ, ਅਤੇ ਬੱਲੇ ਬੱਲੇ ਖੱਟਣੀ ਹੈ ਕਿਤੇ ਨਾ ਕਿਤੇ। ਦੂਸਰੇ ਪਾਸੇ ਔਜਲਾ ਸਾਹਿਬ ਲਿਖਦੇ ਨੇ, ਅਕਾਲੀ ਦਲ ਤਾਂ ਖਤਮ ਕਰਨਾ BJP ਨੇ ਜੀ, ਅਤੇ ਇਹ ਵੀ ਹੈ ਜੀ ਚੱਕਰ ਚੱਲ ਰਿਹਾ, ਬਿਲਕੁਲ ਹੈ ਜੀ। ਚਲੋ ਦੋਸਤੋ ਅੱਗੇ ਵੱਧਦੇ ਹਾਂ। NRI ਜਿਹੜੇ ਨੇ, ਸਟੈਬਿੰਗ ਕੇਸ ਹੋਇਆ ਲੰਡਨ ਦੇ ਵਿੱਚ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਿਰਪਾਨ ਦਾ ਉੱਥੇ ਰੌਲਾ ਪਿਆ ਸੀਗਾ, ਅਤੇ ਉੱਥੇ ਜਿਹੜੀ ਇੱਕ ਦੂਸਰੇ ਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੇ ਵੱਖਰੇ ਵੱਖਰੇ ਲੋਕ ਨੇ, ਚਾਹੇ ਉਹ ਧਰਮਾਂ ਦੇ ਨੇ, ਚਾਹੇ ਰੰਗ ਰੂਪ ਦੇ ਵਿੱਚ ਹੈ, ਉਹ ਆਪਸ ਦੇ ਵਿੱਚ ਕਾਫੀ ਜਿਹੜਾ ਪੱਛਮੀ ਲੋਕ ਮੁਲਕਾਂ ਦੇ ਵਿੱਚ ਵਿਵਾਦ ਜਿਹੜੀਆਂ ਚੀਜ਼ਾਂ ਬਣ ਰਹੀਆਂ। ਲੰਡਨ ਦੇ ਵਿੱਚ ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ, ਹਮਲਾਵਰ ਕਾਬੂ ਕਰ ਲਿਆ ਗਿਆ। ਪੱਛਮੀ ਲੰਡਨ ਦੇ ਹੇਜ਼, ਕਾਫੀ ਜਿਹੜਾ ਫੇਮਸ ਹੈ ਪੰਜਾਬੀਆਂ ਦੇ ਨਾਲ ਭਰਿਆ ਹੋਇਆ ਇਲਾਕਾ, ਹੇਜ਼ ਖੇਤਰ ਦੇ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਦੇ ਵਿੱਚ ਹੋਏ ਭਿਆਨਕ ਚਾਕੂ ਮਾਮਲੇ ਦੇ ਵਿੱਚ ਹਮਲੇ ਦੇ ਦੌਰਾਨ 24 ਸਾਲਾਂ ਬ੍ਰਿਟਿਸ਼ ਸਿੱਖ ਮੁਟਿਆਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਅਤੇ ਮੈਟਰੋਪੋਲੀਟਨ ਪੁਲਿਸ ਜਿਹੜੀ ਹੈ ਉਹਦੇ ਅਨੁਸਾਰ ਇਸ ਘਟਨਾ ਦੇ ਵਿੱਚ ਇੱਕ ਹੋਰ 20 ਸਾਲਾਂ ਨੌਜਵਾਨ ਗੰਭੀਰ ਜ਼ਖਮੀ ਹੋਇਆ, ਜੋ ਫਿਲਹਾਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 44 ਸਾਲਾਂ ਦਾ ਜਿਹੜਾ ਹਮਲਾਵਰ ਹੈ ਡੈਨੀਅਲ ਸੀਨ ਜੇਮਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਮੰਗਲਵਾਰ ਨੂੰ ਵਿਲ ਸਡਨ ਮੈਜਿਸਟਰੇਟ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ। ਅਤੇ ਕਤਲ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਮਾਰੂ ਹਥਿਆਰ ਰੱਖਣ ਦੇ ਦੋਸ਼ ਆਏ ਦੇ ਜਿਹੜੇ ਇਹਦੇ ਉੱਤੇ ਹੋਏ ਨੇ। ਇਸੇ ਤਰ੍ਹਾਂ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਹੇਜ ਦੀ ਐਕਸਬ੍ਰਿਜ ਰੋਡ ਸਥਿਤ ਇੱਕ ਘਰ ਦੇ ਵਿੱਚ ਚਾਕੂ ਚੱਲਣ ਦੀ ਸੂਚਨਾ ਮਿਲੀ। ਉਸ ਤੋਂ ਬਾਅਦ ਜਦੋਂ ਅਧਿਕਾਰੀ ਲੰਦਨ ਐਂਬੂਲੈਂਸ ਸੇਵਾ ਸਮੇਤ ਮੌਕੇ 'ਤੇ ਪੁੱਜੇ ਆ, ਤਾਂ ਉੱਥੇ ਕਿਰਨਦੀਪ ਕੌਰ ਚਾਕੂ ਦੇ ਜ਼ਖਮਾਂ ਦੇ ਨਾਲ ਲਹੂ ਲੁਹਾਨ ਹਾਲਤ ਦੇ ਵਿੱਚ ਮਿਲੀ ਹੈ, ਅਤੇ ਐਮਰਜੈਂਸੀ ਸੇਵਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੂਸਰੇ ਪਾਸੇ ਇੰਡੀਆ UK FTA ਡੀਲ, ਭਾਰਤ ਬਰਤਾਨੀਆ ਇਤਿਹਾਸਕ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ, ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਅਹਿਮ ਮੋੜੇ ਦੇ ਉੱਤੇ। ਭਾਰਤ ਅਤੇ ਯੂਨਾਈਟਿਡ ਕਿੰਗਡਮ ਬਰਤਾਨੀਆ ਵਿਚਾਲੇ ਹੋਇਆ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਬੁੱਧਵਾਰ ਤੋਂ ਜਿਹੜਾ ਪੂਰੀ ਤਰ੍ਹਾਂ ਲਾਗੂ ਹੋ ਚੁੱਕਿਆ ਅੱਜ ਤੋਂ। ਇਸ ਖਾਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਹੋਣਾ ਨੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਭਾਰਤ ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਜਿਹੜਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤੇ ਬਾਰੇ ਲਿਖੇ ਇੱਕ ਲੇਖ ਨੂੰ ਸਾਂਝਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਪਾਕਟ ਸੰਧੀ ਜਿਹੜੀ ਹੈ ਦੇ ਲਾਗੂ ਹੋਣ ਨੂੰ ਦੋਵਾਂ ਦੇਸ਼ਾਂ ਦੀ ਆਪਸੀ ਭਾਈਵਾਲੀ ਦੇ ਵਿੱਚ ਇੱਕ ਬੇਹੱਦ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ ਹੈ। ਮੋਦੀ ਹੁਣਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਦੋਵੇਂ ਅਹਿਮ ਜਿਹੜੇ ਸਮਝੌਤੇ ਹੈ ਭਾਰਤ ਤੇ ਬਰਤਾਨੀਆ ਵਿਚਕਾਰ ਆਰਥਿਕ ਸੰਬੰਧਾਂ ਨੂੰ ਹੋਰ ਜਿਹੜੇ ਨੇ ਜ਼ਿਆਦਾ ਡੂੰਘਾ ਕਰਨਗੇ ਅਤੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਲੋਕਾਂ ਦੇ ਲਈ ਅਸਲ ਮੌਕਿਆਂ ਦੇ ਵਿੱਚ ਤਬਦੀਲ ਕਰਨਗੇ। ਆਪਣੇ ਅਧਿਕਾਰਤ ਐਕਸ ਹੈਂਡਲ ਦੇ ਉੱਤੇ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਅਤੇ ਸਮਾਜਿਕ ਸੁਰੱਖਿਆ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਸਾਡੇ ਆਰਥਿਕ ਸੰਬੰਧ ਹੋਰ ਵੀ ਮਜ਼ਬੂਤ ਹੋਣ ਜਾ ਰਹੇ ਨੇ। ਇਹ ਸਮਝੌਤੇ ਮਿਲ ਕੇ ਸਾਡੇ ਸਾਂਝੇ ਟੀਚਿਆਂ ਨੂੰ ਸਾਡੇ ਲੋਕਾਂ ਦੇ ਲਈ ਠੋਸ ਮੌਕਿਆਂ ਦੇ ਵਿੱਚ ਬਦਲਣਗੇ। US ਆਇਲ ਟੈਰਿਫ ਜਿਹੜਾ ਹੈ, ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆਇਆ ਅਤੇ ਭਾਰਤ ਅਤੇ ਚੀਨ ਸਮੇਤ 5 ਦੇਸ਼ਾਂ 'ਤੇ 100% ਟੈਕਸ ਜਿਹੜਾ ਹੈ ਲਾਉਣ ਦੀ ਤਿਆਰੀ ਹੋ ਰਹੀ ਹੈ। ਅਮਰੀਕੀ ਸੈਨੇਟਰਾਂ ਦੇ ਜਿਹੜੇ ਨੇ ਇੱਕ ਦੋ ਪੱਖੀ ਸਮੂਹ ਨੇ ਰੂਸੀ ਤੇਲ ਦੀ ਲਗਾਤਾਰ ਖਰੀਦ ਨੂੰ ਲੈ ਕੇ ਭਾਰਤ, ਚੀਨ ਅਤੇ 3 ਹੋਰ ਦੇਸ਼ਾਂ ਤੋਂ ਦਰਾਮਦ ਉੱਤੇ ਜਿਹੜਾ 100% ਟੈਕਸ ਜਿਹੜਾ ਤੱਕ ਲਗਾਉਣ ਦਾ ਪ੍ਰਸਤਾਵ ਰੱਖਣ ਵਾਲਾ ਕਾਨੂੰਨ ਪੇਸ਼ ਕੀਤਾ ਹੈ, ਜੋ ਕਿ ਯੂਕਰੇਨ ਜੰਗ ਨੂੰ ਲੈ ਕੇ ਮਾਸਕੋ ਅਤੇ ਆਰਥਿਕ ਦਬਾਅ ਨੂੰ ਜਿਹੜਾ ਵਧਾਉਣ ਦੇ ਲਈ ਵਾਸ਼ਿੰਗਟਨ ਦੇ ਵੱਲੋਂ ਕੀਤੀ ਗਈ ਨਵੀਨਤਮ ਜਿਹੜੀ ਕੋਸ਼ਿਸ਼ ਹੈ। ਅਤੇ ਪ੍ਰਸਤਾਵਿਤ ਕਾਨੂੰਨ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਭਾਰਤ, ਚੀਨ, ਸਲੋਵਾਕੀਆ, ਹੰਗਰੀ ਅਤੇ ਅਜ਼ਰਬਾਈਜਾਨ ਨੂੰ ਨਿਸ਼ਾਨਾ ਬਣਾਉਂਦਾ ਹੈ, ਜਦੋਂ ਕਿ ਰੂਸੀ ਕੁਦਰਤੀ ਗੈਸ ਦੀ ਦਰਾਮਦ ਜਾਰੀ ਰੱਖਣ ਵਾਲੇ 15 ਯੂਰਪੀ ਦੇਸ਼ਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਕਾਨੂੰਨ ਬਣਾਉਣ ਵਾਲਿਆਂ ਦਾ ਤਰਕ ਹੈ ਕਿ ਇਹ ਖਰੀਦਦਾਰੀ ਉਹਨਾਂ ਦੀਆਂ ਊਰਜਾ ਲੋੜਾਂ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ ਅਤੇ ਉਹ ਦੇਸ਼ ਮਾਸਕੋ 'ਤੇ ਆਪਣੀ ਨਿਰਭਰਤਾ ਘਟਾ ਰਹੇ ਨੇ। ਇਹ ਬਿੱਲ ਜਿਹੜਾ ਜੋ ਕਿ ਮਰਹੂਮ ਰਿਪਬਲਿਕਨ ਸੈਨੇਟਰ ਹੈ ਲਿੰਡਸੇ ਗ੍ਰਹਾਮ ਦੇ ਦੁਆਰਾ ਜਿਹੜਾ ਸਮਰਥਿਤ ਆਖਰੀ ਪ੍ਰਮੁੱਖ ਜਿਹੜਾ ਪਹਿਲਕਦਮੀਆਂ ਦੇ ਵਿੱਚੋਂ ਇੱਕ ਹੈ। ਡੈਮੋਕ੍ਰੈਟਿਕ ਸੈਨੇਟਰ ਰਿਚਰਡ ਬਲੂਮੈਥਲ ਵੱਲੋਂ ਵੀ ਜਿਹੜਾ ਸਪਾਂਸਰ ਕੀਤਾ ਗਿਆ, ਜਿਸਨੇ ਕਾਂਗਰਸ ਨੂੰ ਇਸ ਨੂੰ ਜਿਹੜਾ ਜਲਦੀ ਹੀ ਪਾਸ ਕਰਨ ਦੀ ਅਪੀਲ ਕੀਤੀ ਹੈ। ਇਸ ਕਾਨੂੰਨ ਦਾ ਐਲਾਨ ਕਰਦਿਆਂ ਬਲੂਮੈਥਲ ਨੇ ਕਿਹਾ ਕਿ ਵਾਈਟ ਹਾਊਸ ਗ੍ਰਹਾਮ ਦੀ ਜਿਹੜੀ ਮੌਤ ਤੋਂ ਪਹਿਲਾਂ ਇਸ ਪ੍ਰਸਤਾਵ ਦੇ ਨਾਲ ਸਹਿਮਤ ਹੋ ਗਿਆ ਸੀਗਾ। ਬਲੂਮੈਥਲ ਨੇ ਕਿਹਾ ਕਿ ਹੁਣ ਇਸ ਵਿਆਪਕ ਪਾਬੰਦੀਆਂ ਦੇ ਵਾਲੇ ਬਿੱਲ ਦਾ ਸਮਾਂ ਹੈ ਅਤੇ ਇਸ ਨੂੰ ਜਿਹੜਾ ਟੈਰਿਫ ਉਪਾਅ ਦੇ ਨਾਲੋਂ ਕਿਤੇ ਵੱਧ ਵਿਆਪਕ ਦੱਸਿਆ ਗਿਆ। ਉਹਨਾਂ ਕਿਹਾ ਕਿ ਇਹ ਕਾਨੂੰਨ ਰੂਸੀ ਅਰਥਚਾਰੇ ਦੇ ਜਿਹੜਾ ਮੁੱਖ ਖੇਤਰਾਂ ਦੇ ਵਿੱਚ ਜਿਸਦੇ ਵਿੱਚ ਇਸਦੇ ਊਰਜਾ, ਵਿੱਤੀ ਅਤੇ ਰੱਖਿਆ ਉਦਯੋਗ ਸ਼ਾਮਲ ਨੇ ਉਹਦੇ ਉੱਤੇ ਪੂਰਨ ਰੋਕ ਲਗਾਉਣ ਵਾਲੀਆਂ ਪਾਬੰਦੀਆਂ ਲਗਾਏਗਾ ਅਤੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਉਲੀਗਾਰਕਾ ਅਮੀਰ ਕਾਰੋਬਾਰੀਆਂ ਨੇ ਅਤੇ ਵਪਾਰਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪਾਬੰਦੀਆਂ ਲਗਾਏਗਾ। ਬਲੂਮੈਥਲ ਨੇ ਕਿਹਾ ਕਿ 100% ਤੱਕ ਪ੍ਰਸਤਾਵਿਤ ਟੈਰਿਫ ਨੂੰ ਸਾਵਧਾਨੀ ਦੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਸਿਰਫ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਹੀ ਲਾਗੂ ਹੋਵੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇੱਕ ਕਾਨੂੰਨ ਜਿਹੜੇ ਨਿਰਮਾਤਾ ਨੇ ਕਾਨੂੰਨ ਦੇ, ਉਹਨਾਂ ਨੇ ਕਿਹਾ ਕਿ ਸਹੀ ਟੈਰਿਫ ਦਰ ਜਿਹੜੀ ਹੈ ਜੋ 0 ਤੋਂ 100% ਤੱਕ ਹੋਵੇਗੀ ਉਹਨੂੰ ਇਸ ਉਦੇਸ਼ ਦੇ ਨਾਲ ਨਿਰਧਾਰਿਤ ਕੀਤਾ ਜਾਵੇਗਾ ਕਿ ਨਿਸ਼ਾਨਾ ਬਣਾਏਗਾ ਦੇਸ਼ਾਂ ਦੇ ਦੁਆਰਾ ਰੂਸੀ ਊਰਜਾ ਦੀ ਲਗਾਤਾਰ ਖਰੀਦ ਨੂੰ ਸਖ਼ਤੀ ਦੇ ਨਾਲ ਨਿਰਾਸ਼ ਕੀਤਾ ਜਾ ਸਕੇ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਵਾਸ਼ਿੰਗਟਨ ਯੂਕਰੇਨ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿਚਕਾਰ ਮਾਸਕੋ ਦੇ ਵਿਰੁੱਧ ਆਰਥਿਕ ਉਪਾਵਾਂ ਨੂੰ ਸਖ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਤਰਕ ਦਿੱਤਾ ਕਿ ਰੂਸੀ ਊਰਜਾ ਨਿਰਯਾਤ ਤੋਂ ਮਾਲੀਆ ਘਟਾਉਣਾ ਜੰਗ ਨੂੰ ਜਾਰੀ ਰੱਖਣ ਦੀ ਰੂਸ ਦੀ ਜਿਹੜੀ ਸਮਰੱਥਾ ਨੂੰ ਕਮਜ਼ੋਰ ਕਰਨ ਦੇ ਯਤਨਾਂ ਦੇ ਕੇਂਦਰ ਦੇ ਵਿੱਚ ਹੈ। ਭਾਰਤ ਨੇ 2022 ਦੇ ਵਿੱਚ ਯੂਕਰੇਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਬਾਅਦ ਰੂਸੀ ਕੱਚੇ ਤੇਲ ਦੀ ਦਰਾਮਦ ਦੇ ਵਿੱਚ ਕਾਫ਼ੀ ਵਾਧਾ ਕੀਤਾ। ਇਹ ਕਾਇਮ ਰੱਖਦੇ ਹੋਏ ਕਿ ਇਸਦੀ ਊਰਜਾ ਖਰੀਦ ਰਾਸ਼ਟਰੀ ਹਿੱਤਾਂ ਦੇ ਦੁਆਰਾ ਨਿਰਦੇਸ਼ਿਤ ਹੈ ਅਤੇ ਇਸਦਾ ਉਦੇਸ਼ ਕਿਆਫਤੀ ਊਰਜਾ ਸਿਖਲਾਈ ਨੂੰ ਜਿਹੜਾ ਯਕੀਨੀ ਬਣਾਉਣਾ ਹੈ। ਨਵੀਂ ਦਿੱਲੀ ਨੇ ਲਗਾਤਾਰ ਆਪਣੀ ਸਥਿਤੀ ਦਾ ਬਚਾਅ ਕੀਤਾ ਹੈ ਅਤੇ ਕਹਿੰਦੇ ਹੋਏ ਕਿ ਉਹ ਸੰਯੁਕਤ ਰਾਸ਼ਟਰ ਦੇ ਦੁਆਰਾ ਲਾਜ਼ਮੀ ਨਾ ਕੀਤੀਆਂ ਗਈਆਂ ਇੱਕ ਤਰਫਾ ਪਾਬੰਦੀਆਂ ਦਾ ਸਮਰਥਨ ਨਹੀਂ ਕਰਦੀ ਹੈ ਅਤੇ ਉਸਦੇ ਊਰਜਾ ਸੋਰਸਿੰਗ ਦੇ ਜਿਹੜੇ ਨੇ ਫੈਸਲੇ ਬਾਜ਼ਾਰ ਦੀਆਂ ਸਥਿਤੀਆਂ ਅਤੇ ਘਰੇਲੂ ਜ਼ਰੂਰਤਾਂ ਦੇ ਉੱਤੇ ਆਧਾਰਿਤ ਨੇ। ਆਖਰ ਦੇ ਵਿੱਚ ਪ੍ਰਸਤਾਵਿਤ ਕਾਨੂੰਨ ਨੂੰ ਜਿਹੜਾ ਬਣਨ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੂੰ ਪਾਸ ਕਰਨਾ ਹੋਵੇਗਾ ਅਤੇ ਇਹ ਅਨਿਸ਼ਚਿਤਤਾ ਹੈ ਕਿ ਇਹ ਆਪਣੇ ਮੌਜੂਦਾ ਰੂਪ ਦੇ ਵਿੱਚ ਅੱਗੇ ਜਿਹੜਾ ਵਧੇਗਾ ਜਾਂ ਨਹੀਂ ਵਧੇਗਾ। ਕੈਨੇਡਾ ਦੇ MP ਜਿਹੜੇ ਨੇ ਕਾਫ਼ੀ ਜਿਹੜੇ ਚੱਕਰਾਂ ਦੇ ਵਿੱਚ ਫਸ ਰਹੇ ਹੈ। ਸਾਬਕਾ MP ਰਾਜ ਗਰੇਵਾਲ ਦੀਆਂ ਮੁਸ਼ਕਲਾਂ ਵਧੀਆਂ ਨੇ। ਧੋਖਾਧੜੀ ਦੇ ਦੋਸ਼ਾਂ ਦੇ ਵਿਚਾਲੇ ਵਕਾਲਤ ਲਾਇਸੈਂਸ ਉਹਨਾਂ ਦਾ ਖਤਰੇ ਦੇ ਵਿੱਚ ਪੈ ਚੁੱਕਿਆ ਹੈ। ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਹੈ। ਓਨਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਹੈ ਲਾਓ ਲਾ ਸੋਸਾਇਟੀ ਆਫ ਓਨਟਾਰੀਓ LSO ਉਹਨਾਂ ਨੇ ਜਿਹੜਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਦੇ ਲਈ ਕਾਰਵਾਈ ਸ਼ੁਰੂ ਕਰਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਦੇ ਖਿਲਾਫ ਟਰੱਸਟ ਫੰਡਾਂ ਦੀ ਕਥਿਤ ਦੁਰਵਰਤੋਂ, ਧੋਖਾਧੜੀ ਦੇ ਵਿੱਚ ਸ਼ਮੂਲੀਅਤ, ਪੇਸ਼ੇਵਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸੰਬੰਧੀ ਜਾਂਚ ਚੱਲ ਰਹੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਸੋਮਵਾਰ ਨੂੰ ਲਾਅ ਸੁਸਾਇਟੀ ਟ੍ਰਿਬਿਊਨਲ ਦੇ ਵਿੱਚ ਹੋਣੀ ਹੈ। ਗਰੇਵਾਲ ਉਹਨਾਂ ਦੇ ਵੱਲੋਂ ਸਥਾਪਿਤ ਕੀਤੀ ਗਈ RSG ਲਾਅ ਫਰਮ ਜਿਹੜੀ ਹੈ ਪਰਿਵਾਰਕ ਮੈਂਬਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਦੇ ਖਿਲਾਫ ਇਸ ਦੇ ਵੇਲੇ 20 ਤੋਂ ਵੱਧ ਸਿਵਲ ਕੇਸ ਵੱਖ ਵੱਖ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ। ਇਹਨਾਂ ਦੇ ਵਿੱਚ ਕਰੋੜਾਂ ਡਾਲਰ ਦੇ ਕਰਜ਼ਿਆਂ ਅਤੇ ਮੋਰਟਗੇਜ ਯਾਨੀ ਕਿ ਘਰਾਂ ਦੀ ਖਰੀਦੋ ਫਰੋਖਤ ਅਤੇ ਅਦਾਇਗੀ ਨਾ ਕਰਨ ਦੇ ਟਰੱਸਟ ਦੇ ਵਿੱਚ ਰੱਖੀ ਗਈ ਰਕਮ ਦੀ ਕਥਿਤ ਹੇਰਾਫੇਰੀ, ਜਾਇਦਾਦ ਸੁਰੱਖਿਆ ਰਿਕਾਰਡਾਂ ਦੇ ਵਿੱਚ ਤਬਦੀਲੀਆਂ ਕਰਨ ਅਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਗਾਏ ਗਏ ਨੇ। ਇੱਕ ਮਾਮਲੇ ਦੇ ਵਿੱਚ ਬੈਂਕ ਆਫ ਨੋਵਾ ਸਕੋਸ਼ੀਆ ਨੇ ਜਿਹੜਾ ਦੋਸ਼ ਲਾਇਆ ਕਿ TD ਬੈਂਕ ਦੇ 3 ਜਾਲੀ ਚੈੱਕਾਂ ਜਿਨ੍ਹਾਂ ਦੀ ਕੁੱਲ ਰਕਮ $53 ਲੱਖ ਸੀ ਨਾਲ ਜੁੜੀ ਲਗਭਗ $30 ਲੱਖ ਦੀ ਰਕਮ RSG ਲਾਅ ਦੇ ਟਰੱਸਟ ਖਾਤੇ ਦੇ ਵਿੱਚ ਪਹੁੰਚੀ। ਇਸ ਤੋਂ ਬਾਅਦ ਅਦਾਲਤ ਨੇ ਫਰਮ ਦੇ ਟਰੱਸਟ ਖਾਤਿਆਂ ਨੂੰ ਫਰੀਜ਼ ਕਰਨ ਦੇ ਹੁਕਮ ਦੇ ਦਿੱਤੇ ਸਨ ਅਤੇ ਗਰੇਵਾਲ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਬਾਅਦ ਦੇ ਵਿੱਚ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ। ਇੱਕ ਹੋਰ ਮੁਕੱਦਮੇ ਦੇ ਵਿੱਚ ਜਾਰਜ ਟਾਊਨ ਦੇ 2 ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ RSG ਲਾਅ ਨੂੰ $42 ਲੱਖ ਟਰੱਸਟ ਦੇ ਵਿੱਚ ਦਿੱਤੇ ਗਏ ਸਨ ਤਾਂ ਜੋ ਰਾਇਲ ਬੈਂਕ ਦਾ ਮਾਰਕਟ ਜਿਹੜਾ ਹੈਗਾ ਮਾਰਟਗੇਜ ਅਦਾ ਕੀਤਾ ਜਾ ਸਕੇ, ਪਰ ਭੁਗਤਾਨ ਨਾ ਹੋਣ ਦੇ ਕਾਰਨ ਉਹਨਾਂ ਨੂੰ ਇੱਕੋ ਜਾਇਦਾਦ ਦੇ 2 ਮੋਰਟਗੇਜਾਂ ਦਾ ਜਿਹੜਾ ਬੋਝ ਝੱਲਣਾ ਪੈ ਗਿਆ। ਇਸੇ ਤਰ੍ਹਾਂ ਇੱਕ ਹੋਰ ਕੇਸ ਦੇ ਵਿੱਚ ਰਿਣਦਾਤਾਵਾਂ ਨੇ ਦੋਸ਼ ਲਾਇਆ ਕਿ ਉਹਨਾਂ ਨੇ ਗਰੇਵਾਲ ਅਤੇ ਸੰਬੰਧਿਤ ਕੰਪਨੀਆਂ ਨੂੰ $10.7 ਕਰੋੜ ਦੇ ਕਰਜ਼ੇ ਦਿੱਤੇ ਜਿਨ੍ਹਾਂ ਦੇ ਵਿੱਚੋਂ $6.4 ਕਰੋੜ ਅਜੇ ਵੀ ਬਕਾਇਆ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਕਰਜ਼ਿਆਂ ਦੇ ਲਈ ਸੁਰੱਖਿਆ ਦਰਜ ਜਿਹੜਾ ਉਹ ਵੀ ਹੈ ਨਹੀਂ ਕਰਵਾਈ ਗਈ ਅਤੇ ਜਦਕਿ ਕੁਝ ਜਾਇਦਾਦਾਂ ਦੇ ਉੱਤੇ ਦਰਜ ਸੁਰੱਖਿਆ ਬਿਨਾਂ ਮਨਜ਼ੂਰੀ ਹਟਾ ਦਿੱਤੀ ਗਈ। ਇਹਨਾਂ ਮਾਮਲਿਆਂ ਦੇ ਨਾਲ ਨਾਲ ਪੀਲ ਰੀਜਨਲ ਪੁਲਿਸ ਵੀ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਕੁਝ ਲੈਣ ਦੇਣ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਦੋਸ਼ ਦੀ ਅਦਾਲਤ ਵਿੱਚ ਪੁਸ਼ਟੀ ਨਹੀਂ ਹੋਈ ਹੈ। ਗਰੇਵਾਲ ਨੇ ਆਪਣੇ ਵਕੀਲਾਂ ਰਾਹੀਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਵਪਾਰਕ ਜਿਹੜਾ ਲੈਣ ਦੇਣ ਹੈ ਨਾਲ ਜੁੜੇ ਵਿਵਾਦ ਨੇ ਅਤੇ ਘੱਟੋ ਘੱਟ 3 ਕੇਸ ਪਹਿਲਾਂ ਹੀ ਸਮਝੌਤੇ ਦੇ ਨਾਲ ਨਿਪਟ ਚੁੱਕੇ ਨੇ। ਰਾਜ ਗਰੇਵਾਲ 2018 ਦੇ ਵਿੱਚ ਉਸ ਵੇਲੇ ਸੁਰਖੀਆਂ ਦੇ ਵਿੱਚ ਆਏ ਸਨ ਜਦੋਂ ਉਹਨਾਂ ਨੇ ਕੈਸੀਨੋ ਦੇ ਵਿੱਚ ਜੂਏ ਦੇ ਦੌਰਾਨ $00,00,000 ਗਵਾਉਣ ਦੀ ਗੱਲ ਮੰਨਦਿਆਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਦੇ ਵਿੱਚ RCMP ਨੇ ਉਹਨਾਂ ਦੇ ਖਿਲਾਫ਼ ਅਹੁਦੇ ਦੀ ਦੁਰਵਰਤੋਂ ਦਾ ਕੇਸ ਦਰਜ ਕੀਤਾ ਸੀ, ਪਰ 2023 ਦੇ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ ਉਹਨਾਂ ਨੂੰ ਬਰੀ ਕਰਤਾ ਅਤੇ ਹੁਣ ਨਵੇਂ ਵਿੱਤੀ ਅਤੇ ਕਾਨੂੰਨੀ ਵਿਵਾਦਾਂ ਨੇ ਇੱਕ ਵਾਰ ਫਿਰ ਉਹਨਾਂ ਦੀ ਪੇਸ਼ੇਵਰ ਸ਼ਾਖ ਅਤੇ ਕਾਨੂੰਨੀ ਭਵਿੱਖ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜ੍ਹਾ ਕਰ ਦਿੱਤਾ ਹੈ। UNSC ਜਿਹੜਾ ਉਹਦੇ ਵਿੱਚ ਭਾਰਤ ਦੀ ਨਿਯਮ ਆਧਾਰਿਤ ਸਮੁੰਦਰੀ ਸੁਰੱਖਿਆ ਨੂੰ ਪਹਿਲੇ ਜਿਹੜਾ ਪਹਿਲ ਦਿੱਤੀ ਗਈ ਹੈ। ਜੈਸ਼ੰਕਰ ਹੁਣਾਂ ਕਿਹਾ ਮਲਾਹਾਂ ਦੀ ਸੁਰੱਖਿਆ ਅਤੇ ਖੁੱਲ੍ਹੇ ਸਮੁੰਦਰੀ ਵਪਾਰ ਦੇ ਉੱਤੇ ਜ਼ੋਰ ਦਿੱਤਾ ਗਿਆ। ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ 2028-29 ਦੇ ਕਾਰਜਕਾਲ ਦੇ ਲਈ ਅਸਥਾਈ ਮੈਂਬਰਸ਼ਿਪ ਵਾਸਤੇ ਆਪਣੀ ਅਧਿਕਾਰਤ ਮੁਹਿੰਮ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਉਹਨਾਂ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿੱਚ ਇਸ ਦਾ ਆਗਾਜ਼ ਕੀਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਖੁੱਲ੍ਹੇ ਨਿਰਪੱਖ ਅਤੇ ਨਿਯਮਾਂ ਦੇ ਆਧਾਰਿਤ ਸਮੁੰਦਰੀ ਸੁਰੱਖਿਆ ਮਲਾਹਾਂ ਦੀ ਰਾਖੀ ਅਤੇ ਅੱਤਵਾਦ ਦੀ ਫੰਡਿੰਗ ਰੋਕਣ ਵਰਗੇ ਅਹਿਮ ਮੁੱਦਿਆਂ ਨੂੰ ਪਹਿਲ ਦੇਵੇਗਾ ਅਤੇ ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਅਤੇ ਵਪਾਰਕ ਜਹਾਜ਼ਾਂ ਦੇ ਉੱਤੇ ਹਮਲਿਆਂ ਦਾ ਹਮਲਾ ਹਵਾਲਾ ਦਿੰਦਿਆਂ ਹੋਇਆ ਉਹਨਾਂ ਕਿਹਾ ਕਿ ਸਮੁੰਦਰੀ ਵਪਾਰ ਸੁਰੱਖਿਆ ਰੱਖਣ ਦੇ ਲਈ ਕੌਮਾਂਤਰੀ ਕਾਨੂੰਨਾਂ ਦੀ ਜਿਹੜੀ ਪਾਲਣਾ ਜ਼ਰੂਰੀ ਹੈ। ਉਹਨਾਂ ਅੱਤਵਾਦ ਦੇ ਖਾਤਮੇ ਦੇ ਲਈ ਉਸ ਦੇ ਵਿੱਤੀ ਸਰੋਤ ਬੰਦ ਕਰਨ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੱਤਾ ਅਤੇ ਭਾਰਤ ਦੀ ਪਹੁੰਚ ਸ਼ਾਂਤੀ ਦੇ ਸਿਧਾਂਤ ਦੇ ਉੱਤੇ ਆਧਾਰਿਤ ਹੈ ਜਿਸ ਦੇ ਤਹਿਤ ਗਲੋਬਲ ਸਾਊਥ ਦੀ ਆਵਾਜ਼ ਬਣਨਾ ਅਤੇ ਮਸਨੂਈ ਬੌਧਿਕਤਾ AI ਜਿਹੜੀ ਹੈ ਉਹਦੇ ਖਤਰਿਆਂ ਦੇ ਨਾਲ ਨਜਿੱਠਣ ਮੁੱਖ ਤਰਜੀਹਾਂ ਦਿੱਤੀਆਂ ਨੇ। ਭਾਰਤ ਹੁਣ ਤੱਕ 8 ਵਾਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਰਹਿ ਚੁੱਕਿਆ ਹੈ ਅਤੇ ਅਗਲੇ ਸਾਲ ਜੂਨ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਇਕਲੌਤੀ ਸੀਟ ਦੇ ਲਈ ਭਾਰਤ ਦਾ ਮੁਕਾਬਲਾ ਜਿਹੜਾ ਹੁਣ ਤਜਾਕਿਸਤਾਨ ਦੇ ਨਾਲ ਹੋਵੇਗਾ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਅਮਰੀਕਾ ਦੇ ਭੂਚਾਲ ਵਿਗਿਆਨੀਆਂ ਨੂੰ ਚੀਨ ਨੇ ਬੰਧਕ ਬਣਾਇਆ। ਪਰਮਾਣੂ ਪ੍ਰੀਖਣ ਛੁਪਾਉਣ ਦੀ ਜਿਹੜੀ ਤਕਨੀਕ ਦੇ ਵਿੱਚ ਮਦਦ ਲਵੇਗਾ ਕਹਿੰਦੇ, ਤੇ ਚੀਨ ਨੇ ਇੱਕ ਅਮਰੀਕੀ ਭੂਚਾਲ ਵਿਗਿਆਨੀ ਨੂੰ ਲਗਭਗ 2 ਸਾਲਾਂ ਤੋਂ ਹਿਰਾਸਤ ਦੇ ਵਿੱਚ ਰੱਖਿਆ ਹੋਇਆ। ਵਿਗਿਆਨੀ ਯੂਲਿਨ ਚੇਨ ਚੀਨ ਦੇ ਵਿੱਚ ਪੈਦਾ ਹੋਇਆ ਸੀ ਤੇ ਚੀਨ ਉਸਦੇ ਉੱਤੇ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਮੁਕੱਦਮਾ ਚਲਾ ਰਿਹਾ। ਯੂਲਿਨ ਚੇਨ ਦੀ ਜਿਹੜੀ ਹੈ ਪਤਨੀ ਯੂਫਾਂਗ ਰੋਂਗ ਵੀ ਜਿਹੜਾ ਇੱਕ ਭੂਚਾਲ ਵਿਗਿਆਨੀ ਹੈ, ਤੇ ਰੋਂਗ ਨੇ ਜਿਹੜਾ ਕਿਹਾ ਕਿ ਡੋਨਲਡ ਟਰੰਪ ਨੇ ਆਪਣੀ ਬੀਜਿੰਗ ਫੇਰੀ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਇਹ ਮੁੱਦਾ ਉਠਾਇਆ ਸੀ ਤੇ ਸ਼ੀ ਨੇ ਇਸ ਮਾਮਲੇ ਦੇ ਜਿਹੜੀ ਹੈ ਜਾਂਚ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਦੋਂ ਤੋਂ ਚੀਨ ਦੇ ਵੱਲੋਂ ਕੋਈ ਅਪਡੇਟ ਨਹੀਂ ਆਇਆ। ਚੀਨ ਕਾਨੂੰਨ ਦੀ ਜਿਹੜੀ ਹੈ ਪਾਲਣਾ ਦਾ ਦਾਅਵਾ ਕਰਦਾ ਹੈ ਤੇ ਉਸਨੇ ਦੋਸ਼ ਲਗਾਇਆ ਕਿ ਚੀਨ ਜਿਹੜਾ ਪਹਿਲਾਂ ਹੀ ਉਸਦੇ ਪਤੀ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਉਣ ਦਾ ਫੈਸਲਾ ਕਰ ਚੁੱਕਿਆ। ਇੱਕ ਅਜਿਹਾ ਦੋਸ਼ ਜਿਸ ਦੇ ਵਿੱਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਮੰਗਲਵਾਰ ਕੱਲ੍ਹ ਬੀਤੇ ਦੇ ਵਿੱਚ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਚੀਨ ਦੇ ਵਿੱਚ ਕਾਨੂੰਨ ਦਾ ਰਾਜ ਬਰਕਰਾਰ ਹੈ ਤੇ ਗਲਤ ਹਿਰਾਸਤ ਦੇ ਕਿਸੇ ਵੀ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਸਾਬਕਾ ਅਮਰੀਕੀ ਸੁਰੱਖਿਆ ਅਧਿਕਾਰੀ ਏਰਿਕ ਲੈਬਸਨ ਸੁਝਾਅ ਦਿੰਦੇ ਨੇ ਕਿ ਚੀਨ ਭੂਮੀਗਤ ਪਰਮਾਣੂ ਹਥਿਆਰ ਪ੍ਰੀਖਣਾਂ ਨੂੰ ਛੁਪਾਉਣ ਦੀ ਆਪਣੀ ਯੋਗਤਾ ਨੂੰ ਵਧਾਉਣ ਦੇ ਲਈ ਯੂਲਿਨ ਚੇਨ ਦੀ ਮੁਹਾਰਤ ਦਾ ਲਾਭ ਉਠਾਉਣ ਦਾ ਇਰਾਦਾ ਰੱਖਦਾ ਹੈ। ਯੂਲਿਨ ਚੇਨ ਨੇ ਉੱਤਰੀ ਕੋਰੀਆ ਦੇ ਟੈਸਟ ਧਮਾਕਿਆਂ ਦੇ ਦੁਆਰਾ ਪੈਦਾ ਹੋਈਆਂ ਭੂਚਾਲ ਦੀਆਂ ਲਹਿਰਾਂ ਦੇ ਉੱਤੇ ਖੋਜ ਕੀਤੀ ਸੀ ਤੇ ਉਹ ਪ੍ਰੋਜੈਕਟ ਵਿਦੇਸ਼ ਵਿਭਾਗ ਤੇ ਹਵਾਈ ਸੈਨਾ ਖੋਜ ਪ੍ਰਯੋਗਸ਼ਾਲਾਵਾਂ ਦੇ ਵਿੱਚ ਦੁਆਰਾ ਫੰਡ ਕੀਤਾ ਗਿਆ ਸੀ। ਅਮਰੀਕਾ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਯੂਲਿਨ ਚੇਨ ਦੀ ਰਿਹਾਈ ਨੂੰ ਸੁਰੱਖਿਅਤ ਕਰਨਾ ਸੰਯੁਕਤ ਰਾਜ ਅਮਰੀਕਾ ਦੇ ਲਈ ਇੱਕ ਪ੍ਰਮੁੱਖ ਤਰਜੀਹ ਬਣ ਗਿਆ। ਯੂਲਿਨ ਚੇਨ 2011 ਦੇ ਵਿੱਚ ਇੱਕ ਅਮਰੀਕੀ ਨਾਗਰਿਕ ਬਣਿਆ ਤੇ ਬੋਸਟਨ ਮੈਸੇਚਿਊਸਟਸ ਵਿੱਚ ਰਹਿੰਦਾ ਹੈ ਤੇ ਬੰਦਕਾਂ ਦੀ ਵਕਾਲਤ ਕਰਨ ਵਾਲੀ ਇੱਕ ਸੰਸਥਾ ਰਿਪੋਰਟ ਕਰਦੀ ਹੈ ਕਿ ਚੀਨ ਘੱਟੋ ਘੱਟ 12 ਅਮਰੀਕੀਆਂ ਨੂੰ ਇਸੇ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਬੰਧਕ ਬਣਾ ਕੇ ਰੱਖ ਰਿਹਾ ਤੇ ਇਹਦੇ ਵਿੱਚ ਦੇਖਦੇ ਹਾਂ ਕੀ ਕੁਝ ਅੱਗੇ ਵਾਪਰਦਾ ਹੈ। ਦੂਸਰੇ ਪਾਸੇ ਦੋ ਫੜ ਹੋ ਰਿਹਾ ਪਾਕਿਸਤਾਨ ਬਣ ਗਿਆ ਨਵਾਂ ਦੇਸ਼। ਕਹਿੰਦੇ ਕਿ ਫੌਜ ਨੇ 85% ਜਿਹੜਾ ਹਿੱਸੇ ਦੇ ਉੱਤੇ ਕਬਜ਼ਾ ਕੀਤਾ ਹੈ। ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਰਹੱਦੀ ਵਿਵਾਦ ਨੂੰ ਲੈ ਕੇ ਬਲੋਚਿਸਤਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਖੁਦ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ। ਇਸ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੱਤਰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰਿਪਬਲਿਕ ਆਫ ਬਲੋਚਿਸਤਾਨ ਦੇ ਨਾਂ ਦੇ ਨਾਲ ਬਲੋਚਿਸਤਾਨ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਦਾ ਦਾਅਵਾ ਕੀਤਾ ਗਿਆ। ਵਾਇਰਲ ਪੱਤਰ ਦੇ ਵਿੱਚ ਕਿਹਾ ਗਿਆ ਕਿ ਬਲੋਚਿਸਤਾਨ ਦੀ ਫੌਜ ਨੇ ਇਲਾਕੇ ਦੇ 85% ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਦੇਸ਼ ਦਾ ਝੰਡਾ, ਰਾਸ਼ਟਰੀ ਗੀਤ, ਨਵੀਂ ਕਰੰਸੀ ਤੇ ਪ੍ਰਸ਼ਾਸਨਿਕ ਪ੍ਰਣਾਲੀ ਲਾਗੂ ਕਰਨ ਦਾ ਵੀ ਦਾਅਵਾ ਕੀਤਾ ਗਿਆ। ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਕੀਤੇ ਗਏ ਪੱਤਰ ਦੇ ਵਿੱਚ ਇਹ ਵੀ ਜਿਹੜਾ ਕਿਹਾ ਗਿਆ ਕਿ ਨਵੀਂ ਸਰਕਾਰ ਦਾ ਇਲਾਕੇ ਦੇ ਖਣਿਜਾਂ, ਗੈਸ ਖੇਤਰਾਂ ਤੇ ਕੋਲੇ ਦੀਆਂ ਖਾਣਾਂ ਉੱਤੇ ਪੂਰਾ ਕੰਟਰੋਲ ਹੈ ਤੇ ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਤੋਂ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਅਸਤੀਫੇ ਦੇ ਕੇ ਬਲੋਚਿਸਤਾਨ ਦਾ ਸਾਥ ਦੇਣ ਦਾ ਵੀ ਕਹਿੰਦੇ ਜ਼ਿਕਰ ਕੀਤਾ ਗਿਆ ਹੈ। ਆਖਰ ਦੇ ਵਿੱਚ ਜਿਹੜਾ ਗੱਲ ਕਰਦੇ ਹਾਂ ਬਿਲ ਗੇਟਸ, ਉਹਨਾਂ ਦੀ ਬਿਲ ਗੇਟਸ ਫਾਊਂਡੇਸ਼ਨ ਜਿਹੜੀ ਹੈ ਉਹਨੂੰ ਸਾਲਾਨਾ ਦਾਨ ਦੇਣਾ ਬੰਦ ਕਰ ਦਿੱਤਾ ਹੈ। ਕਿਹਨਾਂ ਨੇ? ਅਰਬਪਤੀ ਹੈ ਵਾਰਨ ਬਫੇਟ, ਉਹਨਾਂ ਨੇ ਇਸ ਸਾਲ ਬਿਲ ਗੇਟਸ ਫਾਊਂਡੇਸ਼ਨ ਨੂੰ ਆਪਣੇ ਸਾਲਾਨਾ ਦਾਨ ਬੰਦ ਕਰਤਾ। ਇਸ ਦਾ ਕਾਰਨ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਦੇ ਯੌਨ ਅਪਰਾਧੀ ਜੈਫਰੀ ਐਪਸਟਾਈਨ ਦੇ ਨਾਲ ਸੰਬੰਧਾਂ ਦੇ ਬਾਰੇ ਖੁਲਾਸੇ ਨੂੰ ਮੰਨਿਆ ਜਾ ਰਿਹਾ। ਉਹ ਆਪਣੇ ਪਰਿਵਾਰ ਦੇ ਨਾਲ ਜੁੜੀਆਂ 4 ਫਾਊਂਡੇਸ਼ਨਾਂ ਨੂੰ ਲਗਭਗ $6 ਬਿਲੀਅਨ ਦਾਨ ਕਰਨਗੇ, ਪਰ ਉਹਨਾਂ ਨੇ ਮੰਗਲਵਾਰ ਕੱਲ੍ਹ ਬੀਤੇ 14 ਜੁਲਾਈ 2026 ਨੂੰ ਆਪਣੀ ਘੋਸ਼ਣਾ ਦੇ ਵਿੱਚ ਗੇਟਸ ਦਾ ਜਿਹੜਾ ਜ਼ਿਕਰ ਨਹੀਂ ਕੀਤਾ। ਸ਼ੀ ਬਫੇਟ ਨੇ ਬਫੇਟ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਉਹ 2034 ਦੇ ਅੰਤ ਤੱਕ ਆਪਣੇ ਬਾਕੀ ਬਚੇ ਬਰਕਸ਼ਾਇਰ ਹੈਥਵੇ ਸਟਾਕ, ਜਿਸਦੀ ਕੀਮਤ $140 ਬਿਲੀਅਨ ਹੈ ਤੋਂ ਵੱਧ ਹੈ, ਉਹਨੂੰ ਚੈਰਿਟੀ ਦੇ ਲਈ ਦਾਨ ਕਰਨ ਦਾ ਇਰਾਦਾ ਰੱਖਦੇ ਹੈ। ਪਹਿਲਾਂ ਯੋਜਨਾ ਇਹ ਸੀ ਕਿ 95 ਸਾਲਾਂ ਨਿਵੇਸ਼ਕ ਦੀ ਮੌਤ ਦੇ 10 ਸਾਲਾਂ ਦੇ ਅੰਦਰ ਉਹਨਾਂ ਦੇ 3 ਬੱਚੇ ਉਹਨਾਂ ਦੀਆਂ ਬਾਕੀ ਜਾਇਦਾਦਾਂ ਨੂੰ ਵੰਡ ਦੇਣਗੇ, ਪਰ ਸ਼੍ਰੀ ਬਫੇਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਬੇਸ਼ੱਕ ਕੋਈ ਮੌਤ ਦੀ ਗਰੰਟੀ ਨਹੀਂ ਹੈ, ਪਰ ਮੇਰੇ ਬਾਕੀ ਬਚੇ ਸ਼ੇਅਰ ਜਿਹੜੇ ਨੇ 31 ਦਸੰਬਰ 2034 ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ 4 ਫਾਊਂਡੇਸ਼ਨਾਂ ਨੂੰ ਦਾਨ ਕਰ ਦਿੱਤੇ ਜਾਣਗੇ। ਟੀਚਾ ਮੇਰੇ ਹਰੇਕ ਬੱਚੇ ਦੇ ਦੁਆਰਾ ਪ੍ਰਬੰਧਿਤ 3 ਫਾਊਂਡੇਸ਼ਨਾਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਗ੍ਰਾਂਟਾਂ ਨੂੰ ਵਧਾਉਣਾ ਹੈ ਤੇ ਸੂਜ਼ਨ ਥੌਮਸਨ ਬਫੇਟ ਫਾਊਂਡੇਸ਼ਨ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਗ੍ਰਾਂਟ ਰਕਮ ਨੂੰ ਥੋੜ੍ਹਾ ਉੱਚਾ ਦਰ ਦੇ ਉੱਤੇ ਵਧਾਉਣਾ ਹੈ। ਬਫੇਟ ਅਤੇ ਗੇਟਸ ਫਾਊਂਡੇਸ਼ਨ ਨੇ ਮੰਗਲਵਾਰ ਨੂੰ ਤੁਰੰਤ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਨੇ ਤੇ CNBC ਨੇ ਰਿਪੋਰਟ ਦਿੱਤੀ ਕਿ ਬਫੇਟ ਦੇ ਬੁੱਧਵਾਰ ਸਵੇਰੇ 15 ਜੁਲਾਈ ਯਾਨੀ ਕਿ ਅੱਜ 2026 ਨੂੰ ਇਸ ਵਿਸ਼ੇ ਦੇ ਉੱਤੇ ਇੱਕ ਵਿਸ਼ੇਸ਼ ਇੰਟਰਵਿਊ ਦੇਣ ਵਾਲੇ ਨੇ। ਬਫੇਟ ਨੇ ਜ਼ਿਆਦਾਤਰ 61 ਬਿਲੀਅਨ ਡਾਲਰ ਤੋਂ ਜਿਹੜੇ ਨੇ ਵੱਧ ਦੇ ਦਾਨ ਗੇਟਸ ਫਾਊਂਡੇਸ਼ਨ ਨੂੰ ਦਿੱਤੇ ਗਏ ਸਨ ਜਦੋਂ ਤੋਂ ਉਸਨੇ ਜਿਹੜਾ ਸੀ 2006 ਦੇ ਵਿੱਚ ਆਪਣੀ ਦੌਲਤ ਦਾਨ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਉਸਨੇ ਨਿਯਮਤ ਤੌਰ ਦੇ ਉੱਤੇ ਬਰਕਸ਼ਾਇਰ ਹੈਥਵੇ ਦੇ ਸ਼ੇਅਰਾਂ ਦਾ ਵੱਡਾ ਹਿੱਸਾ ਗੇਟਸ ਫਾਊਂਡੇਸ਼ਨ ਅਤੇ ਉਸਦੇ 3 ਬੱਚਿਆਂ ਦੇ ਦੁਆਰਾ ਪ੍ਰਬੰਧਿਤ 4 ਫਾਊਂਡੇਸ਼ਨਾਂ ਨੂੰ ਦਾਨ ਕੀਤਾ। ਬਫੇਟ ਇਸ ਸਾਲ ਸੂਜ਼ਨ ਥੌਂਪਸਨ ਬਫੇਟ ਫਾਊਂਡੇਸ਼ਨ ਨੂੰ ਲਗਭਗ 4.5 ਬਿਲੀਅਨ ਡਾਲਰ ਜਿਹੜੇ ਨੇ ਸ਼ੇਅਰ ਅਤੇ ਸ਼ੇਅਰਵੁੱਡ ਫਾਊਂਡੇਸ਼ਨ ਹਾਰਵਰਡ ਜੀ ਬਫੇਟ ਫਾਊਂਡੇਸ਼ਨ ਅਤੇ ਨੋਵੋ ਫਾਊਂਡੇਸ਼ਨ ਜੋ ਕਿ ਉਸਦੇ ਬੱਚਿਆਂ ਦੇ ਦੁਆਰਾ ਚਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਲਗਭਗ 500 ਮਿਲੀਅਨ ਡਾਲਰ ਸ਼ੇਅਰ ਦੇਣ ਦੀ ਯੋਜਨਾ ਬਣਾ ਰਿਹਾ। ਇਸ ਦੇ ਲਈ ਮੰਗਲਵਾਰ ਨੂੰ ਕੱਲ੍ਹ ਬੀਤੇ 'ਚ ਐਲਾਨਿਆ ਗਿਆ ਕਿ ਕੁੱਲ ਦਾਨ ਪਿਛਲੀ ਗਰਮੀਆਂ ਦੇ ਦਾਨ ਕੀਤੇ ਗਏ ਲਗਭਗ 6 ਬਿਲੀਅਨ ਡਾਲਰ ਦੇ ਸਮਾਨ ਹੈ ਅਤੇ ਬਫੇਟ ਦੀ ਪਰਿਵਾਰਕ ਫਾਊਂਡੇਸ਼ਨ ਨੂੰ ਪਿਛਲੇ ਸਾਲਾਂ ਦੇ ਨਾਲੋਂ ਕਾਫ਼ੀ ਜ਼ਿਆਦਾ ਦਾਨ ਪ੍ਰਾਪਤ ਹੋਇਆ ਅਤੇ ਜੋ ਸੰਭਾਵੀ ਤੌਰ ਦੇ ਉੱਤੇ ਗੇਟਸ ਫਾਊਂਡੇਸ਼ਨ ਨੂੰ ਜਾਣ ਵਾਲੇ ਫੰਡਾਂ ਦੀ ਭਰਪਾਈ ਕਰ ਸਕਦਾ ਹੈ। ਹੁਣ ਭਾਈ ਇੱਕ ਰਿਪੋਰਟ ਹੈ, ਕਹਿੰਦੇ ਰਾਤ ਨਹੀਂ ਹੋਇਆ ਕਰੇਗੀ, ਦਿਨ ਹੀ ਚੜਿਆ ਰਹੇਗਾ, ਜਿਵੇਂ ਕਿ ਸਾਡੇ ਮੁਲਕਾਂ ਦੇ ਹਾਲਾਤ ਨੇ। 3 ਮਹੀਨੇ ਦਿਨ ਹੀ ਚੜਿਆ ਰਹਿੰਦਾ, 12 ਘੰਟੇ 24 ਘੰਟੇ ਤਕਰੀਬਨ ਗਰਮੀਆਂ ਨੂੰ 3 ਮਹੀਨੇ ਅਤੇ ਰਾਤ ਨਹੀਂ ਹੁੰਦੀ, ਅਤੇ ਇਸੇ ਤਰ੍ਹਾਂ 52 ਦਿਨ ਦਿਨ ਨਹੀਂ ਚੜ੍ਹਦਾ, ਰਾਤ ਹੀ ਪੈਂਦੀ ਪਈ ਰਹਿੰਦੀ ਹੈ। ਅਤੇ ਇਸੇ ਤਰ੍ਹਾਂ ਹੁਣ ਵਿਗਿਆਨੀਆਂ ਨੇ ਨਵੇਂ ਤਜ਼ਰਬੇ ਸ਼ੁਰੂ ਕੀਤੇ ਹੈ। ਉਹ ਤਜ਼ਰਬਾ ਹੈ ਅਮਰੀਕਾ ਦੇ ਵਿੱਚ, ਹੁਣ ਰਾਤ ਨੂੰ ਵੀ ਨਹੀਂ ਹੋਇਆ ਕਰੇਗਾ ਹਨੇਰਾ। ਸਪੇਸ ਦੇ ਵਿੱਚ ਅਨੋਖਾ ਸੈਟੇਲਾਈਟ ਲਾਂਚ ਕਰਨ ਦੀ ਜਿਹੜੀ ਇਜਾਜ਼ਤ ਮਿਲ ਗਈ ਹੈ, ਅਮਰੀਕਾ ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ FCC ਨੇ ਕੈਲੀਫੋਰਨੀਆ ਸਥਿਤ ਸਟਾਰਟਅਪ ਕੰਪਨੀ ਰਿਫਲੈਕਟ ਔਰਬਿਟਲ ਨੂੰ ਸਪੇਸ ਦਾ ਜਿਹੜਾ ਆਪਣਾ ਪਹਿਲਾ ਸਪੇਸ ਮਿਰਰ ਲਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਉਸ ਤਰ੍ਹਾਂ ਦਾ ਹੋਵੇਗਾ ਜਿਵੇਂ ਕਿ ਨਾਰਵੇ ਦੇ ਵਿੱਚ ਇੱਕ ਪਿੰਡ ਹੈ, ਉਹ ਸਾਰੇ ਪਾਸੇ ਪਹਾੜੀਆਂ ਦੇ ਨਾਲ, ਉੱਚੀਆਂ ਵਾਦੀਆਂ ਦੇ ਨਾਲ ਘਿਰਿਆ ਹੋਇਆ ਹੈ, ਅਤੇ ਉਹਦੇ ਵਿੱਚ ਚਾਹੇ ਦਿਨ ਵੀ ਚੜਿਆ ਹੋਵੇ ਪਰ ਉੱਥੇ ਜਿਹੜੀ ਹੈ ਸੂਰਜ ਦੀ ਲਾਈਟ ਜਿਹੜੀ ਹੈ ਨਹੀਂ ਜਾਂਦੀ। ਪਿਛਲੇ 15 ਕੁ ਸਾਲ ਹੋਏ ਨੇ ਉੱਥੇ ਬਹੁਤ ਵੱਡਾ ਇੱਕ ਜਿਹੜਾ ਸੀ ਮਿਰਰ ਰਿਫਲੈਕਟਰ ਲਾਇਆ ਗਿਆ ਸੀ, ਜਾਣੀ ਕਿ ਸ਼ੀਸ਼ਾ ਪਹਾੜੀਆਂ ਦੇ ਉੱਤੇ ਟੌਪ 'ਤੇ, ਅਤੇ ਉਹ ਮਿਰਰ ਜਿਹੜਾ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ ਸ਼ੀਸ਼ੇ ਦੇ ਉੱਤੇ, ਅਤੇ ਸ਼ੀਸ਼ੇ ਦੇ ਜ਼ਰੀਏ ਫਿਰ ਉਹ ਜਿਹੜਾ ਜਿਵੇਂ ਕਿ ਆਪਣੇ ਆਮ ਦਿਨ ਚੜ੍ਹਦਾ ਹੈ ਸੂਰਜ ਦੇ ਨਾਲ, ਅਤੇ ਉੱਥੇ ਫਿਰ ਪਿੰਡ ਦੇ ਵਿੱਚ ਉਹ ਰੋਸ਼ਨੀ ਜਿਹੜੀ ਹੈ ਚੜ੍ਹਦੀ ਹੈ ਅਤੇ ਢਲਦੀ ਹੈ, ਰਿਫਲੈਕਟਿੰਗ ਦਾ ਕੰਮ ਕਰਦਾ ਹੈ। ਅਤੇ ਇਸੇ ਤਰ੍ਹਾਂ ਹੁਣ ਜਿਹੜਾ ਆਪਣਾ ਚੰਦ ਦੇ ਪਿੱਛੇ, ਜਿੱਦਾਂ ਆਪਾਂ ਚੰਦ ਦੀ ਕਹਿ ਲੈਂਦੇ ਹਾਂ ਕਿ ਰੋਸ਼ਨੀ, ਪਰ ਉਹਦੇ ਪਿੱਛੇ ਇੱਕ ਜਿੱਦਾਂ ਕਿ ਸੂਰਜ ਉਹਦੇ ਪਿੱਛੇ ਚੰਦ ਦੇ ਪਿੱਛੇ ਚਲਿਆ ਜਾਂਦਾ ਹੈ ਅਤੇ ਉਹਦੇ ਥਰੂ ਫਿਰ ਉਹ ਰੋਸ਼ਨੀ ਆਉਂਦੀ ਹੈ। ਅਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਨਾਂ ਨੇ ਕੀਤਾ ਹੈ ਕਿ ਉਹ ਭਾਈ ਉੱਥੋਂ ਜਿਹੜੀ ਰੋਸ਼ਨੀ ਰਾਤ ਦੇ ਸਮੇਂ ਵੀ ਪਿਆ ਕਰੇਗੀ। ਇਹਨੂੰ ਜਿਹੜਾ ਨਾਮ ਦਿੱਤਾ ਹੈ ਕਿ ਆਪਣਾ ਇਰਨਡਿਲ 1 ਨਾਂ ਦੇ ਦਿੱਤਾ ਇਸਨੂੰ। ਇਸ ਪ੍ਰੋਟੋਟਾਈਪ ਸੈਟੇਲਾਈਟ ਨੂੰ ਇਸੇ ਸਾਲ ਦੇ ਅੰਤ ਤੱਕ ਧਰਤੀ ਦੇ ਹੇਠਲੇ ਆਰਬਿਟ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਜੇਕਰ ਇਹ ਪ੍ਰਯੋਗ ਸਫਲ ਰਹਿੰਦਾ ਹੈ ਤਾਂ ਕੰਪਨੀ ਸਾਲ 2035 ਤੱਕ ਪੁਲਾੜ ਦੇ ਵਿੱਚ ਅਜਿਹੇ 50,000 ਤੋਂ ਵੱਧ ਸ਼ੀਸ਼ੇ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਹੋਰ ਕਚਰਾ ਭਰੋ ਭਾਈ, ਇਹ ਧਰਤੀ ਭਰ ਦਿੱਤੀ ਹੈ, ਹੁਣ ਉਹ ਵੀ ਭਰ ਦਿਓ, ਕਹਿੰਦੇ ਜੀ ਚੱਕ ਦਿਓ ਕੰਮ ਨੂੰ। ਕਿਵੇਂ ਕੰਮ ਕਰੇਗੀ ਅਸਲ ਦੇ ਵਿੱਚ ਇਹ ਸਪੇਸ ਮਿਰਰ? ਇਰਨਡੀਲ 1 ਸੈਟੇਲਾਈਟ ਪੁਲਾੜ ਦੇ ਵਿੱਚ ਪਹੁੰਚ ਕੇ ਲਗਭਗ 60 ਫੁੱਟ ਚੌੜਾ ਇੱਕ ਬਹੁਤ ਹੀ ਪਤਲਾ ਅਤੇ ਚਮਕਦਾਰ ਸ਼ੀਸ਼ਾ ਖੋਲ੍ਹੇਗਾ। ਇਹ ਸ਼ੀਸ਼ਾ ਸੂਰਜ ਦੀ ਰੋਸ਼ਨੀ ਨੂੰ ਸਿੱਧਾ ਧਰਤੀ ਦੇ ਹਨੇਰੇ ਵਾਲੇ ਹਿੱਸੇ ਦੇ ਵੱਲ ਰਿਫਲੈਕਟ ਕਰੇਗਾ, ਜਿਸ ਦੇ ਨਾਲ ਰਾਤ ਦੇ ਸਮੇਂ ਦੇ ਉੱਤੇ ਵੀ ਧਰਤੀ ਦੇ ਉੱਤੇ ਲਗਭਗ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਦਿਨ ਵਰਗਾ ਜਿਹੜਾ ਚਾਨਣ ਕੀਤਾ ਜਾ ਸਕੇਗਾ। ਕੰਪਨੀ ਦੇ ਮੁਤਾਬਕ ਇਸ ਤਕਨੀਕ ਰਾਹੀਂ ਰਾਤ ਦੇ ਸਮੇਂ ਸੋਲਰ ਪੈਨਲਾਂ ਦੇ ਧੁੱਪ ਪਾ ਕੇ ਬਿਜਲੀ ਉਤਪਾਦਨ ਨੂੰ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਦੇ ਦੌਰਾਨ ਬਚਾਅ ਕਾਰਜਾਂ ਉੱਤੇ ਜਿਹੜਾ ਰਾਤ ਦੇ ਸਮੇਂ ਚੱਲਣ ਵਾਲੇ ਕੰਮਾਂ ਦੇ ਲਈ ਆਨ ਡਿਮਾਂਡ ਰੋਸ਼ਨੀ ਮੁਹੱਈਆ ਕਰਵਾਈ ਜਾ ਸਕੇਗੀ। ਚਲੋ ਇੱਥੇ ਤਾਂ ਕੁਦਰਤ ਦੇ ਨਿਯਮ ਦੇ ਵਿੱਚ ਸਾਰਾ ਕੁਝ ਹੈ, ਅਤੇ 3 ਮਹੀਨਿਆਂ ਦੇ ਵਿੱਚ ਕਿਸਾਨ ਨੇ ਆਪਣੀਆਂ ਫਸਲਾਂ ਵੀ ਤਿਆਰ ਕਰਦੇ ਹੈ, ਹਰਾ ਚਾਰਾ ਵੀ ਤਿਆਰ ਕਰਦੇ ਹੈ, ਕਿਉਂਕਿ ਉਹ 3 ਮਹੀਨਿਆਂ ਨੂੰ 6 ਮਹੀਨਿਆਂ ਦੇ ਵਿੱਚ ਤਬਦੀਲ ਕਰ ਦਿੰਦੇ ਹੈ। ਕਿਉਂਕਿ ਦਿਨ ਰਾਤ ਉੱਥੇ ਉੱਤੇ ਜਿਹੜੀ ਹੈ ਸੂਰਜ ਦੀ ਰੋਸ਼ਨੀ ਪੈਂਦੀ ਰਹਿੰਦੀ ਹੈ, ਹੱਥ ਲਾ ਕੇ ਸੂਰਜ ਫਿਰ ਉੱਪਰ ਨੂੰ ਚਲਿਆ ਜਾਂਦਾ ਹੈ, ਰਾਤ ਨਹੀਂ ਪੈਂਦੀ। ਅਤੇ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ 9 ਮਹੀਨਿਆਂ ਦਾ ਖਾਣਾ ਸਾਰਾ ਕੁਝ ਜਿਹੜਾ ਪ੍ਰੋਡਕਟ ਤਿਆਰ ਕਰਨਾ ਹੁੰਦਾ, ਜੋ ਕੁਝ ਇੱਥੇ ਉਗਾਉਂਦੇ ਆ, ਬੀਜਦੇ ਆ, ਅਤੇ ਉਹ ਜਿਹੜਾ ਆਪਣੇ 90 ਦਿਨਾਂ ਨੂੰ ਅਤੇ ਉਹ ਡਬਲ ਕਰ ਲੈਂਦੇ ਆ, 180 ਦਿਨਾਂ ਦੇ ਵਿੱਚ ਬਦਲ ਦਿੰਦੇ ਆ। ਅਤੇ ਇਸ ਕਰਕੇ ਉਹ ਫਸਲਾਂ ਜਿਹੜੀਆਂ ਨੇ 3 ਮਹੀਨਿਆਂ 'ਚ ਤਿਆਰ ਹੋ ਜਾਂਦੀਆਂ, ਕਿਉਂਕਿ ਡੇ ਨਾਈਟ ਜਿਹੜੀ ਹੈ ਰੋਸ਼ਨੀ ਪੈਂਦੀ ਰਹਿੰਦੀ ਹੈ। ਅਤੇ ਅਮਰੀਕਾ ਜਿਹੜਾ ਹੈ ਐਸਟਰੋਨੋਮੀਕਲ ਸੋਸਾਇਟੀ ਅਤੇ ਹੋਰ ਵਿਗਿਆਨੀਆਂ ਨੇ ਇਸ ਪ੍ਰੋਜੈਕਟ ਦਾ ਤਿੱਖਾ ਵਿਰੋਧ ਵੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਾੜ ਦੇ ਵਿੱਚ ਇੰਨੇ ਚਮਕਦਾਰ ਸ਼ੀਸ਼ੇ ਲਗਾਉਣ ਦੇ ਨਾਲ ਰਾਤ ਦਾ ਅਸਮਾਨ ਬਹੁਤ ਜ਼ਿਆਦਾ ਚਮਕਦਾਰ ਹੋ ਜਾਵੇਗਾ, ਜਿਹਦੇ ਨਾਲ ਟੈਲੀਸਕੋਪ ਦੇ ਰਾਹੀਂ ਬ੍ਰਹਿਮੰਡ ਅਤੇ ਤਾਰਿਆਂ ਦੀ ਖੋਜ ਕਰਨਾ ਬੇਹੱਦ ਮੁਸ਼ਕਲ ਹੋ ਜਾਏਗਾ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ੀਸ਼ੇ ਦੀ ਚਮਕ ਪੂਰਨਮਾਸ਼ੀ ਦੇ ਚੰਦ ਦੇ ਨਾਲੋਂ ਕਈ ਗੁਣਾ ਤੇਜ਼ ਹੋਵੇਗੀ, ਜਿਹਦੇ ਨਾਲ ਸ਼ੌਕੀ

ਪਹੁੰਚ ਜਾਈਦਾ ਹੈ, ਖਾ ਪੀ ਲਈਦਾ ਹੈ, ਜੋ ਕੰਮ ਕਰਨੇ ਆ ਉਹ ਕਰ ਲਈਦੇ ਹੈ। ਇਸੇ ਤਰ੍ਹਾਂ ਭਾਰੀ ਵਿਰੋਧ ਦੇ ਬਾਵਜੂਦ FCC ਨੇ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਸੈਟੇਲਾਈਟ ਕਮਿਊਨੀਕੇਸ਼ਨ ਅਤੇ ਰੇਡੀਓ ਫ੍ਰੀਕੁਐਂਸੀ ਨੂੰ ਰੈਗੂਲੇਟਰ ਕਰਨਾ ਹੈ, ਨਾ ਕਿ ਵਾਤਾਵਰਣ ਜਾਂ ਅਸਮਾਨ ਦੀ ਚਮਕ ਦੇ ਉੱਤੇ ਫੈਸਲਾ ਲੈਣਾ ਹੈ। ਉਹਨਾਂ ਸਪਸ਼ਟ ਕੀਤਾ ਹੈ ਕਿ ਇਹ ਮਨਜ਼ੂਰੀ ਸਿਰਫ ਇੱਕ ਹੀ ਸੈਟੇਲਾਈਟ ਦੇ ਪ੍ਰਯੋਗ ਦੇ ਲਈ ਹੈ, ਨਾ ਕਿ ਪੂਰੇ 50,000 ਸੈਟੇਲਾਈਟਾਂ ਦੇ ਜਿਹੜੇ ਨੇ ਨੈੱਟਵਰਕ ਦੇ ਲਈ ਦਿੱਤੀ ਗਈ ਹੈ। ਅਜੇ ਇੱਕ ਨੂੰ ਮਨਜ਼ੂਰੀ ਮਿਲੀ ਹੈ ਜੀ। ਚਲੋ ਦੋਸਤੋ, ਇਸ ਤਰ੍ਹਾਂ ਦੇ ਤਜ਼ਰਬੇ ਜਿਹੜੇ ਨੇ ਕੀਤੇ ਜਾ ਰਹੇ ਹੈ, ਅਤੇ ਆਖਰ ਦੇ ਵਿੱਚ ਜਾਂਦੇ ਜਾਂਦੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ, ਅਤੇ ਉਹਦੀ ਬਾਤ ਪਾਉਂਦੇ ਹਾਂ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅਤੇ UK ਐਂਟੀ ਸਿੱਖ ਇੰਸੀਡੈਂਟ ਜਿਹੜੇ ਹੋ ਰਹੇ ਨੇ ਉਹਦੀ ਬਾਤ ਪਾਉਂਦੇ ਹਾਂ ਥੋੜ੍ਹੀ ਜੀ, ਅਤੇ ਫਿਰ ਤੁਹਾਡੇ ਲਈ ਗੱਲ ਸਾਂਝੀ ਕਰਦੇ ਹਾਂ ਗੁੱਸਾ ਅਤੇ ਮਨੁੱਖੀ ਜੀਵਨ, ਉਹਦੀ ਬਾਤ ਪਾਉਂਦੇ ਹਾਂ ਕੀ ਗੱਲਬਾਤ ਇਹ ਕਹਿੰਦੀਆਂ ਨੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਦੋਸਤਾਂ ਮਿੱਤਰਾਂ ਤੱਕ ਤੁਸੀਂ ਸਾਂਝਾ ਕੀਤਾ ਪ੍ਰੋਗਰਾਮ ਨੂੰ, ਉਹਦੇ ਲਈ ਵੀ ਸ਼ੁਕਰੀਆ ਜੀ, ਅਤੇ ਅੱਗੇ ਵੀ ਕਰਦਿਆ ਕਰੋ। ਗੱਲਬਾਤ ਕਰਦੇ ਹਾਂ ਦੋਸਤੋ ਜੋ ਹਾਲਾਤ ਬਣ ਰਹੇ ਨੇ ਪ੍ਰਦੇਸ਼ਾਂ ਦੇ ਵਿੱਚ, ਅਤੇ ਉਹਦੀ ਬਾਤ ਪਾਉਂਦੇ ਹਾਂ। ਸਿੱਖ ਵਿਰੋਧੀ ਹਮਲਿਆਂ ਦੇ ਵਿੱਚ ਭਾਰੀ ਵਾਧੇ ਹੋ ਰਹੇ ਨੇ, ਅਤੇ ਹੁਣ ਬ੍ਰਿਟਿਸ਼ ਸੰਸਦ ਦੇ ਵਿੱਚ ਗੂੰਜੇਗੀ ਸਿੱਖਾਂ ਦੀ ਆਵਾਜ਼। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ ਹੈ। ਲੰਡਨ ਤੋਂ ਲਿਖ ਰਹੇ ਨੇ ਸ਼ਿਆਮ ਭਾਟੀਆ ਜੀ ਦੀ ਜਿਹੜੀ ਹੈ ਜਾਣਕਾਰੀ ਮੁਤਾਬਕ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ ਹੈ। ਸਿੱਖ ਜਥੇਬੰਦੀਆਂ ਇਸ ਹਫ਼ਤੇ ਬ੍ਰਿਟਿਸ਼ ਪਾਰਲੀਮੈਂਟ ਸੰਸਦ ਦੇ ਵਿੱਚ ਪਹੁੰਚ ਕੇ ਸੰਸਦ ਮੈਂਬਰਾਂ ਕੋਲ ਜਿਹੜਾ ਹੈ ਆਪਣਾ ਪੱਖ ਰੱਖਣਗੀਆਂ, ਅਤੇ UK ਸਰਕਾਰ ਦੇ ਉੱਤੇ ਸਿੱਖਾਂ ਦੇ ਵਿਰੁੱਧ ਵੱਧ ਰਹੀ ਨਫ਼ਰਤ ਨੂੰ ਰੋਕਣ 'ਚ ਅਸਫਲ ਰਹਿਣ ਦੇ ਦੋਸ਼ ਲਗਾਉਣਗੀਆਂ। ਮਤਲਬ ਕਿ ਆਪਣੇ ਆਪ ਨੂੰ ਕਾਊਂਟਰ ਕਰਨਗੀਆਂ, ਜਿਵੇਂ ਕਿ ਪਿਛਲੇ ਦਿਨਾਂ 'ਚ ਇੱਕ ਗੋਰਾ ਵੱਢ ਦਿੱਤਾ ਸੀ ਕਿਰਪਾਨ ਦੇ ਨਾਲ ਇੱਕ ਸਿੱਖ ਨੇ, ਅਤੇ ਹੁਣ ਗੋਰਿਆਂ ਨੇ ਜਿਹੜੀ ਹੈ ਇੱਕ ਸਿੱਖ ਲੜਕੀ ਹੈ ਉਹਦਾ ਕਤਲ ਕੀਤਾ ਹੈ। ਇਹ ਮੁੱਦੇ ਕੰਟਰੋਵਰਸੀ ਬਣਨਗੇ। ਤਰਨ ਤਾਰਨ ਦੀ CSL ਦੇ ਵਿੱਚ ਕਿਰਨਦੀਪ ਕੌਰ ਜਿਹਦਾ ਕਤਲ ਹੋਇਆ, ਕਤਲ ਤੋਂ ਬਾਅਦ ਮਸਲਾ ਇਹ ਭੱਖ ਗਿਆ। ਇਹ ਮੁਹਿੰਮ ਪੱਛਮੀ ਲੰਡਨ ਦੇ ਹੇਜ਼ ਇਲਾਕੇ ਦੇ ਵਿੱਚ ਹੋਏ ਦੋਹਰੇ ਚਾਕੂ ਹਮਲੇ ਦੇ ਵਿੱਚ ਪੰਜਾਬ ਦੇ ਤਰਨ ਤਾਰਨ ਦੇ ਨਾਲ ਸੰਬੰਧਿਤ 24 ਸਾਲਾਂ ਕਿਰਨਦੀਪ ਕੌਰ ਦੀ ਮੌਤ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਇਆ। ਇਸੇ ਹਮਲੇ ਦੇ ਵਿੱਚ ਇੱਕ ਹੋਰ 20 ਸਾਲਾਂ ਨੌਜਵਾਨ ਵੀ ਜ਼ਖਮੀ ਹੋਇਆ ਸੀ ਅਤੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਦੇ ਵਿੱਚ 44 ਸਾਲਾਂ ਵਿਅਕਤੀ ਡੈਨੀਅਲ ਸੀਨ ਜੇਮਸ 'ਤੇ ਕਤਲ ਦੀ ਕੋਸ਼ਿਸ਼ ਅਤੇ ਤੇਜ਼ਧਾਰ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਮੈਟਰੋਪੋਲੀਟਨ ਪੁਲਿਸ ਨੇ ਹਮਲੇ ਦੇ ਪਿੱਛੇ ਦੇ ਅਸਲ ਮਕਸਦ ਦਾ ਅਜੇ ਖੁਲਾਸਾ ਨਹੀਂ ਕੀਤਾ, ਪਰ ਕਿਰਨਦੀਪ ਕੌਰ ਦੇ ਪਰਿਵਾਰ ਨੇ ਜਾਸੂਸਾਂ ਨੂੰ ਇਸ ਗੱਲ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਕਿ ਇਸ ਹਮਲੇ ਦੇ ਪਿੱਛੇ ਨਸਲੀ ਨਫ਼ਰਤ ਦੀ ਕੋਈ ਭੂਮਿਕਾ ਸੀ। ਮੁਲਜ਼ਮ ਜੇਮਸ ਨੂੰ ਪਿਛਲੇ ਸੋਮਵਾਰ ਅਦਾਲਤ ਦੇ ਵਿੱਚ ਪੇਸ਼ ਕਰਕੇ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਸੰਸਦ ਦੇ ਵਿੱਚ ਆਵਾਜ਼ ਜਿਹੜੀ ਹੈ ਬੁਲੰਦ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਸੰਸਦੀ ਮੁਹਿੰਮ ਦੀ ਅਗਵਾਈ ਜਿਹੜੀ ਹੈ ਸਿੱਖ ਫੈਡਰੇਸ਼ਨ UK ਅਤੇ ਉਸਦੇ ਨਾਲ ਸੰਬੰਧਿਤ ਸਿੱਖ ਨੈੱਟਵਰਕ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹ ਸੰਸਦ ਮੈਂਬਰਾਂ ਨੂੰ ਅਪੀਲ ਕਰਨਗੇ ਕਿ ਉਹ ਸਰਕਾਰ ਅਤੇ ਸਿੱਖਾਂ ਦੇ ਵਿਰੁੱਧ ਹੁੰਦੇ ਨਫ਼ਰਤੀ ਅਪਰਾਧਾਂ ਹੇਟ ਕ੍ਰਾਈਮਸ ਨੂੰ ਮਾਨਤਾ ਦੇਣ ਅਤੇ ਇਹਨਾਂ ਨੂੰ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਹੱਲ ਕਰਨ ਦੇ ਲਈ ਦਬਾਅ ਬਣਾਉਣ। ਇਸ ਮੁਹਿੰਮ ਦਾ ਪਿਛੋਕੜ ਸਾਊਥਹੈਂਪਟਨ ਵਿੱਚ ਹੈਨਰੀ ਨੋਵਾਕ ਦੇ ਕਤਲ ਅਤੇ ਉਸ ਤੋਂ ਬਾਅਦ ਵਿਕਰਮ ਦਿਗਵਾ ਦੀ ਸਜ਼ਾ ਦੇ ਨਾਲ ਵੀ ਜੁੜਿਆ ਹੋਇਆ। ਉਸ ਮਾਮਲੇ ਨੇ ਬ੍ਰਿਟੇਨ ਦੇ ਵਿੱਚ ਕਾਨੂੰਨੀ ਸੁਰੱਖਿਆ ਪ੍ਰਾਪਤ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੇ ਬਾਰੇ ਇੱਕ ਸਿਆਸੀ ਬਹਿਸ ਛੇੜ ਦਿੱਤੀ ਸੀ। ਸਿੱਖ ਸੰਗਠਨਾਂ ਦਾ ਤਰਕ ਹੈ ਕਿ ਇਸ ਮਾਮਲੇ ਤੋਂ ਬਾਅਦ ਕਿਰਪਾਨ ਦੇ ਬਾਰੇ ਜਨਤਕ ਤੌਰ ਦੇ ਉੱਤੇ ਹੋਈਆਂ ਬਹਿਸਾਂ ਨੇ ਭਾਈਚਾਰੇ ਦੇ ਮੈਂਬਰਾਂ ਦੇ ਪ੍ਰਤੀ ਨਫ਼ਰਤ ਵਧਾਉਣ ਦਾ ਕੰਮ ਕੀਤਾ ਹੈ। ਸਿੱਖ ਨੈੱਟਵਰਕ ਦੇ ਸਰਵੇਖਣ ਦੇ ਵਿੱਚ ਚਿੰਤਾਜਨਕ ਖੁਲਾਸੇ ਹੋਏ। ਬ੍ਰਿਟੇਨ ਦੇ ਵਿੱਚ 5,25,000 ਤੋਂ ਵੱਧ ਸਿੱਖ ਰਹਿੰਦੇ ਨੇ, ਜੋ ਭਾਰਤ ਤੋਂ ਬਾਹਰ ਸਭ ਤੋਂ ਵੱਡੀ ਸਿੱਖ ਆਬਾਦੀ ਦੇ ਵਿੱਚੋਂ ਇੱਕ ਹੈ। ਪੁਲਿਸ ਧਾਰਮਿਕ ਨਫ਼ਰਤ ਵਾਲੇ ਅਪਰਾਧ ਦਰਜ ਕਰਦੀ ਹੈ, ਪਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਪਛਾਣ ਕਰਨ ਵਾਲੇ ਕੋਈ ਕੌਮੀ ਅੰਕੜੇ ਅਧਿਕਾਰਤ ਤੌਰ ਦੇ ਉੱਤੇ ਪ੍ਰਕਾਸ਼ਿਤ ਨਹੀਂ ਕੀਤੇ ਜਾਂਦੇ। ਸਿੱਖ ਨੈੱਟਵਰਕ ਦੇ ਵੱਲੋਂ 1,000 ਤੋਂ ਵੱਧ ਬ੍ਰਿਟਿਸ਼ ਸਿੱਖਾਂ ਦੇ ਉੱਤੇ ਕੀਤੇ ਗਏ ਸਰਵੇਖਣ ਦੇ ਅਨੁਸਾਰ
ਦਰਸਾਇਆ ਗਿਆ ਕਿ 40% ਲੋਕਾਂ ਨੇ ਮੰਨਿਆ ਕਿ ਉਹਨਾਂ ਨੇ ਸਿੱਖ ਵਿਰੋਧੀ ਘਟਨਾਵਾਂ ਦਾ ਸਾਹਮਣਾ ਕੀਤਾ ਜਾਂ ਗਵਾਹ

ਗਵਾ ਰਹੇ ਨੇ। 90% ਲੋਕਾਂ ਦਾ ਮੰਨਣਾ ਹੈ ਕਿ ਮਈ ਦੇ ਅੱਧ ਤੇ ਅੱਧ ਤੋਂ ਅਜਿਹੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ। 50% ਤੋਂ ਵੱਧ ਲੋਕਾਂ ਨੇ ਕਿਹਾ ਕਿ ਉਹ ਹੁਣ ਸੁਰੱਖਿਅਤ ਜਿਹੜੇ ਨੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਆ ਇੱਥੇ। ਸਰਵੇਖਣ ਦੇ ਵਿੱਚ ਸਾਹਮਣੇ ਆਈਆਂ ਘਟਨਾਵਾਂ ਦੇ ਵਿੱਚੋਂ ਸਿਰਫ 6% ਮਾਮਲੇ ਦੀ ਹੀ ਪੁਲਿਸ ਦੇ ਕੋਲ ਰਿਪੋਰਟ ਕੀਤੀ ਗਈ ਸੀ। ਇਸ ਸਰਵੇਖਣ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ ਤੇ ਇਹ ਆਮ ਪ੍ਰਤੀਨਿਧ ਸਮੂਹ ਦੀ ਜਿਹੜੀ ਬਜਾਏ ਖੁਦ ਚੁਣੇ ਗਏ ਲੋਕਾਂ ਦੇ ਉੱਤੇ ਆਧਾਰਿਤ ਜਿਹੜਾ ਇਹ ਆਪਣਾ ਸਰਵੇਖਣ ਹੈ। ਸਰਕਾਰ ਦੇ ਵੱਲੋਂ ਚੁੱਪੀ ਹੈ। ਧਾਰਨ ਦੇ ਦੋਸ਼ ਸਿੱਖ ਫੈਡਰੇਸ਼ਨ ਦੇ ਸਿਆਸੀ ਮਾਮਲਿਆਂ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ OBE ਨੇ ਦੋਸ਼ ਲਾਇਆ ਕਿ ਵਾਰ ਵਾਰ ਮੰਗ ਪੱਤਰ ਸੌਂਪਣ ਦੇ ਬਾਵਜੂਦ ਸਰਕਾਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਹੱਲ ਕਰਨ ਦੇ ਵਿੱਚ ਨਾਕਾਮ ਰਹੀ ਹੈ। ਅਸੀਂ ਮਈ ਦੇ ਅਖੀਰ ਤੋਂ ਸਿੱਖ ਵਿਰੁੱਧ ਨਫ਼ਰਤੀ ਅਪਰਾਧਾਂ ਅਤੇ ਪਵਿੱਤਰ ਕਿਰਪਾਨ ਦੀ ਗਲਤ ਪੇਸ਼ਕਾਰੀ ਦੇ ਬਾਰੇ ਗ੍ਰਹਿ ਸਕੱਤਰ ਜਿਹੜੇ ਨੇ ਹੋਮ ਸੈਕਟਰੀ ਅਤੇ ਪੁਲਿਸਿੰਗ ਮੰਤਰੀ ਜਿਹੜੇ ਨੇ ਕੋਲ ਚਿੰਤਾਵਾਂ ਚੁੱਕ ਰਹੇ ਹਾਂ, ਪਰ ਸਾਨੂੰ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਚੁੱਪੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਫੈਡਰੇਸ਼ਨ ਸੰਸਦ ਮੈਂਬਰਾਂ ਨੂੰ ਅਪੀਲ ਕਰੇਗੀ ਕਿ ਉਹ ਸਰਕਾਰ ਨੂੰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਦੂਜੇ ਨਫ਼ਰਤੀ ਅਪਰਾਧਾਂ ਦੇ ਬਰਾਬਰ ਮਾਨਤਾ ਦੇਣ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਸਿੱਧਾ ਸੰਪਰਕ ਬਣਾਉਣ ਦੇ ਲਈ ਕਹਿਣ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ। ਬ੍ਰਿਟਿਸ਼ ਦੀ ਸਭ ਤੋਂ ਪੁਰਾਣੀ ਨਸਲਵਾਦੀ ਵਿਰੋਧੀ ਸੰਸਥਾ ਹੈ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ IWA। ਉਹਨਾਂ ਨੇ ਵੀ ਕਿਰਨਦੀਪ ਕੌਰ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਪਰਿਵਾਰ ਦੀ ਨਿਰਪੱਖ ਜਾਂਚ ਦੀ ਮੰਗ ਦਾ ਸਮਰਥਨ ਕੀਤਾ। ਸੰਸਥਾ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਵੀ ਕਿਹਾ ਕਿ ਅਸੀਂ ਇਸ ਦੁਖਦਾਈ ਘਟਨਾ ਤੋਂ ਬਹੁਤ ਸਦਮੇ ਦੇ ਵਿੱਚ ਹਾਂ। ਅਸੀਂ ਕਿਰਨਦੀਪ ਦੇ ਪਰਿਵਾਰ ਦੇ ਨਾਲ ਖੜੇ ਹਾਂ। ਜੇਕਰ ਜਾਂਚ ਦੇ ਵਿੱਚ ਇਹ ਸਾਬਤ ਹੁੰਦਾ ਹੈ ਕਿ ਇਹ ਹਮਲਾ ਨਸਲੀ ਜਾਂ ਧਾਰਮਿਕ ਨਫ਼ਰਤ ਕਾਰਨ ਹੋਇਆ ਸੀ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਅਤੇ ਬਹੁਤ ਸੱਭਿਆਚਾਰਕ ਬ੍ਰਿਟੇਨ ਦੇ ਵਿੱਚ ਨਸਲਵਾਦ ਜਾਂ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਸੰਸਦ ਮੈਂਬਰ ਜਸ ਅਟਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਲੇਬਰ ਪਾਰਟੀ ਦੇ ਸੰਸਦ ਮੈਂਬਰ ਜਸ ਅਟਵਾਲ ਨੇ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਰਨਦੀਪ ਕੌਰ ਦੀ ਮੌਤ ਬੇਹੱਦ ਦੁਖਦਾਈ ਹੈ ਅਤੇ ਉਹ ਇੱਕ ਮਾਂ ਸੀ ਜਿਸ ਦੇ ਕਾਰਨ ਇਹ ਦੁਖਾਂਤ ਹੋਰ ਵੀ ਗੰਭੀਰ ਹੋ ਜਾਂਦਾ ਹੈ। ਇੱਕ ਨੌਜਵਾਨ ਔਰਤ ਦਾ ਭਵਿੱਖ ਖੋ ਲਿਆ ਗਿਆ ਉਹਦੇ ਹੱਥੋਂ ਅਤੇ ਹੁਣ ਉਸਦਾ ਬੱਚਾ ਆਪਣੀ ਮਾਂ ਤੋਂ ਬਿਨਾਂ ਵੱਡਾ ਹੋਵੇਗਾ। ਕਿਸੇ ਵੀ ਪਰਿਵਾਰ ਨੂੰ ਅਜਿਹਾ ਅਸਹਿ ਦੁੱਖ ਨਹੀਂ ਝੱਲਣਾ ਚਾਹੀਦਾ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਜਾਂਚ ਚੱਲ ਰਹੀ ਹੈ, ਇਸ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਤੱਥਾਂ ਨੂੰ ਸਾਹਮਣੇ ਆਉਣ ਦਿੱਤਾ ਜਾਵੇ। ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਮਾਮਲੇ ਦੀ ਹਰ ਪਹਿਲੂ ਤੋਂ ਕਹਿੰਦੇ ਜਾਂਚ ਜਾਰੀ ਹੈ। ਹਾਲਾਤ ਇਹ ਨੇ ਜੀ ਵਿਦੇਸ਼ਾਂ ਦੇ ਵਿੱਚ। ਇੱਕ ਪਾਸੇ ਜਾਤ ਪਾਤ ਦਾ ਰੌਲਾ ਤਾਂ ਇੱਥੇ ਰੰਗ ਭੇਤ ਦਾ ਰੌਲਾ ਹੈ ਅਤੇ ਆਪਣੇ ਰਾਜੀਵ ਕੁਮਾਰ ਬਾਈ ਜੀ ਕਹਿੰਦੇ ਇਮਰਾਨ ਖਾਨ ਨੂੰ ਕਿੱਥੇ ਕੈਦ ਕਰਕੇ ਰੱਖਿਆ ਇਸ ਸਰਕਾਰ ਨੇ ਜੀ। ਗੱਲਾਂ ਬਾਤਾਂ ਦੋਸਤ ਕਰ ਰਹੇ ਨੇ ਜੀ। ਅਤੇ ਦੂਸਰੇ ਪਾਸੇ ਦੋਸਤੋ ਆਖਰੀ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਤੁਹਾਡੇ ਸੁਨੇਹੇ ਲੈ ਲਈਏ ਅਤੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜਾਂਦੇ ਜਾਂਦੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਵੀ ਕਰਕੇ ਜਾਵਾਂਗਾ ਅਤੇ ਉਸ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਦਾ ਜਿਹੜਾ ਉਹਨਾਂ ਨੂੰ ਨਾਲ ਲੈ ਲਈਏ ਅਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ। ਸੁਨੇਹੇ ਦੋਸਤਾਂ ਦੇ ਆ ਰਹੇ ਨੇ ਜੀ ਅਤੇ ਸਭ ਤੋਂ ਪਹਿਲਾਂ ਸ਼ੈਲੀ ਬਾਈ ਜੀ ਨੇ ਫਤਿਹ ਬੁਲਾ ਕੇ, ਸ਼ਾਇਦ ਪਤਾ ਨਹੀਂ ਕਿੱਥੇ ਚਲੇ ਗਏ ਆਪ, ਕਹਿੰਦੇ ਨੇ ਭਾਰਤ ਜੀ ਅਤੇ ਦੁਆਬਾ ਰੇਡ ਦੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ, ਸਮੂਹਿਕ ਰੂਪ ਦੇ ਵਿੱਚ ਲਾਈਕ ਕਰ ਦਿੱਤਾ ਹੈ ਜੀ, ਕਹਿੰਦੇ ਖਿੱਚ ਦਿਓ ਗੱਡੀ ਨੂੰ ਬਸ ਓਕੇ ਕਰਕੇ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। US ਤੋਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ, US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਅਤੇ ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਖਮਿਆਜ਼ਾ ਤਾਂ ਕਹਿੰਦੇ ਭੁਗਤ ਲਿਆ, ਹੁਣ ਅਕਾਲੀ ਅਤੇ ਕਾਂਗਰਸ ਹੀ ਭੁੱਲ ਜਾਣ ਸਰਕਾਰ ਕਦੇ ਬਣੇਗੀ। ਅੱਗੇ ਲਿਖਦੇ ਨੇ ਕਿ ਰਾਜਾ ਬੇਟਾ ਨੇ ਅੱਛੇ ਬੇਟੇ ਵਾਲੀ ਭੂਮਿਕਾ ਨਿਭਾਈ ਹੈ, ਸਾਰਿਆਂ ਨਾਲ ਰਲ ਕੇ ਖੇਡਣ ਦੀ, ਕਹਿੰਦੇ ਜੀ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਅਤੇ ਆਪਣੇ ਗੁਰੀਮਾਨ ਬਾਈ ਜੀ ਲਿਖਦੇ ਆ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ ਜੀ ਸਿਕੰਦਰ ਸਿੰਘ ਔਜਲਾ ਜੀ ਨੂੰ, ਰਾਜਨ ਸੈਣੀ ਜੀ ਨੂੰ ਅਤੇ ਰਜੀਵ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੱਗੇ ਆਪਣੇ ਗੁਰੀਮਾਨ ਜੀ ਲਿਖਦੇ ਆ ਕਿ
ਸ਼ੈਲੀ ਸਿੰਘ ਜੀ ਸਤਿ ਸ਼੍ਰੀ ਅਕਾਲ, ਰਾਜੀਵ ਸਾਹਿਬ ਜੀ ਸਤਿ ਸ਼੍ਰੀ ਅਕਾਲ, SHO ਸੀ ਜੀ, ਉਹ ਹਾਂਜੀ ਉਹ ਹੁਸ਼ਿਆਰਪੁਰ ਵਾਲੇ ਦੀ ਗੱਲ ਕੀਤੀ ਆਪਣੇ ਅਤੇ ਟਾਂਡੇ ਵਾਲੇ ਦੀ ਜੀ। ਅੱਗੇ ਲਿਖਦੇ ਨੇ ਗੁਰੀ ਜੀ ਕਿ ਸ਼ੁਰੂ ਤੋਂ ਗਦਾਰੀ ਹੁੰਦੀ ਰਹੀ ਹੈ, ਦੂਜਿਆਂ ਨਾਲੋਂ ਗਦਾਰੀ ਕਰਨ ਵਾਲੇ ਆਪਣੇ ਨਿਕਲੇ ਆ ਜੀ ਜ਼ਿਆਦਾ। ਅਤੇ ਔਜਲਾ ਸਾਹਿਬ ਕਹਿੰਦੇ ਉਸੇ ਸਮੇਂ ਲੋੜਾਂ ਸੀਮਤ ਸਨ ਰਾਜਨ ਜੀ, ਅੱਜ ਕੱਲ੍ਹ ਲੋੜ ਵੱਧ ਗਈ ਹੈ ਜੀ। ਅਤੇ ਔਜਲਾ ਜੀ ਬਿਲਕੁਲ ਸਹੀ ਜੀ, ਤੁਸੀਂ ਕਿਹਾ ਉਸ ਵਕਤ ਲੋੜਾਂ ਜਿਹੜੀਆਂ ਸੀ ਛੋਟੀਆਂ ਸੀ, ਥੋੜ੍ਹੇ ਨਾਲ ਸਰ ਜਾਂਦਾ ਸੀ ਜੀ ਆਪਣੇ ਗੁਰੂ ਜੀ ਕਹਿੰਦੇ ਆ। ਅਤੇ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਨਾਲ ਗੁਲਾਬ ਦੇ ਫੁੱਲ ਭੇਜੇ ਨੇ। ਅਤੇ ਸਤਨਾਮ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆਪਣੇ ਗੁਰੂ ਜੀ ਨੇ, ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ। ਅਤੇ ਰਾਜੀਵ ਕੁਮਾਰ ਜੀ ਲਿਖਦੇ ਆ ਬਦਲਾਅ ਨੇ ਰਾਸ਼ਨ ਵਾਲੀਆਂ ਕਿੱਟਾਂ ਵੀ ਕਹਿੰਦੇ ਰਾਜਸਥਾਨ ਤੋਂ ਮੰਗਵਾਈਆਂ, ਰੈਲੀ ਦੇ ਲਈ ਟੈਂਟ, ਸਾਊਂਡ ਕੁਰਸੀਆਂ, ਤੀਰਥ ਯਾਤਰਾ ਦੇ ਲਈ ਬੱਸਾਂ, ਫਲੈਕਸ ਬੋਰਡ, ਹਰ ਕੋਈ ਚੀਜ਼ ਲਾਲਾ ਜੀ ਨੇ ਦੂਜੀ ਸਟੇਟ ਤੋਂ ਹੀ ਕਹਿੰਦੇ ਮੰਗਵਾਈਆਂ, ਕਿਉਂਕਿ ਕਮਿਸ਼ਨ ਮੋਟਾ ਮਿਲ ਜਾਂਦਾ ਜੀ। ਜਾਣੀਆਂ ਚਾਲ ਜੀ ਕਹਿੰਦੇ ਜਟਬੈੜ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਅਤੇ ਸੁਰਿੰਦਰ ਮਾਲ ਜੀ ਲਿਖਦੇ ਆ ਬਹੁਤ ਵਧੀਆ ਸਾਂਝ ਜੀ, ਪਸੰਦ ਕਰਦੇ ਨੇ ਆਪਣੇ ਗੁਰੀਮਾਨ ਹੁਣਾਂ ਦੀ ਸਾਂਝ ਅਤੇ ਰਾਜਨ ਜੀ ਦੀ। ਅਤੇ ਗੁਰੀਮਾਨ ਜੀ ਲਿਖਦੇ ਆ ਹੱਸ ਰਹੇ ਨੇ ਜੀ, ਅਤੇ ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ। ਅਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ, ਜੋ ਦਰਦ ਅਤੇ ਹਕੀਕਤ ਸਮਝਦਾ ਉਹ ਹੀ ਕਲਪਦਾ ਹੈ। ਗੁਰੂ ਜੀ ਕਹਿੰਦੇ ਆ ਕਿ ਇਹ ਸਹੂਲਤਾਂ ਦੇ ਨਾਲ ਮਨੁੱਖ ਅਪਾਹਜ ਹੋ ਰਿਹਾ ਹੈ, ਅਤੇ ਸਹੂਲਤਾਂ ਨਹੀਂ ਰੋਜ਼ਗਾਰ ਦਿਓ ਜੀ। ਗੁਰੂ ਜੀ ਕਹਿੰਦੇ ਔਜਲਾ ਜੀ ਸ਼ੁਕਰੀਆ ਜੀ। ਅਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਕਈ ਲੋਕ ਜਨਰਲ ਕੈਟਾਗਰੀ ਦੇ ਵਿੱਚ ਹਨ ਅਤੇ ਬਹੁਤ ਗਰੀਬ ਹਨ, ਪਰ ਉਹ ਵਿਚਾਰੇ ਕੋਈ ਸਹੂਲਤ ਨਹੀਂ ਲੈ ਸਕਦੇ। ਔਜਲਾ ਸਾਹਿਬ ਕਹਿੰਦੇ ਪਰ ਸਾਨੂੰ ਮਾਂ ਹੀ ਮੁਫਤ ਖੋਰਾ ਤੋਂ ਮਾਰ ਸੋਰੀ ਪਰ ਸਾਨੂੰ ਮਾਰ ਹੀ ਕਹਿੰਦੇ ਮੁਫਤ ਖੋਰਾਂ ਤੋਂ ਪੈਂਦੀ ਹੈ, ਮਿਹਨਤ ਕਰਨ ਵਾਲਾ ਤਾਂ ਮਰ ਰਿਹਾ ਜੀ ਕਹਿੰਦੇ। ਬਿਲਕੁਲ ਹੈ ਜੀ, ਬਿਲਕੁਲ ਹੈ। ਅਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ ਮਾਲ ਭੈਣ ਜੀ। ਅਤੇ ਆਪਣੇ ਟਿਲਟ ਟਿਲਟ ਕਿਉਂ ਕਰਦਾ ਰਾਜਨ ਜੀ, ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਕੀ ਕਹਿਣਾ ਚਾਹੁੰਦੇ ਆ। ਬਘੇਲ ਰਾਜਾ ਬੇਟਾ ਲਈ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ, ਅਤੇ ਸਾਰਾ ਕੁਝ ਕਰ ਰਹੇ ਨੇ। ਰਾਜੀਵ ਕੁਮਾਰ ਜੀ ਲਿਖਦੇ ਆ 4 ਸਾਲ ਤਾਂ ਵਿਰੋਧੀ ਧਿਰ ਦਾ ਕੰਮ ਖਹਿਰਾ ਸਾਹਿਬ ਅਤੇ ਪ੍ਰਗਟ ਸਿੰਘ ਨੇ ਹੀ ਨਿਭਾਇਆ, ਅਤੇ ਕਾਂਗਰਸ ਦਾ ਬਾਜਵਾ ਵੜਿੰਗ ਤਾਂ ਬਸ ਟਵਿੱਟ ਜੋਗੇ ਹੀ ਰਹਿ ਗਏ। ਅੱਗੇ ਹੋ ਕੇ ਲੜਾਈ ਨਹੀਂ ਲੜੀ, ਫਿਰ ਤਾਂ ਖਹਿਰੇ ਨੂੰ LOP ਬਣਾਉਣਾ ਕਹਿੰਦੇ ਚਾਹੀਦਾ। ਵੱਡੇ ਲੀਡਰ ਤਾਂ ਚੱਲੇ ਹੋਏ ਕਾਰਤੂਸ ਹੈਗੇ ਆ ਕਹਿੰਦੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਰਾਜੀਵ ਜੀ ਇਹ ਕੰਮ ਸਾਲ ਪਹਿਲਾਂ ਚਾਹੀਦਾ ਸੀ, ਹੁਣ ਟੂ ਲੇਟ ਹੈ ਜੀ। ਬਿਲਕੁਲ ਹੈ ਜੀ, ਇਹ ਚੀਜ਼ਾਂ ਪਹਿਲਾਂ ਨਿਰਧਾਰਿਤ ਕਰਨੀਆਂ ਚਾਹੀਦੀਆਂ ਨੇ। ਲੋਕਾਂ ਦੀ ਮਾਨਸਿਕਤਾ ਵੀ ਬਣਦੀ ਹੈ ਅਤੇ ਪਤਾ ਵੀ ਹੁੰਦਾ ਵੀ ਕਿਹਨੂੰ ਵੋਟ ਪਾਈਏ, ਫਿਰ ਐਟ ਏ ਟਾਈਮ ਜਿਹੜਾ ਸਾਰਾ ਕੁਝ ਨਿਰਧਾਰਿਤ ਕਰਦੇ ਆ ਅਤੇ ਫਿਰ ਐਲਾਨ ਕਰਦੇ ਆ, ਇਹਨਾਂ ਦੇ ਵਿੱਚ ਆਪਣਾ ਕਾਟੋ ਕਲੇਸ਼ ਪੈ ਜਾਂਦਾ ਮੁੜ ਕੇ ਫਿਰ। ਔਜਲਾ ਸਾਹਿਬ ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ, ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਹੈ। ਅਤੇ ਆਪਣੇ ਐਪ 'ਤੇ ਸੁਣ ਰਹੇ ਆ ਫਿਟਨੈਸ ਪੰਜਾਬ ਬਾਈ ਜੀ ਆਪਣੇ ਬਹਾਦਰ ਸਿੰਘ ਜੀ ਸ਼ਾਇਦ ਆਪਣੇ ਡੈਨਮਾਰਕ ਤੋਂ ਸੁਣ ਰਹੇ ਨੇ ਪ੍ਰੋਗਰਾਮ, ਸ਼ੁਕਰੀਆ ਜੀ ਬਾਈ ਜੀ। ਅਤੇ ਅਰਜੀਬ ਜੀ ਸੋਰੀ ਕਮੈਂਟ ਉੱਪਰ ਥੱਲੇ ਹੋ ਜਾਂਦੇ ਆ ਜੀ, ਐਡਵਰਟਾਈਜ਼ਮੈਂਟ ਚੱਲ ਪੈਂਦੀ ਹੈ ਵਿੱਚ, ਕਈ ਵਾਰੀ ਧੱਕਾ ਕਰ ਜਾਂਦੇ ਆ ਸਾਡੇ ਨਾਲ ਵੀ, ਅਤੇ ਨਾ ਕਰੋ ਯਾਰ ਧੱਕਾ, ਪੜ੍ਹ ਲੈਣ ਦੋ, ਦੋਸਤ ਮਿੱਤਰਾਂ ਦੇ ਸੁਨੇਹੇ ਜਿਹੜੇ ਆਏ ਨੇ। ਮੈਂ ਵੈਸੇ ਵੀ ਅੱਜ ਥੱਕਿਆ ਥੱਕਿਆ ਮਹਿਸੂਸ ਕਰਦਾ। ਅਤੇ ਆਪਣੇ ਔਜਲਾ ਸਾਹਿਬ ਤੋਂ ਬਾਅਦ ਮੈਸੇਜ ਸੀਗਾ ਆਪਣਾ, ਨਹੀਂ ਜੀ ਟਲਦੇ ਨਹੀਂ ਜੀ, ਟਲਦੇ ਨਹੀਂ ਜੀ, ਟਲਦੇ। ਅਤੇ ਆਪਣੇ ਹਾਂਜੀ ਪਹੁੰਚ ਗਏ ਜੀ, ਲਿਖਦੇ ਨੇ ਗੁਰੀਮਾਨ ਜੀ ਕਹਿੰਦੇ ਆ ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ। ਅਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ, ਜੋ ਦਰਦ ਅਤੇ ਹਕੀਕਤ ਸਮਝਦਾ ਉਹੀ ਕਲਪਦਾ, ਇਸ ਤੋਂ ਅੱਗੇ ਸੁਨੇਹੇ ਸੀਗੇ। ਹਾਂਜੀ ਇੱਥੇ ਆ ਗਏ ਆਪਾਂ ਜੀ, ਆਪਣੇ
ਟੂ ਲੇਟ ਤੋਂ ਬਾਅਦ। ਅਤੇ ਔਜਲਾ ਸਾਹਿਬ ਕਹਿੰਦੇ ਇਹ ਸਿਆਸੀ ਲੋਕ ਕੁਝ ਵੀ ਕਰ ਸਕਦੇ ਹਨ ਕੁਰਸੀ ਦੇ ਲਈ ਜੀ। ਅਤੇ ਰਾਜੀਵ ਕੁਮਾਰ ਜੀ ਲਿਖਦੇ ਆ ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ ਤਾਂ ਹੀ ਸਰਕਾਰ ਬਣ ਸਕਦੀ ਹੈ, ਆ ਅਕਾਲੀ ਦਲ ਦੀ ਇਕੱਲੇ ਦਾ ਮੁਸ਼ਕਲ ਹੈ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਅਕਾਲੀ ਦਲ ਤਾਂ ਕਹਿੰਦੇ ਖਤਮ ਕਰਨਾ ਬੀਜੇਪੀ ਨੇ ਜੀ। ਰਾਜੀਵ ਕੁਮਾਰ ਜੀ ਕਹਿੰਦੇ ਆ ਵਾਰਸ ਪੰਜਾਬ ਦਾ ਜਿਹੜਾ ਵਕੀਲ ਆ ਖਾਰੇ ਦਾ ਮੁੰਡਾ, ਖਹਿਰੇ ਦਾ ਮੁੰਡਾ ਲਿਖਣਾ ਸ਼ਾਇਦ, ਖਹਿਰੇ ਦਾ ਮੁੰਡਾ, ਉਹਨੇ ਪੋਸਟ ਪਾਈ ਕਿ ਅੰਮ੍ਰਿਤਪਾਲ ਨੇ ਵੀ ਕਿਹਾ ਕਿ ਜੇ ਬੀਜੇਪੀ ਅੱਗੇ ਹੱਥ ਵਧਾਉਂਦੀ ਹੈ ਤਾਂ ਕਰ ਲਓ ਗੱਠਜੋੜ ਕਹਿੰਦੇ ਜੀ। ਅਤੇ ਭਾਈ ਉਹਨਾਂ ਦੇ ਵਿੱਚੋਂ ਹੀ ਆਏ ਨੇ ਜੀ, ਉਹਨਾਂ ਦੇ ਵਿੱਚ ਹੀ ਜਾਣਗੇ ਜੀ, ਮੁੜ ਕੇ ਫਿਰ ਇਹੀ ਹੈ, ਉਹਨਾਂ ਨੇ ਖੜ੍ਹੇ ਕੀਤੇ ਆ, ਉਹਨਾਂ ਨੇ ਵਸਾਏ ਹੈ। ਅਤੇ ਬਾਕੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੇ ਲਈ, ਵੋਟਾਂ ਤੋੜਨ ਦੇ ਲਈ, ਜੋੜਨ ਦੇ ਲਈ ਸਾਰਾ ਹਿਸਾਬ ਕਿਤਾਬ ਹੁੰਦਾ ਹੈ ਜੀ। ਰਾਜੀਵ ਕੁਮਾਰ ਜੀ ਕਹਿੰਦੇ ਆ ਸਹੀ ਗੱਲ ਹੈ ਔਜਲਾ ਸਾਹਿਬ, ਇੰਨਾ ਖੇਤਰੀ ਪਾਰਟੀ ਦੇ ਕੋਈ ਨਹੀਂ ਛੱਡਣੀ ਇਹਨਾਂ ਨੇ, ਬੰਗਾਲ ਹੋ ਗਿਆ, ਠਾਕਰੇ ਦੀ ਪਾਰਟੀ ਖਤਮ ਕਰਤੀ, ਹੁਣ ਅਖਿਲੇਸ਼ ਦੀ ਜਿਹੜੀ ਹੈ ਸਮਾਜਵਾਦੀ ਪਾਰਟੀ ਮਗਰ ਪਏ ਹੈ, ਆਹ ਪਾਰਲੀਮੈਂਟ ਦੇ ਵਿੱਚ ਇੰਨੇ MP ਪੂਰੇ ਕਰਕੇ ਬਿੱਲ ਪਾਸ ਕਰਨੇ ਹੈਗੇ ਇਹਨਾਂ ਨੇ ਜਿਹੜੇ ਪਿਛਲੀ ਵਾਰ ਡਿੱਗੇ ਸੀ ਜੀ। ਸੁਰਿੰਦਰ ਮਾਲ ਜੀ ਲਿਖਦੇ ਆ US ਤੋਂ ਸ਼ੁਕਰਾਨੇ ਸਿਕੰਦਰ ਵੀਰ ਜੀ, ਬਹੁਤ ਦੁੱਖ ਹੁੰਦਾ ਜਦੋਂ SC BC ਐਪਲੀਕੈਂਟਸ ਦੀ ਬਹੁਤ ਘੱਟ ਨੰਬਰਾਂ ਦੇ ਉੱਤੇ ਹੀ ਸਿਲੈਕਸ਼ਨ ਹੋ ਜਾਂਦੀ ਹੈ। ਇੱਕ ਨਲਾਇਕ ਸਟੂਡੈਂਟ ਪਾਸ ਹੋਣ 'ਤੇ ਕਿੰਨਾ ਕੁ ਕਹਿੰਦੇ ਵਧੀਆ ਕੰਮ ਕਰ ਸਕਦਾ, ਸਵਾਲ ਖੜਾ ਕੀਤਾ ਉਹਨਾਂ ਨੇ ਜੀ, ਆਪ ਵੀ ਟੀਚਰ ਰਹੇ ਨੇ। ਅਤੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਹਾਂ ਜੀਰੇ ਤੋਂ ਕਹਿੰਦੇ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ, ਜੀਰਾ ਸਾਹਿਬ ਸਵਾਗਤ ਹੈ। ਰਾਜੀਵ ਕੁਮਾਰ ਜੀ ਕਹਿੰਦੇ ਅੱਜ ਮੰਤਰੀ ਸੌਂਧ ਦੇ ਘਰ ਦੇ ਅੱਗੇ ਹੜਤਾਲ 'ਤੇ ਬੈਠੇ ਵੱਖ ਵੱਖ ਮਹਿਕਮਿਆਂ ਦੇ ਕਾਮਿਆਂ ਅਤੇ ਪੁਲਿਸ ਨੇ ਜਿਹੜਾ ਬਹੁਤ ਜ਼ਿਆਦਾ ਲਾਠੀਚਾਰਜ ਕੀਤਾ, ਨਾਲ ਅਥਰੂ ਗੈਸ ਦੇ ਗੋਲੇ ਛੱਡੇ ਆ, ਬਹੁਤ ਜ਼ਖਮੀ ਹੋਏ ਆ ਹੜਤਾਲੀ ਜੀ। ਅੱਗੇ ਕਹਿੰਦੇ ਨੇ ਇਮਰਾਨ ਖਾਨ ਨੂੰ ਕਿੱਥੇ ਕੈਦ ਕਰਕੇ ਰੱਖਿਆ ਇਸ ਸਰਕਾਰ ਨੇ ਜੀ, ਪਾਕਿਸਤਾਨ ਦੀ ਗੱਲ ਕਰਦੇ ਆ। ਫਿਟਨੈਸ ਪੰਜਾਬ ਬਾਈ ਜੀ ਕਹਿੰਦੇ ਆਪਣੇ ਸਤਿ ਸ਼੍ਰੀ ਅਕਾਲ ਜੀ ਐਪ ਦੇ ਉੱਤੇ ਸੁਣ ਰਹੇ ਹਾਂ ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਬਹਾਦਰ ਸਿੰਘ ਜੀ ਹੈ ਸ਼ਾਇਦ, ਅਤੇ ਉਹਨਾਂ ਦੀ ID ਹੈ ਫਿਟਨੈਸ ਪੰਜਾਬ। ਲਓ ਦੋਸਤੋ ਫਿਰ ਇੱਥੇ ਹੀ ਅੱਜ ਆਗਿਆ ਲੈਂਦੇ ਹਾਂ, ਥੋੜ੍ਹੀ ਜਿਹੀ ਥਕਾਵਟ ਮਹਿਸੂਸ ਕਰ ਰਹੇ ਹਾਂ, ਬੋਲਣ ਦੇ ਵਿੱਚ ਵੀ ਥੋੜ੍ਹਾ ਜਿਹਾ ਰੁਕ ਰੁਕ ਕੇ ਗੱਲਬਾਤ ਹੋ ਰਹੀ ਹੈ। ਅਤੇ ਅੱਜ ਇੰਨਾ ਕਿ ਕਬੂਲ ਕਰਿਓ, ਅਤੇ ਕੱਲ੍ਹ ਨੂੰ ਫਿਰ ਆਪਾਂ ਲਾਵਾਂਗੇ ਮਹਿਫਲ ਫਿਰ ਤੋਂ, ਮਹਿਫਲ ਸਮਾਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ, ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਚਰਚਾ ਹੋਏਗੀ, ਵਾਰਤਾਲਾਪ ਹੋਏਗੀ, ਜਿਸ ਦੇ ਵਿੱਚ ਤੁਸੀਂ ਵੀ ਵੱਡਾ ਹਿੱਸਾ ਬਣ ਸਕਦੇ ਹੋ ਅਤੇ ਆਪਣੀ ਗੱਲ, ਆਪਣੇ ਤਜ਼ਰਬੇ ਸਾਂਝੇ ਕਰ ਸਕਦੇ ਹੋ। ਅਤੇ ਕੱਲ੍ਹ ਫਿਰ ਮਿਲਦੇ ਹਾਂ ਨਵੀਂ ਮੁਲਾਕਾਤ ਦੇ ਵਿੱਚ, ਵੀਰਵਾਰ ਵਾਲਾ ਦਿਨ ਹੈ, ਅਤੇ ਗੱਲਬਾਤ ਕਰਾਂਗੇ ਫਿਰ ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ। ਅਤੇ ਮੈਨੂੰ ਦਿਓ ਆ ਗਿਆ, ਵੱਧ ਘੱਟ ਬੋਲ ਗਏ ਹੋਏ, ਗੁਸਤਾਖੀ ਮਾਫ਼, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹੁੰਦਾ। ਅਤੇ ਦੋਸਤਾਂ ਦਾ ਸ਼ੁਕਰੀਆ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਕਮੈਂਟ ਕਰਨ ਦੇ ਲਈ ਵੀ, ਕਾਲ ਕਰਕੇ ਜੁੜਨ ਦੇ ਲਈ ਵੀ, ਦੋਸਤਾਂ ਦਾ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਦੋਸਤੋ। ਸਿਲੈਕਸ਼ਨ ਹੋ

0: ਸਰਕਾਰ ਵੱਲੋਂ ਪੇਸ਼ ਕੀਤੀ ਗਈ ਵੀਡੀਓ ਫੋਰੈਂਸਿਕ ਰਿਪੋਰਟ ਨੂੰ ਫਰਜ਼ੀ ਦੱਸਿਆ ਜਾ ਰਿਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਦੀ ਰਿਪੋਰਟ ਦੀ ਪੂਰੀ ਜਾਣਕਾਰੀ ਵੀ ਸੰਗਤ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਰਿਪੋਰਟ ਕਿਸ ਲੈਬ ਤੋਂ ਤਿਆਰ ਕਰਵਾਈ ਗਈ, ਇਸ ਦੇ ਉੱਤੇ ਕਿੰਨਾ ਖਰਚਾ ਆਇਆ ਤੇ ਉਸ ਦੇ ਬਿੱਲ ਵੀ ਜਿਹੜਾ ਜਨਤਕ ਕੀਤੇ ਜਾਣ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਤੇ ਕਿਆ ਬਾਤ ਹੈ ਜੀ, ਤੇ ਆਪ ਹੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸ਼ੱਕ ਕਰਨ ਲੱਗ ਗਏ ਨੇ। ਉਨ੍ਹਾਂ ਨੂੰ ਕਹਿੰਦੇ ਸ਼ੱਕ ਹੈ ਕਿ ਕਿਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਰਵਾਈ ਗਈ ਫੋਰੈਂਸਿਕ ਰਿਪੋਰਟ ਵੀ ਜਿਹੜਾ ਫਰਜ਼ੀ ਨਾ ਨਿਕਲ ਆਵੇ। ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆਉਣ ਦੇ ਲਈ ਉਨ੍ਹਾਂ CBI ਜਾਂਚ ਦੀ ਮੰਗ ਕੀਤੀ ਹੈ। ਤੇ ਭਾਈ ਉਨ੍ਹਾਂ ਨੇ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਦੇਸ਼ ਦੀਆਂ ਜਿਹੜੀਆਂ ਪ੍ਰਮੁੱਖ ਦੋ ਲੈਬਾਂ ਨੇ ਜਿਨ੍ਹਾਂ ਤੋਂ ਟੈਸਟਿੰਗ ਕਰਾਈ ਹੈ, ਬਕਾਇਦਾ ਨਾਮ ਦਿੱਤਾ ਸੀ, ਸਾਰਾ ਕੁਝ ਕੀਤਾ ਸੀ, ਆਪ ਵੀ ਪਤਾ ਕਰ ਸਕਦੇ ਹੋ। 2 ਦਸੰਬਰ ਨੂੰ ਲੈ ਕੇ ਫਿਰ ਉਨ੍ਹਾਂ ਨੇ ਕਿਹਾ ਕਿ ਹੁਕਮਨਾਮਿਆਂ ਦਾ ਵੀ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚ ਚੱਲ ਰਹੇ ਕਿਸੇ ਵੀ ਮਸਲੇ ਦੀ ਸੁਣਵਾਈ ਕਿਸੇ ਹੋਰ ਦੁਨਿਆਵੀ ਅਦਾਲਤ ਦੇ ਵਿਚ ਨਹੀਂ ਹੋਣੀ ਚਾਹੀਦੀ ਤੇ 15 ਜੂਨ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੇ ਲਈ ਤਾਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ, ਪਰ 2 ਦਸੰਬਰ 2024 ਦੇ ਹੁਕਮਨਾਮਿਆਂ ਤੋਂ ਮੁਕਰਨ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹੋਏ ਇਕੱਠ ਦੇ ਦੌਰਾਨ ਉਨ੍ਹਾਂ ਹੁਕਮਨਾਮਿਆਂ ਦਾ ਜ਼ਿਕਰ ਤੱਕ ਨਾ ਹੋਣਾ ਵੀ ਕਈ ਸਵਾਲ ਖੜੇ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਮ ਆਦਮੀ ਪਾਰਟੀ ਦੀ IT ਟੀਮ ਜਿਹੜੀ ਹੈ ਵੱਲੋਂ ਟਰੋਲ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ, ਪਰ ਉਹ ਖੁਦ ਵੀ ਪਹਿਲਾਂ ਅਜਿਹੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੇ ਨੇ। ਉਨ੍ਹਾਂ ਦਾਅਵਾ ਕੀਤਾ ਕਿ ਦਬਾਅ ਦੇ ਬਾਵਜੂਦ ਉਨ੍ਹਾਂ ਨੇ ਹਮੇਸ਼ਾ ਗੁਰਮਰਿਆਦਾ ਅਤੇ ਪੰਥਕ ਪਰੰਪਰਾਵਾਂ ਦੇ ਅਨੁਸਾਰ ਹੀ ਫੈਸਲੇ ਕੀਤੇ ਹੈ। ਦੂਸਰੇ ਪਾਸੇ SIR ਡਿਊਟੀ ਤੋਂ ਪ੍ਰੇਸ਼ਾਨ ਸਰਕਾਰੀ ਅਧਿਆਪਕ ਨੇ ਨਹਿਰ ਦੇ ਵਿਚ ਛਾਲ ਮਾਰ ਦਿੱਤੀ। ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਦੇ ਵਿਚ ਤੈਨਾਤ ਅਧਿਆਪਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੱਲੋਪੁਰ ਨੇ ਭੱਟੀਆਂ ਪੁਲ ਦੇ ਨੇੜੇ ਨਹਿਰ ਦੇ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਗੁਰਪ੍ਰੀਤ ਦੀ ਕਾਰ ਨਹਿਰ ਦੇ ਕੋਲ ਖੜੀ ਮਿਲੀ ਹੈ ਤੇ ਛਾਲ ਮਾਰਨ ਤੋਂ ਪਹਿਲਾਂ ਉਸਨੇ ਆਪਣੇ ਇਕ ਅਧਿਆਪਕ ਸਾਥੀ ਨੂੰ ਫੋਨ ਕਰਕੇ ਦਸਿਆ ਕਿ ਉਹ SIR ਦੇ ਵਿਚ ਲੱਗੀ ਡਿਊਟੀ ਤੋਂ ਮਾਨਸਿਕ ਰੂਪ ਦੇ ਵਿਚ ਬਹੁਤ ਪਰੇਸ਼ਾਨ ਹੈ, ਇਸ ਦੇ ਕਾਰਨ ਉਹ ਨਹਿਰ ਦੇ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਿਆ। ਉਸਨੇ ਆਪਣੇ ਸਾਥੀ ਨੂੰ ਜਿਹੜਾ ਦਸਿਆ ਕਿ ਉਸਦਾ ਫੋਨ, ਪਰਸ ਅਤੇ ਕੁਝ ਜ਼ਰੂਰੀ ਮੋਹਰਾਂ ਗੱਡੀ ਦੇ ਵਿਚ ਪਈਆਂ ਨੇ ਤੇ ਪਿੰਡ ਦੇ ਕੁਝ ਗੋਤਾਖੋਰਾਂ ਵੱਲੋਂ ਨਹਿਰ ਦੇ ਵਿਚ ਗੁਰਪ੍ਰੀਤ ਦੀ ਖੋਜ ਕੀਤੀ ਜਾ ਰਹੀ ਸੀ, ਪਰ ਹੁਣ ਤੱਕ ਉਸਦੀ ਕੋਈ ਵੀ ਜਿਹੜੀ ਸੀ ਖ਼ਬਰ ਲੱਗਣ ਤੱਕ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਸੀ। ਦੂਸਰੇ ਪਾਸੇ ਦਵਾਈਆਂ ਦੇ ਵਪਾਰ ਤੋਂ ਅਮਰੀਕਾ ਵੀ ਜਿਹੜਾ ਦੁਖੀ ਹੈ। ਭਾਰਤ ਵਿਚ ਰਹਿ ਰਹੀ ਇਕ ਅਮਰੀਕੀ ਮਹਿਲਾ ਲਿਜ਼ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿਚ ਉਸਨੇ ਅਮਰੀਕਾ ਤੇ ਭਾਰਤ ਦੇ ਵਿਚ ਇਕੋ ਇਲਾਜ ਦੇ ਲਈ ਵਰਤੀ ਜਾਣ ਵਾਲੀ ਦਵਾਈ ਜਿਹੜੀ ਹੈ ਰੇਵਲੀ ਮਿਡ ਦੀਆਂ ਕੀਮਤਾਂ ਦੀ ਤੁਲਨਾ ਕਰ ਦਿੱਤੀ ਹੈ। ਉਸਦਾ ਦਾਅਵਾ ਹੈ ਕਿ ਅਮਰੀਕਾ ਦੇ ਵਿਚ ਇਸ ਦਵਾਈ ਦੀ ਬ੍ਰਾਂਡਡ ਜਿਹੜੀ ਗੋਲੀ ਦੀ ਕੀਮਤ ਹੈ ਲਗਭਗ 85,000 ਰੁਪਏ ਹੈ, ਜਦਕਿ ਭਾਰਤ ਦੇ ਵਿਚ ਇਸਦਾ ਜੈਨਰਿਕ ਜਿਹੜਾ ਵਰਜਨ ਹੈ ਉਹਦਾ 35 ਰੁਪਏ ਤੋਂ ਲੈ ਕੇ 300 ਰੁਪਏ ਤੱਕ ਜਿਹੜਾ ਉਪਲਬਧ ਹੈ। ਲਿਜ਼ ਨੇ ਕਿਹਾ ਕਿ ਇਨ੍ਹਾਂ ਵੱਡਾ ਕੀਮਤੀ ਫਰਕ ਦੇਖ ਕੇ ਉਹ ਹੈਰਾਨ ਰਹਿ ਗਏ ਤੇ ਟਿੱਪਣੀ ਕੀਤੀ ਕਿ ਅਮਰੀਕਾ ਦੇ ਵਿਚ ਸਾਡੇ ਨਾਲ ਲੁੱਟ ਹੋ ਰਹੀ ਹੈ। ਇਸ ਵੀਡੀਓ ਤੋਂ ਬਾਅਦ ਸਿਹਤ ਸੇਵਾਵਾਂ, ਦਵਾਈਆਂ ਦੀਆਂ ਕੀਮਤਾਂ ਜਿਹੜੀਆਂ ਨੇ ਤੇ ਜੈਨਰਿਕ ਦਵਾਈਆਂ ਦੇ ਬਾਰੇ ਨਵੀਂ ਚਰਚਾ ਸ਼ੁਰੂ ਹੋ ਗਈ। ਤੁਲਨਾ ਬ੍ਰਾਂਡਡ ਅਤੇ ਜੈਨਰਿਕ ਦਵਾਈਆਂ ਵਿਚਕਾਰ ਕੀਤੀ ਗਈ ਹੈ ਜਿਨ੍ਹਾਂ ਦੀ ਕੀਮਤ ਵੱਖ ਵੱਖ ਹੋ ਸਕਦੀ ਹੈ, ਪਰ ਕਿਤੇ ਨਾ ਕਿਤੇ ਮਸਲਾ ਜਿਹੜਾ ਖੜਾ ਹੋ ਗਿਆ। ਇਕ ਖ਼ਬਰ ਨੂੰ ਲੈ ਕੇ ਜੋ ਚਰਚਾ ਦਾ ਵਿਸ਼ਾ ਨਹੀਂ ਬਣ ਸਕੀ ਉਹਦੇ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਮੰਦਭਾਗੀ ਘਟਨਾ ਵਾਪਰੀ ਹੈ ਪਿਛਲੇ ਦਿਨਾਂ 'ਚ ਰਾਜਸਥਾਨ 'ਚ। 12 ਸਾਲ ਦੀ ਬੱਚੀ ਨੂੰ 4 ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਤੇ ਰੇਪ ਦੇ ਇਲਜ਼ਾਮ ਦੇ ਵਿਚ 18 ਗ੍ਰਿਫ਼ਤਾਰੀਆਂ ਕਰ ਲਈਆਂ ਗਈਆਂ ਨੇ ਤੇ ਹੋਰ ਵੀ 4-5 ਜਿਹੜੀਆਂ ਗ੍ਰਿਫ਼ਤਾਰੀਆਂ ਹੋਣੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਜੇ। ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿਚ ਇਹ ਕੁਝ ਵਾਪਰਿਆ। 12 ਸਾਲ ਦੀ ਇਕ ਬੱਚੀ ਦੇ ਨਾਲ ਰੇਪ ਦੇ ਇਲਜ਼ਾਮ ਦੇ ਵਿਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਸ ਮਾਮਲੇ ਦੇ ਵਿਚ ਜਲਦੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ। ਪੁਲਿਸ ਦੇ ਮੁਤਾਬਕ ਬੱਚੀ ਨੂੰ 4 ਦਿਨਾਂ ਤੱਕ ਬੰਦੀ ਬਣਾ ਕੇ ਵੱਖ ਵੱਖ ਥਾਵਾਂ ਦੇ ਉੱਤੇ ਰੱਖਿਆ ਗਿਆ ਤੇ ਦੇਹ ਵਪਾਰ ਕਰਵਾਇਆ ਗਿਆ। ਸ੍ਰੀ ਗੰਗਾਨਗਰ ਜ਼ਿਲ੍ਹੇ ਦੇ SP ਹਰੀ ਸ਼ੰਕਰ ਨੇ ਦਸਿਆ BBC ਨੂੰ ਗੱਲਬਾਤ ਦੇ ਦੌਰਾਨ ਕਿ ਇਸ ਮਾਮਲੇ ਦੀ ਜਾਂਚ ਲਗਭਗ ਆਖਰੀ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਅਸੀਂ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਅਜੇ CCTV ਫੁਟੇਜ ਚੈੱਕ ਕੀਤੇ ਜਾ ਰਹੇ ਨੇ ਹੋਰ ਵੀ ਤੇ ਇਸ ਤੋਂ ਬਾਅਦ 3 ਤੋਂ 4 ਹੋਰ ਗ੍ਰਿਫ਼ਤਾਰੀਆਂ ਹੋਣੀਆਂ ਨੇ। ਅਸਲ ਚ ਮਾਮਲਾ ਕੀ ਸੀ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਐਡੀਸ਼ਨਲ SP ਕੈਲਾਸ਼ ਦਾਨ ਦੱਸਦੇ ਨੇ ਕਿ ਇਸ ਕੁੜੀ ਦਾ ਜਿਹੜਾ ਸੀ ਇੰਸਟਾਗ੍ਰਾਮ ਦੇ ਉੱਤੇ ਇੱਕ ਦੋਸਤ ਸੀ ਜਿਸ ਨੂੰ ਮਿਲਣ ਦੇ ਲਈ ਉਹ 18 ਜੂਨ ਨੂੰ ਸ੍ਰੀ ਗੰਗਾ ਨਗਰ ਤੋਂ 100 ਕਿਲੋਮੀਟਰ ਦੂਰੀ ਦੇ ਉੱਤੇ ਵਿਜੇ ਨਗਰ ਗਏ ਸੀ। ਉੱਥੇ ਉਸ ਦੋਸਤ ਨੇ ਉਸ ਦੇ ਨਾਲ ਰੇਪ ਕੀਤਾ। ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਇਹ ਬੱਚੀ ਵਿਜੇ ਨਗਰ ਤੋਂ ਬੱਸ ਦੇ ਰਾਹੀਂ ਰਾਤ ਨੂੰ ਸ੍ਰੀ ਗੰਗਾ ਨਗਰ ਪਹੁੰਚੀ ਤੇ ਰਿਕਸ਼ਾ ਉਥੋਂ ਕੀਤਾ। ਬੱਚੀ ਦੇ ਘਰ ਨਾ ਪਹੁੰਚਣ ਦੇ ਉੱਤੇ ਉਸਦੀ ਮਾਂ ਨੇ ਕਈ ਥਾਵਾਂ ਦੇ ਉੱਤੇ ਉਸਦੀ ਭਾਲ ਕੀਤੀ ਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ, ਪਰ ਜਦੋਂ 22 ਜੂਨ ਤੱਕ ਵੀ ਬੱਚੀ ਘਰ ਨਹੀਂ ਪਹੁੰਚੀ ਤਾਂ ਮਾਂ ਪੁਲਿਸ ਥਾਣੇ ਪਹੁੰਚ ਜਾਂਦੀ ਹੈ। ਪਰ ਸਦਰ ਪੁਲਿਸ ਥਾਣੇ ਦੇ ਇੰਚਾਰਜ ਸੁਭਾਸ਼ ਚੰਦਰ ਬੀਬੀਸੀ ਨੂੰ ਕਹਿੰਦੇ ਨੇ ਕਿ ਬੱਚੀ ਦੀ ਮਾਂ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਬੱਚੀ ਦੇ ਨਾਲ ਹੋਈ ਘਟਨਾ ਦੀ ਜਾਣਕਾਰੀ ਮਿਲ ਚੁੱਕੀ ਸੀ। ਅਸੀਂ ਬੱਚੀ ਤੱਕ ਪਹੁੰਚ ਗਏ ਤੇ ਮੁਲਜ਼ਮਾਂ ਨੂੰ ਜਿਹੜਾ ਹਿਰਾਸਤ ਵਿੱਚ ਲਿਆ। ਇਹ ਮਾਮਲਾ ਪਹਿਲਾਂ ਥਾਣੇ ਦੇ ਨਾਲ ਜੁੜਿਆ ਸੀ, ਮਹਿਲਾ ਥਾਣੇ ਦੇ ਨਾਲ ਜੁੜਿਆ ਸੀ ਤੇ ਇਸ ਦੇ ਲਈ ਮਹਿਲਾ ਥਾਣਾ ਇੰਚਾਰਜ ਤੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਆ ਗਏ ਸਨ ਤੇ ਅਸੀਂ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਮਹਿਲਾ ਪੁਲਿਸ ਥਾਣੇ ਦੀ ਇੰਚਾਰਜ ਕਲਾਵਤੀ ਚੌਧਰੀ ਨੇ ਦੱਸਿਆ ਕਿ ਬੱਚੇ ਦੀ ਸ਼ਿਕਾਇਤ ਦੇ ਉੱਤੇ ਅਸੀਂ ਪੋਕਸੋ, ਯੋਵੇਨਾਈਲ ਜਸਟਿਸ ਐਕਟ, ਦੇਹ ਵਪਾਰ ਅਤੇ ਸਮੇਤ ਹੋਰ ਸਬੰਧਤ ਧਾਰਾਵਾਂ ਦੇ ਵਿੱਚ FIR ਦਰਜ ਕੀਤੀਆਂ ਨੇ ਤੇ ਮਾਮਲੇ ਦੀ ਜਾਂਚ ਜਿਹੜੀ ਹੈ ਐਡੀਸ਼ਨਲ SP ਕਰ ਰਹੇ ਹੈ। ਉਹ ਅੱਗੇ ਦੱਸਦੀ ਹੈ ਕਿ ਬੱਚੀ ਨੇ ਦੱਸਿਆ ਕਿ 20 ਤੋਂ 25 ਲੋਕਾਂ ਨੇ ਉਸ ਦੇ ਨਾਲ ਜਿਹੜਾ ਸਰੀਰਕ ਸੰਬੰਧ ਬਣਾਏ ਨੇ। 18 ਮੁਲਜ਼ਮ ਜਿਹੜੇ ਗ੍ਰਿਫ਼ਤਾਰ ਹੋਏ ਨੇ ਉਹਦੇ ਵਿੱਚ ਜਾਂਚ ਅਧਿਕਾਰੀ ਜਿਹੜੇ ਨੇ ਐਡੀਸ਼ਨਲ SP ਦੱਸਦੇ ਨੇ ਫੋਨ ਦੇ ਉੱਤੇ BBC ਨੂੰ ਕਿ ਬੱਚੀ ਦੇ ਨਾਲ 18 ਜੂਨ ਦੀ ਰਾਤ ਤੋਂ 22 ਜੂਨ ਦੀ ਦੁਪਹਿਰ ਦੇ ਵਿਚਕਾਰ ਇਹ ਘਟਨਾਵਾਂ ਹੋਈਆਂ। ਬੱਚੀ ਆਪਣੇ ਦੋਸਤ ਨੂੰ ਮਿਲ ਕੇ ਰਾਤ ਸ੍ਰੀ ਗੰਗਾਨਗਰ ਬੱਸ ਸਟੈਂਡ ਪਹੁੰਚੀ। ਇੱਥੋਂ ਉਸਨੇ ਰਿਕਸ਼ਾ ਲਿਆ, ਰਿਕਸ਼ੇ ਵਾਲਾ ਉਹ ਹੋਟਲ ਦੇ ਵਿੱਚ ਲੈ ਗਿਆ ਤੇ ਜਿਸ ਤੋਂ ਬਾਅਦ ਇਹ ਜਿਹੜਾ ਪੂਰੀ ਤਰ੍ਹਾਂ ਘਟਨਾ ਵਾਪਰੀ ਹੈ। ਰਿਕਸ਼ੇ ਵਾਲਾ ਰਾਤ ਨੂੰ ਬੱਚੀ ਦੇ ਨਾਲ ਹੀ ਹੋਟਲ ਦੇ ਵਿੱਚ ਰੁਕਿਆ। ਰੇਪ ਦੇ ਮਾਮਲੇ 'ਚ ਰਿਕਸ਼ੇ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਿਸ ਹੋਟਲ ਦੇ ਵਿੱਚ ਬੱਚੀ ਨੂੰ ਲਿਆਂਦਾ ਗਿਆ ਉੱਥੇ ਹੀ ਉਸ ਦੇ ਨਾਲ ਸਭ ਤੋਂ ਵੱਧ ਜਿਹੜਾ ਵਾਰ ਵਾਰ ਜਿਹੜਾ ਇਹ ਸਾਰਾ ਕੁਝ ਹੋਇਆ। ਇਸ ਤੋਂ ਇਲਾਵਾ 2 ਹੋਰ ਹੋਟਲਾਂ ਦੇ ਵਿੱਚ ਵੀ ਬੱਚੀ ਨੂੰ ਲੈ ਕੇ ਗਏ ਜਿੱਥੇ ਰੇਪ ਦੀ ਘਟਨਾ ਹੋਈ। ਜਾਂਚ ਜਾਰੀ ਹੈ ਜੇ ਜਲਦੀ ਹੀ ਘੱਟੋ ਘੱਟ 4 ਲੋਕਾਂ ਦੀ ਹੋਰ ਗ੍ਰਿਫ਼ਤਾਰੀ ਹੋਣ ਦਾ ਦਾਅਵਾ ਜਿਹੜਾ ਕੀਤਾ ਜਾ ਰਿਹਾ। ਤੇ ਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਦਿਆਂ ਇਹਨਾਂ ਮਸਲਿਆਂ ਦੇ ਉੱਤੇ ਖੋਲ ਕੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਕਰਦੇ ਹਾਂ ਸਵਾਗਤ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਆਓ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਆਹ ਤਾਂ ਬੜੀ ਦੁੱਖ ਭਾਰੀ ਖਬਰ ਸੁਣਾਈ ਹੈ ਜਨਾਬ ਨੇ।
0: ਬਿਲਕੁਲ ਹੈ ਜੀ।
1: ਦੇਖੋ ਕਿੱਦਾਂ ਦੀ ਮਾਨਸਿਕਤਾ ਹੈਗੀ ਆ ਕਿ ਇੱਕ 13 ਸਾਲ ਦੀ ਬੱਚੀ ਜਿਹੜੀ ਹੈਗੀ ਆ ਉਹਦੇ ਨਾਲ ਇੰਨੀ ਦਰਿੰਦਗੀ ਹੋਈ ਹੈ ਜੀ।
0: ਜੀ
1: ਤੇ ਹੋਈ ਵੀ ਉਸ ਸਟੇਟ ਦੇ ਵਿੱਚ ਆ ਜਿੱਥੇ ਰਾਮ ਰਾਜ ਦੀ ਕਹਿੰਦੇ ਹੈਗੇ ਆ ਦਾਅਵਾ ਕੀਤਾ ਜਾਂਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸਰ ਇਹ ਓਵਰਆਲ ਜਿਹੜਾ ਹੈਗਾ ਨਾ ਲੋਕਾਂ ਦੀ ਮਾਨਸਿਕਤਾ ਦੇ ਪਤਾ ਨੀ ਕੀ ਆ, ਇਹ ਦਰਿੰਦਗੀ ਆ ਹੋਰ ਇਹ ਤੋਂ ਜਿਆਦਾ ਜਿਹੜਾ ਹੈਗਾ ਰਾਕਸ਼ਸ ਪੁਣਾ ਕੀ ਹੋ ਸਕਦਾ ਹੈ ਜੀ।
0: ਬਿਲਕੁਲ ਹੈ ਜੀ। ਸ਼ੈਤਾਨ ਵੀ ਚਲੋ ਚਾਰ ਘਰ ਕਹਿੰਦੇ ਛੱਡ ਲੈਂਦਾ ਆ।
1: ਸਰ ਇਸ ਲਾਅ ਐਂਡ ਆਰਡਰ ਦੇ ਵਿੱਚ ਜਿਹੜਾ ਆ ਥੋੜਾ ਜਿਹਾ ਐਜ ਜੇ ਹੈਗਾ ਤੇ ਗੁਜਰਾਤ ਨੂੰ ਹੈਗਾ। ਗੁਜਰਾਤ ਦੇ ਵਿੱਚ ਲੜਕੀਆਂ ਜਿਹੜੀਆਂ ਆ ਰਾਤ ਨੂੰ ਵੀ ਫ੍ਰੀਲੀ ਜਿਹੜਾ ਆ ਘੁੰਮ ਫਿਰ ਲੈਂਦੀਆਂ ਜੀ।
0: ਇਹਦੇ ਨਾਲ ਹੀ ਸੈਣੀ ਸਾਹਿਬ, ਚਲੋ ਮੈਨੂੰ ਇੱਕ ਦੋ ਵਾਰੀ ਮੌਕਾ ਮਿਲਿਆ ਬੰਬਈ ਜਾਣ ਦਾ। ਜਿਸ ਹਿਸਾਬ ਦੇ ਨਾਲ ਬੰਬਈ ਪੁਲਿਸ ਆਪਣਾ ਕਾਜ ਕਰਦੀ ਆ ਨਾ, ਕਾਰਜ ਕਰਦੀ ਆ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੰਡੀਪੈਂਡੈਂਟ ਥੋੜਾ ਬਹੁਤਾ ਚੱਲਦੀ ਹੈ। ਉਹਨਾਂ ਨੂੰ ਖੁੱਲ ਜ਼ਿਆਦਾ ਜਾਂ ਸਿਆਸੀ ਦਖਲ ਅੰਦਾਜ਼ੀ ਥੋੜੀ ਜਿਹੀ ਘੱਟ ਦੇਖਦੇ ਆ ਉਹਨਾਂ ਚੀਜ਼ਾਂ ਦੇ ਵਿੱਚ। ਤੇ ਉੱਥੇ ਦੇਖ ਲਓ ਜਿਹੜੇ ਆਪਣੇ ਕਾਲ ਸੈਂਟਰ ਹੈਗੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਬੱਚੇ ਉੱਥੇ ਬੱਚੀਆਂ ਜਿਹੜੇ ਨੇ ਰਾਤ ਨੂੰ ਵੀ ਕੰਮ ਕਰਦੇ ਆ। ਮੈਂ ਆਪ ਅੱਖੀ ਦੇਖਿਆ ਕਿ 3-4 ਤੜਕੇ ਨੂੰ ਵੀ ਉਹ ਵਾਪਸ ਆਉਂਦੇ ਆ ਜੋਬ ਤੋਂ। ਤਾਂ ਕੋਈ ਏਦਾਂ ਦਾ ਨੀਗਾ ਜੀ ਭਾਈ, ਮਤਲਬ ਕਿ ਕੋਈ ਐਸੀ ਗੱਲਬਾਤ ਸੁਣੀ ਹੋਵੇ? ਬਹੁਤ ਵੱਡੀ ਸਿਟੀ ਆ, ਦੇਖਿਆ ਜਾਵੇ ਤਾਂ ਉਹਦਾ ਦੇਖੋ ਕਾਨੂੰਨੀ ਸਾਰਾ ਸਰਕਲ ਜਿਹੜਾ ਕਿੰਨੀ ਵੱਡੇ ਪੱਧਰ ਦੇ ਉੱਤੇ ਹੈ, ਲਾਰਜ ਹੈ।
1: ਪਰ ਸਭ ਏਦਾਂ ਨਾ ਉਹ ਸਮਾਜ ਵੀ ਤਾਂ ਫਿਰ ਥੋੜਾ ਜਿਹਾ ਜਿਹੜਾ ਹੈਗਾ ਜਾਗਰਤ ਹੁੰਦਾ ਹੈ।
0: ਉਹ ਵੀ ਹੈ ਜੀ,
1: ਉੱਥੇ ਦਾ ਲਾਈਫ ਸਟਾਈਲ ਏਦਾਂ ਦਾ ਹੈਗਾ ਆ ਜੀ,
0: ਯੂਰਪੀ ਸਿਸਟਮ ਆ ਜੀ ਤਕਰੀਬਨ।
1: ਬੱਚੇ ਬੋਲਡ ਹੋ ਜਾਂਦੇ ਹੈਗੇ ਆ ਜੀ ਇਸੇ ਕਰਕੇ
0: ਜੀ।
1: ਹੁਣ ਇੱਥੇ ਤਾਂ ਤੁਸੀਂ ਆ ਰਾਜਸਥਾਨ ਦੀ ਗੱਲ ਕਰਦੇ, ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਟੈਮ ਟੈਮ ਦਾ ਬੰਦਾ ਨੀ ਨਿਕਲ ਸਕਦਾ ਜੀ, ਲੇਡੀਜ਼ ਨੇ ਤਾਂ ਕੀ ਨਿਕਲਣਾ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਮਾਹੌਲ ਦਾ ਬਹੁਤ ਫਰਕ ਪੈਂਦਾ ਹੈਗਾ ਆ
0: ਜੀ।
1: ਪਰ ਇਹ ਆ ਕਿ ਪਤਾ ਨੀ ਇਹ ਕਿੱਦਾਂ ਦੇ ਲੋਕ ਹੈਗੇ ਆ ਕਿ ਦੇਖੋ ਨਾ ਉਸ ਬੱਚੀ ਕਿਹੜੇ ਜਿਹੜੇ ਟਰੋਮਾ ਦੇ ਵਿੱਚੋਂ ਨਿਕਲੀ ਹੋਏਗੀ ਜੀ, ਕਿਹੜੇ ਹਾਲਾਤਾਂ ਦੇ ਵਿਚ ਸੋਚ ਸੋਚ ਕੇ ਡਰ ਲੱਗਦਾ ਜੀ।
0: ਮੈਂ ਤਾਂ ਖਬਰ ਜਦੋਂ ਪੜ੍ਹੀ ਆ ਜੀ, 12 ਸਾਲ ਦੀ ਬੱਚੀ ਤੇ ਸਾਰੀ ਉਮਰ ਓਹਦੇ ਅੱਗੇ ਪਈ ਆ, ਕਿਸ ਤਰ੍ਹਾਂ ਉਹ ਮਤਲਬ ਕਿ ਚਲੋ ਕਿਤੇ ਨਾ ਕਿਤੇ ਓਹਦੇ ਅੰਦਰ ਇੰਨਾ ਕਬਾਲਤਾ ਆ ਜਾਏਗਾ, ਚਲੋ ਵਿਚਰੇਗੀ ਜਾਂ ਐਜੂਕੇਟ ਹੋਏਗੀ, ਆਪਣਾ ਖੁੱਲ ਕੇ ਜੀਵਨ ਜੀਓਗੀ, ਇਹ ਉਮੀਦ ਕਰਦੇ ਆ। ਪਰ ਜਿਹੜਾ ਆਲਾ ਦੁਆਲਾ ਸਾਡਾ ਜਾਂ ਉਹ ਅੱਖਾਂ ਨੇ ਜਾਂ ਜਿਸ ਗਿਲਟੀ ਦੇ ਵਿਚ ਓਹਨੂੰ ਜੀਣਾ ਪੈਣਾ, ਉਹ ਤੋਂ ਨੀ ਨਾ ਆਪਾਂ ਕੱਢ ਸਕਦੇ ਉਹਨੂੰ ਜੀ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ ਜੀ, ਅਜੇ ਸਾਡੇ ਇੱਥੇ ਜਿਹੜਾ ਹੈਗਾ ਆ ਮਾਹੌਲ ਉਹ ਨਹੀਂ ਹੋਇਆ ਕਿ ਹਾਂ ਜੀ ਕਿ ਇੱਕ ਬੱਚੀ ਜਿਹੜੀ ਅਜੇ 13 ਸਾਲ ਦੀ ਹੈਗੀ ਆ ਤੇ ਉਹ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਜਾਂਦੀ ਪਈ ਆ ਜੀ। ਮਰਿਆਦਾ ਦਾ ਉਲੰਘਣ ਕਿਤੇ ਪਾਸੇ ਥੋੜਾ ਬਹੁਤਾ ਲੜਕੀ ਵੱਲੋਂ ਵੀ ਹੋਇਆ ਜੀ। ਫਿਰ ਜਿਹਤੇ ਤੁਸੀਂ ਟਰੱਸਟ ਕਰਦੇ ਆ ਘਰ ਤੋਂ 100 ਕਿਲੋਮੀਟਰ ਦੂਰ ਤੋਂ ਉਹਨੂੰ ਮਿਲਣ ਜਾ ਰਹੀ ਹੈਗੀ ਆ ਜੀ, ਤੈਨੂੰ ਵੀ ਤਾਂ ਇਹ ਸਾਰੇ ਕੰਸੀਕੁਐਂਸ ਸੋਚਣੇ ਚਾਹੀਦੇ ਆ। ਪਰ ਬੱਚੇ ਟੀਨੇਜਰ ਜਿਹੜੇ ਆ, ਹਾਂਜੀ ਟੀਨੇਜਰ ਜਿਹੜੇ ਆ ਉਹ ਨਹੀਂ ਇਹੋ ਚੀਜ਼ਾਂ ਵਿਚਾਰ ਲੈਂਦੇ ਜੀ।
0: ਉਹ ਪਰਿਵਾਰਕ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਜੀ ਜਿੰਨਾ ਚਿਰ 18 ਸਾਲ ਦਾ ਬੱਚਾ ਨਹੀਂ ਹੈ ਜੀ। ਬਿਲਕੁਲ ਹੈ ਜੀ,
1: ਹਾਂਜੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਾਰੇ ਫੈਕਟਰ ਜਿਹੜੇ ਆ ਧਿਆਨ ਚ ਰੱਖਣੇ ਪੈਂਦੇ ਹੈਗੇ ਜੀ। ਬਾਕੀ ਮੈਨੂੰ ਉਹ ਜਿਹੜਾ ਹੈਗਾ ਨਾ ਜੀ ਵੀ ਜਿਹੜਾ ਪੁਲਿਸ ਵਾਲੇ ਉਹਨਾਂ ਨੂੰ ਰੱਸਿਆਂ ਦੇ ਨਾਲ ਬੰਨੇ ਹੋਏ ਆ ਤੇ ਉਸ ਹਿਸਾਬ ਨਾਲ ਟ੍ਰੀਟ ਕਰਦੇ ਪਏ ਆ ਨਾ ਜੀ, ਅੱਜ ਪਹਿਲੀ ਵਾਰੀ ਜਿਹੜੇ ਹੈਗੇ ਆ ਪੁਲਿਸ ਦੀ ਜਿਹੜੀ ਆ ਕੁੱਟ ਜਿਹੜੀ ਆ ਉਹ ਚੰਗੀ ਲੱਗੀ ਮੈਨੂੰ
0: ਜੀ। ਵੀ
1: ਇਹੋ ਜਿਹੇ ਬੰਦਿਆਂ ਨਾਲ ਥੋੜਾ ਜਿਹਾ ਏਦਾਂ ਦਾ ਸਲੂਕ ਜ਼ਰੂਰ ਹੋਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ। ਹੁਣ ਆ ਜਾਈਏ ਜੀ ਅਗਲੀਆਂ ਖਬਰਾਂ ਤੇ ਜੀ।
0: ਜੀ
1: ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਲੈ ਲਈਏ ਜੀ।
0: ਜ਼ਰੂਰ ਜੀ,
1: ਹਾਂਜੀ। ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਆ ਨਾ ਜੀ, ਇਹ ਆਪਣੇ ਉਹਨਾਂ ਦਾ ਤਾਂ ਇੱਕੋ ਹੀ ਮਕਸਦ ਆ, ਜਿੱਦਾਂ ਮਤਲਬ ਜਿਹੜਾ ਅਰਜੁਨ ਨੂੰ ਮਛਲੀ ਦੀ ਅੱਖ ਦਿਸਦੀ ਸੀ ਨਾ ਜੀ,
0: ਸੁਖਬੀਰ
1: ਸਿੰਘ ਬਾਦਲ ਦੇਖਦਾ ਹੈਗਾ ਜੀ, ਉਹਨੂੰ ਹੀ ਦੇਖਣਾ ਆ ਇਹਨਾਂ ਨੇ ਜੀ, ਵੀ ਉਹਨਾਂ ਨੂੰ ਡੈਮੇਜ ਕਿੱਦਾਂ ਕਰਨਾ ਹੈ ਜੀ। ਬਾਕੀ ਉਹਨਾਂ ਨੂੰ ਨਾ ਕੋਈ ਪੰਥ ਨਾਲ ਮਤਲਬ ਹੈ ਨਾ ਵਾਸਤਾ, ਉਹਨਾਂ ਨੂੰ ਕਿਤੇ ਇਕੱਲੇ ਬਹਿ ਕੇ ਸੋਚਣਾ ਚਾਹੀਦਾ ਹੈ ਕਿ ਮੈਂ ਅਹੁਦੇ ਦੀ ਮਰਿਆਦਾ ਰੱਖੀ ਸੀ ਜੀ, ਵੀ ਤੂੰ ਜਦੋਂ ਤੁਸੀਂ ਆਪ ਜਿਹੜੇ ਹੈਗੇ ਉਹਨਾਂ ਨੇ ਤੁਸੀਂ 2 ਦਸੰਬਰ ਹੋਇਆ ਕਾਹਦੇ ਵਾਸਤੇ, ਅਕਾਲੀਆਂ ਦੀਆਂ ਪਿਛਲੀਆਂ ਜਿਹੜੀਆਂ ਹੈਗੀਆਂ ਉਹੀ ਆ ਨਾ, ਤੁਸੀਂ ਉਹਨਾਂ ਨੂੰ ਕਨਵੈਨਸ਼ਨ ਕਰਵਾਇਆ ਜੀ, ਤੁਸੀਂ ਜਦੋਂ ਅਹੁਦੇ ਤੇ ਸੀਗੇ ਉਦੋਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜਾ ਹੈਗਾ ਇਹ ਕਿਉਂ ਨੀ ਪੁੱਛਿਆ ਜੀ। ਜਦ ਤੱਕ ਤੁਸੀਂ ਜਥੇਦਾਰ ਰਹੇ ਹੈਗੇ ਆ ਜੀ, ਤਦ ਤੱਕ ਤਾਂ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਤੁਸੀਂ ਜਸਟੀਫਾਈ ਸੀ, ਤੁਸੀਂ ਉਹਦੇ ਉੱਤੇ ਜਿਹੜਾ ਹੈਗਾ ਸੈਟਿਸਫਾਈ ਸੀ, ਜਿੱਦਾਂ ਹੀ ਜਿਹੜਾ ਹੈਗਾ ਆ ਵੀ ਤੁਹਾਨੂੰ ਆਪਣੀ ਕੁਰਸੀ ਹਿਲਦੀ ਦੀ ਸੀ ਜਾਂ ਤੁਹਾਡਾ ਆਪਣਾ ਲੋਭ ਜਾਗ ਗਿਆ ਕਿ ਮੈਂ ਅਕਾਲੀ ਦਲ ਦਾ, ਸਾਰਿਆਂ ਨੂੰ ਪਤਾ ਸਾਰੀ ਦੁਨੀਆਂ ਨੂੰ ਪਤਾ ਕਿ 1 ਸਾਲ ਪਹਿਲਾਂ ਤੁਸੀਂ ਯੋਜਨਾ ਬਣਾ ਲਈ ਸੀ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਸੁਖਬੀਰ ਬਾਦਲ ਨੂੰ ਲਾਭੇ ਕਰਨਾ ਜੀ, ਉਹ ਤੁਹਾਡੀ ਜਿਹੜੀਆਂ ਇਸ ਇੰਟੈਂਸ਼ਨ ਨੂੰ ਜਿਹੜੀ ਆ ਭਾਵ ਗਏ ਸੀ ਜੀ ਉੱਥੇ ਜਿਹੜਾ ਹੈਗਾ ਆ। ਫਿਰ ਤੁਸੀਂ ਜਿਹੜੇ ਕਨਫੈਸ਼ਨ ਨੂੰ ਕਨਫੈਸ਼ਨ ਕਹਿੰਦੇ ਆ, ਉੱਥੇ ਅਗਲਾ ਬੰਦਾ ਜਦੋਂ ਐਕਸਪਲੇਨ ਕਰਨ ਲੱਗਾ ਤੇ ਉਸ ਵੇਲੇ ਤੁਸੀਂ ਕਹਿੰਦਾ ਆ ਜਾਣਾ ਇਸ ਜਵਾਬ ਦੇ, ਅਗਲਾ ਕਹਿੰਦਾ ਜੀ ਵੀ ਹਾਂ ਠੀਕ ਗੱਲ ਹੈਗੀ ਆ ਜੀ, ਵੀ ਮੇਰੀ ਆਪਣੀ ਜਿਹੜੀ ਆ ਇਸ ਚੀਜ਼ ਦੇ ਉੱਤੇ ਮੈਂ, ਕਿਉਂਕਿ ਮੈਂ ਸਰਕਾਰ ਦਾ ਮੁਖੀਆ ਸੀ ਇਸ ਕਰਕੇ ਪਾਰਟੀ ਦਾ ਮੁਖੀਆ ਹੋਣ ਦੇ ਨਾਤੇ ਮੈਂ ਸਾਰੀਆਂ ਜਿਹੜੀਆਂ ਆਪਣੇ ਝੋਲੀ ਪਾਉਂਦਾ ਜੀ।
0: ਬਿਲਕੁਲ
1: ਅੱਜ ਤੁਸੀਂ ਉਸ ਸਟੇਟਮੈਂਟ ਨੂੰ ਇਸ ਤਰੀਕੇ ਨਾਲ ਵਰਤ ਰਹੇ ਹੈਗੇ ਆ, ਫਿਰ ਜਾਂ ਤਾਂ ਉਹਨੂੰ ਹੋਵੇ ਨਾ ਵੀ ਉਹਨੇ ਸਜ਼ਾ ਨਹੀਂ ਪੂਰੀ ਕੀਤੀ ਹੈਗੀ ਤੇ ਉਹ ਜਿਹੜੀ ਆ ਉਹਦਾ ਸਰਟੀਫਿਕੇਟ ਕਿਉਂ ਜਾਰੀ ਕੀਤਾ, ਚਾਹੇ ਤੁਸੀਂ ਕੀਤਾ ਚਾਹੇ ਦੂਜੇ ਨੇ ਕੀਤਾ, ਅਗਲੇ ਨੇ ਧਾਰਮਿਕ ਸਜ਼ਾ ਪੂਰੀ ਕੀਤੀ ਜੀ, ਬਾਅਦ ਵਿਚ ਜਿਹੜਾ ਤੁਹਾਡਾ ਡਿਜ਼ਾਇਨ ਵਾਲੀ ਸਜ਼ਾ ਸੀਗੀ ਉਹ ਤੋਂ ਅਗਲੇ ਮੁਨਕਰ ਹੋ ਗਏ ਜੀ। ਤੋ ਇਸ ਕਰਕੇ ਬੰਦਾ ਇਹ ਬੰਦਾ ਤਾਂ ਵੈਸੇ ਹੀ ਕਰਪਟ ਹੈ ਜੀ, ਬੰਦਾ ਜਿਹੜਾ ਹੈਗਾ ਇਹ ਸਹੀ ਨਹੀਂ ਹੈਗਾ ਜੀ, ਇਹਦੀ ਗੱਲ ਦੇ ਉੱਤੇ ਜਿਹੜਾ ਆ ਕੋਈ ਬਹੁਤਾ ਯਕੀਨ ਕਰਨ ਵਾਲੀ ਗੱਲ ਹੀ ਹੈ ਨੀ ਜੀ, ਇਹਦਾ ਕੰਮ ਹੀ ਹੈ ਜੀ। ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਤੁਸੀਂ ਮਰਿਆਦਾ ਭੰਗ ਕੀਤੀ ਸਾਰੀ,
0: ਅਕਾਲ ਤਖ਼ਤ ਸਾਹਿਬ ਦੇ ਉੱਤੇ ਉਂਗਲੀ ਚੱਕ ਦਿੱਤੀ ਇੱਕ ਤਰ੍ਹਾਂ ਦੀ ਦੇਖਿਆ ਜਾਵੇ ਕਿ ਉਹ ਜਿਹੜੀ ਫੇਕ ਰਿਪੋਰਟ ਵੀ ਤਾਂ ਉਹ ਵੀ ਤਾਂ ਹੋ ਸਕਦੀ ਹੈ ਜਿਹੜੀ ਜਥੇਦਾਰ ਨੂੰ ਸੌਂਪੀ ਗਈ ਹੈ ਜਾਂ ਕਿੱਥੋਂ ਟੈਸਟ ਕਰਾਈ, ਦੱਸੋ ਹੈ ਵੀ ਉਹਦਾ ਖਰਚਾ ਕਿਹਨੇ ਦਿੱਤਾ ਹੈ।
1: ਬਿਲਕੁਲ ਬਿਲਕੁਲ, ਤੁਸੀਂ ਜਥੇਦਾਰ ਸੀ ਤੇ ਤੁਸੀਂ ਬਿਲਕੁਲ ਠੀਕ ਸੀਗੇ, ਬਾਕੀ ਹੋਰ ਕੋਈ ਆ ਕੇ ਉੱਥੇ ਜਥੇਦਾਰ ਵਾਲੀ ਜਿਹੜੀ ਪੋਸਟ ਤੇ ਬੈਠੇ ਤੇ ਉਹ ਜਥੇਦਾਰ ਜਥੇਦਾਰ ਨਹੀਂ ਹੋਊਗਾ ਹੈ ਜੀ। ਸੋ ਸਰ ਇਹ ਤਾਂ ਜਿਹੜਾ ਹੈਗਾ ਆ ਉਹ ਵੈਸੇ ਹੀ ਕਈਆਂ ਬੰਦਿਆਂ ਨੂੰ ਇੱਜ਼ਤ ਪਚਦੀ ਨੀ, ਜਿਹੜਾ ਇਹਨਾਂ ਨੇ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਜਿਹੜਾ ਮੀਡੀਆ ਦੇ ਵਿੱਚ, ਤੇ ਮੈਂ ਉਹਦੇ ਥੱਲੇ ਕਮੈਂਟ ਪੜ੍ਹੇ ਹੈਗੇ ਆ ਜੀ, ਇਹਨਾਂ ਨੂੰ ਵੀ ਕਮੈਂਟ ਹੀ ਪੜ੍ਹ ਲੈਣੇ ਚਾਹੀਦੇ ਵੀ ਲੋਕੀ ਤੁਹਾਡੇ ਬਾਰੇ ਕੀ ਸੋਚ ਰੱਖਦੇ ਆ ਜੀ।
0: ਬਿਲਕੁਲ,
1: ਤੋ ਇਹ ਤਾਂ ਕੁਛ ਇੱਕ ਜਿਹੜੇ ਹੈਗੇ ਨਾ ਬੰਦੇ ਜਿਹੜੇ ਹੈਗੇ ਆ ਬੁਲਾਰੇ ਆ ਜਾਂ ਇੱਦਾਂ ਕਰਕੇ, ਉਹਨਾਂ ਦਾ ਮਤਲਬ ਇਹ ਹੈਗਾ ਆ ਕਿ ਅੱਜ ਤੁਸੀਂ ਅੱਜ ਦੀ ਗੱਲ ਕਰੋ ਤੁਸੀਂ ਜਿਹੜੀ ਹੈਗੀ ਪਿਛਲੀਆਂ ਗੱਲਾਂ ਜਿਹੜੀਆਂ ਪਿੱਛੇ ਕਰ ਲੈਂਦੇ ਜਿਹੜੀਆਂ ਕਰਨੀਆਂ ਸੀ। ਅੱਜ ਤਾਂ ਸਮੱਸਿਆ ਇਹ ਆ, ਸੁਖਬੀਰ ਬਾਦਲ ਨੇ ਕਿੱਥੇ ਗੁਰੂ ਸਾਹਿਬ ਦੀ ਫੋਟੋ ਦੇ ਉੱਤੇ ਸ਼ਰਾਬ ਦੇ ਛਿੱਟੇ ਮਾਰੇ ਆ ਜੀ?
0: ਜੀ
1: ਸਵਾਲ ਤਾਂ ਇਹ ਹੈ ਨਾ ਜੀ, ਇੱਕ ਜਿਹੜਾ ਹੈਗਾ ਆ ਦੋਨਾਂ ਨੂੰ ਇਕੁਅਲਾਈਜ਼ ਨਹੀਂ ਕੀਤਾ ਜਾ ਸਕਦਾ ਹੈਗਾ। ਉਹ ਹਰਕਤ ਤੇ ਹਰਕਤ ਜਿਹੜੀ ਹੈਗੀ ਆ, ਅਗਲਾ ਬੰਦਾ ਇੱਕ ਬੰਦਾ ਹੈਗਾ ਸਰੈਂਡਰ ਕਰ ਰਿਹਾ ਆ ਕੇ ਝੋਲੀ ਅੱਡ ਕੇ ਜਿਹੜਾ ਹੈਗਾ ਆ ਸਭ ਕੁਛ ਕਹਿ ਦਿੰਦਾ ਹੈਗਾ ਆ, ਇੱਕ ਬੰਦਾ ਜਿਹੜਾ ਹੈਗਾ ਆ ਕਹਿੰਦਾ ਹੈਗਾ ਵੀ ਆਪਣੇ ਡਿਫੈਂਸ ਦੇ ਵਿੱਚ ਇੱਕ ਫਰਜ਼ੀ ਰਿਪੋਰਟ ਤਿਆਰ ਕਰ ਲੈਂਦਾ ਜੀ।
0: ਜੀ
1: ਮੁੜ ਕੇ ਹੁਣ ਉਹ ਮਾਸਕ ਵਾਲੀ ਥਿਊਰੀ ਆ ਜਾਂਦੀ ਹੈਗੀ
0: ਆ। ਇਹਦੇ ਵਿੱਚ ਵੀ ਦੇਖੋ ਡਿਪਲੋਮੈਸੀ ਇਹ ਵੀ ਤਾਂ ਖੇਡ ਰਹੇ ਨੇ, ਦੂਸਰੇ ਪਾਸੇ ਮਾਨ ਸਾਹਿਬ ਨੂੰ ਕਹਿੰਦੇ ਆ ਭਾਈ ਤੁਸੀਂ ਹੀ ਮਸਲੇ ਨੂੰ ਨਿਬੇੜੋ, ਮਤਲਬ ਕਿ ਹਨਾ ਆ ਜਾਓ।
1: ਬਿਲਕੁਲ ਜੀ ਬਿਲਕੁਲ
0: ਜੀ,
1: ਇਹ ਸਾਰਾ ਇਹਨਾਂ ਦੇ ਇਹ ਆ ਜਿਹੜਾ ਆ ਵੀ ਮੌਕੇ ਦੀ ਸਰਕਾਰ ਦੇ ਨਾਲ ਇਹਨਾਂ ਦਾ ਚੱਲਣਾ, ਇਹਨਾਂ ਦਾ ਸਾਰੇ ਪਾਸੇ ਤਾਂ ਹੈਗਾ ਆ। ਉੱਥੇ ਸੈਂਟਰ ਦੇ ਵਿੱਚ ਇਹਨਾਂ ਦਾ ਬੀਜੇਪੀ ਦੇ ਨਾਲ ਸਾਂਝਾਂ ਸੀਗੀਆਂ ਜੀ, ਇੱਥੇ ਜਿਹੜਾ ਇਹ ਆ ਉਹ ਰਾਘਵ ਚੱਡੇ ਦੇ ਵਿਆਹ ਦੇ ਉੱਤੇ ਜਿਹੜਾ ਹੈਗਾ ਇਹ ਪਹੁੰਚ ਗਏ ਸੀਗੇ ਜੀ। ਬਾਹਰ ਇਹਨਾਂ ਨੂੰ ਜਿਹੜਾ ਹੈਗਾ ਬਾਕੀਆਂ ਦੀਆਂ ਗੱਡੀਆਂ ਅੰਦਰ ਗਈਆਂ, ਤੁਹਾਨੂੰ ਬਾਹਰ ਲਾ ਕੇ ਅਗਲੇ ਲੈ ਕੇ ਗਏ ਹੈਗੇ, ਤੁਰ ਕੇ ਤੁਸੀਂ ਗਏ ਹੈਗੇ ਜੀ। ਫਿਰ ਤੁਸੀਂ ਉੱਥੇ ਜਿਹੜਾ ਹੈਗਾ ਆ ਕੀ ਬਿਨਾ ਗੁਰੂ ਸਾਹਿਬ ਦੀ ਪਾਲਕੀ ਦੇ ਜਿਹੜਾ ਹੈਗਾ ਆ ਉੱਥੇ ਤੁਸੀਂ ਕੀਰਤਨ ਦੇ ਵਿੱਚ ਬੈਠੇ ਆ
0: ਜੀ।
1: ਸੋ ਇਸ ਕਰਕੇ ਸਰ ਬਹੁਤ ਕੁਛ ਹੈਗਾ ਜੀ ਇਹਨਾਂ ਦੇ ਬਾਰੇ ਜਿਹੜਾ ਹੈਗਾ ਆ, ਵੈਸੇ ਤਾਂ ਇਹਨਾਂ ਨੂੰ ਸਮਨ ਕਰਨਾ ਚਾਹੀਦਾ ਭਾਈ ਤੁਸੀਂ ਜਿਹੜਾ ਆ ਥੋੜੀਆਂ ਮਰਿਆਦਾ ਦੀਆਂ ਉਲੰਘਣਾ ਕੀਤੀਆਂ ਹੈਗੀਆਂ ਜੀ। ਜਦੋਂ ਤੁਸੀਂ ਕਰਦੇ ਹੈਗੇ ਆ ਉਸ ਵੇਲੇ ਜਿਹੜਾ ਹੈਗਾ ਆ ਕੋਈ ਫਰਕ ਨੀ ਪੈਂਦਾ ਜੀ, ਉਦੋਂ ਤੁਸੀਂ ਲਿਬਰਲ ਹੋ ਜਾਂਦੇ। ਚੰਨੀ ਦੇ ਮੁੰਡੇ ਦੇ ਵਿਆਹ ਤੇ ਆਨੰਦ ਕਿਉਂ ਪੜੇ ਸੀ ਜੀ? ਅਕਾਲ ਤਖ਼ਤ ਦੇ ਹੁਕਮਨਾਮੇ ਦੇ ਮਤਲਬ ਦਾ ਵਾਇਓਲੇਸ਼ਨ ਕਰਕੇ ਤੇ ਤੁਸੀਂ ਉਹਦੇ ਜਿਹੜਾ ਹੈਗਾ ਆ ਇੱਕ ਪਤਨ ਦੇ ਆਨੰਦ ਪੜੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਤਾਂ ਇਹ ਆ ਵੀ ਇਹਨਾਂ ਨੇ ਸਿਰਫ ਜਿਹੜਾ ਹੈਗਾ ਆ ਵੀ ਸੁਖਬੀਰ ਬਾਦਲ ਨੂੰ ਡੈਮੇਜ ਕਰਨ ਵਾਸਤੇ ਸਟੇਟਮੈਂਟ ਦੇਣੀ ਆ, ਉਹਦੀ ਆੜ ਦੇ ਵਿੱਚ ਚਾਹੇ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਗਿਆ ਹੋ ਜਾਏ ਚਾਹੇ ਜੋ ਮਰਜ਼ੀ ਹੋ ਜਾਏ
0: ਜੀ ਬਿਲਕੁਲ,
1: ਕਿਸੇ ਨੂੰ ਤਾਂ ਸਤਿਕਾਰ ਜਿਹੜਾ ਹੈਗਾ ਆ ਬਹਾਲ ਕਰਨਾ ਹੀ ਪਊਗਾ ਨਾ ਜੀ, ਕੋਈ ਤਾਂ ਹੋਊਗਾ ਜੀ। ਬਾਕੀ ਜਿੱਥੇ ਤੱਕ ਜੇ ਗੜਗੰਜ ਸਾਹਿਬ ਦੀ ਗੱਲ ਹੈਗੀ ਆ, ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਾਰਸ ਪੰਜਾਬ ਦੇ ਬਣ ਜਾਂਦੇ ਹੈਗੇ ਆ, ਜਦੋਂ ਬਣ ਜਾਣਗੇ ਜੀ ਤੇ ਉਹਨਾਂ ਨੇ ਲਾਉਣਾ ਹੈਗਾ, ਜੋ ਪ੍ਰੋਸੈਸ ਹੈ ਉਹਦੇ ਰਾਹੀਂ ਜਥੇਦਾਰ ਲੱਗੇ ਉਹ ਵੀ
0: ਬਿਲਕੁਲ ਹੈ ਜੀ।
1: ਹੁਣ ਬਾਕੀ ਜਿਹੜਾ ਹੈਗਾ ਉਸ ਚੀਜ਼ ਨੇ ਜਿਹੜੀ ਉਦਣ ਉੱਥੇ ਕਾਰਵਾਈ ਹੋਈ ਆ, ਦੋ ਚੀਜ਼ਾਂ ਦੋ ਇਸ਼ੂ ਸੀ ਜੀ, ਦੋ ਇਸ਼ੂ ਦੇ ਉੱਤੇ ਜਿਹੜਾ ਹੈਗਾ ਆ ਵੀ ਜਥੇਦਾਰ ਸਾਹਿਬ ਜਿਹੜੇ ਆ ਉਹ ਆਪਣੀ ਕਮਾਂਡ ਵੀ ਸਾਬਤ ਕਰ ਗਏ ਆ ਤੇ ਆਪਣੀ ਜਿਹੜੀ ਨਿਰਪੱਖਤਾ ਵੀ ਸਾਬਤ ਕਰ ਗਏ ਜੀ।
0: ਜੀ
1: ਐਮਐਲਏਆਂ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਾਨੂੰਨ ਪੜ੍ਹਿਆ
0: ਜੀ?
1: ਕਿਸੇ ਨੇ ਨਹੀਂ ਪੜ੍ਹਿਆ, ਕਿਸੇ ਨੇ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਕਸਟੋਡੀਅਨ ਦੀ ਡੈਫੀਨੇਸ਼ਨ ਦੱਸ ਦਿਓ ਵੀ ਕੀ ਆ
0: ਜੀ।
1: ਫਿਰ ਉਹਨਾਂ ਨੇ ਪੁੱਛਿਆ ਵੀ ਹਾਂ ਦੱਸੋ ਜੀ ਵੀ ਜੇ ਕੋਈ ਜਿਹੜਾ ਇਹ ਮਾਨਸਿਕ ਰੋਗੀ ਹੈਗਾ ਤੇ ਉਹਦਾ ਮਾਂ ਪਿਓ ਜ਼ਿੰਮੇਵਾਰ ਹੋਊਗਾ
0: ਜੀ?
1: ਨਾ ਉਹ ਕਾਨੂੰਨ ਚ ਲਿਖਿਆ ਆ ਪਰ ਚਾਰਿਆ ਉਹਨੂੰ ਜਾ ਰਿਹਾ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਦੋਨੇ ਇਸ਼ੂ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਜਿਹੜਾ ਹੈਗਾ ਤਰਕ ਦੇ ਨਾਲ ਸੈਟਿਸਫਾਈ ਕਰਕੇ ਫਿਰ ਉਸ ਦੇ ਉੱਤੇ ਆਪਣੇ ਸੁਝਾਅ ਦਿੱਤੇ ਕਿ ਭਾਈ ਇਹਨੂੰ ਸੋਧ ਕਰੋ, ਇਹਦੇ ਨਾਲ ਸਾਡੇ ਜਿਹੜੇ ਹੈਗਾ ਡੈਮੇਜ ਹੋ ਰਿਹਾ ਸਾਨੂੰ
0: ਜੀ।
1: ਹਾਂਜੀ ਲੋਕੀ ਜਿਹੜੇ ਹੈਗੇ ਆ, ਫਿਰ ਉਹਨਾਂ ਨੇ ਮਤਲਬ ਇਹ ਵੀ ਕਿਹਾ ਕਿ ਮੈਂ ਗ੍ਰਿਹਸਤੀ ਮੈਂ ਵੀ ਬਾਲ ਬੱਚੇਦਾਰ ਬੰਦਾ ਹੈਗਾ ਆ ਵੀ ਮੈਂ ਛੇਵੇਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਵੀ ਮੈਂ ਫਲਾਨੇ ਜਿਹੜਾ ਹੈਗਾ ਆ ਵੀ ਛਾਉਣੀ ਚ ਗਿਆ ਸੀ ਨਿਹੰਗਾਂ ਦੀ, ਉੱਥੇ ਅਗਲੇ ਬੰਦੇ ਆਲੇ ਦੁਆਲੇ ਲੋਕ ਵੀ ਸਿੱਖ ਰਿਲੀਜਨ ਨਾਲ ਰਿਲੇਟਡ ਗ੍ਰੰਥ ਤੱਕ ਵਾਪਸ ਕਰ ਗਏ
0: ਜੀ
1: ਵੀ ਜੋ ਇਸ ਕਾਨੂੰਨ ਦੇ ਨਾਲ ਵੀ ਹਾਂ ਜੀ ਵੀ ਅਸੀਂ ਇਸ ਕਾਨੂੰਨ ਦੇ ਕਿਤੇ ਜਿਹੜਾ ਹੈਗਾ ਆ ਕੋਈ ਬੰਦਾ ਝੂਠੀ ਸ਼ਿਕਾਇਤ ਹੀ ਕਰਦਾ ਤਾਂ ਵੀ ਸਾਨੂੰ ਲੈਣੇ ਕੇ ਦੇਣੇ ਪੈ ਜਾਣਗੇ।
0: ਬਿਲਕੁਲ ਹੈ ਜੀ,
1: ਤੇ ਗੁਰੂ ਘਰ ਦੇ ਜਿਹੜਾ ਸੇਵਾਦਾਰ ਆ ਜੇ ਉਹਦੇ ਤੇ ਇਹੋ ਜਿਹੀ ਤਲਵਾਰ ਲਟਕਦੀ ਰਹੂਗੀ ਤੇ ਸੇਵਾ ਲਊਗਾ ਕੌਣ
0: ਜੀ?
1: ਸੋ ਉੱਥੇ ਜਿਹੜਾ ਹੈਗਾ ਜੀ ਸਾਰੇ ਬੰਦੇ ਸੈਟਿਸਫਾਈ ਹੋ ਕੇ ਨਿਕਲੇ ਹੈਗੇ, ਫਿਰ ਲੰਗਰ ਛਕਾ ਕੇ ਆਉਣਾ ਵੀ ਇਕੱਠੇ ਲੰਗਰ ਛਕਣਾ ਜੀ, ਉਹ ਪਰੰਪਰਾ ਦਾ ਨਿਰਵਾਹ ਕੀਤਾ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਹੁਣ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਤਰੀਕੇ ਦੀ ਸਟੇਟਮੈਂਟ ਦੇਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਟਹਿਰੇ ਦੇ ਵਿੱਚ ਖੜਾ ਕਰ ਦੇਣਾ ਵੀ ਇਹਨਾਂ ਦੀਆਂ ਰਿਪੋਰਟਾਂ ਸਹੀ ਆ ਕਿ ਜਾਲੀ ਆ ਜੀ,
0: ਉਹਨਾਂ ਨੂੰ ਪਹਿਲਾਂ
1: ਦੋ ਸਰਟੀਫਾਈਡ ਹੈਗੀਆਂ ਲੈਬ ਜਿਹਨਾਂ ਦੀ ਸੁਪਰੀਮ ਕੋਰਟ ਵੀ ਮਾਨਤਾ ਕਰਦਾ ਹੈਗਾ ਜਿਹਨਾਂ ਦੀਆਂ ਰਿਪੋਰਟਾਂ ਤੇ, ਮਣੀਪੁਰ ਵਾਲੀ ਹੈਗੀ ਆ ਜੀ, ਦੂਜੀ ਹੈਗੀ ਆ
0: ਜੀ।
1: ਬਾਕੀ ਜਿਹੜਾ ਹੈਗਾ ਜੀ ਵੈਸੇ ਹੀ ਜੇ ਕਿਸੇ ਬੰਦੇ ਨੂੰ ਡੈਮੇਜ ਕਰਨਾ ਹੋਵੇ, ਕਿਸੇ ਇੰਸਟੀਟਿਊਸ਼ਨ ਨੂੰ ਡੈਮੇਜ ਕਰਨਾ ਹੋਵੇ ਤੇ ਇਹਨਾਂ ਦੀ ਗੱਲ ਤਾਂ ਸੁਣੀ ਜਾਂਦੀ ਹੈਗੀ ਆ ਜੇ ਸਾਬਕਾ ਜਥੇਦਾਰ ਹੈਗੇ, ਜੇ ਸਾਬਕਾ ਜਥੇਦਾਰ ਨਾ ਹੋਣ ਤੇ ਇਹਨਾਂ ਨੂੰ ਕੌਣ ਪੁੱਛਦਾ ਜੀ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਇਹ ਤਾਂ ਹੈ ਜੀ।
1: ਹਾਂਜੀ ਸਰ, ਇਸ ਕਰਕੇ ਜਿਹੜਾ ਹੈਗਾ ਮੈਂ ਇਹਨਾਂ ਦੀ ਸਟੇਟਮੈਂਟ ਜਿਹੜੀ ਹੈਗੀ ਆ ਵਿਦ ਏ ਮੈਲਾਫਾਈਡ ਇੰਟੈਂਸ਼ਨ ਦਿੱਤੀ ਗਈ ਹੈਗੀ ਆ, ਇਹਨੂੰ ਮੈਂ ਟੋਟਲੀ ਕੰਡੈਮ ਕਰਦਾ ਹੈਗਾ ਆ ਜੀ।
0: ਹਾਂਜੀ,
1: ਜਿਹੜਾ ਸੁਝਾਅ ਹੈਗਾ ਆ ਉਹ ਦਿੱਤਾ ਆ ਸਰਕਾਰ ਨੂੰ ਜਾਂ ਭਗਵੰਤ ਮਾਨ ਨੂੰ ਸੁਝਾਅ ਦਿੱਤਾ ਹੈਗਾ, ਉਹ ਤਾਂ ਅਸੀਂ ਵੀ ਸ਼ੁਰੂ ਤੋਂ ਹੀ
0: ਕਹਿ ਰਹੇ ਹਾਂ ਜੀ ਕਿ
1: ਭਾਈ ਕਈ ਚੀਜ਼ਾਂ ਨੂੰ ਵਾਇੰਡ ਅਪ ਕਰ ਲੈਣਾ ਹੀ ਚੰਗਾ ਹੁੰਦਾ, ਛੇਤੀ ਤੋਂ ਛੇਤੀ ਨਿਬੇੜ ਲੈਣਾ ਹੀ ਚੰਗਾ ਹੁੰਦਾ ਜੀ। ਪਰ ਮੁੱਖ ਮੰਤਰੀ ਸਾਹਿਬ ਤਾਂ ਉਪਾਸਨਾ ਤੇ ਗਏ ਆ ਜੀ।
0: ਬਿਲਕੁਲ ਹੈ ਜੀ, ਪਰ ਅੱਜ ਉਹਨਾਂ ਦੀ ਦੇਖੋ, ਚਲੋ ਮੈਂ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ, ਉਹਨਾਂ ਦੀ ਮੈਂ ਗੱਲ ਸੁਣਾਗਾ ਵਿੱਚ। ਤੇ ਸੈਣੀ ਸਾਹਿਬ, ਜਿਵੇਂ ਉਪਾਸਨਾ ਦੀ ਗੱਲ ਕੀਤੀ ਹੈ ਤੁਸੀਂ, ਇੱਕ ਪਾਸੇ ਅੱਜ ਉਹਨਾਂ ਦੀ ਮੈਰਿਜ ਐਨਵਰਸਰੀ ਹੈ, ਤੇ ਮੈਨੂੰ ਲੱਗਦਾ ਇੰਡੀਆ ਚ ਸੌਖਾ ਜੀ ਇਸ ਚੀਜ਼ਾਂ ਨੂੰ ਭੁੱਲ ਜਾਣਾ, ਮਤਲਬ ਕਿ ਸਾਡੇ ਵਰਗੇ ਨਹੀਂ ਭੁੱਲ ਸਕਦੇ, ਸਜਾਵਾਂ ਵੱਡੀਆਂ ਲੱਗ ਜਾਂਦੀਆਂ ਨੇ ਜੀ। ਪਰ ਮਾਨ ਸਾਹਿਬ ਦਾ ਪੂਰੇ ਆਪਣੇ ਉਪਾਸਨਾ ਦੇ ਵਿੱਚ ਵਿਅਸਤ
1: ਮੈਂ ਉਹੀ ਤਾਂ ਕਿਹਾ ਮਾਨ ਸਾਹਿਬ ਨਾਲੋਂ ਤਾਂ ਭਾਰਤ ਸਾਹਿਬ ਨੂੰ ਫਿਕਰ ਪਿਆ ਹੈਗਾ ਜੀ ਵੀ ਨਵਾਸਰੀ ਜਿਹੜੀ ਹੈਗੀ ਆ ਉਹ ਮਿਸ ਹੋ ਗਈ ਆ, ਵੀ ਪਤਾ ਨੀ ਉਹਦੀ
0: ਕਿਹੜਾ ਪਰਚਾ ਕੱਟਿਆ ਜਾਣਾ ਆਉਂਦਿਆਂ ਦਾ ਜੀ।
1: ਨਹੀਂ ਉਹਦੀ ਨਵਾਸਰੀ ਦੀ ਸਜ਼ਾ ਤੁਹਾਨੂੰ ਨੀ ਲੱਗਣੀ ਹੈਗੀ, ਤੁਸੀਂ ਐਵੇਂ ਨਾ ਫਿਕਰ ਕਰੋ, ਉਹ ਮਿਊਚੁਅਲ ਅੰਡਰਸਟੈਂਡਿੰਗ ਹੋਏ। ਹੋ ਸਕਦਾ ਨਵਾਸਰੀ ਦੀ ਪਹਿਲੀ ਸ਼ਰਤ ਹੀ ਇਹ ਹੋਵੇ ਕਿ ਤੁਸੀਂ ਸੁਧਰੇ ਹੋਏ ਇਨਸਾਨ ਹੋਵੋਗੇ ਹੈਗੀ। ਹਾਂ ਵਿਆਹ ਦੇ ਇੰਨੇ ਸਾਲ ਬਾਅਦ ਜਿਹੜਾ ਹੈਗਾ ਮੈਂ ਇੱਕ ਸੁਧਰਿਆ ਹੋਇਆ ਇਨਸਾਨ ਹੋਊਗਾ, ਫਿਰ ਬੰਦਾ ਜਿਹੜਾ ਹੈਗਾ ਸੁਧਰਨ ਚੱਲ ਵੀ ਜਾਂਦਾ ਹੈਗਾ ਨਾ। ਚਲੋ ਚੰਗੀ ਗੱਲ ਹੈ, ਜੇ ਸਿਹਤ ਪੱਖ ਨੂੰ ਧਿਆਨ ਚ ਰੱਖ ਕੇ ਜੇ ਕੋਈ ਡਿਸੀਜਨ ਲਿਆ ਹੈਗਾ ਮੈਂ ਤਾਂ ਉਹਨੂੰ ਐਪਰੀਸ਼ੀਏਟ ਹੀ ਕਰੂੰਗਾ
0: ਜੀ।
1: ਸੋ ਕਿਉਂਕਿ ਬੰਦੇ ਨੂੰ ਸਭ ਤੋਂ ਜ਼ਰੂਰੀ ਸਿਹਤ ਹੈਗੀ ਆ ਜੀ, ਜੇ ਸਿਹਤ ਠੀਕ ਹੋਊਗੀ ਤਾਂ ਹੀ ਉਹ ਜਿਹੜਾ ਹੈਗਾ ਆ ਪੰਜਾਬ ਦੀ ਸੇਵਾ ਕਰ ਸਕਣਗੇ ਜੀ।
0: ਪਰ ਸਾਨੂੰ ਤਾਂ ਜੀ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਪਹਿਲ ਦੇਣੀ ਪੈ ਜਾਂਦੀ ਹੈ ਜੀ। ਪਰ ਮਾਮ ਸਾਹਿਬ ਤਾਂ ਵੱਡੇ ਦਿਲ ਵਾਲੇ ਨੇ, ਕੋਈ ਡਰ ਡੁਰ ਹੀ ਨੀ ਲੱਗਦਾ ਜੀ ਦੇਖ ਲੋ ਹੈ।
1: ਉਹ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਵੀ ਤੁਹਾਡਾ ਪਹਿਲਾ ਵਿਆਹ ਹੈਗਾ ਆ ਜੀ, ਉਹਨਾਂ ਦਾ ਦੂਜਾ ਹੈ, ਉਹਨਾਂ ਚਲੋ ਇੱਕ ਤੋਂ ਬੰਦਾ ਦੂਜੇ ਤੇ ਪਹੁੰਚ ਜਾਂਦਾ, ਫੇਰ ਪਰਿਵਾਰ ਨੀ ਹੁੰਦੀ ਉਹਨੂੰ ਪਤਾ ਹੁੰਦਾ ਆ ਵੀ ਜੇ ਦੂਜੇ ਤੋਂ ਬਾਅਦ ਹੋ ਜੂਗਾ ਤੀਜਾ ਵੀ ਹੋ ਸਕਦਾ ਹੈਗਾ, ਕੋਈ ਚੱਕਰ ਨੀ ਹੈਗਾ ਜੀ।
0: ਬਿਲਕੁਲ
1: ਹਾਂਜੀ
0: ਦੋਸਤ ਸੈਣੀ ਸਾਹਿਬ, ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆ, ਥੋੜੀ ਜਿਹੀ ਇੱਕ ਦੋ ਹੋਰ ਖਬਰਾਂ ਨੇ ਧਿਆਨ ਮੰਗਦੇ ਆ ਉਹਦੇ ਉੱਤੇ ਖੁੱਲ ਕੇ ਗੱਲ ਕਰਦੇ
1: ਆ। ਜਰੂਰ ਜੀ ਜਰੂਰ।
0: ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਗੱਲਾਂ ਬਾਤਾਂ
2: ਤੁਹਾਡੀ ਗੱਲਬਾਤ ਸੁਣਦਿਆਂ ਸੁਣਦਿਆਂ ਵਿੱਚ ਹੀ ਮੈਂ ਫੋਨ ਲਾਇਆ
0: ਜੀ।
2: ਮੈਨੂੰ ਜੋ ਸੈਣੀ ਬਾਈ ਜੀ ਆਪਣਾ ਵਿਊ ਪੁਆਇੰਟ ਦੇ ਰਹੇ ਸੀ, ਮੰਨ ਲੋ ਗਿਆਨੀ ਹਰਪ੍ਰੀਤ ਸਿੰਘ ਬਾਰੇ
0: ਜੀ
2: ਤੇ ਗੜਗੱਜ ਸਾਹਿਬ ਬਾਰੇ ਜੋ ਉਹਨਾਂ ਨੇ ਸਵਾਲ ਚੱਕੇ ਆ
0: ਜੀ,
2: ਤੇ ਮੈਂ ਹੁਣ ਵੇਖੋ ਆਪਾਂ ਕਹਿੰਦੇ ਵੀ ਅਕਾਲ ਤਖ਼ਤ ਦਾ ਹੁਕਮ ਸਰਮੋਰ ਹੈ ਜੀ ਸਾਰੇ ਸਾਰੇ ਮੰਨ ਲਓ ਸਿੱਖਾਂ ਵਾਸਤੇ।
0: ਬਿਲਕੁਲ ਹੈ ਜੀ।
2: ਇਹੀ 2009 ਦੇ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਆਪਣੇ ਉਹਨਾਂ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖ਼ਤ ਤੋਂ
0: ਜੀ,
2: ਵੀ ਉਹਨਾਂ ਨਾਲ ਮਿਲਵਰਤਨ ਨਹੀਂ ਰੱਖਣਾ ਹੈਗਾ, ਵੀ ਉਹਨਾਂ ਦੀ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਸੀ ਉਹ ਵੀ ਸਹੀ ਨਹੀਂ ਹੈਗੀਆਂ
0: ਜੀ।
2: ਇਹੀ ਗੜਗੱਜ ਸਾਹਿਬ ਅਕਾਲ ਤਖ਼ਤ, ਅੱਜ ਵੀ ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਭੇਜ ਦਿੰਦਾ ਉਹਨਾਂ ਦੀ
0: ਜੀ,
2: ਇਹੀ ਗੜਗੱਜ ਸਾਹਿਬ ਅਕਾਲ ਤਖ਼ਤ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਜੀ
0: ਜੀ।
2: ਫਿਰ ਹੁਣ ਇਹਨੂੰ ਆਪਾਂ ਕਿਵੇਂ ਕਿਵੇਂ ਕਿਹੜੇ ਹਿਸਾਬ ਨਾਲ ਆਪਾਂ ਦੇਖੀਏ ਵੀ ਗਿਆਨੀ ਹਰਪ੍ਰੀਤ ਸਿੰਘ ਠੀਕ ਨੇ ਜਾਂ ਅੱਜ ਦੇ ਗੜਗੱਜ ਸਾਹਿਬ ਠੀਕ ਨੇ ਜਾਂ ਉਦੋਂ ਦੇ ਗੜਗੱਜ ਸਾਹਿਬ ਠੀਕ ਸੀ
0: ਜੀ।
2: ਮੈਂ ਨਾ ਭਾਰਜ ਬਾਈ ਜੀ ਮੈਂ ਇਸੇ ਕਰਕੇ ਕਹਿਣਾ ਹੁੰਦਾ ਵਾ, ਕਈ ਵਾਰੀ ਚਲੋ ਸੈਣੀ ਬਾਈ ਜੀ ਵੀ ਕਈ ਵਾਰੀ ਗੱਲ ਕਹਿ ਦਿੰਦੇ ਹੁੰਦੇ ਨੇ ਜਾਂ ਹੋਰ ਵੀ ਕਈ ਸੱਜਣ ਕਹਿ ਦਿੰਦੇ ਨੇ ਵੀ ਆਪਾਂ ਅੱਜ ਦੀ ਪੜਚੋਲ ਕਰੀਏ
0: ਜੀ,
2: ਅੱਜ ਦੀ ਪੜਚੋਲ ਚੋਂ ਭਾਰਜ ਬਾਈ ਜੀ ਕੁਛ ਨੀ ਨਿਕਲਣਾ ਹੈਗਾ। ਅੱਜ ਦੀ ਪੜਚੋਲ ਤਾਂ ਹੁਣ ਆਮ ਆਦਮੀ ਪਾਰਟੀ ਵੀ ਕਹਿ ਦੂਗੀ ਵੀ ਸਾਡੇ ਆਹ 5 ਮਹੀਨਿਆਂ ਦੀ ਪੜਚੋਲ ਕਰੋ ਜੀ, ਪਿਛਲੇ 4 ਸਾਲ ਛੱਡ ਦੋ
0: ਜੀ।
2: ਪੜਚੋਲ ਜਿਹੜੀ ਆ ਖਾਲੜਾ ਸਾਹਿਬ ਦੀ ਆਈ ਹੈ ਨਾ ਫਿਲਮ ਦੀ, ਇਹਦੀ ਵੀ ਪੜਚੋਲ ਜਿੱਥੋਂ ਇਹਦੀਆਂ ਜੜਾਂ ਪਈਆਂ ਨੇ ਉਹ 78-77 ਤੋਂ ਕੀ ਹੋਇਆ ਕਿਵੇਂ ਇਹ ਸਾਰਾ ਕੁਛ ਚੱਲਿਆ, ਜੇ ਆਪਾਂ ਪੜਚੋਲ ਕਰਨੀ ਆ ਤਾਂ ਉਹਦੇ ਸਾਰੇ ਕਾਰਨਾਂ ਦੀ ਕਰਨੀ ਪਊਗੀ। ਕਿਵੇਂ ਬਾਦਲ ਸਾਹਿਬ ਨੇ 97 ਦੇ ਵਿੱਚ ਵਾਅਦੇ ਕੀਤੇ ਵੀ ਅਸੀਂ ਤੁਹਾਨੂੰ ਇਹਦਾ ਮੰਨ ਲਓ ਲੀਗਲੀ ਇਨਸਾਫ ਦਿਆਂਗੇ, ਅਸੀਂ ਇਹਦਾ ਕਮਿਸ਼ਨ ਬਣਾਵਾਂਗੇ, ਸਾਰਾ ਕੁਛ ਕਰਾਂਗੇ
0: ਜੀ।
2: ਜਦੋਂ ਮੰਨ ਲਓ ਜਦੋਂ ਉਹੀ ਗੱਲ ਕੁਰਸੀ ਦੀ ਹੈ, ਭਾਵੇਂ ਅੱਜ ਮਾਨ ਸਾਹਿਬ ਨੂੰ ਮਿਲ ਗਈ ਭਾਵੇਂ ਕਿਸੇ ਨੂੰ ਮਿਲ ਗਈ
0: ਜੀ,
2: ਜਦੋਂ ਉਹ ਕੁਰਸੀ ਤੇ ਬਹਿ ਗਏ ਉਦੋਂ ਫਿਰ ਜਦੋਂ ਉਹਨਾਂ ਨੂੰ ਸਵਾਲ ਹੋਇਆ ਉਦੋਂ ਕਹਿੰਦੇ ਵੀ ਛੱਡੋ ਕਾਕਾ ਜੀ ਕਾਹਨੂੰ ਗੱਡੇ ਮੁਰਦੇ ਪੁੱਟਣੇ ਨੇ ਤੁਸੀਂ
0: ਜੀ।
2: ਇਹੀ ਮਾਨ ਸਾਹਿਬ ਬਾਦਲ ਸਾਹਿਬ ਨਾਰੇ ਬਾਰੇ ਕਹਿੰਦੇ ਆਏ ਵੀ ਮੈਂ ਮੇਰਾ ਕੰਸਰਨ ਮੈਂ ਇਹੀ ਗੱਲ ਵਾਰ ਵਾਰ ਕਹਿਣਾ ਵੀ ਇਹੀ ਮਾਨ ਸਾਹਿਬ ਜਿਹੜੇ ਅੱਜ ਮੁੱਖ ਮੰਤਰੀ ਨੇ ਕੁਰਸੀ ਤੇ ਬੈਠੇ ਨੇ
0: ਜੀ,
2: ਇਹੀ ਬਾਦਲ ਸਾਹਿਬ ਵਾਲਾ ਨੂੰ ਕਹਿੰਦੇ ਆਏ ਵੀ ਤੁਸੀਂ ਆਹ ਨੌਜਵਾਨਾਂ ਦੇ ਹੱਥ ਚ ਟੀਫਨ ਫੜਾਓ ਜੀ, ਆਹ ਫ੍ਰੀ ਆਟਾ ਦਾਲ ਕਿਉਂ ਦਿੰਦੇ ਹੋ ਜੀ। ਪਰ ਜਦੋਂ ਕੁਰਸੀ ਤੇ ਬਹਿ ਗਏ
0: ਜੀ
2: ਉਦੋਂ ਹੁਣ ਤੁਸੀਂ ਦੇਖ ਲੋ ਵੀ ਫੋਟੋਆਂ ਵੀ ਹਰ ਇੱਕ ਚੀਜ਼ ਕੋਈ ਇਹੋ ਜਿਹੀ ਚੀਜ਼ ਉਹ ਨੀ ਹੈਗੀ ਵੀ ਜਿੱਥੇ ਬਾਦਲ ਸਾਹਿਬ ਦੀ ਨਾ ਲੱਗੀ ਹੋਵੇ, ਉਹ ਹਰ ਇੱਕ ਚੀਜ਼ਾਂ ਤੋਂ ਟੱਪ ਗਏ ਜੀ ਇਹ
0: ਜੀ।
2: ਮੈਂ ਕਹਿੰਦਾ ਵੀ ਜੇ ਅਸੀਂ ਇਸ ਹਿਸਾਬ ਨਾਲ ਪੜਚੋਲ ਕਰਕੇ ਤੁਸੀਂ ਬਾਦਲ ਸਾਹਿਬ ਨੂੰ ਲੈ ਆਓ, ਕਾਂਗਰਸ ਨੂੰ ਲੈ ਆਓ, ਪੁਰਾਣੇ ਕਿਸੇ ਨੂੰ ਮਰਜ਼ੀ ਲੈ ਆਓ ਨਾ, ਜਿਹਨੂੰ ਜੀ ਕਰਦਾ ਉਹਨੂੰ ਚੁਣ ਲਓ
0: ਜੀ,
2: ਉਹਦੇ ਚੋਂ ਨਿਕਲਣਾ ਪੈਣਾ ਕੁਛ ਨੀ ਹੈਗਾ ਬਾਈ ਜੀ। ਓਹਦੇ ਚੋ ਇੱਕ ਪਰਸੈਂਟ ਵੀ ਕੁਛ ਨੀ ਨਿਕਲਣਾ ਜਦੋਂ ਆ ਕੇ ਕੋਈ ਕੁਰਸੀ ਤੇ ਬਹਿ ਗਿਆ ਭਾਵੇਂ ਕਾਂਗਰਸੀ ਬਹਿ ਜੇ ਭਾਵੇਂ ਬਾਦਲ ਸਾਹਿਬਾਂ ਚ ਬਹਿ ਜੇ ਭਾਵੇਂ ਕਿਸੇ ਹੋਰ ਚ ਬਹਿ ਜੀ
0: ਜੀ
2: ਜੋ ਅੱਜ ਦੀ ਸਰਕਾਰ ਚੱਲਦੀ ਪਈ ਆ ਉਵੇਂ ਹੀ ਚੱਲਣੀ ਆ ਬਾਈ ਜੀ
0: ਜੀ
2: ਤੁਸੀਂ ਮੈਨੂੰ ਇਹਨਾਂ ਦੇ ਮੈਂ ਤੁਹਾਨੂੰ ਅੱਗੇ ਕਿੰਨੀ ਵਾਰੀ ਕਿਹਾ ਵੀ ਇਹ ਸਰਨਾ ਸਾਹਿਬ ਦੇ ਬੜੇ ਖਾਸ ਬੰਦੇ ਨੇ ਗੜਗੱਜ ਸਾਹਿਬ
0: ਜੀ
2: ਮੈਂ ਤੁਹਾਨੂੰ ਵੀਡੀਓ ਭੇਜ ਦੇਣਾ ਬਾਈ ਜੀ ਜਿੰਨਾ ਬਾਦਲ ਸਾਹਿਬ ਹੋਰਾਂ ਦੇ ਖਿਲਾਫ ਮੰਦੀ ਭਾਸ਼ਾ ਦੇ ਵਿੱਚ ਇਹ ਸਰਨਾ ਸਾਹਿਬ ਤੇ ਇਹ ਬੋਲੇ ਨੇ
0: ਜੀ
2: ਉਹਨਾਂ ਤਾਂ ਕੋਈ ਬੋਲ ਹੀ ਨੀ ਸਕਦਾ ਬਾਈ ਜੀ ਅੱਜ ਅੱਜ ਕਹਿੰਦੇ ਵੀ ਤੁਸੀਂ ਬਾਦਲ ਸਾਹਿਬ ਹੋਰਾਂ ਨੂੰ ਵੋਟ ਪਾਓ ਵੀ ਅਸੀਂ ਵੀ ਸਭ ਤੋਂ ਵੱਧ ਹਮਦਰਦੀ ਅਸੀਂ
0: ਜੀ
2: ਤੁਸੀਂ ਮੈਨੂੰ ਦੱਸੋ ਵੀ ਉਸੇ ਭਾਰਤ ਬਾਈ ਜੀ ਤੁਹਾਡੇ ਵਾਸਤੇ ਜਿਹੜਾ ਅਕਾਲ ਤਖ਼ਤ ਦੀ ਪਦਵੀ ਤੇ ਬੈਠਾ ਹੋਊਗਾ ਜਥੇਦਾਰ ਉਹ ਹੁਕਮਨਾਮਾ ਦਊਗਾ ਤੁਹਾਡੇ ਵਾਸਤੇ ਮੰਨਣ ਯੋਗ ਹੋਊਗਾ ਨਾ ਜੀ ਉਹ
0: ਬਿਲਕੁਲ
2: ਤੇ ਫਿਰ ਇਹੀ ਗੜਗੱਜ ਸਾਹਿਬ ਨੇ ਕਿਉਂ ਨਕਾਰਿਆ ਉਹ ਪ੍ਰੋਫੈਸਰ ਦਰਸ਼ਨ ਸਿੰਘ ਦੇ ਜਦੋਂ ਹੁਕਮਨਾਮਾ ਅਕਾਲ ਤਖ਼ਤ ਤੋਂ ਜਾਰੀ ਹੋਇਆ ਜੀ
0: ਜੀ
2: ਬਾਈ ਜੀ ਬੜੇ ਮੈਂ ਨਾ ਇਹ ਬਹੁਤ ਸੌਖਾ ਆ ਅਸੀਂ ਅੱਜ ਦੀ ਪੜਚੋਲ ਅਸੀਂ ਜਿਹਦੇ ਨਾਲ ਮੰਨ ਲਓ ਮੈਂ ਮੰਨ ਲਓ ਬਾਦਲ ਸਾਹਿਬ ਦੇ ਨਾਲ ਆ ਜਾਂ ਕੋਈ ਕਿਸੇ ਦੇ ਬਾਰੇ ਸੋਚਦਾ ਅਸੀਂ ਉਸ ਹਿਸਾਬ ਨਾਲ ਪੜਚੋਲ ਕਰੀ ਜਾਂਦੇ ਹਾਂ ਹਰ ਇੱਕ ਚੀਜ਼ ਦੀ ਕਰੀ ਜਾਂਦੇ ਹਾਂ ਉਹ ਬੜਾ ਸੌਖਾ
0: ਜੀ
2: ਪਰ ਮੇਰੀ ਹੱਥ ਬੰਨ ਕੇ ਬੇਨਤੀ ਸੈਣੀ ਬਾਈ ਜੀ ਨੂੰ ਮੈਂ ਤਾਂ ਬੜੇ ਪਿਆਰੇ ਸੱਜਣ ਨੇ ਮੇਰਾ ਕੋਈ ਇਹ ਨੀ ਹੈਗਾ ਵੀ ਕੋਈ ਉਹ ਹੈਗਾ ਪਰ ਜਦੋਂ ਆਪਾਂ ਕੋਈ ਵੀ ਪੜਚੋਲ ਕਰਦੇ ਹਾਂ ਨਾ ਘੱਟੋ ਘੱਟ ਜਿੰਨਾ ਚਿਰ ਆਪਾਂ ਪਾਸਟ ਨੀ ਵੇਂਦੇ ਬਾਈ ਜੀ ਉਹਨਾਂ ਚਿਰ ਆਪਾਂ ਪੜਚੋਲ ਕਰ ਹੀ ਨੀ ਸਕਦੇ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਜੇ ਪੜਚੋਲ ਕਰਾਂਗੇ ਅੱਜ ਤਾਂ ਉਹੀ ਇਹੀ
0: ਫਿਰ ਮੁਕੱਦਰ ਬਾਈ ਜੀ ਇੱਥੇ ਏਦਾਂ ਏਦਾਂ ਵੀ ਚਲੋ ਮੈਂ ਗੱਲ ਤੋਰ ਲੈਣਾ ਕਿ ਜਿਹੜਾ ਜੋ ਕੁਝ ਰਣਜੀਤ ਸਿੰਘ ਦੇ ਹੁਣਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੋਇਆ ਫਿਰ ਉਹਨੂੰ ਵੀ ਨਾਲ ਲੈ ਕੇ ਤੋਰੀਏ ਤਾਂ ਫਿਰ ਤਾਂ ਸਹੀ ਹੋ ਹੀ ਨਹੀਂ ਸਕਦਾ ਕੁਛ ਵੀ ਫਿਰ ਤਾਂ ਉਹਨਾਂ ਦਾ ਸਾਰਾ ਕੁਝ ਕਰੀਤਾ ਕਰਾਇਆ ਆ ਉਹਨਾਂ ਨੇ
2: ਨਹੀਂ ਭਾਰਤ ਬਾਈ ਜੀ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਡੈਮੋਕਰੇਸੀ ਦਾ ਨਹੀਂ ਸੀ ਹੈਗਾ ਮੈਂ ਜੇ ਉਹਨਾਂ ਨੂੰ ਵੀ ਲਓ ਉਹਨਾਂ ਦੇ ਰਾਜ ਚ ਵੀ ਸਾਰਾ ਕੁਝ ਸਹੀ ਨਹੀਂ ਹੈਗਾ ਆਪਾਂ ਤਾਂ ਦੇਖਦੇ ਹੀ ਹੈਗੇ ਆ ਵੀ ਆਪਾਂ ਠੀਕ ਆ ਉਹਨਾਂ ਚ ਉਹਨਾਂ ਦੇ
0: ਜੇ ਉਹ ਡੈਮੋਕਰੇਸੀ ਦਾ ਸਮਾਂ ਨਹੀਂ ਸੀ ਤਾਂ ਮੁਕੱਦਰ ਬਾਈ ਜੀ ਉਹ ਪੁਜਾਰੀਵਾਦ ਤਾਂ ਉਸੇ ਤਰ੍ਹਾਂ ਹੀ ਚੱਲਿਆ ਆ ਰਿਹਾ ਨਾ ਉਸ ਸਮੇਂ ਦਾ
2: ਤੁਸੀਂ ਮੈਨੂੰ ਐਂ ਦੱਸੋ ਇਹੀ ਜਥੇਦਾਰ ਸਾਹਿਬ ਉਸੇ ਅਕਾਲ ਤਖ਼ਤ ਦੀ ਅੱਜ ਕੁਰਸੀ ਤੇ ਬੈਠੇ ਨੇ
0: ਜੀ
2: ਉਸੇ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਇਹੀ ਜਥੇਦਾਰ ਸਾਹਿਬ ਚੈਲੰਜ ਕਰਦੇ ਪਏ ਸੀ ਜਦੋਂ ਇਹ ਆਪ ਕੁਰਸੀ ਤੇ ਨਹੀਂ ਸੀ ਹੈਗੇ ਫਿਰ ਹੁਣ ਉਹਨੂੰ ਕੀ ਕਹੋਗੇ ਤੁਸੀਂ
0: ਜੀ
2: ਹੁਕਮਨਾਮਾ ਤਾਂ ਉਦੋਂ ਵੀ ਉਸੇ ਪਦਵੀ ਤੋਂ ਹੀ
1: ਉਦੋਂ ਸ਼ਿਕਾਇਤ ਲਿਆਉਣੀ ਚਾਹੀਦੀ ਸੀ ਨਾ ਫਿਰ ਤੁਹਾਨੂੰ ਉਦੋਂ ਸ਼ਿਕਾਇਤ ਲਿਆਉਣੀ ਚਾਹੀਦੀ ਸੀ ਕੁਲਦੀਪ ਸਿੰਘ ਜਿਹੜਾ ਹੈਗਾ ਆ ਵੀ ਬਾਈ ਹੁਕਮਨਾਮਾ ਨਹੀਂ ਮੰਨਦਾ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਜਿਹੜਾ ਹੈਗਾ ਆ ਉਹ ਕੋਈ ਕੰਪਲੇਂਟ ਆਈ ਹੈਗੀ ਜੀ ਗੱਲ ਤਾਂ ਇਹ ਹੈਗੀ ਆ ਜਾਂ ਤਾਂ ਉਦੋਂ ਕੁਲਦੀਪ ਸਿੰਘ ਨੇ ਕੋਈ ਗੁਰੂ ਸਾਹਿਬ ਦੇ ਛਿੱਟੇ ਮਾਰੇ ਸ਼ਰਾਬ ਦੇ ਤਾਂ ਤੁਸੀਂ ਪ੍ਰੋਬਲਮ ਨੂੰ ਕਿੱਦਾਂ ਮਿਕਸ ਅਪ ਕਰ ਲਓਗੇ ਤੁਸੀਂ ਜੀ ਇਸੇ ਚੀਜ਼ ਦੇ ਉੱਤੇ ਉਹ ਸੈਪਰੇਟ ਇਸ਼ੂ ਹੈ ਇਹ ਸੈਪਰੇਟ ਇਸ਼ੂ ਹੈ
2: ਮੇਰੀ ਇੱਕ ਗੱਲ
0: ਜੀ
2: ਸੈਣੀ ਬਾਈ ਜੀ ਤੁਸੀਂ ਅੱਜ ਕਹਿ ਸਕਦੇ ਹੋ ਅੱਜ ਦੇ ਉਹਦੇ ਵਿੱਚ ਵੀ ਹਾਂ ਵਾਕੀ ਭਗਵੰਤ ਮਾਨ ਨੇ ਚਿੱਟੇ ਮਾਰੇ ਜੀ
0: ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ
2: ਕਿਹੜੀਆਂ
0: ਸਾਰਾ ਕੁਝ ਰਿਪੋਰਟਾਂ ਜਦੋਂ ਨਸ਼ਰ ਕੀਤੀਆਂ ਨੇ
2: ਕਿਹੜੀ ਸੈਣੀ ਬਾਈ ਜੀ ਨਾਲ
1: ਨਹੀਂ ਤੁਸੀਂ ਜੇ ਏਦਾਂ ਦੀ ਗੱਲ ਹੈ ਤੁਸੀਂ ਜਾ ਕੇ ਅਕਾਲ ਤਖ਼ਤ ਤੋਂ ਜਾਣਕਾਰੀ ਲੈ ਲਓ ਇਸ ਚੀਜ਼ ਦੀ ਵੀ ਦਿਓ ਜੀ ਲੈਬ ਦਾ
2: ਮੈਂ ਕੁਛ ਨੀ ਕਹਿ ਸਕਦਾ ਬਾਈ ਜੀ ਅਸਲ ਚ ਇਹਨਾਂ ਨੇ ਭੰਬਲ ਪੂਸੇ ਚ ਪਾਇਆ ਹੋਇਆ ਸਾਰਾ ਕੰਮ
1: ਅਕਾਲ ਤਖ਼ਤ ਇੱਥੇ ਕਰਕੇ ਸੀਗਾ ਜੀ ਹੁਣ ਆਹੀ ਸੋਚ ਸੀ ਜਦੋਂ ਅਕਾਲ ਤਖ਼ਤ ਢੱਠਿਆ ਉਹਨਾਂ ਨੂੰ ਉਦੋਂ ਵੀ ਪਤਾ ਸੀ ਇਹਨਾਂ ਦਾ ਕੀ ਆ ਕਈਆਂ ਨੇ ਢੱਠਿਆਂ ਨੂੰ ਵੀ ਜਸਟੀਫਾਈ ਕਰ ਦੇਣਾ ਕਈਆਂ ਨੇ ਕਹਿ ਦੇਣਾ ਹਾਂ ਜੀ ਕੋਈ ਗੱਲ ਨੀ ਪਹਿਲਾਂ ਵੀ ਇੱਕ ਵਾਰੀ ਢੱਠਿਆ ਸੀ ਫੇਰ ਕੀ ਹੋ ਗਿਆ ਜੀ ਦੁਬਾਰਾ ਬਣ ਜਾਊਗਾ ਜੀ ਇਸੇ ਸੋਚ ਨੇ ਢਹਾਇਆ ਸੀਗਾ ਜੀ ਹੋਰ ਕੋਈ ਨੀ
2: ਨਹੀਂ ਇਸੇ ਸੋਚ ਨੇ ਢਵਾਇਆ ਹੋ ਸਕਦਾ ਮੈਂ ਕਹਿੰਦਾ ਵੀ ਅਸੀਂ ਗਲਤ ਹੋ ਸਕਦੇ ਹਾਂ ਫਿਰ ਮੈਨੂੰ
1: ਕੁਲਦੀਪ ਸਿੰਘ ਦੀ ਉਦੋਂ ਜਦੋਂ ਤੁਹਾਨੂੰ ਪਤਾ ਵੀ ਦਰਸ਼ਨ ਸਿੰਘ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਮੰਚ ਸਾਂਝਾ ਕੀਤਾ ਸਾਰਾ ਕੁਛ ਕੀਤਾ ਉਦੋਂ ਕੰਪਲੇਂਟ ਕਿਉਂ ਨੀ ਲਿਆਂਦੀ
0: ਜੀ
1: ਅੱਜ ਜਦੋਂ ਉਹਦਾ ਕੋਈ ਕੇਸ ਟ੍ਰੀਟ ਕਰ ਰਿਹਾ ਹੈ ਉਦੋਂ ਉਹ ਸੀ ਟ੍ਰੀਟ ਕਰ ਰਿਹਾ ਹੈ ਇੱਕ ਕੇਸ ਨੂੰ ਜਿਹੜਾ ਆ ਉਹ ਤੇ ਜਜਮੈਂਟ ਦੇ ਰਹੀ ਹੈ ਚਲਾ ਰਿਹਾ ਹੈ ਤੁਸੀਂ ਇਹ ਪਹਿਲਾਂ ਜੱਜ ਬੁਲਾਣਾ ਆ ਜੀ
2: ਨਹੀਂ ਸੈਣੀ ਬਾਈ ਜੀ ਕੰਪਲੇਂਟ ਲਿਆਉਣ ਦੀ ਲੋੜ ਕੀ ਹੈਗੀ ਆ ਉਹ ਸ਼ਰੇਆਮ ਚੈਲੰਜ ਕਰ ਹੁਣ ਦਰਸ਼ਨ ਸਿੰਘ ਜੋ ਕਰਦੇ ਪਏ ਸੀ ਹੁਣ ਜੋ ਗੜਗੱਜ ਸਾਹਿਬ ਨੇ ਉਹਨਾਂ ਦੀ ਸਪੋਰਟ ਕੀਤੀ ਉਹ ਕੋਈ ਲੁਕੀ ਛੋਪੀ ਥੋੜੀ ਸੀ ਵੀ ਉਹ ਹੁਣ ਆਪਾਂ ਕਹਿੰਦੇ ਵੀ ਅਦਾਲਤ ਸੋ ਮੋਟੋ ਕਿਉਂ ਨੀ ਲੈਂਦੀ ਅੱਜ ਆਪਾਂ ਰੋਜ਼ ਇਹੀ ਗੱਲ ਕਹਿੰਦੇ ਹਾਂ ਨਾ ਵੀ ਜੋ ਕੋਈ ਕਾਰਨ ਹੁੰਦਾ ਤੇ ਅਦਾਲਤ ਆਪ ਸੋ ਮੋਟੋ ਲਵੇ ਜੀ ਉਹਦੇ ਤੇ ਫਿਰ ਉਦੋਂ ਅਕਾਲ ਤਖ਼ਤ ਕਿਉਂ ਨੀ ਸੀ ਲੈ ਸਕਦਾ ਜੇ ਮੰਨ ਲਓ ਅਸੀਂ ਤਾਂ ਹੁਣ ਪੜ੍ਹਦੇ ਪਏ ਉਹਨਾਂ ਚੀਜ਼ਾਂ ਨੂੰ ਅਸੀਂ ਤਾਂ ਛੋਟੇ ਸੀ ਬਾਈ ਜੀ ਉਦੋਂ ਸਾਨੂੰ ਪਤਾ ਵੀ ਨੀ ਸੀ ਇਹਨਾਂ ਚੀਜ਼ਾਂ ਦਾ ਫਿਰ ਕਿਉਂ ਨੀ ਅਕਾਲ ਤਖ਼ਤ
1: ਇਸ਼ੂ ਅੱਜ ਕਿਉਂ ਉਠਾਇਆ ਗਿਆ ਇਹ ਇਹ ਇਸ਼ੂ ਅੱਜ ਵੀ ਕਿਉਂ ਉੱਠਿਆ, ਕਿਉਂਕਿ ਭਗਵੰਤ ਮਾਨ ਨੂੰ ਨਾ ਉਹ ਸੰਮਨ ਕਰਦੇ ਤੇ ਅੱਜ ਵੀ ਕੁਲਦੀਪ ਸਿੰਘ ਸਹੀ ਸੀ।
2: ਨਹੀਂ ਨਹੀਂ ਨਹੀਂ, ਇਹ ਇਸ਼ੂ ਤਾਂ ਸੈਣੀ ਬਾਈ ਜੀ ਰੈਲੀਵੈਂਸ ਰੱਖਦਾ ਹੈਗਾ ਕਿਉਂਕਿ ਜਦੋਂ ਕੋਈ ਜਥੇਦਾਰ ਮੰਨ ਲਓ ਉਸੇ ਕੁਰਸੀ ਤੇ ਬੈਠਾ ਇੱਕ ਧਿਰ ਨੂੰ ਸਪੋਰਟ ਕਰਦਾ ਉਦੋਂ ਜਥੇਦਾਰ ਹੁੰਦਾ, ਜਦੋਂ ਉਹ ਇੱਕ ਧਿਰ ਨੂੰ ਸਪੋਰਟ ਨਹੀਂ ਕਰਦਾ ਉਹਨਾਂ ਨੂੰ ਲਾ ਕੇ ਐ ਮਾਰ ਦੇਣ, ਉਹਨਾਂ ਦੇ ਸੁਣਿਆ ਆਪਾਂ ਕਛਹਿਰੇ ਕਛੂਰੇ ਵੀ ਵਿੱਚ ਹੀ ਰਹਿ ਜਾਂਦੇ ਨੇ, ਉਹੀ ਜਥੇਦਾਰ ਹੁੰਦੇ ਨੇ ਉਸੇ ਪਦਵੀ ਤੇ ਹੁੰਦੇ ਨੇ ਬਾਈ ਜੀ, ਇਹੀ ਰੌਲਾ ਤੇ ਇਹੀ ਹੈ, ਉਹੀ ਗੱਲ ਕਰਦੀ ਹੈ ਬਾਈ ਜੀ। ਆਪਾਂ ਮੈਂ ਹੁਣ ਮੈਨੂੰ ਮੈਂ ਨੀ ਕਹਿਣਾ ਚਾਹੁੰਦਾ ਹੈਗਾ, ਮੈਂ ਵਾਰ ਵਾਰ ਕਿੰਨੀ ਵਾਰੀ ਇਹ ਗੱਲ ਕਹਿ ਲਈ ਵੀ ਉਸੇ ਪਦਵੀ ਤੇ ਬੈਠੇ ਜਥੇਦਾਰ ਉਹੀ ਫੈਸਲਾ ਦਿੰਦੇ ਨੇ, ਉਹਨੂੰ ਕੋਈ ਧਿਰਾਂ ਮੰਨਦੀਆਂ ਨੇ ਕੋਈ ਨਹੀਂ ਮੰਨਦੀਆਂ, ਕਿਉਂਕਿ ਉਹ ਕਿਸੇ ਦੇ ਹੱਕ ਚ ਹੁੰਦਾ ਕਿਸੇ ਦੇ ਖਿਲਾਫ਼ ਹੁੰਦਾ।
1: ਪਰੰਪਰਾ ਹੀ ਬੰਦ ਕਰ ਦੇਣੀ ਚਾਹੀਦੀ ਹੈ, ਇਹ ਪਰੰਪਰਾ ਹੀ ਬੰਦ ਕਰ ਦੇਣੀ ਚਾਹੀਦੀ ਹੈ, ਨਹੀਂ
2: ਕਰ ਦੇਣੀ
1: ਚਾਹੀਦੀ ਹੈ ਸਿੱਖਾਂ ਨੂੰ, ਮਨਜ਼ੂਰ ਹੀ ਨਹੀਂ ਗਈ
0: ਜੇ ਕਾਲ ਪਰੰਪਰਾ ਹੀ ਬਿਲਕੁਲ ਵੀ ਹੈਗਾ
2: ਨਹੀਂ ਅੱਧੀ ਕੋ ਤਾਂ ਬੰਦ ਹੋ ਗਈ ਸੈਣੀ ਬਾਈ ਜੀ। ਅੱਜ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਵੀ ਤੁਸੀਂ ਭਗਵੰਤ ਮਾਨ ਦੇ ਮੂੰਹ ਨੀ ਲੱਗਣਾ, ਤੇ ਅੱਧੀ ਨਾ ਵੱਧ ਪੰਜਾਬ ਦੀ ਜਨਤਾ ਤੋਂ ਉਹਦੇ ਮਗਰ ਮਗਰ ਫਿਰਦੀ ਆ, ਹੁਣ ਏਦੂ ਵੱਧ ਪਰੰਪਰਾ ਕੀ ਬੰਦ ਹੋ ਗਈ, ਹੁਣ ਅਸੀਂ ਨਾ ਸਮਝੀਏ ਤੇ ਨਾ ਸਮਝੀਏ, ਫਿਰ ਅਸੀਂ ਜਿਹੜੇ ਪਾਸੇ ਤੁਰੇ ਫਿਰਨੇ ਅਸੀਂ ਫਿਰੀ ਜਾਈਏ, ਫਿਰ ਕੀ ਮੰਨ ਲਓ ਸਿੱਖਾਂ ਵਾਸਤੇ ਕੀ ਮਹੱਤਤਾ ਰਹਿ ਗਈ ਉਹਦੀ, ਜਦੋਂ ਸਿੱਖ ਤੇ ਉੱਥੇ ਪੱਗਾਂ ਬੰਨ ਕੇ ਭਗਵੰਤ ਮਾਨ ਦੇ ਅੱਗੇ ਬੈਠੇ ਨੇ ਜੀ। ਇਸੇ ਕਰਕੇ ਇਹਨਾਂ ਕਾਰਨਾਂ ਕਰਕੇ ਮੈਂ ਇਹੀ ਗੱਲ ਕਹਿਣਾ ਬਾਈ ਜੀ, ਇਹ ਜੇ ਅਸੀਂ ਪਿਛਲਾ ਪੜਚੋਲ ਨਹੀਂ ਕਰਦੇ ਉਹਨਾਂ ਦੇ ਕਾਰਨਾਂ ਕਰਕੇ ਅੱਜ ਇਹ ਹਾਲਾਤ ਬਣਦੇ ਪਏ ਨੇ, ਤੇ ਜਿਹੜੀ ਤੁਸੀਂ ਗੱਲ ਕਹਿਣਦੇ ਹੋ ਨਾ ਜੇ ਇਸੇ ਹਿਸਾਬ ਨਾਲ ਹਾਲਾਤ ਚੱਲਦੇ ਰਹੇ ਇਹ ਪਰੰਪਰਾ ਬੰਦ ਵੀ ਹੋ ਜਾਣੀ ਹੈ ਬਾਈ ਜੀ, ਇਹ ਬੜੀ ਦੂਰ ਦੀਆਂ ਗੱਲਾਂ ਨੀ ਹੈਗੀਆਂ, ਬਥੇਰੀ ਜਨਤਾ ਤਾਂ ਇਹਨਾਂ ਦੇ ਖਿਲਾਫ਼ ਖੜੀ ਆ ਇਸੇ ਕਰਕੇ। ਮੈਂ ਤਾਂ ਉਹੀ ਮੈਂ ਉਹੀ ਕਹਿਣ ਦਿਆ ਸੈਣੀ ਬਾਈ ਜੀ, ਮੈਂ ਤੁਹਾਡੀ ਹਰ ਇੱਕ ਮੈਂ ਇਹ ਨੀ ਕਹਿੰਦਾ ਹੈਗਾ ਤੁਸੀਂ, ਤੁਹਾਡਾ ਵਿਊ ਪੁਆਇੰਟ ਤੁਹਾਡਾ ਆਪਣਾ, ਮੇਰਾ ਆਪਣਾ, ਆਪਾਂ ਉਹ ਡਿਸਕਸ਼ਨ ਚੋਂ ਕੁਛ ਕੱਢਣਾ, ਮੈਂ ਇਹ ਨੀ ਹੈਗਾ ਵੀ ਮੈਂ ਤੁਹਾਡੇ ਖਿਲਾਫ਼ ਆ ਜਾਂ ਭਾਰਜ ਬਾਈ ਦੇ ਖਿਲਾਫ਼ ਵਾਲੀ ਗੱਲ ਨੀ ਹੈਗੀ, ਆਪਾਂ ਵੀ ਜਿਹੜਾ ਉਸ ਗੱਲ ਚੋਂ ਕੁਛ ਕੱਢਣਾ ਚਾਹੁੰਦੇ ਆ ਵੀ ਉਹਦੇ ਚੋਂ ਕੁਛ ਨਿਕਲੇ, ਵੀ ਆਪਾਂ ਕਹਿ ਦਿੰਦੇ ਵੀ ਪਿਛਲਾ ਕਿਉਂ ਨਾ ਬਾਈ ਜੀ ਪੜਚੋਲ ਕਰੋ, ਜਿਵੇਂ 78 ਤੋਂ ਚੱਲਿਆ ਕੰਮ ਜੋ ਜੋ ਹੋਇਆ ਸਾਰਾ ਕੁਛ ਬਾਦਲ ਸਾਹਿਬ ਰਾਣੀ ਉਹੀ ਗੱਲ ਉਦੋਂ ਕਿਹਾ।
0: ਨਹੀਂ ਮੁਕੱਦਰ ਭਾਈ ਜੀ, ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ, ਇੱਕ ਮਿੰਟ ਮੇਰੇ, ਚਲੋ ਮੈਂ ਆਪਣੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਸਜ਼ਾ ਲੱਗੀ ਸੀ
2: ਜੀ,
0: ਠੀਕ ਹੈ ਜੀ, ਉਹ ਭੁਗਤੀ ਕਿ ਨਹੀਂ ਭੁਗਤੀ ਉਹਨਾਂ ਨੇ?
2: ਨਹੀਂ ਭੁਗਤੀ ਜੀ, ਉਹਨਾਂ ਨੇ ਜਿਹੜੀ ਧਾਰਮਿਕ ਸਜ਼ਾ ਸੀ ਉਹ ਭੁਗਤ ਲਈ, ਮੈਨੂੰ ਕੋਈ ਸਜ਼ਾ ਦੇ ਦੇ ਵੀ ਤੁਸੀਂ ਆ ਭੰਨ ਤੋੜੋ ਜੀ, ਤੁਸੀਂ ਸਾਰਾ ਕੁਛ ਕਰ ਲੋ, ਉਹਨੂੰ ਤਾਂ ਮੈਂ ਭੁਗਤ ਲਿਆ, ਪਰ ਜਿੱਥੇ ਆ ਕੇ ਸਾਡੇ ਜਿਹੜੀ ਸਾਡੀ ਸਿਆਸੀ ਕੁਰਸੀਆਂ ਦਾ ਅਸਰ ਪੈਂਦਾ ਹੈ ਉੱਥੇ ਅਸੀਂ ਮੁੱਕਰ ਗਏ ਜੀ, ਗੱਲ ਤਾਂ ਫਿਰ ਉਹੀ ਹੈ
0: ਜੀ।
2: ਹੁਣ ਜਿਹੜੇ ਭਗਵੰਤ ਮਾਨ ਨਾਲ ਨੇ ਉਹ ਇਸੇ ਗੱਲ ਨੂੰ ਤਾਂ ਕਹਿੰਦੇ ਨੇ ਵੀ ਬਾਦਲ ਸਾਹਿਬ ਨੂੰ ਜਦੋਂ ਉਹਨਾਂ ਨੂੰ ਸਜ਼ਾ ਲਾਈ ਸਿਆਸੀ ਉਦੋਂ ਉਹ ਨੀ ਮੰਨੇ ਜੀ, ਤੁਸੀਂ ਦੱਸੋ।
0: ਨਹੀਂ ਇਹਦੇ ਵਿੱਚ ਸਿਆਸੀ ਸਜ਼ਾ ਕਦੋਂ ਲਾ ਰਹੇ ਨੇ ਉਹਨਾਂ ਨੂੰ, ਜਦੋਂ ਉਹਦੇ ਵਿੱਚ ਸਿਆਸੀ ਸਜ਼ਾ ਕਾਹਦੀ ਲਾਈ ਹੈ ਉਹਨਾਂ ਨੂੰ?
2: ਸਿਆਸੀ ਸਜ਼ਾ ਉਹਨਾਂ ਨੂੰ ਲਾਈ ਵੀ ਤੁਸੀਂ ਆਪਣੇ ਅਹੁਦੇ ਛੱਡੋ ਜੀ, ਅਸਤੀਫਾ ਦਿਓ, ਤੇ ਧਾਮੀ ਸਾਹਿਬ ਨੂੰ ਇਹ ਕਿਹਾ ਵੀ ਤੁਸੀਂ ਕਮੇਟੀ ਬਣਾਓ ਦੁਬਾਰਾ ਅਕਾਲੀ ਦਲ ਦਾ ਗਠਨ ਕਰੋ, ਤੇ ਧਾਮੀ ਸਾਹਿਬ ਕਹਿੰਦੇ ਮੈਂ ਤਾਂ ਬਾਦਲ ਸਾਹਿਬ ਦਾ ਸਿਪਾਹੀ ਆ ਜੀ
0: ਜੀ,
2: ਇਹ ਸਾਰਾ ਕੁਛ ਹੋਇਆ ਹੀ ਤੁਹਾਡੇ ਸਾਹਮਣੇ ਹੀ ਹੋਇਆ ਬਾਈ ਜੀ, ਇਹਦੇ ਚ ਕੀ ਹੋਇਆ
0: ਜੀ?
2: ਬਾਈ ਜੀ ਮੈਂ ਇਹੀ ਸ਼ਮੀ ਆਪਣਾ ਭਾਰਜ ਬਾਈ ਜੀ, ਜਿਹੜੀ ਅਸੀਂ ਜੇ ਆਪਾਂ ਆਪਣੀਆਂ ਸੰਸਥਾਵਾਂ ਦੀ ਗੱਲ ਕਰਦੇ ਹਾਂ ਨਾ, ਤੇ ਉਹਦੇ ਵਿੱਚ ਆਪਾਂ ਕਿਸੇ ਧਿਰ ਨੂੰ ਜਾਂ ਅੱਜ ਦੇ ਹਾਲਾਤਾਂ ਨੂੰ ਨੀ, ਉਹ ਇਹ ਵੇਖੋ ਇਹ ਢਹਿ ਢੇਰੀ ਹੌਲੀ ਹੌਲੀ ਹੁੰਦੀਆਂ ਆਈਆਂ ਨੇ, ਤੇ ਅੱਜ ਇਹ ਹਾਲਾਤ ਤੇ ਪਹੁੰਚੀਆਂ ਨੇ, ਤੇ ਇਹ ਅੱਗੇ ਹੋਰ ਹੋਰ ਹੋਰ ਵੀ ਇਦੋਂ ਵੀ ਨਿਘਾਰ ਵੱਲ ਪਹੁੰਚਣਗੇ ਜਿਹੜੇ ਪਾਸੇ ਨੂੰ ਅਸੀਂ ਤੁਰੇ ਹੋਏ ਆ।
0: ਲੋਕ ਆਪਣੇ ਮੁਹਾਰੇ ਦੇ ਉੱਤੇ ਕਿਉਂ ਨੀ ਫਿਰ ਉਹ ਜੇ ਸੰਸਥਾਵਾਂ ਨੂੰ ਬਚਾਉਣ ਦੀ ਗੱਲ ਜਾਂ ਹੋਰ ਸਾਰੇ ਧਰਨੇ ਲੱਗ ਰਹੇ ਨੇ ਜਾਂ ਮੁਜ਼ਾਰੇ ਹੋ ਰਹੇ ਨੇ, ਤਾਂ ਕਿਉਂ ਨੀ ਫਿਰ ਲੋਕ ਇਕੱਠੇ ਹੋ ਕੇ ਜੇ ਇੰਨਾ ਹੀ ਆਪਾਂ ਨੂੰ ਹੈਗਾ ਅਕਾਲ ਤਖ਼ਤ ਸਾਹਿਬ ਦਾ ਕਿ ਸਾਰਾ ਕੁਝ ਤਹਿਸ-ਨਹਿਸ ਹੋ ਰਿਹਾ, ਤਾਂ ਕਿਉਂ ਨੀ ਲੋਕ ਉੱਠਦੇ ਫਿਰ ਆਵਾਜ਼ ਉਠਾਉਂਦੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼?
2: ਲੋਕ ਤਾਂ ਭਰਜ ਬਾਈ ਜੀ ਆਹ ਯਾਰ ਯਾਰ ਪਿੱਛੇ ਭੰਗੜਾ ਪਾਉਂਦੇ ਫਿਰਦੇ ਨੇ, ਤੁਸੀਂ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਜੀ?
0: ਜੀ
2: ਮੈਂ ਉਹੀ ਤਾਂ ਗੱਲ ਤੁਹਾਨੂੰ ਕਹਿਣ ਦਿਆਂ ਬਾਈ ਜੀ, ਅਸਲ ਚ ਨਾ ਇਹ ਸਾਰਾ ਨਿਗਾਰ ਆਪਾਂ ਨਾ ਮੈਂ ਹੁਣ ਕਿਹਨੂੰ ਕਵਾਂ ਵੀ ਤੁਸੀਂ ਕਿਸੇ ਬੰਦੇ, ਮੈਂ ਹੁਣ ਤੁਸੀਂ ਲੈ ਕੇ ਸੋਚੋ ਕਿਸੇ ਨੂੰ ਵੀ ਉਸ ਹਿਸਾਬ ਨਾਲ ਵੀ ਤੁਸੀਂ ਅੱਜ ਦੀ ਜੇ ਭਾਰਤ ਬਾਈ ਜੀ ਆਪਾਂ ਹੁਣ ਹੁਣ ਦੀ ਗੱਲ ਕਰੀ ਜਾਵਾਂਗੇ ਨਾ, ਉਹਦੇ ਚੋਂ ਕੁਛ ਨੀ ਨਿਕਲਣਾ ਹੈਗਾ, ਕਿਉਂਕਿ ਤੁਸੀਂ ਦੱਸੋ ਨਾ ਵੀ ਜੇ ਅਕਾਲ ਤਖ਼ਤ ਦਾ ਫੈਸਲਾ
0: ਸਾਰੇ ਸਿੱਖਾਂ ਵਾਸਤੇ ਮੰਨਣਾ ਹੈ, ਹਾਂ ਗੱਲ ਵੀ ਕਰਦੇ ਹੋ, ਚਲੋ ਜੋ ਜੋ ਸਾਰਾ ਕੁਝ ਮਲਗੋਬਾ ਬਣ ਰਿਹਾ ਤੇ ਉਹਦੇ ਵਿੱਚੋਂ ਕੀ ਨਿਕਲਦਾ ਫਿਰ? ਅਸੀਂ ਸਿਰਫ ਤੇ ਸਿਰਫ ਮਿਕਸ ਅਪ ਕਰਕੇ ਹੀ ਸਾਰਾ ਕੁਝ ਮਤਲਬ ਕਿ ਮਸਲੇ ਹੱਲ ਕਿੱਦਾਂ ਕਰ ਲਾਂਗੇ? ਮੈਨੂੰ ਇਹ ਵੀ ਸਮਝ ਨਹੀਂ
2: ਆਉਂਦਾ। ਮੇਰਾ ਉਹੀ ਤਾਂ ਕੰਸਰਨ ਹੈ ਭਾਰਤ ਬਾਈ ਜੀ, ਉਹਦੇ ਚੋਂ ਨਿਕਲਦਾ ਕੁਛ ਨੀ, ਉਹਦੇ ਚੋਂ ਸਾਡੀਆਂ ਸੰਸਥਾਵਾਂ ਢਹਿ ਢੇਰੀ ਹੋ ਰਹੀਆਂ ਨੇ, ਕਿਉਂਕਿ ਜਿਵੇਂ ਦੇ
0: ਢਹਿ ਢੇਰੀ ਫਿਰ ਹੋਰ ਬਾਕੀ ਤਾਂ ਥੋੜੀ ਕਰ ਰਹੀਆਂ, ਤਾਂ ਕਰ ਵੀ ਤਾਂ ਆਪ ਹੀ ਰਹੇ ਨਾ ਅਸੀਂ ਫਿਰ
2: ਬਾਈ ਜੀ, ਜਿਹੜੇ ਉੱਥੇ ਬੈਠੇ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਭਾਰਤ ਬਾਈ ਜੀ, ਤੁਸੀਂ ਲੋਕਾਂ ਤੇ ਨਾ ਸਿੱਟੋ।
0: ਨਹੀਂ ਲੋਕ ਵੀ ਤਾਂ ਵਿੱਚ ਵਿੱਚ ਸ਼ਾਮਲ ਹੀ ਆ ਨਾ, ਉਹਦੇ ਵਿੱਚ ਵੀ ਸਾਰਾ ਕੁਝ, ਅੱਧੇ ਉਧਰ ਦੇ ਲੋਕ ਅੱਧੇ ਉਧਰ, ਅੱਧੇ ਕਹਿੰਦੇ ਭਈ ਅਸੀਂ ਤਾਂ ਕਾਰਜਕਾਰੀ ਜਥੇਦਾਰ ਆ, ਭਾਈ ਅਸੀਂ ਨੂੰ ਜਥੇਦਾਰ ਨੀ ਮੰਨਦੇ, ਅੱਧੇ ਕਹਿੰਦੇ ਕਿ ਅਸੀਂ ਜਥੇਦਾਰ ਮੰਨਦੇ ਹਾਂ, ਅੱਧੇ ਕਹਿੰਦੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੀ ਰਿਸਪੈਕਟ ਪੂਰੀ ਕਰਦੇ ਹਾਂ ਤੇ ਬਿਆਨਬਾਜ਼ੀ ਵੀ ਕਰੀ ਜਾਂਦੇ ਨੇ।
2: ਤੁਸੀਂ ਮੈਨੂੰ ਇੱਕ ਗੱਲ
1: ਦੱਸੋ, ਹਰਪ੍ਰੀਤ ਸਿੰਘ ਜਦੋਂ ਜਥੇਦਾਰ ਸੀ ਉਦੋਂ ਸਾਰੇ ਬਾਦਲ ਚੰਗੇ ਸੀ, ਜਿੱਦਣ ਹਰਪ੍ਰੀਤ ਸਿੰਘ ਲਾਤਾ ਉਦੋਂ ਬਾਦਲ ਮਾੜੇ ਹੋ ਗਏ ਜੀ।
2: ਨਹੀਂ ਫਿਰ ਗੱਲ ਤਾਂ ਮੈਂ ਸੈਣੀ ਬਾਈ ਜੀ, ਉਹੀ ਤਾਂ ਗੱਲ ਹੈ, ਮੈਂ ਉਹੀ ਕਹਿੰਦਾ ਵੀ ਜਿਹੜਾ ਜਿਹਦੇ ਨਾਲ ਆ ਉਹ ਕਹਿੰਦਾ ਵੀ ਉਹ ਠੀਕ ਹੈ, ਦੂਜਾ ਕਹਿੰਦਾ ਵੀ ਉਹ ਮਾੜਾ। ਮੈਨੂੰ ਇਹ ਮੈਂ ਭਾਰਤ ਬਾਈ ਜੀ ਤੁਹਾਨੂੰ ਕਿੰਨੀ ਵਾਰੀ ਸਵਾਲ ਪੁੱਛਿਆ ਵੀ ਜਦੋਂ ਰਾਮ ਰਹੀਮ ਦੇ ਵੇਲੇ ਪੂਰੀ ਬਗਾਵਤ ਸੀ, ਰਾਮ ਰਹੀਮ ਦੇ ਖਿਲਾਫ਼ ਪੂਰੇ ਲੋਕ ਸੀ, ਉਦੋਂ ਤੁਸੀਂ ਇਹ ਸੋਚ ਸਕਦੇ ਹੋ ਵੀ ਕੋਈ ਅਕਾਲ ਤਖ਼ਤ ਦਾ ਜਥੇਦਾਰ ਉੱਠ ਕੇ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਉੱਠ ਕੇ ਰਾਮ ਰਹੀਮ ਨੂੰ ਮਾਫ਼ੀ ਸਕਦਾ? ਤੇ ਜਿਹੜੇ ਹਾਲਾਤ ਬਣੇ ਉਸ ਮਾਫ਼ੀ ਤੋਂ ਪਿੱਛੋਂ ਉੱਥੇ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਜੋ ਹਾਲਾਤ ਬਣਦੇ ਆਪਾਂ ਪਹਿਲੀ ਵਾਰੀ ਵੇਖੇ, ਜਿਵੇਂ ਉੱਥੇ ਪੁਤਲੇ ਧੂਏ, ਬੁਰੇ ਹਾਲ ਕੀਤੇ ਲੋਕਾਂ ਨੇ, ਇਹ ਕਦੀ ਪਹਿਲਾਂ ਵੇਖਿਆ ਸੀ? ਤੁਸੀਂ ਮੈਨੂੰ ਇਹ ਦੱਸੋ ਵੀ ਉਹ ਕਿਸੇ ਸਿਆਸੀ, ਮੈਂ ਨੀ ਨਾਂ ਲੈਂਦਾ ਕਿਸੇ ਦਾ ਵੀ, ਉਹ ਕਿਸੇ ਸਿਆਸੀ ਦਬਾਅ ਤੋਂ ਬਿਨਾਂ ਅਕਾਲ ਤਖ਼ਤ ਦੇ ਜਥੇਦਾਰ ਖੁਦ ਉੱਠ ਕੇ ਮਾਫ਼ੀ ਹੋ ਸਕਦਾ ਸੀ ਵੀ ਆਪਾਂ ਮੰਨ? ਤੁਸੀਂ ਭਾਰਤ ਬਾਈ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਦੇ ਦੋ, ਦੱਸ ਦੋ ਮੈਨੂੰ ਵੀ ਕੋਈ ਜਥੇਦਾਰ ਮਾਫ਼ੀ ਦੇ ਸਕਦਾ ਸੀ ਉਸ ਟਾਈਮ ਤੇ ਜਦੋਂ ਪੂਰੀ ਬਗਾਵਤ ਚੱਲਦੀ ਪਈ ਸੀ? ਤੇ ਫਿਰ ਉਹ ਕੀ ਹੋਇਆ ਬਾਈ ਜੀ ਉੱਥੇ? ਫਿਰ ਕਾਰਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੀ, ਉਹਦੇ ਚੋਂ ਹੀ ਇਸ਼ਤਿਹਾਰ ਲੱਗੇ ਉੱਥੇ ਵੀ ਅਸੀਂ ਮਾਫ਼ੀ ਦੇ ਦਿੱਤੀ ਜੀ, ਅੱਜ ਉਹੀ ਉਹ ਫਿਰ ਵਾਪਸ ਲਏ ਜਦੋਂ। ਬਾਈ ਜੀ ਅਸਲ ਚ ਨਾ ਮੈਂ ਭਾਰਤ ਬਾਈ ਜੀ, ਮੈਂ ਕਸਮ ਵਾਲੀ ਗੱਲ ਹੈ, ਤੁਸੀਂ ਯਕੀਨ ਜਾਣਿਓ, ਮੈਂ ਕਿਸੇ ਪਾਰਟੀ ਦਾ ਵਿਰੋਧੀ ਨੀ, ਮੇਰੇ ਵੱਲੋਂ ਕੋਈ ਸਰਕਾਰ ਬਣ
0: ਜੇ ਬਿਲਕੁਲ
2: ਗੱਲ ਉਹੀ ਹੈ ਬਾਈ, ਕਿਉਂਕਿ ਪਤਾ ਕੀ ਹੈ, ਮੈਂ ਇਹ ਗੱਲ ਕਹਿੰਦਾ ਜਦੋਂ ਅਸੀਂ ਇਹ ਗੱਲ ਕਰਨੇ ਆ ਨਾ, ਐਡੀ ਛੇਤੀ ਸਰਟੀਫਿਕੇਟ ਆਉਂਦੇ ਨੇ, ਤੁਸੀਂ ਕਾਂਗਰਸੀ, ਤੁਸੀਂ ਫਲਾਣੇ, ਤੁਸੀਂ ਟਮਕਾਣੇ, ਇੱਕ ਮਿੰਟ ਚ ਨਾਲ ਦੀ ਨਾਲ ਜਾਰੀ ਹੋਣ ਲੱਗ ਜਾਂਦੇ ਨੇ ਸਰਟੀਫਿਕੇਟ, ਕਿਉਂਕਿ ਉਹ ਗੱਲ ਦਾ ਤੱਥਾਂ ਸਮੇਤ ਜਵਾਬ ਕੋਈ ਨੀ ਹੁੰਦਾ। ਜੇ ਤੱਥ ਦੇ ਨਾਲ ਜਵਾਬ ਹੈ, ਮੈਂ ਤਾਂ ਤੁਹਾਨੂੰ ਪੁੱਛੀ ਜਾਣਾ ਵੀ ਉਹੀ ਜਥੇਦਾਰ ਉੱਥੇ ਉਸੇ ਜਥੇਦਾਰ ਨੂੰ ਉਹ ਕਹਿਣ ਦਿਆ ਵੀ ਮੈਂ ਉਹਦੇ ਫੈਸਲੇ ਦਾ ਵਿਰੋਧ ਕਰਨ ਦਿਆ ਵਾ, ਅੱਜ ਉਹੀ ਜਥੇਦਾਰ ਉਸੇ ਪਦਵੀ ਤੇ, ਉਹ ਕਹਿੰਦਾ ਵੀ ਅਕਾਲ ਤਖ਼ਤ ਦਾ ਤੁਸੀਂ ਹੁਕਮਨਾਮਾ ਮੰਨੋ ਜੀ।
0: ਥੈਂਕ ਯੂ ਜੀ,
2: ਮੇਰੀ ਬੇਨਤੀ ਹੈ ਵੀ ਮੈਂ ਕੋਈ ਮੇਰੀ

0: ਜੀ
1: ਜੀ
0: ਸਵਾਲ ਤਾਂ ਇਹ ਹੈਗਾ ਆ ਕਿ ਹਾਉ ਟੂ ਸੋਲਵ ਦਾ ਪ੍ਰੋਬਲਮ, ਪ੍ਰੋਬਲਮ ਨੂੰ ਜਿੰਨਾ ਮਰਜ਼ੀ ਲੰਬਾ ਕਰੀ ਚਲੋ ਉਹ ਤੋਂ ਪਿੱਛੇ ਚੱਲ ਪਓਗੇ ਜੀ, ਹਾਂਜੀ ਠੀਕ ਗੱਲ ਹੈਗੀ ਜੀ, ਫੇਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪੜਚੋਲ ਕਰੋਗੇ ਤੇ ਇਹਦਾ ਨਿਕਲੇ ਆਉਣਾ ਸਾਰਾ ਕੁਝ
1: ਹੀ ਆ ਗਿਆ ਅੱਗੇ ਉਹ ਤੋਂ ਪਿੱਛੇ ਅਗਲੇ ਆ ਗਿਆ ਜੀ, ਬਿਲਕੁਲ ਹੈ ਜੀ
0: ਪਾਜੀ ਉਹ ਤੋਂ ਆ ਜਾਓ ਜਿੱਦਣ ਗਿਆਨੀ ਜੈਲ ਸਿੰਘ ਨੂੰ ਲਿਆਂਦਾ ਸੀ ਇੱਥੇ ਜਾਂ ਉਹ ਬਰਨਾਲੇ ਨੂੰ ਲਿਆ ਕੇ ਬੰਨਿਆ ਸੀਗਾ ਜੀ, ਉਦਣ ਫੇਰ ਉਹ ਜੇ ਬਰਨਾਲੇ ਵਾਲਾ ਜਿਹੜਾ ਹੈਗਾ ਆ ਉਹ ਕਿੱਦਾਂ ਕਰ ਲਿਆ ਜੀ, ਉਹਦੇ ਵਿੱਚ ਬਰਨਾਲਾ ਕਿੱਦਾਂ ਦੋਸ਼ੀ ਹੈਗਾ ਸੀਗਾ ਜੀ, ਉਦੋਂ ਫੇਰ ਮੁੜ ਕੇ ਜਿਹੜਾ ਹੈਗਾ ਆ ਇਹ ਸੀਧ ਆ ਜਾਂਦਾ ਵੀ ਹਾਂ ਜੀ ਵੀ ਏਦਾਂ ਦੇ ਹਾਲਾਤ ਕਿਉਂ ਪੈਦਾ ਕੀਤੇ, ਕੀ ਬਰਨਾਲੇ ਨੂੰ ਪੁਲਿਸ ਭੇਜਣੀ ਪਈ ਜੀ, ਜਾਂ ਇੱਥੇ ਦਾ ਪਾਣੀ ਕੱਟਣਾ ਪਿਆ ਜੀ, ਆਪਰੇਸ਼ਨ ਬਲੈਕ ਥੰਡਰ ਕਰਨਾ ਪਿਆ ਜੀ, ਹਾਂਜੀ ਫੇਰ ਤੁਸੀਂ ਉਹਨਾਂ ਹਾਲਾਤਾਂ ਤੇ ਉਹਨਾਂ ਬੰਦਿਆਂ ਨੂੰ ਦੋਸ਼ੀ ਦਿਓਗੇ ਜੀ ਵੀ ਏਦਾਂ ਕਰਕੇ ਜਿਹੜਾ ਹੈਗਾ ਇੱਥੇ ਬੰਦੇ ਹਥਿਆਰ ਬੰਦ ਆ ਕੇ ਬੈਠੇ ਕਿਉਂ ਜੀ, ਉਹਨਾਂ ਨੂੰ ਕੱਢਣ ਵਾਸਤੇ ਜਿਹੜਾ ਹੈਗਾ ਆ ਵੀ ਬਿਜਲੀ ਪਾਣੀ ਬੰਦ ਕਰਨਾ ਪਿਆ ਜੀ, ਸੋ ਗੱਲਾਂ ਇਹਨਾਂ ਨੀ ਹੈਗਾ, ਗੱਲ ਤਾਂ ਇਹ ਹੈਗਾ ਆ ਕਿ ਜੋ ਅੱਜ ਦੇ ਹੈਗੇ ਆ ਅੱਜ ਦੇ ਵਿੱਚ ਹੀ ਰਹਿਣਾ ਚਾਹੀਦਾ ਆ, ਅੱਜ ਨੂੰ ਹੀ ਸੋਚਣਾ ਚਾਹੀਦਾ, ਅੱਜ ਨੂੰ ਵਿਚਾਰਨਾ ਚਾਹੀਦਾ ਹੈਗਾ ਜੀ, ਅੱਜ ਦੀ ਸਿਚੁਏਸ਼ਨ ਕੀ ਹੈਗੀ ਅੱਜ, ਜੇ ਤੁਹਾਨੂੰ ਉਦੋਂ ਲੱਗਦਾ ਸੀਗਾ ਤੇ ਜੇ ਪਹਿਲਾਂ ਕਿਸੇ ਬੰਦੇ ਦੇ ਉੱਤੇ ਤੁਸੀਂ ਅੱਜ ਜੋ ਗਿਲਾ ਕਰਦੇ ਹੈਗੇ ਆ ਜਦੋਂ ਉਹ ਉਹਨੇ ਅਫੈਂਸ ਕੀਤਾ ਹੈਗਾ ਆ ਉਦੋਂ ਸਜ਼ਾ ਦੇਣੀ ਹੈ ਕਿ ਬਾਅਦ ਦੇ ਵਿੱਚ ਜਿੱਦਣ ਉਹ ਜੱਜ ਦੀ ਕੁਰਸੀ ਤੇ ਬੈਠਾ ਆ ਤੇ ਉਦੋਂ ਇਹ ਕੱਢ ਕੇ ਇਸ ਤਰੀਕੇ ਨਾਲ, ਤਾਂ ਕੋਈ ਵੀ ਕਚਹਿਰੀਆਂ ਦੇ ਵਿੱਚ ਵੀ ਮੁਲਜ਼ਮ ਜਿਹੜਾ ਆ ਉਹ ਜੱਜ ਦੇ ਬਾਰੇ ਜਿਹੜਾ ਆ ਇਹ ਕੱਢ ਕੇ ਵਿਚਾਰ ਦੇਣਾ ਸ਼ੁਰੂ ਕਰ ਦੂ, ਅਗਲਾ ਕਹੂ ਤੂੰ ਆਪਣੇ ਕੇਸ ਦਾ ਡਿਫੈਂਸ ਦੇ, ਤੂੰ ਆਪਣੇ ਕੇਸ ਦਾ ਦੱਸ, ਤੂੰ ਜੱਜ ਬਾਅਦ ਦੇ ਵਿੱਚ ਉਹ ਬਾਅਦ ਚ ਦੇਖਾਂਗੇ ਕੀ ਕਰਨਾ ਕੀ ਨਹੀਂ, ਉਹਦੀ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਰਹੂਗੀ, ਹੈਂਜੀ ਤੂੰ ਅੱਜ ਦਾ ਦੱਸ, ਸੋ ਇਸ ਕਰਕੇ ਜਿਹੜਾ ਹੈਗਾ ਆਪਣੇ ਫੈਂਸ ਆਪਣੇ ਕੇਸ ਤੇ ਹੋਣਾ ਚਾਹੀਦਾ, ਮੈਨੂੰ ਦੱਸ ਦਿਓ ਵੀ ਇਤਿਹਾਸ ਦੇ ਵਿੱਚ ਕਿਸੇ ਨੇ ਫੋਟੋਆਂ ਦੇ ਉੱਤੇ ਇੱਦਾਂ ਕਰਕੇ ਸ਼ਰਾਬ ਦੇ ਛਿੱਟੇ ਮਾਰੇ, ਹੈਂਜੀ ਸੋ ਇਸ ਕਰਕੇ ਹੈਗਾ ਜੋ ਹੈਗਾ ਆ ਵੀ ਚੀਜ਼ ਤੁਹਾਡੇ ਸਾਹਮਣੇ ਆ ਉਸ ਚੀਜ਼ ਦਾ ਜੋ ਪ੍ਰੋਬਲਮ ਆ ਉਹੀ ਐਡਰੈਸ ਕਰਨੀ ਹੈ ਜੀ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਬਾਕੀ ਜਿਹੜਾ ਹੈਗਾ ਜੇ ਇਸ ਤਰੀਕੇ ਨਾਲ ਕਰਾਂਗੇ ਤੇ ਇੰਸਟੀਟਿਊਸ਼ਨਾਂ ਵਾਕਈ ਇਹਦੇ ਵਿੱਚ ਕੋਈ ਦੋ ਰਾਏ ਨੀ, ਮੁਕੱਦਰ ਵੀਰ ਦੀ ਅੱਧੀਆਂ ਤਾਂ ਖਤਮ ਹੋ ਗਈਆਂ ਇੰਸਟੀਟਿਊਸ਼ਨਾਂ, ਅੱਧੀਆਂ ਹੋ ਜਾਣੀਆਂ ਹੈਗੀਆਂ ਜੇ ਇਸੇ ਤਰੀਕੇ ਨਾਲ ਹੀ ਵਖਰੇ ਮੇ ਰਹੇ ਤੇ,
1: ਬਿਲਕੁਲ ਹੈ ਜੀ,
0: ਇਹਤੇ ਤਾਂ ਕੋਈ ਸਿਰ ਜੋੜ ਕੇ ਜਿਹੜੇ ਹੈਗੇ ਆ ਬੰਦੇ ਉਹਨਾਂ ਨੂੰ ਮਤਲਬ ਸੰਜੀਦਾ ਬੰਦੇ ਆ ਉਹਨਾਂ ਨੂੰ ਬਹਿਣਾ ਚਾਹੀਦਾ ਵਿਚਾਰਨਾ ਚਾਹੀਦਾ ਆ ਵੀ ਅੱਗੇ ਤੋਂ ਜਾਂ ਤਾਂ ਮਤਲਬ ਇੱਦਾਂ ਦੇ ਚਿਹਰੇ ਉੱਥੇ ਬਿਠਾਏ ਜਾਣ ਜਿਹੜਾ ਤੇ ਕੇਤੂ ਨਾ ਹੋ ਸਕੇ, ਜਦੋਂ ਕੇਤੂ ਵਾਲਿਆਂ ਦੇ ਤੁਸੀਂ ਬਿਠਾਓਗੇ ਤੇ ਫੇਰ ਇਹੋ ਜਿਹੀਆਂ ਗੱਲਾਂ ਤਾਂ ਹੋਣਗੀਆਂ ਜੀ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਆਖਰ ਕੁਛ ਨਾ ਕੁਛ ਧਰਮ ਦੇ ਵਿੱਚ ਜਿਹੜੀਆਂ ਮੇਜਰ ਤਬਦੀਲੀਆਂ ਦੀ ਲੋੜ ਹੈਗੀ ਆ ਉਹ ਹੋਣੀਆਂ ਚਾਹੀਦੀਆਂ ਹੈਗੀਆਂ ਜੀ, ਇਹ ਆ ਕਿ ਸੰਜੀਦਾ ਬੰਦੇ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਜਿਹੜਾ ਆ ਮਤਲਬ ਉਹ ਡਿੱਗ ਵੀ ਜਾਂਦੀਆਂ ਹੁੰਦੀਆਂ ਆ ਤੇ ਸੰਭਾਲੀਆਂ ਵੀ ਜਾ ਸਕਦੀਆਂ ਆ।
1: ਹੁਣ ਦੇਖੋ ਸੈਣੀ ਸਾਹਿਬ ਪਿਛਲੇ ਦਿਨਾਂ ਚ ਚਲੋ ਤੁਸੀਂ ਉਦੋਂ ਗੱਲ ਕਰਦਾ ਸੀ ਮੈਂ ਪੌਪ ਦੀ ਗੱਲ ਕੀਤੀ ਸੀ, ਉਹਨਾਂ ਨੇ ਆਪਣੇ ਪੰਜ ਜਿਹੜੇ ਨੇ ਬੰਦੇ ਸੀਗੇ ਜੀ ਉਹ ਖਾਰਜ ਕਰ ਦਿੱਤੇ ਸੀ, ਨਾ ਮਤਲਬ ਕਿ ਇਹਨਾਂ ਨਾਲ ਕੋਈ ਲਾਗਡਾਟ ਕੋਈ ਰੱਖਿਆ ਜਾਣਾ ਇਹਨਾਂ ਦਾ ਨਾ ਕਹਿੰਦੇ ਸੀ, ਤਾਂ ਉਹਦੇ ਉੱਤੇ ਦੇਖੋ ਕਿੰਨਾ ਕੁ ਆਪਾਂ ਵਿਰੋਧ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਜਾਂ ਕ੍ਰਿਸਚਨ ਭਾਈਚਾਰੇ ਦੇ ਵਿੱਚ ਅਦਾ ਸੁਣਿਆ ਤੁਸੀਂ, ਮੁੜ ਕੇ ਖਬਰ ਆਈ ਆ ਕੋਈ ਜੋ ਉਹਨਾਂ ਨੇ ਫੈਸਲਾ ਲੈ ਲਿਆ ਲੈ ਲਿਆ ਜੀ
0: ਸਰ? ਹੁਣ ਜੇ ਹੁਣ ਮੈਂ ਕੀ ਕਹਾਂ ਜੀ, 84 ਦੇ ਵਿੱਚ ਵੀ ਮੈਨੂੰ ਔਜਲਾ ਸਾਹਿਬ ਦੀ ਗੱਲ ਚੇਤੇ ਆਉਂਦੀ ਆ, ਕਹਿੰਦੇ ਯਾਰ ਗੱਲ ਏਦਾਂ ਹੈਗੀ ਆ ਤੇ ਪੁਲਿਸ ਵਾਲੇ ਵੀ ਤਾਂ ਸਿੱਖਾਂ ਦੇ ਨਿਆਣੇ ਸੀ
1: ਜੀ,
0: ਸਿੱਖਾਂ ਨੇ ਸਿੱਖਾਂ ਨੂੰ ਮਾਰਿਆ, ਇਹੀ ਜਸਟੀਫਾਈ ਕਰਨਾ ਚਾਹੁੰਦੇ ਆ।
1: ਬਿਲਕੁਲ ਆ ਦੇਖੋ ਚਲੋ ਫਿਲਮ ਦੇ ਉੱਤੇ ਆ ਜਾਂਦੇ, ਅਗਲੀ ਗੱਲ ਇਹੀ ਕਰ ਲੈਂਦੇ ਆ, ਜਿਹੜੀ ਖੇਡ ਖੇਡਣੀ ਚਾਹੁੰਦੇ ਸੀ ਚਲੋ ਉਹਦੇ ਵਿੱਚ ਵੀ ਹੁਣ ਫਿਰ ਬਹੁਤ ਸਾਰੇ ਦੋਸਤਾਂ ਨੂੰ ਲੱਗਣਾ ਕਿ ਅਕਾਲੀਆਂ ਨੂੰ ਫਿਰ ਬਚਾ ਰਿਹਾ ਜੀ, ਪਰ ਜੋ ਅੱਜ ਸਥਿਤੀ ਸਾਹਮਣੇ ਆ ਰਹੀ ਆ, ਫਿਲਮ ਰਿਲੀਜ਼ ਹੋਈ ਦੋ ਦਿਨ ਚੱਲੀ ਉਹ ਫਿਰ ਲੈ ਗਈ, ਉਹਦੇ ਉੱਤੇ ਫਿਰ ਉਹ ਸਮੀਖਿਆ ਕਰਨ ਦੇ ਲਈ ਕਮੇਟੀ ਬਿਠਾ ਦਿੱਤੀ ਤੇ ਉਹਦੇ ਵਿੱਚ ਹੁਣ ਜੋ ਬਿਆਨਬਾਜ਼ੀ ਆ ਰਹੀ ਹੈ ਖਾਲੜਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਬਿਆਨਬਾਜ਼ੀ ਕਰ ਰਹੇ ਆ, ਉਹ ਕੀ ਸੰਕੇਤ ਕੀ ਦੇ ਰਹੇ ਆ ਜੀ? ਉਹ ਜਿਹੜਾ ਜੋ ਕੁਝ ਕਰਨਾ ਚਾਹੁੰਦੇ ਸੀ ਕਰ ਵੀ ਗਏ, ਇੱਕ ਤੀਰ ਦੇ ਨਾਲ ਦੋ ਦੋ ਤਿੰਨ ਤਿੰਨ ਨਿਸ਼ਾਨੇ ਲਾ ਵੀ ਗਏ, ਫਿਰ ਪੰਜਾਬੀਆਂ ਨੂੰ ਆਪਸ ਦੇ ਵਿੱਚ ਲੜਾਈ ਜਾਓ ਕਰੀ ਜਾਓ।
0: ਬਿਲਕੁਲ ਜੀ ਬਿਲਕੁਲ, ਸਿੱਖ ਵੋਟ ਕੰਸੋਲੀਡੇਟ ਕਰਕੇ ਵਾਰਸ ਪੰਜਾਬ ਵਾਸਤੇ ਤੇ ਹਿੰਦੂ ਵੋਟ ਜਿਹੜੀ ਆ ਬੀਜੇਪੀ ਵਾਸਤੇ, ਬਸ ਆਹੀ ਮਕਸਦ ਸੀਗਾ, ਉਹ ਉਹਨਾਂ ਦਾ ਹੱਲ ਹੋ ਗਿਆ ਜੀ,
1: ਪੂਰਾ ਹੋ ਗਿਆ ਜੀ। ਮੁੜ ਕੇ ਫਿਰ ਕੱਲ ਨੂੰ ਉਹ ਸਮੀਖਿਆ ਕਰਕੇ ਤਾਂ ਅਗਲੇ ਰਿਲੀਜ਼ ਕਰ ਦੇਣਗੇ, ਫਿਰ ਆਪਣਾ ਉਹ ਸੁਰਖਰੂ ਹੋ ਜਾਣਗੇ ਭਾਈ ਨਾ ਤਾਂ ਅਸੀਂ ਰੋਕੇ ਸੀ ਤੇ ਨਾ ਅਸੀਂ ਚਲਾਈ ਆ ਜੀ, ਗੱਲ ਨਿਬੜੀ ਆ ਜੀ, ਕਲੇਸ਼ ਪਾ ਦਿੱਤਾ ਤੁਹਾਡੇ ਵਿੱਚ ਫਿਰ ਜੀ।
0: ਸਰ ਗੱਲ ਏਦਾਂ ਹੈਗੀ ਆ, ਇਸ ਚੀਜ਼ ਦੇ ਨਾਲ ਕਾਂਗਰਸ ਦੀ ਵੋਟ ਟੁੱਟੂਗੀ, ਕਾਂਗਰਸ ਦੀ ਵੋਟ ਜਿਹੜੀ ਹੈਗੀ ਆ ਵੈਸੇ ਡਰੂਗੀ
1: ਜੀ,
0: ਹਿੰਦੂ ਵੋਟ ਡਰੂਗੀ
1: ਜੀ,
0: ਜਿਹੜਾ ਜਦੋਂ ਹਿੰਦੂ ਡਰੂਗਾ ਤੇ ਆਪਣੇ ਆਪ ਬੀਜੇਪੀ ਵੱਲ ਨੂੰ ਜਾਊਗਾ
1: ਜੀ,
0: ਸੋ ਇਸ ਕਰਕੇ ਉਹਨਾਂ ਦਾ ਮਕਸਦ ਪੂਰਾ ਹੋ ਗਿਆ ਜੀ, ਬਾਕੀ ਉਹਨਾਂ ਨੇ ਕੀ ਕਰਨਾ ਹੈਗਾ ਜੀ, ਫਿਲਮ ਆਪੇ ਹੀ ਚੱਲ ਪਈ ਹੈ,
1: ਚੱਲ ਪਈ,
0: ਜਿਹਨੇ ਨਹੀਂ ਵੀ ਸੀ ਦੇਖਣੀ ਜਿਹਨੇ ਨਹੀਂ ਵੀ ਸੀ ਦੇਖਣੀ ਉਹਨੇ ਵੀ ਦੇਖ ਲਈ ਹੈ, ਅਜੇ ਤਾਂ ਲੋਕਾਂ ਨੇ ਭਾਵਾਂ ਮੋਬਾਈਲ ਤੇ ਦੇਖੀ ਆ, ਫੇਰ ਵੀ ਜਦੋਂ ਥੀਏਟਰ ਚ ਲੱਗ ਗਈ ਲੋਕਾਂ ਨੇ ਥੀਏਟਰ ਚ ਵੀ ਦੇਖਣ
1: ਜਾਣਾ ਜੀ, ਬਿਲਕੁਲ ਬਿਲਕੁਲ ਹੈ ਜੀ,
0: ਹਾਂਜੀ, ਸੋ ਇਸ ਕਰਕੇ ਮਕਸਦ ਪੂਰਾ ਹੋ ਜਾਂਦਾ ਸਿਆਸਤ ਦਾ ਜੀ, ਜਿੱਥੇ

0: ਏਦਾਂ ਨਾ ਭਾਰਤ ਸਾਹਿਬ, ਜਿੱਥੇ ਅਸੀਂ ਜਿਹੜਾ ਹੈਗਾ ਹੈ, ਅਸੀਂ ਲੋਕ ਜਿੱਥੋਂ ਸੋਚਣਾ ਜਿਹੜਾ ਹੈਗਾ ਆ, ਅਸੀਂ ਖਤਮ ਕਰਦੇ ਆ ਨਾ
1: ਸਿਆਸਤ
0: ਤੋਂ, ਉੱਥੋਂ ਉੱਥੋਂ ਸਿਆਸੀ ਲੋਕ ਤਾਂ ਜਿਹੜੇ ਹੈਗੇ ਆ ਉਹ ਉੱਥੋਂ ਸ਼ੁਰੂ ਕਰਦੇ ਆ ਜੀ।
1: ਬਿਲਕੁਲ,
0: ਉਹ ਪਹਿਲਾਂ ਹੀ ਮਤਲਬ ਜਿਹੜਾ ਹੈਗਾ ਆ ਉਹਨਾਂ ਦਾ ਡਿਜ਼ਾਇਨ ਹੁੰਦਾ ਕਿ ਲੋਕ ਕਿੱਦਾਂ ਰਿਐਕਟ ਕਰਨਗੇ, ਤੇ ਉਹ ਉਹਨਾਂ ਦੀ ਐਂਟੀਸਪੇਸ਼ਨ ਦੇ ਵਿੱਚ ਪਹਿਲਾਂ ਹੀ ਹੁੰਦਾ ਜੀ।
1: ਜੀ,
0: ਸੋ ਉਹ ਜਿਹਾ ਕੰਮ ਕਰਦੇ ਹੁੰਦੇ ਆ ਉਹ, ਜਿਹਦੇ ਨਾਲ ਜਿਹੜਾ ਆ ਵੀ ਲੋਕ ਉਸ ਤਰੀਕੇ ਨਾਲ ਰਿਐਕਟ ਕਰਨ ਜਿੱਦਾਂ ਉਹ ਚਾਹੁੰਦੇ ਆ।
1: ਬਿਲਕੁਲ ਹੈ ਜੀ। ਤੇ ਦੂਸਰੇ ਪਾਸੇ ਸੈਣੀ ਸਾਹਿਬ,
0: ਚਲੋ
1: ਕਾਂਗਰਸ ਦੀ ਤੁਸੀਂ ਗੱਲ ਕੀਤੀ ਹੈ, ਚੰਨੀ ਸਾਹਿਬ ਦੇ ਸੁਰ ਬਦਲੇ ਨੇ ਜੀ, ਉਹ ਤਾਂ ਸਿੱਧੇ ਦਿੱਲੀ ਜਾ ਕੇ ਬਹਿ ਗਏ ਆ, ਨਾ ਕਹਿੰਦੇ ਜੀ ਭਾਈ ਰਾਜਾ ਵੜਿੰਗ ਦੀਆਂ ਮੀਟਿੰਗਾਂ ਦੇ ਵਿਚ ਹੋਣਾ ਸ਼ਾਮਲ, ਬਾਈਕਾਟ ਕਰ ਗਏ, ਤੇ ਨਾਲੇ ਬਘੇਲ ਦੇ ਨਾਲ ਕੋਈ ਕਹਿੰਦੇ ਵਾਰਤਾਲਾਪ ਨਹੀਂ ਕਰਨੀ ਹੈ।
0: ਦੇਖੋ ਰਾਜੇ ਵੜਿੰਗ ਦਾ ਜਿਹੜਾ ਹੈਗਾ ਗਾ ਇਹ ਗਿਲਾ ਆ ਵੀ ਇਹ ਮੀਡੀਆ ਜਾਣ ਬੁੱਝ ਕੇ ਡਿਫਰੈਂਸਿਸ ਨੂੰ ਹਾਈਪ ਦੇ ਰਿਹਾ
1: ਜੀ,
0: ਪਰ ਹੁਣ ਕਰਨਾ ਕੀ, ਜਿਹੜੀ ਗਰਾਊਂਡ ਰਿਐਲਿਟੀ ਆ ਉਹ ਤੋਂ ਇਨਕਾਰ ਥੋੜਾ ਕੀਤਾ ਜਾ ਸਕਦਾ।
1: ਬਿਲਕੁਲ,
0: ਭਵੇਸ਼ ਬਘੇਲ ਹੁਣੀ ਆਏ ਹੈਗੇ ਆ ਤੇ ਚੰਨੀ ਹੁਣਾਂ ਦਾ ਗਰੁੱਪ ਜਿਹੜਾ ਆ ਉਹ ਚੁੱਪ ਕਰਕੇ ਦਿੱਲੀ ਨੂੰ ਚੜ ਗਿਆ ਜੀ ਉਹਨੂੰ ਮਿਲਣ ਦੀ ਬਜਾਏ
1: ਜੀ।
0: ਰਾਜਾ ਵੜਿੰਗ ਇੱਥੇ ਸਫਾਈਆਂ ਦਿੰਦੇ ਆ ਵੀ ਉਹਨਾਂ ਨੂੰ ਬੁਲਾਇਆ ਨਹੀਂ ਸੀਗਾ ਤੇ ਉਹ ਮੀਟਿੰਗ ਜਿਹੜੀ ਆ ਉਹ ਜ਼ਿਲ੍ਹੇ ਜਥੇਦਾਰਾਂ ਦੀ ਸੀ, ਇਸ ਕਰਕੇ ਉਹ ਡਿਸਟ੍ਰਿਕਟ ਇੰਚਾਰਜ ਜਿਹੜੇ ਹੈਗੇ ਆ ਉਹਨਾਂ ਨਾਲ ਮੀਟਿੰਗ ਹੈਗੀ ਆ
1: ਜੀ।
0: ਸੋ ਨਾਲ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਹੈਗਾ ਆ ਕਿ ਮੇਰਾ ਵਿਰੋਧ ਨਹੀਂ ਰਾਜਾ ਵੜਿੰਗ ਵੱਲੋਂ, ਇਹ ਤਾਂ ਰਾਹੁਲ ਗਾਂਧੀ ਦਾ ਵਿਰੋਧ ਆ
1: ਜੀ।
0: ਹਾਂਜੀ, ਤੇ ਫੈਸਲਾ ਰਾਹੁਲ ਗਾਂਧੀ ਦਾ ਸੀ ਤੇ ਫੈਸਲੇ ਦਾ ਇਹਨਾਂ ਨੇ ਵਿਰੋਧ ਕੀਤਾ ਆ, ਇਹ ਤਾਂ ਰਾਹੁਲ ਗਾਂਧੀ ਦਾ ਵਿਰੋਧ ਆ। ਉਹ ਦੇਖਦੇ ਹੈਗੇ ਆ ਵੀ ਹਾਂਜੀ ਵੀ ਰਾਹੁਲ ਗਾਂਧੀ ਆਪਣੇ ਵਿਰੋਧ ਨੂੰ ਕਿੱਦਾਂ ਲੈਂਦੇ ਆ
1: ਜੀ।
0: ਸੋ ਉੱਥੇ ਉਹਨਾਂ ਨੇ ਵੀ ਜਿਹੜਾ ਸਰ, ਜੇ ਨਾ ਉਹਨਾਂ ਨੇ ਮੈਚਿਓਰਿਟੀ ਦਿਖਾਉਣੀ ਹੁੰਦੀ ਤੇ ਪਹਿਲਾਂ ਹੀ ਦਿਖਾ ਲੈਣੀ ਸੀ
1: ਜੀ।
0: ਮੈਂ ਜਿਹੜਾ ਹੈਗਾ ਏ ਉਹਨਾਂ ਨੇ ਬਾਰ ਬਾਰ ਇਹੀ ਜਿਹੜਾ ਕਹਿੰਦੇ ਸੀ ਵੀ ਰਾਜੇ ਵੜਿੰਗ ਦੀ ਪ੍ਰਧਾਨਗੀ ਦੇ ਵਿਚ ਥੱਲੇ ਨਹੀਂ ਇਲੈਕਸ਼ਨ ਜਿੱਤਿਆ ਜਾ ਸਕਦਾ। ਉਹਨਾਂ ਨੇ ਕਿਤੇ ਮਤਲਬ ਇਹ ਨੀ ਸੀ ਕਿਹਾ ਕਿਤੇ ਨੇਮ, ਉਹਨਾਂ ਨੇ ਕਿਹਾ ਸੀ ਪ੍ਰਧਾਨ ਬਦਲ ਦਿਓ, ਐਲ ਓ ਪੀ ਬਦਲ ਦਿਓ। ਹੁਣ ਤੁਸੀਂ ਦੇਖੋ ਨਾ ਵੀ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਤੇ ਖਹਿਰਾ ਕੰਧ ਤੇ ਬਹਿ ਕੇ ਮੈਚ ਦੇਖਦੇ ਪਏ ਆ। ਉਹਨਾਂ ਨੂੰ ਇਹ ਵੀ ਜੋ ਮਰਜ਼ੀ ਹੋ ਜਾਏ ਇਹਦਾ ਮਤਲਬ ਇਹ ਹੈਗਾ ਆ ਵੀ ਜੇ ਕੁਛ ਏਦਾਂ ਦਾ ਹੁੰਦਾ ਆ, ਮੰਨ ਲਓ ਵੀ ਚੰਨੀ ਦੇ ਵਿਰੋਧ ਨੂੰ ਜਿਹੜਾ ਆ ਵੀ ਰਾਹੁਲ ਗਾਂਧੀ ਹੁਣੇ ਕਿੱਦਾਂ ਲੈਂਦੇ ਆ ਜੀ, ਜੇ ਤਾਂ ਉਹ ਆਪਣੇ ਡਿਸੀਜਨ ਦੇ ਖਿਲਾਫ ਇਹਨੂੰ ਲੈਂਦੇ ਹੈਗੇ ਆ ਵੀ ਹਾਂ ਜੀ ਵੀ ਮੇਰਾ ਵਿਰੋਧ ਕਰ ਰਿਹਾ ਹੈਗਾ ਆ ਜੀ, ਉਹਨਾਂ ਨੇ ਥੱਲੇ ਲਾ ਦੇਣਾ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ ਉਹਨਾਂ ਨੇ, ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਕੋਈ ਨੀ ਥੇ ਨਾ ਜੀ।
1: ਜੀ,
0: ਜਦੋਂ ਅਗਲਿਆਂ ਨੇ ਮਹਿਸੂਸ ਕੀਤਾ ਵੀ ਹਾਂ ਯਾਰ ਵੀ ਇਹ ਬੰਦਾ ਸਾਡੇ ਤੇ ਡੋਮੀਨੇਟ ਕਰਦਾ, ਅਗਲਿਆਂ ਨੇ ਲਾ ਕੇ ਮਾਰਿਆ, ਅੱਜ ਕੈਪਟਨ ਨੂੰ ਕੋਈ ਨੀ ਪੁੱਛਦਾ ਮੇਰਾ ਵੱਟੇ।
1: ਬਿਲਕੁਲ ਹੈ ਜੀ,
0: ਹਾਂਜੀ। ਸੋ ਇਸ ਕਰਕੇ ਜਿਹੜਾ ਆ ਇਹ ਜੇ ਉਹਨਾਂ ਨੇ ਇਸ ਐਂਗਲ ਨਾਲ ਸੋਚ ਲਿਆ ਤੇ ਉਹਨਾਂ ਨੇ ਹੋ ਸਕਦਾ ਆ ਵੀ ਇਹਨਾਂ ਨੂੰ ਵਾਕਈ ਜਿਹੜਾ ਆ ਖੂੰਜੇ ਲਾ ਦੇਣ ਜੀ।
1: ਜੀ,
0: ਤੇ ਜੇ ਜਿਹੜਾ ਹੈਗਾ ਆ ਹੁਣ ਆਖਰ ਤਾਂ ਇਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਹੈਗੇ ਆ ਜੀ ਉਹ ਜੀਰਾ ਸਾਹਿਬ ਦੇ ਗੱਲ ਕਹਿਣ ਵਾਂਗੂ ਵੀ ਮਤਲਬ ਇਹਨਾਂ ਨੂੰ ਕਿਹੜਾ ਉਮੀਦ ਹੈਗੀ ਟਿਕਟਾਂ ਦੀ ਜਿਹੜੇ ਬੰਦੇ ਉਹ ਚੰਨੀ ਸਾਹਿਬ ਨਾਲ ਤੁਰੇ ਆ।
1: ਬਿਲਕੁਲ, ਨਾਲੇ ਉਹ ਗਏ ਆਪਣੀ ਖਾਲ ਬਚਾਉਣ ਹੀ ਗਏ ਆ, ਤਕਰੀਬਨ ਗਏ ਆ ਕਿਤੇ ਨਾ ਕਿਤੇ ਜਿਹੜੇ ਗਏ ਨੇ ਉਧਰ ਨੂੰ।
0: ਚਲੋ ਠੀਕ ਗੱਲ ਹੈਗੀ ਆ, ਜਿੱਦਾਂ ਮਰਜ਼ੀ ਰਿਸੈਂਟਮੈਂਟ ਆਪਣੀ ਦੱਸ ਦਿੱਤੀ ਪਾਰਟੀ ਨੂੰ ਜਾ ਕੇ, ਜਿੱਦਾਂ ਮਰਜ਼ੀ ਅਗਲੇ ਕਹਿ ਦੇਣਗੇ ਕੋਈ ਕਮਿਟਮੈਂਟ ਕਰ ਲੈਣਗੇ ਵੀ ਹਾਂ ਜੀ ਤੈਨੂੰ ਬਾਅਦ ਚ ਦੇ ਦਿਆਂਗੇ, ਅਹੁਦਾ ਦੇ ਦਿਆਂਗੇ ਜਾਂ ਕੁਛ ਦੇ ਦਿਆਂਗੇ ਜੀ।
1: ਜੀ,
0: ਤੇ ਜੇ ਕੋਈ ਜਿਹੜੇ ਦੋਨਾਂ ਪਾਰਟੀਆਂ ਤੋਂ ਹਟਦੇ ਹੈਗੇ ਆ ਤੇ ਉਹ ਤੀਜੇ ਜਿਹੜੇ ਤਿੰਨੇ ਜਾਣੇ ਕੰਧ ਤੇ ਬੈਠੇ ਹੈਗੇ ਉਹਨਾਂ ਨੂੰ ਇਹ ਹੈ ਕਿਤੇ ਸਾਡਾ ਦਾਅ ਲੱਗ ਸਕਦਾ
1: ਜੀ।
0: ਹਾਂਜੀ, ਕਿਉਂਕਿ ਅਗਲੇ ਕਹਿਣਗੇ ਨਾ ਤੈਨੂੰ ਬਣਾਉਣਾ ਨਾ ਉਹਨੂੰ ਬਣਾਉਣਾ, ਉਹ ਜਿਹੜੇ ਕੰਧ ਤੇ ਬੈਠੇ ਉਹਨਾਂ ਚੋਂ ਦਸ ਤਿੰਨਾਂ ਚੋਂ ਬਣਾ ਦਿੰਦੇ ਇੱਕ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਸਾਰਾ ਜੀ ਇਹਨਾਂ ਦਾ ਕਾਂਗਰਸ ਜਿਹੜੀ ਹੈਗੀ ਆ, ਪਹਿਲਾਂ ਕਾਂਗਰਸ ਮੁੱਦਾ ਨੀ ਹਾਰਦੀ ਹੁੰਦੀ ਜੀ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦਾ ਹੁੰਦਾ
1: ਜੀ। ਬਿਲਕੁਲ ਹੈ ਜੀ,
0: ਤੁਸੀਂ ਕਿਤੇ ਵੀ ਦੇਖ ਲਓ ਜਦੋਂ ਵੀ ਜਿਹੜਾ ਹੈਗਾ ਆ ਕਾਂਗਰਸ ਹਾਰਦੀ ਆ ਤੇ ਨਾਲ ਉਹਨਾਂ ਨੇ ਬਾਗੀ ਖੜਾ ਕੀਤਾ ਆ ਹੁੰਦਾ
1: ਜੀ। ਬਿਲਕੁਲ,
0: ਤੇ ਉਹੀ ਹਾਂਜੀ, ਤੇ ਇਹਨਾਂ ਦੇ ਵਿਚ ਵੀ ਬਗਾਵਤ ਹੋਊਗੀ ਤੇ ਤਾਂ ਹੀ ਜਿਹੜਾ ਹੈਗਾ ਆ ਸੀਟਾਂ ਘਟਣਗੀਆਂ। ਵੈਸੇ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਇਹਨਾਂ ਦਾ ਵਰਕਰ ਉਹ ਚਾਹੁੰਦੇ ਹੈਗੇ ਆ, ਵਰਕਰ ਵੀ ਹੈਗਾ ਵੋਟਰ ਵੀ ਹੈਗਾ ਜੀ। ਤੁਸੀਂ ਆਹ ਦੇਖੋ ਨਾ ਸਾਡੇ ਹੁਸ਼ਿਆਰਪੁਰ ਦੇ ਵਿਚ ਜਿਹੜੀਆਂ ਹੈਗੀਆਂ ਚੋਣਾਂ ਹੋਈਆਂ ਉਹਦੇ ਵਿਚ ਦੇਖ ਲੋ ਕਾਂਗਰਸ ਦਾ, ਪਰ ਹਾਂਜੀ ਮਿਊਨਸਪੈਲਿਟੀ ਦਾ ਪ੍ਰਦਰਸ਼ਨ ਕਾਂਗਰਸ ਦਾ ਵਧੀਆ ਹੈਗਾ ਆ ਜੀ, ਵੋਟਰ ਵੀ ਹੈਗਾ ਆ ਜੀ ਗਰਾਊਂਡ ਦੇ ਉੱਤੇ ਜਿਹੜਾ ਆ। ਪਰ ਉੱਥੇ ਲੀਡਰਾਂ ਦੀ ਲੜਾਈ ਇੰਨੀ ਜ਼ਿਆਦਾ ਹੈਗੀ ਆ, ਸਾਰੇ ਮੁੱਖ ਮੰਤਰੀ ਕਹਿੰਦੇ ਵੜਨਾ ਜੀ ਕੋਈ ਘੱਟ ਨੀ ਵੜਨਾ ਮੈਂ।
1: ਬਿਲਕੁਲ ਹੈ ਜੀ,
0: ਇਸ ਕਰਕੇ ਸਰਕਾਰ ਆਊਗੀ ਤੇ ਮੁੱਖ ਮੰਤਰੀ ਬਣੋਗੇ, ਪਹਿਲਾਂ ਸਰਕਾਰ ਤਾਂ ਬਣਾ ਲਓ। ਉਸ ਚੀਜ਼ ਨੂੰ ਕੋਈ ਰਿਲਾਈਜ਼ ਕਰਨ ਨੂੰ ਤਿਆਰ ਨਹੀਂ ਗਾ। ਨਾਲੇ ਜਿਹੜਾ ਹੈਗਾ ਆ ਭੀ ਉਹ ਚੰਨੀ ਸਾਹਿਬ ਦੇ ਤਾਂ ਮੂੰਹ ਨੂੰ ਲਾਗੇ ਛੁੱਟਦੀ ਨਾ ਹੀ, ਤੋਬਾ ਕਰਾਂ ਬਥੇਰੀ ਉਹਨਾਂ ਨੇ ਹੁਣ 111 ਦਿਨ ਜਿਹੜੀ ਕੀਤੀ ਆ ਚੀਫ ਮਿਨਿਸਟਰੀ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਹੈਗਾ ਭਾਈ ਚੀਫ ਮਿਨਿਸਟਰ ਹੁੰਦਾ ਕੀ ਆ। ਸੋ ਇਸ ਕਰਕੇ ਇਹ ਕਲੇਸ਼ ਇਹਨਾਂ ਦਾ ਸਰ ਛੇਤੀ ਕਿਤੇ ਨਿਬੜਨਾ ਨਹੀਂ ਜੀ। ਜੇ ਇਹਨਾਂ ਖਲਾਰਾ ਪਾ ਲਿਆ ਹੈਗਾ ਤੇ ਜੇ ਇਹ ਨਿਬੇੜਨ ਦੀ ਕੋਸ਼ਿਸ਼ ਵੀ ਕਰਨਗੇ ਤੇ ਉਹ ਜਿਹੜੇ ਉੱਪਰ ਬੈਠੇ ਚਿਣਕਿਆ ਆ ਉਹਨਾਂ ਨੇ ਨਿਬੜਨ ਦੇਣਾ।
1: ਬਿਲਕੁਲ ਹੈ ਜੀ।
0: ਉਹ ਜਦ ਤੱਕ ਇਹਨਾਂ ਨੇ ਕਲੇਸ਼ ਨਿਬੇੜਨਾ ਆ ਤਦ ਤੱਕ ਉਹਨਾਂ ਨੇ ਫਿਲਮ ਥੀਏਟਰਾਂ ਚ ਵੀ ਚਲਾ ਦੇਣੀ ਆ।
1: ਬਿਲਕੁਲ ਧੂਆ ਕੱਢ ਦੇਣਾ ਜੀ ਹੁਣ ਕੇ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਸੈਣੀ ਸਾਹਿਬ ਔਜਲਾ ਸਾਹਿਬ ਨਾਲ ਜੁੜੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਤੁਹਾਡੇ ਤੋਂ ਅੱਗੇ ਲੈਣਾ ਜੀ।
0: ਸੁਣੋ ਸੁਣੋ
1: ਔਜਲਾ ਸਾਹਿਬ ਸਵਾਗਤ ਹੈ, ਲੰਘਿਓ ਜੀ ਉਹਨੂੰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ।
0: ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
2: ਜਿਹੜੀ ਕ੍ਰਿਸਚੀਅਨ ਦੀ ਗੱਲ ਕਰੀ ਹੈ ਨਾ, ਉਹ ਧਰਮ ਦਾ ਮਸਲੇ ਨੂੰ ਧਰਮ ਨਾਲੇ ਰੱਖਦੇ ਨੇ।
1: ਬਿਲਕੁਲ ਹੈ ਜੀ।
2: ਤੇ ਸਾਡਾ ਜਿਹੜਾ ਹਾਲ ਹੋਇਆ, ਜਿਹੜਾ ਮੁਕੱਦਰ ਵੀਰ ਦੱਸ ਕੇ ਗਿਆ ਨਾ, ਜਿਹੜਾ ਸਾਡਾ ਹਾਲ ਹੋਇਆ
1: ਜੀ,
2: ਉਹ ਅਸੀਂ ਧਰਮ ਨੂੰ ਸਿਆਸਤ ਰਾਹੀਂ ਦੇਖਣ ਲੱਗ ਗਏ, ਕਿਉਂਕਿ ਸਿਆਸਤ ਸਾਡੇ ਧਰਮ ਤੇ ਪੂਰੀ ਭਾਰੂ ਹੈ
1: ਜੀ।
2: ਇਹ ਜਦ ਤੋਂ ਫਿਰ ਇੱਕ ਟੱਬਰ ਡਰਾਈਵ ਕਰ ਰਿਹਾ ਹੈ, ਫਿਰ ਉਹ ਜਿਹੜੇ ਬਾਕੀ ਪਾਰਟੀਆਂ ਨਾਲ ਜੁੜੇ ਹੋਏ ਨੇ, ਚਾਹੇ ਸਿੱਖੇ ਸੀਗੇ, ਉਹਨਾਂ ਨੇ ਉਸ ਨਜ਼ਰੀਏ ਨਾਲ ਦੇਖਣ ਲੱਗ ਗਏ ਨਾ, ਜੇ ਧਰਮ ਨਰੋਲ ਰਹਿੰਦਾ ਤੇ ਆਪੇ ਸਾਰਾ ਕੁਝ ਸਹੀ ਹੋਣਾ ਸੀ
1: ਜੀ।
2: ਉਹ ਨਰੋਲ ਰੱਖਿਆ ਹੀ ਨਹੀਂ
1: ਜੀ।
2: ਗੱਲ ਬਕਦਰ ਵੀਰ ਦੀ ਕਿਸੇ ਹੱਦ ਤੱਕ ਸਹੀ ਸੀ ਕਿ ਹੁਣ ਕਿੱਥੇ ਸੀ ਵੀ ਜਥੇਦਾਰ ਜੀ ਜਦੋਂ ਹੁਣੇ ਆ ਤੁਸੀਂ ਥੋੜੇ ਚਿਰ ਦੇ ਘਟਨਾ ਕਰ।
1: ਪਰ ਭਾਜੀ ਜਦੋਂ ਇਹਦੇ ਵਿੱਚ ਇੱਕ ਚਲੋ ਹੋਰ ਐਗਜ਼ਾਮਪਲ ਲੈਣਾ, ਕੋਈ ਮੈਂ ਇਹਦੇ ਨਾਲ ਵਿਰੋਧ ਨਹੀਂ ਕਰ ਰਿਹਾ ਉਹ ਸਹੀ ਸੀ ਜਾਂ ਗਲਤ ਕੌਣ ਹੈ, ਪਰ ਦੇਖੋ ਗਦਰੀ ਬਾਬਿਆਂ ਦਾ ਵੀ ਜਦੋਂ ਆਪਾਂ ਚੱਕਦੇ ਆ ਨਾ, ਜਦੋਂ ਸ਼੍ਰੋਮਣੀ ਕਮੇਟੀ ਬਣਦੀ ਹੈ, ਸਾਰਾ ਕੁਝ ਬਣਦਾ ਹੈ, 1920-25 ਦੀਆਂ ਗੱਲਾਂ ਕਰ ਲਈਏ ਤਾਂ ਗਦਰੀ ਬਾਬਿਆਂ ਨੇ ਵੀ ਤਾਂ ਏਡਾ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਵੀ ਤਾਂ ਮਤਲਬ ਕਿ ਨਿਰਾਸ਼ਾ ਦਾ ਹੀ ਮੂੰਹ ਦੇਖਣਾ ਪਿਆ ਸੀਗਾ, ਸਾਰਾ ਕੁਝ ਕੀਤਾ ਤੇ ਉਹਨਾਂ ਨੂੰ ਫਿਰ ਆਪਾਂ ਠੀਕ ਕਵਾਂਗੇ ਉਸ ਸਮੇਂ ਦੇ ਵਿੱਚ? ਫਿਰ ਜੀ ਅੱਜ ਦੇ ਸਮੇਂ ਚ ਦੇਖੀਏ ਤਾਂ ਉਹਨਾਂ ਦਾ ਯੋਗਦਾਨ ਕਿੱਡਾ ਹੈ?
2: ਜਿਹੜੇ ਤਾਂ ਇਸ ਪਾਰਟੀ ਦੇ ਸ਼੍ਰੋਮਣੀ ਕਮੇਟੀ ਦੇ ਵੋਟਾਂ ਪਾਉਂਦੇ ਨੇ, ਉਹ ਚਾਹੇ ਪਰਨੇ ਵਾਲੇ ਦਾੜੀਆਂ ਕੱਟੀਆਂ ਵਾਲੇ ਵੀ ਮਨਜ਼ੂਰ ਨੇ
1: ਜੀ,
2: ਤੇਰੇ ਮੇਰੇ ਵਰਗੇ ਸਹਿ ਸਿੱਖ ਨੇ
1: ਜੀ,
2: ਉਹ ਕਿਉਂ ਆ ਫਿਰ? ਕਿੰਨੀ ਗੇਰੀ ਦਿਖਾਉਂਦੇ ਨੇ ਵੀ ਆਹ ਦੇਖੋ ਬੂਟਾ ਪਾਉਣ ਨੂੰ ਖੜੇ ਨੇ ਉਹਨਾਂ ਦੇ ਇਲਾਕੇ ਚ
1: ਜੀ,
2: ਉੱਥੇ ਫਿਰ ਕੀ ਹੁੰਦਾ
1: ਜੀ?
2: ਅਸਲ ਚ ਮੈਂ ਉਹੀ ਗੱਲ ਕਰਦਾ ਨਾ, ਸਾਡਾ ਵਿਸ਼ਵਾਸ ਤੋੜਤਾ ਉਸ ਚੀਜ਼ ਨਾਲ
1: ਜੀ,
2: ਤੇ ਰਹਿਣਾ ਕਹਿੰਦਾ ਜਿਹੜੇ ਉੱਪਰ ਜਥੇਦਾਰ ਬੈਠੇ ਸੀ ਅਜੇ ਤਾਂ ਲਾਲਚ ਉਹਨਾਂ ਨੇ ਨੀ ਛੱਡਿਆ ਤੇ ਸਮਝਾ ਸਾਨੂੰ ਰਹੇ ਨੇ
1: ਜੀ,
2: ਉਹ ਆ ਦੇਖ ਲੋ ਮਤਲਬ ਕਿਹੜੀ ਗੱਲ ਪਿੱਛੇ ਲੜੀ ਜਾਂਦੇ ਨੇ। ਅੱਜ ਜਿਹੜਾ ਰਘਵੀਰ ਸਿੰਘ ਸੀ
1: ਹਾਂਜੀ ਹਾਂਜੀ,
2: ਕੀ ਕਰਿਆ ਉਹਨੇ?
1: ਬਿਲਕੁਲ ਹੈ,
2: ਕਿੰਨੇ ਨਿੱਜ ਦਿਖਾਏ ਨੇ ਉਹਨੇ। ਫਿਰ ਉੱਥੇ ਜਿੱਥੇ ਅਸੀਂ ਜਾ ਕੇ ਕਹਿੰਦੇ ਆ ਦਰਬਾਰ ਸਾਹਿਬ ਜਾਈਦਾ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਚਾਹੇ ਆਪਾਂ ਘੰਟੇ ਲਈ ਜਾਂਦੇ ਆ, 2 ਘੰਟੇ ਲਈ ਜਾਂਦੇ ਆ
1: ਜੀ,
2: ਹੈ ਤੇ ਇਹਨਾਂ ਦੇ ਮਨ ਦੀ ਸ਼ਾਂਤੀ ਸਾਰੀ ਉਮਰ ਰਹਿ ਗਈ ਨੀ ਠੀਕ ਹੋਈ ਉੱਥੇ?
1: ਇਹ ਤਾਂ ਤੜਸੱਲੀ ਮਜੀ ਪਈ ਇਹਨਾਂ ਤੇ,
2: ਫਿਰ ਉਹੀ ਤੇ ਗੱਲ ਕਰਦੇ ਆ
1: ਜੀ।
2: ਫਿਰ ਅਸੀਂ ਮਤਲਬ ਅਸੀਂ ਥੱਲੇ ਵਾਲੇ ਕੀ ਕਰੀਏ?
1: ਉਦਾਂ ਮਨ ਨੀਵਾ ਮਤ ਉੱਚੀ ਦੀ ਗੱਲ ਕਰਦੇ ਆ, ਪਰ ਇਹਨਾਂ ਦੀ ਮਤ ਦੇਖੋ ਤਾਂ ਕਿੱਥੇ ਅਸਮਾਨੀ ਚੜੀ।
2: ਇਹੀ ਛੋਟੀਆਂ ਛੋਟੀਆਂ ਸ਼ੰਕਾਵਾਂ ਹੁੰਦੀਆਂ ਨੇ ਜਿਹੜੀਆਂ ਫਿਰ ਉਹ ਸਾਡੇ ਅੰਦਰ ਘਰ ਕਰ ਜਾਂਦੀਆਂ ਨੇ, ਫਿਰ ਵੱਡੀ ਛੋਟੀ ਨੂੰ ਵੀ ਅਸੀਂ ਵੱਡੀ ਕਰਦੇ ਆ ਤੇ ਵੱਡੀ ਨੂੰ ਵੀ ਵੱਡੀ।
1: ਬਿਲਕੁਲ ਬਿਲਕੁਲ ਹੈ ਜੀ,
2: ਗੱਲ ਤਾਂ ਇਹ ਹੋਈ ਨਾ ਅਸਲ ਦੇ ਵਿੱਚ, ਰੌਲਾ ਤਾਂ ਇਹਨਾਂ ਨੇ ਪਾਇਆ ਸਾਰਾ ਜਿਹੜਾ ਪਾਇਆ
1: ਜੀ। ਪਰ ਜਿਸ ਹਿਸਾਬ ਨਾਲ ਔਜਲਾ ਸਾਹਿਬ ਦੇਖਦੇ ਆ ਕਿ ਚਲੋ ਸਰਕਾਰੀ ਪੱਖ ਜਿਹੜਾ ਹੈਗਾ ਉਹ ਹੁਣ ਇਸ ਵਕਤ ਸ਼ਾਂਤ ਹੈ, ਪਰ ਇਹ ਆਪਸ ਦੇ ਵਿੱਚ ਜਿਹੜੇ ਆ ਸਾਬਕਾ ਜਥੇਦਾਰ ਨੇ, ਇਹਨਾਂ ਦਾ ਕਿਉਂ ਮਤਲਬ ਕਿ ਇੱਕ ਦੂਸਰੇ ਨੂੰ ਟਾਰਗੇਟ ਕਰਨਾ, ਉਹ ਵੀ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਵੀ ਤਾਂ ਵੱਡੇ ਪੱਧਰ ਦੇ ਉੱਤੇ ਸਿਆਸਤ ਹੋ ਰਹੀ ਹੈ ਨਾ। ਤੇ ਜੇ ਆਪਾਂ ਬਾਹਰਲੀਆਂ ਤਾਕਤਾਂ ਦੀ ਗੱਲ ਕਰਦੇ ਆ ਵੀ ਢਾਲ ਆ ਰਹੇ ਨੇ ਸੰਸਥਾਵਾਂ ਨੂੰ, ਤੇ ਇਹ ਕਿਹੜਾ ਘੱਟ ਨੇ ਜੀ ਆਪਸ ਦੇ ਵਿੱਚ ਆ ਜੋ ਕੁਝ ਕਰ ਰਹੇ ਆ? ਬਾਹਰੋਂ ਤਾਂ ਜ਼ਰੂਰਤ ਹੀ ਨਹੀਂ ਕਿਸੇ ਨੂੰ।
2: ਉਹੀ ਜਦੋਂ ਜਦੋਂ ਜਦੋਂ ਇਹ ਉੱਪਰ ਬੈਠਾ ਸੀ ਉਦੋਂ ਇਹਨੇ ਇੱਕ ਬਾਦਲਾਂ ਤੋਂ ਬਿਨਾਂ ਹੋਰ ਕਿਹੜੇ ਕਿੰਨੇ ਕੁ ਫੈਸਲੇ ਨੇ ਜੁੜਤ ਵਾਲੇ ਲਏ ਹਰਪ੍ਰੀਤ ਨੂੰ
1: ਜੀ,
2: ਉਹ ਦੱਸ ਦੇਵੇ ਜੀ
1: ਜੀ,
2: ਜਾਂ ਦੇਖ ਲੈਂਦਾ ਵੀ ਪਿਛਲਿਆਂ ਨੂੰ ਵੀ ਐਂ ਤੋਰਿਆ ਐਂ ਮੈਨੂੰ ਤੋਰਨਾ, ਪਰ ਕਰਨ ਵਾਲਾ ਕੰਮ ਤਾਂ ਕਰ ਜਾਂਦਾ।
1: ਬਿਲਕੁਲ ਬਿਲਕੁਲ,
2: ਜਦੋਂ ਪਤਾ ਵੀ ਜਥੇਦਾਰ ਨੂੰ ਲਿਆ ਜਾਂਦੇ ਆਉਂਦੇ
0: ਵੀਰ ਜੀ, ਇੱਕ ਵੀਰ ਜੀ ਇੱਕ ਛੋਟਾ ਮੂੰਹ ਵੱਡੀ ਗੱਲ ਕਹਿਣ ਲੱਗਾ ਜੀ
1: ਜੀ,
0: ਉਹ ਇਹ ਆ ਕਿ ਜਦੋਂ ਡੈਮੋਕ੍ਰੇਸੀ ਆ ਗਈ ਸੀ ਨਾ ਜੀ, ਉਸ ਵੇਲੇ ਇਹ ਕਿਉਂਕਿ ਟਾਈਮ ਦੇ ਨਾਲ ਜਿਹੜਾ ਹੈਗਾ ਆ ਰਿਲੀਜਨ ਦੇ ਵਿੱਚ ਵੀ ਚੇਂਜਸ ਆਉਣੀਆਂ ਚਾਹੀਦੀਆਂ, ਉਦੋਂ ਇੱਕ ਇਕੱਤਰਤਾ ਬੁਲਾ ਕੇ ਪੰਥ ਦੀ, ਤੇ ਉਸ ਵੇਲੇ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈਗਾ ਆ, ਮੀਰੀ ਜਿਹੜੀ ਆ ਉਹ ਜਾਣ ਦਿੰਦੇ ਵੀ ਭਾਈ ਤੁਸੀਂ ਉਧਰ ਤੇ ਪੀੜੀ ਜਿਹੜੀ ਹੈਗੀ ਉੱਥੇ ਰੱਖ ਲਈ ਤੇ ਆਰਾਮ ਨਾਲ ਚੁੱਪ ਕਰਕੇ ਸਿਆਸਤ ਦੇ ਨਾਲ ਜਿਹੜਾ ਹੈਗਾ ਉਹਨੂੰ ਮਤਲਬ ਮਿਕਸ ਅਪ ਕਰਨ ਦੀ ਲੋੜ ਨਹੀਂ ਸੀ ਜਦੋਂ ਡੈਮੋਕ੍ਰੇਸੀ ਆ ਗਈ ਸੀ, ਕਿਉਂਕਿ ਕੰਸਟੀਟਿਊਸ਼ਨ ਦੇ ਅਕੋਰਡਿੰਗਲੀ ਸੈਕੂਲਰ ਹਾਂਜੀ ਸੈਕੂਲਰ ਕੰਟਰੀ ਵਿਚ ਸੈਕੂਲਰ ਸੰਵਿਧਾਨ ਹੈਂਜੀ, ਫਿਰ ਸਾਨੂੰ ਜਿਹੜਾ ਹੈਗਾ ਇੱਕ ਧਰਮ ਤੋਂ ਸਿਰਫ ਜਿਹੜਾ ਹੈਗਾ ਆ ਕਿ ਚੰਗੇ ਇਨਸਾਨ ਬਣਨ ਦੀ ਸੇਧ ਲੈਣੀ ਚਾਹੀਦੀ ਸੀ, ਰਾਜਨੀਤੀ ਦੇ ਵਿੱਚ ਨਹੀਂ ਸੀ ਲਪੇਟਣਾ ਚਾਹੀਦਾ ਧਰਮ ਨੂੰ, ਧਰਮ ਨੂੰ ਜਿਹੜਾ ਹੈਗਾ ਆ ਆਪਾਂ ਅਲੱਗ ਕਰ ਲੈਂਦੇ ਤੇ ਵਧੀਆ ਸੀ
1: ਜੀ।
2: ਜਦੋਂ ਇਹਨਾਂ ਨੂੰ ਉਹਨਾਂ ਨੇ ਬਜ਼ੁਰਗਾਂ ਨੇ ਸਾਡੇ ਨੇ ਬਣਾਇਆ ਸੀ ਨਾ ਇੱਕ ਸ਼੍ਰੋਮਣੀ ਕਮੇਟੀ ਜਾਂ ਸੰਵਿਧਾਨ ਬਣਾਇਆ ਸੀ, ਉਹ ਉਦੋਂ ਸਿਆਸਤ ਤੋਂ ਪਰੇ ਸੀ ਨਾ, ਉਦੋਂ ਅਜੇ ਸਿਆਸੀ ਕੰਮ ਸੀ, ਉਦੋਂ ਨਿਰੋਧ ਧਾਰਮਿਕ ਕੰਮ ਸੀ, ਦੇਸ਼ ਦਾ ਯਾਦ ਨਹੀਂ ਸੀ ਹੋਇਆ, ਉਦੋਂ ਸਮਰਪਿਤ ਸਾਰੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਨੂੰ ਸੀ
1: ਬਿਲਕੁਲ,
2: ਤੇ ਉਹ ਇਸ ਕਰਕੇ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਦਾ ਜਥੇਦਾਰ ਬਣਾਉਂਦਾ ਸੀ ਜੋ ਨਿਰਪੱਖ ਰਹਿੰਦਾ ਸੀਗਾ
1: ਜੀ,
2: ਤੇ ਬਾਅਦ ਦੇ ਵਿਚ ਜਦੋਂ ਸ਼੍ਰੋਮਣੀ ਕਮੇਟੀ ਇੱਕ ਸਿਆਸੀ ਪਾਰਟੀ ਨਾਲ ਜੁੜ ਗਈ ਉਹਦੇ ਵਿਚੋਂ ਹੀ MLA ਬਣੇ, ਹੁਣ ਕਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿਹੜੇ MLA ਨੇ
1: ਜੀ,
2: ਜੇ ਕੋਈ MLA ਬਣ ਗਿਆ ਤਾਂ ਮਤਲਬ ਫਿਰ ਉਹ ਇੱਕ ਨਿਰੋਲ ਧਰਮ ਬੰਦਾ ਤਾਂ ਨਾ ਰਿਹਾ ਰਾਜਨ ਜੀ,
0: ਨਹੀਂ ਜੀ ਨਹੀਂ ਨਹੀਂ ਬਿਲਕੁਲ
2: ਪਾਰਟੀ ਨਾਲੇ ਜੋ ਦੇਖੇਗੇ ਨਾ
1: ਜੀ
2: ਉਹਨੂੰ ਤਾਂ ਫਿਰ ਇੱਕ ਪਾਰਟੀ ਨਾਲ ਦੇਖੇਗੇ ਨਾ ਤੁਸੀਂ
1: ਜੀ
0: ਬਿਲਕੁਲ,
2: ਉਹ ਕਿਉਂ ਉਹਨਾਂ ਨੂੰ MLA ਬਣਾਇਆ ਗਿਆ ਆਪਦੇ ਲਾਲਚ ਦੇ ਆਪਦੇ ਸਾਰਾ ਸਹੀ ਕਰਨ ਨੂੰ, ਉਧਰੋਂ MLA ਦੇ ਦਿੱਤੀ ਉਧਰੋਂ ਉਹਨੂੰ ਉਹ ਲਾਲਚ ਦਿੱਤਾ ਤੇ ਦੂਏ ਪਾਸੇ ਧਰਮ ਵਾਲੇ ਕੰਮ ਵੀ ਕਰਵਾਏ ਉਹਨਾਂ ਰਾਹੀਂ, ਉਹਨਾਂ ਰਾਹੀਂ ਉਹ ਜਥੇਦਾਰ, ਫਿਰ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਜਦੋਂ ਜਥੇਦਾਰ ਚੋਣ ਦਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਆ, ਫਿਰ ਉਹ ਚਾਹੇ ਉਹਨੂੰ ਤੁਸੀਂ ਸਿੱਧਾ ਹੀ ਲਾ ਲਓ, ਉਹ ਤਾਂ ਸਰਿਆਂ ਵਿੱਚ ਸਾਹਮਣੇ ਹੀ ਆ ਗਿਆ ਵੀ ਕੌਣ ਬਣਾਉਂਦਾ
1: ਜੀ,
2: ਜੇ ਇਹਨੂੰ ਇੱਕ ਨੇ ਰੁਖਿਆ ਜਾਂਦਾ ਨਰੋਲ ਤੇ ਜਥੇਦਾਰ ਦੀ ਪਦਵੀ ਵੀ ਇੱਕ ਨਰੋਲ ਰੱਖੀ ਜਾਂਦੀ ਫਿਰ ਆਪੇ ਕੰਮ ਸਹੀ ਹੋਣੇ ਸੀਗੇ
1: ਜੀ
0: ਬਿਲਕੁਲ ਜੀ, ਉਹਨਾਂ ਦੇ ਜਿਹੜੇ ਬੰਦੇ ਨੇ SGBC ਚ ਜਾਣਾ ਹੈਗਾ ਆ ਉਹ ਸੱਤਾ ਜ਼ਿੰਦਗੀ ਇਲੈਕਸ਼ਨ ਨਹੀਂ ਲੜ ਸਕਦਾ ਜੀ ਬਿਲਕੁਲ ਜੀ
2: ਬਿਲਕੁਲ,
0: ਹਾਂ ਉਹ ਉਧਰ ਲਈ ਉਹ ਸੇਵਾ ਧਰਮ ਦੀ ਕਰੇਗਾ ਤਾਂ ਕਿ ਇਧਰ ਨਹੀਂ ਆਏਗਾ ਜੀ
1: ਜੀ ਬਿਲਕੁਲ,
2: ਸ਼੍ਰੋਮਣੀ ਕਮੇਟੀ ਕਿਸੇ ਧਾਰਮਿਕ ਕਿਸੇ ਸਿਆਸੀ ਸੰਸਥਾ ਨਾਲ ਹੋਣੀ ਨੀ ਚਾਹੀਦੀ, ਨਿੱਜ ਨੀ ਹੁਣ
1: ਬਿਲਕੁਲ,
2: ਹੁਣ ਤੁਸੀਂ ਇੱਕ ਆਜ਼ਾਦ ਵੀ ਜਿੱਤੇ ਹੋਏ ਨੇ ਜਿਹੜੇ ਚਾਹੇ ਬੈਸ ਦਾ ਭਰਾ ਇੱਕ ਇੱਥੋਂ ਆਪਣੇ ਮੋਹਾਲੀ ਤੋਂ ਗੁਰਸਿੱਖ ਮੈਂ ਉਹਦਾ ਨਾਂ ਭੁੱਲ ਗਿਆ ਕੀ ਹੈ ਹਨਾ, ਉਹ ਵੀ ਆਜ਼ਾਦ ਜਿੱਤਿਆ ਹੋਇਆ
1: ਜੀ,
2: ਜਿਹੜੇ ਆਜ਼ਾਦ ਵੀ ਸ਼੍ਰੋਮਣੀ ਕਮੇਟੀ ਜਿੱਤੇ ਹੋਏ ਨੇ ਤੇ ਉਹ ਉਹ ਉੱਥੇ ਕੀ ਕਰ ਲੈਣਗੇ ਜਾ ਕੇ ਫਿਰ
1: ਜੀ,
2: ਕਰ ਤਾਂ ਕੁਛ ਨੀ ਸਕਦੇ
0: ਬਿਲਕੁਲ ਜੀ, ਉਹ ਸੰਸਥਾ ਫਿਰ ਸਾਰੇ ਸਿੱਖਾਂ ਦੀ ਸਾਂਝੀ ਹੋ ਜਾਣੀ ਸੀ ਚਾਹੇ ਸਿੱਖ ਕਾਂਗਰਸ ਆ ਉਹਦੇ ਲਈ ਵੀ ਇਕੁਅਲੀ ਰਿਸਪੈਕਟੇਬਲ ਹੈਂਜੀ, ਉਹਦੇ ਉਹ ਸਾਰਿਆਂ ਵਾਸਤੇ ਇਕੁਅਲੀ ਰਿਸਪੈਕਟੇਬਲ ਹੋ ਜਾਣੀ ਸੀ
1: ਜੀ,
2: ਜੇ ਦਬਾਅ ਰਹਿੰਦਾ ਵੀ ਭਾਈ ਇਹ ਉਹਦਾ ਸਿੱਧੇ ਤੇ ਸਿੱਧੇ ਤੌਰ ਤੇ ਕਿਸੇ ਸਿਆਸੀ ਪਾਰਟੀ ਨਾਲ ਉਸ ਬੰਦੇ ਦਾ ਲਿੰਕ ਨੀ ਹੋਣਾ ਚਾਹੀਦਾ, ਜਿੱਦਣ ਲਿੰਕ ਸਿੱਧ ਹੋ ਗਿਆ ਤਾਂ ਉਹ ਛੋਟੂ ਰਿਜ਼ਾਈਨ ਨਹੀਂ ਆਪਦੇ ਆਪ ਛੱਡ ਕੇ ਚਲੇ ਜਾਵੇ
1: ਬਿਲਕੁਲ,
2: ਘੱਟੋ ਘੱਟ ਉਸ ਧਰਮ ਸੰਸਥਾ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਸੀਗਾ
1: ਜੀ,
2: ਜੇ ਉਹ ਆਜ਼ਾਦ ਰਹਿੰਦੀ ਉਹ ਆਜ਼ਾਦ ਜਥੇਦਾਰ ਆਪੇ ਬਣਾਉਂਦੀ ਜੀ, ਉਹ
1: ਜੀ
2: ਆਜ਼ਾਦ ਜਥੇਦਾਰ ਬਣਦਾ ਤੇ ਆਪੇ ਨਿਰਭਰ ਕਰਦਾ, ਜਥੇਦਾਰ ਤਾਂ ਸਾਨੂੰ ਹੁਣ ਤੱਕ ਪੱਕਾ ਨੀ ਲਾ ਸਕੇ
1: ਜੀ,
2: ਜਦ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਜਿਹਨੇ ਸਾਡੇ ਸਾਰੇ ਚਾਹੇ ਉਹ ਤੁਸੀਂ ਜਿਹੜੀ ਗੱਲ ਕਹਿ ਗਿਆ ਚਾਹੇ ਉਹ ਕਾਮਰੇਡ ਦੇ ਵਿੱਚ ਚਾਹੇ ਕਾਂਗਰਸੀ ਕਿਹੜਾ ਵੀ ਹੈ ਜਿਹੜੇ ਸਿੱਖ ਨੇ ਉਹ ਉਹਨਾਂ ਨੂੰ ਨੁਮਾਇੰਦਗੀ ਕਰਦੀ ਹੈ ਤੇ ਉਹਦਾ ਪ੍ਰਧਾਨ ਤਾਂ ਕਹਿੰਦਾ ਮੈਂ ਸਿਪਾਹੀ ਹਾਂ
1: ਜੀ
2: ਬਾਦਲਾਂ ਦਾ
1: ਜੀ,
0: ਵੀਰ ਜੀ ਅੱਜ ਨੈਸ਼ਨਲ ਚੈਨਲ ਜਿਹੜੇ ਆ ਨਾ ਹੁਣ ਥੋੜੇ ਦਿਨਾਂ ਤੋਂ ਨੈਸ਼ਨਲ ਜਿੱਦਾਂ ਦੀ ਇਹਨਾਂ ਨੇ ਵਿਧਾਨ ਸਭਾ ਸੰਮਣ ਕੀਤੀ ਆ ਨੈਸ਼ਨਲ ਚੈਨਲਾਂ ਤੇ ਇਹ ਡਿਬੇਟ ਚੱਲ ਰਹੀ ਆ ਵੀ ਇਹ ਕਿੱਦਾਂ ਦਾ ਰਿਲੀਜਨ ਆ ਵੀ ਜਿਹਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਡੈਮੋਕ੍ਰੈਟਿਕ ਜਿਹੜੀ ਇੰਸਟੀਟਿਊਸ਼ਨ ਆ ਉਹਨੂੰ ਜਿਹੜਾ ਆ ਸੰਮਣ ਕੀਤਾ ਜਾ ਸਕਦਾ ਆ ਤੇ ਉਹ ਕਰਦੇ ਪਏ ਆ ਔਰ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਡਾਇਰੈਕਸ਼ਨ ਦੇ ਰਹੀਆਂ ਹੈਗੇ ਆ ਹਾਂਜੀ, ਵੀ ਇਹ ਸੰਵਿਧਾਨ ਦੇ ਵਿੱਚ ਸਰ ਇਹਦੇ ਵਿੱਚ ਕੋਈ ਸੰਵਿਧਾਨ ਦੇ ਵਿੱਚ ਇੱਦਾਂ ਦੀ ਕੋਈ ਹੈ ਨੀ ਗੀ ਗੁੰਜਾਇਸ਼ ਜੀ,
1: ਅੱਜ ਦੇਖੋ ਉਹਨਾਂ ਦਾ ਆਪਣਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਲੱਗਾ ਆ ਸੈਣੀ ਸਾਹਿਬ ਇੰਗਲਿਸ਼ ਜਿਹੜਾ ਇੰਡੀਅਨ ਐਕਸਪ੍ਰੈਸ ਪੇਪਰ ਹੈ
2: ਉਹਨਾਂ ਨੇ ਉਹਨਾਂ ਨੂੰ ਸੰਮਣ ਵੀ ਕਰਤੇ ਨਾ ਸੱਦ ਵੀ ਲਏ ਉਹ ਚਲੋ ਸਾਡੀ ਸਤਿਕਾਰ ਨਾਲ ਲਾ ਲਓ ਜਾਂ ਉਹਨਾਂ ਨੇ ਧਰਮ ਦੇ ਵਿੱਚ ਦਖਲ ਦਾ ਕਰਿਆ ਜਾਂ ਪਹਿਲਾਂ ਬਹਿ ਕੇ ਕੰਮ ਕਰਿਆ ਹੁੰਦਾ ਫੇਰ ਉਹਨਾਂ ਨੂੰ ਸੱਦੇ ਫਿਰ ਗੱਲ ਵਧਦੀ ਸੀ
1: ਜੀ,
2: ਪਹਿਲਾਂ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਦਾ ਜਥੇਦਾਰ ਕਹਿੰਦਾ ਜੀ ਆਹ ਜੋ ਕਾਨੂੰਨ ਬਣਿਆ ਸਾਡੇ ਨਾਲ ਬਹਿ ਕੇ ਬਣਿਆ ਇਹ ਕਾਨੂੰਨ ਬਣੇ ਲਾਗੂ ਹੋਵੇ ਅਸੀਂ ਚਾਹੁੰਦੇ ਹਾਂ
1: ਜੀ,
2: ਫੇਰ ਉਹ ਹੁੰਦਾ ਇਹਨਾਂ ਨੇ ਵੀ ਗਲਤੀਆਂ ਸਰਕਾਰ
1: ਗਲਤੀ ਇਹਨਾਂ ਨੇ ਵੀ ਕੀਤੀ ਹੈ ਨਾ ਬਿਲਕੁਲ, ਖਰੜਾ ਨੀ ਭੇਜਿਆ
2: ਸੱਦਿਆ ਗਿਆ ਨਾ
1: ਜੀ,
0: ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਨੈਸ਼ਨਲ ਚੈਨਲ ਦੇ ਉੱਤੇ ਇੱਕ ਡਿਬੇਟ ਹੋ ਰਹੀ ਆ ਸਰ, ਦੇਖੋ ਬੀਂਗ ਸਿੱਖ ਯੂ ਕੈਨ ਰੈਕੋਗਨਾਈਜ਼ ਤੁਸੀਂ ਵੀ ਸਿੱਖ ਹੋਣ ਦੇ ਨਾਤੇ ਸਮਝ ਸਕਦੇ ਆ, ਪਰ ਜਿਹੜੇ ਬਾਕੀ ਧਰਮ ਹੈਗੇ ਆ ਉਹ ਇਹਨੂੰ ਕਿੱਦਾਂ ਅੰਡਰਸਟੈਂਡ ਕਰਦੇ ਹੈਗੇ ਉਹ ਦੇਖੋ ਨਾ ਤੁਸੀਂ।
1: ਕੰਟਰੀ ਦੇ ਵਿੱਚ
0: ਜਿੱਥੇ ਸੈਕੂਲਰ ਜਿਹੜਾ ਹੈਗਾ ਆ ਸੰਵਿਧਾਨ ਦੀ ਸਹੁੰ ਖਾ ਕੇ ਐਮ ਐਲ ਏ ਬਣਦਾ ਐਮ ਪੀ ਬਣਦਾ ਹੈਗਾ ਆ, ਤੇ ਉਹ ਮਗਰੋਂ ਆਣੀ ਜਿਹੜਾ ਹੈਗਾ ਆ ਇਹ ਇੱਕ ਧਰਮ ਦਾ ਜਿਹੜਾ ਫਲਸਫਾ ਹੈਗਾ ਆ ਉਹਦੇ ਵਿੱਚ, ਫਿਰ ਉਹਤੇ ਬਾਅਦ ਦੇ ਵਿੱਚ ਜਦੋਂ ਉਹ ਤੇ ਕਿੰਤੂ ਹੁੰਦੇ ਆ ਉਹ ਹੋਰ ਵੀ ਜਿਹੜਾ ਹੈ ਮਾੜੇ ਆ ਜੀ। ਮੁਕੱਦਰ ਵੀਰ ਦੀ ਗੱਲ ਸਹੀ ਹੈਗੀ ਆ, ਪਰ ਸਵਾਲ ਤਾਂ ਇਹ ਹੈ ਕਿ ਇਹ ਬਣੀਆਂ ਪਰੰਪਰਾਵਾਂ ਬਣੀਆਂ ਆਈਆਂ ਚੱਲੀਆਂ ਆ ਰਹੀਆਂ ਜੀ।
1: ਜੀ
2: ਰਾਜਨ ਜੀ ਮੈਂ ਤੁਹਾਨੂੰ ਫੇਰ ਵੀ ਗੱਲ ਕਹੀ ਸੀ ਤੇ ਇੱਥੇ ਆਉਣੇ ਦੁਆਬਾ ਰੇਡੀਓ ਦੇ ਵੀ ਕਹੀ ਸੀ, ਤੁਹਾਡੇ ਯਾਦ ਹੋਣੀ ਹੈ ਜਿੱਦਣ ਕਾਨੂੰਨ ਰਾਹੀਂ ਸਪੈਸ਼ਲ ਸੈਸ਼ਨ ਸੱਦਿਆ ਸੀ, ਮੈਂ ਕੀ ਕਿਹਾ ਸੀ, ਮੈਂ ਅਕਾਲ ਤਖ਼ਤ ਦਾ ਜਥੇਦਾਰ ਸੁੱਤਾ ਪਿਆ ਸੀ ਹੁਣ ਤੱਕ, ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ 2015 ਦਾ।
1: ਜੀ
2: ਇਹਨਾਂ ਨੇ ਉਹਦੇ ਤੇ ਕੀ ਕੰਮ ਕਰਿਆ ਜੀ, ਇਹਨਾਂ ਨੇ ਕੀ ਹੁਕਮਨਾਮਾ ਲਾਗੂ ਕਰਿਆ, ਇਹਨਾਂ ਨੇ ਕਿਉਂ ਨੀ ਸਖਤਾਈ ਕੀਤੀ ਹੈਗੀ ਪਹਿਲਾਂ ਧਰਮ ਦੇ ਨਾਂ ਤੇ, ਧਰਮ ਦਾ ਸੀ ਨਾ ਇਹ,
0: ਬਿਲਕੁਲ
2: ਇਹਨਾਂ ਨੇ ਕੀ ਕੀਤਾ,
0: ਬਿਲਕੁਲ ਬਿਲਕੁਲ
2: ਜਦੋਂ ਹੁਣ ਗਿਆਰਾਂ ਸਾਲ ਲੰਘ ਗਏ ਫਿਰ ਕਿਸੇ ਨੇ ਤਾਂ ਹੱਥ ਪਾਉਣਾ ਹੀ ਹੈ, ਚਾਹੇ ਉਹਨੂੰ ਵੋਟ ਦੀ ਰਾਜਨੀਤੀ ਲੈ ਲਓ, ਕਿਸੇ ਨੇ ਤਾਂ ਕੈਸ਼ ਕਰਨਾ, ਜਾਂ ਤੁਸੀਂ ਕੋਈ ਕਰਿਆ ਹੀ ਨੀ,
1: ਬਿਲਕੁਲ
2: ਕਰਿਆ ਕਿਉਂ ਨੀ, ਜੇ ਕਰਦੇ ਸੀ ਤਾਂ ਆਪਦੇ ਆਕੇ ਟੰਗ ਹੁੰਦੇ ਸੀਗੇ, ਹੋਰ ਦੱਸੋ ਮੈਨੂੰ ਕੀ ਸੁਣਨਾ, ਤੁਸੀਂ ਸੁੱਤੇ ਪਏ ਸੀ ਉਦੋਂ
1: ਜੀ।
2: ਇਹਨਾਂ ਨੇ ਤੁਹਾਡਾ ਕੰਮ ਕੋਈ ਹੋਰ ਕਿਉਂ ਕਰੂ, ਜੇ ਤੁਸੀਂ ਕਰਨ ਦੇ ਕਾਬਲ ਨੀ ਰਹੇ ਤਾਂ ਹੀ ਕਰੂਗਾ ਨਾ
1: ਜੀ।
0: ਬਿਲਕੁਲ ਜੀ ਬਿਲਕੁਲ,
2: ਮੈਂ ਤਾਂ ਕਿਹਾ ਸੀ ਯਾਦ ਰਹਿਣਾ ਤੁਹਾਡੇ ਵੀ ਇਹਨਾਂ ਨੂੰ ਕਰਨਾ ਚਾਹੀਦਾ ਸੀ, ਇਹਨਾਂ ਨੂੰ ਕੋਈ ਵਿਧੀ ਵਿਧਾਨ ਬਣਾਉਣਾ ਚਾਹੀਦਾ ਪਹਿਲਾਂ।
1: ਬਿਲਕੁਲ ਜੀ
0: ਬਿਲਕੁਲ ਜੀ,
2: ਵਿਧੀ ਬਣਨ ਦਾ ਤਾਂ ਬਣਾਉਂਦੇ ਕਿ ਹਰ ਗੱਲ ਚ ਤਾਂ ਆਪ ਘਿਰਦੇ ਨੇ ਇਹ
1: ਜੀ।
0: ਬਿਲਕੁਲ
2: ਜੇ ਬਣਾਉਣੇ ਬੈਠੇ ਵੀ ਹੋਣਗੇ ਪਰ ਜਦੀ ਦਾ ਉਹ ਵੀ ਆਪਣੇ ਕੰਨੀ ਨੂੰ ਆ ਰਿਹਾ ਘੁੰਮ ਘੁਮਾ ਕੇ ਤੀਰ, ਫਿਰ ਉੱਥੇ ਚੁੱਪ ਕਰ ਜਾਂਦੇ ਹੋਣੇ।
1: ਬਿਲਕੁਲ ਬਿਲਕੁਲ,
0: ਨਹੀਂ ਵੀਰ ਜੀ ਏਦਾਂ ਦੀ ਸੋਚ ਹੀ ਹੈ ਨੀ ਹੋਮਵਰਕ ਕਰਨ ਦੀ, ਹੁਣ ਕਦੋਂ ਦਾ ਇਹ ਹੈਗਾ ਵੀ ਤੁਹਾਡੇ ਵਾਰ ਵਾਰ ਕਿੰਤੂ ਉੱਠਦਾ ਹੈਗਾ ਆ ਵੀ ਕੋਈ ਨਿਯਮ ਬਣਾ ਲਓ ਵੀ ਹਾਂ ਜੀ ਅਕਾਲ ਤਖ਼ਤ ਜਥੇਦਾਰ ਲਾਉਣ ਦੇ ਤੇ ਲਾਉਣ ਦੇ ਨਿਯਮ ਬਣਾਓ, ਜਾਂ ਉਹਨਾਂ ਦੀ ਪੋਸਟ ਦੀ ਟੈਨਿਓਰ ਫਿਕਸ ਕਰੋ ਵੀ ਕਡੋਲਟ 3 ਸਾਲ ਲਈ ਜਥੇਦਾਰ ਲੱਗੂਗਾ ਪੱਕਾ ਲੱਗੂਗਾ, ਜਿੱਦਾਂ ਪੀ ਸੀ ਐਸ ਆਈ ਐਸ ਅਫਸਰ 3 ਸਾਲ ਇੱਕ ਸਟੇਸ਼ਨ ਤੇ ਰਹਿੰਦੇ ਹੈਗੇ ਆ ਜੀ, 3 ਸਾਲ ਲਈ ਲਾਓ ਤੁਸੀਂ ਟੈਨਿਓਰ ਪੱਕਾ ਲੱਗੂਗਾ ਜੀ, ਬਸ ਉਹ ਤੋਂ ਪਹਿਲਾਂ ਨੀ ਲਾਇਆ ਜਾ ਸਕਦਾ ਜੀ ਉਹ 3 ਸਾਲ ਦੇ ਵਿੱਚ।
2: ਤੇ ਬੈਠਾ ਜਥੇਦਾਰ ਆ ਜੀ ਜਿਹਦੀ ਹਰ ਗੱਲ ਮੰਨੀ ਜਾਂਦੀ ਹੈ ਤੇ ਜਦੋਂ ਉਹਨੂੰ ਲਾਉਂਦੇ ਨੇ ਤੇ ਉਹਦੀ ਪੀਣ ਜਿੰਨੀ ਕਦਰ ਨੀ ਰਹਿੰਦੀ ਜੀ
1: ਜੀ,
2: ਆਹ ਸਤਿਕਾਰ ਆ ਉਹਦਾ ਉੱਥੇ ਬੈਠੇ ਦਾ ਵੱਧ
1: ਜੀ,
2: ਏਦੂ ਬਾਅਦ ਤਾਂ ਰਿਟਾਇਰ ਹੋਏ ਮਾਸਟਰ ਦਾ ਹੁੰਦਾ ਹੈ
1: ਜੀ,
2: ਹਾਂਜੀ ਇਹ ਕੋਈ ਵਧੀਆ ਹੋਵੇ।
0: ਬਿਲਕੁਲ ਜੀ ਬਿਲਕੁਲ,
2: ਸਹੀ ਨਹੀਂ ਕੀਤੇ ਹੈਗੇ ਜੀ ਜਿਹੜੇ ਬੈਠੇ ਸੀ ਇਹਨਾਂ ਨੇ ਕੰਮ ਸਹੀ ਨਹੀਂ ਕੀਤੇ, ਚਾਹੇ ਤੁਸੀਂ ਟੈਂਪਰੇਰੀ ਹੋ ਤੁਸੀਂ ਜਿਹੜਾ ਕੰਮ ਕਰ ਸਕਦੇ ਇੱਕ ਵਾਰੀ ਕਰੋ, ਜੇ ਕੱਢਣਗੇ ਤਾਂ ਘੱਟੋ ਘੱਟ ਕੋਈ ਸੰਦੇਸ਼ਾ ਦਾ ਜਾਊਗਾ
1: ਜੀ।
2: ਠੀਕ ਹੈ ਜੀ,
1: ਥੈਂਕ ਯੂ ਜੀ ਔਜਲਾ ਸਰ,
0: ਓਕੇ ਜੀ ਸ਼ੁਕਰੀਆ ਜੀ ਸ਼ੁਕਰੀਆ।
2: ਜਿਹੜਾ ਹੁਣ ਦੇਖੋ ਮੈਂ ਥੱਲੇ ਲਿਖਿਆ ਵੀ ਹੈ ਕਿਹੋ ਜਿਹੀ ਤਰਾਸਦੀ ਹੈ, ਜਿਹਨਾਂ ਨੇ ਪੜ੍ਹ ਲਿਖ ਕੇ ਨੌਕਰੀਆਂ ਕਰਨੀਆਂ ਉਹ ਤਾਂ ਸੜਕਾਂ ਤੇ ਕੁੱਟ ਖਾ ਰਹੀਆਂ ਨੇ
1: ਜੀ,
2: ਤੇ ਅਨਪੜ੍ਹ ਬੇਰੁਜ਼ਗਾਰ ਜਿਹਨਾਂ ਨੂੰ ਅਕਲ ਦੇ ਨੀ, ਰੋਟੀਆਂ ਲਾਉਣ ਵਾਲੀਆਂ 1000 ਰੁਪਏ ਦੇ ਭੰਗੜੇ ਪਾ ਰਹੀਆਂ ਨੇ, ਆਹ ਤਾਂ ਸਾਡੀ ਤਰਾਸਦੀ ਹੈ, ਸਰਕਾਰ ਫਿਰ ਕਿਹਨਾਂ ਰਾਹੀਂ ਚੋਣ ਹੋਣੀ ਹੈ।
1: ਬਿਲਕੁਲ ਇਹਨਾਂ ਰਾਹੀਂ,
0: ਬਿਲਕੁਲ ਜੀ,
2: ਪੜ੍ਹ ਲਿਖ ਕੇ ਕੀ ਕਰਨਾ ਜੀ
1: ਜੀ,
2: ਹਾਂਜੀ
1: ਬਿਲਕੁਲ,
2: ਅਸੀਂ 1000 ਰੁਪਏ ਦੇ ਭੰਗੜੇ ਪਾ ਰਹੇ ਹਾਂ ਅਨਪੜ੍ਹ
1: ਜੀ।
2: ਧੰਨਵਾਦ
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ
0: ਸ਼ੁਕਰੀਆ ਸ਼ੁਕਰੀਆ
1: ਜੀ। ਸੈਣੀ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ?
0: ਜਾਂਦੇ ਜਾਂਦੇ ਮਾਸਟਰ ਜੀ ਦੀ ਗੱਲ ਕਰਕੇ ਗਏ, ਮੈਂ ਕਿਹਾ ਮਾਸਟਰ ਜੀ ਦੀ ਖਬਰ ਮੈਨੂੰ ਚੇਤੇ ਆ ਗਈ, ਵਿਚਾਰੇ ਸੁਸਾਈਡ ਕਰ ਗਏ SIR ਤੋਂ ਡਰਦੇ।
1: ਬਿਲਕੁਲ ਜੀ, ਬਹੁਤ ਸੋਹਣੇ ਸੁਨੱਕੇ ਜੀ ਲੱਗਦੇ ਆ ਜੀ, ਪਰ ਕੀ ਕਰਨਾ।
0: ਹਾਂਜੀ ਹਾਂਜੀ, ਮੁੰਡਾ ਬਹੁਤ ਸਮਾਰਟ ਸੀ
1: ਜੀ,
0: ਪਰ ਇਹ ਸਭ ਕਰਨਾ ਕੀ ਹੈਗਾ ਜੀ, ਜਿਹੜਾ ਬੰਦਾ ਕੰਮ ਕਰਦਾ ਆ ਨਾ ਸਮਾਜ ਦੇ ਵਿਚ
1: ਜੀ,
0: ਜਿਹੜਾ ਡਿਊਟੀ ਨੂੰ ਡਿਊਟੀ ਸਮਝਦਾ ਆ ਜੀ, ਉਹਦਾ ਉਹਦੀ ਹਰਾਸਮੈਂਟ ਬਹੁਤ ਹੁੰਦੀ ਆ ਜੀ।
1: ਬਿਲਕੁਲ ਆ ਜੀ,
0: ਉਹ ਹੁਣ ਮਤਲਬ ਇਹ ਹੈਗਾ ਇੱਕ ਪਾਸੇ ਤੁਸੀਂ ਟਾਈਮ ਬਾਉਂਡ ਕੀਤਾ ਆ ਹੈਗਾ ਜੀ, ਇੰਨੇ ਟਾਈਮ ਦੇ ਵਿਚ ਆਹ ਜਿਹੜੇ ਕਾਗਜ਼ ਪੂਰੇ ਹੋਣੇ ਚਾਹੀਦੇ, ਸਾਰੀ ਦਿਹਾੜੀ ਦੌੜਾ ਰਵੇ ਬੰਦਾ ਤਾਂ ਨੀ ਪੂਰੇ ਹੁੰਦੇ
1: ਜੀ।
0: ਸਰ ਮੈਨੂੰ ਪਤਾ ਆ ਜੀ, 5 ਦਿਨ ਹੋ ਗਏ ਆ, ਉਹ ਵਿਚਾਰੀ ਮੈਨੂੰ ਕਹਿੰਦੀ ਆ ਵੀ ਹਾਂ ਜੀ ਉਹ ਫਾਰਮ ਭਰ ਕੇ ਦੇਣਾ, ਤੁਸੀਂ ਫਾਰਮ ਭਰ ਕੇ ਦੇਣਾ, 5 ਦਿਨ ਹੋ ਗਏ ਅਜੇ ਤੱਕ ਮੈਂ ਨੀ ਦੇ ਕੇ ਆਇਆ,
1: ਹਾਂਜੀ
0: ਉਹਨਾਂ ਨੇ ਕਿਹੜੇ ਵੇਲੇ ਲੈਣੇ ਆ, ਕਿਹੜੇ ਵੇਲੇ ਕਲੈਕਟ ਕਰਨੇ ਆ, ਕਦੋਂ ਦੇਣੇ ਆ, ਪਿੱਛੋਂ ਜਿਹੜਾ ਹੈਗਾ ਲੋਕੀ ਸਰ ਇੰਟਰਸਟ ਸ਼ੋ ਨੀ ਕਰ ਰਹੇ ਪੰਜਾਬ ਦੇ ਵਿਚ ਇੰਨਾ
1: ਜੀ,
0: ਇੱਕ ਹੁੰਦਾ ਨਾ ਆਪ ਇਨੀਸ਼ੀਏਟਿਵ ਲੈ ਕੇ ਫਟਾਫਟ ਇਹ ਕਰ ਲਓ ਜੀ, ਲੋਕੀ ਕਹਿੰਦੇ ਕੋਈ ਗੱਲ ਨੀ ਜੀ, ਸਾਡੇ ਬੰਦੇ ਜਿਹੜੇ ਹੈਗੇ ਬਹੁਤ ਲੇਅਰਲੀ ਰਹਿੰਦੇ ਆ ਇਸ ਚੀਜ਼ ਨੂੰ
1: ਜੀ,
0: ਫੇਰ ਏਦਾਂ ਆ ਵੀ ਇੱਕ ਇਮੀਡੀਏਟ ਬੋਸ ਦੇ ਉੱਤੇ ਵੀ ਡਿਪੈਂਡ ਕਰਦਾ ਹੁੰਦਾ ਸਰ, ਕਈਆਂ ਦਾ ਬੋਸ ਵੀ ਜਿਹੜਾ ਯਾਰ ਰਿਲਕਟੈਂਟ ਹੁੰਦਾ ਆ, ਕਹਿੰਦਾ ਚਲੋ ਕੋਈ ਨੀ ਹੋ ਜਾਊਗਾ, ਹੌਲੀ ਹੌਲੀ ਕਰ ਲਾਂਗੇ ਜੇ ਜਿੱਦਾਂ ਮਰਜ਼ੀ, ਨਹੀਂ ਹੋਊਗਾ ਤੇ ਟਾਈਮ ਆਪ ਹੀ ਜਿਹੜਾ ਲਿਖ ਕੇ ਭੇਜ ਦਾਂਗੇ ਉੱਪਰ, ਭਾਈ ਥੋੜਾ ਟਾਈਮ ਹੋਰ ਦਿਓ ਜੀ, ਨਹੀਂ ਪੂਰੀ ਤਰ੍ਹਾਂ ਹੋਇਆ ਜੀ, ਜਦੋਂ ਕੋਈ ਸਖਤੀ ਕਰਦੇ ਉਪਰੋਂ ਸਖਤੀ ਕਰਦੇ ਹੈਗੇ ਆ, ਉਹ ਟਾਰਗੇਟ ਪੂਰਾ ਨੀ ਹੁੰਦਾ ਜੀ, ਓਨੇ ਘਰਾਂ ਦਾ ਪਾਉਣਾ ਚਾਹੀਦਾ ਜੀ, ਇੰਨੇ ਚੈਨਲ
1: ਜੀ,
0: ਕੋਈ ਸਰ ਸਿਸਟੇਮੈਟਿਕ ਨੀ ਹੈਗਾ ਜੀ, ਜਿਹੜਾ ਬੰਦਾ ਸੈਂਟੀ ਆ ਕੰਮ ਕਰਨ ਵਾਲਾ ਆ ਉਹਨੂੰ ਛੰਟੇ ਮਾਰਦੇ ਰਹਿੰਦੇ ਆ, ਹਾਂਜੀ, ਤੇ ਜਿਹੜੇ ਢੀਠ ਹੋ ਕੇ ਬੈਠੇ ਰਹਿੰਦੇ ਹੈਗੇ ਆ ਉਹ ਆਰਾਮ ਨਾਲ ਜਿਹੜਾ ਟਾਈਮ ਕੱਢ ਜਾਂਦੇ ਆ ਜੀ,
1: ਬਿਲਕੁਲ ਹੈ ਜੀ,
0: ਤੁਸੀਂ ਦੇਖੋ ਨਾ ਵੀ ਮਤਲਬ ਇਸ ਚੀਜ਼ ਨੂੰ ਆਪਣੇ ਸ਼ਮੀ ਵੀਰ ਜੀ ਹੁਣੀ ਚੰਗੀ ਤਰ੍ਹਾਂ ਦੱਸ ਸਕਦੇ ਹੈਗੇ ਆ, ਥੋੜੀ ਦੌੜ ਉਹਨਾਂ ਦੀ ਵੀ ਲੱਗੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਪਿੱਛੇ ਪ੍ਰੋਗਰਾਮ ਵੀ ਮਿਸ ਹੋਏ, ਸਾਰਾ ਕੁਛ ਹੋਇਆ ਇਸੇ ਕਰਕੇ ਵਜ੍ਹਾ ਕਰਕੇ, ਤੇ ਭਾਈ ਉਹਨਾਂ ਇਹਨਾਂ ਕੰਮਾਂ ਦੇ ਵਿੱਚ ਡਿਊਟੀ ਲੱਗ ਜਾਂਦੀ ਆ, ਤੇ ਫਿਰ ਉਹ ਡਿਊਟੀ ਦਿੰਦੇ ਦਿੰਦੇ ਮਤਲਬ
1: ਜੀ
0: ਨਹੀਂ ਟਾਈਮ ਲੱਗਦਾ ਜੀ, ਬੰਦੇ ਨੂੰ ਆਪਣੀਆਂ ਰਿਸਪੋਂਸੀਬਿਲਟੀਜ਼ ਵੀ ਜਿਹੜੀਆਂ ਘਰ ਦੀਆਂ ਹੁੰਦੀਆਂ ਉਹ ਨੀ ਪੂਰੀਆਂ ਕਰ ਹੁੰਦੀਆਂ,
1: ਬਿਲਕੁਲ
0: ਹਾਂਜੀ, ਉਹ ਤਾਂ ਮਾੜਾ ਆ ਜੀ, ਇੱਕ ਵਾਰੀ ਸੋਚਣਾ ਜ਼ਰੂਰ ਚਾਹੀਦਾ ਹੈਗਾ ਆ ਵੀ ਇਹ ਸਰਕਾਰਾਂ ਨੂੰ ਵੀ ਇਹ ਕਿੱਦਾਂ ਦਾ ਸਿਸਟਮ ਤੁਸੀਂ ਚਲਾਇਆ ਹੈਗਾ ਆ ਕਿ ਜਿਸ ਬੰਦੇ ਤੋਂ ਤੁਸੀਂ ਕੰਮ ਲੈਨੇ ਹੈਗੇ ਉਹ ਤੋਂ ਫਿਰ ਇੰਨਾ ਐਕਸੈਸਿਵ ਕੰਮ ਉਹਨੂੰ ਦੇ ਦਿੰਦੇ ਆ ਕਿ ਉਹ ਬੰਦਾ ਆਪਣਾ ਜਿਹੜਾ ਹੈਗਾ ਆ ਫਰੀ ਮਾਇੰਡ ਹੋ ਕੇ ਜਿਹੜਾ ਆ ਬੈਠ ਵੀ ਨੀ ਸਕਦਾ, ਤੇ ਉਹਨੂੰ ਜ਼ਿੰਦਗੀ ਮਤਲਬ ਜ਼ਿੰਦਗੀ ਇੰਨੀ ਕੁ ਨਰਕ ਬਣਾ ਦਿੰਦੇ ਕਿ ਉਹਨੂੰ ਮੌਤ ਚੰਗੀ ਲੱਗਦੀ ਆ ਜੀ,
1: ਬਿਲਕੁਲ
0: ਸਰ, ਮਰਨਾ ਕੋਈ ਸੌਖਾ ਨੀ ਹੈਗਾ ਜੀ, ਇਸ ਕਰਕੇ ਜਿਹੜਾ ਕਿ ਮਰਨ ਨੂੰ ਹੀ ਅਗਲਾ ਤਿਆਰ ਹੋ ਗਿਆ, ਇਹਦਾ ਮਤਲਬ ਉਹਦੀ ਤੁਸੀਂ ਜ਼ਿੰਦਗੀ ਇੰਨੀ ਜ਼ਿਆਦਾ ਨਰਕ ਬਣਾ ਦਿੱਤੀ ਆ ਕਿ ਉਹਨੂੰ ਮਰਨਾ ਜ਼ਿਆਦਾ ਈਜ਼ੀ ਲੱਗਦਾ ਜੀ,
1: ਬਿਲਕੁਲ ਹੈ
0: ਜੀ ਸਰ,
1: ਬਿਲਕੁਲ ਹੈ ਜੀ, ਦੁਖਾਂਤ ਹੈ ਜੀ ਸਰ, ਬਿਲਕੁਲ ਹੈ ਜੀ, ਜੀ
0: ਠੀਕ ਠੀਕ ਹੈ ਭਾਈ ਸਾਹਿਬ,
1: ਥੈਂਕ ਯੂ ਸਰ,
0: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
1: ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ, ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਜੀ ਨਾਲ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਦੇ ਸਕਦੇ ਹੋ, ਤੇ ਹਰ ਕਿਸੇ ਦੇ ਆਪਣੇ ਵਿਚਾਰ ਨੇ, ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਤੇ ਵਿਚਾਰਾਂ ਦੀ ਜ਼ਰੂਰ ਹਰ ਕਿਸੇ ਦੀ ਰਿਸਪੈਕਟ ਹੈ, ਕੋਈ ਗਲਤ ਜਾਂ ਸਹੀ ਉਹਦੇ ਵਿੱਚ ਆਪਾਂ ਦਾਅਵਾ ਕਿਸੇ ਦਾ ਨਹੀਂ ਕਰਦੇ, ਤੇ ਸਿਚੁਏਸ਼ਨ ਨੂੰ ਜਿਹੜਾ ਕੋਸ਼ਿਸ਼ ਹੁੰਦੀ ਹੈ ਸਮਝਣ ਦੀ ਤੇ ਦੇਖਣ ਦੀ, ਤੇ ਹਰ ਕਿਸੇ ਦਾ ਆਪਣਾ ਪੱਖ ਜਿਹੜਾ ਉਹਦੇ ਵਿੱਚ ਸ਼ਾਮਲ ਹੋ ਸਕਦਾ, ਤਾਂ ਹੀ ਕੁਝ ਨਾ ਕੁਝ ਇੱਕ ਦੂਸਰੇ ਤੋਂ ਸਿੱਖਣ ਦੀ ਆਪਾਂ ਉਮੀਦ ਦੇ ਨਾਲ ਇੱਥੇ ਜੁੜਦੇ ਹਾਂ। ਲੋ ਦੋਸਤੋ ਗੱਲ ਕਰਦੇ ਹਾਂ ਅਗਲੀਆਂ ਖਬਰਾਂ ਦੇ ਵੱਲ ਨੂੰ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ, ਤੇ ਸਭ ਤੋਂ ਪਹਿਲਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਕੰਪਲੀਟ ਕਰ ਲਈਏ, ਜਿਵੇਂ ਕਿ ਇੰਡੀਆ ਇੰਡੋਨੇਸ਼ੀਆ ਡਿਫੈਂਸ ਡੀਲ ਹੋਈ ਹੈ, ਜਕਾਰਤਾ ਨੂੰ ਜਿਹੜਾ ਬ੍ਰਹਮੋਸ ਮਿਜ਼ਾਈਲਾਂ ਸਪਲਾਈ ਕਰੇਗਾ ਭਾਰਤ ਦੇ ਵਿੱਚ, ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇਕ ਵੱਡਾ ਫੈਸਲਾ ਲੈ ਲਿਆ ਗਿਆ, ਜਿਸ ਦੇ ਤਹਿਤ ਭਾਰਤ ਹੁਣ ਇੰਡੋਨੇਸ਼ੀਆਈ ਫੌਜ ਨੂੰ ਜਿਹੜਾ ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲਾਂ ਸਪਲਾਈ ਕਰੇਗਾ, ਤੇ ਮੰਗਲਵਾਰ ਅੱਜ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜਿਹੜੇ ਨੇ ਆਪਣੇ ਪ੍ਰਾਬੋਵੋ ਸੁਬਿਆਨ ਤੋਂ ਵਿਚਾਲੇ ਜਕਾਰਤਾ ਵਿਖੇ ਹੋਈ ਇਕ ਉੱਚ ਪੱਧਰੀ ਬੈਠਕ ਦੇ ਦੌਰਾਨ ਇਹ ਜਿਹੜੇ ਅਹਿਮ ਸਹਿਮਤੀਆਂ ਜਿਹੜੀਆਂ ਬਣੀਆਂ ਨੇ, ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਮਹੱਤਵਪੂਰਨ ਖਣਿਜਾਂ ਕ੍ਰਿਟੀਕਲ ਜਿਹੜੇ ਮਿਨਰਲਜ਼ ਨੇ ਉਨ੍ਹਾਂ ਦੀ ਜਿਹੜੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਜਿਹੜੇ ਫੈਸਲਿਆਂ ਦੇ ਉੱਤੇ ਮੋਹਰ ਲਾਤੀ ਹੈ। ਦੋਵਾਂ ਨੇਤਾਵਾਂ ਦੀ ਮੌਜੂਦਗੀ ਦੇ ਵਿਚ ਵੱਖ ਵੱਖ ਖੇਤਰਾਂ ਜਿਵੇਂ ਕਿ ਤਕਨਾਲੋਜੀ, ਖੁਰਾਕ ਸੁਰੱਖਿਆ, ਦਵਾਈਆਂ, ਸਮੁੰਦਰੀ ਵਪਾਰ ਤੇ ਅਹਿਮ ਜਿਹੜੇ ਖਣਿਜਾਂ ਦੇ ਬਾਰੇ ਲਗਭਗ ਇਕ ਦਰਜਨ ਅਹਿਮ ਸਮਝੌਤਿਆਂ ਤੇ ਦਸਤਖਤ ਕੀਤੇ ਗਏ ਨੇ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਉੱਤੇ ਪਹਿਲੇ ਪੜਾਅ ਦੇ ਤਹਿਤ ਜਕਾਰਤਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਰੈੱਡ ਕਾਰਪੇਟ ਵਿਛਾ ਕੇ ਜਿਹੜਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ, ਤੇ ਦੌਰਾ ਸਾਲ 2018 ਦੇ ਵਿਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਜਿਹੜੀ ਹੈ ਉਹਦੇ ਤਹਿਤ ਸੁਰੱਖਿਆ ਅਤੇ ਵਪਾਰਕ ਸਮਝੌਤਿਆਂ ਨੂੰ ਵਧਾਉਣ ਦੇ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ। ਦੂਸਰੇ ਪਾਸੇ ਟਰੰਪ ਦੇ ਬਿਆਨ ਤੇ ਭੜਕਿਆ ਇਰਾਨ ਹੈ, ਕਿਹਾ ਕਿ ਤੁਹਾਡੇ ਕੋਲ ਨਾ ਤਾਂ ਸ਼ਿਸ਼ਟਾਚਾਰ ਹੈ ਤੇ ਨਾ ਹੀ ਸਨਮਾਨ ਹੈ, ਲਾਪਾਏ ਹੋਈ ਹੈ, ਲਾਣਤਾਂ ਪਈਆਂ ਨੇ। ਇਰਾਨ ਦੇ ਮਰਹੂਮ ਜਿਹੜੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਦੇ ਸਰਕਾਰੀ ਅੰਤਮ ਸੰਸਕਾਰ ਦੇ ਦੌਰਾਨ ਅਮਰੀਕਾ ਤੇ ਇਰਾਨ ਵਿਚਕਾਰ ਸ਼ਬਦੀ ਜੰਗ ਤੇਜ਼ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੀ ਪੂਰੀ ਚੋਟੀ ਦੀ ਲੀਡਰਸ਼ਿਪ ਅੰਤਮ ਸੰਸਕਾਰ ਦੇ ਵਿਚ ਮੌਜੂਦ ਸੀ ਤੇ ਜੇਕਰ ਅਮਰੀਕਾ ਚਾਹੁੰਦਾ ਤਾਂ ਉਨ੍ਹਾਂ ਸਾਰਿਆਂ ਨੂੰ ਇਕ ਹੀ ਫੌਜੀ ਹਮਲੇ ਦੇ ਵਿਚ ਨਿਸ਼ਾਨਾ ਬਣਾ ਸਕਦਾ ਸੀ। ਇਰਾਨ ਨੇ ਤਿੱਖਾ ਜਵਾਬ ਦਿੰਦੇ ਹੋਏ ਟਰੰਪ ਦੇ ਬਿਆਨ ਨੂੰ ਅਸੱਭਿਅਕ ਅਤੇ ਅਪਮਾਨਜਨਕ ਦਸਿਆ। ਅਮਰੀਕੀ ਮੀਡੀਆ ਜਿਹੜਾ ਐਕਸਿਊਸ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਕਿਹਾ ਕਿ ਉਹ ਸਾਰੇ ਹੀ ਆਪਣੇ ਕਹਿੰਦਾ ਹੈ ਕਿ ਇੱਕ ਮਿੰਟ ਜੀ ਉੱਪਰ ਥੱਲੇ ਹੋ ਜਾਂਦਾ ਕਈ ਵਾਰੀ। ਇਰਾਨ ਨੇ ਤਿੱਖਾ ਜਵਾਬ ਦਿੰਦਿਆਂ ਹੋਏ ਟਰੰਪ ਦੇ ਬਿਆਨ ਨੂੰ ਅਸਭਿਅਕ ਕਰਾਰ ਦਿੱਤਾ ਤੇ ਉਹ ਸਾਰੇ ਕਹਿੰਦਾ ਉੱਥੇ ਸਨ ਤੇ ਅਸੀਂ ਇੱਕ ਹੀ ਹਮਲੇ ਦੇ ਵਿੱਚ ਸਾਰਿਆਂ ਨੂੰ ਖਤਮ ਕਰ ਸਕਦੇ ਸੀ ਪਰ ਅਸੀਂ ਅਜਿਹਾ ਨਹੀਂ ਕੀਤਾ ਕਿਉਂਕਿ ਫਿਰ ਗੱਲਬਾਤ ਕਰਨ ਦੇ ਲਈ ਕੋਈ ਨਹੀਂ ਬਚਦਾ ਸੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੇ ਇਰਾਨ ਨੂੰ ਮਾਨਵਤਾ ਦੇ ਆਧਾਰ ਦੇ ਉੱਤੇ ਅੰਤਮ ਸੰਸਕਾਰ ਪੂਰਾ ਕਰਨ ਦੇ ਲਈ ਇੱਕ ਹਫ਼ਤਾ ਦਿੱਤਾ ਸੀ। ਇਸ ਦਾਅਵੇ ਦੀ ਸੁਤੰਤਰਤਾ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਨੇ ਅੰਤਮ ਸੰਸਕਾਰ ਦੇ ਵਿੱਚ ਰੋ ਰਹੇ ਲੋਕਾਂ ਦੇ ਉੱਤੇ ਵੀ ਟਿੱਪਣੀ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਹੰਝੂ ਨਕਲੀ ਹੋ ਸਕਦੇ ਨੇ। ਲਾਣਤ ਹੀ ਕਹਿ ਸਕਦੇ ਇਨ੍ਹਾਂ ਦੇ ਫਿਰ ਹੋਰ ਕੀ ਹੈ। ਟਰੰਪ ਦੇ ਬਿਆਨ ਤੋਂ ਬਾਅਦ ਅਰਮੀਨੀਆ ਦੇ ਵਿਚ ਇਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਦੇ ਉੱਤੇ ਜਵਾਬ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਮਾਰਿਆ ਜਾ ਸਕਦੈ ਪਰ ਵਿਚਾਰ ਨਹੀਂ। ਤੁਹਾਡੀ ਕੋਈ ਸਭਿਅਤਾ ਨਹੀਂ ਹੈ, ਕੋਈ ਇਤਿਹਾਸ ਨਹੀਂ ਹੈ ਤੇ ਕੋਈ ਸਨਮਾਨ ਨਹੀਂ ਹੈ। ਇਸ ਬਿਆਨ ਨੂੰ ਜਿਹੜਾ ਦੋਵਾਂ ਦੇਸ਼ਾਂ ਦੇ ਵਿਚਕਾਰ ਪਹਿਲਾਂ ਤੋਂ ਹੀ ਮੌਜੂਦ ਤਣਾਅ ਨੂੰ ਹੋਰ ਵਧਾਉਣ ਵਾਲਾ ਮੰਨਿਆ ਜਾ ਰਿਹੈ। ਲੱਖਾਂ ਲੋਕ ਤਹਿਰਾਨ ਦੇ ਇਮਾਮ ਖਮੇਨੇਈ ਗ੍ਰੈਂਡ ਮੌਸੱਲਾ ਵਿਖੇ ਖਮੇਨੇਈ ਨੂੰ ਜਿਹੜਾ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਲਗਾਤਾਰ ਤੀਜੇ ਦਿਨ ਇਕੱਠੇ ਹੋਏ ਨੇ। ਸਮਾਰੋਹ ਦੇ ਦੌਰਾਨ ਅਮਰੀਕਾ ਨੂੰ ਮੌਤ ਅਤੇ ਇਜ਼ਰਾਈਲ ਨੂੰ ਮੌਤ ਦੇ ਨਾਰੇ ਲਗਾਏ ਗਏ। ਖਮੇਨੇਈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਤਾਬੂਤਾਂ ਨੂੰ ਇਰਾਨੀ ਰਾਸ਼ਟਰੀ ਝੰਡੇ ਦੇ ਵਿਚ ਜਿਹੜਾ ਲਪੇਟਿਆ ਗਿਆ ਤੇ ਅੰਤਮ ਸੰਸਕਾਰ ਦੇ ਲਈ ਰੱਖਿਆ ਗਿਆ। ਸੁਰੱਖਿਆ ਬਹੁਤ ਸਖ਼ਤੀ ਦੇ ਵਿਚ ਹੈ ਤੇ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਰਕਾਰੀ ਅੰਤਮ ਸੰਸਕਾਰਾਂ ਦੇ ਵਿਚ ਜਿਹੜਾ ਸ਼ਿਰਕਤ ਕੀਤੀ ਹੈ ਤੇ ਇਰਾਨ ਨੇ ਇਸ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਉਤੇ ਆਪਣੀ ਰਾਜਨੀਤਿਕ ਤੇ ਧਾਰਮਿਕ ਏਕਤਾ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਦੇ ਵਜੋਂ ਵੀ ਵਰਤਿਆ। ਜਨਤਾ ਦੇ ਲਈ ਜਿਹੜਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ, ਸਰਕਾਰ ਨੇ ਅੰਤਮ ਸੰਸਕਾਰ ਦੇ ਲਈ ਵਿਆਪਕ ਜਿਹੜੇ ਪ੍ਰਬੰਧ ਕੀਤੇ ਐ, ਫੌਜ ਤੇ ਪੁਲਿਸ ਦੀ ਭਾਰੀ ਤੈਨਾਤੀ ਹੈ, ਮੈਟਰੋ ਤੇ ਸਰਕਾਰੀ ਬੱਸਾਂ ਦੇ ਉੱਤੇ ਮੁਫ਼ਤ ਯਾਤਰਾ ਹੈ, ਹੋਟਲਾਂ ਤੇ 50% ਤੱਕ ਦੀ ਛੋਟ ਹੈ, 5,000 ਤੋਂ ਵੱਧ ਸਕੂਲਾਂ ਦੇ ਵਿਚ ਰਹਾਇਸ਼ ਤੇ ਪ੍ਰਬੰਧ ਕੀਤੇ ਜਾ ਰਹੇ ਨੇ, ਵੱਖ ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ। ਖਮੇਨੇਈ ਨੂੰ ਇਸ ਵਿਸ਼ੇਸ਼ ਸਥਾਨ ਦੇ ਉੱਤੇ ਦਫਨਾਇਆ ਜਾਵੇਗਾ। ਅਧਿਕਾਰਤ ਪ੍ਰੋਗਰਾਮ ਦੇ ਅਨੁਸਾਰ ਅੰਤਮ ਸੰਸਕਾਰ ਤਹਿਰਾਨ ਤੋਂ ਸ਼ੁਰੂ ਹੋ ਕੇ ਫਿਰ ਕੌਮ ਕਰਬਲਾ ਨਜ਼ਫ ਰਾਹੀਂ ਯਾਤਰਾ ਕਰੇਗਾ। ਅੰਤ ਦੇ ਵਿਚ 9 ਜੁਲਾਈ ਨੂੰ ਮਸ਼ਹਦ ਪਹੁੰਚੇਗਾ ਜਿੱਥੇ ਉਨ੍ਹਾਂ ਨੂੰ ਜਿਹੜਾ ਦਫਨਾਇਆ ਜਾਵੇਗਾ। ਖਮੇਨੇਈ ਨੂੰ ਇਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਦੇ ਵਿਚ ਇਮਾਮ ਰਜ਼ਾ ਦੀ ਦਰਗਾਹ ਦੇ ਉੱਤੇ ਦਫਨਾਇਆ ਜਾਵੇਗਾ। ਇਹ ਦਰਗਾਹ ਸ਼ੀਆ ਮੁਸਲਮਾਨਾਂ ਦੇ ਲਈ ਵਿਸ਼ੇਸ਼ ਧਾਰਮਿਕ ਮਹੱਤਵ ਰੱਖਦੀ ਹੈ ਕਿਉਂਕਿ ਇਮਾਮ ਰਜ਼ਾ ਨੂੰ ਸ਼ੀਆ ਇਸਲਾਮ ਦਾ 8ਵਾਂ ਇਮਾਮ ਮੰਨਿਆ ਜਾਂਦਾ ਹੈ। ਇਮਾਮ ਰਜ਼ਾ ਇਰਾਨ ਵਿਚ ਜਿਹੜਾ ਦਫਨਾਏ ਗਏ 12ਵੇਂ ਪਵਿੱਤਰ ਇਮਾਮਾਂ ਦੇ ਵਿਚੋਂ ਇਕਲੌਤਾ ਹੈ। ਹੋਰ ਇਮਾਮਾਂ ਦੀਆਂ ਕਬਰਾਂ ਮੁੱਖ ਤੌਰ ਦੇ ਉੱਤੇ ਮਦੀਨਾ, ਸਾਊਦੀ ਅਰਬ ਤੇ ਇਰਾਕ ਵਿਚ ਨਜ਼ਫ, ਕਰਬਲਾ ਅਤੇ ਸਮਰਾ ਦੇ ਵਿਚ ਨੇ ਤੇ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਦੇ ਅਬਾਸੀ ਖਲੀਫਾ ਨੇ ਉਸਦੀਆਂ ਜਿਹੜੀਆਂ ਵਧਦੀਆਂ ਪ੍ਰਸਿੱਧੀ ਦੇ ਡਰੋਂ ਹੀ ਉਨ੍ਹਾਂ ਨੂੰ ਜਿਹੜਾ ਜ਼ਹਿਰ ਦੇ ਦਿੱਤਾ ਸੀ ਤੇ ਉਹ ਜਗ੍ਹਾ ਜਿੱਥੇ ਉਸ ਨੂੰ ਦਫਨਾਇਆ ਗਿਆ ਸੀ ਬਾਅਦ ਦੇ ਵਿਚ ਮਸ਼ਹਦ, ਜਿਹਨੂੰ ਭਾਵ ਜਾਣੀ ਕਿ ਸ਼ਹਾਦਤ ਦੀ ਜਗ੍ਹਾ ਦੇ ਵਜੋਂ ਵੀ ਜਾਣਿਆ ਜਾਣ ਲੱਗਿਆ। ਇਸ ਧਾਰਮਿਕ ਸਥਾਨ ਨੂੰ ਸ਼ੀਆ ਭਾਈਚਾਰੇ ਦੇ ਸਭ ਤੋਂ ਪਵਿੱਤਰ ਸਥਾਨਾਂ ਦੇ ਵਿਚੋਂ ਇਕ ਮੰਨਿਆ ਜਾਂਦਾ ਹੈ ਤੇ ਹਰ ਸਾਲ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਜਿਹੜੇ ਨੇ ਇੱਥੇ ਆਉਂਦੇ ਆ ਤੇ ਅੰਤਮ ਸੰਸਕਾਰ ਦੇ ਦੌਰਾਨ ਇਰਾਨ ਨੇ ਸੰਯੁਕਤ ਰਾਜ ਅਮਰੀਕਾ ਨਾਲ ਅਸਿੱਧੀ ਗੱਲਬਾਤ ਨੂੰ ਅਸਥਾਈ ਤੌਰ ਦੇ ਉਤੇ ਮੁਅੱਤਲ ਕਰ ਦਿੱਤਾ ਹੈ ਤੇ ਇਰਾਨ ਦੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਫੋਰਡੋ ਜਿਹੜਾ ਨਤਾਂਜ਼ਨ ਅਤੇ ਇਸਫਾਹਨ, ਥੋੜੇ ਜੇ ਔਖੇ ਸ਼ਬਦ ਨੇ ਜੀ ਅਰਬੀ ਭਾਸ਼ਾ ਦੇ ਆਪਣੇ ਫਾਰਸੀ ਦੇ, ਤੇ ਆਪਣੇ ਪਰਮਾਣੂ ਟਿਕਾਣਿਆਂ ਦਾ ਨਿਰੀਖਣ ਕਰਨ ਦੀ ਆਗਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਦੂਸਰੇ ਪਾਸੇ ਸ਼ਹਿਬਾਜ਼ ਸ਼ਰੀਫ ਦੇ ਉੱਤੇ ਵੀ ਭੜਕਿਆ ਅਮਰੀਕਾ ਤੇ ਕਹਿੰਦੇ ਨੇ ਕਿ ਭਾਈ ਖਮੇਨੇਈ ਦੇ ਬਾਰੇ ਕਿਹਾ ਉਨ੍ਹਾਂ ਨੇ ਜੋ ਕੁਝ ਅਜਿਹੀ ਗੱਲ ਕਹਿ ਦਿੱਤੀ ਕਿ ਸੁਣ ਕੇ ਗੁੱਸੇ ਦੇ ਨਾਲ ਲਾਲ ਪੀਲਾ ਹੋ ਗਿਆ ਅਮਰੀਕਾ ਸੰਸਦ ਮੈਂਬਰ। ਅਮਰੀਕੀ ਕਾਨੂੰਨ ਸਾਜ਼ਾਂ ਨੇ ਇਕ ਵਾਰ ਫਿਰ ਅਮਰੀਕਾ ਤੇ ਇਰਾਨ ਵਿਚਕਾਰ ਸੰਭਾਵੀ ਸ਼ਾਂਤੀ ਸਮਝੌਤੇ ਚ ਪਾਕਿਸਤਾਨ ਦੀ ਭੂਮਿਕਾ ਦੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਇਹ ਤਾਜ਼ਾ ਚਿੰਤਾ ਜਿਹੜੀ ਹੈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੇਈ ਦੇ ਅੰਤਮ ਸੰਸਕਾਰ ਦੇ ਉੱਤੇ ਕੀਤੀਆਂ ਟਿੱਪਣੀਆਂ ਦੇ ਵਾਇਰਲ ਹੋਣ ਤੋਂ ਬਾਅਦ ਪੈਦਾ ਹੋਈ ਹੈ। ਸੈਨੇਟਰ ਰਿਕ ਸਕਾਟ ਨੇ ਐਕਸ ਦੇ ਉੱਤੇ ਇਸਲਾਮਾਬਾਦ ਦੀ ਭੂਮਿਕਾ ਦੇ ਬਾਰੇ ਚਿੰਤਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਨੂੰ ਇਸ ਸਭ ਵਿਚਕਾਰ ਪਾਕਿਸਤਾਨ ਦੇ ਅਸਲ ਸੁਭਾਅ ਨੂੰ ਯਾਦ ਰੱਖਣਾ ਚਾਹੀਦੈ। ਸਕਾਟ ਨੇ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਦੇ ਬਾਰੇ ਗੱਲ ਕਰ ਰਹੇ ਹਾਂ ਜਿੱਥੇ ਬਿਨ ਲਾਦੇਨ ਇਕ ਦਹਾਕੇ ਤੱਕ ਲੁਕਿਆ ਰਿਹਾ, ਜਿੱਥੇ ਈਸਾਈਆਂ ਨੂੰ ਪੱਖਪਾਤੀ ਈਸ਼ ਨਿੰਦਾ ਕਾਨੂੰਨਾਂ ਦੀ ਵਰਤੋਂ ਕਰਕੇ ਸਤਾਇਆ ਜਾਂਦਾ ਹੈ। ਜਿਸ ਦੇ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿਚ ਸਮੂਹਿਕ ਕਤਲੇਆਮ ਤੇ ਕਤਲੇਆਮ ਦੇ ਲਈ ਜਿੰਮੇਵਾਰ ਇਕ ਇਰਾਨੀ ਤਾਨਾਸ਼ਾਹ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਇਸ ਵਿਵਾਦ ਦੇ ਵਿਚ ਕਤਰ ਦੇ ਨਾਲੋਂ ਵਿਚੋਲਗੀ ਕਰਨ ਦੇ ਸਮਰਥ ਨਹੀਂ ਹੈ ਜੋ ਹਮਾਸ ਨੂੰ ਪਨਾਹ ਦਿੰਦਾ ਹੈ। ਸੈਨੇਟਰ ਸਕਾਟ ਨੇ ਇਹ ਵੀ ਟਿੱਪਣੀ ਕਿਉਂ ਕੀਤੀ ਹੈ? ਫਲੋਰੀਡਾ ਸੈਨੇਟਰ ਦੀ ਐਕਸ ਦੇ ਉਤੇ ਟਿੱਪਣੀ ਸ਼ਾਬਾਜ਼ ਸ਼ਰੀਫ ਦੇ ਵੱਲੋਂ ਮ੍ਰਿਤਕ ਇਰਾਨੀ ਸੁਪਰੀਮ ਲੀਡਰ ਦੀ ਪ੍ਰਸ਼ੰਸਾ ਕਰਨ ਵਾਲੀ ਇਕ ਵੀਡੀਓ ਜਿਹੜੀ ਹੈ ਵਾਇਰਲ ਹੋਣ ਤੋਂ ਬਾਅਦ ਆਈ ਹੈ। ਮੈਮਰੀ ਟੀਵੀ ਦੇ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਦੇ ਵਿਚ ਸ਼ਰੀਫ ਨੇ ਖਮਨੇਈ ਨੂੰ ਇਕ ਮਹਾਨ ਵਿਦਵਾਨ ਅਤੇ ਨੇਤਾ ਦੱਸ ਦਿੱਤਾ। ਵੀਡੀਓ ਕਲਿੱਪ ਦੇ ਵਿਚ ਸ਼ਰੀਫ ਨੇ ਕਿਹਾ ਕਿ ਉਹ ਇਕ ਮਹਾਨ ਵਿਦਵਾਨ ਅਤੇ ਨੇਤਾ ਸਨ ਜਿਨ੍ਹਾਂ ਨੇ ਤਾਕਤ, ਹਿੰਮਤ, ਸਬਰ ਅਤੇ ਦੂਰ ਅੰਦੇਸ਼ੀ ਦਾ ਪ੍ਰਦਰਸ਼ਨ ਕੀਤਾ ਅਤੇ ਇਰਾਨ ਦੀ ਸੇਵਾ ਪੂਰੀ ਲਗਨ ਅਤੇ ਅਟੁੱਟ ਵਫ਼ਾਦਾਰੀ ਦੇ ਨਾਲ ਕੀਤੀ ਹੈ। ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਉਨ੍ਹਾਂ ਨੂੰ ਯਾਦ ਰੱਖਣਗੇ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਅਤੇ ਇਰਾਨ ਭਰਾਤਰੀ ਰਾਸ਼ਟਰਾਂ ਵਾਂਗ ਨੇ ਅਤੇ ਸਾਡੇ ਦਿਲ ਇਕ ਹੋ ਕੇ ਜਿਹੜਾ ਧੜਕਦੇ ਨੇ ਅਤੇ ਅਸੀਂ ਇਕੱਠੇ ਖੜੇ ਹੋਵਾਂਗੇ ਅਤੇ ਹਰ ਹਾਲਾਤ ਦੇ ਵਿਚ ਇਕੱਠੇ ਅੱਗੇ ਵਧਾਂਗੇ। ਫੋਕਸ ਨਿਊਜ਼ ਟਿੱਪਣੀਕਾਰ ਨੇ ਸ਼ਰੀਫ ਨੂੰ ਬਫੂਨ ਕਿਹਾ ਤੇ ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਫੋਕਸ ਨਿਊਜ਼ ਟਿੱਪਣੀਕਾਰ ਮਾਰਕ ਲੇਵਿਨ ਨੇ ਵੀ ਸ਼ਰੀਫ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਬਫੂਨ ਇਰਾਨ ਦੇ ਨਾਲ ਸਾਡੇ ਵਿਚੋਲਿਆਂ ਦੇ ਵਿਚੋਂ ਇਕ ਸੀ ਤੇ ਸਮਝ ਤੋਂ ਪਰੇ ਹੈ। ਅਮਰੀਕਾ ਸਾਨੂੰ ਸਮਝਦਾਰੀ ਦੀ ਲੋੜ ਹੈ, ਕਹਿੰਦਾ ਕਿ ਸਮਝੋ ਭਾਈ ਅਮਰੀਕਾ ਨੂੰ। ਅਮਰੀਕੀ ਕਾਨੂੰਨ ਸਾਜ਼ਾਂ ਨੇ ਪਹਿਲਾਂ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕੀ ਕਾਨੂੰਨ ਸਾਜ਼ਾਂ ਨੇ ਟਕਰਾਅ ਵਿਚ ਵਿਚੋਲਗੀ ਕਰਨ ਦੇ ਵਿਚ ਪਾਕਿਸਤਾਨ ਦੀ ਭੂਮਿਕਾ ਦੇ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਟਰੰਪ ਦੇ ਕਰੀਬੀ ਸਹਿਯੋਗੀ ਸੈਨੇਟਰ ਲਿੰਡਸੇ ਗ੍ਰਹਾਮ ਨੇ ਵੀ ਸੋਸ਼ਲ ਮੀਡੀਆ ਦੇ ਉਤੇ ਕਾਂਗਰਸ ਦੀਆਂ ਸੁਣਾਈਆਂ ਦੌਰਾਨ ਜਿਹੜਾ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ। ਮਈ ਦੇ ਵਿਚ ਐਕਸ ਦੇ ਉਤੇ ਇਕ ਪੋਸਟ ਦੇ ਵਿਚ ਗ੍ਰਹਾਮ ਨੇ ਕਿਹਾ ਕਿ ਇਹ ਮੇਰੇ ਲਈ ਕਾਫ਼ੀ ਸਮੇਂ ਤੋਂ ਜਿਹੜਾ ਸਪਸ਼ਟ ਹੈ ਕਿ ਪਾਕਿਸਤਾਨ ਨੂੰ ਵਿਚੋਲੇ ਵਜੋਂ ਕੰਮ ਕਰਨਾ ਬਹੁਤ ਮੁਸ਼ਕਲ ਹੈ। ਇਜ਼ਰਾਈਲ ਪ੍ਰਤੀ ਉਨ੍ਹਾਂ ਦੀ ਦੁਸ਼ਮਣੀ ਡੂੰਘੀ ਹੈ ਅਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਰਾਨੀ ਫੌਜ ਜਹਾਜ਼ ਪਾਕਿਸਤਾਨੀ ਜਿਹੜਾ ਹਵਾਈ ਅੱਡੇ ਉਤੇ ਤਾਇਨਾਤ ਹਨ ਅਤੇ ਸੀਨੀਅਰ ਪਾਕਿਸਤਾਨੀ ਅਧਿਕਾਰੀ ਦੇ ਦੁਆਰਾ ਇਜ਼ਰਾਈਲ ਵਿਰੁੱਧ ਦਿੱਤੇ ਗਏ ਪਿਛਲੇ ਬਿਆਨ ਚਿੰਤਾਜਨਕ ਨੇ। ਰਿਪਬਲਿਕਨ ਸੈਨੇਟਰ ਦਾ ਬਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਆਇਆ ਜਿਸ ਦੇ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਸਲਾਮਾਬਾਦ ਅਬਰਾਹਮ ਸਮਝੌਤੇ ਦੇ ਵਿਚ ਸ਼ਾਮਲ ਨਹੀਂ ਹੋਵੇਗਾ। ਤਣਾਅ ਵਧਦਾ ਨਜ਼ਰ ਆਉਂਦਾ ਹੈ। ਦੂਸਰੇ ਪਾਸੇ ਚੀਨ ਨੇ ਨਿਊਕਲੀਅਰ ਸਬਮਰੀਨ ਤੋਂ ਦਾਗੀ ਹੈ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ ਤੇ ਯੂਐਸ ਆਸਟ੍ਰੇਲੀਆ ਤੇ ਫਿਲੀਪੀਨਜ਼ ਦੇ ਵਿਚ ਜਿਹੜਾ ਹੜਕੰਪ ਮਚਿਆ। ਚੀਨ ਦੇ ਦੁਆਰਾ ਪਰਮਾਣੂ ਪਨਡੁੱਬੀ ਤੋਂ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਦਾਗੀ ਗਈ ਇਕ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ ਨੇ ਦੁਨੀਆਂ ਭਰ ਦੇ ਵਿਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਇਸ ਪ੍ਰੀਖਣ ਨੇ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੇ ਵਿਚ ਚਿੰਤਾ ਪੈਦਾ ਕੀਤੀ ਹੈ ਤੇ ਜਿਸ ਦੇ ਨਾਲ ਅਮਰੀਕਾ ਦੇ ਸਮੇਤ ਕਈ ਦੇਸ਼ਾਂ ਦੇ ਵੱਲੋਂ ਸਖ਼ਤ ਅਤੇ ਤਿੱਖੀ ਪ੍ਰਤੀਕਿਰਿਆ ਆ ਰਹੀ ਹੈ। ਚੀਨ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਨੇ ਡਰੈਗਨ ਦੇ ਉਤੇ ਆਪਣੇ ਪਰਮਾਣੂ ਹਥਿਆਰਾਂ ਨੂੰ ਤੇਜ਼ੀ ਨਾਲ ਵਧਾਉਣ ਦਾ ਜਿਹੜਾ ਦੋਸ਼ ਲਗਾਇਆ ਤੇ ਜਦੋਂ ਕਿ ਚੀਨ ਦੇ ਗੁਆਂਢੀਆਂ ਨੇ ਇਸ ਨੂੰ ਖੇਤਰ ਦੇ ਲਈ ਇਕ ਵੱਡਾ ਖਤਰਾ ਦਸਿਆ। ਸਵਾਲ ਇਹ ਉਠਦਾ ਹੈ ਕਿ ਚੀਨ ਦੇ ਇਸ ਕਦਮ ਦੇ ਪਿੱਛੇ ਜਿਹੜਾ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੇ ਵਿਚ ਚਿੰਤਾ ਦੇ ਪੱਧਰ ਨੂੰ ਕਿਵੇਂ ਵਧਾਇਆ। ਇਹ ਮਿਜ਼ਾਈਲ ਜਿਹੜੀ ਹੈ ਪ੍ਰੀਖਣ ਕੀ ਹੈ ਤੇ ਕਿਉਂ ਹੈ? ਮਹੱਤਵਪੂਰਨ ਮਾਹਿਰਾਂ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਚੀਨ ਨੇ ਜਨਤਕ ਤੌਰ ਦੇ ਉਤੇ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਇਕ ਪਰਮਾਣੂ ਪਨਡੁੱਬੀ ਤੋਂ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ JL-2 ਜਿਹੜੀ ਦਾਗਣ ਦੀ ਗੱਲ ਸਵੀਕਾਰ ਕਰ ਰਹੀ ਹੈ। ਮਿਜ਼ਾਈਲ ਦੇ ਵਿਚ ਇਕ ਡਮੀ ਜਿਹੜਾ ਸੀ ਵਾਰਹੈੱਡ ਸੀ। ਚੀਨ ਨੇ ਇਸ ਘਟਨਾ ਨੂੰ ਇਕ ਨਿਯਮਤ ਸਾਲਾਨਾ ਫੌਜੀ ਅਭਿਆਸ ਦੇ ਹਿੱਸੇ ਦੇ ਵਜੋਂ ਦਸਿਆ। ਇਹ ਕਹਿੰਦੇ ਹੋਏ ਕਿ ਇਸ ਦਾ ਉਦੇਸ਼ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਨਹੀਂ ਸੀ। ਅਮਰੀਕਾ ਤੇ ਹਮਲਾ ਕਰਨ ਦੀ ਸਮਰੱਥਾ ਦੱਸੀ ਹੈ, ਜਿਵੇਂ ਕਿ ਪਿਛਲੇ ਸਮਿਆਂ ਦੇ ਵਿਚ ਰੂਸ ਨੇ ਵੀ ਦਾਅਵਾ ਕੀਤਾ ਕਿ ਭਾਈ ਇੱਥੇ ਬੈਠੇ ਹੀ ਅਸੀਂ ਹਜ਼ਾਰਾਂ ਕਿਲੋਮੀਟਰ ਤੱਕ ਦੀ ਮਾਰ ਕਰ ਸਕਦੇ ਹਾਂ। ਇਹ ਦਾਅਵਾ ਸਾਡੇ ਵੱਲੋਂ ਨਹੀਂ, ਸਗੋਂ ਕਹਿੰਦੇ ਰੱਖਿਆ ਮਾਹਰਾਂ ਦੇ ਵੱਲੋਂ ਆਇਆ। ਪ੍ਰੀਖਣ ਤੋਂ ਬਾਅਦ ਮਾਹਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਫਲ ਪ੍ਰੀਖਣ ਸਾਬਤ ਕਰਦਾ ਕਿ ਚੀਨ ਦੀ ਜਲ ਸੈਨਾ ਹੁਣ ਆਪਣੇ ਸਮੁੰਦਰੀ ਖੇਤਰ ਦੇ ਨੇੜੇ ਪਾਣੀਆਂ ਤੋਂ ਸਿੱਧੇ ਅਮਰੀਕੀ ਮੁੱਖ ਭੂਮੀ ਨੂੰ ਜਿਹੜਾ ਨਿਸ਼ਾਨਾ ਬਣਾ ਸਕਦੀ ਹੈ। ਚੀਨ ਦੀ ਪਰਮਾਣੂ ਸਮਰੱਥਾ ਹੁਣ ਸਿਰਫ ਜ਼ਮੀਨ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਮਿਜ਼ਾਈਲਾਂ ਤੱਕ ਸੀਮਤ ਨਹੀਂ ਰਹੀ। ਅਮਰੀਕਾ ਤੇ ਉਸਦੇ ਸਹਿਯੋਗੀਆਂ ਵੱਲੋਂ ਕੀ ਪ੍ਰਤੀਕਿਰਿਆ ਆਈ ਹੈ ਇਸ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਪ੍ਰੀਖਣ ਤੋਂ ਬਾਅਦ ਕਈ ਦੇਸ਼ਾਂ ਨੇ ਚੀਨ ਦੀ ਤਿੱਖੀ ਆਲੋਚਨਾ ਕੀਤੀ ਹੈ। ਅਮਰੀਕਾ ਤੋਂ ਸ਼ੁਰੂ ਕਰਦੇ ਹੋਏ ਵਿਦੇਸ਼ ਵਿਭਾਗਾਂ ਦੇ ਬੁਲਾਰੇ ਟੌਮੀ ਪੀਗੋਟ ਨੇ ਵੀ ਕਿਹਾ ਕਿ ਜਦੋਂ ਅਮਰੀਕਾ ਪਰਮਾਣੂ ਪ੍ਰਸਾਰ ਨੂੰ ਰੋਕਣ ਦੇ ਲਈ ਕੰਮ ਕਰ ਰਿਹਾ ਤੇ ਚੀਨ ਉਲਟ ਦਿਸ਼ਾ ਦੇ ਵਿਚ ਵਧ ਰਿਹਾ। ਉਸਨੇ ਚੀਨ ਨੂੰ ਆਪਣੇ ਪਰਮਾਣੂ ਹਥਿਆਰਾਂ ਦੇ ਇਸ ਗੁਪਤ ਵਿਸਤਾਰ ਨੂੰ ਰੋਕਣ ਅਤੇ ਗੱਲਬਾਤ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਭਾਈ ਕਰ ਦਿਓ ਫਿਰ ਇਹਦੇ ਉੱਤੇ ਵੀ ਅਟੈਕ ਹੁਣ ਦੇਖ ਲਓ ਕਰਕੇ ਨਾਲ ਨਜ਼ਾਰਾ ਦਿਖਾਊਗਾ ਤੁਹਾਨੂੰ ਤੇ ਮਾੜੇ ਨੂੰ ਤੁਸੀਂ ਧਾਰ ਦੱਬਦੇ ਹੋ। ਫਿਲੀਪੀਨਜ਼ ਤੇ ਤਾਈਵਾਨ ਦੇ ਵਿਚ ਚਿੰਤਾ ਫੈਲੀ ਹੈ। ਫਿਲੀਪੀਨਜ਼ ਨੇ ਇਸ ਕਦਮ ਨੂੰ ਫੌਜੀ ਸ਼ਕਤੀ ਦਾ ਲਾਪਰਵਾਹੀ ਪ੍ਰਦਰਸ਼ਨ ਤੇ ਇਕ ਭੜਕਾਊ ਕਾਰਵਾਈ ਦਸਿਆ ਤੇ ਇਸ ਦੇ ਦੌਰਾਨ ਤਾਈਵਾਨ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਜਨਰਲ ਜੋਸਫ ਵੂ ਨੇ ਨੋਟ ਕੀਤਾ ਕਿ ਮਿਜ਼ਾਈਲ ਫਿਲੀਪੀਨਜ਼ ਦੇ ਉਪਰੋਂ ਜਿਹੜੀ ਉੱਡ ਗਈ ਤੇ ਉਨ੍ਹਾਂ ਨੇ ਐਕਸ ਦੇ ਉੱਤੇ ਪਹਿਲਾਂ ਹੀ ਟਵਿੱਟਰ ਦੇ ਉੱਤੇ ਲਿਖਿਆ ਕਿ ਚੀਨ ਇਕ ਵਾਰ ਫਿਰ ਆਪਣੇ ਆਪ ਨੂੰ ਖੇਤਰ ਦੀ ਪ੍ਰਮੁੱਖ ਸ਼ਕਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਤੋਂ ਇਲਾਵਾ ਆਸਟ੍ਰੇਲੀਆ ਤੇ ਜਾਪਾਨ ਨੇ ਇਸ ਕਦਮ ਨੂੰ ਖੇਤਰ ਦੇ ਲਈ ਅਸਥਿਰ ਕਰਨ ਵਾਲਾ ਜਿਹੜਾ ਦਸਿਆ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਨਿਊਜ਼ੀਲੈਂਡ ਨੇ ਇਸ ਪਰੀਖਣ ਤੋਂ ਜਿਹੜਾ ਕੁਝ ਘੰਟੇ ਪਹਿਲਾਂ ਹੀ ਇਸ ਦੇ ਬਾਰੇ ਸੂਚਿਤ ਕੀਤੇ ਜਾਣ ਤੇ ਨਾਰਾਜ਼ਗੀ ਜਿਹੜੀ ਪ੍ਰਗਟ ਕੀਤੀ ਸੀ। ਇਸ ਦੇ ਦੌਰਾਨ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮੈਥਿਓ ਵੇਲ ਨੇ ਵੀ ਚੀਨੀ ਡਿਪਲੋਮੈਟਾਂ ਦੇ ਕੋਲ ਜਿਹੜਾ ਪ੍ਰੀਖਣ ਦਾ ਸਖ਼ਤ ਵਿਰੋਧ ਦਰਜ ਕਰਵਾਇਆ। ਰੂਸ ਨੇ ਡਰੈਗਨ ਦਾ ਬਚਾਅ ਕੀਤਾ। ਇਹ ਉਲਟ ਗੱਲ ਧਿਆਨ ਦੇਣ ਯੋਗ ਹੈ ਕਿ ਜਦੋਂ ਕਿ ਦੁਨੀਆ ਚੀਨ ਦਾ ਵਿਰੋਧ ਕਰਦੀ ਹੈ ਤੇ ਖੇਤਰੀ ਸ਼ਾਂਤੀ ਅਤੇ ਆਪਣੇ ਹਥਿਆਰਾਂ ਦੇ ਭੰਡਾਰ ਦੇ ਵਿਸਤਾਰ ਦੇ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰੂਸ ਨੇ ਚੀਨ ਦਾ ਪੱਖ ਲਿਆ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਿਜ਼ਾਈਲ ਪ੍ਰੀਖਣ ਕਰਨਾ ਚੀਨ ਦਾ ਪ੍ਰਭੂ ਸੱਤਾ ਸੰਪੰਨ ਅਧਿਕਾਰ ਹੈ ਤੇ ਚੀਨ ਇਨ੍ਹਾਂ ਕਾਰਵਾਈਆਂ ਦੇ ਨਾਲ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ। ਦੁਨੀਆ ਦੀ ਅਸਲ ਚਿੰਤਾ ਇਹਦੇ ਵਿਚ ਕੀ ਜਿਹੜੀ ਆ ਚੱਲ ਰਹੀ ਹੈ ਨਿਊਕਲੀਅਰ ਹਥਿਆਰਾਂ ਨੂੰ ਲੈ ਕੇ। ਇਸ ਨੂੰ ਸਮਝਣ ਦੇ ਲਈ ਵਿਚਾਰ ਦੀ ਗੱਲ ਕਰੀਏ ਤਾਂ ਅਮਰੀਕੀ ਰੱਖਿਆ ਵਿਭਾਗ ਦੇ ਅਨੁਮਾਨਾਂ ਦੇ ਅਨੁਸਾਰ ਚੀਨ ਦੇ ਕੋਲ ਇਸ ਸਮੇਂ ਲਗਭਗ 600 ਪਰਮਾਣੂ ਹਥਿਆਰ ਨੇ। ਇਸ ਦੇ ਵਿਸਥਾਰ ਦੀ ਮੌਜੂਦਾ ਗਤੀ ਜਿਹੜੀ ਹੈ 2030 ਤੱਕ ਇਸ ਦੇ ਕੋਲ 1000 ਤੋਂ ਵੱਧ ਪਰਮਾਣੂ ਹਥਿਆਰ ਹੋਣ ਦਾ ਅਨੁਮਾਨ ਹੈ। ਇਸ ਦੇ ਦੌਰਾਨ ਪ੍ਰਸ਼ਾਂਤ ਮਹਾਸਾਗਰ ਦੇ ਵਿਚ ਦਬਦਬਾ ਬਣਾਈ ਰੱਖਣ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਪਹਿਲਾਂ ਹੀ ਉੱਚਾ ਚੱਲ ਰਿਹੈ। ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਲਈ ਆਸਟ੍ਰੇਲੀਆ ਨੇ ਹਾਲ ਹੀ ਦੇ ਵਿਚ ਫਿਜ਼ੀ ਵਾਨੂਆਟੂ ਅਤੇ ਸੋਲੋਮਾਨ ਟਾਪੂ ਵਰਗੇ ਦੇਸ਼ਾਂ ਨਾਲ ਸੁਰੱਖਿਆ ਸਮਝੌਤੇ ਉਤੇ ਦਸਤਖਤ ਕੀਤੇ ਨੇ। ਇਸ ਪਿਛੋਕੜ ਦੇ ਵਿਰੁੱਧ ਚੀਨ ਦਾ ਮਿਜ਼ਾਈਲ ਪ੍ਰੀਖਣ ਸਪਸ਼ਟ ਤੌਰ ਦੇ ਉਤੇ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਇਨ੍ਹਾਂ ਮਹਾਂਸ਼ਕਤੀਆਂ ਵਿਚਕਾਰ ਦੁਸ਼ਮਣੀ ਹੋਰ ਤੇਜ਼ ਹੋਣ ਵਾਲੀ ਹੈ। ਆਖਰੀ ਖ਼ਬਰ ਦੀ ਸਾਰ ਲਈਏ ਤਾਂ ਯੂਰਪੀਅਨ ਕੰਟਰੀ ਜਰਮਨੀ ਦੀ ਗੱਲ ਕਰੀਏ ਜਿੱਥੋਂ ਸਾਰੀ ਸਿਆਸਤ ਚੱਲਦੀ ਹੈ ਪਰ ਉਥੇ ਉਨ੍ਹਾਂ ਦੇ ਮੁਲਕ ਦੇ ਵਿਚ ਸਿਆਸਤੀ ਘਮਸਾਨ ਜਿਹੜਾ ਪਿਆ ਹੋਇਆ ਨਜ਼ਰ ਆਉਂਦਾ ਹੈ। ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਜਿਹੜੀ ਹੈ ਜਰਮਨੀ ਦੀ ਉਹਦੇ ਵਿਚ ਪਾਰਟੀ ਦੇ ਖਿਲਾਫ਼ ਹੰਗਾਮਾ ਚੱਲ ਰਿਹਾ। ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ AFD ਦੇ ਕੌਮੀ ਸੰਮੇਲਨ ਨੂੰ ਰੋਕਣ ਲਈ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਦੌਰਾਨ ਉਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ। ਇਹ ਸੰਮੇਲਨ ਪਾਰਟੀ ਦੇ ਆਗੂ ਚੁਨਨ ਅਤੇ ਐਲਿਸ ਵੇਡੇਲ ਤੇ ਟੀਨੋ ਚਰੂਪਾਲਾ ਦਾ ਜਿਹੜਾ ਕਾਰਜਕਾਲ ਵਧਾਉਣ ਦੇ ਲਈ ਹੋ ਰਿਹਾ ਹੈ। ਸੰਮੇਲਨ ਵਾਲੀ ਥਾਂ ਦੇ ਉਤੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਜਰਮਨੀ ਨੂੰ ਵੰਡ ਦਿੱਤਾ ਹੈ ਜਦਕਿ ਉਹ ਮੁਲਕ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਹੈ। ਇਹ ਮੀਟਿੰਗ ਨਾਜ਼ੀ ਪਾਰਟੀ ਦੀ 100ਵੀਂ ਵਰ੍ਹੇਗੰਢ ਮੌਕੇ ਰੱਖੀ ਗਈ ਹੈ ਜਿਸ ਦੇ ਕਾਰਨ ਵਿਵਾਦ ਹੋਰ ਵੱਧ ਗਿਆ। ਮੁਲਕ ਦੀਆਂ ਹੋਰ ਧਿਰਾਂ ਨੇ ਵੀ AFD ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਹ ਪਾਰਟੀ ਆਰਥਿਕ ਮੰਦਹਾਲੀ ਅਤੇ ਪ੍ਰਵਾਸ ਦੇ ਮੁੱਦਿਆਂ ਦੇ ਉੱਤੇ ਲੋਕਾਂ ਦੀ ਨਾਰਾਜ਼ਗੀ ਦਾ ਜਿਹੜਾ ਲਾਹਾ ਲੈ ਰਹੀ ਹੈ। ਲੋ ਦੋਸਤੋ ਇਹ ਸਨ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੁਹਾਡੇ ਜਿਹੜੇ ਸੁਨੇਹੇ ਨੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵਧਦੇ ਹਾਂ। +358 44 976 1969 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿਚ ਹਿੱਸਾ ਬਣਨਾ ਚਾਹੁੰਦੇ ਹੋ। ਤੇ ਹਾਈਕੋਰਟ ਦੇ ਵੱਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਬਰਕਰਾਰ ਰੱਖੀ ਹੈ। ਇਹ ਜਿਹੜਾ ਫੈਸਲਾ ਆਇਆ ਅਹਿਮਦਾਬਾਦ ਬਲਾਸਟ ਦੇ ਵਿਚ ਤੇ ਉਹਦਾ ਜ਼ਿਕਰ ਕਰਦੇ ਹਾਂ ਥੋੜਾ ਜਿਹਾ। ਆਪਣੇ ਅਹਿਮਦਾਬਾਦ ਗੁਜਰਾਤ ਹਾਈਕੋਰਟ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਚ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਦੇ ਵਿਚ ਇੰਡੀਅਨ ਮੁਜਾਹਿਦੀਨ ਦੇ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਸੁਣਾਈ ਗਈ ਸੀ। ਇਸ ਘਟਨਾ ਦੇ ਵਿਚ 56 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਤੇ ਗੰਭੀਰ ਜ਼ਖਮੀਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ 30 ਮਾਰਚ 2027 ਤੱਕ ਦੇਣ ਦੇ ਨਿਰਦੇਸ਼ ਦਿੱਤੇ ਨੇ। ਜਸਟਿਸ AY ਕੋਗਜੇ ਅਤੇ ਜਸਟਿਸ ਸਮੀਰ ਦਵੇ ਦੀ ਬੈਂਚ ਨੇ ਦੋਸ਼ੀਆਂ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ ਨੇ। ਸਾਲ 2008 ਦੇ ਲੜੀਵਾਰ ਬੰਬ ਧਮਾਕਿਆਂ ਦੇ ਪੀੜਤਾਂ ਦੇ ਪਰਿਵਾਰਾਂ ਨੇ ਮੰਗਲਵਾਰ ਅੱਜ ਗੁਜਰਾਤ ਹਾਈਕੋਰਟ ਦੇ ਉਸ ਫੈਸਲੇ ਦੇ ਉਤੇ ਤਸੱਲੀ ਪ੍ਰਗਟਾਈ ਹੈ ਜਿਸ ਦੇ ਵਿਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 11 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ ਪਰ ਉਨ੍ਹਾਂ ਕਿਹਾ ਕਿ ਉਹ ਸਜ਼ਾ ਨੂੰ ਜਲਦੀ ਅਮਲ ਦੇ ਵਿਚ ਲਿਆ ਕੇ ਪੂਰਨ ਨਿਆਂ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਚਸ਼ਮਦੀਦਾਂ ਦੇ ਅਤੇ ਬਚੇ ਹੋਏ ਲੋਕਾਂ ਨੇ ਧਮਾਕਿਆਂ ਤੋਂ ਬਾਅਦ ਦੇ ਭਿਆਨਕ ਦ੍ਰਿਸ਼ਾਂ ਨੂੰ ਯਾਦ ਕੀਤਾ, ਜਿਨ੍ਹਾਂ ਦੇ ਵਿਚੋਂ ਇਕ ਨੇ ਦਸਿਆ ਕਿ 18 ਸਾਲ ਪਹਿਲਾਂ ਸਿਵਲ ਹਸਪਤਾਲ ਦੇ ਵਿਚ ਹੋਏ ਧਮਾਕੇ ਦੇ ਪ੍ਰਭਾਵ ਦੇ ਕਾਰਨ ਆਪਣੇ ਆਲੇ ਦੁਆਲੇ ਲੋਕਾਂ ਨੂੰ ਮੋਮਬੱਤੀਆਂ ਵਾਂਗ ਸੜਦੇ ਤੇ ਲਾਸ਼ਾਂ ਨੂੰ ਰੁੱਖਾਂ ਦੇ ਨਾਲ ਲਟਕਦੇ ਦੇਖਿਆ ਸੀ ਤੇ ਇਹ ਜਿਹੜੇ ਹਾਲਾਤ ਬਣੇ ਸੀ ਉਨ੍ਹਾਂ ਸਮਿਆਂ ਦੇ ਵਿਚ 2008 ਦੇ ਵਿਚ ਤੇ ਉਸ ਦੇ ਵਿਚ ਜਿਹੜੀ ਹੈ ਬਰਕਰਾਰ ਰੱਖੀ ਗਈ ਹੈ ਸਜ਼ਾ। ਤੇ ਇਸ ਦੇ ਨਾਲ ਹੀ ਦੋਸਤੋ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਉਨ੍ਹਾਂ ਦੇ ਵੱਲ ਨੂੰ ਧਿਆਨ ਮਾਰਦਿਆਂ ਆਪਣੇ ਤੇ ਸਤਲੁਜ ਫਿਲਮ ਦਾ ਰੋਲਾ ਰੱਪਾ ਅਜੇ ਉਸੇ ਤਰ੍ਹਾਂ ਬਰਕਰਾਰ ਹੈ ਪੈ ਰਿਹਾ ਵੀ ਹੋਰ ਵੀ ਅੱਗੇ ਵਧੇਗਾ ਤੇ ਪੰਜਾਬ ਦੇ ਕਾਲੇ ਦੌਰ ਦਾ ਸੱਚ ਸਾਹਮਣੇ ਲਿਆਉਣ ਦੇ ਲਈ ਕਮਿਸ਼ਨ ਬਣਾਉਣ ਦੀ ਮੰਗ ਕਰ ਲਈ ਹੈ ਭਾਜਪਾ ਆਗੂਆਂ ਨੇ ਤੇ ਦੁਖਦਾਈ ਹਿੱਸਾ ਦੱਸਿਆ ਉਹ ਸਾਰੀਆਂ ਚੀਜ਼ਾਂ ਤੇ ਜੀ ਸਿਆਸਤ ਲੰਬੀ ਚੱਲੇਗੀ ਇਸ ਫਿਲਮ ਦੀ ਵੀ ਦੇਖਦੇ ਹਾਂ ਕਿਹਨੂੰ ਕਿਹਨੂੰ ਫਾਇਦਾ ਤੇ ਕਿਹਨੂੰ ਨੁਕਸਾਨ ਹੁੰਦਾ ਇਹਦੇ ਵਿਚੋਂ ਤੇ ਜਾਂਦੇ ਜਾਂਦੇ ਦੋਸਤੋ ਤੁਹਾਡੇ ਸੁਨੇਹਿਆਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਕਹਿੰਦੇ ਤੇ ਡਾਕਟਰ ਮਲਕੀਤ ਸਿੰਘ ਭੱਟੀ ਜੀ ਜੁੜੇ ਹੋਏ ਨੇ ਰੇਡੀਓ ਦੁਆਬਾ ਦੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀ। ਸਰ ਜੀ ਕਹਿੰਦੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਭੱਟੀ ਸਾਹਿਬ ਜੀਆਂ ਨੂੰ ਜੀ ਤੇ ਸਤਨਾਮ ਸਿੰਘ ਜੀ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਸੁਣ ਰਹੇ ਆ ਪ੍ਰੋਗਰਾਮ। ਭਾਰਜ ਵੀਰ ਮਸਾ ਦਾ ਕਹਿੰਦੇ ਖਹਿੜਾ ਛੁੱਟਿਆ ਤੁਸੀਂ ਲੈਣ ਦਿਓ ਸੁੱਖ ਦਾ ਸਾਹ ਵਿਚਾਰੇ ਨੂੰ ਤੇ ਕਿਆ ਬਾਤ। ਅੱਛਾ ਜੀ ਜਿਹੜੇ ਵਿਪਾਸਨਾ ਦੇ ਉੱਤੇ ਗਏ ਉਹਨਾਂ ਦਾ ਜ਼ਿਕਰ ਕਰਦੇ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਲਿਖਦੇ ਨੇ ਆਹ ਤਾਂ ਹਾਲਾਤ ਆਹ ਮਾਨਸਿਕਤਾ ਪਾਰਟੀਆਂ ਸਮਝ ਕੇ ਲੁੱਟ ਕੁੱਟ ਰਹੇ ਆ ਤੇ ਮੁਕੱਦਰ ਵੀ ਸਹੀ ਕਹਿ ਰਿਹਾ ਤੇ ਪਿਛੋਕੜ ਦੀਆਂ ਹੀ ਭੁਗਤ ਰਹੇ ਆ। ਹਰ ਪਦਵੀ ਦੇ ਉੱਤੇ ਬੈਠੇ ਤਾਂ ਇਨਸਾਨ ਹੀ ਨੇ, ਜਥੇਦਾਰ ਸਾਰੀ ਉਮਰ ਦਰਬਾਰ ਸਾਹਿਬ ਰਹਿ ਕੇ ਲਾਲਚ ਜਾਂ ਨਿੱਜ ਨਹੀਂ ਛੱਡ ਸਕੇ ਅਸੀਂ ਕਿੱਥੇ ਖੜਾਂਗੇ। ਤੇ ਮੁਕੱਦਰ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਮੈਂ ਮਾਫ਼ੀ ਚਾਹੁੰਦਾ, ਕਈ ਵਾਰੀ ਇਹ ਡਰ ਲੱਗਦਾ ਵੀ ਹੈ ਆਪਣੇ ਪਰਸਨਲ ਰਿਸ਼ਤੇ ਦੇ ਨਾਲ ਵਿਗੜ ਜਾਣ ਦਾ, ਪਰ ਮੈਂ ਸੈਣੀ ਬਾਈ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਕਹਿੰਦਾ ਕਿ ਮੈਂ ਇਸ ਪੜਚੋਲ ਦੇ ਨਾਲ ਸਹਿਮਤ ਨਹੀਂ ਹਾਂ। ਦੂਸਰੇ ਪਾਸੇ ਮੁਕੱਦਰ ਜੀ ਕਹਿੰਦੇ ਪਰ ਮੈਂ ਇਹ ਜਿਹੜੀ ਪੜਚੋਲ ਹੈ ਤੇ ਆਪਣੇ ਰਿਸ਼ਤਿਆਂ ਨੂੰ ਵੱਖਰਾ ਵੱਖਰਾ ਰੱਖ ਕੇ ਵੇਖਦਾ, ਪਰ ਫਿਰ ਵੀ ਕਈ ਵਾਰੀ ਹੁੰਦਾ ਵੀ ਕਿਤੇ ਕੋਈ ਫੀਲ ਨਾ ਕਰ ਜਾਵੇ। ਨਹੀਂ ਜੀ, ਹਰ ਕਿਸੇ ਦੇ ਆਪਣੇ ਵਿਚਾਰ ਹੈ, ਮੈਂ ਪਹਿਲਾਂ ਵੀ ਕਿਹਾ ਆਪਾਂ ਇੱਕ ਮੰਚ ਆ, ਪਰਿਵਾਰ ਆ ਤੇ ਉਹਦੇ ਵਿੱਚ ਵਿਚਾਰ ਸਾਂਝੇ ਕਰਦੇ ਆ, ਇੱਕ ਦੂਸਰੇ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਆ, ਪਰ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਸ਼ੈਲੀ ਜੀ ਕਹਿੰਦੇ ਆ ਦੁੱਖ ਤਾਂ ਇਸ ਗੱਲ ਦਾ ਹੈ ਉੱਚ ਪਦਵੀਆਂ ਦੇ ਉੱਤੇ ਬੈਠਿਆਂ ਨੇ ਸਿਰ ਜੋੜ ਕੇ ਸੋਚਿਆ ਹੀ ਨਹੀਂ, ਇਨ੍ਹਾਂ ਨੇ ਆਪਣੇ ਬਾਰੇ ਹੀ ਸੋਚਿਆ। ਤੇ ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਸ਼ੈਲੀ ਜੀ ਕਹਿੰਦੇ ਗਲਤੀਆਂ ਕਰਕੇ ਇੱਥੇ ਤੱਕ ਆ ਗਏ ਕਿ ਸਾਨੂੰ ਗਲਤੀਆਂ ਤੋਂ ਵੀ ਡਰ ਨਹੀਂ ਲੱਗਦਾ। ਔਜਲਾ ਸਾਹਿਬ ਕਹਿੰਦੇ ਨੇ ਕਿ ਸ਼ੈਲੀ ਵੀਰੇ ਜੇ ਧਰਮ ਨੂੰ ਉਸਦੀ ਜਗ੍ਹਾ ਰਹਿਣ ਦਿੰਦੇ ਸਤਿਕਾਰ ਬਰਕਰਾਰ ਰਹਿਣਾ ਸੀ, ਪਰ ਸਿਆਸਤ ਨੇ ਬੇੜਾ ਗਰਕ ਕਰ ਦਿੱਤਾ। ਸ਼ੈਲੀ ਜੀ ਕਹਿੰਦੇ ਹੰਗ ਅਸੈਂਬਲੀ ਚੋਂ BJP ਨਜ਼ਾਰੇ ਲਵੇਗੀ, ਦੇਖਦੇ ਜਾਇਓ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਲਵ ਯੂ ਆ ਤੁਹਾਨੂੰ, ਪਰ ਤੁਹਾਡੇ ਵਿਚਾਰਾਂ ਨਾਲ ਅੱਜ ਮੇਰਾ ਡਿਫਰੈਂਸ ਆਫ ਜਿਹੜਾ ਸੀ ਓਪੀਨੀਅਨ ਹੈਗਾ ਹੈ, ਪਿਆਰਿਓ ਗੁੱਸਾ ਨਾ ਕਰਿਓ। ਤੇ ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਦਰੁਸਤ ਫਰਮਾਇਆ ਜੀ। ਤੇ ਸ਼ੈਲੀ ਜੀ ਕਹਿੰਦੇ ਕੁਲਵੰਤ ਸਿੰਘ ਮੁਹਾਲੀ, ਹਾਂਜੀ ਉਹਨਾਂ ਦਾ ਜ਼ਿਕਰ ਕਰਦੇ ਸੀ ਜਿਹੜਾ ਇੰਡੀਪੈਂਡੈਂਟ ਜਿੱਤੇ ਨੇ। ਸ਼ੁਕਰੀਆ ਸ਼ੈਲੀ ਜੀ, ਤੁਸੀਂ ਚੇਤੇ ਕਰਵਾਇਆ, ਔਜਲਾ ਸਾਹਿਬ ਜ਼ਿਕਰ ਕਰਕੇ ਗਏ ਨੇ। ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਫਿਰ ਹੋਣ ਵਾਲਿਆਂ ਦੇ ਫੈਸਲੇ ਲਿਖਣਾ ਸੀ ਸ਼ਾਇਦ। ਸੈਣੀ ਬਾਈ ਜੀ ਫਿਰ ਹੋਣ ਵਾਲਿਆਂ ਦੇ ਫੈਸਲੇ ਨੂੰ ਜਥੇਦਾਰ ਦਾ ਕਿਵੇਂ ਫੈਸਲਾ ਕਿਵੇਂ ਮੰਨ ਲਈਏ, ਜਿਹੜੇ ਜਥੇਦਾਰ ਅੱਜ ਉਸ ਕੁਰਸੀ ਦੇ ਉੱਤੇ ਨੇ ਉਨ੍ਹਾਂ ਨੇ ਪਹਿਲੇ ਜਥੇਦਾਰ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਤਾ। ਤੇ ਅੱਜ ਔਜਲਾ ਬਾਈ ਜੀ ਦੀ ਗੱਲ ਵਾਂਗੂ ਇਹ ਸਿਆਸਤ ਨੇ ਬੇੜਾ ਗਰਕ ਕਰਕੇ ਕੀਤਾ ਕਹਿੰਦੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ। ਪਰ ਮੈਂ ਤਾਂ ਕਹਿਣਾ ਆ ਭਈ ਅਸੀਂ ਜਸਟੀਫਾਈ ਕਿਉਂ ਕਰਦੇ ਹਾਂ ਉਸ ਚੀਜ਼ ਨੂੰ, ਜੇ ਪਿਛਲੇ ਗਲਤ ਸੀ ਉਨ੍ਹਾਂ ਨੂੰ ਵੀ ਗਲਤ ਕਹੀਏ, ਜੇ ਅੱਜ ਵਾਲੇ ਗਲਤ ਨੇ ਤੇ ਉਹ ਵੀ ਤੇ ਉਨ੍ਹਾਂ ਨੂੰ ਵੀ ਗਲਤ ਕਹੀਏ। ਤੇ ਸ਼ੈਲੀ ਜੀ ਕਹਿੰਦੇ SIR ਵਾਲੇ ਫਾਰਮ 24 ਜੂਨ ਤੱਕ ਜਮ੍ਹਾਂ ਕਰਵਾਉਣੇ ਹੈਗੇ ਆ ਜੀ, ਤੇ ਇਹਦੇ ਉੱਤੇ ਗੱਲਬਾਤ ਕਰਾਂਗੇ ਜੀ ਕਿਸੇ ਦਿਨ। ਚੋਟ ਸਾਹਿਬ ਦਾ ਇੱਕ ਆਰਟੀਕਲ ਹੈ ਮੇਰੇ ਕੋਲ ਪਿਆ, ਮੈਂ ਉਹ ਕੋਸ਼ਿਸ਼ ਕੀਤੀ ਸੀ ਅੱਜ ਵੀ ਉਨ੍ਹਾਂ ਨਾਲ ਸੰਪਰਕ ਕਰਨ ਦੀ, ਗੱਲਬਾਤ ਕੀਤੀ ਜਾਵੇ, ਪਰ ਹੋ ਨਹੀਂ ਪਾਈ, ਕਿਤੇ ਵਿਅਸਤ ਸਨ। ਤੇ ਮੁਕੱਦਰ ਜੀ ਤੋਂ ਬਾਅਦ ਸ਼ੈਲੀ ਜੀ ਤੋਂ ਬਾਅਦ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੈਲੀ ਵੀਰ ਜੀ ਤੁਸੀਂ ਠੀਕ ਕਹਿ ਰਹੇ ਹੋ ਜੀ ਹੰਗ ਅਸੈਂਬਲੀ ਜੀ ਤੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਲਵ ਯੂ ਜੀ ਮੈਨੂੰ ਤੁਹਾਡੀ ਗੱਲ ਕੋਈ ਵੀ ਗਲਤ ਨਹੀਂ ਲੱਗੀ ਜੀ ਪਰ ਮੈਂ ਜੋ ਸੋਚਦਾ ਕਿ ਹੁਣ ਦੇ ਸਮੇਂ ਤੇ ਹੋਰ ਕੋਈ ਹੱਲ ਨਹੀਂ ਹੈ ਜੀ ਨਹੀਂ ਤਾਂ ਸੰਸਥਾ ਨਹੀਂ ਬਚੇਗੀ ਜੀ ਬਿਲਕੁਲ ਜੀ ਤੇ ਮੁਕੱਦਰ ਜੀ ਆਖਰੀ ਸੁਣਿਆ ਲਿਖਦੇ ਜੀ ਸੈਣੀ ਬਾਜੀ ਲਵ ਯੂ ਪਿਆਰਿਓ ਤੇ ਲਓ ਦੋਸਤੋ ਇਸ ਤਰ੍ਹਾਂ ਸਾਰੇ ਦੋਸਤਾਂ ਦੇ ਸੁਨੇਹੇ ਤੇ ਕੱਲੂ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਕੋਸ਼ਿਸ਼ ਕਰਾਂਗੇ ਸ਼ਮੀ ਜੀ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਡਿਸਕਸ਼ਨ ਕਰੀਏ ਥੋੜਾ ਜਿਹਾ ਵੱਖਰਾ ਕੁਝ ਨਾ ਕੁਝ ਖਬਰਾਂ ਤਾਂ ਚਲੋ ਚਾਰ ਪੰਜ ਦਿਨ ਚੱਲਦੀਆਂ ਰਹਿੰਦੀਆਂ ਇੱਕ ਦਿਨ ਆਪਾਂ ਕੁਝ ਨਾ ਕੁਝ ਹੋਰ ਗੱਲਾਂ ਬਾਤ ਕਰਨ ਦਾ ਰੱਖਦੇ ਹਾਂ ਤੇ ਉਹਦੇ ਵਿੱਚ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਤੇ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ ਕੱਲੂ ਮਿਲਣ ਦੇ ਵੱਧ ਦੇ ਨਾਲ ਹੋਵੇਗੀ ਮੁਲਾਕਾਤ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲੇ ਹਾਂ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਗੀ ਸਤਿ ਸ੍ਰੀ ਅਕਾਲ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਲਓ ਦੋਸਤੋ ਮੈਨੂੰ ਦਿਓ ਆਗਿਆ ਕੱਲ ਨੂੰ ਮਿਲਦੇ ਹਾਂ ਫਿਰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਸ਼ਮੀ ਜੀ ਦੇ ਨਾਲ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਦੇ ਵਿੱਚ ਇੰਨਾ ਕੀ ਕਰਿਓ ਸਵੀਕਾਰ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ,

0: ਪਹਾੜ ਨਾਲ ਮੱਥਾ ਲਾ ਲਿਆ। ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ। ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ। ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ। ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ। ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ। ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ। ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ। ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ। ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ। ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣ ਆਉਣਗੇ। ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਵੱਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ। ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ। ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ। ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ, ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ। ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ

0: ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
1: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਮਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤਕਸੀਮਾਂ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾ ਤਬੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰਕੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
0: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਵਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਜੋ ਉਸਰ ਤਾਂ ਜਾਂਦੀ ਹੈ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਇਹ इस जज्बे नूं बरकरार रखण लई अपने मना नूं बदलन दी कोशिश जरूर करोगे। इस जज्बे नूं बरकरार रखण दे लई अपने मना नूं बदलन दी कोशिश जरूर करोगे। कहन नूं दीवार दीवार हुंदी ए, पर दीवार दीवार विच वी अंतर हुंदा ए। वाहिगुरु जी का खालसा, वाहिगुरु जी की फतेह।
1: डॉक्टर इंद्रपाल कौर जी तों बाद हुण मैं सदा देण जा रहा मोगा जिले दे शायर हरप्रीत पतो जी नूं। हरप्रीत पतो जी अपनी इस वार कविता जिहड़ी लै के आ रहे ने, उसका अनुमान है गोविंद दे लाल, यानी कि साडे 10वें पातशाह श्री गुरु गोविंद सिंह जी दे लालां बारे कविता है उन्हां दी। हरप्रीत पतो जी, तुहाडा निघा स्वागत है।
4: हांजी, मैं हाजरा जी हरप्रीत पतो। मेरे बहुत ही सत्कारयोग हरबंस सीओ जी ते दुआबा रेडियो कवि दरबार दे साहितकार वीर ते स्रोते वीरां नूं मेरी प्यार भरी सत श्री अकाल। मैं एक कविता लैके हाजरा जी, गोविंद दे लाल। तैनू आया ना ख्याल खड़े नीहां विच लाल, तैनू आया ना ख्याल खड़े नीहां विच लाल, ओने छड़ दे जकारे सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। चाहे उम्र सी छोटी उन्हां बाबे अखवाया, जेड़ा सोचिया नहीं सी ओह करके बखाया, माता गुजरी दे पोते गोबिंद दे दलारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लग दे प्यारे। भुल बैठी नी तू नीहे उत्ते उसरी भी कंधे, सारे मिस्त्री ते कामे जिने लगे होर बंदे, सारे तक के हैरान नाले कर दे इशारे, सिर केस कियां सजाइयां बड़े लग दे प्यारे, खड़े नीहां विच लाल ओने छड दे जकारे, सिर केस कियां सजाइयां बड़े लग दे प्यारे। काजी फतवा सुना के सी जलादा नू बुलाया, दित्ते लालच बथेरे जुत्ती नाल ठकराया, लाल चढ़दी कला च दुखी होए दुखियारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लगदे प्यारे। रोया अंबर सी अज पौंदी धरती सी बैण, डिगे अरशां चो पंछी भीजे कूंजां दे सी नैण, हर प्रीत पत्तो वेखिया सी साका हर कोई भुब्बा मारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। धन्नवाद जी, मैं हरप्रीत पत्तो।
1: हरप्रीत पत्तो जी तो बाद हुण मैं सदा देण जा रहा हरदीप कौर जसवाल जी नूं। हरदीप कौर जसवाल जी जिहड़ी रचना लैके हाजिर हो रहे ने, ओह सरहंद दे शहीदां नूं समर्पित है, शहीदी दिहाड़े दे उत्ते। हरदीप कौर जसवाल जी, तुहाडा निघा स्वागत है।
5: प्यार भरे सारे श्रोतियां नूं सति श्री अकाल। मैं एक कविता बोल रही हूं शहीदी दिहाड़े ते। जे चले ओ सरहंद नू मेरे प्यारियो, जे चले ओ सरहंद नू मेरे

ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ, ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ, ਤੁਸੀਂ ਧੀਆਂ ਪੁੱਤਰ ਆਪਣੇ ਨਾਲ

ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: रात गुजारे हो। वाहिगुरु जी का खालसा वाहिगुरु जी की फतेह।
1: दीप कौर जी सवाल जी तो बाद हुण हुशियारपुर जिले दे शायर गुरप्रीत सफरी जी परदेसी वीरां दे नां अपनी एक कविता लेके हाजिर हो रहे ने। आस करदे आं कि तुसीं उनां दी इस कविता नूं जिहड़ा आ पसंद करोगे। गुरप्रीत सफरी जी तुहाडा दुआबा रेडियो दे मंच ते निघा स्वागत है।
2: सत श्री अकाल दोस्तो, एक बहुत ही खूबसूरत रचना जिसका नाम है परदेसी वीरां दे नाम पेश करांगा। उम्मीद है आप इस रचना नूं भरपूर हुंगारा देंगे। मेरे चेहरे दे नक्श तो वाकिफ, मेरे चेहरे दे नक्श तो वाकिफ, ये लोग मैनू किंज पहचानणगे। जे हाल दिलां दा कह बैठा तां मेरे दुखां दा सबब किंज जानणगे। हुंदा सी जदों नगरी दे विच, हुंदा सी जदों नगरी दे विच बैठ जाना सां पल दो पल, बुढ़ी मां दी गोद विचाले जां फिर यारां दियां मस्तानगियां विच हर रोज खुशी नूं तकदा सां। याद ने बुढ़े घरां दे उजाले, याद ने बुढ़े घरां दे उजाले, जिथे कदे मैं शामां नूं धुप्पां दी गल सुणाउंदा सां। ज्यों कर इंज मैं करदा सां तां मेरे मन विच बैठे गुंजल वल कुछ हौले सन पै जांदे। इंज मैं मां दी शां दा भा घर घर जा सुणाउंदा सां। पर जदों दा विदेश विच आया हुण भुल चुका हां शामां दी गल, हुण ते याद ने शिल्प जगीरां जां फिर पौंडां दियां तस्वीरां। अज कुहां तक उजड़े विशाल उजाड़ ने, अज कुहां तक विशे होए उजाड़ ने, ते मैनू उजाड़ां चों विचरदियां मुदतां ही ने हो गईयां। सोचदा हां जे घर अपड़ियां तां बुली विशियां खमोशियां तक मेरे अपने किंज मैनू मानणगे। जे हाल दिलां दा कह बैठा तां मेरे दुखां दा सबब किंज जानणगे। याद है जदों बाप मेरे ने, याद है जदों बाप मेरे ने बाहवां विच कुट मेरी छाती नूं सिर ते पिया भार सुनाया, तद जिंदगी दा वसीला पावन लई मैं ना चाहुंदे वी परदेस नूं पाया। हुण चला गया जे वतना नूं बैठ जावांगा कबरां वल्ले, हुण चला गया जे वतना नूं तां बैठ जावांगा कबरां वल्ले। मोई होई मां दी राख नूं वेख दर्दां दे अथरू पीवांगा, किवें बीमार बापू दे सराणे बैठा अल्ले जख्मां नूं सीवांगा। हुण जिंदगी दी शाम हो चुकी है, हुण जिंदगी दी शाम हो चुकी है, वतनी परछावें टल चुके ने। उस गिरां नूं किंज जावां जिस गिरां च वसदे होए लोक मेरे मोढे नाल लिपट के करदे दर्द बयानणगे। जे हाल दिलां दा कह बैठा मेरे दुखां दा सबब किंज जानणगे। जे हाल दिलां दा कह बैठा मेरे दुखां दा सबब किंज जानणगे। सो दोस्तो धन्नवाद।
1: गुरप्रीत सफरी जी तो बाद हुण मैं सदा देण जा रहा पटियाला दे विच वसी साडी शायरा डॉक्टर देवेंद्र कौर जी नूं। देवेंद्र कौर जी अपनी इस वार जिहड़ी रचना लेके हाजिर हो रहे ने ओ है बड़े साहिबजादियां नूं समर्पित। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਟ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਗੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਟੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
8: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ

ਚੋਲੇ ਨੂੰ ਦਾਗ ਨਾ ਲੱਗ ਜਾਵੇ, ਚੋਲੇ ਨੂੰ ਦਾਗ ਨਾ ਲੱਗ ਜਾਵੇ, ਕਿਤੇ ਲੱਤ

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ
1: ਹਾਂ
2: ਉਹਨਾਂ
1: ਜੀ,
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ,
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ

0: ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
0: ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਣੀਆਂ, ਸਰਕਾਰੀ ਕਰਾਉਣੀਆਂ?
0: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
0: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ। ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
0: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
0: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ। ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਨੇ ਮਿਨੀਮਮ।
1: ਅੱਛਾ ਜੀ,
0: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ ਤਾਂ
1: ਠੀਕ ਹੈ।
0: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
0: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ। ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ। ਅਗਰ ਉਹ ਵੱਡੀ ITI ਹੈ
1: ਅੱਛਾ
0: ਤਾਂ ਉਹਦੇ
1: ਜੀ,
0: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
0: ਉਦਯੋਗਿਕ ਖੇਤਰ ਦੇ ਵਿੱਚ ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ। ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
0: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ,
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ। ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
0: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਬੱਚੇ ਅਪਲਾਈ ਕਰ ਸਕਦੇ ਨੇ ਉਹ
1: ਇਸ
0: ਵੀ
1: ਕੋਰਸ
0: ਦੋ
1: ਦੇ ਆਧਾਰ
0: ਸਾਲ
1: ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
0: ਨਹੀਂ
1: ਉਨੇ
0: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
0: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ
1: ਅੱਛਾ ਜੀ,
0: ਤੇ, ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ BTECH ਕਰ ਸਕਦਾ ਹੈ। ਜਿੱਦਾਂ ਕਿ
1: ਅੱਛਾ ਜੀ,
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਵੀ BTECH ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ ਤੇ
1: ਹਾਂਜੀ
0: ਉਸ ਤੋਂ ਬਾਅਦ
1: ਹਾਂਜੀ,
0: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ BTECH 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ BTECH 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
0: ਕੀ
1: ਜੀ,
0: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ BTECH 2nd ਈਅਰ ਦੇ ਵਿੱਚ।
1: ਅੱਛਾ ਜੀ,
0: ਹਾਂਜੀ ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
0: ਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ BTECH 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITIs ਦਾ।
1: ਹਾਂਜੀ
0: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਆ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: अच्छा जी
0: इलेक्ट्रिशियंस दी, रेफ्रिजरेशन हो गया, एयर कंडीशनर जिहड़े मकैनिक्स हैं उन्हां दी।

0: बहुत ज्यादा डिमांडिंग ए ट्रेड्स ने,
1: अच्छा जी,
0: जिन्हां दी ITI दे प्राइवेट सेक्टर च बड़ी डिमांड रहिंदी है,
1: ठीक है।
0: ते ए कंप्लीटली इंटरव्यू बेसिस ते हुंदा है, ते प्लस उन्हां दी जेड़ी हैंड स्किल्स ने, उन्हां दा जिन्ना हैंड स्किल्स होगा, उन्हां ने एक्सपीरियंस होगा किन्ना, तां उस बेसिस ते उन्हां नू नौकरी मिल जाती है।
1: तुसीं गल विदेशां दी कीती है,
0: हां
1: विदेशां दे
0: जी
1: विच अग्गे पढ़न लई मौके मिलदे है जां उहनां नूं अग्गे इस कोर्स दे आधार ते उत्थे जाके कम्म मिल जांदा है?
0: नहीं, कम मिल जाता है बेशक, उन्हां नू रोजगार मिलता है विदेशां दे विच।
1: अच्छा जी,
0: जिवें असीं जदों गल करदे हां जिहड़े ITI होल्डर्स ने, इन्हां दा मिडल ईस्ट कंट्रीज, जिन्हां नू असीं गल्फ कंट्रीज भी बोल देने, उन्हां दे विच बड़ी डिमांड है। जिदां सऊदी अरेबिया हो गया, कुवैत हो गया,
1: हाँ
0: बहरीन
1: जी,
0: हो गया, कतार हो गया, ओमान, इदां दे जिहड़े गल्फ कंट्रीज है, उन्हां दे विच बड़ी ज्यादा मात्रा दे विच वैकेंसियां निकलदियां ने
1: अच्छा जी,
0: ITI होल्डर्स दे लई। तो उदे लई इह बच्चे जिहड़े आ अप्लाई कर सकदे हैं। इस दी मोरओवर काफी जिहड़ी इमीग्रेशन जिहड़ियां कंपनीज ने ओह कम भी करदियां ने, जिहड़े के कह दिंदे आ कि ओह डायरेक्ट वर्किंग वीजा जिहड़ा ओह मंगवा के दिंदे हैं, और इहदे विच कुछ ज्यादा खर्चा भी नहीं आंदा बच्चे दा।
1: अच्छा
0: तकरीबन
1: जी,
0: तुसीं लगा लो 50 तो 60 हजार या 70 हजार तक दा खर्चा आ जांदा होगा बच्चे दा।
1: अच्छा जी,
0: ते गल्फ कंट्रीज च जाण लई बच्चे नू मोरओवर जिहड़ी आईलेट्स वगैरह है ओह भी करन दी जरूरत नहीं पैंदी हैगी।
1: अच्छा जी, फिर उत्थे आमदन
0: हाँ
1: किन्नी
0: जी,
1: हुंदी है इहनां
0: आमदन इन्हां दी काफी हो जाती है, वो डिपेंड करता है कि इन्हां नू किद्दां दी कंपनी दे विच हायर किया जा रहा है।
1: दी? अच्छा
0: आमदन
1: जी,
0: दे नाल नाल एक होर जिहड़ी चीज एड अप हो जाती है उत्थे जाके, वो है कि उत्थे जाके बच्चों का जिहड़ा प्रोग्रेस है
1: हाँ
0: वो
1: जी,
0: काफी तेजी नाल हो जाती है। जे वो घट आमदन ते भी शुरुआत करते ने, तो वो घट्टो घट 6 महीने दे विच विच उन्हां दा काफी अच्छा पैकेज बन जाता है।
1: अच्छा जी,
0: ते इस तो इलावा अगर बच्चे चाहन तो वेस्टर्न कंट्रीज हो गया, जेड़ा मतलब ऑस्ट्रेलिया या फिर कनाडा दे बड़ा बच्चे जानदे हैं कि असी उत्थे जाना है, तो
1: हाँ
0: उहदे
1: जी,
0: लई भी अप्लाई कर सकते ने ITI तो बाद। ते
1: उत्थे वर्क परमिट ते जाणगे जां स्टडी बेस ते?
0: नहीं, उत्थे जाण लई इन्हां नू थोड़ा जा ए चीज है कि जिद्दां बच्चियां नू ना परमानेंट रेजिडेंस दे थ्रू ही जा सकदे ने, उहदे लई इन्हां नू PR लई ही अप्लाई करना पऊगा। वर्क
1: अच्छा
0: परमिट
1: जी,
0: दे थ्रू भी जाया जा सकदा है, ओ डिपेंड करदा है कि किसे कंपनी नू रिक्वायरमेंट, उन्हें रिक्वायरमेंट जदों निकलदी है, बट उत्थे ना इन्नी बल्क दे विच रिक्वायरमेंट नहीं निकलदी, जिद्दां गल्फ कंट्रीज दे विच 1000 दी भी निकल जांदी है इको टाइम दे विच।
1: अच्छा
0: ਤਾਂ
1: जी,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
0: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ।
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ, ਹਾਂਜੀ ਮੈਂ
1: ਇੱਕ
0: ਸਰਕਾਰੀ
1: ਨੌਜਵਾਨ
0: ਖੇਤਰ ਪਰ ਇਹ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
0: ਬਿਲਕੁਲ, ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂ ਜੀ, ਹਾਂ ਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚੇ ਆ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
0: ਉਹਦੇ
1: ਜੀ,
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
0: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਹੀ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਜ਼ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ
0: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: ਅੱਛਾ ਜੀ
0: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ
0: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
1: ਅੱਛਾ ਜੀ
0: ਜਿੱਦਾਂ ਸੀਵਿੰਗ ਕਟਿੰਗ ਹੋ ਗਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ।
0: ਜੀ,
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ,
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਫਿਰ ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ, ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਦਾ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ,
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣੇ ਹੁਣੇ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ। ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਬਥੇਰੇ ਉਹ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੁਆਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦੇ,
1: ਲਿਆ ਦੇ ਗਏ, ਹਾਂਜੀ, ਬਸ ਬਸ,
0: ਉਹ ਪੈਸਾ ਸੁੱਟ ਰਹੇ ਨੇ,
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਹਾਂ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ 'ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ
1: ਤੇ ਬੱਚੇ ਪਰ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ,
0: ਟੀਚਰ
1: ਨੇ ਡਾਂਟਣਾ
0: ਜਾਂ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
0: ਹਾਂਜੀ,
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਅਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਹੈ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: ਉਹ 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਹੀ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਜਿੰਨਾ ਕਿਤੇ
1: ਕਮੀ ਰਹਿ ਗਈ ਕਮੀ ਰਹਿ ਗਈ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਉਂਦੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਸਟੂਡੈਂਟ ਲਈ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਜਾਵੇ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਨਹੀਂ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਅਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ,
0: ਅਤੇ
1: ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: Guapa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤੇ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ

0: ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ ਹੈ ਤਾਂ ਉਹ
1: ਜੀ
0: ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ
0: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ ਜੀ
0: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ PR ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ੍ਹ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ

0: ਡਾਕਟਰ ਸੁਖਦਰਸ਼ਨ ਕਹਿ ਲਾ ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ।
1: ਜੀ
0: ਹੁਣ
1: ਜੀ
0: ਇਸ
1: ਜੀ
0: ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ
1: ਜੀ
0: ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ। ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ
1: ਜੀ ਜੀ
0: ਕਿਸਮ
1: ਜੀ
0: ਦੇ
1: ਜੀ
0: ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ
0: ਸਭ
1: ਰਾਹ
0: ਤੋਂ
1: ਕਿਵੇਂ
0: ਪਹਿਲੀ ਗੱਲ
1: ਖੁੱਲ੍ਹਦੇ ਨੇ?
0: ਤਾਂ ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: ਜੀ ਜੀ
0: ਦੂਸਰੀ
1: ਜੀ
0: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ ਹੈ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ।
1: ਜੀ ਜੀ
0: ਪਰ
1: ਜੀ
0: ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
0: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ ਦਿਨੋਂ ਦਿਨ, ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ, ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਹਾਂ ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ ਤੇ, ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ, ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ, ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ, ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ, ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ, ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 1978 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ, ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ, ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ, ਤਾਂ ਹੁਣ ਬਹੁਤ ਸਾਰੇ ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ, ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ, ਮੈਂ ਬਿਲਕੁਲ ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ, ਮੈਂ ਇਸ ਚੀਜ਼ ਤੋਂ ਮੇਰੀ ਧਾਰਨਾ ਉਲਟ ਹੈ, ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ, ਤੁਹਾਨੂੰ ਅੱਛੀ ਜੋਬ ਮਿਲ ਗਈ ਸਾਰੀ ਲਾਈਫ ਇੰਜੋਏ ਕਰਾਂਗੇ, ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ ਸੰਤੁਸ਼ਟੀ ਵਾਲੀ ਉਹ ਦਿੱਤੀ ਹੈ, ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ, ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ, ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ।
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ।
1: ਜੀ ਜੀ
0: ਤੇ
1: ਜੀ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਹ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NAS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
0: ਤੇ
1: ਜੀ
0: ਫਿਰ
1: ਜੀ
0: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
1: ਜੀ
0: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
0: ਉਹਨਾਂ
1: ਜੀ
0: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ
0: ਤਾਂ ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ।
1: ਕਿਆ
0: ਪਿੱਛੇ ਜੇ ਮੈਂ ਇੱਕ ਸਿੱਖਿਆ
1: ਜੀ
0: ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ,
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ ਜਿਹਦੇ 'ਚ ਅਸੀਂ ਤਿੰਨ ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ, ਤਾਂ ਉਹ ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਅਤੇ
1: ਬਿਲਕੁਲ
0: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਅਤੇ ਮੇਰੀ ਮਿਸਿਜ ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲ੍ਹੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ, ਰੱਬ ਰੱਖਾ।

0: ద్వాపా రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਉਸਦੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किद्दां कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तां
0: हाँ जी हाँ
1: उन्हां दी
0: जी
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेंदे हैं। अपने
0: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेनू
0: लाई लग बन के एक दूजे दे नाल चल
1: बिल्कुल।
0: पैंदे है।
1: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
0: हाँ जी
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्होंने जिहड़े माँ बाप ने
1: बिल्कुल
0: ओह
1: है
0: भी
1: बिल्कुल।
0: बहुत घट जानकारी रखते हैं। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकते हैं।
1: हाँ जी
0: कोई इन्हां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी
1: दे अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उहनां ही हथ उहनां दे पेरेंट्स दा भी हुंदा है,
0: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल है
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं, उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही
1: पूछा
0: गल
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ,
0: ਹਾਂ
1: ਇਸ ਨੂੰ
0: ਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ ਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ, ਇਸ
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ।
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ।
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ। ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साढ़े
0: नंबर
1: जो।
0: लाइन तक सीमित हो जाना।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साढ़े बस नंबर वध जाण। बट उहनां नूं कुछ नवां लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों च।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा इह हुंदा वी 10वीं 12वीं कर लीए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो अप्रोच अपना रहे हैं ना वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
0: अच्छा जी
1: ਪਲੱਸ ਟੂ ਪਾਸ ਨੇ।
0: अच्छा जी
1: ਤਾਂ सिर्फ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ। ਤਾਂ
0: हाँ जी
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: हाँ जी हाँ जी
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜ੉ਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: हाँ
1: ਠੀਕ ਹੈ,
0: जी
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: हाँ
1: ਮੰਨ
0: जी
1: ਲਓ
0: हाँ
1: ਕੋਈ
0: जी
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: नौकरी
1: ਬਸ
0: लेनी है।
1: ਨੌਕਰੀ ਲੈਣੀ ਹੈ,
0: हाँ
1: ਤਾਂ
0: जी
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: हाँ जी
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: हाँ जी
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: अच्छा जी
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: हाँ
1: ਠੀਕ ਹੈ,
0: जी
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: है जी
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: हाँ
1: ਸਾਰੇ
0: जी
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
0: अच्छा जी
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: अच्छा जी
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: हाँ जी हाँ जी
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂ ਜੀ
1: ਹਾਂ ਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: हाँ जी
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: हाँ बिल्कुल ये तो जरूरी है, जे पता ही
1: हाँ
0: नहीं है
1: जी
0: तो करेंगे की।
1: हाँ बिल्कुल। तां हुण जिहड़ा मैं तुहानूं पहलां ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ

0: ਨੂੰ ਬੱਚੇ ਵੀ ਗਦਾਰ ਕਹਿਣਗੇ। ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ। ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ। ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ। ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ। ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ। ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ। ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ। ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ। ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ। ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ। ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਨਿਰਵਨ ਸ੍ਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ। ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ। ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ। ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ। ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ। ਹੱਕ ਜੇ ਸਾਡੇ ਨਹੀਂ ਖੋਣ ਦੇਣੇ, ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ। ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ। ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ। ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੋਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
3: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, साथी हथ बंडाला।

0: ਲੈ ਕੇ ਆਉਣਾ ਹੈ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿੱਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿੱਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨਹੀਂ ਹੁਣ ਦੇਣਾ, ਚੱਲਣ ਨਹੀਂ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਰਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨਹੀਂ ਦੇਣਾ, ਹੁਣ ਕਤਲ ਹੋਣ ਨਹੀਂ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬਣਾ ਲੈ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾ ਲੈ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਭੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਭੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤਕਸੀਮਾਂ ਤੇ ਤਰਕੀਬਾਂ ਦਾ। ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮ ਭੋਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮ ਭੋਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇ ਕੀ ਬਾਂਦਾ। ਸਾਥੀ ਹੱਥ ਬੰਡਾਰਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦਸਾਂਝ ਖਾਤਰ ਲੋਕਾਂ ਦੀ, ਦਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾ ਮਾਰਦਾ, ਅਤਾਰਿਆ ਕਰਦਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸਿਓ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਅਤਾਰਿਆ ਕਰਜਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀ ਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਬਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ ਮੇਰੇ

ਉਹ ਕਹਿੰਦੇ ਨੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਕੇਰਾ ਤੇ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ, ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ। ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਨ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਵਸਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪਛਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਓਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਓਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਓਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਓਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਓਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਿਸ਼ਰ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
9: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ

ਚੋਲੇ ਨੂੰ ਦਾਗ ਨ ਲੱਗ ਜਾਵੇ, ਚੋਲੇ ਨੂੰ ਦਾਗ ਨ ਲੱਗ ਜਾਵੇ ਕਿਤੇ।